0: ਉਹ ਤੁਸੀਂ ਨਾ ਕੰਟੈਕਟ ਕਰਦੇ ਤਾਂ ਮੈਂ ਨਾ ਉਹ ਕਾਫੀ ਪੀਣ ਜਾਂਦਾ, ਨਾ ਉਹ ਮੈਨੂੰ ਬੰਦਾ ਮਿਲਦਾ। ਐਂਡ ਆਈ ਟੋਲਡ, ਮੈਂ ਤੁਹਾਡੇ ਬਾਰੇ ਉਹਨੂੰ ਦੱਸਿਆ, ਹੀ ਵਾਸ ਸੋ ਹੈਪੀ ਦੈਟ ਯੂ ਕੇਮ ਟੂ ਹਿਸ ਸ਼ੌਪ ਐਂਡ ਯੂ ਹੈਡ ਕਾਫੀ ਦੇਅਰ।
1: ਨਹੀਂ ਉਹ ਕਿਵੇਂ, ਮੈਨੂੰ ਸਟੋਰੀ ਦੱਸੋ ਕਿ ਤੁਸੀਂ ਉਹਦੇ ਨਾਲ ਉੱਥੇ ਜਾਣ ਨਾਲ ਤੁਹਾਡਾ ਕੀ ਫਾਇਦਾ ਹੋਇਆ?
0: ਮੈਂ ਤੁਹਾਨੂੰ ਦੱਸਦਾ, ਮੈਂ ਤੁਹਾਡੀ ਵੀਡੀਓ ਦੇਖੀ, ਮੇਰੇ ਮਨ ਚ ਸੀ ਮੈਂ ਉੱਥੇ, ਭਾਜੀ ਨੇ ਕਿਹਾ ਤਾਂ ਕਾਫੀ ਅੱਛੀ ਹੋਏਗੀ ਡੈਫੀਨੇਟਲੀ, ਮੈਂ ਉਸ ਲੋਕੇਸ਼ਨ ਤੇ ਗਿਆ, ਮੈਂ ਕਾਫੀ ਪੀਤੀ, ਮੈਂ ਉਸ ਬੰਦੇ ਨੂੰ ਐਪਰੀਸ਼ੀਏਟ ਕੀਤਾ ਕਿ ਮੈਨੂੰ ਤੇਰੀ ਕਾਫੀ ਬਹੁਤ ਪਸੰਦ ਆਈ।
1: ਓਕੇ,
0: ਉਹ ਬੰਦੇ ਨਾਲ ਇੰਟਰੈਕਸ਼ਨ ਹੋ ਗਈ, ਸਡਨਲੀ ਮੇਰੇ ਮਨ ਚ, ਅਸੀਂ ਆਲਰੇਡੀ ਮੈਂ ਦੇਖ ਰਿਹਾ ਸੀ, ਮੈਂ ਮੇਰੇ ਫਰੈਂਡ ਕਿ ਅਸੀਂ ਕੁਝ ਕਾਫੀ ਦਾ ਕੰਮ ਕਰੀਏ, ਤੇ ਉਹ ਬੰਦੇ ਨੇ ਫਿਰ ਸਾਨੂੰ ਕੰਟੈਕਟ ਕੀਤਾ ਕਿ ਜੇ ਕਾਫੀ, ਮੈਂ ਕਿਹਾ ਜੇ ਕਾਫੀ ਕਰਨੀ ਆ ਤਾਂ ਫਿਰ ਉਸੇ ਬੰਦੇ ਤੋਂ ਕਾਫੀ ਲਈਏ ਆਪਾਂ,
1: ਅੱਛਾ,
0: ਰਾਦਰ ਦੈਨ ਕਿ ਅਸੀਂ ਕਿਸੇ ਹੋਰ ਵੈਂਡਰ ਤੋਂ ਕਾਫੀ ਲਈਏ। ਤੇ ਉਹ ਬੰਦਾ ਫਿਰ ਸਾਡੇ ਨਾਲ ਕਨੈਕਟ ਹੋ ਗਿਆ, ਰੈਡੀ ਟੂ ਪ੍ਰੋਵਾਈਡ ਅਸ ਆਲ ਦੀ ਸਰਵਿਸਿਸ, ਹੀ ਇਜ਼ ਅ ਬਿਗ ਇੰਪੋਰਟਰ ਆਲਸੋ।
1: ਵੈਰੀ ਗੁੱਡ,
0: ਹਾਂਜੀ,
1: ਬਹੁਤ ਸੋਹਣੀ ਗੱਲ ਹੈ। ਦੇਖੋ ਮੈਂ ਨਾ, ਮੈਂ ਉੱਥੇ ਗਿਆ ਤੇ ਦੇਖੋ ਮੈਂ ਸੱਚੋ ਸੱਚ ਦੱਸਦਾ ਹੁੰਦਾ, ਉਹ ਕੋਈ ਪੇਡ ਵੀਡੀਓ ਨਹੀਂ ਸੀ, ਭਾਵੇਂ ਉਹਨਾਂ ਨੂੰ ਪੁੱਛ ਲਿਓ। ਮੈਂ ਜਸਟ ਉੱਥੇ ਗਿਆ ਤੇ ਲੱਖਾਂ ਲੋਕਾਂ ਨੇ ਉਹ ਵੀਡੀਓ ਦੇਖੀ, ਤੇ ਮੈਂ ਫਿਰ ਬਾਅਦ ਚੋਂ ਗਿਆ, ਕਹਿੰਦੇ ਯਾਰ ਤੂੰ ਹੀ ਆ ਜਿਹੜੀ ਵੀਡੀਓ ਪਾਈ। ਮੈਂ ਕਿਹਾ ਹਾਂ। ਕਹਿੰਦੇ ਯਾਰ ਸਾਡੀ ਤਾਂ ਲਾਈਨ ਹੀ ਨਹੀਂ ਟੁੱਟਦੀ ਤੇਰੇ ਵੀਡੀਓ ਪਾਉਣ ਤੋਂ ਬਾਅਦ, ਤੇ ਮੈਂ ਵੈਸੇ ਹੀ ਪਾਤੀ ਸੀ।
0: ਤੇ ਮੈਂ ਭਾਜੀ ਦੇਖੋ, ਤੁਸੀਂ ਓਪਰਚੁਨਿਟੀ ਕ੍ਰੀਏਟ ਕਰਕੇ ਦਿੱਤੀ ਸਾਨੂੰ, ਮਤਲਬ ਮੈਂ ਤਾਂ ਕਹੂੰਗਾ ਕਿ ਯੂ ਹੈਲਪਡ ਅਸ ਟੂ ਗਰੋ।
1: ਨਹੀਂ ਨਹੀਂ, ਵੈਰੀ ਗੁੱਡ,
0: ਆਮ ਰੀਲੀ ਥੈਂਕਫੁਲ ਟੂ ਯੂ।
1: ਥੈਂਕ ਯੂ ਸਰ। ਤੁਸੀਂ ਕਾਫੀ ਸ਼ਾਪ ਕਿੱਥੇ ਖੋਲ ਰਹੇ ਹੋ?
0: ਮੈਂ ਸਰ ਉਹਦੇ ਵਾਸਤੇ ਮੈਂ ਤੁਹਾਨੂੰ ਆਫਲਾਈਨ ਇੱਕ ਵਾਰੀ ਕਨੈਕਟ ਕਰਨਾ ਚਾਹੁੰਦਾ ਫਾਰ ਸਮ ਪ੍ਰੋਮੋਸ਼ਨ ਵਰਕ ਤੇ ਰੇਡੀਓ ਵਾਸਤੇ।
1: ਕੋਈ ਨਾ, ਕਰੇ, ਨੋ ਪ੍ਰੋਬਲਮ।
0: ਕਿੱਦਾਂ ਕੰਟੈਕਟ? ਸੋ ਯੂ ਹੈਵ ਮਾਈ ਨੰਬਰ ਸਰ, ਇੱਕ ਵਾਰੀ ਦੇ ਦੱਸ।
1: ਤੁਸੀਂ ਨਾ ਸਾਨੂੰ ਇੰਸਟਾਗ੍ਰam ਤੇ ਇੱਕ ਮੈਸੇਜ ਕਰ ਦਿਓ ਤੇ ਫਿਰ ਕਨੈਕਟ ਕਰ ਲਾਂਗੇ ਆਪਾਂ।
0: ਠੀਕ ਹੈ ਭਾਜੀ, ਥੈਂਕ ਯੂ ਵੈਰੀ ਮਚ।
1: ਨੋ ਪ੍ਰੋਬਲਮ ਸਰ, ਗੁੱਡ ਲੱਕ, ਬੈਸਟ ਵਿਸ਼ੇਸ, ਥੈਂਕ ਯੂ ਸੋ ਮਚ। ਸੋ ਕਿਆ ਬਾਤ ਹੈ ਯਾਰ, ਦੇਖੋ ਕਈ ਵਾਰ ਕਿਤੇ ਜਾਣ ਵਾਲੀ ਦਰਵਾਜ਼ੇ ਖੁੱਲ ਜਾਂਦੇ ਆ, ਕੋਈ ਨਾ ਕੋਈ ਕੰਮ ਸ਼ੁਰੂ ਹੋ ਜਾਂਦਾ, ਕਿਸੇ ਨਾ ਕਿਸੇ ਨੂੰ ਮਿਲ ਲੈਂਦੇ ਹੋ, ਤੇ ਵੈਰੀ ਗੁੱਡ ਯਾਰ, ਮੈਨੂੰ ਤਾਂ ਚਾਹ ਇਸ ਚੀਜ਼ ਦਾ। ਤੇ ਉਹ ਜਿਹੜੀ ਕਾਫੀ ਸ਼ੋਪ ਹੈ, ਮੈਂ ਨਾ ਪਤਾ ਨਹੀਂ, ਮੇਰੀ ਆਦਤ ਆ, ਮੈਂ ਨਾ ਕੁਛ ਲੱਭਦਾ ਰਹਿੰਦਾ ਨਵਾਂ, ਕੋਈ ਸੋਹਣੀ ਕਾਫੀ ਸ਼ੋਪ ਮਿਲ ਜਾਵੇ ਨੇੜੇ ਤੇੜੇ, ਕੋਈ ਰੈਸਟੋਰੈਂਟ ਮਿਲ ਜਾਵੇ ਨੇੜੇ ਤੇੜੇ, ਜਾ ਆਈਦਾ ਤੇ ਵੀਡੀਓ ਪਾ ਦਈਦੀ ਆ। ਉਹਦਾ ਦੇਖੋ ਇੱਕ ਸੈਂਟ ਨਹੀਂ ਮਿਲਿਆ, ਉਹ ਕਾਫੀ ਵੀ ਮੈਂ ਪੇ ਕਰਕੇ ਲਈ, ਕੀ ਕਹਿਣਗੇ ਫ੍ਰੀ ਦੀ ਕਾਫੀ, ਹੁਣ ਮੈਨੂੰ ਆਪਾਂ ਨੂੰ ਫ੍ਰੀ ਦੀ ਕਾਫੀ ਦਾ ਕੀ ਹੈ, ਰਾਈਟ? ਸੋ ਵਧੀਆ, ਉਹ ਵੀ ਖੁਸ਼ ਤੇ ਇੱਕ ਚੰਗੀ ਜਗ੍ਹਾ, ਚੰਗੀ ਰੈਕਮੈਂਡੇਸ਼ਨ ਤੁਹਾਨੂੰ ਵੀ ਸਾਰਿਆਂ ਨੂੰ ਮਿਲ ਗਈ, ਸੋ ਵੈਰੀ ਗੁੱਡ। 4839, ਹੈਲੋ, ਯੈਸ
2: ਹਾਈ ਨਵੀ, ਗੁੱਡ ਈਵਨਿੰਗ।
1: ਗੁੱਡ ਈਵਨਿੰਗ ਸਰ,
2: ਮੈਂ ਉਹ ਤੇਰੇ ਪੁਰਾਣੇ ਕਾਲਰ ਦੀ ਗੱਲ ਸੁਣ ਕੇ ਨਾ, ਤੇ ਦਿਲ ਦੇ ਵਿੱਚੋਂ ਇੱਕ ਆਵਾਜ਼ ਨਿਕਲੀ ਹੈ, ਐਂਡ ਦੈਟਸ ਓਨਲੀ ਰੀਜ਼ਨ ਆਮ ਕਾਲਿੰਗ ਯੂ।
1: ਜੀ ਜੀ,
2: ਯੂ ਐਂਡ ਯੂਰ ਡੈਡ ਬੋਥ ਆਰ ਡੂਇੰਗ ਸੱਚ ਅ ਗ੍ਰੇਟ ਸਰਵਿਸ।
1: ਥੈਂਕ ਯੂ ਸਰ, ਥੈਂਕ ਯੂ
2: ਟੂ ਆਲ ਦ ਪੀਪਲ, ਭਾਵੇਂ ਉਹ ਕਮਿਊਨਿਟੀ ਦੇ ਨੇ ਤੇ ਭਾਵੇਂ ਨਾਨ ਕਮਿਊਨਿਟੀ। ਆਮ ਟੈਲਿੰਗ ਯੂ, ਇਟਸ ਅਮੇਜ਼ਿੰਗ ਟੂ ਨੋ ਯੂ ਐਂਡ ਯੂਰ ਡੈਡ ਐਂਡ ਯੂਰ ਪ੍ਰੋਗਰਾਮ ਐਂਡ ਆਲ ਦ ਪ੍ਰੋਗਰਾਮ ਤੁਹਾਡੇ ਅੰਬਰੇਲਾ ਅੰਦਰ ਜਿਹੜੇ ਚੱਲਦੇ ਨੇ, ਆਈ ਲਿਸਨ ਮੈਜੋਰਿਟੀ ਆਫ ਦੈਮ ਐਂਡ ਆਈ ਇੰਜੋਇਡ
1: ਆਲ ਆਫ ਦੈਮ। ਥੈਂਕ ਯੂ ਸੋ ਮਚ,
2: ਗੋਡ ਬਲੈਸ ਯੂ,
1: ਥੈਂਕ ਯੂ ਸਰ
2: ਐਂਡ ਯੂਰ ਫੈਮਿਲੀ,
1: ਥੈਂਕ ਯੂ, ਅਪਰੀਸ਼ੀਏਟ ਇਟ ਭਾਜੀ, ਥੈਂਕ ਯੂ ਸੋ ਮਚ। ਤੇ ਚਲੋ ਮਿਹਨਤ ਕਰਦੇ ਰਹਾਂਗੇ ਸਾਰੇ ਨਾਲ। ਸੁਖ ਭਾਜੀ ਜੁੜੇ ਆ ਗ੍ਰੈਂਡ ਹੋਮ ਫਰਨੀਚਰ ਤੋਂ, ਤੇ ਫਰਨੀਚਰ ਲੈਣਾ ਕੱਲ ਨੂੰ ਮਿਲੂ ਤੁਹਾਨੂੰ ਟੌਪ ਦਾ ਫਰਨੀਚਰ, ਗ੍ਰੈਂਡ ਹੋਮ ਫਰਨੀਚਰ, 294 ਵਾਕਰ ਡਰਾਈਵ, ਅਸੀਂ ਪੰਜਾਬੀ ਲੈਣਾ ਕੱਲ ਨੂੰ ਸ਼ਾਮ ਨੂੰ 6 ਵਜੇ ਲਾਈਵ ਆਨ ਲੋਕੇਸ਼ਨ ਹੋਵਾਂਗੇ ਜੀ। ਸੁਖ ਜੀ ਵੈਲਕਮ,
3: ਬਹੁਤ ਸ਼ੁਕਰੀਆ, ਧੰਨਵਾਦ ਨਵੀ ਬਾਈ ਜੀ। ਬਿਲਕੁਲ, ਕੱਲ ਨੂੰ ਜਿੰਨੇ ਵੀ ਪਰਿਵਾਰ ਸਾਡੇ ਕੋਲ ਪਹੁੰਚਣਗੇ, ਸ਼ਾਮ ਨੂੰ 6 ਵਜੇ ਜਦੋਂ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲਣਾ ਪੰਜਾਬੀ ਲਹਿਰਾਂ ਦਾ, ਤੇ ਜਿੰਨੇ ਵੀ ਪਰਿਵਾਰਾਂ ਨੇ ਸੇਵਿੰਗ ਕਰਨੀ ਆ, ਸੇਵਿੰਗ ਸੇਵਿੰਗ ਸੇਵਿੰਗ ਦਾ ਦੂਸਰਾ ਨਾਮ ਹੈ ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ, 294 ਵਾਕਰ ਡਰਾਈਵ ਦੇ ਉੱਪਰ ਪਰਿਵਾਰਾਂ ਨੇ ਪਹੁੰਚਣਾ। ਤੁਸੀਂ ਮਾਸਟਰ ਬੈਡਰੂਮ ਦਾ ਬੈਡਰੂਮ ਸੈੱਟ ਲੈਣਾ ਚਾਹੁੰਦੇ ਹੋ, ਡਿਜ਼ਾਈਨਰ ਬੈਡਰੂਮ ਸੈੱਟ ਚਾਹੀਦੇ ਨੇ, ਸੋਫਾ ਸੈੱਟ ਚਾਹੀਦੇ ਨੇ, ਕਸਟਮ ਸੋਫਾ ਸੈੱਟ ਲੈਣਾ ਚਾਹੁੰਦੇ ਹੋ, ਰੀਅਲ ਮਾਰਬਲ ਤੇ ਡਾਇਨਿੰਗ ਟੇਬਲ ਚਾਹੀਦੇ ਨੇ, ਬਹੁਤ ਸਾਰੀ ਵਰਾਇਟੀ। ਪਰ ਇੱਕ ਡੀਲ ਤੁਹਾਨੂੰ ਮੈਂ ਦੱਸ ਦਿੰਦਾ ਕਿ ਤੁਸੀਂ ਇਸ ਸੰਡੇ ਤੱਕ ਆ ਕੇ ਆਪਣੀਆਂ ਡੀਲਾਂ ਨੂੰ ਰਾਖਵਾਂ ਕਰ ਲੈਣਾ, ਕਿਉਂਕਿ ਨੈਕਸਟ ਵੀਕ, ਜੀ ਹਾਂ, ਨੈਕਸਟ ਮੰਡੇ ਤੋਂ 30% ਜਿਹੜੀਆਂ ਪ੍ਰਾਈਸ ਉੱਪਰ ਜਾਣ ਜਾ ਰਹੀਆਂ, ਕਿਉਂਕਿ ਟੈਰਿਫ ਦੇ ਕਰਕੇ 30% ਪ੍ਰਾਈਜ਼ਾਂ ਜਿਹੜੀਆਂ ਤੁਸੀਂ ਐਕਸਟਰਾ ਪੇ ਕਰਨੀਆਂ ਅਗਲੇ ਵੀਕਐਂਡ। ਸੋ ਅਗਲੇ ਵੀਕ ਤੋਂ ਸਿਰਫ ਵੀਕਐਂਡ ਆ ਕੇ ਤੁਸੀਂ ਆਪਣੀਆਂ ਡੀਲਾਂ ਨੂੰ ਰਾਖਵਾਂ ਕਰ ਸਕਦੇ ਹੋ 294 ਵਾਕਰ ਡਰਾਈਵ ਦੇ ਉੱਪਰ। ਤੇ ਨਾਲ ਦੀ ਨਾਲ ਭਾਜੀ, ਜਿਹਨਾਂ ਪਰਿਵਾਰਾਂ ਨੇ ਸੋਲਿਡ ਵੁੱਡ ਦਾ ਬੈਡਰੂਮ ਸੈੱਟ ਲੈਣਾ, ਜੀ ਹਾਂ, ਕਿੰਗ ਸਾਈਜ਼ ਦਾ ਸੋਲਿਡ ਵੁੱਡ ਦਾ ਬੈੱਡ, ਡਰੈਸਰ ਮਿਰਰ ਨਾਲ ਸਾਈਡ ਟੇਬਲ, ਸੋ ਕਿੰਗ ਸਾਈਜ਼ ਬੈੱਡ, ਪ੍ਰੋਸੈਸਰ ਮੇਰੇ ਨਾਲ ਸਾਈਟੇਬਲ ਸਿਰਫ 999 ਦਾ, ਜੀ ਹਾਂ ਸੋਲਿਡ ਵੁੱਡ ਦਾ ਕਿੰਗ।

0: ਕੰਪਲੀਟ ਬੈਡਰੂਮ ਸੈੱਟ $1,000 ਦਾ, ਮੈਨੂੰ ਟੈਲੀਵਿਜ਼ਨ ਲੈ ਦੇਵੇ, ਤਸਵੀਰਾਂ ਬੋਲਦੀਆਂ, ਟੈਲੀਵਿਜ਼ਨ ਟੀਵੀ ਜਿਹੜਾ ਬਿਲਕੁਲ ਨਵੀਂ ਬਾਈ ਜੀ ਫ੍ਰੀ ਮਿਲੂਗਾ, ਪਰ ਇਹ ਵੀ ਬੈਡਰੂਮ ਸੈੱਟ ਜੇ ਤੁਸੀਂ ਅਗਲੇ ਵੀਕ ਲਓਗੇ ਤੇ ਇਹ ਵੀ 30% ਵੱਧ ਜਾਣਾ, 1,300 ਦਾ ਹੋ ਜਾਣਾ, ਇਹ ਸੰਡੇ ਤੱਕ 9-9 ਰਹਿਣਾ, ਸੋ ਇਸ ਵੀਕਐਂਡ ਤੱਕ ਆ ਕੇ ਆਪਣੀਆਂ ਡੀਲਾਂ ਰਾਖਵੀਆਂ ਕਰ ਲਓ। 294 ਵਾਕਰ ਡਰਾਈਵ 294 ਵਾਕਰ ਡਰਾਈਵ ਨੂੰ ਯਾਦ ਰੱਖਣਾ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਕੁਈਨ ਵਾਲੇ ਵਾਲਮਾਰਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ, 294 ਵਾਕਰ ਡਰਾਈਵ, ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ ਨਵੀਂ ਬਾਜੀ।
1: ਵੈਰੀ ਗੁੱਡ, ਸੋ ਜ਼ਰੂਰ ਕੱਲ ਨੂੰ ਸ਼ਾਮ ਨੂੰ 6 ਵਜੇ ਆ ਜਾਇਓ, ਤੁਹਾਨੂੰ ਤੋਹਫੇ ਤੇ ਤੋਹਫੇ ਤੇ ਤੋਹਫੇ ਤੇ ਤੋਹਫੇ ਅਸੀਂ ਦਵਾਵਾਂਗੇ ਜ਼ਰੂਰ। ਤੇ ਵਧੀਆ ਯਾਰ, ਤੋਹਫਾ ਕੌਣ ਨਹੀਂ ਲਾਈਕ ਕਰਦਾ, ਹਰੇਕ ਕਹਿੰਦਾ ਯਾਰ ਨਵੀਂ ਕੋਈ ਤੋਹਫਾ ਤੋਹਫਾ ਮਿਲ ਜਾਵੇ ਤਾਂ ਬਣੂ ਹੀ ਗੱਲ। ਸੋ ਮੇਰਾ ਦੀਵਾਨਾਪਨ ਆਇਆ ਇੱਕ ਤਾਂ ਯਾਰ, ਅਮਰਿੰਦਰ ਗਿੱਲ ਜੀ ਐਲਬਮ ਆ ਰਹੀ ਹੈ ਬੜੀ ਸੂਨ, ਉਹਦੇ ਲਈ ਐਕਸਾਈਟਿਡ ਹਾਂ, ਬਟ ਫਿਲਹਾਲ ਸੁਣੋ।

0: ये भी यार बड़ा अच्छा गीत है जी। 7711 हेलो
1: के आप भाई जी
0: ठीक है मेरे किदा
1: बढ़िया जी बस एक गाने जी पर मैच
0: करो जी दसो
1: गाने का नाम डाकुआ दी भैन बाय हैरी डाका
0: की दी भैन
1: डाकुआ दी भैन
0: डाकुआ दी भैन क्या बात है गाने गाने का टाइटल ही यार बड़ा खतरनाक है
1: नहीं नहीं टाइटल नहीं खतरनाक है मतलब पॉलिटिकल लीडर का पोर्ट्रेट किया हुआ है ਤੇ ਕਿਤਾ ਉਹਨਾਂ ਨੂੰ ਜੇ ਪੋਲੀਟੀਕਲ ਲੀਡਰ ਹੁੰਦੇ ਆ
0: ਤਾਂ
1: ਉਹਨਾਂ ਦੀ ਭੈਣ ਦੱਸਿਆ ਗਿਆ ਫਿਰ ਜੇ ਡਾਕੂ ਉਹਨਾਂ ਨੂੰ ਕੰਸੀਡਰ ਕੀਤਾ ਗਿਆ ਗਾਣਾ ਬਹੁਤ ਵਧੀਆ ਗਾ ਮੈਂ ਚਾਹੁੰਦਾ ਜੀ ਸਾਰੇ ਸੁਣ ਲੈਣ
0: ਨਹੀਂ ਹੈ ਕੀ ਦਾ ਕੋਈ ਤੁਹਾਡਾ ਗਾਣਾ ਇਹ ਦੇਖਿਆ ਮੈਨੂੰ ਪਤਾ ਸੀਗਾ ਵੀ ਜਾਂ ਤਾਂ ਤੁਹਾਡਾ ਲਿਖਿਆ ਹੋਣਾ ਜਾਂ ਕੋਈ ਤੁਹਾਡਾ ਗਾਇਆ ਹੋਣਾ ਠੀਕ ਹੈ ਤੁਹਾਡਾ ਨਾਮ ਹੈ ਨਿਰਮਲ ਸਿੰਘ ਗਿੱਲ ਹੈ ਓਕੇ ਗਾਣੇ ਚ ਕੋਈ ਹੈ ਕੋਈ ਗਾਲ ਗੁਲ ਤਾਂ ਨੀ ਹੈਗੀ ਠੀਕ ਹੈ ਓਕੇ ਕਿਉਂਕਿ ਪੁੱਛਣਾ ਪੈਂਦਾ ਐਵੇਂ ਮੈਂ ਲਾਤਾ ਬਾਅਦ ਚੋਂ ਕੁਛ ਨਿਕਲਿਆ ਠੀਕ ਹੈ ਕੋਈ ਨਾ ਲਾ ਦਿੰਦੇ ਵੀਰੇ ਤੁਹਾਡੇ ਕਰਕੇ ਲਾ ਦਿੰਦੇ ਮਿਲ ਗਿਆ ਹਾਂਜੀ ਮਿਲ ਗਿਆ ਹੇਰੀ ਦਾਖਾ ਹੈ ਅੱਛਾ ਮੁੰਡੇ ਦਾ ਪਿੰਡ ਹੈ ਦਾਖਾ ਅੱਛਾ ਇਹ ਢਾਕਾ ਠੀਕ ਹੈ ਓਕੇ ਓਕੇ ਚਲੋ ਠੀਕ ਹੈ ਵੀਰੇ ਕੋਈ ਨਾ ਲਾ ਦਿੰਦੇ ਹਾਂ ਦਿਆਲਪੁਰ ਕਪੂਰਥਲੇ ਕਿਸ ਨੂੰ ਨਸ਼ੇ ਦੀ ਅਡਿਕਸ਼ਨ ਹੈ ਨਸ਼ਾ ਨਹੀਂ ਛੱਡਿਆ ਜਾ ਰਿਹਾ ਤਾਂ ਤੁਸੀਂ ਕਾਲ ਕਰੋ 9915544548 9915544548 ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ ਤੇ ਰੋਜ਼ ਜਦੋਂ ਮਰਜ਼ੀ ਜਾਓ ਤੇ ਸਿੰਪਲੀ ਇੰਡੀਅਨ ਤੇ ਬਾਏ ਵਨ ਗਿੱਟ ਵਨ ਚਨਾ ਭਟੂਰਾ ਵੈਜ ਬਿਰਿਆਨੀ ਅੰਮ੍ਰਿਤਸਰੀ ਕੁਲਚਾ ਚਾਟ ਪਾਪੜੀ ਇੱਕ ਲਓ ਤੇ ਦੂਜਾ ਨਾਲ ਫਰੀ ਠੀਕ ਹੈ ਸੋ ਸਿੰਪਲੀ ਇੰਡੀਅਨ 275 ਗਾਰਡਨ ਬਰੁਕ ਟ੍ਰੇਲ ਗਾਰਡਨ ਬਰੁਕ ਕੈਸਲਮੋਰ ਜਾਂ 85 ਮਾਊਂਟ ਪੈਲੀਅਰ ਸਟਰੀਟ ਮਿਸਾਗਾ ਫਾਈਨੈਂਸ਼ੀਅਲ ਜਾਂ 15 ਫੈਂਡਰਵੇ ਬਵੇਡ ਐਂਡ ਸ਼ਿੰਕਯੂਜ਼ੀ ਸਿੰਪਲੀ ਇੰਡੀਅਨ ਤੁਹਾਡੇ ਅਗਰ ਅਪਲਾਇੰਸਿਸ ਦੀ ਰਿਪੇਅਰ ਹੋਣ ਵਾਲੀ ਹੈ ਫਰਿੱਜ ਸਟੋਵ ਡਿਸ਼ ਵਾਸ਼ਰ ਵਾਸ਼ਰ ਡਰਾਇਰ ਕੋਈ ਗੱਲ ਨਹੀਂ ਨਵੇਂ ਲਗਾਉਣ ਦੀ ਨਹੀਂ ਲੋੜ ਹੁੰਦੀ ਹਰ ਵਕਤ ਤੁਸੀਂ ਅਪਲਾਇੰਸਿਸ ਦੀ ਰਿਪੇਅਰ ਕਰਾਓ ਅਤੇ ਉਹਦੇ ਲਈ ਨੰਬਰ ਹੈ 647-622-3203 ਅਪਲਾਇੰਸ ਰਿਪੇਅਰ ਮਿਸਟਰ ਪ੍ਰਦੀਪ ਪ੍ਰਦੀਪ ਜੀ ਦੇ ਨਾਲ ਗੱਲਬਾਤ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਕਰੋ ਅਤੇ ਮਨਪ੍ਰੀਤ ਢੀਂਸਾ ਸਾਡੇ ਹਜ਼ਾਰਾਂ ਲਿਸਨਰਸ ਦੀ ਇੰਸ਼ੋਰੈਂਸ ਆਟੋ ਅਤੇ ਹੋਮ ਅਤੇ ਕਮਰਸ਼ਲ ਇੰਸ਼ੋਰੈਂਸ ਘਟਾ ਕੇ ਦਿੱਤੀ ਹੈ ਮਨਪ੍ਰੀਤ ਨੇ ਮਨਪ੍ਰੀਤ ਦਾ ਨੰਬਰ ਹੈ 416-500-1818 ਅਤੇ ਤੁਸੀਂ ਜ਼ਰੂਰ ਕਾਲ ਕਰੋ ਸੋ ਇੱਕ ਹੋਰ ਗੀਤ ਦੀ ਮੈਨੂੰ ਔਨਲਾਈਨ ਰਿਕੁਐਸਟ ਆਈ ਉਹ ਲਾਉਂਦੇ ਆ ਅਤੇ ਫਿਰ ਗਾਣਾ ਲਾਵਾਂਗੇ ਵੀਰ ਹੋਣਾ ਦਾ ਲਿਖਿਆ ਅਤੇ ਵੀ ਵਿਲ ਬੀ ਬੈਕ

0: ਜਿਨ੍ਹਾਂ ਨੇ ਨਾ ਇਹ ਐਲਬਮ ਨਹੀਂ ਸੁਣੀ, ਸੁਣੇ ਹੋ ਯਾਰ, ਬਹੁਤ ਮੈਨੂੰ ਬੜੀ ਵਧੀਆ ਲੱਗੀ। ਇੱਕ ਗੀਤ ਫੈਮ ਜਿਹੜਾ ਮੈਂ ਲਾਇਆ, ਇੱਕ ਹੌਟੀ ਗੀਤ ਬਹੁਤ ਵਧੀਆ, ਹਾਲੀਵੁੱਡ ਗੀਤ ਬਹੁਤ ਵਧੀਆ, ਹੋਰ ਵੀ ਕਾਫੀ ਅੱਛੇ ਨੇ। ਤੁਸੀਂ ਜ਼ਰੂਰ ਨਾ ਦੁੱਲਾ ਮੁੰਡਾ DULLA ਸਾਰੇ ਸਾਰੇ ਜਾਣਦੀ ਹੈ, ਐਲਬਮ ਹੈ ਅਪੋਲੋ। ਸੋ ਤੁਸੀਂ ਇਹ ਐਲਬਮ ਜ਼ਰੂਰ ਸੁਣਿਓ, ਤੁਹਾਨੂੰ ਬੜੀ ਅੱਛੀ ਲੱਗੇਗੀ। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557 6475504-1557। ਵੈਰੀ ਗੁੱਡ, ਕਿਆ ਬਾਤ ਹੈ। ਸੋ ਕੱਲ ਸ਼ਾਮੀ ਗੱਲਾਂ ਬਾਤਾਂ ਹੋ ਰਹੀਆਂ ਸੀ ਚਿਬੜਾਂ ਬਾਰੇ ਤੇ ਸਬਜ਼ੀਆਂ ਬਾਰੇ, ਤੇ ਅੱਜ ਫਿਰ ਗਿੱਲ ਫਾਰਮ ਤੇ ਸਾਨੂੰ ਜਾਣ ਦਾ ਮੌਕਾ ਮਿਲਿਆ ਤੇ ਉੱਥੋਂ ਦਾ ਐਕਸਪੀਰੀਅੰਸ ਸਤਿੰਦਰਪਾਲ ਸਿੱਧਵਾ ਜੀ ਦੇਣਗੇ।
1: ਬਿਲਕੁਲ ਨਵੀਂ, ਇਸ ਤੋਂ ਪਹਿਲਾਂ ਕਿ ਗਿੱਲ ਫਾਰਮ ਦਾ ਆਪਾਂ ਤਜਰਬਾ ਔਰ ਉਹ ਸਾਂਝਾ ਕਰੀਏ ਆਪਣੇ ਸਰੋਤਿਆਂ ਦੇ ਨਾਲ, ਮੈਂ ਇੱਕ ਵਾਰੀ ਫਿਰ ਸ਼੍ਰੀ ਗੁਰੂ ਸਿੰਘ ਸਭਾ ਮਾਲਟਨ ਵੱਲੋਂ ਨਗਰ ਕੀਰਤਨ 13 ਸਪਤੰਬਰ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪ੍ਰਥਮ ਹੋਣ ਦਾ ਪਹਿਲਾ, ਜਿਸ ਦਿਨ ਪਹਿਲੇ ਦਿਨ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਇਆ ਨਾ
0: ਜੀ,
1: ਗੁਰੂ ਅਰਜਨ ਦੇਵ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੰਪਾਦਨਾ ਕੀਤੀ ਔਰ ਵੱਖ ਵੱਖ ਥਾਵਾਂ ਤੋਂ ਬਾਣੀ ਇਕੱਠੀ ਕਰਕੇ ਇਹਦੇ ਵਿੱਚ ਗੁਰੂ ਸਾਹਿਬ ਨੇ ਇਹਨੂੰ ਗੁਰੂ ਦਾ ਰੂਪ ਦੇ ਦਿੱਤਾ। ਔਰ ਇਤਿਹਾਸ ਦੱਸਦਾ ਨਵੀਂ ਕਿ ਜਿਸ ਦਿਨ ਤੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੋ ਗਿਆ ਤੇ ਗੁਰੂ ਅਰਜਨ ਦੇਵ ਮਹਾਰਾਜ ਉਸ ਦਿਨ ਤੋਂ ਬੈੱਡ ਤੇ ਨਹੀਂ, ਸਗੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਕੋਲ ਯਾਨੀ ਧਰਤੀ ਤੇ ਉਹਨਾਂ ਨੇ ਆਪਣਾ ਆਸਣ ਲਾ ਲਿਆ ਆਪਣਾ ਗੁਰੂ ਮੰਨ ਕੇ। 1606 ਈਸਵੀ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪਹਿਲਾ ਪ੍ਰਕਾਸ਼ ਹੋਇਆ ਔਰ ਬਾਬਾ ਬੁੱਢਾ ਜੀ ਨੂੰ ਇਹਦੇ ਪਹਿਲੇ ਗ੍ਰੰਥੀ ਥਾਪਿਆ ਗਿਆ ਔਰ ਉਹ ਦਿਨ ਮਨਾਇਆ ਜਾਂਦਾ। ਤੇ ਮੈਨੂੰ ਕਈ ਵਾਰੀ ਬਾਬਾ ਬੁੱਢਾ ਦੀ ਬੀੜ ਜਾਣ ਦਾ ਮੌਕਾ ਮਿਲਿਆ, ਬਹੁਤ ਸਾਰੇ ਲੋਕ ਉੱਥੇ ਸੁੱਖਣ ਸੁੱਖਣ ਜਾਂਦੇ ਆ ਤੇ ਪਾਪਾ ਜੀ ਮੈਂ ਅਸੀਂ ਬਹੁਤ ਵੱਡੀਆਂ ਵੱਡੀਆਂ ਜਿਹੜੀਆਂ ਸੰਗਤਾਂ ਦੇ ਵਿੱਚ ਉੱਥੇ ਢਾਡੀ ਵਾਰਾਂ ਪੇਸ਼ ਕੀਤੀਆਂ, ਬਹੁਤ ਵੱਡਾ ਸਥਾਨ ਹੈ ਅੰਮ੍ਰਿਤਸਰ ਦੇ ਨੇੜੇ ਹੈ ਤਰਨ ਤਾਰਨ ਦੇ। ਸੋ ਮੈਂ ਦੱਸਣਾ ਇਹ ਚਾਹੁੰਦਾ ਕਿ 13 ਸਪਤੰਬਰ ਨੂੰ ਸ਼੍ਰੀ ਗੁਰੂ ਸਿੰਘ ਸਭਾ ਮਾਲਟਨ ਵੱਲੋਂ ਹਰ ਸਾਲ ਦੀ ਤਰ੍ਹਾਂ ਇਹ ਨਗਰ ਕੀਰਤਨ ਹੋ ਰਿਹਾ ਤੇ ਸਾਰੀਆਂ ਸਿੱਖ ਸੰਗਤਾਂ ਨੂੰ ਵੱਧ ਚੜ ਕੇ ਪਹੁੰਚਣ ਲਈ ਬੇਨਤੀ ਕੀਤੀ ਜਾਂਦੀ ਹੈ। ਜਾਣਕਾਰੀ ਲਈ 905-671-1662 ਤੇ ਗਿੱਲ ਫਾਰਮ ਡਿਕਸੀ ਰੋਡ ਦੇ ਉੱਪਰ ਹੈ, ਡਿਕਸੀ ਤੇ ਕਿੰਗ ਦੇ ਬਿਲਕੁਲ ਕਾਰਨਰ ਕੈਲਡਨ ਚ। ਔਰ ਨਵੀਂ ਇੰਨਾ ਵੈਲ ਔਰਗੇਨਾਈਜ਼ਡ ਔਰ ਇੰਨੀਆਂ ਲਹਿ ਲਹਾਉਂਦੀਆਂ ਸਬਜ਼ੀਆਂ, ਫਾਰਮ ਵਿੱਚੋਂ ਸਾਗ ਟੁੱਟ ਕੇ ਆ ਰਿਹਾ, ਮੂਲੀਆਂ ਪੱਟ ਕੇ ਲਿਆ ਰਹੇ ਹੈ ਔਰ ਗਾਜਰਾਂ ਪੱਟ ਕੇ ਲਿਆ ਰਹੇ ਹੈ, ਟਮਾਟਰ ਲਿਆ ਰਹੇ ਹੈ ਔਰ ਪੂਰਾ ਧੋ ਕੇ ਸਾਫ ਸੂਫ ਕਰਕੇ ਫਿਰ ਉਹਨਾਂ ਨੇ ਇੱਕ ਬਹੁਤ ਖੂਬਸੂਰਤ ਯਾਨੀ ਮਾਰਕੀਟ ਪਲੇਸ ਬਣਾਇਆ ਹੋਇਆ,
0: ਮੈਂ ਦੇਖਿਆ ਹਾਂਜੀ
1: ਹਾਂ। ਔਰ ਉਹਦੇ ਵਿੱਚ ਫਿਰ ਉਹ ਰੱਖੇ ਹੁੰਦੇ ਆ,
0: ਔਰਗਨਾਈਜ਼ ਬਹੁਤ ਸਫਾਈ ਹੈ ਅੰਦਰ, ਨਾਲੇ ਚੁਣ ਚੁਣ ਕੇ ਚੀਜ਼ਾਂ ਰੱਖੀਆਂ ਹੋਈਆਂ,
1: ਚੁਣ ਚੁਣ ਕੇ ਰੱਖੀਆਂ ਹੋਈਆਂ ਔਰ ਟਰਾਲੀਆਂ ਰੱਖੀਆਂ ਹੋਈਆਂ ਉਹਨਾਂ ਨੇ, ਉਹਨਾਂ ਟਰਾਲੀਆਂ ਚ ਲੋਕ ਸਾਗ ਪਾਲਕ ਔਰ ਜਿਹੜੇ ਖਰਬੂਜ਼ੇ ਏਡੇ ਏਡੇ ਵੱਡੇ ਔਰ ਪੇਠਾ ਪਿਆ ਬਹੁਤ ਸਾਰਾ
0: ਤੇ ਰੋਜ਼ ਫਰੈਸ਼ ਪਿਕ ਕਰਦੇ ਆ,
1: ਰੋਜ਼ ਫਰੈਸ਼ ਪਿਕ ਕਰਦੇ ਆ ਔਰ ਬੜਾ ਹੀ ਔਰਗਨਾਈਜ਼ਡ ਸਿਸਟਮ ਦੇ ਨਾਲ, ਜਿਵੇਂ ਆਪਾਂ ਵੱਡੀਆਂ ਵੱਡੀਆਂ ਫਾਰਮ ਦੇ ਵਿੱਚ ਮਾਰਕੀਟਾਂ ਲੱਗੀਆਂ ਦੇਖਦੇ ਹਾਂ ਉਸ ਤਰ੍ਹਾਂ ਗਿੱਲ ਫਾਰਮ ਨੇ ਸਾਰਾ ਔਰਗਨਾਈਜ਼ ਕੀਤਾ ਹੋਇਆ। ਔਰ ਜਿਹੜੀ ਗੱਲ ਤੁਸੀਂ ਚਿਬੜਾਂ ਦੀ ਕੀਤੀ, ਸੱਚੀ ਮੁੱਚੀ ਚਿਬੜਾਂ ਦਾ ਸਾਈਜ਼ ਦੇਖ ਕੇ ਬੜੀ ਕਮਾਲ ਦੀ, ਔਰ ਉਹ ਵੀ ਉਹਨਾਂ ਨੇ ਉੱਥੇ ਡਿਸਪਲੇ ਕੀਤੇ ਹੋਏ ਆ, ਚਿਬੜ ਨੇ ਤੇ ਨਾਲ ਲਸਣ ਹੈ ਜਿਹੜਾ ਉਹਨਾਂ ਦਾ ਆਪਦਾ ਔਰਗੈਨਿਕ ਤਿਆਰ ਕੀਤਾ ਹੋਇਆ ਤੇ ਕਰੇਲੇ, ਬਹੁਤ ਸਾਰੀ ਹੋਰ ਆਈਟਮਾਂ ਨੇ। ਤੇ ਮੈਂ ਤੁਹਾਨੂੰ ਰਿਕੁਐਸਟ ਕਰੂੰਗਾ ਕਿ ਤੁਸੀਂ ਵੀਕਐਂਡ ਤੇ ਜਾਂ ਕੱਲ ਨੂੰ ਪਰਸੋਂ, ਅੱਜ ਵੀ ਨਵੀਂ
0: ਲਾਈਨਾਂ
1: ਲਾਈਨਾਂ ਲੱਗੀਆਂ ਪਈਆਂ ਸੀ,
0: ਨਹੀਂ ਜਿੱਥੇ ਕੁਆਲਿਟੀ ਹੁੰਦੀ ਹੈ ਤੇ ਉਹ ਵਰਡ ਆਫ ਮਾਊਥ ਹੁਣ ਆਪਾਂ ਸ਼ੇਅਰ ਕਰਦੇ ਹਾਂ ਤੇ
1: ਬਿਲਕੁਲ
0: ਲੋਕ ਜਾਣਦੇ ਜ਼ਰੂਰ ਨੇ।
1: ਬਹੁਤ ਸਾਰੇ ਜਿਹੜੇ ਲੋਕ ਉੱਥੇ ਮਿਲੇ ਉਹ ਕਹਿੰਦੇ ਜੀ ਅਸੀਂ ਨਵੀਂ ਨੂੰ ਸੁਣ ਕੇ ਆਏ ਹਾਂ, ਪੰਜਾਬੀ ਲਹਿਰਾਂ ਸੁਣ ਕੇ ਆਏ ਹਾਂ ਔਰ ਉਹਦੇ ਲਈ ਉਹ ਖਾਸ ਉੱਥੇ ਉਹਨਾਂ ਨੂੰ ਡਿਸਕਾਊਂਟ ਵੀ ਦੇ ਰਹੇ ਆ। ਤੋ ਗਿੱਲ ਫਾਰਮ ਦੇ ਕੈਵਨ ਜੀ ਉਹਨਾਂ ਦਾ ਪਰਿਵਾਰ ਬੜਾ ਖੁਸ਼ ਹੈ, ਪੰਜਾਬੀ ਲਹਿਰਾਂ ਦੀ ਜਿਹੜੀ ਇਨਫੋਰਮੇਸ਼ਨ ਆ ਉਹਦੇ ਤੋਂ ਬੜਾ ਖੁਸ਼ ਨੇ। ਤੋ ਮੈਂ ਤੁਹਾਨੂੰ ਰਿਕਮੈਂਡ ਕਰੂੰਗਾ ਕਿ ਤੁਸੀਂ ਇੱਕ ਵਾਰ ਜ਼ਰੂਰ ਗਿੱਲ ਫਾਰਮ ਤੇ ਜਾ ਕੇ ਆਇਓ ਤੇ ਤੁਹਾਨੂੰ ਮੈਂ ਕਹਿੰਦਾ ਇੱਕ ਐਸਾ ਐਕਸਪੀਰੀਅੰਸ ਹੋਊਗਾ ਕਿ ਤੁਸੀਂ ਕਹੋਗੇ ਯਾਰ ਬਸ ਪੰਜਾਬ ਦੇ ਵੱਡੇ ਫਾਰਮ ਵਿੱਚੋਂ ਹੀ ਸਾਗ ਤੋੜ ਲਿਆਂਦਾ। ਸੋ ਹੋਰ ਬਹੁਤ ਸਾਰੀਆਂ ਆਈਟਮਸ ਨੇ।
0: ਸੋ ਗਿੱਲ ਫਾਰਮ ਤੇ ਐਡਰੈਸ ਹੈ 14085 ਡਿਕਸੀ ਰੋਡ, ਡਿਕਸੀ ਕਿੰਗ ਦੇ ਕੋਰਨਰ ਤੇ ਹੈ ਤੇ ਡੇਲੀ 10 ਤੋਂ 8 ਖੁੱਲਦੇ ਨੇ।
1: 905-925-2300 ਉਹਨਾਂ ਦਾ ਫੋਨ ਨੰਬਰ।
0: 2300 ਠੀਕ ਹੈ, 905-925-2300। ਮੈਂ ਨਾ ਹੁਣੇ ਇੱਕ ਕਾਲ ਆਈ ਸੀ ਇੱਕ ਲਿਸਨਰ ਦੀ
1: ਜੀ,
0: ਤੇ ਮੈਂ ਇੱਕ ਕੌਫੀ ਸ਼ੌਪ ਦੀ ਵੀਡੀਓ ਪਾਈ ਸੀ, ਉਹ ਗਿੱਲ ਫਾਰਮ ਤੋਂ 1 ਮਿੰਟ ਹੀ ਦੂਰ ਆ।
1: ਅੱਛਾ, ਉੱਥੇ
0: ਤੇ ਉੱਥੇ ਨੇੜੇ ਆ, ਉਹ ਵੀਰ ਦਾ ਫੋਨ ਆਇਆ, ਥੈਂਕ ਯੂ ਕਰਨ ਦਾ, ਕਹਿੰਦੇ ਭਾਜੀ ਤੁਹਾਡਾ ਬਹੁਤ ਥੈਂਕ ਯੂ ਤੁਸੀਂ ਵੀਡੀਓ ਪਾਈ। ਮੈਨੂੰ ਲੱਗਿਆ ਕਿ ਉਹ ਚਲੋ ਕੌਫੀ ਵਧੀਆ ਲੱਗੀ ਤਾਂ ਥੈਂਕ ਯੂ ਕਰਤਾ ਵੀ ਤੁਹਾਨੂੰ ਸੁਣ ਕੇ ਗਏ। ਕਹਿੰਦੇ ਭਾਜੀ ਸਾਨੂੰ ਇੰਨਾ ਫਾਇਦਾ ਹੋਇਆ ਉੱਥੇ ਜਾਣ ਦਾ, ਕਹਿੰਦੇ ਸਾਡਾ ਬੜਾ ਮਨ 'ਚ ਸੀਗਾ ਕਿ ਅਸੀਂ ਕੌਫੀ ਸ਼ੌਪ ਖੁਦ ਹੀ ਖੋਲ੍ਹਣੀ ਆ।
1: ਅੱਛਾ,
0: ਤੇ ਉਹ ਜਿਹੜੀ ਕੌਫੀ ਸ਼ਾਪ ਹੈ ਉਹ ਖੁਦ ਕੌਫੀ ਪ੍ਰੋਡਿਊਸ ਕਰਦੇ ਆ ਤੇ ਇੰਪੋਰਟਰ ਬਹੁਤ ਵੱਡੇ ਨੇ। ਕਹਿੰਦੇ ਭਾਜੀ ਅਸੀਂ ਉੱਥੇ ਗਏ, ਉਹਨੂੰ ਦੱਸਿਆ ਬੰਦੇ ਨੂੰ ਵੀ ਅਸੀਂ ਨਵੀਂ ਦੀ ਵੀਡੀਓ ਦੇਖ ਕੇ ਆਏ ਆ, ਤੇ ਉਹ ਚਲੋ ਬੜਾ ਖੁਸ਼ ਹੋਇਆ। ਤੇ ਕਹਿੰਦੇ ਨਵੀਂ ਹੁਣ ਸਾਡੀ ਉਹਦੇ ਨਾਲ ਗੱਲਬਾਤ ਹੋਈ ਤੇ ਉਹ ਹੁਣ ਸਾਨੂੰ ਕੌਫੀ ਸਾਡੀ ਨਵੀਂ ਕੌਫੀ ਸ਼ਾਪ ਲਈ ਸਪਲਾਈ ਵੀ ਕਰੂਗਾ।
1: ਕਿਆ ਬਾਤ ਹੈ।
0: ਸੋ ਮੈਂ ਕਿਹਾ ਵੀ ਕਿਵੇਂ ਲੋਕ ਇੱਕ ਦੂਜੇ ਨਾਲ ਜੁੜਦੇ ਆ,
1: ਰਿਲੇਸ਼ਨਸ ਕਿਵੇਂ ਬਣਦੇ ਆ, ਔਰ ਜਿਹੜਾ ਮਾਧਿਅਮ ਆ ਨਾ, ਜਿਹੜਾ ਭਾਵੇਂ ਉਹ ਰੇਡੀਓ ਆ ਭਾਵੇਂ ਸੋਸ਼ਲ ਮੀਡੀਆ, ਔਰ ਤੁਸੀਂ ਜਦੋਂ ਕਿਸੇ ਤੇ ਵਿਸ਼ਵਾਸ ਕਰਨ ਲੱਗ ਜਾਂਦੇ ਹੋ। ਹੁਣ ਨਵੀਂ ਆਪਾਂ ਪਿਛਲੇ 30 ਵਰ੍ਹਿਆਂ ਚ ਬਿਜ਼ਨਸਮੈਨ ਦਾ ਤੇ ਸਰੋਤਿਆਂ ਦਾ ਵਿਸ਼ਵਾਸ ਹੀ ਜਿੱਤਿਆ, ਔਰ ਉਹ ਵਿਸ਼ਵਾਸ ਜਿਹੜਾ ਅੱਜ ਜਿੱਥੇ ਵੀ ਆਪਾਂ ਜਾਂਦੇ ਆ ਉੱਥੇ ਨਵੀਂ ਦੇ ਸ਼ੋਅ ਦੀ ਗੱਲ ਹੁੰਦੀ ਆ, ਬਿਜ਼ਨਸਮੈਨ ਵੀ ਬਹੁਤ ਖੁਸ਼ ਆ, ਲਿਸਨਰ ਵੀ ਬਹੁਤ ਖੁਸ਼ ਆ, ਤੇ ਜਿੱਥੇ ਤੱਕ ਸਾਡੀ ਆਵਾਜ਼ ਪਹੁੰਚਦੀ ਆ। ਅੱਜ ਤੁਸੀਂ ਟਿਕਟੋਕ ਤੇ ਲਾਈਵ ਹੋਏ, ਦੇਖੋ ਕਿੱਡੀ ਦੂਰੋਂ ਦੂਰੋਂ ਲੋਕਾਂ ਨੇ ਆਪਾਂ ਨੂੰ ਸੁਣਿਆ, ਤੇ ਆਉਣ ਵਾਲੇ ਦਿਨਾਂ ਚ ਅਸੀਂ ਹੋਰ ਵੀ ਕੋਸ਼ਿਸ਼ ਕਰਾਂਗੇ ਤੁਹਾਡੇ ਨੇੜੇ ਹੋਣ ਦੀ, ਤੇ ਤੁਸੀਂ ਇਸੇ ਤਰ੍ਹਾਂ ਪੰਜਾਬੀ ਲਹਿਰਾਂ ਨੂੰ ਸਹਿਯੋਗ ਦਿੰਦੇ ਰਹੋ। ਤੇ ਇੱਕ ਵਾਰੀ ਫਿਰ ਨਗਰ ਕੀਰਤਨ ਤੇ ਜ਼ਰੂਰ ਹੁੰਮ ਹੁਮਾ ਕੇ ਪਹੁੰਚੋ 13 ਸਪਟੰਬਰ ਐਤਵਾਰ ਵਾਲੇ ਦਿਨ ਸ੍ਰੀ ਗੁਰੂ ਸਿੰਘ ਸਭਾ ਮਾਲਟਨ, ਤੇ ਵੀਕਐਂਡ ਤੇ ਤੁਸੀਂ ਗਿੱਲ ਫਾਰਮ ਤੇ ਚੱਕਰ ਜ਼ਰੂਰ ਲਾ ਕੇ ਆਉਣਾ। ਤੇ ਤੁਸੀਂ ਕਹੋਗੇ ਯਾਰ ਕਮਾਲਾਂ ਹੀ ਹੋ ਗਈਆਂ, ਹਰ ਆਈਟਮ ਤੁਹਾਨੂੰ ਵੈਲ ਪਲੇਸਡ ਮਿਲੂਗੀ, ਸਾਫ ਸੁਥਰੀ ਮਿਲੂਗੀ, ਔਰਗੈਨਿਕ ਮਿਲੂਗੀ, ਤੇ ਨਾਲ ਤੁਸੀਂ ਕਹਿੰਦੇ ਕਿ ਸਾਗ ਲਿਆਓ ਤੇ ਸਾਗ ਦੀ ਤੇ ਮੱਕੀ ਦੀਆਂ ਰੋਟੀਆਂ ਹੈ ਬਿਨਾਂ ਗਿਣੇ ਖਾਈ ਜਾਵਾਂ
0: ਖਾਈ ਜਾਵਾਂ,
1: ਤਾਂ ਬਹੁਤ ਖੁਸ਼ੀਆਂ।
0: ਕੱਲ ਮੱਖਣ ਬਰਾੜ ਜੀ ਦਾ ਵੀ ਫੋਨ ਆਇਆ ਸੀਗਾ,
1: ਮੱਖਣ ਬਰਾੜ
0: ਆਪਣਾ ਪੰਜਾਬ
1: ਦੀ ਕਿਤਾਬ ਹੋਵੇ,
0: ਤੇ ਨਾਲੇ ਸਾਰਿਆਂ ਨੂੰ ਇੱਕ ਸੱਦਾ ਇਹ ਵੀ ਦੇਈਏ ਕਿ ਕੱਲ ਨੂੰ ਪੰਜਾਬੀ ਲਹਿਰਾਂ ਲਾਈਵ ਔਨ ਲੋਕੇਸ਼ਨ ਹੋਵੇਗਾ ਸਬਜ਼ੀ ਮਾਰਕੀਟ ਰੈਸਟੋਰੈਂਟ ਤੇ
1: ਜੀ।
0: ਇਹ ਜਿਹੜੀ ਤੀਜੀ ਲੋਕੇਸ਼ਨ ਹੈ ਇਹ ਬਸ ਰੈਸਟੋਰੈਂਟ ਹੈ, ਤੇ 1650 ਵਿਲੀਅਮ ਪਾਰਕਵੇ ਵਿਲੀਅਮਸ ਤੇ ਟੋਲਬ੍ਰਮ ਤੇ। ਸੋ ਪਾਓ ਭਾਜੀ 1 ਕਿਲੋ ਦੂਜੀ ਫ੍ਰੀ, ਕੱਲ ਨੂੰ ਗੰਨੇ ਦਾ ਰਸ 1 ਕਿਲੋ ਦੂਜਾ ਫ੍ਰੀ, ਜਲੇਬੀ 1 ਪਾਉਣ ਲਓ ਦੂਜਾ ਪਾਉਣ ਫ੍ਰੀ, ਤੇ ਜਿਹੜੇ ਪਹਿਲੇ 5 ਸਾਡੇ ਲਿਸਨਰ ਆਉਣਗੇ 6 ਵਜੇ, ਪਹਿਲੇ 5 ਨੂੰ 1 ਪਾਉਣ ਮੱਛੀ ਫ੍ਰੀ ਹੈ, ਅਗਲੇ 5 ਨੂੰ 1 ਪਾਉਣ ਜਲੇਬੀ ਫ੍ਰੀ ਹੈ, ਅਗਲੇ 5 ਨੂੰ 1 ਬਿਰਿਆਨੀ ਫ੍ਰੀ ਹੈ। ਸਬਜ਼ੀ ਮਾਰਕੀਟ ਤੇ ਪੰਜਾਬੀ ਲਹਿਰਾਂ ਦੀ ਪੂਰੀ ਟੀਮ ਕੱਲ ਨੂੰ ਲਾਈਵ ਹੋਵੇਗੀ, ਤੀਜੀ ਲੋਕੇਸ਼ਨ ਵਿਲੀਅਮ ਪਾਰਕਵੇ ਤੇ ਟੋਲਬ੍ਰਮ ਤੇ। ਸੋ ਜ਼ਰੂਰ ਪਹੁੰਚਿਓ।
1: ਇੱਕ ਲਾਹਾ ਲੈ ਲਈਏ, ਹੁਣ ਉਹਨਾਂ ਵੀ ਮਾਈਕ ਮੂਹਰੇ ਆ ਹੀ ਗਿਆ, ਤੇ ਇੱਕ ਅਸੀਂ ਸ਼ੁਭ ਇੱਛਾਵਾਂ ਦੇਣੀਆਂ ਚਾਹੁੰਦੇ ਹਾਂ ਕਿ ਕੱਲ੍ਹ ਸ਼ਾਮ ਨੂੰ ਗੁਰਸ਼ਰਨ ਮਾਨ, ਸਾਨੂੰ ਪਤਾ ਕਿ ਬਹੁਤ ਵੱਡੇ ਐਕਟਰ ਨੇ ਔਰ ਬਹੁਤ ਖੂਬਸੂਰਤ ਉਹਨਾਂ ਨੇ ਟੈਲੀਵਿਜ਼ਨ ਪ੍ਰੋਗਰਾਮ ਕੀਤਾ, ਔਰ ਨਾਲ ਦੀ ਨਾਲ ਬਹੁਤ ਸਾਰੀਆਂ ਫਿਲਮਾਂ 'ਚ ਵੀ ਗੁਰਸ਼ਰਨ ਮਾਨ ਨੇ ਕੰਮ ਕੀਤਾ,
0: ਹਰਭਜਨ ਮਾਨ ਜੀ ਦੇ ਨਾਲ,
1: ਹਰਭਜਨ ਮਾਨ ਉਹਨਾਂ ਦੀ ਹੀਰ ਰਾਂਝਾ 'ਚ ਕੰਮ ਕੀਤਾ, ਤੋ ਗੁਰਸ਼ਰਨ ਮਾਨ ਨੇ ਬਾਲੀਵੁੱਡ ਦੀਆਂ ਫਿਲਮਾਂ 'ਚ ਵੀ ਕੰਮ ਕੀਤਾ ਹੋਇਆ। ਗੁਰਸ਼ਰਨ ਮਾਨ ਪਾਇਨੀਅਰ ਨੇ, ਮੋਢੀ ਜਿਹੜੇ ਲੋਕ ਹੁੰਦੇ ਨੇ ਰੇਡੀਓ ਟੈਲੀਵਿਜ਼ਨ ਦੇ, ਉਹਨਾਂ ਵੱਲੋਂ ਕੱਲ੍ਹ ਨੂੰ ਸਪਰਨਜ਼ਾ ਬੈਂਕਟ ਹਾਲ ਵਿੱਚ ਮੀਡੀਆ ਦੇ ਪਿਤਾਮਾ, ਸਾਡੇ ਉੱਤਰੀ ਅਮਰੀਕਾ ਵਿੱਚ ਮੀਡੀਆ ਦੇ ਥੰਮ ਤੇ ਮੀਡੀਆ ਦੇ ਮੋਢੀ ਦਰਸ਼ਨ ਸਹੋਤਾ ਜੀ, ਔਰ ਉਹਨਾਂ ਦਾ ਸਨਮਾਨ ਕੀਤਾ ਜਾ ਰਿਹਾ, ਔਰ ਇਸ ਸਮੇਂ ਉੱਤੇ 2 ਪੰਜਾਬ ਦੀ ਵੱਡੀਆਂ ਹਸਤੀਆਂ ਪਹੁੰਚ ਰਹੀਆਂ ਨੇ। ਇੱਕ ਤਾਂ ਦਵਿੰਦਰ
0: ਖੰਨੇਵਾਲਾ
1: ਜੀ, ਬਹੁਤ ਚੰਗੇ ਲਿਖਾਰੀ ਤੇ ਗਾਇਕ, ਤੇ ਨਾਲ ਹਰਦੀਪ ਗਿੱਲ ਉਹ ਵੀ ਪਹੁੰਚ ਰਹੇ ਆ ਸਪਰਨਜ਼ਾ ਬੈਂਕਟ ਹਾਲ ਦੇ ਵਿੱਚ। ਹੋਰ ਜਾਣਕਾਰੀ ਤੁਸੀਂ ਗੁਰਸ਼ਰਨ ਮਾਨ ਜੀ ਨਾਲ ਗੱਲਬਾਤ ਕਰ ਸਕਦੇ ਹੋ, ਔਰ ਮੈਂ ਸਮਝਦਾ ਕਿ ਇਹ ਚੰਗਾ ਕਦਮ ਹੈ ਨਵੀਂ, ਜਿਹੜੇ ਲੋਕਾਂ ਨੇ ਰਾਹ ਪਾਏ। ਦੇਖੋ ਦਰਸ਼ਨ ਸਹੋਤਾ ਸਾਹਿਬ ਨੇ ਉਹਨਾਂ ਸਮਿਆਂ ਚ ਰੇਡੀਓ ਤੇ ਟੈਲੀਵਿਜ਼ਨ ਕੀਤਾ ਜਿਨ੍ਹਾਂ ਸਮਿਆਂ ਵਿੱਚ ਬਹੁਤ ਥੋੜੇ ਬਿਜ਼ਨਸ ਹੁੰਦੇ ਸੀ ਇੱਥੇ, ਪਰ ਦਰਸ਼ਨ ਸਹੋਤਾ ਦੀ ਇਹ ਗੱਲ ਸੀ, ਉਹਨਾਂ ਨੇ ਪੰਜਾਬੀ ਹਿੰਦੀ ਵਿੱਚ ਜਿੱਥੇ ਪ੍ਰੋਗਰਾਮ ਪੇਸ਼ ਕੀਤੇ ਉੱਥੇ ਉਹਨਾਂ ਨੇ ਸਿਨੇਮਾ ਵੀ ਚਾਲੂ ਕੀਤਾ, ਹੈਂ ਸਿਨੇਮਾ ਜਲਾਲ ਸਟਰੀਟ ਤੇ ਦਰਸ਼ਨ ਸਹੋਤਾ ਜੀ ਦਾ ਹੁੰਦਾ ਸੀਗਾ, ਤੇ ਨਾਲ ਦੀ ਨਾਲ ਦਰਸ਼ਨ ਸਹੋਤਾ ਜਿਹੜੇ ਵੱਡੇ ਵੱਡੇ ਫਿਲਮ ਐਕਟਰ ਸੀ ਉਹ ਵੀ ਦਰਸ਼ਨ ਸਹੋਤਾ ਦੇ ਸ਼ੋਅ ਤੋਂ ਬਿਨਾ ਉਹਨਾਂ ਦਾ ਸ਼ੋਅ ਕਾਮਯਾਬ ਨਹੀਂ ਸੀ।
0: ਅਮਿਤਾਬ ਬੱਚਨ ਵਰਗੇ,
1: ਅਮਿਤਾਬ ਬੱਚਨ, ਧਰਮਿੰਦਰ, ਜਿੰਨੇ ਵੀ ਪੁਰਾਣੇ ਰਾਜੇਸ਼ ਖੰਨਾ, ਜਿੰਨੇ ਵੀ ਵੱਡੇ ਸਿੰਗਰ ਆਏ ਨੇ, ਲਤਾ ਜੀ ਵੀ ਆਏ, ਰਫੀ ਸਾਹਿਬ ਆਏ, ਉਹ ਸਾਰਿਆਂ ਨੂੰ ਦਰਸ਼ਨ ਸਹੋਤਾ ਨੇ ਪ੍ਰਮੋਟ ਕੀਤਾ ਤੇ ਉਹਨਾਂ ਦਾ ਸਨਮਾਨ ਕੀਤਾ ਜਾ ਰਿਹਾ। ਤੇ ਉਹਦੇ ਲਈ ਇੱਕ ਥੋੜੀ ਜਿਹੀ ਆਪਦੀ ਵਡਿਆਈ ਕਰ ਲਈਏ, ਗੁਰਸ਼ਰਨ ਮਾਨ ਨੇ ਕੀ ਸਪੀਕਰ ਦੇ ਤੌਰ ਉੱਤੇ ਤੁਹਾਡੇ ਡੈਡੀ ਨੂੰ,
0: ਕਿਆ ਬਾਤ ਹੈ,
1: ਸਤਿੰਦਰਪਾਲ ਸਿੱਧਵਾ ਨੂੰ ਉਹਨਾਂ ਨੇ ਕਿਹਾ ਕਿ ਤੁਸੀਂ ਸਾਡੇ ਕੀ ਨੋਟ ਸਪੀਕਰ ਹੋ, ਤਾਂ ਮੇਰੇ ਲਈ ਮਾਣ ਵਾਲੀ ਗੱਲ ਹੈ। ਤੇ ਪਿਛਲੇ ਦਿਨੀ ਗੁਰਮੇਲ ਸਿੱਧੂ ਹੋਣਾ ਦੇ ਮੇਲੇ ਤੇ, ਕਿਰਤੀਆਂ ਦੇ ਮੇਲੇ ਤੇ ਵੀ ਲੋਕਾਂ ਨੂੰ ਮਿਲਣ ਦਾ ਮੌਕਾ ਮਿਲਿਆ, ਤੇ ਹਰਜੀਤ ਜੰਜੂਆ ਦੀ ਪਿਕਨਿਕ ਜਿਹੜੀ ਸੀ ਸਾਂਝਾ ਵਿਰਸਾ, ਉੱਥੇ ਵੀ ਬਹੁਤ ਪਿਆਰ ਦਿੱਤਾ ਲੋਕਾਂ ਨੇ, ਤੇ ਬਹੁਤ ਬਹੁਤ ਮਿਹਰਬਾਨੀ, ਥੈਂਕ ਯੂ ਵੈਰੀ ਮੱਚ ਰਵੀ, ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ, ਧੰਨਵਾਦ।
0: ਕੋਈ ਗੱਲ ਨਹੀਂ, ਥੈਂਕ ਯੂ ਸੋ ਮਚ। ਸੋ ਇੱਕ ਤੁਹਾਨੂੰ ਹੁਣ ਗੀਤ ਵੀ ਸੁਣਾਉਂਦੇ ਹਾਂ, ਦੋ ਮੈਸੇਜ ਸ਼ੇਅਰ ਕਰਦੀ ਹੈ। ਯਾਦ ਰੱਖੋ ਤੁਸੀਂ ਹਮੇਸ਼ਾ ਦੀ ਤਰ੍ਹਾਂ ਇੱਕੋ ਇੱਕ ਇੰਡੀਅਨ ਫਰੂਟ ਲੈਂਡ ਨੂੰ, ਇੰਡੀਅਨ ਫਰੂਟ ਲੈਂਡ ਨੇ ਐਡੀ ਜ਼ਬਰਦਸਤ ਸੇਲ ਆਤੀ ਆਪਣੀ ਸੈਂਡਲਵੁੱਡ ਐਂਡ ਹਰਿੰਟੇਰੀਆ ਲੋਕੇਸ਼ਨ ਤੋਂ। ਅੱਜ ਸੇਲ ਸ਼ੁਰੂ ਹੋਈ ਹੈ, ਸੁਪਰ ਸੇਲ। ਸ਼ੇਰ ਦੇਸੀ ਸਟਾਈਲ ਆਟਾ 10 ਪਾਉਂਡ ਦਾ ਬੈਗ 6.99, 20 ਪਾਉਂਡ ਦਾ ਸਵਰਨਾ ਚੱਕੀ ਆਟਾ ਦਾ ਬੈਗ 10.99, ਇੰਡੀਆ ਗੇਟ ਰਾਈਸ 10 ਪਾਉਂਡ 8.99 ਦਾ, 2% ਦਾ ਜਿਹੜਾ ਮਿਲਕ ਹੈ 4 ਲੀਟਰ 4.99, ਤੇ ਬਰਾਡ ਦਾ ਦੇਸੀ ਘਿਓ 1.8 ਕੇਜੀ 22.99। ਬੜੀਆਂ ਡੀਲਾਂ ਨੇ ਸਿਰਫ ਸੈਂਡਲਵੁੱਡ ਹਰਿੰਟੇਰੀਆ, ਨਵੀਂ ਲੋਕੇਸ਼ਨ ਹੈ, ਉੱਥੇ ਇਹਨਾਂ ਦਾ ਰੈਸਟੋਰੈਂਟ ਵੀ ਹੈ। ਵੈਜ ਬਰਗਰ 3.99, ਵੈਜ ਥਾਲੀ 4.99, ਚਿਕਨ ਬਰਿਆਨੀ 6.99। ਸੋ 25 ਸੈਂਡਲਵੁੱਡ, ਸੈਂਡਲਵੁੱਡ ਐਂਡ ਹਰਿੰਟੇਰੀਆ ਇੰਡੀਅਨ ਫਰੂਟ ਲੈਂਡ।
1: ਨਵੀਂ ਇੱਕ ਤੁਸੀਂ ਵਾਰ ਵਾਰ ਦੱਸਦੇ ਆ ਰਹੇ ਹੋ, ਤੇ ਮੈਂ ਵੀ ਆਪਣੇ ਵੱਲੋਂ ਪੁਰਜ਼ੋਰ ਇਹ ਅਪੀਲ ਕਰਦਾ ਕਿ 18 ਸਪਟੰਬਰ ਨੂੰ ਪੰਜਾਬ ਦੇ ਰਾਜ ਗਾਇਕ ਅਤੇ ਸੂਫੀ ਅਤੇ ਫੋਕ ਗਾਇਕੀ ਦੇ ਮਾਹਰ ਹੰਸ ਰਾਜ ਹੰਸ ਤੁਹਾਡੇ ਸ਼ਹਿਰ ਵਿੱਚ ਪੇਸ਼ ਹੋ ਰਹੇ ਨੇ, ਲਿਵਿੰਗ ਆਰਟ ਸੈਂਟਰ ਦੇ ਵਿੱਚ ਮਿਸ ਸਾਗਾ, ਬਹੁਤ ਖੂਬਸੂਰਤ ਆਡੀਟੋਰੀਅਮ ਆ, ਤੇ ਹੰਸ ਰਾਜ ਹੰਸ ਨੂੰ ਸੁਣਨਾ ਇਬਾਦਤ ਵਰਗਾ ਕੰਮ ਹੈ। ਬਹੁਤ ਪਿਆਰਾ ਗਾਉਂਦੇ ਆ ਔਰ ਚੰਗੀ ਸ਼ਖਸੀਅਤ ਨੇ, ਔਰ ਪੈਰ ਨਹੀਂ ਛੱਡੇ ਧਰਤੀ ਤੇ, ਕਹਿੰਦੇ ਹੁੰਦੇ ਆ ਪੈਰ ਰੱਖੇ ਉਹਨਾਂ ਨੇ ਹਮੇਸ਼ਾ। ਤੋ ਹੰਸ ਰਾਜ ਹੰਸ ਤੁਹਾਡੇ ਲਈ ਪੰਜਾਬੀ ਵਿਰਸਾ ਪੇਸ਼ ਕਰ ਰਿਹਾ ਸਾਡਾ ਅਜ਼ੀਜ਼ ਹਰਜੀਤ ਜੀ, ਔਰ ਤੁਸੀਂ ਟਿਕਟਾਂ ਟਿਕਟ ਮਾਸਟਰ ਤੋਂ ਲੈ ਸਕਦੇ ਹੋ ਜਾਂ ਫਿਰ ਹਰਜੀਤ ਉਹਨਾਂ ਨੂੰ ਫੋਨ ਕਰੋ। ਇਹ 18 ਸਪਟੰਬਰ ਨੂੰ ਆ, ਤੋ ਜਾਣਕਾਰੀ ਲਈ ਫੋਨ ਹੈ 647-448-1000, ਤੇ ਉਹਨਾਂ ਦੇ ਗੀਤ ਸੰਗੀਤ ਨੂੰ ਮਾਣੋ। ਹੰਸ ਰਾਜ ਹੰਸ ਰਾਜ ਗਾਇਕ ਤੁਹਾਡੇ ਵਾਸਤੇ ਪੇਸ਼ ਹੋ ਰਹੇ ਨੇ 18 ਸਪਟੰਬਰ ਨੂੰ।
0: ਬਿਲਕੁਲ, ਐਂਡ ਟਿਕਟ ਮਾਸਟਰ .ca ਤੇ ਜਾਓ, ਈਜ਼ਲੀ ਟਿਕਟਾਂ ਲਓ, ਤੇ ਹੰਸ ਰਾਜ ਹੰਸ, ਬਾਕੀ ਮੈਂ ਕਹਿੰਦਾ ਉਹਨਾਂ ਕਿ ਜਿਹੜੇ ਅੱਜ ਕੱਲ੍ਹ ਦੇ ਵੀ ਗਾਇਕ ਨੇ ਉਹ ਵੀ ਹੰਸ ਰਾਜ ਹੰਸ ਸਾਹਿਬ ਦੇ ਅੱਗੇ ਖੜ ਕੇ ਕੰਬਣ ਲੱਗ ਪੈਂਦੇ ਆ। ਸੋ ਤੁਸੀਂ ਜ਼ਰੂਰ ਟਿਕਟਾਂ ਲਓ, ਐਂਡ ਇਹ ਦੇਖੋ ਵੰਸ ਇਨ ਅ ਲਾਈਫ ਟਾਈਮ ਟਾਈਪ ਦੇ ਸ਼ੋਅ ਹੁੰਦੇ ਆ ਹੰਸ ਰਾਜ ਹੰਸ। ਟਿਕਟ ਮਾਸਟਰ .ca ਮੈਂ ਨਾ ਜ਼ਰੂਰ ਇੱਕ ਲਾਈਵ ਹੰਸ ਜੀ ਨੇ ਆਵਾਜ਼ ਪੰਜਾਬ ਦੀ ਦੇ ਵਿੱਚ, ਉਹ ਨਾ ਸਿਰਫ ਜੱਜ ਨਹੀਂ, ਉਹਨਾਂ ਨੂੰ ਹਾਇਰ ਲੈਵਲ ਦੇ ਜੱਜ ਦੇ ਤੌਰ ਤੇ ਬਿਠਾਇਆ ਹੋਇਆ ਸੀਗਾ।
1: ਬਿਲਕੁਲ,
0: ਤੇ ਅੱਗੇ ਰਣਜੀਤ ਬਾਵਾ ਬੈਠਾ, ਕਮਲ ਖਾਨ ਹੈ, ਤੇ ਵਿਚਾਰਾ ਦਿਲ ਜਾਨ ਜੋ ਨਹੀਂ ਰਿਹਾ ਉਹ ਹੈ, ਤੇ ਹੰਸ ਜੀ ਨੇ ਜਦੋਂ ਗਾਇਆ ਮੈਂ ਤੁਹਾਨੂੰ ਸੁਣਾਉਣਾ, ਤੇ ਬਸ ਬਾਵੇ ਹੁਣੇ ਵੀ ਕਹਿੰਦੇ ਵੀ ਇਸ ਤੋਂ ਉੱਪਰ ਕੁਛ ਨਹੀਂ।
1: ਇਹ ਲੋਕ ਜਿਹੜੇ ਆ ਨਾ, ਸਰਦੂਲ ਸਿਕੰਦਰ ਹੋਇਆ, ਹੰਸ ਰਾਜ ਹੰਸ ਹੋਇਆ, ਬਰਕਤ ਸਿੱਧੂ ਹੋਇਆ, ਔਰ ਵਡਾਲੀ ਬ੍ਰਦਰਸ ਹੋਏ, ਇਹ ਲੋਕ ਘਰਾਣੇ ਦੇ ਗਾਇਕ ਆ, ਔਰ ਪੰਜਾਬੀਆਂ ਨੂੰ ਜ਼ਰੂਰ ਇਸ ਤਰ੍ਹਾਂ ਦੀ ਗਾਇਕੀ ਨੂੰ ਉਤਸ਼ਾਹਿਤ ਕਰਨਾ ਚਾਹੀਦਾ। ਜਦੋਂ ਅਸੀਂ ਕਹਿੰਦੇ ਅਸੀਂ ਆਪਣੇ ਵਿਰਸੇ ਨਾਲ ਜੁੜਨਾ, ਆਪਣੇ ਪਿਛੋਕੜ ਨਾਲ ਜੁੜਨਾ, ਕੈਸੇ ਗੀਤ ਗਾਏ ਇਹਨਾਂ ਦੀ, ਨਾ ਧੁੱਪ ਰਹਿਣੀ ਨਾ
0: ਛਾਂ,
1: ਪੱਤਾ ਪੱਤਾ ਸਿੰਘਾਂ ਦਾ ਵੈਰੀ, ਤੇ ਕੱਲ ਪਰਸੋਂ ਮੈਂ ਗੁਣਗੁਣਾ ਰਿਹਾ ਸੀਗਾ ਮੇਰੇ ਬਾਜਾਂ ਵਾਲੇ ਮਾਹੀ ਦਾ, ਸੋਹਣੇ ਸੰਤ ਸਿਪਾਹੀ ਦਾ, ਪੰਥ ਵੇ ਮਿਸਾਲ ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਤੋ ਹੰਸ ਉਹਨਾਂ ਨੇ ਇੱਕ ਵਾਰ ਮੇਰੇ ਨਾਲ ਗੱਲਬਾਤ ਕਰਦੇ ਸੀ, ਕਹਿੰਦੇ ਸਤਿੰਦਰਪਾਲ ਜਮਾਂ ਹੀ ਮੇਰੀ ਗਾਇਕੀ ਚੱਲ ਨਹੀਂ ਸੀ ਰਹੀ, ਬਸ ਫਿਰ ਬਾਬੇ ਨਾਨਕ ਨੇ, ਗੁਰੂ ਗੋਬਿੰਦ ਸਿੰਘ ਨੇ ਬਾਂਹ ਫੜ ਲਈ, ਕਹਿੰਦੇ ਉਸ ਤੋਂ ਬਾਅਦ ਬੱਲੇ ਬੱਲੇ ਹੋ ਗਈ। ਸੋ ਜ਼ਰੂਰ ਤੁਸੀਂ ਉਸ ਗਾਇਕ ਦਾ ਸ਼ੋਅ ਮਾਣੋ ਤੇ ਉਤਸ਼ਾਹਿਤ ਕਰੋ, ਤੇ ਮੈਂ ਬਿਜ਼ਨਸਮੈਨ ਭਰਾਵਾਂ ਨੂੰ ਵੀ ਕਹੂੰਗਾ, ਅਗਰ ਤੁਸੀਂ ਹੋਰ ਬਹੁਤ ਸਾਰੇ ਥਾਵਾਂ ਨੂੰ ਸਪੋਰਟ ਕਰਦੇ ਹੋ, ਸਪੋਂਸਰ ਕਰਦੇ ਹੋ, ਤਾਂ ਜ਼ਰੂਰ ਸਿੰਘ ਹਰਜੀਤ ਨੂੰ ਸ਼ਾਬਾਸ਼ ਦਿਓ ਇਸ ਕੰਮ ਲਈ, ਤੇ ਕਾਲ ਕਰੋ ਉਹਨਾਂ ਨੂੰ ਤੇ ਉਹਨਾਂ ਨੂੰ ਸਪੋਰਟ ਕਰੋ। 647-448-1000
0: ਵੈਰੀ ਗੁੱਡ ਆ ਜਾਓ ਜੀ ਵੈਰ ਵੀ ਵਜਾ ਦੇਣਾ।

यार क्या बात है। नहीं रीसा, सो टिकट मास्टर डॉट सी तो इस शो दी टिकटा ला लो यार। हंसराज हंस टाइप करो, कोई भी जानकारी चाहिए तो हरजीत जी फोन कर लो 647-448-1000 647-448-1000 ਦੇ ਉੱਤੇ ਤੁਸੀਂ ਕਾਲ ਜ਼ਰੂਰ ਕਰ ਸਕਦੇ ਹੋ। ਸੋ ਖਬਰਾਂ ਲਾਉਂਦੇ ਹਾਂ ਹੁਣ, ਤੇ ਖਬਰਾਂ ਦਾ ਸਮਾਂ ਆ ਜਾਂਦਾ ਯਾਰ, ਮੈਨੂੰ ਤਾਂ ਪਤਾ ਨਹੀਂ ਲੱਗਿਆ ਇਸ ਟਾਈਮ ਕੀ ਹੈ। ਮੇਰੇ ਤਾਂ ਮੈਸੇਜ ਵੀ ਕੁਝ ਪਏ ਨੇ। ਮਿਸਟਰ ਸਿੰਘ ਪੀਜ਼ੇ ਨੂੰ ਯਾਦ ਰੱਖੋ, ਵਧੀਆ ਪੀਜ਼ਾ ਖਾਣਾ, 2 ਲਾਰਜ ਪੀਜ਼ੇ, 4 4 ਟੌਪਿੰਗ, 4 ਡਿਪਿੰਗ ਸਾਸ, 2 ਲੀਟਰ ਕੋਕ, ਸਿਰਫ $40। ਮਿਸਟਰ ਸਿੰਘ ਪੀਜ਼ਾ, ਇਹਨਾਂ ਕੋਲ 30 ਲੋਕੇਸ਼ਨਾਂ ਨੇ, ਇਕੱਲੇ ਬਰੈਂਪਟਨ 'ਚ 10-12 ਲੋਕੇਸ਼ਨਾਂ। ਨੰਬਰ ਹੈ 905-500-4000 905-500-4000। ਮਿਸਟਰ ਸਿੰਘ ਪੀਜ਼ਾ, ਨਵੀਂ ਫਰਨੈਸ ਲਗਵਾਉਣੀ ਹੈ, ਨਵਾਂ ਏਸੀ ਲਗਵਾਉਣਾ ਤਾਂ ਗਲੋਬਲ ਕੰਫਰਟ ਏਅਰ ਦੇ ਤੇਜਪਾਲ ਭਾਜੀ ਨੂੰ ਫੋਨ ਕਰ ਲਓ। ਲੈਨਕਸ ਕੰਪਨੀ ਦੇ ਆਥੋਰਾਈਜ਼ ਡੀਲਰ ਨੇ, ਬਹੁਤ ਵਧੀਆ ਯਾਰ, ਤੁਹਾਨੂੰ ਰੇਟ ਦੇਣਗੇ। 905-790-9080 905-790-9080 ਗਲੋਬਲ ਕੰਫਰਟ ਏਅਰ। ਡੇਅਰੀ ਅਤੇ ਹਰਨ ਡੇਅਰੀ ਉੱਤੇ ਘਰ ਆ ਰਹੇ ਆ, ਬਹੁਤ ਵਧੀਆ। ਸੈਂਟਰਲ ਮਿਸਿਸਾਗਾ ਦੇ ਰਹਿਣ ਵਾਲੇ ਹੋ, ਇਹ ਮੌਕਾ ਨਾ ਗਵਾਓ। ਬੈਲੀਮੋਰ ਹੋਮਸ ਵੱਲੋਂ ਡੇਅਰੀ ਲੇਨ ਟਾਊਨਸ ਜਲਦ ਹੀ ਡੇਅਰੀ ਰੋਡ ਵੈਸਟ ਅਤੇ ਹਰਨ ਟੇਰੀ ਉੱਤੇ ਆ ਰਹੇ ਨੇ। ਕੰਟੈਂਪਰੇਰੀ ਟਾਊਨ ਹੋਮ ਹਾਈ $700,000 ਤੋਂ ਸ਼ੁਰੂ ਹੋ ਰਹੇ ਨੇ। ਸੀਮਤ ਸਮੇਂ ਲਈ HST ਦੇ ਵਿੱਚ ਖਾਸ ਬੱਚਤ ਦਾ ਫਾਇਦਾ ਲਓ। ਹਾਈਵੇ 401, 407 ਅਤੇ 410, ਗੋ ਟ੍ਰਾਂਜ਼ਿਟ ਸ਼ੋਪਿੰਗ ਅਤੇ ਪੀਅਰਸਨ ਏਅਰਪੋਰਟ ਤੋਂ ਸਿਰਫ ਕੁਝ ਮਿੰਟਾਂ ਦੀ ਦੂਰੀ ਤੇ। ਸਭ ਤੋਂ ਪਹਿਲੇ ਬਾਇਰਸ ਦੇ ਵਿੱਚ ਸ਼ਾਮਲ ਹੋਣ ਦਾ ਮੌਕਾ ਨਾ ਗਵਾਓ। ਅੱਜ ਹੀ ਰਜਿਸਟਰ ਕਰੋ ballymorehomes.com ballymorehomes.com ballymorehomes.com ballymorehomes.com ਠੀਕ ਹੈ। ਤੁਸੀਂ ਇਸ ਵੈਬਸਾਈਟ ਤੇ ਜਾਓ, ਰਜਿਸਟਰ ਕਰੋ, ਪੁੱਛਣਗੇ ਨੰਬਰ ਕਿੱਥੋਂ ਲਿਆ, ਲਿਖ ਦਿਓ ਰੇਡੀਓ ਤੋਂ ਤੇ ਸਾਰੀ ਜਾਣਕਾਰੀ ਆ ਜੂਗੀ। ਪੈਸ਼ਨ ਰੂਫਿੰਗ, ਹੁਣ ਦੇਖੋ ਰੂਫ ਦਾ ਕੰਮ ਹੈ, ਹੁਣੇ ਕਰਾ ਲਓ। ਬਾਅਦ ਦੇ ਵਿੱਚ ਸਨੋ ਆ ਗਈ, ਫਿਰ ਰੂਫ ਲੀਕ ਹੋ ਗਈ, ਫਿਰ ਯਾਰ ਕੰਮ ਔਖਾ ਹੁੰਦਾ ਕਿਉਂਕਿ ਆਫਕੋਰਸ ਮੌਸਮ ਹੀ ਨਹੀਂ ਰਹਿੰਦਾ ਵਧੀਆ। ਸੋ ਪੈਸ਼ਨ ਰੂਫਿੰਗ ਫੁੱਲੀ ਇੰਸ਼ੋਰਡ ਕੰਪਨੀ 647-919-9494-13 647-919-9413 ਪੈਸ਼ਨ ਰੂਫਿੰਗ ਦੀ ਟੀਮ ਦੇ ਨਾਲ ਗੱਲਬਾਤ ਕਰੋ। ਇੱਕ ਵੀਰ ਨੇ ਯਾਰ ਲਿਖਿਆ ਗਾਣਾ, ਦੋ ਕਬੂਲ ਵੀਰ ਤੁਹਾਡੇ ਲਈ ਮੈਂ ਲਾਉਣ ਲੱਗਿਆ। ਵੈਸੇ ਮੈਂ ਖਬਰਾਂ ਲਾਉਣੀਆਂ, ਹੋਰ ਗੀਤ ਸੰਗੀਤ ਲਈ ਸਮਾਂ ਹੈ ਨਹੀਂ, ਬਟ ਵੀਰ ਨੇ ਕਿਹਾ ਸੀ ਉਹਨਾਂ ਦਾ ਲਿਖਿਆ ਹੋਇਆ ਗੀਤ ਹੈ, ਉਹਦੇ ਮੈਂ ਤੁਹਾਨੂੰ ਦੋ ਕੁ ਬੋਲ ਜ਼ਰੂਰ ਸੁਣਾ ਦੇਵਾਂ। ਇੱਕ ਮਿੰਟ, ਨਿਰਮਲ ਗਿੱਲ ਦਾ ਲਿਖਿਆ ਡਾਕੂ।

0: ਜਿਨ੍ਹਾਂ ਨੇ ਲਿਖਿਆ ਤੇ ਸ਼ੁਕਰੀਆ। ਪ੍ਰੋਗਰਾਮ ਪੰਜਾਬੀ ਦਾ ਨੰਬਰ ਹੈ ਆਪਣਾ 905-673-3337 ਆਪਣਾ ਨੰਬਰ ਹੈ 9056733337 ਬਟ ਨੰਬਰ ਹੁਣ ਕੰਮ ਆਊਗਾ ਤੁਹਾਡਾ ਸਵੇਰੇ ਨਹੀਂ ਹੁਣ ਸਾਡੇ ਤੋਂ ਬਾਅਦ ਹੀ ਯਾਰ ਪ੍ਰਭ ਨੇ ਆ ਜਾਣਾ। ਪ੍ਰਭ ਵੀ ਹੁਣ ਟਿਕਟੋਕ 'ਤੇ ਪੂਰਾ ਛਾਇਆ ਪਿਆ ਸੋ ਤੁਸੀਂ ਰੇਡੀਓ ਉਡਾਨ ਸੁਣੋਗੇ ਅਤੇ 9 ਵਜੇ ਰੇਡੀਓ ਉਡਾਨ ਆ ਜਾਣਾ ਅਤੇ ਪ੍ਰਭ ਹੁਣੇ ਵੀ ਲਾਈਵ ਟਿਕਟੋਕ 'ਤੇ ਹੋਣਗੇ ਉਹਨਾਂ ਨੂੰ ਵੀ ਦੇਖਿਓ। ਅਤੇ ਪ੍ਰਭ ਸੰਧੂ ਬਹੁਤ ਮਿਹਨਤੀ ਸਾਡਾ ਮਿੱਤਰ ਹੈ ਅਤੇ ਪ੍ਰਭ ਹੁਣੇ ਬਹੁਤ ਸੋਹਣਾ ਪ੍ਰੋਗਰਾਮ ਪੇਸ਼ ਕਰਦੇ ਆ ਬੜਾ ਵਧੀਆ ਬੋਲਦੇ ਨੇ ਬੜੇ ਟੈਲੈਂਟਡ ਨੇ ਸੋ 9 ਵਜੇ ਰੇਡੀਓ ਉਡਾਨ ਸਵੇਰੇ 4 ਵਜੇ ਜੰਜੂਆ ਸਾਹਿਬ 5 ਵਜੇ ਸ਼ਮੀ ਜੀ 6 ਵਜੇ ਤੰਬੜ ਸਾਹਿਬ ਸਵੇਰੇ 7 ਵਜੇ ਹਰਜੀਤ ਸੋਰੀ ਸਾਡੇ ਹਰਵੀਰ ਵੀਰ ਹਰਜੀਤ ਜੀ ਨੇ ਆਉਣਾ ਸਵੇਰੇ 11 ਵਜੇ ਸਵੇਰੇ ਹਰਵੀਰ ਬਹੁਤ ਸੋਹਣਾ ਰੇਡੀਓ ਚੜ੍ਹਦੀ ਕਲਾ ਲੈ ਕੇ ਸਵੇਰੇ 7 ਵਜੇ ਹਾਜ਼ਰ ਹੁੰਦੇ ਆ ਜੁੜੇ ਰਹੋ ਸੋ ਖਬਰਾਂ ਦਾ ਲਾਈਵ ਬੁਲੇਟਿਨ ਜਲੰਧਰ ਤੋਂ ਲੈ ਕੇ ਹਾਜ਼ਰ ਨੇ ਪ੍ਰੋਫੈਸਰ ਸੁਦੀਪ ਸਿੰਘ ਚਲੋ
1: ਸਤਿ ਸ਼੍ਰੀ ਅਕਾਲ ਜੀ ਖਬਰਾਂ ਦਾ ਤਾਜ਼ਾ ਤਰੀਨ ਬੁਲੇਟਿਨ ਪੰਜਾਬੀ ਲਹਿਰਾਂ ਰਾਹੀਂ ਜਲੰਧਰ ਤੋਂ ਲਾਈਵ ਤੁਹਾਨੂੰ ਸੁਣਾ ਰਹੇ ਹਾਂ। ਬੁਲੇਟਿਨ ਦੀ ਸ਼ੁਰੂਆਤ ਕਰਾਂਗੇ ਕਾਨੂੰਨੀ ਤੌਰ ਤੇ ਚਰਚਾ ਦਾ ਵਿਸ਼ਾ ਬਣੀ ਕੌਮਾਂਤਰੀ ਪੱਧਰ ਦੀ ਖਬਰ ਕਿਉਂਕਿ ਦੁਨੀਆ ਦੇ ਸਿਰਕੱਢ ਦੇਸ਼ ਅਮਰੀਕਾ ਵਿੱਚ ਰਾਸ਼ਟਰਪਤੀ ਡੋਨਲਡ ਟਰੰਪ ਦੀਆਂ ਨੀਤੀਆਂ ਅਕਸਰ ਸੁਰੱਖਿਆ ਤੇ ਵਿਵਾਦਾਂ ਦਾ ਵਿਸ਼ਾ ਰਹਿੰਦੀਆਂ ਨੇ ਤੇ ਹੁਣ ਉਹਨਾਂ ਦੇ ਪ੍ਰਸ਼ਾਸਨ ਵੱਲੋਂ ਇੱਕ ਤਾਜ਼ਾ ਪੋਸਟਰ ਜੋ ਜਾਰੀ ਕੀਤਾ ਗਿਆ ਉਸ ਉੱਤੇ ਵੱਡਾ ਵਿਵਾਦ ਖੜ ਗਿਆ। ਇਹ ਪੋਸਟਰ ਪੰਜਾਬੀ ਅਤੇ ਸਿੱਖ ਭਾਈਚਾਰੇ ਨਾਲ ਸੰਬੰਧਿਤ ਹੈ। ਅਮਰੀਕਾ ਵਿੱਚ ਟਰੰਪ ਪ੍ਰਸ਼ਾਸਨ ਵੱਲੋਂ ਗੈਰ ਕਾਨੂੰਨੀ ਇਮੀਗ੍ਰੇਸ਼ਨ ਖਿਲਾਫ ਚਲਾਈ ਜਾ ਰਹੀ ਸਖ਼ਤ ਮੁਹਿੰਮ ਦੌਰਾਨ ਅਮਰੀਕੀ ਗ੍ਰਹਿ ਸੁਰੱਖਿਆ ਵਿਭਾਗ ਯਾਨੀ ਕਿ ਹੋਮਲੈਂਡ ਸਿਕਿਉਰਿਟੀ ਵਿਭਾਗ ਵੱਲੋਂ ਜਾਰੀ ਕੀਤਾ ਗਿਆ ਇੱਕ ਆਰਟੀਫਿਸ਼ੀਅਲ ਇੰਟੈਲੀਜੈਂਸ ਪੋਸਟਰ ਅੰਤਰਰਾਸ਼ਟਰੀ ਪੱਧਰ ਉੱਤੇ ਵਿਵਾਦ ਦਾ ਵਿਸ਼ਾ ਬਣਿਆ। ਵਿਭਾਗ ਦੇ ਅਧਿਕਾਰਤ ਸੋਸ਼ਲ ਮੀਡੀਆ ਹੈਂਡਲ ਉੱਤੇ ਸ਼ੇਅਰ ਕੀਤੇ ਗਏ ਇਸ ਪੋਸਟਰ ਵਿੱਚ ਸਿੱਖ ਅਤੇ ਪੰਜਾਬੀ ਭਾਈਚਾਰੇ ਨੂੰ ਸਿੱਧੇ ਤੌਰ ਉੱਤੇ ਨਿਸ਼ਾਨਾ ਬਣਾਇਆ ਗਿਆ ਜਿਸ ਕਾਰਨ ਦੁਨੀਆ ਭਰ ਵਿੱਚ ਸਿੱਖ ਅਤੇ ਭਾਰਤੀ ਅਮਰੀਕੀ ਸੰਸਥਾਵਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ AI ਜਨਰੇਟਡ ਗ੍ਰਾਫਿਕ ਪੋਸਟਰ ਵਿੱਚ ਪ੍ਰਸਿੱਧ ਹਾਲੀਵੁੱਡ ਫਿਲਮ ਫਰੈਂਚਾਈਜ਼ੀ ਟ੍ਰਾਂਸਫਾਰਮਰਸ ਏਜ ਆਫ ਡਿਪੋਰਟੇਸ਼ਨ ਦੀ ਸਟਾਈਲ ਵਿੱਚ ਪੇਸ਼ਕਾਰੀ ਦਿੱਤੀ ਗਈ ਹੈ ਜਿਸ ਵਿੱਚ ਇੱਕ ਵੱਡੇ ਰੋਬੋਟ ਦੇ ਸਾਹਮਣੇ ਇੱਕ ਸਿੱਖ ਵਿਅਕਤੀ ਨੂੰ ਖੜਾ ਵਿਖਾਇਆ ਗਿਆ। ਇਸ ਪੋਸਟਰ ਉੱਪਰ ਇਤਰਾਜ਼ਯੋਗ ਲਾਈਨਾਂ ਵੀ ਲਿਖੀਆਂ ਗਈਆਂ ਨੇ ਕਿ ਅਮਰੀਕਾ ਅਮਰੀਕਾ ਲਈ ਹੈ, ਸਾਡੀਆਂ ਸੜਕਾਂ ਤੋਂ ਉਤਰ ਜਾਓ, ਮਿਸਟਰ ਸਿੰਘ ਤੁਹਾਨੂੰ ਗੱਡੀ ਚਲਾਉਣੀ ਨਹੀਂ ਆਉਂਦੀ। ਇਸ ਤੋਂ ਇਲਾਵਾ ਲੋਕਾਂ ਨੂੰ ਸੈਲਫ ਡਿਪੋਰਟ ਯਾਨੀ ਕਿ ਖੁਦ ਦੇਸ਼ ਛੱਡ ਕੇ ਜਾਣ ਦੀ ਚੇਤਾਵਨੀ ਵੀ ਦਿੱਤੀ ਗਈ ਹੈ। ਅਮਰੀਕਾ ਦੇ ਟਰੈਕਿੰਗ ਸੈਕਟਰ ਵਿੱਚ ਪੰਜਾਬੀ ਭਾਈਚਾਰੇ ਦਾ ਕਾਫੀ ਵੱਡਾ ਯੋਗਦਾਨ ਹੈ। ਅੰਦਾਜ਼ਨ 20% ਟਰੱਕ ਡਰਾਈਵਰ ਪੰਜਾਬੀ ਅਤੇ ਸਿੱਖ ਭਾਈਚਾਰੇ ਨਾਲ ਹੀ ਸੰਬੰਧਿਤ ਨੇ। ਇਸ ਪੋਸਟਰ ਰਾਹੀਂ ਵਿਸ਼ੇਸ਼ ਤੌਰ ਤੇ ਸਿੰਘ ਨਾਂ ਨੂੰ ਵਰਤ ਕੇ ਇੱਕ ਖਾਸ ਸਮੂਹ ਨੂੰ ਨਿਸ਼ਾਨਾ ਬਣਾਉਣ ਉੱਤੇ ਸਵਾਲ ਖੜੇ ਕੀਤੇ ਗਏ ਨੇ। ਅਮਰੀਕਾ ਦੀਆਂ ਪ੍ਰਮੁੱਖ ਸੰਸਥਾਵਾਂ ਸਿੱਖ ਕੋਅਲੀਸ਼ਨ ਅਤੇ ਹਿੰਦੂ ਅਮਰੀਕਨ ਫਾਊਂਡੇਸ਼ਨ ਨੇ ਇਸ ਪੋਸਟਰ ਦੀ ਸਖ਼ਤ ਨਿੰਦਾ ਕਰਦਿਆਂ ਇਸ ਨੂੰ ਨਸਲੀ ਪ੍ਰੋਫਾਈਲਿੰਗ ਅਤੇ ਨਫ਼ਰਤ ਫੈਲਾਉਣ ਵਾਲਾ ਕਦਮ ਕਰਾਰ ਦਿੱਤਾ ਹੈ। ਅਮਰੀਕਾ ਵਿੱਚ ਵਸਦੇ ਪੰਜਾਬੀ ਆਗੂਆਂ ਦਾ ਕਹਿਣਾ ਹੈ ਕਿ ਦਹਾਕਿਆਂ ਤੋਂ ਅਮਰੀਕੀ ਸਮਾਜ ਵਿੱਚ ਮਿਹਨਤ ਕਸ਼ ਵਜੋਂ ਵਿਚਰ ਰਹੇ ਸਿੱਖਾਂ ਨੂੰ ਇਸ ਤਰ੍ਹਾਂ ਨਿਸ਼ਾਨਾ ਬਣਾਉਣਾ ਮੰਦਭਾਗਾ ਹੈ। ਸੋਸ਼ਲ ਮੀਡੀਆ ਉੱਤੇ ਵੀ ਆਮ ਲੋਕਾਂ ਅਤੇ ਪ੍ਰਮੁੱਖ ਸ਼ਖਸੀਅਤਾਂ ਵੱਲੋਂ ਅਮਰੀਕੀ ਗ੍ਰਹਿ ਸੁਰੱਖਿਆ ਵਿਭਾਗ ਦੇ ਇਸ ਕਦਮ ਨੂੰ ਨਸਲਵਾਦੀ ਅਤੇ ਗੈਰ ਜ਼ਿੰਮੇਵਾਰਾਨਾ ਕਰਾਰ ਦਿੰਦਿਆਂ ਇਸ ਦੀ ਤਿੱਖੀ ਆਲੋਚਨਾ ਕੀਤੀ ਜਾ ਰਹੀ ਹੈ। ਨਵੰਬਰ 1984 ਦੇ ਸਿੱਖ ਵਿਰੋਧੀ ਕਤਲੇਆਮ ਦੇ ਮਾਮਲੇ ਵਿੱਚ ਦੋਸ਼ੀ ਠਹਿਰਾਏ ਗਏ ਸੱਜਣ ਕੁਮਾਰ ਦੀ ਮੌਤ ਤੋਂ ਬਾਅਦ ਉਸਦੇ ਘਰ ਜਾ ਕੇ ਅਫਸੋਸ ਪ੍ਰਗਟ ਕਰਨ ਵਾਲਿਆਂ ਵਿੱਚ ਸ਼ਾਮਲ ਭਾਰਤੀ ਜਨਤਾ ਪਾਰਟੀ ਦੇ ਇੱਕ ਮੈਂਬਰ ਪਾਰਲੀਮੈਂਟ ਰਾਮਵੀਰ ਸਿੰਘ ਬਿਧੂੜੀ ਨੇ ਇਸ ਨੂੰ ਆਪਣੀ ਗਲਤੀ ਮੰਨਿਆ ਹੈ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਖਿਮਾ ਜਾਚਨਾ ਦੀ ਅਪੀਲ ਕੀਤੀ ਹੈ। ਮੈਂਬਰ ਪਾਰਲੀਮੈਂਟ ਨੇ ਇਸ ਸੰਬੰਧ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਯਾਨੀ ਕੁਲਦੀਪ ਸਿੰਘ ਅੜਗਾਜ ਨੂੰ ਇੱਕ ਪੱਤਰ ਭੇਜਿਆ ਹੈ। ਜਥੇਦਾਰ ਨੂੰ ਭੇਜੇ ਇਸ ਪੱਤਰ ਵਿੱਚ ਉਹਨਾਂ ਦੱਸਿਆ ਕਿ ਸੱਜਣ ਕੁਮਾਰ ਦੀ ਮੌਤ ਉਪਰੰਤ ਕੁਝ ਸਾਥੀ ਮੈਂਬਰ ਪਾਰਲੀਮੈਂਟਾਂ ਦੇ ਕਹਿਣ ਉੱਤੇ ਉਸ ਦੇ ਘਰ ਅਫਸੋਸ ਪ੍ਰਗਟ ਕਰਨ ਗਏ ਸਨ। ਹੁਣ ਇਸ ਮੈਂਬਰ ਪਾਰਲੀਮੈਂਟ ਦਾ ਕਹਿਣਾ ਹੈ ਕਿ ਉਹਨਾਂ ਕੋਲੋਂ ਗਲਤੀ ਹੋਈ ਹੈ ਤੇ ਉਹ ਇਸ ਗਲਤੀ ਦੀ ਖਿਮਾ ਜਾਚਨਾ ਕਰਦੇ ਨੇ। ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਸਿਰ ਝੁਕਾਉਂਦੇ ਹੋਏ ਰਾਮਵੀਰ ਸਿੰਘ ਬਧੂੜੀ ਨੇ ਆਪਣੀ ਗਲਤੀ ਸਵੀਕਾਰ ਕਰਨ ਦੀ ਅਪੀਲ ਕੀਤੀ ਹੈ। ਪੰਜਾਬ ਕਾਂਗਰਸ ਦੇ ਨਵੇਂ ਇੰਚਾਰਜ ਲਾਏ ਗਏ ਸਚਿਨ ਪਾਇਲਟ ਦੇ ਦਰਬਾਰ ਵਿੱਚ ਪੰਜਾਬ ਦੇ ਸੀਨੀਅਰ ਕਾਂਗਰਸੀ ਆਗੂ ਲਗਾਤਾਰ ਹਾਜ਼ਰੀ ਭਰ ਰਹੇ ਨੇ। ਰਾਜਾ ਵੜਿੰਗ ਤੋਂ ਲੈ ਕੇ ਚਰਨਜੀਤ ਸਿੰਘ ਚੰਨੀ ਅਤੇ ਸੁਖਜਿੰਦਰ ਸਿੰਘ ਰੰਧਾਵਾ ਸਮੇਤ ਕਈ ਹੋਰ ਕਾਂਗਰਸੀ ਆਗੂ ਵੀ ਸਚਿਨ ਪਾਇਲਟ ਨੂੰ ਮਿਲ ਕੇ ਆ ਚੁੱਕੇ ਨੇ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਧੜਾ ਸਚਿਨ ਪਾਇਲਟ ਦੀ ਅਗਵਾਈ ਤੋਂ ਬਾਗੋ ਬਾਗ ਨਜ਼ਰ ਆ ਰਿਹਾ ਹੈ। ਕਾਂਗਰਸ ਹਾਈਕਮਾਂਡ ਤਰਫੋਂ ਪੰਜਾਬ ਕਾਂਗਰਸ ਦੇ ਪਿਛਲੇ ਇੰਚਾਰਜ ਭੁਪੇਸ਼ ਬਘੇਲ ਨੂੰ ਤਬਦੀਲ ਕੀਤੇ ਜਾਣ ਮਗਰੋਂ ਖਾਸ ਕਰਕੇ ਚੰਨੀ ਧੜੇ ਵਿੱਚ ਕਾਫੀ ਉਤਸ਼ਾਹ ਵੇਖਿਆ ਜਾ ਰਿਹਾ ਹੈ। ਪੰਜਾਬ ਕਾਂਗਰਸ ਦੇ ਸਚਿਨ ਪਾਇਲਟ ਨਾਲ ਪਹਿਲੀ ਮਿਲਣੀ ਵਿੱਚ ਸਭ ਅੱਛਾ ਹੋਣ ਦਾ ਅਹਿਸਾਸ ਵੀ ਦਿੱਤਾ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ 2 ਦਿਨ ਪਹਿਲਾਂ ਸਚਿਨ ਪਾਇਲਟ ਨਾਲ ਮੁਲਾਕਾਤ ਕਰ ਚੁੱਕੇ ਨੇ। ਨਵੇਂ ਕਾਂਗਰਸ ਇੰਚਾਰਜ ਸਚਿਨ ਪਾਇਲਟ ਨੇ ਨਵੀਂ ਜ਼ਿੰਮੇਵਾਰੀ ਸੰਭਾਲਣ ਤੋਂ ਪਹਿਲਾਂ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਨਾਲ ਵੀ ਮੁਲਾਕਾਤ ਕੀਤੀ ਸੀ। ਸਚਿਨ ਪਾਇਲਟ ਅੱਗੇ ਹੁਣ ਵੱਡੀ ਚੁਣੌਤੀ ਪੰਜਾਬ ਕਾਂਗਰਸ ਦੀ ਧੜੇਬੰਦੀ ਨੂੰ ਸੰਭਾਲਣਾ ਹੋਵੇਗਾ। ਫਿਲਹਾਲ ਸਚਿਨ ਪਾਇਲਟ ਦਾ ਪੰਜਾਬ ਕਾਂਗਰਸ ਸੰਬੰਧੀ ਇੱਕ ਵੱਡਾ ਪਹਿਲਾ ਬਿਆਨ ਇਹ ਸਾਹਮਣੇ ਆਇਆ ਕਿ ਉਹਨਾਂ ਨੇ ਦੋ ਟੁੱਕ ਆਖਿਆ ਕਿ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਵੱਲੋਂ ਮੁੱਖ ਮੰਤਰੀ ਅਹੁਦੇ ਲਈ ਕੋਈ ਚਿਹਰਾ ਨਹੀਂ ਐਲਾਨਿਆ ਜਾਵੇਗਾ ਅਤੇ ਰਾਹੁਲ ਗਾਂਧੀ ਦੀ ਅਗਵਾਈ ਵਿੱਚ ਹੀ ਪੰਜਾਬ ਵਿੱਚ ਕਾਂਗਰਸ ਪਾਰਟੀ ਚੋਣਾਂ ਲੜੇਗੀ ਅਤੇ ਮੁੱਖ ਮੰਤਰੀ ਬਾਰੇ ਫੈਸਲਾ ਚੋਣਾਂ ਤੋਂ ਬਾਅਦ ਲਿਆ ਜਾਵੇਗਾ। ਸੋ ਇਸ ਤਰ੍ਹਾਂ ਫਿਲਹਾਲ ਸਚਿਨ ਪਾਇਲਟ ਵੱਲੋਂ ਸਮੂਹਿਕ ਤੌਰ ਤੇ ਕਾਂਗਰਸੀਆਂ ਨੂੰ ਇਕੱਠੇ ਹੋ ਕੇ ਚੋਣਾਂ ਦੀ ਤਿਆਰੀ ਕਰਨ ਦਾ ਇੱਕ ਸੰਦੇਸ਼ ਦਿੱਤਾ ਗਿਆ। ਦੇਸ਼ ਅੰਦਰ ਪੈਟਰੋਲ ਵਿੱਚ ਇਥਾਨੋਲ ਦੀ ਮਿਲਾਵਟ ਨੂੰ ਲੈ ਕੇ ਮਾਹੌਲ ਕਾਫੀ ਭਖਿਆ ਰਿਹਾ ਹੈ ਅਤੇ ਹੁਣ ਇਹ ਗੱਲ ਪਤਾ ਲੱਗੀ ਹੈ ਕਿ ਸਰਕਾਰ ਇਥਾਨੋਲ ਦੀ ਮਿਲਾਵਟ ਵਧਾਉਣ ਦੀ ਇਜਾਜ਼ਤ ਦੇਣ ਸੰਬੰਧੀ ਕੰਮ ਕਰ ਰਹੀ ਹੈ। ਦਰਅਸਲ ਪ੍ਰਧਾਨ ਮੰਤਰੀ ਦੇ ਸਲਾਹਕਾਰ ਤਰੁਣ ਕਪੂਰ ਨੇ ਕਿਹਾ ਕਿ ਇਸ ਲਈ ਫਲੈਕਸੀ ਫਿਊਲ ਵਾਹਨਾਂ ਦੀ ਵਰਤੋਂ ਨੂੰ ਉਤਸ਼ਾਹਿਤ ਕੀਤਾ ਜਾਵੇਗਾ। ਸ਼ੂਗਰ ਐਂਡ ਬਾਇਓ ਐਨਰਜੀ ਕਾਨਫਰੰਸ ਨੂੰ ਵੀਡੀਓ ਕਾਨਫਰੰਸ ਰਾਹੀਂ ਸੰਬੋਧਨ ਕਰਦਿਆਂ ਤਰੁਣ ਕਪੂਰ ਨੇ ਕਿਹਾ ਕਿ ਦੇਸ਼ ਵਿੱਚ E20 ਇਥਾਨੋਲ ਪ੍ਰੋਗਰਾਮ ਸਫਲ ਰਿਹਾ ਅਤੇ ਕਈ ਵਾਹਨ ਨਿਰਮਾਤਾ ਜਲਦੀ ਹੀ ਫਲੈਕਸੀ ਫਿਊਲ ਵਾਹਨ ਬਾਜ਼ਾਰ ਵਿੱਚ ਲਿਆਉਣ ਦੀਆਂ ਯੋਜਨਾਵਾਂ ਦਾ ਐਲਾਨ ਕਰ ਚੁੱਕੇ ਨੇ। ਉਹਨਾਂ ਕਿਹਾ ਕਿ ਹੁਣ ਸਰਕਾਰ ਦਾ ਧਿਆਨ ਫਲੈਕਸੀ ਫਿਊਲ ਵਾਹਨਾਂ ਵੱਲ ਹੈ ਅਤੇ ਪੈਟਰੋਲ ਵਿੱਚ 20% ਤੋਂ ਵੱਧ ਇਥਾਨੋਲ ਮਿਲਾਉਣ ਦੀ ਸੰਭਾਵਨਾ ਉੱਤੇ ਕੰਮ ਕੀਤਾ ਜਾ ਰਿਹਾ ਹੈ। ਇਸ ਨਾਲ ਹੀ ਪੈਟਰੋਲ ਪੰਪਾਂ ਉੱਤੇ ਸ਼ੁੱਧ ਇਥਾਨੋਲ ਦੀ ਉਪਲਬਧਤਾ ਵੀ ਵਧਾਉਣੀ ਪਵੇਗੀ। ਪੱਛਮੀ ਏਸ਼ੀਆ ਵਿੱਚ ਚੱਲ ਰਹੇ ਸੰਕਟ ਕਾਰਨ ਕੱਚੇ ਤੇਲ ਦੀਆਂ ਕੀਮਤਾਂ ਪ੍ਰਭਾਵਿਤ ਹੋਈਆਂ ਨੇ। ਸਪਲਾਈ ਪ੍ਰਭਾਵਿਤ ਹੋਣ ਅਤੇ ਕੀਮਤਾਂ $100 ਪ੍ਰਤੀ ਬੈਰਲ ਤੋਂ ਉੱਪਰ ਪਹੁੰਚਣ ਦਾ ਹਵਾਲਾ ਦਿੰਦਿਆਂ ਕਪੂਰ ਨੇ ਕਿਹਾ ਕਿ ਦੇਸ਼ ਵਿੱਚ ਉਪਲਬਧ ਤੇਲ ਦੇ ਸਰੋਤਾਂ ਦੀ ਵੱਧ ਤੋਂ ਵੱਧ ਵਰਤੋਂ ਕਰਨਾ ਮਹੱਤਵਪੂਰਨ ਅਤੇ ਇਸੇ ਲੜੀ ਤਹਿਤ ਇਥਾਨੋਲ ਦੀ ਵਰਤੋਂ ਲਗਾਤਾਰ ਹੋ ਰਹੀ ਹੈ। ਵਿਦੇਸ਼ ਤੋਂ ਆ ਕੇ ਇੰਡੀਆ ਵਿੱਚ ਗੱਡੀ ਚਲਾਉਣ ਵਾਲੇ ਨਾਗਰਿਕਾਂ ਲਈ ਇੱਕ ਵੱਡੀ ਖਬਰ ਆਈ ਹੈ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਇੱਕ ਮਹੱਤਵਪੂਰਨ ਫੈਸਲਾ ਸੁਣਾਉਂਦਿਆਂ ਇਹ ਕਿਹਾ ਕਿ ਵਿਦੇਸ਼ਾਂ ਵਿੱਚ ਡਰਾਈਵਿੰਗ ਲਾਇਸੈਂਸ ਬਣਿਆ ਹੋਣਾ ਭਾਰਤ ਵਿੱਚ ਆ ਕੇ ਵਾਹਨ ਚਲਾਉਣ ਲਈ ਆਪਣੇ ਆਪ ਵੈਧ ਯਾਨੀ ਕਿ ਲੀਗਲ ਨਹੀਂ ਹੋ ਜਾਂਦਾ। ਭਾਰਤ ਵਿੱਚ ਆ ਕੇ ਵਾਹਨ ਚਲਾਉਣ ਲਈ ਮੋਟਰ ਵਾਹਨ ਐਕਟ ਤਹਿਤ ਜ਼ਰੂਰੀ ਵੈਧਤਾ ਇਜਾਜ਼ਤ ਜਾਂ ਮਾਨਤਾ ਪ੍ਰਾਪਤ ਅੰਤਰਰਾਸ਼ਟਰੀ ਡਰਾਈਵਿੰਗ ਪਰਮਿਟ ਦੀ ਜ਼ਰੂਰਤ ਹੋਵੇਗੀ। ਅਦਾਲਤ ਨੇ ਕਿਹਾ ਕਿ ਵਿਦੇਸ਼ੀ ਅਥਾਰਟੀ ਦਾ ਬਣਿਆ ਡਰਾਈਵਿੰਗ ਲਾਇਸੈਂਸ ਸਿਰਫ ਇਸ ਲਈ ਭਾਰਤ ਵਿੱਚ ਨਹੀਂ ਚੱਲ ਸਕਦਾ ਕਿਉਂਕਿ ਉਹ ਵਿਦੇਸ਼ ਵਿੱਚ ਉਸੇ ਸ਼੍ਰੇਣੀ ਦੇ ਵਾਹਨ ਚਲਾਉਣ ਦੀ ਆਗਿਆ ਦਿੰਦਾ ਹੈ। ਦਰਅਸਲ ਆਸਟ੍ਰੇਲੀਆ ਦੇਸ਼ ਦੇ ਵਿਕਟੋਰੀਆ ਸੂਬੇ ਤੋਂ ਜਾਰੀ ਡਰਾਈਵਿੰਗ ਲਾਇਸੈਂਸ ਤੇ ਭਰੋਸੇ ਭਾਰਤ ਵਿੱਚ ਕਾਰ ਚਲਾਉਣਾ ਇੱਕ ਚਾਲਕ ਨੂੰ ਰਾਹਤ ਨਹੀਂ ਦਵਾ ਸਕਿਆ ਅਤੇ ਇਸੇ ਕੇਸ ਰਾਹੀਂ ਇਹ ਫੈਸਲਾ ਸਾਹਮਣੇ ਆਇਆ ਹੈ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸਪਸ਼ਟ ਕੀਤਾ ਕਿ ਵਿਦੇਸ਼ਾਂ ਵਿੱਚ ਬਣਿਆ ਡਰਾਈਵਿੰਗ ਲਾਇਸੈਂਸ ਭਾਰਤ ਵਿੱਚ ਵਾਹਨ ਚਲਾਉਣ ਦੀ ਆਗਿਆ ਜਾਂ ਉਸ ਦੇ ਬਰਾਬਰ ਨਹੀਂ ਮੰਨਿਆ ਜਾਵੇਗਾ, ਸਗੋਂ ਇਸ ਲਈ ਦੇਸ਼ ਅੰਦਰ ਜ਼ਰੂਰੀ ਕਾਗਜ਼ਾਤ ਜਾਂ ਫਿਰ ਅੰਤਰਰਾਸ਼ਟਰੀ ਡਰਾਈਵਿੰਗ ਪਰਮਿਟ ਜ਼ਰੂਰੀ ਹੋਵੇਗਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਗੁਰਪੁਰਬ ਦੇ ਸੰਬੰਧ ਵਿੱਚ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਜਾਪ ਆਰੰਭ ਹੋ ਗਏ ਨੇ। ਸ਼੍ਰੋਮਣੀ ਕਮੇਟੀ ਵੱਲੋਂ ਸਿੱਖ ਸੰਗਤ ਦੇ ਸਹਿਯੋਗ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਗੁਰਪੁਰਬ 12 ਸਤੰਬਰ ਨੂੰ ਮਨਾਇਆ ਜਾ ਰਿਹਾ ਹੈ। ਇਸੇ ਸੰਬੰਧ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਦੇ ਜਾਪ ਆਰੰਭ ਹੋਏ ਨੇ, ਜਿਨ੍ਹਾਂ ਦੇ ਭੋਗ ਭਲਕੇ 12 ਸਤੰਬਰ ਨੂੰ ਪੈਣਗੇ। ਅੱਜ ਭਾਰਤੀ ਸਮੇਂ ਮੁਤਾਬਕ 11 ਸਤੰਬਰ ਨੂੰ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਵਿਖੇ ਗੁਰਮਤਿ ਸਮਾਗਮ ਵੀ ਹੋ ਰਿਹਾ ਹੈ। ਇਸ ਵਿੱਚ ਸਿੰਘ ਸਾਹਿਬਾਨ ਅਤੇ ਪੰਥ ਪ੍ਰਸਿੱਧ ਰਾਗੀ ਜਥੇ ਸੰਗਤਾਂ ਨੂੰ ਗੁਰਬਾਣੀ ਗੁਰ ਇਤਿਹਾਸ ਨਾਲ ਜੋੜਨਗੇ। ਭਲਕੇ 12 ਸਤੰਬਰ ਨੂੰ ਪੁਰਾਤਨ ਪਰੰਪਰਾ ਮੁਤਾਬਕ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਤੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੱਕ ਨਗਰ ਕੀਰਤਨ ਸਜਾਇਆ ਜਾਵੇਗਾ। 12 ਸਤੰਬਰ ਨੂੰ ਪਹਿਲੇ ਪ੍ਰਕਾਸ਼ ਪੁਰਬ ਵਾਲੇ ਦਿਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖਤ ਸਾਹਿਬ ਅਤੇ ਗੁਰਦੁਆਰਾ ਬਾਬਾ ਅਟਲ ਰਾਏ ਸਾਹਿਬ ਵਿਖੇ ਜਲੌ ਸਜਾਏ ਜਾਣਗੇ ਤੇ ਰਾਤ ਨੂੰ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸ਼ਬਦ ਵਿਚਾਰ ਕੀਰਤਨ ਸਮਾਗਮ ਹੋਵੇਗਾ। ਪਹਿਲੇ ਪ੍ਰਕਾਸ਼ ਪੁਰਬ ਸੰਬੰਧੀ ਤਿਆਰੀਆਂ ਮੁਕੰਮਲ ਹੋ ਗਈਆਂ ਨੇ ਅਤੇ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦੇਸ਼ਾਂ ਵਿਦੇਸ਼ਾਂ ਤੋਂ ਆਏ ਵੱਖ ਵੱਖ ਕਿਸਮਾਂ ਦੇ ਫੁੱਲਾਂ ਦੀ ਖੂਬਸੂਰਤ ਸਜਾਵਟ ਕੀਤੀ ਜਾ ਰਹੀ ਹੈ। ਸੁਨਾਮ ਹਲਕੇ ਦੇ ਪਿੰਡ ਸ਼ੇਰੋਂ ਦੇ ਰਹਿਣ ਵਾਲੇ ਮੋਹਨਜੀਤ ਸਿੰਘ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਮੁੱਖ ਮੰਤਰੀ ਭਗਵੰਤ ਮਾਨ ਦੇ ਸਮਾਗਮ ਮੌਕੇ ਕਾਲੇ ਝੰਡੇ ਵਿਖਾਉਣ ਮਗਰੋਂ ਪੁਲਿਸ ਵੱਲੋਂ ਕਥਿਤ ਤੌਰ ਤੇ ਕੀਤੇ ਗਏ ਤਸ਼ੱਦਦ ਮਗਰੋਂ ਉਸਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਸੀ। ਹਸਪਤਾਲ ਤੋਂ ਨਿਕਲਦਿਆਂ ਹੀ ਮੋਹਨਜੀਤ ਸਿੰਘ ਸ਼ੇਰੋਂ ਨੇ ਕਿਹਾ ਕਿ ਉਹ ਆਖਰੀ ਦਮ ਤੱਕ ਇਸ ਤਸ਼ੱਦਦ ਦੇ ਖਿਲਾਫ ਲੜਾਈ ਲੜਦੇ ਰਹਿਣਗੇ। ਇਸ ਦੇ ਨਾਲ ਹੀ ਉਹਨਾਂ ਨੇ ਪਿੰਡ ਤੂਰ ਵੰਜਾਰਾ ਦੇ ਮਜ਼ਦੂਰ ਗੁਲਜ਼ਾਰ ਸਿੰਘ ਖੁਦਕੁਸ਼ੀ ਮਾਮਲੇ ਵਿੱਚ ਵੀ ਪਰਿਵਾਰ ਦੇ ਨਾਲ ਮਿਲ ਕੇ ਸੰਘਰਸ਼ ਕਰਨ ਦਾ ਐਲਾਨ ਕੀਤਾ। ਉਹਨਾਂ ਕਿਹਾ ਕਿ 13 ਤਰੀਕ ਨੂੰ ਸੰਗਰੂਰ ਵਿੱਚ ਇੱਕ ਵੱਡਾ ਸੰਘਰਸ਼ ਐਲਾਨਿਆ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਲੋਕ ਸ਼ਾਮਲ ਹੋਣਗੇ। ਪੰਜਾਬ ਅੰਦਰ ਨਸ਼ਿਆਂ ਸੰਬੰਧੀ ਕਾਰਵਾਈ ਦੀ ਇੱਕ ਨਵੀਂ ਸੂਚਨਾ ਆਈ ਹੈ। ਸ਼੍ਰੋਮਣੀ ਅਕਾਲੀ ਦਲ ਵੱਲੋਂ ਬਠਿੰਡਾ ਜ਼ਿਲ੍ਹੇ ਦੇ ਪਿੰਡ ਸੰਗਤ ਕਲਾਂ ਵਿੱਚ ਸਿਰਫ 600 ਰੁਪਏ ਵਿੱਚ ਚਿੱਟਾ ਵਿਕਣ ਦਾ ਦਾਅਵਾ ਕਰਦੀ 3 ਮਿੰਟ ਦੀ ਇੱਕ ਵੀਡੀਓ ਵਾਇਰਲ ਕੀਤੇ ਜਾਣ ਤੋਂ ਬਾਅਦ ਪੁਲਿਸ ਹਰਕਤ ਵਿੱਚ ਆ ਗਈ। ਲਗਭਗ 200 ਪੁਲਿਸ ਮੁਲਾਜ਼ਮਾਂ ਦੀ ਨਫਰੀ ਨੇ ਪਿੰਡ ਸੰਗਤ ਕਲਾਂ ਅਤੇ ਸੰਗਤ ਮੰਡੀ ਨੂੰ ਘੇਰਾ ਪਾ ਕੇ ਵੱਡੇ ਪੱਧਰ ਉੱਤੇ ਤਲਾਸ਼ੀ ਮੁਹਿੰਮ ਚਲਾਈ। ਇਸ ਮਾਮਲੇ ਵਿੱਚ ਪੁਲਿਸ ਇੱਕ ਔਰਤ ਸਮੇਤ 3 ਵਿਅਕਤੀਆਂ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕਰ ਚੁੱਕੀ ਹੈ ਤੇ ਉਹਨਾਂ ਕੋਲੋਂ 9 ਗ੍ਰਾਮ ਹੈਰੋਇਨ ਬਰਾਮਦ ਕਰਨ ਦਾ ਦਾਅਵਾ ਵੀ ਕੀਤਾ ਗਿਆ। ਇਸ ਤੋਂ ਇਲਾਵਾ 20 ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ਵਿੱਚ ਵੀ ਲਿਆ ਗਿਆ ਤੇ ਉਹਨਾਂ ਕੋਲੋਂ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਵੀ ਹੋਈ ਹੈ। ਇਸ ਤੋਂ ਪਹਿਲਾਂ ਹੋਇਆ ਇਹ ਸੀ ਕਿ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਫੇਸਬੁੱਕ ਪੇਜ ਉੱਤੇ ਇੱਕ ਕਥਿਤ ਸਟਿੰਗ ਆਪਰੇਸ਼ਨ ਦੀ ਵੀਡੀਓ ਸਾਂਝੀ ਕਰਦਿਆਂ ਤੰਜ਼ ਕੱਸਿਆ ਸੀ ਕਿ ਜਿੱਥੇ ਪੀਜ਼ਾ 30 ਮਿੰਟ ਅਤੇ ਬਲਿੰਕਿਟ ਦਾ ਆਰਡਰ 10 ਤੋਂ 15 ਮਿੰਟ ਵਿੱਚ ਡਿਲੀਵਰ ਹੁੰਦਾ ਹੈ, ਉੱਥੇ ਹੀ ਪੰਜਾਬ ਅੰਦਰ ਚਿੱਟਾ 2 ਮਿੰਟ ਤੋਂ ਵੀ ਘੱਟ ਸਮੇਂ ਵਿੱਚ ਮਿਲ ਜਾਂਦਾ ਹੈ। ਸ਼੍ਰੋਮਣੀ ਅਕਾਲੀ ਦਲ ਨੇ ਇਸ ਵੀਡੀਓ ਦੇ ਆਧਾਰ ਉੱਤੇ ਸੂਬੇ ਵਿੱਚ ਫੈਲੇ ਨਸ਼ਿਆਂ ਦੇ ਮੁੱਦੇ ਉੱਤੇ ਸੂਬਾ ਸਰਕਾਰ ਨੂੰ ਘੇਰਦਿਆਂ ਤੁਰੰਤ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਸੀ। ਇਸ ਵੀਡੀਓ ਦੇ ਵਾਇਰਲ ਹੋਣ ਤੋਂ ਤੁਰੰਤ ਬਾਅਦ ਤਲਾਸ਼ੀ ਮੁਹਿੰਮ ਚੱਲੀ ਜਿਸ ਵਿੱਚ ਇਹਨਾਂ 2 ਪਿੰਡਾਂ ਵਿੱਚ ਕਾਰਵਾਈ ਕੀਤੀ ਗਈ ਹੈ। ਖਬਰਾਂ ਦੇ ਬੁਲੇਟਿਨ ਵਿੱਚ ਹੁਣ ਅਸੀਂ ਕੁਝ ਹੋਰ ਤਾਜ਼ਾ ਤਰੀਨ ਅਤੇ ਅਹਿਮ ਖਬਰਾਂ ਸੰਖੇਪ ਤੌਰ ਤੇ ਵੀ ਤੁਹਾਨੂੰ ਸੁਣਾਉਂਦੇ ਹਾਂ। ਭਾਰਤ ਅਤੇ ਚੀਨ ਦੇ ਸੰਬੰਧਾਂ ਵਿੱਚ ਉਤਰਾਅ ਚੜਾਅ ਦਰਮਿਆਨ 7 ਸਾਲ ਬਾਅਦ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਭਾਰਤ ਪਹੁੰਚ ਰਹੇ ਨੇ। ਭਲਕੇ 12 ਸਤੰਬਰ ਨੂੰ ਉਹ ਭਾਰਤ ਆਉਣਗੇ ਅਤੇ ਬ੍ਰਿਕਸ ਸੰਮੇਲਨ ਵਿੱਚ ਹਿੱਸਾ ਲੈਣਗੇ। ਇਸ ਦਰਮਿਆਨ ਪ੍ਰਧਾਨ ਮੰਤਰੀ ਮੋਦੀ ਨਾਲ ਉਹਨਾਂ ਦੀ ਦਿਵਾਲੀ ਬੈਠਕ ਵੀ ਹੋਵੇਗੀ ਤੇ ਜਿਨਪਿੰਗ ਨਾਲ ਇੱਕ ਵੱਡਾ ਵਫਦ ਵੀ ਆਵੇਗਾ। ਮੁਲਾਜ਼ਮਾਂ ਦੇ ਡੀਏ ਦੇ ਮਾਮਲੇ ਉੱਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸੂਬਾ ਸਰਕਾਰ ਸੰਬੰਧੀ ਸਖ਼ਤ ਬਿਆਨ ਦਿੰਦਿਆਂ ਕਿਹਾ ਕਿ ਕਾਨੂੰਨੀ ਚਾਲਾਂ ਚੱਲਣੀਆਂ ਬੰਦ ਕੀਤੀਆਂ ਜਾਣ ਅਤੇ ਇਸ ਸੰਬੰਧੀ ਠੋਸ ਕਾਰਵਾਈ ਕੀਤੀ ਜਾਵੇ। ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਮੌਜੂਦਾ ਸਮੇਂ ਕੈਬਨਿਟ ਮੰਤਰੀ ਮਹਿੰਦਰ ਭਗਤ ਦੇ ਪਿਤਾ ਭਾਜਪਾ ਆਗੂ ਭਗਤ ਚੂਨੀ ਲਾਲ ਦਾ 94 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਉਹ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਚੱਲ ਰਹੇ ਸਨ। ਉਹਨਾਂ ਦਾ ਅੰਤਿਮ ਸੰਸਕਾਰ ਜਲੰਧਰ ਦੇ ਬਸਤੀ ਸ਼ੇਖ ਵਿਖੇ ਸਰਕਾਰੀ ਸਨਮਾਨਾਂ ਨਾਲ ਬੀਤੀ ਦੁਪਹਿਰ ਕੀਤਾ ਗਿਆ। ਪੰਜਾਬ ਸਰਕਾਰ ਨੇ 27 ਅਗਸਤ ਨੂੰ ਹੜਤਾਲ ਉੱਤੇ ਗਏ ਮੁਲਾਜ਼ਮਾਂ ਨੂੰ ਜਾਰੀ ਕੀਤੇ ਗਏ ਕਾਰਨ ਦੱਸੋ ਨੋਟਿਸ ਲੰਘੇ ਕੱਲ ਵਾਪਸ ਲੈ ਲਏ ਨੇ। ਇਸ ਤੋਂ ਪਹਿਲਾਂ ਇੱਕ ਦਿਨ ਪਹਿਲਾਂ ਇਸ ਮੁੱਦੇ ਉੱਤੇ ਮੁਲਾਜ਼ਮਾਂ ਦੇ ਨਾਲ ਗੱਲਬਾਤ ਹੋਈ ਸੀ ਤੇ ਇਸ ਉੱਤੇ ਸਹਿਮਤੀ ਬਣੀ ਸੀ। ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਰੋਪੜ ਵਿੱਚ ਹੋ ਰਹੀ ਗੈਰ ਕਾਨੂੰਨੀ ਮਾਈਨਿੰਗ ਦੇ ਉੱਤੇ ਕੁਝ ਸਖ਼ਤੀ ਵਿਖਾਈ ਅਤੇ 4 ਹਫ਼ਤਿਆਂ ਵਿੱਚ ਕਾਰਵਾਈ ਰਿਪੋਰਟ ਮੰਗੀ ਹੈ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਇਹ ਕਾਰਵਾਈ ਰਿਪੋਰਟ ਦੇਣੀ ਪਵੇਗੀ। ਅੰਮ੍ਰਿਤਸਰ ਪੁਲਿਸ ਨੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡੇ ਦੇ ਆਸ ਪਾਸ 3 ਕਿਲੋਮੀਟਰ ਦੇ ਖੇਤਰ ਨੂੰ ਰੈੱਡ ਜ਼ੋਨ ਐਲਾਨਦਿਆਂ ਉਸ ਵਿੱਚ ਡਰੋਨ ਉਡਾਉਣ ਉੱਤੇ ਪਾਬੰਦੀ ਲਾ ਦਿੱਤੀ ਹੈ। ਇਹ ਫੈਸਲਾ 6 ਸਤੰਬਰ ਨੂੰ ਹਵਾਈ ਅੱਡੇ ਉੱਤੇ ਡਰੋਨ ਦੀ ਸਰਗਰਮੀ ਕਾਰਨ ਸੁਰੱਖਿਆ ਦੇ ਮੱਦੇਨਜ਼ਰ ਲਿਆ ਗਿਆ ਹੈ। ਪੰਜਾਬ ਯੂਨੀਵਰਸਿਟੀ ਵਿਦਿਆਰਥੀ ਕੌਂਸਲ ਦੇ ਪ੍ਰਧਾਨ ਦੀ ਚੋਣ ਦਾ ਮਾਮਲਾ ਹਾਈ ਕੋਰਟ ਵਿੱਚ ਪਹੁੰਚ ਗਿਆ ਅਤੇ ਚੁਣੇ ਗਏ ਆਗੂਆਂ ਦੀ ਯੋਗਤਾ ਉੱਤੇ ਸਵਾਲ ਚੁੱਕਦਿਆਂ ਹਾਈ ਕੋਰਟ ਵਿੱਚ ਇੱਕ ਰਿੱਟ ਪਾਈ ਗਈ ਹੈ। ਖੇਡਾਂ ਦੇ ਮੈਦਾਨ ਤੋਂ ਖ਼ਬਰ ਇਹ ਆਈ ਹੈ ਕਿ ਚੀਨ ਦੇ ਮੋਕੀ ਵਿਖੇ ਔਰਤਾਂ ਦਾ ਜੂਨੀਅਰ ਏਸ਼ੀਆ ਕੱਪ ਚੱਲ ਰਿਹਾ, ਜਿਸ ਵਿੱਚ ਭਾਰਤ ਦੀਆਂ ਹੁਣਹਾਰ ਲੜਕੀਆਂ ਦੀ ਹਾਕੀ ਟੀਮ ਨੇ ਆਪਣੇ ਰਵਾਇਤੀ ਵਿਰੋਧੀ ਪਾਕਿਸਤਾਨ ਨੂੰ 19-0 ਦੇ ਇੱਕ ਵੱਡੇ ਫਰਕ ਨਾਲ

ਆਟੋ ਅਤੇ ਹੋਮ ਇੰਸ਼ੋਰੈਂਸ ਦੇ ਵੱਡੇ ਖਰਚਿਆਂ ਤੋਂ ਹੋ ਪਰੇਸ਼ਾਨ? ਹੁਣ ਸਮਾਂ ਹੈ ਵੱਡੀ ਬਚਤ ਕਰਨ ਦਾ। ਜੈਨਫੋਰਸ ਦੀ ਆਲ ਸਟੇਟ ਏਜੰਸੀ ਨਾਲ ਸਿੱਧਾ ਸੰਪਰਕ ਕਰੋ। ਆਟੋ ਅਤੇ ਘਰ ਦੀ ਇੰਸ਼ੋਰੈਂਸ ਨੂੰ ਬੰਡਲ ਤੇ ਗਰੁੱਪ ਕਰਕੇ ਤੁਸੀਂ $2,000 ਤੋਂ ਵੱਧ ਬਚਤ ਕਰ ਸਕਦੇ ਹੋ। ਇਹਨਾਂ ਕੋਲ ਵਿਸ਼ੇਸ਼ ਬੰਡਲ ਡਿਸਕਾਊਂਟ ਅਤੇ ਗਰੁੱਪ ਡਿਸਕਾਊਂਟ ਉਪਲਬਧ ਹਨ, ਜਿਨ੍ਹਾਂ ਨਾਲ ਪਹਿਲਾਂ ਹੀ ਬਹੁਤ ਸਾਰੇ ਪਰਿਵਾਰਾਂ ਦੀ ਬਚਤ ਹੋ ਚੁੱਕੀ ਹੈ। ਅੱਜ ਹੀ ਕਾਲ ਕਰੋ 416-447-5581 ਜਾਂ 437-604-5093। ਆਲ ਸਟੇਟ ਇੰਸ਼ੋਰੈਂਸ, ਤੁਹਾਡੀ ਸੁਰੱਖਿਆ, ਤੁਹਾਡੀ ਬਚਤ।

0: ਔਰ ਨਾਲ ਦੀ ਨਾਲ ਤੁਹਾਨੂੰ ਇੱਕ ਨੰਬਰ ਦੇ ਦਈਏ ਜੇ ਤੁਸੀਂ ਘਰ ਵਾਸਤੇ ਇਨਵੈਸਟਮੈਂਟ ਪ੍ਰੋਪਰਟੀ ਵਾਸਤੇ ਜਾਂ ਤੁਸੀਂ ਬੇਸਮੈਂਟ ਵਾਸਤੇ ਅਪਲਾਈਂਸਿਸ ਲੱਭ ਰਹੇ ਸੀ, ਰੈਫਰਿਜਰੇਟਰ, ਡਿਸ਼ਵਾਸ਼ਰ, ਸਟੋਵ, ਟੀਵੀ, ਬਿਲਟਨ ਅਪਲਾਈਂਸਿਸ, ਤੁਸੀਂ ਡ੍ਰੀਮ ਹੋਮ ਅਪਲਾਈਂਸਿਸ ਨੂੰ ਯਾਦ ਰੱਖੋ 905-805-3000 ਡ੍ਰੀਮ ਹੋਮ ਅਪਲਾਈਂਸਿਸ 905-805-3000 ਵਿਜ਼ਿਟ ਡ੍ਰੀਮ ਹੋਮ ਅਪਲਾਈਂਸਿਸ ਫੋਰ ਦੀ ਬੈਸਟ ਪ੍ਰਾਈਸ, ਬੈਸਟ ਡੀਲ ਐਂਡ ਬੈਸਟ ਗਿਫਟਸ 905-805-3000 ਅਰਜੰਟੀਆ ਰੋਡ ਮਿਸੀਸਾਗਾ ਡ੍ਰੀਮ ਹੋਮ ਅਪਲਾਈਂਸਿਸ।
1: ਉਡਾਨ ਤੇ ਆਪਣੇ ਬਿਜ਼ਨਸ ਨੂੰ ਕਰੋ ਪ੍ਰਮੋਟ। ਅੱਜ ਹੀ ਆਪਣੀ ਐਡਵਰਟਾਈਜ਼ਮੈਂਟ ਬੁੱਕ ਕਰਨ ਲਈ ਕਾਲ ਕਰੋ ਪ੍ਰਭ ਸੰਧੂ ਹੋਰਾਂ ਨੂੰ 437-870-0001 437-870-0001।
2: ਦੇਖੋ ਜੀ

0: ਸੱਚ ਕਿਹੋ ਜਿਹਾ ਹੁੰਦਾ?
1: ਚੁੱਲ੍ਹੇ ਤੇ ਪੱਕਦੀ ਰੋਟੀ ਸੱਚ ਹੈ,
2: ਮਿੱਟੀ ਚੁਗਦੀ ਫਸਲ ਸੱਚ ਹੈ,
1: ਗੁਰੂ ਦੀ ਬਾਣੀ ਸੱਚ ਹੈ, ਸਤਿਗੁਰ ਪਿਆਰੇ ਸੱਚੇ ਦੀ ਬਾਹ ਫੜਦੇ ਹੁੰਦੇ ਨੇ।

ਰੇਡੀਓ ਡਾਨ ਸੁਣ ਰਹੇ ਸਾਰੇ ਪਿਆਰੇ ਸਰੋਤਾਂ ਦਾ ਬਹੁਤ ਬਹੁਤ ਸਵਾਗਤ। ਮੇਰਾ ਨਾਮ ਹੈ ਜੀ ਗੈਵੀ, ਆਰ ਜੇ ਗੈਵੀ। ਰੇਡੀਓ ਡਾਨ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਹੁਤ ਬੜੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅਤੇ ਅੱਜ ਦਾ ਇੱਕ ਖੂਬਸੂਰਤ ਦਿਨ ਜੋ ਆ ਲੈ ਕੇ ਫਿਰ ਤੁਹਾਡੇ ਅੱਗੇ ਹਾਜ਼ਰ ਹੋਏ ਹਾਂ ਜੀ। ਸਟੂਡੀਓ ਦਾ ਨੰਬਰ ਹੈ 9056733337, ਜਿਹਦੇ 'ਤੇ ਆਪਾਂ ਗੱਲਾਂ ਬਾਤਾਂ ਵੀ ਕਰਨੀਆਂ ਨੇ ਅੱਜ। ਅੱਜ ਜਿਹੜੇ ਪ੍ਰਭ ਸੰਧੂ ਨੇ ਉਹ ਥੋੜ੍ਹਾ ਜਿਹਾ ਲੇਟ ਹੋ ਗਏ ਨੇ, ਅਤੇ ਆਪਾਂ ਅੱਜ ਬਹੁਤ ਸਾਰੀਆਂ ਗੱਲਾਂ ਬਾਤਾਂ ਕਰਾਂਗੇ, ਬਹੁਤ ਸਾਰੇ ਗੀਤ ਪਲੇ ਕਰਾਂਗੇ ਅਤੇ ਬਹੁਤ ਮਨੋਰੰਜਨ ਕਰਾਂਗੇ। ਅਤੇ ਇੱਕ ਕੱਲ੍ਹ ਵੀ ਮੁੱਦਾ ਚੱਲ ਰਿਹਾ ਸੀ, ਉਹਦੇ ਬਾਰੇ ਵੀ ਗੌਰ ਕਰਾਂਗੇ। ਕੱਲ੍ਹ ਦਾ ਮੁੱਦਾ ਚੱਲ ਰਿਹਾ ਸੀ ਕਿ ਗੁੰਮਨਾਮ ਜਿਹੜਾ ਵਾ ਉਹ ਬਹੁਤ ਹੀ ਗੁੰਮ ਰਹਿੰਦਾ, ਅਤੇ ਅੱਜ ਗੁੰਮਨਾਮ ਨੇ ਤੁਹਾਡੀ ਸਲਾਹ ਮੰਨ ਕੇ ਆਪਣਾ ਨਾਮ ਚੇਂਜ ਕਰ ਲਿਆ ਅਤੇ ਨਾਮ ਰੱਖ ਲਿਆ ਗੈਵੀ ਸੰਧੂ, ਨਾਮ ਰੱਖ ਲਿਆ ਗੈਵੀ ਸੰਧੂ। ਅਤੇ ਸਾਰੇ ਸਰੋਤੇ ਪਲੀਜ਼ ਕਾਲ ਕਰਕੇ ਦੱਸਿਓ ਤੁਹਾਨੂੰ ਇਹ ਨਵਾਂ ਨਾਮ ਕਿੱਦਾਂ ਲੱਗਿਆ। ਅਤੇ ਸੁਣਦੇ ਰਹੋ ਰੇਡੀਓ ਉਡਾਨ ਅਤੇ ਜੁੜੇ ਰਹੋ ਸਾਡੇ ਨਾਲ, 10 ਵਜੇ ਤੱਕ ਆਪਣਾ ਸਾਥ ਬਣਿਆ ਰਹੇਗਾ। 9056733337।

0: There are singers. There are performers. And then there are legends. A voice that has defined generations. The one and only Rahat Fateh Ali Khan. Live in Toronto. With Shah Zaman Ali Khan, Sunday, September 27th at Scotiabank Arena. Presented by True Sound Live and Cellular Point. Rahat Fateh Ali Khan and Shah Zaman Ali Khan live in Toronto. For tickets, visit ticketmaster.ca.
1: Punjabiyan da apna sab to vadda premium clothing brand, Fashion IQ. Fashion IQ. Latest design, trending outfits.
2: लेडीज सूट लहंगे गरारे शरारे
1: कुर्ते पजामे शेरवानियां कोट पैंट ब्लेजर अते किड्स फैशन
2: विंटेज ते सफारी लगेज सेट्स दी वड्डी कलेक्शन थीम वेडिंग ले टॉप टेलर टीम भी अवेलेबल फैशन आईक्यू फैशन आईक्यू हुने कॉल करो 9054532225 या गूगल ते सर्च करो फैशन आईक्यू स्पेशल गिफ्ट ले रेडियो उड़ान दा रेफरेंस देना ना भूलियो
3: ਸਰਦੀ ਚ ਹੀਟ ਨੀ ਚਲਦੀ ਤੇ ਗਰਮੀ ਚ ਏਸੀ
4: ਲੈ ਆਪਾਂ ਹੁਣੇ ਕਰਦੇ ਆ ਸੰਧੂ ਸਾਹਿਬ ਨਾਲ ਗੱਲ ਤੇ ਕਰਦੇ ਆ ਮਸਲੇ ਦਾ ਹੱਲ
3: ਏਸੀ ਫਰਨੇਸ ਗੈਸ ਲਾਈਨ ਵਾਟਰ ਹੀਟਰ ਜਾਂ ਹਿਊਮਿਡੀਫਾਇਰ ਸਰਵਿਸ ਜਾਂ ਇੰਸਟਾਲੇਸ਼ਨ ਨਾਵ 에ਅਰ ਕੰਫਰਟ ਤੇ ਜਤਿੰਦਰ ਸੰਧੂ ਨੂੰ ਕਾਲ ਲਾਓ ਤੇ ਲਾਈਫ ਚ ਕੰਫਰਟ ਪਾਓ ਕਾਲ
4: 647-706-6640
5: और नाल दी नाल थोनों एक नंबर दे दिए जे तुसी घर वास्ते इन्वेस्टमेंट प्रॉपर्टी वास्ते या तुसी बेसमेंट वास्ते अप्लायंसेस लब रहे सी रेफ्रिजरेटर डिशवॉशर्स स्टोव टीवी बिल्ट इन अप्लायंसेस तुसी ड्रीम होम अप्लायंसेस नु याद रखो 905-805-3000 ड्रीम होम अप्लायंसेस 905-805-3000 विजिट ड्रीम होम अप्लायंसेस फॉर द बेस्ट प्राइस बेस्ट डील एंड बेस्ट Gifts 905-805-3000 Argentia Road, Mississauga, Dream Home Appliances.
6: Auto ate home insurance de vadde kharchiyan to ho pareshan? ਹੁਣ ਸਮਾਂ ਹੈ ਵੱਡੀ ਬਚਤ ਕਰਨ ਦਾ ਡੈਨ ਫੋਰਸ ਦੀ ਆਲ ਸਟੇਟ ਏਜੰਸੀ ਨਾਲ ਸਿੱਧਾ ਸੰਪਰਕ ਕਰੋ ਆਟੋ ਅਤੇ ਘਰ ਦੀ ਇੰਸ਼ੋਰੈਂਸ ਨੂੰ ਬੰਡਲ ਤੇ ਗਰੁੱਪ ਕਰਕੇ ਤੁਸੀਂ $2,000 ਤੋਂ ਵੱਧ ਦੀ ਬਚਤ ਕਰ ਸਕਦੇ ਹੋ ਇਹਨਾਂ ਕੋਲ ਵਿਸ਼ੇਸ਼ ਬੰਡਲ ਡਿਸਕਾਊਂਟ ਅਤੇ ਗਰੁੱਪ ਡਿਸਕਾਊਂਟ ਉਪਲਬਧ ਹਨ ਜਿਨ੍ਹਾਂ ਨਾਲ ਪਹਿਲਾਂ ਹੀ ਬਹੁਤ ਸਾਰੇ ਪਰਿਵਾਰਾਂ ਦੀ ਬਚਤ ਹੋ ਚੁੱਕੀ ਹੈ ਅੱਜ ਹੀ ਕਾਲ ਕਰੋ 416-447-5581 ਜਾਂ 437-604-5093 ਆਲ ਸਟੇਟ ਇੰਸ਼ੋਰੈਂਸ ਤੁਹਾਡੀ ਸੁਰੱਖਿਆ ਤੁਹਾਡੀ ਬਚਤ
7: Pizza to go, best pizza in the town, pizza to go, tandoori paneer pizza, butter chicken pizza, chaat pizza, makhani paneer pizza, shahi paneer pizza, kalle pizza nahi jithe tusi fish pakoda, best soya chaap, malai wings, crunchy momo, malai momo, sunke aya na munh vich paani, so ajj apne yaara dostan te parivar de naal kuch vadhiya te quality wala khaan nu dil kar reha na, ta ikko ik naam yaad rakho, pizza to go, best pizza in the town. ਤੁਸੀਂ ਪਹੁੰਚੋ ਮੈਕਲੋਗਨ ਸੈਂਡਲਵੁੱਡ ਵਾਲੀ ਲੋਕੇਸ਼ਨ ਤੇ ਜਾਂ ਤੁਸੀਂ ਪਹੁੰਚ ਸਕਦੇ ਹੋ 2 County Court ਬ੍ਰੈਂਪਟਨ ਨੀਅਰ ਸ਼ੈਡਨ ਕਾਲਜ ਵਾਲੀ ਲੋਕੇਸ਼ਨ ਤੇ ਜਾਂ ਤੁਸੀਂ ਚੰਗੂਜ਼ੀ ਐਂਡ ਕੁਵੀਨ ਵਾਲੀ ਲੋਕੇਸ਼ਨ ਤੇ ਪਹੁੰਚ ਸਕਦੇ ਹੋ ਨੋ ਫ੍ਰਿਲ ਵਾਲੇ ਪਲਾਜ਼ੇ ਦੇ ਵਿੱਚੋਂ ਇੱਕੋ ਇੱਕ ਨਾਮ ਯਾਦ ਰੱਖਣਾ ਪੀਜ਼ਾ ਟੂ ਗੋ ਸਵਾਦਲਾ ਤੇ ਕੁਆਲਿਟੀ ਵਾਲਾ ਪੀਜ਼ਾ ਪੀਜ਼ਾ ਟੂ ਗੋ 905-840-9696 905-840-9696

0: at 647-539-4499. Akal Mortgages.
1: ਤੁਸੀਂ ਵੀ ਰੇਡੀਓ ਉਡਾਨ ਤੇ ਆਪਣੇ ਬਿਜ਼ਨਸ ਨੂੰ ਕਰੋ ਪ੍ਰਮੋਟ। ਅੱਜ ਹੀ ਆਪਣੀ ਐਡਵਰਟਾਈਜ਼ਮੈਂਟ ਬੁੱਕ ਕਰਨ ਲਈ ਕਾਲ ਕਰੋ ਪ੍ਰਭ ਸੰਧੂ ਹੋਰਾਂ ਨੂੰ 437-870-0001 437-870-0001।
2: ਦੇਖੋ ਜੀ, ਕਰਤਾ ਹੈ ਆਪਣਾ ਨੰਬਰ 1, ਪਰ ਮੇਰਾ ਦਿਲ ਕਰਦਾ ਹੈ ਆਪਣਾ ਘਰ ਸਾਰਿਆਂ ਤੋਂ ਸੋਹਣਾ ਹੋਵੇ।
3: ਬਸ ਇੰਨੀ ਗੱਲ।

ਐਂਡ ਹੋਮ ਫਰਨੀਚਰ ਜਿਹੜਾ ਗੈਂਡ ਫਰਨੀਚਰ ਦਾ ਲਾਉਣਾ ਬੱਲੀਏ। ਸੋ ਤੁਸੀਂ ਜਿਹੜੇ ਹੋ ਰੇਡੀਓ ਉਡਾਨ ਦੇ ਨਾਲ, ਅਤੇ ਸਟੂਡੀਓ ਦਾ ਨੰਬਰ ਹੈ 905-673-3337। ਤੁਸੀਂ ਜਿਹਦੇ 'ਤੇ ਫੋਨ ਲਾ ਕੇ ਆਪਣੇ ਨਾਲ ਗੱਲਾਂ ਬਾਤਾਂ ਵੀ ਕਰ ਸਕਦੇ ਹੋ। ਅਤੇ ਮੈਂ ਅੱਜ ਇੰਟਰਨੈਟ 'ਤੇ ਦੇਖ ਰਿਹਾ ਸੀਗਾ, ਕਾਫੀ ਚਰਚਾ ਹੋਈ ਪਈ ਆ ਕਿ ਐਮੀ ਵਿਰਕ, ਜੋ ਕਿ ਬਹੁਤ ਹੀ ਸੁਹਿਰਦ ਕਲਾਕਾਰ ਹੈ, ਜੋ ਆਪਣੀ ਸੋਹਣੀ ਆਵਾਜ਼ ਅਤੇ ਗਾਇਕੀ ਨਾਲ ਵੀ ਜਾਣਿਆ ਜਾਂਦਾ ਹੈ, ਉਹਦੇ ਉੱਤੇ ਪਿਛਲੇ ਕੁਝ ਦਿਨੀ ਫਾਇਰਿੰਗ ਹੋਈ ਹੈ ਉਹਨਾਂ ਦੇ ਵੈਂਕੂਵਰ ਵਾਲੇ ਸ਼ੋਅ ਤੋਂ ਬਾਅਦ। ਸੋ AM 530 ਦੀ ਜਿੰਨੀ ਵੀ ਟੀਮ ਆ, ਅਤੇ ਮੈਂ ਖੁਦ ਐਮੀ ਵਿਰਕ ਬਾਈ ਦੀ ਸਿਹਤ ਦੇ ਲਈ ਦੁਆ ਕਰਦਾ, ਅਤੇ ਰੱਬ ਨਾ ਕਰੇ ਇੱਦਾਂ ਦਾ ਹਾਦਸਾ ਜਾਂ ਇੱਦਾਂ ਦੀ ਕਦੇ ਅਨਹੋਣੀ ਫਿਰ ਕਦੇ ਕਿਸੇ ਨਾਲ ਹੋਵੇ। ਪਰ ਦੇਖਿਆ ਜਾਵੇ, ਇੱਥੋਂ ਇੱਕ ਸਵਾਲ ਖੜ੍ਹਾ ਹੁੰਦਾ ਹੈ ਕਿ ਜੋ ਤਰੱਕੀ ਹੈ, ਜੋ ਬੰਦਾ ਕਿਸੇ ਚੀਜ਼ ਨੂੰ ਜਾਂ ਕਿਸੇ ਫੀਲਡ ਨੂੰ ਇੰਨਾ ਟਾਈਮ ਦਿੰਦਾ, ਇੰਨਾ ਐਫਰਟ ਕਰਦਾ, ਇੰਨੀ ਮਿਹਨਤ ਕਰਦਾ, ਕਿ ਉਹ ਇੱਕ ਦਿਨ ਉਹਦੀ ਹੀ ਜਾਨ ਦੀ ਵੈਰੀ ਬਣ ਜਾਂਦੀ ਹੈ। ਕਿ ਜਿਹੜੀ ਤਰੱਕੀ ਆ ਜਾਂ ਸਕਸੈਸਫੁਲ ਹੋਣਾ ਇੱਕ ਸ਼ਰਾਪ ਹੋ ਗਿਆ ਵਾ ਅੱਜ ਦੇ ਟਾਈਮ ਦੇ ਵਿੱਚ, ਇਹ ਬਹੁਤ ਵੱਡਾ ਸਵਾਲ ਖੜ੍ਹਾ ਹੋ ਜਾਂਦਾ। ਪਰ ਕੋਈ ਨਹੀਂ, ਪਰ ਮੇਰੀ ਐਮੀ ਵਿਰਕ ਨਾਲ ਪਰਸਨਲੀ ਵੀ ਗੱਲ ਹੋਈ ਸੀ, ਅਤੇ ਅਸੀਂ ਉਹਨਾਂ ਨਾਲ ਮਿਲੇ ਵੀ ਸੀ, ਅਤੇ ਉਹਨਾਂ ਫਿਲਹਾਲ ਉਹਨਾਂ ਦੀ ਜੋ ਸਿਹਤ ਆ ਕਾਫੀ ਚੰਗੀ ਆ, ਅਤੇ ਉਹ ਇਹਨਾਂ ਚੀਜ਼ਾਂ ਨੂੰ ਥੋੜ੍ਹਾ ਜਿਹਾ ਲਾਈਟ ਹੀ ਲੈ ਰਹੇ ਨੇ। ਅਤੇ ਉਹਨਾਂ ਨੇ ਲਾਸਟ ਨਾਈਟ ਇੱਕ EP ਰਿਲੀਜ਼ ਕੀਤੀ ਆ, ਜੋ ਕਿ ਮੈਨੂੰ ਤਾਂ ਪਰਸਨਲੀ ਬਹੁਤ ਚੰਗੀ ਲੱਗੀ। ਅਤੇ ਤੁਸੀਂ ਵੀ ਦੱਸੋ ਕਿਹਨੇ ਔਲਰੇਡੀ ਇਸ EP 'ਚੋਂ ਗਾਣੇ ਸੁਣ ਲਏ ਨੇ। ਤਾਂ ਆਓ ਇੱਕ ਗਾਣਾ ਪਲੇ ਕਰਦੇ ਹਾਂ ਉਸ EP ਦਾ, ਅਤੇ ਸੁਣਦੇ ਹਾਂ ਕੀ ਕਹਿੰਦੇ ਨੇ ਐਮੀ ਵਿਰਕ ਬਾਈ ਜੀ।

ਦੇਖਦੇ ਹੋ, ਪਰ ਐਮੀ ਵਿਰਕ ਬਾਈ ਦੇ ਅੱਗੇ ਸਿਰ ਝੁਕਦਾ, ਇੰਨਾ ਕੁਛ ਹੋਣ ਤੋਂ ਬਾਅਦ ਵੀ ਐਮੀ ਵਿਰਕ ਬਾਈ ਜੋ ਆ ਉਹਨਾਂ ਦੇ ਹੌਸਲੇ ਜੋ ਆ ਉਵੇਂ ਹੀ ਬੁਲੰਦ ਨਜ਼ਰ ਆ ਰਹੇ ਨੇ, ਭੋਰਾ ਵੀ ਉਹਨਾਂ ਨੂੰ ਫਿਕਰ ਨਹੀਂ ਲੱਗ ਰਿਹਾ। ਕਾਫੀ ਚੰਗੀ ਗੱਲ ਹੈ, ਇੱਦਾਂ ਹੀ ਬੰਦੇ ਨੂੰ ਆਪਣੀ ਜ਼ਿੰਦਗੀ ਵਿੱਚ ਆਉਣ ਵਾਲੇ ਅਪ ਐਂਡ ਡਾਊਨ ਉਹਨਾਂ ਦਾ ਸਾਹਮਣਾ ਕਰਨਾ ਚਾਹੀਦਾ, ਅਤੇ ਕਦੇ ਵੀ ਬੰਦੇ ਨੂੰ ਪਿੱਛੇ ਵੱਲ ਨਹੀਂ ਦੇਖਣਾ ਚਾਹੀਦਾ, ਕਿਉਂਕਿ ਜ਼ਿੰਦਗੀ ਦੇ ਵਿੱਚ ਬੜਾ ਕੁਛ ਹੁੰਦਾ ਰਹਿੰਦਾ, ਅਕਸਰ ਚੱਲਦਾ ਰਹਿੰਦਾ। ਬਟ ਆਪਣੀ ਜਿਹੜੀ ਗੋਲ ਨੇ, ਆਪਣੇ ਜਿਹੜੇ ਨਿਸ਼ਾਨੇ ਮਿੱਥੇ ਹੋਏ ਨੇ, ਉਹਦੇ ਵੱਲ ਵਧਣਾ ਚਾਹੀਦਾ। ਤਾਂ ਹਾਂ, ਆਪਾਂ ਗੱਲ ਕਰ ਰਹੇ ਹਾਂ ਕਿ ਤਰੱਕੀ। ਸਟੂਡੀਓ ਦਾ ਨੰਬਰ ਹੈ 9056733337। ਤੁਹਾਨੂੰ ਵੀ ਲੱਗਦਾ ਕਿ ਜਿਹੜੀ ਤਰੱਕੀ ਆ, ਬੰਦਾ ਜੋ ਸਕਸੈਸਫੁਲ ਹੁੰਦਾ, ਉਹ ਇੱਕ ਨਾ ਇੱਕ ਟਾਈਮ 'ਤੇ ਉਹਦੀ ਲੱਤ ਖਿੱਚਣ ਲੱਗ ਜਾਂਦੇ ਆ, ਜਾਂ ਫਿਰ ਉਹਦੇ ਲਈ ਜਾਨਲੇਵਾ ਸਿੱਧ ਹੁੰਦੀ, ਜਿਵੇਂ ਪਿੱਛੇ ਸਿੱਧੂ ਮੂਸੇਵਾਲੇ ਬਾਈ ਨਾਲ ਵੀ ਇਹੀ ਕੁਛ ਹੋਇਆ। ਉਹਨਾਂ ਦੀ ਵੀ ਜਿਹੜੀ ਫੇਮ ਸੀਗੀ ਇੱਕ ਟਾਈਮ 'ਤੇ ਆ ਕੇ ਉਹਨਾਂ ਲਈ ਜਾਨਲੇਵਾ ਸਾਬਿਤ ਹੋਈ, ਅਤੇ ਹੋ ਸਕਦਾ ਸੀ ਕਿ ਐਮੀ ਵਿਰਕ ਲਈ ਵੀ ਸੇਮ ਸਨੈਰੀਓ ਦੇਖਣ ਨੂੰ ਮਿਲ ਜਾਂਦਾ। ਪਰ ਜਾਕੋ ਰੱਖੇ ਸਾਈਆਂ ਮਾਰ ਸਕੇ ਨਾ ਕੋਏ, ਤਾਂ ਇਹ ਗੱਲ ਬਿਲਕੁਲ ਸੱਚ ਹੈ ਕਿ ਜਿਹਦੇ ਉੱਤੇ ਰੱਬ ਦੀ ਮਿਹਰ ਹੋਵੇ ਨਾ, ਉਹ ਨਹੀਂ, ਉਹਦਾ ਦੁਨੀਆ ਨਹੀਂ ਕੁਛ ਵਿਗਾੜ ਸਕਦੀ। ਸੋ ਬਹੁਤ ਸਾਰੀਆਂ ਕਾਲਾਂ ਵੀ ਆ ਰਹੀਆਂ ਨੇ ਆਪਣੇ ਸਟੂਡੀਓ ਦੇ ਵਿੱਚ, ਲਾਈਨ ਬਿਜ਼ੀ ਹੈ, ਸਾਰੇ ਪਲੀਜ਼ ਹੋਲਡ 'ਤੇ ਬਣੇ ਰਹੋ। 2825-9192-4313 ਆਪਾਂ ਸਭ ਦੀਆਂ ਕਾਲਾਂ ਔਨ ਏਅਰ ਕਰਾਂਗੇ, ਬਟ ਇੱਕ ਗਾਣੇ ਤੋਂ ਬਾਅਦ।

0: ਸੋ ਇਹ ਸਨ ਇਸੇ ਸਾਡੇ ਐਮੀ ਵਿਰਕ ਬਾਈ ਜੀ। ਆ ਜਾਓ ਆਪਾਂ ਇੱਕ ਆਪਣੀ ਕਾਲ ਵੱਲ ਵੱਧਦੇ ਹਾਂ ਜੀ। 2825 ਜੀ, ਤੁਸੀਂ ਔਨ ਏਅਰ ਹੋ ਜੀ।
1: ਹਾਂਜੀ ਗਿਰ ਜੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਨੇ?
1: ਹਾਂ ਠੀਕ ਠਾਕ ਆ। ਕਿੱਦਾਂ?
0: ਵਧੀਆ ਜੀ। ਤੁਸੀਂ, ਤੁਹਾਡਾ ਸ਼ੁਭ ਨਾਮ ਕੀ ਹੈ ਜੀ?
1: ਮੇਰਾ ਸ਼ੁਭ ਨਾਮ ਦਵਿੰਦਰ ਸਿੰਘ ਸੰਧੂ।
0: ਦਵਿੰਦਰ ਸਿੰਘ ਸੰਧੂ ਜੀ, ਕੀ ਹਾਲ ਨੇ? ਬਹੁਤ ਬਹੁਤ ਸਵਾਗਤ ਤੁਹਾਡਾ ਸਾਡੇ ਰੇਡੀਓ ਸ਼ੋਅ।
1: ਹਾਂਜੀ ਹਾਂਜੀ, ਥੈਂਕ ਯੂ, ਬਹੁਤ ਵਧੀਆ। ਤੇ ਇਹ ਆਪਣੇ ਤੁਹਾਡਾ ਲਾਸਟ ਨੇਮ ਤੁਹਾਡਾ ਵੀ ਸੰਧੂ ਹੀ ਆ?
0: ਮੇਰਾ ਸੰਧੂ ਨਹੀਂ ਜੀ, ਪ੍ਰਭ ਸੰਧੂ ਜੀ, ਸੰਗਤ ਕਰ ਕਰ ਸੰਧੂ ਬਣ ਗਿਆ।
1: ਅੱਛਾ ਅੱਛਾ, ਮੈਂ ਤੁਹਾਨੂੰ ਯਕੀਨ ਮੰਨੀ।
0: ਹਾਂਜੀ,
1: ਮੈਂ ਤੁਹਾਨੂੰ ਦੱਸਾਂ, ਮੈਂ 30-40% ਏਦਾਂ ਹੀ ਸੋਚਿਆ ਸੀ। ਹੁਣ ਇੱਥੇ ਬੈਠਾ ਸੀ ਮੈਂ ਬਾਹਰ ਜਿੱਦਾਂ ਗੱਡੀ 'ਚ।
0: ਹਾਂਜੀ,
1: ਮੈਂ ਕਿਹਾ ਵੀ ਉਹ ਸੰਧੂ, ਪ੍ਰਭ ਸੰਧੂ ਦੀ ਥੋੜੀ ਜਿਹੀ ਸੰਗਤ ਦਾ ਫਰਕ ਪਿਆ ਲੱਗਦਾ।
0: ਏਦਾਂ ਹੀ ਹੈ ਜੀ, ਜਦੋਂ ਚੰਗੇ ਬੰਦਿਆਂ ਦੀ ਦੇਖੋ ਸੰਗਤ ਕਰੀਦੀ ਆ, ਫਿਰ ਅਕਸਰ ਉਹਨਾਂ ਦਾ ਰੰਗ ਜੋ ਆ ਉਹ ਆਟੋਮੈਟਿਕ ਚੜ ਜਾਂਦਾ ਹੁੰਦਾ।
1: ਸੋ ਏਦਾਂ ਕਰੀਏ ਆਪਣੇ, ਜਦੋਂ ਮੈਂ ਕਿਹਾ ਹੁਣ ਤੂੰ ਗਾਣੇ ਜਿੱਦਾਂ ਕੋਈ ਪੋਮ ਵਗੈਰਾ ਜਾਂ ਕੋਈ ਗਾਣਾ ਲਿਖਿਆ ਕਰਨਾ ਗਾ,
0: ਹਾਂਜੀ,
1: ਉਹਦੇ ਪਿੱਛੇ ਗੁੰਮਨਾਮੀ ਰੱਖੀਏ ਮੇਰੇ ਹਿਸਾਬ ਨਾਲ ਕਿ ਨਹੀਂ
0: ਜੀ? ਜਿਵੇਂ ਤੁਸੀਂ ਕਹਿ ਦਵੋ, ਮੈਂ ਤਾਂ ਕੱਲ ਵੀ ਇਹੀ ਓਪੀਨੀਅਨ ਲੈ ਰਿਹਾ ਸੀਗਾ। ਤਾਂ ਹੀ ਮੈਨੂੰ ਵੀ ਲੱਗਦਾ ਕਿ ਇੱਕ ਵਾਰੀ ਜੋ ਚੀਜ਼ਾਂ ਜਿੱਦਾਂ ਹੁੰਦੀਆਂ ਉਦਾਂ ਵੀ ਸਹੀ ਲੱਗਦੀਆਂ,
1: ਕਿਉਂਕਿ ਇਹਦੇ ਮੀਨਿੰਗ ਉਦਾਂ ਉਦਾਂ ਚਲੋ ਠੀਕ ਆ, ਨਾਮ ਵੀ ਠੀਕ ਆ, ਮੈਨੂੰ ਤਾਂ ਉਦਾਂ ਠੀਕ ਹੀ ਲੱਗਦਾ, ਜਿੱਦਾਂ ਮਾੜਾ ਨੀ ਹੈਗਾ। ਕਿਉਂਕਿ ਇਹਨੂੰ ਜਿੱਦਾਂ ਪ੍ਰਭ ਸੰਧੂ ਕਹਿੰਦਾ ਸੀਗਾ ਵੀ ਨੈਗੇਟਿਵ ਆ, ਨੈਗੇਟਿਵ ਵਾਲੀ ਗੱਲ ਨੀ ਹੈਗੀ, ਕਿਉਂਕਿ ਉਦਾਂ ਇਹਦੇ ਮੀਨਿੰਗ ਬੜੇ ਡੀਪ ਆ ਜਦੋਂ ਦੇਖਿਆ ਜਾਵੇ ਤਾਂ।
0: ਹਾਂਜੀ, ਇਹ ਗੱਲ ਬਿਲਕੁਲ। ਜਦੋਂ ਮੈਂ ਇਹ ਨਾਮ ਸੋਚਿਆ ਸੀ ਜਾਂ ਮੈਂ ਆਪਦੇ ਤਕੱਲਸ ਚ ਲਿਆਂਦਾ ਸੀ ਨਾ, ਉਦੋਂ ਵੀ ਉਹਦਾ ਡੀਪ, ਬਹੁਤ ਜ਼ਿਆਦਾ ਡੀਪ ਮੀਨਿੰਗ ਸੀਗਾ। ਬਟ ਚਲੋ, ਕਹਿੰਦੇ ਹੁੰਦੇ ਆ ਨਾ ਕਿ ਸਮੇਂ ਦੇ ਨਾਲ ਹੌਲੀ ਹੌਲੀ ਚੀਜ਼ਾਂ ਡਿਵੈਲਪ ਹੁੰਦੀਆਂ। ਬਾਕੀ ਕਹਿੰਦੇ ਹੁੰਦੇ ਕਈ ਵਾਰ ਕਿਸੇ ਦੀ ਸਲਾਹ ਵੀ ਮੰਨ ਕੇ ਦੇਖ ਲੈਣਾ ਚਾਹੀਦਾ। ਪਰ ਮੈਨੂੰ ਇਹ ਦੱਸੋ, ਤੁਹਾਨੂੰ ਗੈਵੀ ਨਾਂ ਕਿਵੇਂ ਠੀਕ ਲੱਗਿਆ ਕਿ ਨਹੀਂ?
1: ਆਪਣੇ ਛੋਟਾ ਨੇਮ ਆ, ਨਿਕ ਨੇਮ ਆ, ਜਿੱਦਾਂ ਬਾਹਲਾ ਪ੍ਰੋਨਾਸੀਏਸ਼ਨ ਕਰਨਾ ਵੀ ਆਪਣੇ ਵਧੀਆ ਲੱਗਦਾ ਬੋਲਣਾ ਵੀ।
0: ਹਾਂਜੀ,
1: ਕਈ ਵਾਰ ਤਾਂ ਏਦਾਂ ਹੁੰਦਾ ਵੀ ਜਿਆਦਾ ਤੁਹਾਨੂੰ ਬਾਡਿੰਗ ਬੋਲਣੇ ਪੈਂਦੇ ਆ, ਹੁਣ ਕੋਈ
0: ਪਰ ਨਹੀਂ ਜੀ, ਬਹੁਤ ਚੰਗਾ ਲੱਗਦਾ ਮੈਨੂੰ, ਬਹੁਤ ਪਰਸਨਲੀ ਵੀ ਬਹੁਤ ਖੁਸ਼ੀ ਹੁੰਦੀ ਆ ਜਦੋਂ ਤੁਹਾਡੇ ਵਰਗੇ ਪਿਆਰੇ ਪਿਆਰੇ ਸਰੋਤੇ ਆਪਣਾ ਓਪੀਨੀਅਨ ਮੂਹਰੇ ਰੱਖਦੇ ਆ ਜਾਂ ਆਪਣੀ ਆਵਾਜ਼ ਮੇਰੇ ਤੱਕ ਪਹੁੰਚਾਉਂਦੇ ਆ, ਮੈਨੂੰ ਬਹੁਤ ਵਧੀਆ ਲੱਗਦਾ।
1: ਇਸ ਨਾਮ ਨੂੰ ਯੂਜ ਕਰੋਗੇ ਜਿੱਦਾਂ ਇਹ ਵਧੀਆ ਲੱਗਣ, ਆਪਾਂ ਦਾ ਜਦੋਂ ਬੰਦਾ ਆਪਾਂ ਯੂਜ ਕਰਦੇ ਆ, ਨੇਮ ਹੋ ਗਿਆ ਕੋਈ, ਆਪਾਂ ਕੋਈ ਵੀ ਜਿੰਦਗੀ ਚ ਕੰਮ ਸ਼ੁਰੂ ਕਰਦੇ ਆ, ਵਧੀਆ ਲੱਗਣ ਆਪਣਾ ਬਾਈ ਟਾਈਮਿੰਗ ਹੈ ਨਾ।
0: ਹਾਂਜੀ, ਹੌਲੀ ਹੌਲੀ ਹੌਲੀ ਹੌਲੀ ਚੀਜ਼ਾਂ ਯੂਜ਼ਡ ਹੋ ਜਾਂਦੀਆਂ।
1: ਹਾਂ ਹਾਂ, ਤੇ ਪਲੱਸ ਉਦਾਂ ਮੈਂ ਸਮਝਿਆ ਸੀਗਾ ਗੈਰੀ ਸੰਧੂ ਰੱਖਿਆ, ਤੇ ਉਦਾਂ ਮੈਂ ਕਹਿਣਾ ਸੀ ਗੈਰੀ ਸੰਧੂ ਦਾ ਗਾਣਾ ਲਾਉਣਾ ਸੀ ਮੈਂ ਫੇਕ, ਹੈ ਨਾ?
0: ਹਾਂਜੀ, ਦੱਸੋ ਕਿਹੜਾ ਗਾਣਾ ਲਾਉਣਾ?
1: ਮਿੱਠੇ ਮਿੱਠੇ ਹਾਸੇ ਵਾਲਾ।
0: ਕੋਈ ਨੀ, ਤੁਸੀਂ ਬਣੇ ਰਹੋ ਸਾਡੇ ਰੇਡੀਓ ਸ਼ੋਅ ਨਾ, ਮੈਂ
1: ਸੁਣ ਨੀ ਸਕਿਆ ਪੂਰੀ ਖਬਰ। ਇਹ ਆਪਣੇ ਦੂਜੀ ਖਬਰ ਕੀ ਸੀਗੀ ਵਿਰਕ ਸਾਹਿਬ ਦੀ?
0: ਦੂਜੀ ਖਬਰ ਇਹ ਸੀਗੀ ਜੀ ਕਿ ਬੀਤੇ ਦਿਨ ਜਦੋਂ ਐਮੀ ਵਿਰਕ ਜੀ ਜੋ ਆਪਣੇ ਯੂਨਿਟੀ ਟੂਰ ਤੇ ਆਏ ਹੋਏ ਸੀਗੇ, ਉਹਨਾਂ ਦਾ ਵੈਂਕੂਵਰ ਜਿਹੜਾ ਸੀਗਾ ਸ਼ੋਅ ਚੱਲ ਰਿਹਾ ਸੀ ਲਾਈਵ, ਤੇ ਸ਼ੋਅ ਤੋਂ ਬਾਅਦ ਜਦੋਂ ਘਰ ਪਰਤ ਰਹੇ ਸਨ, ਉਹਨਾਂ ਦੇ ਉੱਤੇ ਅਣਪਛਾਤੇ ਬੰਦਿਆਂ ਵੱਲੋਂ ਅਟੈਕ ਕੀਤਾ ਗਿਆ, ਤੇ ਕਹਿੰਦੇ ਨੇ ਕਿ 16 ਗੋਲੀਆਂ ਫਾਇਰ ਕੀਤੀਆਂ ਗਈਆਂ।
1: ਓ ਮਾਈ ਗੋਡ,
0: ਪਰਮਾਤਮਾ ਦੀ ਮਿਹਰ ਰਹੀ, ਬਖਸ਼ਿਸ਼ ਰਹੀ ਉਹਨਾਂ ਦੇ ਉੱਤੇ ਕਿ ਜਿਹੜੀ ਗੱਡੀ ਸੀ ਉਹ ਬੁਲੇਟ ਪਰੂਫ ਸੀ। ਤੇ ਕਹਿੰਦੇ ਹੁੰਦੇ ਜੇਕਰ ਜਾ ਕੇ ਰੱਖੇ ਸਾਈਆਂ ਮਾਰ ਸਕੇ ਨਾ ਕੋਏ। ਸੋ ਇੱਥੇ ਉਹ ਐਗਜ਼ਾਮਪਲ ਜਿਹੜੀ ਆ ਉਹ ਸੱਚ ਹੁੰਦੀ ਨਜ਼ਰ ਆਈ ਆ। ਆਪਾਂ ਕਿੱਦਾਂ ਦੇ ਦੌਰ ਚ ਆ ਗਏ ਆ ਕਿ ਜਿਹੜੀ ਤਰੱਕੀ ਆ ਉਹ ਬੰਦੇ ਲਈ ਜਾਨਲੇਵਾ ਵੀ ਸਿੱਧ ਹੋਣ ਲੱਗ ਪਈ ਅੱਜ ਕੱਲ।
1: ਹਾਂ ਦੇਖੋ, ਆਪਣੀਆਂ ਮਹਾਰਤਾਂ ਦੇ ਹਿਸਾਬ ਨਾਲ ਕਿੰਨੀ ਮਿਹਨਤ ਆ। ਮੈਂ ਇੱਕ ਦਿਨ ਪ੍ਰਭ ਸੰਧੂ ਨਾਲ ਗੱਲ ਕਰਦਾ ਸੀ, ਕਾਫੀ ਲੇਟ ਨਾਈਟ ਸੀਗੀ ਆਪਣੇ, ਉਦੋਂ ਮੈਂ ਤਾਂ ਦਿਨ ਨੂੰ ਕੀਤਾ ਸੀ ਫੋਨ ਸੰਧੂ ਸਾਹਿਬ ਨੂੰ।
0: ਹਾਂਜੀ,
1: ਤੂੰ ਦੱਸਦੇ ਸੀ, ਕਹਿੰਦੇ ਵੀ ਆਪਣੇ ਕਾਫੀ ਲੇਟ ਆਪਣੇ ਉਹ ਕੋਈ ਕਰ ਰਹੇ ਸੀਗੇ ਆਪਣੇ ਕੋਈ ਆਪਣੇ ਗਾਣੇ ਦੀ ਕੋਈ ਗੱਲਬਾਤ, ਤੇ ਕਾਫੀ ਲੇਟ ਸੁੱਤੇ ਸੀ, ਕਹਿੰਦਾ 1:30-2 ਵੱਜ ਗਏ ਸੀ, ਰਾਤ ਦੇ 2 ਵੱਜ ਗਏ ਸੀਗੇ।
0: ਮੈਂ ਜਦੋਂ ਪਰਸਨਲੀ ਮੈਂ ਐਮੀ ਵਿਰਕ ਨਾਲ ਮਿਲਿਆ ਸੀ ਨਾ, ਮੈਨੂੰ ਲੱਗਿਆ ਸੀਗਾ ਕਿ ਖੋਰੇ ਆ ਨਾ, ਵੀ ਕੀ ਹਿਸਾਬ ਕਿਤਾਬ ਹੋਊਗਾ। ਜਦੋਂ ਖਾਸ ਕਰਕੇ ਮੇਰੇ ਵਰਗੀ ਯੰਗ ਏਜ ਮਿਲਦੀ ਆ ਨਾ ਕਿਸੇ ਆਰਟਿਸਟ ਨੂੰ, ਜਾਂ ਜਦੋਂ ਆਪਾਂ ਵੀ ਥੋੜ੍ਹਾ ਬਹੁਤਾ ਲਿਖਦੇ ਗਾਉਂਦੇ ਹੋਈਏ, ਫਿਰ ਹੁੰਦਾ ਵੀ ਯਾਰ ਵੀ ਪਤਾ ਨਹੀਂ ਕਿੱਦਾਂ ਦਾ ਬੰਦਾ ਹੋਣਾ। ਬਟ ਜਦੋਂ ਮੈਂ ਮਿਲਿਆ, ਮੈਨੂੰ ਇੱਦਾਂ ਲੱਗਿਆ ਕਿ ਜਿਵੇਂ ਵੱਡਾ ਭਰਾ ਮੈਨੂੰ, ਉਹਨਾਂ ਨੇ ਆਡੀਸ਼ਨ ਤੋਂ ਲੈ ਕੇ ਗਾਉਣ ਤੱਕ ਐਡਵਾਈਸ ਦਿੱਤੀ। ਫੀਲ ਹੀ ਨਹੀਂ ਹੋਇਆ ਕਿ ਮੈਂ ਉਹਨਾਂ ਨੂੰ ਪਹਿਲੀ ਵਾਰ ਮਿਲਦਾ। ਇੱਦਾਂ ਦੀ ਸ਼ਖਸੀਅਤ ਆ, ਇੱਦਾਂ ਦਾ ਸੁਭਾਅ ਆ ਕਿਸੇ ਪਰਸਨ ਦਾ, ਪਰ ਉਹਦੇ ਨਾਲ ਇੱਦਾਂ ਦਾ ਹੋਣਾ
1: ਹੈ ਹਾਂ ਨਾਲੇ ਦੇਖੋ ਮਲਟੀ ਮਲਟੀ ਟੈਲੈਂਟ ਬੰਦਾ ਆਪਣੇ ਫਿਲਮਾਂ ਵਿੱਚ ਵੀ ਆਪਣੇ ਹੁਣ ਨੈਚੁਰਲੀ ਐਵੇਂ ਕਹਾਂ ਮੈਂ ਹੁਣ ਫਿਲਮਾਂ ਮੈਂ ਨੀ ਬਣਾ ਸਕਦਾ ਮੈਂ ਗਾ ਨੀ ਸਕਦਾ ਜੈਂਟਲੀ ਗੱਲ ਕਰਦਾ ਐਜ ਏ ਨੋਰਮਲ ਬੰਦਾ ਹੋ ਗਏ
0: ਹਾਂਜੀ
1: ਸੁਣੀ ਨੀ ਗੱਲ ਅੱਛਾ ਵੈਨਕੂਵਰ ਵਾਲੀ ਗੱਲ ਹੈ ਮੈਨੂੰ ਹੁਣੇ ਪਤਾ ਲੱਗਾ ਦੇਖ ਮੇਰਾ ਭਰਾ ਹਨਾ ਇਹ ਤਾਂ ਬਹੁਤ ਬਹੁਤ ਨਖਟੀਆ ਤੇ ਬਹੁਤ ਮਤਲਬ ਕਹਿੰਦੇ ਨਿਸ਼ੇਧੀ ਵਾਲੀ ਗੱਲ ਬਹੁਤ ਮਾੜੀ ਬਹੁਤ ਬੈਡ ਬੈਡ ਇੰਪ੍ਰੈਸ਼ਨ ਪੈ ਰਿਹਾ ਇਸ ਗੱਲ ਦਾ ਵੀ ਵਾਹੇ ਵੀ ਯਾਰ ਤੁਸੀਂ ਆਪਣੇ ਸਾਰੇ ਬੰਦੇ ਆਪਣਾ ਹਾਰਡ ਵਰਕ ਕਰ ਰਹੇ ਆ ਰੋਟੀ ਖਾ ਰਹੇ ਆ ਕਿਸੇ ਨਾਲ ਕੋਈ ਆਪਣੇ ਰੰਜਸੇ ਤਾਂ ਕਾਹਤੇ ਰੱਖਦੇ ਆ ਤੁਸੀਂ ਆਪਣੇ ਬਾਹਰਲੇ ਕੰਟਰੀਆਂ ਵਿੱਚ ਆ ਕੇ ਵੀ ਹਨਾ
0: ਹਾਂਜੀ ਚਲੋ ਕੀ ਕਹਿ ਸਕਦੇ ਆ ਕੀ ਕਹਿ ਸਕਦੇ ਆ ਤੁਹਾਡਾ ਗਾਣਾ ਜੀ ਪਲੇ ਕਰਾਂਗੇ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਮਾਂ ਕਰਨ ਲਈ
1: ਥੈਂਕ ਯੂ ਓਕੇ ਓਕੇ
0: ਬਹੁਤ ਬਹੁਤ ਸ਼ੁਕਰੀਆ ਜੀ
1: ਥੈਂਕ ਯੂ
0: ਸੋ ਬਹੁਤ ਹੀ ਦਿਲ ਦੁਖਦਾ ਜਦੋਂ ਇਦਾਂ ਦੀਆਂ ਖਬਰਾਂ ਸੁਣਦੇ ਆ ਕਿ ਕਿਸੇ ਸਹਿਦ ਆਰਟਿਸਟ ਦੇ ਉੱਤੇ ਹਮਲਾ ਹੋਇਆ ਬਟ ਖੈਰ ਐਮੀ ਵਿਰਕ ਜੀ ਸਹੀ ਸਲਾਮਤ ਨੇ ਉਹਨਾਂ ਨਾਲ ਗੱਲ ਹੋਈ ਸੀ ਅਤੇ ਉਹਨਾਂ ਦੀ ਸਿਹਤ ਬਿਲਕੁਲ ਠੀਕ ਆ ਅਤੇ ਉਹਨਾਂ ਨੇ ਹੇਟਰਾਂ ਨੂੰ ਇੱਕ ਮੋੜਵਾਂ ਜਵਾਬ ਦਿੱਤਾ ਉਹ ਸੁਣਦੇ ਹਾਂ ਕੀ ਕਹਿੰਦੇ ਨੇ

0: A premium clothing brand, Fashion IQ. Fashion IQ. Latest design, trending outfits.
1: लेडीज सूट, लहंगे, गरारे, शरारे,
0: कुर्ते, पजामे, शेरवानिया, कोट पैंट, ब्लेजर अते किड्स फैशन,
1: विंटेज ते सफारी लगेज सेट्स दी वड्डी कलेक्शन, थीम वेडिंग ले टॉप टेलर टीम भी अवेलेबल, फैशन आईक्यू, फैशन आईक्यू, हुने कॉल करो 905-453-2225 या गूगल ते सर्च करो फैशन आईक्यू, स्पेशल गिफ्ट ले रेडियो उड़ान दा रेफरेंस देना ना भूलियो।
2: और नाल दी नाल थोनों एक नंबर दे दिए जे तुसी घर वास्ते इन्वेस्टमेंट प्रॉपर्टी वास्ते या तुसी बेसमेंट वास्ते अपलायंसेस लब रहे सी रेफ्रिजरेटर डिशवॉशर्स स्टोव टीवी बिल्ट इन अपलायंसेस तुसी ड्रीम होम अपलायंसेस नो याद रखो 905-805-3000 ड्रीम होम अपलायंसेस 905-805-3000 विजिट ड्रीम होम अपलायंसेस फॉर द बेस्ट प्राइस बेस्ट डील एंड बेस्ट Gifts 905-805-3000 Argentia Road, Mississauga, Dream Home Appliances.
1: Auto ate home insurance te vadde kharchiyan to ho pareshan? ਹੁਣ ਸਮਾਂ ਹੈ ਵੱਡੀ ਬਚਤ ਕਰਨ ਦਾ ਡੈਨ ਫੋਰਡਸ ਦੀ ਆਲ ਸਟੇਟ ਏਜੰਸੀ ਨਾਲ ਸਿੱਧਾ ਸੰਪਰਕ ਕਰੋ ਆਟੋ ਅਤੇ ਕਾਰ ਦੀ ਇੰਸ਼ੋਰੈਂਸ ਨੂੰ ਬੰਡਲ ਤੇ ਗਰੁੱਪ ਕਰਕੇ ਤੁਸੀਂ $2,000 ਤੋਂ ਵੱਧ ਦੀ ਬਚਤ ਕਰ ਸਕਦੇ ਹੋ ਇਹਨਾਂ ਕੋਲ ਵਿਸ਼ੇਸ਼ ਬੰਡਲ ਡਿਸਕਾਊਂਟ ਅਤੇ ਗਰੁੱਪ ਡਿਸਕਾਊਂਟ ਉਪਲਬਧ ਹਨ ਜਿਨ੍ਹਾਂ ਨਾਲ ਪਹਿਲਾਂ ਹੀ ਬਹੁਤ ਸਾਰੇ ਪਰਿਵਾਰਾਂ ਦੀ ਬਚਤ ਹੋ ਚੁੱਕੀ ਹੈ ਅੱਜ ਹੀ ਕਾਲ ਕਰੋ 416-447-5581 ਜਾਂ 437-604-5093 ਆਲ ਸਟੇਟ ਇੰਸ਼ੋਰੈਂਸ ਤੁਹਾਡੀ ਸੁਰੱਖਿਆ ਤੁਹਾਡੀ ਬਚਤ
3: Pizza to go, best pizza in the town, pizza to go, tandoori paneer pizza, butter chicken pizza, chaat pizza, makhani paneer pizza, shahi paneer pizza, kalle pizza nahi jithe tusi fish pakoda, best soya chaap, malai wings, crunchy momo, malai momo, sunke aya na munh vich paani, so ajj apne yaaran dostan te parivar de naal kuch vadhiya te quality wala khaan nu dil kar reha na, ta ikko ik naam yaad rakho, pizza to go, best pizza in the town. ਤੁਸੀਂ ਪਹੁੰਚੋ ਮੈਕਲੋਗਨ ਸੈਂਡਲਵੁੱਡ ਵਾਲੀ ਲੋਕੇਸ਼ਨ ਤੇ ਜਾਂ ਤੁਸੀਂ ਪਹੁੰਚ ਸਕਦੇ ਹੋ 2 ਕਾਉਂਟੀ ਕੋਰਟ ਬ੍ਰੈਂਪਟਨ ਨੀਅਰ ਸ਼ੈਡਨ ਕਾਲਜ ਵਾਲੀ ਲੋਕੇਸ਼ਨ ਤੇ ਜਾਂ ਤੁਸੀਂ ਚੰਗੂਜ਼ੀ ਐਂਡ ਕਵੀਨ ਵਾਲੀ ਲੋਕੇਸ਼ਨ ਤੇ ਪਹੁੰਚ ਸਕਦੇ ਹੋ ਨੋ ਫ੍ਰਿਲ ਵਾਲੇ ਪਲਾਜ਼ੇ ਦੇ ਵਿੱਚੋਂ ਇੱਕੋ ਇੱਕ ਨਾਮ ਯਾਦ ਰੱਖਣਾ ਪੀਜ਼ਾ ਟੂ ਗੋ ਸਵਾਦਲਾ ਤੇ ਕੁਆਲਿਟੀ ਵਾਲਾ ਪੀਜ਼ਾ ਪੀਜ਼ਾ ਟੂ ਗੋ 905-840-9696 905-840-9696
4: ਜੀ ਬਹੁਤ ਸ਼ੁਕਰੀਆ ਥੈਂਕ ਯੂ ਸੋ ਮਚ ਗੁਨਾਮ ਔਰ AM530 ਦੇ ਰੇਡੀਓ ਡਾਨ ਨਾਲ ਜੁੜੇ ਹੋਏ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਔਰ ਅੱਜ ਤਾਂ ਗੈਰੀ ਤੁਸੀਂ ਗੈਵੀ ਕਿਹੜਾ ਨਾਮ ਅੱਜ ਕਰਨ ਕਰਤਾ ਮੈਨੂੰ ਦੱਸੋ
5: ਗੈਵੀ ਹੋ ਗਿਆ ਜੀ ਡਨ
4: ਓਕੇ ਵੈਰੀ ਗੁੱਡ ਆਰ ਜੇ ਗੈਵੀ ਹੋ ਗਿਆ ਸੋ ਗੈਵੀ ਤੁਸੀਂ ਬਹੁਤ ਖੂਬਸੂਰਤ ਰੇਡੀਓ ਕਰ ਰਹੇ ਹੋ ਮੈਂ ਸੁਣ ਰਿਹਾ ਹਾਂ ਔਰ ਨਾਲ ਦੀ ਨਾਲ ਰੇਡੀਓ ਡਾਨ ਨਾਲ ਜੁੜੇ ਹੋਏ ਸਾਰੇ ਸਰੋਤਿਆਂ ਨੂੰ ਬਹੁਤ ਪਿਆਰ ਸਤਿਕਾਰ ਅੱਜ ਕਿਸੇ ਜ਼ਰੂਰੀ ਕੰਮ ਦੇ ਵਿੱਚ ਫਸੇ ਹੋਣ ਕਰਕੇ ਅੱਜ ਡਿਊਟੀ ਗੈਵੀ ਦੀ ਲੱਗ ਗਈ ਆ ਨਾਲੇ ਅੱਜ ਗੈਵੀ ਬੜਾ ਖੂਬਸੂਰਤ ਪ੍ਰੋਗਰਾਮ ਕਰ ਰਿਹਾ ਔਰ ਨਾਲ ਦੀ ਨਾਲ ਦੱਸੀਏ ਕਿ ਬਈ ਅੱਜ ਐਮੀ ਵਿਰਕ ਹੋਣਾ ਦੀ ਓਪਸ ਆਊਟ ਹੋ ਗਈ ਹੈ ਤੁਸੀਂ ਯੂਟਿਊਬ ਤੇ ਜਾ ਕੇ ਸਪੋਟੀਫਾਈ ਤੇ ਜਾ ਕੇ ਓਪਸ ਸੁਣੋ ਮੈਂ ਨਾ ਵੀ ਕਮਾਲ ਓਪਸ ਓਪਸ ਕਰਾਈ ਪਈ ਹੈ ਚਾਰੇ ਪਾਸੇ ਐਮੀ ਵਿਰਕ ਹੋਣਾ ਦਾ ਨਵਾਂ ਟਰੈਕ ਓਪਸ ਆ ਚੁੱਕਿਆ ਆ ਸੋ ਗੈਰੀ ਤੁਸੀਂ ਵੀ ਲਾਇਆ ਹੋਇਆ ਸੀਗਾ ਸੋ ਤੁਸੀਂ ਕੀਪ ਰਿਪੀਟਿੰਗ ਔਨ ਮੈਂ ਚਾਹੂੰਗਾ ਕਿ ਅੱਗੇ ਵੀ ਤੁਸੀਂ ਜਾ ਕੇ ਪਲੇ ਕਰਿਓ ਐਮੀ ਵਿਰਕ ਹੋਣਾ ਦੀ ਓਪਸ ਸੋ ਇਹ ਓਪਸ ਨੇ ਚਾਰੇ ਪਾਸੇ ਓਪਸ ਓਪਸ ਕਰਾਤੀ ਆ ਸੋ ਤੁਸੀਂ ਜ਼ਰੂਰ ਸੁਣੋ ਓਪਸ ਬਾਏ ਐਮੀ ਵਿਰਕ ਔਰ ਨਾਲ ਦੀ ਨਾਲ ਆਲ ਸਟੇਟ ਇੰਸ਼ੋਰੈਂਸ ਦਾ ਆਪਾਂ ਸੁਣਿਆ ਦਈਏ ਗੈਵੀ ਕਿਉਂਕਿ ਆਟੋ ਇੰਸ਼ੋਰੈਂਸ ਵਿੱਚ ਪੈਸੇ ਬਚਾਉਣੇ ਬਹੁਤ ਜ਼ਰੂਰੀ ਆ ਸੋ ਮੈਂ ਚਾਹੁੰਦਾ ਕਿ ਸਰੋਤਿਆਂ ਦੇ ਪੈਸੇ ਬਚਣ ਸੋ ਹਜ਼ਾਰਾਂ ਹੀ ਡਾਲਰ ਦੀ ਸੇਵ ਤੁਸੀਂ ਕਰ ਸਕਦੇ ਹੋ। ਇਹ ਸੇਵਿੰਗ ਕਰਨ ਵਾਸਤੇ ਤੁਸੀਂ ਡਾਇਰੈਕਟ ਕਾਲ ਲਾਉਣੀ ਆ, ਕਿਸੇ ਬ੍ਰੋਕਰ ਜਾਂ ਕਿਸੇ ਛੋਟੇ ਏਜੰਟ ਨੂੰ ਕਾਲ ਨਹੀਂ ਕਰਨੀ, ਤੁਸੀਂ ਡਾਇਰੈਕਟ ਆਲ ਸਟੇਟ ਇੰਸ਼ੋਰੈਂਸ ਦੀ ਡੈਨਫੋਰਥ ਏਜੰਸੀ ਨੂੰ ਕਾਲ ਕਰ ਲਿਓ, ਰਾਹੁਲ ਪ੍ਰਭਾਕਰ ਜੀ ਉਹਨਾਂ ਨੂੰ ਕਾਲ ਕਰ ਲੈਣੀ ਆ, ਬਹੁਤ ਸਾਰੇ ਡਾਲਰ ਤੁਹਾਡੇ ਸੇਵ ਹੋ ਜਾਣੇ ਆ ਆਟੋ ਤੇ ਹੋਮ ਇੰਸ਼ੋਰੈਂਸ ਦੇ ਵਿੱਚ। ਤੇ ਰਾਹੁਲ ਜੀ ਉਹਨਾਂ ਦਾ ਨੰਬਰ ਮੈਂ ਤੁਹਾਨੂੰ ਦੇ ਦਿਆਂ, 416-985-852। ਮੈਨੂੰ ਲੱਗਦਾ ਕਿ ਨੰਬਰ ਮੇਰੇ ਕੋਲ ਕੰਪਲੀਟ ਨੇ, ਤੁਸੀਂ ਨੰਬਰ ਰਿਪੀਟ ਕਰੋਗੇ? ਆਲ ਸਟੇਟ ਇੰਸ਼ੋਰੈਂਸ ਦਾ ਨੰਬਰ ਤੁਸੀਂ ਰਿਪੀਟ ਕਰੋਗੇ ਇੱਕ ਵਾਰ ਗੈਵੀ?
5: ਹਾਂਜੀ ਜ਼ਰੂਰ ਕਰ ਦਿੰਦੇ ਹਾਂ ਜੀ। ਆਲ ਸਟੇਟ ਇੰਸ਼ੋਰੈਂਸ ਦਾ ਨੰਬਰ ਜੋ ਹੈ ਉਹ ਹੈ ਕਿ
4: 416-985-985 ਜੀ। ਹੁਣ ਅੱਗੇ ਨੰਬਰ ਦੇ ਵਿੱਚ ਮੈਨੂੰ ਥੋੜਾ ਜਿਹਾ ਇਸ਼ੂ ਆ ਰਿਹਾ, ਤੁਸੀਂ ਨੰਬਰ ਦੇਖ ਕੇ ਦੇਖੋ ਜੇ ਆਪਣੀ ਸਕਰੀਨ ਤੇ ਨੰਬਰ ਆ ਰਿਹਾ ਤਾਂ।
5: ਮੇਰੀ ਸਕਰੀਨ ਤੇ ਇੱਕ ਮਿੰਟ ਰੁਕੇ, ਲੋਡ ਹੋ ਰਹੀ ਹੈ ਮੇਰੀ ਸਕਰੀਨ ਜੋ ਹੈ।
4: ਚਲੋ ਕੋਈ ਨੀ ਜੀ, ਮੇਰੀ ਸਕਰੀਨ ਲੋਡ ਹੋ ਚੁੱਕੀ ਹੈ। 437-604-5093 ਰਾਹੁਲ ਪ੍ਰਭਾਕਰ, ਆਲ ਸਟੇਟ ਤੋਂ ਡਾਇਰੈਕਟ ਕਾਲ ਕਰਕੇ ਤੁਸੀਂ ਆਪਣੀ ਕੋਟੇਸ਼ਨ ਲੈ ਸਕਦੇ ਹੋ, ਹਜ਼ਾਰਾਂ ਹੀ ਡਾਲਰ ਤੁਹਾਡੇ ਬਚ ਜਾਣੇ ਆ। ਰਾਹੁਲ ਹੁਣਾਂ ਨੂੰ ਕਾਲ ਕਰਨੀ ਤੁਸੀਂ, ਜੇ ਤੁਸੀਂ ਆਟੋ ਤੇ ਹੋਮ ਇੰਸ਼ੋਰੈਂਸ ਦੇ ਵਿੱਚ ਬਹੁਤ ਸਾਰੀ ਸੇਵਿੰਗ ਕਰਨਾ ਚਾਹੁੰਦੇ ਹੋ ਤਾਂ 437-604-5093 437-604-5093। ਔਰ ਨਾਲ ਦੀ ਨਾਲ ਜੇ ਫੁੱਲਾਂ ਦੀ ਤਰ੍ਹਾਂ ਮਹਿਕ ਆਉਣਾ ਆ ਤੇ ਫੇਰ ਗੁਮਨਾਮ ਸਿਆ ਨੰਬਰ, ਮਾਫ ਕਰਨਾ ਮੈਂ ਫੇਰ ਤੇਰਾ ਨਾਮ ਗੁਮਨਾਮ ਸਿਆ, ਸੋ ਗੈਰੀ ਫੇਰ ਰੋਇਲ ਪਰਫਿਊਮ ਦਾ ਸੁਨੇਹਾ ਦੇ ਦਈਏ ਕਿ ਰੋਇਲ ਪਰਫਿਊਮ ਖੁੱਲ ਚੁੱਕਿਆ ਆ। ਜੇ ਤੁਸੀਂ ਵੱਡੀ ਸੇਵਿੰਗ ਕਰਨਾ ਚਾਹੁੰਦੇ ਹੋ, ਜੇ ਤੁਸੀਂ ਮਹਿੰਗੇ ਮਹਿੰਗੇ 5-5, 6-6 ਸੌ ਡਾਲਰ ਵਾਲੇ ਪਰਫਿਊਮ $50 ਦੇ ਵਿੱਚ, $100 ਦੇ ਵਿੱਚ, ਤਿੰਨ ਦੋਵਾਂ ਦੇ ਨਾਲ ਇੱਕ ਬਿਲਕੁਲ ਫ੍ਰੀ, ਸੋ ਰੋਇਲ ਪਰਫਿਊਮ ਨੂੰ ਤੁਸੀਂ ਯਾਦ ਰੱਖਣਾ ਆ। 437-315-0701 437-315-0701 ਤੇ ਗੈਰੀ ਬਈ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ, ਤੁਸੀਂ ਕਾਲਜ ਲਓ, ਸਰੋਤਿਆਂ ਦੀਆਂ ਗੱਲਾਂ ਬਾਤਾਂ ਕਰੋ ਤੇ ਇੱਥੋਂ ਸਟੀਅਰਿੰਗ ਤੁਹਾਡੇ ਹੱਥ 'ਚ ਆ
5: ਜੀ।
4: ਮੈਨੂੰ ਇਜਾਜ਼ਤ ਦਿਓ, ਇਹ ਬਹੁਤ ਖੂਬਸੂਰਤ ਪ੍ਰੋਗਰਾਮ ਤੁਸੀਂ ਕਰ ਰਹੇ ਹੋ ਤੇ ਇੱਦਾਂ ਹੀ ਕੈਰੀ ਔਨ ਰੱਖੋ ਤੇ ਪਿਆਰੇ ਪਿਆਰੇ ਜੇ ਸੰਗੀਤ ਅੱਜ ਸਰੋਤਿਆਂ ਨੂੰ ਸੁਣਾਓ, ਪਰ ਮੈਂ ਚਾਹੂੰਗਾ ਕਿ ਮੇਰੀ ਫਰਮਾਇਸ਼ ਤੇ ਇੱਕ ਵਾਰ ਐਮੀ ਵਿਰਕ ਦਾ ਆਪਸ ਹੋ ਜੇ ਤੇ ਉਸ ਤੋਂ ਬਾਅਦ ਤੁਸੀਂ ਪ੍ਰੋਗਰਾਮ ਕੈਰੀ ਔਨ ਰੱਖੋ। ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ।
5: ਓਕੇ, ਸ਼ੁਕਰੀਆ ਪ੍ਰਭ ਜੀ, ਬਹੁਤ ਬਹੁਤ ਸ਼ੁਕਰੀਆ ਤੁਹਾਡਾ ਲਾਈਨ ਦੇ ਉੱਤੇ ਆਉਣ ਲਈ ਤੇ ਸਾਡੇ ਸਰੋਤਿਆਂ ਨੂੰ ਪਿਆਰੇ ਪਿਆਰੇ ਸੁਨੇਹ ਦੇਣ ਲਈ। ਤਾਂ ਆਓ ਸੁਣਦੇ ਆ ਫਿਰ ਐਮੀ ਵਿਰਕ ਦੀ ਨਵੀਂ ਈਪੀ ਦਾ ਇੱਕ ਗਾਣਾ। ਇਟਸ ਐਰੀ ਬੀਬੇ।

0: ਨਾਲ ਦੀ ਨਾਲ ਤੁਹਾਨੂੰ ਸੁਨੇਹਾ ਦੇ ਦਈਏ, ਜੇ ਤੁਹਾਡਾ ਵੀ ਸੁਪਨਾ ਮੇਰੇ ਵਾਂਗੂ ਆਪਣਾ ਘਰ ਲੈਣ ਦਾ ਵਾ, ਜਾਂ ਤੁਸੀਂ ਕੈਨੇਡਾ ਦੇ ਵਿੱਚ ਆਪਣਾ ਘਰ ਲੈਣਾ ਚਾਹੁੰਦੇ ਹੋ, ਜਾਂ ਮੌਰਗੇਜ ਬਾਬਤ ਕੋਈ ਵੀ ਇਨਫੋਰਮੇਸ਼ਨ ਲੈਣੀ ਹੋਵੇ, ਜਾਂ ਆਪਣੀ ਜਿਹੜੀ ਮੌਰਗੇਜ ਆ ਉਹ ਰੀਫਾਈਨੈਂਸ ਕਰਾਉਣੀ ਹੋਵੇ, ਤਾਂ ਉਹਨਾਂ ਨਾਲ ਇੱਕੋ ਇੱਕ ਸੰਪਰਕ, ਇੱਕੋ ਇੱਕ ਨਾਮ, ਰਸ਼ਮੀਤ ਕੌਰ ਜੀ, ਅਕਾਲ ਮੌਰਗੇਜ ਦੇ ਜੋ ਪ੍ਰਿੰਸੀਪਲ ਬ੍ਰੋਕਰ ਨੇ ਅਤੇ ਸਾਡੇ ਨਾਲ ਲਾਈਨ 'ਤੇ ਵੀ ਜੁੜੇ ਹੋਏ ਨੇ। ਜੀ ਰਸ਼ਮੀਤ ਕੌਰ ਜੀ, ਆਪਣਾ ਮੈਸੇਜ ਪੇਸ਼ ਕਰੋ ਜੀ।
1: ਬਹੁਤ ਬਹੁਤ ਧੰਨਵਾਦ ਜੀ ਤੁਹਾਨੂੰ ਤੇ ਸਾਡੇ ਸਾਰੇ ਲਿਸਨਰਸ ਨੂੰ। ਰਸ਼ਮੀਤ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਵੈਰੀ ਗੁੱਡ ਈਵਨਿੰਗ ਜੀ।
0: ਜੀ ਰਸ਼ਮੀਤ ਜੀ,
1: ਜੀ ਮੌਰਗੇਜ ਰਿਲੇਟਡ ਕੋਈ ਵੀ ਇਨਕੁਆਇਰੀ ਹੈਗੀ ਆਪਣੇ ਲਿਸਨਰ ਦੀ, ਕਾਲ ਕਰ ਸਕਦੇ ਨੇ ਮੈਨੂੰ ਰਸ਼ਮੀਤ ਕੌਰ ਨੂੰ 6475394499, ਗੂਗਲ ਕਰ ਸਕਦੇ ਨੇ ਰਸ਼ਮੀਤ ਕੌਰ ਮੌਰਗੇਜ ਬ੍ਰੋਕਰ। ਗੱਲਬਾਤ ਕਰਾਂਗੇ ਜੀ ਅੱਜ ਰਿਵਰਸ ਮੌਰਗੇਜ ਬਾਰੇ। ਹੁੰਦਾ ਕੀ ਹੈ ਰਿਵਰਸ ਮੌਰਗੇਜ, ਉਹਨਾਂ ਕਲਾਇੰਟਸ ਵਾਸਤੇ ਹੈਗੀ ਹੈ ਜਿਹੜੇ ਕਿ ਏਜ ਉਹਨਾਂ ਦੀ ਹੋ ਗਈ ਹੈ, ਬਟ ਐਟ ਦ ਸੇਮ ਟਾਈਮ ਆਪਣੇ ਘਰ ਚ ਰਹਿੰਦੇ ਨੇ, ਐਕੁਇਟੀ ਬਹੁਤ ਹੈਗੀ ਹੈ, ਫ੍ਰੀ ਐਂਡ ਕਲੀਅਰ ਮੇ ਬੀ ਘਰ ਹੈਗਾ ਤੇ ਘਰ ਚੋਂ ਪੈਸੇ ਕੱਢਣੇ ਆ ਕਿਉਂਕਿ ਘਰ ਵੇਚਣਾ ਨੀ ਚਾਹੁੰਦੇ। ਸੋ ਕਾਫੀ ਵਾਰ ਕੀ ਹੁੰਦਾ ਕਿ ਇੱਕ ਅਟੈਚਮੈਂਟ ਹੋ ਜਾਂਦੀ ਘਰ ਦੇ ਨਾਲ ਕਿ ਅਸੀਂ ਘਰ ਵੇਚਣਾ ਨੀ ਹੈ, ਬਟ ਘਰ ਚੋਂ ਐਕੁਇਟੀ ਮਿਲ ਜਾਏ। ਜਾਂ ਮੈਨੀ ਟਾਈਮਸ ਜੇ ਤੁਹਾਨੂੰ ਪੈਸੇ ਦੀ ਲੋੜ ਹੈਗੀ ਹੈ, ਇਨ ਦਾ ਸੈਂਸ ਕਿ ਤੁਸੀਂ ਮੇ ਬੀ ਬੱਚਿਆਂ ਨੂੰ ਪੈਸੇ ਕੱਢ ਕੇ ਦੇਣੇ ਕਿ ਉਹ ਆਪਣਾ ਘਰ ਲੈ ਲੈਣ, ਜਾਂ ਤੁਹਾਡੀ ਪੈਨਸ਼ਨ ਜਿਹੜੀ ਹੈਗੀ ਹੈ ਸਫੀਸ਼ੀਐਂਟ ਨਹੀਂ ਹੈਗੀ ਹੈ, ਮਹੀਨੇ ਦੇ ਖਰਚੇ ਜ਼ਿਆਦਾ ਨੇ। ਸੋ ਇੱਕ ਐਗਜ਼ਾਮਪਲ ਲੈ ਕੇ ਸਮਝਾਉਂਦੀ ਹੈਗੀ ਹਾਂ ਕਿ ਜੇ ਤੁਹਾਡੀ ਏਜ ਮੇ ਬੀ 70+ ਹੈ, ਵੈਸੇ ਇਹ ਪ੍ਰੋਗਰਾਮ ਜਿਹੜਾ ਹੈਗਾ 55+ ਏਜ ਵਾਸਤੇ ਹੈਗਾ, ਬਟ ਐਟ ਦਾ ਸੇਮ ਟਾਈਮ ਜਿੰਨੀ ਜ਼ਿਆਦਾ ਏਜ ਹੈ ਉਨਾ ਜ਼ਿਆਦਾ ਲੋਨ ਮਿਲਦਾ ਹੈ। ਇਹਦਾ ਕ੍ਰਾਈਟੀਰੀਆ ਹੈਗਾ, ਬੈਂਕਾਂ ਦੇ ਨਾਲ ਲੋਨ ਹੋਏਗਾ। ਇਨਕਮ ਘੱਟ ਹੋਣ ਦੇ ਨਾਲ ਨਾਲ ਉਹ ਕੀ ਕਰਦੇ ਨੇ ਕਿ ਸੇ ਸਪੋਜ਼ ਤੁਸੀਂ 3 ਲੱਖ ਲਈ ਅਪਰੂਵ ਹੋ ਗਏ, ਉਹ 3 ਲੱਖ ਤੁਸੀਂ ਇੱਕੋ ਟਾਈਮ ਤੇ ਵੀ ਕੱਢ ਸਕਦੇ ਹੈਗੇ ਹੋ, ਜਾਂ ਤੁਸੀਂ ਕਹੋ ਕਿ ਅਗਲੇ 10 ਸਾਲਾਂ ਵਾਸਤੇ ਮੈਨੂੰ ਹਰ ਮਹੀਨੇ 2000-3000 ਜੋ ਵੀ ਤੁਹਾਡਾ ਬਣਦਾ ਹੈਗਾ ਕਿ ਇੰਨਾ ਐਵਰੀ ਮੰਥ ਮੈਨੂੰ ਆਉਂਦਾ ਰਹੇ, ਕਿਉਂਕਿ ਤੁਹਾਨੂੰ ਇੱਕ ਬੰਨੀ ਹੋਈ ਬੇਸਿਕਲੀ ਇਨਕਮ ਮਿਲ ਗਈ। ਉਹ ਕਰ ਕੀ ਰਿਹਾ ਸੀ ਕਿ ਤੁਹਾਡੇ ਘਰ ਦੀ ਐਕੁਇਟੀ ਯੂਜ਼ ਕਰ ਰਹੇ ਹੈਗੇ ਆ, ਉਹ ਤੁਹਾਨੂੰ ਮੰਥਲੀ ਬੇਸਿਸ ਤੇ ਜਿਹੜੀ ਮਿਲ ਜਾਏਗੀ। ਤੁਸੀਂ ਜਿਸ ਵੀ ਪਰਪਸ ਵਾਸਤੇ ਤੁਹਾਨੂੰ ਪੈਸੇ ਚਾਹੀਦੇ ਨੇ ਕਿ ਸਿਰਫ ਆਪਣਾ ਮੰਥਲੀ ਖਰਚਾ ਚਲਾਉਣ ਲਈ, ਤੁਸੀਂ ਬੇਸਿਕਲੀ ਆਪਣੇ ਘਰ 'ਚ ਰਹਿ ਸਕਦੇ ਹੋ, ਘਰ ਦੀ ਐਕੁਇਟੀ ਯੂਜ਼ ਕਰ ਸਕਦੇ ਹੈਗੇ ਹੋ ਬਿਨਾਂ ਇਨਕਮ ਤੋਂ। ਐਜ਼ ਆਈ ਸੈਡ 55+ ਏਜ ਹੋਣੀ ਚਾਹੀਦੀ ਹੈਗੀ ਹੈ, ਬਟ ਜਿੰਨੀ ਜ਼ਿਆਦਾ ਏਜ ਹੁੰਦੀ ਹੈ ਉਸ ਹਿਸਾਬ ਨਾਲ ਬੈਂਕ ਜਿਹੜਾ ਜ਼ਿਆਦਾ ਲੋਨ ਦਿੰਦਾ। ਸਭ ਵਾਸਤੇ ਨਹੀਂ ਹੋਏਗਾ ਸੋਲਿਊਸ਼ਨ, ਡਿਪੈਂਡਿੰਗ ਔਨ ਕਲਾਇੰਟ ਸਿਚੁਏਸ਼ਨ। ਹਮੇਸ਼ਾ ਕਹਿੰਦੀ ਹੈਗੀ ਆ ਹਰ ਕਲਾਇੰਟ ਦੀ ਸਿਚੁਏਸ਼ਨ ਜਿਹੜੀ ਉਹ ਵੱਖਰੀ ਹੁੰਦੀ ਹੈ। ਕਾਲ ਕਰੋ ਇਹ ਵੇਖਣ ਵਾਸਤੇ ਕਿ ਤੁਹਾਡੇ ਵਾਸਤੇ ਕੀ ਆਪਸ਼ਨਸ ਬਣ ਸਕਦੀਆਂ ਨੇ। ਰਸ਼ਮੀਤ ਕੌਰ ਫਰੋਮ ਅਕਾਲ ਮੌਰਗੇਜ, 6475394499, ਗੂਗਲ ਕਰ ਸਕਦੇ ਹੋ ਰਸ਼ਮੀਤ ਕੌਰ ਮੌਰਗੇਜ ਬ੍ਰੋਕਰ। ਧੰਨਵਾਦ ਜੀ,
0: ਬਹੁਤ ਬਹੁਤ ਸ਼ੁਕਰੀਆ ਰਸ਼ਮੀਤ ਜੀ ਇੰਨਾ ਸੋਹਣਾ ਮੈਸੇਜ ਦੇਣ ਲਈ। ਅਤੇ ਇਹਨਾਂ ਦਾ ਨੰਬਰ ਮੈਂ ਵੀ ਇੱਕ ਵਾਰ ਰਿਪੀਟ ਕਰ ਦਿੰਦਾ, 6475394499, 647-539-4499। ਸੋ ਪ੍ਰੋਗਰਾਮ ਦੇ ਨਾਲ ਜੁੜੇ ਰਹੋ, ਸਟੂਡੀਓ ਨੰਬਰ ਹੈ 9056733337। ਇੱਕ ਤੁਹਾਨੂੰ ਹੋਰ ਸੁਨੇਹਾ ਦਈਏ, ਸ਼ਾਦੀਆਂ ਵਿਆਹ ਸ਼ਾਦੀਆਂ ਦਾ ਸੀਜ਼ਨ ਅੱਗੇ ਆਉਣਾ ਵਾ ਅਤੇ ਬਹੁਤ ਸਾਰੇ ਤਿਉਹਾਰ ਵੀ ਆਉਣੇ ਆ, ਅਤੇ ਤਿਉਹਾਰਾਂ 'ਤੇ ਫਿਰ ਫੱਬਣ ਲਈ ਲਹਿੰਗੇ, ਸ਼ਰਾਰੇ, ਕੁੜਤੇ, ਪਜਾਮੇ ਵਧੀਆ ਉਹ ਵੀ ਤਾਂ ਪਾਉਣੇ ਨੇ। ਉਹ ਕਿੱਥੋਂ ਆਉਣਗੇ? ਉਹ ਆਉਣਗੇ ਜੀ ਫੈਸ਼ਨ ਨਾਈਕੀ ਤੋਂ, 9054532225, 905-453-2225।
2: 6047066640-647-706-6640-646-6840।
3: ਔਰ ਨਾਲ ਦੀ ਨਾਲ ਤੁਹਾਨੂੰ ਇੱਕ ਨੰਬਰ ਦੇ ਦਈਏ, ਜੇ ਤੁਸੀਂ ਘਰ ਵਾਸਤੇ, ਇਨਵੈਸਟਮੈਂਟ ਪ੍ਰੋਪਰਟੀ ਵਾਸਤੇ, ਜਾਂ ਤੁਸੀਂ ਬੇਸਮੈਂਟ ਵਾਸਤੇ ਅਪਲਾਈਂਸਿਸ ਲੱਭ ਰਹੇ ਸੀ, ਰੈਫਰਿਜਰੇਟਰ, ਡਿਸ਼ਵਾਸ਼ਰਸ, ਸਟੋਵ, ਟੀਵੀ, ਬਿਲਟਨ ਅਪਲਾਈਂਸਿਸ, ਤੁਸੀਂ ਡ੍ਰੀਮ ਹੋਮ ਅਪਲਾਈਂਸਿਸ ਨੂੰ ਯਾਦ ਰੱਖੋ, 905-805-3000, ਡ੍ਰੀਮ ਹੋਮ ਅਪਲਾਈਂਸਿਸ, 9058053000, ਵਿਜ਼ਿਟ ਡ੍ਰੀਮ ਹੋਮ ਅਪਲਾਈਂਸਿਸ ਫੋਰ ਦੀ ਬੈਸਟ ਪ੍ਰਾਈਸ, ਬੈਸਟ ਡੀਲ ਐਂਡ ਬੈਸਟ gifts. 905-805-3000-2915 Argentina Road, Mississauga. Dream Home Appliances.
0: ਨਾਲ ਦੀ ਨਾਲ ਤੁਹਾਨੂੰ ਇੱਕ ਸੁਨੇਹਾ ਦੇ ਦਈਏ ਕਿ ਜੇ ਤੁਸੀਂ ਵੀ ਬਹੁਤ ਸਾਰੇ ਪੈਸੇ ਬਚਾਉਣਾ ਚਾਹੁੰਦੇ ਹੋ, ਪੈਸੇ ਯਾਨੀ ਕਿ ਹੋਮ ਇੰਸ਼ੋਰੈਂਸ ਅਤੇ ਗੱਡੀ ਦੀ ਇੰਸ਼ੋਰੈਂਸ ਸਸਤੀ ਕਰਾਉਣੀ ਹੋਵੇ ਜਾਂ ਹੋਰ ਕਿਸੇ ਤਰ੍ਹਾਂ ਦੀ ਲਾਈਫ ਜਾਂ ਡਿਸੇਬਿਲਿਟੀ ਇੰਸ਼ੋਰੈਂਸ ਲੈਣੀ ਹੋਵੇ ਤਾਂ ਸੰਪਰਕ ਕਰਦੇ ਹੋ ਗੁਰਜੀਤ ਸੂਰੀ ਜੀ ਨੂੰ। ਉਹਨਾਂ ਦਾ ਨੰਬਰ ਹੈ ਜੀ 416-627-3111। ਸਾਡੇ ਨਾਲ ਲਾਈਨ 'ਤੇ ਵੀ ਜੁੜੇ ਨੇ ਜੀ ਗੁਰਜੀਤ ਸੂਰੀ ਜੀ, ਤੁਸੀਂ ਆਉਂਦੇ ਰਹੋ ਜੀ।
2: ਜੀ ਸਤਿ ਸ਼੍ਰੀ ਅਕਾਲ ਜੀ, ਤੁਹਾਨੂੰ ਵੀ ਤੇ ਜਿੰਨੇ ਵੀ ਲਿਸਨਰ AM530 ਦੇ ਨਾਲ ਜੁੜੇ ਹੋਏ ਆ ਸਾਰਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ।
0: ਜੀ
2: ਕੀ ਹਾਲ ਚਾਲ ਜੀ। ਜੀ ਤੇ ਬਿਲਕੁਲ ਜਿਹੜੀ ਅੱਜ ਆਪਾਂ ਗੱਲਬਾਤ ਕਰਾਂਗੇ, ਸਪੈਸ਼ਲੀ ਸਾਡੇ ਲਿਸਨਰ ਨੂੰ ਮੈਸੇਜ ਦੇਣਾ ਚਾਹੁੰਗੀ ਕਿ ਬਹੁਤ ਸਾਰੇ ਸਾਡੇ ਲਿਸਨਰ ਹੈਗੇ ਆ ਕਿ ਜਿਨ੍ਹਾਂ ਦੇ ਕੋਲ ਲਾਈਫ ਦੀ ਕਵਰੇਜ ਤੇ ਹੈਗੀ ਹੈ ਪਰ ਕ੍ਰਿਟੀਕਲ ਦੀ ਜਿਹੜੀ ਕਵਰੇਜ ਹੈਗੀ ਆ ਵੀ ਉਹ ਨਹੀਂ ਹੈਗੀ, ਬਹੁਤ ਜ਼ਰੂਰੀ ਹੈਗੀ ਹੈ। ਕਈ ਵਾਰੀ ਕੁਐਸਚਨ ਵੀ ਆ ਜਾਂਦਾ ਵੀ ਸਾਨੂੰ ਕ੍ਰਿਟੀਕਲ ਦੀ ਕਵਰੇਜ ਚਾਹੀਦੀ। ਗੱਲ ਇਹ ਆ ਕਿ ਅਗਰ ਸਾਡੇ ਕੋਲ ਹੈਲਥ ਕਾਰਡ ਹੈਗਾ, ਹੁਣ ਹੈਲਥ ਕਾਰਡ ਜਿਹੜਾ ਹੈਗਾ ਤੁਹਾਡੇ ਹੋਸਪਿਟਲ ਦੇ ਐਕਸਪੈਂਸ ਪੂਰੇ ਕਰ ਸਕਦਾ ਕਿ ਹੋਸਪਿਟਲ ਦਾ ਖਰਚਾ ਹੈਲਥ ਕਾਰਡ ਨੇ ਚੱਕਣਾ ਹੈਗਾ, ਬਟ ਤੁਹਾਡੀ ਜਿਹੜੇ ਰੂਟੀਨ ਦੇ ਖਰਚੇ ਹੈਗੇ ਆ ਕਿ ਜਿਹਦੇ ਵਿੱਚ ਤੁਹਾਡੀ ਸਭ ਤੋਂ ਵੱਡਾ ਐਕਸਪੈਂਸ ਆ ਜਾਂਦਾ, ਮੌਰਗੇਜ ਆ, ਰੈਂਟ ਹੈ, ਕੋਈ ਗੱਡੀਆਂ ਦੀ ਇੰਸ਼ੋਰੈਂਸ ਹੈਗੀ ਹੈ, ਕੋਈ ਗੱਡੀਆਂ ਦੀਆਂ ਲੋਨ ਤੁਹਾਡੇ ਉੱਪਰ ਹੈਗਾ ਆ, ਤੁਹਾਡੇ ਰੈਗੂਲਰ ਜਿਹੜੇ ਗਰੋਸਰੀ ਬਿੱਲ ਹੈਗੇ ਆ, ਫੋਨ ਬਿੱਲ ਹੈਗੇ ਆ, ਕਿ ਸਾਰੇ ਐਕਸਪੈਂਸ ਉਹ ਐਜ ਇਟ ਇਜ਼ ਚੱਲਦੇ ਆ। ਹੁਣ ਜੇ ਕਿਸੇ ਰੀਜ਼ਨ ਕਰਕੇ ਇਨਕਮ ਸਟੋਪ ਹੋਈ ਆ, ਕੋਈ ਮੇਜਰ ਇਲਨੈਸ ਆਈ ਆ, ਤੁਸੀਂ ਕੰਮ ਤੇ ਨਹੀਂ ਜਾ ਸਕਦੇ, ਉੱਥੇ ਬਹੁਤ ਜ਼ਰੂਰੀ ਹੈਗਾ ਕਿ ਅਗਰ ਤੁਹਾਡੇ ਕੋਲ ਕ੍ਰਿਟੀਕਲ ਦੀ ਕਵਰੇਜ ਹੈਗੀ ਹੈ ਤੇ ਤੁਹਾਨੂੰ ਇੱਕ ਲੰਬਸਮ ਅਮਾਊਂਟ ਮਿਲ ਜਾਂਦੀ ਹੈ ਜਿੰਨੇ ਦੀ ਵੀ ਤੁਸੀਂ ਕਵਰੇਜ ਲਈ ਹੈ, 50,000 ਹੈ, 100,000 ਹੈਗਾ। ਹੁਣ ਚੋਇਸ ਤੁਹਾਡੀ ਹੈ ਕਿ ਤੁਸੀਂ ਟਰਮ ਪਲਾਨ ਦੇ ਨਾਲ ਜਾਣਾ, ਉਹ ਵੀ ਜਾ ਸਕਦੇ ਆ ਕਿ ਕੋਈ ਵੀ ਤੁਸੀਂ 20 ਸਾਲ, 25 ਸਾਲ ਜਾਂ ਅਪ ਟੂ ਏਜ 65-75 ਤੱਕ ਦੀ ਕਵਰੇਜ ਲੈ ਸਕਦੇ ਆ। ਉਨੇ ਸਾਲ ਸੇਮ ਕਵਰੇਜ ਔਰ ਸੇਮ ਪ੍ਰੀਮੀਅਮ ਰਹਿੰਦਾ ਹੈਗਾ। ਜਾਂ ਅਗਰ ਤੁਸੀਂ ਮਨੀ ਬੈਕ ਦੇ ਨਾਲ ਜਾਣਾ, ਬਹੁਤ ਵਧੀਆ ਆਪਸ਼ਨ ਹੈਗੀ ਹੈ। ਆਪਣੇ ਬੱਚਿਆਂ ਦੇ ਲਈ ਵੀ ਤੁਸੀਂ ਮਨੀ ਬੈਕ ਅਗਰ ਕ੍ਰਿਟੀਕਲ ਲੈਣੀ ਹੈਗੀ ਹੈ। ਮਨੀ ਬੈਕ ਦੇ ਵਿੱਚ ਕੀ ਹੈਗਾ ਕਿ ਅਗਰ ਕਲੇਮ ਆਇਆ ਤੇ ਕਲੇਮ ਆ ਜਾਂਦਾ, ਅਗਰ ਕੋਈ ਪ੍ਰੋਬਲਮ ਆਉਂਦੀ ਹੈ, ਨਹੀਂ ਕੋਈ ਕਲੇਮ ਆਇਆ, ਬਿਲਕੁਲ ਤੁਸੀਂ ਹੈਲਦੀ ਰਹਿੰਦੀ ਹੈਗੀ ਹੈ। ਤੇ ਜਿੰਨਾ ਵੀ ਤੁਸੀਂ ਪ੍ਰੀਮੀਅਮ ਦਿੱਤਾ ਹੈਗਾ ਉਹ ਇੱਕ ਸਰਟਨ ਏਜ ਤੇ ਜਾ ਕੇ ਤੁਹਾਨੂੰ ਵਾਪਸ ਹੋ ਜਾਂਦਾ। ਥਰਡ ਇਹ ਹੈਗਾ ਕਿ ਅਗਰ ਕਿਸੇ ਰੀਜ਼ਨ ਕਰਕੇ ਪਰਸਨ ਦੀ ਡੈਥ ਹੁੰਦੀ ਹੈ ਤਾਂ ਵੀ ਜਿਹੜਾ ਉਹਦਾ ਦਿੱਤਾ ਹੋਇਆ ਪ੍ਰੀਮੀਅਮ ਹੈਗਾ ਉਹ ਤੁਹਾਡੇ ਪਿੱਛੇ ਬੈਨੀਫਿਸ਼ਰੀ ਨੂੰ ਮਿਲ ਜਾਂਦਾ। ਬੇਸਿਕਲੀ ਕੀ ਹੈਗਾ ਕਿ ਤੁਸੀਂ ਕੁਝ ਲੂਜ਼ ਨਹੀਂ ਕਰਦੇ, ਤੁਸੀਂ $50 ਜਾਂ $100 ਜਿੰਨੀ ਦੀ ਵੀ ਪਾਲਿਸੀ ਲੈ ਰਹੇ ਹੋ ਕਿ ਅਗਰ ਕਲੇਮ ਆਇਆ ਕਲੇਮ ਮਿਲ ਜਾਣਾ, ਨਹੀਂ ਤੇ ਉਹ ਸਾਰੇ ਦੇ ਸਾਰੇ ਤੁਹਾਡੇ ਪੈਸੇ ਵਾਪਸ ਹੋ ਜਾਣੇ ਹੈਗੇ ਆ। ਕੋਈ ਵੀ ਕੁਐਸਚਨ ਸਾਡੇ ਲਿਸਨਰ ਦਾ ਇਹਦੀ ਰਿਗਾਰਡਿੰਗ, ਜਾਂ ਆਪਣੇ ਲਈ ਕੋਈ ਲਾਈਫ ਕ੍ਰਿਟੀਕਲ ਡਿਸਬਿਲਿਟੀ ਦਾ ਵੀ ਕੋਂਬੋ ਪਲਾਨ ਲੈਣਾ ਹੈਗਾ, ਇਹ ਜਿਨ੍ਹਾਂ ਦੀ 40 ਦੇ ਆਸ ਪਾਸ ਹੈਗੀ ਹੈ, $99 ਤੋਂ ਪਲਾਨ ਜਿਹੜੇ ਸਟਾਰਟ ਹੋ ਜਾਂਦੇ ਹਨ। ਜਾਂ ਸਾਡੇ ਉਹ ਲਿਸਨਰ ਜਿਨ੍ਹਾਂ ਨੂੰ ਕੋਈ ਆਲਰੇਡੀ ਪ੍ਰੋਬਲਮ ਆ ਚੁੱਕੀ ਹੈਗੀ ਹੈ ਕਿ ਚਾਹੇ ਉਹ ਹਾਰਟ ਰਿਲੇਟਡ ਕੋਈ ਸਰਜਰੀ ਹੋਈ ਹੈਗੀ ਹੈ, ਕੋਈ ਕੈਂਸਰ ਡਾਇਗਨੋਸ ਹੋਇਆ ਹੈਗਾ, ਉੱਥੇ ਉਹ ਨਾਨ ਮੈਡੀਕਲ ਕ੍ਰਿਟੀਕਲ ਦੀ ਕਵਰੇਜ ਲੈ ਸਕਦੇ ਆ, ਜਿਹਦੇ ਵਿੱਚ ਗਰੰਟਿਡ ਇਹ ਹੈਗਾ ਕਿ 75,000 ਦੀ ਕਵਰੇਜ ਹਰ ਪਰਸਨ ਨੂੰ ਮਿਲ ਜਾਂਦੀ ਹੈਗੀ ਹੈ। ਜਿਹੜੀ ਵੀ ਤੁਹਾਨੂੰ ਪ੍ਰੋਬਲਮ ਹੈਗੀ ਹੈ ਉਹਦੇ ਲਈ 2 ਸਾਲ ਦੀ ਵੇਟਿੰਗ ਹੈਗੀ ਹੈ, ਬਟ ਬਾਕੀ ਮੇਜਰ ਇਲਨੈਸ ਪਹਿਲੇ ਦਿਨ ਤੋਂ ਕਵਰ ਹੁੰਦੀਆਂ ਹੈਗੀਆਂ। ਕੋਈ ਵੀ ਕੁਐਸਚਨ ਪਰਸਨਲ ਇੰਸ਼ੋਰੈਂਸ ਦੇ ਰਿਗਾਰਡਿੰਗ ਜਾਂ ਇਨਵੈਸਟਮੈਂਟ ਦੇ ਰਿਗਾਰਡਿੰਗ ਕਿ ਬੱਚਿਆਂ ਦਾ RESP ਦਾ ਪਲਾਨ ਓਪਨ ਕਰਨਾ ਹੈਗਾ, ਆਪਣੇ ਲਈ ਟੈਕਸ ਫ੍ਰੀ ਸੇਵਿੰਗ ਅਕਾਊਂਟ ਓਪਨ ਕਰਨਾ ਹੈਗਾ, ਆਉਣ ਵਾਲੇ ਦਿਨਾਂ ਦੇ ਵਿੱਚ ਘਰ ਬਾਹਰ ਲੈਣਾ ਉਹਦੇ ਲਈ ਪਲੈਨਿੰਗ ਕਰਨੀ ਹੈ, ਫਸਟ ਹੋਮ ਸੇਵਿੰਗ ਅਕਾਊਂਟ ਓਪਨ ਕਰਨਾ ਚਾਹੁੰਦੇ ਹੋ, ਜਾਂ ਪੇਰੈਂਟਸ ਆ ਰਹੇ ਆ ਵਿਜ਼ਟਰ ਵੀਜ਼ਾ ਸੁਪਰ ਵੀਜ਼ਾ ਦੇ ਬੈਸਟ ਰੇਟ ਲੈਣੇ ਆ, ਤੇ ਨੰਬਰ ਜੀ 416-627-3111 416-627-3111। ਟਾਈਮ ਦੇਣ ਲਈ ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਜੀ।
0: ਬਹੁਤ ਬਹੁਤ ਸ਼ੁਕਰੀਆ ਗੁਰਜੀਤ ਜੀ, ਤੇ ਮੈਂ ਵੀ ਇੱਕ ਵਾਰ ਤੁਹਾਡਾ ਨੰਬਰ ਦੇ ਦਿੰਦਾ ਤਾਂ ਜੇ ਕਿਸੇ ਵੀ ਸਾਡੇ ਸਰੋਤੇ ਨੇ ਜਾਂ ਲਿਸਨਰ ਨੇ ਇੰਸ਼ੋਰੈਂਸ ਲੈਣੀ ਹੋਵੇ ਜਾਂ ਇੰਸ਼ੋਰੈਂਸ ਬਾਰੇ ਕੋਈ ਵੀ ਕੋਟ ਲੈਣਾ ਹੋਵੇ ਜਾਂ ਇਨਫੋਰਮੇਸ਼ਨ ਲੈਣੀ ਹੋਵੇ ਤਾਂ ਸੰਪਰਕ ਕਰ ਸਕਦੇ ਹੋ ਗੁਰਜੀਤ ਸੂਰੀ ਜੀ ਉਹਨਾਂ ਨੂੰ। ਉਹਨਾਂ ਦਾ ਨੰਬਰ ਹੈ ਜੀ 416-627-3111 416-627-3111। ਜੁੜੇ ਰਹੋ ਰੇਡੀਓ ਉਡਾਨ ਦੇ ਨਾਲ, ਅਤੇ ਸਮਾਂ ਜੋ ਹੈ ਬਹੁਤ ਤੇਜ਼ ਅੱਜ ਭੱਜ ਰਿਹਾ ਹੈ ਤਾਂ ਇਸੇ ਨਾਲ ਸੁਣਦੇ ਹਾਂ ਇੱਕ ਪਿਆਰਾ ਜਿਹਾ ਗੀਤ।

0: There are singers. There are performers. And then there are legends. A voice that has defined generations. The one and only Rahat Fateh Ali Khan. Live in Toronto. With Shah Zaman Ali Khan, Sunday, September 27th at Scotiabank Arena. Presented by True Sound Life and Cellular Point. Rahat Fateh Ali Khan and Shah Zaman Ali Khan live in Toronto. For tickets, visit ticketmaster.ca.
1: ਪੰਜਾਬੀਆਂ ਦਾ ਆਪਣਾ ਸਭ ਤੋਂ ਵੱਡਾ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਫੈਸ਼ਨ ਆਈਕਿਊ ਫੈਸ਼ਨ ਆਈਕਿਊ ਲੇਟੈਸਟ ਡਿਜ਼ਾਈਨ ਟ੍ਰੈਂਡਿੰਗ ਆਊਟਫਿਟਸ
2: ਲੇਡੀ ਸੂਟ ਲਹਿੰਗੇ ਗਰਾਰੇ ਸ਼ਰਾਰੇ
1: ਕੁੜਤੇ ਪਜਾਮੇ ਸ਼ੇਰਵਾਨੀਆਂ ਕੋਟ ਪੈਂਟ ਬਲੇਜ਼ਰ ਅਤੇ ਕਿਡਸ ਫੈਸ਼ਨ
2: ਵਿੰਟੇਜ ਤੇ ਸਫਾਰੀ ਲਗੇਜ ਸੈਟਸ ਦੀ ਵੱਡੀ ਕਲੈਕਸ਼ਨ ਥੀਮ ਵੈਡਿੰਗ ਲਈ ਟਾਪ ਟੇਲਰ ਟੀਮ ਵੀ ਅਵੇਲੇਬਲ ਫੈਸ਼ਨ ਆਈਕਿਊ ਫੈਸ਼ਨ ਆਈਕਿਊ ਹੁਣੇ ਕਾਲ ਕਰੋ 905-453-2225 ਜਾਂ ਗੂਗਲ ਤੇ ਸਰਚ ਕਰੋ ਫੈਸ਼ਨ ਆਈਕਿਊ ਸਪੈਸ਼ਲ ਗਿਫਟ ਲਈ ਰੇਡੀਓ ਉਡਾਨ ਦਾ ਰੈਫਰੈਂਸ ਦੇਣਾ ਨਾ ਭੁੱਲਿਓ
3: ਸਰਦੀ ਚ ਹੀਟ ਨੀ ਚਲਦੀ ਤੇ ਗਰਮੀ ਚ ਏਸੀ
4: ਲੈ ਆਪਾਂ ਹੁਣੇ ਕਰਦੇ ਆ ਸੰਧੂ ਸਾਹਿਬ ਨਾਲ ਗੱਲ ਤੇ ਕਰਦੇ ਆ ਮਸਲੇ ਦਾ ਹੱਲ
3: ਏਸੀ ਫਰਨੇਸ ਗੈਸ ਲਾਈਨ ਵਾਟਰ ਹੀਟਰ ਜਾਂ ਹਿਊਮਿਡੀਫਾਇਰ ਸਰਵਿਸ ਜਾਂ ਇੰਸਟਾਲੇਸ਼ਨ ਨਵ ਏਅਰ ਕੰਫਰਟ ਤੇ ਜਤਿੰਦਰ ਸੰਧੂ ਨੂੰ ਕਾਲ ਲਾਓ ਤੇ ਲਾਈਫ ਚ ਕੰਫਰਟ ਪਾਓ ਕਾਲ 647-706-6640
4: 647-706-6640
5: ਔਰ ਨਾਲ ਦੀ ਨਾਲ ਤੁਹਾਨੂੰ ਇੱਕ ਨੰਬਰ ਦੇ ਦਈਏ ਜੇ ਤੁਸੀਂ ਘਰ ਵਾਸਤੇ ਇਨਵੈਸਟਮੈਂਟ ਪ੍ਰਾਪਰਟੀ ਵਾਸਤੇ ਜਾਂ ਤੁਸੀਂ ਬੇਸਮੈਂਟ ਵਾਸਤੇ ਅਪਲਾਈਂਸਸ ਲੱਭ ਰਹੇ ਸੀ ਰੈਫਰਿਜਰੇਟਰ ਡਿਸ਼ਵਾਸ਼ਰਸ ਸਟੋਵ ਟੀਵੀ ਬਿਲਟਨ ਅਪਲਾਈਂਸਸ ਤੁਸੀਂ ਡ੍ਰੀਮ ਹੋਮ ਅਪਲਾਈਂਸਸ ਨੂੰ ਯਾਦ ਰੱਖੋ 905-805-3000 ਡ੍ਰੀਮ ਹੋਮ ਅਪਲਾਈਂਸਸ 905-805-3000 ਵਿਜ਼ਿਟ ਡ੍ਰੀਮ ਹੋਮ ਅਪਲਾਈਂਸਸ ਫਾਰ ਦੀ ਬੈਸਟ ਪ੍ਰਾਈਸ ਬੈਸਟ ਡੀਲ ਐਂਡ ਬੈਸਟ gifts 905-805-3000 Argentia Road Mississauga Dream Home Appliances
6: Auto ate home insurance de vadde kharchiyan to ho pareshan ਹੁਣ ਸਮਾਂ ਹੈ ਵੱਡੀ ਬਚਤ ਕਰਨ ਦਾ ਡੈਨਫੋਰਥ ਦੀ ਆਲ ਸਟੇਟ ਏਜੰਸੀ ਨਾਲ ਸਿੱਧਾ ਸੰਪਰਕ ਕਰੋ ਆਟੋ ਅਤੇ ਘਰ ਦੀ ਇੰਸ਼ੋਰੈਂਸ ਨੂੰ ਬੰਡਲ ਤੇ ਗਰੁੱਪ ਕਰਕੇ ਤੁਸੀਂ $2,000 ਤੋਂ ਵੱਧ ਦੀ ਬਚਤ ਕਰ ਸਕਦੇ ਹੋ ਇਹਨਾਂ ਕੋਲ ਵਿਸ਼ੇਸ਼ ਬੰਡਲ ਡਿਸਕਾਊਂਟ ਅਤੇ ਗਰੁੱਪ ਡਿਸਕਾਊਂਟ ਉਪਲਬਧ ਹਨ ਜਿਨ੍ਹਾਂ ਨਾਲ ਪਹਿਲਾਂ ਹੀ ਬਹੁਤ ਸਾਰੇ ਪਰਿਵਾਰਾਂ ਦੀ ਬਚਤ ਹੋ ਚੁੱਕੀ ਹੈ ਅੱਜ ਹੀ ਕਾਲ ਕਰੋ 416-447-5581 ਜਾਂ 437-604-5093 ਆਲ ਸਟੇਟ ਇੰਸ਼ੋਰੈਂਸ ਤੁਹਾਡੀ ਸੁਰੱਖਿਆ ਤੁਹਾਡੀ ਬਚਤ
7: Pizza to go, best pizza in the town, Pizza to go, tandoori paneer pizza, butter chicken pizza, chaat pizza, makhani paneer pizza, shahi paneer pizza, kalle pizza nahi, jithe tusi fish pakoda, best soya chaap, malai wings, crunchy momo, malai momo, sunke aya na munh vich paani, so ajj apne yaaran dostan te parivar de naal kuch vadhiya te quality wala khaan nu dil kar reha na, ta ikko ik naam yaad rakho, Pizza to go, best pizza in the town. ਤੁਸੀਂ ਪਹੁੰਚੋ ਮੈਕਲੋਗਨ ਸੈਂਡਲਵੁੱਡ ਵਾਲੀ ਲੋਕੇਸ਼ਨ ਤੇ ਜਾਂ ਤੁਸੀਂ ਪਹੁੰਚ ਸਕਦੇ ਹੋ 2 ਕਾਉਂਟੀ ਕੋਰਟ ਬ੍ਰੈਂਪਟਨ ਨੀਅਰ ਸ਼ੈਡਨ ਕਾਲਜ ਵਾਲੀ ਲੋਕੇਸ਼ਨ ਤੇ ਜਾਂ ਤੁਸੀਂ ਚੰਗੂਜ਼ੀ ਐਂਡ ਕੁਵੀਨ ਵਾਲੀ ਲੋਕੇਸ਼ਨ ਤੇ ਪਹੁੰਚ ਸਕਦੇ ਹੋ ਨੋ ਫ੍ਰਿਲ ਵਾਲੇ ਪਲਾਜ਼ੇ ਦੇ ਵਿੱਚੋਂ ਇੱਕੋ ਇੱਕ ਨਾਮ ਯਾਦ ਰੱਖਣਾ ਪੀਜ਼ਾ ਟੂ ਗੋ ਸਵਾਦਲਾ ਤੇ ਕੁਆਲਿਟੀ ਵਾਲਾ ਪੀਜ਼ਾ ਪੀਜ਼ਾ ਟੂ ਗੋ 905-840-9696 905-840-9696

0: ब्रैम्पटन वालियो, हुन महंगे परफ्यूमा ते $400-500 लॉन दी बिल्कुल लोड नहीं। रॉयल परफ्यूम्स दी हो चुकी है ग्रैंड ओपनिंग। स्विट्जरलैंड तो इंपोर्ट कीते ऑयल्स नाल तैयार डियोर ते शनैल वर्गी सेम फ्रेग्रेंस जो चले 8 घंटिया तो भी वध। हर परफ्यूम सिर्फ $50 विच अते रेडियो उड़ान दे श्रोतियां लई खास धमाका, बाय 2 गेट 1 फ्री, यानी $100 च 3 परफ्यूम ते नाल इक तोहफा रेडियो उड़ान प्रभ संधु दा रेफरेंस देन ते। अपने आप नु फुल्लां दी तरह महकाओ, आज ही आओ यूनिट 91 रीगन रोड ब्रैम्पटन, सिख संगत गुरु घर दे नेड़े, जा ऑर्डर करो www.royalperfumes.co ते, कॉल करो 4373150701।
1: ਤੁਸੀਂ ਸੁਣ ਰਹੇ ਹੋ ਰੇਡੀਓ ਉਡਾਨ ਪ੍ਰਭ ਸੰਧੂ ਦੇ ਨਾਲ। ਪ੍ਰੋਗਰਾਮ ਦੇ ਇਸ ਹਿੱਸੇ ਨੂੰ ਸਪਾਂਸਰ ਕਰ ਰਹੇ ਨੇ BDS ਪੇਂਟਿੰਗ, ਇੱਕ ਵਧੀਆ ਪੇਂਟਿੰਗ ਸਰਵਿਸ। BDS ਹੋਮ ਪੇਂਟਿੰਗ ਹਾਜ਼ਰ ਹੈ ਤੁਹਾਡੇ ਘਰ, ਬੇਸਮੈਂਟ ਤੇ ਕਮਰਸ਼ੀਅਲ ਯੂਨਿਟ ਨੂੰ ਨਵਾਂ ਬਣਾਉਣ ਲਈ, ਨਵੇਂ ਰੰਗਾਂ ਨਾਲ ਚਮਕਾਉਣ ਲਈ। ਪ੍ਰੋਫੈਸ਼ਨਲ ਪੇਂਟਿੰਗ ਸਰਵਿਸਿਜ਼, ਚਾਹੇ ਹੋਵੇ ਸਪਰੇ ਪੇਂਟਿੰਗ, ਕਿਚਨ ਕੈਬਨਿਟ ਰੀਫਿਨਿਸ਼ਿੰਗ, ਡਰਾਈਵਾਲ ਰਿਪੇਅਰ ਤੇ ਸਟੱਕੋ ਰਿਮੂਵਲ, ਡੈਕ ਤੇ ਫੈਂਸ ਪੇਂਟਿੰਗ, ਫਿਨਿਸ਼ਡ ਬੇਸਮੈਂਟ, ਹਾਰਡਵੁੱਡ ਤੇ ਲੈਮੀਨੇਟ ਫਲੋਰਿੰਗ। ਘਰ ਕਮਰਸ਼ੀਅਲ ਜਾਂ ਇੰਡਸਟਰੀਅਲ, ਹਰ ਕਿਸਮ ਦੀ ਪੇਂਟਿੰਗ ਵਿੱਚ ਮਾਹਿਰ। ਅੱਜ ਹੀ ਕਾਲ ਕਰੋ BDS ਪੇਂਟਿੰਗ ਦੇ ਜੁਗਰਾਜ ਸਿੰਘ ਹੋਣਾ ਨੂੰ 905-965-6311 905-965-6311।
2: ਸੋ ਤੁਸੀਂ ਜਦੋਂ ਜਿਹੜੇ ਹੈ AM 539 ਅਤੇ ਸੁਣ ਰਹੇ ਹੋ ਰੇਡੀਓ ਉਡਾਨ। ਸਮਾਂ 9:56 ਹੋ ਗਿਆ ਹੈ ਜੀ ਸਟੂਡੀਓ ਦੀਆਂ ਘੜੀਆਂ ਦੇ ਮੁਤਾਬਕ। ਦੇਖ ਲਓ ਸਮਾਂ ਕਿਵੇਂ ਉੜਦਾ ਜਾਂਦਾ, ਸਮੇਂ ਨੂੰ ਕੋਈ ਫੜਿਆ ਨਹੀਂ ਜਾ ਸਕਦਾ। ਅਤੇ ਆਪਾਂ ਗੱਲ ਕਰ ਰਹੇ ਸੀਗੇ ਕਿ ਤਰੱਕੀ ਦੀ, ਅਤੇ ਬੰਦੇ ਨੂੰ ਮੈਂ ਜੋ ਸਮਝਦਾ ਪਰਸਨਲੀ, ਉਹ ਹੀ ਸਮਝਦਾ ਕਿ ਬੰਦੇ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਜੋ ਮਿੱਥੇ ਹੋਏ ਗੋਲਾਂ 'ਤੇ, ਆਪਣੇ ਮਿੱਥੇ ਹੋਏ ਨਿਸ਼ਾਨਿਆਂ 'ਤੇ ਖਰਾ ਰਹਿਣਾ ਚਾਹੀਦਾ, ਮਿਹਨਤ ਕਰਦੇ ਰਹਿਣਾ ਚਾਹੀਦਾ। ਅਤੇ ਹੌਲੀ ਹੌਲੀ ਕਹਿੰਦੇ ਹੁੰਦੇ ਆ ਕਦਮ ਬਾਏ ਕਦਮ ਬੰਦਾ ਉਹਨਾਂ ਨਿਸ਼ਾਨਿਆਂ ਨੂੰ ਇੱਕ ਦਿਨ ਸਰ ਕਰ ਹੀ ਲੈਂਦਾ। ਜੇ ਆਪਾਂ ਤੁਰਾਂਗੇ ਹੀ ਨਹੀਂ ਤਾਂ ਮੰਜ਼ਿਲਾਂ 'ਤੇ ਕਿਵੇਂ ਪਹੁੰਚਾਂਗੇ? ਸੋ ਜੇ ਮੰਜ਼ਿਲਾਂ ਤੱਕ ਪਹੁੰਚਣਾ ਤਾਂ ਮਿਹਨਤ ਬਹੁਤ ਜ਼ਰੂਰੀ ਹੈ।

0: ਜੀ ਇਸੇ ਤਰ੍ਹਾਂ ਜੁੜੇ ਰਹੋ, ਹੱਸਦੇ ਵੱਸਦੇ ਰਹੋ, ਮੌਜਾਂ ਮਾਣਦੇ ਰਹੋ, ਜ਼ਿੰਦਗੀ ਦਾ ਜੋ ਆਨੰਦ ਆ ਉਹ ਲੈਂਦੇ ਰਹੋ, ਮੰਜ਼ਿਲਾਂ ਵੱਲ ਇੱਦਾਂ ਹੀ ਵੱਧਦੇ ਜਾਓ। ਕਿਸੇ ਦੀ ਕੋਈ ਪਰਵਾਹ ਕਰਨ ਦੀ ਜ਼ਰੂਰਤ ਨਹੀਂ, ਕੋਈ ਲੱਤਾਂ ਖਿੱਚਦਾ ਉਹਨੂੰ ਖਿੱਚਣ ਦਿਓ, ਅਤੇ ਸੁਣਦੇ ਰਹੋ ਐਮੀ ਵਿਰਕ ਦੀ ਨਵੀਂ ਈਪੀ ਦਾ ਬਹੁਤ ਹੀ ਖੂਬਸੂਰਤ ਗਾਣਾ। ਅਤੇ ਮੈਂ ਫਿਰ ਮਿਲਦੇ ਹਾਂ ਜੀ ਅਗਲੇ ਪ੍ਰੋਗਰਾਮ ਦੇ ਵਿੱਚ। ਉਦੋਂ ਤੱਕ ਲਈ ਪਿਆਰ ਭਰੀ ਸਤਿ ਸ਼੍ਰੀ ਅਕਾਲ, ਆਦਾਬ ਅਤੇ ਨਮਸਕਾਰ। ਮੈਨੂੰ ਦਿਓ ਇਜਾਜ਼ਤ, ਫਿਰ ਮਿਲਾਂਗੇ ਇੱਕ ਹੋਰ ਖੂਬਸੂਰਤ ਸ਼ਾਮ ਲੈ ਕੇ, ਜਿੱਥੇ ਕਰਾਂਗੇ ਬਹੁਤ ਸਾਰੀਆਂ ਗੱਲਾਂ।
1: This is AM 530, CHLO AM, serving Brampton, Mississauga, Toronto, the GTA, and the world at AM530.ca.

ਸਵਾਦ ਦੇ ਮਾਮਲੇ ਵਿੱਚ ਕੰਪਰੋਮਾਈਜ਼ ਕਦੇ ਵੀ ਨਹੀਂ ਕਰਨਾ ਚਾਹੀਦਾ। ਇਸੇ ਲਈ ਤੁਹਾਡੇ ਲਈ ਹੈ ਵਿਲੇਜ ਆਫ ਇੰਡੀਆ ਰੈਸਟੋਰੈਂਟ ਐਂਡ ਸਵੀਟਸ। 1999 ਤੋਂ ਲੈ ਕੇ ਬ੍ਰੈਂਪਟਨ ਨੂੰ ਸਰਵ ਕਰ ਰਹੇ ਹਨ ਵਿਲੇਜ ਆਫ ਇੰਡੀਆ ਰੈਸਟੋਰੈਂਟ ਐਂਡ ਸਵੀਟਸ। ਲੁਤਫ ਉਠਾਓ ਸਵਾਦਿਸ਼ਟ ਪੰਜਾਬੀ ਖਾਣੇ ਦਾ। ਬੁਫੇ, ਡਾਇਨ ਇਨ, ਟੇਕ ਆਊਟ, ਕੇਟਰਿੰਗ, ਲੰਚ ਤੇ ਡਿਨਰ ਸਾਰਾ ਕੁਝ ਹੈ। ਸਵੀਟਸ ਤੇ ਸਨੈਕਸ ਦੀ ਵੱਡੀ ਕਲੈਕਸ਼ਨ ਵੀ ਹੈ ਜੋ ਕਿ ਤੁਹਾਨੂੰ ਜ਼ਰੂਰ ਪਸੰਦ ਆਏਗੀ। ਤੇ ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਕਾਲ ਕਰੋ 905-450-3333 ਤੇ। ਐਡਰੈਸ ਵਿਲੇਜ ਆਫ ਇੰਡੀਆ, 114 ਕੈਨੇਡੀ ਰੋਡ, ਸਾਊਥ ਬ੍ਰੈਂਪਟਨ। ਬਿਊਟੀ ਇੰਡਸਟਰੀ ਦੀ ਦੁਨੀਆ ਵਿੱਚ ਆਪਣਾ ਕਰੀਅਰ ਬਣਾਉਣ ਬਾਰੇ ਸੋਚ ਰਹੇ ਹੋ ਤਾਂ ਹੋ ਜਾਓ ਟੈਂਸ਼ਨ ਫ੍ਰੀ। ਅਮਾਇਰਾ ਅਕੈਡਮੀ ਹੇਅਰ ਐਂਡ ਐਸਥੈਟਿਕਸ ਤੁਹਾਡੇ ਇਸੇ ਕਰੀਅਰ ਦੇ ਡ੍ਰੀਮਸ ਨੂੰ ਦਿਖਾਉਣਗੇ ਸਹੀ ਰਾਹ, ਜੋ ਪ੍ਰੋਵਾਈਡ ਕਰਦੇ ਹਨ ਸਭ ਤੋਂ ਬਿਹਤਰੀਨ ਤੇ ਕੰਪਲੀਟ ਕੋਰਸ ਪੈਕੇਜ ਪੂਰੇ ਕੈਨੇਡਾ ਵਿੱਚ। ਹੇਅਰ ਸਟਾਈਲਿੰਗ ਡਿਪਲੋਮਾ, ਮੈਡੀਕਲ ਐਸਥੈਟਿਕ ਡਿਪਲੋਮਾ, ਇਹ ਸਭ ਦੇ ਨਾਲ ਨਾਲ ਅਮਾਇਰਾ ਅਕੈਡਮੀ ਆਪਣੇ ਯੂਨੀਕ ਤੇ ਸੁਪਰ ਸੈਟਿਸਫਾਈਂਗ ਹੇਅਰ ਸਰਵਿਸਿਸ ਐਂਡ ਸਪਾ ਲਈ ਵੀ ਜਾਣੇ ਜਾਂਦੇ ਹਨ। ਹੁਣੇ ਕਾਲ ਕਰੋ 9053996110 ਤੇ ਔਰ ਵਿਜ਼ਿਟ 114 ਕੈਨੇਡੀ ਰੋਡ, ਯੂਨਿਟ 2, ਬ੍ਰੈਂਪਟਨ, ਓਨਟਾਰੀਓ। ਬ੍ਰੈਂਪਟਨ ਵਿੱਚ ਜੇ ਤੁਸੀਂ ਲੱਭ ਰਹੇ ਹੋ ਬੈਸਟ ਕੁਆਲਿਟੀ ਦੇ ਇੰਪੋਰਟਡ ਪ੍ਰੋਡਕਟਸ, ਤਾਂ ਫਿਰ ਤੁਹਾਡੀ ਟੈਨਸ਼ਨ ਹੁਣ ਛੂਮੰਤਰ ਹੋ ਜਾਵੇਗੀ। ਆਓ ਬ੍ਰੈਂਪਟਨ ਕੈਸ਼ ਐਂਡ ਕੈਰੀ ਤੇ, ਜਿੱਥੇ ਮਿਲਦੇ ਨੇ ਫਰੈਸ਼ ਵੈਜੀਟੇਬਲਸ, ਸਪਾਈਸਿਸ, ਸਨੈਕਸ, ਗਰੋਸਰੀਜ਼ ਤੇ ਕਿਚਨ ਆਈਟਮਸ, ਸਭ ਇੱਕੋ ਥਾਂ ਤੇ। ਐਂਡ ਮਾਈਂਡ ਬਲੋਇੰਗ ਵੈਰਾਈਟੀ ਨਾਲ ਤੁਹਾਨੂੰ ਲਘੂ ਸ਼ਾਪਿੰਗ ਦਾ ਮਜ਼ਾ ਅਸਲੀ ਪੰਜਾਬ ਵਰਗਾ। ਯਾਦ ਰੱਖੋ 100 ਕੈਨੇਡੀ ਰੋਡ, ਸਾਊਥ ਬ੍ਰੈਂਪਟਨ, ਜਾਂ ਫਿਰ ਕੰਟੈਕਟ ਕਰ ਸਕਦੇ ਹੋ 9052304800 ਤੇ, ਜਾਂ ਈਮੇਲ ਕਰੋ ਬ੍ਰੈਂਪਟਨ ਕੈਸ਼ ਐਂਡ ਕੈਰੀ 2023@gmail.com ਤੇ।

ਮਾਵਾਂ ਵਰਗੀ ਠੰਡੀਆਂ ਮਿੱਠੀਆਂ ਛਾਵਾਂ ਵਰਗੀ ਮਾਂ ਬੋਲੀ ਹੈ ਮਾਵਾਂ ਵਰਗੀ ਠੰਡੀਆਂ ਮਿੱਠੀਆਂ ਛਾਵਾਂ ਵਰਗੀ ਬਾਲ ਪੁਨੇ ਦੇ ਚਾਵਾਂ ਵਰਗੀ ਤੇ ਸੱਜਣ ਦੀਆਂ ਖੁੱਲੀਆਂ ਬਾਹਾਂ ਵਰਗੀ ਖੁੱਲੀਆਂ ਡੁੱਲੀਆਂ ਥਾਵਾਂ ਵਰਗੀ ਮੇਰੇ ਪਿੰਡ ਨੂੰ ਜਾਂਦੇ ਰਾਵਾਂ ਵਰਗੀ ਆਓ ਇਸ ਦੀ ਸ਼ਾਨ ਵਧਾਈਏ ਇਹਦੇ ਸੋਹਲੇ ਰਲ ਮਿਲ ਗਾਈਏ ਕਿਉਂਕਿ ਬੋਲੀ ਨਾ ਰਹੀ ਤਾਂ ਕਵਿਤਾਵਾਂ ਰੁਲ ਜਾਣੀਆਂ ਮਾਵਾਂ ਦੀਆਂ ਲੋਰੀਆਂ ਦਵਾਵਾਂ ਰੁਲ ਜਾਣੀਆਂ ਐਡੇ ਮਹਿੰਗੇ ਮੁੱਲ ਵਾਲੀ ਚੀਜ਼ ਨਾ ਗਵਾ ਰਿਓ।

ਰਣਬੀਰ ਕਥੂਰੀਆ ਜੀ ਦੁਆਰਾ ਮਾਂ ਬੋਲੀ ਪੰਜਾਬੀ ਪੰਜਾਬ ਅਤੇ ਪੰਜਾਬੀਅਤ ਨੂੰ ਸਮਰਪਿਤ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ ਜੁੜ ਚੁੱਕੇ ਸਾਰੇ ਹੀ ਦੋਸਤਾਂ ਮਿੱਤਰਾਂ ਭੈਣ ਭਰਾਵਾਂ ਸੋਹਣੇ ਸੋਹਣੇ ਚਿਹਰਿਆਂ ਰੱਬ ਵਰਗੀਆਂ ਮਾਵਾਂ

0: ਬੜੇ ਹੀ ਅਜਬ ਤੇਰੇ ਸ਼ਹਿਰ ਦੇ ਮੈਂ ਲੋਕ ਡਿੱਠੇ ਨੇ, ਬੜੇ ਹੀ ਅਜਬ ਤੇਰੇ ਸ਼ਹਿਰ ਦੇ ਮੈਂ ਲੋਕ ਡਿੱਠੇ ਨੇ, ਦਿਲੋਂ ਨਮਕੀਨ ਨੇ ਸਾਰੇ, ਜ਼ੁਬਾਨੋਂ ਬਹੁਤ ਮਿੱਠੇ ਨੇ। ਬੜੇ ਹੀ ਅਜਬ ਤੇਰੇ ਸ਼ਹਿਰ ਦੇ ਮੈਂ ਲੋਕ ਡਿੱਠੇ ਨੇ, ਦਿਲੋਂ ਨਮਕੀਨ ਨੇ ਸਾਰੇ, ਜ਼ੁਬਾਨੋਂ ਬਹੁਤ ਮਿੱਠੇ ਨੇ। ਜਿਨ੍ਹਾਂ ਦੇ ਉੱਚਿਆਂ ਮਹਿਲਾਂ ਨੂੰ ਦੇਖ ਝੂਰਦਾ ਰਹਿਣਾ ਹੈ, ਜਿਨ੍ਹਾਂ ਦੇ ਉੱਚਿਆਂ ਮਹਿਲਾਂ ਨੂੰ ਦੇਖ ਝੂਰਦਾ ਰਹਿਣਾ, ਉਹਨਾਂ ਦੇ ਮਹਿਲ ਹੀ ਉੱਚੇ ਨੇ ਪਰ ਕਿਰਦਾਰ ਗਿੱਠੇ ਨੇ। ਫੜਾ ਨਾ ਮਾਰ ਯਾਰ ਐਵੇਂ ਆਪਣੀ ਔਕਾਤ ਵਿੱਚ ਹੀ ਰਹਿ, ਫੜਾ ਨਾ ਮਾਰ ਯਾਰ ਐਵੇਂ ਆਪਣੀ ਔਕਾਤ ਵਿੱਚ ਹੀ ਰਹਿ, ਸਾਡੇ ਕੋਲ ਤੇਰੇ ਕਈ ਕਿਸਮ ਦੇ ਕੱਚੇ ਚਿੱਠੇ ਨੇ, ਸਾਡੇ ਕੋਲ ਤੇਰੇ ਕਈ ਕਿਸਮ ਦੇ ਕੱਚੇ ਚਿੱਠੇ ਨੇ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਮੈਂ ਤੁਹਾਡਾ ਹੋਸਟ, ਤੁਹਾਡਾ ਦੋਸਤ, ਰੇਡੀਓ ਪ੍ਰੋਗਰਾਮ ਸਭ ਰੰਗ ਦਾ ਸੂਤਰਧਾਰ ਡਾਕਟਰ ਦਰਸ਼ਨਦੀਪ ਹਾਜ਼ਰ ਹਾਂ। ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਪੇਸ਼ ਹੁੰਦੇ ਰੇਡੀਓ ਪ੍ਰੋਗਰਾਮ ਸਭ ਰੰਗ ਨੂੰ ਲੈ ਕੇ, ਜਿਸ ਨੂੰ ਤੁਸੀਂ ਸੁਣਦੇ ਹੋ, ਜਿਸ ਨਾਲ ਤੁਸੀਂ ਜੁੜਦੇ ਹੋ, ਜਿਸ ਨੂੰ ਤੁਸੀਂ ਮਾਣਦੇ ਹੋ। 10 ਵਜੇ ਤੋਂ ਲੈ ਕੇ 11 ਵਜੇ ਤੱਕ 5:30 AM ਦੀ ਫ੍ਰੀਕੁਐਂਸੀ ਦੇ ਉੱਪਰ, ਜਿੱਥੇ ਦੋਸਤ ਮਿੱਤਰ ਭੈਣ ਭਰਾ ਸਵੇਰੇ 4 ਵਜੇ ਤੋਂ ਆਪਣੇ ਆਪਣੇ ਪ੍ਰੋਗਰਾਮਾਂ ਦੇ ਵਿੱਚ ਬਹੁਤ ਹੀ ਵਧੀਆ ਤਰੀਕੇ ਦੇ ਨਾਲ, ਬੜੇ ਖੂਬਸੂਰਤ ਸ਼ਬਦਾਂ ਦੇ ਵਿੱਚ ਤੁਹਾਡਾ ਮਨੋਰੰਜਨ ਵੀ ਕਰਦੇ ਨੇ, ਬੜੇ ਬੜੇ ਅੱਛੇ ਸੰਗੀਤ ਦੇ ਨਾਲ, ਔਰ ਤੁਹਾਨੂੰ ਦੇਸ਼ ਵਿਦੇਸ਼ ਦੀਆਂ ਖਬਰਾਂ ਦੇ ਨਾਲ ਅਪਡੇਟ ਵੀ ਕਰਦੇ ਨੇ। ਬਾਕੀ ਵੱਖਰੇ ਵੱਖਰੇ ਖੇਤਰਾਂ ਵਿੱਚ ਜੋ ਜੋ ਕੁਝ ਹੋਇਆ, ਜੋ ਜੋ ਕੁਝ ਚੰਗਾ ਹੋਇਆ, ਜੋ ਜੋ ਕੁਝ ਮੰਦਾ ਹੋਇਆ, ਹਰ ਕਿਸਮ ਦੀ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੈ ਇਸ 5:30 AM ਦੀ ਫ੍ਰੀਕੁਐਂਸੀ ਦੇ ਉੱਪਰ। ਸਵੇਰੇ 4 ਵਜੇ ਤੋਂ ਲਗਾਤਾਰ ਸਾਡਾ ਪ੍ਰੋਗਰਾਮ ਇਸ ਵੇਲੇ ਆਉਂਦਾ, 10 ਵਜੇ ਤੋਂ ਲੈ ਕੇ 11 ਵਜੇ ਤੱਕ। ਸਮਾਪਤੀ ਦੀ ਜ਼ਿੰਮੇਵਾਰੀ ਸਾਡੇ ਹਿੱਸੇ ਆਈ ਆ ਕਿ ਇਸ ਗੁਲਦਸਤੇ ਨੂੰ ਪੂਰੀ ਤਰ੍ਹਾਂ ਸਜਾ ਕੇ ਤੁਹਾਡੇ ਸਾਹਮਣੇ ਪੇਸ਼ ਕਰੀਏ, ਕਿਉਂਕਿ ਥੋੜ੍ਹੀ ਬਹੁਤ ਜੋ ਕਮੀ ਪੇਸ਼ੀ ਰਹਿ ਜਾਂਦੀ ਹੈ, ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਉਸਨੂੰ ਪੂਰੀ ਖੂਬਸੂਰਤੀ ਦੇ ਨਾਲ ਤੁਹਾਡੇ ਸਾਹਮਣੇ ਪੇਸ਼ ਕੀਤਾ ਜਾਏ, ਕਿਉਂਕਿ ਉਸ ਤੋਂ ਅੱਗੇ ਰਾਤ ਹੁੰਦੀ ਹੈ, ਰਾਤ ਨੂੰ ਤੁਸੀਂ ਆਰਾਮ ਦੀ ਨੀਂਦ ਲੈਣੀ ਹੁੰਦੀ ਹੈ, ਅਤੇ ਸਾਡੀ ਕੋਸ਼ਿਸ਼ ਇਹੀ ਹੁੰਦੀ ਹੈ ਕਿ ਜਿਸ ਤਰ੍ਹਾਂ ਖਾਣੇ ਤੋਂ ਬਾਅਦ ਅਸੀਂ ਛੋਟਾ ਜਿਹਾ ਕੋਈ ਐਪੀਟਾਈਜ਼ਰ ਜਾਂ ਕੋਈ ਮਿਠਾਸ ਲੈ ਲੈਂਦੇ ਨਾ ਕਿ ਡਾਈਜੈਸਟ ਕਰਨ ਵਾਸਤੇ, ਸੋ ਸਾਡੇ ਪ੍ਰੋਗਰਾਮ ਦੇ ਵਿੱਚ ਵੀ ਸਾਡੀ ਕੋਸ਼ਿਸ਼ ਇਹੀ ਹੁੰਦੀ ਹੈ ਕਿ ਜ਼ਿਆਦਾ ਕੋਈ ਔਖਾ ਜਿਹਾ ਵਿਸ਼ਾ ਲੈ ਕੇ ਕੋਈ ਗੈਰ ਗੰਭੀਰ ਗੱਲਾਂ ਬਾਤਾਂ ਨਾ ਕਰੀਏ, ਹਲਕੀਆਂ ਫੁਲਕੀਆਂ ਗੱਲਾਂ ਬਾਤਾਂ ਕਰੀਏ ਜਿਹੜੀਆਂ ਸਾਡੀਆਂ ਆਮ ਜ਼ਿੰਦਗੀ ਦੀਆਂ ਹੋਣ, ਜਿਨ੍ਹਾਂ ਨੂੰ ਅਸੀਂ ਰੋਜ਼ ਮਾਣਦੇ ਹੋਈਏ, ਜਿਨ੍ਹਾਂ ਨੂੰ ਰੋਜ਼ ਅਸੀਂ ਹੰਡਾਉਂਦੇ ਹੋਈਏ, ਜਿਨ੍ਹਾਂ ਦੇ ਵਿੱਚ ਰੋਜ਼ ਅਸੀਂ ਵਿਚਰਦੇ ਹੋਈਏ, ਤਾਂ ਜੋ ਕੋਈ ਜ਼ਿਆਦਾ ਮਨ ਦੇ ਉੱਪਰ ਬੋਝ ਨਾ ਪਏ, ਕਿਉਂਕਿ ਰਾਤ ਨੂੰ ਸਾਡੀ ਨੀਂਦ ਜਿਹੜੀ ਉਹ ਡਿਸਟਰਬ ਨਾ ਹੋਏ, ਅਤੇ ਬੜੀ ਖੂਬਸੂਰਤ, ਬੜੀ ਸਕੂਨ ਵਾਲੀ ਨੀਂਦ ਅਸੀਂ ਜਿਹੜੀ ਨਾ ਉਹ ਲਈਏ। ਸੋ ਦੋਸਤੋ, ਅੱਜ ਹੋ ਗਿਆ 10 ਸਪਟੈਂਬਰ, ਵੀਰਵਾਰ ਦਾ ਦਿਨ ਹੈ, 17 ਡਿਗਰੀ ਟੈਂਪਰੇਚਰ ਇਸ ਵੇਲੇ ਹੈ, ਟੈਂਪਰੇਚਰ ਕਾਫ਼ੀ ਪਹਿਲਾਂ ਦੇ ਮੁਕਾਬਲੇ ਡਾਊਨ ਆਉਣ ਲੱਗ ਪਿਆ ਇਸ ਵੇਲੇ, ਸਵੇਰ ਸ਼ਾਮ ਦਾ ਤਾਂ ਫਰਕ ਪੈ ਗਿਆ, ਲੇਕਿਨ ਦੁਪਹਿਰ ਦਾ ਅਜੇ ਹੌਲੀ ਹੌਲੀ ਫਰਕ ਪੈ ਜਾਏਗਾ, ਦੁਪਹਿਰ ਵੇਲੇ 25 ਡਿਗਰੀ ਟੈਂਪਰੇਚਰ ਰਿਹਾ। ਕੱਲ੍ਹ ਨੂੰ 11 ਸਤੰਬਰ ਹੋ ਜਾਣੀ ਹੈ ਫਰਾਈਡੇ, ਸ਼ੁੱਕਰਵਾਰ ਦਾ ਦਿਨ ਹੋਏਗਾ, ਵੀਕਐਂਡ ਹੋਏਗਾ, 24 ਡਿਗਰੀ ਟੈਂਪਰੇਚਰ ਰਹਿਣ ਦੀ ਸੰਭਾਵਨਾ। 6:53 ਤੇ ਸੂਰਜ ਦੇਵਤਾ ਨੇ ਦਰਸ਼ਨ ਦੇਣੇ ਨੇ ਸਵੇਰੇ, ਅਤੇ 7:36 ਤੇ ਉਹਨੇ ਆਪਣੇ ਘਰ ਵਾਪਸ ਚਲੇ ਜਾਣਾ ਹੈ। ਉਹ ਕਿੰਨਾ ਫਰਕ ਪੈ ਗਿਆ, ਅਸੀਂ ਰੋਜ਼ ਰੇਡੀਓ ਪ੍ਰੋਗਰਾਮ ਦੇ ਵਿੱਚ ਤਕਰੀਬਨ ਸਨਸੈਟ ਦਾ ਅਤੇ ਸਨਰਾਈਜ਼ ਦਾ ਟਾਈਮ ਜਿਹੜਾ ਅਨਾਊਂਸ ਕਰੀਦਾ, 9:06-7 ਤੱਕ ਪਹੁੰਚੇ ਅਸੀਂ ਮੈਕਸੀਮਮ ਸਨਸੈਟ ਦਾ ਜਿਹੜਾ ਟਾਈਮ, ਅਤੇ ਹੁਣ ਵੇਖੋ 7:36 ਤੇ ਆ ਗਿਆ, ਕਿੰਨਾ ਫਰਕ ਪੈ ਗਿਆ, 1.5 ਘੰਟਾ ਅਤੇ 35-40 ਦਾ ਫਰਕ ਪੈ ਗਿਆ ਦਿਨ ਦਾ, ਅਤੇ ਅੱਗੇ ਤੁਸੀਂ ਅੱਗੇ ਅੱਗੇ ਦੇਖੋਗੇ। ਚਲੋ ਖੈਰ, ਕੱਲ੍ਹ ਮੌਸਮ ਬਿਲਕੁਲ ਕਲੀਅਰ ਰਹਿਣ ਦੀ ਹੀ ਸੰਭਾਵਨਾ ਹੈ। ਸੋ ਸਾਡੇ ਸਟੂਡੀਓ ਦਾ ਨੰਬਰ ਹੈ 6473 67 53 6 4 7 3 6 7 5 3 5 3। ਰੇਡੀਓ ਪ੍ਰੋਗਰਾਮ ਸਭ ਰੰਗ ਜਿਸ ਦੀ ਪੇਸ਼ਕਸ਼ ਹੈ ਉਹ ਹੈ ਵਿਸ਼ਵ ਪੰਜਾਬੀ ਸਭਾ। ਵਿਸ਼ਵ ਪੰਜਾਬੀ ਸਭਾ ਦੇ ਦੁਆਰਾ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ ਨਾਲ ਤੁਸੀਂ ਪੜ੍ਹਦੇ ਹੋ ਆਨਲਾਈਨ ਪੰਜਾਬੀ ਅਖਬਾਰ ਵਿਸ਼ਵ ਪੰਜਾਬੀ ਸਾਂਝ। ਸਾਡੇ ਇੱਕ ਕਾਲਰ ਨੇ, ਇਹਨਾਂ ਦੀ ਗੱਲ ਆਪਾਂ ਸੁਣ ਲਈਏ ਤੇ ਫਿਰ ਪ੍ਰੋਗਰਾਮ ਨੂੰ ਅੱਗੇ ਲੈ ਕੇ ਚੱਲਦੇ। ਹਾਂਜੀ ਚਰਨਦੀਪ ਜੀ, ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਜੀ,
0: ਸਤਿ ਸ਼੍ਰੀ ਅਕਾਲ
1: ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਗੱਲ ਬਹੁਤ ਵਧੀਆ ਲੱਗਾ,
0: ਜਸਪੀਰ
1: ਸਿੰਘ ਬੱਟੀ ਨੂੰ ਪੰਜਾਬ ਤੋਂ ਲੈ ਕੇ ਆਉਂਗੀ ਜਸਪੀਰ ਸਿੰਘ ਪੱਟੀ ਨੂੰ।
0: ਹਾਂ ਚਲੋ, ਨਹੀਂ ਨਹੀਂ ਨਹੀਂ ਸਾਡੇ ਨਾਲ ਉਹਦਾ ਸੰਪਰਕ ਨਹੀਂ ਹੈ, ਤੇ ਉਹ ਮੇਰਾ ਖਿਆਲ ਇੱਕ ਪ੍ਰੋਗਰਾਮ ਚ ਆਲਰੇਡੀ ਆਉਂਦਾ ਹੈ, ਤੇ ਉੱਥੇ ਸੋ ਮੈਂ ਗੱਲ ਕਰ ਰਿਹਾ ਸੀ ਕਿ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ ਨਾਲ ਵਿਸ਼ਵ ਪੰਜਾਬੀ ਸਾਂਝ ਆਨਲਾਈਨ ਪੰਜਾਬੀ ਅਖਬਾਰ ਔਰ VPS24.ca 24 ਘੰਟੇ 7 ਦਿਨ ਚੱਲਣ ਵਾਲਾ IPTV ਚੈਨਲ, ਜਿੱਥੇ ਤੁਸੀਂ ਦੇਖਦੇ ਹੋ ਪੰਜਾਬੀ ਦੀਆਂ ਨਵੀਆਂ ਪੁਰਾਣੀਆਂ ਕਲਾਸਿਕ ਫਿਲਮਾਂ ਲਗਾਤਾਰ 24 ਘੰਟੇ ਚੱਲਦਾ ਹੈ ਪ੍ਰੋਗਰਾਮ। ਔਰ ਦੇਸ਼ ਵਿਦੇਸ਼ ਦੇ ਵਿੱਚ ਜਿੱਥੇ ਜਿੱਥੇ ਵਿਸ਼ਵ ਪੰਜਾਬੀ ਸਾਹਿਤ ਸਭਾ ਦੀਆਂ ਇਕਾਈਆਂ ਨੇ, ਉੱਥੇ ਉੱਥੇ ਜੋ ਜੋ ਪ੍ਰੋਗਰਾਮ ਹੁੰਦੇ ਨੇ ਉਹਨਾਂ ਦੀ ਰਿਕਾਰਡਿੰਗ ਸਾਡੇ ਕੋਲ ਆਉਂਦੀ, ਅਸੀਂ ਅਪਲੋਡ ਕਰਦੇ ਰਹਿੰਦੇ ਹਾਂ। ਸਾਡਾ ਇਸ ਵੇਲੇ ਦਾ ਪ੍ਰੋਗਰਾਮ, ਕੋਈ ਦੋਸਤ ਮਿੱਤਰ ਭੈਣ ਭਰਾ ਅਗਰ ਪ੍ਰੋਗਰਾਮ ਸੁਣਨ ਤੋਂ ਵਾਂਝਾ ਰਹਿ ਗਿਆ ਹੋਏ ਤਾਂ ਅਗਲੇ ਦਿਨ ਸ਼ਾਮ ਨੂੰ 6:30-7 ਵਜੇ ਦੇ ਕਰੀਬ ਫਿਰ ਅਸੀਂ ਅਪਲੋਡ ਕਰ ਦਿੰਦੇ ਹਾਂ। ਵਿਸ਼ਵ ਪੰਜਾਬੀ ਭਵਨ ਪੰਜਾਬੀਆਂ ਨੂੰ ਸਮਰਪਿਤ ਕਥੂਰੀਆ ਸਾਹਿਬ ਦਾ ਬਹੁਤ ਹੀ ਖੂਬਸੂਰਤ ਆਧੁਨਿਕ ਸਹੂਲਤਾਂ ਦੇ ਨਾਲ ਲੈਸ ਆਡੀਟੋਰੀਅਮ। ਤੁਸੀਂ ਆਪਣਾ ਕੋਈ ਪ੍ਰੋਗਰਾਮ ਆਰਗੇਨਾਈਜ਼ ਕਰਨਾ ਹੋਵੇ, ਪੰਜਾਬ ਪੰਜਾਬੀ ਔਰ ਪੰਜਾਬੀਅਤ ਨਾਲ ਸਮਰਪਿਤ ਹੋਵੇ, ਸੰਬੰਧਿਤ ਹੋਵੇ, ਤਾਂ ਤੁਹਾਨੂੰ ਉਸ ਦੀਆਂ ਸਰਵਿਸਿਜ਼ ਜਿਹੜੀਆਂ ਫ੍ਰੀ ਆਫ ਕੋਸਟ ਮਿਲ ਸਕਦੀਆਂ ਨੇ। 2-4 ਅਕਤੂਬਰ ਨੂੰ ਵਿਸ਼ਵ ਪੰਜਾਬੀ ਕਾਨਫਰੰਸ ਹੋਈ ਹੈ, ਉੱਥੇ ਤੁਹਾਨੂੰ ਸਾਰਿਆਂ ਨੂੰ ਆਉਣ ਦਾ ਖੁੱਲ੍ਹਾ ਸੱਦਾ ਹੈ। ਕੱਲ੍ਹ ਮੇਰੇ ਨਾਲ ਸਾਡੇ ਚੇਅਰਮੈਨ ਸਾਹਿਬ ਕਥੂਰੀਆ ਸਾਹਿਬ ਹਾਜ਼ਰ ਸੀ, ਉਹਨਾਂ ਨੇ ਬੜੀ ਡਿਟੇਲ ਦੇ ਵਿੱਚ ਸਾਰੀ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕੀਤੀ ਸੀ। ਫਿਰ ਵੀ ਤੁਸੀਂ ਕੋਈ ਜਾਣਕਾਰੀ ਲੈਣੀ ਹੋਏ, ਕੋਈ ਇਨਫੋਰਮੇਸ਼ਨ ਲੈਣੀ ਹੋਏ, ਤਾਂ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ। ਸਾਡਾ ਨੰਬਰ 1-647-367-5353 ਸੋ ਅੱਜ ਗੱਲਾਂ ਬਾਤਾਂ ਦਾ ਸਿਲਸਿਲਾ ਜਿਹੜਾ ਆਪਾਂ ਜਾਰੀ ਰੱਖਾਂਗੇ, ਇੱਕ ਖਬਰ ਤੁਹਾਡੇ ਨਾਲ ਮੈਂ ਸ਼ੇਅਰ ਕਰੂੰਗਾ। ਖਬਰ ਤੇ 2-3 ਦਿਨ ਪੁਰਾਣੀ ਹੈ, ਲੇਕਿਨ ਅੱਜ ਮੈਂ ਸੁਣੀ ਤੇ ਮੈਨੂੰ ਬੜਾ ਉਸ ਚੀਜ਼ ਦਾ ਅਫਸੋਸ ਹੋਇਆ ਕਿ ਆਪਣੇ ਬਹੁਤ ਹੀ ਪੰਜਾਬੀ ਦੇ ਬਾਕਮਾਲ ਜਿਹੜੇ ਸਿੰਗਰ ਵੀ ਨੇ, ਐਕਟਰ ਵੀ ਨੇ, ਐਮੀ ਵਿਰਕ, ਉਹਨਾਂ ਦੇ ਉੱਪਰ ਪਿਛਲੇ ਦਿਨੀ ਐਪਸਪੋਰਟ ਦੇ ਵਿੱਚ 5 ਸਤੰਬਰ ਨੂੰ ਉਹਨਾਂ ਦਾ ਪ੍ਰੋਗਰਾਮ ਸੀ ਤੇ ਉੱਥੇ ਅਟੈਕ ਹੋਇਆ ਉਹਨਾਂ ਦੇ ਉੱਪਰ। ਬਹੁਤ ਮੰਦਭਾਗੀ ਘਟਨਾ, ਉਹ ਕਾਰ ਦੇ ਵਿੱਚ ਜਾ ਰਹੇ ਸੀ ਪ੍ਰੋਗਰਾਮ ਖਤਮ ਕਰਨ ਤੋਂ ਬਾਅਦ, ਤੇ ਪਤਾ ਲੱਗਾ ਕਿ ਉਹਨਾਂ ਦੇ ਉੱਪਰ ਗੋਲੀਆਂ 7 ਸ਼ਾਟ ਜਿਹੜੇ ਚੱਲੇ ਅਤੇ ਪਰ ਰੁਬਾਲ ਬਾਲ ਬਚ ਗਏ, ਕੋਈ ਨੁਕਸਾਨ ਨਹੀਂ ਹੋਇਆ। ਸੋ ਇਹ ਬੜੀ ਮੰਦਭਾਗੀ ਘਟਨਾ ਹੈ। ਦੇਖੋ ਬੜਾ ਅਫਸੋਸ ਹੁੰਦਾ ਇਸ ਤਰ੍ਹਾਂ ਦੀਆਂ ਖਬਰਾਂ ਸੁਣ ਕੇ, ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਜਦੋਂ ਸਾਡੇ ਧਿਆਨ ਦੇ ਵਿੱਚ ਆਉਂਦੀਆਂ ਨੇ, ਇਹਦੇ ਪਿੱਛੇ ਕੀ ਕਾਰਨ ਹੋ ਸਕਦਾ ਹੈ? ਮੈਨੂੰ ਕੋਈ ਇਸ ਤਰ੍ਹਾਂ ਦੇ ਕੋਈ ਕਾਰਨ ਵਾਲਾ ਕੀ ਕਾਰਨ, ਕੋਈ ਕੰਟਰੋਵਰਸ਼ਲ ਨਹੀਂ ਹੈ, ਕੋਈ ਉਹਨੇ ਕੋਈ ਗਲਤ ਕੋਈ ਸਟੇਟਮੈਂਟ ਨਹੀਂ ਹੈ, ਕੋਈ ਮੈਨੂੰ ਸਮਝ ਨਹੀਂ ਲੱਗਦੀ ਕਿ ਇਹਨਾਂ ਚੀਜ਼ਾਂ ਦੀਆਂ ਦੇ ਪਿੱਛੇ ਕੀ ਕਾਰਨ ਹੋ ਸਕਦਾ ਹੈ। ਅਸੀਂ ਆਪਣੇ ਉਹ ਜਿੱਦਾਂ ਉਹ ਕਹਿੰਦੇ ਨਾ ਕਿ ਆਪਣਾ ਝੱਗਾ ਚੁੱਕੀਏ ਤੇ ਆਪਾਂ ਨੂੰ ਢਿੱਡ ਨੰਗਾ ਹੁੰਦਾ। ਸੋ ਬੁਰਾ ਲੱਗਦਾ ਹੈ ਇਸ ਤਰ੍ਹਾਂ ਦੀਆਂ ਗੱਲਾਂ ਸੁਣ ਕੇ ਵੀ, ਇਸ ਤਰ੍ਹਾਂ ਦੀਆਂ ਗੱਲਾਂ ਸੋਚ ਕੇ ਵੀ, ਤੇ ਧਿਆਨ ਫਿਰ ਸਾਡੀ ਆਪਣੇ ਦੋਸਤਾਂ ਮਿੱਤਰਾਂ ਵੱਲ ਜਾਂਦਾ ਤੇ ਉਸ ਚੀਜ਼ ਨੂੰ ਦੇਖ ਕੇ ਨਾ ਬੜਾ ਅਫਸੋਸ ਹੁੰਦਾ। ਸਾਡੇ ਬੀਬੀ ਗੋਸਲ ਜੀ ਆ ਗਏ ਨੇ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਬੀਬੀ ਜੀ ਆਉਂਦੇ ਹੋ ਤੁਸੀਂ? ਹੈਲੋ ਹੈਲੋ, ਬੀਬੀ ਗੋਸਲ ਜੀ ਤੁਸੀਂ ਆਉਂਦੇ ਹੋ? ਤੁਹਾਨੂੰ ਮੈਂ ਕੁਨੈਕਟ ਕੀਤਾ ਹੋਇਆ, ਤੁਹਾਡੀ ਆਵਾਜ਼ ਨਹੀਂ ਆ ਰਹੀ, ਜਾਂ ਤਾਂ ਫੋਨ ਤੁਸੀਂ ਇੱਕ ਵਾਰ ਕੱਟ ਕੇ ਦੁਬਾਰਾ ਕਰੋ, ਤੇ ਤੁਹਾਡੀ ਆਵਾਜ਼ ਨਹੀਂ ਪਹੁੰਚ ਰਹੀ ਮੇਰੇ ਤੱਕ ਬਿਲਕੁਲ। ਹਾਂਜੀ ਹਾਂਜੀ, ਹੁਣ ਤੁਹਾਡੀ ਆਵਾਜ਼ ਆਈ ਸੀ, ਫਿਰ ਡਿਸਕਨੈਕਟ ਹੋ ਗਿਆ ਫੋਨ ਤੁਹਾਡਾ। ਹੈਲੋ, ਫੋਨ ਡਿਸਕਨੈਕਟ ਹੋ ਗਿਆ ਜੀ ਤੁਹਾਡਾ ਫੋਨ, ਤੁਸੀਂ ਕਾਲ ਦੁਬਾਰਾ ਕਰੋ ਤੇ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਮਨਿੰਦਰ ਜੀ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ ਮਨਿੰਦਰ ਜੀ, ਤੁਸੀਂ ਏਅਰ ਔਨ ਏਅਰ ਹੋ?
2: ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ,
0: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਨੇ?
2: ਵਧੀਆ ਜੀ ਵਧੀਆ। ਮੈਂ ਜੀ ਉਦੇ ਫੋਨ ਕੀਤਾ ਸੀ, ਮੈਂ ਹਿੰਦੀ ਬੋਲਦਾ ਜੀ, ਮੈਂ ਹਿੰਦੀ।
0: ਕੋਈ ਗੱਲ ਨਹੀਂ, ਕੋਈ ਗੱਲ ਨਹੀਂ, ਕੋਈ ਗੱਲ ਨਹੀਂ, ਸਾਰੀਆਂ ਭਾਸ਼ਾਵਾਂ ਸਾਡੀਆਂ ਆਪਣੀਆਂ ਨੇ, ਹਿੰਦੀ ਬੋਲਦੇ ਹੋ ਤਾਂ ਫਿਰ ਕੀ ਹੋ ਗਿਆ? ਕੋਈ ਗੱਲ ਨਹੀਂ, ਤੁਸੀਂ ਹਿੰਦੀ ਚ ਗੱਲ ਕਰੋ।
2: ਮੈਂ ਭਾਜੀ ਬੋਲਣਾ ਸੀ ਕਿ ਮੈਂ ਮਤਲਬ ਕੈਨੇਡਾ ਆਏ ਕੋ, ਮੇਰੇ ਕੋਲ 3-4 ਸਾਲ ਹੋ ਗਏ ਹੈ, ਤੋ ਮੈਂ ਜਬ ਵੀ ਆਪਕੋ ਮਤਲਬ ਰੇਡੀਓ ਪ੍ਰੋਗਰਾਮ ਸੁਣਦਾ ਹੂੰ ਨਾ ਰਾਤ ਕੋ, ਮਤਲਬ ਕਿ ਤਬੀਅਤ ਸੇ ਯੂਜੁਅਲੀ ਸੁਣਦਾ ਹੂੰ
0: ਜੀ ਜੀ,
2: ਤੋ ਮੇਰੇ ਕੋ ਐਸਾ ਫੀਲ ਹੋਤਾ ਹੈ ਕਿ ਭਾਈ ਹਾਂ ਕਿ ਘਰ ਕੇ ਮਤਲਬ ਆਸ ਪਾਸ ਜਾਂ ਮਤਲਬ ਆਪਕੀ ਬਾਤ ਸੁਣਦਾ ਹੂੰ, ਤੋ ਮੇਰੇ ਕੋ ਸਿਆਣੀ ਸਿਆਣੀ ਬਾਤੇ ਪਤਾ ਲੱਗਤੀ ਹੈ, ਜੈਸੇ ਕਿ
0: ਸਿਆਣੀ ਸਿਆਣੀ ਬਾਤੇ ਲੱਗਤੀ ਹੈ। ਆਦਤ ਪੜ ਜਾਤੀ ਹੈ, ਜੈਸੇ ਸਾਹਮਣੇ ਕੋਈ ਕਲਾਸ ਲੱਗੀ ਹੈ ਤੇ ਬੱਚੋਂ ਕੋ ਸਮਝਾਣੇ ਕਾ ਸਟਾਈਲ ਥੋੜਾ ਜਿਹਾ ਬਾਤ ਕਰਨੇ ਕਾ ਨਾ ਵੈਸਾ ਹੋ ਜਾਤਾ ਹੈ।
2: हाँ जी हाँ जी, बस तभी मतलब मेरे को से आपको ये मैं क्या बताना था आपको, मतलब मैं बहुत इंस्पायर होता हूँ।
0: चलो बहुत बहुत शुक्रिया, बहुत बढ़िया है कि आपने तारीफ की और आपको अच्छा लगता है मेरा बात करना और आपको को बात समझ पड़ती है। सो मेरे लिए ऐसा लगता है कि मेरा काम जो मैं करना चाहता हूँ मैं सक्सेसफुल हूँ उसमें, जो समझ लगती है लोगों को। चलो शुक्रिया, थैंक यू वेरी मच, थैंक्स थैंक्स
2: थैंक यू जी, थैंक यू।
0: सत श्रीकाल जी, 5630। ਸਤਿ ਸ੍ਰੀ ਅਕਾਲ ਜੀ, 5630 ਤੁਸੀਂ ਆਉਂਦੇ ਰਹੋ ਜੀ।
3: ਹਾਂਜੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਭਾਜੀ, ਕੀ ਹਾਲ ਚਾਲ ਨੇ?
3: ਠੀਕ ਠਾਕ ਜੀ।
0: ਤੁਹਾਡੇ ਬੜੇ ਦਿਨਾਂ ਬਾਅਦ ਤੁਹਾਡੀ ਆਵਾਜ਼ ਸੁਣੀ ਅੱਜ।
3: ਹਾਂਜੀ ਮੈਂ ਰਿਹਾ ਤੁਹਾਨੂੰ ਫੋਨ ਤਾਂ ਕੀਤਾ ਸੀ, ਉਹਦਾ ਡੈਡੀ ਸਵੇਰੇ ਕਹਿੰਦਾ ਵੀ ਫੇਕ ਖਬਰ ਆ।
0: ਅੱਛਾ ਅੱਛਾ ਅੱਛਾ, ਐਮੀ ਵਿਰਕ ਦੇ ਡੈਡੀ ਨੇ ਕਿਹਾ ਇਹ ਫੇਕ ਖਬਰ ਹੈ?
3: ਹਾਂਜੀ।
0: ਨਹੀਂ ਇਹ ਮੈਂ ਤੇ ਯੂਟਿਊਬ ਤੇ ਇਹਦੀਆਂ ਬੜੀਆਂ ਪਾਈਆਂ ਹੋਈਆਂ, ਲੋਕਾਂ ਨੇ ਕਮੈਂਟਸ ਪਾਏ ਹੋਏ ਆ, ਇੱਕ ਦੋ ਰੇਡੀਓ ਪ੍ਰੋਗਰਾਮ ਦੇ ਵਿੱਚ ਵੀ ਮੈਂ ਸੁਣਿਆ ਇਸ ਦਾ ਜ਼ਿਕਰ ਹੋਇਆ।
3: ਨਹੀਂ ਜੀ ਤੇ ਮੈਂ ਟੀਵੀ ਤੇ ਸੁਣਿਆ, ਉਹ ਸਵੇਰੇ ਉੱਤੇ ਆਪ ਬੋਲਦਾ ਸੀ।
0: ਅੱਛਾ ਕੌਣ, ਐਮੀ ਵਿਰਕ ਖੁਦ?
3: ਨਹੀਂ ਨਹੀਂ ਉਹਦਾ ਡੈਡੀ।
0: ਅੱਛਾ ਉਹਨੇ ਕਿਹਾ ਵੀ ਇਹ ਫੇਕ ਹੈ?
3: ਹਾਂਜੀ ਉਹ ਕਹਿੰਦਾ ਚਾਈਨਾ ਵਾਲਿਆਂ ਨੇ ਖਬਰ ਲਾਈ ਤੇ ਕੇ ਲਾਈ, ਕਹਿੰਦਾ ਫੇਕ ਹੈ, ਕਹਿੰਦਾ ਜੋ ਮਰਜ਼ੀ ਕਰੀ ਜਾਣ,
0: ਕਹਿੰਦਾ ਸੌਰੀ। ਫਿਰ ਮੈਨੂੰ ਸਮਝ ਨਹੀਂ ਲਾਉਂਦੀ, ਮੈਨੂੰ ਸਮਝ ਨਹੀਂ ਆਉਂਦੀ ਵੀ ਇਸ ਤਰ੍ਹਾਂ ਦੀਆਂ ਫੇਕ ਖਬਰਾਂ ਲਗਾ ਕੇ ਕੀ ਕਿਸ ਚੀਜ਼ ਨੂੰ ਉਹ ਕੈਸ਼ ਕਰਨਾ ਚਾਹੁੰਦੇ ਆ, ਕੀ ਮਤਲਬ? ਮੈਨੂੰ ਮੈਂ ਤੇ ਹੈਰਾਨ ਆ।
3: ਹਾਂਜੀ ਉਹ ਕਹਿੰਦਾ ਉਹ ਤਾਂ ਉੱਥੇ ਠੀਕ ਠਾਕ ਆ, ਜਿਸ ਤਰੀਕੇ ਤੇ ਕਿਤੇ ਕੌਣ ਆਇਆ ਬਾਹਰ।
0: ਨਹੀਂ ਮਾੜੀ ਗੱਲ, ਮਾੜੀ ਗੱਲ। ਅਗਰ ਜੇ ਫੇਕ ਹੈ ਨਾ ਤੇ ਇਸ ਚੀਜ਼ ਨੂੰ ਹਾਈਲਾਈਟ ਕੀਤਾ ਹੈ ਮੀਡੀਆ ਦੇ ਉੱਪਰ, ਸੋਸ਼ਲ ਮੀਡੀਆ ਦੇ ਉੱਪਰ, ਤੇ ਬਹੁਤ ਮਾੜੀ ਗੱਲ ਹੈ। ਪਰ ਜੇ ਇਹ ਸਹੀ ਗੱਲ ਹੈ ਤੇ ਫੇਰ ਬੜੀ ਅਫਸੋਸਨਾਕ ਖਬਰ ਹੈ। ਫਿਰ ਬੜਾ ਦੁੱਖ ਹੋਇਆ ਇਸ ਚੀਜ਼ ਨੂੰ। ਚਲੋ ਹੋ ਸਕਦਾ ਕਈ ਵਾਰੀ ਉਹਨੇ ਵੀ ਇਸ ਚੀਜ਼ ਨੂੰ ਵੀ ਹਾਈਲਾਈਟ ਨਾ ਹੋਵੇ, ਜ਼ਿਆਦਾ ਕੋਈ ਰੌਲਾ ਰੱਪਾ ਨਾ ਪਵੇ, ਇਹ ਸਟੇਟਮੈਂਟ ਦਿੱਤੀ ਹੋਵੇ। ਚਲੋ ਖੈਰ ਕੋਈ ਗੱਲ ਨਹੀਂ, ਆਪਣੇ ਇੱਕ ਹੋਰ ਕਾਲਰ ਨੇ ਉਹਨੂੰ ਤੋਂ ਕਨਫਰਮ ਕਰ ਲੈਣੇ। ਜੀ ਜੀ ਜੀ ਹਾਂ ਹਾਂ ਹਾਂ ਹਾਂ ਹਾਂ, ਉਹੀ ਕਹਿ ਰਿਹਾ ਨਾ। ਚਲੋ ਸ਼ੁਕਰੀਆ ਜੀ, ਮਿਹਰਬਾਨੀ, ਥੈਂਕ ਯੂ ਵੈਰੀ ਮਚ, ਥੈਂਕ ਯੂ ਥੈਂਕ ਯੂ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬੀਬੀ ਗੋਸਲ ਜੀ, ਤੁਸੀਂ ਆਉਣੇ ਹੋ, ਤੁਹਾਨੂੰ ਕਨੈਕਟ ਕੀਤਾ ਹੋਇਆ ਮੈਂ, ਤੁਹਾਡੀ ਆਵਾਜ਼ ਨਹੀਂ ਆ ਰਹੀ। ਸਤਿ ਸ਼੍ਰੀ ਅਕਾਲ ਜੀ, 0380।
4: ਹਾਂਜੀ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ।
0: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ।
4: ਨਹੀਂ ਨਹੀਂ ਉਹ ਐਵੇਂ ਵਾਲੀ ਫੇਕ ਖਬਰ ਨਹੀਂ ਆਇਆ, ਉਹ ਮੈਨੂੰ ਨਹੀਂ ਪਤਾ ਕਿ ਦਰ ਦੇ ਬਾਰੇ ਉਹ ਕੋਈ ਉਹਨਾਂ ਨੂੰ ਧਮਕੀ ਮਿਲੀ ਹੈ ਵੀ ਸਵਾਲ ਨਹੀਂ ਪਾਉਣਾ, ਉਹ ਸਹੀ ਖਬਰ ਆ ਰਹੀ, ਗੋਲੀਆਂ ਚੱਲੀਆਂ ਨੇ, ਏਦਾਂ ਕਿੱਦਾਂ ਕੋਈ ਫੇਕ ਖਬਰ ਆ ਦੂਗਾ?
0: ਹਾਂ ਮੈਂ ਉਹੀ ਕਹਿ ਰਿਹਾ ਹਾਂ ਵੀ ਇਸ ਤਰ੍ਹਾਂ ਦੀ ਫੇਕ ਖਬਰ ਲਗਾ ਕੇ ਉਹਦੇ ਵਿੱਚੋਂ ਕੱਢਣਾ ਕੀ ਹੈ ਫੇਕ ਖਬਰ ਲਗਾ ਕੇ? ਉਹ ਤਾਂ ਬੜੀ ਮਤਲਬ ਉਸ ਚੀਜ਼ ਨੂੰ ਕਵਰ ਅਪ ਜਾ ਕਰਨ ਵਾਸਤੇ ਵੀ ਭਾਈ ਰੌਲਾ ਰੱਪਾ ਨਾ ਪਾਓ, ਕੁਛ ਨਹੀਂ ਹੋਇਆ, ਬਿਲਕੁਲ ਐਸੀ ਕੋਈ ਗੱਲ ਨਹੀਂ ਹੈ।
4: ਆਪਣੇ ਡਾਕਟਰ ਸਾਹਿਬ ਸੰਧੂ ਸਾਹਿਬ ਛੁੱਟੀਆਂ ਚਲ ਗਏ ਨੇ।
0: ਸੰਧੂ ਸਾਹਿਬ ਮੈਂ ਵੀ ਪਿਛਲੇ ਪ੍ਰੋਗਰਾਮ ਥੋੜਾ ਜਿਹਾ ਸੁਣਿਆ, ਮੇਰਾ ਖਿਆਲ ਆ ਉਹ ਕਿਤੇ ਸ਼ਾਇਦ ਹੋ ਸਕਦਾ ਗਏ ਹੋਣ ਥੋੜੇ ਦਿਨ ਲਈ, ਉਸ ਦਿਨਾਂ ਦੇ ਨਾਲ ਉਹਨਾਂ ਦਾ ਸਾਥੀ ਇੱਕ ਅੱਜ ਪ੍ਰੋਗਰਾਮ ਕਰ ਰਿਹਾ ਸੀ ਤੇ ਮੇਰੇ ਨਾਲ ਗੱਲ ਕੱਲ ਪਰਸੋਂ ਹੋਈ ਸੀ, ਇਹ ਗੱਲ ਹੋਈ ਨਹੀਂ ਸੀ ਵੀ ਉਹ ਬਾਹਰ ਜਾ ਰਹੇ ਜਾਂ ਨਹੀਂ ਜਾ ਰਹੇ, ਕੋਈ ਗੱਲ ਨਹੀਂ ਲੱਗਦੀ।
4: ਜਿਵੇਂ ਉਹ ਜਿਵੇਂ ਆਪਣੇ ਮੱਕੀ ਦੇ ਖੱਤੇ ਜੇ ਧੋਤਾ ਨੀ ਗਾਹ ਪਾਈ ਰੱਖਦਾ, ਉਹ ਤੋਂ ਬਿਨਾਂ ਪ੍ਰੋਗਰਾਮ ਚ ਰੌਣਕ ਹੈ ਨੀਗੀ, ਬਾਹਰ ਹੀ ਪੈਂਦਾ ਇਹ ਤਾਂ, ਇਹ ਠੰਡਾ ਹੀ ਆ ਬੰਦਾ।
0: ਹਾਂ ਚਲ ਕੋਈ ਨੀ, ਪ੍ਰੈਕਟਿਸ ਜਿਹੜੀ ਆਦਮੀ ਨੂੰ ਪਰਫੈਕਟ ਬਣਾਉਂਦੀ ਹੈ, ਆਫਟਰ ਆਲ ਜਿਹੜਾ ਵੀ ਬੰਦਾ ਸ਼ੁਰੂ ਕਰਦਾ ਪਹਿਲਾਂ ਉਹ ਹਲਕਾ ਹੀ ਹੁੰਦਾ, ਹੌਲੀ ਹੌਲੀ ਪ੍ਰੈਕਟਿਸ ਹੋਈ ਜਾਂਦੀ ਹੈ ਤੇ ਉਹਨੂੰ ਮੁਹਾਰਤ ਹਾਸਲ ਹੋਈ ਜਾਂਦੀ ਇਹਨਾਂ ਕੰਮਾਂ ਦੇ ਵਿੱਚ।
4: ਨਹੀਂ ਉਹ ਪਲਾਟ ਦੇ ਵਿੱਚ ਹੀ ਹੁੰਦੀ ਆ ਭਾਜੀ, ਸਾਡੇ ਤਾਂ ਬਜ਼ੁਰਗ ਉਹਦੇ
0: ਮਿਹਰਬਾਨੀ, ਥੈਂਕ ਯੂ ਵੈਰੀ ਮਚ, ਥੈਂਕ ਯੂ ਥੈਂਕ ਯੂ। ਸਤਿ ਸ਼੍ਰੀ ਅਕਾਲ ਭਾਜੀ, ਸਤਿ ਸ਼੍ਰੀ ਅਕਾਲ ਚਰਨ ਜੀ, ਸਤਿ ਸ਼੍ਰੀ ਅਕਾਲ।
5: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਤੁਹਾਨੂੰ ਵੀ, ਸਾਰੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ ਜੀ। ਆ ਜਿਹੜੀ ਖਬਰ ਸੁਣ ਰਹੇ ਆ ਬੜੀ ਮੰਦਭਾਗੀ ਖਬਰ ਹੈ ਜੀ,
0: ਬਹੁਤ ਮੰਦਭਾਗੀ ਖਬਰ ਹੈ ਜੀ। ਇਹ ਤਾਂ ਬੜਾ ਸੁਣ ਕੇ ਹੈਰਾਨੀ ਹੁੰਦੀ ਵੀ ਕਿ ਦੇਖੋ ਜਿਹੜਾ ਬੰਦਾ ਪੰਜਾਬੀ ਸੱਭਿਆਚਾਰ ਨੂੰ, ਪੰਜਾਬੀ ਕਲਚਰ ਨੂੰ ਇੰਨਾ ਵਰਲਡ ਲੈਵਲ ਤੇ ਪ੍ਰਮੋਟ ਕਰਨ ਲੱਗਿਆ ਹੋਇਆ, ਉਹਦੇ ਤੇ ਅਟੈਕ ਕਰਕੇ ਮੈਨੂੰ ਸਮਝ ਨਹੀਂ ਲੱਗਦਾ ਕਿ ਉਹ ਸ਼ੋਅ ਕੀ ਕਰਨਾ ਚਾਹੁੰਦੇ, ਜਿਨ੍ਹਾਂ ਨੇ ਨੁਕਸਾਨ ਕੀਤਾ ਕਰਨ ਦੀ ਕੋਸ਼ਿਸ਼ ਕੀਤੀ ਹੈ, ਵੀ ਉਹਦੇ ਤੋਂ ਕੀ ਓਬਜੈਕਸ਼ਨ ਹੈ, ਕੀ ਹੈ ਵੀ ਕੀ ਉਹਨੇ ਕੋਈ ਓਬਜੈਕਸ਼ਨੇਬਲ ਰੋਲ ਕੀਤਾ ਹੈ, ਕੋਈ ਓਬਜੈਕਸ਼ਨੇਬਲ ਕੋਈ ਸਟੇਟਮੈਂਟ ਦਿੱਤੀ ਹੈ, ਮੈਨੂੰ ਹੈਰਾਨੀ ਹੈ ਇਸ ਚੀਜ਼ ਦੀ ਬਸ। ਬਿਲਕੁਲ ਬੁਰਾਈ ਦਾ ਨਤੀਜਾ ਬੁਰਾ ਹੀ ਨਿਕਲਣਾ ਜੀ ਇਹਦੇ ਚ ਕੋਈ ਚੰਗਾ ਥੋੜਾ ਚਲੋ ਸ਼ੁਕਰੀਆ ਭਾਜੀ ਬਹੁਤ ਬਹੁਤ
5: ਮਿਹਰਬਾਨੀ ਪੰਜ ਸੈਕਿੰਡ ਦਿਓ ਜੀ ਮੈਨੂੰ ਸਿਰਫ
0: ਹਾਂ ਹਾਂ ਬੋਲੋ ਬੋਲੋ
5: ਗਾਣੇ ਦੀ ਫਰਮਾਇਸ਼ ਕਰਨੀ ਹੈ
0: ਦੱਸ ਦਿਓ ਕੋਈ ਗੱਲ ਨੀ ਹੁਣੇ ਦੱਸ ਦਿਓ ਬਹੁਤ ਖੂਬਸੂਰਤ ਵਧੀਆ ਆਵਾਜ਼ ਤੁਹਾਡੀ ਆ ਰਹੀ ਹੁਣ
6: ਆਪਣੇ ਰੇਡੀਓ ਵਾਲੇ ਨੇ ਲੈ ਖਬਰ ਲਈ ਆ ਪੂਰੀ ਉਹ ਕਹਿੰਦੇ ਬਹੁਤ ਬੜੀ ਗੱਡੀ ਸੀ ਕੋਈ ਅਸਰ ਨੀ ਹੋਇਆ ਉਹ ਕਿਸੇ ਹੋਰ
0: ਚਲੋ ਮੇਰਾ ਮਤਲਬ ਕਹਿਣ ਤੋਂ ਅਟੈਕ ਤੇ ਹੋਇਆ ਨਾ
6: ਬੁਲਟ
0: ਪਰੂਫ ਸੀ ਤਾਂ ਹੀ ਤਾਂ ਬਚਾ ਹੋ ਗਿਆ ਸਾਰਾ ਹਾਂ
6: ਚਲੋ ਪਰਮਾਤਮਾ ਕਰੇ ਉਹ ਮੁੰਡਾ ਬਹੁਤ ਚੰਗਾ ਮੈਂ ਤਾਂ ਇੱਥੇ ਸ਼ੋਅ ਵਿੱਚ ਕਰਕੇ ਮੈਂ ਬੈਨਕੋਟ ਚਲ ਗਈ ਉਹਨੇ ਲੇਟ ਕਰ ਲਿਆ ਸ਼ੋਅ
0: ਜੀ ਜੀ ਜੀ ਜੀ
5: ਗੀਤ
0: ਇੱਕ ਆਇਆ ਸੀ ਤੁਸੀਂ ਦੱਸੋ ਕੋਈ ਸਿੰਗਰ ਦਾ ਨਾਮ ਨਾਮ ਦੱਸੋ
5: ਪਰਮਵੀਰ ਪੰਮੀ ਇੰਗਲੈਂਡ ਵਾਲੀ ਗੀਤ ਦੇ ਬੋਲ ਜੱਟੀ ਬੁਲਬੁਲ ਵਰਗੀ ਮੁੰਡਿਆ ਮੋਹਰੀ ਜਾਗਟਾ ਲਾ ਕੇ
0: ਜੱਟੀ ਬੁਲਬੁਲ ਵਰਗੀ ਇੰਨੇ ਨਾਲ ਨਿਕਲਿਓ ਸੋਰੀ ਮੇਰੇ ਤੋਂ ਗਲਤੀ ਦੇ ਨਾਲ 57 ਨਿਕਲ ਗਿਆ 6473675353 ਸਾਡਾ ਨੰਬਰ ਹੈ ਤੇ ਤੁਸੀਂ ਕੋਈ ਗੱਲਬਾਤ ਕਰਨੀ ਹੋਏ ਤਾਂ ਕਰ ਸਕਦੇ ਹੋ ਸੋ ਇਹ ਖਬਰ ਤਾਂ ਮੈਂ ਤੁਹਾਡੇ ਨਾਲ ਇਹ ਸ਼ੇਅਰ ਕੀਤੀ ਹੈ ਦੂਸਰਾ ਇੱਕ ਚੀਜ਼ ਹੋਰ ਮੇਰੇ ਮਨ ਦੇ ਵਿੱਚ ਹੈ ਨਾ ਕਿ ਦੇਖੋ ਹੁਣ ਕੋਈ ਉਹਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਕੋਈ ਲਾਗਦਾਟ ਨਹੀਂ ਕੋਈ ਐਸੀ ਗੱਲ ਨਹੀਂ ਹੁਣ ਅੱਜ ਕੱਲ੍ਹ ਇਹ ਲੱਗਦਾ ਵੀ ਬੰਦਾ ਕਿਹਦੇ ਤੇ ਭਰੋਸਾ ਕਰੇ ਤੇ ਕਿਹਦੇ ਤੇ ਭਰੋਸਾ ਨਾ ਕਰੇ ਆਦਮੀ ਦਾ ਆਦਮੀ ਤੋਂ ਵਿਸ਼ਵਾਸ ਜਿਹੜਾ ਉੱਠਦਾ ਨਹੀਂ ਜਾ ਰਿਹਾ ਦਿਨ ਬ ਦਿਨ ਵੈਸੇ ਸਾਡੇ ਲੱਗਦੇ ਢੀਂਡਸਾ ਸਾਹਿਬ ਬੜੀ ਮੁਦਤ ਬਾਅਦ ਅੱਜ ਮੈਨੂੰ ਲੱਗਦਾ ਆਉਣੇ ਰਾਏ ਹਾਂਜੀ ਢੀਂਡਸਾ ਸਾਹਿਬ ਸਤਿ ਸ਼੍ਰੀ ਅਕਾਲ ਹੈਲੋ ਢੀਂਡਸਾ ਸਾਹਿਬ ਆਉਂਦੇ ਰਹੋ ਤੁਸੀਂ ਮਾੜੇ ਕੰਮ ਦਾ ਨਤੀਜਾ ਮਾੜਾ ਹੀ ਨਿਕਲਣਾ ਜੇ ਉਹ ਸਰਕਾਰ ਏਦਾਂ ਦੀ ਕਰਦੀ ਹੈ ਤੇ ਉਹਨਾਂ ਨੂੰ ਰਿਜ਼ਲਟ ਭੁਗਤਣੇ ਪੈਣਗੇ ਇਸ ਚੀਜ਼ ਦੇ ਫਿਰ ਕੋਈ ਲੋਕਾਂ ਦੇ ਵਿੱਚ ਧਿਆਨ ਚ ਹੈਗੀ ਹੈ ਨਾ ਹੌਲੀ ਹੌਲੀ ਚੀਜ਼ਾਂ ਜੇ ਤੁਹਾਨੂੰ ਤੁਹਾਡੇ ਨੋਟਿਸ ਹੈ ਤਾਂ ਸਾਰਿਆਂ ਨੂੰ ਇਹ ਚੀਜ਼ਾਂ ਧਿਆਨ ਚ ਹੈਗੀਆਂ ਹੀ ਅੰਦਰ ਖਾਤੇ ਤੇ ਕੋਈ ਨੀ ਭੁਗਤਣਾ ਪਊ ਉਹਨਾਂ ਨੂੰ ਜਦੋਂ ਆਉਣਗੇ ਅੱਗੇ ਇਲੈਕਸ਼ਨ ਤੇ ਭੁਗਤਣਾ ਪਊਗਾ ਲੋਕ ਦੇਣਗੇ ਸਬਕ ਸਿਖਾਉਣਗੇ ਜੀ ਇਸ ਚੀਜ਼ ਦਾ ਫਿਰ ਚਲੋ ਸ਼ੁਕਰੀਆ ਜੀ ਮਿਹਰਬਾਨੀ ਥੈਂਕ ਯੂ ਸਤਿ ਸ਼੍ਰੀ ਅਕਾਲ ਜੀ 3209 ਸਤਿ ਸ਼੍ਰੀ ਅਕਾਲ ਜੀ
7: ਸਤਿ
0: ਸ਼੍ਰੀ ਅਕਾਲ
7: ਮੈਨੂੰ
0: ਅਸੀਂ ਮਤਲਬ ਆਦਮੀ ਦਾ ਆਦਮੀ ਤੋਂ ਵਿਸ਼ਵਾਸ ਕਿਉਂ ਉੱਠਦਾ ਜਾ ਰਿਹਾ ਦਿਨ ਬ ਦਿਨ ਪਹਿਲਾਂ ਅਸੀਂ ਇੱਕ ਦੂਸਰੇ ਦੇ ਉੱਪਰ ਬਹੁਤ ਵਿਸ਼ਵਾਸ ਕਰਦੇ ਸੀ, ਅੱਜ ਕੱਲ ਆਦਮੀਆਂ ਦੇ ਡਬਲ ਡਬਲ ਚਿਹਰੇ ਨਜ਼ਰ ਆਉਂਦੇ ਆ, ਉੱਤੋਂ ਦੇਖਣ ਨੂੰ ਕੁਝ ਹੋਰ ਹੈ, ਅੰਦਰੋਂ ਪਤਾ ਨਹੀਂ ਉਹਦੇ ਮਨ ਦੇ ਵਿੱਚ ਕੀ ਮੈਲ ਭਰੀ ਹੋਈ ਹੈ। ਅੱਜ ਕੱਲ ਕਿਸੇ ਦੇ ਉੱਪਰ ਦੇਖ ਕੇ ਤੁਸੀਂ ਜੱਜ ਨਹੀਂ ਕਰ ਸਕਦੇ ਵੀ ਇਹ ਬੰਦਾ ਤੁਹਾਡਾ ਵੈਲ ਵਿਸ਼ਰ ਹੈ ਜਾਂ ਤੁਹਾਡਾ ਐਨੀਮੀ ਹੈ ਜਾਂ ਤੁਹਾਡਾ ਦੋਸਤ ਹੈ ਜਾਂ ਤੁਹਾਡਾ ਦੁਸ਼ਮਣ ਹੈ।
7: ਬਟ ਮੈਂ ਸੁਣਿਆ ਵੀ ਉਹ ਜਿਹੜਾ ਵੀ ਮੈਂ ਹੁਣ ਇੱਕ ਅੱਧਾ ਸੁਣਿਆ ਹੈਗਾ ਵੀ ਉਹ ਬੰਦਾ ਠੀਕ ਨਹੀਂ ਸੀਗਾ।
0: ਨਹੀਂ ਨਹੀਂ ਉਹ ਤਾਂ ਗੱਲ ਹੋ ਰਹੀ ਸੀ ਜੀ ਐਮੀ ਵਿਰਕ ਦੇ ਉੱਪਰ, ਐਪਸ ਬੋਰਡ ਦੇ ਉੱਪਰ, ਜਿਹੜਾ ਸਾਡਾ ਸਿੰਗਰ ਜਿਹੜਾ ਐਕਟਰ ਹੈ ਨਾ ਉਹਦੇ ਉੱਪਰ ਹਮਲਾ ਹੋਇਆ। ਪ੍ਰੋਗਰਾਮ ਕਰਕੇ ਉਹ ਜਾ ਰਿਹਾ ਸੀ, ਉਹਦੀ ਗੱਡੀ ਦੇ ਉੱਪਰ ਕਿਸੇ ਨੇ ਗੋਲੀਆਂ ਦੇ ਨਾਲ ਅਟੈਕ ਕੀਤਾ, 7 ਗੋਲੀਆਂ ਚਲਾਈਆਂ ਪਰ ਉਹ ਬਚਾਅ ਹੋ ਗਿਆ। ਇਹ ਤਾਂ ਉਹਦਾ ਜ਼ਿਕਰ ਹੋ ਰਿਹਾ ਸੀ।
7: ਚਲੋ ਮੈਨੂੰ ਨਹੀਂ ਪਤਾ ਸੀ ਇਹ ਗੱਲ।
0: ਹਾਂ ਕੋਈ ਗੱਲ ਨਹੀਂ ਜੀ, ਕੋਈ ਗੱਲ ਨਹੀਂ। ਚਲੋ ਸ਼ੁਕਰੀਆ ਫੋਨ ਕਰਨ ਵਾਸਤੇ, ਸ਼ੁਕਰੀਆ, ਬਹੁਤ ਬਹੁਤ ਮਿਹਰਬਾਨੀ, ਥੈਂਕ ਯੂ ਵੈਰੀ ਮਚ,
7: ਸ਼ੁਕਰੀਆ,
0: ਥੈਂਕ ਯੂ, ਥੈਂਕ ਯੂ। ਸੋ ਦੋਸਤੋ 647-5635-6475-3653 ਸਾਡਾ ਨੰਬਰ ਹੈ ਤੇ ਚਲੋ ਸ਼ੁਰੂਆਤ ਆਪਾਂ ਕਰਦੇ ਹਾਂ ਅੱਜ ਪ੍ਰੋਗਰਾਮ ਦੀ ਇੱਕ ਖੂਬਸੂਰਤ ਜਿਹੇ ਗਾਣੇ ਦੇ ਨਾਲ। ਖੂਬਸੂਰਤ ਜਿਹਾ ਗਾਣਾ, ਮੇਰਾ ਖਿਆਲ ਤੁਸੀਂ ਉਸਨੂੰ ਲਾਈਕ ਕਰੋਗੇ। ਬੜਾ ਜੋਸ਼ ਖਰੋਸ਼ ਵਾਲਾ ਸਾਡਾ ਸਿੰਗਰ, ਉਸਦਾ ਨਾਮ ਦੱਸਣ ਦੀ ਲੋੜ ਹੀ ਨਹੀਂ ਹੈ, ਗਾਣਾ ਲੱਗੇਗਾ ਤੁਸੀਂ ਆਪਣੇ ਆਪ ਪਹਿਚਾਣ।

0: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ 9548 ਸੰਦੀਪ ਸਿੰਘ ਜੀ, ਸਤਿ ਸ਼੍ਰੀ ਅਕਾਲ।
1: ਹਾਂਜੀ ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਹੈ?
0: ਬਹੁਤ ਵਧੀਆ ਜੀ, ਬਿਲਕੁਲ ਠੀਕ ਠਾਕ ਹੈ।
1: ਹਾਂਜੀ ਹਾਂਜੀ, ਪਹਿਲਾਂ ਤਾਂ ਤੁਹਾਡਾ ਮੈਂ ਸ਼ੁਕਰ ਅਦਾ ਕਰਨਾ ਚਾਹੁੰਦਾ, ਜਿਹੜਾ ਆਪਣਾ ਕੀਮਤੀ ਟਾਈਮ ਦਿੱਤਾ ਹੈਗਾ ਤੁਹਾਡਾ ਰੇਡੀਓ ਪ੍ਰੋਗਰਾਮ।
0: ਕੋਈ ਗੱਲ ਨੀ, ਰੇਡੀਓ ਪ੍ਰੋਗਰਾਮ ਜਿਹੜੇ ਉਹ ਦੋਸਤਾਂ ਮਿੱਤਰਾਂ ਦੇ ਨਾਲ ਮਿਲ ਕੇ ਹੀ ਖੂਬਸੂਰਤ ਬਣਦੇ ਆ, ਕੋਈ ਸ਼ੁਕਰੀਆ ਕਰਨ ਵਾਲੀ ਗੱਲ ਨੀ ਹੈ। ਤੁਹਾਡਾ ਆਪਣਾ ਪ੍ਰੋਗਰਾਮ ਹੈ ਤੇ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਫੋਨ ਕਰਨ ਵਾਸਤੇ।
1: ਚਾਹੇ ਦੀਪ ਸਿੱਧੂ ਵੀ ਹੈਗਾ, ਚਾਹੇ ਆਪਣਾ ਕੀ ਕਹਿੰਦੇ ਕਨੇਡਾ ਦੀ ਧਰਤੀ ਦੇ ਉੱਤੇ ਕੀ ਨਾਮ ਹੈਗਾ ਉਹ ਆਪਣਾ ਜਿਹੜਾ ਨਿੱਜਰ ਵੀ ਮਰਵਾਇਆ, ਯਾਨੀ ਕਿ ਹੁਣ ਤਾਂ ਅਮਰੀਕਾ ਦੇ ਵਿੱਚ ਪਿਛਲੇ ਮਹੀਨੇ ਉਹਨਾਂ ਦੇ ਕੀ ਕਹਿੰਦੇ ਉਹਨਾਂ ਨੇ ਸਾਰੇ ਆਪਣੇ ਉਹਨਾਂ ਨੇ ਅਨਸੀਲਿੰਗ ਕਰਤੇ ਡਾਕੂਮੈਂਟ ਸੀ, ਜਿਹਨਾਂ ਵਿੱਚ ਕਰਿਆਮ ਹੀ ਇੰਡੀਆ ਦੀ ਰੋ ਏਜੰਸੀ ਦਾ ਹੱਥ ਹੈਗਾ। ਯਾਨੀ ਕਿ ਭਾਜੀ ਮੇਰੇ ਸਮਝ ਨੀ ਆਉਂਦਾ, ਜਦੋਂ ਵੀਜ਼ਾ ਲੈਣਾ ਹੁੰਦਾ ਨਾ ਆਪਣੇ ਵਰਗੇ ਨੇ ਇੰਡੀਆ ਤੋਂ ਆਉਣ ਵਾਸਤੇ 30,000 ਪੁੱਛਦੇ ਕੁਐਸਚਨ, ਜਦੋਂ ਇਹਨਾਂ ਨੇ ਅਜੇ ਟੈਰੋਰਿਸਟ ਹੀ ਕਹਾਂਗੇ ਆਪਾਂ ਨੂੰ, ਕਿ ਜਿਹੜੇ ਆਪਣੇ ਸਿੱਖ ਭਰਾਵਾਂ ਨੂੰ ਆ ਕੇ ਸਿੱਖ ਨੇੜੇ ਧਰਤੀ ਚ ਮਾਰਦੇ ਹੈਗੇ ਆ। ਤੇ ਦੇਖੋ ਇਹਨਾਂ ਵਾਸਤੇ ਕੋਈ ਕਾਨੂੰਨ ਨੀ ਹੈਗਾ, ਇਹਨਾਂ ਨੂੰ ਕਲੀਨ ਚਿੱਟ ਮਿਲ ਕੇ ਸਿੱਧੇ ਹੀ ਨਾਲ ਦੀ ਨਾਲ ਇੰਡੀਆ ਸਰਕਾਰ ਤੋਂ ਪਾਸਪੋਰਟ ਮਿਲ ਜਾਂਦੇ ਆ। ਦੱਸੋ ਵੀਰ ਜੀ, ਹੁਣ ਕਿੰਨੀ ਗਲਤ ਗੱਲ ਹੈਗੀ ਆ?
0: ਜੀ ਜੀ ਜੀ,
1: ਮੈਂ ਤਾਂ ਨਾਲੇ ਜਿਹੜਾ ਪਹਿਲਾਂ ਭਾਈ ਸਾਹਿਬ ਨੇ ਜ਼ਿਕਰ ਕੀਤਾ, ਜਿਹੜੇ ਆਪਣੇ ਥੋੜਾ ਆਪਣੇ ਪੰਜਾਬੀ ਪੜਿਆ ਗਿਆ ਗੈਲਰੀ ਚ, ਉਹਨੇ ਤਾਂ ਕਈ ਤਾਂ ਆਪਣੇ ਸਰਦਾਰ ਵੀ ਹੈਗੇ ਆਪਣੇ। ਹਾਂਜੀ, ਕਿਉਂਕਿ ਅਗਰ ਦੂਜਾ ਬੰਦਾ ਨਾਲੇ ਪਹਿਚਾਣ ਜਾਵੇ ਸਰਦਾਰ ਜੀ, ਦੂਰੋਂ ਪਹਿਚਾਣ ਹੋ ਜਾਂਦੀ ਹੈ।
0: ਚਲੋ ਸ਼ੁਕਰੀਆ, ਮਿਹਰਬਾਨੀ ਮਿਹਰਬਾਨੀ, ਸ਼ੁਕਰੀਆ, ਥੈਂਕ ਯੂ ਵੈਰੀ ਮੱਚ। ਸੋ ਦੋਸਤੋ, ਕੁੱਲ ਮਿਲਾ ਕੇ ਦੇਖੋ, ਹੈ ਤਾਂ ਬੁਰੀ ਗੱਲ ਹੀ ਹੈ, ਜਿੱਥੋਂ ਵੀ ਕੋਈ ਜਦੀ ਮਾੜੀ ਘਟਨਾ ਵਾਪਰਦੀ ਹੈ ਨਾ, ਜਿੱਥੇ ਜਦੋਂ ਸੁਣੀਦਾ ਹੈ ਕੋਈ ਸਾਡਾ ਭੈਣ ਭਰਾ ਜਿਹੜਾ ਪੰਜਾਬ ਨੂੰ ਬਿਲੋਂਗ ਕਰਦਾ ਵਿੱਚ ਇਨਵੋਲਵ ਹੈ, ਕੋਈ ਗੱਲਬਾਤ ਸਾਹਮਣੇ ਆਉਂਦੀ ਹੈ ਤੇ ਅਫਸੋਸ ਹੁੰਦਾ ਹੈ, ਕਿਉਂਕਿ ਖੁਦ ਅਸੀਂ ਉਸ ਪੰਜਾਬ ਨੂੰ ਬਿਲੋਂਗ ਕਰਦੇ ਹਾਂ, ਸਾਡਾ ਰਗਾਂ ਰਗਾਂ ਦੇ ਵਿੱਚ ਪੰਜਾਬੀ ਸੱਭਿਆਚਾਰ ਵਸਿਆ ਹੋਇਆ, ਸਾਡੇ ਰਿਸ਼ਤੇਦਾਰ ਸਕੇ ਸੰਬੰਧੀ ਸਾਡੀ ਜਨਮ ਭੂਮੀ ਹੈ। ਦੁੱਖ ਹੁੰਦਾ ਹੈ ਉੱਥੋਂ ਦੀਆਂ ਖਬਰਾਂ ਸੁਣ ਕੇ, ਕਿਉਂਕਿ ਅਸੀਂ ਉੱਥੋਂ ਦੇ ਬਸ਼ਿੰਦੇ ਹਾਂ, ਉੱਥੋਂ ਦੇ ਰਹਿਣ ਵਾਲੇ ਹਾਂ, ਉਸ ਦਾ ਸਾਡਾ ਪਿਆਰ ਸਾਡੇ ਦਿਲਾਂ ਦੇ ਵਿੱਚ ਉਹ ਵਸਦਾ ਹੈ। ਤੇ ਜਦੋਂ ਉੱਥੇ ਦੀ ਕੋਈ ਮਾੜੀ ਖਬਰ ਅਸੀਂ ਸੁਣਦੇ ਹਾਂ, ਉੱਥੋਂ ਦੀ ਨਹੀਂ ਜਾਂ ਇੱਥੇ ਵੀ ਕੋਈ ਪੰਜਾਬੀ ਭੈਣ ਭਰਾ ਦੇ ਨਾਲ ਆਪਣੀ ਕੋਈ ਖਬਰ ਮਾੜੀ ਸੁਣਦੇ ਹਾਂ, ਤੇ ਮਨ ਨੂੰ ਬੜਾ ਅਫਸੋਸ ਹੁੰਦਾ ਹੈ। ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਜੀ ਆਇਆਂ ਨੂੰ।
1: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ? ਠੀਕ ਠਾਕ ਹੋ?
1: ਵਧੀਆ ਜੀ ਵਧੀਆ, ਤੁਸੀਂ ਸੁਣਾਓ ਤੁਹਾਡਾ ਕੀ ਹਾਲ ਚਾਲ?
0: ਵਧੀਆ ਜੀ। ਡਾਕਟਰ ਸਾਹਿਬ, ਅੱਜ ਗੱਲਬਾਤ ਸਾਡੀ ਚੱਲ ਰਹੀ ਹੈ ਕਿ ਦਿਨ ਬ ਦਿਨ ਆਦਮੀ ਦਾ ਆਦਮੀ ਤੋਂ ਵਿਸ਼ਵਾਸ ਜਿਹੜਾ ਉਹ ਘੱਟ ਕਿਉਂ ਹੁੰਦਾ ਜਾ ਰਿਹਾ?
1: ਕਹਿੰਦੇ ਹੁੰਦੇ ਨੇ ਜੀ ਕਿ ਨਵਾਂ 9 ਦਿਨ, ਪੁਰਾਣਾ 100 ਦਿਨ।
0: ਇਹ ਵੀ ਬਿਲਕੁਲ ਠੀਕ ਹੈ।
1: ਹਾਂ, ਜੇ ਪੁਰਾਣੇ ਦੋਸਤ ਨੇ ਉਹੀ ਕੰਮ ਆਉਂਦੇ ਨੇ, ਨਵੇਂ ਦੇ ਅੱਜ ਕੱਲ ਮਟੀਰੀਅਲ ਇਸੇ ਹੋ ਗਿਆ।
0: ਦੇਖੋ, ਪਹਿਲੇ ਪਹਿਲ ਦੋਸਤ ਹੁੰਦੇ ਸੀ ਤੇ ਇੱਕ ਦੂਸਰੇ ਦੇ ਉੱਪਰ ਮਰ ਮਿਟਦੇ ਹੁੰਦੇ ਸੀ, ਵਿਸ਼ਵਾਸ ਤਾਂ ਬੜੀ ਛੋਟੀ ਗੱਲ ਹੁੰਦੀ ਸੀ, ਇੱਕ ਦੂਸਰੇ ਦੇ ਉੱਪਰ ਇੰਨਾ ਅੰਧਾ ਵਿਸ਼ਵਾਸ ਹੁੰਦਾ ਸੀ ਵੀ ਕਿਸੇ ਦੇ ਘਰ ਰਹਿ ਪੈਣਾ, ਕਿਸੇ ਨੂੰ ਜੋ ਮਰਜ਼ੀ ਚੀਜ਼ ਦੇ ਦੇਣੀ, ਕੋਈ ਲੈਣ ਦਾ ਕੋਈ ਮੰਗਣ ਦਾ, ਮਤਲਬ ਇੰਨਾ ਫੇਥ ਹੁੰਦਾ ਸੀ ਇੱਕ ਦੂਸਰੇ ਦੇ ਉੱਪਰ ਕਿ ਇੱਕ ਦੂਸਰੇ ਦੀ ਕਸਮ ਖਾਧੀ ਜਾ ਸਕਦੀ ਸੀ ਰਿਐਲਿਟੀ ਦੇ ਵਿੱਚ। ਤੇ ਅੱਜ ਕੱਲ ਤੇ ਮੈਨੂੰ ਲੱਗਦਾ ਨੀ ਲੋਕ ਹੱਥਾਂ ਤੇ ਹੱਥ ਮਾਰਦੇ ਫਿਰਦੇ ਐ, ਕੋਈ ਵਿਸ਼ਵਾਸ ਨਾਲ ਦੀ ਕੋਈ ਚੀਜ਼ ਨਹੀਂ ਮੈਨੂੰ ਨਜ਼ਰ ਆਉਂਦੀ ਕੋਈ ਨਾ ਕੋਈ, ਹੈ ਨਾ? ਬਿਲਕੁਲ ਬਿਲਕੁਲ ਸਹੀ ਗੱਲ।
1: ਦੇਖੋ, ਪੁਰਾਣੇ ਜਿੰਨੇ ਨੇ ਰੋਜ ਇੰਡੀਆ ਪਿੱਛੇ ਅਮਰੀਕਾ ਪਿੱਛੇ ਨੇ, ਉਹ ਫੋਨ ਕਰਦੇ ਹੀ ਕਰਦੇ ਨੇ।
0: ਬਿਲਕੁਲ ਬਿਲਕੁਲ,
1: ਦੂਜੇ ਕੌਣ ਇੱਥੇ ਨੇੜੇ ਨੀ ਮਿਲਦਾ ਕੋਈ।
0: ਬਿਲਕੁਲ ਬਿਲਕੁਲ ਸਹੀ ਗੱਲ। ਚਲੋ ਡਾਕਟਰ ਸਾਹਿਬ, ਡਾਕਟਰ ਜਸਵੀਰ ਚੌਹਾਨ ਜੀ ਸਾਡੇ ਨਾਲ ਜੁੜਦੇ ਨੇ ਜੀ ਰੋਜ਼, ਬਹੁਤ ਵਧੀਆ ਡਾਕਟਰ ਨੇ, ਬੜਾ ਲੰਬਾ ਤਜਰਬਾ ਹੋਮਿਓਪੈਥੀ ਦੇ ਵਿੱਚ ਇਹਨਾਂ ਦਾ, 647-993-1484 ਇਹਨਾਂ ਦਾ ਨੰਬਰ ਹੈ। ਤੁਹਾਨੂੰ ਕੋਈ ਸਿਹਤ ਸੰਬੰਧੀ ਕੋਈ ਸਮੱਸਿਆ ਹੋਵੇ, ਤੁਸੀਂ ਕੋਈ ਇਹਨਾਂ ਤੋਂ ਕੋਈ ਲੈਣੀ ਚਾਹੁੰਦੇ ਹੋ ਮੈਡੀਸਨ, ਕੋਈ ਸਲਾਹ ਲੈਣੀ ਚਾਹੁੰਦੇ ਹੋ, ਕੋਈ ਐਡਵਾਈਸ ਲੈਣਾ ਚਾਹੁੰਦੇ ਹੋ, ਤਾਂ ਤੁਸੀਂ ਸੰਪਰਕ ਕਰ ਸਕਦੇ ਹੋ 647-993-1484 ਤੇ। ਬਹੁਤ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ, ਮਿਹਰਬਾਨੀ, ਥੈਂਕ ਯੂ। ਵਿਸ਼ਵਾਸ ਜਿਹੜਾ ਦਿਨ ਬ ਦਿਨ ਦਿਨ ਬ ਦਿਨ ਘਟਦਾ ਕਿਉਂ ਜਾ ਰਿਹਾ ਸਾਡਾ ਇੱਕ ਦੂਸਰੇ ਦੇ ਪ੍ਰਤੀ ਪਰਟੀਕੁਲਰ? ਉਹ ਕਹਿੰਦੇ ਵੀ ਇੱਕ ਜਾਨਵਰ ਦੇ, ਇੱਕ ਹੁੰਦਾ ਇਨਸਾਨ, ਉਹ ਕਹਿੰਦਾ ਜਾਨਵਰ ਤੇ ਇਨਸਾਨ ਚ ਦੇਖੋ, ਕਹਿੰਦੇ ਜਾਨਵਰ ਤਾਂ ਨਜ਼ਰ ਆਉਂਦਾ ਸਾਹਮਣੇ ਹੀ, ਹੁਣ ਜੇ ਸ਼ੇਰ ਹੈ ਤੇ ਸ਼ੇਰ ਨੂੰ ਵੇਖ ਕੇ ਅਸੀਂ ਇਹ ਥੋੜੋ ਅੰਦਾਜ਼ਾ ਮਨ ਚ ਲਾਵਾਂਗੇ ਵੀ ਇਹਨੇ ਰਹਿਮ ਕਰਨਾ, ਉਹ ਖੂੰਖਾਰ ਜਾਨਵਰ ਉਹਨੇ ਸ਼ਿਕਾਰ ਕਰਨਾ ਹੀ ਕਰਨਾ। ਕੋਈ ਹੋਰ ਬਗਿਆੜ ਦੇਖ ਲਓ, ਕੋਈ ਹੋਰ ਕੋਈ ਵੀ ਦੇਖ ਲਓ, ਜਾਨਵਰ ਦੇਖ ਲਓ, ਜਾਨਵਰ ਨੂੰ ਦੇਖ ਕੇ ਜੋ ਤੁਹਾਡੇ ਮਨ ਦੇ ਵਿੱਚ ਇਮੇਜ ਬਣੂਗਾ ਨਾ ਵੀ ਇਹ ਭਾਈ ਏਦਾਂ ਦਾ, ਉਹ ਉਦਾਂ ਦਾ ਹੀ ਹੈ। ਜਿੱਦਾਂ ਦਾ ਨਜ਼ਰ ਆਉਂਦਾ ਉਦਾਂ ਦੇ ਹੀ ਉਸਦੇ ਗੁਣ, ਉਸਦੀਆਂ ਕੁਆਲਿਟੀਜ਼, ਉਸਦੇ ਜਿਹੜੇ ਚੀਜ਼ਾਂ ਸਾਨੂੰ ਨਾ ਨਜ਼ਰ ਆ ਜਾਂਦੀਆਂ। ਉਹ ਕਹਿੰਦੇ ਕਿ ਇਨਸਾਨ ਇਹ ਹੈ ਨਾ, ਇਹਦਾ ਤੁਸੀਂ ਦੇਖ ਕੇ ਅੰਦਾਜ਼ਾ ਨਹੀਂ ਲਗਾ ਸਕਦੇ ਵੀ ਇਹ ਇਨਸਾਨ ਕਿਸ ਤਰ੍ਹਾਂ ਦਾ ਹੋਊਗਾ। ਉਪਰੋਂ ਦਿਖਣ ਨੂੰ ਭਦਰ ਪੁਰਸ਼ ਹੈ, ਸੋਹਣਾ ਸੁਨੱਖਾ ਹੈ, ਹੁਣ ਉਹਦੇ ਮਨ ਦੇ ਵਿੱਚ ਕੀ ਹੈ ਇਹ ਦੇਖ ਕੇ ਤੁਸੀਂ ਅੰਦਾਜ਼ਾ ਨਹੀਂ ਲਗਾ ਸਕਦੇ। ਉਹ ਕਹਿੰਦੇ ਇੱਕ ਵਾਰ ਨਾ ਇਸ ਤਰ੍ਹਾਂ ਹੀ ਜੰਗਲ ਦੇ ਵਿੱਚ ਨਾ ਇੱਕ ਪੇੜ ਦੇ ਉੱਪਰ ਇੱਕ ਚਿੜੀ ਤੇ ਚਿੜਾ ਬੈਠੇ ਹੋਏ ਸੀ। ਉਹ ਇੱਕ ਇਨਸਾਨ ਆ ਰਿਹਾ ਸੀ ਉੱਥੋਂ ਵਿਚਾਰਾ, ਤੇ ਉਹ ਚਿੜੀ ਕਹਿੰਦੀ ਨਾ ਆਪਾਂ ਨਾ ਉੱਡ ਚੱਲੀਏ ਇੱਥੋਂ, ਉਹ ਬੰਦਾ ਆ ਗਿਆ ਤੇ ਪਤਾ ਨਹੀਂ ਉਹ ਆਪਾਂ ਨੂੰ ਕੋਈ ਨੁਕਸਾਨ ਨਾ ਪਹੁੰਚਾਵੇ ਭਾਈ। ਉਹ ਚਿੜਾ ਕਹਿੰਦਾ ਵੀ ਨਹੀਂ ਨਹੀਂ ਐਸੀ ਕਿਹੜੀ ਗੱਲ ਹੈ, ਉਹਨੇ ਆਪਾਂ ਨੂੰ ਕੀ ਕਹਿਣਾ, ਉਹ ਵਿਚਾਰਾ ਚੁੱਪ ਕਰਕੇ ਤੁਰਿਆ ਹੁੰਦਾ ਤੇ ਉਹਨੇ ਆਪਾਂ ਨੂੰ ਕਿਹੜਾ ਨੁਕਸਾਨ ਪਹੁੰਚਾਉਣਾ, ਆਰਾਮ ਨਾਲ ਬੈਠੇ ਰਹੇ। ਚਿੜੀ ਉਹਨੂੰ ਕਹਿੰਦੀ ਰਹੀ ਵੇ ਉੱਡ ਚੱਲੀਏ, ਇਹਦਾ ਕੋਈ ਭਰੋਸਾ ਨਹੀਂ ਹੈਗਾ। ਚਿੜਾ ਕਹਿੰਦਾ ਨਹੀਂ ਨਹੀਂ ਨਹੀਂ ਨਹੀਂ, ਉਹ ਦੇਖਣ ਨੂੰ ਬੜਾ ਸਮਝਦਾਰ ਲੱਗਦਾ, ਸਿਆਣਾ ਲੱਗਦਾ, ਤੇ ਉਹਨੇ ਆਪਾਂ ਨੂੰ ਨੁਕਸਾਨ ਥੋੜਾ ਪਹੁੰਚਾਉਣਾ। ਗੱਲ ਉਹ ਹੋਈ ਜਦੋਂ ਕੋਲੇ ਥੋੜਾ ਜਾ ਗਿਆ, ਉਹਨੇ ਹੌਲੀ ਤੇ ਥੱਲੇ ਆਪਣੀ ਹੱਥ ਦੇ ਵਿੱਚੋਂ ਡੱਬ ਜੇ ਦੇ ਵਿੱਚੋਂ ਪਾਇਆ ਤੇ ਥੱਲਿਓਂ ਕੋਈ ਕੱਢਿਆ, ਕੋਈ ਹਥਿਆਰ ਧੁਰ ਜਿਹੜਾ ਉਹ ਮਾਰਿਆ, ਕੋਈ ਚਲਾਇਆ ਤੇ ਚਿੜਾ ਵਿਚਾਰੇ ਨੂੰ ਵੱਜਿਆ ਤੇ ਚਿੜਾ ਵਿਚਾਰਾ ਮਰ ਗਿਆ। ਤੇ ਚਿੜੀ ਨੇ ਨਾ ਉਹ ਸਾਰੀ ਗੱਲ ਜਿਹੜੀ ਉੱਥੇ ਗੱਲਾਂ ਬਾਤਾਂ ਜਿਹੜੀਆਂ ਹੁੰਦੀਆਂ ਤਾਂ ਮੈਸੇਜ ਦੇਣ ਵਾਸਤੇ ਉਹਨੇ ਗੱਲ ਰਾਜੇ ਕੋਲ ਪਹੁੰਚ ਗਈ ਜੀ, ਇਨਸਾਨ ਨੇ ਇਸ ਚਿੜੀ ਦਾ ਜਿਹੜਾ ਚਿੜਾ ਸੀ ਉਸਨੂੰ ਮਾਰ ਦਿੱਤਾ। ਤੇ ਚਿੜੇ ਨੇ ਉਹਨੇ ਰਾਜੇ ਨੇ ਬੁਲਾ ਲਿਆ ਜੀ, ਉੱਥੇ ਚਿੜੀ ਨੂੰ ਵੀ ਬੁਲਾ ਲਿਆ ਤੇ ਉਸ ਇਨਸਾਨ ਨੂੰ ਵੀ ਬੁਲਾ ਲਿਆ, ਤੂੰ ਭਾਈ ਇਹਨੂੰ ਮਾਰਿਆ ਤੇ ਤੂੰ ਗੁਨਾਹਗਾਰ ਹੈ। ਰਾਜੇ ਨੇ ਚਿੜੀ ਨੂੰ ਨਾ ਦੇ ਦਿੱਤੀ ਅਥਾਰਿਟੀ ਵੀ ਭਾਈ ਤੂੰ ਜੋ ਇਹਨੂੰ ਸਜ਼ਾ ਦੇਣੀ ਚਾਹੁੰਦੀ ਹੈ ਨਾ ਉਹ ਇਹਨੂੰ ਸਜ਼ਾ ਦੇ ਸਕਦੀ ਹੈ। ਚਿੜੀ ਵਿਚਾਰੀ ਨੇ ਸਜ਼ਾ ਕੀ ਦੇਣੀ ਸੀ? ਉਹ ਕਹਿੰਦੀ ਮਹਾਰਾਜ ਮੈਂ ਇਹਨੂੰ ਸਜ਼ਾ ਕੋਈ ਨਹੀਂ ਦੇਣੀ, ਮੈਂ ਸਿਰਫ ਇਹਨੂੰ ਇੱਕ ਸਬਕ ਦੇਣਾ ਹੈ ਵੀ ਭਾਈ ਜੇ ਤੂੰ ਸ਼ਿਕਾਰੀ ਹੈ ਨਾ ਤਾਂ ਸ਼ਿਕਾਰੀਆਂ ਵਾਲਾ ਲਿਬਾਸ ਪਹਿਨਿਆ ਕਰ। ਪਤਾ ਤਾਂ ਲੱਗੇ ਕਿਸੇ ਦੂਜੇ ਆਉਂਦੇ ਜਾਂਦੇ ਨੂੰ ਭਾਈ ਤੂੰ ਸ਼ਿਕਾਰ ਕਰਨਾ ਹੈ ਤੇ ਉਹ ਛੁਪ ਜਾਵੇ, ਲੁਕ ਜਾਵੇ। ਤੂੰ ਡਬਲ ਚਿਹਰਾ ਮਨ ਦੇ ਵਿੱਚ ਰੱਖ ਕੇ ਨਾ, ਭੱਦਰ ਪੁਰਸ਼ ਵਾਲਾ ਚਿਹਰਾ ਬਣਾ ਕੇ ਤੇ ਜਿਹੜਾ ਅੰਦਰ ਮਨ ਦੇ ਵਿੱਚ ਜਿਹੜੀ ਮੈਲ ਹੈ ਨਾ ਉਹ ਜਿਹੜੀ ਉਹ ਨੁਕਸਾਨਦਾਇਕ ਹੈ। ਇਹਦੇ ਕੰਪੈਰੇਟਿਵਲੀ ਤੁਸੀਂ ਦੇਖੋ, ਜਾਨਵਰ ਨੂੰ ਅਸੀਂ ਦੇਖਾਂਗੇ, ਜਾਨਵਰ ਨੂੰ ਦੇਖ ਕੇ ਸਾਡੇ ਮਨ ਦੇ ਵਿੱਚ ਇਹੀ ਆਉਣੀ ਭਾਈ ਇਹਦੇ ਤੋਂ ਨੁਕਸਾਨ ਹੈ ਸਾਨੂੰ ਹੋ ਸਕਦਾ, ਅਸੀਂ ਪਾਸਾ ਵੱਟ ਜਾਵਾਂਗੇ। ਆਦਮੀ ਤੋਂ ਦੇਖ ਕੇ ਤੁਸੀਂ ਨਹੀਂ ਵੱਟ ਸਕਦੇ, ਆਦਮੀ ਨੁਕਸਾਨ ਤੁਹਾਨੂੰ ਪਹੁੰਚਾਉਂਦਾ ਹੀ ਅਸਾਂ। ਜਿਹੜਾ ਨੁਕਸਾਨ ਵਾਲਾ ਮੈਲੇ ਮਨ ਦਾ ਹੋਏਗਾ ਨਾ, ਜਿਹਦੀ ਇੰਟੈਂਸ਼ਨ ਬੈਡ ਹੋਏਗੀ, ਉਹ ਤੁਹਾਡੇ ਨਾਲ ਬੜੀਆਂ ਮਿੱਠੀਆਂ ਮਿੱਠੀਆਂ ਗੱਲਾਂ ਕਰੂਗਾ, ਬੜੀਆਂ ਸਿਆਣਿਆਂ ਵਾਲੀਆਂ ਗੱਲਾਂ ਕਰੂਗਾ, ਬੜੇ ਭਦਰ ਪੁਰਸ਼ਾਂ ਵਾਲੀਆਂ ਗੱਲਾਂ ਕਰੂਗਾ। ਹੌਲੀ ਹੌਲੀ ਹੌਲੀ ਹੌਲੀ ਆਪਣਾ ਵਿਸ਼ਵਾਸ ਤੁਹਾਡੇ ਦੇ ਉੱਪਰ ਪਹਿਲੇ ਜਿਤਾਊਗਾ ਵੀ ਤੁਹਾਡਾ ਵਿਸ਼ਵਾਸ ਬਣ ਜੇ ਉਹਦੇ ਵਿੱਚ, ਉਹ ਵਿਸ਼ਵਾਸ ਪੱਕਾ ਕਰਕੇ ਫਿਰ ਤੁਹਾਨੂੰ ਨੁਕਸਾਨ ਪਹੁੰਚਾਉਂਦਾ ਹੈ। ਤੋ ਜਦੋਂ ਵਿਸ਼ਵਾਸ ਟੁੱਟਦਾ ਹੈ ਨਾ, ਬ੍ਰੇਕ ਹੁੰਦਾ ਹੈ, ਉਹ ਜਿਹੜਾ ਨੁਕਸਾਨ ਹੈ ਨਾ ਉਹ ਨੁਕਸਾਨ ਜਿਹੜਾ ਤੁਹਾਨੂੰ ਫਿਜ਼ੀਕਲੀ ਸੱਟ ਲੱਗਣ ਨਾਲੋਂ ਵੀ ਜ਼ਿਆਦਾ ਡੈਮੇਜ ਕਰਦਾ, ਜ਼ਿਆਦਾ ਵੱਡਾ ਜ਼ਖਮੀ ਕਰਦਾ ਤੁਹਾਨੂੰ, ਇਹ ਕੰਮ ਜਿਹੜਾ ਇਨਸਾਨ ਹੀ ਕਰਦਾ। ਸੋ ਮੈਂ ਇਸ ਕਰਕੇ ਅੱਜ ਥੋੜ੍ਹਾ ਜਿਹਾ ਇਹ ਵਿਸ਼ਾ ਲਿਆ ਸੀ ਕਿ ਦਿਨ ਬ ਦਿਨ ਆਦਮੀ ਦਾ ਆਦਮੀ ਤੋਂ ਵਿਸ਼ਵਾਸ ਜਿਹੜਾ ਨਾ ਉਹ ਘਟਦਾ ਜਾ ਰਿਹਾ ਹੈ। ਇੱਕ ਪੁਰਾਣਾ ਸਮਾਂ ਸੀ ਕਿ ਆਂਢੀ ਗੁਆਂਢੀ ਕਿਸੇ ਘਰ ਵਾਲੇ ਨੇ ਕਿਤੇ ਜਾਣਾ ਹੁੰਦਾ, 2-4-5 ਦਿਨ ਆਪਣੇ ਗੁਆਂਢੀ ਨੂੰ ਚਾਬੀਆਂ ਫੜਾ ਜਾਣੀਆਂ ਵੀ ਇਹ ਮੇਰੇ ਘਰ ਦੀਆਂ ਚਾਬੀਆਂ ਤੇ ਤੇਰੀ ਜ਼ਿੰਮੇਵਾਰੀ ਹੈ। ਉਹਨਾਂ ਨੇ ਅਸੀਂ ਖੁਦ ਬਿਲੋਂਗ ਕਰਦੇ ਰਹੇ ਪਿੰਡਾਂ ਨੂੰ, ਤੁਸੀਂ ਵੀ ਮੇਰੇ ਨਾਲ ਸਹਿਮਤ ਹੋਵੋਗੇ ਕਿ ਜਿਸ ਘਰ ਦੇ ਚਾਬੀ ਦੇ ਕੇ ਜਾਈਦੀ ਸੀ ਨਾ ਉਹ ਘਰ ਵਿਚਾਰਾ ਆਪਣੇ ਘਰ ਨਾਲੋਂ ਉਹਨਾਂ ਦਾ ਘਰ ਦੀ ਜ਼ਿਆਦਾ ਧਿਆਨ ਰੱਖਦਾ ਹੁੰਦਾ ਸੀ ਕਿ ਯਾਰ ਨਹੀਂ, ਉਹਨਾਂ ਨੇ ਸਾਡੇ 'ਤੇ ਵਿਸ਼ਵਾਸ ਕੀਤਾ, ਸਾਡੇ 'ਤੇ ਫੇਥ ਕੀਤਾ, ਸਾਡੇ 'ਤੇ ਭਰੋਸਾ ਕੀਤਾ ਵੀ ਸਾਡਾ ਘਰ ਦਾ ਤੁਸੀਂ ਖਿਆਲ ਰੱਖਿਓ। ਸੋ ਅਮਾਨਤ ਦੇ ਵਿੱਚ ਖਿਆਨਤ ਪਹਿਲਾਂ ਨਹੀਂ ਹੁੰਦੀ ਸੀ, ਅੱਜ ਕੱਲ੍ਹ ਅਮਾਨਤ ਦੇ ਵਿੱਚ ਖਿਆਨਤ ਵੀ ਹੋਣ ਲੱਗ ਪਈ ਹੈ। ਕੋਈ ਕਲੀਅਰ ਕਰ ਸਕਦਾ ਅਮਾਨਤ ਵਿੱਚ ਖਿਆਨਤ? ਚਲੋ ਖੈਰ ਕੋਈ ਡਿਫੀਕਲਟ ਨਹੀਂ ਹੈ, ਅਮਾਨਤ ਮਤਲਬ ਜਿਹੜਾ ਬੰਦਾ ਤੁਹਾਡੇ ਕੋਲ ਕੋਈ ਅਮਾਨਤ ਰੱਖ ਕੇ ਜਾਵੇ ਵੀ ਇਹ ਮੇਰੀ ਅਮਾਨਤ ਹੈ ਭਾਈ ਤੇਰੇ ਕੋਲ ਪਈ, ਤੇ ਤੁਸੀਂ ਉਸ ਦੀ ਅਮਾਨਤ ਨੂੰ ਪਿੱਛੋਂ ਯੂਜ਼ ਕਰੋ ਜਾਂ ਉਸ ਨੂੰ ਨੁਕਸਾਨ ਪਹੁੰਚਾ ਦਿਓ ਜਾਂ ਉਸ ਨੂੰ ਇਸਤੇਮਾਲ ਕਰ ਲਵੋ ਜਾਂ ਉਸ ਨੂੰ ਲੈ ਕੇ ਮੁੱਕਰ ਜਾਵੋ ਬਾਅਦ 'ਚ ਦੇਣੋ ਉਸ ਨੂੰ ਵਾਪਸ, ਉਹਨੂੰ ਕਹਿੰਦੇ ਅਮਾਨਤ ਦੇ ਵਿੱਚ ਖਿਆਨਤ ਕਰਨੀ। ਸੋ ਪਹਿਲਾਂ ਨਹੀਂ ਐਸੀ, ਪਹਿਲਾਂ ਲੋਕਾਂ ਦਾ ਭਰੋਸਾ ਹੁੰਦਾ ਸੀ ਇੱਕ ਦੂਸਰੇ ਤੇ, ਇੱਕ ਦੂਸਰੇ ਤੇ ਵਿਸ਼ਵਾਸ ਹੁੰਦਾ ਸੀ, ਇੱਕ ਦੂਸਰੇ ਦੇ ਉੱਪਰ ਅੰਧਾ ਵਿਸ਼ਵਾਸ ਕੀਤਾ ਜਾਂਦਾ ਸੀ ਔਰ ਲੋਕ ਫੁੱਲਫਿਲ ਕਰਦੇ ਸੀ ਇੱਕ ਦੂਸਰੇ ਦੇ ਉੱਪਰ ਵਿਸ਼ਵਾਸ ਨੂੰ। ਅੱਜ ਕੱਲ੍ਹ ਇਸੇ ਚੀਜ਼ ਦੀ ਕਮੀ ਹੈ ਦਿਨ ਬ ਦਿਨ, ਦਿਨ ਬ ਦਿਨ ਪਤਾ ਨਹੀਂ ਕਿਉਂ। ਇੱਕ ਤੇ ਟੈਕਨੋਲੋਜੀ ਜਿਹੜੀ ਆ ਗਈ ਹੈ ਨਾ, ਜਿਹੜਾ ਮੋਬਾਈਲ ਆ ਗਿਆ, ਜਿਹੜਾ ਇੰਟਰਨੈਟ ਆ ਗਿਆ, ਇਹਨੇ ਬੜੇ ਬੜੇ ਨਵੇਂ ਤਰੀਕੇ ਦੱਸ ਦਿੱਤੇ ਨੇ ਕਿ ਆਦਮੀ ਨੇ ਆਦਮੀ ਨੂੰ ਧੋਖਾ ਕਿੱਦਾਂ ਦੇਣਾ, ਆਦਮੀ ਨੇ ਆਦਮੀ ਨੂੰ ਡੌਜ ਕਿੱਦਾਂ ਕਰਨਾ। ਤੁਸੀਂ ਦੇਖਦੇ ਨੀ ਅੱਜ ਕੱਲ੍ਹ ਐਵੇਂ ਤਰ੍ਹਾਂ ਤਰ੍ਹਾਂ ਦੇ ਤੁਹਾਨੂੰ ਫੋਨ ਐਵੇਂ ਆਈ ਜਾਣਗੇ, ਵੇਖੋ ਜੀ ਇੰਨਾ ਤੁਹਾਡਾ ਕ੍ਰੈਡਿਟ ਹੋਣਾ ਅਮਾਊਂਟ ਜਿਹੜਾ, ਤੇ ਤੁਸੀਂ ਆਪਣਾ ਮਾੜਾ ਜਿਹਾ ਨੂੰ ਕਲਿੱਕ ਕਰੋ ਥੱਲੇ ਜਿਹੜਾ ਲਿੰਕ ਦਿੱਤਾ ਉਹਨੂੰ। ਅਜੀਬੋ ਗਰੀਬ ਕਿਸਮ ਦੀ ਢੰਗ ਲੋਕਾਂ ਨੇ ਲੱਭ ਲਏ ਨੇ, ਠੱਗੀਆਂ ਦੇ, ਚੋਰੀਆਂ ਦੇ, ਫਰੇਬਾਂ ਦੇ, ਤੇ ਇਸੇ ਕਰਕੇ ਹੀ ਆਦਮੀ ਦਾ ਆਦਮੀ ਤੋਂ ਵਿਸ਼ਵਾਸ ਜਿਹੜਾ ਦਿਨ ਬ ਦਿਨ, ਦਿਨ ਬ ਦਿਨ ਜਿਹੜਾ ਉਹ ਘਟਦਾ ਜਾ ਰਿਹਾ। ਸੋ 647-367-5353 ਸਾਡਾ ਨੰਬਰ ਹੈ, ਗੱਲਬਾਤ ਦਾ ਸਿਲਸਿਲਾ ਅੱਗੇ ਆਪਾਂ ਜਾਰੀ ਰੱਖਾਂਗੇ। ਤੇ ਉਨੀ ਦੇਰ ਤੱਕ ਸਾਡੇ ਚਰਨ ਪ੍ਰਹਾਰ ਜੀ ਨੇ ਇੱਕ ਗਾਣਾ ਕਿਹਾ ਸੀ, ਉਹ ਗਾਣਾ ਮੈਂ ਕੱਢਿਆ ਪਿਆ ਲਗਾ ਕੇ, ਦੇਖਦੇ ਕਿਸ ਤਰ੍ਹਾਂ ਦੀ ਸ਼ੇਪ ਦਾ ਹੈ। ਸੁਣੋ ਜਰਾ ਪਹਿਲਾਂ ਤੁਸੀਂ ਪਿਆਰਾ ਜਿਹਾ ਗਾਣਾ, ਜੱਟੀ ਬੁਲਬੁਲ ਵਰਗੀ।

0: ਰਜਿੰਦਰ ਜੀ ਸਤਿ ਸ੍ਰੀ ਅਕਾਲ। ਕਿੰਨਾ ਭਰੋਸਾ ਹੁੰਦਾ ਸੀ, ਕਿੰਨੀ ਮਾਣ ਕਰਦੇ ਸੀ ਕਿਸੇ ਰਿਸ਼ਤੇਦਾਰ ਸਕੇ ਸੰਬੰਧੀ ਨੂੰ ਵੀ, ਭਾਈ ਕਹਿਤਾ ਨਾ ਵੀ ਮੈਨੂੰ ਮੁਸ਼ਕਿਲ ਹੈ ਤੇ ਉਹ ਵਿਚਾਰਾ ਭਾਵੇਂ ਕਿਤੋਂ ਫੜ ਕੇ ਤੁਹਾਡੀ ਮੁਸ਼ਕਿਲ ਹੱਲ ਕਰੇ ਇੱਥੋਂ ਤੱਕ। ਹੁਣ ਤੁਸੀਂ ਕਿਸੇ ਨੂੰ ਕਹਿ ਕੇ ਦੇਖ ਲੋ, ਉਹਦੇ ਕੋਲੇ ਹੋਵੇ ਵੀ ਨਾ ਤੁਹਾਡੀ ਹੈਲਪ ਕਰਨ ਵਾਸਤੇ ਕੁਝ, ਤਾਂ ਵੀ ਉਹਨੇ ਕੋਈ ਨਾ ਕੋਈ ਬਹਾਨਾ ਬਣਾ ਲੈਣਾ, ਕੋਈ ਨਾ ਕੋਈ
1: ਬਹਾਨਾ ਬਣਾ ਲੈਣਾ ਜੀ। ਜੇ ਤੁਸੀਂ ਮੇਰੀ ਗੱਲ ਕਰੋ
0: ਜੀ,
1: ਤੇ ਮੇਰਾ ਜਿਹੜਾ ਨੇਬਰ ਹੈਗਾ ਜੀ, ਸਾਡਾ ਇੱਕ ਦੂਜੇ ਤੇ ਅਟੁੱਟ ਵਿਸ਼ਵਾਸ ਹੈ ਜੀ ਦੋਨਾਂ ਦਾ। ਜਦੋਂ ਵੀ ਕਿਤੇ ਉਹ ਵਕੇਸ਼ਨ ਤੇ ਜਾਂਦੇ ਜਾਂ ਮੈਂ ਜਾਂਦਾ
0: ਜੀ,
1: ਅਸੀਂ ਇੱਕ ਦੂਜੇ ਦੀ ਪੂਰੀ ਲੁੱਕ ਆਫਟਰ ਕਰਦੇ ਹਾਂ ਸਰ। ਦੋਨਾਂ ਜਾਣਿਆਂ ਨੂੰ ਪਤਾ ਹੁੰਦਾ ਸਾਡੇ ਘਰ ਦੀ ਚਾਬੀ ਕਿੱਥੇ ਪਈ ਆ, ਕੋਈ ਇਨਕੇਸ ਕੋਈ ਗੱਲ ਹੋ ਜੇ। ਫਿਰ ਉਹੀ ਗੱਲ ਹੋ ਗਈ ਤੁਹਾਡੀ ਵੀ, ਅਸੀਂ ਆਪਦਾ ਘੱਟ ਖਿਆਲ ਰੱਖਦੇ, ਉਹਨਾਂ ਦਾ ਜ਼ਿਆਦਾ ਰੱਖਦੇ ਹਾਂ। ਮੈਂ ਸੌਣ ਤੋਂ ਪਹਿਲਾਂ ਡੋਰਾਂ ਉਹਨਾਂ ਦੀਆਂ ਚੈੱਕ ਕਰਕੇ ਆਊਗਾ, ਰਾਤ ਨੂੰ ਵੀ, ਫਿਰ ਸਵੇਰੇ ਉੱਠ ਕੇ ਵੀ।
0: ਬਸ ਐਸੇ ਕਰਕੇ ਹੀ ਹੈ ਨਾ ਵੀ ਉਹਨਾਂ ਨੇ ਤੁਹਾਡੇ ਤੇ ਵਿਸ਼ਵਾਸ ਕੀਤਾ ਹੈ, ਤੁਹਾਡੇ ਮਨ ਚ ਆ ਜਾਂਦੀ ਕਿ ਯਾਰ ਵਿਸ਼ਵਾਸ ਬ੍ਰੇਕ ਨਹੀਂ ਹੋਣਾ ਚਾਹੀਦਾ।
1: ਹਾਂਜੀ ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ। ਬਾਕੀ ਆ ਜਿਹੜਾ ਤੁਸੀਂ ਵਿਸ਼ਵਾਸ ਦੀ ਦੂਜੀ ਗੱਲ ਐਗਜ਼ਾਮਪਲ ਤੁਸੀਂ ਫੋਨ ਕਾਲਾਂ ਦੱਸੀਆਂ, ਇਹ ਤਾਂ ਜੀ ਬਿਲਕੁਲ ਹੀ ਵਿਸ਼ਵਾਸ ਟੁੱਟ ਗਿਆ ਜੀ ਹੁਣ ਅੱਜ ਕੱਲ
0: ਬਿਲਕੁਲ।
1: ਮੈਂ ਤਾਂ ਜੀ ਜੇ ਤੁਸੀਂ ਮੇਰੀ ਗੱਲ ਦੇਖੋ, ਮੈਂ ਤਾਂ ਜਿਹੜਾ ਬੰਦੇ ਦੀ ਕਾਲ ਆਉਂਦੀ ਜੇ ਉਹ ਮੇਰੇ ਕੰਟੈਕਟ ਦੇ ਵਿੱਚ ਹੈਗਾ ਤਾਂ ਮੈਂ ਫੋਨ ਚੱਕਣਾ, ਅਦਰਵਾਈਜ਼ ਮੈਂ ਕਿਸੇ ਦਾ ਫੋਨ ਨਹੀਂ ਚੱਕਦਾ। ਬਾਲੀ ਕਿਸੇ ਨੂੰ ਮੇਰੇ ਤੱਕ ਜ਼ਰੂਰਤ ਹੈਗੀ ਹੈ ਜੀ, ਉਹ ਵਾਇਸ ਮੇਲ ਛੱਡ ਦਿਓ, ਮੈਂ ਕਾਲ ਬੈਕ ਕਰਦਾ।
0: ਹਾਂ ਅੱਜ ਕੱਲ ਤਾਂ ਬੜੇ ਬੜੇ
1: ਸਾਰੇ ਸਕੈਮਰ ਆ ਜੀ,
0: ਸਕੈਮਰ
1: ਸਾਰੇ ਸਕੈਮਰ ਆ, ਗੱਲਾਂ ਚ ਲਾਈ ਰੱਖਦੇ ਆ, ਪਤਾ ਨੀ ਕੀ ਕੀ ਇਨਫੋਰਮੇਸ਼ਨ ਤੁਹਾਨੂੰ ਲੈ ਲੈਣੀ ਆ
0: ਜੀ ਜੀ।
1: ਜਿਵੇਂ ਤੁਸੀਂ ਹੁਣੇ ਦੱਸਿਆ ਸੀ ਵੀ ਲਿੰਕ ਤੇ ਕਲਿੱਕ ਕਰੋ, ਉਸ ਤੋਂ ਬਾਅਦ ਤਾਂ ਪਤਾ ਨੀ ਕੀ ਕੁਛ ਹੋ ਜਾਣਾ,
0: ਪਤਾ ਨੀ ਕੀ ਕੁਝ ਹੋ ਜਾਣਾ ਬਸ।
1: ਹਾਂ ਜੀ ਹਾਂ,
0: ਦੇਖੋ ਜੇ ਉਹ 15-20-50 ਬੰਦਿਆਂ ਨੂੰ ਕਾਲ ਕਰਨਗੇ, ਕੋਈ ਨਾ ਕੋਈ ਇੱਕ ਅੱਧਾ ਤਾਂ ਫਾਸੀ ਜਾਊਗਾ। ਗੱਲਾਂ ਬਾਤਾਂ ਦਾ ਸਿਲਸਿਲਾ ਜਾਰੀ ਰਹੂਗਾ ਤੇ ਇੱਕ ਮੈਸੇਜ ਤੁਹਾਡੇ ਨਾਲ ਮੈਂ ਛੋਟਾ ਜਿਹਾ ਸ਼ੇਅਰ ਕਰਾਂ, ਫਿਰ ਗੱਲਬਾਤ ਨੂੰ ਆਪਾਂ ਅੱਗੇ ਕੰਟੀਨਿਊ ਕਰਾਂਗੇ। ਸਾਡੇ ਪ੍ਰਾਊਡ ਸਪੌਂਸਰ ਜੀ ਬ੍ਰਮਟਨ ਕੈਸ਼ ਐਂਡ ਕੈਰੀ, 100 ਕੈਂਡੀ ਰੋਡ, ਫੋਨ ਨੰਬਰ 905-230-4800। ਘਰ ਦੀ ਕਿਚਨ ਵਾਸਤੇ ਕੋਈ ਗਰੋਸਰੀ ਚਾਹੀਦੀ ਹੋਏ, ਕੋਈ ਬਰਤਨ ਚਾਹੀਦਾ ਹੋਏ, ਘਰ ਦੇ ਆਪਣੇ ਰੈਸਟੋਰੈਂਟ ਦੇ ਲਈ ਕੋਈ ਗਰੋਸਰੀ ਚਾਹੀਦੀ ਹੋਏ, ਬਲਕ ਦੇ ਵਿੱਚ ਕੋਈ ਬਰਤਨ ਚਾਹੀਦਾ ਹੋਏ, ਬੜੀ ਵੱਡੀ ਕਪੈਸਿਟੀ ਦਾ ਤੁਹਾਨੂੰ ਡਿਸਪੋਜ਼ੇਬਲ ਸਮਾਨ ਜਿੰਨੀ ਮਰਜ਼ੀ ਮਾਤਰਾ ਦੇ ਵਿੱਚ ਚਾਹੀਦਾ ਹੋਏ, ਕਿਸੇ ਰੰਗ ਦਾ, ਕਿਸੇ ਡਿਜ਼ਾਈਨ ਦਾ, ਤੁਸੀਂ ਲੈ ਸਕਦੇ ਹੋ ਬ੍ਰਮਟਨ ਕੈਸ਼ ਐਂਡ ਕੈਰੀ ਤੋਂ। ਛੋਟੀਆਂ ਮੋਟੀਆਂ ਦਵਾਈਆਂ ਘਰਾਂ ਵਿੱਚ ਅਕਸਰ ਜਿਹੜੀਆਂ ਅਸੀਂ ਰੱਖਦੇ ਸੀ ਫਸਟ ਏਡ ਦੇ ਤੌਰ ਤੇ, ਉਹ ਤੁਹਾਨੂੰ ਬ੍ਰਮਟਨ ਕੈਸ਼ ਐਂਡ ਕੈਰੀ ਤੋਂ ਮਿਲ ਸਕਦੀਆਂ ਨੇ। ਘਰ ਦੇ ਵਿੱਚ ਕੋਈ ਛੋਟਾ ਮੋਟਾ ਫੰਕਸ਼ਨ ਹੈ, ਉਸ ਫੰਕਸ਼ਨ ਨੂੰ ਸੈਲੀਬ੍ਰੇਟ ਕਰਨ ਦੇ ਲਈ ਤੁਸੀਂ ਥੀਮ ਡਿਵੈਲਪ ਕਰਨਾ ਪੰਜਾਬੀ ਸੱਭਿਆਚਾਰ ਦਾ, ਤਾਂ ਪੰਜਾਬੀ ਸੱਭਿਆਚਾਰ ਦੇ ਨਾਲ ਸੰਬੰਧਿਤ ਹਰ ਇੱਕ ਚੀਜ਼, ਜਿਹੜੀਆਂ ਜਿਹੜੀਆਂ ਵੀ ਵਿਆਹਾਂ ਸ਼ਾਦੀਆਂ ਦੇ ਵਿੱਚ ਪੰਜਾਬੀ ਸੱਭਿਆਚਾਰ ਦੀਆਂ ਚੀਜ਼ਾਂ ਇਸਤੇਮਾਲ ਕੀਤੀਆਂ ਜਾਂਦੀਆਂ ਨੇ ਘਰ ਨੂੰ ਡੈਕੋਰੇਟ ਕਰਨ ਵਾਸਤੇ, ਹਰ ਇੱਕ ਚੀਜ਼ ਤੁਹਾਨੂੰ ਉੱਥੋਂ ਮਿਲ ਸਕਦੀ ਹੈ ਬ੍ਰਮਟਨ ਕੈਸ਼ ਐਂਡ ਕੈਰੀ ਤੋਂ। ਔਰ ਅੱਜ ਕੱਲ੍ਹ ਇੱਕ ਗਣੇਸ਼ ਚਤੁਰਥੀ ਜਿਹੜਾ 14 ਸਤੰਬਰ ਨੂੰ ਜਿਹੜਾ ਦਿਨ ਹੈ, ਬਹੁਤ ਸਾਰੀਆਂ ਕਮਿਊਨਿਟੀ ਦੇ ਵਿੱਚ ਉਸਨੂੰ ਸੈਲੀਬ੍ਰੇਟ ਕੀਤਾ ਜਾਂਦਾ। ਉਹ ਗਣੇਸ਼ ਦੀ ਜਿਹੜਾ ਉਹ ਸਰੂਪ ਹੁੰਦਾ ਹੈ, ਉਸਨੂੰ ਵਿਸਰਜਿਤ ਕੀਤਾ ਜਾਂਦਾ ਹੈ ਪਾਣੀ ਦੇ ਵਿੱਚ, ਚਲਦੇ ਦੇ ਵਿੱਚ। ਬਹੁਤ ਖੂਬਸੂਰਤ ਸਰੂਪ ਗਣੇਸ਼ ਜੀ ਦੀ ਮੂਰਤੀ ਦੇ ਆਏ ਹੋਏ ਨੇ ਬ੍ਰਮਟਨ ਕੈਸ਼ ਐਂਡ ਕੈਰੀ ਦੇ। 6 ਇੰਚ ਤੋਂ ਲੈ ਕੇ 24 ਇੰਚ ਤੱਕ ਹਰ ਸਾਈਜ਼ ਬੜੇ ਬੜੇ ਖੂਬਸੂਰਤ ਢੰਗ ਦੇ ਨਾਲ ਉਹਨਾਂ ਨੂੰ ਡੈਕੋਰੇਟ ਕੀਤਾ ਹੋਇਆ ਤੁਹਾਨੂੰ ਮਿਲ ਸਕਦੇ ਨੇ। ਤੁਸੀਂ ਆਓ ਬ੍ਰਮਟਨ ਕੈਸ਼ ਐਂਡ ਕੈਰੀ ਤੇ, 905-230-4300। ਬਹੁਤ ਵਿਸ਼ਾਲ ਸਟੋਰ ਪੰਜਾਬੀਆਂ ਦੇ ਕੋਸਟੋ ਦੇ ਨਾਮ ਨਾਲ ਜਾਣਿਆ ਜਾਂਦਾ। ਤੁਹਾਡੇ ਘਰ ਦੀ ਹਰ ਜ਼ਰੂਰਤ ਜਿਹੜੀ ਉੱਥੋਂ ਪੂਰੀ ਹੋ ਸਕਦੀ ਹੈ। ਵਿਲੇਜ ਆਫ ਇੰਡੀਆ ਸ਼ੁੱਧ ਸ਼ਾਕਾਹਾਰੀ ਭੋਜਨ ਦੇ ਵਿੱਚ ਜਾਣਿਆ ਪਹਿਚਾਣਿਆ ਨਾਮ,

ਕਰਾਉਣੀ ਹੈ ਉਹ ਵੀ ਟਰੱਕ ਤੁਸੀਂ ਇਹਨਾਂ ਦਾ ਹਾਇਰ ਕਰਕੇ ਮੈਨਿਊ ਡਿਸਾਈਡ ਕਰਕੇ ਉਹ ਆਪਣੀ ਸਹੂਲਤ ਲੈ ਸਕਦੇ ਹੋ। ਕੋਈ ਛੋਟਾ ਮੋਟਾ ਫੰਕਸ਼ਨ ਆਰਗੇਨਾਈਜ਼ ਕਰਨਾ 100 ਤੋਂ 125 ਆਦਮੀਆਂ ਦੇ ਲਈ ਹਾਲ ਤੁਹਾਨੂੰ ਮਿਲ ਸਕਦਾ ਹੈ, ਬੜਾ ਡੈਕੋਰੇਟਡ, ਲਾਈਟ ਸਾਊਂਡ ਵਗੈਰਾ ਦਾ ਪੂਰਾ ਇੰਤਜ਼ਾਮ, 100-125 ਗੱਡੀਆਂ ਦੀ ਖੁੱਲ੍ਹੀ ਖੁੱਲ੍ਹੀ ਪਾਰਕਿੰਗ ਜਿਹੜੀ ਉੱਥੇ ਅਵੇਲੇਬਲ ਹੈ। ਵਿਲੇਜ ਆਫ ਇੰਡੀਆ 114 ਕੈਨੇਡੀ ਰੋਡ, ਫੋਨ ਨੰਬਰ 905-450-3333 ਔਰ ਵਿਲੇਜ ਆਫ ਇੰਡੀਆ ਮਿਸੀਸਾਗਾ 6430 ਐਰਨ ਮਿਲ ਪਾਰਕਵੇ, ਫੋਨ ਨੰਬਰ 905

0: ਬਿਲਡਿੰਗ ਦੇ ਵਿੱਚ, ਕਿਸੇ ਮਾਲ ਦੇ ਵਿੱਚ, ਕੋਈ ਟਰੱਕ ਯਾਰਡ ਦੀ ਭਾਲ ਦੇ ਵਿੱਚ ਹੋ ਤਾਂ ਰੀਮੈਕਸ ਗੋਲਡ ਦੇ ਨਾਲ ਕੰਮ ਕਰਦੇ ਰੀਅਲ ਅਸਟੇਟ ਦੇ ਵਿੱਚ ਬਹੁਤ ਲੰਬਾ ਤਜਰਬਾ ਰੱਖਣ ਵਾਲੇ ਇੰਦਰ ਅਰੋੜਾ ਜੀ ਨੂੰ ਤੁਸੀਂ ਸੰਪਰਕ ਕਰ ਸਕਦੇ ਹੋ। ਫੋਨ ਨੰਬਰ 416-525-7400 416-525-7400। ਬਹੁਤ ਲੰਬਾ ਤਜਰਬਾ ਇਹਨਾਂ ਦਾ ਅਤੇ ਬੜੀ ਟਰਾਂਸਪੇਰੈਂਸੀ ਹੈ ਇਹਨਾਂ ਦੇ ਕੰਮ ਦੇ ਵਿੱਚ, ਤੁਹਾਡੀ ਮੋਰਗੇਜ ਦੇ ਬਾਰੇ, ਤੁਹਾਡੀ ਡਾਊਨ ਪੇਮੈਂਟ ਦੇ ਬਾਰੇ, ਹੋਰ ਜੋ ਵੀ ਡਾਕੂਮੈਂਟੇਸ਼ਨ ਦੀ ਜ਼ਰੂਰਤ ਹੁੰਦੀ ਹੈ ਹਰ ਇੱਕ ਚੀਜ਼ ਦੇ ਬਾਰੇ ਤੁਹਾਨੂੰ ਬੜੀ ਡਿਟੇਲ 'ਚ ਜਾਣਕਾਰੀ ਦੇਣਗੇ। 416-525-7400। ਅਮਾਇਰਾ ਅਕੈਡਮੀ ਬਿਊਟੀ ਦੀ ਦੁਨੀਆ ਦੇ ਵਿੱਚ ਜਾਣਿਆ ਪਹਿਚਾਣਿਆ ਨਾਮ ਬੀਬੀਆਂ ਭੈਣਾਂ ਨੇ। ਕੋਈ ਹੇਅਰਸ ਦਾ ਟ੍ਰੀਟਮੈਂਟ ਲੈਣਾ ਹੋਵੇ, ਕੋਈ ਬਿਊਟੀ ਦਾ ਟ੍ਰੀਟਮੈਂਟ ਲੈਣਾ ਹੋਵੇ, ਇਸ ਫੀਲਡ ਦੇ ਵਿੱਚ ਕੈਰੀਅਰ ਬਣਾਉਣ ਦੇ ਲਈ ਕੋਈ ਡਿਪਲੋਮਾ ਕਰਨਾ ਹੋਵੇ, ਹੇਅਰ ਸਟਾਈਲਿੰਗ ਡਿਪਲੋਮਾ ਜਾਂ ਮੈਡੀਕਲ ਅਸਥੈਟਿਕ ਡਿਪਲੋਮਾ ਜਾਂ ਹੋਰ ਕੋਈ ਐਡਵਾਂਸ ਡਿਪਲੋਮਾ, ਕਿਸੇ ਕਿਸਮ ਦੀ ਜਾਣਕਾਰੀ ਲੈਣੀ ਹੋਵੇ, ਫੋਨ ਨੰਬਰ 905-399-1810-9053-996-110। ਤੁਹਾਡੀ ਗੱਡੀ ਨੂੰ ਕੋਈ ਪ੍ਰੋਬਲਮ ਆ ਗਈ ਹੈ, ਕਿਸੇ ਵੀ ਬ੍ਰਾਂਡ ਦੀ ਗੱਡੀ ਹੋਏ, ਕਿਸੇ ਵੀ ਕੰਪਨੀ ਦੀ ਗੱਡੀ ਹੋਏ, ਨੈਸ਼ਨਲ ਆਟੋ ਸਰਵਿਸ 99 ਕੈਨੇਡੀ ਰੋਡ ਸਾਊਥ ਬ੍ਰੈਂਪਟਨ। ਫੋਨ ਨੰਬਰ 905-450-3300 905-450-3300। ਕੋਈ ਟਾਇਰਾਂ ਦੀ ਕੋਈ ਸਮੱਸਿਆ ਹੈ, ਕੋਈ ਲਾਈਨਮੈਂਟ ਦੀ ਸਮੱਸਿਆ ਹੈ, ਕੋਈ ਡੈਂਟਿੰਗ ਪੇਂਟਿੰਗ ਦੀ ਪ੍ਰੋਬਲਮ ਹੈ, ਕੋਈ ਮਕੈਨੀਕਲ ਇੰਜਨ ਦੀ ਕੋਈ ਪ੍ਰੋਬਲਮ ਹੈ, ਹਰ ਕਿਸਮ ਦੀ ਸਰਵਿਸ ਤੁਹਾਨੂੰ ਇੱਥੋਂ ਮਿਲ ਸਕਦੀ ਹੈ। ਬਹੁਤ ਖੁੱਲ੍ਹੀ ਡੁੱਲੀ ਵਰਕਸ਼ਾਪ, 6-7 ਲਿਫਟਾਂ ਇਹਨਾਂ ਕੋਲ ਲੱਗੀਆਂ ਹੋਈਆਂ ਨੇ, 12-15 ਦਾ ਟ੍ਰੇਨਡ ਸਟਾਫ ਹੈ ਇਹਨਾਂ ਕੋਲ, ਪ੍ਰਾਇਓਰਟੀ ਬੇਸ ਤੇ ਤੁਹਾਨੂੰ ਕੋਈ ਵੇਟਿੰਗ ਵੀ ਜ਼ਿਆਦਾ ਨਹੀਂ ਕਰਨੀ ਪਏਗੀ। ਨੈਸ਼ਨਲ ਆਟੋ ਸਰਵਿਸ 99 ਕੈਨੇਡੀ ਰੋਡ ਸਾਊਥ ਬ੍ਰੈਂਪਟਨ ਤੇ ਤੁਸੀਂ ਸੰਪਰਕ ਕਰ ਸਕਦੇ ਹੋ। ਸੋ ਗੱਲਬਾਤ ਸਾਡੀ ਚੱਲ ਰਹੀ ਸੀ ਕਿ ਦਿਨ ਬ ਦਿਨ ਸਾਡਾ ਇੱਕ ਦੂਸਰੇ ਦੇ ਪ੍ਰਤੀ ਵਿਸ਼ਵਾਸ ਜਿਹੜਾ ਨਾ ਉਹ ਕਿਉਂ ਘਟਦਾ ਜਾ ਰਿਹਾ ਹੈ, ਕਾਰਨ ਇਹਦੇ ਪਿੱਛੇ ਕੀ ਹੈ। ਫੋਨ ਨੰਬਰ ਸਾਡਾ 647-367-5353 647-367-5353। ਇੱਕ ਤੇ ਮੇਰੇ ਮੁਤਾਬਕ ਨਾ ਅੱਜ ਕੱਲ੍ਹ ਜਿਹੜਾ ਪੈਸੇ ਦੀ ਇਨਵੋਲਵਮੈਂਟ ਬਹੁਤ ਹੋ ਗਈ ਹੈ ਰਿਸ਼ਤਿਆਂ ਨਾਤਿਆਂ ਦੇ ਵਿੱਚ ਵੀ, ਬੜੇ ਵਾਰੀ ਸਾਡੀ ਗੱਲ ਹੋ ਗਈ ਹੈ ਰੇਡੀਓ ਪ੍ਰੋਗਰਾਮ ਦੇ ਉੱਪਰ ਕਿ ਪੈਸਾ ਜ਼ਿੰਦਗੀ ਦੇ ਵਿੱਚ ਬਹੁਤ ਜ਼ਰੂਰੀ ਹੈ, ਪਰ ਪੈਸਾ ਰਿਸ਼ਤਿਆਂ ਨਾਤਿਆਂ ਦੇ ਵਿੱਚ ਜਦੋਂ ਪੈਸਾ ਆ ਜਾਏ ਨਾ ਤੇ ਇਹ ਫਿੱਕ ਪਾ ਦਿੰਦਾ ਫਿਰ ਰਿਸ਼ਤਿਆਂ ਨਾਤਿਆਂ ਦੇ ਵਿੱਚ। ਜਦੋਂ ਫਿੱਕ ਪੈ ਜਾਏ ਨਾ ਰਿਸ਼ਤਿਆਂ ਨਾਤਿਆਂ ਦੇ ਵਿੱਚ ਤਾਂ ਫਿਰ ਨੈਚੁਰਲ ਹੈ ਕਿ ਤੁਹਾਡਾ ਰਿਸ਼ਤਿਆਂ ਨਾਤਿਆਂ ਦੇ ਵਿੱਚ ਇੱਕ ਦੂਸਰੇ ਦੇ ਪ੍ਰਤੀ ਜੋ ਵਿਸ਼ਵਾਸ ਹੁੰਦਾ, ਇੱਕ ਦੂਸਰੇ ਦੇ ਪ੍ਰਤੀ ਜੋ ਅਟੈਚਮੈਂਟ ਹੁੰਦੀ ਹੈ ਉਹ ਫਿੱਕੀ ਪੈਣੀ ਸ਼ੁਰੂ ਹੋ ਜਾਂਦੀ ਹੈ, ਬ੍ਰੇਕ ਹੋ ਜਾਂਦੀ ਹੈ। ਜਦੋਂ ਸਾਡੇ ਵੱਡੇ ਵਡੇਰੇ ਫਾਦਰ ਮਦਰ ਜਿਨ੍ਹਾਂ ਨੇ ਪ੍ਰੋਪਰਟੀ ਬਣਾਈ ਹੈ ਮਿਹਨਤ ਦੇ ਨਾਲ ਦਿਨ ਰਾਤ ਕਰਕੇ ਜਦੋਂ ਇਸ ਦੁਨੀਆਂ ਤੋਂ ਚਲੇ ਜਾਂਦੇ ਨੇ ਤਾਂ ਬਾਅਦ ਦੇ ਵਿੱਚ ਭੈਣਾਂ ਭਰਾਵਾਂ ਦਾ ਉਸ ਪ੍ਰੋਪਰਟੀ ਦੀ ਡਿਵੀਜ਼ਨ ਨੂੰ ਲੈ ਕੇ ਸਭ ਤੋਂ ਵੱਡਾ ਜਿਹੜਾ ਕਲੇਸ਼ ਖੜਾ ਹੁੰਦਾ ਨਾ ਉਹ ਇਹ ਹੈ। ਦੇਖੋ ਜਿਹੜੇ ਸਿਆਣੇ ਪੇਰੈਂਟਸ ਹੈ ਨਾ, ਅੱਜ ਕੱਲ੍ਹ ਵੈਸੇ ਬੜੀ ਇਹ ਜ਼ਰੂਰੀ ਹੋ ਗਿਆ ਕਿ ਜਿਹੜੇ ਸਿਆਣੇ ਸਮਝਦਾਰ ਪੇਰੈਂਟਸ ਨੇ ਨਾ ਉਹ ਆਪਣੇ ਜਿਉਂਦੇ ਜੀ ਹੀ, ਮੇਰਾ ਖਿਆਲ ਹੈ ਕਿ ਆਪਣੀ ਪ੍ਰੋਪਰਟੀ ਦੀ ਡਿਵੀਜ਼ਨ ਆਪਣੇ ਬੈਠਿਆਂ ਬੈਠਿਆਂ ਉਹਦੀ ਬਿੱਲ ਬਣਾ ਕੇ ਸਹੀ ਢੰਗ ਨਾਲ ਕਰ ਦੇਣਗੇ ਨਾ ਤੇ ਮੇਰਾ ਖਿਆਲ ਹੈ ਉਹਨਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਬੱਚਿਆਂ ਨੂੰ ਕੋਈ ਸਮੱਸਿਆ ਕੋਈ ਪ੍ਰੋਬਲਮ ਨਹੀਂ ਆਉਂਦੀ। ਪਰ ਇਹ ਵੀ ਅਜੀਬ ਲੱਗਦਾ ਹੈ ਕਿ ਜਦੋਂ ਪੇਰੈਂਟਸ ਬੈਠੇ ਬੈਠੇ ਪਹਿਲਾਂ ਡਿਵੀਜ਼ਨ ਕਰਨ ਲੱਗ ਪੈਣ ਤਾਂ ਉਹ ਇੱਕ ਬੜਾ ਵੱਖਰਾ ਜਿਹਾ ਅਜੀਬ ਜਿਹੀ ਕਿਸਮ ਦੀ ਫੀਲਿੰਗ ਆਉਂਦੀ ਹੈ ਯਾਰ, ਕੀ ਬੱਚਿਆਂ ਦੇ ਮਨ ਦੇ ਵਿੱਚ ਆਉਂਦੀ ਹੋਏਗੀ ਇਸ ਚੀਜ਼ ਦੀ। ਪਰ ਲੇਕਿਨ ਇਹ ਜ਼ਰੂਰੀ ਹੈ ਅੱਜ ਕੱਲ੍ਹ। ਦੇਖੋ ਜ਼ਿੰਦਗੀ ਜਿਹੜੀ ਉਹ ਝੂਠ ਹੈ, ਮਰਨਾ ਜਿਹੜਾ ਉਹ ਇੱਕ ਸੱਚਾਈ ਹੈਗੀ ਹੈ, ਹਰ ਇੱਕ ਇਨਸਾਨ ਨੇ ਇੱਕ ਦਿਨ ਜਾਣਾ ਹੀ ਜਾਣਾ, ਇਹ ਇੱਕ ਯੂਨੀਵਰਸਲ ਟਰੁੱਥ ਹੈ ਹੀ ਹੈ। ਸੋ ਬਿਹਤਰ ਹੈ ਕਿ ਪਹਿਲੇ ਪਹਿਲ ਹੀ ਘਰਾਂ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਆਉਣ ਵਾਲੀਆਂ ਸਮੱਸਿਆਵਾਂ ਨੇ ਨਾ ਉਹਨਾਂ ਦਾ ਸਲਿਊਸ਼ਨ, ਉਹਨਾਂ ਦਾ ਹੱਲ ਜਿਹੜਾ ਉਹਦਾ ਇੱਕ ਇਹ ਵੀ ਤਰੀਕਾ ਹੈ ਕਿ ਪੇਰੈਂਟਸ, ਸਿਆਣੇ ਪੇਰੈਂਟਸ ਨੂੰ ਇਹ ਕੋਸ਼ਿਸ਼ ਕਰਨੀ ਚਾਹੀਦੀ ਹੈ, ਸਮਝਦਾਰੀ ਕਰਨੀ ਚਾਹੀਦੀ ਹੈ ਕਿ ਆਪਣੇ ਬੈਠਿਆਂ ਬੈਠਿਆਂ ਜੋ ਕੁਝ ਵੀ ਪਰਮਾਤਮਾ ਨੇ ਉਹਨਾਂ ਨੂੰ ਦਿੱਤਾ ਹੋਇਆ ਨਾ ਅਲਟੀਮੇਟਲੀ ਜਾਣਾ ਤਾਂ ਉਹਨਾਂ ਦੇ ਬੱਚਿਆਂ ਦੇ ਕੋਲ ਹੀ ਹੈ, ਲੇਕਿਨ ਆਪਣੇ ਬੈਠਿਆਂ ਬੈਠਿਆਂ ਉਹ ਆਪਣੀ ਮਰਜ਼ੀ ਦੇ ਨਾਲ ਬੱਚਿਆਂ ਦੀ ਸਹਿਮਤੀ ਦੇ ਨਾਲ ਉਹਨਾਂ ਨੂੰ ਉਹ ਚੀਜ਼ਾਂ ਦੇ ਦੇਣਗੇ ਤਾਂ ਮੇਰਾ ਖਿਆਲ ਹੈ ਕੋਈ ਪ੍ਰੋਬਲਮ ਬਾਅਦ ਦੇ ਵਿੱਚ ਘੱਟ ਆਉਣਗੀਆਂ। ਅਦਰਵਾਈਜ਼ ਜਿਹੜਾ ਵਿਸ਼ਵਾਸ ਘਟਣ ਜਾ ਰਿਹਾ ਨਾ ਰਿਸ਼ਤਿਆਂ ਤੋਂ ਰਿਸ਼ਤਿਆਂ ਦੇ ਪ੍ਰਤੀ, ਉਹਦਾ ਕਾਰਨ ਸਭ ਤੋਂ ਵੱਡਾ ਇਹ ਹੀ ਹੋ ਜਾਂਦਾ ਕਿ ਜਦੋਂ ਰਿਸ਼ਤਿਆਂ ਨਾਤਿਆਂ ਦੇ ਵਿੱਚ ਪੈਸਾ ਧੇਲਾ ਆ ਜਾਂਦਾ ਨਾ ਤੇ ਉਦੋਂ ਫਿਰ ਵਿਸ਼ਵਾਸ ਵਿਸ਼ੂਸ਼ ਵਾਲੀਆਂ ਚੀਜ਼ਾਂ ਜਿਹੜੀਆਂ ਨਾ ਉਹ ਦੂਰ ਹੋ ਜਾਂਦੀਆਂ। ਹਾਂਜੀ ਸਤਿ ਸ੍ਰੀ ਅਕਾਲ ਜੀ 2825।
1: ਹਾਂਜੀ ਸਤਿ ਸ੍ਰੀ ਅਕਾਲ ਡਾਕਟਰ ਸਾਹਿਬ, ਕਿੱਦਾਂ ਜੀ?
0: ਵਧੀਆ ਜੀ ਵਧੀਆ, ਬਿਲਕੁਲ ਠੀਕ ਠਾਕ ਹੈ।
1: ਹਾਂਜੀ ਹਾਂਜੀ ਠੀਕ ਹੈ ਚਾਹੀਦਾ। ਦੇਖੋ ਤੁਸੀਂ ਬਹੁਤ ਵਧੀਆ ਗੱਲਾਂ ਕਰ ਰਹੇ ਆ
0: ਜੀ ਜੀ,
1: ਆਲਵੇਜ਼ ਵਧੀਆ ਤੇ ਐਕਸਲੈਂਟ ਪ੍ਰੋਗਰਾਮ ਹੁੰਦਾ ਇਹ। ਜਿੱਦਾਂ ਮੇਰੇ ਹਿਸਾਬ ਨਾਲ ਤੁਸੀਂ ਪੁਰਾਣੀਆਂ ਕਦਰਾਂ ਕੀਮਤਾਂ ਇੰਡੀਆ ਦੇ ਹਿਸਾਬ ਨਾਲ, ਮੈਨੂੰ ਲੱਗਦਾ ਹੁੰਦਾ ਵੀ ਤੁਸੀਂ ਇੰਡੀਆ ਦੇ ਹਿਸਾਬ ਨਾਲ ਗੱਲਾਂ ਕਰਦੇ ਆ।
0: ਬਿਲਕੁਲ ਬਿਲਕੁਲ, ਸਾਡੀ ਮੈਂ ਕੋਸ਼ਿਸ਼ ਤਾਂ ਹੀ ਹੈ ਨਾ, ਮੈਂ ਆਪਾਂ ਕੋਈ ਰਾਜਨੀਤੀ ਜ਼ਿਆਦਾ ਨਹੀਂ ਡਿਸਕਸ ਕਰਦੇ, ਕੋਈ ਰਿਲੀਜਨ ਕੋਈ ਧਾਰਮਿਕ ਗੱਲਾਂ ਵੀ, ਕਿਉਂਕਿ ਇਹ ਚੀਜ਼ਾਂ ਜਿਹੜੀਆਂ ਨਾ ਇਹਨਾਂ 'ਚ ਨਾ ਹਰ ਇੱਕ ਆਦਮੀ ਦਾ ਆਪਣਾ ਆਪਣਾ ਵਿਚਾਰ ਹੁੰਦਾ। ਆ ਜਿਹੜੀਆਂ ਗੱਲਾਂ ਨਾ ਇਹਨਾਂ ਗੱਲਾਂ ਦੇ ਉੱਪਰ ਸਾਰਿਆਂ ਦੇ ਵਿਚਾਰ ਹੀ ਇੱਕ ਦੂਸਰੇ ਨਾਲ ਸਹਿਮਤ ਹੁੰਦੇ ਆ। ਜਿੱਥੋਂ ਅਸੀਂ ਆਏ ਹਾਂ, ਜਿਸ ਕਲਚਰ 'ਚੋਂ ਆਏ ਹਾਂ, ਜਿਸ ਤਰ੍ਹਾਂ ਦੀ ਜ਼ਿੰਦਗੀ ਅਸੀਂ ਬਤੀਤ ਕਰਕੇ ਆਏ ਹਾਂ, ਸਾਰਿਆਂ ਨੂੰ ਪਤਾ ਉਸ ਚੀਜ਼ ਦਾ, ਤੇ ਕੋਈ ਨਵੀਆਂ ਨਹੀਂ ਹਰ ਚੀਜ਼ ਵਾਸਤੇ ਹੁੰਦੀਆਂ, ਹਰ ਇੱਕ ਨੂੰ ਸਗੋਂ ਚੀਜ਼ਾਂ ਯਾਦ ਆ ਜਾਂਦੀਆਂ ਪੁਰਾਣੀਆਂ ਆਪਣੀਆਂ ਆਪਣੀਆਂ। ਤੇ ਮੇਰੀ ਇਹੀ ਕੋਸ਼ਿਸ਼ ਹੈ ਕਿ ਉਸ ਪੰਜਾਬ ਦੇ ਨਾਲ ਲੋਕਾਂ ਦੋਸਤਾਂ ਮਿੱਤਰਾਂ ਨੂੰ ਜੋੜੀ ਰੱਖੀਏ ਥੋੜਾ ਜਿਹਾ।
1: ਹਾਂਜੀ ਹਾਂਜੀ, ਨਹੀਂ ਬਹੁਤ ਵਧੀਆ ਡਾਕਟਰ ਸਾਹਿਬ, ਸੋਹਣਾ ਲੱਗਦਾ ਇਹ। ਜਿੱਦਾਂ ਸੁਣਦੇ ਰਹੀਦਾ, ਜਿੱਦਾਂ ਆਪਣੀ ਮਤਲਬ ਕਈ ਵਾਰ ਕਾਲ ਨਹੀਂ ਹੁੰਦੀ। ਜਿੱਦਾਂ
0: ਤੁਹਾਨੂੰ ਲੱਗਦਾ ਨਾ ਕਿ ਰਿਸ਼ਤਿਆਂ ਨਾਤਿਆਂ ਦੇ ਵਿੱਚ ਜਦੋਂ ਪੈਸਾ ਇਨਵੋਲਵ ਹੋ ਜਾਂਦਾ ਨਾ, ਜਾਇਦਾਦ ਪ੍ਰੋਪਰਟੀ ਦੀਆਂ ਵੰਡੀਆਂ ਵੰਡੀਆਂ ਪੈ ਜਾਂਦੀਆਂ ਤੇ ਰਿਸ਼ਤੇ ਨਾਤੇ ਜਿਹੜੇ ਫਿੱਕੇ ਪੈ ਜਾਂਦੇ ਹਨ।
1: ਹਾਂਜੀ ਹਾਂਜੀ ਡਾਕਟਰ ਸਾਹਿਬ, ਇੱਦਾਂ ਹੈ ਯਾਨੀ ਕਿ ਮੈਂ ਤੁਹਾਨੂੰ ਚਲੋ ਆਪਣੀ ਪਰਸਨਲ ਦੱਸਦਾ, ਆਪਣੀ ਜਿੱਦਾਂ ਮੇਰੇ ਜਿਹੜੇ ਆਪਣੇ ਰਿਸ਼ਤੇਦਾਰ ਆ ਇੱਥੇ ਹੈ ਨਾ, ਉਹ ਮੇਰੇ ਜਿੱਦਾਂ ਕਹਿ ਲਓ ਮੈਂ ਕੀ ਕਹਿੰਦਾ ਇਹਦੇ ਕਹਿੰਦਾ ਸਾਰੇ ਵੈਲ ਸੈਟ ਲਿਆ ਵਿਦਾਊਟ ਮੀ, ਜਿੱਦਾਂ ਮੇਰੇ ਤੋਂ ਹਟ ਕੇ
0: ਜੀ ਜੀ
1: ਵੈਲ ਸੈਟ ਲਿਆ ਅਮੈਰੀਕਾ ਚ ਵੀ ਤੂੰ ਆਹੋ ਨੀ ਆ, ਮੇਰੇ ਮਾਮਾ ਮੇਰੇ ਮਾਮੇ ਹੋਣੀ, ਜਿੱਦਾਂ ਮੇਰਾ ਮਾਮੇ ਦੀ ਡੈਥ ਹੋ ਗਈ, ਮਾਮੀ ਮੇਰੀ ਕੈਲੀਫੋਰਨੀਆ ਯੂ ਐਸ ਏ ਆ
0: ਜੀ ਜੀ,
1: ਬ੍ਰਦਰ ਇਨ ਲਾ ਯੂ ਐਸ ਏ ਆ ਤੇ ਨਿਊਯਾਰਕ ਦੇ, ਤੇ ਮਤਲਬ ਮੈਂ ਕਹੂੰਗਾ ਵੀ ਨੰਬਰਾਂ ਚ ਆ, ਉਹਨਾਂ ਨੇ ਮੇਰੀ ਹੈਲਪ ਕੀਤੀ ਹੋਈ ਆ ਉਲਟਾ, ਮੈਂ ਤੁਹਾਨੂੰ ਸਹੀ ਦੱਸਾਂ ਜ਼ਿੰਦਗੀ ਚ। ਉਹਨਾਂ ਨੇ ਮੈਂ ਆਪਣੇ ਭੂਆ ਦੇ ਮੁੰਡੇ ਚੋਂ ਪਿਛਲੇ 2 ਸਾਲ ਦਾ $15,000 ਯੂ ਐਸ ਏ ਦਾ ਪੜਾ ਹੋਇਆ
0: ਜੀ ਜੀ,
1: ਤੇ ਇੱਥੋਂ ਮੈਂ ਆਪਣੇ ਨੇਬਰ ਆ ਮੇਰੀ ਗੋਰੀ ਆ, ਇੱਥੋਂ ਮੈਂ $15,000 ਇਹ ਤੋਂ ਫੜਿਆ ਆਪਣਾ ਮਹੀਨਾ ਖੋਇਆ ਹਨਾ, ਬਾਹਰੋਂ ਕੋਈ ਹੱਥੇ ਨੀ ਪਾ ਰਿਹਾ, ਮੈਂ ਬਥੇਰਿਆਂ ਨੇ ਗੱਲਾਂ ਕਰਨਾ ਕੀਤੀਆਂ, ਮਤਲਬ ਦੇ ਆਰ ਓਨਲੀ ਜਸਟ ਔਨ ਦਿਸ ਟੌਪ ਟਾਈਮ ਤੇ ਆ ਬੰਦੇ ਸਾਰੇ ਹਨ
0: ਜੀ ਜੀ ਜੀ ਜੀ,
1: ਤੇ ਮੈਂ ਜਾਨੀ ਕਹੂੰਗਾ ਵੀ ਰਿਸ਼ਤੇਦਾਰ ਗੁੱਡ ਆ ਜਿਹੜੇ ਮੇਰੀ ਸਾਈਡ ਤੋਂ ਸਾਰੇ ਵੈਲ ਸੈਟਲ ਤੇ ਵੈਰੀ ਨਾਈਸ ਫਾਰਮੀ ਹਨਾ
0: ਜੀ ਜੀ ਜੀ ਜੀ ਜੀ ਜੀ,
1: ਮੈਨੂੰ ਰਿਸਪੌਂਸ ਦਿੱਤਾ ਉਹਨਾਂ ਨੇ ਮੇਰੀ ਬਾਂਹ ਫੜੀ ਆ ਔਖੇ ਟਾਈਮ ਦੇ ਵਿੱਚ, ਬਟ ਜਿਹੜੀਆਂ ਤਾਂ ਉਸਦਾ ਖਬਰਾਂ ਸੁਣੀ ਦੀਆਂ ਵੀ ਉਹ ਮਾੜਾ ਆ ਇੰਡੀਆ ਗਏ ਬੰਦੇ ਨਾਲ ਬਦ ਸਲੂਕੀ ਕਰਦੇ ਆ, ਰੋਟੀ ਤੱਕ ਨੀ ਦਿੰਦੇ, ਉਲਟਾ ਕੀ ਕਹਿੰਦੇ ਪੰਜਾਬੀ ਚ ਵੱਢ ਦਿੰਦੇ ਕਹਿੰਦੇ ਹੁੰਦੇ ਆ
0: ਜੀ ਜੀ ਜੀ,
1: ਬਟ ਆਈ ਐਮ ਸੋ ਸਰਪ੍ਰਾਈਜ਼ ਐਂਡ ਸੋ ਹੈਪੀ ਡਾਕਟਰ ਸਾਹਿਬ, ਮੇਰੇ ਸਾਰੇ ਬੰਦੇ ਵਧੀਆ ਮੇਰੇ ਨਾਲ।
0: ਚਲੋ ਬਹੁਤ ਵਧੀਆ ਗੱਲ ਹੈ, ਮਤਲਬ ਦੇਖੋ ਇਸ ਤਰ੍ਹਾਂ ਦੇ ਹਾਲਾਤਾਂ ਦੇ ਵਿੱਚ ਜੇਕਰ ਰਿਸ਼ਤੇਦਾਰ ਦੋਸਤ ਮਿੱਤਰ ਭੈਣ ਭਰਾ ਆਪਸ ਦੇ ਵਿੱਚ ਬਹੁਤ ਵਧੀਆ ਤਰੀਕੇ ਦੇ ਨਾਲ ਇੱਕ ਦੂਸਰੇ ਨਾਲ ਵਰਤਦੇ ਆ, ਮਿਲਦੇ ਗਿਲਦੇ ਆ, ਤੇ ਇਸ ਤੋਂ ਵੱਡਾ ਸਵਰਗ ਕੋਈ ਨਹੀਂ ਹੈਗਾ ਧਰਤੀ ਦੇ।
1: ਹਾਂਜੀ, ਆਪਣੇ ਗੋਰੀ ਆ, ਚੀਮੇ ਆ, ਆਪਣੇ ਦੋਸਤ ਕਾਲੇ ਆ, ਆਪਣੇ ਗੋਰੇ ਵੀ ਆ, ਸਾਰੇ ਦਸ ਪੰਦਰਾਂ ਘਰ ਸਾਰਿਆਂ ਨੇ ਏਦਾਂ ਥੰਮ ਅਪ ਹੋਇਆ ਪਿਆ, ਇੰਨਾ ਗੁੱਡ ਕੰਡੀਸ਼ਨ ਹੈ ਨਾ। 2004 ਨਵੰਬਰ ਤੋਂ ਬਾਅਦ ਘਰ ਅਸੀਂ ਲਿਆ ਹੀ ਨੀ, ਨਵਾਂ ਨੀ ਲਿਆ, ਜਿੱਦਾਂ ਆਪਣੇ ਪੁਰਾਣਾ ਰਹਿ ਰਹੇ ਉੱਥੇ ਹਨਾ।
0: ਚਲੋ ਬਹੁਤ ਵਧੀਆ ਬਹੁਤ ਵਧੀਆ, ਜੇ ਇਸ ਤਰ੍ਹਾਂ ਵਧੀਆ ਦੋਸਤਾਂ ਮਿੱਤਰਾਂ ਦੇ ਨਾਲ ਮਿਲ ਮਿਲਾ ਕੇ ਜ਼ਿੰਦਗੀ ਖੂਬਸੂਰਤ ਚੱਲੀ ਜਾਂਦੀ ਨਾ, ਤੇ ਇਸ ਤੋਂ ਵੱਡਾ ਸਵਰਗ ਕੋਈ ਨੀ ਹੈਗਾ।
1: ਹਾਂਜੀ ਡਾਕਟਰ, ਥੈਂਕ ਯੂ,
0: ਸ਼ੁਕਰੀਆ ਸ਼ੁਕਰੀਆ, ਬਹੁਤ ਬਹੁਤ
1: ਮਿਹਰਬਾਨੀ।
0: ਸੋ ਦੋਸਤੋ, ਤੁਸੀਂ ਵੀ ਜੁੜਿਓ ਸਾਡੇ ਨਾਲ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਵਿੱਚ, 647-367-5353 ਸਾਡਾ ਨੰਬਰ ਹੈ, 6473675353। ਸਾਡੀ ਗੱਲਬਾਤ ਅੱਜ ਚੱਲਦੀ ਰਹੀ ਹੈ ਕਿ ਸਾਡੇ ਰਿਸ਼ਤਿਆਂ ਨਾਤਿਆਂ ਦੇ ਵਿੱਚ, ਸਾਡੀਆਂ ਦੋਸਤੀਆਂ ਦੇ ਵਿੱਚ, ਸਾਡੇ ਸਕੇ ਸੰਬੰਧੀਆਂ ਦੇ ਵਿੱਚ, ਸਾਡੇ ਭੈਣ ਭਰਾਵਾਂ ਦੇ ਵਿੱਚ, ਸਾਡੇ ਆਂਢੀਆਂ ਗੁਆਂਢੀਆਂ ਦੇ ਵਿੱਚ ਇੱਕ ਦੂਸਰੇ ਦੇ ਪ੍ਰਤੀ ਜੋ ਵਿਸ਼ਵਾਸ ਦੀ ਭਾਵਨਾ ਪਹਿਲੇ ਹੋਇਆ ਕਰਦੀ ਸੀ ਨਾ, ਉਹਦੇ ਵਿੱਚ ਥੋੜ੍ਹੀ ਬਹੁਤ ਫਿੱਕਾਪਣ ਆਇਆ, ਉਹਦੇ ਵਿੱਚ ਦਰਾਰ ਆਈ ਹੈ, ਉਹਦੇ ਵਿੱਚ ਕਮਜ਼ੋਰੀ ਆਈ ਹੈ, ਉਹ ਘਟਿਆ ਪਹਿਲਾਂ ਦੇ ਮੁਕਾਬਲੇ। ਇਹੀ ਗੱਲਬਾਤ ਅਸੀਂ ਥੋੜ੍ਹੀ ਜਿਹੀ ਅੱਜ ਡਿਸਕਸ ਕੀਤੀ ਹੈ। ਕਾਰਨ ਇਹੀ ਹੈ ਇਹਦੇ ਵਿੱਚ ਕਿ ਆਦਮੀਆਂ ਦੇ ਅੱਜ ਕੱਲ੍ਹ ਦੋ ਦੋ ਚਿਹਰੇ ਨਜ਼ਰ ਆਉਣ ਲੱਗ ਪਏ ਹੈ ਕਿ ਉੱਪਰੋਂ ਹੋਰ ਅੰਦਰੋਂ ਹੋਰ, ਉੱਪਰੋਂ ਹੋਰ ਅੰਦਰੋਂ ਹੋਰ। ਇਹ ਚੀਜ਼ ਜਿਹੜੀ ਹੈ ਨਾ, ਇਹ ਸਭ ਤੋਂ ਨੁਕਸਾਨਦਾਇਕ ਹੈ, ਕਿਉਂਕਿ ਮੈਂ ਜਿੱਦਾਂ ਪਹਿਲਾਂ ਤੁਹਾਨੂੰ ਇੱਕ ਐਗਜ਼ਾਮਪਲ ਦਿੱਤੀ ਹੈ ਨਾ ਕਿ ਕਿਸੇ ਜਾਨਵਰ ਨੂੰ ਅਸੀਂ ਦੇਖਦੇ ਨਾ, ਤੇ ਜਾਨਵਰ ਨੂੰ ਦੇਖ ਕੇ ਤਾਂ ਸਾਡੇ ਮਨ ਦੇ ਵਿੱਚ ਆ ਜਾਂਦੀ ਭਾਈ ਅੱਗੇ ਉਹ ਟੱਟਾ ਖੜਾ, ਭਾਈ ਜੇ ਅਸੀਂ ਗਏ ਤਾਂ ਸਾਡੇ ਪਿੱਛੇ ਪੈ ਜਾਊਗਾ, ਮਾਰ ਵੀ ਸਕਦਾ ਸਾਨੂੰ। ਅੱਗੇ ਸਾਡੇ ਮੰਨ ਲਓ ਜਾਂ ਕੋਈ ਬਿੱਲਾ ਬੈਠਾ ਉੱਥੇ ਅਸੀਂ ਚੱਲੀਏ ਤੇ ਭਾਈ ਉਹ ਸਾਨੂੰ ਵੱਢ ਵੀ ਸਕਦਾ, ਮਾਰ ਵੀ ਸਕਦਾ। ਕੁੱਤਾ ਕੋਈ ਬੈਠਾ ਅਸੀਂ ਜਾ ਰਹੇ ਹਾਂ, ਸਾਨੂੰ ਡਰ ਹੋ ਸਕਦਾ ਭਾਈ ਇਹ ਵੱਢ ਵੀ ਸਕਦਾ। ਹੁਣ ਆਦਮੀ ਕੋਈ ਅੱਗੇ ਸਾਹਮਣੇ ਖੜਾ, ਤੁਸੀਂ ਉੱਥੋਂ ਦੇ ਨਿਕਲਣਾ, ਤੁਹਾਨੂੰ ਆਦਮੀ ਦੇਖਣ ਦੇ ਵਿੱਚ ਬੜਾ ਸਾਫ ਸੁਥਰਾ ਸੋਹਣਾ ਸੁਨੱਖਾ ਉੱਚਾ ਲੰਮਾ ਲੱਗਦਾ, ਤੁਸੀਂ ਹੁਣ ਉਹਨੂੰ ਦੇਖ ਕੇ ਕਿਵੇਂ ਅੰਦਾਜ਼ਾ ਲਗਾਓਗੇ ਵੀ ਇਹ ਤੁਹਾਨੂੰ ਕੋਈ ਨੁਕਸਾਨ ਪਹੁੰਚਾ ਸਕਦਾ ਜਾਂ ਨਹੀਂ ਪਹੁੰਚਾ ਸਕਦਾ? ਉਨੀ ਦੇਰ ਤੱਕ ਜਿੰਨੀ ਦੇਰ ਤੱਕ ਤੁਸੀਂ ਉਹਨੂੰ ਅੰਦਰੋਂ ਕੋਈ ਨਾ ਕੋਈ ਨਜ਼ਰ ਨਹੀਂ ਆ ਜਾਂਦਾ, ਤੁਹਾਡੇ ਨਾਲ ਉਹ ਉਸ ਤਰ੍ਹਾਂ ਦਾ ਮਿਸਬਿਹੇਵ ਨਹੀਂ ਕਰਦਾ ਜਾਂ ਤੁਹਾਨੂੰ ਕੋਈ ਨੁਕਸਾਨ ਨਹੀਂ ਪਹੁੰਚਾਉਂਦਾ, ਉਨੀ ਦੇਰ ਤੱਕ ਤੁਸੀਂ ਕਿਸ ਤਰ੍ਹਾਂ ਉਸ ਤੇ ਭਰੋਸਾ ਕਰ ਸਕਦੇ ਹੋ ਜਾਂ ਕਿਸ ਤਰ੍ਹਾਂ ਤੁਸੀਂ ਉਸ ਨੂੰ ਕਹਿ ਸਕਦੇ ਹੋ ਵੀ ਚੰਗਾ ਹੈ ਜਾਂ ਬੁਰਾ? ਸੋ ਇਹ ਚੀਜ਼ ਨਾ ਇਨਸਾਨ ਕੋਲੇ ਸਗੋਂ, ਉਹ ਕਹਿੰਦੇ ਵੀ ਇਨਸਾਨ ਨਾ ਜੀਵਤ ਪ੍ਰਾਣੀਆਂ ਦੇ ਵਿੱਚੋਂ ਸਭ ਤੋਂ ਸਰਵ ਸ੍ਰੇਸ਼ਟ ਗਿਣਿਆ ਗਿਆ ਇਨਸਾਨ ਨੂੰ। ਇਹਦੇ ਵਾਸਤੇ ਲਫ਼ਜ਼ ਇੱਕ ਵਰਸਿਆ ਸੀ ਕੱਲ ਇੱਕ ਮੇਰੇ ਦੋਸਤ ਨੇ, ਅਸ਼ਰਫ ਮਖਲੂਕਾਤ। ਮਖਲੂਕਾਤ ਅਸੀਂ ਕਹਿ ਦਿੰਦੇ ਹਾਂ ਲੁਕਾਈ ਨੂੰ, ਸਮੁੱਚੀ ਨੂੰ। ਅਸ਼ਰਫ ਅਸ਼ਰਫੀ ਤੋਂ ਬਣਿਆ ਹੋਇਆ ਸ਼ਬਦ ਕਿ ਬਹੁਮੁੱਲੀ ਜਿਹਨੂੰ ਅਸੀਂ ਚੀਜ਼, ਜਿੰਨੇ ਵੀ ਜੀਵਤ ਪ੍ਰਾਣੀ ਇਸ ਸ੍ਰਿਸ਼ਟੀ ਦੇ ਵਿੱਚ ਪਰਮਾਤਮਾ ਨੇ ਪੈਦਾ ਕੀਤੇ ਹੋਏ ਨਾ, ਸਭ ਤੋਂ ਬਹੁਮੁੱਲਾ ਜਿਹੜਾ ਜੀਵਨ ਹੈ ਨਾ ਉਹ ਇਨਸਾਨ ਦਾ। ਕਿਉਂ? ਕਿ ਇਨਸਾਨ ਦੇ ਕੋਲ ਸੋਚਣ ਸ਼ਕਤੀ ਹੈਗੀ ਹੈ, ਉਸ ਦੇ ਕੋਲ ਆਪਣਾ ਦਿਮਾਗ ਹੈਗਾ, ਉਹ ਆਪਣਾ ਅੱਛਾ ਬੁਰਾ ਚੰਗਾ ਮਾੜਾ ਸੋਚਣ ਦੇ ਸਮਰੱਥ ਹੈ। ਸੋ ਸਗੋਂ ਸਾਨੂੰ ਇਸ ਦਿਮਾਗ ਦਾ ਇਸਤੇਮਾਲ ਅੱਛੇ ਕੰਮਾਂ ਵੱਲ ਲਗਾਉਣਾ ਚਾਹੀਦਾ ਹੈ, ਲੋਕਾਂ ਦੀ ਭਲਾਈ ਵੱਲ ਲਗਾਉਣਾ ਚਾਹੀਦਾ ਹੈ। ਲੇਕਿਨ ਜਦੋਂ ਇਸੇ ਦਿਮਾਗ ਦੇ ਨਾਲ ਅਸੀਂ ਬਾਹਰੋਂ ਹੋਰ ਤੇ ਅੰਦਰੋਂ ਹੋਰ ਇਹ ਵਾਲੀ ਚੀਜ਼ ਆਪਣੇ ਮਨ ਦੇ ਵਿੱਚ ਵਿਚਾ ਲੈਂਦੇ ਹਾਂ ਨਾ, ਤੇ ਉਹ ਜਿਹੜੀ ਸਮਾਜ ਵਾਸਤੇ ਵੀ, ਸਾਡੇ ਦੋਸਤਾਂ ਮਿੱਤਰਾਂ ਵਾਸਤੇ ਵੀ, ਸਾਡੇ ਰਿਸ਼ਤੇਦਾਰਾਂ ਦੇ ਵਾਸਤੇ ਵੀ, ਸਾਡੇ ਭੈਣ ਭਰਾਵਾਂ ਵਾਸਤੇ ਵੀ, ਉਹ ਚੀਜ਼ ਜਿਹੜੀ ਜ਼ਿਆਦਾ ਖਤਰਨਾਕ ਹੁੰਦੀ ਹੈ ਜਦੋਂ ਅਸੀਂ ਬਾਹਰੋਂ ਹੋਰ ਨਜ਼ਰ ਆਈਏ ਲੇਕਿਨ ਸਾਡੇ ਮਨ ਦੇ ਵਿੱਚ ਜਿਹੜੀ ਇੰਟੈਂਸ਼ਨ ਜਿਹੜੀ ਹੈ ਨਾ ਉਹ ਸਾਡੀ ਬੈਡ ਹੋਵੇ। ਸੋ ਇਨਸਾਨ ਹੋਣ ਦੇ ਨਾਤੇ ਸਗੋਂ ਸਾਨੂੰ ਇਸ ਚੀਜ਼ ਦੇ ਬਾਰੇ ਕਲੀਅਰ ਹੋਣਾ ਚਾਹੀਦਾ ਵੀ ਜਿਹਦੇ ਅਸੀਂ ਵਿਰੋਧ ਹਾਂ ਉਹਦੇ ਵਿਰੋਧ ਹਾਂ, ਕਹੋ ਉਹਦੇ ਮੂੰਹ ਤੇ ਕਹੋ, ਜਿਹਦੇ ਅਸੀਂ ਪ੍ਰਸ਼ੰਸਕ ਹਾਂ ਉਹਦੇ ਅਸੀਂ ਪ੍ਰਸ਼ੰਸਕ ਹਾਂ ਉਹਦੇ ਮੂੰਹ ਤੇ ਵੀ ਕਹੋ। ਉਹ ਜਿਹੜੀ ਡਿਊਲ ਜੇ ਵਾਲੀ, ਉਹ ਦੋਗਲੀ ਜੀ ਜਿਹੜੀ ਪਰਸਨੈਲਿਟੀ ਰੱਖਣੀ ਨਾ, ਉਹ ਇਨਸਾਨ ਦੇ ਲਈ ਵਧੀਆ ਨਹੀਂ ਹੈ। ਸੋ ਸਾਡੇ ਪ੍ਰੋਗਰਾਮ ਦੀ ਹੋ ਚੱਲੀ ਹੈ ਜੀ ਸਮਾਪਤੀ, ਤੇ ਹੁਣ ਆਪਾਂ ਕੱਲ ਮਿਲਾਂਗੇ ਕਿਸੇ ਨਵੇਂ ਗੱਲਬਾਤ ਦੇ ਨਾਲ, ਕਿਸੇ ਨਵੇਂ ਵਿਸ਼ੇ ਦੇ ਨਾਲ। ਤੇ ਹੁਣ ਤਦ ਤੱਕ ਦੇ ਲਈ ਖੁਸ਼ ਰਹੋ, ਆਬਾਦ ਰਹੋ ਤੇ ਜ਼ਿੰਦਾਬਾਦ ਰਹੋ।

0: ਲਹਿਰਾਂ
1: ਪੰਜਾਬੀ ਲਹਿਰਾਂ
0: ਪੰਜਾਬੀ ਲਹਿਰਾਂ ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ
1: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ
0: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ
1: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ
0: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ
1: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ
0: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ
1: ਪ੍ਰੋਗਰਾਮ ਪੰਜਾਬੀ ਲਹਿਰਾਂ
0: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ
2: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
3: Central Mississauga de rehne waleo eh mauka na gawao Ballymore Homes valon Dairy Lane Towns jald hi Dairy Road West ate Harantariyo te aa rahe ne Contemporary Town Home high $700,000 to shuru ho rahe ne Seemat samay layi HST de vich khaas bachat da fayda lao Highway 401 407 ate 410 Go Transit Shopping ate Pearson Airport to sirf kuj ek mintan di duri te sab to pehle buyers de vich shamil hon da mauka na gawao ajj hi register karo ballymorehomes.com b a l l y m o r e homes.com

0: what is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: ਮੈਂ ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟ 'ਚ ਲੱਗੀਆਂ ਗੰਭੀਰ ਸੱਟਾਂ ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ ਪਰ ਹੁਣ ਉਹ ਇਨਸਾਫ਼ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ਼ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ ਕੰਟੈਕਟ ਅਸ ਐਟ bridgemohan.com
4: ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 647-504-1557 SS Lawn Care ਤੁਹਾਡੀ ਲੌਨ ਦੀ ਸੰਭਾਲ ਦੇ ਲਈ ਬੈਸਟ ਚੋਇਸ ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ ਸੀਜ਼ਨਲ ਗ੍ਰਾਸ ਕਟਿੰਗ ਫਰਟੀਲਾਈਜ਼ਰ ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੌਨ ਦੀ ਮੁਰੰਮਤ ਦੇ ਲਈ ਤਿਆਰ ਹਨ ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ ਚਾਹੇ ਹੋਵੇ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ ਅੱਜ ਹੀ ਕਾਲ ਕਰੋ 437-655-1984 437-655-1984 ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ ਗੱਡੀ ਚਲਾਉਣੀ ਮੁਸ਼ਕਲ ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ ਸਮੂਥ ਅਤੇ ਕੰਫੀਡੈਂਸ ਦੇ ਨਾਲ ਹੋਵੇ ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ ਡਾਊਨਟਾਊਨ ਟੋਰਾਂਟੋ ਐਂਡ ਬੇਰੀ ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ ਉਰਦੂ ਅਤੇ ਹਿੰਦੀ ਬੋਲਦੇ ਨੇ ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io punjabi@lumia.io 289-982-9597 289-982-9597

0: ਹਜੇ ਤੱਕ ਵੀ ਤੁਸੀਂ ਅਗਰ ਆਪਣੇ ਸਿਕਿਉਰਿਟੀ ਕੈਮਰੇ ਨਹੀਂ ਲਗਵਾਏ ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ ਟੈਕ ਸਪਿਰਿਟ 905-621-4100 ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ ਹੋਮ ਸਿਨੇਮਾ ਤਿਆਰ ਕਰਾਉਣਾ ਵੈਰੀ ਪ੍ਰੋਫੈਸ਼ਨਲ ਟੀਮ ਟੈਕ ਸਪਿਰਿਟ 905-621-4100 905-621-4100 ਤੇ ਫੋਨ ਜ਼ਰੂਰ ਕਰੋ ਕਸਟਮਰ ਬਣਨਾ ਚਾਹੁੰਦੇ ਹੋ ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ ਢਾਡੀ ਵਾਰਾਂ ਨੇ 300 ਸ਼ਬਦ ਨੇ 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ ਗੋ ਰੋਡ ਐਬਨੀਜ਼ਰ 7 ਦਿਨ ਖੁੱਲੇ ਨੇ 11 ਤੋਂ 8 905-204-1313 905-204-1313 ਕਿਸੇ ਨੇ ਵੀ ਅਗਰ ਕਾਰ ਵੈਨ SUV ਲੈਣਾ ਟੌਪ ਟੌਪ ਟੌਪ ਦਾ ਨਾਮ ਇੱਕੋ ਹੈ ਉਹ ਹੈ ਏਰਨ ਮਿਲਸ ਐਕਿਊਰਾ ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ ਨੰਬਰ 1 ਸਰਵਿਸ ਨੰਬਰ 1 ਰੇਟਸ ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ ਸੋ ਕਾਰ ਵੈਨ SUV ਕੋਈ ਵੀ ਲੈਣਾ ਹੋਵੇ ਏਰਨ ਮਿਲਸ ਐਕਿਊਰਾ 905-828-5800 ਤੇ ਕਾਲ ਕਰੋ ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 6475041557 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ
1: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ
2: SNS ਲੋਅਰਸ ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS ਲੋਅਰਸ ਨੂੰ ਕਾਲ ਕਰੋ 416-655-2000
0: ਕਾਰ ਵੈਨ ਟਰੱਕ ਦਾ ਕੰਮ ਹੋਵੇ ਤਾਂ ਯਾਦ ਰੱਖੋ ਰੋਇਲ ਆਟੋ ਸੈਂਟਰ ਰਿਲਾਇਬਲ ਅਫੋਰਡੇਬਲ ਅਤੇ ਓਨੈਸਟ ਸਰਵਿਸ ਜਿੱਥੇ ਕਿ ਮੈਂ ਵੀ ਗੱਡੀਆਂ ਨੂੰ ਲੈ ਕੇ ਜਾਣਾ ਰਿਪੇਅਰ ਦੇ ਲਈ ਰੋਇਲ ਆਟੋ ਸੈਂਟਰ ਟੈਸਲਾ ਦੇ ਵਹੀਕਲਸ ਤੇ ਵੀ ਕੰਮ ਕਰਦੇ ਆ ਕੋਈ ਵੀ ਰਿਪੇਅਰ ਕਿਸੇ ਵੀ ਮੇਕ ਐਂਡ ਮਾਡਲ ਸੇਫਟੀ ਸਰਟੀਫਿਕੇਸ਼ਨ ਊਬਰ ਲਿਫਟ ਦੀ ਸੇਫਟੀ ਕਰਾਉਣੀ ਹੈ ਸਪੈਸ਼ਲਾਈਜ਼ ਕਰਦੇ ਨੇ ਇਲੈਕਟ੍ਰੀਕਲ ਅਤੇ ਕੰਪਿਊਟਰਾਈਜ਼ਡ ਡਾਇਗਨੋਸਟਿਕ ਕੰਮ ਚ ਸਟੀਲਸ ਐਂਡ ਮੈਲਨੀ ਰੋਇਲ ਆਟੋ ਸੈਂਟਰ ਐਂਡ ਅਮਿਸ਼ਨ ਟੈਸਟਿੰਗ 905-799-1478-905-799-1478-1498 ਰੋਇਲ ਆਟੋ ਸੈਂਟਰ

0: stations in GTA. For more information, visit rajdhanisweets.ca.
1: ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557 6475415

ਪੰਜਾਬੀ ਰੰਗ ਦੇ ਵਿੱਚ ਸਾਰੇ ਹੀ ਸਰੋਤਿਆਂ ਨੂੰ ਨਵਰੀ ਸਿੱਧੂ ਤੇ ਪੰਜਾਬੀ ਲਹਿਰਾਂ ਦੀ ਪੂਰੀ ਟੀਮ ਵੱਲੋਂ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਨਮਸਕਾਰ ਅਦਾਵ ਐਂਡ ਗੁੱਡ ਗੁੱਡ ਗੁੱਡ ਗੁੱਡ ਗੁੱਡ ਈਵਨ।

ਕੀ ਹਾਲ ਚਾਲ ਨੇ ਸਭ ਦੇ? ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸ਼ਾਮ ਨੂੰ। ਸ਼ਾਮ ਦੇ ਵਿੱਚ ਜੁੜ ਚੁੱਕੇ ਹਾਂ ਤੁਹਾਡੇ ਨਾਲ ਇੱਕ ਵਾਰ ਫਿਰ ਪ੍ਰੋਗਰਾਮ ਪੰਜਾਬੀ ਲਹਿਰਾਂ ਲੈ ਕੇ। ਠੀਕ 9 ਵਜੇ ਤੱਕ ਤੁਹਾਡਾ ਸਾਡਾ ਸਾਥ, ਗੱਲਬਾਤ, ਮੁਲਾਕਾਤ ਰਹੇਗੀ। ਹੈਪੀ ਫਰਾਈਡੇ ਜੂਨੀਅਰ।

ਵੀਵਾ ਫਰਾਈਡੇ ਜੂਨੀਅਰ ਵੀਕਐਂਡ ਆ ਗਿਆ ਵੀ, ਕਿਵੇਂ ਹੋ? ਠੀਕ ਠਾਕ ਹੋ? ਬੱਲੇ ਬੱਲੇ ਇੰਜੋਏ ਕਰ ਰਹੇ ਹੋ? ਕਿੱਦਾਂ ਦਾ ਰਿਹਾ ਤੁਹਾਡਾ ਅੱਜ ਦਾ ਦਿਨ? ਉਮੀਦ ਕਰਦੇ ਹਾਂ ਕਿ ਬੱਚਿਆਂ ਨੇ ਸਕੂਲੇ ਇੰਜੋਏ ਕੀਤਾ ਹੋਵੇਗਾ, ਸਾਡੇ ਜਿੰਨੇ ਵੀ ਪੇਰੈਂਟਸ ਨੇ ਤੁਸੀਂ ਕੰਮਾਂ ਕਾਰਾਂ 'ਤੇ ਇੰਜੋਏ ਕੀਤਾ ਹੋਵੇਗਾ। ਹੁਣ ਸ਼ਾਮ ਬੜੀ ਬਿਜ਼ੀ ਹੈ ਮੈਨੂੰ ਪਤਾ, ਘਰੋਂ ਤੁਸੀਂ ਸਾਰੀ ਕੰਮ ਤੋਂ ਘਰ ਜਾ ਰਹੇ ਹੋ, ਬੱਚੇ ਉਡੀਕ ਕਰ ਰਹੇ ਆ ਸਾਡੇ, ਜਿਵੇਂ ਕਹਿਣ ਲੱਗੇ ਸੀ ਲੇਡੀਜ਼ ਨੇ ਡਿਨਰ ਬਣਾਉਣਾ। ਹੁਣ ਲੇਡੀਜ਼ ਨਹੀਂ ਸਿਰਫ ਡਿਨਰ ਬਣਾਉਂਦੀਆਂ, ਬੰਦਿਆਂ ਨੇ ਆਟਾ ਗੁੰਨਣਾ ਜਾਂ ਲੇਡੀਜ਼ ਨੇ ਆਟਾ ਗੁੰਨਣਾ, ਬੰਦਿਆਂ ਨੇ ਸਬਜ਼ੀਆਂ ਕੱਟਣੀਆਂ, ਬੰਦਿਆਂ ਨੇ ਮੀਟ ਮੂਟ ਤਿਆਰ ਕਰਨਾ। ਸੋ ਕੱਲ੍ਹ ਪਰਸੋਂ ਵੀ ਆਪਾਂ ਗੱਲ ਕਰ ਰਹੇ ਸੀ ਕਿ ਇਹ ਜਿਹੜੀ ਗੱਡੀ ਹੈ ਨਾ, ਇਹ ਆਏ ਨਹੀਂ ਚੱਲਦੀ ਵੀ ਬਸ ਇੱਕੋ ਹੀ ਬੰਦਾ ਚਲਾਈ ਜਾਵੇ। ਜਿਵੇਂ ਗੱਡੀ ਹੈ ਸਾਰੇ ਟਾਇਰ ਨੇ, ਹਰੇਕ ਟਾਇਰ ਦੀ ਆਪਦੀ ਡਿਊਟੀ ਹੈ, ਸੋਵੇਂ ਬੰਦੇ ਦੀ ਆਪਦੀ ਡਿਊਟੀ ਹੈ, ਲੇਡੀ ਦੀ ਆਪਦੀ ਡਿਊਟੀ ਹੈ। ਸੋ ਇਕੱਠੇ ਹੋ ਕੇ ਐਜ਼ ਅ ਟੀਮ ਚੱਲੋ, ਅਤੇ ਲੇਡੀ ਆਪਣਾ ਕੰਮ ਕਰੇ, ਬੰਦਾ ਆਪਣਾ ਕਰੇ, ਅਤੇ ਨਾਲੇ ਕੰਮ ਮੁੱਕ ਜਾਂਦਾ ਛੇਤੀ, ਫਿਰ ਬੱਚਿਆਂ ਨੂੰ ਪਾ ਕੇ ਆਰਾਮ ਨਾਲ ਤੁਸੀਂ ਨੈੱਟਫਲਿਕਸ ਲਾਓ ਅਤੇ ਚਿੱਲ ਕਰੋ ਕਿ ਨਹੀਂ। ਸੋ ਪ੍ਰੋਗਰਾਮ ਪੰਜਾਬੀ ਦਾ ਰਹਾਂ, ਗੱਲਾਂ ਬਾਤਾਂ ਮਾਰਦੇ ਹਾਂ। ਨੰਬਰ ਹੈ ਆਪਣਾ ਸਟੂਡੀਓ ਦਾ 9050673 3337 9053 673 3337 'ਤੇ ਗੱਲਬਾਤ ਤੁਹਾਡੇ ਨਾਲ ਹੋਵੇਗੀ, ਅਤੇ ਲਾਉਂਦੇ ਹਾਂ ਰੌਣਕਾਂ, ਸਜਾਉਂਦੇ ਹਾਂ ਅੱਜ ਦੀ ਇਸ ਬੜੀ ਪਿਆਰੀ ਜੀ ਸ਼ਾਮ ਨੂੰ। ਐਂਡ ਆ ਜਾਓ ਫਿਰ ਕਰੀਏ ਯਾਰ ਸੋਹਣੀਆਂ ਜਿਹੀਆਂ ਗੱਲਾਂ ਬਾਤਾਂ, ਅਤੇ ਸੋਹਣੀਆਂ ਗੱਲਾਂ ਬਾਤਾਂ ਤੁਸੀਂ ਸਾਰੇ ਕਰਦੇ ਹੋ। ਤੁਸੀਂ, ਮੈਂ ਹਮੇਸ਼ਾ ਕਹਿੰਦਾ ਹੁੰਦਾ ਕਿ ਜਿਹੜਾ ਪੰਜਾਬੀ ਲਹਿਰਾਂ ਦਾ ਪਰਿਵਾਰ ਹੈ, ਤੁਸੀਂ ਸਾਡੇ ਨਾਲ ਇੰਨੇ ਲੰਬੇ ਸਮੇਂ ਤੋਂ ਜੁੜੇ ਆ, ਅਤੇ ਬੜੇ ਇੱਕ ਡੈਡੀਕੇਟਡ ਤਰੀਕੇ ਨਾਲ ਸਾਡੇ ਨਾਲ ਆਲਵੇਜ਼ ਜੁੜਦੇ ਹੋ, ਐਂਡ ਵੀ ਅਪਰੀਸ਼ੀਏਟ ਇਟ। ਸੋ ਗੱਲਾਂ ਬਾਤਾਂ ਮਾਰਦੇ ਹਾਂ, ਗੀਤ ਸੰਗੀਤ ਕੋਈ ਵੀ ਸੁਣਨਾ, ਨੰਬਰ ਆਪਣਾ ਇੱਕੋ ਇੱਕ ਹੈ 9056733337। ਐਂਡ ਉਸਦੇ ਨਾਲ ਨਾਲ ਤੁਸੀਂ ਅਗਰ ਕਹਿੰਦੇ ਨਵੀਂ ਯਾਰ ਕਾਲ ਨਹੀਂ ਕਰ ਸਕਦੇ, ਮੈਸੇਜ ਕਰਨਾ, ਸੋ ਤੁਸੀਂ ਸਾਨੂੰ ਮੈਸੇਜ ਕਰਨਾ। ਸਾਡਾ ਇੰਸਟਾਗ੍ਰਾਮ ਪੇਜ ਹੈ PUNJABILEAN ਪੰਜਾਬੀ ਲੈਣਾ, ਸਾਡਾ ਪੇਜ ਹੈ ਇੰਸਟਾਗ੍ਰਾਮ 'ਤੇ, ਸਾਨੂੰ ਮੈਸੇਜ ਕੀਤਾ ਜਾ ਸਕਦਾ ਬੜੇ ਆਰਾਮ ਦੇ ਨਾਲ। ਐਂਡ ਕੋਈ ਵੀ ਤੁਹਾਨੂੰ ਅਗਰ ਚਾਹੀਦੇ ਨੇ ਨੰਬਰ ਤਾਂ ਵੀ ਸਾਨੂੰ ਇੰਸਟਾਗ੍ਰਾਮ 'ਤੇ ਮੈਸੇਜ ਕਰ ਸਕਦੇ ਹੋ। ਐਂਡ ਤਰੀਕੇ ਤੁਹਾਨੂੰ ਦੱਸ ਦਿੱਤੇ, ਕੋਈ ਅਗਰ ਇੱਕੋ ਦੱਸ ਦਿੰਦੇ, ਜੇ ਤੁਸੀਂ ਸਾਨੂੰ ਟੈਕਸਟ ਮੈਸੇਜ ਕਰਨਾ ਤਾਂ ਉਹਦੇ ਲਈ ਤੁਸੀਂ 6475041557 'ਤੇ ਟੈਕਸਟ ਵੀ ਕਰ ਸਕਦੇ ਹੋ, ਠੀਕ ਹੈ। ਸੋ ਹੁਣ ਤੁਹਾਨੂੰ ਸਾਰੇ ਤਰੀਕੇ ਦੱਸਦੇ, ਜਿਵੇਂ

ਕਿਆ ਬਾਤ ਹੈ। ਸੋ 905-673-3337 ਅੱਜ ਦਾ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਦਾ ਕੀਤਾ ਜਾ ਰਿਹਾ ਸਬਜ਼ੀ ਮਾਰਕੀਟ ਵੱਲੋਂ। ਅਸੀਂ ਕੱਲ ਨੂੰ ਯਾਨੀ ਕਿ ਫਰਾਈਡੇ ਸ਼ਾਮ ਨੂੰ ਲਾਈਵ ਪ੍ਰੋਗਰਾਮ ਪੇਸ਼ ਕਰ ਰਹੇ ਹਾਂ ਸਬਜ਼ੀ ਮਾਰਕੀਟ ਰੈਸਟੋਰੈਂਟ ਤੇ। ਤੀਜੀ ਲੋਕੇਸ਼ਨ ਇਹਨਾਂ ਦੀ ਖੁੱਲ ਰਹੀ ਹੈ ਵਿਲੀਅਮਸ ਪਾਰਕਵੇ ਅਤੇ ਟੋਰਬਰਮ ਦੇ ਬਿਲਕੁਲ ਕੋਰਨਰ ਤੇ, ਇੱਕੋ ਇੱਕ ਪਲਾਜ਼ਾ ਉੱਥੇ ਵਿਲੀਅਮਸ ਐਂਡ ਟੋਰਬਰਮ, 1650 ਵਿਲੀਅਮ ਪਾਰਕਵੇ ਯੂਨਿਟ ਨੰਬਰ 1 ਕੋਰਨਰ ਵਾਲੀ ਯੂਨਿਟ ਹੈ, 1650 ਵਿਲੀਅਮਸ ਪਾਰਕਵੇ ਯੂਨਿਟ ਨੰਬਰ 1। ਕੱਲ ਨੂੰ ਜਿਹੜੇ ਵੀ ਸਾਡੇ ਲਿਸਨਰਸ ਆ ਰਹੇ ਆ ਤੁਹਾਨੂੰ ਬਹੁਤ ਹੀ ਅੱਛੇ ਅੱਛੇ ਤੋਹਫੇ ਅਸੀਂ ਦਵਾ ਰਹੇ ਹਾਂ। ਸੋ ਇੱਕ ਤਾਂ ਪਾਓ ਭਾਜੀ ਇੱਕ ਨਾਲ ਦੂਜੀ ਫਰੀ, ਗੰਨੇ ਦਾ ਰਸ ਫਰੈਸ਼ ਇੱਕ ਨਾਲ ਦੂਜਾ ਫਰੀ, ਜਲੇਬੀ ਇੱਕ ਪਾਉਣ ਲਓ ਦੂਜਾ ਪਾਉਣ ਫਰੀ। ਤੇ ਜਿਹੜੇ ਸਾਡੇ ਪਹਿਲੇ 5 ਜਾਣੇ 6 ਵਜੇ ਪਹੁੰਚਣਗੇ, ਪਹਿਲੇ 5 ਨੂੰ 1 ਪਾਉਂਡ ਮੱਛੀ ਫਰੀ, ਤੇ ਅਗਲੇ 5 ਨੂੰ 1 ਪਾਉਂਡ ਜਲੇਬੀ ਫਰੀ, ਤੇ ਅਗਲੇ 5 ਨੂੰ 1 ਬਿਰਿਆਨੀ ਫਰੀ। ਕਿਆ ਬਾਤ ਹੈ। ਸੋ ਨੋਟ ਕਰ ਲਓ, ਕੱਲ ਨੂੰ ਸ਼ਾਮ ਨੂੰ ਫਰਾਈਡੇ ਸ਼ਾਮ ਨੂੰ ਪੰਜਾਬੀ ਲੈਣਾ ਲਾਈਵ ਆਨ ਲੋਕੇਸ਼ਨ ਸਬਜ਼ੀ ਮਾਰਕੀਟ, 1650 ਵਿਲੀਅਮਸ ਪਾਰਕਵੇ ਅਤੇ ਟੋਰਬਰਮ ਦੇ ਬਿਲਕੁਲ ਤੁਸੀਂ ਕੋਰਨਰ ਤੇ ਆ ਜਾਣਾ ਤੇ ਤੁਹਾਨੂੰ ਨਾਲੇ ਡੀਲਾਂ ਨਾਲੇ ਤੋਹਫੇ ਮਿਲਣਗੇ, ਆਰਾਮ ਨਾਲ ਤੁਸੀਂ ਇੰਜੋਏ ਕਰਿਓ, ਠੀਕ ਹੈ ਨਾ। ਸੋ ਇਹੀ ਹੁੰਦਾ ਇਕੱਠੇ ਰਲ ਮਿਲ ਕੇ ਕੋਈ ਵੀ ਗ੍ਰੈਂਡ ਓਪਨਿੰਗਸ ਨੇ ਉਹਨਾਂ ਵਿੱਚ ਆਪਾਂ ਵੀ ਯੋਗਦਾਨ ਪਾਈਏ ਤੇ ਸਾਰੇ ਵਧੀਆ ਯਾਰ ਇੰਜੋਏ ਕਰਨ। ਸੋ ਓਕੇ, ਇੱਕੋ ਤੇਰਾ ਲੱਖ ਵਰਗਾ ਤੇ ਬਾਕੀ ਮੋੜ ਕੇ ਕੀ ਕਹਿੰਦੇ ਜੇਬ ਵਿੱਚ ਪਾ ਲੈ।

0: ਗੀ ਸੀਗਾ ਬਹੁਤ ਫੋਕ ਟੱਚ ਵਾਲਾ, ਮੈਨੂੰ ਲੱਗਦਾ ਕਿ ਇਹਨਾਂ ਨੇ ਈਦੂ ਸ਼ਰੀਫ ਹੋਰਾਂ ਨਾਲ ਗਾਇਆ ਸੀਗਾ। ਲੱਭ ਲਈਏ ਜੈਲੀ ਈਦੂ ਸ਼ਰੀਫ, ਹਾਂ ਲੱਭ ਲਿਆ ਤੇਰਾ ਪਿਆਰ ਡੋਲਾ, ਹਾਂ ਇਹ ਵੀ ਲਾਵਾਂਗੇ ਯਾਰ ਥੋੜ੍ਹੇ ਲਈ। ਈਦੂ ਸ਼ਰੀਫ ਸਾਹਿਬ ਵੀ ਯਾਰ ਬੜੇ ਲੈਜੈਂਡ, ਤੇ ਦੇਖੋ ਇਹੋ ਜਿਹੇ ਲੈਜੈਂਡ ਸੀ ਕੋਈ ਮਦਦ ਹੀ ਬਹੁਤ ਘੱਟ ਕਰਦਾ। ਸੋ ਇੰਡਸਟਰੀ, ਚਲੋ ਇੰਡਸਟਰੀ, ਹੁਣ ਆਪਾਂ ਇੰਡਸਟਰੀ ਨੂੰ ਵੀ ਬਲੇਮ ਨਹੀਂ ਨਾ ਕਰ ਸਕਦੇ, ਹਰੇਕ ਬੰਦੇ ਨੇ ਆਪਦੀ ਆਪਦੀ ਕਹਿੰਦੇ ਹੁੰਦੇ ਕਿ ਆਪਦਾ ਕੰਮ ਕਰਨਾ ਤੇ ਆਪਦੀ ਫੈਮਿਲੀ ਨੂੰ ਫੀਡ ਕਰਨਾ ਹੁੰਦਾ। ਆਪਾਂ ਕਹਿ ਦਿੰਦੇ ਹਾਂ ਇੰਡਸਟਰੀ ਹੱਥ ਨਹੀਂ ਫੜਦੀ, ਇਹ ਨਹੀਂ ਕਰਦੀ, ਵੋ ਨਹੀਂ ਕਰਦੀ, ਬਟ ਹੁਣ ਤੁਸੀਂ ਸੌਰੀ ਟੂ ਸੇ, ਬਟ ਕਿੰਨਿਆਂ ਕਿੱਦਾਂ ਤੁਸੀਂ ਹੱਥ ਫੜੋਗੇ ਰਾਈਟ? ਤੁਸੀਂ ਇੱਕ ਦੀ ਹੈਲਪ ਕਰਤੀ, ਦੂਜਾ ਕਹੂਗਾ ਇਹਨੇ ਮੇਰੀ ਹੈਲਪ ਨਹੀਂ ਕੀਤੀ, ਤੀਜਾ ਕਹੂਗਾ ਇਹਨੇ ਮੇਰੀ ਨਹੀਂ ਕੀਤੀ। ਸੋ ਚਲੋ ਜਿੱਥੇ ਮਦਦ ਹੋ ਸਕਦੀ ਆ ਕਰਿਆ ਕਰੋ, ਬਟ ਇੰਨਾ ਕੁ ਮੈਂ ਕਹਿੰਦਾ ਕਿ ਜਿਹੜੀ ਇਹ ਬਲੇਮ ਗੇਮ ਆ, ਆਪਾਂ ਬੜਾ ਬਲੇਮ ਕਰਦੇ ਹਾਂ ਕਿ ਇਹਦਾ ਕਸੂਰਾ ਉਹਦਾ ਕਸੂਰਾ, ਉਸ ਤੋਂ ਥੋੜ੍ਹੇ ਆਪਾਂ ਪਰਹੇਜ਼ ਕਰਿਆ ਕਰੀਏ। ਸੋ ਸਟੂਡੀਓ ਦਾ ਫੋਨ ਨੰਬਰ ਹੈ 9 0 5 6 7 3 3 3 3 7, ਆਪਣਾ ਇੱਕੋ ਇੱਕ ਨੰਬਰ ਹੈ। ਰਾਜਵੰਤ ਕੌਰ ਨੂੰ ਕਾਲ ਕਰੋ, ਤੁਸੀਂ ਗੱਡੀਆਂ ਦੀ ਘਰਾਂ ਦੀ ਇੰਸ਼ੋਰੈਂਸ ਕਰਾਉਣੀ ਹੈ, ਕਮਰਸ਼ਲ ਇੰਸ਼ੋਰੈਂਸ ਕਰਾਉਣੀ ਹੈ, ਤਾਂ ਰਾਜਵੰਤ ਦਾ ਨੰਬਰ ਨੋਟ ਕਰੋ। ਹੁਣ ਰਾਜਵੰਤ ਨੇ ਤਕਰੀਬਨ 25 ਤੋਂ ਵੱਧ ਕੰਪਨੀਆਂ ਨਾਲ ਡੀਲ ਕਰਕੇ ਤੁਹਾਨੂੰ ਨੰਬਰ 1 ਕੋਟ ਲੈ ਕੇ ਦੇਣਾ। ਬੜੀ ਵੱਡੀ ਗੱਲ ਹੁੰਦੀ ਹੈ ਯਾਰ, 25 ਕੰਪਨੀਆਂ, ਹੁਣ ਤੁਸੀਂ 25 ਨੂੰ ਕਾਲ ਕਰੋਗੇ ਕਿਹਦੇ ਕੋਲ ਸਮਾਂ? ਇਹਨਾਂ ਨੇ 25 ਤੋਂ ਤੁਹਾਨੂੰ ਕੋਟ ਲੈ ਕੇ ਦੇਣਾ, ਤੇ 30% ਤੱਕ ਦਾ ਤੁਹਾਨੂੰ ਡਿਸਕਾਊਂਟ ਲੈ ਕੇ ਦੇ ਰਹੇ ਨੇ ਰਾਜਵੰਤ ਕੌਰ, ਗੱਡੀਆਂ ਘਰਾਂ ਤੇ ਕਮਰਸ਼ਲ ਇੰਸ਼ੋਰੈਂਸ ਦੇ ਵਿੱਚ। ਤੁਸੀਂ ਫੋਨ ਕੀ ਘੁਮਾਉਣਾ? 6476744735 6476744735, ਰਾਜਵੰਤ ਕੌਰ 6476744735। ਉੱਤੋਂ ਦੀ ਹੁਣ ਠੰਡ ਹਲਕੀ ਫੁਲਕੀ ਹੋ ਰਹੀ ਹੈ, ਬਾਲੀ ਨਹੀਂ, ਠੀਕ ਹੈ, ਵਧੀਆ ਮੌਸਮ ਹੈ, ਪਲੈਜ਼ੈਂਟ ਹੈ, ਬਟ ਤੁਸੀਂ ਹੁਣ ਕੋਈ ਬਾਹਰ ਵਿਆਹ ਸ਼ਾਦੀ ਦਾ ਫੰਕਸ਼ਨ ਕਰ ਰਹੇ ਹੋ, ਸੰਗੀਤ ਮਹਿੰਦੀ ਮਾਈਆਂ ਜਾਗੋ, ਕੋਈ ਤੁਸੀਂ ਆਪਣੇ ਘਰ ਅਖੰਡ ਪਾਠ ਸਾਹਿਬ ਰੱਖ ਰਹੇ ਹੋ, ਟੈਂਟ ਤਾਂ ਤੁਸੀਂ ਲਵਾਉਣਾ ਹੀ ਲਵਾਉਣਾ, ਟੈਂਟ ਲਵਾਉਣਾ ਮੱਲੀ ਟੈਂਟ ਤੋਂ, ਵਾਟਰ ਪਰੂਫ, ਬਹੁਤ ਹੀ ਵਧੀਆ, ਬੜੇ ਸਾਫ਼ ਸੁਥਰੇ, ਬੜੇ ਨਵੇਂ ਟੈਂਟ ਨੇ, ਛੋਟੇ ਤੋਂ ਲੈ ਕੇ ਵੱਡੇ ਸਾਰੇ ਸਾਈਜ਼ ਨੇ, ਨਾਲ ਇਹਨਾਂ ਕੋਲ ਹੀਟਰ ਵੀ ਨੇ ਜੇ ਹੀਟਰ ਚਾਹੀਦੇ ਨੇ, ਲਗਜ਼ਰੀ ਪੋਰਟੇਬਲ ਵਾਸ਼ਰੂਮ ਹੈ ਤਾਂ ਕਿ ਬਾਹਰ ਹੀ ਵਾਸ਼ਰੂਮ ਅਗਲਾ ਯੂਜ਼ ਕਰੇ ਅਤੇ ਅਗਲੇ ਨੂੰ ਲੱਗੇ ਕਿ ਤਾਂ 5-star ਹੋਟਲ ਨਾਲੋਂ ਵੀ ਵਧੀਆ ਵਾਸ਼ਰੂਮ ਹੈ, ਅਤੇ ਇਹਨਾਂ ਕੋਲ ਟੇਬਲ ਚੇਅਰਾਂ ਸਾਰਾ ਕੁਛ ਹੈ। ਮੱਲੀ ਟੈਂਟ 6479992569 6479992569 6479992569 6479992569 6479992569 6479992569 6479992569 6479992569 6479992569 6479992569 6479992569 6479992569 6479992569 6479992569 6479992569 6479992569 6479992569 6479992569 6479992569 6479992569 6479992569 6479992569 6479992569 6479992569 6479992569 6479992569 6479992569 6479992569 6479992569 6479992569 6479992569 6479992569 6479992569 6479992569 6479992569 6479992569 6479992569 6479992569 6479992569 6479992569 6479992569 6479992569 6479992569 6479992569 6479992569 6479992569 6479992569 6479992569 6479992569 6479992569 6479992569 6479992569 6479992569 6479992569 6479992569 6479992569 6479992569 6479992569 6479992569 6479992569 6479992569 6479992569 6479992569 6479992569 6479992569 6479992569 6479992569 6479992569 6479992569 6479992569 6479992569 6479992569 6479992569 6479992569 6479992569 6479992569 6479992569 ਅੱਜ ਮੇਰੇ ਡੈਡ ਗਏ ਗਿੱਲ ਫਾਰਮ ਤੇ, ਕਹਿੰਦੇ ਨਵੀਂ ਲਾਈਨਾਂ ਲੱਗੀਆਂ ਹੋਈਆਂ, ਲਾਈਨਾਂ ਜਿੱਥੇ ਲੱਗਦੀਆਂ ਉੱਥੇ ਲੱਗਦੀਆਂ ਜਿੱਥੇ ਕੁਆਲਿਟੀ ਹੈ। ਇਹਨਾਂ ਕੋਲ ਸਾਗ, ਕੱਦੂ, ਟਮਾਟਰ, ਖੀਰਾ, ਪੇਠਾ, ਹਰੀਆਂ ਮਿਰਚਾਂ, ਮਿੱਠੇ, ਬੜੇ ਟੌਪ ਦੇ ਖਰਬੂਜੇ, ਚਿੱਬੜ ਵੀ ਨੇ। ਤੁਸੀਂ ਜਾਓ, ਫਰੈਸ਼ ਰੋਜ਼ ਸਬਜ਼ੀਆਂ ਫਰੂਟ ਪਿੱਕ ਕਰਦੇ ਨੇ, ਸਵੇਰੇ 10 ਤੋਂ ਲੈ ਕੇ ਸ਼ਾਮ ਦੇ 8 ਵਜੇ ਤੱਕ ਖੁੱਲਦੇ ਆ। ਡਿਕਸੀ ਤੇ ਕਿੰਗ ਤੇ ਆ ਗਿੱਲ ਫਾਰਮ, 14085 ਡਿਕਸੀ ਰੋਡ, 14085 ਕਹਿ ਲਓ, 14085 ਡਿਕਸੀ ਰੋਡ ਤੇ ਤੁਸੀਂ ਗੇੜਾ ਮਾਰੋ। ਗਿੱਲ ਗਿੱਲ ਗਿੱਲ ਗਿੱਲ ਫਾਰਮ ਵਾਲੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਨੇ, ਤੇ ਤੁਸੀਂ ਜਾਓਗੇ ਖੁਦ ਆਪ ਕਹੋਗੇ ਕਿ ਨਵੀਂ ਯਾਰ ਬਹਿ ਜਾ ਤੇ ਬਸ ਬੱਲੇ ਬੱਲੇ ਹੋ ਗਈ। ਗਿੱਲ ਫਾਰਮ ਤੇ ਗਏ ਤੇ ਕਿਆ ਯਾਰ ਟੌਪ ਦਾ ਸਮਾਨ ਮਿਲਿਆ। ਸੋ ਸਾਡੀ ਰੈਕਮੈਂਡੇਸ਼ਨ ਹਮੇਸ਼ਾ ਵਧੀਆ ਹੀ ਹੁੰਦੀ ਹੈ, ਕੋਸ਼ਿਸ਼ ਰਹਿੰਦੀ ਹੈ ਕਿ ਰੈਕਮੈਂਡੇਸ਼ਨ ਵਧੀਆ ਹੋਵੇ। ਸੋ ਬਾਕੀ ਕਈ ਵਾਰ ਚਲੋ ਕਈ ਚੀਜ਼ਾਂ ਜ਼ਿੰਦਗੀ 'ਚ ਕੰਟਰੋਲ ਤੋਂ ਬਾਹਰ ਵੀ ਹੋ ਜਾਂਦੀਆਂ ਨੇ, ਕਿ ਨਹੀਂ ਨਾ ਵੀ।
1: ਜੇ ਤੁਸੀਂ ਕਿਸੇ ਬਿਲਡਰ ਦੀ ਅਗਰੀਮੈਂਟ ਦੇ ਵਿੱਚ ਫਸ ਚੁੱਕੇ ਹੋ, ਤੁਸੀਂ ਘਰ ਲੈ ਲਿਆ, ਹੁਣ ਤੁਹਾਡੇ ਤੋਂ ਘਰ ਕਲੋਜ਼ ਨਹੀਂ ਹੋ ਰਿਹਾ, ਤੁਹਾਨੂੰ ਡਰ ਹੈ ਕਿ ਯਾਰ ਬਿਲਡਰ ਤਾਂ ਸਾਡੇ ਮਗਰ ਆਊਗਾ, ਸਾਨੂੰ ਡਿਪੋਜ਼ਿਟ ਤੱਕ ਨਹੀਂ ਮੋੜਨਾ, ਫਿਕਰ ਨਾ ਕਰੋ, ਕਾਲ ਕਰੋ ਤੁਸੀਂ ਜੇ ਗਿੱਲ ਹੋਰਾਂ ਨੂੰ, ਕੈਨੇਡਾ ਬਿਲਡ ਰੀਅਲ ਇਸਟੇਟ ਐਡਵਾਈਜ਼ਰ ਦੇ ਨਾਲ। ਇਹ ਤੁਹਾਨੂੰ ਗਾਈਡ ਕਰਨਗੇ, ਕੰਸਲਟ ਕਰਨਗੇ, ਟੌਪ ਦੇ ਵਕੀਲਾਂ ਨਾਲ ਕੰਮ ਕਰਦੇ ਆ ਤੇ ਤੁਹਾਨੂੰ ਬਿਲਡਰ ਦੀਆਂ ਅਗਰੀਮੈਂਟਸ ਚੋਂ ਛੁਟਕਾਰਾ ਦਿਵਾਉਂਦੇ ਨੇ। ਇਹਨਾਂ ਨੇ ਬੜੇ ਲੋਕਾਂ ਦੀ ਮਦਦ ਕੀਤੀ ਹੈ ਬਿਲਡਰਾਂ ਦੀਆਂ ਅਗਰੀਮੈਂਟਾਂ ਕੈਂਸਲ ਕਰਨ ਦੇ ਵਿੱਚ। ਡਿਪੋਜ਼ਿਟ ਵੀ ਇਹਨਾਂ ਨੇ ਬੜੇ ਲੋਕਾਂ ਦਾ ਮੰਡਵਾਇਆ, ਤੁਹਾਡਾ ਵੀ ਡਿਪੋਜ਼ਿਟ ਮੰਡਵਾ ਸਕਦੇ ਆ। ਇੱਕ ਵਾਰ ਕਾਲ ਕਰਕੇ ਆਪਣਾ ਸਿਚੁਏਸ਼ਨ ਡਿਸਕਸ ਕਰੋ, ਬਿਲਡਰ ਤੋਂ ਪ੍ਰੋਪਰਟੀ ਲੈ ਲਈ, ਹੁਣ ਕਲੋਜ਼ਿੰਗ ਨਹੀਂ ਹੋ ਰਹੀ, ਤੁਸੀਂ ਫਸ ਚੁੱਕੇ ਹੋ, ਇੱਕ ਵਾਰ ਇਹਨਾਂ ਨੂੰ ਫੋਨ ਕਰ ਲਓ, ਇਹਨਾਂ ਨੂੰ ਮਿਲਣ ਦਾ ਕੋਈ ਕੋਸਟ ਨਹੀਂ। ਨੰਬਰ ਹੈ 6477161987 6477161987। ਜੇ ਗਿੱਲ ਕੈਨੇਡਾ ਬਿਲਡ ਰੀਅਲ ਇਸਟੇਟ ਐਡਵਾਈਜ਼ਰਸ 6477161987 ਨੰਬਰ ਹੈ।
0: ਕਿਆ ਬਾਤ ਹੈ।
1: ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 416-477-2040-416-477-2040। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ PUNJABILEHRAN। ਜੇ ਤੁਸੀਂ ਸਾਡੀ ਐਪ ਡਾਊਨਲੋਡ ਕਰ ਚੁੱਕੇ ਹੋ ਤਾਂ ਉਸ ਨੂੰ ਅਪਡੇਟ ਵੀ ਜ਼ਰੂਰ ਕਰੋ।
0: ਕੀ ਬਾਤ ਹੈ, ਵੈਰੀ ਗੁੱਡ। ਓਕੇ, ਸੋ ਤੁਹਾਡੇ ਲਈ ਦੋ ਬੋਲ ਲਾ ਕੇ ਤੇ ਫਿਰ ਅੱਜ ਦੀ ਗੱਲਬਾਤ ਸ਼ੁਰੂ ਕਰਦੇ ਹਾਂ। ਤੇ ਦੋ ਬੋਲ ਕਿਹੜੇ ਲਾਉਣੇ? ਦਿਲਜੀਤ ਦੀ ਜਿਹੜੀ ਨਵੀਂ EP ਹੈ, ਮੈਨੂੰ ਯਾਰ ਗਾਣਾ ਇਹ ਬਹੁਤ ਸੋਹਣਾ ਲੱਗਿਆ। ਵਾਲੀਆਂ ਬੜਾ ਖੂਬਸੂਰਤ ਗੀਤ ਹੈ ਤੇ ਇਸ ਗਾਣੇ ਦੀ ਵਾਈਬ ਬੜੀ ਸੋਹਣੀ ਹੈ। ਜੀ ਕਰਦਾ ਇਹ ਗਾਣਾ ਸੁਣੀਏ ਤੇ ਕਿਸੇ ਬੀਚ ਤੇ ਬੈਠੇ ਹੋਈਏ, ਹੈ ਯੂਰਪ ਦੇ ਵਿੱਚ। ਸੋ ਚਲੋ ਨਵੀਂ ਸੁਪਨੇ ਲੈ ਲਓ, ਹਟ ਜਾ, ਹੁਣ ਤਾਂ ਟੋਰਾਂਟੋ ਦੇ ਮੌਸਮ ਨੂੰ ਇੰਜੋਏ ਕਰ। ਬਟ ਉਸ ਤੋਂ ਪਹਿਲਾਂ KD ਹੋਮਿਓਪੈਥੀ ਦੇ ਡਾਕਟਰ ਕੁਲਦੀਪ ਸਾਡੇ ਨਾਲ ਨੇ ਤੇ ਕੁਲਦੀਪ ਜੀ 50 ਸਾਲ ਤੋਂ ਹੋਮਿਓਪੈਥ ਦੇ ਫੀਲਡ ਦੇ ਵਿੱਚ ਕਹਿੰਦੇ ਹੁੰਦੇ ਆ ਕਿ ਕਿੰਗ ਨੇ। ਸੋ ਕੁਲਦੀਪ ਜੀ ਵੈਲਕਮ।
2: ਥੈਂਕ ਯੂ ਰਵੀ ਜੀ। ਮੈਂ ਬਸ ਦੇਖੋ ਐਕਸਪੀਰੀਅੰਸ ਤਾਂ ਅਲੱਗ ਚੀਜ਼ ਹੈ, ਲੇਕਿਨ ਮੈਂ ਬਹੁਤ ਡਿਵੋਟਿਡ ਹਾਂ ਆਪਣੇ ਕੰਮ ਪਿੱਛੇ। ਮੈਂ ਜੋ ਵੀ ਲਿਸਨ ਸੁਣ ਰਿਹਾ, ਕਿਸੇ ਨੂੰ ਵੀ ਕੋਈ ਪਰੇਸ਼ਾਨੀ ਹੈਗੀ ਹੈ, ਕਿਸੇ ਤਰ੍ਹਾਂ ਦੀ ਪਰੇਸ਼ਾਨੀ ਹੈ, ਤੁਸੀਂ ਪਰੇਸ਼ਾਨ ਹੋ ਚੁੱਕੇ ਹੋ, ਮੇਰਾ ਨੰਬਰ ਜ਼ਰੂਰ ਯਾਦ ਰੱਖੋ, ਮੈਂ ਜ਼ਰੂਰ ਤੁਹਾਡੀ ਹੈਲਪ ਕਰੂੰਗਾ। ਠੀਕ ਹੈ, ਕੋਈ ਚਾਹੇ ਨਵੀਂ ਬਿਮਾਰੀ ਹੈ ਚਾਹੇ ਪੁਰਾਣੀ ਬਿਮਾਰੀ ਹੈ, ਮੇਰੇ ਕੋਲ ਲੋਕ ਨਾ ਇੱਕ ਦੂਸਰੇ ਨੂੰ ਦੱਸਦੇ ਨੇ ਕਿ ਉੱਥੇ ਜਾਓ ਜ਼ਰੂਰ ਠੀਕ ਹੋਊਗਾ ਮੈਂ, ਕਿਉਂਕਿ ਦੇਖੋ ਹੋਮਿਓਪੈਥੀ ਸਭ ਤੋਂ ਬੜੀ ਚੀਜ਼ ਹੈ, ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈਗਾ। ਤੁਹਾਨੂੰ ਪੇਟ ਦੀ ਬਿਮਾਰੀ ਹੈ, ਥਾਇਰਾਇਡ ਹੈ, ਕੋਲੈਸਟ੍ਰੋਲ ਹੈ, ਡਾਇਬਟੀਜ਼ ਹੈ, ਰਾਈਟ ਟਾਈਮ ਦੇਖੋ ਜਿਵੇਂ ਪ੍ਰੀ ਡਾਇਬਟਿਕ ਡਾਕਟਰ ਕਹਿੰਦੇ ਨੇ ਦੈਟ ਇਜ਼ ਰਾਈਟ ਟਾਈਮ, ਕੋਲੈਸਟ੍ਰੋਲ ਹੋ ਗਿਆ ਉਹ ਸਟਾਰਟ ਹੋ ਰਿਹਾ ਦੈਟ ਇਜ਼ ਰਾਈਟ ਟਾਈਮ, ਐਗਜ਼ਮਾ ਐਲਰਜੀ ਕਿਸੇ ਤਰ੍ਹਾਂ ਦੀ ਡਿਪਰੈਸ਼ਨ ਹੋ ਗਿਆ ਤੁਹਾਨੂੰ, ਐਗਜ਼ਮਾ ਹੋ ਗਿਆ, ਸਰਾਈਸਿਸ, ਤੁਹਾਨੂੰ ਫਲਵੈਰੀਸ, ਬੱਚਿਆਂ ਦਾ ਆਟਿਜ਼ਮ, ਪੂਰੀ ਦੁਨੀਆਂ 'ਚ ਮੇਰੇ ਕੋਲ ਬੱਚੇ ਨੇ ਨਵੀਂ ਜੀ ਬਹੁਤ ਬਹੁਤ ਬੱਚੇ ਠੀਕ ਹੋ ਚੁੱਕੇ ਨੇ, ਜਿਹੜੇ ਜ਼ਿਆਦਾ ਪ੍ਰੋਬਲਮ ਦੋ ਤਿੰਨ ਸਾਲ ਹੋ ਗਏ, ਲੇਕਿਨ ਇੰਪਰੂਵਮੈਂਟ ਹੈਗਾ ਹਰ ਬੱਚੇ 'ਚ। ਮੈਂ ਥੋੜ੍ਹਾ ਜਿਹਾ ਅੱਜ ਨਾ ਪਾਇਲਸ ਬਾਰੇ ਜਾਣਕਾਰੀ ਦੇਵਾਂਗਾ। ਪਾਇਲਸ ਇਹ ਨਾ ਬਹੁਤ ਲੋਕ ਪਰੇਸ਼ਾਨ ਰਹਿੰਦੇ ਨੇ, ਕਈ ਵਾਰੀ ਆਪਰੇਸ਼ਨ ਕਰਾ ਕੇ ਵੀ ਮੇਰੇ ਕੋਲ ਆਉਂਦੇ ਨੇ। ਇਹਦੇ ਦੋ ਤਰ੍ਹਾਂ ਦੀ ਹੁੰਦੀ ਹੈ, ਇੱਕ ਇੰਟਰਨਲ ਔਰ ਐਕਸਟਰਨਲ। ਇੰਟਰਨਲ ਜੇ ਤੁਸੀਂ ਪਹਿਲਾਂ ਕੇਅਰ ਨਹੀਂ ਕਰਦੇ, ਪਹਿਲਾਂ ਤਾਂ ਇੰਟਰਨਲ ਹੋਏਗੀ, ਤਾਂ ਇਹਦੇ ਨਾਲ ਦੋ ਚੀਜ਼ਾਂ ਨਾਲ ਹੁੰਦੀ ਹੈ, ਮੋਸਟਲੀ ਕੋਨਸਟੀਪੇਸ਼ਨ ਕਰਕੇ ਹੁੰਦੀ ਹੈ, ਜਾਂ ਫਿਰ ਤੁਸੀਂ ਬਾਰ ਬਾਰ ਟੋਇਲਟ ਜਾਂਦੇ ਪ੍ਰੈਸ਼ਰ ਪੈਂਦਾ ਜੀ, ਤੋ ਇਹਦੇ 'ਚ ਤੁਹਾਨੂੰ ਬਲੀਡਿੰਗ ਹੋਏਗੀ, ਪੇਨ ਹੁੰਦਾ ਹੈ, ਖੂਨ ਹੋਏਗਾ, ਤੁਹਾਡੇ ਬੱਚੇ ਜ਼ਿਆਦਾ ਪ੍ਰੋਬਲਮ ਹੋ ਜਾਂਦੀ ਹੈ, ਫਿਰ ਬਾਹਰ ਐਕਸਟਰਨਲ ਬਣ ਜਾਂਦੀ ਹੈ, ਜਿਵੇਂ ਅੰਗੂਰ ਦੇ ਦਾਣੇ ਨੇ ਉਹਦੇ ਬਾਹਰ ਬਣ ਜਾਂਦੇ ਨੇ। ਲੋਕ ਆਪਰੇਸ਼ਨ ਕਰਾ ਕੇ ਵੀ ਮੇਰੇ ਕੋਲ ਆਉਂਦੇ ਨੇ ਹਰ, ਲੇਕਿਨ ਇਹਨੂੰ ਹੈਮੋਰਾਇਡ ਵੀ ਕਹਿੰਦੇ ਹੈ, ਪਾਇਲਸ ਵੀ ਕਹਿੰਦੇ ਹੈ, ਬਵਾਸੀਰ ਵੀ ਕਹਿੰਦੇ ਹੈ, ਠੀਕ ਹੋ ਜਾਂਦੀ ਹੈ। 6478-0055-6478-0055 ਕਦੇ ਵੀ ਕਾਲ ਕਰਕੇ ਆ ਸਕਦੇ ਹੋ। ਮੇਰੀ ਕਲੀਨਿਕ 20 ਮੈਰੀ ਟਾਈਮ ਟੂਰੇ ਬਿਲੇਵਾਰਡ, ਯੂਨਿਟ ਨੰਬਰ 2, ਹੋਮ ਡਿਪੂ ਵਾਲਾ ਪਲਾਜ਼ਾ। 6478-0055-6478-0055 ਕਦੇ ਵੀ ਕਾਲ ਕਰਕੇ ਆ ਸਕਦੇ ਹੋ। ਕੋਸ਼ਿਸ਼ ਕਰਦਾ ਹੁਣ ਮੈਂ ਕਿ ਜ਼ਰੂਰ ਠੀਕ ਹੋਵੇ, ਜੇ ਤੁਹਾਨੂੰ ਕੋਈ ਡਿਸਕਸ ਕਰਨਾ ਮੇਰੇ ਨਾਲ ਆ ਕੇ ਡਿਸਕਸ ਕਰ ਸਕਦੇ।
0: ਕੀ ਬਾਤ, ਥੈਂਕ ਯੂ ਵੈਰੀ ਮਚ। ਥੈਂਕ ਯੂ ਸਰ, ਬਹੁਤ ਸ਼ੁਕਰੀਆ। ਡਾਕਟਰ ਕੁਲਦੀਪ 6478-0055-6478-1800-0055 ਡਾਕਟਰ ਕੁਲਦੀਪ, ਬਹੁਤ ਸ਼ੁਕਰੀਆ ਸਰ। 1981 ਹਾਂਜੀ
3: ਹਾਂਜੀ ਵੀਰੇ, ਕੀ ਹਾਲ ਚਾਲ ਆ?
0: ਵਧੀਆ ਵੀਰੇ, ਕਿੱਦਾਂ?
3: ਬਸ ਵਧੀਆ। ਮੈਂ ਕਿਹਾ ਜੋ 2-3 ਪੈਕ ਲਾ ਕੇ ਪਹਾਈ ਹੁੰਦੇ ਨਾ, ਫਿਰ ਆਪ ਮਾਇੰਡ ਨੂੰ ਕਹੋ ਮੈਂ ਬਈ ਸਪੇਨ 'ਚ ਬੈਠਾ ਕਿਸੇ ਬੀਚ ਤੇ ਬੈਠਾ ਤੇ ਮੈਂ ਫਨ ਕਰ ਰਿਹਾ, ਥੋੜਾ ਮਾਇੰਡ ਉੱਥੇ ਰਿਐਕਟ ਕਰਨ ਲੱਗ ਗਿਆ ਨਾ।
0: 2-3 ਪੈਕ ਲਾ ਕੇ
3: ਹਾਂ, ਜਿੰਨੇ ਵੀ ਲਿਖ ਤੁਹਾਡੀ ਕਪੈਸਿਟੀ ਆ, ਤੁਸੀਂ ਹੁਣ ਲਾਉਣੇ ਹੀ ਤਾਂ 90-90 ml ਦੇ, ਫਿਰ ਤਾਂ 3 ਪੈਕ ਹੀ ਬਹੁਤ ਆ
0: ਆਪਣੇ ਬੰਦਿਆਂ ਨੂੰ, ਤਾਂ 3 ਨਾਲ ਕੁਛ ਨਹੀਂ ਹੁੰਦਾ ਯਾਰ। ਤਿੰਨ ਡਬਲ ਤਾਂ ਆਮ ਬੰਦਾ ਲਾ ਲੈਂਦਾ ਕਿਸੇ ਪਾਰਟੀ ਪੁਰਟੀ ਤੇ, ਨਹੀਂ
3: ਫਿਰ ਤਾਂ ਤੁਸੀਂ ਸਪੇਨ ਛੱਡੋ, ਫਿਰ ਤਾਂ ਬੰਦਾ ਚੰਦ ਦੇ ਪਹੁੰਚ ਜਾਂਦਾ।
1: ਇਲਾਨ ਮਸਕ ਦੀ ਰੋਕਟ ਸ਼ਿਪ ਦੀ ਵੀ ਲੋੜ ਨਹੀਂ, ਬੰਦਾ ਉਹੀ ਸਪੇਸ ਆਪਣਾ ਚੰਦ ਤੇ ਪਹੁੰਚ ਜੂਗਾ।
3: ਫਿਰ ਬੰਦਾ ਉਹ ਜਾਂਦੇ ਤਾਰੇ, ਉਹ ਤਾਰੇ ਫੜਨੇ ਆ ਮੈਂ ਉੱਡ ਕੇ।
1: ਕੀ ਬਾਤ ਹੈ, ਚਲੋ ਠੀਕ ਹੈ, ਥੈਂਕ ਯੂ।
3: ਮੈਂ ਵੀ ਇੱਕ ਸੌਂਗ ਲਾਉਣਾ ਸੀ।
1: ਹਾਂਜੀ, ਪੱਗ ਬੰਨੀ ਸੀ ਤੇ ਇੰਨਾ ਸੋਹਣਾ ਗਾਣਾ ਮੈਂ ਕੱਲ ਪਰਸੋਂ ਕਿਸੇ ਵੀਰ ਨੇ ਲਵਾਇਆ ਸੀਗਾ ਤੇ ਉਹ ਵੀ ਸੁਣਿਓ। ਸਰੂਰ ਇੰਨਾ ਹੋਊਗਾ ਬੰਦੇ ਨੂੰ ਲੱਗੂ ਮੈਂ ਚੰਦ ਤੇ ਪਹੁੰਚ ਗਿਆ। ਪਰ ਯਾਰ ਤਿੰਨ ਕੁ ਪੈਗ ਤਾਂ ਮਤਲਬ ਆਮ ਹੀ ਹੈ, ਹੁਣ ਇੱਕ ਡਬਲ ਸ਼ੋਟ ਹੈ ਜਾਂ ਤਾਂ ਪਤਾ ਨੀ ਯਾਰ, ਮੈਨੂੰ ਤੁਸੀਂ ਕਲੀਅਰ ਕਰਿਓ। ਡਬਲ ਹੁੰਦਾ 60 ਦਾ, ਸੋ ਇਹ ਡਬਲ ਤੋਂ ਵੀ ਉੱਤੇ ਹੋ ਗਏ 90। ਠੀਕ ਹੈ, ਮੈਂ ਤਾਂ ਫਿਰ ਯਾਰ ਆਪਣੇ ਕਹਿੰਦੇ ਹੁੰਦੇ ਕਿ ਕੁਆਡਰੂਪਲ ਸ਼ਾਟ ਦੀ ਗੱਲ ਕਰ ਦਿੱਤੀ। ਠੀਕ ਹੈ ਠੀਕ ਹੈ, ਆਈ ਥਿੰਕ ਇਹਨਾਂ ਦੀ ਗੱਲ ਠੀਕ ਹੈ। ਸਨੀ ਬਾਈ ਜੀ ਤੁਸੀਂ ਠੀਕ ਸੀਗੇ, 90, ਹਾਂ 3 90 ਵਾਲੇ ਠੀਕ ਹੈ, ਵਾਹਵਾ ਹੁੰਦੇ ਆ। ਤੇ ਪਟਿਆਲਾ ਪੈਗ ਕਹਿੰਦੇ ਆ ਹੁੰਦਾ 120 ml ਦਾ, ਸੋ 3 ਪਟਿਆਲਾ ਪੈਗ, ਉਹ ਤਾਂ ਜ਼ਿਆਦਾ ਹੋ ਜਾਣਾ ਕੰਮ। ਚਲੋ ਹੁਣ ਸਾਡੇ ਵੀਰ ਹੀ ਦੱਸ ਦੇ ਵੀ ਕਿੰਨੇ ਕੁ ਪੈਗਾਂ ਨਾਲ ਬੰਦੇ ਨੂੰ ਵਧੀਆ ਠੀਕ ਠੀਕ ਸਰੂਰ ਜਿਹਾ ਹੋ ਜਾਂਦਾ। ਸੋ ਸਟੂਡੀਓ ਦਾ ਨੰਬਰ ਹੈ 9056733337, 9056733337, 9056733337 ਆਪਣਾ ਇੱਕੋ ਇੱਕ ਫੋਨ ਨੰਬਰ ਹੈ। ਸੋ ਇੱਕ ਤੁਸੀਂ ਮੈਸੇਜ ਯਾਦ ਰੱਖਣਾ ਜ਼ਰੂਰ, ਇੰਡੀਅਨ ਫਰੂਟ ਲੈਣ ਦਾ। ਇੰਡੀਅਨ ਫਰੂਟ ਲੈਣ ਗਰੋਸਰੀ ਸਟੋਰ ਵਾਲੇ ਯਾਰ ਮੈਂ ਕਹਿੰਦਾ ਕਮਾਲ ਹੀ ਕਰਦੇ ਆ। ਮੈਨੂੰ ਨਵੀਂ ਸੇਲ ਭੇਜੀ ਆ ਭਾਜੀ ਹੁਣਾਂ ਨੇ, ਇਹ ਸੇਲ ਹੈ ਜਿਹੜੀ ਹੁਣ ਤੋਂ ਲੈ ਕੇ 20 ਤਰੀਕ ਤੱਕ ਚੱਲਣੀ ਆ, ਸਿਰਫ 25 ਸੈਂਡਲਵੁੱਡ ਵਾਲੀ ਲੋਕੇਸ਼ਨ ਤੇ, ਸੈਂਡਲਵੁੱਡ ਹਰਨਟੇਰੀਓ ਲੋਕੇਸ਼ਨ। ਤੁਸੀਂ ਜਾਓ ਇੰਡੀਅਨ ਫਰੂਟ ਲੈਂਡ, ਸ਼ੇਅਰ ਦੇਸੀ ਸਟਾਈਲ ਆਟਾ, 10 ਪਾਊਂਡ ਦਾ ਬੈਗ, $6.99। ਸਵਰਨਾ ਚੱਕੀ ਦਾ ਆਟਾ, 20 ਪਾਊਂਡ ਦਾ ਬੈਗ, $10.99। ਇੰਡੀਆ ਗੇਟ ਫੀਸਟ ਰੋਜ਼ਾਨਾ ਰਾਈਸ, 10 ਪਾਊਂਡ ਦਾ ਬੈਗ, $8.99। ਤੇ ਇੰਡੀਅਨ ਡੈਲੀ ਬਾਈਟਸ ਦਾ ਸਰੋਂ ਦਾ ਤੇਲ 5 ਲੀਟਰ 19.99 ਦਾ, ਬਰਾੜ ਦਾ ਦੇਸੀ ਘਿਓ 1.8 kg 22.99 ਨੂੰ, ਦੀਪ ਸੋਨਾ ਮਸੂਰੀ ਰਾਈਸ 20 ਪਾਊਂਡ 9.99, ਤੇ 25 ਸੈਂਡਲਵੁੱਡ ਪਾਰਕਵੇ, ਸੈਂਡਲਵੁੱਡ ਹਰਨਟੇਰੀਓ ਵਾਲੀ ਇਹਨਾਂ ਦੀ ਲੋਕੇਸ਼ਨ ਹੈ। ਤੁਸੀਂ ਉੱਥੇ ਜਾਓ ਤੇ ਸਿਰਫ ਉਸ ਹੀ ਲੋਕੇਸ਼ਨ ਤੇ ਇਹ ਡੀਲਸ ਵੈਲਿਡ ਨੇ। ਸਵਰਨਾ ਸੂਜੀ 4 ਪਾਊਂਡ 3.99, ਟਾਟਾ ਟੀ ਪ੍ਰੀਮੀਅਮ 1 kg 9.99, ਤੇ ਬਾਕੀ ਇਹਨਾਂ ਦਾ ਰੈਸਟੋਰੈਂਟ ਵੀ ਹੈ। ਤੇ ਰੈਸਟੋਰੈਂਟ ਵਾਲੀ ਸਾਈਡ ਤੇ ਜਾਓਗੇ ਚੰਨਾ ਭਟੂਰਾ 3.99, ਚਿਕਨ ਬਰਿਆਨੀ 6.99, ਆਲੂ ਮੂਲੀ ਵਾਲੇ ਪਰੌਂਠੇ 2.99 ਈਚ, ਇੰਡੀਅਨ ਫਰੂਟਲੈਂਡ ਐਂਡ ਤੰਦੂਰੀ ਗ੍ਰਿਲ, 25 ਸੈਂਡਲਵੁੱਡ ਪਾਰਕਵੇ, ਸੈਂਡਲਵੁੱਡ ਐਂਡ ਹਰਨ ਟੇਰੀਓ। ਸੋ ਵੀਰ ਉਹਨਾਂ ਦੀ ਰਿਕੁਐਸਟ ਲਾ ਦਿੰਦੇ ਹਾਂ, ਮੈਂ ਫਿਰ ਜਿਹੜਾ ਗੀਤ ਕੱਢਿਆ ਸੀਗਾ ਉਹ ਮੈਂ ਤੁਹਾਨੂੰ ਬਾਅਦ ਚੋਂ ਸੁਣਾ ਦਿੰਦਾ, ਚੜ੍ਹਦੀ ਕਲਾ।

0: ਬਾਤ ਹੈ, ਬੜਾ ਕਹਿੰਦੇ ਕਿ ਖੜਕਾ ਕੇ ਗਾਇਆ ਮੁੰਡੇ ਨੇ, ਆਵਾਜ਼ ਬੜੀ ਵਧੀਆ। ਜਸ ਰੈਕਰਡਸ, ਜਸ ਰੈਕਰਡਸ ਯਾਰ, ਜਿਨ੍ਹਾਂ ਨਾਲ ਗੁਰਨਾਮ ਭੁੱਲਰ ਦੀ ਵੀ ਸ਼ੁਰੂਆਤ ਹੋਈ, ਤੇ ਬਹੁਤ ਹੀ ਪਿਆਰਾ ਆਪਣਾ ਵੀਰ ਰਾਜਵੀਰ ਜਵੰਦਾ, ਉਸਦੀ ਵੀ ਆਈ ਥਿੰਕ ਸ਼ੁਰੂਆਤ ਜਸ ਰੈਕਰਡਸ ਨਾਲ ਹੋਈ, ਤੇ ਏਕਮ ਵੀ ਮੁੰਡਾ ਯਾਰ ਬੜਾ ਸੋਹਣਾ ਗਾਉਂਦਾ, ਕਿਆ ਬਾਤ ਹੈ, ਵੈਰੀ ਗੁੱਡ ਜੀ। ਚੱਕਦੇ ਫੱਟੇ ਪ੍ਰੋਗਰਾਮ ਪੰਜਾਬੀ ਨਾਲ ਤੁਸੀਂ ਸੁਣ ਰਹੇ ਹੋ, ਨੰਬਰ ਹੈ ਆਪਣਾ 9056733 3793 6073। ਓਕੇ, ਇੱਕ ਨਾ ਮੇਰਾ ਮਿੱਤਰ ਅੱਜ ਕਿਸੇ ਰੈਸਟੋਰੈਂਟ ਤੇ ਗਿਆ, ਚਲੋ ਨਾ ਤਾਂ ਆਪਾਂ ਕੀ ਲੈਣਾ, ਫਾਸਟ ਫੂਡ ਰੈਸਟੋਰੈਂਟ ਸੀ। ਕਹਿੰਦਾ ਨਵੀਂ ਮੈਂ ਉੱਥੇ ਗਿਆ ਤੇ ਜਿਹੜੀ ਕੁੜੀ ਮੈਨੂੰ ਸਰਵ ਕਰ ਰਹੀ ਉਹਨੇ ਕੰਨ 'ਚ ਏਅਰਪੋਡ ਲਾਇਆ ਹੋਇਆ, ਤੇ ਕਹਿੰਦਾ ਯਾਰ ਮੈਨੂੰ ਗੱਲ ਬੜੀ ਅਜੀਬ ਜਿਹੀ ਲੱਗੀ, ਵੀ ਚਲੋ ਠੀਕ ਹੈ ਮੰਨ ਲਿਆ ਕਿ ਮੈਨੂੰ ਮੇ ਬੀ ਉਹਨੇ ਵੈਸੇ ਲਾਇਆ ਹੋਇਆ, ਪਿੱਛੇ ਜਦੋਂ ਖੜੀ ਹੋਊਗੀ ਕੁਛ ਸੁਣ ਰਹੀ ਹੋਊਗੀ ਕਿਸੇ ਨਾਲ ਕਾਲ 'ਤੇ ਹੋਊਗੀ, ਉਵੇਂ ਏਅਰਪੋਡ ਲਾ ਕੇ ਆ ਗਈ। ਕਹਿੰਦਾ ਪਰ ਨਾ ਵੀ ਮੈਨੂੰ ਗੱਲ ਥੋੜ੍ਹੀ ਜਿਹੀ ਲੱਗੀ ਅਜੀਬ ਜੀ ਯਾਰ, ਵੀ ਤੁਸੀਂ ਕੰਮ 'ਤੇ ਹੋ, ਐਟਲੀਸਟ ਕਸਟਮਰ ਨੂੰ ਸਰਵ ਕਰ ਰਹੇ ਹੋ, ਤਾਂ ਆਪਣਾ ਤੁਸੀਂ ਕਮ ਸੇ ਕਮ ਮੇਕ ਸ਼ੋਰ ਕਰੋ ਕਿ ਕੋਈ ਇੱਦਾਂ ਦੀ ਡਿਸਟਰੈਕਸ਼ਨ ਨਾ ਹੋਵੇ, ਜਸਟ ਕੰਪਨੀ ਦੀ ਰੈਪੂਟੇਸ਼ਨ ਨੂੰ ਲੈ ਕੇ ਚੀਜ਼ ਚੰਗੀ ਨਹੀਂ ਲੱਗਦੀ। ਹੁਣ ਕਿਸੇ ਵੀ ਤੁਸੀਂ ਸਪੋਜ਼ ਕਰੋ ਰੈਸਟੋਰੈਂਟ 'ਤੇ ਜਾਂਦੇ ਹੋ ਅਤੇ ਅਗਲੇ ਨੇ ਕੰਨਾਂ ਵਿੱਚ ਹੈੱਡਫੋਨ ਲਾਏ ਆ, ਤੁਹਾਨੂੰ ਕਿੱਦਾਂ ਲੱਗੇਗਾ? ਸੋ ਮੈਂ ਥੋੜ੍ਹਾ ਜਿਹਾ ਤੁਹਾਨੂੰ ਪੁੱਛਣਾ ਚਾਹੁੰਦਾ, ਡੂ ਯੂ ਥਿੰਕ ਵੀ ਇਹ ਕੋਈ ਅਨਪ੍ਰੋਫੈਸ਼ਨਲ ਚੀਜ਼ ਹੈ, ਵੀ ਐਜ਼ ਲੌਂਗ ਐਜ਼ ਉਹ ਆਪਣਾ ਕੰਮ ਕਰ ਰਹੀ ਹੈ, ਤੇਰਾ ਔਰਡਰ ਠੀਕ ਦੇ ਦਿੱਤਾ, ਵੀ ਤੈਨੂੰ ਕੀ ਹੈ ਏਅਰਪੋਰਟ ਲਾਇਆ ਜਾਂ ਨਹੀਂ ਲਾਇਆ? ਮੇ ਬੀ ਅਗਲੀ ਗਾਣੇ ਸੁਣ ਰਹੀ ਹੈ, ਮੇ ਬੀ ਕੋਈ ਯੂ ਨੋ ਪੰਜਾਬੀ ਦਾ ਨਾ ਸੁਣ ਰਹੀ ਹੈ ਏਅਰਪੋਰਟ ਦੇ ਉੱਤੇ, ਫਿਰ ਕੀ ਹੋ ਗਿਆ? ਸੋ ਨੰਬਰ ਹੈ ਆਪਣਾ 9056733337, ਅਤੇ ਥੋੜ੍ਹੀ ਜਿਹੀ ਆਪਾਂ ਇੱਦਾਂ ਦੀਆਂ ਜਿਹੜੀਆਂ ਗੱਲਾਂ ਨੇ ਇਹਦੇ ਬਾਰੇ ਅੱਜ ਡਿਸਕਸ਼ਨ ਕਰਾਂਗੇ। ਵੀ ਕੋਈ ਵੀ ਰੀਟੇਲ 'ਚ ਕੰਮ ਕਰਦਾ, ਕੋਈ ਗਰੋਸਰੀ ਸਟੋਰ 'ਚ ਕੈਸ਼ੀਅਰ ਹੈ, ਕੋਈ ਰੈਸਟੋਰੈਂਟ ਦੇ ਵਿੱਚ ਇੰਪਲੋਈ ਹੈ, ਹੁਣ ਹੈੱਡਫੋਨ ਤਾਂ ਇੱਕ ਐਗਜ਼ਾਮਪਲ, ਐਗਜ਼ਾਮਪਲ ਹੋਰ ਵੀ ਹੋ ਸਕਦੇ ਆ, ਬਟ ਤੁਹਾਨੂੰ ਇਹ ਸੁਣ ਕੇ ਕਿੱਦਾਂ ਲੱਗਿਆ ਵੀ ਤੁਸੀਂ ਕਿਸੇ ਰੈਸਟੋਰੈਂਟ 'ਤੇ ਗਏ ਹੋ ਤੇ ਉੱਥੇ ਜੋ ਲੜਕੀ ਕੰਮ ਕਰ ਰਹੀ ਆ ਉਹਦੇ ਕੰਨ ਦੇ ਵਿੱਚ ਏਅਰਪੋਡ ਹੈੱਡਫੋਨ ਲੱਗੇ ਹੋਏ ਨੇ, ਤੁਹਾਨੂੰ ਹੋਊਗਾ ਕਿ ਯਾਰ ਕੰਮ ਵੀ ਤੂੰ ਆਪਦਾ ਏਅਰਪੋਡ ਤਾਂ ਕੱਢ ਲਾ, ਚੰਗੀ ਤਰ੍ਹਾਂ ਮੇਰੀ ਗੱਲ ਤਾਂ ਸੁਣ ਲੈ, ਹੁਣ ਮੈਂ ਔਰਡਰ ਕਰੂੰਗਾ ਚਿਕਨ ਬਰਗਰ, ਤੂੰ ਚੱਕ ਕੇ ਮੈਨੂੰ ਬੀਫ ਤਾਂ ਦੇ ਤਾ, ਫਿਰ ਕੀ ਬਣੂਗਾ? ਸੋ ਇਹਦੇ ਬਾਰੇ ਇਹ ਗੱਲਬਾਤ ਹੁੰਦੀ ਹੈ ਆਪਣੀ ਅੱਜ ਐਟ 9056733337। ਜੀ ਟੀ ਏ ਕ੍ਰੈਡਿਟ ਨੂੰ ਯਾਦ ਰੱਖੋ ਸਾਰੇ, ਕਰਜ਼ਾ ਸਿਰ ਚੜ ਗਿਆ ਜ਼ਿਆਦਾ, ਪਿਛਲੇ 25 ਸਾਲਾਂ ਤੋਂ ਕਰਜ਼ਾ ਤੁਹਾਡਾ ਮਾਫ ਕਰਵਾ ਰਹੇ ਨੇ। 4166501100 4166501100 ਜੀ ਟੀ ਏ ਕ੍ਰੈਡਿਟ 0230। ਹਾਂਜੀ
1: ਹਾਂਜੀ, ਨਵੀਂ ਭਾਈ ਕਿੱਦਾਂ ਹਾਲ ਚਾਲ?
0: ਵਧੀਆ ਜੀ, ਕੀ ਬਣਦਾ?
1: ਬਸ ਜੀ ਕੰਮ ਤੋਂ ਘਰ ਚੱਲ ਰਹੇ ਹਾਂ।
0: ਕਿਆ ਬਾਤ ਹੈ, ਵੈਰੀ ਗੁੱਡ
1: ਜੀ। ਭਾਈ ਮੈਂ ਨਾ ਇਹ ਮੇਰੀ ਪਰਸਨਲ ਓਪੀਨੀਅਨ ਆ, ਇਹ ਆਪਣੇ ਹੀ ਬੰਦੇ ਜ਼ਿਆਦਾ ਇਸ ਚੀਜ਼ ਨੂੰ ਲੈ ਕੇ ਨਾ ਉਹ ਕਰਦਾ ਕਿ ਉਹਨੇ ਹੈੱਡਫੋਨ ਲਾਇਆ ਸੀਗਾ, ਉਹਨੇ ਆ ਕੀਤਾ ਸੀਗਾ। ਤੁਸੀਂ ਗੋਰਿਆਂ ਦੇ ਰੈਸਟੋਰੈਂਟ ਜਾਓ ਜਿੱਥੇ ਗੋਰੇ ਹੁੰਦੇ ਆ, ਆਈਦਰ ਯੂ ਗੋ ਟੂ ਵਿੰਗਸ ਪਲੇਸ ਜਾਂ ਕਿਤੇ ਵੀ ਜਾਓ, ਤੁਸੀਂ US ਵੀ ਜਿਹੜੇ ਰੈਸਟੋਰੈਂਟ ਜਾਂਦੇ ਆ ਉੱਥੇ ਤਾਂ ਨਾਰਮਲ ਆਮ ਜਿਹੜੇ ਸਰਵਰਸ ਵੀ ਹੁੰਦੇ ਨੇ ਏਅਰਪੋਰਟਸ ਲਾਏ ਹੁੰਦੇ ਆ,
0: ਏਅਰਪੋਰਟ ਲਾਏ ਹੁਣ
1: ਹੁੰਦਾ ਕਈ ਜਗ੍ਹਾ ਹੁੰਦਾ, ਜਿਹੜਾ ਤੁਸੀਂ ਆਪਣਾ ਵਿੰਗ ਸਪੋਟਸ ਹੋ ਗਏ ਨਾ, US ਦੇ ਬਹੁਤ ਜਿੱਦਾਂ ਰੈਸਟੋਰੈਂਟ ਹੈਗੇ ਆ
0: ਜੀ
1: ਜਿਹੜੇ ਕਿ ਆਪਣਾ ਲਾ ਕੇ ਰੱਖਦੇ ਆ, ਪਰ ਜੇ ਤੁਹਾਡੀ ਸਰਵਿਸ ਸਹੀ ਆ ਗੋਰਿਆਂ ਨੂੰ ਵੀ ਕੋਈ ਇਫੈਕਟ ਨਹੀਂ ਆ। ਹਾਂ ਜੇ ਤੁਹਾਨੂੰ ਡਿਸਟ੍ਰੈਕਸ਼ਨ ਹੋ ਰਿਹਾ, ਤੁਹਾਡੇ ਆਰਡਰ ਨਹੀਂ ਸਹੀ ਲੈ ਰਿਹਾ, ਕੁਛ ਕਰ ਰਿਹਾ, ਉਹ ਇਸ਼ੂ ਹੈਗਾ ਆ, ਪਰ ਆਪਣੇ ਬੰਦੇ ਕੋਲ ਜ਼ਿਆਦਾ ਹੀ ਕਰ ਦਿੰਦੇ ਕਿ ਬਈ ਹਾਂ ਇਹ ਹੋਣਾ ਚਾਹੀਦਾ, ਬਈ ਤੁਸੀਂ ਇੰਡੀਆ ਤੋਂ ਆਏ ਆ, ਤੁਸੀਂ ਇੰਡੀਆ ਵੀ ਦੇਖਦੇ ਕਿੱਦਾਂ ਦੀ ਸਰਵਿਸ, ਉੱਥੋਂ ਲੱਖ ਦਰਜਨ ਵਧੀਆ ਸਰਵਿਸ ਇੱਥੇ ਆ, ਫਿਰ ਵੀ ਤੁਸੀਂ ਉਹਦੇ ਚ ਨੁਕਸ ਕੱਢਣਾ ਤੇ ਆਈ ਡੋਂਟ ਥਿੰਕ ਦੈਟਸ ਰਾਈਟ।
0: ਠੀਕ ਹੈ ਸਰ, ਨੁਕਸ ਕੱਢਦੇ ਆ ਸਿਰਫ ਆਪਣੇ ਬੰਦੇ, ਗੋਰੇ ਗੋਰੇ ਕੇਅਰ ਨਹੀਂ ਕਰਦੇ ਤੁਸੀਂ ਕਹਿੰਦੇ ਹੋ? ਏਅਰਪੋਰਟ ਲਾਇਆ, ਤੁਹਾਨੂੰ ਲੱਗਦਾ ਨੀ ਕਿ ਗੋਰਾ ਕੰਪਲੇਨ ਕਰੂਗਾ? ਮੈਨੂੰ ਤਾਂ ਲਾਜ਼ਮੀ ਲੱਗਦਾ 100% ਕਿ ਉਹ ਕਹੂਗਾ ਕਿ ਰੇ ਕੀ ਕਰ ਰਹੀ ਹੈ। 6616 ਹੈਲੋ, ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ? ਬਹੁਤ ਵਧੀਆ ਸਰ।
1: ਓਕੇ ਭਾਜੀ, ਐਜ਼ ਅ ਬਿਜ਼ਨਸ ਓਨਰ ਭਾਜੀ, ਉਹ ਮੈਂ ਉਸ ਪਰਸਪੈਕਟਿਵ ਤੋਂ ਦੇਖ ਰਿਹਾ ਜੀ, ਹੁਣ ਲੈਟਸ ਸੇ ਕਿ ਮੇਰੇ ਕਿਸੇ ਸਰਵਰ ਨੇ ਹੈੱਡਫੋਨ ਲਾ ਕੇ ਕੋਈ ਆਰਡਰ ਲੈ ਰਿਹਾ, ਰਾਈਟ? ਜੀ ਕੋਈ ਗਲਤ ਆਰਡਰ ਹੋ ਗਿਆ ਜਿਵੇਂ ਤੁਸੀਂ ਕਿਹਾ ਕਿ ਚਿਕਨ ਦੀ ਜਗ੍ਹਾ ਤੇ ਵੈਜੀ ਬਰਗਰ ਦਿੱਤਾ ਜਾਂ ਵੈਜੀ ਦੀ ਜਗ੍ਹਾ ਚਿਕਨ ਦਾ ਕੁਛ ਵੀ ਰਾਈਟ ਹੁਣ ਐਜ਼ ਅ ਸਰਵਰ ਤੁਸੀਂ ਉੱਥੇ ਸੌਰੀ ਫੀਲ ਕਰਤੀ ਦੈਟਸ ਫਾਈਨ ਰਾਈਟ ਬਟ ਐਜ਼ ਅ ਬਿਜ਼ਨਸ ਓਨਰ ਮੇਰਾ ਲਾਸ ਉਹਦੇ ਵਿੱਚ ਸੋ ਮਤਲਬ ਮੈਂ ਵੀ ਰੈਸਟੋਰੈਂਟ ਓਨਰ ਹਾਂ ਜੀ ਮੈਂ ਕਦੀ ਕਿਸੇ ਨੂੰ ਅਲਾਓ ਨਹੀਂ ਕਰਨਾ ਵੀ ਕੋਈ ਔਨ ਡਿਊਟੀ ਤੁਸੀਂ ਆਪਣੇ ਹੈਡਫੋਨਸ ਜਾਂ ਕੋਈ ਵੀ ਕੁਛ ਵੀ ਤੁਸੀਂ ਆਪਣੇ ਏਅਰਪੋਰਟ ਜਾਂ ਕੁਛ ਵੀ ਲਗਾ ਕੇ ਤੁਸੀਂ ਕਸਟਮਰ ਤੋਂ ਆਰਡਰ ਲਵੋ ਸੋ ਇੱਕ ਗਲਤੀ ਆਮ ਗੋਨਾ ਲੂਜ਼ ਲਾਈਕ ਮੇ ਬੀ $200 $300 ਰਾਈਟ ਐਂਡ ਮੇ ਬੀ ਕਸਟਮਰ ਵੀ ਲੂਜ਼ ਕਰਾਂਗਾ ਸੋ ਫੋਰ ਮੀ ਇਟਸ ਅ ਬਿਗ ਨੋ it's not like ek koi server sega hun ek de layi jara koi rule hega oh fir saryan layi hoega
0: dekho
1: hun je main ek nu nahi rok reha fir main kise nu bhi nahi rok sakda
0: theek hai to tusi kehdi franchise own karde ho ਓ ਸੌਰੀ ਕੋਈ ਗੱਲ ਨਹੀਂ ਤੁਸੀਂ ਕਾਲ ਕੱਟੀ ਗਈ ਸੋ ਅਗਲੀ ਕਾਲ ਵੀ ਲੈਂਦੇ ਹਾਂ ਭਾਜੀ ਉਹਨੇ ਕਹਿੰਦੇ ਕਿ ਮੈਂ ਨਹੀਂ ਅਲਾਓ ਕਰਾਂਗਾ ਮੈਨੂੰ ਲੱਗਦਾ ਕੋਈ ਵੀ ਨਹੀਂ ਅਲਾਓ ਕਰਦਾ ਯਾਰ ਤੁਸੀਂ ਕਿਸੇ ਵੀ ਕੰਮ ਤੇ ਹੁਣ ਮੈਂ ਬੈਂਕ ਦੇ ਵਿੱਚ ਕੰਮ ਕਰਦਾ ਜਿਵੇਂ ਬੈਂਕ 'ਚ ਕੰਮ ਕਰ ਰਹੇ ਮੇਰੇ ਕੰਨ 'ਚ ਹੈਡਫੋਨ ਲਾਏ ਤੁਹਾਨੂੰ ਲੱਗਦਾ ਕਿ ਬੈਂਕ ਵਾਲੇ ਅਲਾਓ ਕਰਨਗੇ ਨੈਵਰ ਤੁਸੀਂ ਟਿਮ ਹੋਲਟਨ 'ਚੋਂ ਆਈ 100% ਮੈਂ ਵਾਅਦਾ ਕਰਦਾ ਕਿ ਟਿਮ ਹੋਲਟਨ ਵੀ ਨਹੀਂ ਅਲਾਓ ਕਰਦਾ ਬਟ ਕੁਝ ਕੁ ਲੋਕ ਕਹਿੰਦੇ ਯਾਰ ਰੂਲ ਤਾਂ ਅਗਲੇ ਲਈ ਬਣੇ ਸਾਡੇ ਲਈ ਨਹੀਂ ਬਣੇ HK Movers ਨੂੰ ਯਾਦ ਰੱਖੋ ਨੰਬਰ 1 ਆਪਣੇ ਸ਼ਹਿਰ ਦੀ ਮੂਵਿੰਗ ਕੰਪਨੀ ਜਿਹਨਾਂ ਕੋਲ 30 years ਦਾ ਮੂਵਿੰਗ ਐਕਸਪੀਰੀਅੰਸ ਹੈ ਬਈ HK Movers 416-524-6704 ਤੁਸੀਂ ਦੂਰ ਕਿਤੇ ਮੂਵ ਹੋ ਰਹੇ ਹੋ ਆਪਣਾ ਛੱਡ ਕੇ ਬਈ ਤੁਸੀਂ ਟੋਰਾਂਟੋ ਵੈਨਕੂਵਰ ਜਾ ਰਹੇ ਹੋ ਨੋ ਪ੍ਰੋਬਲਮ ਦੂਰ ਦੀ ਵੀ ਮੂਵਿੰਗ ਕਰ ਦਿੰਦੇ ਆ HK Movers 416-524-6704 416-524-6704
2: ਆਪਣੇ
0: ਪਰਸਨਲ ਨੇ ਉਹ
2: ਠੀਕ ਹੈ
0: ਓਹਦੇ ਬਾਰੇ ਤੁਹਾਡਾ ਕੀ ਕਹਿਣਾ ਜੀ ਕਿਸੇ ਨੇ ਆਪਦੇ ਕਹਿ ਲੋ ਫੋਨ ਨਾਲ ਹੈਡਫੋਨ ਬਲੂਟੂਥ ਵਾਲੇ ਲਾਏ ਹੁਣ ਤੁਸੀਂ ਮਾਈਂਡ ਕਰੋਗੇ ਜੇ ਕੋਈ ਤੁਹਾਡਾ ਸਰਵਰ ਓਹਦੇ ਲਾਏ ਹੋਣੇ ਹੈਡਫੋਨ ਤੁਹਾਨੂੰ ਕੋਈ ਤਕਲੀਫ ਨੀ
2: ਹੋਊਗੀ ਕਾਮਨ ਜੀ ਗੱਲ ਆ ਓਦਾਂ ਹੀ ਚੰਗਾ ਵੇਖਣ ਚੰਗਾ ਨੀ ਲੱਗਦਾ ਪ੍ਰੋਫੈਸ਼ਨਲ ਨੀ ਲੱਗਦਾ ਬੰਦਾ ਨਾ
0: ਠੀਕ ਹੈ ਬਹੁਤ ਸ਼ੁਕਰੀਆ ਤੁਹਾਡਾ ਸੋ 905-673-3337 ਆਪਣਾ ਨੰਬਰ ਹੈ 905-673-3337 ਸਾਡੇ ਨਾਲ ਜੁੜ ਚੁੱਕੇ ਨੇ ਸੁਖ ਜੀ ਫਰੋਮ ਗ੍ਰੈਂਡ ਹੋਮ ਫਰਨੀਚਰ ਕੱਲ ਨੂੰ ਫਰਾਈਡੇ ਨੂੰ ਸ਼ਾਮ ਨੂੰ 6 ਵਜੇ ਪੰਜਾਬੀ ਦਾਰਾ ਲਾਈਵ ਔਨ ਲੋਕੇਸ਼ਨ ਹੋਵੇਗਾ ਬਈ ਗ੍ਰੈਂਡ ਹੋਮ ਫਰਨੀਚਰ 294 ਵਾਕਰ ਡਰਾਈਵ ਏਅਰਪੋਰਟ ਐਂਡ ਕੁਈਨ ਕੁਈਨ ਐਂਡ ਗੇਟਵੇ ਦੇ ਬਿਲਕੁਲ ਨਾਲ ਜੀ ਸੁਖਪਾ ਜੀ ਕਿੱਦਾਂ
3: ਬਹੁਤ ਸ਼ੁਕਰੀਆ ਧੰਨਵਾਦ ਨਵੀ ਬਾਈ ਜੀ ਬਿਲਕੁਲ ਕੱਲ ਨੂੰ ਸਾਡੇ ਕੋਲ ਜਿਹੜਾ ਰੌਣਕ ਮੇਲਾ ਲੱਗੂਗਾ ਜਦੋਂ ਪੰਜਾਬੀ ਲਹਿਰਾਂ ਦਾ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਚੱਲਣਾ ਤੇ ਸਰੋਤਿਆਂ ਨੇ ਸਾਡੇ ਪਰਿਵਾਰਾਂ ਨੇ ਸਾਡੇ ਕੋਲ ਪਹੁੰਚਣਾ ਫਰਨੀਚਰ ਦੀ ਬਾਈ ਕਰਨਾ ਕਿਉਂਕਿ ਲੇਟੈਸਟ ਲੇਟੈਸਟ ਫਰਨੀਚਰ ਤੁਸੀਂ ਆਪਣੇ ਘਰ ਲੈ ਕੇ ਜਾਣਾ ਤੁਸੀਂ ਬੈੱਡ ਸੈੱਟ ਲੈਣਾ ਸੋਫਾ ਸੈੱਟ ਲੈਣਾ ਪਿਓਰ ਲੈਦਰ ਤੇ ਪਾਵਰ ਰਿਕਲਾਈਨਰ ਲੈਣੇ ਆ ਮਸਾਜਰ ਲੈਣੇ ਆ ਕਸਟਮਾਈਜ਼ ਸੋਫਾ ਸੈੱਟ ਲੈਣੇ ਆ ਤੇ ਇਸ ਵੀਕਐਂਡ ਦਾ ਤੁਹਾਨੂੰ ਸੱਦਾ ਪੱਤਰ ਦੇ ਰਹੇ ਹਾਂ ਕਿਉਂਕਿ ਨੈਕਸਟ ਵੀਕ ਤੋਂ 30% ਜਿਹੜੀਆਂ ਪ੍ਰਾਈਜ਼ ਵਧਣ ਜਾ ਰਹੀਆਂ ਟੈਰਿਫ ਦੀ ਵਜ੍ਹਾ ਨਾਲ ਸੋ 30% ਪ੍ਰਾਈਜ਼ ਦਾ ਅਗਲੇ ਵੀਕ ਤੋਂ ਵਧਣੀਆਂ ਤੁਸੀਂ ਇਸ ਵੀਕਐਂਡ ਤੇ ਆ ਕੇ ਆਪਣੇ ਡੀਲਾਂ ਨੂੰ ਰਾਖਵਾਂ ਕਰ ਸਕਦੇ ਹੋ ਡਿਲੀਵਰੀ ਅਕਤੂਬਰ ਨਵੰਬਰ ਦਸੰਬਰ ਤੱਕ ਚਾਹੀਦੀ ਆ ਮਿਨੀਮਮ ਡਿਪੋਜ਼ਿਟ ਦੇ ਕੇ ਤੁਸੀਂ ਡੀਲ ਨੂੰ ਲੌਕ ਕਰ ਸਕਦੇ ਹੋ ਕਿਉਂਕਿ 30% ਤੱਕ ਦੀ ਸੇਵਿੰਗ ਤੁਹਾਡੀ ਹੋਣੀ ਹੈ ਇਸ ਵੀਕਐਂਡ ਦੇ ਉੱਪਰ ਜੇ ਸੇਮ ਫਰਨੀਚਰ ਤੁਸੀਂ ਆ ਕੇ ਅਗਲੇ ਵੀਕ ਬਾਏ ਕਰਦੇ ਹੋ ਤਾਂ 30% ਤੁਹਾਨੂੰ ਐਕਸਟਰਾ ਪੇ ਕਰਨਾ ਪੈਣਾ ਸੋ ਨਾਲ ਦੀ ਨਾਲ ਜਿਹਨਾਂ ਪਰਿਵਾਰਾਂ ਨੇ ਕੁਈਨ ਸਾਈਜ਼ ਦਾ ਬੈੱਡ ਲੈਣਾ ਕੁਈਨ ਸਾਈਜ਼ ਦਾ ਪਲੈਟਫਾਰਮ ਵਾਲਾ ਬੈੱਡ ਸਿਰਫ 299 99 ਦਾ ਕੁਈਨ ਸਾਈਜ਼ ਦਾ ਪਲੇਟਫਾਰਮ ਵਾਲਾ ਬੈੱਡ 299 ਡਾਲਰ ਦਾ ਮਿਲੂਗਾ ਤੇ ਨਾਲ ਕੁਈਨ ਸਾਈਜ਼ ਦਾ ਮੈਟਰਸ ਜਿਹੜਾ ਐਬਸੋਲੂਟਲੀ ਫ੍ਰੀ ਤੁਸੀਂ ਲੈ ਕੇ ਜਾਣਾ। ਕੁਈਨ ਸਾਈਜ਼ ਦਾ ਪਲੇਟਫਾਰਮ ਵਾਲਾ ਬੈੱਡ 299 ਦਾ ਤੇ ਨਾਲ ਕੁਈਨ ਸਾਈਜ਼ ਦਾ ਮੈਟਰਸ ਜਿਹੜਾ ਫ੍ਰੀ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ। ਸੋ ਜਰੂਰ ਇੱਕ ਚੱਕਰ ਲਓ 294 ਵਾਕਰ ਡਰਾਈਵ ਦੇ ਉੱਪਰ, 294 ਵਾਕਰ ਡਰਾਈਵ ਨੂੰ ਯਾਦ ਰੱਖਣਾ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਕੁਈਨ ਵਾਲੇ ਵਾਲਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ 294 ਵਾਕਰ ਡਰਾਈਵ, ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ। ਨਵੀ ਬਾਜੀ
0: ਕੀ ਬਾਤ ਹੈ, ਗੇਟ ਰੈਡੀ ਬਈ 294 ਵਾਕਰ ਡਰਾਈਵ ਤੇ ਕੱਲ ਨੂੰ ਲੱਗਣਗੀਆਂ ਫਿਰ ਰੌਣਕਾਂ। ਪੈਸ਼ਨ ਰੂਫਿੰਗ, ਹੁਣ ਠੰਡ ਹੋ ਜਾਣੀ ਹੈ, ਸਨੋ ਪੈਣੀ ਸ਼ੁਰੂ ਹੋ ਜਾਣੀ ਹੈ, ਪਲੀਜ਼ ਰੂਫ ਦਾ ਕੋਈ ਵੀ ਕੰਮ ਹੈ ਕਰਵਾ ਲਓ, ਕਰਵਾ ਲਓ, ਕਰਵਾ ਲਓ, ਬੇਨਤੀ ਹੈ ਤੁਹਾਨੂੰ। ਤੁਸੀਂ ਪੈਸ਼ਨ ਰੂਫਿੰਗ ਦੇ ਗੁਰਲਾਲ ਭਾਜੀ ਨੂੰ ਕਾਲ ਕਰੋ, ਫੁੱਲੀ ਇੰਸ਼ੋਰਡ ਕੰਪਨੀ, ਬਹੁਤ ਵਧੀਆ ਟੌਪ ਦੀ ਸਰਵਿਸ ਹੈ, ਤੇ ਨੰਬਰ ਹੈ 6479199413, 6479199413, 647 919-9913, 5169। ਹੈਲੋ
4: ਹੈਲੋ, ਹਾਂਜੀ ਭਾਜੀ ਕਿੱਦਾਂ?
0: ਹਾਂਜੀ ਵਧੀਆ ਜੀ, ਕੀ ਬਣਦਾ?
4: ਚੜ੍ਹਦੀਆਂ ਕਲਾ ਚ ਕਿਰਪਾ ਮਹਾਰਾਜ ਦੀ
0: ਜੀ।
4: ਅੱਛਾ ਭਾਜੀ, ਉਹ ਮੈਂ ਦੋ ਮੁੰਡੇ ਰੱਖੇ ਸੀਗੇ ਹੈ ਨਾ ਕੰਮ ਦੇ ਉੱਤੇ, ਮੈਂ ਰੈਨੋਵੇਸ਼ਨ ਦਾ ਕੰਮ ਕਰਦਾ।
0: ਠੀਕ ਹੈ ਜੀ।
4: ਉਹਨਾਂ ਨੇ ਆਈਪੈਡ ਲਾਉਣਾ ਛੱਡਿਆ ਨੀ ਤੇ ਆਪਾਂ ਕੰਮ ਤੋਂ ਤੀਜੇ ਦਿਨ ਕੱਢਤੇ ਉਹ।
0: ਆਈਪੈਡ, ਆਈਪੈਡ ਕੀ ਮਤਲਬ, ਕਿੱਥੇ ਲਾਉਂਦੇ ਸੀ?
4: ਕੰਨ ਚ ਲਾਉਂਦੇ ਸੀਗੇ ਭਾਜੀ, ਫੋਨ ਤੇ
0: ਲੱਗੇ ਏਅਰਪੋਡ, ਉਹ ਚ ਕੰਮ ਕਰਦੇ ਕਰਦੇ ਹਮੇਸ਼ਾ ਉਹ ਏਅਰਪੋਡ ਲਾ ਕੇ ਰੱਖਦੇ ਸੀ। ਅੱਛਾ,
4: ਹਾਂਜੀ ਹਾਂਜੀ ਹਾਂਜੀ ਹਾਂਜੀ ਭਾਜੀ, ਫੋਨ ਤੇ ਲੱਗੇ ਰਹਿੰਦੇ ਸੀਗੇ ਕਿਉਂਕਿ ਮੈਂ ਇਦਾਂ ਲਾਈਕ ਨੀ ਕਰਦਾ, ਜੇ ਜਦੋਂ ਕੰਮ ਹੈ ਜਦੋਂ ਬ੍ਰੇਕ ਹੈ ਉਦੋਂ ਗੱਲ ਕਰੋ।
0: ਪਰ ਭਾਜੀ ਜੇ ਹੁਣ ਕੰਸਟਰਕਸ਼ਨ ਦਾ ਕੰਮ ਉਹ ਕਰ ਰਿਹਾ ਹੈ, ਹੁਣ ਉਹ ਕਿਸ ਨਾਲ, ਚਲੋ ਕੰਮ ਤੇ ਗੱਲ ਨੀ ਕਰ ਰਹੇ, ਤੁਹਾਨੂੰ ਲੱਗਦਾ ਕਿ ਉਹਨਾਂ ਨੂੰ ਨਹੀਂ ਹੈੱਡਫੋਨ ਯੂਜ਼ ਕਰਨੇ ਚਾਹੀਦੇ?
4: ਮੈਂ ਡਰਾਈਵਰ ਮੰਗਦਾ, ਉਹ ਮੈਨੂੰ ਲਿਆ ਕੇ ਟੈਲ ਫੜਾ ਦੇਣਗੇ।
0: ਅੱਛਾ ਠੀਕ ਹੈ, ਓਕੇ ਓਕੇ, ਫਿਰ ਤਾਂ ਠੀਕ ਹੈ,
4: ਇਹ ਵੀ ਪੁੱਠਾ। ਹਾਂ, ਉਹਨਾਂ ਦਾ ਧਿਆਨ,
0: ਤੁਸੀਂ ਮੰਗਦੇ ਹੋ ਥੋੜੀ, ਅਗਲੇ ਨੇ ਚੱਕ ਕੇ ਤੁਹਾਨੂੰ ਕੋਈ ਹੋਰ ਮਸ਼ੀਨ ਫੜਾਤੀ ਹੈ।
4: ਮੈਂ ਥੋੜੀ ਮੰਗਦਾ, ਉਹ ਚੱਕ ਮੈਨੂੰ ਡਰਾਈਵਰ ਕਟਰ ਫੜਾ
0: ਦੇਣਗੇ। ਅੱਛਾ, ਨਹੀਂ ਪਰ ਉਹ ਹੈੱਡਫੋਨਾਂ ਚ ਕੀ, ਫੋਨ ਦੇ ਉੱਤੇ ਸੀ ਗਾਣੇ ਸੁਣ ਰਹੇ ਹੁੰਦੇ ਆ?
4: ਹੈਲੋ, ਹਾਂਜੀ ਭਾਜੀ।
0: ਨਹੀਂ ਮੈਂ ਕਿ ਉਹ ਕਿਸੇ ਨਾਲ ਫੋਨ ਤੇ ਗੱਲ ਕਰ ਰਹੇ ਹੁੰਦੇ ਆ, ਗਾਣੇ ਸੁਣਦੇ ਆ?
4: ਕਿਸੇ ਨਾਲ, ਕਿਸੇ ਨਾਲ ਗੱਲ ਕਰ ਰਹੇ ਹੁੰਦੇ ਜਾਂ ਗਾਣੇ ਸੁਣਦੇ? ਭਾਜੀ ਮੈਂ ਥੋੜਾ ਸੁਣਦਾ ਆ, ਉਹਨਾਂ ਦੇ ਕੰਨ ਜੱਤੇ ਹੁੰਦੇ ਆ, ਪਰ ਮੈਂ ਚੰਗਾ ਨਹੀਂ ਸਮਝਦਾ ਇਦਾਂ ਕੰਮ, ਜਦੋਂ ਕੰਮ ਹੈ ਤੇ ਕੰਮ ਹੈ, ਪੈਸੇ ਨੇ ਕੰਮ ਲੈਣਾ।
0: ਬੜੀ ਫਨੀ ਗੱਲ ਹੈ, ਮੈਂ ਮੰਗੀ ਹੈ ਡਰਾਈਵਰ ਤੇ ਅਗਲਿਆਂ ਨੇ ਕਹਿੰਦੇ ਚੱਕ ਕੇ ਮੈਨੂੰ ਫੜਾ ਦਿੱਤਾ, ਫੜਾ ਦਿੱਤੀਆਂ ਟਾਈਲਾਂ। ਸੋ ਤੁਸੀਂ ਨਾਲ ਦੀ ਨਾਲ ਯਾਦ ਰੱਖੋ ਪੀ ਐਂਡ ਜੇ ਰੈਨੋਵੇਸ਼ਨ ਦੇ ਪ੍ਰਸ਼ਾਂਤ ਨੂੰ, ਪ੍ਰਸ਼ਾਂਤ ਵੀਰ ਹੁਣੇ ਤੁਹਾਡੇ ਲਈ ਅਵੇਲੇਬਲ ਨੇ। ਤੁਸੀਂ ਰੈਨੋਵੇਸ਼ਨ ਦਾ ਕੋਈ ਕੰਮ ਕਰਵਾਉਣਾ ਹੈ, ਅਗਰ ਬੇਸਮੈਂਟ ਤਿਆਰ ਕਰਾਉਣੀ ਹੈ, ਵਾਸ਼ਰੂਮ ਰੈਡੀ ਕਰਵਾਉਣਾ, ਕੋਈ ਫਲੋਰਿੰਗ ਟਾਈਲਿੰਗ, ਕੋਈ ਕਿਚਨ ਬਾਥਰੂਮ ਦਾ ਕੰਮ ਹੈ, ਤਾਂ 4373180400 ਫੁੱਲੀ ਇੰਸ਼ੋਰਡ ਕੰਪਨੀ ਹੈ, ਕਾਲ ਕਰ ਲਓ 1629। ਹੈਲੋ
5: ਦੇਵੀ ਨਵੀ ਜੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ, ਕਿਵੇਂ ਹੋ?
5: ਬਸ ਠੀਕ ਹੈ, ਤੁਸੀਂ ਸਭ ਠੀਕ?
0: ਵਧੀਆ ਸਰ, ਵਧੀਆ ਜੀ।
5: ਅੱਜ ਤੁਹਾਡਾ ਮੈਂ ਪ੍ਰੋਗਰਾਮ ਲਾਇਆ ਸੀ, ਮਤਲਬ ਬਹੁਤ ਅੱਛਾ ਪ੍ਰੋਗਰਾਮ ਦੱਸਦਾ ਤੁਹਾਡਾ।
0: ਥੈਂਕ ਯੂ ਸਰ, ਥੈਂਕ ਯੂ।
5: ਅੱਖਰ ਹੀ ਸੁਣੀ ਰਿਹਾ, ਕਾਲ ਘੱਟ ਵੱਧ ਕਰ ਲਈ ਜੀ।
0: ਸ਼ੁਕਰੀਆ ਸਰ, ਥੈਂਕ ਯੂ ਸੋ ਮਚ।
5: ਤੁਹਾਡੇ ਡੈਡੀ ਨੂੰ ਕਾਲ ਕਰੀ ਨੇ, ਤੁਹਾਡੇ ਡੈਡੀ ਨੂੰ ਕਾਲ ਕਰੀ ਸੀ ਬੜੀ ਪਹਿਲੇ।
0: ਵਧੀਆ ਵਧੀਆ, ਵੈਰੀ ਗੁੱਡ।
5: ਅੱਛਾ, ਮੈਂ ਪਿਛਲੇ ਦਿਨਾਂ ਜੋ ਆਏ ਸਨ ਤੇ ਬੜਾ ਮਜ਼ਾ ਆਇਆ ਸੁਣਨ ਦਾ।
0: ਹਾਂ, ਉਹ ਤਾਂ ਫਿਰ ਜਦੋਂ ਆਉਂਦੇ ਆ ਫਿਰ ਮਜ਼ਾ ਹੀ ਮਜ਼ਾ ਹੁੰਦਾ।
5: ਕੀ ਬਾਤ ਹੈ ਜੀ, ਨੰਬਰ 1 ਨੇ, ਨੰਬਰ 1।
0: ਥੈਂਕ ਯੂ ਸਰ, ਥੈਂਕ ਯੂ ਸੋ ਮਚ।
5: ਅੱਛਾ, ਉਹ ਜਿਹੜਾ ਮੌਜੂਦ ਤੁਸੀਂ ਗੱਲਬਾਤ ਕਰ ਰਹੇ ਹੋ, ਭਾਜੀ ਬਿਲਕੁਲ ਸਹੀ ਕਹਿ ਰਹੇ ਸੀ। ਮਤਲਬ ਇੱਕ ਵਿਦਆਊਟ ਐਨੀ ਪ੍ਰੈਜੂਡਿਸ ਮੈਂ ਤੁਹਾਨੂੰ ਸਹੀ ਗੱਲ ਕਰਾਂਗਾ ਕਿ ਆਪਣੇ ਜਿਹੜੇ ਬੱਚੇ ਬੱਚੀਆਂ ਨੇ ਜਿੰਨੇ ਵੀ 99.9% ਇਹਨਾਂ ਨੇ ਸਭ ਨੇ ਆਈਪੋਡ ਹੀ ਲਾਏ ਹੁੰਦੇ ਨੇ ਜਾਂ ਬਲੂਟੂਥ ਲਾਏ ਹੁੰਦੇ ਨੇ ਕੰਨਾਂ ਨੂੰ। ਤੁਸੀਂ ਕਹਿ ਪੁੱਛ ਰਹੇ ਹੋ, ਕਰ ਪੁੱਛ ਰਹੇ ਨੇ, ਤੁਸੀਂ ਕੋਈ ਚੀਜ਼ ਮੰਗ ਰਹੇ ਹੋ ਤੁਹਾਨੂੰ ਇਸ਼ਾਰਿਆਂ ਦੱਸਣ ਡੇ ਨੇ ਤੇ ਗੱਲ ਪਿੱਛੇ ਕਰ ਰਹੇ ਕਿਤੇ ਜਾਂ ਕਿਸੇ ਇੱਥੇ ਕਰ ਰਹੇ ਨੇ, ਗੱਲ ਕਰ ਰਹੇ ਨੇ, ਲਾਜ਼ਮੀ ਗੱਲ ਕਰ ਦਿੰਦੇ, ਕੋਈ ਤੁਹਾਡੇ ਤੋਜਾ ਨਹੀਂ, ਕੋਈ ਗੱਲਬਾਤ ਨਹੀਂ। ਲੇਕਿਨ ਇਹ ਬੁਰੀ ਗੱਲ ਨਹੀਂ ਹੋਣਾ ਚਾਹੀਦਾ, ਚਲੋ ਉਹਨਾਂ ਦੀ ਮਰਜ਼ੀ ਹੈ ਜਾਂ ਜਿਹੜੇ ਉਹਨਾਂ ਕੋਲ ਕੰਮ ਲੈ ਰਹੇ ਨੇ, ਅੱਛਾ ਨਹੀਂ ਲੱਗਦਾ। ਲੇਕਿਨ ਮੈਂ ਗੱਲ ਕਰਾਂਗਾ ਮਾਇੰਡ ਨਾ ਕਰਨਾ, ਜਿਹੜੇ ਸਾਡੇ ਦੂਜੀਆਂ ਕਮਿਊਨਿਟੀਆਂ ਨਾ, ਉਹ ਕਿਸੇ ਨੂੰ ਆਈਪੋਡ ਲਾ ਕੇ ਕੰਮ ਕਰਦੇ ਨਹੀਂ ਦੇਖੋਗੇ।
0: ਪਤਾ ਨੀ, ਮੈਨੂੰ ਹੁਣ ਇੱਕ ਭਾਜੀ ਕਹਿ ਕੇ ਗਿਆ, ਨਵੀ ਕਿਸੇ ਗੋਰਿਆਂ ਦੇ ਕਿਸੇ ਵੀ ਰੈਸਟੋਰੈਂਟ ਤੇ ਚੱਲ ਜਾਓ, ਉੱਥੇ ਤਾਂ ਉਹ ਲਾਉਂਦੇ ਹੀ ਲਾਉਂਦੇ ਆ।
5: ਸੱਚੀ ਨਹੀਂ, ਰੈਸਟੋਰੈਂਟਾਂ ਦੀ ਗੱਲ ਛੱਡੋ, ਤੁਸੀਂ ਉਹ ਨਾ ਗੱਲ ਕਰੋ, ਜਿਹੜੇ ਤੁਸੀਂ ਫਾਸਟ ਫੂਡ ਦੇ ਰੈਸਟੋਰੈਂਟ ਜਾਂਦੇ ਨਾ, ਉਹਨਾਂ ਦੀ ਗੱਲ ਕਰੋ ਜਿਹਨਾਂ ਦਾ ਸਾਨੂੰ ਵਾਹ ਪੈਂਦਾ ਤਕਰੀਬਨ ਸਾਰਿਆਂ ਨੂੰ। ਉੱਥੇ ਹਰ ਬੰਦਾ ਜਿਹੜਾ ਮੁੰਡਾ ਹੋਵੇ ਕੁੜੀ, ਸਭ ਨੇ ਲਾਏ ਹੁੰਦੇ ਨੇ, ਆਪਣੀ ਗੱਲਾਂ ਕਰ ਰਹੇ ਨੇ, ਤੁਹਾਡੇ ਕੋਈ ਤੋਸ਼ਾ ਨਹੀਂ ਹੁੰਦੀ, ਲੇਕਿਨ ਚਲੋ ਬਹੁਤ ਵੈਸੇ ਮੈਂ ਕਾਲ ਕਰਤੀ।
0: ਕੈਬਨਿਟਸ ਵੈਨਿਟੀਜ਼ ਤੁਸੀਂ ਟੀਵੀ ਦੇ ਆਲੇ ਦੁਆਲੇ ਇੰਟਰਟੇਨਮੈਂਟ ਯੂਨਿਟ ਹੋ ਗਿਆ ਰੈਡੀ ਕਰਾਉਣਾ, ਤਾਂ ਯਾਦ ਰੱਖੋ ਨਿਊ ਹਾਈਟਸ ਕਿਚਨ। ਜਸਪਾਲ ਭਾਜੀ ਬਹੁਤ ਸੋਹਣਾ ਕੰਮ ਕਰਦੇ ਆ ਯਾਰ, ਨਿਊ ਹਾਈਟਸ ਕਿਚਨ ਦਾ ਤੁਸੀਂ ਨੰਬਰ ਨੋਟ ਕਰ ਲਓ 416-8591920, 416-8591920, ਨਿਊ ਹਾਈਟਸ ਕਿਚਨ। ਸੋ 4984-9847-7677-0777 ਸਾਰੇ ਹੋਲਡ ਕਰੋ ਲਾਈਨ ਦੇ ਉੱਤੇ, ਆਪਾਂ ਗੱਲਬਾਤ ਕਰਦੇ ਹਾਂ। ਜਸਟ ਮੈਨੂੰ 2 ਮਿੰਟ ਦਿਓ ਪਲੀਜ਼, ਐਂਡ ਵਿਲ ਬੀ ਰਾਈਟ ਬੈਕ। ਸੈਂਟਰਲ ਮਿਸਿਸਾਗਾ ਦੇ ਰਹਿਣ ਵਾਲਿਓ, ਇਹ ਮੌਕਾ ਨਾ ਗਵਾਓ। ਬੈਲੀਮੋਰ ਹੋਮਸ ਵੱਲੋਂ ਡੇਰੀ ਲੇਨ ਟਾਊਨਸ, ਜਲਦ ਹੀ ਡੇਰੀ ਰੋਡ ਵੈਸਟ ਅਤੇ ਹਰਨਟੇਰੀਓ ਤੇ ਆ ਰਹੇ ਨੇ ਕੰਟੈਂਪਰੇਰੀ ਟਾਊਨ ਹੋਮ, ਹਾਈ $700,000 ਤੋਂ ਸ਼ੁਰੂ ਹੋ ਰਹੇ ਨੇ। ਸੀਮਤ ਸਮੇਂ ਲਈ HST ਦੇ ਵਿੱਚ ਖਾਸ ਬੱਚਤ ਦਾ ਫਾਇਦਾ ਲਓ। ਹਾਈਵੇ 401, 407 ਅਤੇ 410, ਗੋ ਟ੍ਰਾਂਜ਼ਿਟ ਸ਼ਾਪਿੰਗ ਅਤੇ ਪੀਅਰਸਨ ਏਅਰਪੋਰਟ ਤੋਂ ਸਿਰਫ ਕੁਝ ਕੁ ਮਿੰਟਾਂ ਦੀ ਦੂਰੀ ਤੇ। ਸਭ ਤੋਂ ਪਹਿਲੇ ਬਾਇਰਸ ਦੇ ਵਿੱਚ ਸ਼ਾਮਲ ਹੋਣ ਦਾ ਮੌਕਾ ਨਾ ਗਵਾਓ। ਅੱਜ ਹੀ ਰਜਿਸਟਰ ਕਰੋ ballymorehomes.com, ballymorehomes.com। The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.

0: ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
1: ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 6475041557।
2: ਕੀ ਬਾਤ ਹੈ, ਓਕੇ ਹੈ ਕਿ ਨਾ। ਅੱਜ ਬੜੇ ਚਿਰਾਂ ਬਾਅਦ ਮੇਰਾ ਜੀ ਕੀਤਾ ਕਿ ਟਿਕਟੌਕ ਤੇ ਲਾਈਵ ਹੋਈਏ। ਪੇਜ ਹੈ ਆਪਣਾ ਪੰਜਾਬੀ ਲਹਿਰਾ PUNJABILEHRAN ਔਨ ਟਿਕਟੌਕ। ਸੋ ਟਿਕਟੌਕ ਵਾਲਿਓ ਜੁੜ ਜਾਓ ਸਾਡੇ ਨਾਲ ਤੇ ਲਾਈਵ ਵੀ ਹੁਣ ਬੜੇ ਦਿਨਾਂ ਬਾਅਦ, ਪਤਾ ਨੀ ਮਹੀਨੇ ਹੀ ਹੋ ਗਏ ਕੁਝ ਕਿ ਤੁਹਾਡੇ ਨਾਲ ਅਸੀਂ ਜੁੜ ਰਹੇ ਹਾਂ। ਸੋ ਪੇਜ ਹੈ ਪੰਜਾਬੀ ਲਹਿਰਾ PUNJABI LEHRAN। ਹਾਂਜੀ 0777। ਹੈਲੋ,
3: ਹਾਂਜੀ ਵੀਰੇ, ਕੀ ਹਾਲ ਆ?
2: ਵਧੀਆ, ਕੀ ਬਣਦਾ?
3: ਵਧੀਆ ਵਧੀਆ ਬਈ, ਕੰਮ ਤੇ ਬਸ। ਤੇ ਬਈ ਮੈਂ
2: ਕੰਮ ਤੇ ਹੋ ਜਾਂ ਕੰਮ ਤੋਂ ਆ ਰਹੇ ਹੋ ਘਰੇ?
3: ਨਹੀਂ ਨਹੀਂ ਵੀਰੇ, ਮੈਂ ਆਫਟਰਨੂਨ ਸ਼ੁਰੂ ਕਰਦਾ ਹੁੰਦਾ ਤੇ ਮੇਰੇ 12 ਵਜੇ।
2: ਹਾਂ, ਮੈਂ ਕਿਹਾ ਆਇਆ ਨਾ ਉਹ ਵੀ, ਤੁਸੀਂ ਵੀ ਕੰਮ ਤੇ ਏਅਰਪੋਰਟ ਲਾ ਕੇ ਸਾਡੇ ਨਾਲ ਗੱਲਾਂ ਕਰ ਰਹੇ ਹੋ।
3: ਮੇਰਾ ਕੰਮ ਹੀ ਬਈ ਟ੍ਰੈਕਿੰਗ ਦਾ, ਲਾਉਣੇ ਪੈਂਦੇ ਆ।
2: ਠੀਕ ਹੈ ਠੀਕ ਹੈ। ਹਾਂਜੀ
3: ਮੇਰੀ 20 ਮਿੰਟ ਦੀ ਬ੍ਰੇਕ ਆ, ਮੈਂ ਉੱਥੇ ਆਰਡਰ ਲੈਣ ਗਿਆ, ਉਹਨੇ ਗਲਤ ਬਣਾਤਾ ਤੇ ਮੈਂ ਦੁਬਾਰਾ ਉਹ ਓਨਾ ਟਾਈਮ ਹੀ ਨੀ ਮੇਰੇ ਕੋਲ ਹੋਣਾ ਕਿ ਮੈਂ ਦੁਬਾਰਾ ਆਰਡਰ ਵਾਸਤੇ ਵਾਪਸ ਜਾਵਾਂ ਜਾਂ ਨਾ।
2: ਬਿਲਕੁਲ, ਗਾਣੇ ਚੱਲ ਰਹੇ, ਮੈਂ ਉਹਨੂੰ ਕਿਵੇਂ ਪੁੱਛੂਗਾ ਵੀ ਕੀ ਹਾਲ ਆ ਤੇਰਾ, ਕਿਵੇਂ ਲੰਘ ਰਿਹਾ ਤੇਰਾ ਦਿਨ?
3: ਡਿਸਟ੍ਰੈਕਸ਼ਨ ਹੁੰਦੀ ਹੁੰਦੀ ਹੁਣ ਆਪਾਂ ਡਰਾਈਵਿੰਗ ਕਰਦੇ, ਚਲੋ ਭਾਵੇਂ ਕਿ ਆਪਾਂ ਨੂੰ ਲਾਣੇ ਪੈਂਦੇ, ਕਈ ਵਾਰੀ ਕਾਲ ਆ ਜਾਂਦੀ ਡਿਸਪੈਚ ਦੀ ਜਾਂ ਉਦਾਂ। ਮੈਂ ਅੱਜ ਇਹ ਵੀ ਮੈਂ ਮਹਿਸੂਸ ਕਰਦਾ ਕਿ ਘੱਟੋ ਘੱਟ 30-40% ਬੰਦੇ ਦਾ ਦਿਮਾਗ ਫੋਨ ਵੱਲ ਹੁੰਦਾ, ਤੇ ਤੁਸੀਂ ਭਾਵੇਂ ਏਅਰਪੋਰਟ ਲਾਏ ਵੀ ਹੈ ਨਾ, ਤੇ ਡਿਸਟ੍ਰੈਕਟ ਹੁੰਦਾ ਬੰਦਾ। ਤੇ ਭਾਈ ਦੂਜੀ ਗੱਲ ਇਹ ਕਿ ਮੈਂ ਤਾਂ ਇੱਦਾਂ ਵੇਖੇ ਬੰਦੇ ਸੜਕ ਤੇ ਵੀ ਜਾਂਦੇ ਆ, ਅੱਖ ਨੀ ਪੱਟਣਗੇ ਫੋਨ ਦੇ ਉੱਤੋਂ, ਭਾਵੇਂ ਯਾਰ ਤੁਹਾਡੀਆਂ ਹੋਈਆਂ ਹੀ ਹੈ ਨਾ ਕ੍ਰੋਸਿੰਗ ਵਾਸਤੇ ਲਾਈਟ ਹੋਈਆਂ। ਭਾਈ ਉਹਨਾਂ ਨੇ ਇੱਕ ਵਾਰੀ ਨੀ ਦੇਖਣਾ ਕਿ ਉਧਰੋਂ, ਕਈ ਵਾਰੀ ਮੰਨ ਲਓ ਕਈ ਵਾਰੀ ਕੋਈ ਪੋਲਿਸੀ ਕੋਈ ਕਿਸੇ ਦਾ ਪਿੱਛਾ ਕਰਨ ਦੀ, ਉਹ ਬੰਦਾ ਰੈਡ ਲਾਈਟ ਕ੍ਰੋਸ ਕਰਕੇ ਭੱਜ ਰਿਹਾ ਜਾਂ ਕੋਈ ਬੰਦੇ ਕੋਲ ਬ੍ਰੇਕ ਹੀ ਨੀ ਲੱਗੀ ਉਹਨੂੰ ਕੋਈ ਅਮਰਜੈਂਸੀ, ਉਹਨਾਂ ਨੇ ਉੱਤੇ ਨੀ ਦੇਖਣਾ, ਅਸੀਂ ਫੋਨ ਚ ਹੀ ਵੇਖੀ ਜਾਂਦੇ ਸਾਡੀਆਂ ਲਾਈਟਾਂ। ਬਈ
2: ਮੈਨੂੰ ਨਾ ਵੀਰੇ ਇੱਕ ਭਾਜੀ ਹੁਣ ਦਾ ਫੋਨ ਆਇਆ ਇੱਕ ਦਿਨ, ਉਹ ਬੜਾ ਹੱਸੇ ਕਹਿੰਦੇ ਨਵੀਂ ਯਾਰ ਕੰਨਾਂ 'ਚ ਟੂਟੀਆਂ ਜਿਹੀਆਂ ਲਾਈਆਂ ਹੁੰਦੀਆਂ, ਪਤਾ ਨੀ ਹੁੰਦਾ ਵੀ ਗੱਡੀ ਆ ਰਹੀ ਹੈ ਕੀ।
3: ਬਿਲਕੁਲ ਭਾਈ, ਮੈਂ ਵੇਖ ਕੇ ਰਹਾ, ਮੈਂ ਕਿਹਾ ਯਾਰ ਜੀ ਮੇਰੇ ਕੋਲ ਕੱਲ ਨੂੰ ਮੰਨ ਲਓ ਬ੍ਰੇਕ ਹੀ ਨਾ ਲੱਗੇ ਤੇ ਆਹ ਬੰਦੇ ਦਾ ਕੀ ਬਣੂਗਾ।
2: ਬਿਲਕੁਲ ਨਹੀਂ, ਆਪਾਂ ਨਾ ਪਤਾ ਨੀ ਬੜਾ ਹੀ ਗਿੱਜ ਗਏ, ਹੁਣ ਮੈਂ ਵੀ ਚਲੋ ਵਿੱਚ ਹੀ ਆ। ਆਪਾਂ ਹੈਡਫੋਨ ਹੁਣ ਯਾਰ ਮੈਨੂੰ ਵੀ ਏਅਰਪੋਰਟਸ ਦੀ ਬੜੀ ਇੱਕ ਅਡਿਕਸ਼ਨ ਜੀ ਹੈ ਵੀ ਘਰ 'ਚ ਵੀ ਹੈ, ਚਾਹੇ ਕੁਛ ਖਾਣਾ ਬਣਾ ਰਹੇ ਤਾਂ ਏਅਰਪੋਰਟ ਲੱਗੇ ਆ, ਕੋਈ ਪਾਣੀ ਉਬਾਲ ਰਿਹਾ ਤਾਂ ਏਅਰਪੋਰਟ ਹੈ, ਆਪਾਂ ਚਲੋ ਵਾਸ਼ਰੂਮ ਸੁਣਿਆ ਤਾਂ ਏਅਰਪੋਰਟ ਨੇ। ਸੋ ਇਹ ਵੀ ਇੱਕ ਜਿਵੇਂ ਫੋਨ ਦੀ ਅਡਿਕਸ਼ਨ ਹੈ, ਕੰਨਾਂ 'ਚ ਏਅਰਪੋਰਟ ਲਾਏ, ਇਹ ਵੀ ਇੱਕ ਅਡਿਕਸ਼ਨ ਹੀ ਹੈ। ਸੋ ਥੈਂਕ ਯੂ ਵੀਰੇ, ਬਹੁਤ ਸ਼ੁਕਰੀਆ ਤੁਹਾਡਾ। ਤੇ ਨਿਰਵੈਲ, ਉਹ ਕੀ ਬਾਤ ਹੈ, ਨਾਮ ਯਾਰ ਤੁਹਾਡਾ ਬੜਾ ਯੂਨੀਕ ਹੈ। ਨਿਰਵੈਲ ਔਲਖ ਕਹਿੰਦੇ ਬਹੁਤ ਵਧੀਆ ਬ੍ਰੋ, ਲਾਈਵ ਰੇਡੀਓ ਸੁਣਾਂਗੇ ਅੱਜ, ਥੈਂਕ ਯੂ ਵੀਰੇ। ਸੋ ਟਿਕਟੌਕ ਤੇ ਅੱਜ ਬਹੁਤ ਚਿਰ ਬਾਅਦ ਯਾਰ ਮੈਂ ਹੋ ਗਿਆ, ਉਹ ਮਿਲਦਾ ਯਾਰ ਕਿ ਘੱਟੋ ਘੱਟ ਨਹੀਂ ਤਾਂ 7-8 ਮਹੀਨੇ ਕਿ ਲਾਈਵ ਹੀ ਨਹੀਂ ਹੋਏ। ਸੋ ਤੁਸੀਂ ਵੀ ਜ਼ਰੂਰ ਟਿਕਟੌਕ ਤੇ ਦੇਖਣਾ ਚਾਹੁੰਦੇ ਹੋ ਲਾਈਵ ਤਾਂ ਪੇਜ ਹੈ ਪੰਜਾਬੀ ਲਹਿਰਾ PUNJABILEHRAN ਤੇ ਸਾਡੇ ਨਾਲ ਜੁੜ ਤੁਸੀਂ ਜ਼ਰੂਰ ਸਕਦੇ ਹੋ ਜੀ। 9847, ਹਾਂਜੀ ਕਿਵੇਂ ਹੋ?
4: ਹਾਂਜੀ ਵਧੀਆ ਨਵੀ, ਤੁਸੀਂ ਦੱਸੋ ਕੀ ਹਾਲ ਆ?
2: ਬਹੁਤ ਵਧੀਆ ਸਰ, ਬੱਲੇ ਬੱਲੇ।
4: ਇਹ ਤੁਸੀਂ ਬੜਾ ਵਧੀਆ ਯਾਰ, ਅੱਜ ਥੋੜਾ ਇੰਪਲੋਇਰ ਦਾ ਵੀ ਵਿਚਾਰਿਆਂ ਦਾ ਦੁੱਖ ਸੁਣਨਾ ਚਾਹੀਦਾ। ਦੇਖੋ ਮੇਰੇ ਆਫਿਸ ਦੇ ਵਿੱਚ ਨਾ ਕੁੜੀਆਂ ਉਹ ਏਅਰਪੋਰਟ ਤਾਂ ਨਹੀਂ ਲਾ ਸਕਦੀ ਕਿਉਂਕਿ ਕਾਲਾਂ ਆਉਂਦੀਆਂ ਚੱਕਣੀ ਹੁੰਦੀ ਉਹਨਾਂ ਨੇ, ਪਰ ਉਹ ਨਾ ਫੋਨ ਤੇ ਰੀਲਾਂ ਚ ਲਾ ਕੇ ਬੈਠੀਆਂ ਹੁੰਦੀਆਂ।
2: ਅੱਛਾ,
4: ਕਈ ਸੀਰੀਅਲ ਲਾ ਕੇ ਬੈਠੀ ਹੁੰਦੀ ਆ। ਮੈਂ ਨਾ ਇੱਕ ਤਾਂ ਬੜੀ ਪੁਰਾਣੀ ਆ, ਉਹਨੂੰ ਮੈਂ ਇੰਨਾ ਮਨਾ ਕਰਦਾ, ਮੈਂ ਕਹਿੰਦਾ ਵੀ ਨਹੀਂ ਇਹ ਚਲਾਣੇ, ਫਿਰ ਨੀ ਆਉਂਦੀ। ਕਹਿੰਦੀ ਸਰ ਮੇਰੀ ਪ੍ਰੋਡਕਟੀਵਿਟੀ ਨੀ ਹੋ ਰਹੀ, ਘੱਟ ਰਹੀ, ਤਾਂ ਤੁਹਾਨੂੰ ਕੀ ਪ੍ਰੋਬਲਮ ਹੈ?
2: ਨਹੀਂ ਉਹ ਕੰਮ ਕਰ ਰਹੀ ਹੈ ਨਾਲੇ ਰੀਲਾਂ ਦੇਖ ਰਹੀ
4: ਹੈ, ਮਤਲਬ ਚੱਲਦੀ ਰਹਿੰਦੀ ਸਾਈਡ ਤੇ ਉਹਦੇ ਫੋਨ ਦੇ ਉੱਤੇ।
2: ਤੇ ਪਰ ਉਹਦਾ ਕੀ ਮਤਲਬ ਹੈ ਰੀਲਾਂ ਚੱਲਦੀਆਂ ਰਹਿੰਦੀਆਂ, ਉਹਦਾ ਇੰਨੀ ਐਡਿਕਸ਼ਨ ਹੈ ਰੀਲਾਂ ਨੂੰ?
4: ਉਹ ਦੇਖ ਲਓ ਉਹਦੇ ਫੋਨ ਦਾ ਚੱਲਦਾ ਰਹਿਣਾ, ਮਤਲਬ ਪਤਾ ਨੀ ਯੂਟਿਊਬ ਚੱਲਦਾ ਰਹਿੰਦਾ, ਕੁਛ ਨਾ ਕੁਛ ਚੱਲਦਾ ਰਹਿੰਦਾ,
2: ਉਹਨੇ ਯਾਰ ਆਪਣੇ ਫੋਨ ਚ ਬੈਟਰੀ ਕਿਹੜੀ ਲਾਈ ਹੋਈ ਆ
4: ਅਕਾਊਂਟਿੰਗ
2: ਤੇ ਟੈਕਸਿਸ ਦਾ ਕੰਮ ਤਾਂ ਬੜਾ ਬਰੀਕੀ ਵਾਲਾ ਕੰਮ ਹੈ
5: ਜੀ। ਦਿਸ ਇਜ਼ AM 530 CHLO AM serving Brampton, Mississauga, Toronto, the GTA and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: ਪੰਜਾਬ ਦੇ ਅਮੀਰ ਵਿਰਸੇ ਦੀ ਪੁੱਕਲ ਚੋਂ ਯਾਦਾਂ ਦੇ ਸੰਤੂਰੀ ਸਫ਼ਰ ਦਾ ਹਮ ਸਫ਼ਰ ਸਾਂਝਾ ਵਿਰਸਾ
2: ਗੀਤ ਸੰਗੀਤ ਦੇਸ਼ ਦੁਨੀਆ ਦੀਆਂ ਤਾਜ਼ਾ ਤਰੀਨ ਜਾਣਕਾਰੀਆਂ ਨਾਲ ਲਬਰੇਜ਼ ਮਹਿਕਾਂ ਦੀ ਸੌਗਾਤ ਵੰਡਦਾ ਸਾਂਝਾ ਵਿਰਸਾ
1: ਸੋਮਵਾਰ ਤੋਂ ਸ਼ੁੱਕਰਵਾਰ 5:30 AM ਤੇ ਸਵੇਰੇ 4 ਵਜੇ ਤੋਂ 5 ਵਜੇ ਤੱਕ
0: ਬਿਜ਼ਨਸ ਦੇ ਪ੍ਰਚਾਰ ਤੇ ਪ੍ਰਸਾਰ ਲਈ ਸੰਪਰਕ ਕਰੋ
2: ਸਾਂਝਾ ਵਿਰਸਾ ਦੀ ਟੀਮ ਨੂੰ 647-8-35-5294
3: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਮ੍ਰਿਤ ਵੇਲੇ ਦਾ ਜਾਗਣਾ ਜੇ ਕੋਈ ਜਾਗੇ ਨਿੱਤ ਇੱਕ ਵਧੇਂਦੀ ਆਰਜੂ ਦੂਜਾ ਸਾਹਿਬ ਆਵੇ ਚਿੱਤ ਦੇ ਮਹਾਂਵਾਕਾਂ ਅਨੁਸਾਰ ਸਾਰੇ ਹੀ ਨਗਰ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਭਾਈ ਅੰਮ੍ਰਿਤ ਵੇਲਾ ਹੋ ਗਿਆ 4 ਵਜ ਗਏ ਉੱਠੋ ਇਸ਼ਨਾਨ ਪਾਣੀ ਕਰੋ ਗੁਰੂ ਘਰ ਚ ਹਾਜ਼ਰੀਆਂ ਲਵਾਓ ਤੇ ਗੁਰੂ ਦੇ ਜਸ ਗਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

0: ਸਰਦੀ ਚ ਹੀਟ ਨੀ ਚਲਦੀ ਤੇ ਗਰਮੀ ਚ ਏਸੀ।
1: ਲੈ ਆਪਾਂ ਹੁਣੇ ਕਰਦੇ ਆ ਸੰਧੂ ਸਾਹਿਬ ਨਾਲ ਗੱਲ ਤੇ ਕਰਦੇ ਆ ਮਸਲੇ ਦਾ ਹੱਲ।
0: ਏਸੀ, ਫਰਨੇਸ, ਗੈਸ ਲਾਈਨ, ਵਾਟਰ ਹੀਟਰ ਜਾਂ ਹਿਊਮਿਡੀਫਾਇਰ ਸਰਵਿਸ ਜਾਂ ਇੰਸਟਾਲੇਸ਼ਨ, ਨਵ ਏਅਰ ਕੰਫਰਟ ਤੇ ਜਤਿੰਦਰ ਸੰਧੂ ਨੂੰ ਕਾਲ ਲਾਓ ਤੇ ਲਾਈਫ ਚ ਕੰਫਰਟ ਪਾਓ। ਕਾਲ 647-706-6640
2: ਓਏ ਸਾਲ ਤਾਂ ਇੰਸ਼ੋਰੈਂਸ ਬਹੁਤ ਮਹਿੰਗੀ ਹੋ ਗਈ। ਘਰ ਤੇ ਆਟੋ ਦੀ ਇੰਸ਼ੋਰੈਂਸ ਦੀਆਂ ਕਿਸ਼ਤਾਂ ਨੇ ਸਾਰਾ ਬਜਟ ਹਿਲਾਤਾ।
3: ਓ ਜੀ, ਅਮਨਦੀਪ ਕੌਰ ਇੰਸ਼ੋਰੈਂਸ ਐਡਵਾਈਜ਼ਰ ਦੇ ਹੁੰਦਿਆਂ ਕੋਈ ਫਿਕਰ ਨਹੀਂ, ਇਹ ਦੇਣਗੇ ਬੈਸਟ ਰੇਟਸ ਇਨ ਦਾ ਮਾਰਕੀਟ ਵਿਦ ਫੁੱਲ ਕਵਰੇਜ।
2: ਹੋਮ, ਆਟੋ, ਕਮਰਸ਼ੀਅਲ, ਟਰੱਕਿੰਗ ਤੇ ਬਿਜ਼ਨਸ ਇੰਸ਼ੋਰੈਂਸ ਲਈ ਕਾਲ ਕਰੋ ਇੰਸ਼ੋਰੈਂਸ ਐਡਵਾਈਜ਼ਰ ਅਮਨਦੀਪ ਕੌਰ ਹੋਰਾਂ ਨੂੰ ਐਟ 416-618-2761 416-618-2761
4: ਓਏ ਟਰੱਕ ਕਾਲਾ ਲਿਆ, ਜਦੋਂ ਵੇਖੋ ਇਹਦੀਆਂ ਕਮਾਨੀਆਂ ਇਟਲੀਆਂ ਰਹਿੰਦੀਆਂ, ਕੀ ਕਰਾਂ।
5: ਮੈਂ ਸੁਣਿਆ ਜੀ ਆਪਣੇ ਪੰਜਾਬੀ ਭਰਾਵਾਂ ਜੇ ਅਤੇ ਗੈਰੀ ਨੇ ਖੋਲ ਦਿੱਤੀ ਹੈ GTA ਵਿੱਚ ਟਰੱਕਾਂ ਦੇ ਸਪ੍ਰਿੰਗਾਂ ਦੀ ਪਹਿਲੀ ਸ਼ਾਪ PNJ ਸਪ੍ਰਿੰਗ ਵੀਲ ਅਲਾਈਨਮੈਂਟ।
6: ਪਹੁੰਚੋ 5330 ਬ੍ਰੈਡਕੋ ਬੁਲੇਵਾਰਡ ਮਿਸੀਸਾਗਾ ਮੇਨ ਇੰਟਰਸੈਕਸ਼ਨ ਡਿਕਸੀ ਐਂਡ ਮੈਥਸਨ।
7: ਇੱਥੇ ਪੀ ਲਾਈਨ ਲੇਜ਼ਰ ਮਸ਼ੀਨਾਂ ਨਾਲ ਅਲਾਈਨਮੈਂਟ ਤੇ ਨਵੇਂ ਸਟਾਈਲ ਦੀਆਂ ਮਸ਼ੀਨਾਂ ਨਾਲ ਬੈਲੈਂਸਿੰਗ ਕੀਤੀ ਜਾਂਦੀ ਹੈ। ਇੰਨਾ ਹੀ ਨਹੀਂ, 4-wheelers ਅਤੇ 18-wheelers ਦੇ ਟਾਇਰਸ ਦਾ ਖਾਸ ਪ੍ਰਬੰਧ ਵੀ ਹੈ। ਜੇ ਤੁਸੀਂ ਟਰੱਕਾਂ ਤੇ ਟ੍ਰੇਲਰਾਂ ਦੀ ਕਮਾਨੀਆਂ ਦਾ ਤਸੱਲੀ ਬਖਸ਼ ਕੰਮ ਕਰਵਾਉਣਾ ਚਾਹੁੰਦੇ ਹੋ,
5: ਕਾਲ ਕਰੋ JN ਗੈਰੀ ਨੂੰ
7: 905-459-5533
5: 905-459-5533 ਤੇ
7: PNJ ਸਪ੍ਰਿੰਗ ਵੀਲ ਅਲਾਈਨਮੈਂਟ।
8: ਕੈਨੇਡਾ ਵਿੱਚ ਪਿਓਰ ਪੰਜਾਬੀ ਖਾਣਿਆਂ ਅਤੇ ਸਵੀਟਸ ਲਈ ਮਸ਼ਹੂਰ ਪਿਓਰ ਪੰਜਾਬੀ ਸਵੀਟਸ ਐਂਡ ਰੈਸਟੋਰੈਂਟ।
9: ਡਾਈਨਿੰਗ, ਟੇਕ ਆਊਟ, ਕੇਟਰਿੰਗ, ਲਾਈਟ ਟਰੱਕ ਲਿਆ ਕੇ ਤੁਹਾਡੇ ਘਰ ਕੇਟਰਿੰਗ ਦੀ ਸਰਵਿਸਿਜ਼ ਦਿੰਦੇ ਨੇ।
8: ਵੈਜ, ਨਾਨ ਵੈਜ ਕੇਟਰਿੰਗ, ਤਾਜ਼ੀਆਂ ਸਵਾਦਲੀਆਂ ਮਿਠਾਈਆਂ ਤੇ ਜ਼ਾਇਕੇਦਾਰ ਖਾਣੇ ਲਈ ਇੱਕੋ ਇੱਕ ਨਾਮ ਪਿਓਰ ਪੰਜਾਬੀ। ਸਾਂਝਾ ਵਿਰਸਾ ਰੇਡੀਓ ਦਾ ਰੈਫਰੈਂਸ ਦੇਣ ਤੇ ਪਾਓ 10% ਡਿਸਕਾਊਂਟ।
9: ਅੱਜ ਹੀ ਵਿਜ਼ਿਟ ਕਰੋ 4025 ਬ੍ਰੈਂਡਨ ਗੇਟ ਡਰਾਈਵ, ਮਿਸੀਸਾਗਾ, ਪਿਓਰ ਪੰਜਾਬੀ। 647-338-9172 ਕਾਲ ਕਰੋ ਗੁਰਜੀਤ ਰੰਧਾਵਾ ਨੂੰ 647-338-9172।
10: ਸਾਂਝਾ ਵਿਰਸਾ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੁਸੀਂ ਸਾਂਝਾ ਵਿਰਸਾ ਪ੍ਰੋਗਰਾਮ ਦੇ ਵਿੱਚ ਕੋਈ ਵੀ ਤੁਸੀਂ ਆਪਣੀ ਐਡਵਰਟਾਈਜ਼ਮੈਂਟ ਕਰਨੀ ਹੈ, ਤੁਸੀਂ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ, ਤੇ ਤੁਸੀਂ ਸਾਡੀ ਟੀਮ ਨਾਲ ਸੰਪਰਕ ਕਰ ਸਕਦੇ ਹੋ 647-352-9497 8355-2944 ਦੇ ਉੱਪਰ ਤੁਸੀਂ ਸੰਪਰਕ ਕਰ ਸਕਦੇ ਹੋ।

ਕਹਿੰਦਾ ਮੈਨੂੰ ਤੇਰਾ ਸਰਨਾਵਾ, ਕਹਿੰਦਾ ਪਤਾ ਨਹੀਂ ਹੈ ਸੱਜਣਾ ਮੈਨੂੰ ਤੇਰਾ ਸਰਨਾਵਾ, ਨਹੀਂ ਤਾਂ ਮੈਂ ਉੱਡ ਕੇ ਤੇਰੇ ਕੋਲ ਚੱਲੀ ਆਵਾਂ। ਗੂੰਗੇ ਬਹਿਰੇ ਨੇ ਸਾਰੇ ਹੀ ਮੇਰੇ ਪਿੰਡ ਦੇ ਲੋਕ ਗਾਥਾ ਆਪਣੀ ਦੱਸ, ਮੈਂ ਕਿੱਥੇ ਜਾਣ ਸੁਣਾਵਾਂ। ਇਸ ਜਨਮ 'ਚ ਹੋ ਨਹੀਂ ਸਕਦਾ ਆਪਣਾ ਮੇਲ, ਸਾਰਾ ਕੁਝ ਹੈ ਮੇਰੇ ਲਈ ਤੇਰਾ ਪਰਛਾਵਾਂ। ਆਪਣਾ ਆਪਾ ਆਪਣਾ ਆਪਾ ਇਸ਼ਕ 'ਚ ਤੇਰੇ ਖੋ ਬੈਠੀ ਹਾਂ, ਬਸ ਉੱਠਦੀ ਬਹਿੰਦੀ ਗੀਤ ਮੈਂ ਤੇਰੇ ਗਾਵਾਂ। ਮੜੀਆਂ ਮਸਾਨਾ ਮਿੱਟੀ ਕੱਢੀ ਧਾਗੇ ਬੰਨੇ, ਦੱਸ ਮੈਨੂੰ ਕਿੱਥੇ ਜਾ ਕੇ ਕਿਹੜਾ ਪੀਰ ਮਨਾਵਾਂ। ਪਰ ਪ੍ਰੀਤ ਮੈਂ ਉਹਦੇ ਨਾਲ ਜੋ ਆਪਣੀ ਪਾ ਬੈਠੀ, ਸ਼ੁਕਰ ਮਨਾਵਾਂ ਰੱਬ ਦਾ ਮੈਂ ਜਾਂ ਪਛਤਾਵਾਂ। ਮਦਹੋਸ਼ ਤਾਂ ਹੁਣ ਮੇਰੀ ਰੂਹ ਦਾ ਮਾਲਕ ਹੈ, ਕਹਿੰਦਾ ਮਦਹੋਸ਼ ਤਾਂ ਹੁਣ ਮੇਰੀ ਰੂਹ ਦਾ ਮਾਲਕ ਹੈ, ਉਹਦੀ ਯਾਦ ਵਿੱਚ ਹੀ ਮੈਂ ਜ਼ਿੰਦਗੀ ਹੰਡਾਵਾਂ, ਉਹਦੀ ਯਾਦ ਵਿੱਚ ਹੀ ਮੈਂ ਜ਼ਿੰਦਗੀ ਹੰਡਾਵਾਂ। ਕਹਿੰਦਾ ਸਤਰਾਣਾ, ਤੁਸੀਂ ਸੁਣ ਰਹੇ ਪ੍ਰੋਗਰਾਮ ਸਾਂਝਾ ਵਿਰਸਾ, ਮੈਂ ਤੁਹਾਡਾ ਹੋਸਟ ਦੋਸਤ ਹਰਜੀਤ ਸਿੰਘ ਨਿੰਡੂਆ, ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਸਲਾਮ, ਨਮਸਤੇ, ਗੁੱਡ ਮਾਰਨਿੰਗ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਸ਼ੁੱਕਰਵਾਰ ਸ਼ੁਕਰ ਆ ਸ਼ੁੱਕਰਵਾਰ ਆਇਆ ਲੈ ਲਿਆ ਕੰਮ ਗੇੜ 'ਚ ਹੋ ਗਈਆਂ ਛੁੱਟੀਆਂ ਕਈਆਂ ਨੇ ਸ਼ਾਮ ਨੂੰ ਅਤੇ ਕਈਆਂ ਦੀਆਂ ਫਿਰ ਰਾਤ ਲਾ ਕੇ ਸਵੇਰ ਨੂੰ ਤੜਕੇ ਹੋ ਜਾਣੀਆਂ ਅਤੇ ਕਈਆਂ ਨੇ ਭਾਈ ਹੁਣ ਤੋਂ ਸਟਾਰਟ ਆ ਵੀਕਐਂਡ 10 ਸਤੰਬਰ ਨਹੀਂ ਅੱਜ 11 ਸਤੰਬਰ ਆ 11 ਸਤੰਬਰ 2026 ਦੀ ਸਵੇਰ ਦਾ ਪ੍ਰੋਗਰਾਮ ਸਾਂਝਾ ਫਿਰ ਲੈ ਕੇ ਹਾਜ਼ਰ ਹਾਂ ਹਰ ਸੋਮਵਾਰ ਤੋਂ ਸਵੇਰੇ ਸ਼ੁੱਕਰਵਾਰ ਤੱਕ ਸਵੇਰੇ 4 ਵਜੇ ਤੋਂ ਲੈ ਕੇ 5 ਵਜੇ ਤੱਕ 530 AM ਦੀ ਫ੍ਰੀਕੁਐਂਸੀ 'ਤੇ ਤੁਸੀਂ ਪ੍ਰੋਗਰਾਮ ਸਾਂਝਾ ਫਿਰ ਸੁਣਦੇ ਹੋ ਉਮੀਦ ਕਰਦਾ ਤੁਹਾਨੂੰ ਅੱਜ ਦਾ ਪ੍ਰੋਗਰਾਮ ਪਸੰਦ ਆਵੇਗਾ ਟੈਂਪਰੇਚਰ ਦੀ ਜੇ ਗੱਲਬਾਤ ਕਰੀਏ ਇਸ ਵਕਤ ਮਿਸਿਸਾਗਾ ਮਾਲਟਨ 'ਚ ਪੀਅਰਸਨ ਟੋਰਾਂਟੋ ਦੇ ਬਿਲਕੁਲ ਨੇੜੇ ਐਂ ਜੜ੍ਹਾਂ ਦੇ ਵਿੱਚ 12 ਟੈਂਪਰੇਚਰ ਆ ਫੀਲ ਲੈ ਕੇ 10 ਕਰਦੇ ਹਾਂ 21 ਹੈਗਾ ਦੁਪਹਿਰ ਨੂੰ ਸ਼ਾਮ ਨੂੰ 23 ਆ ਅਤੇ ਰਾਤ ਨੂੰ 18 ਟੈਂਪਰੇਚਰ 6:53 'ਤੇ ਸੂਰਜ ਸਾਹਿਬ ਜੀ ਆਪਾਂ ਦੇਣਗੇ ਦਰਸ਼ਨ ਅਤੇ 7:36 'ਤੇ ਸ਼ਾਮ ਨੂੰ ਅਲੋਪ ਹੋ ਜਾਣਗੇ ਅਤੇ ਸਟੂਡੀਓ ਦੇ ਵਿੱਚ ਤੁਸੀਂ ਕੋਈ ਗੱਲਬਾਤ ਕਰਨੀ ਚਾਹੁੰਦੇ 905-673-3337 ਦੀ ਆਪਣੀ ਗੱਲਬਾਤ ਹੋ ਸਕਦੀ ਹੈ ਕੋਈ ਟ੍ਰੈਫਿਕ ਦੇ ਵਿੱਚ ਵਿਘਨ ਦੇਖਦੇ ਹੋ ਰੱਬ ਨਾ ਕਰੇ ਕਿਤੇ ਕੋਈ ਐਕਸੀਡੈਂਟ ਹੋਇਆ ਹੋਇਆ ਕੋਈ ਰੋਡ ਬਲੋਕ ਕੰਸਟਰਕਸ਼ਨ ਕਿਤੇ ਚੱਲਦੀ ਆ ਅਤੇ ਜ਼ਰੂਰ ਤੁਸੀਂ ਚਾਹੇ ਹਾਈਵੇ ਆ ਚਾਹੇ ਲੋਕਲ ਰੂਟ 905-673-3337 ਦੇ ਗੱਲਬਾਤ ਕੀਤੀ ਜਾ ਸਕਦੀ ਆ ਫੋਨ ਦੇ ਉੱਪਰ ਸੋਣਾ 416-477-2040 416-477-2040 ਜਾਂ ਫਿਰ ਪੰਜਾਬੀ ਲਹਿਰਾਂ ਦੀ ਐਪ ਡਾਊਨਲੋਡ ਕਰ ਲਓ ਵੱਖ ਵੱਖ ਹੋਰ ਐਪਾਂ ਬਹੁਤ ਨੇ ਉਹਨਾਂ 'ਤੇ ਤੁਸੀਂ 530 ਅਤੇ ਜਿੰਨੇ 24 ਘੰਟੇ 7 ਦਿਨ ਪ੍ਰੋਗਰਾਮ ਚੱਲਦੇ ਸਾਰੇ ਪ੍ਰੋਗਰਾਮਾਂ ਦਾ ਤੁਸੀਂ ਆਨੰਦ ਮਾਣ ਸਕਦੇ ਹੋ ਜਾਂ ਫਿਰ ਮੈਸੇਜ ਵਟਸਐਪ ਇੱਕੋ ਹੀ ਨੰਬਰ ਫਿਰ 6 47-835-5294-7-83-552-94 'ਤੇ ਗੱਲਬਾਤ ਹੋ ਸਕਦੀ ਹੈ ਜਦੋਂ ਮੈਂ 2009 'ਚ ਇੱਥੇ ਨਵਾਂ ਨਵਾਂ ਆਇਆ ਨਾ ਫਰਵਰੀ ਮਹੀਨੇ 'ਚ ਤਾਂ ਮੈਂ ਆ ਕੇ ਨੰਬਰ ਲਿਆ ਚਲੋ ਮੈਨੂੰ ਉਹਨਾਂ ਨੇ ਦਿੱਤਾ ਲਿਆ ਤਾਂ ਕਾਹਨੂੰ ਉਹਨਾਂ ਨੇ ਦਿੱਤਾ ਮੈਨੂੰ ਐਂ ਲੱਗਿਆ ਯਾਰ ਨੰਬਰ ਕਿਉਂ ਇਹੋ ਜਿਹਾ ਨੰਬਰ ਹੈ ਤਾਂ ਮੂੰਹ 'ਤੇ ਨਹੀਂ ਚੜ੍ਹਦਾ ਵੀ ਕੋਈ VIP ਨੰਬਰ ਦੇ ਦਿੰਦੇ ਕਿਉਂਕਿ ਉੱਥੇ ਸੀਗੇ ਨੰਬਰ ਇਹੋ ਜਿਹੇ ਹੈ ਨਾ ਇੰਡੀਆ 'ਚ ਭਾਵ ਪੰਜਾਬ 'ਚ ਅਤੇ ਮੈਂ ਕਿਹਾ ਯਾਰ ਕੋਈ ਹਿਸਾਬ ਜੇ ਦਾ ਨੰਬਰ ਦੇ ਦਿਉ ਉਹਨਾਂ ਕੋਲ ਹੈ ਨਹੀਂ ਸੀ ਉਹ ਕਹਿੰਦੇ ਆਹ ਲੈ ਲਾ ਜਦ ਆ ਜੂਗਾ ਤੈਨੂੰ ਕਾਲ ਕਰ ਦਾਂਗਾ ਮੁੜ ਕੇ ਨਾ ਉਹਨਾਂ ਨੇ ਕਾਲ ਕਰੀ ਨਾ ਆਪਾਂ ਹੀ ਗਏ ਮੁੜ ਕੇ ਇਹੋ ਜਿਹਾ ਇਹ ਨੰਬਰ ਚੱਲਦਾ ਬਾਬੇ ਦੀ ਕਿਰਪਾ ਨਾਲ ਅੱਜ ਤੱਕ ਉਹੀ ਨੰਬਰ ਚਲੀ ਜਾਂਦਾ 647-835-5254 ਆ ਜਾਓ ਆਪਾਂ ਕਰੀਏ ਗੱਲਾਂ ਬਾਤਾਂ ਰਲ ਮਿਲ ਕੇ ਕਾਫੀ ਅੱਜ ਗੱਲਾਂ ਨੇ ਕਾਫੀ ਬਾਤਾਂ ਨੇ ਆਪਾਂ ਥੋੜ੍ਹਾ ਜਿਹਾ ਅੱਜ ਮੈਨੂੰ ਲੱਗਦਾ ਵੀ ਟਿਕਟੋਕ 'ਤੇ ਲਾਈਵ ਵੀ ਹੋਵਾਂਗੇ ਜੇ ਤੁਹਾਡਾ ਇਜਾਜ਼ਤ ਹੋਵੇ ਤੁਹਾਡੀ ਅਤੇ ਫਿਰ ਦੇਖ ਲੈਂਦੇ ਹਾਂ ਭਾਈ ਕਿਵੇਂ ਆ ਅਤੇ ਕਾਫੀ ਵੀਡੀਓ ਇੰਸਟਾ 'ਤੇ ਵੀ ਪਾਈਆਂ ਹੋਈਆਂ ਅਤੇ ਕੱਲ੍ਹ ਵੀ ਇੱਕ ਵੀਡੀਓ 'ਚ ਪਾਈ ਆ ਤੁਸੀਂ ਉਹਨੂੰ ਦੇਖ ਸਕਦੇ ਹੋ ਤੁਸੀਂ ਸ਼ੇਅਰ ਕਰ ਸਕਦੇ ਹੋ ਜੇ ਤੁਹਾਨੂੰ ਲੱਗਦਾ ਕੋਈ ਉਹਦੇ 'ਚ ਗਲਤ ਸਹੀ ਹੈ ਕੁਛ ਵੀ ਜੇ ਤੁਹਾਨੂੰ ਚੰਗੀ ਲੱਗਦੀ ਤਾਂ ਜ਼ਰੂਰ ਕਮੈਂਟ ਕਰਿਓ ਬਹੁਤ ਸੋਹਣੀ ਵੀਡੀਓ ਸਾਰਿਆਂ ਲਈ ਆਪਣੇ ਲਈ ਕਿਸੇ ਲਈ ਵੀ ਹੋ ਸਕਦੀ ਆ ਚਾਹੇ ਉਹ 'ਚ ਬਾਬੇ ਚਾਹੇ ਕਲਾਕਾਰ ਚਾਹੇ ਮੈਂ ਤੁਸੀਂ ਲੱਲਾ ਬੱਬਾ ਸਾਰੀ A to Z ਹਰੇਕ ਬੰਦੇ 'ਤੇ ਆ ਟੁੱਕਦੀ ਆ ਅਤੇ ਤੁਸੀਂ ਇੰਸਟਾ 'ਤੇ ਜਾਂ ਫੇਸਬੁੱਕ 'ਤੇ ਜਾ ਕੇ ਦੇਖ ਸਕਦੇ ਹੋ ਟਿਕਟੋਕ 'ਤੇ ਮੈਂ ਪਾ ਦਿੰਦਾ ਹੋਰ ਘੰਟੇ ਆ ਪ੍ਰੋਗਰਾਮ ਤੋਂ ਬਾਅਦ 'ਚ ਪਾ ਦੂੰਗਾ ਅਤੇ ਜਿੱਥੇ ਵੀ ਤੁਸੀਂ ਵੀਡੀਓ ਦੇਖੋਗੇ ਕਮੈਂਟ ਜ਼ਰੂਰ ਕਰਿਓ ਵਧੀਆ ਲੱਗੂਗਾ ਬਲਦੇਵ ਸਿੰਘ ਆਪਣੇ ਸਿੱਧੂ ਸਾਹਿਬ ਸੁਣਦੇ ਆ ਬਲਦੇਵ ਸਿੱਧੂ ਭਾਅ ਜੀ ਪ੍ਰੋਗਰਾਮ ਨੂੰ ਥੈਂਕ ਯੂ ਸੋ ਮੱਚ ਕਹਿੰਦੇ ਸੋਚ ਸਵਾਦ ਜੀਵ ਦਾ ਹੁੰਦਾ ਹੈ ਰਿੱਝਣਾ ਖੀਰ ਨੂੰ ਪੈਂਦਾ ਹੈ ਤੜ ਕਮਾਨ ਦੀ ਹੁੰਦੀ ਹੈ ਅਤੇ ਚੱਲਣਾ ਤੀਰ ਨੂੰ ਪੈਂਦਾ ਹੈ ਕਹਾਣੀ ਰਾਂਝੇ ਦੀ ਹੁੰਦੀ ਹੈ ਅਤੇ ਪੜ੍ਹਨਾ ਹੀਰ ਨੂੰ ਪੈਂਦਾ ਹੈ ਮੁਰਾਦ ਮੰਗਣ ਲਈ ਮਜੀਦੇ ਮਨਾਉਣਾ ਪੀਰ ਨੂੰ ਪੈਂਦਾ ਹੈ ਗੱਲ ਤਾਂ ਸਹੀ ਹੈ ਕਹਿੰਦਾ ਖੁਸ਼ ਰਹਿਣ ਲਈ 3 ਕੰਮ ਜ਼ਰੂਰੀ ਜੇਬਾਂ ਜਵਾਨ ਅਤੇ ਜੁੱਤੀ 3 ਮਜ਼ਬੂਤ ਰੱਖੀਆਂ ਕਰ ਜੋ ਕਿ ਜੋ ਜਿਸ ਦੇ ਲਾਇਕ ਹੋਇਆ ਉਹਨੂੰ ਉਹੀ ਦਿਆ ਕਰ ਕਿਆ ਬਾਤ ਆ ਬਲਦੇਵ ਸਿੰਘ ਜੀ ਥੈਂਕ ਯੂ ਸੋ ਮੱਚ ਲਵ ਯੂ ਆਪਣੇ ਗੁਰਦੀਪ ਭਾਅ ਜੀ ਸਤਿ ਸ਼੍ਰੀ ਅਕਾਲ ਜੀ ਕਾਲਾ ਭਾਅ ਜੀ
1: ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਹੈਪੀ ਫਰਾਈਡੇ ਭਾਈ ਜੀ
0: ਹੈਪੀ ਫਰਾਈਡੇ ਤੁਹਾਨੂੰ ਵੀ ਕਿੱਦਾਂ
1: ਮੈਂ ਤੁਹਾਨੂੰ ਕਿੰਨੇ ਵਾਰੀ ਕਿਹਾ ਮੈਂ ਨਿੱਕਾ ਨਾ ਲਿਆ ਕਰ ਨਵਾਂ ਨਾਂ ਤੋਂ ਜਾਣਦੇ ਨਹੀਂ ਲੋਕ ਪਿੰਡ ਦੇ ਵਿੱਚ
0: ਜਦ ਨਾ ਆਈਡੀ ਨੂੰ ਚੇਂਜ ਕਰੋ ਤੁਸੀਂ ਆਪਣੀ ਉਹਨਾਂ ਨੂੰ
1: ਕਹਿ ਕੇ ਆਈਡੀ ਉਦੋਂ ਦਿਖਾਉਣੀ ਹੈ ਜਿਹੜਾ ਪੁਲਿਸ ਵਾਲਾ ਵੇਖੂਗਾ
0: ਤੂੰ ਨਾ ਫੋਨ ਦੀ ਆਈਡੀ 'ਚ ਚੇਂਜ ਕਰੋ ਤੇ ਕਾਲਾ ਕੰਮੀ ਜਾਣੀ ਆ ਭਰਾਓ
1: ਪੁਲਿਸ ਵਾਲੇ ਵੇਖ ਸਕਦੇ ਆ ਜਨਾਬ ਤੂੰ ਮੇਰੀ ਆਈਡੀ ਦੁਬਾਰਾ ਦੱਸ ਥੋੜਾ ਦੱਸ ਸਕਦਾ ਪਿੰਡ ਵਾਲਿਆਂ ਨੂੰ
0: ਠੀਕ ਆ
1: ਚੜਾਈ ਆ ਤੇਰੀ ਬਾਈ ਬਹੁਤ ਤੇਰੀ ਤਾਂ ਆਵਾਜ਼ ਹੀ ਬੜੇ ਸਪੀਕਰਾਂ 'ਚ ਆਉਂਦੀ ਆ ਇੱਧਰ ਟੈਲੀਫੋਨ ਸਪੀਕਰ 'ਚ ਕਾਰ ਦੇ ਕਿੰਨੇ ਸਪੀਕਰਾਂ 'ਚ ਰੇਡੀਓ ਤੇ ਬਹੁਤ ਚੜਾਈ ਬਸ ਤੈਨੂੰ ਜਲਦੀ ਤੋਂ ਜਲਦੀ ਇੰਨਾ ਵੋਟਾਂ 'ਚ ਖੜਾ ਕਰਕੇ ਤੈਨੂੰ ਕਿ ਅਗਲੀਆਂ 'ਚ ਖੜ ਗਏ
0: ਮੈਂ ਕਿਸੇ 'ਚ ਵੀ ਨਹੀਂ ਹੋਣਾ
1: ਨਹੀਂ ਲੈ ਕਮਾਲ ਹੋ ਗਈ ਕਾ ਤੂੰ ਤਾਂ ਐਡੀ ਛੇਤੀ ਹਾਰ ਮੰਨੀ
0: ਨਾ ਨਾ ਹਾਰ ਨਹੀਂ ਇਹੋ ਜਿਹੇ ਕੰਮਾਂ 'ਚ ਕੁਛ ਨਹੀਂ ਰੱਖਿਆ ਇਹ ਕੁੱਤੇ ਖਾਣੀਆਂ ਜੁੱਤੀਆਂ ਵੱਧ ਹੁੰਦੀਆਂ ਕੁੱਤੇ ਖਾਣੀ ਕਹਿੰਦੇ ਕੁੱਤੇ ਖਾਣੀ ਬਹੁਤ ਹੁੰਦੀ ਹੈ
1: ਕਾਉਂਟੀ ਵਾਲੇ ਕਿੰਨੇ ਹਾਰਦੇ ਹੁੰਦੇ ਜਿੱਤਦੇ ਹੁੰਦੇ?
0: ਨਾ ਨਾ ਨਾ ਨਾ, ਇਹ ਕੰਮ ਮੈਂ ਨਾ ਕਰਕੇ ਆਇਆ ਹੋਇਆ ਉੱਥੇ ਸਾਰਾ ਕੁਛ, ਮੈਨੂੰ ਸਾਰਾ ਇਹ ਗੱਲਾਂ ਦਾ ਪਤਾ। ਇਹ ਚੀਜ਼ ਤੋਂ ਤਾਂ ਪਾਸਾ ਹੀ ਵੱਟਿਆ ਹੋਇਆ ਸਿਆਸਤ ਤੋਂ,
1: ਨਹੀਂ ਕਰ ਕੁਰ ਕੇ ਕੰਮ ਛੱਡਦੇ ਸਾਰੇ,
0: ਇਹ ਸਭ ਕੁਛ ਕਰਕੇ ਆਇਆ ਮੈਂ ਉੱਥੋਂ। ਸੋਲਾ ਕਾਰਡ ਤੋਂ ਲਖਵਿੰਦਰ ਮੁਲਤਾਨੀ ਭਾਜੀ ਵੀ ਸੁਣਦੇ ਪ੍ਰੋਗਰਾਮ ਨੂੰ, ਥੈਂਕ ਯੂ ਸੋ ਮਚ ਉਹਨਾਂ ਦਾ ਵੀ। ਅਮੈਰੀਕਾ ਤੋਂ ਪਤਾ ਨਹੀਂ ਮੁੜੇ ਜਾਂ ਇੱਥੇ ਨੇ ਜਾਂ ਇੰਡੀਆ ਨੇ, ਨਾ ਸੋਰੀ ਅਮੈਰੀਕਾ ਨੇ, ਇਹ ਨਹੀਂ ਪਤਾ ਹੁਣ। ਚਲੋ 8520 ਭਾਜੀ ਰੇਸ਼ਮ ਜੀ ਗੁੱਡ ਮੋਰਨਿੰਗ, ਸਤਿ ਸ਼੍ਰੀ ਅਕਾਲ ਤੁਹਾਨੂੰ, ਵੈਰੀ ਗੁੱਡ ਮੋਰਨਿੰਗ, ਲਵ ਯੂ। ਅਤੇ ਕੁਮਾਰੀ ਆਂਟੀ ਜੀ ਤੁਹਾਨੂੰ ਵੀ ਸਤਿ ਸ਼੍ਰੀ ਅਕਾਲ, ਜਿਸ ਕੇ ਸਿਰ ਉੱਪਰ ਤੋਂ ਸੁਆਮੀ ਸੋ ਦੁੱਖ ਕੈਸਾ ਪਾਵੇ, ਕਿਆ ਬਾਤ ਆ। ਅਮਨ ਜੀ ਕਹਿੰਦੇ ਗੁੱਡ ਮੋਰਨਿੰਗ ਜੀ, ਹੈਲੋ ਅਮਨ ਜੀ, ਜੀ ਆਇਆਂ ਨੂੰ, ਜੀ ਆਇਆਂ ਨੂੰ। ਅਤੇ 34-34 ਤੋਂ ਅਮਰਜੀਤ ਮੁਲਤਾਨੀ ਭਾਜੀ, ਅਮਰਜੀਤ ਭਾਜੀ ਨੇ ਵੀ ਕਾਫੀ ਭੰਗੜਾ ਉਦਣ ਪਾਇਆ ਉੱਥੇ, ਰੀਝ ਲਾਤੀ ਇਹਨਾਂ ਨੇ ਪੂਰੀ। ਅਤੇ ਪ੍ਰੇਮ ਗਿੱਲ ਭਾਜੀ ਕਹਿੰਦੇ ਵੈਰੀ ਗੁੱਡ ਮੋਰਨਿੰਗ ਬ੍ਰਦਰ, ਥੈਂਕ ਯੂ ਸਰ, ਥੈਂਕ ਯੂ ਸੋ ਮਚ। ਅਤੇ ਲਈਏ ਫਿਰ ਕੋਲਾ, ਆ ਜਾਓ ਰਵਿੰਦਰ ਭਾਜੀ, ਨੰਗਾ ਸਤਿ ਸ਼੍ਰੀ ਅਕਾਲ ਜੀ ਆਨੂੰ।
2: ਹਾਂ ਜੀ ਹਰੀ ਭਾਈ, ਸਤਿ ਸ਼੍ਰੀ ਅਕਾਲ ਜੀ।
0: ਜੀ ਆਨੂੰ ਸਤਿ ਸ਼੍ਰੀ ਅਕਾਲ, ਕਿਵੇਂ ਹੋ?
2: ਮੈਂ ਕਿਹਾ ਚੜ੍ਹਦੀ ਕਲ ਠੰਡ ਹੋ ਗਈ ਬਾਈ ਜੀ,
0: ਠੰਡ ਹੋ ਗਈ, ਮੈਂ ਵੀ ਗੱਡੀ 'ਚ ਹੀਟਰ ਲਾ ਕੇ ਆਇਆ। ਹਾਂ
2: ਬੁਰੀ ਹੀਟ ਲੱਗੀ ਆ ਜੀ, ਇੱਥੇ ਦਾਲ ਆ, ਮੈਂ ਗੋਡੀ ਪਾਈ ਟੀ ਸ਼ਰਟ ਚੰਗਾ ਮੋਟੀ ਰਾ
0: ਨਹੀਂ ਹੈਗੀ ਆ ਵੀ ਸਵੇਰੇ ਸਵੇਰੇ। ਹਾਂ ਆਪਣਾ ਬਚ ਕੇ
2: ਆ ਗਿਆ ਜੀ, ਠੰਡ ਕਹਿੰਦੇ ਆਉਂਦੀ ਜਾਂਦੀ, ਠੰਡ ਮਾਰਦੀ ਵਿੱਚ ਸੱਜਣਾ ਮਾਰਦਾ ਵੀ ਛੋੜਾ।
0: ਹਾਏ ਹਾਏ,
2: ਸਹੀ ਗੱਲ ਨਾ ਭਾਜੀ,
0: ਗੱਲ ਤਾਂ
2: ਕੋਈ ਵੀ ਚੀਜ਼ ਆ ਜਦੋਂ ਠੰਡ ਆਉਂਦੀ ਜਾਂ ਜਾਂਦੀ ਜਾਂ ਆਉਂਦੀ ਆ ਜਾਂ ਜਾਂਦੀ ਆ। ਤੇ ਹਰਜੀਤ ਭਾਜੀ ਇੱਕ ਮੈਨੂੰ ਗੱਲ ਦੱਸੋ ਵੀ, ਚੱਕਰ ਕੀ ਆ ਬ੍ਰਹਮਡਨ ਦੇ ਵਿੱਚ 9-10 ਜਿਹੜਾ ਵਾਰਡ, ਇਹ ਤੇ ਕਿਹੜੀ ਕੋਈ ਖਾਸ ਗਿੱਦੜ ਸਿੰਘੀ ਆ
0: ਵੀ ਸੱਚੀਆਂ ਹਨਾ ਭਾਜੀ? ਇਹ ਅੱਜ ਤੱਕ ਮੈਨੂੰ ਵੀ ਨਹੀਂ ਪਤਾ ਲੱਗਿਆ ਵੀ ਉਹੀ ਵਾਰਡ ਕਿਉਂ ਮਸ਼ਹੂਰ ਆ, ਬਾਕੀ ਕਿਤੇ ਵਾਰਡਾਂ ਨਹੀਂ ਯਾਰ ਬ੍ਰਹਮਡਨ ਦੀਆਂ। ਚਰਚਾ ਵੀ ਉਸੇ ਵਾਰਡ ਦੀ ਆ।
2: ਹਾਂ ਜਿੱਥੇ ਕਿਤੇ ਨੌ ਤੇ ਦਸ ਹੈ, ਕੋਈ ਇਹਦੇ ਬਾਰੇ ਜਾਣਕਾਰੀ ਕੋਈ
0: ਬਈ ਮੈਨੂੰ ਨਹੀਂ ਹੈਗੀ। ਆਪਾਂ ਕਿਸੇ ਨਾ ਕਿਸੇ ਨੂੰ ਸੱਚੀਆਂ, ਤੁਹਾਡਾ ਕੁਐਸਚਨ ਬਹੁਤ ਵਧੀਆ, ਮੇਰੇ ਮਨ ਚ ਬਹੁਤ ਵਾਰ ਆਇਆ ਵੀ ਇਹ ਗੱਲ ਕੀਤੀ ਜਾਵੇ ਕਿਸੇ ਨਾਲ, ਪਰ ਕਰੀਏ ਕਿਹਦੇ ਨਾਲ, ਸਮਝ ਨਹੀਂ ਆਉਂਦੀ ਕਿਹੜਾ ਇਹੋ ਜਿਹਾ ਸਿਆਣਾ ਬੰਦਾ ਹੋਣਗੇ ਆਪਣੇ ਕਾਲਰਾਂ ਚ, ਚਲੋ ਬਹੁਤ ਸਿਆਣੇ ਜਿਹੜੇ ਦੱਸ ਸਕਦੇ।
2: ਪ੍ਰੇਮ ਭਾਜੀ
0: ਦਾ ਤਾਂ 2-6 ਚ ਮੱਥਾ ਮਾਰਦਾ ਫਿਰਦਾ ਵਿਚਾਰਾ। ਰੀਜਨਲ ਕੌਂਸਲਰ ਲਈ ਵੀ 7-8 ਜਾਣੇ ਹੈਗੇ ਆ। ਜੀ ਵਾਸੀ ਸਾਹਿਬ ਸਿੱਧਾ ਹੀ ਆ ਜਾਓ, ਛੱਡੋ ਹੁਣ ਪਿਆਰੇ ਪੂਰੇ, ਅੱਜ ਸ਼ੁੱਕਰਵਾਰ ਆ, ਮਨਾਈਏ ਕਰਾਂ
2: ਸਾਨੂੰ
0: ਖਬਰਾਂ ਪਾਉਂਦੇ ਲੈ ਖਾਸੀਅਤ ਤੁਸੀਂ ਰਹਿੰਦੇ ਕਰਕੇ ਤਾਂ ਖਾਸੀਅਤ?
1: ਜਦੋਂ ਦਰਖਤ ਟੁੱਟਦੇ ਆ ਬਿਜਲੀ ਡਿੱਗਦੀ ਆ, ਖੰਭੇ ਖੁੰਭੇ ਟੁੱਟ ਜਾਂਦੇ ਆ, ਕਾਕੂ ਕੱਟਣਾ ਚੋਰੀਆਂ ਜਦੋਂ ਮਿੰਟਾਂ ਚ ਚੋਰਾਂ ਨੂੰ ਫੜ ਲੈਂਦੇ ਖੰਭੇ ਉੱਤੇ, ਅਗਲੇ ਦਿਨ ਹੀ ਗੱਡ ਦਿੰਦੇ ਆ, ਦਰਖਤ ਨਵੇਂ ਲੱਗ ਜਾਂਦੇ ਹੈਗੇ, ਘਾਹ ਕੱਟਿਆ ਜਾਂਦਾ ਹੈਗਾ, ਜੇ ਮੈਂ ਜਾਂਦਾ ਕੰਮ ਦੇ ਉੱਤੇ ਮੈਨੂੰ ਰੋਕ ਲੈਂਦੀ ਪੁਲਿਸ ਵਾਲੇ, ਕਿੱਧਰ ਚੱਲਿਆ ਬਾਈ ਤੂੰ? ਮੈਂ ਕਹਿੰਦਾ ਦਿਹਾੜੀ ਤੇ ਚੱਲਿਆ ਭਰਾਵਾ, ਮੈਂ ਉਹ ਕਹਿੰਦੇ ਯਾਰ ਵੋਟਾਂ ਪੈਣੀਆਂ, ਮੈਂ ਕਹਿੰਦੇ ਵੋਟਾਂ ਪਾ ਲਾਂਗੇ ਤੇ ਪੈਣੀਆਂ ਹੋਣਗੀਆਂ, ਹੁਣ ਤਾਂ ਲਾ ਜਾਂਦਾ, ਕਹਿੰਦੇ ਨੇ 2-2 ਮਹੀਨੇ ਪਹਿਲਾਂ ਕੰਮ ਛੱਡ, ਮੈਂ ਕਹਿੰਦਾ ਨਹੀਂ ਭਰਾ ਉਹ ਇੰਨਾ ਔਖਾ, ਮੈਂ ਵੋਟ ਜ਼ਰੂਰ ਪਾ ਦੇ, ਇਹ ਫਰਕ ਆ ਇੱਥੇ ਸਾਡੇ 9-10 ਵਾਰਡ ਦੇ
0: ਵਿੱਚ। ਮਨਦੀਪ ਸਾਡੇ ਵਕੀਲ ਸਾਹਿਬ ਨੇ, ਉਹ ਵੀ ਸੁਣਦੇ ਪ੍ਰੋਗਰਾਮ ਨੂੰ, ਉਹ ਮੈਨੂੰ ਲੱਗਦਾ ਅੱਜ ਕਿੰਗਸਟਨ ਤੋਂ ਆਉਂਦੇ ਹੋਣੇ ਆ, ਤੇ ਪ੍ਰਦੀਪ ਬਾਈ ਜੀ ਵੀ ਉਧਰੋਂ ਆਉਂਦੇ ਹੁੰਦੇ ਆ, ਮਨਜੀਤ ਜੀ ਬਹੁਤ ਸਾਰੇ ਆਉਂਦੇ ਹੁੰਦੇ ਆ ਉਧਰੋਂ, ਤੇ ਮੋਂਟਰੀਅਲ ਤੋਂ, ਉਹ ਸਾਰੀ ਕਿੰਗਸਟਨ ਤੋਂ। ਲਵ ਯੂ, ਥੈਂਕ ਯੂ ਸੋ ਮੱਚ। ਮੈਨੂੰ ਲੱਗਦਾ ਮੁੜਿਆ ਇੱਕ ਨਹੀਂ ਅਜੇ, ਪਤਾ ਨਹੀਂ ਸਾਰੇ ਜਾਣੀ। ਅਤੇ ਬਲਦੇਵ ਬਰਾੜ ਸਾਹਿਬ ਦਾ ਵੀ ਮੈਸੇਜ ਆ ਬਾਈ ਜੀ, ਕਹਿੰਦੇ ਗੁੱਡ ਮਾਰਨਿੰਗ। ਥੈਂਕ ਯੂ ਸਰ, ਥੈਂਕ ਯੂ ਸੋ ਮੱਚ, ਇੰਜੋਏ ਯੂਅਰ ਸ਼ੋਅ। ਗਿੱਲ ਸਾਹਿਬ ਕਹਿੰਦੇ, ਗਿੱਲ ਸਾਹਿਬ ਕਿਵੇਂ ਹੋ, ਆ ਜਾਓ ਜੇ ਆਉਣਾ ਇੱਕ ਅੱਧਾ ਮਿੰਟ। ਪਰਮਿੰਦਰ ਨੰਗਿਆ, ਸਤਿ ਸ਼੍ਰੀ ਅਕਾਲ ਜੀ, ਯਾਰ ਸਵਾਗਤ ਆ
3: ਜੀ। ਹਰਜੀਤ ਜੀ, ਸਾਂਝਾ ਪ੍ਰਸਾਦ ਦੀ ਸਾਰੀ ਟੀਮ, ਸਾਰੇ ਸੁਣਨ ਵਾਲੇ ਭੈਣ ਭਰਾਵਾਂ ਨੂੰ ਕਿਹਾ ਸਤਿਕਾਰ, ਸਤਿ ਸ਼੍ਰੀ ਅਕਾਲ।
0: ਤੁਹਾਡੀ ਪਤਾ ਨਹੀਂ ਗੱਲ ਤੋਂ ਲਾਟਰੀ ਕਿਵੇਂ ਖੋਲਣ ਲੱਗ ਗਈ ਸੱਜ ਰਹੀ ਪਹਿਲਾਂ ਹੀ। ਅਸਲ ਮੈਂ ਨਾ, ਮੈਨੂੰ ਕੱਲ ਕ ਪਰਸੋਂ ਦੇ ਪ੍ਰਿੰਸੀਪਲ ਸਾਹਿਬ ਦੀ ਗੱਲ ਚੇਤੇ ਆ ਗਈ। ਕਹਿੰਦੇ ਇਹਨੇ ਤਾਂ 2 ਮਿੰਟ ਦੇ ਵਿੱਚ ਬਾਅਦ ਚ ਕਹਿਣਾ ਹੁੰਦਾ, ਫਟਾਫਟ ਛੇਤੀ ਬਣਾਉਂਦੀ, ਟਾਈਮ ਲੰਘ ਗਿਆ। ਮੈਂ ਕਹਿੰਦਾ ਹੁਣ ਟਾਈਮ ਨਹੀਂ ਲੰਘਣ ਦਿਆ ਕਰਨਾ ਆਪਾਂ।
3: ਅਸਲ ਹਰੀਤ ਜੀ, ਤੁਹਾਨੂੰ ਲੋਡ ਲਾਉਣ ਦੀ ਆਦਤ ਪਈ ਹੋਈ ਆ, ਲੋਡ ਲਾ ਰਹੇ ਹੋ, ਚੱਕ ਕੇ ਮਾਰੀ ਲੋਡ ਲਾ ਗਿਆ, ਹੋ ਗਿਆ ਹੋ ਗਿਆ ਹੋ ਗਿਆ, ਤੁਸੀਂ ਲੋਡ ਲਾ ਦਿੰਦੇ ਖਬਰਾਂ ਦਾ ਕਈ ਵਾਰੀ।
0: ਸੱਚੀ ਗੱਲ ਆ, ਸੱਚੀ ਗੱਲ। ਚਲੋ ਪਿਓਰ ਪੰਜਾਬੀ ਸਵੀਟ ਐਂਡ ਰੈਸਟੋਰੈਂਟ ਤੇ ਜਾ ਕੇ ਆਇਓ ਤੁਸੀਂ, 905-678-3000 ਤੇ ਸੰਪਰਕ ਕਰ ਲਿਓ ਗੁਰਜੀਤ ਰੰਧਾਵਾ ਸਾਹਿਬ ਨਾਲ। ਕੇਟਰਿੰਗ ਕੋਈ ਕਰਾਉਣੀ ਆ, 3-4 ਟਰੱਕ ਇਹਨਾਂ ਦੇ ਕੋਲ, ਫੂਡ ਟਰੱਕ, ਬਹੁਤ ਸੋਹਣਾ ਖਾਣਾ ਇਹਨਾਂ ਦੇ ਰੈਸਟੋਰੈਂਟ 'ਚ ਬਣਦਾ। 40-25 ਬ੍ਰੈਂਡਨ ਗੇਟਡ ਨੇ, ਮਾਡਰਨ ਮਿਸਾਗਾ ਦੇ ਵਿੱਚ ਨੇ, 10178 ਹੋਰਨਟਾਰੀਓ ਸਟਰੀਟ ਬ੍ਰੈਂਪਟਨ ਦੇ ਵਿੱਚ ਨੇ। ਹੋਰਨਟਾਰੀਓ ਐਂਡ ਬਵੇੜ ਦਾ ਏਰੀਆ ਪੈਂਦਾ, ਅਤੇ ਦੂਜੀ ਹੈਗੀ ਫਿੰਚ ਐਂਡ ਡਾਰਸਲ ਦਾ ਏਰੀਆ ਜਿਹੜੇ ਮਿਸਾਗਾ 'ਚ ਮਾਲਟਨ 'ਚ। 905-840-6006 ਨਾਵਰ ਕੌਂਪੜ ਤੋਂ ਸੰਧੂ ਸਾਹਿਬ ਨਾਲ ਸੰਪਰਕ ਕਰ ਲਿਓ। ਸੰਧੂ ਸਾਹਿਬ ਰਾਤ ਕਾਫੀ ਲੇਟ ਸੁੱਤੇ ਹੋਣੇ ਆ, ਕਿਉਂਕਿ ਜੀ ਖਾਨ ਨੂੰ ਇਹਨਾਂ ਨੇ ਮੀਟ ਐਂਡ ਗਰੀਟ ਸੀ ਭਾਈ ਇਹਨਾਂ ਦਾ ਸਾਰਿਆਂ ਦਾ, ਹੈ ਦੱਸੀ ਲਓ ਸਾਨੂੰ ਫਿਰ ਅਸੀਂ ਜਾਣ ਦਾ ਮੌਕਾ ਨਹੀਂ ਸਾਨੂੰ ਮਿਲਦਾ, ਕੀ ਕਰੀਏ ਅਸੀਂ ਦਿਹਾੜੀ 'ਤੇ ਹੁੰਦੇ ਹਾਂ। ਚੰਗੀ ਗੱਲ ਆ। ਚਲੋ ਆਇਆ ਸੀ ਭਾਈ ਸੰਦੇਸ਼ ਸੰਤੋਸ਼ ਦਾ, ਚਲੋ ਬਾਬਾ ਜੀ ਦੀ ਕਿਰਪਾ ਨਾਲ ਸਾਰੇ 'ਤੇ ਆਉਂਦੇ, ਨਹੀਂ ਜਾ ਹੁੰਦਾ ਅੱਜ ਵੀ ਆ, ਨਹੀਂ ਜਾ ਹੋਣਾ ਹੈ ਨਾ। 647-7640 'ਤੇ ਜਤਿੰਦਰ ਸੰਧੂ ਸਾਹਿਬ ਨਾਲ ਸੰਪਰਕ ਕਰ ਲਿਓ ਨਾਵੇਰ ਕੌਂਪਟ ਤੋਂ ਤੁਸੀਂ। ਅਤੇ ਕੋਈ ਏ ਸੀ ਫਰਨਸ ਟੈਂਕਲੈਸ ਵਾਟਰ ਹੀਟਰ ਗੈਸ ਪਾਈਪਲਾਈਨ ਦਾ ਕੋਈ ਕੰਮ ਆ ਤਾਂ 647-7640 'ਤੇ ਸੰਪਰਕ ਕਰ ਲਿਓ ਡਾਕਟਰ ਰਜਿੰਦਰ ਗੁਰਾਇਆ। ਗਿੱਟੇ ਮੋਢੇ ਗੋਡਿਆਂ 'ਚ ਕਿਤੇ ਦਰਦ ਆ, ਪੇਨ ਆ, ਕਿਤੇ ਵੀ ਕੋਈ ਸ਼ੋਲਡਰ ਤੁਹਾਡਾ ਪੇਨ ਆ ਜਾਂ ਬੈਕ ਬੋਨ ਪੇਨ ਕਰਦੀ ਆ ਬੈਠਣ ਨਾਲ ਜਾਂ ਖੜ੍ਹਨ ਨਾਲ, 416-884-5486 'ਤੇ ਸੰਪਰਕ ਕਰ ਲਿਓ। ਕਹਿੰਦੇ 1 ਜਾਂ 2 ਵਿਜ਼ਿਟਾਂ ਕਰ ਲਓ, ਜੇ ਬਾਅਦ ਦੇ ਵਿੱਚ ਆਰਾਮ ਨਾ ਆਇਆ ਤਾਂ ਉਹ ਡਾਕਟਰ ਸਾਹਿਬ ਦਾ ਕਹਿਣਾ ਵੀ ਮੈਂ ਪੈਸੇ ਮੋੜ ਸਕਦਾ ਉਹਨਾਂ ਦੇ, ਪਰ ਦਿਖਾਉਣਾ ਪੈਣਾ ਪ੍ਰੋਪਰ ਆ ਕੇ। 416-884-5486 ਹੋਰਨਬਿਲ ਇੰਸ਼ੋਰੈਂਸ ਤੋਂ ਰਮਨਦੀਪ ਨਾਲ ਸੰਪਰਕ ਕਰ ਲਿਓ, 647-237-3131 'ਤੇ। ਤੁਸੀਂ ਲਾਇਸੈਂਸ ਲਿਆ ਹੋਇਆ ਇੰਸ਼ੋਰੈਂਸ ਦਾ ਜਾਂ ਲੈਣਾ ਚਾਹੁੰਦੇ ਹੋ ਤਾਂ ਫਿਰ ਤੁਸੀਂ ਸੰਪਰਕ ਕਰ ਲਿਓ ਭਾਈ ਰਮਨਦੀਪ ਰਾ, 647-237-3131 'ਤੇ। ਜੇ ਇੰਸ਼ੋਰੈਂਸ ਕੋਈ ਕਰਾਉਣੀ ਹੈ, ਲਾਈਫ ਕ੍ਰਿਟੀਕਲ ਡਿਸਬਿਲਟੀ ਸੁਪਰਵੀਜ਼ਾ, ਤਾਂ ਮੇਰੇ ਨਾਲ ਸੰਪਰਕ ਕਰ ਲਿਓ, 647-48-35-5594। ਅਤੇ ਜੇ ਘਰਾਂ ਦੀ ਅਤੇ ਕਾਰਾਂ ਦੀ ਇੰਸ਼ੋਰੈਂਸ ਕਰਾਉਣੀ ਚਾਹੁੰਦੇ ਹੋ ਤਾਂ ਫਿਰ ਅਮਨਦੀਪ ਕੌਰ ਨਾਲ ਸੰਪਰਕ ਕਰ ਲਿਓ। 1 ਕਾਰ ਆ ਤੁਹਾਡੇ ਕੋਲ, 2 ਕਾਰਾਂ ਨੇ, 5 ਕਾਰਾਂ ਨੇ, ਜਾਂ ਤੁਸੀਂ ਘਰ 1-2 ਹੈਗੇ ਪੈਕੇਜ ਲੈਣਾ ਚਾਹੁੰਦੇ ਹੋ ਟੋਪ ਦਾ, ਜਾਂ ਤੁਹਾਡੇ ਟਰੱਕਾਂ ਦੀ ਫਲੀਟ ਹੈਗੀ ਆ, 5 ਟਰੱਕਾਂ ਤੋਂ ਉੱਪਰ ਟਰੱਕ ਆ, ਕੰਪਨੀ ਆ, 100 ਟਰੱਕ ਆ, 500 ਟਰੱਕ ਆ, ਜਾਂ ਤੁਸੀਂ ਕੋਈ ਬਿਜ਼ਨਸ ਓਪਨ ਕਰਨਾ ਚਾਹੁੰਦੇ ਹੋ ਉਹਦੀ ਇੰਸ਼ੋਰੈਂਸ ਲੈਣੀ ਆ ਤਾਂ ਅਮਨਦੀਪ ਕੌਰ ਨਾਲ ਕਰ ਲਿਓ ਸੰਪਰਕ। 416-618-7761 416-618-7761 ਅਮਨਦੀਪ ਉਹਨਾਂ ਨੇ ਉੱਥੇ ਪਰਸੋਂ ਜਿੱਥੇ ਆਪਣੇ ਜਨਮ ਪਿਕਨਿਕ ਸੀ ਉੱਥੇ ਬੂਥ ਲਾਇਆ ਸੀ। ਅਤੇ ਇਹਨਾਂ ਨੂੰ ਕੌਣ ਕੌਣ ਮਿਲਿਆ ਤੁਹਾਡੇ 'ਚੋਂ ਜਿਹੜੇ ਉੱਥੇ ਗਏ ਸੀ, ਕਿਸੇ ਨੇ ਦੇਖਿਆ ਅਮਨਦੀਪ ਕਿੱਥੇ ਬੈਠੇ ਸੀ? ਅਤੇ ਜੇ ਕਿਸੇ ਨੇ ਦੇਖਿਆ ਜਾਂ ਕਿਸੇ ਨੇ ਇਹਨਾਂ ਨੂੰ ਮਿਲਿਆ ਆਪਣੇ ਸਰੋਤਿਆਂ 'ਚੋਂ ਜਿਹੜੇ ਹੁਣ ਸੁਣਦੇ ਆ ਪ੍ਰੋਗਰਾਮ ਨੂੰ, ਉਹਨਾਂ ਨੂੰ ਅਮਨਦੀਪ ਹੋਣਾ ਵੱਲੋਂ ਇੱਕ ਬਹੁਤ ਵਧੀਆ ਮੈਂ ਗਿਫਟ ਦਵਾਉਂਗਾ, ਕਿਉਂਕਿ 3 ਗਿਫਟ ਉੱਥੇ ਲੈ ਕੇ ਗਏ ਸੀ, ਕੱਢ ਕੇ ਨਹੀਂ ਆਏ ਗਿਫਟ ਉੱਥੇ, ਇਹ ਥੋੜ੍ਹਾ ਜਿਹਾ ਅਰਲੀ ਆ ਗਏ ਉੱਥੋਂ ਜਿਹੜਾ ਇਹਨਾਂ ਨੂੰ ਮਿਲਿਆ ਸੀ ਉੱਥੇ। ਸੱਚੀ ਕਹਿੰਦਾ ਕਿੱਥੇ ਕਿ ਇਹਨਾਂ ਦਾ ਸਟਾਲ ਬੂਥ ਇਹਨਾਂ ਨੇ ਕਿੱਥੇ ਲਾਇਆ ਸੀ, ਟੇਬਲ ਕੁਰਸੀਆਂ ਕਿੱਥੇ ਲਾਏ ਸੀ, ਤਾਂ ਤੁਹਾਨੂੰ ਬਹੁਤ ਵਧੀਆ ਮੈਂ ਗਿਫਟ ਕਢਾ ਸਕਦਾ ਇਹਨਾਂ ਤੋਂ, ਮੈਥੋਂ ਲੈ ਲਿਓ ਤੁਸੀਂ ਚਾਹੇ ਦਿਲੋਂ। ਕਹਿੰਦਾ 416-618-7761 416-618-7761 'ਤੇ ਸੰਪਰਕ ਕਰ ਲਿਓ। ਅਤੇ ਅਮਨਦੀਪ ਨਾ, ਜੇ ਤੁਸੀਂ ਇੰਸ਼ੋਰੈਂਸ ਕਿਸੇ ਪ੍ਰਕਾਰ ਦੀ ਕੋਈ ਵੀ ਲੈਣੀ ਚਾਹੁੰਦੇ ਹੋ। ਪਰਮਿੰਦਰ ਜੀ, ਸੁਖਵੀਰ ਬਾਦਲ ਕਹਿੰਦੇ ਪਹੁੰਚੇ ਨਹੀਂ ਗਏ ਸਿੱਟ ਦੇ ਸਾਹਮਣੇ, ਕੀ ਹੋ ਗਿਆ ਸੁੱਖਾ?
3: ਹਜੀਤ ਜੀ, ਆਪਾਂ ਇਸ ਖਬਰ ਨੂੰ ਲਗਭਗ ਮੈਨੂੰ ਲੱਗਦਾ 15-20 ਵਾਰ ਕਰ ਚੁੱਕੇ ਹਾਂ। ਜਦੋਂ ਇਹ ਖਬਰ ਉਦੋਂ ਸ਼ੁਰੂ ਹੋਈ ਸੀ ਜਦੋਂ ਸਾਬਕਾ ਜਥੇਦਾਰ ਗਿਆਨੀ ਰਘਵੀਰ ਸਿੰਘ ਨੇ ਸਿੱਟ ਦੇ ਅੱਗੇ ਸਭ ਤੋਂ ਪਹਿਲਾਂ ਬਿਆਨ ਦਿੱਤਾ। ਉਸ ਤੋਂ ਬਾਅਦ ਭਾਜਪਾ ਦੇ ਆਗੂ ਵਿਜੇ ਸਾਂਪਲਾ, ਉਸ ਤੋਂ ਬਾਅਦ ਸੁਖਵੀਰ ਬਾਦਲ 20 ਜੁਲਾਈ ਨੂੰ ਪੇਸ਼ ਹੋਏ ਸੀ ਮਾਮਲਾ ਬੇਅਦਬੀ ਬਹਿਬਲ ਕਲਾਂ ਗੋਲੀ ਕਾਂਡ ਦਾ, ਜਿਹਦੇ ਚ 5ਵੀਂ ਸਿੱਟ ਬਣੀ ਹੋਈ ਆ। ਸੋ ਇਸ 5ਵੀਂ ਸਿੱਟ ਦੇ ਅੱਗੇ ਹਾਲਾਂਕਿ ਸੁਖਬੀਰ ਬਾਦਲ ਜਿਹੜੇ ਪਿਛਲੀਆਂ ਪੇਸ਼ੀਆਂ ਹੋਈਆਂ ਨੇ ਜਾਂ ਗਾਹੇ ਵਗਾਹੇ ਇਹ ਕਹਿੰਦੇ ਜ਼ਰੂਰ ਨਜ਼ਰ ਆਏ ਜੀ ਕਿ ਸਿੱਟ ਜਦੋਂ ਬੁਲਾਊਗੀ ਤਾਂ ਮੈਂ ਜਿਹੜਾ ਉਸ ਵੇਲੇ ਹਾਜ਼ਰ ਹੋ ਜਾਊਂਗਾ। ਪਰ ਇਸ ਵਾਰ ਪੇਸ਼ ਨਹੀਂ ਹੋਏ ਔਰ ਕੱਲ੍ਹ ਵੀ ਤੁਹਾਨੂੰ ਯਾਦ ਹੋਣਾ, ਸਾਰੇ ਲਿਸਨਰ ਨੂੰ ਯਾਦ ਹੋਣਾ, ਆਪਾਂ ਕੱਲ੍ਹ ਵੀ ਸਵਾਲ ਉਠਾ ਕੇ ਗਏ ਸੀ ਕਿ ਵੱਡਾ ਸਵਾਲ ਇਹੀ ਆ ਕਿ ਕੀ ਪੇਸ਼ੀ ਮੌਕੇ ਸੁਖਬੀਰ ਬਾਦਲ ਗ੍ਰਿਫ਼ਤਾਰ ਹੋ ਸਕਦੇ ਨੇ। ਸੋ ਅੱਜ ਵੀ ਉਹੀ ਸਵਾਲ ਆ ਕਿ ਉਹ ਆਪਣੀ ਗ੍ਰਿਫ਼ਤਾਰੀ ਦੇ ਖਦਸ਼ੇ ਕਰਕੇ ਪੇਸ਼ ਨਹੀਂ ਹੋਏ। ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਅਫੀਸ਼ੀਅਲ ਬਿਆਨ ਉਹ ਕੀ ਕਹਿ ਰਿਹਾ, ਉਹਨਾਂ ਨੇ ਮੈਡੀਕਲ ਹਵਾਲੇ ਦਿੱਤੇ ਨੇ, ਕਹਿੰਦੇ ਸਿਹਤ ਠੀਕ ਨਹੀਂ। ਪਰ ਨਾਲ ਦੀ ਨਾਲ ਸਿੱਟ ਦੇ ਜਿਹੜੇ ਸੰਬੰਧ ਨੇ ਉਹਨਾਂ ਨੂੰ ਸਿਆਸੀ, ਉਹਨਾਂ ਨੇ ਕਹਿਤਾ ਕਿ ਸਿਆਸਤ ਤੋਂ ਪ੍ਰੇਰਿਤ ਨੇ। 30 ਸਤੰਬਰ ਤੱਕ ਸੁਖਬੀਰ ਬਾਦਲ ਦੇ ਰੁਝੇਵਿਆਂ ਦਾ ਹਵਾਲਾ ਵੀ ਦਿੱਤਾ ਔਰ ਨਾਲ ਦੀ ਨਾਲ ਇਹ ਵੀ ਕਿਹਾ ਕਿ ਜਿਹੜਾ ਸਿੱਟ ਦੇ ਨਾਂ ਤੇ ਸਿਆਸਤ ਆ, ਜਦੋਂ ਇਲੈਕਸ਼ਨ ਆਉਣ ਨੇੜੇ ਆਉਂਦੀਆਂ ਉਦੋਂ ਹੀ ਇਹ ਮਾਮਲਾ ਉੱਭਰ ਕੇ ਸਾਹਮਣੇ ਆਉਂਦਾ। ਹਾਲਾਂਕਿ ਆਮ ਆਦਮੀ ਪਾਰਟੀ ਦਾ ਜਿਹੜਾ ਮੋੜਵਾਂ ਹੱਲਾ ਵੀ ਆ, ਉਹ ਕਹਿੰਦੇ ਸੁਖਬੀਰ ਬਾਦਲ ਜਿਹੜੇ ਸਿੱਟ ਅੱਗੇ ਪੇਸ਼ ਨਹੀਂ ਹੋਏ, ਭਾਜਪਾ ਨੇ ਇਸ਼ਾਰਾ ਕਰ ਦਿੱਤਾ। ਕੁੱਲ ਮਿਲਾ ਕੇ ਅਕਾਲੀ ਭਾਜਪਾ ਗੱਠਜੋੜ ਤੋਂ ਪਹਿਲਾਂ ਜਿਹੜੀ ਆਪਾਂ ਘਟਨਾ ਸਭ ਤੋਂ ਵੱਧ ਸੋਚ ਰਹੇ ਹਾਂ ਕਿ ਉਹ ਘਟਨਾ ਹੋ ਸਕਦੀ ਆ, ਉਹ ਘਟਨਾ ਸੁਖਬੀਰ ਬਾਦਲ ਦੀ ਗ੍ਰਿਫ਼ਤਾਰੀ ਵਾਲੀ ਆ, ਕਿਉਂਕਿ ਜਿਸ ਤਰੀਕੇ ਨਾਲ ਰੱਸੇ ਪੈੜੇ ਵੱਟੇ ਜਾ ਰਹੇ ਨੇ ਔਰ ਜੇਕਰ ਉਹਨਾਂ ਦੀ ਬੇਅਦਬੀ ਮਾਮਲਿਆਂ 'ਚ ਗ੍ਰਿਫ਼ਤਾਰੀ ਹੁੰਦੀ ਆ ਤਾਂ ਜਿਹੜੀ ਇੱਕ ਮੀਡੀਆ ਹਲਕੇ 'ਚ ਚਰਚਾ ਆ, ਤਾਂ ਇਸ ਗ੍ਰਿਫ਼ਤਾਰੀ ਦਾ ਜਿਹੜਾ ਸਭ ਤੋਂ ਵੱਡਾ ਮਾੜਾ ਅਸਰ ਪਊਗਾ ਉਹ ਅਕਾਲੀ ਭਾਜਪਾ ਗੱਠਜੋੜ ਤੇ ਪੈ ਸਕਦਾ। ਸੋ ਕੁੱਲ ਮਿਲਾ ਕੇ ਰੱਸਾਕਸ਼ੀ ਜਾਰੀ ਆ, ਦੇਖਦੇ ਹਾਂ ਕਿ ਹੁਣ 30 ਸਤੰਬਰ ਤੱਕ ਇਸ ਮਾਮਲੇ ਨੂੰ ਅੱਗੇ ਕਿਵੇਂ ਵਧਾਇਆ ਜਾਂਦਾ, ਕਿ ਉਹਨਾਂ ਨੂੰ ਬਿਨਾਂ ਪੇਸ਼ੀ ਤੋਂ ਹੀ ਘਰ ਜਾ ਕੇ ਪੇਸ਼ੀ ਹੋਊਗੀ ਜਾਂ ਉਹਨਾਂ ਨੂੰ ਬਾਹਰ ਮਿਲਿਆ ਜਾਊਗਾ ਸਿੱਟ ਵੱਲੋਂ, ਜਾਂ 30 ਸਤੰਬਰ ਤੱਕ ਇੰਤਜ਼ਾਰ ਕੀਤਾ ਜਾਊ, ਕਿਉਂਕਿ ਚੋਣਾਂ ਦੀ ਅਰਜ਼ੀ ਜੀ ਸਿਰ ਤੇ ਚੜੀਆਂ ਹੁੰਦੀਆਂ। ਇਲੈਕਸ਼ਨ ਤੋਂ ਪਹਿਲਾਂ ਪਹਿਲਾਂ ਕੋਈ ਬਹੁਤ ਕੁਝ ਵੱਡਾ ਹੋਣ ਜਾ ਰਿਹਾ ਪੰਜਾਬ ਦੇ ਵਿੱਚ, ਉਹਨਾਂ ਦੇ ਵੱਡਾ ਹੋਣ ਦੇ ਦਰਮਿਆਨ ਕੀ ਸੁਖਬੀਰ ਬਾਦਲ ਦਾ ਸਿਆਸੀ ਭਵਿੱਖ ਗ੍ਰਿਫ਼ਤਾਰੀ ਤੋਂ ਬਾਅਦ ਹੋਰ ਚਮਕੇਗਾ ਜਾਂ ਅਕਾਲੀ ਦਲ ਦੇ ਕਨਮੁਸ਼ੀ ਭਰੀ ਗ੍ਰਿਫ਼ਤਾਰੀ ਹੋਊਗੀ, ਇਹ ਕਹਿਣਾ ਮੁਸ਼ਕਲ ਆ। ਪਰ ਇਸ ਸਾਰੇ ਘਟਨਾ ਚੱਕਰ ਨੇ ਪੰਜਾਬ ਦਾ ਸਿਆਸੀ ਪਾਰਾ ਗਰਮ ਜ਼ਰੂਰ ਕੀਤਾ ਹੋਇਆ।
0: 8475 ਸਾਹਿਬ ਦਾ ਮੈਸੇਜ ਆ, ਗੁੱਡ ਮਾਰਨਿੰਗ ਦਾ, ਥੈਂਕ ਯੂ ਸਰ, ਥੈਂਕ ਯੂ ਸੋ ਮਚ। ਤੇ 0074 ਤੋਂ ਭਾਅ ਜੀ ਦਾ ਮੈਸੇਜ ਆ, ਪਰ ਹੈਗਾ ਸਹੀ ਹੈ, ਪਰ ਸਟੂਡੀਓ 'ਤੇ ਕਾਲ ਕਰੋ, ਇਹ ਨਹੀਂ ਗੱਲ ਬਣਨੀ, ਸਟੂਡੀਓ 'ਚ ਕਾਲ ਕਰਕੇ ਦੱਸੋ ਅਤੇ ਫਿਰ ਬਣਦੀ ਹੈ ਗੱਲ, ਇੱਦਾਂ ਨਹੀਂ। ਕੁਐਸਚਨ ਇਹ ਸੀ ਵੀ ਅਮਨਦੀਪ ਹੋਣਾ ਦਾ ਉੱਥੇ ਬੂਥ ਲੱਗਿਆ ਹੋਇਆ ਸੀ, ਕਿੱਥੇ ਕਿ ਨੂੰ ਬੂਥ ਲੱਗਿਆ ਸੀ, ਕੌਣ ਇਹਨਾਂ ਨੂੰ ਮਿਲਿਆ ਬੂਥ 'ਤੇ ਜਾ ਕੇ, ਅਤੇ ਫਿਰ ਭਾਈ ਕਰਿਓ ਕਾਲ ਸਟੂਡੀਓ 'ਚ 905-600-7333। ਗਰੀਸ਼ ਸ਼ਰਮਾ ਜੀ ਨਾਲ ਸੰਪਰਕ ਕਰ ਲਿਓ, 647-7 6-6-81-10 647-6-6-81-10 ਦੇ ਮੁਰਗੇ ਦਾ ਤੁਹਾਡਾ ਕੋਈ ਵੀ ਕੁਐਸਚਨ ਆ, ਤੁਸੀਂ ਗੱਲਬਾਤ ਕੀਤੀ ਜਾ ਸਕਦੀ ਆ। ਗਰਾਜ ਡੋਰ ਰਿਪੇਅਰ ਦਾ ਕੋਈ ਕੰਮ ਆ ਅਤੇ ਸਨੀ ਬਾਈ ਨਾਲ ਕਰ ਲਿਓ ਸੰਪਰਕ, 647-470-1245 647-470-1245 'ਤੇ ਸੰਪਰਕ ਕੀਤਾ ਜਾ ਸਕਦਾ। ਪਰਮ ਜੀ ਉਹਨਾਂ ਨਾਲ ਸੰਪਰਕ ਕਰ ਲਿਓ, ਪੰਜਾਬੀ ਟਿਫਨ ਸਰਵਿਸ ਐਂਡ ਕੇਟਰਿੰਗ ਵਾਲਿਆਂ ਨਾਲ, ਤੁਸੀਂ ਮਿਲਟਨ ਐਂਡ ਓਕਵਿਲ ਦੇ ਵਿੱਚ ਡਿਲੀਵਰੀ ਕਰਵਾਉਣੀ ਹੈ ਖਾਣੇ ਦੀ, ਅਤੇ ਜਾਂ ਤੁਸੀਂ ਕੋਈ ਟਿਫਨ ਲਗਾਉਣਾ ਚਾਹੁੰਦੇ ਹੋ ਤਾਂ ਤੁਹਾਡੇ ਵਿਆਹ ਸ਼ਾਦੀ ਆ ਕੋਈ, ਉਹਦੇ 'ਚ ਤੁਸੀਂ ਸਟਾਲ ਬੁੱਕ ਕਰਾਉਣਾ ਇਹਨਾਂ ਦਾ, 437-430-1038 437-430-1038 'ਤੇ ਸੰਪਰਕ ਕੀਤਾ ਜਾ ਸਕਦਾ। ਅਤੇ ਨਾਲ ਦੀ ਨਾਲ ਆਪਾਂ ਫਿਰ ਹੋਈਏ ਲਾਈਵ 2 ਮਿੰਟ ਲਈ, ਤਾਂ ਹੀ ਗੱਲ ਬਣੂ, ਐਂ ਤਾਂ ਗੱਲੇ ਨਹੀਂ ਬਣਨੀ। ਮਿਸਟਰ ਸਿੰਘ, ਇਹ ਖਬਰ ਮੈਂ ਬਾਅਦ 'ਚ ਕਰਦਾ, ਇੱਕ ਮਿੰਟ ਹੋਲਡ ਰੱਖਿਓ। ਪ੍ਰੇਸਰ ਸਾਹਿਬ ਜੀ ਆ, ਸਤਿ ਸ਼੍ਰੀ ਅਕਾਲ।
4: ਸਤਿ ਸ਼੍ਰੀ ਅਕਾਲ ਜੀ, ਪਰਮਿੰਦਰ ਜੀ ਨੂੰ ਵੀ ਸਤਿ ਸ਼੍ਰੀ ਅਕਾਲ
0: ਜੀ।
4: ਪਰਮਿੰਦਰ ਜੀ, 4.5 ਸਾਲ ਤਾਂ ਸੁਖਬੀਰ ਬਾਦਲ ਨੂੰ ਕੁਛ ਕਰ ਨਹੀਂ ਸਕੇ, ਤੇ 4.5 ਸਾਲ ਕੀ ਪਹਿਲੇ ਸਾਲ ਉਹਨੂੰ ਅੰਦਰ ਕਰਦੇ ਫੜ ਕੇ, ਇਹ ਜਦ ਇਹਨਾਂ ਦੇ ਆਪ ਤੇ ਕੋਈ ਮੁਸੀਬਤ ਆਉਂਦੀ ਆ ਸੁਖਬੀਰ ਬਾਦਲ ਵਾਲਾ ਖੋਲ ਲੈਂਦੇ ਆ। ਚਲੋ ਮੈਨੂੰ ਇਹ ਦੱਸੋ ਪਲੀਜ਼ ਤੁਸੀਂ ਵੀ ਅੱਜ ਐਤਕੀ, ਮੈਨੂੰ ਲੱਗਦਾ ਵੀ ਭਾਜਪਾ ਵਗੈਰਾ ਜਾਊਗੀ ਯੂਪੀ ਚੋਂ, ਕੀ ਤੁਹਾਨੂੰ ਕਿਵੇਂ ਲੱਗਦਾ, ਪਲੀਜ਼ ਦੱਸੋਗੇ? ਮੈਂ ਕਿਹਾ ਜਿਹੜੀ ਚੋਰੀ ਆ ਇਹਨਾਂ ਨੂੰ ਮਹਿੰਗੀ ਪਊਗੀ ਮੰਦਰ ਦੀ, ਪਲੀਜ਼ ਦੱਸੋਗੇ ਸਰ? ਮੈਂ ਅਪੀਅਰ ਸੁਣਦਾ, ਥੈਂਕ ਯੂ ਸਰ
0: ਜੀ। ਵਰਮਾ ਜੀ, ਹਾਂਜੀ ਵਰਮਾ ਜੀ,
3: ਪੰਜਾਬ ਦੀਆਂ ਚੋਣਾਂ ਦੇ ਨਾਲ ਨਾਲ ਜਿਹੜੀਆਂ ਹੋਰ ਸੂਬਿਆਂ ਦੀਆਂ ਇਲੈਕਸ਼ਨ ਹੋਣ ਜਾ ਰਹੀਆਂ 27 ਦੇ ਵਿੱਚ, ਉਹਨਾਂ 'ਚ ਜਿਹੜੀ ਯੂਪੀ ਵਾਲਾ ਮਾਮਲਾ ਬਹੁਤ ਇੰਪੋਰਟੈਂਟ ਆ। ਹਰਜੀਤ ਜੀ, ਜਿਹੜੇ 2 ਵਾਰ ਉੱਥੇ ਜਿਹੜੇ ਆਦਿਤਿਆ ਜੋਗੀ ਨਾਲ ਬਣ ਚੁੱਕੇ ਨੇ ਮੁੱਖ ਮੰਤਰੀ, ਪਰ ਉਸ ਦਰਮਿਆਨ ਬਹੁਤ ਕੁਛ ਹੋ ਚੁੱਕਾ ਉੱਥੇ, ਉਸ ਦਰਮਿਆਨ ਰਾਮ ਮੰਦਿਰ ਦੀ ਉਸਾਰੀ ਹੋ ਚੁੱਕੀ ਆ ਅਯੋਧਿਆ ਦੇ ਵਿੱਚ, ਔਰ ਰਾਮ ਮੰਦਿਰ ਦੇ ਵਿੱਚੋਂ ਚੜਾਵਾ ਚੋਰੀ ਵੀ ਹੋ ਚੁੱਕਾ, ਜਿਹੜਾ ਕਰੋੜਾਂ ਦੇ ਹਿਸਾਬ ਨਾਲ ਘਪਲੇ ਹੋਏ ਨੇ। ਸੋ ਉਹ ਇੰਪੈਕਟ ਕੀ ਪਏਗਾ, ਇਹ ਆਪਣੇ ਆਪ ਚ ਦੇਖਣ ਵਾਲੀ ਗੱਲ ਆ। ਵੈਸੇ ਜਿਹੜੀ ਫੀਡ ਰਿਪੋਰਟ ਆ ਰਹੀ ਆ, ਜਿਹੜੀ ਅੰਦਰੂਨੀ ਯੂਪੀ ਤੋਂ ਜਿਹੜੀਆਂ ਰਿਪੋਰਟਾਂ ਆ ਰਹੀਆਂ ਨੇ, ਉਹ ਰਿਪੋਰਟਾਂ ਇਹ ਆ ਰਹੀਆਂ ਨੇ ਕਿ ਮਤਲਬ ਜਿਹੜੇ ਯੂਪੀ ਚ ਜਿਹੜੀ ਭਾਜਪਾ ਦੀ ਸਰਕਾਰ ਆ, ਜਿੱਥੇ ਯੋਗੀ ਨਾਥ ਜਿਹੜੇ ਹੈਗੇ ਨੇ, ਉਹਨਾਂ ਨੂੰ ਵਿਰੋਧੀਆਂ ਨਾਲੋਂ ਆਪਣਿਆਂ ਦਾ ਜ਼ਿਆਦਾ ਖਤਰਾ, ਕਿਉਂਕਿ ਕਹਿੰਦੇ ਨੇ ਅਮਿਤ ਸ਼ਾਹ ਨਾਲ ਬਣਦੀ ਨਹੀਂ ਆਉਂਦੀ, ਤੇ ਉਹ ਆਉਣ ਵਾਲੇ ਪ੍ਰਧਾਨ ਮੰਤਰੀ ਅਹੁਦੇ ਦੇ ਵੀ ਦਾਅਵੇਦਾਰ ਨੇ ਤੇ ਅਮਿਤ ਸ਼ਾਹ ਵੀ ਦਾਅਵੇਦਾਰ ਨੇ। ਇਸ ਕਰਕੇ ਅਦਿੱਤਿਆ ਯੋਗੀ ਨਾਥ ਨੂੰ ਜਿਹੜਾ ਯੂਪੀ ਤੱਕ ਡੱਕਣ ਦੀ ਕੋਸ਼ਿਸ਼ ਵੀ ਚੱਲ ਰਹੀ ਆ। ਸੋ ਅੰਦਰੂਨੀ ਵੀ ਬਹੁਤ ਸਾਰੇ ਕਾਰਨ ਹੋ ਸਕਦੇ ਨੇ, ਹਾਲਾਂਕਿ ਓਪੋਜੀਸ਼ਨ ਬਹੁਤ ਜ਼ਿਆਦਾ ਮਜ਼ਬੂਤ ਨਹੀਂ ਆ, ਪਰ ਕੁਝ ਵੀ ਹੋ ਸਕਦਾ। ਮੈਨੂੰ ਲੱਗਦਾ ਕਿ ਇਹ ਸੱਤਾ ਦਾ ਸੈਮੀ ਫਾਈਨਲ ਹੋਊਗਾ 2029 ਦੇ ਵਿੱਚ। ਸੈਂਟਰ ਦੀ ਸਰਕਾਰ ਕਿਵੇਂ ਬਣਨੀ ਆ, ਕਿਹੜੀ ਸਰਕਾਰ ਦੀ ਬਣਨੀ ਆ, ਉਹਦੇ ਸਾਨੂੰ ਦਰਸ਼ਨ ਯੂਪੀ ਚ ਹੋ ਜਾਣਗੇ ਜੀ।
0: ਬਿਲਕੁਲ ਬਿਲਕੁਲ, ਹੋਲਡ ਰੱਖੋ ਇੱਕ ਮਿੰਟ।

0: ਕਹਿੰਦੀ ਤੂੰ ਲੈਣਾ ਲੰਬਿਆਂ ਰੂਟਾਂ ਤੇ, ਉਹ ਕਹਿੰਦਾ ਈਦ ਦੇ ਚੰਦ ਵਾਂਗ ਰਾਂ। ਪਰਮਿੰਦਰ ਜੀ ਇੱਕ ਖਬਰ ਆ ਰਹੀ ਆ, ਜਿਹੜੇ ਸਾਡੇ ਕੈਨੇਡਾ ਤੋਂ ਅਮਰੀਕਾ ਜਾਂਦੇ ਆ ਜਾਂ ਅਮਰੀਕਾ ਦੇ ਵਿੱਚ ਟਰੱਕ ਚਲਾ ਰਹੇ ਆ ਲੋਕ ਜਾਂ ਅਮਰੀਕਾ ਤੋਂ ਕੈਨੇਡਾ ਆਉਂਦੇ ਆ, ਖਾਸ ਕਰਕੇ ਮਿਸਟਰ ਸਿੰਘ, ਕਹਿੰਦੇ ਮਿਸਟਰ ਸਿੰਘ ਤੁਹਾਨੂੰ ਟਰੱਕ ਚਲਾਉਣਾ ਨਹੀਂ ਆਉਂਦਾ, ਅਮਰੀਕਾ ਦੀਆਂ ਸੜਕਾਂ ਖਾਲੀ ਕਰ ਦਿਓ। ਕਹਿੰਦੇ ਕਿਹਾ ਕਿਹਨੇ ਆ, ਅਮਰੀਕਾ ਦਾ ਹੋਮਲੈਂਡ ਸਿਕਿਉਰਿਟੀ ਡਿਪਾਰਟਮੈਂਟ ਨਸਲਵਾਦ ਫੈਲਾਉਣ ਦੇ ਹੱਦਾਂ ਤੋਂ ਟੱਪਿਆ। ਕਹਿੰਦਾ ਸਿੱਖ ਭਾਈਚਾਰੇ ਖਿਲਾਫ ਨਸਲਵਾਦੀ ਪੋਸਟਰ ਛਾਪਣ 'ਤੇ ਡੀ ਐੱਚ ਐੱਸ ਦੀ ਚੁਫੇਰਿਓ ਨਿੰਦਿਆ, ਕੁਝ ਘੰਟਿਆਂ ਬਾਅਦ ਪੋਸਟਰ ਹਟਾਤਾ। ਕੀ ਕਹਿਣਾ ਚਾਹੁੰਦੇ ਹੋ, ਲੱਗਦਾ ਵੀ ਇੱਦਾਂ ਹੋ ਸਕਦਾ ਜੇ ਅੱਜ ਉਹਨਾਂ ਨੇ ਛੇੜਖਾਨੀ ਕੀਤੀ ਆ ਤਾਂ ਅੱਗੇ ਵੀ ਵੱਧ ਸਕਦੀ ਹੈ?
1: ਬਿਲਕੁਲ, ਬਹੁਤ ਮਾੜੀ ਖਬਰ ਆ ਰਹੀ ਆ ਜਿਹੜੇ ਪੰਜਾਬੀ ਖਾਸ ਤੌਰ ਤੇ ਸਿੱਖ ਭਾਈਚਾਰੇ ਲਈ, ਕਿ ਅਮੈਰੀਕਾ ਵਰਗੀ ਜਿਹੜੀ ਮਤਲਬ ਉਹਨੂੰ ਐਡਵਾਂਸ ਸੁਸਾਇਟੀ ਆਪਾਂ ਮੰਨਦੇ ਹਾਂ, ਉਸ ਰਿਪਬਲਿਕਨ ਸਰਕਾਰ ਜਿਹੜੀ ਮੌਜੂਦਾ ਡੋਨਲਡ ਟਰੰਪ ਦੀ ਆ, ਉਹਦੀ ਹੀ ਇੱਕ ਡਿਪਾਰਟਮੈਂਟ ਆ ਜਿਹੜਾ ਹੋਮ ਸਿਕਿਉਰਿਟੀ ਜਿਹੜੀ ਏਜੰਸੀ ਆ, ਉਹਨੇ ਸਰਕਾਰੀ ਇੱਕ ਇਸ਼ਤਿਹਾਰ ਕੱਢ ਦਿੱਤਾ ਜਿਹਦੇ ਵਿੱਚ ਸਿੱਖ ਭਾਈਚਾਰੇ ਨੂੰ ਨਿਸ਼ਾਨਾ ਬਣਾਇਆ ਗਿਆ ਕਿ ਤੁਹਾਨੂੰ ਡਰਾਈਵਰੀ ਨਹੀਂ ਆਉਂਦੀ, ਤੁਸੀਂ ਅਮਰੀਕਾ ਦੀਆਂ ਸੜਕਾਂ ਸਮੇਤ ਅਮਰੀਕਾ ਕੀ ਕਰੋ, ਸੈਲਫ ਮਤਲਬ ਡੈਪੋਟੇਸ਼ਨ ਦੀ ਗੱਲ ਕੀਤੀ ਗਈ ਆ। ਔਰ ਇਸ ਗੱਲ ਨੂੰ ਲੈ ਕੇ ਪੰਜਾਬ ਤੋਂ ਲੈ ਕੇ ਅਮੈਰੀਕਾ ਤੱਕ ਜਾਂ ਕੈਨੇਡਾ ਤੱਕ ਪੂਰਾ ਇੱਕ ਅਜੀਬ ਕਿਸਮ ਦਾ ਮਾਹੌਲ ਬਣ ਗਿਆ ਔਰ ਦੋ ਪਾਸਿਓਂ ਰਿਸਪੋਂਸ ਬਿਲਕੁਲ ਘੱਟ ਆਇਆ ਜੀ। ਇੱਕ ਪਾਸਾ ਆਪਾਂ ਕਹਿ ਸਕਦੇ ਹਾਂ ਥੋੜੀ ਬਹੁਤੀ ਹਿਲਜੁਲ ਪੰਜਾਬ ਵਾਲੇ ਪਾਸਿਓਂ ਦੇਖੀ ਗਈ ਆ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਹਾਂ ਦਾ ਨਾਰਾ ਜ਼ਰੂਰ ਮਾਰਿਆ, ਉਹ ਕਹਿੰਦੇ ਕਿ ਇਹ ਗੱਲ ਗਲਤ ਆ, ਪਰ ਭਾਰਤ ਸਰਕਾਰ ਚੁੱਪ ਆ ਅਜੀਤ ਜੀ, ਬਿਲਕੁਲ ਇਸ ਵੇਲੇ ਖਾਮੋਸ਼ ਆ ਇਸ ਮਾਮਲੇ ਨੂੰ ਲੈ ਕੇ। ਔਰ ਸਭ ਤੋਂ ਵੱਡਾ ਜਿਹੜੀ ਚੁੱਪੀ ਆ ਉਹ ਅਮੈਰੀਕਾ ਦੇ ਵਿੱਚ ਜਿਹੜੀਆਂ ਸਿੱਖ ਜਥੇਬੰਦੀਆਂ ਨੇ, ਖਾਸ ਤੌਰ ਤੇ ਮੈਂ ਨਾਂ ਲੈਣਾ ਚਾਹੁੰਦਾ ਸਿੱਖ ਫਾਰ ਜਸਟਿਸ ਦਾ, ਜਿਹੜੇ ਹਰ ਵੇਲੇ ਮਤਲਬ ਡੋਨਲਡ ਟਰੰਪ ਜਿੰਦਾ ਵਾ, ਡੋਨਲਡ ਟਰੰਪ ਆਪਣੇ ਉਹ ਇਸ ਵੇਲੇ ਚੁੱਪ ਨਜ਼ਰ ਆ ਰਹੇ ਨੇ, ਉਹਨਾਂ ਦੀ ਜਿਹੜੀ ਚੁੱਪੀ ਆ ਮੈਨੂੰ ਲੱਗਦਾ ਕਿ ਇੱਕ ਬਹੁਤ ਮਾੜੀ ਹੋਊਗੀ ਜੇਕਰ ਉਹ ਹਾਂ ਦਾ ਨਾਰਾ ਵੀ ਨਹੀਂ ਮਾਰਦੇ। ਸੋ ਕੁੱਲ ਮਿਲਾ ਕੇ ਦੇਖਿਆ ਜਾਵੇ ਜਿਹੜੀ ਟਰੱਕਿੰਗ ਆ, ਖਾਸ ਤੌਰ ਤੇ ਟਰੱਕਿੰਗ ਦੇ ਪੇਸ਼ੇ ਦੇ ਨਾਲ ਖੜੇ ਹੋਏ ਸਾਡੇ ਪੰਜਾਬੀ ਜਾਂ ਸਿੱਖ ਭਾਈਚਾਰਾ ਇਸ ਵੇਲੇ ਵੱਡੇ ਸੰਕਟ ਵੱਲ ਵੱਧ ਰਿਹਾ ਜੀ। ਜੇ ਕਿਸੇ ਵੇਲੇ ਨਾ ਹੁੰਦਾ ਸੀ ਪੰਜਾਬੀਆਂ ਦਾ, ਸਿੱਖ ਭਾਈਚਾਰੇ ਦਾ, ਕਿ ਇਹ ਟਰਾਂਸਪੋਰਟ ਦੇ ਵਿੱਚ ਡਰਾਈਵਰੀ ਦੇ ਵਿੱਚ ਦੁਨੀਆ 'ਚ ਸਭ ਤੋਂ ਵੱਧ ਭਰੋਸੇਯੋਗ ਬੰਦੇ ਨੇ, ਪਰ ਅੱਜ ਦਾ ਦਿਨ ਵੀ ਸਾਨੂੰ ਦੇਖਣਾ ਪੈ ਰਿਹਾ ਮਾੜੇ ਭਾਗਾਂ ਦੇ ਨਾਲ, ਕਿ ਅੱਜ ਅਮਰੀਕਾ ਦੀ ਸਰਕਾਰ ਇਹ ਕਹਿ ਰਹੀ ਆ ਕਿ ਤੁਹਾਨੂੰ ਡਰਾਈਵਰੀ ਨਹੀਂ ਆਉਂਦੀ। ਹਾਲਾਂਕਿ ਅਰਜੀਤ ਜੀ ਮੇਰਾ ਇਹ ਮੰਨਣਾ ਜ਼ਰੂਰ ਆ ਕਿ ਉੱਥੇ ਐਕਸੀਡੈਂਟ ਤਾਂ ਬਾਕੀ ਕਮਿਊਨਿਟੀਆਂ ਵਾਲੇ ਵੀ ਕਰਦੇ ਹੋਣਗੇ, ਉਹ ਕਿਹੜਾ ਦੋ ਨੰਬਰ 'ਚ ਨਾ ਜਾਂਦੇ ਹੋਣਗੇ ਜਾਂ ਦੋ ਨੰਬਰ 'ਚ ਉਹਨਾਂ ਕੋਈ ਐਕਸੀਡੈਂਟ ਜਾਂ ਬੰਦੇ ਨਹੀਂ ਮਰਦੇ ਹੋਣਗੇ, ਪਰ ਸਿੱਖ ਭਾਈਚਾਰੇ ਨੂੰ ਕਿਉਂ ਟਾਰਗੇਟ ਕੀਤਾ ਜਾ ਰਿਹਾ, ਸਭ ਤੋਂ ਵੱਡਾ ਸਵਾਲ ਇਸ ਵੇਲੇ ਇਹ ਬਣਿਆ ਹੋਇਆ।
0: ਕੋਈ ਸ਼ੱਕ ਨਹੀਂ, ਕਹਿੰਦੇ ਮਿਸਟਰ ਸਿੰਘ ਪੋਸਟਰ ਅਮਰੀਕਾ ਸਰਕਾਰ ਵੱਲੋਂ ਪੋਸਟਰ ਸਿੱਖਾਂ ਨੂੰ ਨਿਸ਼ਾਨਾ ਬਣਾਉਣ 'ਤੇ ਸ਼੍ਰੋਮਣੀ ਕਮੇਟੀ ਵੱਲੋਂ ਸਖ਼ਤ ਇਤਰਾਜ਼ ਕੀਤਾ ਗਿਆ। ਇੱਕ ਕੱਲ੍ਹ ਦੀ ਇੱਕ ਖਬਰ ਜੀ ਘੁੰਮ ਰਹੀ ਆ, ਪਤਾ ਨਹੀਂ ਉਹ ਵੀਡੀਓ ਕੀ ਆ, ਜਿਹੜਾ ਪੈਸੇ ਦੇਈ ਜਾਂਦਾ ਬੰਦਾ ਗੱਡੀ 'ਚ ਬੈਠ ਕੇ, ਉਹਨਾਂ ਨੂੰ ਟਰੰਪ ਪ੍ਰਮੋਸ਼ਨ 'ਚ 5,000 ਡਿਵਾਈਡਡ ਟੂ US ਸਿਟੀਜ਼ਨ ਰਿਪਬਲਿਕਨ ਮਿਡ ਟਰਮਸ, ਕੀ ਇਹ ਕਹਿੰਦੇ ਨੇ ਵੀ ਜੇ ਅਕਤੂਬਰ ਨਵੰਬਰ 'ਚ ਮਿਡ ਟਰਮ 'ਚ ਉਹਨੇ ਅਸੀਂ $5,000 ਦੇਵਾਂਗੇ, ਹੈ ਨਾ, ਕਹਿੰਦੇ ਇਕੱਲੇ ਇਕੱਲੇ ਬੰਦੇ ਨੂੰ ਜਾਂ ਘਰ ਨੂੰ, ਏਦਾਂ ਕੁਛ ਸਮਝਿੰਗਾ। ਪਰ ਜਿਹੜੇ ਵੰਡਦਾ ਇਹ ਬੰਦਾ ਪੈਸੇ, ਕੱਲ ਜਿਹੜਾ ਵੰਡਦਾ ਇਹ ਬੰਦਾ ਪੈਸੇ ਉਹ ਕੌਣ
1: ਜੀ? ਟਰੰਪ ਸਾਹਿਬ ਦਾ ਜਿੱਦਾਂ ਵਿਆਹ ਜੇ ਫੁੱਫੜ ਫਿਰ ਮੱਛਰ ਜਾਂਦਾ ਨਾ, ਉਦਾਂ ਮੱਛਰੇ ਹੋਏ ਨੇ ਅੱਜ ਕੱਲ੍ਹ। ਸੋ ਟਰੰਪ ਸਾਹਿਬ ਜਿਹੜੇ ਉਹ ਕਹਿੰਦੇ ਨੇ, ਕਿਉਂਕਿ ਮਿਡ ਟਰਮ ਇਲੈਕਸ਼ਨ ਆ ਰਹੀ ਆ ਨਵੰਬਰ ਅਕਤੂਬਰ ਨਵੰਬਰ ਦੇ ਵਿੱਚ ਜਿਹੜੀਆਂ ਇਲੈਕਸ਼ਨ ਹੋਣ ਜਾ ਰਹੀਆਂ, ਔਰ ਰਿਪਬਲਿਕਨ ਪਾਰਟੀ ਦਾ ਕੋਈ ਰਿਕਾਰਡ ਵਾਲਾ ਚੰਗਾ ਨਹੀਂ ਜਾ ਰਿਹਾ ਉੱਥੇ।
0: ਕੈਨੇਡਾ ਵੱਲੋਂ ਅਮਰੀਕਾ ਨਾਲ ਵਿਵਾਦ ਨੂੰ ਵਪਾਰਕ ਜੰਗ ਕਹਿਣਾ ਬੇਤੁਕਾ, ਅਮਰੀਕੀ ਵਪਾਰ ਮੁਖੀ ਨੇ ਕਹਿਤਾ ਨਾ ਜੀ। ਕੈਨੇਡਾ ਕਾਰਾਂ ਦੀ ਟੱਕਰ 'ਚ ਜਿੰਦਾ ਸੜਿਆ ਪੰਜਾਬੀ ਨੌਜਵਾਨ, ਮਾੜੀ ਖਬਰ ਹੈ। ਕੈਨੇਡਾ 'ਚ ਵਰਕ ਪਰਮਿਟ ਵਾਲਿਆਂ ਲਈ ਵੱਡੀ ਖੁਸ਼ਖਬਰੀ, 6 ਮਹੀਨੇ ਤੱਕ ਬਿਨਾਂ ਸਟੱਡੀ ਵਰਕ ਪਰਮਿਟ ਕਰ ਸਕਣਗੇ ਪੜ੍ਹਾਈ, ਵੈਰੀ ਗੁੱਡ। ਕੈਨੇਡਾ ਵਿੱਚ ਬਜ਼ੁਰਗ ਪੰਜਾਬੀਆਂ ਨੂੰ ਲੱਗਿਆ $30,000 ਦਾ ਜੁਰਮਾਨਾ, ਕਹਿੰਦੇ ਉਹਦੇ ਘਰ ਉਹ ਨਹੀਂ ਸੀ ਹੈਗਾ, ਫਾਇਰ ਵਾਲੇ ਅਲਾਰਮ ਜੀ। ਸ਼੍ਰੀਲੰਕਾ ਵਿੱਚ ਗ੍ਰਨੇਡ ਹਮਲੇ ਵਿੱਚ 2 ਬੱਚਿਆਂ ਦੀ ਮੌਤ ਹੋ ਗਈ, ਮਾੜੀ ਖਬਰ ਹੈ। ਬ੍ਰਿਕਸ ਸਮਿਟ 2026, ਪ੍ਰਧਾਨ ਮੰਤਰੀ ਮੋਦੀ ਦੇ ਪੁੱਤਰ ਨਾਲ ਮੁਲਾਕਾਤ ਅੱਜ ਹੋਊਗੀ ਜੀ। ਭਾਰਤ ਆ ਰਹੇ ਨੇ 104 ਸਿੱਖ ਸ਼ਰਧਾਲੂ, ਪਾਕਿਸਤਾਨ 'ਚ ਰੋਕੇ, ਫੈਸਲਾਬਾਦ ਏਅਰਪੋਰਟ 'ਤੇ ਕੱਢੀ ਰਾਤ ਮੰਗੀ NOC ਅਤੇ ਮਹਿਲਾ ਜੂਨੀਅਰ ਏਸ਼ੀਆ ਹਾਕੀ ਕੱਪ 2026, ਭਾਰਤ ਨੇ ਕੁਆਟਰ ਫਾਈਨਲ 'ਚ ਪਾਕਿਸਤਾਨ ਦੀ ਕੱਢੀ ਜਾਨ, 19-0 ਨਾਲ ਜਿੱਤ ਕੇ ਜਿੱਤ ਦਰਜ ਕਰਕੇ ਸੈਮੀਫਾਈਨਲ 'ਚ ਪਹੁੰਚੇਗੀ ਭਾਰਤੀ ਮਹਿਲਾ ਹਾਕੀ ਟੀਮ। ਵੈਰੀ ਗੁੱਡ। ਆਪਾਂ ਥੋੜ੍ਹਾ ਜਿਹਾ ਲਾਈਵ ਹੋਈਏ ਟਿਕਟੋਕ 'ਤੇ 5-4 ਮਿੰਟ ਲਈ, ਜ਼ਿਆਦਾ ਨਹੀਂ ਕਰਦੇ। ਚਲੋ ਜੀ ਰਵਿੰਦਰ ਭਾਅ ਜੀ ਲੈਂਦੇ ਨਾਲ ਪਹਿਲਾਂ। ਰਵਿੰਦਰ ਭਾਅ ਜੀ ਸਤਿ ਸ਼੍ਰੀ ਅਕਾਲ ਜੀ, ਆਜੋ।
2: ਹਾਂਜੀ ਭਾਅ ਜੀ, ਮੈਂ ਦੁਬਾਰਾ ਆਇਆ ਜੀ, ਮੈਂ ਤੁਹਾਡਾ ਛੋਟੀ ਜਿਹੀ ਗੱਲ ਸ਼ੇਅਰ ਕਰਨੀ ਸੀਗੀ ਭਾਅ ਜੀ। ਜਿਹੜਾ ਆਪਣੇ ਨਾ ਪੰਜਾਬੀ ਆ, ਜਾਣ ਬੁੱਝ ਕੇ ਆਪਣੇ ਆਪ ਨੂੰ ਭਾਅ ਜੀ ਮਤਲਬ ਆਪਣਾ ਰੈਕਡ ਖਰਾਬ ਕਰੀ ਜਾਂਦੇ ਆ। ਭਾਅ ਜੀ ਪਰਸੋਂ ਦੀ ਗੱਲ ਆਈ ਸੀ, ਮੈਂ ਲੋਹੜ ਚੱਕਣ ਗਿਆ ਤੇ ਆਪਣਾ ਮੁੰਡਾ ਨਵਾਂ ਸਟੂਡੈਂਟ ਸੀਗਾ ਜਾਂ ਦੂਜਾ ਲਾ ਲਓ ਨਵਾਂ ਸੀਗਾ ਜੀ, ਉਹ ਭਾਈ ਆਟੋਮੈਟਿਕ ਟਰੱਕ ਸੀਗਾ, ਉਹਨੇ ਕਿਤੇ ਮਤਲਬ ਛੋਟਾ ਆਟੋਮੈਟਿਕ ਟਰੱਕ ਤੇ ਬੰਦ ਹੋ ਗਿਆ ਕਿਤੇ ਪੰਜਾਬੀ ਨੇ ਕਿੱਦਾਂ ਹੋ ਗਿਆ। ਉਹ ਹੁਣ ਉਹਦੇ ਚ ਇਹ ਨਿਕਲ ਗਈ, ਉਹ ਮੁੜ ਕੇ ਭਾਈ ਟਰੱਕ ਸਟਾਰਟ ਨਾ ਹੋਵੇ। ਉਹ ਸਵੇਰੇ 7 ਵਜੇ ਦਾ ਭਾਜੀ ਉੱਥੇ ਖੜਾ ਵਾ, ਹੁਣ ਪਤਾ ਕਿੰਨੇ ਕੁ ਬੰਦਿਆਂ ਨੂੰ ਉਹਨੇ ਕਿਹਾ ਵੀ ਮੇਰੀ ਹੈਲਪ ਕਰ ਦਿਓ ਜਾਂ ਕਿੱਦਾਂ, ਕੋਈ ਨੀ ਆਖਿਆ ਲੱਗਦਾ ਜਾਂ ਕਿੱਦਾਂ, ਫ੍ਰੈਂਚੀ ਆ ਜਾਂ ਪੰਜਾਬੀ ਵੀ ਗਏ ਹੋਣਗੇ ਕਿਸੇ ਕੋਲ। ਮੈਂ ਕਿਹਾ, ਮੈਨੂੰ ਕਹਿੰਦਾ ਭਾਈ ਤੁਹਾਡੇ ਕੋਲ ਲੰਮਾ ਪੈਪ ਹੈਗਾ, ਮੈਂ ਕਿਹਾ ਵੀਰੇ ਹੈਗਾ, ਤੇ ਕਹਿੰਦਾ ਭਾਜੀ ਮੇਰੀ ਮਾੜੀ ਜਿਹੀ ਹੈਲਪ ਕਰ ਦਿਓ। ਉਹ ਭਾਜੀ ਮੈਂ ਇਹ ਫ੍ਰੈਂਚੀ ਭਾਜੀ ਮੈਨੂੰ ਲੜ ਪਿਆ, ਮੈਨੂੰ ਕਹਿੰਦਾ ਤੂੰ ਇਹਦੀ ਹੈਲਪ ਕਿਉਂ ਕੀਤੀ ਆ। ਮੈਂ ਕਿਹਾ ਯਾਰ ਫੇਕ ਗਿਆ ਹੈਲਪ ਉਹਦੀ ਕਰਤੀ ਟਰੱਕ ਉਹਦਾ। ਕਹਿੰਦਾ ਨਹੀਂ, ਕਹਿੰਦਾ ਇਹਨੇ ਸਾਡਾ ਸਵੇਰ ਦਾ 7 ਵਜੇ ਦਾ ਕਹਿੰਦਾ ਬਲੋਕ ਕੀਤਾ, ਕਹਿੰਦਾ ਸਾਰਾ ਹੀ ਇਹਨੇ ਅੰਦਰ ਜਿਹੜੀ ਸਾਡੀ ਗਰਾਜ ਆ, ਕਹਿੰਦਾ 7 ਵਜੇ ਦਾ ਕਹਿੰਦਾ ਇਹ ਆਇਆ। ਕਹਿੰਦਾ ਭਾਜੀ ਕਿੰਨੇ ਲੋਕਾਂ ਨੂੰ ਕਿਹਾ, ਕਿਸੇ ਨੇ ਕਹਿੰਦਾ ਹੈਲਪ ਨਹੀਂ ਕੀਤੀ। ਭਾਜੀ ਆਪਾਂ ਰੈਕਟ ਆਪਣਾ ਆਪ ਖਰਾਬ ਕਰ, ਜਿੰਨੇ ਹੁਣ ਤੁਸੀਂ ਟਰੱਕ ਤਾਂ ਪਾ ਲਏ ਯਾਰ, ਤੁਸੀਂ ਮਗਰ ਇਹ ਦੇਖੋ ਵੀ ਕੋਲ ਸਰਵਿਸ ਬੰਦਾ ਕੋਈ ਭੇਜੀਏ ਤਾਂ ਬੰਦਾ ਫਸਿਆ ਬੈਠਾ, ਕਿੱਥੇ 7 ਵਜੇ ਦਾ ਕਿਹੜਾ, ਕਿੱਥੇ 12 ਵਜੇ ਦੁਪਹਿਰ ਦੇ। ਭਾਜੀ ਮਸਾ ਠੰਡਾ ਕੀਤਾ ਇਸ ਕਰਕੇ ਭਾਈ ਜੀ, ਜੇ ਆਪਾਂ ਟਰੱਕ ਪਾਉਂਦੇ ਮਗਰ ਪੈਸੇ ਲਾਉਣ ਚ ਵੀ ਹੋ ਜਾਣ ਵੀ ਆਪਾਂ ਟਰੱਕ ਪਾ ਲੈ, ਮੁੜ ਕੇ ਬੰਦੇ ਦੀ ਸਾਰੀ ਨੀ ਕਿਸੇ ਦੀ ਲੈਣੀ, ਜੋ ਮਰਜ਼ੀ 2 ਘੰਟੇ ਭਾਵੇਂ 10 ਘੰਟੇ ਬੰਦਾ ਖੜਾ ਰਹੇ।
0: ਬਿਲਕੁਲ ਬਿਲਕੁਲ,
2: ਓਕੇ ਭਾਈ ਜੀ,
0: ਥੈਂਕ ਯੂ ਜੀ। ਰਾਤ 12 ਵਜੇ ਮੈਂ ਇੱਥੋਂ ਦੀ ਆਪਣੇ ਸਟੂਡੀਓ ਦੇ ਮੋਰਚੇ ਲੰਘੇ ਜਾਵਾਂ, ਜਾਣੀ ਡੇਅਰੀ ਐਂਡ ਟੋਰਬਰਮ ਅਤੇ ਜਿਹੜਾ ਟਿਮ ਹੋਟਲ ਆ, ਇਹ ਟਿਮ ਹੋਟਲ ਵੱਲੋਂ ਮੈਂ ਵੀਡੀਓ ਵੀ ਬਣਾਈ ਆ, ਪੂਰੇ 12 ਵਜੇ ਤਕਰੀਬਨ ਗੱਡੀਆਂ ਪੁਲਿਸ ਦੀਆਂ ਆਈਆਂ, ਤਕਰੀਬਨ 25-30-40 ਹੋਣੀਆਂ, ਮੋਟਰਸਾਈਕਲ ਵੀ ਸੀਗੇ, ਹੈਲੀਕਾਪਟਰ ਵੀ ਸੀ ਪੁਲਿਸ ਦਾ ਉੱਪਰ, ਅਤੇ ਜਾਣੀ ਮਤਲਬ ਕਿਸੇ ਹੋ ਸਕਦਾ ਉਹ ਕਿਸੇ ਡੈੱਡ ਬੋਡੀ ਨੂੰ ਲੈ ਕੇ ਏਅਰਪੋਰਟ ਦੇ ਵਿੱਚੋਂ ਨਿਕਲੇ ਸੀਗੇ, ਕੋਈ ਇਹ ਨਹੀਂ ਪਤਾ ਵੀ ਹੁਣ ਜਹਾਜ਼ 'ਚ ਡੈੱਡ ਬੋਡੀ ਆਈ ਹੈ ਜਾਂ ਅੰਦਰ ਕੋਈ ਇਹੋ ਜਿਹਾ ਨੁਕਸਾਨ ਹੋਇਆ, ਮਤਲਬ ਜਿਹੜੀ ਡੈੱਡ ਬੋਡੀ ਨੂੰ ਗੱਡੀ ਲੈ ਕੇ ਜਾਂਦੀ ਹੁੰਦੀ ਹੈ ਨਾ, ਉਹ ਸੀਗੀ, ਅਤੇ ਪੁਲਿਸ ਵਾਲੇ ਸੀਗੇ। ਮੈਂ ਵੀਡੀਓ ਬਣਾਈ, 1.5 ਮਿੰਟ ਤਕਰੀਬਨ ਵੀਡੀਓ ਮੇਰੀ 1.25 ਮਿੰਟ ਚੱਲਦੀ ਰਹੀ, ਅਤੇ ਹੁਣ ਪਤਾ ਨਹੀਂ ਜੇ ਕਿਸੇ ਨੂੰ ਪਤਾ ਹੋਵੇ ਉਹ ਕਾਰਨ ਕੀ ਸੀ ਤਾਂ ਜ਼ਰੂਰ ਤੁਸੀਂ ਕਰ ਸਕਦੇ ਹੋ ਸਟੂਡੀਓ 'ਚ ਕੱਲ੍ਹ। ਚਲੋ ਆ ਜਾਓ ਫਿਰ ਟਿਕਟੋਕ 'ਤੇ ਲਾਈਵ 10 ਮਿੰਟ ਲਈ, 10 ਮਿੰਟ ਨਹੀਂ 5 ਮਿੰਟ ਲਈ, ਕਿਉਂਕਿ ਅਮਨ ਹੋਣਾ ਨਹੀਂ ਵੀ ਆਉਣਾ। ਸਤਿ ਸ਼੍ਰੀ ਅਕਾਲ ਜੀ ਟਿਕਟੋਕ ਵਾਲਿਆਂ ਨੂੰ ਸਾਰਿਆਂ ਨੂੰ, ਦੇਖਦੇ ਹਾਂ ਟਿਕਟੋਕ 'ਤੇ ਆਪਣੇ ਨਾਲ ਕੌਣ ਕੌਣ ਜੁੜਦਾ। ਲੈ ਵੈਲਕਮ ਤਾਂ ਪਹਿਲਾਂ ਹੀ ਆ ਗਿਆ ਆਪਾਂ ਨੂੰ, ਵੈਰੀ ਗੁੱਡ, ਚੱਕ ਦਿਓ ਫੱਟੇ, ਅਤੇ ਵੈਰੀ ਗੁੱਡ ਵੈਰੀ ਗੁੱਡ। ਇੱਦਾਂ ਹੀ ਹੁੰਦਾ ਫਿਰ, ਹੁਣ ਕੀ ਕਰਿਆ ਜਾਵੇ ਭਾਈ। ਪਰਮਿੰਦਰ ਜੀ ਬੇਅਦਬੀ ਬਹਿਬਲ ਕਲਾਕਾਂਡ ਤਾਂ ਚਲੋ ਆਪਣਾ ਹੋ ਗਿਆ, ਅਤੇ ਕਹਿੰਦੇ ਕਾਕਰੋਚ ਪਾਰਟੀ ਆਪਣੇ ਕੀ ਕਹਿੰਦੇ ਹੁੰਦੇ ਆ ਪੰਜਾਬ ਵੱਲ ਨੂੰ ਆ ਗਏ ਕਾਕਰੋਚ ਪਾਰਟੀ ਵਾਲੇ, ਕੀ ਹਿਸਾਬ ਕਿਤਾਬ ਉਹਨਾਂ ਦਾ? ਹੈਲੋ, ਕਿੱਥੇ ਚਲ ਗਏ? ਹੋਲਡ ਕਾ ਤੋਂ ਹੋ ਗਏ ਤੁਸੀਂ? ਹੈਲੋ
3: ਹੈਲੋ,
0: ਪਰਮਿੰਦਰ ਨਾਲ ਹੀ ਹੋ, ਕੀ ਕਾ ਤੋਂ ਹੋਲਡ ਹੋ ਗਏ? ਹੋਲਡ ਹੋਣੇ ਨਹੀਂ ਚਾਹੀਦੇ। ਮੈਨੂੰ ਲੱਗਦਾ ਉਹਨਾਂ ਦੀ ਕਾਲ ਕੱਟ ਗਈ, ਕਾਲ ਕੱਟ ਗਈ। ਚਲੋ ਕੋਈ ਨਹੀਂ, ਕਾਲ ਕੱਟ ਗਈ ਤਾਂ ਆਪਾਂ ਦੁਬਾਰਾ ਲਾ ਲੈਂਦੇ ਹਾਂ, ਜਦ ਤੱਕ ਫਿਰ ਤੁਹਾਨੂੰ ਦੋ ਕਬੋਲ ਉਹ ਭਾਈ ਖੋਲ੍ਹੇ ਜਾਂ ਲੋਕ ਕੀ ਸੁਣਾਉਣਾ, ਹੋਲਡ ਰੱਖਿਓ ਨਾਲ ਸਾਰੇ ਜਾਣੇ।

0: ਜੀ ਪਰਮਿੰਦਰ ਜੀ ਕਹਿੰਦੇ ਕਾਕਰੋਚ ਪਾਰਟੀ ਵਾਲੇ ਆਪਣੇ ਪੰਜਾਬ ਚ ਵੀ ਵੜ ਗਏ ਆ ਕੇ ਕੀ ਹੋ ਗਿਆ ਹੁਣ ਪੰਜਾਬ ਚ ਕੀ ਹੋ ਗਿਆ ਇਹਨਾਂ ਨੂੰ
1: ਪਹਿਲੀ ਵਾਰ ਦਿੱਲੀਓ ਪਹੁੰਚ ਗਏ ਨੇ ਜੀ ਪੰਜਾਬ ਕਾਕਰੋਚ ਕਾਕਰੋਚ ਕਾਕਰੋਚ ਜਨਤਾ ਪਾਰਟੀ ਵਾਲੇ ਜਿਨ੍ਹਾਂ ਨੇ ਜਿੰਦੀ ਜਿਹੜਾ ਅੰਦੋਲਨ ਜਿਹਨੇ ਜਿਹੜੀ ਆ ਮੋਦੀ ਸਰਕਾਰ ਮੋਹਰੇ ਲਾਈ ਹੋਈ ਆ ਪੰਜਾਬ ਆ ਗਏ ਨੇ ਲੁਧਿਆਣਾ ਦੇ ਤਿੰਨ ਸਕੂਲਾਂ ਚ ਉਹਨਾਂ ਨੇ ਦੌਰਾ ਕੀਤਾ ਕਿਉਂਕਿ ਜੀ ਜੀ ਮੈਂ ਦੱਸਦਾ ਜਾਵਾਂ ਕਿ ਕਾਕਰੋਚ ਜਨਤਾ ਪਾਰਟੀ ਨੇ ਪੂਰੇ ਭਾਰਤ ਦੇ ਜਿਹੜੇ ਸਕੂਲ ਨੇ ਸਰਕਾਰੀ ਸਕੂਲ ਨੇ ਉਹਨਾਂ ਦਾ ਇੱਕ ਵਿਜ਼ਿਟ ਰੱਖਿਆ ਹੋਇਆ ਰਾਜਸਥਾਨ ਚ ਵੀ ਗਏ ਸੀ ਉੱਥੇ ਵਿਰੋਧ ਵੀ ਹੋਇਆ ਸੀ ਸੋ ਪਹਿਲੀ ਵਾਰ ਪੰਜਾਬ ਆ ਗਏ ਨੇ ਲੁਧਿਆਣਾ ਦੇ ਸੈਕਟਰ 32 ਦੇ ਵਿੱਚ ਸਕੂਲ ਆਫ ਐਕਸੀਲੈਂਸੀ ਸਰਕਾਰੀ ਪ੍ਰਾਇਮਰੀ ਸਕੂਲ ਜੰਡਿਆਲੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੰਡਿਆਲੀ ਇਹਨਾਂ ਦੇ ਵਿੱਚੋਂ ਦੋ ਚੋਟੀ ਦੇ ਸਕੂਲ ਨੇ ਔਰ ਬਹੁਤ ਸਾਰੀਆਂ ਕਮੀਆਂ ਵੀ ਲੱਭੀਆਂ ਨੇ ਹਰਜੀਤ ਜੀ ਇਹਨਾਂ ਦੇ ਵਿੱਚ ਕਿ ਸਫਾਈ ਕਰਮਚਾਰੀ ਨਹੀਂ ਹੈਗੇ ਜਾਂ ਜਿਹੜੇ ਪਖਾਨੇ ਨੇ ਉਹ ਗੰਦੇ ਸੀ ਜਾਂ ਲੜਕੀਆਂ ਦੇ ਬਾਥਰੂਮਾਂ ਦੇ ਦਰਵਾਜ਼ੇ ਹੈ ਨਹੀਂ ਸੀ ਸੋ ਇਹ ਪੂਰੀ ਇੱਕ ਆਡਿਟ ਰਿਪੋਰਟ ਜਿਹੜੀ ਆ ਉਹ ਸਿੱਖਿਆ ਮੰਤਰੀ ਹਰਜੋਤ ਬੈਂਸਲ ਨੂੰ ਦਿੱਤੀ ਗਈ ਆ ਔਰ ਇਸ ਮਾਮਲੇ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਵੀ ਇੱਕ ਵੀਡੀਓ ਪਾਇਆ ਉਹਨਾਂ ਨੇ ਧੰਨਵਾਦ ਕੀਤਾ ਕਾਕਰੋਚਾਂ ਦਾ ਕਿ ਤੁਸੀਂ ਸਾਡੀਆਂ ਕਮੀਆਂ ਵੱਲ ਧਿਆਨ ਦਵਾਇਆ ਇਹ ਜਲਦ ਦੂਰ ਕਰਾਂਗੇ ਕਹਿਣ ਦਾ ਮਤਲਬ ਇਹ ਆ ਪੰਜਾਬ ਦੇ ਵਿੱਚ ਵੀ ਇਹ ਹੁਣ ਸਰਕਾਰ ਨਿਸ਼ਾਨੇ ਤੇ ਆ ਗਈ ਆ ਕਿ ਸਿੱਖਿਆ ਦਾ ਦਾਵਾ ਤਾਂ ਬਹੁਤ ਆਪਾਂ ਕੀਤਾ ਪਰ ਹਕੀਕਤ ਚ ਕੰਮ ਕੀ ਹੋਇਆ ਉਹ ਹੁਣ ਦੇਖਣ ਨੂੰ ਮਿਲੂਗਾ
0: ਕੀ ਬਾਤ ਆ ਬਿਲਕੁਲ ਅਮਨਦੀਪ ਜੀ ਜੇ ਤੁਸੀਂ ਕਰਨੀ ਕਾਲ ਤਾਂ ਕਰ ਲਓ ਸਟੂਡੀਓ ਦੇ ਵਿੱਚ 905-673-3337 ਦੁਆਬਾ ਟਰੈਵਲ ਐਂਡ ਟੂਰ ਵਾਲਿਆਂ ਨਾਲ ਸੰਪਰਕ ਕਰ ਲਿਓ ਤੁਸੀਂ ਇੰਡੀਆ ਜਾਣਾ ਪਾਕਿਸਤਾਨ ਜਾਣਾ ਵਰਲਡ ਵਾਈਡ ਕਿਤੇ ਵੀ ਜਾਣਾ ਚਾਹੁੰਦੇ ਹੋ ਕਹਿੰਦੇ ਆਹ ਚੱਕ 67-81 ਵਾਲੇ ਥੈਂਕ ਯੂ ਤੁਸੀਂ ਕਿਤੇ ਵੀ ਜਾਣਾ ਇੰਡੀਆ 'ਚ ਪਾਕਿਸਤਾਨ 'ਚ ਜਾਂ ਵਰਲਡ ਵਾਈਡ ਜਾਂ ਤੁਸੀਂ ਮੈਕਸੀਕੋ ਜਾਣਾ ਚਾਹੁੰਦੇ ਹੋ ਕਿਊਬਾ ਜਾਣਾ ਚਾਹੁੰਦੇ ਹੋ ਤਾਂ ਦੁਆਬਾ ਟਰੈਵਲ ਐਂਡ ਟੂਰ ਵਾਲਿਆਂ ਨਾਲ ਸੰਪਰਕ ਕਰ ਲਿਓ 860 ਨੌਰਥ ਪਾਰਕ ਡਰਾਈਵ 905-796-7800 ਤੇ ਜੈਨ ਐਂਡ ਅਮਨਦੀਪਨ ਭਾਈ ਨਾਲ ਸੰਪਰਕ ਕੀਤਾ ਜਾ ਸਕਦਾ ਉੱਥੇ 905-796-7800 ਤੇ ਗਿਲਡ ਸਪੀਡਸ 'ਤੇ ਸੰਪਰਕ ਕਰ ਲਿਓ 2131 ਬਿਲੀਅਮ ਪਾਰਕਵੇ ਯੂਨਿਟ ਨੰਬਰ 3 ਬਿਲੀਅਮ ਪਾਰਕਵੇ ਐਂਡ ਏਅਰਪੋਰਟ ਦਾ ਏਰੀਆ ਬਣਦਾ ਇਹ ਅਤੇ 905-799-2616 'ਤੇ ਸੰਪਰਕ ਕੀਤਾ ਜਾ ਸਕਦਾ ਕੁਆਲਿਟੀ ਲੋਜਿਸਟਿਕ ਅੰਕਾਲੇ ਨੂੰ ਕਾਫੀ ਸਾਰੇ ਡਰਾਈਵਰਾਂ ਦੀ ਲੋੜ ਆ ਸਿਟੀ ਦੇ ਵਿੱਚ ਜਾਂ ਮਾਉਂਟਰੀਅਲ ਨੂੰ ਚੱਲਣ ਲਈ ਡਰਾਈਵਰਾਂ ਦੀ ਲੋੜ ਆ ਓਨਰ ਆਪਰੇਟਰ ਵੀ ਹਾਇਰ ਕਰਦੇ ਆ 416-717-2639 416-455-9391 ਜਾਂ ਫਿਰ 1497 ਬੋਲੇਵੁੱਡ ਯੂਨਿਟ ਨੰਬਰ 4 ਈਟੋਪਿਕੋ ਦੇ ਵਿੱਚ ਨੇ ਸਟੀਲ ਐਂਡ ਐਲਬੀਅਨ ਦਾ ਏਰੀਆ ਪੈਂਦਾ ਕਰਿਓ ਸੰਪਰਕ ਗੁਰਬਖਸ਼ ਭਾਈ ਉਹਨਾਂ ਨਾਲ ਜਸਵੀਰ ਉਹਨਾਂ ਨਾਲ 416-717-2339 416-455-9391 'ਤੇ 6643 ਵੀਰ ਜੀ ਸਤਿ ਸ਼੍ਰੀ ਅਕਾਲ ਜੀ ਜੀ ਆਨ
2: ਹਾਂਜੀ ਜਸਵੀਰ ਸਾਹਿਬ ਤੁਹਾਨੂੰ ਤੁਹਾਡੇ ਰੱਬ ਸਤਿ ਸ਼੍ਰੀ ਅਕਾਲ ਪਰਮਿੰਦਰ ਜੀ ਅਤੇ ਚੜ੍ਹਦੀ ਕਲਾ
0: ਜੀ ਆਨ ਸਤਿ ਸ਼੍ਰੀ ਅਕਾਲ ਤੁਹਾਨੂੰ ਵੀ
2: ਜਸਵੀਰ ਸਾਹਿਬ ਮੇਰਾ ਖਿਆਲ ਕੁਐਸਚਨ ਇਹ ਪਰਮਿੰਦਰ ਜੀ ਵੀ ਲਈ ਆ ਤੁਸੀਂ ਵੀ ਆਪਣੀ ਰਾਇ ਦਿਓ ਮੈਨੂੰ ਲੱਗਦਾ ਵੀ ਅਪੋਜੀਸ਼ਨ ਪਾਰਟੀਆਂ 'ਚ ਜਿੰਨੀਆਂ ਵੱਧ ਹੋਣਗੀਆਂ ਉਹ ਜਿਹੜੀ ਪਾਵਰ 'ਚ ਧਿਰ ਹੈਗੀ ਆ ਪਾਰਟੀ ਉਹਦਾ ਦਿਮਾਗ ਸਹੀ ਰਹੂਗਾ ਸੋਚ ਕੇ ਕੋਈ ਫੈਸਲਾ ਲੈਣਗੇ ਕੁਐਸਚਨ ਕਰਨ ਵਾਲੇ ਮੋਹਰੋਂ ਜ਼ਿਆਦਾ ਹੋਣਗੇ ਵੀ ਹੋ ਕੀ ਰਿਹਾ ਮਤਲਬ ਹਨਾ
0: ਹੋ ਸਕਦਾ
2: ਬਾਕੀ ਤੁਸੀਂ ਵੀ ਦੱਸੋ ਜੀ ਬਾਕੀ ਬੱਲੇ ਬੱਲੇ ਆ ਚੜ੍ਹਦੀ ਕਲਾ ਜੀ
0: ਥੈਂਕ ਯੂ
2: ਗੁੱਡ ਫ੍ਰਾਈਡੇ ਆ ਜੀ
0: ਥੈਂਕ ਯੂ ਬਿਲਕੁਲ ਜੀ ਕੱਲ੍ਹ ਨੂੰ ਇੱਕ ਰੈਲੀ ਹੋ ਰਹੀ ਹੈ ਸ਼ਨੀਵਾਰ ਨੂੰ ਐਮਪੀ ਨੇ ਮੈਂਬਰ ਪਾਰਲੀਮੈਂਟ ਜੌਨ ਜੀਰੋਸਲੀ ਉਹਨਾਂ ਦੇ ਆਫਿਸ ਦੇ ਵਿੱਚ ਆ ਸੈਟਰਡੇ 12 ਸਤੰਬਰ ਨੂੰ 10:30 ਵਜੇ ਤੋਂ ਸਟਾਰਟ ਹੋ ਜਾਣੀ ਹੈ ਤਕਰੀਬਨ ਨੇੜੇ ਹੀ ਹੈ 200 ਮੀਟਰ ਦੇ ਹੀ ਹੈ ਕਹਿੰਦੇ ਕਿ ਰਾਜਾ 900 ਐਲਵੀਅਨ ਰੋਡ ਟੋਰਾਂਟੋ ਦੇ ਵਿੱਚ ਨੇ ਉੱਥੇ ਤੁਸੀਂ ਚੱਲ ਜਿਓ ਭਾਈ ਅਤੇ ਫਿਰ ਜਾ ਕੇ ਰੈਲੀ ਦੇ ਵਿੱਚ ਸ਼ਾਮਿਲ ਹੋ ਜਿਹੜੀ ਟਰੱਕ ਕੰਪਨੀਆਂ ਦੇ ਆਪਣੀ ਕਾਰਪੋਰੇਸ਼ਨਾਂ ਬੰਦ ਕਰ ਰਹੀ ਹੈ ਸਰਕਾਰ CRA ਨਾਲ ਅਟੈਚ ਹੋ ਰਿਹਾ ਉਹਦੇ ਸੰਬੰਧ ਦੇ ਵਿੱਚ ਆ ਅਮਨਦੀਪ ਇੱਕ ਮਿੰਟ ਹੋਲਡ ਰੱਖਿਓ ਤੁਸੀਂ ਸੰਧੂ ਸਾਹਿਬ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ
3: ਜੀ ਮੇਰਾ ਕੁਐਸਚਨ ਆ ਜੀ
0: ਕੌਣ ਦੋ
3: ਕਿ ਕਦੀ ਜੰਜੀ ਪੰਜਾਬ 'ਚ ਆ ਜਾਂਦੀ ਹੈ ਕਦੀ ਹਰਿਆਣਾ ਦਿਲ ਤੋਂ ਲੋਕੀ ਆ ਜਾਂਦੇ ਕਿ ਪੰਜਾਬੀ ਇੰਨੇ ਕੁ ਜ਼ਿਆਦਾ ਢਿੱਲੇ ਪੈ ਗਏ ਆ ਕਿ ਇਹਨੇ ਆਂਦੇ ਜੀ ਕਿਸਾਨ ਅੰਦੋਲਨ 'ਚ ਅਗਵਾਈ ਕੀਤੀ ਇੰਡੀਆ ਦੀ ਇਹਨਾਂ ਨੇ ਮੈਨੂੰ ਐਂ ਲੱਗਦਾ ਕਿ ਆਪਣੇ ਪੰਜਾਬੀਆਂ ਨੂੰ ਦੁਨੀਆਂ 'ਚ ਰਹੂ ਵੀ ਸਾਨੂੰ ਆਪਣਾ ਵੀ ਕੋਈ ਘਰ ਬਾਰ ਬਾਰੇ ਸੋਚਣਾ ਚਾਹੀਦਾ ਵੀ ਅਸੀਂ ਕਿੰਨੀ ਕੁ ਗ੍ਰੇਸਰ ਕੌਮ ਆ ਦੁਨੀਆਂ ਭਰ 'ਚ ਹੀ ਮਿਹਨਤ ਕਸ਼ ਕੌਮ ਆ ਪਰ ਜਦੋਂ ਅਗਵਾਈ ਕਰਨ ਦਾ ਟਾਈਮ ਆਉਂਦਾ ਉਦੋਂ ਅਸੀਂ ਢਿੱਲੇ ਪੈ ਜਾਂਦੇ ਹਾਂ ਮੈਂ ਤੁਹਾਨੂੰ ਜ਼ਰੂਰ ਕਹੂੰਗਾ ਕਿ
0: ਟਿਕਟੋਕ ਤੇ ਜਿਹੜੇ ਬੰਦੇ ਲਾਈਵ ਆ ਯਾਰ ਲਿਖੋ ਮੈਸੇਜ 255 ਦਿਲ ਜੇ ਹੋਏ ਆ ਉਧਰ ਮਾੜਾ ਜਿਹਾ ਕੀ ਕਹਿੰਦੇ ਨੇ ਟੈਪ ਟੈਪ ਕਰੋ ਪਤਾ ਨੀ ਕਿਸੇ ਨੇ ਲਿਖ ਕੇ ਭੇਜਿਆ ਭਾਜੀ ਉਹਨਾਂ ਨੇ ਮੈਨੂੰ ਕਹਿੰਦੇ ਏਦਾਂ ਕਹਿਣਾ ਪੈਂਦਾ ਪਤਾ ਨੀ ਉਹਨਾਂ ਨੇ ਉਦਾਂ ਹੀ ਲਿਖਿਆ ਤੇ ਦੱਸਿਓ ਕੀ ਹਿਸਾਬ ਕਿਤਾਬ ਜਾਏ ਇਹਨੂੰ ਸਿੱਖਣਾ ਯਾਰ ਆਪਾਂ ਟਿਕਟੋਕ ਵਾਲੇ ਨੂੰ ਅਮਨਦੀਪ ਜੀ ਸਤਿ ਸ਼੍ਰੀ ਅਕਾਲ ਜੀ ਜੀ ਆਇਆਂ ਨੂੰ ਸਵਾਗਤ ਆ ਤੁਹਾਨੂੰ ਜਰੂਰ ਓਹਨਾ ਨੂੰ ਵੀ ਤੁਹਾਡੇ ਵੱਲੋਂ ਗਿਫਟ ਦੇਣਾ ਐਤਕੀ ਆਪਾਂ
4: ਠੀਕ ਹੈ
0: ਜਿਹੜੇ ਤੁਸੀਂ ਘਰ ਨੂੰ ਮੋੜ ਕੇ ਲੈ ਗਏ ਨਾ ਓਦਣ ਗਿਫਟ
4: ਮੈਂ ਤੇ ਕਿਧਰੇ ਪਹੁੰਚਣਾ ਸੀ ਸ਼ਾਮ ਨੂੰ
0: ਹਾਂਜੀ
4: ਤੇ ਮੈਂ ਪੂਰੇ 4 ਵਜੇ ਬੰਦ ਕਰਤਾ ਤੇ ਮੈਂ
0: ਦੁਕਾਨ ਬੰਦ ਕਰੀ ਘਰ ਨੂੰ ਆ ਗਏ ਆਪਾਂ ਹੈ
4: ਹਾਂਜੀ ਹਾਂਜੀ
0: ਸ਼ਟਰ ਸੜਤਾ ਦੁਕਾਨ ਦਾ ਚਲੋ
4: ਪਰਸਨਲ ਆਬਲੀਗੇਸ਼ਨਸ ਵੀ ਹੁੰਦੀਆਂ ਨਾ ਵੀਕਐਂਡ ਤੇ
0: ਸੱਚੀ ਗੱਲ
4: ਹੈ ਜ਼ਰੂਰੀ ਪਹੁੰਚਣਾ ਸੀ
0: ਸਹੀ ਗੱਲ ਚਲੋ ਆਪਣੇ ਮਿੰਟ ਹੁਣ 2-3 ਨੇ ਆਪਣੇ ਕੋਲ ਤੁਸੀਂ ਇਹ ਦੱਸੋ ਵੀ ਕਾਰਾਂ ਦੀ ਤੇ ਘਰਾਂ ਦੀ ਇੰਸ਼ੋਰੈਂਸ ਆ ਬੰਦੇ ਕੋ ਨਾਲ ਨਵਾਂ ਲਾਇਸੈਂਸ ਕਿਸੇ ਨੇ ਐਡ ਕਰ ਲਿਆ ਬਜ਼ੁਰਗ ਦਾ ਕਿਸੇ ਦਾ ਲਾਇਸੈਂਸ ਐਡ ਕਰ ਲਿਆ ਜਾਂ ਨਵਾਂ ਘਰ ਕੋਈ ਲੈ ਲਿਆ ਕਿਸੇ ਦਾ ਇੰਸ਼ੋਰੈਂਸ ਤਾਂ ਦੇਖੋ ਬਦਲਣੀ ਓ ਬਦਲਣੀ ਹੈ ਇਹ ਤਾਂ ਕੋਈ ਸ਼ੱਕ ਨਹੀਂ ਗਾ ਹੈ ਨਾ ਪਰ ਤੁਹਾਨੂੰ ਅਗਲਾ ਕਾਲ ਕਰਦਾ ਤੁਹਾਡੇ ਕੋਲ 25-30 ਕੰਪਨੀਆਂ ਨੇ ਤੁਸੀਂ ਸਰਚ ਕਰੋਗੇ ਕਿਸੇ ਕੋਟ ਲਾਓਗੇ ਵੱਖਰੇ ਵੱਖਰੇ ਰੇਟ ਕੱਢੋਗੇ ਸਭ ਤੋਂ ਵਧੀਆ ਰੇਟ ਕਿੱਥੋਂ ਮਿਲ ਸਕਦਾ
4: ਜੇ ਤੇ ਤੁਹਾਡਾ ਬਿਲਕੁਲ ਕਲੀਨ ਰੈਕੋਰਡ ਹੈ 20-22 ਸਾਲ ਹੋ ਗਏ ਨੇ ਕੈਨੇਡਾ ਚ ਗੱਡੀ ਚਲਾਉਂਦੇ ਹੋਏ ਕਲੀਨ ਰੈਕੋਰਡ ਹੈ ਕੋਈ ਟਿਕਟ ਨਹੀਂ ਹੈ ਫਿਰ ਤਾਂ ਅੱਜ ਕੱਲ CAA ਬਹੁਤ ਅੱਛੇ ਪ੍ਰਾਈਸਿਸ ਦੇ ਰਹੀ ਹੈ ਕਾਫੀ ਫਰਕ ਪੈ ਜਾਂਦਾ ਇੱਕ ਹੋਰ ਕੰਪਨੀ ਹੈ SGI ਕੈਨੇਡਾ ਸਾਡੇ ਕੋਲ ਉਹ ਬਹੁਤ ਘੱਟ ਬ੍ਰੋਕਰੇਜਿਸ ਕੋਲ ਹੁੰਦੀ ਹੈ ਉਹ ਸਸਕਾਚੁਆਨ ਗਵਰਨਮੈਂਟ ਦੀ ਇੰਸ਼ੋਰੈਂਸ ਕੰਪਨੀ ਹੈ ਓਨਟਾਰੀਓ ਚ ਵੀ ਓਪਰੇਟ ਕਰ ਪੂਰੇ ਕੈਨੇਡਾ ਚ ਓਪਰੇਟ ਕਰਦੇ ਨੇ ਓਨਟਾਰੀਓ ਚ ਵੀ ਓਪਰੇਟ ਕਰਦੇ ਨੇ ਉਹਨਾਂ ਦੇ ਵੀ ਪ੍ਰਾਈਸਿਸ ਬਹੁਤ ਅੱਛੇ ਨੇ ਕੁਛ ਪੋਸਟਲ ਕੋਡਸ ਲਈ ਬ੍ਰੈਂਪਟਨ ਵਿੱਚ ਬਾਕੀ ਅੱਜ ਕੱਲ ਅਵੀਵਾ ਨੇ ਲਾਸਟ ਈਅਰ ਪ੍ਰਾਈਸਿਸ ਫਰੀਜ਼ ਕਰਤੇ ਸੀ ਨਵੇਂ ਪ੍ਰਾਈਸਿਸ ਉਹਨਾਂ ਨਾਲ ਕੋਈ ਬਹੁਤ ਹੀ ਅੱਛੇ ਨਹੀਂ ਆ ਰਹੇ ਪਰ ਇੰਟੈਕਟ ਵਗੈਰਾ ਕੰਪਨੀਜ਼ ਨਾਲ ਬਹੁਤ ਅੱਛੇ ਆ ਰਹੇ ਨੇ ਜੇ ਤੁਸੀਂ ਕਿਸੇ ਇੱਕ ਕੰਪਨੀ ਨਾਲ ਬਹੁਤ ਸਾਲਾਂ ਤੋਂ ਜੁੜੇ ਹੋ ਤੇ ਤੁਸੀਂ ਕੋਟ ਲੈਂਦੇ ਹੋ ਫਿਰ ਉਹ ਕੰਪਨੀਜ਼ ਤੁਹਾਡਾ ਬਿਜ਼ਨਸ ਉਹਨਾਂ ਨੂੰ ਚਾਹੀਦਾ ਹੁੰਦਾ ਤਾਂ ਉਹ ਵੀ ਬੈਟਰ ਕੋਟਸ ਆ ਜਾਂਦੇ ਰਹੇ ਜਦੋਂ ਤੁਸੀਂ ਕੋਸ਼ਿਸ਼ ਕਰਦੇ ਹੋ ਕਿ ਅੱਛਾ ਥੋੜਾ ਜਿਹਾ ਮੂਵ ਅਰਾਊਂਡ ਕੀਤਾ ਜਾਏ ਤੁਹਾਡਾ ਬ੍ਰੋਕਰ ਨਵੇਂ ਕੋਟੇਸ਼ਨ ਬਣਾਉਂਦਾ ਸੋ ਦੈਟ ਆਲਸੋ ਮੇਕਸ ਅ ਡਿਫਰੈਂਸ ਬੜਾ ਫਰਕ ਪੈਂਦਾ ਉਹਦੇ ਨਾਲ ਜੇ ਤੁਸੀਂ ਕਾਫੀ ਦੇਰ ਤੋਂ ਇੱਕੋ ਹੀ ਕੰਪਨੀ ਇੱਕੋ ਹੀ ਬ੍ਰੋਕਰ ਨਾਲ ਜੁੜੇ ਹੋਏ ਹੋ ਤੇ ਉਹ ਕੇਸਿਸ ਵਿੱਚ ਬਹੁਤ ਅੱਛੇ ਪ੍ਰਾਈਸਿਸ ਆ ਜਾਂਦੇ ਨੇ ਕੱਲ ਪਰਸੋਂ ਹੀ ਕਿਸੇ ਨੂੰ ਮੂਵ ਕੀਤਾ ਉਹ ਬੜੇ ਸਾਲਾਂ ਤੋਂ ਆਲ ਸਟੇਟ ਨਾਲ ਸੀਗੇ ਜਦਕਿ ਆਲ ਸਟੇਟ ਦੇ ਪ੍ਰਾਈਸਿਸ ਬਹੁਤ ਅੱਛੇ ਨੇ ਪਰ ਉਹ ਆਲ ਸਟੇਟ ਨਾਲ ਸੀਗੇ ਉਹਨਾਂ ਨੇ ਮੈਨੂੰ ਕਾਲ ਕੀਤਾ ਉਹਨਾਂ ਨੇ ਸਾਰੀ ਡਿਟੇਲਸ ਭੇਜੀਆਂ ਤੇ ਮੰਥਲੀ ਉਹਨਾਂ ਦਾ $110 ਹੋਮ ਪਲੱਸ ਆਟੋ $110 ਘੱਟ ਹੋ ਗਿਆ ਉਹਨਾਂ ਨੂੰ ਮੈਂ CAA ਨਾਲ ਮੂਵ ਕਰਤਾ ਹਸਬੈਂਡ ਵਾਈਫ ਸੀਗੇ ਦੋ ਬੱਚੇ ਸੀਗੇ ਰੈਕਰਡ ਉਹਨਾਂ ਦਾ ਕਲੀਨ ਸੀਗਾ ਤੇ ਬੜੀ ਵਧੀਆ ਪਾਲਿਸੀ ਬਣ ਕੇ ਉਹ 770 ਦੇ ਰਹੇ ਸੀਗੇ ਦੋ ਕਾਰਾਂ ਦਾ 4 ਡਰਾਈਵਰਸ ਦਾ ਤੇ ਮੇਰੇ ਕੋਲ ਉਹਨਾਂ ਦਾ 654 ਆਇਆ ਕਾਰਸ ਦਾ ਹੋਮ ਦਾ ਤਕਰੀਬਨ ਸੇਮ ਹੀ ਹੈ ਸੇਮ ਕਵਰੇਜਿਸ ਹੁੰਦੀਆਂ ਨੇ ਤਾਂ ਹੋਮ ਦਾ ਕੋਈ ਜ਼ਿਆਦਾ ਫਰਕ ਨਹੀਂ ਪੈਂਦਾ $10-12 ਇੱਧਰ ਉੱਧਰ ਬਟ ਫਿਰ ਵੀ ਡਿਸਕ੍ਰੈਸ਼ਨਰੀ ਸਪੈਂਡਿੰਗ ਦਾ ਮਾਹੌਲ ਹੈ ਤੇ $10-12 ਵੀ ਫਰਕ ਪੈਂਦਾ ਪਰ ਓਵਰਆਲ ਉਹਨਾਂ ਦਾ ਆਲਮੋਸਟ $120-124 ਸੇਵਿੰਗ ਹੋ ਗਈ ਆਲ ਸਟੇਟ ਤੋਂ CAA ਮੂਵ ਕਰਨ ਤੇ ਨਾਲੇ CAA ਡਿਸਕਾਊਂਟ ਦਿੰਦਾ ਹੈ ਜਿਹੜਾ ਆਪਣੇ ਕੋਲ ਉਹ ਰੋਡ ਸਾਈਡ ਅਸਿਸਟੈਂਟ ਵਾਲਾ ਕਾਰਡ ਹੁੰਦਾ CAA ਉਹਦਾ ਵੀ 7-8% ਡਿਸਕਾਊਂਟ ਦਿੰਦਾ ਉਹਦੇ ਨਾਲ ਵੀ ਅੱਛੀ ਡੀਲ ਬਣ ਜਾਂਦੀ ਹੈ
0: ਚਲੋ ਆਪਣਾ ਨੰਬਰ ਦੱਸੋ ਤੇ ਅੱਛਾ ਚੱਲ ਇੱਕ ਜਿਹੜਾ ਵਿੰਟਰ ਟਾਇਰ ਦਾ ਰੌਲਾ ਪੈਂਦਾ ਹੁੰਦਾ ਉਹ ਜ਼ਰੂਰੀ ਹੁੰਦੇ ਜੇ ਇੰਸ਼ੋਰੈਂਸ ਘਟਾਉਣ ਲਈ ਕਿ ਜਾਂ ਬੰਦਾ ਆਲ ਸੀਜ਼ਨ ਟਾਇਰ ਪਵਾ ਸਕਦਾ
4: ਦੇਖੋ ਜੀ ਆਲ ਸੀਜ਼ਨ ਦਾ ਕੋਈ ਡਿਸਕਾਊਂਟ ਨਹੀਂ ਹੁੰਦਾ ਜੇ ਤੁਸੀਂ ਸਪੈਸੀਫਿਕਲੀ ਵਿੰਟਰ ਟਾਇਰ ਪਵਾਏ ਨੇ ਨਵੰਬਰ ਦੇ ਮਹੀਨੇ ਤੋਂ ਲੈ ਕੇ ਮਈ ਦੇ ਮਹੀਨੇ ਤੱਕ ਜੇ ਤੁਸੀਂ ਵਿੰਟਰ ਟਾਇਰ ਯੂਜ਼ ਕਰਦੇ ਹੋ ਤੇ ਉਹਦਾ ਡਿਸਕਾਊਂਟ ਹੁੰਦਾ ਹੈ ਡਿਪੈਂਡ ਕਰਦਾ ਕਈ ਕੰਪਨੀਜ਼ 10% ਦਿੰਦੀਆਂ ਨੇ ਕਈ 5 ਦਿੰਦੀਆਂ ਨੇ ਕਦੇ ਕਈ 8 ਦਿੰਦੀਆਂ ਨੇ ਪਰ ਇਹ ਤੁਸੀਂ ਡਿਸਕਾਊਂਟ ਲਓ ਸਿਰਫ ਉਦੋਂ ਜਦੋਂ ਤੁਸੀਂ ਵਾਕਈ ਪਾਏ ਨੇ ਗੋਡ ਫੋਰਬਿਡ ਤੁਹਾਡਾ ਵਿੰਟਰ ਵਿੱਚ ਕੋਈ ਐਕਸੀਡੈਂਟ ਹੋ ਜਾਏ ਤਾਂ ਤੁਸੀਂ ਵਿੰਟਰ ਟਾਇਰ ਦੱਸਿਆ ਹੋਇਆ ਉਹਨਾਂ ਨੂੰ ਤੇ ਹੈ ਨੀ ਤੁਹਾਡੇ ਤੇ ਉਹ ਕਲੇਮ ਡਿਨਾਈ ਹੋ ਜਾਣਾ ਬਟ ਇਟਸ ਅ ਗੁੱਡ ਇਨਵੈਸਟਮੈਂਟ ਅਵੀਵਾ ਕੰਪਨੀ ਇਸ ਟਾਈਮ 8% ਡਿਸਕਾਊਂਟ ਦੇ ਰਹੀ ਹੈ CAA 7% ਦੇ ਰਹੀ ਹੈ ਉਹਦੇ ਨਾਲ ਕਾਫੀ ਫਰਕ ਪੈ ਜਾਂਦਾ ਤੇ ਨਾਲੇ ਆਲਸੋ safe to drive with winter tires.
0: ਜਾਣੇ ਸਿੱਧੇ ਗੱਲ ਮਗਾਓ ਵੀ 25-35% ਆਫ ਕਰਾਉਣਾ ਚਾਹੁੰਦੇ ਟੋਟਲ ਇੰਸ਼ੋਰੈਂਸ ਦੇ ਵਿੱਚ ਤਾਂ ਅਮਨਦੀਪ ਨੂੰ ਤੁਸੀਂ ਸੰਪਰਕ ਕਰ ਲਿਓ ਜਿੱਥੋਂ ਮਰਜ਼ੀ ਇੰਸ਼ੋਰੈਂਸ ਲੈ ਕੇ ਦੇਣ ਤੁਹਾਨੂੰ ਗਰੰਟੀ ਕਰਦੇ ਵੀ 25-30% ਡਿਸਕਾਊਂਟ ਤੁਹਾਡੀਆਂ ਇੰਸ਼ੋਰੈਂਸਾਂ ਦੇ ਪਾਲਿਸੀਆਂ ਤੇ ਹੋ ਸਕਦਾ 416-618-2761 ਸੰਪਰਕ ਅਮਨਦੀਪ ਨਾਲ ਕਰ ਲਿਓ। ਅਮਨਦੀਪ ਜੀ ਥੈਂਕ ਯੂ ਸੋ ਮਚ, ਜੁੜਦੇ ਆਪਾਂ ਮੰਗਲਵਾਰ ਨੂੰ ਫਿਰ।
4: ਥੈਂਕ ਯੂ, ਵੈਸੇ ਤੁਹਾਨੂੰ ਵੀ ਕਹਿਣਾ ਚਾਹੁੰਦੀ ਆ, ਤੁਹਾਡੇ ਲਿਸਨਰਸ ਨੂੰ ਵੀ, ਮੈਨੂੰ ਬਹੁਤ ਕਾਲਸ ਆ ਰਹੀਆਂ ਨੇ, ਥੈਂਕ ਯੂ ਸਪੋਰਟ ਕਰਨ ਲਈ।
0: ਨਹੀਂ ਨਹੀਂ ਥੈਂਕ ਯੂ ਤੁਹਾਡਾ, ਸਾਡੇ 3 ਗਿਫਟ ਆਪਾਂ ਹੌਲੀ ਹੌਲੀ ਕੱਢ ਦੇਣੇ ਜੇ ਤੁਹਾਡੇ ਕੋਲ ਛੱਡਣੇ ਨਹੀਂ ਅਸੀਂ ਗਿਫਟ ਆਪਣੇ।
4: ਡੈਫੀਨਿਟਲੀ ਡੈਫੀਨਿਟਲੀ,
0: ਚਲੋ ਥੈਂਕ ਯੂ
4: ਸਮਾਨ,
0: ਥੈਂਕ ਯੂ ਸੋ ਮਚ,
4: ਕੱਢੋ ਵਿਨਰਸ। ਹਾਂਜੀ
0: ਠੀਕ ਆ, ਥੈਂਕ ਯੂ ਸਰੋਤੇ ਆਉਣ
5: ਕਿਹੜੀ ਸਬਜ਼ੀ ਵੇਚਣੀ ਆ ਸਾਡਾ
0: ਸਿੱਧਾ ਹੀ ਆ ਸਾਡੇ ਕੋਲ।
5: ਅੱਛਾ, ਜਿਹਨੂੰ ਕਿਸੇ ਨੂੰ ਪੇਨ ਹੁੰਦੀ ਹੈ ਨਾ, ਕਿਸੇ ਨੂੰ ਹੱਲ ਨੀ ਹੋ ਰਿਹਾ, ਉਹ ਆ ਜੇ ਤੇ ਉਹਦਾ ਹੱਲ ਅਸੀਂ ਕੱਢ ਕੇ ਦੇ ਦਾਂਗੇ। ਜਿੰਨੀ ਮਰਜ਼ੀ ਪੇਨ ਹੁੰਦੀ ਹੈ,
0: ਸਿੱਧੀ
5: ਬੈਕ ਦੀ, ਨੈਕ ਦੀ, ਕੋਡਿਆਂ ਦੀ, ਮੋਢਿਆਂ ਦੀ, ਕਿਸੇ ਨੂੰ ਹੱਲ ਨੀ ਹੋ ਰਿਹਾ।
0: 416-884-5486 ਡਾਕਟਰ ਸਾਹਿਬ ਨਾਲ ਸੰਪਰਕ ਕਰ ਲਿਆ। ਡਾਕਟਰ ਸਾਹਿਬ ਥੈਂਕ ਯੂ ਸੋ ਮਚ, ਲਵ ਯੂ,
5: ਥੈਂਕ ਯੂ ਵੈਰੀ ਮਚ,
0: ਥੈਂਕ ਯੂ। ਬਿਲਕੁਲ ਜੀ, ਤੇ ਖਾਨ ਸਾਹਿਬ ਦਾ ਸ਼ੋਅ ਹੋ ਰਿਹਾ 12 ਤਰੀਕ ਨੂੰ, ਤੇ ਤੁਸੀਂ ਖਾਨ ਸਾਹਿਬ ਦਾ ਸ਼ੋਅ ਦੇਖਣ ਜਾਂਦੇ ਹੋ ਦੇ ਗ੍ਰੇਟ ਕੈਨੇਡੀਅਨ ਕਸੀਨੋ ਦੇ ਵਿੱਚ, ਆਪਣਾ ਜਿਹੜਾ ਹੈਗਾ ਥੀਏਟਰ ਉੱਥੇ, ਜਿੱਥੇ ਪਿੱਛੇ ਜੇ ਐਮੀ ਵਰਕ ਅਤੇ ਉਹ ਮਨਮੋਹਨ ਵਾਰ ਸੁਣੀ ਜਾਂ ਹੋਰ ਬਹੁਤ ਸਾਰੇ ਕਲਾਕਾਰ ਲੱਗੇ, ਉੱਥੇ ਜਾ ਸਕਦੇ ਹੋ। ਅਤੇ ਕੱਲ੍ਹ ਨੂੰ 12 ਵਜੇ ਬਾਰਾਂ ਤਰੀਕ ਨੂੰ ਭਾਈ, ਕੱਲ੍ਹ ਸ਼ਾਮ ਨੂੰ ਹੰਸ ਰਾਜ ਹੰਸ ਦਾ ਸ਼ੋਅ ਦੇਖਣ ਜਾਣਾ, ਤੁਸੀਂ ਲਿਵਿੰਗ ਆਰਟ ਸੈਂਟਰ ਦੇ ਵਿੱਚ ਚਲ ਜਾਓ, 41-41 ਲਿਵਿੰਗ ਆਰਟ ਸੈਂਟਰ, 18 ਤਰੀਕ ਨੂੰ ਹੈ। ਦੌਰਾਂ 7:30 ਓਪਨ ਹੋ ਜਾਣਾ, 647-44-48-1000 ਅਤੇ ਸਿੰਘ ਹਰਜੀਤ ਭਾਈ ਨਾਲ ਸੰਪਰਕ ਕਰ ਲਿਓ। ਹੁਣ ਖਬਰਾਂ ਕਰੀਏ, ਜਾਂ ਦੋ ਕੌਲਾਂ ਨੇ 30-30 ਸਕਿੰਟ ਦੇ ਸਿੱਧੀਆਂ 93-45 ਕੁਲਦੀਪ ਭਾਈ ਸਤਿ, ਆਪਣੇ ਬਰਾੜ ਸਾਹਿਬ ਸਤਿ ਸ਼੍ਰੀ ਅਕਾਲ ਜੀ, ਆਨੋ
6: ਭਾਈ ਸਤਿ ਸ਼੍ਰੀ ਅਕਾਲ
0: ਜੀ, ਆਨੋ
6: ਤੁਹਾਡਾ
0: ਪੱਕਾ ਹੋ ਗਿਆ।
6: ਥੈਂਕ
0: ਯੂ ਪ੍ਰੇਮ ਭਾਜੀ ਜੀ, ਆਨੋ ਸਤਿ ਸ਼੍ਰੀ ਅਕਾਲ।
7: ਹਾਂਜੀ ਸਤਿ ਸ਼੍ਰੀ ਅਕਾਲ
0: ਜੀ, ਆਨੋ ਆਪਾਂ ਲੈ ਆਉਣਾ ਹੌਲੀ ਹੌਲੀ ਸਿਟੀ ਦੇ ਘੇਰੇ ਚ ਵੀ, ਫਿਰ ਇਹ ਚ ਵੀ ਖਾਇਆ ਕਰਾਂਗੇ ਪੈਸੇ ਆਪਾਂ।
8: ਕਿੱਥੇ
0: ਸੀ ਲੱਗਿਆ ਬੂਥ ਇਹਨਾਂ ਦਾ?
8: ਜੱਜ ਸਾਹਿਬ ਦੇ ਨਾਲ, ਜਿੱਥੇ ਮੈਂ ਉਹਦੇ ਨਾਲ ਬੈਠਾ ਸੀ, ਤੁਹਾਡੇ ਜਿਹੜੇ ਰੇਡੀਓ ਕਰਦੇ ਆ ਸੋਮਵਾਰ ਨੂੰ,
0: ਰਮਨਦੀਪ।
8: ਹਾਂਜੀ, ਉਹਨਾਂ ਦੇ ਨਾਲ ਸੀ।
0: ਅੱਛਾ, ਪੱਕਾ?
8: ਪੱਕਾ ਸਰ,
0: ਇੱਟ ਵਰਗਾ।
8: ਹਾਂਜੀ ਹਾਂ, ਅੱਜ ਤਾਂ ਇਕੱਠੇ ਹੀ ਸੀ। ਥੈਂਕ ਯੂ ਸਰ,
0: ਮੈਂ ਪੁੱਛ ਕੇ ਦੱਸਦਾ। ਥੈਂਕ ਯੂ, ਕਿਉਂਕਿ ਮੈਨੂੰ ਨਹੀਂ ਮਿਲੇ ਉਹ, ਤੇ ਟਿਕਟੋਕ ਵਾਲਿਆਂ ਤੋਂ ਲੈ ਲਈਏ ਮੈਂ ਇਜਾਜ਼ਤ। ਟਿਕਟੋਕ ਵਾਲਿਓ ਸਤਿ ਸ਼੍ਰੀ ਅਕਾਲ, ਥੈਂਕ ਯੂ ਸੋ ਮਚ। ਤੇ ਪਰਮਿੰਦਰ ਜੀ, ਆਪਣੇ ਕੋਲ ਖਬਰਾਂ 3 ਨੇ, ਤੇ ਆਪਾਂ ਫਿਰ ਹੁਣ ਅਗਲੀ ਖਬਰ ਆਪਾਂ ਕਰਨੀ ਹੈਗੀ ਆ। ਕਿੱਧਰ ਗਿਆ ਮੇਰਾ ਮੈਸੇਜ? ਕੁਮਾਰੀ ਆਂਟੀ ਜੀ ਦਾ ਵੀ ਮੈਸੇਜ ਆ। ਆਂਟੀ ਥੈਂਕ ਯੂ ਸੋ ਮਚ। ਪਰਮਿੰਦਰ ਨਾਲੇ ਹੀ ਹੋ? ਹੈਲੋ ਪਰਮਿੰਦਰ ਜੀ, ਇੱਕ ਤਾਂ ਇਹ ਬੰਦਾ ਖੋ ਜਾਂਦਾ ਸਾਡਾ, ਔਖਾ ਹੋ ਜਾਂਦਾ। ਹੈਲੋ, ਨਹੀਂ ਉਹ ਕੱਟ ਗਏ। ਚਲੋ ਆਪਾਂ ਫਿਰ ਇੱਧਰੋਂ ਆਪਣੀਆਂ ਗੱਲਾਂ ਬਾਤਾਂ ਕਰਦੇ ਹਾਂ, ਹੈਗੇ 2 ਮਿੰਟ ਆਪਣੇ ਕੋਲ। PNG ਸਪਰਿੰਗਾਂ ਦੇ ਸਪੈਸ਼ਲਿਸਟ ਨੇ, ਟਰੱਕਾਂ ਟਰੇਲਰਾਂ ਕਮਾਣੀਆਂ ਦਾ ਤੁਸੀਂ ਕੋਈ ਕੰਮ ਕਰਾਉਣਾ ਚਾਹੁੰਦੇ ਹੋ ਤੇ ਜ਼ਰੂਰ ਤੁਸੀਂ 5330 ਬ੍ਰੈਡਕੋ ਬੁਲੇਵਰਡ ਮੈਸੇਜ ਅਗਰ ਡਿਕਸੀ ਐਂਡ ਮੈਥਸਨ ਦਾ ਏਰੀਆ 905-459-5533 'ਤੇ ਸੰਪਰਕ ਕਰ ਲਿਓ। ਲਾਈਫ ਇੰਸ਼ੋਰੈਂਸ ਕ੍ਰਿਟੀਕਲ ਡਿਸਬਿਲਟੀ ਸੁਪਰਵੀਜ RESP ਕਰਾਉਣੀ ਤਾਂ ਮੈਨੂੰ ਸੰਪਰਕ ਕਰ ਲਿਓ, 647-835-5494। ਇੰਸ਼ੋਰੈਂਸ ਦਾ ਲਾਇਸੈਂਸ ਲੈਣਾ ਚਾਹੁੰਦੇ ਤਾਂ ਰਮਨਦੀਪ ਨਾਲ ਸੰਪਰਕ ਕਰ ਲਿਓ, 647-237-3123। ਅਤੇ ਸੋਫਾ ਸਟੂਡੀਓ ਦੇ ਗਗਨਦੀਪ ਢਿੱਲੋਂ ਨਾਲ ਗੱਲਬਾਤ ਕੀਤੀ ਜਾ ਸਕਦੀ ਹੈ। ਆਪਣੀ ਮਨਪਸੰਦ ਦਾ ਸੋਫਾ ਲੈਣ ਬਾਰੇ ਸੋਚਦੇ ਹੋ, ਐਲ ਸ਼ੇਪ, ਯੂ ਸ਼ੇਪ, ਬੀ ਸ਼ੇਪ, ਕਿੱਧਰ ਨੂੰ ਬਣਾਉਣੀ ਹੈ, ਅਤੇ ਤੁਸੀਂ ਭਾਈ ਸੰਪਰਕ ਕੀਤਾ ਜਾ ਸਕਦਾ ਫਿਰ ਸ਼ਗਨਦੀਪ ਨਾਲ 905-799-8887 ਦੇਸੀ ਸਿਨੇ ਫਿਲਮ ਤੋਂ ਜਗਦੀਸ਼ ਭਾਈ ਨਾਲ ਸੰਪਰਕ ਕਰ ਲਿਓ 416-930-1251 ਦੇ ਉੱਪਰ ਗੱਲਬਾਤ ਕੀਤੀ ਜਾ ਸਕਦੀ ਹੈ। ਅਤੇ 7172 ਤੋਂ ਰਾਜ ਭਾਅ ਜੀ ਦਾ ਮੈਸੇਜ ਆ ਗਿਆ, ਗੁੱਡ ਮੋਰਨਿੰਗ ਦਾ, ਸਤਿ ਸ਼੍ਰੀ ਅਕਾਲ ਦਾ, ਅਤੇ ਥੈਂਕ ਯੂ ਸੋ ਮੱਚ। ਅਤੇ ਨਾਲ ਦੀ ਨਾਲ ਆਪਾਂ ਤੰਦੂਰੀ ਬੋਇਜ਼ 905-956-1111 ਸਟੀਫਨ ਫਰਨੀਚਰ ਅਤੇ 905-790-0560 'ਤੇ ਸੰਪਰਕ ਕਰ ਲਿਓ। ਹੁਣੇ ਪੰਜਾਬ 'ਚ ਭਾਜਪਾ ਖਤਮ ਕਰੇਗੀ ਨਸ਼ਾ, ਸੂਬੇ 'ਚੋਂ 18-20 ਸਤੰਬਰ ਤੱਕ ਚੱਲੇਗੀ ਨਸ਼ਿਆਂ ਖਿਲਾਫ਼ ਜਾਗਰੂਕਤਾ ਯਾਤਰਾ। ਭਾਰਤ ਦੇ ਕੌਮੀ ਪ੍ਰਧਾਨ ਨਿਤਿਨ ਨਵੀਨ ਵਿਖਾਉਣਗੇ ਯਾਤਰਾ ਨੂੰ ਹਰੀ ਝੰਡੀ। ਯਾਤਰਾ ਦੀ ਸਮਾਪਤੀ ਉੱਤੇ ਗ੍ਰਹਿ ਮੰਤਰੀ ਅਤੇ ਅਮਿਤ ਸ਼ਾਹ ਜਲੰਧਰ 'ਚ ਕਰਨਗੇ ਰੈਲੀ। ਬਿਜਲੀ ਸੰਕਟ ਹੋਰ ਗਹਿਰਾ ਹੋ ਗਿਆ ਪੰਜਾਬ 'ਚ, ਬਲੈਕਆਊਟ ਦਾ ਖਤਰਾ। ਬਿਜਲੀ ਮੰਤਰੀ ਤਰਨਪ੍ਰੀਤ ਸੌਂਦ ਦੇ ਦਾਅਵਿਆਂ ਦੇ ਉਲਟ, ਸੂਬੇ ਦੇ 3 ਸਰਕਾਰੀ ਥਰਮਲ ਪਲਾਂਟ ਦੇ ਯੂਨਿਟ ਬੰਦ, ਨਿੱਜੀ ਥਰਮਲ ਪਲਾਂਟ ਲੈ ਰਹੇ ਨੇ ਔਖੇ ਸਾਹ। ਕਹਿੰਦੇ ਫਰੀਦਕੋਟ 'ਚ ਜੱਗੋ 13ਵੀਂ ਸਰਪੰਚ ਦੇ ਦਿਓਰ, ਜਾਣੀ ਲੇਡੀ ਹੋਣੀ ਸਰਪੰਚ, ਉਹਦੇ ਦਿਓਰ ਨੂੰ ਸਤਿ ਸ਼੍ਰੀ ਅਕਾਲ ਨਾ ਬੁਲਾਉਣ ਉੱਤੇ ਮਹਿਲਾ ਸਰਕਾਰੀ ਅਧਿਆਪਕ ਦੀ 190 ਕਿਲੋਮੀਟਰ ਦੂਰ ਬਦਲੀ ਕਰਤੀ। ਫਰੀਦਕੋਟ ਦੇ ਪਿੰਡ ਪੱਕਾ 'ਚ ਦੇ ਸਰਕਾਰੀ ਸਕੂਲ 'ਚ ਤੈਨਾਤ ਮਹਿਲਾ ਅਧਿਆਪਕ ਕੋਲੋਂ ਮੰਗਵਾਈਆਂ ਮਾਫੀਆਂ, ਕਾਗਜ਼ਾਂ 'ਤੇ ਕਰਵਾਏ ਦਸਤਖਤ। ਅਧਿਆਪਕਾਂ ਮੁਤਾਬਕ ਦਫ਼ਤਰ ਬੁਲਾ ਕੇ ਰੋਹਬ ਝਾੜਿਆ, ਕਿਹਾ ਮੈਨੂੰ ਸਾਰਾ ਪੰਜਾਬ ਜਾਣਦਾ ਹੈ, ਤੂੰ ਮੈਨੂੰ ਬੁਲਾਇਆ ਕਿਉਂ ਨਹੀਂ ਦਿਓਰ? ਉੱਧਰ ਸਰਪੰਚ ਦੇ ਦਿਓਰ ਦਾ ਦਾਅਵਾ ਅਜਿਹਾ ਕੁਝ ਨਹੀਂ ਹੋਇਆ, ਸਗੋਂ ਅਧਿਆਪਕਾਂ ਨੇ ਪੰਚਾਇਤ ਲਈ ਵਰਤੀ ਸੀ ਮਾੜੀ ਸ਼ਬਦਾਵਲੀ। ਗੁਲਜ਼ਾਰ ਮਗਰੋਂ ਪਿੰਡ ਕੱਕੜਵਾਲ ਦੇ ਚਮਕੌਰ ਨੇ ਨਿਕਲਿਆ ਜ਼ਹਿਰ, ਬਿਕਰਮ ਮਜੀਠੀਆ ਗੱਜੇ, ਬੋਲੇ ਸੰਗਰੂਰ 'ਚ ਜੰਗਲ ਰਾਜ, ਦਾਵਾ ਥਾਣੇ ਅੰਦਰ ਪੁਲਿਸ ਦੇ ਦਬਾਅ ਕਾਰਨ ਚਮਕੌਰ ਨੇ ਖਾਧੀ ਜ਼ਹਿਰ, ਪੀੜਤ DMC ਲੁਧਿਆਣਾ 'ਚ ਜ਼ੇਰੇ ਇਲਾਜ। ਖੁਲਜ਼ਾਰ ਖੁਦਕੁਸ਼ੀ ਮਾਮਲੇ 'ਚ ਉੱਚ ਪੱਧਰੀ ਜਾਂਚ ਲਈ ਚੰਨੀ ਰੰਧਾਵਾ ਦੀ ਅਗਵਾਈ 'ਚ ਕਾਂਗਰਸੀ ਆਗੂਆਂ ਦਾ ਵਫ਼ਦ ਰਾਜਪਾਲ ਨੂੰ ਮਿਲਿਆ ਅਤੇ CBI ਦੀ ਜਾਂਚ ਦੀ ਮੰਗ ਕਰਦੀ ਆ। ਅਤੇ ਆਪਾਂ ਨੂੰ ਦੇ ਦਿਉ ਭਾਈ ਇੱਥੇ ਇਜਾਜ਼ਤ, ਵਾਧਾ ਘਾਟਾ ਬੋਲਿਆ ਗਿਆ, ਕਰ ਦਿਓ ਮਾਫ਼ ਤੁਹਾਡੇ ਵਿਚਰਨਾ ਸਾਡੇ ਵਿਚਰਨਾ 530 ਦਾ ਜਾਂ ਸਾਂਝਾ ਵਿਰਸਾ ਦਾ ਕਿਸੇ ਦਾ ਸਹਿਮਤ ਹੋਣਾ ਜ਼ਰੂਰ ਨਹੀਂ। ਬੁਲਾਈਏ ਫਤਿਹ ਮੰਡੇ ਨੂੰ ਮਿਲਦੀ ਉਮੀਦ ਨਾਲ। ਹੈਵ ਏ ਨਾਈਸ ਵੀਕਐਂਡ, ਲਓ ਨਜ਼ਾਰੇ, ਖਾਓ ਪੀਓ ਮਿੱਤਰੋ, ਦਿਲ ਕਿਸੇ ਦਾ ਦਿਖਾਇਓ ਨਾ, ਦਾਰੂ ਪੀ ਕੇ ਗੱਡੀ ਚਲਾਇਓ ਨਾ, ਆਪਣੇ ਤੋਂ ਬਾਅਦ ਸ਼ਮੀ ਪੱਠਣ ਨੂੰ ਹਾਜ਼ਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਹੋਵੇਗੀ ਚਲੰਤ ਮੁੱਦਿਆਂ ਤੇ ਮਸਲਿਆਂ ਤੇ
1: ਤਿਰਛੀ ਨਜ਼ਰ ਰਵੇਗੀ ਕੈਨੇਡਾ ਤੇ ਦੁਨੀਆ ਦੀ ਸਿਆਸਤ ਤੇ
0: ਚਹਿਬਰ ਲੱਗੇਗੀ ਨਵੇਂ ਪੁਰਾਣੇ ਗੀਤਾਂ ਦੀ
1: ਬਾਤਾਂ ਹੋਣਗੀਆਂ ਸੱਭਿਆਚਾਰ ਤੇ ਅਮੀਰ ਵਿਰਸੇ ਦੀਆਂ
0: ਸੁਣਨਾ ਜ਼ਰੂਰ ਲਾਈਵ ਸ਼ੋਅ ਵਿਦ ਸ਼ਮੀ ਪੱਠਲ 5:30 AM ਤੇ ਸੋਮਵਾਰ ਤੋਂ ਸ਼ੁੱਕਰਵਾਰ
1: ਬਿਜ਼ਨਸ ਦੀ ਪ੍ਰਮੋਸ਼ਨ ਲਈ ਅੱਜ ਹੀ ਕਾਲ ਕਰੋ 416-917-7063 ਤੇ 416-917-7763

0: ਕਾਲ
1: ਘਰ ਦੀ ਡਾਊਨ ਪੇਮੈਂਟ ਤੇ ਮੌਰਗੇਜ ਦੀ ਬਣੀ ਕੋਈ ਗੱਲ?
2: ਹੋਏ ਸ਼ੰਮੀ ਪੱਠਲ ਹੋਰਾਂ ਨਾਲ ਹੋ ਗਈ ਗੱਲ, ਘਰ ਲੈ ਕੇ ਦੇਣ ਤੋਂ ਅਲਾਵਾ ਡਾਊਨ ਪੇਮੈਂਟ ਤੇ ਮੌਰਗੇਜ ਦਾ ਵੀ ਮਸਲਾ ਕਰਨਗੇ ਹੱਲ।
3: ਰੈਜ਼ੀਡੈਂਸ਼ੀਅਲ ਕਮਰਸ਼ੀਅਲ ਪ੍ਰਾਪਰਟੀ ਖਰੀਦਣ ਵੇਚਣ ਜਾਂ ਇਨਵੈਸਟਮੈਂਟ ਲਈ ਯਾਦ ਰੱਖੋ ਭਰੋਸੇ ਤੇ ਵਿਸ਼ਵਾਸ ਵਾਲਾ ਕਮਿਊਨਿਟੀ ਦਾ ਜਾਣਿਆ ਪਛਾਣਿਆ ਨਾਮ ਸ਼ੰਮੀ ਪੱਠਲ। ਤੁਹਾਡੀਆਂ ਲੋੜਾਂ ਮੁਤਾਬਕ ਵਧੀਆ ਲੋਕੇਸ਼ਨਸ ਤੇ ਬੈਸਟ ਪ੍ਰਾਈਸ ਤੇ ਘਰ ਆਸਾਨੀ ਨਾਲ ਲੈ ਕੇ ਦਿੰਦੇ ਨੇ। ਰੀਅਲ ਅਸਟੇਟ ਬ੍ਰੋਕਰ ਸ਼ੰਮੀ ਪੱਠਲ, ਅੱਜ ਹੀ ਕਾਲ ਕਰੋ 416-917-7763 416-917-7763।

0: ਵੈਰੀ ਗੁੱਡ ਮਾਰਨਿੰਗ ਜੀ, ਤੁਹਾਡਾ ਆਪਣਾ ਪ੍ਰੋਗਰਾਮ ਸੱਜਣੀ ਸਵੇਰ ਵਿੱਚ ਸ਼ੰਮੀ ਪੱਠਲ ਲੈ ਕੇ ਤੁਹਾਡੀ ਕਚਹਿਰੀ ਦੇ ਵਿੱਚ ਹਾਜ਼ਰ ਹੈ। 6 ਵਜੇ ਤੱਕ ਤੁਹਾਡਾ ਸਾਡਾ ਸਾਥ ਰਹੇਗਾ। ਜਲਦ ਅਸੀਂ ਪੰਜਾਬ ਜੁੜਾਂਗੇ, ਜਿੱਥੋਂ ਸਾਡੇ ਸੀਨੀਅਰ ਪੱਤਰਕਾਰ ਰਮੇਸ਼ ਹੁਸ਼ਿਆਰਪੁਰੀ ਜੀ ਖਬਰਾਂ ਲੈ ਕੇ ਹਾਜ਼ਰ ਹੋਣਗੇ। ਮੇਰੇ ਨਾਲ ਸਟੂਡੀਓ ਦੇ ਵਿੱਚ ਗੁਰਦੇਵ ਸੱਜਣ ਭਾਜੀ ਮੌਜੂਦ ਨੇ, ਸੋ ਅੱਜ ਕੱਲ੍ਹ ਮੇਰਾ ਸਾਥ ਦਿੰਦੇ ਨੇ, ਬੜਾ ਵਧੀਆ ਲੱਗਦਾ। ਗੁਰਦੇਵ ਭਾਜੀ ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ।
1: ਪਹਿਲਾਂ ਤਾਂ ਸ਼ੰਮੀ ਪੱਠਲ ਜੀ ਦਾ ਆਪਾਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਇਸ ਪਲੇਟਫਾਰਮ ਤੇ ਮੌਕਾ ਦਿੱਤਾ। ਮੇਰੀ ਆਵਾਜ਼ ਆ ਦੂਰ ਦੂਰ ਤੱਕ ਜਾਂਦੀ ਆ, ਕਿਸੇ ਨੇ ਹੱਥ ਫੜਦਾ ਹੁੰਦਾ ਸੀ, ਸ਼ੰਮੀ ਪੱਠਲ ਬਾਈ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਤੇ ਜਿੰਨੇ ਵੀ ਸਰੋਤੇ ਸਾਡੇ ਨਾਲ ਜੁੜੇ ਹੋਏ, ਸ਼ੁੱਕਰਵਾਰੀ ਸਵੇਰ ਨੂੰ ਮੇਰੇ ਵੱਲੋਂ ਗੁਰਦੇਵ ਸੱਜਣ ਵੱਲੋਂ ਆਪਾਂ ਅੱਜ ਵੇਟ ਕਰਨੀ ਆ ਵੀ ਕਿੰਨੀਆਂ ਕਾਲਾਂ ਸਾਨੂੰ ਸਟੂਡੀਓ ਵਿੱਚ ਆਉਂਦੀਆਂ। ਅੱਜ ਆਪਣਾ ਵੀਕਐਂਡ ਆ,
0: ਵੀਕਐਂਡ
1: ਤੇ ਵੀਕਐਂਡ ਤੇ ਆਪਾਂ ਦੇਖਣਾ ਵੀ ਕਿਹੜਾ ਕਿਹੜਾ ਇੰਜੋਏ ਕਰਦਾ ਹੈ ਤੇ ਕਿੱਥੇ ਕਿੱਥੇ ਜੁੜੇ ਹੋਏ ਆ, ਇਹ ਸਾਨੂੰ ਕਾਲ ਕਰਕੇ ਦੱਸੋ ਸਾਨੂੰ ਕਿੱਥੇ ਕਿੱਥੇ ਸੁਣਦੇ ਹੋ। ਗੁਰਦੇਵ ਸੱਜਣ ਧੰਨਵਾਦ ਜੀ, ਸਤਿ ਸ਼੍ਰੀ ਅਕਾਲ, ਆਪਾਂ ਵੇਟ ਕਰਦੇ ਹਾਂ ਕਾਲਾਂ ਦੀ। ਥੈਂਕ ਯੂ
0: ਜੀ। ਬਿਲਕੁਲ, ਕਹਿੰਦੇ ਫੁੱਲ ਤੋਂ ਕਿਸੇ ਨੇ ਪੁੱਛਿਆ ਤੂੰ ਸਭ ਨੂੰ ਖੁਸ਼ਬੂ ਦਿੱਤੀ ਪਰ ਤੈਨੂੰ ਕੀ ਮਿਲਿਆ, ਤੇ ਫੁੱਲ ਨੇ ਕਿਹਾ ਲੈਣਾ ਦੇਣਾ ਤੇ ਵਪਾਰ ਹੈ, ਜੋ ਦੇ ਕੇ ਕੁਝ ਨਾ ਮੰਗੇ ਉਹੀ ਸੱਚਾ ਪਿਆਰ ਹੈ। ਕੋਈ ਰਸਤਾ ਨਹੀਂ ਦੁਆ ਤੋਂ ਬਿਨਾਂ, ਕੋਈ ਸੁਣਦਾ ਨਹੀਂ ਖੁਦਾ ਤੋਂ ਬਿਨਾਂ। ਮੈਂ ਵੀ ਜ਼ਿੰਦਗੀ ਨੂੰ ਬੜੇ

0: ਤਰੀਬ ਤੋਂ ਦੇਖਿਆ ਹੈ ਦੋਸਤੋ, ਮੁਸ਼ਕਿਲ ਵਿੱਚ ਕੋਈ ਵੀ ਸਾਥ ਨਹੀਂ ਦਿੰਦਾ ਹੰਝੂਆਂ ਤੋਂ ਬਿਨਾਂ। ਉਸ ਨਾਲ ਯਾਰੀ ਕਦੇ ਨਾ ਲਾਈਓ ਜਿਸ ਨੂੰ ਆਪਣੇ ਤੇ ਗਰੂਰ ਹੋਵੇ। ਮਾਂ ਬਾਪ ਨੂੰ ਬੁਰਾ ਨਾ ਆਖਿਓ ਭਾਵੇਂ ਲੱਖ ਉਹਨਾਂ ਦਾ ਕਸੂਰ ਹੋਵੇ। ਬੁਰੇ ਰਸਤੇ ਕਦੇ ਨਾ ਜਾਇਓ ਚਾਹੇ ਕਿੰਨੀ ਵੀ ਮੰਜ਼ਿਲ ਦੂਰ ਹੋਵੇ। ਰਾਹ ਜਾਂਦੇ ਨੂੰ ਦਿਲ ਕਦੀ ਨਾ ਦੇਈਓ ਚਾਹੇ ਲੱਖ ਮੂੰਹ ਤੇ ਨੂਰ ਹੋਵੇ। ਦੋਸਤੀ ਸਿਰਫ ਉੱਥੇ ਕਰੀਓ ਜਿੱਥੇ ਦੋਸਤੀ ਨਿਭਾਉਣ ਦਾ ਦਸਤੂਰ ਹੋਵੇ। ਰੋਜ਼ ਸਵੇਰੇ ਉੱਠ ਕੇ ਇਹ ਅਰਦਾਸ ਕਰਿਆ ਕਰੋ ਕਿ ਹੇ ਪਰਮਾਤਮਾ, ਰਾਤ ਸੁੱਖਾਂ ਦੀ ਬਤੀਤ ਹੋਈ ਹੈ, ਦਿਨ ਚੜਿਆ ਏ, ਮੇਰੀ ਰਸਨਾ ਕੋਲੋਂ, ਮੇਰੇ ਹਿਰਦੇ ਕੋਲੋਂ, ਮੇਰੀਆਂ ਅੱਖਾਂ ਕੋਲੋਂ, ਮੇਰੇ ਹੱਥਾਂ ਕੋਲੋਂ ਕਿਸੇ ਦਾ ਬੁਰਾ ਨਾ ਹੋਵੇ। ਪੈਸਾ ਬਿਸਤਰਾ ਦੇ ਸਕਦਾ ਮਿੱਤਰੋ ਨੀਂਦ ਨਹੀਂ, ਪੈਸਾ ਰੋਟੀ ਦੇ ਸਕਦਾ ਭੁੱਖ ਨਹੀਂ, ਪੈਸਾ ਚੰਗੇ ਕੱਪੜੇ ਦੇ ਸਕਦਾ ਸੁੰਦਰਤਾ ਨਹੀਂ, ਪੈਸਾ ਹਰ ਆਰਾਮ ਦਾ ਸਾਧਨ ਦੇ ਸਕਦਾ ਪਰ ਸਕੂਨ ਨਹੀਂ। ਤੁਹਾਡਾ ਆਪਣਾ ਪ੍ਰੋਗਰਾਮ ਸਜਰੀ ਸਵੇਰ ਵਿਦ ਸ਼ੰਮੀ ਭੱਠਰ, ਕੋਸ਼ਿਸ਼ ਕਰਾਂਗੇ ਕੁਝ ਕੁ ਹੈਡਲਾਈਨਸ ਤੁਹਾਡੇ ਨਾਲ ਸਾਂਝੀ ਕਰੀਏ, ਪਰ ਉੱਦਾਂ ਸ਼ੁੱਕਰਵਾਰ ਵਾਲਾ ਪ੍ਰੋਗਰਾਮ ਆਪਾਂ ਜ਼ਿਆਦਾ ਲਾਈਟ ਰੱਖਦੇ ਹਾਂ। ਅਤੇ ਉੱਥੇ ਹੀ ਅੱਜ 11 ਸਪਤੰਬਰ ਹੈ, ਵਰਲਡ ਟ੍ਰੇਡ ਸੈਂਟਰ 'ਤੇ ਅੱਜ ਜੋ ਹਾਦਸਾ ਹੋਇਆ ਸੀ, ਟ੍ਰੈਜਡੀ ਹੋਈ ਸੀਗੀ, ਉਹਦੇ ਵਿੱਚ ਜਹਾਨੋ ਕੂਚ ਹੋਏ ਜਿਹੜੇ, ਉਹਨਾਂ ਨੂੰ ਵੀ ਅਸੀਂ ਯਾਦ ਕਰ ਰਹੇ ਹਾਂ, ਉਹਨਾਂ ਨੂੰ ਵੀ ਆਪਣੀਆਂ ਅਰਦਾਸਾਂ ਦੇ ਵਿੱਚ ਅਸੀਂ ਯਾਦ ਕਰ ਰਹੇ ਹਾਂ। ਸੋ ਦੋਸਤੋ, ਸਟੂਡੀਓ ਦੇ ਵਿੱਚ ਸਾਂਝ ਪਾਉਣਾ ਚਾਹੁੰਦੇ ਹੋ, ਕਈ ਵਾਰ ਤੁਸੀਂ ਕੋਈ ਅਪਡੇਟ ਦੇਣੀ ਚਾਹੁੰਦੇ ਹੋ ਨਿਊਜ਼ ਵਿਊਜ਼ ਬਾਬਤ, ਜਾਂ ਫਿਰ ਕੋਈ ਟ੍ਰੈਫਿਕ ਵਿੱਚ ਕੋਈ ਵਿਘਨ ਦੇਖਦੇ ਪਏ ਹੋ, ਤਾਂ ਸਟੂਡੀਓ ਦੇ ਵਿੱਚ ਸਾਂਝ ਪਾ ਸਕਦੇ ਹੋ। ਸਟੂਡੀਓ ਦਾ ਇੱਕੋ ਇੱਕ ਨੰਬਰ ਹੈ 905-673-3337, 905-673-3337 'ਤੇ ਜਿਹੜਾ ਸਾਂਝ ਪਾਈ ਜਾ ਸਕਦੀ ਹੈ। ਖਾਨ ਸਾਹਿਬ, ਕੱਲ ਪ੍ਰੈਸ ਮਿਲਣੀ ਸੀਗੀ, ਮੁਲਾਕਾਤ ਹੋਣ ਦਾ ਮਿਲਿਆ ਮੌਕਾ, ਚਲੋ ਥੋੜੇ ਜਿਹੇ ਲੇਟ ਸੀਗੇ, ਪਰ ਉਨੀ ਆਪਣੀ ਹੋ ਨਹੀਂ ਸਕੀ ਉਹਨਾਂ ਦੇ ਨਾਲ ਗੱਲਬਾਤ। ਪਰ ਮੈਂ ਕਿਹਾ ਵੀ ਭਾਜੀ, ਬਹੁਤ ਸਾਰੀਆਂ ਪ੍ਰੈਸ ਕਾਨਫਰੰਸਾਂ ਮੈਂ ਅੱਜ ਤੱਕ ਅਟੈਂਡ ਕੀਤੀਆਂ, ਪਰ ਜਿਹੜੀ ਕੱਲ ਸੀਗੀਆਂ, ਇੱਕ ਹੁੰਦੀਆਂ ਕੁਝ ਆਵਾਜ਼ਾਂ ਕੰਨਾਂ ਤੱਕ ਆਉਂਦੀਆਂ ਤੇ ਕੁਝ ਆਵਾਜ਼ਾਂ ਜਿਹੜੀਆਂ ਰੂਹ ਨੂੰ ਛੂ ਜਾਂਦੀਆਂ,
1: ਰੂਹ ਨੂੰ ਛੂ ਜਾਂਦੀਆਂ।
0: ਮੈਂ ਕਹਿੰਦਾ ਕੱਲ ਦੀ ਪ੍ਰੈਸ ਕਾਨਫਰੰਸ ਵੀ ਹੈ ਜਿਹੜੀ ਉਹ ਰੂਹ ਨੂੰ ਛੂ ਗਈ,
1: ਛੂ ਗਈ
0: ਜਿਸ ਹਿਸਾਬ ਦੀ ਰੂਹਾਨੀਅਤ ਉੱਥੇ ਗੱਲਾਂ ਚੱਲੀਆਂ। ਬੰਦਾ ਜਿਹੜਾ ਇੰਨਾ ਯੰਗ ਹੈ,
1: ਯੰਗ ਹੰਬਲ ਪਰਸਨ ਹੈ,
0: ਇੰਨਾ ਹੰਬਲ ਪਰਸਨ, ਮੈਂ ਕਹਿੰਦਾ ਵੀ ਆਪਣੇ ਮੁਰਸ਼ਦ ਆਪਣੇ ਗੁਰੂਆਂ ਵਾਸਤੇ ਰੋਜ਼ਾ ਰੱਖਿਆ।
1: ਜੀ ਜੀ ਜੀ,
0: ਅਸੀਂ ਆਪਣੇ ਸੱਭਿਆਚਾਰ ਤੋਂ ਟੁੱਟਦੇ ਜਾ ਰਹੇ ਹਾਂ,
1: ਟੁੱਟਦੇ ਜਾ ਰਹੇ
0: ਹਾਂ, ਅਸੀਂ ਆਪਣੇ ਵਿਰਸੇ ਤੋਂ ਦੂਰ ਹੁੰਦੇ ਜਾ ਰਹੇ ਹਾਂ, ਅਸੀਂ ਕਈ ਚੀਜ਼ਾਂ ਵਿਖਾਵੇ ਬਾਜ਼ੀਆਂ ਤੋਂ ਪਰੇ ਹੋ ਗਏ,
1: ਪਰੇ ਹੋ ਗਏ।
0: ਕੱਲ ਮੈਨੂੰ ਉਹ ਚੀਜ਼ ਇੰਨੀ ਮਹਿਸੂਸ ਹੋਈ ਨਾ, ਜਦੋਂ ਉਹ ਬੰਦਾ ਕਰ ਰਿਹਾ ਸੀਗਾ, ਖਾਨ ਸਾਹਿਬ ਇਹ ਕਹਿ ਰਿਹਾ, ਮੈਂ ਕਹਿੰਦਾ ਸਾਹਿਬ ਅਸਲ ਦੇ ਵਿੱਚ ਇਸ ਬੰਦੇ ਦੇ ਪਿੱਛੇ ਲੱਗਦਾ ਹੀ ਹੈ, ਇਹ ਆਪਣੇ ਆਪ ਸਿਫਤ ਹੈ, ਪਿੱਠ ਬੋਲਦੀ ਇਸ ਬੰਦੇ ਦੀ, ਵੀ ਇਹੋ ਜਿਹੇ ਬਹੁਤ ਘੱਟ ਗਾਇਕ ਨੇ। ਇੱਕ ਤਾਂ ਉਹਨਾਂ ਦੀ ਗਾਇਕ ਦੇ ਵਿੱਚ ਇਸ਼ਕ ਵੀ ਹੈ, ਦਰਦ ਵੀ ਹੈ ਤੇ ਰੂਹਾਨੀਅਤ ਦਾ ਅਹਿਸਾਸ ਵੀ ਹੈ। ਪਰ ਭਾਜੀ ਕੱਲ ਗੱਲਾਂ ਸੁਣ ਕੇ ਨਾ ਮੈਨੂੰ ਆਪਣੇ ਆਪ ਤੇ ਆਇਆ ਵੀ ਇਹ ਉੱਦਾਂ ਕਹਿੰਦੇ ਆ ਵੀ ਆਪਾਂ ਨਵੀਂ ਪੀੜ੍ਹੀ ਆ ਜਿਹੜੀ ਉਹ ਬਹੁਤ ਕੁਛ ਪਿੱਛੇ ਛੱਡ ਗਈ, ਪਰ ਇਹ ਵੀ ਤਾਂ ਨਵੀਂ ਪੀੜ੍ਹੀ ਹੈ,
1: ਬਹੁਤ ਕੁਛ ਸਾਂਭਿਆ ਹੋਇਆ, ਜਿਹਨਾਂ ਨੇ ਸਪੈਸ਼ਲ ਕਿਹਾ ਆਪਣੇ ਚੱਲਦੀ ਲਾਈਵ ਕਾਨਫਰੰਸ ਵਿੱਚ, ਮੈਨੂੰ ਤੁਸੀਂ ਭਾਵੇਂ ਹਿੰਦੀ ਇੰਗਲਿਸ਼ ਕੁਐਸਚਨ ਕਰੋ, ਮੈਂ ਆਨਸਰ ਪੰਜਾਬੀ
0: ਦੇਵਾਂਗਾ। ਕਿਆ ਬਹੁਤ ਸੋਹਣੀ ਗੱਲ ਕਹੀ, ਤੇ ਰੋਜ਼ੇ ਰੱਖਣੇ ਤੇ ਰੋਜ਼ਿਆਂ ਦੇ ਦੌਰਾਨ ਪਰਫਾਰਮ ਕਰਨਾ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੈ। ਦੋਸਤੋ, ਖਾਨ ਸਾਹਿਬ ਦਾ ਸ਼ੋਅ ਹੈ ਕੱਲ 12 ਸਪਤੰਬਰ ਹੈ ਜੀ, ਆਪਣੇ ਵੁੱਡਵਾਈਨ ਮਾਲ ਦੇ ਸਾਹਮਣੇ ਵਾਲਾ ਜਿਹੜਾ ਥੀਏਟਰ ਹੈ ਗ੍ਰੇਟ ਕੈਨੇਡੀਅਨ, ਉੱਥੇ ਹੈ ਜਿਹੜਾ ਇਹ ਕੱਲ ਕੌਨਸਰਟ ਹੈ ਜਿਹੜਾ ਇੱਕ ਬਹੁਤ ਹੀ ਖੂਬਸੂਰਤ ਹੋਣ ਜਾ ਰਿਹਾ। ਨੋ ਡਾਊਟ, ਇੱਕ ਹੁੰਦਾ ਨਾ ਵੀ ਹੋਵੇਗਾ,
1: ਜੀ ਜੀ ਜੀ,
0: ਇਹ ਤਾਂ ਨੋ ਡਾਊਟ ਹੈ ਵੀ ਉੱਥੇ ਜਾ ਕੇ, ਖਾਸ ਤੌਰ 'ਤੇ ਜਿਹੜੀ ਇੱਕ ਖਾਸੀਅਤ ਇਸ ਕੌਨਸਰਟ ਦੀ ਇਹ ਹੈ, ਜਿੰਨੇ ਵੀ ਸੀਨੀਅਰ ਸਿਟੀਜ਼ਨਸ ਹੈ
1: ਜੀ ਜੀ ਜੀ,
0: ਉਹਨਾਂ ਦੀ ਕੋਈ ਟਿਕਟ ਨਹੀਂ ਹੈ,
1: ਟਿਕਟ ਨਹੀਂ ਹੈ। ਖਾਨ ਸਾਹਿਬ ਜੀ ਆਪ ਉਹਨਾਂ ਨੇ ਸਪੈਸ਼ਲ ਅਨਾਊਂਸ ਕੀਤਾ, ਸੀਨੀਅਰ ਸਿਟੀਜ਼ਨ ਜਿਹੜੇ ਆ, ਉਹਨਾਂ ਵੱਲੋਂ ਆਫਰ ਆ ਉਹਨਾਂ ਨੂੰ, ਆਓ ਤੇ ਫ੍ਰੀ ਮੇਰਾ ਲਾਈਵ ਮੈਨੂੰ ਸੁਣੋ,
0: ਬਿਲਕੁਲ,
1: ਤੇ ਬਲੈਸਿੰਗ ਦਿਓ।
0: ਕਹਿੰਦੇ ਆਪਣੇ ਪੇਰੈਂਟਸ ਨੂੰ ਜ਼ਰੂਰ ਲੈ ਕੇ ਆਇਓ, ਕਿਉਂਕਿ ਏਦਾਂ ਦੇ ਸ਼ੋਅ ਬਹੁਤ ਘੱਟ ਹੁੰਦੇ
1: ਘੱਟ ਟਾਈਮ,
0: ਤੇ ਉਹਨਾਂ ਨੂੰ ਬਹੁਤ ਮੁਬਾਰਕਾਂ ਸ਼ਾਬਾਸ਼ੇ ਜਿਹੜੇ ਏਦਾਂ ਦੇ ਸ਼ੋਅ ਕਰਵਾਉਂਦੇ,
1: ਜਿਹੜੀ ਟੀਮ ਹੈ ਉਹਨਾਂ ਦਾ ਧੰਨਵਾਦ ਕਰਦੇ ਹਾਂ, ਉਹ ਕਿੰਨੇ ਐਪਰੀਸ਼ੀਏਸ਼ਨ ਐਫਰਟ ਕਰ ਰਹੇ ਨੇ।
0: ਬਿਲਕੁਲ, ਸੋ ਖਾਨ ਸਾਹਿਬ ਉਹਨਾਂ ਦਾ ਕੱਲ ਸ਼ੋਅ ਹੈ ਦੋਸਤੋ। ਇੱਕ ਮੈਂ ਕਹਿੰਦਾ ਵੀ ਤੁਸੀਂ ਇੱਕ ਤਾਂ ਦਿਲ ਰੱਜਦਾ ਹੁੰਦਾ, ਰੂਹ ਵੀ ਰੱਜ ਉੱਠੇਗੀ, ਸੋ ਜ਼ਰੂਰ ਸਮੇਂ ਤੋਂ ਸਮਾਂ ਕੱਢ ਕੇ ਜਿਹੜਾ ਕੱਲ ਹੈ ਜਿਹੜਾ ਖਾਨ ਸਾਹਿਬ ਦਾ ਸ਼ੋਅ ਦੇਖਣ ਜਾਇਓ, ਆਪਣੇ ਪਰਿਵਾਰਾਂ ਸਮੇਤ ਜਾਇਓ। ਬਾਕੀ ਹੈ ਜਿਹੜਾ ਆਪਾਂ ਜਲਦੀ ਪੰਜਾਬ ਜੁੜਦੇ ਹਾਂ, ਉੱਧਰ ਰਮੇਸ਼ ਭਾਜੀ ਹੁਣ ਵੀ ਸਾਡਾ ਇੰਤਜ਼ਾਰ ਕਰਦੇ ਹੋਣੇ ਆ, ਉਨੀ ਦੇਰ ਤੱਕ ਤੁਸੀਂ ਆ ਪਿਆਰਾ ਜਿਹਾ ਗੀਤ ਹੈ ਜਿਹੜਾ ਇਹ ਸੁਣੋ ਤੇ ਅਸੀਂ ਜਲਦੀ ਆਪਣੇ ਰਮੇਸ਼ ਬਾਜੀ ਹੁਣਾਂ ਨੂੰ ਲੈ ਕੇ ਆਉਂਦੇ ਹਾਂ ਕਿਉਂਕਿ ਉਹਨਾਂ ਦੀਆਂ ਖਬਰਾਂ ਦਾ ਬੜਾ ਬੇਸਬਰੀ ਦੇ ਨਾਲ ਤੁਸੀਂ ਇੰਤਜ਼ਾਰ ਕਰਦੇ।

0: ਜੀ ਆ ਦੋਸਤੋ, ਵੈਲਕਮ ਬੈਕ। ਤੁਹਾਡਾ ਆਪਣਾ ਪ੍ਰੋਗਰਾਮ ਸਰਜਰੀ ਸਵੇਰ ਵਿਦ ਸ਼ੰਮੀ ਪੱਠਲ ਦੇ ਨਾਲ ਜੁੜੇ ਹੋਏ ਹੋ। ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਮੈਸੇਜਸ ਆਏ ਹੋਏ ਨੇ ਤੁਹਾਡੇ, ਮੈਂ ਆਫਟਰ ਦਾ ਨਿਊਜ਼ ਹੈ ਜਿਹੜੇ ਤੁਹਾਡੇ ਸਾਰਿਆਂ ਦੇ ਮੈਸੇਜਸ ਵੀ ਪੜ੍ਹਾਂਗਾ। ਬਹੁਤ ਬਹੁਤ ਧੰਨਵਾਦ। ਖਬਰਾਂ ਦੇ ਦੌਰਾਨ ਤੁਸੀਂ ਕੋਈ ਤੁਹਾਡਾ ਸਵਾਲ ਹੋਵੇ ਮਨ ਦੇ ਵਿੱਚ, ਕੋਈ ਖਬਰ ਦੇ ਉੱਤੇ ਆ ਜਿਹੜਾ ਤੁਸੀਂ ਆਪਣੀ ਟਿੱਪਣੀ ਕਰਨਾ ਚਾਹੁੰਦੇ ਹੋ, ਜਾਂ ਰਮੇਸ਼ ਹੁਸ਼ਿਆਰਪੁਰੀ ਭਾਜੀ ਹੋਣਾ ਤੋਂ ਕੁਛ ਪੁੱਛਣਾ ਚਾਹੁੰਦੇ ਹੋ, ਕਿਉਂਕਿ ਕਈ ਵਾਰ ਇਹ ਹੁੰਦਾ ਖਬਰਾਂ ਲੰਘ ਜਾਂਦੀਆਂ, ਆਫਟਰ ਦਾ ਖਬਰਾਂ ਜਿਹੜੀਆਂ ਤੁਹਾਡੀਆਂ ਕਾਲਸ ਆਉਂਦੀਆਂ ਨੇ ਪੰਜਾਬ ਦੇ ਉੱਤੇ। ਸੋ ਮੇਰਾ ਥੋੜ੍ਹਾ ਜਿਹਾ ਪੰਜਾਬ ਦੀ ਸਿਆਸਤ ਨੂੰ ਲੈ ਕੇ ਜਾਂ ਪੰਜਾਬ ਦੀਆਂ ਖਬਰਾਂ ਨੂੰ ਲੈ ਕੇ ਥੋੜ੍ਹਾ ਹੱਥ ਤੰਗ ਹੁੰਦਾ, ਤੁਹਾਨੂੰ ਪਤਾ ਆਪਾਂ ਜ਼ਿਆਦਾ ਕਰੰਟ ਅਫੇਅਰਸ ਦੇ ਉੱਤੇ ਆ ਜਿਹੜਾ ਇੱਥੇ ਦੀਆਂ ਉਹਨਾਂ 'ਤੇ ਜ਼ਿਆਦਾ। ਇਸ ਕਰਕੇ ਸਾਡੇ ਨਾਲ ਇੱਕ ਐਕਸਪਰਟ ਨੇ, ਸਾਡੇ ਨਾਲ ਸੀਨੀਅਰ ਪੱਤਰਕਾਰ ਨੇ, ਜਿਨ੍ਹਾਂ 'ਤੇ ਤੁਸੀਂ ਸਾਰੇ ਬੜਾ ਮਾਣ ਕਰਦੇ ਹੋ ਆਵਾਜ਼ ਦੇ ਨਾਲ, ਲੰਬੇ ਸਮੇਂ ਤੋਂ ਇਹਨਾਂ ਦੇ ਨਾਲ ਜੁੜੇ ਹੋਏ ਹੋ, ਅਤੇ ਮੈਂ ਤੁਹਾਡਾ ਧੰਨਵਾਦੀ ਹਾਂ ਵੀ ਸਾਨੂੰ ਵੀ ਆ ਜਿਹੜਾ ਮੌਕਾ ਮਿਲ ਰਿਹਾ ਰਮੇਸ਼ ਭਾਜੀ ਹੋਣਾਂ ਦੇ ਨਾਲ ਥੋੜ੍ਹਾ ਰਾਬਤਾ ਕਾਇਮ ਕਰਨੇ ਦਾ, ਥੋੜ੍ਹਾ ਸਾਂਝ ਪਾਉਣ ਦਾ। ਤਾਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਦੋਸਤੋ ਧੰਨਵਾਦ। ਰਮੇਸ਼ ਜੀ, ਭਾਜੀ ਵੈਲਕਮ ਜੀ ਆਇਆਂ ਨੂੰ, ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ ਜੀ।
1: ਪੱਤਰ ਸਾਹਿਬ ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ। ਸੱਜਰੀ ਸਵੇਰ ਦੇ ਨਾਲ ਜਿਹੜੇ ਸਾਡੇ ਸਾਰੇ ਸਰੋਤਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ
0: ਜੀ, ਸਤਿ ਸ਼੍ਰੀ ਅਕਾਲ ਜੀ। ਤੇ ਆਪਾਂ ਚੱਲਦੇ ਹਾਂ, ਕਹਿੰਦੇ ਦਿੱਲੀ ਇਕੱਠੀਆਂ ਹੋ ਰਹੀਆਂ ਹਨ ਦੁਨੀਆਂ ਦੀਆਂ ਵੱਡੀਆਂ ਸ਼ਕਤੀਆਂ, ਕਿਆ ਬਾਤ ਹੈ ਜੀ।
1: ਪੱਟਲ ਸਾਹਿਬ, ਕਹਾਣੀ ਇਹ ਆ ਕਿ ਭਾਰਤ ਦੀ ਕੌਮੀ ਰਾਜਧਾਨੀ ਦਿੱਲੀ ਦੇ ਵਿੱਚ ਇੱਕ ਬਹੁਤ ਵੱਡਾ ਸੰਮੇਲਨ ਭਾਰਤੀ ਸਮੇਂ ਦੇ ਕੱਲ ਤੇ ਪਰਸੋਂ ਹੋਣ ਜਾ ਰਿਹਾ, 12 ਤੇ 13 ਸਤੰਬਰ। ਸ਼ੁਰੂਆਤ ਉਹਦੀ ਹੋ ਚੁੱਕੀ ਹੈ। ਜਿਹੜੀਆਂ ਦੁਨੀਆਂ ਦੀਆਂ ਸ਼ਕਤੀਆਂ ਦਾ ਤੁਸੀਂ ਜ਼ਿਕਰ ਕੀਤਾ, ਉਹ ਵਾਕਈ ਸ਼ਕਤੀਆਂ ਭਾਰਤ ਦੀ ਕੌਮੀ ਰਾਜਧਾਨੀ ਦਿੱਲੀ ਵਿੱਚ ਪਹੁੰਚਣੀਆਂ ਸ਼ੁਰੂ ਹੋ ਚੁੱਕੀਆਂ, ਔਰ ਉੱਥੇ ਇੱਕ ਕਹਿ ਸਕਦੇ ਹਾਂ ਕਿ ਵੱਡੇ ਪੱਧਰ ਤੇ ਸੰਸਾਰ ਪੱਧਰੀ ਇੱਕ ਮੇਲਾ ਲੱਗ ਗਿਆ ਹੈ। ਅਸਲ ਵਿੱਚ ਕਹਾਣੀ ਇਹ ਹੈ ਕਿ ਬ੍ਰਿਕਸ ਸੰਮੇਲਨ, ਬ੍ਰਿਕਸ ਤੋਂ ਭਾਵ ਹੈ ਕਿ ਦੁਨੀਆਂ ਦੇ ਕੁਝ ਇੱਕ ਮੁਲਕਾਂ ਨੇ ਸੰਨ 2006 ਦੇ ਵਿੱਚ ਇੱਕ ਸੰਗਠਨ ਬਣਾਇਆ ਸੀ। ਜਿਹੜੇ ਦੇਸ਼ਾਂ ਨੇ ਸੰਗਠਨ ਬਣਾਇਆ ਉਹਨਾਂ ਨੇ ਨਾਂ ਰੱਖਿਆ ਬ੍ਰਿਕ। ਬ੍ਰਿਕ ਦੀ ਜਿਹੜੀ ਪਹਿਲੀ ਬੀ ਸੀ ਉਹ ਬ੍ਰਾਜ਼ੀਲ ਸੀ, ਆਰ ਦੂਸਰਾ ਉਹਦਾ ਰੂਸ ਸੀ, ਆਈ ਉਹਦੀ ਇੰਡੀਆ ਸੀ, ਤੇ ਸੀ ਉਹਦਾ ਚੀਨ ਸੀ। ਭਾਰਤੀ ਚਾਰ ਦੇਸ਼ਾਂ ਨੇ ਇੱਕ ਸਮੂਹ ਬਣਾਇਆ, ਤੇ ਫਿਰ ਪੰਜਵਾਂ ਦੇਸ਼ ਨਾਲ ਸਾਊਥ ਅਫਰੀਕਾ ਜੁੜ ਗਿਆ, ਤੇ ਜਦੋਂ ਸਾਊਥ ਅਫਰੀਕਾ ਦਾ ਐਸ ਜੁੜਿਆ ਤੇ ਫਿਰ ਬ੍ਰਿਕ ਤੋਂ ਬ੍ਰਿਕਸ ਬਣ ਗਿਆ। ਅੱਜ ਉਹ 2006 ਤੋਂ ਸ਼ੁਰੂ ਹੋਇਆ ਬ੍ਰਿਕ ਤੇ ਬ੍ਰਿਕਸ, ਤੇ ਅੱਜ ਬਹੁਤ ਸਾਰੇ ਹੋਰ ਦੇਸ਼ ਉਹਦੇ ਨਾਲ ਜੁੜ ਚੁੱਕੇ ਆ, ਕੁਛ ਪੱਕੇ ਤੌਰ ਤੇ ਜੁੜ ਚੁੱਕੇ ਆ ਤੇ ਕੁਛ ਮਹਿਮਾਨਾਂ ਦੇ ਤੌਰ ਤੇ ਜੁੜ ਚੁੱਕੇ ਆ। ਭਾਰਤ ਦੀ ਕੌਮੀ ਰਾਜਧਾਨੀ ਦਿੱਲੀ ਦੇ ਵਿੱਚ ਬ੍ਰਿਕਸ ਦਾ ਇਹ ਜਿਹੜਾ ਸੰਮੇਲਨ ਹੈ, ਇਹ ਸੰਮੇਲਨ ਜਿਹੜਾ ਵੱਡੇ ਪੱਧਰ ਤੇ ਹੋਣ ਜਾ ਰਿਹਾ ਔਰ ਭਾਰਤ ਇਸ ਦੀ ਮੇਜ਼ਬਾਨੀ ਕਰ ਰਿਹਾ, ਇਹਦੇ ਵਿੱਚ ਕਾਫੀ ਸਾਰੇ ਮੁਲਕਾਂ ਦੇ ਪ੍ਰਤੀਨਿਧੀਆਂ ਨੇ ਭਾਗ ਲੈਣਾ। ਔਰ ਜਿਹੜੀ ਤੁਸੀਂ ਗੱਲ ਕੀਤੀ ਕਿ ਦੁਨੀਆਂ ਦੀਆਂ ਸ਼ਕਤੀਆਂ, ਹੁਣ ਗੱਲ ਇਹ ਕਿ ਪਟਵਾਰੀ ਸਾਹਿਬ, ਦੁਨੀਆਂ ਦੀਆਂ ਸ਼ਕਤੀਆਂ ਅੱਜ ਦੇ ਸਮੇਂ ਇੱਕ ਵੱਡਾ ਜਿਹੜਾ ਪੈਮਾਨਾ ਇਹ ਮਿਣਿਆ ਜਾਂਦਾ ਕਿ ਉੱਥੇ ਮੰਡੀ ਕਿੱਡੀ ਹੈ, ਗਾਹਕ ਕਿੱਡੇ ਹੈ। ਉਹ ਜਿਸ ਦੇਸ਼ ਵਿੱਚ ਗਾਹਕ ਜ਼ਿਆਦਾ, ਜਿਸ ਦੇਸ਼ ਦੀ ਮੰਡੀ ਵੱਡੀ ਹੈ, ਉਹ ਦੁਨੀਆਂ ਦੀ ਆਪਣੇ ਆਪ 'ਚ ਇੱਕ ਸ਼ਕਤੀ ਹੀ ਬਣ ਜਾਂਦਾ ਹੈ। ਠੀਕ ਹੈ, ਹਥਿਆਰਾਂ ਦੀ ਕਮੀ ਹੋ ਸਕਦੀ, ਪੈਸੇ ਧੇਲੇ ਦੀ ਕਮੀ ਹੋ ਸਕਦੀ ਹੈ, ਪਰੰਤੂ ਦੁਨੀਆਂ ਦੇ ਕੁੱਲ ਵਪਾਰੀਆਂ ਦੀ ਨਿਗਾਹ ਹਮੇਸ਼ਾ ਮੰਡੀ ਤੇ ਹੁੰਦੀ ਹੈ, ਗਾਹਕ ਤੇ ਹੁੰਦੀ ਹੈ। ਔਰ ਜਿਹੜੇ ਆ ਬ੍ਰਿਕਸ ਮੁਲਕਾਂ ਦੀ ਅਸੀਂ ਗੱਲ ਕਰ ਰਹੇ ਹਾਂ, ਇਹ ਬ੍ਰਿਕਸ ਮੁਲਕ ਆ ਜਿਹੜੇ ਦੁਨੀਆਂ ਦੀ ਵੱਡੀ ਆਬਾਦੀ ਨੂੰ ਸੰਭਾਲ ਕੇ ਬੈਠੇ ਆ। ਖਾਸ ਕਰਕੇ ਭਾਰਤ ਦੀ ਗੱਲ ਕਰੀਏ ਤੇ ਦੁਨੀਆਂ ਵਿੱਚ ਇਸ ਵੇਲੇ ਪਹਿਲੇ ਨੰਬਰ ਤੇ ਆਬਾਦੀ ਵਿੱਚ। ਚੀਨ ਹੁਣ ਭੋੜਾ ਭਾਰਤ ਨਾਲੋਂ ਪਿੱਛੇ ਹੋ ਗਿਆ, ਉਹਦੀ ਵੀ ਆਬਾਦੀ ਸੁੱਖ ਦੇ ਨਾਲ ਬਥੇਰੀ ਹੈ। ਵੱਡੀ ਆਬਾਦੀ ਵਾਲੇ ਮੁਲਕ ਇੱਕ ਵੱਡੀ ਮੰਡੀ ਆਪਣੇ ਆਪ 'ਚ ਸਮੋਈ ਬੈਠੇ ਆ। ਉਹ ਵੱਡੀ ਮੰਡੀ ਵਾਲੇ ਲੋਕ ਹੁਣ ਲੰਬੇ ਸਮੇਂ ਤੋਂ ਵਿਚਾਰਾਂ ਕਰ ਰਹੇ ਆ ਕਿ ਅਸੀਂ ਉਹ ਦੁਨੀਆਂ ਦੇ ਮੁਲਕ ਜਿਹੜੇ ਆਪਣੇ ਆਪ ਨੂੰ ਦੁਨੀਆਂ ਦੇ ਲੰਬੜਦਾਰ ਕਹਿੰਦੇ, ਅਸੀਂ ਉਹਨਾਂ ਨਜ਼ਰ ਕਿਉਂ ਲੱਗੀਏ, ਕਿਉਂ ਨਾ ਆਪਣੀ ਕਰੰਸੀ ਬਣਾ ਲਈਏ, ਕਿਉਂ ਨਾ ਆਪਸ ਵਿੱਚ ਰਲ ਕੇ ਵਪਾਰ ਕਰੀਏ, ਕਿਉਂ ਨਾ ਆਪਸ ਵਿੱਚ ਆਪਣਾ ਵਪਾਰਕ ਸਾਂਝਾ ਪਾਈਏ। ਹਾਲਾਂਕਿ ਅੱਜ ਤੱਕ ਕਿਸੇ ਤਨ ਪੱਤਨ ਗੱਲ ਲੱਗੀ ਨਹੀਂ ਹੈ, ਰੌਲੇ ਰੱਪੇ ਹੀ ਪਏ ਆ ਕਿ ਆਪਣੀ ਕਰੰਸੀ ਬਣਾ ਲੈਣੀ, ਕਦੇ ਆਖਦੇ ਆ ਕੁਛ ਆਖਦੇ ਆ, ਪਰੰਤੂ ਆ ਜਿਹੜਾ ਸੰਮੇਲਨ ਹੁਣ ਭਾਰਤ ਦੇ ਵਿੱਚ, ਭਾਰਤ ਮੰਡਪਮ ਜਿਹਨੂੰ ਅਸੀਂ ਕਦੀ ਪ੍ਰਗਤੀ ਮੈਦਾਨ ਕਹਿੰਦੇ ਸੀ ਦਿੱਲੀ ਦੇ ਵਿੱਚ, ਉਸ ਭਾਰਤ ਮੰਡਪਮ ਦੇ ਵਿੱਚ ਜਿਹੜਾ ਹੁਣ ਬ੍ਰਿਕਸ ਮੁਲਕਾਂ ਦਾ ਸੰਮੇਲਨ ਸ਼ੁਰੂ ਹੋਇਆ, ਪਟਲ ਸਾਹਿਬ, ਉਹਦੇ ਵਿੱਚ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁੱਤਰ ਬਕਾਇਦਾ ਭਾਰਤ ਪਹੁੰਚ ਵੀ ਚੁੱਕੇ ਆ, ਔਰ ਵਲਾਦੀਮੀਰ ਪੁੱਤਰ ਦੇ ਨਾਲ ਕੁਝ ਸਮੇਂ ਬਾਅਦ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੁਲਾਕਾਤ ਜਿਹੜੀ ਹੋਣ ਜਾ ਰਹੀ ਹੈ, ਜਿਹਨੂੰ ਆਪਾਂ ਦਵੱਲੀ ਵਾਰਤਾਲਾਪ ਆਖਦੇ, ਬੜੀ ਅਹਿਮ ਹੁੰਦੀ ਹੈ ਜਦੋਂ ਦੋ ਦੇਸ਼ਾਂ ਦੇ ਮੁੱਖ ਪ੍ਰਤੀਨਿਧੀ ਆਪਸ ਵਿੱਚ ਵਾਰਤਾਲਾਪ ਕਰਦੇ ਆ, ਤੇ ਮੰਨਿਆ ਜਾਂਦਾ ਕਿ ਉਹਦੇ ਵਿੱਚੋਂ ਕਾਫੀ ਸਾਰੀਆਂ ਉਹ ਦੋ ਮੁਲਕਾਂ ਦੀਆਂ ਸਾਂਝਾ ਪੈਣੀਆਂ। ਸੋ ਇੱਕ ਤੇ ਇਸ ਸੰਮੇਲਨ ਦੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦਾ ਭਾਰਤ ਪਹੁੰਚਣਾ, ਭਾਰਤ ਦੇ ਪ੍ਰਧਾਨ ਮੰਤਰੀ ਨਾਲ ਦਵੱਲੀ ਵਾਰਤਾਲਾਪ ਹੋਣੀ, ਇਹ ਭਾਰਤ ਲਈ ਕਾਫੀ ਅਹਿਮ ਮੰਨੀ ਜਾ ਰਹੀ ਹੈ। ਔਰ ਉਸ ਤੋਂ ਵੱਡੀ ਗੱਲ, ਇਸ ਬ੍ਰਿਕਸ ਸੰਮੇਲਨ ਦੇ ਵਿੱਚ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਆ ਰਹੇ ਹੈ। ਹੁਣ ਸ਼ੀ ਜਿਨਪਿੰਗ ਹਾਲਾਂਕਿ ਪਹਿਲਾਂ ਵੀ ਆਏ ਹੈ, ਪਰੰਤੂ ਜਦੋਂ 2020 ਦੇ ਵਿੱਚ ਜੂਨ ਮਹੀਨੇ ਵਿੱਚ ਗਲਵਾਨ ਘਾਟੀ ਦੀ ਘਟਨਾ ਵਾਪਰੀ ਸੀ, ਗਲਵਾਨ ਘਾਟੀ ਦੇ ਵਿੱਚ ਭਾਰਤ ਦੇ 20 ਫੌਜੀ ਜਵਾਨ ਸ਼ਹੀਦ ਹੋ ਗਏ ਸੀ, ਉਹ ਤੋਂ ਬਾਅਦ ਜਿਹੜੇ ਭਾਰਤ ਤੇ ਚੀਨ ਦੇ ਸੰਬੰਧ ਬਹੁਤ ਬੁਰੀ ਤਰ੍ਹਾਂ ਵਿਗੜੇ ਹੋਏ ਹੈ। ਹਾਲਾਂਕਿ ਆ ਬੀਤੇ ਸਮੇਂ ਚ ਥੋੜਾ ਬਹੁਤਾ ਸੁਧਾਰ ਹੋਇਆ, ਉਹਨਾਂ ਸੁਧਾਰਾਂ ਤੋਂ ਬਾਅਦ ਜਦੋਂ ਇਹ ਬ੍ਰਿਕਸ ਸੰਮੇਲਨ ਭਾਰਤ ਵਿੱਚ ਹੋ ਰਿਹਾ ਤੇ ਉੱਥੇ ਸ਼ੀ ਜਿਨਪਿੰਗ ਦਾ ਆਉਣਾ ਆਪਣੇ ਆਪ ਚ ਦੋਹਾਂ ਦੇਸ਼ਾਂ ਦੇ ਰਿਸ਼ਤਿਆਂ ਵਿੱਚ ਬੜੀ ਇੱਕ ਅਹਿਮ ਚੀਜ਼ ਮੰਨੀ ਜਾ ਰਹੀ ਹੈ। ਔਰ ਪਤਾ ਇਹ ਵੀ ਲੱਗਾ ਕਿ ਇਰਾਨ ਦੇ ਰਾਸ਼ਟਰਪਤੀ ਮਸੂਦ ਪਜੇਸ਼ੀਕਨ ਉਹ ਵੀ ਆ ਰਹੇ ਹੈ। ਹੁਣ ਇਰਾਨ ਇਸ ਵੇਲੇ ਅਮਰੀਕਾ ਦੇ ਨਾਲ ਸਿੱਧੇ ਪੱਧਰ ਤੇ ਜੰਗ ਲੜ ਰਿਹਾ ਹੈ, ਤੇ ਇਰਾਨ ਦੇ ਰਾਸ਼ਟਰਪਤੀ ਦਾ ਆਉਣਾ, ਭਾਰਤ ਦੇ ਪ੍ਰਧਾਨ ਮੰਤਰੀ ਨਾਲ ਦਵੱਲੀ ਵਾਰਤਾਲਾਪ ਹੋਣੀ, ਇਹ ਵੀ ਬੜੀ ਅਹਿਮ ਹੈ। ਸੋ ਬ੍ਰਿਕਸ ਸੰਮੇਲਨ ਆਪਣੇ ਆਪ ਦੇ ਵਿੱਚ ਜਿੱਥੇ ਬ੍ਰਿਕਸ ਮੁਲਕਾਂ ਦਾ ਸੰਮੇਲਨ ਹੈ, ਉੱਥੇ ਭਾਰਤ ਦੇ ਵਿੱਚ ਆ ਕੇ ਚੀਨ ਦੇ ਰਾਸ਼ਟਰਪਤੀ ਨਾਲ ਭਾਰਤ ਦੇ ਪ੍ਰਧਾਨ ਮੰਤਰੀ ਦੀਆਂ ਸਾਂਝਾਂ, ਰੂਸ ਦੇ ਰਾਸ਼ਟਰਪਤੀ ਨਾਲ ਸਾਂਝਾਂ, ਇਰਾਨ ਦੇ ਰਾਸ਼ਟਰਪਤੀ ਨਾਲ ਸਾਂਝਾਂ, ਇਹ ਭਾਰਤੀ ਸਿਆਸਤ ਵਿੱਚ ਬਹੁਤ ਇਸ ਵੇਲੇ ਅਹਿਮ ਮੰਨਿਆ ਜਾ ਰਿਹਾ। ਸਾਰਿਆਂ ਦੀਆਂ ਨਜ਼ਰਾਂ ਅਗਲੇ 2 ਦਿਨ ਤੇ ਲੱਗੀਆਂ ਕਿ ਹੁਣ ਵੇਖਦੇ ਹਾਂ ਅਗਲੇ 2 ਦਿਨ ਦੇ ਵਿੱਚ ਕੀ ਕੁਛ ਦਿੱਲੀ ਦੇ ਵਿੱਚ ਵਾਪਰਦਾ ਹੈ, ਕਿਹੜੇ ਕਿਹੜੇ ਮਹਿਮਾਨ ਆਉਂਦੇ ਨੇ, ਉਹ ਮਹਿਮਾਨ ਕਿਹੜੀਆਂ ਕਿਹੜੀਆਂ ਸਾਂਝਾਂ ਪਾ ਕੇ ਜਾਂਦੇ ਹੈ ਬ੍ਰਿਕਸ ਸੰਮੇਲਨ ਦੇ ਵਿੱਚ, ਖਾਸ ਕਰਕੇ ਜਿਹੜੀ ਇੱਕ ਕਰੰਸੀ ਦਾ ਜ਼ਿਕਰ ਹੈ ਕਿ ਇੱਕ ਵੱਖਰੇ ਢੰਗ ਦੀ ਕਰੰਸੀ ਬ੍ਰਿਕਸ ਮੁਲਕ ਆਪਣੀ ਬਣਾਉਣਾ ਚਾਹੁੰਦੇ ਰਲ ਮਿਲ ਕੇ, ਉਹਦੇ ਬਾਰੇ ਕੀ ਗੱਲਬਾਤ ਹੁੰਦੀ ਹੈ। ਔਰ ਭਾਰਤ ਦੇ ਪ੍ਰਧਾਨ ਮੰਤਰੀ ਜਿਹਨਾਂ ਮੁਲਕਾਂ ਦੇ ਪ੍ਰਤੀਨਿਧੀਆਂ ਦੇ ਨਾਲ ਇੱਕ ਵੱਖਰੇ ਤੌਰ ਤੇ ਮੀਟਿੰਗ ਕਰਨਗੇ, ਉਹ ਵੀ ਵੇਖਦੇ ਹਾਂ ਕੀ ਗੱਲਾਂ ਬਾਤਾਂ ਸਿਰੇ ਖੁੰਝੇ ਲੱਗਦੀਆਂ ਨੇ।
0: ਕਿਆ ਬਾਤ ਹੈ ਜੀ, ਸਾਂਝ ਜੇ ਇਕੱਠੇ ਆ ਤੇ ਬਹੁਤ ਕੁਛ ਕੀਤਾ ਜਾ ਸਕਦਾ। ਇੱਕ ਸਾਡੇ ਇੱਧਰ ਸਾਊਥ ਦਾ ਬਾਰਡਰ ਟਰੰਪ ਸਾਹਿਬ ਬੈਠੇ ਆ, ਉਹ ਸਦੀਆਂ ਪੁਰਾਣੀ ਦੋਸਤੀ ਹੈ ਜਿਹੜੀ ਉਹ ਖਤਮ ਕਰਨ ਨੂੰ ਲੱਗੇ ਆ। ਸੋ ਅਗਲੀ ਖਾਸ ਖਬਰ ਪੰਜਾਬ ਤੋਂ ਆ ਰਹੀ ਹੈ ਜੀ, ਕਹਿੰਦੇ ਪੰਜਾਬ ਕਾਂਗਰਸ ਦੇ ਵਿੱਚ ਵੱਡੇ ਫੇਰ ਬਦਲ ਦੀ ਤਿਆਰੀ ਕੀਤੀ ਜਾ ਰਹੀ ਹੈ ਜੀ।
1: ਵੈਸੇ ਤੇ ਪਟਲ ਸਾਹਿਬ ਸਿਆਣੇ ਕਹਿ ਗਏ ਨੇ ਕਿ ਗੱਲ ਸਮੇਂ ਸਿਰ ਨਜਿੱਠ ਲਈਏ ਤੇ ਉਹੀ ਚੰਗੀ ਹੁੰਦੀ ਹੈ। ਜਿਹੜੀ ਕਾਂਗਰਸ ਪਾਰਟੀ ਹੈ, ਇਹਦਾ ਸ਼ਾਇਦ ਸੁਭਾਅ ਬਣ ਗਿਆ, ਸ਼ਾਇਦ ਕਿਤੇ ਇਹਦੀਆਂ ਆਪਣੀਆਂ ਅੰਦਰੂਨੀ ਕਮੀਆਂ ਨੇ ਜਾਂ ਕਿੱਥੇ ਕਮੀ ਹੈ ਇਹ ਕਾਂਗਰਸ ਜਾਣੇ, ਪਰੰਤੂ ਇੱਕ ਗੱਲ ਬੜੀ ਸਾਫ਼ ਹੈ ਕਿ ਕਾਂਗਰਸ ਬਹੁਤ ਸਾਰੇ ਮਸਲਿਆਂ ਨੂੰ ਸਮੇਂ ਸਿਰ ਨਹੀਂ ਨਜਿੱਠਦੀ। ਪੰਜਾਬ ਕਾਂਗਰਸ ਦੀ ਧੜੇਬੰਦੀ ਜਗਜਾਹਰ ਹੋ ਚੁੱਕੀ ਹੈ ਕਿ ਬਹੁਤ ਵੱਡੇ ਪੱਧਰ ਤੇ ਧੜੇਬੰਦੀ, ਔਰ ਖਾਸ ਕਰਕੇ ਉਦੋਂ ਧੜੇਬੰਦੀ ਜਗਜਾਹਰ ਹੋਈ ਜਦੋਂ ਵੋਟਾਂ ਬਿਲਕੁਲ ਸਿਰ ਤੇ ਆ ਕੇ ਖਲੋਤੀ ਹੈ। ਹੁਣ ਇੱਕ ਪਾਸੇ ਤੇ ਅਸੀਂ ਰੋਜ਼ ਚਰਚਾ ਕਰਦੇ ਹਾਂ ਕਿ ਰਾਹੁਲ ਗਾਂਧੀ ਨੇ ਪੰਜਾਬ ਆਉਣਾ ਹੈ, ਰਾਹੁਲ ਗਾਂਧੀ ਪੰਜਾਬ ਆ ਰਹੇ ਹੈ, ਪੰਜਾਬ ਆ ਕੇ ਉਹਨਾਂ ਨੇ ਯਾਤਰਾ ਕੱਢਣੀ ਹੈ। ਸਚਿਨ ਪਾਇਲਟ ਰਾਜਸਥਾਨ ਵਾਲੇ ਕਾਂਗਰਸ ਦੇ ਸਿਰਕੱਢ ਸਿਆਸੀ ਆਗੂ ਪੰਜਾਬ ਦੇ ਇੰਚਾਰਜ ਲਾਏ ਜਾ ਚੁੱਕੇ ਆ। ਹੁਣ ਜਿੱਥੇ ਅਸੀਂ ਰੋਜ਼ ਇਹ ਗੱਲਾਂ ਕਰਦੇ ਹਾਂ ਕਿ ਰਾਹੁਲ ਗਾਂਧੀ ਨੇ ਆਉਣਾ ਹੈ, ਸਚਿਨ ਪਾਇਲਟ ਨੇ ਆਉਣਾ ਹੈ, ਪੰਜਾਬ ਦੀ ਕਾਂਗਰਸ ਵਿੱਚ ਨਵੀਂ ਰੂਹ ਫੂਕਣੀ ਹੈ, ਉੱਥੇ ਖਬਰਾਂ ਹੁਣ ਇਹ ਆ ਗਈਆਂ ਕਿ ਹਾਈ ਕਮਾਂਡ ਨੇ ਇੱਕ ਨਵਾਂ ਰਾਹ ਲੱਭਿਆ ਕਿ ਕਿਉਂ ਨਾ ਕਿਸੇ ਨੂੰ ਪ੍ਰਧਾਨ ਆਖੀਏ, ਨਾ ਕਿਸੇ ਨੂੰ ਸੈਕਟਰੀ ਆਖੀਏ, ਨਾ ਮੁੱਖ ਮੰਤਰੀ ਦਾ ਚਿਹਰਾ ਐਲਾਨ ਕਰੀਏ। ਨਹੀਂ ਤੇ ਆਮ ਤੌਰ ਤੇ ਅਸੀਂ ਪਿਛਲੇ 10-15 ਸਾਲਾਂ ਨੂੰ ਵੇਖੀਏ ਤੇ ਕਾਂਗਰਸ ਪਾਰਟੀ ਮੁੱਖ ਮੰਤਰੀ ਦਾ ਚਿਹਰਾ ਐਲਾਨ ਕਰਕੇ ਪੰਜਾਬ ਚ ਚੋਣਾਂ ਲੜੀਆਂ, ਔਰ ਕੱਲੀਆਂ ਲੜੀਆਂ ਨੀ ਜਿੱਤੀਆਂ ਵੀ ਹੈ ਵਿੱਚ ਵਿਚਾਲੇ, ਉਹ ਵੱਖਰੀ ਗੱਲ ਹੈ ਕਿ ਕਈ ਵਾਰ ਫੇਲ ਵੀ ਹੋਈ ਹੈ। ਹੁਣ ਅਚਾਨਕ ਇਹ ਗੱਲ ਰੱਖ ਦੇਣੀ ਕਿ ਭਾਈ ਅਸੀਂ ਤੇ ਮੁੱਖ ਮੰਤਰੀ ਦਾ ਚਿਹਰਾ ਕਿਉਂ ਨਾ ਚੁੱਪ ਚਪੀਤੇ ਲੜ ਲਈਏ, ਕਿਉਂਕਿ ਸਚਿਨ ਪਾਇਲਟ ਹੋਣਾ ਨੇ ਇਸ਼ਾਰਾ ਦੇ ਦਿੱਤਾ ਕਿ ਅਸੀਂ ਤੇ ਰਾਹੁਲ ਗਾਂਧੀ ਦੇ ਚਿਹਰੇ ਤੇ ਚੋਣਾਂ ਲੜਨੀਆਂ ਪੰਜਾਬ ਦੀਆਂ, ਲੜੋ ਕੋਈ ਇਤਰਾਜ਼ ਨਹੀਂ, ਪਰੰਤੂ ਕੀ ਪੰਜਾਬੀ ਇਸ ਗੱਲ ਨੂੰ, ਪੰਜਾਬ ਦਾ ਕਾਂਗਰਸੀ ਵੋਟਰ ਇਸ ਗੱਲ ਨੂੰ ਕਬੂਲ ਕਰੇਗਾ? ਦੂਜੀ ਗੱਲ ਜਿਹੜੀ, ਇੱਕ ਪਾਸੇ ਅਮਰਿੰਦਰ ਸਿੰਘ ਰਾਜਾ ਬੜਿੰਗ ਪ੍ਰਧਾਨ ਹੈ, ਚਰਨਜੀਤ ਸਿੰਘ ਚੰਨੀ ਕਹਿੰਦਾ ਮੈਂ ਪ੍ਰਧਾਨ ਬਣਨਾ ਹੈ, ਹੋਰ ਵੀ ਇੱਕ ਦੋ ਹੈਗੇ ਜਿਹੜੇ ਲਾਈਨ ਚ ਲੱਗੇ ਹੈ। ਉਹਦਾ ਹੱਲ ਜਿਹੜਾ ਹੁਣ ਪਤਾ ਲੱਗਾ ਕਿ ਹਾਈ ਕਮਾਂਡ ਇਹੀ ਕੱਢ ਰਹੀ ਹੈ ਕਿ ਅਸੀਂ ਕਿਸੇ ਨੂੰ ਪ੍ਰਧਾਨ ਲਾਉਣਾ ਹੀ ਨਹੀਂ, ਇੱਕ ਕਮੇਟੀ ਬਣਾ ਲੈਂਦੇ ਹਾਂ। ਹੁਣ ਉਸ ਕਮੇਟੀ ਦੇ ਵਿੱਚ ਕਿਹਨੂੰ ਕਿਹਨੂੰ ਥਾਂ ਮਿਲਦੀ ਹੈ, ਇਹ ਵੱਡਾ ਸਵਾਲ ਖੜ ਗਿਆ। ਔਰ ਦੂਜੇ ਪਾਸੇ ਸਰ, ਜਿੱਥੇ ਕਾਂਗਰਸ ਦਾ ਕਾਟੋ ਕਲਿਸ਼ ਤੇ ਪਿਆ ਹੀ ਹੈ, ਕਾਂਗਰਸ ਦਾ ਅਜੇ ਤੱਕ ਨੁਕਸਾਨ ਹੀ ਨੁਕਸਾਨ ਹੈ, ਸਿਆਸੀ ਤੌਰ ਤੇ ਕੋਈ ਗੱਲ ਬਹੁਤੀ ਸਮਝ ਨਹੀਂ ਰਹੀ। ਦੂਜੇ ਪਾਸੇ ਜਿਹਦਾ ਮੁਕਾਬਲਾ, ਜਿਹਦੇ ਨਾਲ ਮੁਕਾਬਲਾ ਕਰਨਾ, ਜਿਹਨੂੰ ਅਸੀਂ ਭਾਜਪਾ ਕਹਿੰਦੇ ਹਾਂ, ਹੁਣ ਤੁਸੀਂ ਉਹ ਪਟਲ ਸਾਹਿਬ ਅੱਜ ਖਬਰਾਂ ਅਗਲਿਆਂ ਨੇ ਨਸ਼ਰ ਕਰ ਦਿੱਤੀਆਂ ਕਿ ਭਾਈ 18 ਤਰੀਕ ਤੋਂ ਲੈ ਕੇ 30 ਤਰੀਕ ਤੱਕ ਪੂਰੇ ਪੰਜਾਬ ਦੇ ਵਿੱਚ ਅਸੀਂ ਨਸ਼ਿਆਂ ਦੇ ਖਿਲਾਫ਼ ਯਾਤਰਾ ਕੱਢਣੀ ਹੈ, ਭਾਵੇਂ ਜਿਹੜੀ ਭਾਜਪਾ ਨੂੰ ਟੱਕਰ ਦੇਣੀ ਆ, ਜਿਹੜੀ ਭਾਜਪਾ ਦੇ ਖਿਲਾਫ਼ ਕਾਂਗਰਸ ਨੇ ਚੋਣ ਲੜਨੀ ਹੈ, ਉਹ ਰਾਹੁਲ ਗਾਂਧੀ ਦੀ ਯਾਤਰਾ ਤੋਂ ਪਹਿਲਾਂ ਹੀ ਯਾਤਰਾ ਦਾ ਐਲਾਨ ਕਰ ਗਏ ਹੈ। ਪੂਰੇ ਪੰਜਾਬ ਦੇ ਕਹਿੰਦੇ 117 ਵਿਧਾਨ ਸਭਾ ਖੇਤਰ ਕਵਰ ਕਰਨੇ ਹੈ। ਨਿਤਿਨ ਨਵੀਨ ਕਹਿੰਦੇ ਝੰਡੀ ਦੇਣਗੇ, ਨਿਤਿਨ ਨਵੀਨ ਸ਼ੁਰੂਆਤ ਕਰਨਗੇ, ਅਮਿਤ ਸ਼ਾਹ ਉਸ ਯਾਤਰਾ ਦੀ ਸਮਾਪਤੀ ਕਰਨਗੇ। ਬਾਕੀ ਜਿਹਨਾਂ ਤਾਕਤਾਂ ਦਾ ਕਾਂਗਰਸ ਪਾਰਟੀ ਪੰਜਾਬ 'ਚ ਮੁਕਾਬਲੇ ਦੀ ਗੱਲ ਕਰਦੀ ਕਿ ਅਸੀਂ ਭਾਜਪਾ ਦਾ ਮੁਕਾਬਲਾ ਕਰਨਾ, ਅਸੀਂ ਆਮ ਆਦਮੀ ਪਾਰਟੀ ਦਾ ਮੁਕਾਬਲਾ ਕਰਨਾ, ਹੁਣ ਸੱਚਾਈ ਹੈ ਕਿ ਉਹ ਕਿਤੇ ਨਾ ਕਿਤੇ ਕਾਂਗਰਸ ਦੇ ਨਾਲ ਇਸ ਵੇਲੇ ਇੱਕ ਕਦਮ ਅੱਗੇ ਨਿਕਲ ਰਹੇ ਹੈ। ਬਾਕੀ ਤੇ ਭਾਈ ਵੇਖਦੇ ਹਾਂ, ਕਾਂਗਰਸ ਹਾਈਕਮਾਂਡ ਸਿਆਣੀ ਹੈ ਤੇ ਸਿਆਣਪ ਭਰਿਆ ਫੈਸਲਾ ਕਦੋਂ ਲੈਂਦੀ ਹੈ ਇਹ ਸਮਾਂ ਦੱਸੇਗਾ
0: ਜੀ। ਤੇ ਉੱਥੇ ਹੀ ਇੱਕ ਖਬਰ ਆ ਰਹੀ ਹੈ ਜੀ, ਸੁਖਬੀਰ ਬਾਦਲ ਕਹਿੰਦੇ ਸਿੱਟ ਅੱਗੇ ਆ ਜਿਹੜੇ ਪੇਸ਼ ਹੋਣਾ ਸੀ ਪਰ ਉਹ ਪੇਸ਼ ਨਹੀਂ ਹੋਏ, ਕੀ ਮਾਮਲਾ ਜੀ ਹੈ?
1: ਦੇਖੋ ਇਹਨੂੰ ਅੜੀ ਕਹਿੰਦੇ ਆ, ਜੇਬ ਕਹਿੰਦੇ ਆ, ਮੈਂ ਨਾ ਮੰਨੂ। ਸੁਖਬੀਰ ਸਿੰਘ ਬਾਦਲ ਦਾ ਤੁਸੀਂ ਜ਼ਿਕਰ ਕੀਤਾ ਸਿੱਟ ਅੱਗੇ ਪੇਸ਼ ਹੋਣਾ, ਹੁਣ ਸਿੱਟ ਕਿਹੜੀ ਹੈ? ਪਟਲ ਸਾਹਿਬ ਇਹ ਸਿੱਟ ਹੈ ਬਹਿਬਲ ਕਲਾਂ ਗੋਲੀਕਾਂਡ ਮਾਮਲੇ ਦੀ ਜਿਹੜੀ ਜਾਂਚ ਕਰ ਰਹੀ ਹੈ। ਉਹ ਬਹਿਬਲ ਕਲਾਂ ਗੋਲੀਕਾਂਡ ਜਿਹੜਾ ਸੰਨ 2015 ਚ ਵਾਪਰਿਆ ਸੀ 14 ਅਕਤੂਬਰ, ਜਦੋਂ ਸੁਖਬੀਰ ਸਿੰਘ ਬਾਦਲ ਪੰਜਾਬ ਦਾ ਵੱਡੇ ਬਾਦਲ ਤੋਂ ਬਾਅਦ ਦੂਜਾ ਵੱਡਾ ਚਿਹਰਾ ਹੁੰਦਾ ਸੀ। ਹਾਲਾਂਕਿ ਸਾਲ ਬਹੁਤ ਹੋ ਗਏ ਹੈ, ਬੀਤੇ ਸਮੇਂ ਦੇ ਵਿੱਚ ਜਦੋਂ ਗਿਆਨੀ ਰਘਵੀਰ ਸਿੰਘ ਹੁਣੀ ਸਿੱਟ ਦੇ ਅੱਗੇ ਪੇਸ਼ ਹੋ ਕੇ ਆਪਣੇ ਬਿਆਨ ਦੇ ਕੇ ਆਏ ਸੀ ਔਰ ਸਿੱਟ ਦੇ ਵਿੱਚ ਆਪਣੇ ਬਿਆਨ ਇਹ ਦਰਜ ਕਰਾਏ ਸੀ ਕਿ ਸੁਖਬੀਰ ਸਿੰਘ ਬਾਦਲ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਪੇਸ਼ ਹੋ ਕੇ ਬਕਾਇਦਾ ਆਪਣੇ ਗਵਾਹ ਜਿਹੜੇ ਗਨਾਹ ਕਬੂਲ ਕੀਤੇ ਆ। ਹੁਣ ਉਹ ਗਨਾਹ ਕਬੂਲ ਕਰਨ ਤੋਂ ਬਾਅਦ ਜਦੋਂ ਤੋਂ ਗਿਆਨੀ ਰਘਵੀਰ ਸਿੰਘ ਨੇ ਆਪ ਸਿੱਟ ਅੱਗੇ ਬਿਆਨ ਦਿੱਤੇ ਆ, ਸਿੱਟ ਵਿੱਚ ਤੇਜ਼ੀ ਆਈ ਹੈ। ਆ ਸਿੱਟ ਨੇ ਦੂਜੀ ਤੀਜੀ ਵਾਰ ਸੁਖਬੀਰ ਸਿੰਘ ਬਾਦਲ ਨੂੰ ਤਲਬ ਕਰ ਲਿਆ, ਇੱਕ ਅੱਧੀ ਵਾਰੀ ਤੇ ਸੁਖਬੀਰ ਬਾਦਲ ਜਾ ਆਇਆ, ਅੱਜ ਸੁਖਬੀਰ ਬਾਦਲ ਨਹੀਂ ਗਏ, ਉਹਨਾਂ ਦੇ ਵਕੀਲ ਗਏ ਆ। ਹੁਣ ਗੱਲ ਬੜੀ ਸਿੱਧੀ ਪੱਧਰੀ ਹੈ ਕਿ ਚਾਹੇ ਗੱਲ ਸੁਖਬੀਰ ਸਿੰਘ ਬਾਦਲ ਦੀ, ਚਾਹੇ ਗੱਲ ਹੋਰ ਲੋਕਾਂ ਦੀ ਜਿਹੜੇ ਲਗਾਤਾਰ ਜਾਂਚ ਦੇ ਦਾਇਰੇ ਵਿੱਚ ਹੈ। ਹੁਣ ਉਹ ਇੱਕ ਵਾਰ ਨਹੀਂ ਕਈ ਵਾਰ ਇਹ ਗੱਲ ਆ ਚੁੱਕੇ ਕਿ ਭਾਈ ਸਿਆਸੀ ਤੌਰ ਤੇ ਐਵੇਂ ਹੀ ਸਾਨੂੰ ਚੌਥੇ ਦਿਨ ਸੱਦ ਲੈਂਦੇ ਆ, ਲੈਣਾ ਦੇਣਾ ਕੋਈ ਨੀ, ਕਹਿੰਦੇ ਕਿ ਇਹ ਮਸਲੇ ਦਾ ਪਾਰ ਉਤਾਰਾ ਹੋ ਚੁੱਕਾ ਹੈ, ਅਸੀਂ ਤੇ ਵਿਆਦੀ ਵਾਲੇ ਮਸਲੇ ਵਿੱਚ ਵੀ ਨੀ ਸ਼ਾਮਲ ਸੀ, ਅਸੀਂ ਤੇ ਗੋਲੀਕਾਂਡ ਵਾਲੇ ਮਸਲੇ ਵਿੱਚ ਵੀ ਨੀ ਸ਼ਾਮਲ ਸੀ। ਤੇ ਦੂਜੇ ਪਾਸੇ ਭਾਈ ਹੁਣ ਦੇਖਦੇ ਹਾਂ ਜਦੋਂ ਸੁਖਬੀਰ ਸਿੰਘ ਬਾਦਲ ਸਿੱਟ ਨੇ ਸੱਦਾ ਦਿੱਤਾ ਤੇ ਗਏ ਹੈ ਨੀ, ਤੇ ਆਮ ਆਦਮੀ ਪਾਰਟੀ ਨੇ ਅੱਜ ਐਲਾਨ ਕਰ ਦਿੱਤਾ ਕਿ ਆਹ ਵੇਖ ਲਓ ਸੁਖਬੀਰ ਸਿੰਘ ਬਾਦਲ ਕਹਿੰਦੇ ਕਿ ਸਿੱਟ ਤੋਂ ਵੀ ਮੁਨਕਰ ਹੋ ਗਏ ਹੈ ਤੇ ਇਨਸਾਫ਼ ਕਹਿੰਦੇ ਹੁਣ ਅਸੀਂ ਦੇਵਾਂਗੇ। ਸੋ ਇੱਕ ਵਾਰੀ ਆਮ ਆਦਮੀ ਪਾਰਟੀ ਨੇ ਫਿਰ ਇਨਸਾਫ਼ ਦੀ ਅੱਜ ਗੱਲ ਕੀਤੀ ਹੈ, 4.5 ਸਾਲ ਵਿੱਚ ਤੇ ਦਿੱਤਾ ਨੀ, ਹੁਣ ਵੇਖਦੇ ਹਾਂ 2-4 ਮਹੀਨਿਆਂ ਚ ਆਮ ਆਦਮੀ ਪਾਰਟੀ ਕੀ ਇਨਸਾਫ਼ ਦਿੰਦੀ ਹੈ
0: ਜੀ। ਭਾਜੀ ਹੁਣ ਆਖਰੀ ਖਬਰ ਵੱਲ ਚੱਲਦੇ ਆ, ਕਹਿੰਦੇ ਭਗਵੰਤ ਮਾਨ ਸਰਕਾਰ ਮੁੜ ਲਿਆਏਗੀ ਸਿਹਤ ਕ੍ਰਾਂਤੀ।
1: ਪਟਲ ਸਾਹਿਬ ਇਹ ਕਹਾਣੀ ਅਸਲ ਵਿੱਚ ਸਿਆਸੀ ਕਹਾਣੀ ਹੈ, ਇਹ ਉਹੀ ਸਿਹਤ ਬੀਮਾ ਯੋਜਨਾ ਆ ਜਿਹਦੇ ਵਿੱਚ ਭਗਵੰਤ ਮਾਨ ਜੀ ਕਹਿੰਦੇ ਕਿ ਅਸੀਂ 10-10 ਲੱਖ ਦੇ ਕਾਰਡ ਬਣਾ ਤੇ ਪੂਰੇ ਪੰਜਾਬੀਆਂ ਦੇ, ਹਸਪਤਾਲਾਂ ਵਿੱਚ ਜਾਓ ਇਲਾਜ ਕਰਾਓ ਤੇ ਆਰਾਮ ਦੇ ਨਾਲ ਚੁੱਪ ਚੁਪੀਤੇ ਘਰ ਆ ਜਾਓ, ਪੈਸਾ ਇੱਕ ਨਹੀਂ ਲੱਗਣਾ। ਇਹ ਉਹੀ ਕ੍ਰਾਂਤੀ ਹੈ ਜਿਹੜੀ ਕ੍ਰਾਂਤੀ 15 ਅਗਸਤ ਨੂੰ 5-7 ਬਜ਼ੁਰਗਾਂ ਦਾ ਭੰਗੜਾ ਪਵਾ ਦਿੱਤਾ, ਕਹਿੰਦੇ ਜੀ ਇਹਨਾਂ ਦੇ ਨਵੇਂ ਗੋਡੇ ਪਵਾਏ ਆ ਉਸ 10 ਲੱਖ ਕਾਰਡ ਦੇ ਵਿੱਚ। ਉਹ ਬਾਅਦ ਵਿੱਚ ਖੁਲਾਸਾ ਹੋਇਆ ਕਿ ਉਹਨਾਂ ਵਿੱਚੋਂ ਤੇ ਇੱਕ ਦੇ ਵੀ ਨੀ ਗੋਡੇ ਪਏ, ਉਹ ਤੇ ਸਿਹਤ ਵਿਭਾਗ ਦੇ ਕਰਮਚਾਰੀ ਸੀ ਤੇ ਸਟੇਜ ਤੋਂ ਕਹਿੰਦੇ ਰਹੇ ਜੀ ਭਗਵੰਤ ਮਾਨ ਦੀ ਸਕੀਮ ਵਿੱਚੋਂ ਗੋਡੇ ਪਏ ਆ, ਦੇਖੋ ਕਿੱਦਾਂ ਬਾਬੇ ਭੰਗੜਾ ਪਾਉਂਦੇ ਆ। ਉੱਥੇ ਵੀ ਬੜਾ ਆਮ ਆਦਮੀ ਪਾਰਟੀ ਦੀ ਹਾਸੋਹੀਨਤਾ ਹੋਈ ਸੀ। ਹੁਣ ਤਾਜ਼ਾ ਤਰੀਨ ਕਹਾਣੀ ਇਹ ਆ ਕਿ ਬਹੁਤ ਸਾਰੇ ਲੋਕ ਜਿਹਨਾਂ ਦੇ ਕਾਰਡ ਤੇ ਅਪਲਾਈ ਹੋ ਗਏ ਪਰੰਤੂ ਉਹਨਾਂ ਦੇ ਹੱਥ ਵਿੱਚ ਕਾਰਡ ਨਹੀਂ ਆਏ, 10 ਲੱਖ ਵਾਲੇ ਕਾਰਡ ਜਿਹੜੇ ਸਿਹਤ ਬੀਮਾ ਯੋਜਨਾ ਦੇ, ਆਨਲਾਈਨ ਆਪ ਉਹ ਕੱਢ ਨਹੀਂ ਸਕਦੇ। ਜਿਹੜੇ ਇਹਨਾਂ ਦੇ ਸੈਂਟਰ ਹੈ ਜਿਹਨੂੰ ਇਹੋ ਬੋਲਦੇ ਆ ਕਿ ਸਾਡੇ ਸਰਵਿਸ ਸੈਂਟਰ ਹੈ, ਉਹ ਸਰਵਿਸ ਸੈਂਟਰ ਕਹਿੰਦੇ ਕਿ ਸਰਕਾਰ ਕਹਿੰਦੀ ਭਾਈ ਤੁਸੀਂ ਕੱਢ ਕੇ ਦੇਣੇ ਨੀ, ਲੋਕ ਉਡੀਕ ਰਹੇ ਹੈ। ਅੱਜ ਐਲਾਨ ਕਰ ਦਿੱਤਾ ਪੰਜਾਬ ਦੀ ਸਰਕਾਰ ਨੇ ਕਿ ਅਸੀਂ ਪੰਜਾਬ ਦੇ ਵਿੱਚ ਸਾਰੇ ਲੋਕਾਂ ਨੂੰ ਕੈਂਪ ਲਾ ਕੇ ਉਹ ਕਾਰਡ ਵੰਡਾਂਗੇ। ਹੁਣ ਇਹ ਗੱਲ ਬੜੀ ਸੌਖੀ ਸਮਝ ਆਉਂਦੀ ਹੈ ਕਿ ਅਸਲ ਵਿੱਚ ਇੱਕ ਨਵਾਂ ਈਵੈਂਟ ਡਿਜ਼ਾਈਨ ਕੀਤਾ ਜਾ ਰਿਹਾ ਆਮ ਆਦਮੀ ਪਾਰਟੀ ਵੱਲੋਂ, ਕਿਉਂਕਿ ਇਸ ਵੇਲੇ ਬਹੁਤ ਸਾਰੇ ਮੁੱਦਿਆਂ 'ਚ ਆਮ ਆਦਮੀ ਪਾਰਟੀ ਕਸੂਤਾ ਫਸੀ ਹੋਈ ਹੈ। ਗੁਲਜ਼ਾਰ ਸਿੰਘ ਆਤਮ ਹੱਤਿਆ ਮਸਲਾ ਠੰਡਾ ਨਹੀਂ ਪੈ ਰਿਹਾ, ਉਧਰੋਂ ਮੋਹਨਜੀਤ ਸ਼ੇਰੋਂ ਜਿਹੜਾ ਹਸਪਤਾਲ ਦੇ ਵਿੱਚੋਂ ਛੁੱਟੀ ਲੈ ਕੇ ਆਇਆ, ਉਹ ਆਉਂਦੇ ਸਾਰੀ ਕਹਿਤਾ ਕਿ ਭਾਈ ਨਸ਼ਾ ਤੇ ਹਸਪਤਾਲਾਂ ਦੇ ਅੰਦਰ ਤੱਕ ਪਹੁੰਚ ਚੁੱਕਾ ਆ। ਔਰ ਮੋਹਨਜੀਤ ਸ਼ੇਰੋਂ ਨੇ ਇੱਥੋਂ ਤੱਕ ਐਲਾਨ ਕਰ ਦਿੱਤਾ ਕਿ 13 ਤਰੀਕ ਨੂੰ ਮੈਂ ਪੰਜਾਬ ਦੇ ਮੁੱਖ ਮੰਤਰੀ ਦੀ ਕੋਠੀ ਘੇਰਨੀ, ਆਪਣੇ ਪੰਜਾਬ ਦੇ ਕਹਿੰਦੇ ਜਿਹੜੇ ਲੋਕ ਆ ਉਹਨਾਂ ਨੂੰ ਨਾਲ ਲੈ ਕੇ ਸੰਗਰੂਰ ਵਿਖੇ। ਹੁਣ ਨਸ਼ੇ ਵਾਲੇ ਮਸਲੇ ਦੇ ਵਿੱਚ ਬੜੀਆਂ ਸਾਰੀਆਂ ਉਂਗਲਾਂ ਪੰਜਾਬ ਦੀ ਸਰਕਾਰ ਤੇ ਉੱਠੀਆਂ। ਹੁਣ ਜਾਪਦਾ ਤੇ ਬੜਾ ਸਿੱਧਾ ਪਤਾ ਹੈ ਕਿ ਪੰਜਾਬ ਦੀ ਸਰਕਾਰ ਕਿਤੇ ਨਾ ਕਿਤੇ ਉਹ ਜਿੰਨਾ ਕੁਛ ਡੈਮੇਜ ਹੋਇਆ ਉਸ ਡੈਮੇਜ ਨੂੰ ਕੰਟਰੋਲ ਕਰਨ ਦੇ ਲਈ ਇੱਕ ਨਵਾਂ ਈਵੈਂਟ ਡਿਜ਼ਾਈਨ ਕਰ ਲਿਆ, ਕਿਉਂਕਿ ਜਿਹੜੇ ਕਾਰਡ ਹੈ ਇੱਕ ਆਮ ਪ੍ਰਕਿਰਿਆ ਹੈਗੀ ਹੈ, ਔਰ ਏਡੇ ਵੱਡੇ ਪੱਧਰ ਤੇ ਐਲਾਨ ਕਰਨੇ ਕਿ ਅਸੀਂ ਕੈਂਪ ਲਾਵਾਂਗੇ ਔਰ ਉਹਨਾਂ ਕੈਂਪਾਂ ਦੇ ਵਿੱਚ ਲੋਕਾਂ ਨੂੰ ਇਕੱਠੇ ਕੀਤਾ ਜਾਵੇਗਾ, ਉੱਥੇ ਇਹਨਾਂ ਦੇ ਜਿਹੜੇ ਖੇਤਰ ਦੇ ਚੌਧਰੀ ਹੋਣਗੇ ਫੋਟੋ ਕਰਾਉਣਗੇ, ਲੋਕਾਂ ਦੇ ਹੱਥਾਂ ਵਿੱਚ ਕਾਰਡ ਫੜਾਉਣਗੇ। ਪਾਰਟੀ ਇੱਕ ਗੱਲ ਜਿਹੜੀ ਹੋ ਵੀ ਚੁੱਕੀ ਹੈ, ਜਿਹੜੇ ਲੋਕਾਂ ਦੇ ਕਾਰਡ ਭਰੇ ਜਾ ਚੁੱਕੇ ਆ, ਬਕਾਇਦਾ ਬਣਾਏ ਜਾ ਚੁੱਕੇ ਆ, ਹੁਣ ਉਹ ਵੰਡਣ ਦੀ ਪ੍ਰਕਿਰਿਆ ਦਾ ਜਿਹੜਾ ਇੱਕ ਈਵੈਂਟ ਆਮ ਆਦਮੀ ਪਾਰਟੀ ਨੇ ਡਿਜ਼ਾਈਨ ਕੀਤਾ, ਨਰੋਲ ਇੱਕ ਸਿਆਸੀ ਪ੍ਰੋਗਰਾਮ ਹੈ।
0: ਜੀ ਪਨੇਸਰ ਸਾਹਿਬ ਤੁਸੀਂ ਆਉਂਦੇ ਹੋ ਜੀ।
2: ਸਤਿ ਸ੍ਰੀ ਅਕਾਲ ਦੋਵਾਂ ਵੀਰਾਂ ਨੂੰ, ਸਤਿ ਸ੍ਰੀ ਅਕਾਲ ਰਮੇਸ਼ ਜੀ ਨੂੰ, ਸਤਿ ਸ੍ਰੀ ਅਕਾਲ
0: ਜੀ।
2: ਰਮੇਸ਼ ਜੀ ਦੱਸੋਗੇ ਕਾਂਗਰਸ ਜਨਤਾ ਪਾਰਟੀ ਵਾਲੇ ਵੀ ਪੰਜਾਬ ਆਏ ਨੇ, ਪਲੀਜ਼ ਦੱਸੋਗੇ ਜੀ ਕੀ ਕੀਤਾ ਉਹਨਾਂ ਨੇ ਪੰਜਾਬ ਆ ਕੇ? ਥੈਂਕ ਯੂ ਸਰ, ਮੈਂ ਓਬੀਅਸ ਹੁੰਦਾ
0: ਜੀ।
1: ਦੇਖੋ ਕਾਂਗਰਸ ਜਨਤਾ ਪਾਰਟੀ ਅਜੇ ਸਿਆਸਤ ਦੇ ਮੈਦਾਨ ਵਿੱਚ ਸਿੱਧੇ ਪੱਧਰ ਤੌਰ ਤੇ ਨਹੀਂ ਨੇਤਰੀ, ਨਾ ਉਹਨਾਂ ਨੇ ਕੋਈ ਬਹੁਤ ਏਦਾਂ ਦਾ ਇਸ਼ਾਰਾ ਦਿੱਤਾ ਕਿ ਅਸੀਂ ਸਿਆਸਤ ਦੇ ਵਿੱਚ ਨੇਤਰਨਾ ਆ ਜਾਂ ਕਿਸੇ ਪਾਰਟੀ ਨਾਲ ਜਾਣਾ ਆ ਜਾਂ ਕਿਸੇ ਪਾਰਟੀ ਦਾ ਸਮਰਥਨ ਕਰਨਾ। ਜਿਹੜਾ ਪੰਜਾਬ ਵਿੱਚ ਆਉਣਾ ਜਾਂ ਹੋਰ ਸੂਬਿਆਂ 'ਚ ਜਾਣਾ, ਵੈਸੇ ਆ ਤਾਜ਼ਾ ਤਰੀਨ ਮੈਂ 5-7 ਦਿਨ ਦੀ ਗੱਲ ਕਰਾਂ ਤੇ ਕਾਂਗਰਸ ਪਾਰਟੀ ਦਾ ਜਿਹੜਾ ਮੁੱਖ ਕਰਤਾ ਧਰਤਾ ਕੋਈ ਪੰਜਾਬ ਨਹੀਂ ਆਇਆ, ਬੀਤੇ ਦਿਨਾਂ 'ਚ ਜ਼ਰੂਰ ਆਏ ਆ। ਉਹ ਆਪਣੇ ਪ੍ਰਚਾਰ ਲਈ ਆਉਂਦੇ ਨੇ, ਉਹ ਆਪਣੀ ਜਿਹੜੀ ਉਹਨਾਂ ਦਾ ਇਸ ਵੇਲੇ ਮਿਸ਼ਨ ਚੱਲ ਰਿਹਾ ਆ ਕਿ ਜਿਹੜਾ ਪੇਪਰ ਲੀਕ ਹੁੰਦੇ ਨੇ ਉਹਨੂੰ ਕਿਵੇਂ ਕੰਟਰੋਲ ਕਰਨਾ, ਐਜੂਕੇਸ਼ਨ ਨੂੰ ਕਿਵੇਂ ਪ੍ਰਮੋਟ ਕਰਨਾ, ਉਹਨੂੰ ਲੈ ਕੇ ਉਹ ਕੰਮ ਕਰ ਰਹੇ। ਇਸ ਤੋਂ ਇਲਾਵਾ ਸਿਆਸੀ ਤੌਰ ਤੇ ਅਜੇ ਕਾਂਗਰਸ ਜਨਤਾ ਪਾਰਟੀ ਨੇ ਕੋਈ ਵੀ ਐਲਾਨ ਨਹੀਂ ਕੀਤਾ, ਨਾ ਕਿਸੇ ਪਾਰਟੀ ਦੇ ਸਮਰਥਨ ਦਾ ਦੇਣ ਦਾ ਸਮਰਥਨ ਜਾਂ ਸਮਰਥਨ ਲੈਣ ਦਾ ਕੋਈ ਵੀ ਐਲਾਨ ਕਾਂਗਰਸ ਜਨਤਾ ਪਾਰਟੀ ਨਹੀਂ ਕੀਤਾ।
0: ਸੰਧੂ ਸਾਹਿਬ ਜੀ ਆਇਆਂ ਨੂੰ ਜੀ,
3: ਕੁਐਸਚਨ ਹੈ ਰਮੇਸ਼ ਜੀ ਨੂੰ
0: ਜੀ,
3: ਕੀ ਕਦੀ ਸਾਨੂੰ ਦਿੱਲੀ ਆ ਕੇ ਕੋਈ ਚਲਾਉਂਦਾ, ਕਦੀ ਕਾਂਗਰਸ ਜਾ ਕੇ ਚਲਾਉਂਦੇ ਆ? ਪੰਜਾਬੀ ਮਿਹਨਤੀ ਕੌਮ ਆ, ਅਸੀਂ ਇੰਨੇ ਪੜ੍ਹੇ ਲਿਖੇ ਕਿ ਅਸੀਂ ਆਪਣੀ ਅਗਵਾਈ ਆਪ ਨਹੀਂ ਕਰ ਸਕਦੇ ਕਿ ਸਾਨੂੰ ਇਹ ਬਾਹਰਲੇ ਲੋਕ ਅੱਗੇ ਦੱਸਣਗੇ ਕਿ ਤੁਸੀਂ ਕਿੱਦਾਂ ਰਹਿਣਾ ਜਾਂ ਕਿੱਦਾਂ ਕਰਨਾ ਵਾ। ਤੁਹਾਡੇ ਸਾਹਮਣੇ ਰਣਜੀਤ ਸਿੰਘ ਉਹ ਬੰਦਾ ਸੀ ਜਿਹੜਾ ਛੋਟੇ ਜਿਹਾ ਕਰਦਾ ਸੀ 5 ਫੁੱਟ 1 ਇੰਚ ਔਰ ਬਿਨਾਂ ਐਜੂਕੇਸ਼ਨ ਤੋਂ, ਉਸ ਬੰਦੇ ਨੇ 50 ਸਾਲ ਤੋਂ 40 ਸਾਲ ਰਾਜ ਕੀਤਾ, ਵੱਖਰੀ ਗੱਲ ਕਈ ਸਮੱਸਿਆ ਆਈਆਂ। ਰਮੇਸ਼ ਜੀ ਦੱਸੋ ਕਿ ਪੰਜਾਬੀ ਅਸੀਂ ਕਿੱਧਰ ਨੂੰ ਜਾ ਰਹੇ, ਮੈਂ ਸੁਣਨਾ ਚਾਹੂੰਗਾ ਤੁਹਾਡੇ ਕੋਲ। ਥੈਂਕ
0: ਯੂ।
1: ਦੇਖੋ ਜਿਹੜਾ ਮੌਜੂਦਾ ਰਾਜਨੀਤਿਕ ਢਾਂਚਾ ਆ, ਇਹਦੇ ਵਿੱਚ ਇੱਕ ਚੀਜ਼ ਬੜੀ ਸਿੱਧੀ ਪੱਧਰੀ ਹੈ ਕਿ ਜਿਹੜੀਆਂ ਸਿਆਸੀ ਪਾਰਟੀਆਂ ਇਸ ਵੇਲੇ ਰਾਜ ਕਰ ਰਹੀਆਂ ਨੇ ਜਾਂ ਜਿਹਨਾਂ ਨੇ ਬੀਤੇ ਸਮੇਂ ਰਾਜ ਕੀਤਾ ਜਾਂ ਜਿਹੜੀਆਂ ਹੋਰ ਕਤਾਰ ਵਿੱਚ ਖੜੀਆਂ ਨੇ, ਚਾਹੇ ਗੱਲ ਮੈਂ ਪੰਜਾਬ ਦੀ ਕਰਾਂ, ਚਾਹੇ ਹਰਿਆਣੇ ਦੀ ਕਰਾਂ, ਚਾਹੇ ਉੱਤਰ ਪ੍ਰਦੇਸ਼ ਦੀ ਕਰਾਂ, ਚਾਹੇ ਕੋਈ ਵੀ ਕਰੀਏ, ਇਹ ਸਾਰੀਆਂ ਸਿਆਸੀ ਪਾਰਟੀਆਂ ਕਿਤੇ ਨਾ ਕਿਤੇ ਇੱਕੋ ਜਿਹੀ ਪਾਲਿਸੀ ਤੇ ਚੱਲ ਰਹੀਆਂ। ਇੱਕੋ ਜਿਹੀ ਪਾਲਿਸੀ ਤੋਂ ਭਾਵ ਹੈ ਕਿ ਜਿਹੋ ਜਿਹਾ ਦੁਨੀਆ ਦਾ ਕਾਰਪੋਰੇਟ ਚਾਹੁੰਦਾ ਹੈ ਕਿ ਇਹੋ ਜਿਹਾ ਸਮਾਜਿਕ ਸਟਰਕਚਰ ਹੋਣਾ ਚਾਹੀਦਾ, ਉਹੋ ਜਿਹਾ ਸਮਾਜਿਕ ਸਟਰਕਚਰ ਇਹ ਪਾਰਟੀਆਂ ਕਬੂਲ ਕਰ ਚੁੱਕੀਆਂ, ਚਾਹੇ ਆਮ ਆਦਮੀ ਪਾਰਟੀ ਹੈ ਚਾਹੇ ਖਾਸ ਆਦਮੀ ਪਾਰਟੀ ਹੈ। ਫਿਰ ਮੈਨੂੰ ਲੱਗਦਾ ਕਿ ਸਰੋਤਿਓ ਦਿੱਲੀ ਸ਼ਬਦ ਹੀ ਨਹੀਂ ਰਹਿ ਜਾਂਦਾ, ਮੰਨ ਲਓ ਦਿੱਲੀ ਤੋਂ ਨਾ ਵੀ ਚੱਲਣ, ਮੈਂ ਕਹਿੰਦਾ ਜੀ ਸੰਗਰੂਰ ਤੋਂ ਚੱਲ ਪੈਣ, ਅਸੀਂ ਹੋਰ ਤੈਅ ਕਰ ਲਈਏ। ਜਿੰਨਾ ਚਿਰ ਪੋਲੀਟੀਕਲ ਪਾਰਟੀ ਨੇ ਆਪਣਾ ਚੋਣ ਮੈਨੀਫੈਸਟੋ ਜਾਂ ਆਪਣਾ ਜਿਹੜਾ ਉਹਦਾ ਪ੍ਰਿੰਸੀਪਲ ਹੈ, ਜਿਹੜੀ ਉਹਦੀ ਪਾਲਿਸੀ ਹੈ ਜਾਂ ਜਿਹੜਾ ਉਹਦਾ ਆਦੇਸ਼ ਹੈ, ਉਹ ਵੀ ਬਾਕੀ ਪਾਰਟੀਆਂ ਵਰਗਾ ਆ, ਉਸੇ ਢੰਗ ਦੇ ਨਾਲ ਲੋਕਾਂ ਨੂੰ ਚਲਾਉਣਾ ਹੈ, ਉਸੇ ਢੰਗ ਨਾਲ ਲੋਕਾਂ ਨੂੰ ਕੁੱਟਣਾ ਹੈ, ਉਸੇ ਢੰਗ ਦੇ ਨਾਲ ਹੀ ਨੌਕਰੀਆਂ ਦੇਣੀਆਂ, ਉਸੇ ਢੰਗ ਦੇ ਨਾਲ ਹੀ ਫ੍ਰੀ ਦੀਆਂ ਯੋਜਨਾਵਾਂ ਦੇਖ ਕੇ ਲੋਕਾਂ ਦੀਆਂ ਵੋਟਾਂ ਠੱਗਣੀਆਂ, ਪਾਰਟੀ ਦਾ ਨਾਂ ਕੋਈ ਵੀ ਹੋਵੇ, ਫਿਰ ਚਾਹੇ ਦਿੱਲੀ ਤੋਂ ਚਲੇ ਚਾਹੇ ਅੰਮ੍ਰਿਤਸਰੋਂ ਚਲੇ, ਫਰਕ ਹੀ ਕੋਈ ਨਹੀਂ ਹੈ। ਸੋ ਮੈਨੂੰ ਲੱਗਦਾ ਕਿ ਹੁਣ ਰੌਲਾ ਦਿੱਲੀ ਦਾ ਨਹੀਂ ਰਹਿ ਗਿਆ, ਹੁਣ ਗੱਲ ਆਹਮੋ ਸਾਹਮਣੇ ਦੀ ਹੈ ਕਿ ਕਿਹੜੀ ਪਾਰਟੀ ਲੋਕਾਂ ਦੀ ਗੱਲ ਕਰਦੀ ਹੈ, ਕਿਹੜੀ ਪਾਰਟੀ ਸੰਸਾਰ ਵਿਆਪੀ ਜਾਂ ਦੇਸ਼ ਵਿਆਪੀ ਪਾਲਿਸੀਆਂ ਦੇ ਅਗੇਂਸਟ ਖੜਦੀ, ਉਹਦੇ ਵਿਰੋਧ ਖੜਦੀ ਹੈ। ਜਿੰਨਾ ਚਿਰ ਇਹ ਮਸਲਾ ਨਹੀਂ ਹੱਲ ਹੋਵੇਗਾ, ਉਨਾ ਚਿਰ ਮੈਨੂੰ ਲੱਗਦਾ ਕਿ ਚਾਹੇ ਦਿੱਲੀ ਹੈ ਚਾਹੇ ਅੰਮ੍ਰਿਤਸਰ ਹੈ ਕੋਈ ਫਰਕ ਨਹੀਂ ਪੈਣਾ। ਉਵੇਂ ਰਾਜਨੀਤਿਕ ਤੌਰ ਤੇ ਗੱਲ ਤਾਂ ਜੀ ਠੀਕ ਹੈ ਕਿ ਜੇ ਅੱਜ ਦੀ ਵੀ ਤਾਜ਼ਾ ਤਰੀਨ ਗੱਲ ਕਰੀਏ ਤੇ ਭਾਵਾਂ ਕਹਿਣ ਨੂੰ ਆਮ ਆਦਮੀ ਪਾਰਟੀ ਪੰਜਾਬ ਦੀ ਪਾਰਟੀ ਹੈ, ਪੰਜਾਬ ਦੇ ਲੋਕਾਂ ਦੀ ਚੁਣੀ ਸਰਕਾਰ ਹੈ, ਪਰੰਤੂ ਅਰਵਿੰਦ ਕੇਜਰੀਵਾਲ ਦਾ ਉੱਥੇ 100% ਸਿੱਧੇ ਤੌਰ ਤੇ ਪ੍ਰਭਾਵ ਔਰ ਦਖਲ ਅੰਦਾਜ਼ੀ ਹੈ।
0: ਜੀ ਰਮੇਸ਼ ਜੀ ਆਪਾਂ ਇੱਕ ਕਾਲ ਲੈ ਲੈਂਦੇ, ਉਸ ਤੋਂ ਬਾਅਦ ਫਿਰ ਰੈਪ ਅਪ ਕਰ ਲਾਂਗੇ। ਕੈਪਟਨ ਸਾਹਿਬ ਜੀ ਆਇਆਂ ਨੂੰ ਜੀ।
4: ਹਾਂਜੀ, ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ
0: ਜੀ, ਸਤਿ ਸ੍ਰੀ ਅਕਾਲ।
4: ਹੁਸ਼ਿਆਰਪੁਰੀ ਜੀ ਜੋ ਚੰਨੀ ਸਾਹਿਬ ਸਟੈਪ ਲੈ ਰਹੇ ਆ, ਮੇਰੇ ਖਿਆਲ ਅਨੁਸਾਰ ਅੱਗੇ ਚੱਲ ਕੇ ਉਹਦੇ ਲਈ ਘਾਟੇ ਦਾ ਸੌਦਾ ਰਹੂਗਾ। ਇਹਦੇ ਬਾਰੇ ਤੁਹਾਡਾ ਕੀ ਖਿਆਲ ਹੈ?
1: ਦੇਖੋ, ਜੇ ਤੇ ਚੱਲਣਾ ਬਿਲਕੁਲ ਸੱਚ, ਤੇ ਮੈਨੂੰ ਇਹ ਲੱਗਦਾ ਕਿ ਚਾਹੇ ਚਰਨਜੀਤ ਸਿੰਘ ਚੰਨੀ ਚਾਹੇ ਹੋਰ ਕਾਂਗਰਸੀ ਬਹੁਤ ਸਾਰੇ ਲੀਡਰ, ਖਾਸ ਕਰਕੇ ਮੈਂ ਜੇ ਚਰਨਜੀਤ ਚੰਨੀ ਦੀ ਗੱਲ ਕਰਾਂ, ਉਹ ਵੀ ਕਿਤੇ ਨਾ ਕਿਤੇ ਵੱਡੇ ਵਹਿਮ ਦਾ ਸ਼ਿਕਾਰ ਹੋ ਗਿਆ ਕਿ ਸ਼ਾਇਦ ਸਾਰਾ ਪੰਜਾਬ ਉਹਨੂੰ ਚਾਹੁੰਦਾ। ਮੈਨੂੰ ਇਹ ਮਹਿਸੂਸ ਹੁੰਦਾ ਕਿ ਚਰਨਜੀਤ ਚੰਨੀ ਕੋਈ ਏਡੇ ਵੱਡੇ ਤੱਤ ਦਾ ਲੀਡਰ ਨਹੀਂ ਸੀ ਜਿੱਦਾਂ ਉਹ ਆਪਣੇ ਆਪ ਨੂੰ ਪੇਸ਼ ਕਰ ਰਿਹਾ। ਉਹ ਵੱਖਰੀ ਗੱਲ ਹੈ ਕਿ ਉਹਦਾ ਇੱਕ ਕਾਰਨ ਹੈ। ਕਾਰਨ ਇਹ ਹੈ ਕਿ ਇੱਕ ਸਮਾਂ ਏਦਾਂ ਦਾ ਸੀ, ਉਹਨੂੰ ਪੰਜਾਬ ਦਾ ਮੁੱਖ ਮੰਤਰੀ ਬਣਨ ਦਾ ਪਾਰਟੀ ਨੇ ਮੌਕਾ ਦੇ ਦਿੱਤਾ। ਹਾਲਾਂਕਿ ਉਦੋਂ ਵੀ ਆਪਾਂ ਜੇ ਉਸ ਵੇਲੇ ਦੀ ਕਾਂਗਰਸ ਦੇ ਹਾਲਾਤ ਵੇਖੀਏ, ਪੰਜਾਬ ਕਾਂਗਰਸ ਦੀ ਸਿਆਸਤ ਵੇਖੀਏ, ਤੇ ਚਰਨਜੀਤ ਸਿੰਘ ਚੰਨੀ ਤੋਂ ਵੱਡੇ ਕੱਦ ਦੇ ਚਿਹਰੇ ਬਥੇਰੇ ਸੀ, ਪਰੰਤੂ ਹਾਈਕਮਾਂਡ ਨੇ ਦਲਿਤ ਵੋਟ ਬੈਂਕ ਨੂੰ ਪ੍ਰਭਾਵਿਤ ਕਰਨ ਲਈ, ਦਲਿਤ ਵੋਟ ਬੈਂਕ ਨੂੰ ਆਕਰਸ਼ਿਤ ਕਰਨ ਲਈ ਇਹ ਫੈਸਲਾ ਲਿਆ। ਚਰਨਜੀਤ ਸਿੰਘ ਚੰਨੀ ਉੱਪਰ ਦਾ ਲੀਡਰ ਬਣ ਗਿਆ। ਅੱਜ ਉਹ ਚਰਨਜੀਤ ਸਿੰਘ ਚੰਨੀ ਇਹ ਪੇਸ਼ ਕਰ ਰਿਹਾ ਲੋਕਾਂ ਵਿੱਚ ਕਿ ਭਾਈ ਮੇਰੇ ਤੋਂ ਵੱਡਾ ਕੋਈ ਲੀਡਰ ਹੀ ਨਹੀਂ ਹੈ। ਹੁਣ ਹਾਈਕਮਾਂਡ ਕਸੂਤੀ ਫਸ ਗਈ ਹੈ, ਉਹ ਇਹ ਕਹਿ ਨਹੀਂ ਸਕਦੀ ਕਿ ਚਰਨਜੀਤ ਚੰਨੀ ਛੋਟਾ ਆ। ਜੇ ਛੋਟਾ ਤੇ ਭਾਈ ਤੁਸੀਂ ਮੁੱਖ ਮੰਤਰੀ ਕਿਉਂ ਬਣਾਇਆ? ਉਹੀ ਸਵਾਲ ਤੁਸੀਂ ਕੈਪਟਨ ਸਾਹਿਬ ਖੜਾ ਕਰਤਾ ਕਿ ਹੁਣ ਜਿਹੜੇ ਸਵਾਲ ਚਰਨਜੀਤ ਸਿੰਘ ਚੰਨੀ ਆਪ ਖੜੇ ਕਰ ਰਿਹਾ, ਕੱਲ ਨੂੰ ਇਹਨੂੰ ਕਸੂਤਾ ਜਾਣਾ ਆ। ਸੋ ਰਾਜਨੀਤਿਕ ਲੋਕਾਂ ਦੀ ਜਿਹੜੀ ਦਾਸਤਾਂ ਆ, ਇਹ ਰਾਜਨੀਤਿਕ ਕੀ ਹੈਗੀ ਹੈ, ਤੇ ਰਾਜਨੀਤਿਕ ਦਾਸਤਾਂ ਇਹਨਾਂ ਤੇ ਆਪ ਹੀ ਭਾਰੀ ਪੈਂਦੀ ਹੈ ਔਰ ਪੈ ਵੀ ਰਹੀ ਹੈ। ਬਾਕੀ ਕਾਂਗਰਸ ਦੀ ਗੱਲ ਮੈਂ ਪਹਿਲਾਂ ਹੀ ਕਰ ਚੁੱਕਾ ਕਿ ਕਾਂਗਰਸ ਇਸ ਵੇਲੇ ਬਹੁਤ ਦੇਰੀ ਨਾਲ ਚੱਲ ਰਹੀ ਹੈ ਔਰ ਪੰਜਾਬ ਦੇ ਵਿੱਚ ਉਹਦਾ ਲਗਾਤਾਰ ਰਾਜਨੀਤਿਕ ਨੁਕਸਾਨ ਹੋ ਰਿਹਾ ਹੈ।
0: ਜੀ ਬਹੁਤ ਬਹੁਤ ਧੰਨਵਾਦ ਭਾਜੀ, ਤੁਸੀਂ ਸਾਨੂੰ ਵੱਖ ਵੱਖ ਖਬਰਾਂ ਤੋਂ ਜਿਹੜਾ ਅਪਡੇਟ ਦਿੱਤਾ ਪੰਜਾਬ ਜਾਂ ਭਾਰਤ ਦੇ ਵਿੱਚ ਕੀ ਕੁਝ ਵਾਪਰਿਆ। ਬਹੁਤ ਬਹੁਤ ਧੰਨਵਾਦ ਸਰ, ਬਹੁਤ ਬਹੁਤ ਧੰਨਵਾਦ। ਰਮੇਸ਼ ਹੁਸ਼ਿਆਰਪੁਰੀ ਜੀ ਸਾਡੇ ਨਾਲ ਪੰਜਾਬ ਤੋਂ ਜੁੜੇ ਸੀ ਉੱਥੇ ਦੀਆਂ ਤਾਜ਼ਾ ਤਰੀਨ ਖਬਰਾਂ ਲੈ ਕੇ। ਸੋ ਮਜ਼ਾ ਆ ਜਾਂਦਾ ਭਾਜੀ ਖਬਰਾਂ ਸੁਣ ਕੇ,
5: ਮਜ਼ਾ ਆਉਂਦਾ ਇਹਨਾਂ ਦੀ ਆਵਾਜ਼ ਹੀ ਇੰਨੀ ਕਹਿੰਦੇ ਇੱਕ ਸੁਣਨ ਨੂੰ ਵਧੀਆ ਲੱਗਦੀ ਆ, ਤੇ ਲਿਸਨਰਸ਼ਿਪ ਹੀ ਸਾਡੀ ਜਿਹੜੇ ਸਰੋਤੇ ਉਹ ਵੀ ਉਹਨੂੰ ਲਾਈਕ ਕਰਦੇ ਆ, ਤੇ ਨਾਲ ਨਾਲ ਕੋਈ ਵੀ ਤੁਸੀਂ ਆਪਣੀ ਲਾਈਫ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣੀ ਆ, ਕ੍ਰਿਟੀਕਲ ਇਲਨੈਸ ਬਾਰੇ ਜਾਣਕਾਰੀ ਲੈਣੀ ਤਾਂ ਆਪਣਾ ਵੀ ਮੈਸੇਜ ਦੇ ਲਾਈਫ ਬਾਰੇ, ਕ੍ਰਿਟੀਕਲ ਇਲਨੈਸ ਬਾਰੇ, ਡਿਸੇਬਿਲਟੀ ਪਲਾਨ ਬਾਰੇ, ਤੁਸੀਂ ਆਪਣੇ ਆਪ ਨੂੰ ਤੇ ਆਪਣੀ ਫੈਮਿਲੀ ਨੂੰ ਕਿਵੇਂ ਸਿਕਿਓਰ ਕਰਨਾ, ਕੋਈ ਵੀ ਪਲਾਨ ਰਿਵਿਊ ਕਰਨੇ ਆ ਤਾਂ ਤੁਸੀਂ ਮੈਨੂੰ ਐਨੀ ਟਾਈਮ ਕਾਲ ਕਰ ਸਕਦੇ ਹੋ 416-843-5056 ਤੇ ਹੀ। ਸਾਡਾ ਆਫਿਸ ਹੈਗਾ ਜੀ ਮੇਫੀਲਡ ਮਕਵੀਨ ਦੇ ਕਾਰਨਰ ਤੇ ਪੈਟਰੋ ਗੈਸ ਸਟੇਸ਼ਨ ਤੋਂ ਮੋਹਰੇ, ਸਾਡੇ ਆਫਿਸ ਦੇ ਸਾਈਨ ਟੋਪ ਚੋਇਸ ਇੰਸ਼ੋਰੈਂਸ ਦਿਸਦੇ ਆ, ਤੁਸੀਂ ਆਫਿਸ ਆ ਕੇ ਵਿਜ਼ਿਟ ਕਰ ਸਕਦੇ ਹੋ ਤੇ ਮੈਨੂੰ ਕਾਲ ਕਰ ਸਕਦੇ ਹੋ 416-843-5056 ਤੇ ਹੀ। ਤੇ ਸ਼ੰਮੀ ਭਾਜੀ ਫਰਾਈਡੇ ਆ, ਚੱਕ ਕੇ ਰੱਖੀਏ ਕੰਮ ਨੂੰ
0: ਜੀ, ਆ ਰਿਹਾ ਜੀ ਗੀਤ ਲਾ ਰਹੇ ਆ,
5: ਗੀਤ ਲਾਓ ਜੀ ਹੁਣ
0: ਤੁਹਾਡੀ ਪਸੰਦ ਦਾ ਲਾ ਦਿੰਦੇ ਕੋਈ ਗੀਤ,
5: ਪਹਿਲਾਂ ਖਾਨ ਸਾਹਿਬ ਦਾ ਲਾ ਦੋ, ਫਿਰ ਆਪਾਂ ਕੱਲ ਇੱਕ ਗਾਣਾ ਸਰਚ ਕੀਤਾ ਸੀਗਾ,
0: ਕਿਹੜਾ ਦੱਸੋ,
5: ਰੀਲਾਂ ਵਾਲਾ ਡੈਕ, ਉਹ ਆਪਾਂ ਜ਼ਰੂਰ ਲਾ ਕੇ ਜਾਵਾਂਗੇ।
0: ਅੱਛਾ ਡੈਕ ਲੱਗਦੇ ਹੁੰਦੇ ਸੀ ਪਹਿਲਾਂ?
5: ਮੈਂ ਬਹੁਤ ਸੁਣਿਆ
0: ਹਾਈ
5: ਆਪਾਂ ਰਿਕਾਰਡਿੰਗ,
0: ਤੁਸੀਂ ਡੈਕ ਕਿੱਥੇ ਲਾਇਆ ਸੀ?
5: ਮੈਂ ਜੀ, ਮੈਂ ਦੱਸਦਾ, ਮੇਰੇ ਕੋਲ ਆਪਣੇ ਪਿੰਡਾਂ ਚ ਬੈਠ ਕੇ ਬਣਾਈ ਹੁੰਦੀ ਆ,
0: ਅੱਛਾ
5: ਬੈਠ ਕੇ ਦੇ ਵਿੱਚ ਲਾ ਕੇ ਉੱਪਰ ਇੱਕ ਆਪਾਂ ਕਹਿੰਦੇ ਨਾ ਰੋਸ਼ਨ ਦਾ ਸਪੀਕਰ ਲਾ ਹੋਇਆ ਸੀਗਾ,
0: ਬੱਲੇ ਬੱਲੇ
5: ਸਪੀਕਰ ਲਾ ਕੇ ਸਾਰੇ ਵਿਹੜੇ ਚ ਆਵਾਜ਼ ਆਵੇ ਤੇ ਕੰਮ ਕਰੀਏ, ਨਜ਼ਾਰੇ ਲਾਓ।
0: ਅੱਛਾ ਇੱਕ ਮੈਨੂੰ ਸਰੋਤਿਆਂ ਨੂੰ ਆਪਾਂ ਪੁੱਛ ਲੈਂਦੇ, ਡੈਕ ਇਹ ਹੈ ਕੀ ਚੀਜ਼ ਹੈ? ਮਤਲਬ ਕਿ ਇੱਕ ਆਮ ਜਿਹੜੇ ਹੁੰਦੇ ਸੀਗੇ ਟੇਪ ਰਿਕਾਰਡ,
5: ਇੱਕ ਟੇਪ ਰਿਕਾਰਡ ਹੁੰਦੇ ਸੀ, ਇੱਕ ਹੁੰਦੇ ਸੀ ਡੈਕ ਵੱਡੀ,
0: ਉਹ ਮੈਂ ਤਾਂ ਸਰੋਤੇ ਨੂੰ, ਤੁਸੀਂ ਆਪ ਹੀ ਆਪਾਂ ਸਰੋਤੇ ਨੂੰ ਪੁੱਛ,
5: ਸਰੋਤੇ ਨੂੰ ਪੁੱਛ ਲੈਂਦੇ ਆ,
0: ਤੁਸੀਂ ਦੱਸ ਹੀ ਦਿੱਤਾ ਹੁਣ, ਦੱਸ ਹੀ ਦੋ।
5: ਨਹੀਂ ਚਲੋ ਕੋਈ ਨੀ, ਸਰੋਤੇ ਵੀ ਦੱਸ ਦੇਣਗੇ ਕਿੱਥੋਂ ਬਣਦੇ ਆ,
0: ਕਿੱਥੇ ਕਿੱਥੇ ਡੈਕ ਆ ਜਿਹੜੇ ਇਹਦੇ ਰੱਖੇ ਜਾਂਦੇ,
5: ਹੋਰ ਪੁੱਛ ਲੈਂਦੇ ਆ,
0: ਹਲਾਏ ਜਾਂਦੇ।
5: ਦੱਸੋ ਵੀ ਇਹ ਆਪਣੇ ਇੱਕ ਨਵੇਂ ਸ਼ਹਿਰ ਦੇ ਏਰੀਏ ਚ ਇੱਕ ਛੋਟਾ ਸ਼ਹਿਰ ਆ, ਕਿਹੜਾ ਸ਼ਹਿਰ ਸੀ ਜਿੱਥੇ ਡੈਕ ਬਣਦੇ ਸੀ?
0: ਅੱਛਾ, ਉਹ ਖਾਸ ਸੀ,
5: ਉੱਥੇ ਬਣਦੇ ਸੀ,
0: ਮਤਲਬ ਖਾਸੀਆਂ ਸੀਗੀ ਵੀ ਡੈਕ ਉੱਥੋਂ ਬਣ ਕੇ ਆਉਂਦੇ ਸੀ ਤੇ ਉਹ ਬੜੇ ਕਾਮਯਾਬ ਹੁੰਦੇ,
5: ਕਾਮਯਾਬ ਹੁੰਦੇ।
0: ਲਓ ਜੀ, ਹਲੇ ਸਰੋਤਿਆਂ ਸਾਹਮਣੇ ਇਹ ਸਵਾਲ ਹੈ ਜਿਹੜਾ ਰੱਖ ਦਿੱਤਾ, ਦੱਸਿਓ ਨਵਾਂ ਸ਼ਹਿਰ ਦੇ ਕੋਲ ਕਹਿੰਦੇ ਇੱਕ ਛੋਟਾ ਜਿਹਾ ਖਾਸ ਕਸਬਾ, ਉੱਥੇ ਆ ਜਿਹੜੇ ਡੈਕ ਆ ਜਿਹੜੇ ਖਾਸ ਤੌਰ ਤੇ ਤਿਆਰ ਕੀਤੇ ਜਾਂਦੇ ਸੀ। ਅੱਛਾ, ਤੇ ਤੁਸੀਂ ਭਾਜੀ ਉਹਨਾਂ ਨੇ ਤਾਂ ਦੱਸਿਆ ਗੁਰਦੇਵ ਭਾਜੀ ਇਹਨਾਂ ਨੇ ਤਾਂ ਰੋਸ਼ਨਦਾਨ ਚ ਡੈੱਕ ਰੱਖਿਆ ਸੀਗਾ, ਤੁਸੀਂ ਇਹ ਜਿਹੜਾ ਡੈੱਕ ਕਿੱਥੇ ਰੱਖ ਕੇ ਸੁਣਦੇ ਸੀ? ਹਾਂਜੀ, ਸੋ ਸ਼ਾਇਦ ਕੁਝ ਕੁ ਯਾਦਾਂ ਜਿਹੜੀਆਂ, ਮੈਂ ਤਾਂ ਪਿੱਛੇ ਚਲੇ ਗਿਆ ਜਿਹਦੀ ਡੈੱਕ ਦੀ ਤੁਸੀਂ ਗੱਲ ਕੀਤੀ, ਰੀਲਾ ਵਾਲਾ ਡੈੱਕ। ਹਾਂਜੀ, ਸੋ ਸਟੂਡੀਓ ਦਾ ਨੰਬਰ 905-673-3337 ਤੇ ਦੋਸਤੋ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਸਿੱਧੂ ਸਾਹਿਬ, ਤੁਹਾਡੀ ਕਾਲ ਆਈ ਸੀਗੀ, ਮੈਨੂੰ ਲੱਗਦਾ ਭਾਜੀ ਹੋਣਾ ਤੋਂ ਤੁਸੀਂ ਸਵਾਲ ਕੋਈ ਪੁੱਛਣਾ ਹੋਣਾ, ਡਰੋਪ ਹੋ ਗਈ। ਸਮਾਈਲਸ ਔਨ ਵੀਲਸ ਮੋਬਾਈਲ ਡੈਂਟਲ ਹਾਈਜੀਨ ਕੇਅਰ ਨੇ, ਬਲਵੀਰ ਕੌਰ ਜੀ ਇੱਕ ਜਾਣੇ ਪਛਾਣਿਆ ਨਾਮ ਹੈ। ਖਾਸੀਅਤ ਇਹ ਹੈ ਵੀ ਨਾਲ ਦੀ ਨਾਲ ਜਿੱਥੇ ਇਹ ਤੁਹਾਡੇ ਦੰਦਾਂ ਮਸੂੜਿਆਂ ਜਾਂ ਓਰਲ ਹੈਲਥ ਸਰਵਿਸਿਸ ਪ੍ਰੋਵਾਈਡ ਕਰਦੇ ਆ, ਨਾਲ ਦੀ ਨਾਲ ਪ੍ਰੀਕੋਸ਼ਨਸ ਵੀ ਦੱਸਦੇ ਆ ਵੀ ਕਿੱਦਾਂ ਆਪਾਂ ਆਪਣੇ ਦੰਦਾਂ ਦੀ ਮਸੂੜਿਆਂ ਦੀ ਲਾਈਫ ਹੈ ਜਿਹੜੀ ਉਹ ਵਧਾ ਸਕਦੇ ਆ। ਕੁਝ ਕੁ ਥੋੜੀ ਜਿਹੀਆਂ ਪ੍ਰੀਕੋਸ਼ਨਸ ਹੁੰਦੀਆਂ ਨੇ ਭਾਜੀ, ਬਸ ਉਹ ਜੇ ਕਰ ਲਈਆਂ ਸਾਡੇ ਮੂੰਹ ਜੇ ਸਵਸਥ ਹੈਗਾ ਆ ਤਾਂ ਸਾਡੀ ਸਰੀਰ ਆ ਜਿਹੜਾ ਉਹ ਵੀ ਆ ਜਿਹੜਾ ਨਰੋਇਆ ਰਹੇਗਾ। ਹਾਂਜੀ, ਸੋ ਇਸ ਕਰਕੇ ਦੋਸਤੋ ਬ੍ਰੇਸਿਸ ਜੇ ਬੱਚਿਆਂ ਦੇ ਕਈ ਵਾਰ ਪਵਾਉਣੇ ਹੁੰਦੇ ਏਜ ਆ ਜਾਂਦੀ, ਜਾਂ ਫਿਰ ਜਿਹੜਾ ਤੁਸੀਂ ਆਪਣੀ ਕੋਈ ਪ੍ਰੋਫੈਸ਼ਨਲ ਕਲੀਨਿੰਗ ਜਾਂ ਪਰਿਵਾਰ ਪੂਰੇ ਪਰਿਵਾਰ ਦੀ ਪ੍ਰੋਫੈਸ਼ਨਲ ਕਲੀਨਿੰਗ ਕਰਾਉਣਾ ਚਾਹੁੰਦੇ ਹੋ ਤਾਂ ਸਿਰਫ ਤੁਸੀਂ ਇੱਕ ਕਾਲ ਕਰਨੀ ਹੈ। ਜੇ ਬਾਈ ਚਾਂਸ ਨੰਬਰ ਹੈ ਜਿਹੜਾ ਨਹੀਂ ਲੱਗਦਾ ਪਿਆ, ਨਹੀਂ ਨੋਟ ਹੋਇਆ, ਆਫਟਰ ਦਾ ਪ੍ਰੋਗਰਾਮ ਨੰਬਰ ਸਾਡੇ ਤੋਂ ਲੈ ਲਿਓ। ਸਾਰੀਆਂ ਇੰਸ਼ੋਰੈਂਸ ਕੰਪਨੀਆਂ ਦੇ ਨਾਲ ਕੰਮ ਕਰਦੇ ਨੇ ਬਲਵੀਰ ਕੌਰ ਜੀ। ਸਮਾਈਲਸ ਔਨ ਵੀਲਸ ਪ੍ਰੋਗਰਾਮ ਦਾ ਹਵਾਲਾ ਜਿਹੜਾ ਇਹ ਜ਼ਰੂਰ ਦੇ ਦਿਆ ਕਰੋ, ਵੀ ਸ਼ੰਮੀ ਭੱਠਲ ਨੂੰ ਸੁਣ ਕੇ ਆਏ ਆ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦੀ ਹੋਵਾਂਗੇ। ਨੰਬਰ ਹੈ ਜੀ 6479690008 ਤੇ ਸੰਪਰਕ ਕਰ ਸਕਦੇ ਹੋ। ਤੇ ਭੰਗੜਿਆਂ ਵਾਸਤੇ ਮੈਨੂੰ ਆਫਟਰ ਦਾ ਪ੍ਰੋਗਰਾਮ ਆਉਂਦੇ ਭਾਜੀ, ਤੁਸੀਂ ਭੰਗੜਾ ਸਿਖਾਉਂਦੇ ਹੋ? ਮੈਂ ਕਿਹਾ ਜੀ ਮੈਨੂੰ ਤਾਂ ਹੁਣ ਟਾਈਮ ਹੋ ਗਿਆ, ਪਰ ਤੰਬੜ ਸਾਹਿਬ ਨੇ ਜਿਹੜਾ ਜ਼ਰੂਰ ਗੱਲ ਕੀਤੀ, ਕਹਿੰਦੇ ਸ਼ੰਮੀ ਭੰਗੜਾ ਸਿਖਾਉਣਾ,
5: ਭੰਗੜਾ ਜੀ
0: ਤੂੰ ਸਿਖਾਉਣਾ। ਮੈਂ ਕਿਹਾ ਹੁਕਮ ਹੀ ਕਰ ਦਿੱਤਾ ਤੁਸੀਂ ਤੇ ਚਲੋ ਦੇਖ ਲਾਂਗੇ ਕਦੋਂ ਸਬੱਬ ਬਣਦਾ। ਸੋ ਇਹ ਇੱਕ ਕਸਰਤ ਵੀ ਹੈਗੀ ਹੈ, ਇੱਕ ਇੰਜੋਇਮੈਂਟ ਵੀ ਹੈਗਾ, ਇੰਟਰਟੇਨਮੈਂਟ ਵੀ ਹੈਗਾ, ਤੇ ਬਹਾਨੇ ਨਾਲ ਹੈ ਜਿਹੜਾ ਆਪਾਂ ਸੋਸ਼ਲਾਈਜ਼ ਵੀ ਹੋ ਜਾਂਦੇ ਹਾਂ। ਪਰ ਤੁਸੀਂ ਆਪਣੇ ਬੱਚਿਆਂ ਨੂੰ ਦੋਸਤੋ ਭੰਗੜਾ ਗਿੱਧਾ ਸਿਖਾਉਣਾ ਚਾਹੁੰਦੇ ਹੋ, ਦਾ ਭੰਗੜਾ ਅਕੈਡਮੀ ਹਰਜੋਤ ਹੋਣਾ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਮੈਂ ਇਹਨਾਂ ਦੀ ਤਾਂ ਤਾਰੀਫ ਬਹੁਤ ਕਰਦਾ ਭਾਜੀ, ਇਹ ਵੱਖ ਵੱਖ ਜਿਹੜੇ ਯੰਗ ਇੰਸਟ੍ਰਕਟਰਸ ਨੇ, ਕੋਈ ਲਾਅ ਫਰਮ ਚ ਲੱਗਾ ਹੋਇਆ, ਕੋਈ ਮੈਡੀਕਲ ਚ ਲੱਗਾ ਹੋਇਆ, ਕੋਈ ਆ ਜਿਹੜਾ ਪੀ ਐਚ ਡੀ ਆ ਜਿਹੜਾ ਕਰ ਰਿਹਾ, ਕੋਈ ਆ ਜਿਹੜਾ ਆਪਣੀ ਸਿਕਿਉਰਿਟੀ ਚ ਲੱਗਾ ਹੋਇਆ, ਪੁਲਿਸ ਸਰਵਿਸ ਚ ਲੱਗਾ ਹੋਇਆ, ਇੰਟੈਲੀਜੈਂਸ ਚ ਲੱਗਾ ਹੋਇਆ। ਹਾਂਜੀ, ਸੋ ਵੱਖ ਵੱਖ ਫੀਲਡ ਦੇ ਵਿੱਚ ਲੱਗੇ ਆ, ਉੱਥੇ ਬੱਚਿਆਂ ਦੇ ਨਾਲ ਕਮਿਊਨੀਕੇਟ ਵੀ ਕਰਦੇ ਆ। ਮੈਨੂੰ ਬੜੀ ਖੁਸ਼ੀ ਹੋਈ ਤੇ ਫੀਡਬੈਕ ਮਿਲਿਆ, ਬੱਚੇ ਗੱਲ ਕਰਦੇ ਆ ਜੀ ਅਸੀਂ ਸਾਡਾ ਗੋਲ ਉਹ ਹੈ, ਸਾਡਾ ਸੁਪਨਾ ਉਹ ਹੈ, ਤੇ ਇਹ ਬੱਚਿਆਂ ਨੂੰ ਆ ਜਿਹੜਾ ਉਹਨਾਂ ਦੇ ਮਾਰਗ ਦਰਸ਼ਨ ਬਣ ਕੇ ਦੱਸਦੇ ਆ ਵੀ ਤੁਸੀਂ ਕਿਹੜਾ ਕਿਹੜਾ ਰਾਹ ਲੈ ਸਕਦੇ ਹੋ। ਇੱਕ ਤਾਂ ਭੰਗੜਾ ਠੀਕ ਹੈ, ਨਾਲ ਦੀ ਨਾਲ ਉਹਨਾਂ ਨੂੰ ਪੜ੍ਹਾਈ ਦੇ ਤੌਰ ਤੇ ਵੀ ਹੈ ਜਿਹੜਾ ਉਹਨਾਂ ਨੂੰ ਇੱਕ ਰਾਹ ਦੱਸਿਆ ਜਾਂਦਾ,
5: ਫਿਊਚਰ ਦਾ ਉਹਨਾਂ ਨੂੰ
0: ਪਲਾਨ ਕਰਦੇ। ਕੀ ਬਾਤ ਹੈ ਜੀ,
5: ਗਾਈਡੈਂਸ ਵਧੀਆ ਉਹਨਾਂ ਦਾ, ਇਹ ਕਹਿ ਲਓ ਇੱਕ ਐਫਰਟ ਹੈ ਜੋ ਬੱਚਿਆਂ ਨੂੰ ਭੰਗੜੇ ਦੇ ਨਾਲ
0: ਬਿਲਕੁਲ
5: ਆਪਣੇ ਫਿਊਚਰ ਲਈ ਵੀ ਉਹ
0: ਭੰਗੜਾ ਅਕੈਡਮੀ ਹਰਜੋਤ ਹੋਣਾ ਦੇ ਨਾਲ ਸੰਪਰਕ ਕਰ ਲਿਓ, ਡੀਲ ਬਣਾ ਲਿਓ, ਉਸ ਤੋਂ ਬਾਅਦ ਸਾਡਾ ਨਾਮ ਲੈ ਲਿਓ ਸ਼ੰਮੀ ਭੱਠਲ ਨੂੰ ਸੁਣ ਕੇ ਆਏ ਹੈ। ਤੇ ਨੰਬਰ ਹੈ ਜੀ 647-7672 6475077672 ਤੇ ਸੰਪਰਕ ਕੀਤਾ ਜਾ ਸਕਦਾ। ਦਰਵਾਜ਼ੇ ਖਿੜਕੀਆਂ ਦੀ ਗੱਲ ਤੁਰੀ ਹੈ ਘਰਾਂ ਦੀ, ਕਿਉਂਕਿ ਵਿੰਟਰ ਆ ਰਹੀ ਹੈ ਜੀ,
5: ਵਿੰਟਰ ਆ ਰਹੀ ਹੈ।
0: ਸੋ ਕਈ ਵਾਰ ਜਿਹੜਾ ਆਪਾਂ ਘੋਲ ਕਰ ਜਾਂਦੇ ਹਾਂ ਉਹਦੇ ਕਰਕੇ ਕੀ ਹੁੰਦਾ ਵੀ ਉਹ ਜਿਹੜੀ ਪ੍ਰੋਬਲਮ ਵੱਡੀ ਬਣ ਜਾਂਦੀ ਹੈ। ਸੋ ਤੁਹਾਨੂੰ ਲੱਗਦਾ ਵੀ ਤੁਸੀਂ ਆਪਣੀ ਵਿੰਡੋਜ਼ ਜਾਂ ਡੋਰਸ ਆ ਜਿਹੜਾ ਚੇਂਜ ਕਰਾਉਣਾ ਚਾਹੁੰਦੇ ਹੋ, ਇੱਕ ਵਾਰ ਯਸ਼ ਵਿੰਡੋਜ਼ ਐਂਡ ਡੋਰਸ ਤੇ ਚੱਲ ਜਿਓ, ਡੀਲ ਬਣਾ ਲਿਓ, ਕਹਿ ਦਿਓ ਵੀ ਸ਼ੰਮੀ ਭੱਠਲ ਨੂੰ ਸੁਣ ਕੇ ਆਏ ਆ। ਤਾਂ ਇੱਕ ਤਾਂ ਫੈਕਟਰੀ ਆਊਟਲੈਟ ਹੈ ਆਲਰੇਡੀ ਹੈ, ਜਿਹੜਾ ਪ੍ਰਾਈਸ ਪੂਰੇ ਜੀ ਟੀ ਏ ਦੇ ਨਾਲ ਤੁਹਾਨੂੰ ਘੱਟ ਮਿਲਦਾ, ਪਲੱਸ ਤੁਹਾਨੂੰ ਹੋਰ ਡਿਸਕਾਊਂਟ ਹੈ ਜਿਹੜਾ ਦਿੱਤਾ ਜਾਵੇਗਾ। ਸੋ ਤੁਸੀਂ ਇਹ ਜਿਹੜਾ ਯਸ਼ ਵਿੰਡੋਜ਼ ਐਂਡ ਡੋਰਸ ਤੇ ਹੈ ਜਿਹੜਾ ਚਲੇ ਜਾਓ, ਇਹ ਗੌਰ ਤੇ ਐਬੀਨੀਜ਼ਰ ਤੇ ਹੈ, 8917 ਦਾ ਗੌਰ ਰੋਡ ਯੂਨਿਟ ਨੰਬਰ 2 ਯਸ਼ ਵਿੰਡੋਜ਼ ਐਂਡ ਡੋਰਸ ਤੇ ਹੈ ਜਿਹੜਾ ਦੋਸਤੋ, ਤੁਸੀਂ ਜਾ ਸਕਦੇ ਹੋ। ਤੇ ਉੱਥੇ ਹੀ ਆਪਣੇ ਆਈ ਪੀ ਟੀ ਵੀ ਦੀ ਗੱਲ ਤੁਰੀ ਹੈ ਤੇ ਰੁਦਰ ਆਈ ਪੀ ਟੀ ਵੀ, ਉਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਕਈ ਵਾਰ ਘਰ ਚ ਲੱਗਿਆ ਹੋਇਆ ਆਈ ਪੀ ਟੀ ਵੀ ਹੈ ਜਿਹੜਾ ਉਹ ਬਫਰ ਕਰ ਰਿਹਾ ਜ਼ਿਆਦਾ, ਤੇ ਤੁਸੀਂ ਇੱਕ ਵਾਰ ਇਹਨਾਂ ਨੂੰ ਕਾਲ ਕਰ ਲਿਓ, $75 ਚ ਤੁਹਾਡੀ ਜਿਹੜੀ ਹੈ ਸਰਵਿਸਿਸ ਹੈ ਜਿਹੜੀ ਉਹ ਸਵਿਚ ਕਰ ਦਿੰਦੇ ਆ। ਤੇ ਦੋਸਤੋ, ਜਿੱਥੇ ਕੱਲ ਅਸੀਂ ਤੁਹਾਡੇ ਨਾਲ ਗੱਲ ਕੀਤੀ ਹੈ ਵੀ 12 ਸਪਟੰਬਰ ਖਾਨ ਸਾਹਿਬ ਦਾ, ਤੇ ਉੱਥੇ ਹੀ ਫਿਕਸ ਟਰੱਕਿੰਗ ਨਾਓ ਇਹ ਜਿਹੜੀ ਆ ਰੈਲੀ ਵੀ ਆ ਜਿਹੜੀ ਉੱਥੇ ਹੋਣ ਜਾ ਰਹੀ ਹੈ। ਸੋ ਇਹ ਰੈਲੀ ਹੈ ਜਿਹੜਾ ਐਮ ਪੀ ਆਫਿਸ ਜੌਨ ਜ਼ਰਕੁਲਿਸ ਆਫਿਸ ਹੈ ਜਿਹੜਾ ਉਹਨਾਂ ਦੇ ਜੋ ਲੇਬਰ ਆਫ ਮਿਨਿਸਟਰ ਨੇ ਉਹਨਾਂ ਦੇ ਆਫਿਸ ਦੇ ਮੋਹਰੇ ਹੈ ਜਿਹੜਾ ਇਹ ਰੈਲੀ ਹੋਣ ਜਾ ਰਹੀ ਹੈ। ਪੀ ਫਿਕਸ ਟਰੈਕਿੰਗ ਨਾਓ, ਇਹ ਮਿਨੀਮਮ ਪੇ ਰੇਟ, ਨੋ ਅਨਪੇਡ ਵਰਕ, ਨੋ ਲੇਟ ਪੇ ਐਜ ਵੇਜ ਥੈਫਟ ਜਾਂ ਫਿਰ ਡਰਾਈਵਰ ਇੰਕ ਨੂੰ ਲੈ ਕੇ ਜਿਹੜੀਆਂ ਚੱਲ ਰਹੀਆਂ ਨੇ। ਸੋ ਵੱਖ ਵੱਖ ਮਿਨਿਸਟਰੀਆਂ ਵੱਖ ਵੱਖ ਪੋਰਟਫੋਲੀਓ ਹੋਲਡ ਕਰਦੀਆਂ ਨੇ। ਸੋ ਬਸ ਇਹ ਹੈ ਵੀ ਸਾਨੂੰ ਇਕੱਠੇ ਹੋਣਾ ਪਵੇਗਾ ਇੱਕ ਅੰਬਰੇਲਾ ਥੱਲੇ। ਸੋ ਕੱਲ੍ਹ ਤੁਸੀਂ ਸ਼ਨੀਵਾਰ 12 ਸਪਟੰਬਰ 10:30 ਸਵੇਰੇ 900 Albion Road ਟੋਰੋਂਟੋ ਵਿਖੇ ਆ ਜਿਹੜਾ ਤੁਸੀਂ ਪਹੁੰਚਿਓ। ਸਾਡੇ ਨਾਲ ਸੁਖਰਾਜ ਭਾਜੀ ਵੀ ਆ ਗਿਆ ਇਹਦੇ 'ਤੇ ਜਾਣਕਾਰੀ। ਪ੍ਰੇਮ ਭਾਜੀ ਇਸੇ ਤਰ੍ਹਾਂ ਲਾਈਨ 'ਤੇ ਰਹੋ, ਉਸ ਤੋਂ ਬਾਅਦ ਮੈਂ ਤੁਹਾਨੂੰ ਲੈਣਾ। ਸੁਖਰਾਜ ਜੀ ਭਾਜੀ ਸਤਿ ਸ਼੍ਰੀ ਅਕਾਲ ਜੀ ਇਹਨੂੰ
6: ਸ਼ਮੀ ਭਾਜੀ ਤੇ ਨਾਲ ਤੁਹਾਡੇ ਕੋਸਟ ਭਾਜੀ ਹੋਣਾ ਨੂੰ ਵੀ ਤੇ ਸੱਜੀ ਸਵੇਰ ਦੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਦੇ ਨਾਲ ਸੁਖਰਾਜ ਸਿੰਧੂ ਵੱਲੋਂ ਸਤਿ ਸ਼੍ਰੀ ਅਕਾਲ। ਬਹੁਤ ਬਹੁਤ ਤੁਹਾਡਾ ਧੰਨਵਾਦ, ਤੁਸੀਂ ਸਾਡੇ ਟਰੱਕਰਸ ਦਾ, ਸਾਡੀਆਂ ਐਸੋਸੀਏਸ਼ਨ ਦਾ ਮੈਸੇਜ ਬਹੁਤ ਬਖੂਬੀ ਦੇ ਨਾਲ ਸਾਡੇ ਪਰਿਵਾਰ ਤੱਕ, ਸਾਡੇ ਟਰੱਕਰਾਂ ਤੱਕ ਪਹੁੰਚਾਇਆ ਆ। ਔਰ ਉਮੀਦ ਕਰਦੇ ਕਿ ਕੱਲ੍ਹ ਨੂੰ ਇੱਕ ਬਹੁਤ ਵੱਡਾ ਇਕੱਠ ਜਿਹੜਾ ਹੈਗਾ ਆਪਣਾ ਸੁਨੇਹਾ ਲੈ ਕੇ ਜਿਹੜਾ ਸਰਕਾਰ ਤੱਕ ਪਹੁੰਚੂਗਾ। ਔਰ ਅੱਗੇ ਚੱਲ ਕੇ ਇੱਦਾਂ ਦੇ ਹੋਰ ਬਹੁਤ ਸਾਰੇ ਈਵੈਂਟਸ ਜਿਹੜੇ ਆ, ਕਈ ਵਾਰ ਸਾਡੇ ਬਹੁਤ ਸਾਰੇ ਟਰੱਕਰਸ ਦੀ ਇਹ ਵੀ ਗੱਲਬਾਤ ਸੁਣਨ ਨੂੰ ਮਿਲਦੀ ਆ ਕਿ ਪ੍ਰੋਵਿੰਸ਼ੀਅਲ ਵੀ ਇਹਨੂੰ ਹਿੱਟ ਕੀਤਾ ਜਾਵੇ। ਬਿਲਕੁਲ, ਆਪਾਂ ਜਿੱਦਾਂ ਜਿੱਦਾਂ ਸਮਾਂ ਅੱਗੇ ਚੱਲੂਗਾ, ਜਿੱਦਾਂ ਜਿੱਦਾਂ ਹੋਰ ਅਮੈਂਡਮੈਂਟਸ ਹੁੰਦੀਆਂ ਜਾਣਗੀਆਂ ਤੇ ਬਿਲਕੁਲ ਡੈਫੀਨੇਟਲੀ ਆਪਾਂ ਪ੍ਰੋਵਿੰਸ਼ੀਅਲ ਸਰਕਾਰ, ਡਾਕਟਰ ਸਰਕਾਰ ਦੇ ਵੀ ਕੰਨਾਂ ਤੱਕ ਇੱਥੋਂ ਦੀ ਜਿਹੜੀ ਆਪਣੀ ਉਹਨਾਂ ਦੀ ਜੋ ਜੁਰੀਡਿਕਸ਼ਨ ਚਾਹੁੰਦਾ ਉਹਦੀ ਵੀ ਗੱਲ ਪਜਾਵਾਂਗੇ। ਸੋ ਅਖੀਰ ਦੇ ਵਿੱਚ ਕੱਲ ਨੂੰ 10:30 900 Albion Road ਤੋਂ ਇੱਕ ਛੋਟਾ ਜਿਹਾ ਮਾਰਚ ਜਿਹੜਾ ਉਹਨਾਂ ਦੇ ਆਫਿਸ ਨੂੰ ਕੀਤਾ ਜਾਊਗਾ 11 Albion Road ਵੱਲ ਨੂੰ। ਔਰ ਮੇਨ ਸਟ੍ਰੀਮ ਮੀਡੀਆ ਇਹਨੂੰ ਕਵਰ ਕਰ ਰਿਹਾ ਹੈ, ਆਪਣਾ ਐਥਨਿਕ ਮੀਡੀਆ ਦਾ ਬਹੁਤ ਬਹੁਤ ਧੰਨਵਾਦ। ਸਾਡਾ ਸਾਰਾ ਸੁਨੇਹਾ ਜਿਹੜਾ ਸਾਡੇ ਐਥਨਿਕ ਮੀਡੀਆ ਨੇ ਇੱਕ ਬਹੁਤ ਅਪਰੋਚ ਦੇ ਨਾਲ ਜਿਹੜਾ ਸਾਡੇ ਟਰੱਕਰਸ ਤੱਕ ਪਹੁੰਚਾਇਆ ਆ। ਔਰ ਇਸੇ ਸੰਦਰਭ ਦੇ ਵਿੱਚ ਸੱਜੀ ਸਵੇਰ ਦਾ, ਸੱਜੀ ਸਵੇਰ ਦੀ ਸਾਰੀ ਟੀਮ ਦਾ, ਸ਼ਮੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ। ਤੇ ਕੱਲ ਦੇ ਸਕਸੈਸ ਤੋਂ ਬਾਅਦ ਫਿਰ ਆਪਾਂ ਅਗਲੇ ਪ੍ਰੋਗਰਾਮਾਂ ਦੇ ਵਿੱਚ ਤੁਹਾਨੂੰ ਆ ਕੇ ਅਪਡੇਟ ਕਰਾਂਗੇ ਇਹਦੇ ਬਾਰੇ।
0: ਜੀ ਬਹੁਤ ਬਹੁਤ ਧੰਨਵਾਦ ਜੀ, ਸਾਡੀ ਜ਼ਿੰਮੇਵਾਰੀ ਹੈ ਇਹ ਮੈਸੇਜ ਪਹੁੰਚਾਉਣਾ। ਬਹੁਤ ਬਹੁਤ ਧੰਨਵਾਦ ਸੰਧੂ ਸਾਹਿਬ। ਸੋ ਦੋਸਤੋ, ਸੋ ਮੈਂ ਹਮੇਸ਼ਾ ਜਿਹੜੀ ਹੈ ਯੂਨਿਟੀ ਦੀ ਗੱਲ ਕੀਤੀ ਹੈ, ਇੱਕ ਟੀਮ ਦੀ ਗੱਲ ਕੀਤੀ ਹੈ, ਹਮੇਸ਼ਾ ਰਲ ਕੇ ਹੀ ਅੱਗੇ ਵਧਿਆ ਜਾ ਸਕਦਾ। ਜੇ ਆਪਾਂ ਕਹੀਏ ਮੈਂ ਉੱਧਰ ਮੈਂ ਉੱਧਰ ਚਾਰੇ ਪਾਸੇ ਦਿਸ਼ਾ ਦੇ ਵਿੱਚ, ਫਿਰ ਉਹ ਗੱਲ ਨਹੀਂ ਬਣਦੀ। ਸੋ ਸਾਡੀਆਂ ਜਿਹੜੀਆਂ ਖਾਸ ਇਹ ਕਮੀਆਂ ਵੀ ਰਹੀਆਂ, ਜਿਸ ਦਾ ਕਈ ਆ ਜਿਹੜੇ ਫਾਇਦਾ ਵੀ ਚੱਕਦੇ ਰਹੇ ਆ। ਸੋ ਇੱਕੋ ਅੰਬਰੇਲੇ ਥੱਲੇ ਹੋ ਕੇ ਚਲੋ, ਹਰ ਇੱਕ ਦੇ ਜਿਹੜਾ ਪੁਆਇੰਟ ਆਫ ਵਿਊ ਵੱਖਰਾ ਹੋ ਸਕਦਾ, ਨਜ਼ਰੀਆ ਵੱਖਰਾ ਹੋ ਸਕਦਾ, ਪਰ ਮਿਸ਼ਨ ਹੈ, ਟੀਚਾ, ਜਿਹੜਾ ਗੋਲ ਹੈ ਉਹ ਸਾਰਿਆਂ ਦਾ ਸਾਂਝਾ। ਪੀ ਐਂਡ ਜੇ ਸਪਰਿੰਗ ਵੀਲ ਅਲਾਈਨਮੈਂਟ ਟਰੱਕਾਂ ਟਰੇਲਾਂ ਦੇ ਕਮਾਣੀਆਂ ਦਾ ਕੰਮ ਕਰਾਉਣਾ, ਜੈ ਤੇ ਗੈਰੀ ਭਾਜੀ ਹੋਣ। ਹਾਂਜੀ, ਕਿਆ ਬਾਤ, ਇਹਨਾਂ ਦੇ ਨਾਲ ਇਹਦੀ ਉਦੀ ਆ ਜਿਹੜੇ ਹਾਸਾ ਜਿਹਾ ਆ ਜਾਂਦਾ। ਤਾਂ ਭਾਜੀ ਮਿਲੂਗੇ ਨਾ ਤੁਸੀਂ, ਤੁਸੀਂ ਮਿਲੇ ਤੁਹਾਨੂੰ ਲੈ ਕੇ ਜਾਊਂਗਾ ਮੈਂ। ਮੈਂ ਕਹਿੰਦਾ ਵੀ ਇੰਨੇ ਗਾਡਰ ਬੰਦੇ ਜਿਹੜੇ ਹੁੰਦੇ ਆ ਨਾ, ਲੱਥੇ ਬੰਦੇ ਹੁੰਦੇ ਆ, ਉਹਨਾਂ ਵਿੱਚੋਂ ਅੱਛਾ ਪਹਿਲੀ ਆ ਜਿਹੜੀ ਇਹਨਾਂ ਨੇ ਇਹ ਸਪਰਿੰਗਾਂ ਦੀ ਫਰੰਟ ਐਂਡ ਸਸਪੈਂਸ਼ਨ ਐਕਸਪਰਟ ਨੇ। ਪਹਿਲਾ ਗਰਾਜ ਆ ਜਿਹੜਾ ਆਪਣੇ ਭਾਈਚਾਰੇ ਦੇ ਵਿੱਚ ਉਹ ਪੀ ਐਨ ਜੇ ਸਪਰਿੰਗ ਵੀਲ ਅਲਾਈਨਮੈਂਟ ਨੇ ਖੋਲਿਆ। ਬਾਕੀ ਆ ਜਿਹੜਾ ਤੁਸੀਂ ਪ੍ਰੋਗਰਾਮ ਦਾ ਹਵਾਲਾ ਦਿਓ, ਮੈਂ ਇਹੀ ਕਹਿੰਦਾ ਹੁੰਦਾ ਪਹਿਲਾਂ ਤੁਸੀਂ ਆਪਣੀ ਡੀਲ ਬਣਾ ਲਈ। ਇਹ ਮੈਨੂੰ ਕਹਿੰਦੇ ਯਾਰ ਤੂੰ ਕੀ ਕਹਿੰਦਾ ਹੁਣ, ਸਾਨੂੰ ਪੈਸੇ ਘਟਾਉਣੇ ਪੈਂਦੇ। ਮੈਂ ਕਿਹਾ ਜੀ ਹੁਣ ਕੀਤਾ ਵਾਅਦਾ ਆ। ਸੋ ਤੁਸੀਂ ਪਹਿਲਾਂ ਆਪਣੀ ਡੀਲ ਬਣਾ ਲਿਓ, ਫਿਰ ਪ੍ਰੋਗਰਾਮ ਸ਼ੰਮੀ ਭੱਠਲ ਦਾ ਹਵਾਲਾ ਦੇ ਦਿਓ, ਤੁਹਾਨੂੰ 10-15% ਡਿਸਕਾਊਂਟ ਆ ਜਿਹੜਾ ਜ਼ਰੂਰ ਦੇਣਗੇ। ਤੁਸੀਂ ਜਾਣਾ ਕਿੱਥੇ ਹੈ, 5330 ਬ੍ਰੈਡਕੋ ਬੁਲੇਵਾਰਡ, ਮੈਥੇਸਨ ਤੇ ਡਿਕਸੀ ਹੈ ਜਿਹੜਾ ਮੇਜਰ ਇੰਟਰਸੈਕਸ਼ਨ ਹੈ, ਤੇ ਮੈਥੇਸਨ ਦੇ ਵਿੱਚੋਂ ਬ੍ਰੈਡਕੋ ਨਿਕਲਦੀ ਹੈ। ਨੁੱਕਰ ਤੇ ਪੀ ਐਨ ਜੇ ਸਪਰਿੰਗ ਵੀਲ ਅਲਾਈਨਮੈਂਟ ਹੈ, ਕਿੰਗ ਪਿੰਨ ਦਾ ਕੰਮ ਕਰਾਉਣਾ, ਕੋਈ ਤੁਸੀਂ ਵੈਲਡਿੰਗ ਆਇਲ ਚੇਂਜ ਦਾ ਕੰਮ ਕਰਾਉਣਾ, ਸੇਫਟੀ ਵੀ ਕਰਦੇ ਨੇ ਪੀ ਐਨ ਜੇ ਸਪਰਿੰਗ ਵੀਲ ਅਲਾਈਨਮੈਂਟ, ਤੇ ਉੱਥੇ ਹੀ ਹੈ ਉਹ। ਪ੍ਰੇਮ ਭਾਜੀ ਤੁਹਾਡੀ ਕਾਲ ਹੈ, ਡਰੋਪ ਹੋ ਗਈ, ਦੁਬਾਰਾ ਪਲੀਜ਼ ਕਾਲ ਕਰ ਲਿਓ, ਅਗਲੀ ਕਾਲ ਤੇ ਚੱਲਦਾ ਮੈਂ। ਸਤਨਾਮ ਭਾਜੀ ਸਤਿ ਸ਼੍ਰੀ ਅਕਾਲ ਜੀ ਇਹਨੂੰ ਜੀ। ਬਹੁਤ ਬਹੁਤ ਧੰਨਵਾਦ ਰਮੇਸ਼ ਹੁਸ਼ਿਆਰਪੁਰੀ ਜੀ, ਆ ਜਿਹੜਾ ਪ੍ਰੋਗਰਾਮ ਚਾਹੁੰਦੇ 4 ਚੰਨ ਲਾ ਦਿੱਤੇ ਜੀ। ਸੋ ਬਹੁਤ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਦੇ ਉਪਰਾਲੇ ਸਦਕਾ ਸਾਨੂੰ ਉਹਨਾਂ ਦੇ ਨਾਲ ਜਿਹੜੀ ਸਾਂਝ ਪਾਉਣ ਦਾ ਮੌਕਾ ਮਿਲਿਆ। ਤੇ ਭਾਜੀ ਰੀਲਾ ਵਾਲਾ ਡੈਕ ਉਹ ਵੀ ਲਾਨੇ ਆ, ਪਹਿਲਾਂ ਖਾਨ ਸਾਹਿਬ ਦਾ ਇੱਕ ਪਿਆਰਾ ਜਿਹਾ ਗੀਤ, ਹਾਂਜੀ, ਤੇ ਉਹ ਗੀਤ ਆ ਰਿਹਾ, ਤੇ ਦੱਸਿਓ ਡੈਕ ਹੈ ਜਿਹੜਾ ਤੁਸੀਂ ਵਜਾਇਆ, ਜੇ ਵਜਾਇਆ ਤੇ ਕਿੱਥੇ ਕਿੱਥੇ ਵਜਾਇਆ,
5: ਕਿੱਥੇ ਰੱਖਿਆ, ਉਹਨੂੰ ਕਿੱਦਾਂ ਸੈਟ ਅਪ ਕੀਤਾ ਹੋਇਆ,
0: ਹਾਂ ਕਿੱਥੇ। ਅੱਛਾ ਮੈਂ ਇੱਕ ਦੱਸਦਾ, ਮੈਂ ਟਰੈਕਟਰ ਦੇ ਉੱਤੇ
5: ਜੀ
0: ਐ ਉੱਚੀ ਆਵਾਜ਼ ਦੇ ਉੱਤੇ
5: ਉਦੋਂ ਸਪੀਕਰ ਲਾ
0: ਜਦੋਂ ਖੇਤ ਵਾਹਣਾ ਤੇ ਨਾਲ ਡੈਕ ਲੱਗਾ ਹੋਣਾ ਹੈ ਪੂਰੇ ਦੂਰ ਤੱਕ ਆ ਜਿਹੜੀ ਪਿੰਡਾਂ ਤੱਕ ਆਵਾਜ਼ ਆਉਂਦੀ ਸੀ ਵੀ ਭਾਈ ਕੋਈ ਖੇਤਾਂ ਦੇ ਵਿੱਚ
5: ਚੱਲਦਾ ਵੀ
0: ਟਰੈਕਟਰ ਦੀ ਕਾਰ ਡੈਕ ਦੀ ਜ਼ਿਆਦਾ ਆਵਾਜ਼ ਹੁੰਦੀ ਲਓ ਜੀ ਖਾਨ ਸਾਹਿਬ ਦਾ ਜਿਹੜਾ ਇੱਕ ਪਿਆਰਾ ਜਿਹਾ ਗੀਤ ਹੈ ਜਿਹੜਾ ਤੁਹਾਡੇ ਰੇਡੀਓ ਸੈੱਟ ਤੇ ਆ ਰਿਹਾ।

0: ਜੀ ਹਾਂ ਦੋਸਤੋ, ਮਹਿਫਿਲ ਆ ਜਿਹੜੀ ਇਸੇ ਤਰ੍ਹਾਂ ਲੱਗੀ ਹੋਈ ਹੈ, ਤਾਂ ਸਾਰੀਆਂ ਮੇਰੀਆਂ ਲਾਈਨਸ ਫਲੈਸ਼ ਕਰ ਰਹੀਆਂ, ਇੱਕ ਇੱਕ ਕਰਕੇ ਕੋਸ਼ਿਸ਼ ਕਰਿਓ ਆਪਾਂ ਸ਼ਾਰਟ ਸ਼ਾਰਟ ਗੱਲਾਂ ਕਰੀਏ, ਅਤੇ ਰੀਅਲ ਸਟੇਟ ਬਾਬਤ ਹੈ ਜਿਹੜਾ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ, ਫਸਟ ਟਾਈਮ ਹੋਮ ਬਾਇਰ ਹੋ ਜਾਂ ਫਿਰ ਤੁਸੀਂ ਇਨਵੈਸਟਰ ਹੋ, ਅਪ ਸਾਈਜ਼ ਕਰਨਾ ਚਾਹੁੰਦੇ ਹੋ, ਮੈਂ ਤੁਹਾਨੂੰ ਆ ਜਿਹੜਾ ਸਹੀ ਸਲਾਹ ਦੇਵਾਂਗਾ। ਮੈਂ ਇਸੇ ਕਰਕੇ ਨਹੀਂ, ਮੈਨੂੰ ਕਈ ਵਾਰ ਕਾਲਸ ਆਉਂਦੀਆਂ ਜੀ, ਅਸੀਂ ਆ ਜਿਹੜਾ ਪਿਛਲੇ ਸਾਲ ਘਰ ਲਿਆ, ਅਸੀਂ ਵੇਚ ਕੇ ਜਿਹੜਾ ਨਵਾਂ ਲੈਣਾ ਚਾਹੁੰਦੇ ਹਾਂ ਪਰ ਸਾਡੇ ਪੈਸੇ ਬਚ ਜਾਣ। ਮੈਂ ਕਿਹਾ ਸੱਚਾਈ ਗੱਲ ਇਹ ਹੈ, ਪਿਛਲੇ ਸਾਲ ਲਿਆ ਤੇ ਅੱਜ ਤੁਸੀਂ ਵੇਚਦੇ ਪਏ ਹੋ, ਮੈਂ ਕਿਹਾ ਪੈਸੇ ਉਹਦੇ ਚ ਬਚਨੇ ਨਹੀਂ ਹੈਗੇ। ਹਾਂ, ਇਹ ਆ ਜੇ ਤੁਸੀਂ ਮੋਹਰੇ ਲੈਣੇ ਪਏ ਹੋ, ਉਹ ਤੁਹਾਨੂੰ ਜਿਹੜਾ ਸਹੀ ਪ੍ਰਾਈਸ ਤੇ ਜਿਹੜੀ ਚੀਜ਼ ਮਿਲ ਸਕਦੀ ਹੈ। ਸੋ ਇਹ ਸੱਚਾਈ ਹੈ, ਗਰਾਊਂਡ ਰਿਐਲਿਟੀ ਹੈ। ਝੂਠ ਲੈ ਕੇ ਲਿਸਟਿੰਗ ਲੈ ਲਓ, ਉਹਦਾ ਕੀ ਫਾਇਦਾ, ਉਹ ਤਾਂ ਸੱਚਾਈ ਕੱਲ ਵੀ ਸਾਹਮਣੇ ਆ ਜਾਣੀ ਹੈ। ਸੋ ਹਮੇਸ਼ਾ ਟ੍ਰਾਂਸਪੇਰੈਂਸੀ ਦੇ ਨਾਲ ਤੇ ਓਨੈਸਟੀ ਦੇ ਨਾਲ ਕੰਮ ਕੀਤਾ। ਮੇਰੇ ਨੈਗੋਸ਼ੀਏਸ਼ਨ ਸਕਿੱਲਸ ਹੈ ਜਿਹੜੇ, ਜਿੰਨੇ ਵੀ ਪਰਿਵਾਰ ਮੇਰੇ ਨਾਲ ਜੁੜੇ ਹੋਏ ਆ ਇਸ ਟਾਈਮ ਸੁਣ ਰਹੇ ਆ, ਤੇ ਉਹਨਾਂ ਨੇ ਜਿਹੜੇ ਮੇਰੇ ਕੋਲੋਂ ਜਿਹੜਾ ਘਰ ਲਏ ਹੈ ਉਹ ਬਾਖੂਬੀ ਹੈ, ਏਅਰ ਤੇ ਆ ਕੇ ਵੀ ਜਿਹੜੇ ਗਵਾਹੀ ਪਾ ਚੁੱਕੇ ਹੈ। ਸੋ ਜਲਦੀ ਮੈਂ ਇਹ ਵੀ ਕੋਸ਼ਿਸ਼ ਕਰ ਰਿਹਾ ਉਹਨਾਂ ਸਾਰਿਆਂ ਦੀ ਜਿਹੜੀ ਇੱਕ ਇੱਕ ਵੀਡੀਓਸ ਲੈ ਕੇ ਉਹ ਵੀ ਅਪਲੋਡ ਕਰਾਂ, ਕਿਉਂਕਿ ਜੋ ਦਿਖਦਾ ਕਹਿੰਦੇ ਉਹ ਵਿਕਦਾ, ਮੈਨੂੰ ਇਹ ਗੱਲ ਹੁਣ ਸਮਝ ਆ ਗਈ ਹੈ। ਸੋ ਤਾਂ ਹੀ ਆ ਜਿਹੜਾ ਹੌਲੀ ਹੌਲੀ ਅਸੀਂ ਆਪਣੇ ਆਪ ਨੂੰ ਐਕਟਿਵ ਕਰ ਰਹੇ ਹਾਂ। ਸੋ ਰੀਅਲ ਸਟੇਟ ਬਾਬਤ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ, ਮੇਰੀ ਆਪਣੀ ਇੱਕ ਵਨ ਸਟੋਪ ਸ਼ਾਪ ਦੀ ਤਰ੍ਹਾਂ ਕੰਮ ਕਰਦਾ। ਮੌਰਗੇਜ ਦੀ ਟੀਮ ਹੈ ਜੋ 15-20 ਸਾਲਾਂ ਤੋਂ ਆ ਜਿਹੜੇ ਲੱਗੇ ਹੋਏ ਨੇ ਡਾਇਰੈਕਟ ਬੈਂਕਸ ਦੇ ਨਾਲ, ਹਾਂਜੀ ਲੱਗੇ ਹੋਏ ਨੇ। ਸੋ ਨੰਬਰ ਮੇਰਾ 416-917-7463-416-917-7763। ਇੱਕ ਵਾਰ ਤੁਹਾਡੀ ਫਾਈਲ ਫੜ ਲੈਂਦੇ ਹਾਂ, ਫਿਰ ਮੌਰਗੇਜ ਦੀ ਜ਼ਿੰਮੇਵਾਰੀ ਵੀ ਅਸੀਂ ਆਪ ਲੈਂਦੇ ਹਾਂ। ਸੋ ਮੇਰੇ ਨਾਲ ਤੁਸੀਂ ਆਫਟਰ ਦਾ ਪ੍ਰੋਗਰਾਮ ਸੰਪਰਕ ਕਰ ਸਕਦੇ ਹੋ ਕਿਸੇ ਵੇਲੇ। ਅਗਲੀ ਕਾਲ 0380 ਜੀ, ਸਵਾਗਤ ਹੈ ਜੀ।
1: ਬਿਲਕੁਲ, ਤੇ ਉਹ ਤੇ ਉਦੋ ਬਾਅਦ $350 billion ਮੈਨੂੰ ਲੱਗਦਾ ਹੋਰ ਦੇ ਦਿੱਤਾ ਉਹਨਾਂ ਨੇ, ਭਾਈ ਸਾਹਿਬ ਨੇ ਉਹਨਾਂ ਨੂੰ ਬਈ ਲੈ ਜਾਓ ਕੋਈ ਗੱਲ ਨੀ, ਸਾਡੇ ਤਾਂ ਬੰਦੇ ਕੋਈ ਗੱਲ ਨੀ, ਇੱਥੇ ਭੁੱਖੇ ਮਰਨ ਦਿਓ, ਬੁਰੇ ਹਾਲ ਹੋਣ ਦਿਓ। ਤੇ ਉਹਦੇ ਨਾਲ ਜੇ ਆਪਣੇ ਇਹ ਇੱਕ ਡੀਲ ਹੋ ਗਈ, ਇੱਕ ਆਪਣੇ ਟਰੰਪ ਸਾਹਿਬ ਨੇ ਜੀ $5,000 ਅਲਾਊਡ ਕਰਤਾ ਬਈ ਹਰੇਕ ਸਿਟੀਜ਼ਨ ਨੂੰ ਮੇਲ ਕੀਤਾ ਜਾਊਗਾ ਇੱਕ ਮਹੀਨੇ ਦੇ ਵਿੱਚ।
0: ਪਰ ਉਹਨਾਂ ਨੇ ਸ਼ਰਤ ਇਹ ਰੱਖੀ ਨਾ, ਮਿਡ ਟਰਮ ਇਲੈਕਸ਼ਨ ਜਿਤਾਓ ਫੇਰ ਕਰਨੇ ਆ।
1: ਭਿਖਾਰੀਆਂ ਨੂੰ ਆਪਾਂ ਨੂੰ $100 ਦਿੰਦਾ ਇਹ, ਇਹ ਵੀ ਤਾਂ ਦੇਖੋ ਨਾ, $5,000 American ਆ ਜਿਹੜਾ ਆਪਣਾ, $8,000 Canadian, $8,000 ਕਾਰਨੀ ਸਾਹਿਬ ਦੇ ਦਿੰਦਾ, ਕਾਰਨੀ ਸਾਹਿਬ ਨੂੰ ਵੀ ਵੋਟ ਪੈ ਜਾਣੀ ਆ।
0: ਇਹ ਤਾਂ ਭਾਜੀ ਬਹੁਤ,
1: ਤੇ ਬਾਕੀ ਏਦਾਂ ਆ ਬਈ ਆਪਣੇ ਇੱਕ ਜਿਹੜਾ ਆਪਣੇ ਹੋ ਰਹੀ ਆ ਨਾ ਟਰੱਕ ਵਾਲਿਆਂ ਦੀ ਫਿਕਸ
0: ਜੀ,
1: ਮੇਰੇ ਵਰਗਾ ਬੰਦਾ ਉਹਨੂੰ ਤਾਂ ਗੱਲੇ ਨੀ ਕਰਨ ਦਿੰਦੇ, ਜਾਊਗਾ ਕੀ ਬੰਦਾ, ਤੇ ਜਿਹੜੇ ਉਹ ਕੋਈ ਆ ਜਾਂਦਾ ਕੋਈ MP ਉਹਦੇ ਮਗਰ ਮਗਰੇ ਦੌੜ ਪੈਂਦੇ ਆ, ਠੀਕ ਆ। ਫਿਰ ਇਹੀ ਆ ਬਈ ਮੂਹਰੇ ਹੋ ਕੇ ਗੱਲ ਕਰਨ, ਜਿਹੜੇ 5-4 ਬੰਦੇ ਜਿਹਨੀ ਡੋਲੂ ਲੈ ਕੇ ਤੌਲੀਆਂ ਮੋਢੇ ਤੇ ਰੱਖ ਕੇ ਭੱਜਣਾ, ਫਿਰ ਇਹੀ ਭੱਜੇ ਫਿਰਨ।
0: ਇੱਕ ਗੱਲ ਸੁਣੋ ਭਾਜੀ, ਦੇਖੋ ਜਦੋਂ ਆਪਾਂ ਕੋਈ ਵੀ ਚੀਜ਼ ਕਰਦੇ ਹਾਂ, ਹਨਾ ਜੀ, ਕੋਈ ਵੀ ਹੈ, ਭਾਵੇਂ ਆਪਾਂ ਧਾਰਮਿਕ ਪੱਖ ਤੋਂ ਕਰੀਏ, ਸਮਾਜਿਕ ਪੱਖ ਤੋਂ ਕਰੀਏ, ਮੋਹਰੇ ਤਾਂ ਕਿਸੇ ਨੂੰ ਤੁਰਨਾ ਪੈਂਦਾ, ਹਨਾ।
1: ਜੇ ਕੋਈ ਬੰਦਾ ਹੱਥ ਖੜਾ ਕਰਦਾ, ਮੰਨ ਲਓ 5,000 ਬੰਦਾ ਆ, ਮੈਂ ਹੱਥ ਖੜਾ ਕਰਤਾ, ਮੈਂ ਆਮ ਪਬਲਿਕ ਆ, ਮੈਂ ਟਰੱਕ ਡਰਾਈਵਰ ਆ, 20 ਸਾਲ ਹੋ ਗਿਆ, ਮੇਰਾ ਉਹਨੇ ਕੁਐਸਚਨ ਹੀ ਨਹੀਂ ਕਰਨ ਦੇਣਾ, ਉਹਨੇ ਕਹਿਣਾ ਬਹਿ ਜਾ।
0: ਦੇਖਾਂਗੇ ਕਿੱਦਾਂ ਦੀ ਆ, ਤੇ ਜੋ ਉੱਥੇ ਗਰਾਊਂਡ ਰਿਐਲਿਟੀ ਹੋਈ ਉਹ ਤੁਹਾਡੇ ਨਾਲ ਅਸੀਂ ਸ਼ੇਅਰ ਕਰਾਂਗੇ।
1: ਇਹ ਜ਼ਰੂਰੀ ਤਾਂ ਨਹੀਂ ਹੈਗਾ ਜਿਹੜਾ ਵਿੱਚ ਸਰੋਤਾ ਬੈਠਾ ਉਹਦਾ ਦਿਮਾਗ ਨਹੀਂ ਕੰਮ ਕਰਦਾ, ਉਹ ਐਵੇਂ
0: ਨਹੀਂ, ਸਾਰਿਆਂ ਦੇ ਰਲ ਮਿਲ ਕੇ ਭਾਜੀ, ਰਲ ਮਿਲ ਕੇ, ਹਾਂ ਹਾਂ, ਰਲ ਮਿਲ ਕੇ, ਬਿਲਕੁਲ ਬਿਲਕੁਲ ਬਿਲਕੁਲ ਤੁਹਾਡੀ ਗੱਲ ਜਾਇਜ਼ ਹੈ, ਤੇ ਅਸੀਂ ਆ ਜਿਹੜੀ ਕੱਲ ਨੂੰ ਕਵਰੇਜ ਕਰਾਂਗੇ, ਠੀਕ ਹੈ ਜੀ। ਤੁਸੀਂ ਤੁਸੀਂ ਵੀ ਪਹੁੰਚੋ ਜੇ ਟਾਈਮ ਹੋਇਆ, ਤੇ ਜਰੂਰ ਆਪਾਂ ਰਲ ਮਿਲ ਕੇ ਚੀਜ਼ ਕਰੇ ਜੀ,
2: ਪਤੰਗ
0: ਚੜਾਉਂਦਾ ਸੀਜ਼ਨ
3: ਬਸੰਤ
0: ਬਸੰਤ ਪੰਚਮੀ
2: ਮੈਂ ਸ਼ਹਿਰ ਚ ਰਿਹਾ, ਮੈਂ ਸ਼ਹਿਰ ਚ ਰਿਹਾ, ਜਨਰਲ ਸਰਵੇ ਦੀ ਗੱਲ ਹੈ ਨਾ,
0: ਹਾਂਜੀ,
2: ਉੱਥੇ ਲੋਕੀ ਕੋਠਾ ਦੇ ਡੈਕ ਲਾਈ ਬੈਠੇ ਹੁੰਦੇ ਸੀ,
0: ਆਪਣੀਆਂ ਵੱਖਰੀਆਂ ਸ਼ਰਤਾਂ ਰੱਖ ਦਿੰਦੀਆਂ ਜਾਂ ਫਿਰ ਪ੍ਰੀਮੀਅਮ ਵਧਾ ਦਿੰਦੀਆਂ। ਬਹਾਨਾ ਚਾਹੀਦਾ ਅਗਲਿਆਂ ਨੂੰ, ਕੋਈ ਰੋਕ ਨਹੀਂ ਸਕਦਾ। ਪਰ ਮਨਵੀਰ ਸਿੰਘ ਹੋਣਾ ਦੇ ਨਾਲ ਤੁਸੀਂ ਇੱਕ ਵਾਰ ਗੱਲ ਕਰ ਲਿਓ, ਸ਼ਾਪ ਅਰਾਊਂਡ ਕਰ ਲਓ, ਇੱਕ ਵਾਰ ਮਨਵੀਰ ਹੋਣਾ ਨੂੰ ਵੀ ਕਾਲ ਦਿਓ। ਜਦੋਂ ਮੈਨੂੰ ਪਤਾ ਚੱਲਦਾ ਵੀ ਮਹੀਨੇ ਦਾ, ਸਾਲ ਦਾ ਨਹੀਂ, ਮਹੀਨੇ ਦਾ ਤੁਹਾਡਾ $100 ਤੋਂ ਜਾਂ $100 ਤੋਂ ਵੱਧ ਘਟਾ ਦਿੱਤਾ ਪ੍ਰੀਮੀਅਮ,
3: ਸੇਵਿੰਗ ਹੋ ਗਈ,
0: ਸੇਵਿੰਗ ਹੋ ਗਈ, ਤੁਸੀਂ ਦੇਖੋ ਵੀ ਕਿੰਨੇ ਸਾਲ ਦੇ ਜੁੜ ਜਾਂਦੇ ਪੈਸੇ,
3: ਜੁੜ ਜਾਂਦੇ ਜੀ।
0: ਹਾਂਜੀ, ਸ਼ਾਪ ਅਰਾਊਂਡ ਕਰੋ ਮੈਂ ਕਹਿੰਦਾ, ਪਰ ਇੱਕ ਵਾਰ ਮਨਵੀਰ ਹੋਣਾ ਨੂੰ ਵੀ ਕਾਲ ਕਰੋ। ਹੋਮ ਆਟੋ ਇੰਸ਼ੋਰੈਂਸ ਤੇ ਨੰਬਰ 6972972492487 ਤੇ ਬੱਚਿਆਂ ਨੂੰ ਆ ਜਿਹੜਾ ਐਜੂਕੇਸ਼ਨ, ਆਲਟੀਅਸ ਐਜੂਕੇਸ਼ਨ, ਆਫਟਰ ਸਕੂਲ ਐਕਸਟਰਾ ਹੈਲਪ ਦੀ ਲੋੜ ਹੈ ਤਾਂ 6 ਡਿਊ ਸਾਈਡ ਡਰਾਈਵ ਤੇ ਯੂਨਿਟ 18 ਆਲਟੀਅਸ ਐਜੂਕੇਸ਼ਨ ਦੇ ਨਾਲ ਆ ਜਿਹੜਾ ਸੰਪਰਕ ਕਰ ਸਕਦੇ ਹੋ। ਗੁਰਦੇਵ ਭਾਜੀ ਪਲੀਜ਼।
3: ਹਾਂਜੀ, ਜੇ ਤੁਸੀਂ ਵੀ ਕੋਈ ਵੀ ਇੰਸ਼ੋਰੈਂਸ ਦੇ ਬਾਬਤ ਜਾਣਕਾਰੀ ਲੈਣੀ ਆ, ਲਾਈਫ ਜਾਂ ਕ੍ਰਿਟੀਕਲ ਡਿਸੇਬਿਲਟੀ ਜਾਂ ਫ੍ਰੀ ਆਫ ਕੋਸਟ, ਆਪਾਂ ਇਨਫੋਰਮੇਸ਼ਨ ਸ਼ੇਅਰ ਕਰਦੇ ਆ, ਕੋਈ ਪਲਾਨ ਰਿਵਿਊ ਕਰਾਉਣਾ ਤਾਂ ਵੀ ਮੈਨੂੰ ਕਾਲ ਕਰ ਸਕਦੇ ਆ 416-8446-56 ਤੇ। ਆਫਿਸ ਸਾਡਾ ਮੇਫੀਲਡ ਮਕਵੀਨ ਦੇ ਕਾਰਨਰ ਦੇ ਟੌਪ ਚੋਇਸ ਆ। ਇੱਕ ਜਾਂਦੇ ਜਾਂਦੇ ਮੈਂ 5 ਸੈਕਿੰਡ ਹੋਰ ਜਾਣਕਾਰੀ ਦੇਣੀ ਆ, ਮਹਾਨਗਰ ਕੀਰਤਨ ਹੋ ਰਿਹਾ ਮਾਲਟਨ ਗੁਰੂ ਘਰ 13 ਸਤੰਬਰ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਛਤਰ ਛਾਇਆ ਹੇਠ, ਆਪਾਂ ਉੱਥੇ ਸਾਰਿਆਂ ਨੇ ਇਕੱਠੇ ਹੋਣਾ ਤੇ ਇੱਕ ਬਸ ਇਹ ਮੈਸੇਜ ਆ ਮੇਰਾ, ਆਪਾਂ ਮਹਾਰਾਜ ਦਾ ਸਤਿਕਾਰ ਕਰਨ ਆਓ ਤੇ ਨਗਰ ਕੀਰਤਨ ਨੂੰ ਸਫਲ ਕਰੀਏ। ਕੋਈ ਵੀ ਇੰਸ਼ੋਰੈਂਸ ਦੇ ਬਾਬਤ ਜਾਣਕਾਰੀ ਲੈਣੀ ਹੈ, ਮੇਰਾ ਨੰਬਰ 416-8446-56 ਦੀ। ਥੈਂਕ ਯੂ
0: ਜੀ। ਬਿਲਕੁਲ ਜੀ, ਗੁਰਦੇਵ ਸੱਜਣ ਹੋਣਾ ਭਾਜੀ ਹੋਣਾ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਇੰਡੀਪੈਂਡੈਂਟ ਬ੍ਰੋਕਰ ਨੇ, ਬਹੁਤ ਸਾਰੀਆਂ ਕੰਪਨੀਜ਼ ਦਾ ਇਹਨਾਂ ਕੋਲ ਐਕਸੈਸ ਹੈਗਾ। ਤੁਹਾਡੇ ਬਜਟ ਤੇ ਜੋ ਤੁਹਾਡੀਆਂ ਰਿਕੁਆਇਰਮੈਂਟ ਉਹਦੇ ਅਕੋਰਡਿੰਗਲੀ ਤੁਹਾਨੂੰ ਇੰਸ਼ੋਰੈਂਸ ਪਲਾਨ ਲੈ ਕੇ ਦਿੰਦੇ ਨੇ, ਭਾਵੇਂ ਲਾਈਫ ਇੰਸ਼ੋਰੈਂਸ ਹੋਵੇ ਜਾਂ ਫਿਰ ਕ੍ਰਿਟੀਕਲ ਇਲਨੈਸ ਡਿਸੇਬਿਲਟੀ ਇੰਸ਼ੋਰੈਂਸ ਜਾਂ ਫਿਰ ਸੁਪਰ ਵੀਜ਼ਾ ਮੈਡੀਕਲ ਇੰਸ਼ੋਰੈਂਸ ਤੁਸੀਂ ਲੈਣਾ ਚਾਹੁੰਦੇ ਹੋ ਤਾਂ ਗੁਰਦੇਵ ਸੱਜਣ ਭਾਜੀ ਹੋਣਾ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਬੜੇ ਸੱਜਣ ਪੋਰਸ਼ਨ ਇਹ ਬਾਕੀ, ਤੇ ਭਾਜੀ ਇੱਕ ਵਾਰ ਨੰਬਰ ਪਲੀਜ਼।
3: ਹਾਂਜੀ, 416-8446-56 ਤੇ ਤੁਸੀਂ ਮੇਰੇ ਨਾਲ ਰਾਬਤਾ ਜ਼ਾਹਰ ਕਰ ਸਕਦੇ ਹੋ
0: ਜੀ। ਸੋ ਸਾਡੇ ਜਿੰਨੇ ਵੀ ਸਪੋਂਸਰ ਹੈ, ਆਫਟਰ ਦਾ ਪ੍ਰੋਗਰਾਮ ਵੀ ਤੁਸੀਂ ਮੇਰੇ ਕੋਲੋਂ ਨੰਬਰ ਲੈ ਸਕਦੇ ਹੋ, ਮੇਰੇ ਨਾਲ ਸੰਪਰਕ ਕਰਨਾ ਚਾਹੁੰਦੇ ਹੋ ਤਾਂ, ਜਾਂ ਆਫਟਰ ਦਾ ਪ੍ਰੋਗਰਾਮ ਕੋਈ ਗੱਲਬਾਤ, ਕੋਈ ਤੁਸੀਂ ਐਡਵਰਟਾਈਜਮੈਂਟ ਕਰਨਾ ਚਾਹੁੰਦੇ ਹੋ, 416-917-7463-416-916-7763 ਇੱਥੇ ਦਿਓ ਇਜਾਜ਼ਤ। ਨਾਨਕ ਨਾਮ
3: ਚੜ੍ਹਦੀ ਕਲਾ ਤੇਰੇ ਪਣੇ
0: ਸਰਬੱਤ ਦਾ ਭਲਾ।
4: ਮੇਰੀ ਬੇਟੀ ਦੀ ਕਲਾਸ ਵਿੱਚ 33 ਬੱਚੇ ਹਨ। ਉਹ ਦੱਸਦੀ ਹੈ ਕਿ ਉੱਥੇ ਕਿਸੇ ਵੀ ਚੀਜ਼ ਦੀ ਪੂਰੀ ਸੁਵਿਧਾ ਨਹੀਂ ਹੈ। ਭਰੀ ਹੋਈ ਕਲਾਸ ਅਤੇ ਰੌਲਾ ਪਰੇਸ਼ਾਨ ਕਰ ਦਿੰਦਾ ਹੈ ਅਤੇ ਪੂਰੀ ਮਦਦ ਵੀ ਨਹੀਂ ਮਿਲਦੀ ਹੈ। ਇਹ ਇਸ ਲਈ ਹੈ ਕਿਉਂਕਿ ਡੱਗ ਫੋਰਡ ਨੇ 2018 ਤੋਂ ਸਾਡੇ ਸਰਕਾਰੀ ਸਕੂਲਾਂ ਦੇ ਬਜਟ ਵਿੱਚੋਂ $6 ਬਿਲੀਅਨ ਕੱਟ ਦਿੱਤੇ ਹਨ। ਸਾਡੇ ਬੱਚੇ ਬਿਹਤਰ ਦੇ ਹੱਕਦਾਰ ਹਨ। ਆਓ ਸਰਕਾਰ ਨੂੰ ਕਹੀਏ, ਸਾਡੇ ਬੱਚਿਆਂ ਵਿੱਚ ਨਿਵੇਸ਼ ਕਰੋ, ਕਲਾਸ ਸਾਈਜ਼ ਦਰੁਸਤ ਕਰੋ। ਐਲੀਮੈਂਟਰੀ ਟੀਚਰਸ ਫੈਡਰੇਸ਼ਨ ਆਫ ਓਨਟੇਰੀਓ ਵੱਲੋਂ ਇੱਕ ਸੁਨੇਹਾ।
5: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
6: ਕਿੱਦਾਂ ਨਫ਼ਰਤ ਭਰੇ ਦਿਲਾਂ ਵਿੱਚ ਵੀ ਪਿਆਰ ਨਾਲ ਵਸ ਲਈਦਾ, ਕਿੱਦਾਂ ਪੰਜੇ ਉਂਗਲਾਂ ਨੂੰ ਮੁੱਠੀ ਵਿੱਚ ਰੱਖ ਲਈਦਾ,
7: ਕਿੱਦਾਂ ਰੁੱਖਾਂ ਜਿੰਨਾ ਸਬਰ ਕਰੀਦਾ, ਕਿੱਦਾਂ ਸਵੈ ਮਾਨ ਲਈ ਹਨੇਰੀ ਬਣ ਵਗੀਦਾ, ਕਿੱਦਾਂ ਤਪਦੇ ਸੀਨਿਆਂ ਤੇ ਮੀਂਹ ਬਣ ਵਰੀਦਾ, ਕਿੱਦਾਂ ਸੱਚ ਲਈ ਸਿਰ ਤਲੀ ਤੇ ਧਰੀਦਾ।
6: ਦਿੱਤੀ ਮੇਰੇ ਵੱਡਿਆਂ ਮੈਨੂੰ ਨਸੀਹਤ ਨਿਆਰੀ ਹੈ, ਮੈਨੂੰ ਮੇਰੀ ਵਿਰਾਸਤ ਜਾਣ ਤੋਂ ਪਿਆਰੀ ਹੈ। ਵਿਰਸੇ ਦੀਆਂ ਤੰਦਾਂ ਨੂੰ ਜੋੜਨ ਲਈ ਮੈਂ ਬਲਜਿੰਦਰ ਸਿੰਘ ਤੰਬੜ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ, ਲੈ ਕੇ ਤੁਹਾਡਾ ਆਪਣਾ ਪ੍ਰੋਗਰਾਮ ਇਤਿਹਾਸ ਦੇ ਪੰਨਿਆਂ ਚੋਂ ਕੁਝ ਭੁੱਲੀਆਂ ਵਿਸਰੀਆਂ ਗੱਲਾਂ, ਅਜੋਕੇ ਯੁੱਗ ਵਿੱਚ ਵਾਪਰ ਰਹੀਆਂ ਘਟਨਾਵਾਂ, ਗੀਤ ਸੰਗੀਤ ਤੇ ਗੱਲਾਂ ਕੁਝ ਤੁਹਾਡੀਆਂ ਕੁਝ ਸਾਡੀਆਂ।

ਬਲਜਿੰਦਰ ਸਿੰਘ ਤੰਬੜ ਵੱਲੋਂ ਪੈਰ ਭਰੀ ਸਤਿ ਸ਼੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਵਿਰਾਸਤ ਰੇਡੀਓ 'ਤੇ ਤੁਹਾਡਾ ਵੈਲਕਮ ਕਰਦੇ ਹਾਂ। ਮੰਡੇ ਟੂ ਫਰਾਈਡੇ 6 ਵਜੇ ਤੋਂ ਲੈ ਕੇ 7 ਵਜੇ ਤੀਕਰ 530 AM ਰਾਇਲ 'ਤੇ ਹੁੰਦਾ ਅਤੇ ਨਾਲ ਦੀ ਨਾਲ 24 ਘੰਟੇ 7 ਦਿਨ ਵਿਰਾਸਤ TV ਦਾ ਚੈਨਲ ਚੱਲਦਾ। ਵੱਖ ਵੱਖ ਸਟ੍ਰੀਮਿੰਗ ਡਿਵਾਈਸ 'ਤੇ ਸਾਨੂੰ TV 'ਤੇ ਦੇਖਣਾ ਚਾਹੁੰਦੇ ਹੋ, ਸੁਣਨਾ ਚਾਹੁੰਦੇ ਹੋ ਤਾਂ ਵਿਰਾਸਤ TV ਸਰਚ ਕਰ ਲੈਣਾ। ਸੋਸ਼ਲ ਮੀਡੀਆ YouTube, ਇੰਸਟਾਗ੍ਰਾਮ ਅਤੇ ਫੇਸਬੁੱਕ 'ਤੇ ਵੀ ਦੇਖ ਸਕਦੇ ਹੋ ਅਤੇ ਸੁਣ ਸਕਦੇ ਹੋ। ਵਿਰਾਸਤ ਮੀਡੀਆ ਕੈਨੇਡਾ ਸਰਚ ਕਰ ਲੈਣਾ। ਸਟੂਡੀਓ ਦੇ ਨੰਬਰ 416-837-1515। ਮੇਰੇ ਨਾਲ ਬਾਅਦ ਵਿੱਚ ਕਦੇ ਵੀ ਸੰਪਰਕ ਕਰਨਾ ਹੋਵੇ 416-451-2222 'ਤੇ ਕਰ ਸਕਦੇ ਹੋ। ਸਪੋਂਸਰ ਕੀਤਾ ਹੁੰਦਾ ਪ੍ਰੋਗਰਾਮ ਹੈ, ਸਪੋਂਸਰ ਵੀਰਾਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ। ਅਤੇ ਅੱਜ ਸਾਡੀ ਗੱਲਬਾਤ ਹੋਵੇਗੀ ਰੂਬੀ ਸਹੋਤਾ ਜੀ ਦੇ ਨਾਲ। MP ਹਨ ਬਰੈਂਪਟਨ ਤੋਂ। ਹੁਣ MP ਦੀ ਜਿਹੜੀ ਆ ਥੋੜ੍ਹੇ ਬਾਉਂਡਰੀ ਚੇਂਜ ਹੋ ਗਈ ਸੀ। ਬਰੈਂਪਟਨ ਨੌਰਥ ਕੈਲਡਨ ਤੋਂ MP ਹਨ ਅੰਟੇਰੀਓ ਦੇ ਵਿੱਚ, ਅਤੇ ਉਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ। ਕਾਫੀ ਸਾਰੇ ਜਿਹੜੇ ਬਿੱਲ ਪਾਸ ਹੋਏ ਹਨ, ਕਿੰਨੇ ਕੁ ਆਪਾਂ ਸੇਫ ਹਾਂ, ਅਤੇ ਕੰਟਰੀ ਸਾਡੇ ਵਾਸਤੇ ਕੀ ਕਰ ਰਹੀ ਹੈਗੀ ਆ। ਪੈਸਾ ਇਕੱਲੇ ਬਾਹਰ ਭੇਜੀ ਜਾਂਦੇ, ਸਾਡੇ ਇੱਥੇ ਇਕੱਲੇ ਇਨਵੈਸਟ ਹੋ ਰਿਹਾ। ਬਹੁਤ ਸਾਰੇ ਸਵਾਲ ਜਿਹੜੇ ਤੁਹਾਡੇ ਸੀਗੇ ਉਹ ਵੀ ਆਂਸਰ ਕਰਨ ਦੀ ਕੋਸ਼ਿਸ਼ ਕਰਾਂਗੇ ਜ਼ਰੂਰ। ਮੈਂਬਰ ਆਫ ਪਾਰਲੀਮੈਂਟ ਰੂਬੀ ਸਹੋਤਾ, ਸੈਕਟਰੀ ਆਫ ਸਟੇਟ ਕੋਂਬੈਟਿੰਗ ਕ੍ਰਾਈਮ, ਅਤੇ ਉਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਥੋੜ੍ਹੀ ਜਿਹੀ ਬ੍ਰੇਕ ਲੈਣ ਤੋਂ ਬਾਅਦ। ਪਹਿਲਾਂ ਸਪੋਂਸਰ ਵੀਰਾਂ ਭੈਣਾਂ ਦਾ ਧੰਨਵਾਦ ਕਰ ਦਈਏ। CWC ਇਮੀਗ੍ਰੇਸ਼ਨ ਗੁਰਪ੍ਰੀਤ ਖਹਿਰਾ ਸਾਹਿਬ, ਸਟਾਰਗੇਟ ਲਜੈਸਟਰਾਂ ਦਾ ਧੰਨਵਾਦ, ਅਤੇ ਜਸ ਭੁੱਲਰ ਸਾਹਿਬ ਪ੍ਰੋਨ ਸਪੋਂਸਰ ਕਰ ਰਹੇ ਨੇ, ਮੋਨਾ ਮਹਿੰਗੀ ਜੀ ਨੇ ਪ੍ਰੋਨ ਸਪੋਂਸਰ ਕੀਤਾ, ਅਤੇ ਟੋਪ ਆਟੋ ਕਲੇਜ ਦੇ ਗੁਰਦੇਵ ਥਿੰਡ ਜੀ ਪ੍ਰੋਨ ਸਪੋਂਸਰ ਕਰ ਰਹੇ। ਦੁਆਬਾ ਸਵੀਟਸ ਐਂਡ ਰੈਸਟੋਰੈਂਟ 100% ਵੈਜੀਟੇਰੀਅਨ ਭੋਜਨ ਬਣਾ ਕੇ ਦਿੰਦੇ ਹਨ, ਉੱਥੇ ਪਹੁੰਚਣਾ ਜ਼ਰੂਰ। ਤੁਸੀਂ ਭੋਜਨ ਛਕਣਾ ਹੋਵੇ, ਕੇਟਰਿੰਗ ਕਰਵਾਉਣੀ ਹੋਵੇ, ਦੁਆਬਾ ਸਵੀਟਸ ਐਂਡ ਰੈਸਟੋਰੈਂਟ ਚੈਨ ਸਿੰਘ ਬੋਲਾ ਇੰਡੀਆ ਬਾਜ਼ਾਰ ਤੋਂ ਹਨ। ਦੋ ਇਹਨਾਂ ਦੇ ਵੱਖਰੇ ਵੱਖਰੇ ਗਰੋਸਰੀ ਸਟੋਰ ਹਨ। ਗਰੋਸਰੀ ਸ਼ੋਪਿੰਗ ਕਰਨੀ ਹੋਵੇ ਤਾਂ ਤੁਸੀਂ ਇੰਡੀਆ ਬਾਜ਼ਾਰ ਵੀ ਪਹੁੰਚ ਸਕਦੇ ਹੋ। ਆਪਾਂ ਲੈਂਦੇ ਹਾਂ ਬ੍ਰੇਕ, ਅਤੇ ਬ੍ਰੇਕ ਤੋਂ ਬਾਅਦ ਆਪਾਂ ਗੱਲਬਾਤ ਕਰਾਂਗੇ ਰੂਬੀ ਸਹੋਤਾ ਜੀ ਨਾਲ। ਸੁਣਦੇ ਰਹੋ ਵਿਰਾਸਤ ਰੇਡੀਓ ਅਤੇ ਦੇਖਦੇ ਰਹੋ ਵਿਰਾਸਤ TV। ਅਵੀ ਧਾਲੀਵਾਲ ਜੀ ਆਪਣਾ ਸਪੋਂਸਰ ਕੀਤਾ ਫਰੀ ਵੇਰੀਅਲ ਸਟੇਟ ਤੋਂ। ਐਂਡੀ ਕੂਨਰ ਰਾਜ ਮੱਲੀ, ਕੋਈ ਪ੍ਰੋਪਰਟੀ ਖਰੀਦਣੀ ਹੋਵੇ, ਵੇਚਣੀ ਹੋਵੇ, 416-451-2222 'ਤੇ ਮੇਰੇ ਨਾਲ ਵੀ ਬਾਅਦ ਵਿੱਚ ਸੰਪਰਕ ਕਰੋ। ਸਾਡੇ ਕੋਲ ਕਾਫੀ ਸਾਰੀਆਂ ਕਮਰਸ਼ੀਅਲਸ ਪ੍ਰੋਪਰਟੀਜ਼ ਹਨ। ਜਸਵੀਰ ਸਿੰਘ ਫਰੋਮ ਫਿਲਡਲਫੀਆ ਪ੍ਰੋਗਰਾਮ ਨੂੰ ਸੁਣ ਰਹੇ ਹਨ ਅਤੇ ਦੇਖ ਰਹੇ ਹਨ, ਧੰਨਵਾਦ ਤੁਹਾਡਾ। ਨਿਊ ਬੈਸਟ ਟਰੱਕ ਰਿਪੇਅਰ ਟਰੈਸ ਸੈਂਟਰ ਦੇ ਸੁਰਜੀਤ ਜੀ ਕਹਿੰਦੇ ਹਨ, ਡਾਇਮੰਡ ਟਰੱਕ ਪਾਰਟਸ ਚਾਹੀਦੇ ਹਨ, ਟਰੱਕ ਪਾਰਟਸ ਚਾਹੀਦੇ ਹਨ ਤਾਂ ਡਾਇਮੰਡ ਟਰੱਕ ਪਾਰਟਸ ਦੀ ਬਿਜ਼ਨਸ ਖੁੱਲ੍ਹੀ ਹੈ। ਸ਼ੀਟ ਬੰਪਰ, ਡੀਅਰ ਗਾਰਡ, ਟਰੱਕ ਲਾਈਸ ਲੈਣੇ, ਗੀਅਰ, ਰੇਡੀਏਟਰ, ਸਟੈਕ ਕਿੱਟ। ਬਲਕਾਰ ਜਾਂ ਸੁਰਜੀਤ ਦਾ 905-212-9900 'ਤੇ ਇਹਨਾਂ ਨਾਲ ਗੱਲਬਾਤ ਕਰ ਲੈਣੀ ਆ। ਕੱਲ੍ਹ ਵੀ ਜਿੱਦਾਂ ਮੈਂ ਦੱਸਿਆ ਸੀ, ਅੱਜ ਵੀ ਮੈਂ ਦੱਸਦਾ, ਜੰਜੂਆ ਸਾਹਿਬ ਵੱਲੋਂ ਪਿਕਨਿਕ ਰੱਖੀ ਗਈ ਸੀ। ਸੋ ਪਿਕਨਿਕ ਨੂੰ ਕਈ ਵਾਰ ਮੇਲਾ ਕਹਿਣ ਲੱਗ ਪਈਦਾ, ਪਰ ਪਿਕਨਿਕ ਰੱਖੀ ਗਈ ਸੀ, ਤੁਸੀਂ ਮੇਲੇ ਦਾ ਮਾਹੌਲ ਬਣਾ ਦਿੱਤਾ, ਉੱਥੇ ਖੂਬ ਇੰਜੋਏ ਕੀਤਾ। ਤੁਸੀਂ ਇੰਜੋਏ ਵੀ ਕਰਨਾ ਚਾਹੀਦਾ ਹੁੰਦਾ ਹੈ। ਇਹ ਕੰਮ ਕਰਨੇ ਇੰਨੇ ਸੌਖੇ ਨਹੀਂ ਹੁੰਦੇ, ਪਰ ਰਲਵੇਂ ਕਿ ਜਦੋਂ ਕਰਦੇ ਹਨ ਸੌਖੇ ਹੋ ਜਾਂਦੇ ਹਨ। ਅਤੇ ਫਰਾਈਡੇ ਨੂੰ, ਸਤੰਬਰ ਦੀ 18 ਤਰੀਕ ਨੂੰ, ਹਾਂ

ਅਮਰੀਕਨ ਕਮਿਊਨਿਟੀ ਵਾਸਤੇ ਜਿਹੜੇ ਡੈਲਕੋ ਪੰਜਾਬੀ ਕਲਚਰ ਕਲੱਬ ਵਾਲੇ ਹਨ, ਇੱਕ ਤੀਆਂ ਦਾ ਮੇਲਾ ਲੈ ਕੇ ਆਏ ਹਨ। ਐਤਵਾਰ ਨੂੰ ਸਪਤੰਬਰ ਦੀ 13 ਤਰੀਕ ਨੂੰ 1 ਵਜੇ ਤੋਂ ਲੈ ਕੇ 6 ਵਜੇ ਤੱਕ ਇਹ ਸ਼ੋਅ ਚੱਲੇਗਾ। ਕੁਆਲਿਟੀ ਇਨ ਹੋਟਲ ਵਾਸ਼ਿੰਗਟਨ ਪੈਂਸਲਵੇਨੀਆ ਦੇ ਵਿੱਚ ਆ। ਲਾਈਵ ਸਿੰਗਰਸ, ਲਾਈਵ ਡੀਜੇ, ਭੰਗੜਾ, ਗਿੱਧਾ, ਰੌਣਕਾਂ ਮੇਲਾ ਲੱਗਣਗੀਆਂ। ਕੋਈ ਜਾਣਕਾਰੀ ਲੈਣੀ ਹੋਵੇ ਤੇ ਸਬਜ਼ੀ ਮੰਡੀ ਤੇ 6105749698 ਤੇ ਗੱਲਬਾਤ ਕਰ ਲਿਓ। ਤੇ ਇੱਕ ਜਿਹੜੀ ਗੈਦਰਿੰਗ ਮੀਟਿੰਗ ਟਰੈਕਿੰਗ ਇੰਡਸਟਰੀ ਨੂੰ ਫਿਕਸ ਕਰਨਾ ਚਾਹੁੰਦੇ ਹੋ, ਚਾਹੇ ਡਰਾਈਵਰ ਹੋ, ਚਾਹੇ ਓਨਰ ਆਪਰੇਟਰ ਹੋ, ਚਾਹੇ ਮਾਲਕ ਹੋ, ਸਾਰਿਆਂ ਵਾਸਤੇ ਗੈਦਰਿੰਗ ਰੱਖੀ ਗਈ ਹੈਗੀ। ਕਹਿੰਦੇ ਆਓ ਇਸ ਨੂੰ ਹੋਰ ਵਧੀਆ ਬਣਾਈਏ। ਸਪਤੰਬਰ ਦੀ 12 ਤਰੀਕ ਨੂੰ ਇਹ ਗੈਦਰਿੰਗ ਰੱਖੀ ਗਈ ਆ MP ਜੌਨ 046 ਦੇ ਆਫਿਸ ਦੇ ਸਾਹਮਣੇ, 900 LB ਰੋਡ, ਸਖਰਾਜ। ਸੰਧੂ ਨਾਲ ਗੱਲਬਾਤ ਕਰ ਲਿਓ। ਸੰਧੂ ਸਾਹਿਬ ਦਾ ਨੰਬਰ 416-857-6868 ਹੈਗਾ।

0: ਪੀਜ਼ਾ ਐਂਡ ਸਵੀਟ ਫੈਕਟਰੀ ਜਿੱਥੇ ਭਾਜੀ ਦੀਆਂ ਸਾਰੀਆਂ ਆਈਟਮਾਂ $4.75 ਪਰ ਪਾਉਂਡ ਤੋਂ ਸ਼ੁਰੂ ਨੇ। ਬੇਸਣ, ਪਿਸਤਾ, ਰਸਗੁੱਲੇ 100% ਕੈਨੇਡੀਅਨ ਮੇਡ ਟੌਪ ਕੁਆਲਿਟੀ ਸਵੀਟ ਹੁਣ 3 ਲੋਕੇਸ਼ਨਸ ਤੋਂ ਸਰਵ ਕਰਦੇ ਨੇ। 2 ਇਨ ਬ੍ਰੈਂਪਟਨ, 1850 ਐਲਬਨ ਰੋਡ, ਈਟੋਬੀਕੋ। ਵਧੇਰੇ ਜਾਣਕਾਰੀ ਲਈ ਕਾਲ ਕਰੋ 416-213-1165 ਤੇ 416-213-1165।
1: ਰੋਕੀ, ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
2: ਓਏ ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
1: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
2: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ,
3: ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ।
2: ਜਿਹੜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ। ਹੁਣੇ ਕਾਲ ਕਰੋ 416-500-1509 ਤੇ।
3: ਯਾਦ ਰੱਖੋ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ,
2: 416-509-1509
3: ਔਰ ਵਿਜ਼ਿਟ insuranceforyou.ca।
4: ਤੁਸੀਂ ਹੋ ਜੇ AZ ਡਰਾਈਵਰ, ਤੁਹਾਨੂੰ ਹੈ ਲਗਾਤਾਰ ਕੰਮ ਤੇ ਵਧੀਆ ਪੇਮੈਂਟ ਦੀ ਭਾਲ, ਤਾਂ ਡਕਾਰ ਲੌਜਿਸਟਿਕ ਦੇ ਰਿਹਾ ਹੈ ਜ਼ਿਆਦਾ ਕੰਮ ਦੇ ਮੌਕੇ ਤੇ ਵਧੀਆ ਪੇ ਪੈਕੇਜ, ਖੂਬਸੂਰਤ ਮਾਹੌਲ ਵਿੱਚ ਕੰਪੀਟੀਟਿਵ ਸੈਲਰੀ ਤੇ ਇੰਸ਼ੋਰੈਂਸ ਵੀ ਨਾਲ, ਸਟੇਬਿਲਟੀ ਅਤੇ ਵਧੀਆ ਮਾਹੌਲ ਵਿੱਚ ਕੰਮ ਕਰਨ ਦਾ ਮੌਕਾ। ਵਧੇਰੇ ਜਾਣਕਾਰੀ ਲਈ ਡਕਾਰ ਲੌਜਿਸਟਿਕ ਨੂੰ ਕਾਲ ਕਰੋ 437-242-3158। ਦੁਨੀਆ ਵਿੱਚ ਕਿਤੇ ਵੀ ਘੁੰਮਣ ਫਿਰਨ ਲਈ ਜਾਂ ਸਸਤੇ ਟੂਰ ਪੈਕੇਜਿਸ ਲਈ ਯਾਦ ਰੱਖੋ ਕਟਾਰੀਆ ਟੂਰਸ ਐਂਡ ਟ੍ਰੈਵਲ, 905-678-1200-905-678-1200। ਕਟਾਰੀਆ ਟੂਰਸ ਐਂਡ ਟ੍ਰੈਵਲ ਦੋ ਲੋਕੇਸ਼ਨ ਤੋਂ ਆਪਣੀਆਂ ਸੇਵਾਵਾਂ ਪ੍ਰਦਾਨ ਕਰਦੇ ਨੇ। 2883 ਡੈਰੀ ਰੋਡ ਈਸਟ, ਮਿਸੀਸਾਗਾ। ਸੈਕੰਡ ਲੋਕੇਸ਼ਨ 4550 ਐਬਨੇਜ਼ਰ ਰੋਡ, ਬ੍ਰੈਂਪਟਨ।
5: Stargate Logistics, North America di one of the fastest growing company. Hire kar rahe ne AZ drivers. Jekar tuhanu vi hai kam di pal, ta aaj hi sampark karo Stargate Logistics de naal. Work locally ya cross border. Serve karde ne GTA, Midwest, Montreal te North America de vich. Stargate Logistics, aaj hi call karo 905-564-9992 905-564-9292।
6: ਓ ਜੀ, ਹੁਣ ਤੁਸੀਂ ਵੀ ਦੇਰ ਨਾ ਲਗਾਓ, ਗ੍ਰੀਨ ਵੈਲੀ ਸੁਪਰ ਮਾਰਕੀਟ ਆਓ। ਸੁਪਰ ਡੀਲਸ ਦੇ ਨਾਲ ਗਰੋਸਰੀ ਤੇ ਡਾਲਰ ਬਚਾਓ। ਵੈਜੀਟੇਬਲ, ਫਰੈਸ਼ ਫਰੂਟ, ਮੀਟ, ਚਿਲਡ ਬੀਅਰ, ਡਾਈਨ ਇਨ ਤੇ ਟੇਕ ਆਊਟ ਵੀ ਕਰ ਸਕਦੇ ਹੋ। ਦੇਰ ਰਾਤ ਤੱਕ ਹਫਤੇ ਦੇ 7 ਦਿਨ ਖੁੱਲਦਾ ਹੈ। ਤੰਦੂਰੀ ਬਾਈਟ ਚਾਟ ਐਕਸਪ੍ਰੈਸ ਵਿੱਚ ਬੈਠ ਕੇ ਵਧੀਆ ਸਵਾਦਲੇ ਫੂਡ ਦਾ ਮਜ਼ਾ ਉਠਾਓ। ਵਧੇਰੇ ਜਾਣਕਾਰੀ ਤੇ ਆਰਡਰ ਲਈ ਕਾਲ ਕਮਾਓ 905-913-1666, 905-913-1666 ਜਾਂ ਪਹੁੰਚੋ 11665 ਮੈਕਵੀਨ ਡਰਾਈਵ, ਮੇਫੀਲਡ ਦੇ ਨੁੱਕਰ ਤੇ।
7: CCCA ਲਈ ਕਰਜ਼ਾ ਮਾਫ ਕਰਵਾਉਣਾ ਬਸ ਇੰਨਾ ਹੀ ਆਸਾਨ ਹੈ। ਕਲੈਕਸ਼ਨ ਕਾਲਾਂ, ਪਾਵਰ ਸੇਲ ਨੋਟਿਸ, ਕ੍ਰੈਡਿਟ ਕਾਰਡਾਂ ਦਾ ਉਧਾਰ, ਸਰਕਾਰ ਵੱਲੋਂ ਟੈਕਸ ਦੀ ਮੰਗ, ਤੁਸੀਂ ਇਹਨਾਂ ਸਭ ਤੋਂ ਹੀ ਬਿਨਾਂ ਬੈਂਕਰਪਸੀ ਕੀਤਿਆਂ ਛੁਟਕਾਰਾ ਪਾ ਸਕਦੇ ਹੋ।
8: ਜੇ ਤੁਸੀਂ ਵੀ ਕਰਜ਼ੇ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਹੁਣੇ ਹੀ ਸਾਨੂੰ ਕਾਲ ਕਰ ਸਕਦੇ ਹੋ, ਅਸੀਂ ਤੁਹਾਡੀ ਪਰੇਸ਼ਾਨੀ ਦੂਰ ਕਰ ਸਕਦੇ ਹਾਂ।
7: ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ।
6: ਹਰ ਤਰ੍ਹਾਂ ਦੇ ਟੇਸਟੀ ਇੰਡੀਅਨ ਫੂਡ ਅਤੇ ਸਵੀਟਸ ਲਈ ਯਾਦ ਰੱਖੋ ਦੁਆਬਾ ਸਵੀਟ ਐਂਡ ਰੈਸਟੋਰੈਂਟ।
5: 4 ਲੋਕੇਸ਼ਨਸ ਤੋਂ ਤੁਹਾਨੂੰ ਸਰਵ ਕਰਦੇ ਨੇ 100% ਪਿਓਰ ਵੈਜੀਟੇਰੀਅਨ ਤੇ ਫਰੈਸ਼ ਫੂਡ ਐਂਡ ਸਵੀਟਸ ਲਈ ਦੁਆਬਾ ਸਵੀਟਸ ਐਂਡ ਰੈਸਟੋਰੈਂਟ। ਕਰੋ ਡਾਈਨ ਇਨ, ਟੇਕ ਆਊਟ, ਟਿਫਨ ਸਰਵਿਸ ਦੇ ਨਾਲ ਨਾਲ ਕੇਟਰਿੰਗ ਅਕ੍ਰੋਸ GTA। ਬਲਕ ਆਰਡਰ ਲਈ ਸਾਡੀ ਫੈਕਟਰੀ ਵਿਜ਼ਿਟ ਕਰੋ। ਟੌਪ ਆਟੋ ਕੋਲੀ

0: Provide कर देने fast collision repair and auto painting jobs. Complete collision repair from towing your car to applying the finishing touches. You can count on us. We are providing end-to-end assistance. 24 घंटे towing service available है. हर तरह के insurance claims नल deal कर देने. Complete collision repair and car painting. Top auto collision.
1: एक बार फिर प्रोग्राम दे विच जी आ जदों मैं कहा सीगा वे असी रूबी सहोता जी नाल गलबात करांगे मैंबर ऑफ पार्लियामेंट एक नहीं दो नहीं तीन वारी चार वारी बने हन नहीं तुसी बनाए हन कुछ ना कुछ ठीक कर दे तुसी इन्हां नूं चुणिया ते अस तुहाडे बहुत सारे सवाल हुंदे जे तुसी मैनूं भेज दिंदे मैं पुछणे हन ते पुछांगे आपां जरूर मैंबर ऑफ पार्लियामेंट ब्रैम्पटन नॉर्थ ते कैलटन एक नवीं तुहानूं थोड़ी सब डिविजन दित्ती गई है जी आ प्रोग्राम विच
2: थैंक यू बलजिंदर जी इट्स गुड टू बी ऑन योर प्रोग्राम एंड यू आर राइट 2025 वाली इलेक्शन दे विच इस राइडिंग दी रीडिस्ट्रीब्यूशन हुई है ये सारी राइडिंग्स दी हुई है अक्रॉस Canada and meri riding kuch thodiyan je ridings de vichon hegi hai jehdi bahut zyada badal gayi hegi hai almost 50% ede vich badla aaya hega ya and it's a good change for me because mainu ek Caledon da southern hissa milya hega so pehli baar mainu Caledon lokan nu represent karan da vi mauka milya hega
1: Canada, what a wonderful country. It's beautiful.
2: It's a beautiful.
1: I've been here over almost 50 years and we want to keep it that way.
2: Yeah.
1: ਲੰਘੇ ਟਾਈਮ 'ਚ ਕਾਫੀ ਸਾਰੀਆਂ ਮੁਸ਼ਕਲਾਂ ਆਈਆਂ ਕਿਉਂਕਿ ਨਵੇਂ ਲੋਕ ਆਉਂਦੇ ਹਨ ਸਾਰੇ ਹੀ ਆਪਣੇ ਹਨ ਜਦੋਂ ਪਹੁੰਚ ਜਾਂਦੇ ਹਨ ਤੁਸੀਂ ਸਾਰਿਆਂ ਨੂੰ ਪ੍ਰੋਟੈਕਟ ਕਰਨਾ ਜਿਹੜੀ ਵੱਡੀ ਮੁਸ਼ਕਲ ਆਈ ਸੀ ਇਮੀਗ੍ਰੇਸ਼ਨ ਦੇ ਵਿੱਚ ਬਹੁਤ ਸਾਰੇ ਲਿਆਉਂਦੇ ਤੇ ਬਾਅਦ ਵਿੱਚ ਬਹੁਤ ਸਾਰੀਆਂ ਐਕਸਟੋਰਸ਼ਨ ਕਾਲਸ ਆਟੋ ਸੈਕਟ ਬਹੁਤ ਕੁਝ ਹੋਇਆ ਕੈਨੇਡਾ ਦੇ ਵਿੱਚ ਬਹੁਤ ਕੁਝ ਹੋਇਆ ਸੋ ਮੋਸਟਲੀ ਜੇ ਦੇਖਿਆ ਜਾਏ ਬਰੈਂਪਟਨ ਦੀ ਗੱਲਬਾਤ ਕੀਤੀ ਜਾਂਦੀ ਹੈ ਸਰੀ ਦੀ ਗੱਲਬਾਤ ਕੀਤੀ ਜਾਂਦੀ ਆ ਜਾਂ ਕੈਲਗਰੀ ਵਿਨਪੈਗ ਦੀ ਥੋੜੀ ਘੱਟ ਹੁੰਦੀ ਆ ਪਰ ਇਹ ਸਿਟੀਆਂ ਲਾਈਮ ਲਾਈਟ ਵਿੱਚ ਆਈਆਂ ਤੇ ਲੋਕੀ ਕਹਿੰਦੇ ਕੋਈ ਬਦਲਾਅ ਲਿਆ ਕੋਈ ਚੇਂਜ ਲਿਆ ਹੋਵੇ ਅਸੀਂ ਅੱਕ ਗਏ ਜਾਂ ਥੱਕ ਗਏ ਹਾਂ ਤੁਸੀਂ ਡਿਬੇਟਸ ਕੀਤੀਆਂ ਪੀਅਰ ਪੋਲਵਰ ਹੀ ਹੈਜ਼ ਦ ਰਾਈਟ ਟੂ ਡਿਬੇਟ ਆਲਸੋ ਆਪੋਜੀਸ਼ਨ ਹੈਗਾ ਆ ਬਹੁਤ ਸਾਰੇ ਸਵਾਲ ਉੱਠੇ ਵੀ ਰਿਪੀਟ ਅਫੈਂਡਰਸ ਬਾਰ ਬਾਰ ਆ ਕੇ ਸੇਮ ਕ੍ਰਾਈਮ ਕਰ ਰਹੇ ਹਨ ਇਹਨਾਂ ਨੂੰ ਜੇਲ੍ਹਾਂ ਵਿੱਚ ਰੱਖਿਆ ਕੱਲੇ ਜਾ ਰਿਹਾ ਕਈ ਕਹਿੰਦੇ ਡੰਗ ਫੋੜ ਨੇ ਜੇਲ੍ਹਾਂ ਨਹੀਂ ਬਣਾਈਆਂ ਤੇ ਜੇਲ੍ਹ ਵਿੱਚ ਰੱਖਦੇ ਨਹੀਂ ਸਾਡੇ ਕੋਲ ਕਪੈਸਿਟੀ ਹੈ ਨਹੀਂ ਸੋ ਬਹੁਤ ਕੁਝ ਹੋਇਆ ਆਪਾਂ ਕਿੱਥੇ ਤੱਕ ਪਹੁੰਚੇ ਹੁਣ
2: ਬਹੁਤ ਪ੍ਰੋਗਰੈਸ ਪਿਛਲੇ ਇੱਕ ਸਾਲ ਦੇ ਵਿੱਚ ਬਣੀ ਹੈਗੀ ਆ ਸੋ ਜਦੋਂ ਤੋਂ ਇਹ ਖਾਸ ਕਰਕੇ ਇਸ਼ੂ ਹੈ ਪ੍ਰਾਇਓਰਟੀ ਇਸ਼ੂ ਬਣਿਆ ਹੈਗਾ ਆ ਐਸ ਵੀ ਸਾ ਪ੍ਰੋਪਰਟੀ ਕ੍ਰਾਈਮ ਤੇ ਐਕਸਟ੍ਰੈਕਸ਼ਨ ਦਾ ਇਸ਼ੂ ਜਿਹੜਾ ਤੁਸੀਂ ਕਹਿ ਰਹੇ ਹੈਗੇ ਹੋ ਰਾਈਜ਼ ਇਨ ਆਰ ਕਮਿਊਨਿਟੀ ਵੀ ਹੈਵ ਚੇਂਜਡ ਮੈਨੀ ਲਾਜ਼ ਸਿੰਸ ਦੈਨ ਸੋ ਪਿਛਲੇ ਸਾਲ ਦੇ ਵਿੱਚ ਕੁਛ 9 ਨਵੇਂ ਕਾਨੂੰਨ ਲੈ ਕੇ ਆਉਂਦੇ ਹੈਗੇ ਜਿਹੜੇ ਪਬਲਿਕ ਸੇਫਟੀ ਦੇ ਰਿਲੇਟਡ ਹੈਗੇ ਨੇ ਭਾਵੇਂ ਉਹ ਆਪਣੀ ਸਾਈਬਰ ਸਿਕਿਉਰਿਟੀ ਆਪਣੀ ਕ੍ਰਿਟੀਕਲ ਇਨਫਰਾਸਟ੍ਰਕਚਰ ਨੂੰ ਪ੍ਰੋਟੈਕਟ ਕਰਨ ਦੀ ਗੱਲ ਹੋਵੇ ਜਾਂ ਖਾਸ ਕਰਕੇ ਜਿਹੜੀਆਂ ਗੱਲਾਂ ਤੁਸੀਂ ਕਰ ਰਹੇ ਹੈਗੇ ਹੋ ਆਪਣੀ ਕ੍ਰਿਮੀਨਲ ਕੋਡ ਆਫ ਕੈਨੇਡਾ ਨੂੰ ਅਪਡੇਟ ਤੇ ਮਾਡਰਨਾਈਜ਼ ਕਰਨਾ ਉਹਦੇ ਵਿੱਚ ਹੰਡਰਡਸ ਆਫ ਡਿਫਰੈਂਟ ਚੇਂਜਸ ਲੈ ਕੇ ਆਉਂਦੇ ਹੈਗੇ ਆ ਫੋਰ ਇੰਸਟੈਂਸ ਬੇਲ ਐਂਡ ਸੈਂਟੈਂਸਿੰਗ ਰਿਫੋਰਮ ਬਿੱਲ ਦੇ ਵਿੱਚ ਓਵਰ 80 ਡਿਫਰੈਂਟ ਚੇਂਜਸ ਦੈਟ ਵੀ ਮੇਡ ਟੂ ਦ ਕ੍ਰਿਮੀਨਲ ਕੋਡ ਆਫ ਕੈਨੇਡਾ ਇਨ ਦੈਟ ਬਿੱਲ ਜਿਹਦੇ ਵਿੱਚ ਰਿਪੀਟ ਵਾਇਲੈਂਟ ਅਫੈਂਡਰਸ ਨੂੰ ਡਿਫਰੈਂਟ ਰਿਸਟ੍ਰਿਕਸ਼ਨਸ ਲਾਈਆਂ ਜਾਂਦੀਆਂ ਹੈਗੀਆਂ ਨੇ ਕੋਰਟ ਨੂੰ ਡਿਫਰੈਂਟ ਰਿਕੁਆਇਰਮੈਂਟਸ ਦਿੱਤੀਆਂ ਜਾਂਦੀਆਂ ਹੈਗੀਆਂ ਨੇ ਰਿਪੀਟ ਅਫੈਂਡਰਸ ਲਈ ਤੇ ਜੇ ਉਹ ਅਫੈਂਡਰਸ ਜਿਹੜੇ ਬ੍ਰੇਕ ਐਂਡ ਐਂਟਰ ਕਰਦੇ ਹੈਗੇ ਆ ਆਟੋ ਥੈਫਟ ਦੇ ਵਿੱਚ ਇਨਵੋਲਵ ਹੈਗੇ ਨੇ ਇਸ ਦੇ ਨਾਲ ਨਾਲ ਅਸੀਂ ਆਪਣੀਆਂ ਵੀ ਕੁਛ ਪ੍ਰਾਇਓਰਟੀਜ਼ ਚੇਂਜ ਕੀਤੀਆਂ ਹੈਗੀਆਂ ਨੇ CBSA ਨੂੰ ਲੈ ਕੇ ਵੀ ਸੋ ਜਿਹੜੇ ਲੋਕ ਇੱਥੇ ਟੈਂਪਰਰੀ ਬੇਸਿਸ ਤੇ ਆਏ ਹੋਏ ਹੈਗੇ ਨੇ ਐਂਡ ਇਸ ਤਰ੍ਹਾਂ ਦੇ ਕੋਈ ਵੀ ਕ੍ਰਿਮੀਨਲ ਐਕਟੀਵਿਟੀ ਦੇ ਵਿੱਚ ਸਸਪੈਸ਼ਨ ਪਾਈ ਜਾਂਦੀ ਹੈਗੀ ਆ ਉਹਨਾਂ ਦੀ ਐਂਡ ਦੇ ਆਰ ਰਿਮੂਵਬਲ ਫਰੋਮ ਦਿਸ ਕੰਟਰੀ ਉਹਨਾਂ ਨੂੰ ਪਹਿਲੀ ਪ੍ਰਾਇਓਰਟੀ ਆਈ ਮੀਨ ਵੈਸੇ ਕ੍ਰਿਮੀਨੈਲਿਟੀ ਨੂੰ ਪਹਿਲੀ ਪ੍ਰਾਇਓਰਟੀ ਪਹਿਲਾਂ ਵੀ ਦਿੱਤੀ ਜਾਂਦੀ ਸੀਗੀ ਕ੍ਰਿਮੀਨਲ ਕੈਨ ਨਾਟ ਰਿਮੇਨ ਇਨ ਦਿਸ ਕੰਟਰੀ ਪਰ ਖਾਸ ਕਰਕੇ ਪਹਿਲਾਂ ਜਿਹੜਾ ਰੂਟੀਨ ਸੀਗਾ ਉਹ ਇਹ ਸੀਗਾ ਵੀ ਚਾਰਜਸ ਲਏ ਹੁੰਦੇ ਆ ਟ੍ਰਾਇਲ ਹੁੰਦੀ ਹੈਗੀ ਆ ਉਹਨੂੰ ਕਾਫੀ ਵਕਤ ਕਈ ਵਾਰ ਲੱਗ ਜਾਂਦਾ ਹੈਗਾ ਆ ਉਸ ਦੀ ਕੰਕਲੂਜਨ ਤੋਂ ਬਾਅਦ ਰਿਮੂਵਲ ਹੁੰਦੀ ਹੈਗੀ ਆ ਵਟ ਵੀ ਆਰ ਡੂਇੰਗ ਨਾਓ ਐਂਡ ਵਟ ਵੀਵ ਡਨ ਇਨ ਦੀਸ ਐਕਸਟ੍ਰੈਕਸ਼ਨ ਕੇਸਿਸ ਇਜ਼ ਅਸੀਂ ਪਹਿਲਾਂ ਹੀ ਰਿਮੂਵ ਕਰ ਰਹੇ ਹੈਗੇ ਆ ਲੋਕਾਂ ਨੂੰ ਜਿਨ੍ਹਾਂ ਦੇ ਚਾਰਜਸ ਸ਼ਾਇਦ ਉਨੀ ਐਵੀਡੈਂਸ ਨਹੀਂ ਹੈਗੀ ਬਟ ਵੀ ਵਾਂਟ ਜਿਹੜੇ ਲੋਕ ਇਨਵੋਲਵਡ ਹੈਗੇ ਕ੍ਰਿਮੀਨੈਲਿਟੀ ਦੇ ਵਿੱਚ ਗੈਂਗ ਲਾਈਫ ਦੇ ਵਿੱਚ ਇਨਵੋਲਵਡ ਹੈਗੇ ਨੇ ਵੀ ਉਹਨਾਂ ਗੈਂਗਸ ਨੂੰ ਅਸੀਂ ਡਿਸਟਰਪਟ ਕਰੀਏ ਕਿਉਂਕਿ ਜਿਸ ਤਰ੍ਹਾਂ ਅਮੈਰੀਕਾ ਤੇ ਕੈਨੇਡਾ ਇਸ ਇਸ਼ੂ ਨੂੰ ਲੈ ਕੇ ਇਕੱਠੇ ਕੰਮ ਕਰ ਰਿਹਾ ਹੈਗਾ ਆਪਣੀਆਂ ਪੁਲਿਸ ਏਜੰਸੀਜ਼ ਵੀ ਹੈਵ ਫਾਊਂਡ ਵੀ ਓਵਰਸੀਜ਼ ਲੋਕ ਪੇ ਕਰ ਰਹੇ ਹੈਗੇ ਇੱਥੇ ਕੈਨੇਡਾ ਦੇ ਵਿੱਚ ਲੋਕਾਂ ਨੂੰ ਇਸ ਤਰ੍ਹਾਂ ਦੇ ਸ਼ੂਟਿੰਗਸ ਦੇ ਵਿੱਚ ਇਨਵੋਲਵ ਹੋਣ ਲਈ ਉਹ ਕਾਫੀ ਉਹ ਮਾਸਟਰ ਮਾਇੰਡ ਨਹੀਂ ਹੈਗੇ ਇਸ ਚੀਜ਼ ਦੇ ਪਰ ਉਹਨਾਂ ਨੂੰ ਇਨਫੋਰਮੇਸ਼ਨ ਦਿੱਤੀ ਜਾਂਦੀ ਆ ਕਿਸੇ ਬੰਦੇ ਬਾਰੇ ਐਂਡ ਉਸ ਘਰ ਤੇ ਜਾ ਕੇ ਜਾਂ ਉਸ ਬਿਜ਼ਨਸ ਤੇ ਜਾ ਕੇ ਉਹ ਹਮਲਾ ਕਰਦੇ ਹੈਗੇ ਉਹਨਾਂ ਨੂੰ ਟਾਰਗੇਟ ਕਰਦੇ ਹੈਗੇ ਆ ਐਂਡ ਸੋ ਐਨੀਵਨ ਇਨਵੋਲਵਡ ਇਨ ਦਿਸ ਵੀਵ ਬੀਨ ਰਿਮੂਵਿੰਗ ਦਮ ਵੀਵ ਹੈਡ ਅ ਲੋਟ ਆਫ ਸਕਸੈਸ ਵੀਵ ਰਿਮੂਵਡ ਹੰਡਰਡਸ ਆਫ ਪੀਪਲ ਆਲਰੇਡੀ ਇਨਵੋਲਵਡ ਇਨ ਕ੍ਰਿਮੀਨੈਲਿਟੀ ਐਂਡ ਤੁਸੀਂ ਆਈ ਥਿੰਕ ਇਹਦਾ ਸਭ ਤੋਂ ਜ਼ਿਆਦਾ ਕੁਇਕ ਇੰਪੈਕਟ ਦੇਖ ਰਹੇ ਹੈਗੇ ਆ
1: ਵੈਰੀ ਗੁੱਡ ਕਈ ਵਾਰੀ ਏਦਾਂ ਲੱਗਦਾ ਕਹਿੰਦੇ ਵੀ ਬਹੁਤ ਸਾਰੇ ਗੈਂਗ ਖੁਦ ਜਿਹੜੇ ਪ੍ਰਾਈਮ ਮਿਨਿਸਟਰ ਹਨ ਟੀਮ ਇੰਡੀਆ ਜਾਂਦੀ ਆ ਵੱਖ ਵੱਖ ਸ਼ਹਿਰਾਂ ਵਿੱਚ ਦੇਸ਼ਾਂ ਵਿੱਚ ਜਾਂਦੀ ਹੈਗੀ ਆ ਵੀ ਜੇਲ੍ਹਾਂ ਵਿੱਚ ਬੈਠ ਕੇ ਆ ਕੰਮ ਕਰ ਰਹੇ ਹਨ ਤੇ ਜਿੱਦਾਂ ਆਪਾਂ ਟ੍ਰੇਡ ਡੀਲ ਕਦੇ ਕਰਦੇ ਹਾਂ ਵਾਇਰ ਵੀ ਡੀਲ ਥੱਕ ਬਹੁਤ ਇਸ ਆਰ ਵੀ ਟਾਕਿੰਗ ਅਬਾਊਟ ਹਾਊ ਵੀ ਗੈਟ ਦੀਸ ਗ੍ਰਾਮਸ
2: Yes, we are talking about it. So, you know, apne national security advisors ਵੀ ਕਈ ਵਾਰ ਇੰਡੀਆ ਜਾ ਚੁੱਕੇ ਹੈਗੇ ਨੇ National security and public safety hamesha har ek dialogue da ek hissa hunda ya jadon prime minister karni ne prime minister modi naal vi gal kiti sigi ethe kananaskis de vich udon vi eh issue agenda te siga te hamesha har ek bilateral meeting de vich eh agenda te hunda jadon apni foreign affairs minister anita nand ke gaya udon vi khas karke is cheez te gal baat kiti gayi ya
1: border security isse phale isse ka kafi lambe samay to ekdam jadon action kar lena paya
2: Border security, I think, you know, we have had a border with the United States that, you know, we share information with the United States, but bahut is tarah the outside factors bhi aa rahe hage ne jede, you know, guns that we're seeing, drugs that we're seeing, us ton bhi jo dangerous khatarnak drugs hage ne aajkal ban rahe hain, jis tarah fentanyl hai ya, right? And fentanyl is causing a lot of deaths in our country, and so is reason de karke we had to do things differently a little bit. Khas karke also border safety nu jadon aap, you know, when we consider that jehdi apniyan kaaran chori ho rahi hain sigiya, right? Assi mostly ਮੈਂਡੇਟ ਦਿੱਤਾ ਹੋਇਆ ਸੀ ਵੀ ਜਿਹੜੀਆਂ ਚੀਜ਼ਾਂ ਹਾਰਮਫੁਲ ਕੰਟਰੀ ਦੇ ਵਿੱਚ ਆ ਰਹੀਆਂ ਹੈਗੀਆਂ ਨੇ ਉਹਦੇ ਤੋਂ ਕੈਨੇਡੀਅਨਸ ਨੂੰ ਪ੍ਰੋਟੈਕਟ ਕਰਨਾ, ਪਰ ਜਿਹੜੇ ਬਾਹਰ ਜਾ ਰਹੀਆਂ ਹੈਗੀਆਂ ਨੇ ਦੈਟ ਵਾਜ ਨਾਟ ਮੋਸਟਲੀ ਇਟਸ ਟ੍ਰੇਡ, ਇਟਸ ਆਵਰ ਗੁੱਡਸ ਜਿਹੜੀ ਆਪਾਂ ਮੈਨੂਫੈਕਚਰ ਕਰਕੇ ਜਾਂ ਸਰਵਿਸਿਜ਼ ਬਾਹਰ ਭੇਜਦੇ ਹਾਂ. ਵੈਨ ਕਾਰ ਸਟਾਰਟਡ ਬੀਂਗ ਐਕਸਪੋਰਟਡ ਆਊਟ ਆਫ ਆਰ ਕੰਟਰੀ ਉਹਦਾ unsafe environment Canadians ਲਈ ਵੀ ਬਣਨ ਲੱਗ ਗਿਆ ਸੀ, ਜਿਸ ਤਰ੍ਹਾਂ ਬ੍ਰੇਕ ਇਨ ਐਂਟਰੀਜ਼ ਖਾਸ ਕਰਕੇ ਕਾਰ ਚੋਰੀ ਕਰਨ ਲਈ ਹੀ ਹੁੰਦੀ ਸੀ, ਚਾਬੀ ਚੋਰੀ ਕਰਨ ਲਈ ਬ੍ਰੇਕ ਇਨ ਐਂਟਰੀ ਹੁੰਦੀ ਸੀ, ਐਂਡ ਉਸ ਦੇ ਨਾਲ ਨਾਲ ਲਾਈਫ ਨੂੰ ਵੀ ਰਿਸਕ ਹੈਗਾ ਆ, ਉਸ ਦੇ ਨਾਲ ਨਾਲ ਜਿਹੜੇ ਔਰਗਨਾਈਜ਼ ਕ੍ਰਾਈਮ ਗਰੁੱਪਸ ਨੇ ਉਹ ਹੋਰ ਵੀ ਤਾਕਤਵਰ ਹੁੰਦੀਆਂ ਹੈਗੀਆਂ ਨੇ ਕਿਉਂਕਿ ਉਹਨਾਂ ਨੂੰ ਬਹੁਤ ਫਾਈਨੈਂਸ਼ੀਅਲ ਬੈਨੀਫਿਟ ਮਿਲ ਰਿਹਾ ਹੈਗਾ ਇਸ ਆਪਰੇਸ਼ਨ ਦੇ ਥਰੂ, ਐਂਡ ਸੋ ਵੀ ਹੈਵ ਪੁੱਟ ਸਕੈਨਰਸ, ਵੀ ਹੈਵ ਪੁੱਟ ਨਿਊ ਟੈਕਨੋਲੋਜੀਸ ਦੋਨੇ ਪਾਸੇ ਹੀ, ਜਿਹੜੀਆਂ ਚੀਜ਼ਾਂ ਬਾਹਰ ਵੀ ਜਾ ਰਹੀਆਂ ਨੇ ਤੇ ਜਿਹੜੀਆਂ ਜਿਹੜੀਆਂ ਅੰਦਰ ਵੀ ਆ ਰਹੀਆਂ ਨੇ. ਵੀ ਹੈਵ ਨਿਊ ਡੌਗ ਟੀਮਸ, ਵੀ ਹੈਵ ਡਰੋਨਸ, ਵੀ ਹੈਵ ਅ ਲੋਟ ਆਫ ਡਿਫਰੈਂਟ ਇਕੁਇਪਮੈਂਟ, ਐਂਡ ਅਸੀਂ ਹਯਾਰ ਆਫਿਸਰ ਵੀ ਨਵਾਂ ਹਾਇਰ ਕਰ ਰਹੇ ਹੈਗੇ ਹਾਂ, ਹਯਾਰ ਆਰ ਸੀ ਐਮ ਪੀ ਦਾ ਤੇ ਹਯਾਰ ਸੀ ਡੀ ਐਸ ਏ ਦਾ, ਸੋ ਦੈਟ ਉਹ ਨੈਸ਼ਨਲ ਸਿਕਿਉਰਿਟੀ ਤੇ ਹੀ ਫੋਕਸ ਰੱਖਣ. ਯੂ ਨੋ ਥਰੂ ਦੈਟ ਵੀ ਅਸੀਂ ਬੈਚਸ ਨਵੇਂ ਗ੍ਰੈਜੂਏਟ ਕਰ ਰਹੇ ਹਾਂ, ਇੱਕ ਲੱਖ ਸਾਰੇ ਨਹੀਂ ਗ੍ਰੈਜੂਏਟ ਹੋ ਸਕਦੇ ਹੈਗੇ, ਬਟ ਐਵਰੀ ਕਪਲ ਆਫ ਵੀਕਸ ਵੀ ਗ੍ਰੈਜੂਏਟਿੰਗ ਮੋਰ ਐਂਡ ਮੋਰ ਰਿਕਰੂਟਸ ਦੈਨ ਐਵਰ ਬਿਫੋਰ.
1: ਲੱਗਦਾ ਸੀਗਾ ਵੀ ਤੁਸੀਂ ਕ੍ਰਿਮੀਨਲ ਨੂੰ ਵੱਧ ਪ੍ਰੋਟੈਕਟ ਕਰਦੇ ਆ, ਜਿਹੜਾ ਵਿਕਟਿਮ ਹੁੰਦਾ ਉਹ ਘੱਟ ਪ੍ਰੋਟੈਕਟਡ ਹੁੰਦਾ ਆ, ਰਿਪੀਟਡ ਜਿਹੜੇ ਕ੍ਰਾਈਮ ਕੀਤੇ ਜਾਂਦੇ ਹਨ ਬਹੁਤ ਵੀ ਲੱਗਦਾ ਬੰਦਾ ਘਰ ਚੋਰੀ ਕਰਨਾ ਹੈ, ਬੰਦੇ ਨੇ ਆਪਣੇ ਨੂੰ ਪ੍ਰੋਟੈਕਟ ਕਰਨ ਦੀ ਕੋਸ਼ਿਸ਼ ਕੀਤੀ, ਉਹਨੂੰ ਉੱਥੇ ਚਾਰਜਸ ਲੱਗ ਜਾਂਦੇ ਹਨ. ਦੁੱਖ ਬੜਾ ਲੱਗਦਾ, ਇੰਨੀ ਸੁੰਦਰ ਤੇ ਬਿਊਟੀਫੁਲ ਕੰਟਰੀ ਹੈਗੀ ਉਹ 'ਚ ਇਹ ਕੰਮ ਹੋ ਰਹੇ ਹਨ, ਪਰ ਜਿਹੜੇ ਕਰ ਰਹੇ ਹਨ ਉਹਨਾਂ ਨੂੰ ਆਪਾਂ ਵੱਧ ਸਹੂਲਤਾਂ ਦੇਣ ਦੀ ਕੋਸ਼ਿਸ਼ ਕਰੀ ਦੀ ਆ. ਇੱਥੇ ਬੜੀ ਮੁਸ਼ਕਲ ਆ ਰਹੀ ਹੈਗੀ ਆ. ਜੇ ਦੇਖਿਆ ਜਾਵੇ ਕਹਿੰਦੇ ਰਿਪੀਟ ਅਫੈਂਡਰ ਸੀਗਾ, ਡਰੰਕ ਡਰਾਈਵਰ ਸੀਗਾ, ਆਹ ਸੀਗਾ, ਚਾਹੇ ਮਿਊਨਸੀਪਲ ਲੈਵਲ ਦੇ ਹੋਵੇ, ਕਹਿੰਦੇ ਸਾਡੇ ਕੋਲ ਇੰਨੇ ਟੂਲ ਹੈ ਨਹੀਂ ਜਿਹੜੇ ਆਪਣੇ ਨੂੰ ਕੈਚ ਕਰ ਸਕੀ, ਜਾਂ ਸਾਡੇ ਕੋਲ ਰਿਸਟ੍ਰਿਕਸ਼ਨ ਬਹੁਤ ਹੈ, ਪਹਿਲਾਂ ਸਰਚ ਬਾਰਡਰ ਲੈਣਾ ਪੈਂਦਾ, ਰਾਹ ਕਰਨਾ ਪੈਂਦਾ, ਫੋਨ ਲਾਈਨਾਂ ਉਹਦੀਆਂ ਚੈੱਕ ਕਰਨ ਵਾਸਤੇ ਆਹ ਕੁਝ ਕਰਨਾ ਪੈਂਦਾ, ਇਹ ਫਾਸਟ ਟਰੈਕ ਕਿਉਂ ਨਹੀਂ ਹੋ ਸਕਦਾ? ਸਪੈਸ਼ਲੀ ਜੇ ਰਿਪੀਟ ਅਫੈਂਡਰ, ਦੇ ਸ਼ੁੱਡ ਬੀ ਨੋ ਕੁਐਸਚਨ ਆਸ, ਬੰਦਾ ਰਿਪੀਟ ਅਫੈਂਡਰ ਆ, ਡੂ ਵਟਐਵਰ ਯੂ ਵਾਂਟ
2: ਟੂ. ਯਾ, ਸੋ ਫਰਸਟ ਪਾਰਟ ਆਫ ਯੂਰ ਕੁਐਸਚਨ ਜਿਹੜਾ ਪ੍ਰੋਟੈਕਟਿੰਗ ਵਿਕਟਿਮਸ, ਇਹਦਾ ਵੀ ਜੋ ਮੈਂ ਨਵੇਂ ਬਿੱਲ ਕਹੇ ਸੀ ਨਾ, ਉਹਦੇ ਵਿੱਚ ਇੱਕ ਬਿੱਲ ਪ੍ਰੋਟੈਕਟਿੰਗ ਵਿਕਟਿਮਸ ਐਕਟ ਹੈਗਾ ਆ, ਉਸ ਦੇ ਵਿੱਚ ਵੀ ਕਾਫੀ ਚੇਂਜਸ, 90 ਤੋਂ ਉੱਤੇ ਚੇਂਜਸ ਉਸ ਬਿੱਲ ਦੇ ਵਿੱਚ ਹੈਗੇ ਆ, ਕ੍ਰਿਮੀਨਲ ਕੋਡ ਆਫ ਕੈਨੇਡਾ ਨੂੰ ਜੋ ਕੀਤੇ ਜਾਂਦੇ ਹੈਗੇ ਆ ਇਨ ਓਰਡਰ ਟੂ ਮੇਕ ਸ਼ੋਰ ਵੀ ਜਿਹੜੀਆਂ ਟ੍ਰਾਇਲਸ ਹੈਗੀਆਂ ਮਿਸ ਟ੍ਰਾਇਲ ਨਾ ਹੋ ਜਾਵੇ ਜਾਂ ਡਿਸਮਿਸ ਨਾ ਹੋ ਜਾਵੇ, ਕਈ ਕਾਰਨਾਂ ਕਰਕੇ ਕੰਪਲੈਕਸ ਟ੍ਰਾਇਲਸ ਹੋ ਜਾਂਦੀਆਂ ਸੀਗੀਆਂ, ਐਂਡ ਵੀ ਵਾਂਟ ਟੂ ਮੇਕ ਸ਼ੋਰ ਵੀ ਉਸ ਦੇ ਵਿੱਚ ਵਿਕਟਿਮ ਦਾ ਨੁਕਸਾਨ ਹੁੰਦਾ ਹੈਗਾ ਜਦੋਂ ਕੋਈ ਟ੍ਰਾਇਲ ਡਿਸਮਿਸ ਹੁੰਦੀ ਹੈਗੀ ਆ. ਸੋ ਉਹਦੇ ਵਿੱਚ ਉਸ ਚੀਜ਼ ਨੂੰ ਨਜ਼ਰ ਰੱਖ ਕੇ ਵੀ ਕਾਫੀ ਚੇਂਜਸ ਬਣਾਈਆਂ ਗਈਆਂ ਹੈਗੀਆਂ ਨੇ, ਨਵੇਂ ਕਾਨੂੰਨ ਵੀ ਉਸ ਦੇ ਵਿੱਚ ਵੀ ਬਣਾਏ ਗਏ ਹੈਗੇ ਨੇ, ਜਿਹੜੇ ਜਿਹੜੇ AI ਜਿਹੜੀਆਂ ਡੀਪ ਫੇਕਸ ਹੈਗੀਆਂ ਨੇ ਉਸ ਨੂੰ ਲੈ ਕੇ, ਤੇ ਜਿਹੜੀ ਤੁਸੀਂ ਗੱਲ ਕਰ ਰਹੇ ਹੈਗੇ ਆ ਟੂਲਸ ਜਿਹੜੀਆਂ ਹੈਗੀਆਂ ਨੇ ਪੁਲਿਸ ਨੂੰ ਦੇਣ ਦੀਆਂ ਗੱਲਾਂ, ਯੂ ਨੋ everything we've been doing in this last, you know, year and a half has been focused on name kanoon banana, dusri police nu te apni law enforcement nu o tools te o capabilities deniya, and teesri cheez jehdi upstream investments hai in a community le to make sure bhi jehda root cause ya onu vi assi fund sakiye. So jehda second you know pillar hai ga sade plan da jehda police nu hor hathiyar dena unna nu tools and to make sure that they have the capabilities, you know, jo main border the equipment di gal kiti hai ya dusri jehdi lawful access da bill assi leke aunda hai ga ya. ਉਹ ਬਿੱਲ ਹਾਊਸ ਆਫ ਕਾਮਨਸ ਦੇ ਥਰੂ ਤਾਂ ਪਾਸ ਹੋ ਗਿਆ ਹੈਗਾ, ਉਸ ਦੇ ਵਿੱਚ ਜੋ ਤੁਸੀਂ ਵਾਰੰਟਸ ਦੀ ਗੱਲ ਕਰ ਰਹੇ ਹੈਗੇ ਆ ਵੀ ਜਲਦੀ ਜਲਦੀ ਜੋ ਲੋਕ ਫੋਨ ਜਾਂ ਟੈਕਨੋਲੋਜੀ ਦੇ ਥਰੂ ਕਿਸੇ ਨੂੰ ਧਮਕਾ ਰਹੇ ਹੈਗੇ ਨੇ ਜਾਂ ਕਿਸੇ ਦੇ ਅਗੇਂਸਟ ਕੋਈ ਗਲਤ ਚੀਜ਼ਾਂ ਆਨਲਾਈਨ ਸਪਰੈਡ ਕਰ ਰਹੇ ਹੈਗੇ ਨੇ ਜਾਂ ਉਹਨਾਂ ਨਾਲ ਸੀਨੀਅਰ ਨਾਲ ਫਰਾਡ ਹੋ ਰਿਹਾ ਹੈਗਾ ਇੰਟਰਨੈਟ ਦੇ ਥਰੂ, ਯੂ ਨੋ ਦੇਅਰ ਸੋ ਮੈਨੀ ਥਿੰਗਸ, ਜੇ ਮਰਡਰ ਕੇਸ ਵੀ ਦੇਖ ਲਓ ਉਹ ਵੀ ਟੈਕਨੋਲੋਜੀ ਯੂਜ਼ ਕੀਤੀ ਜਾਂਦੀ ਹੈਗੀ ਆ ਕਿਵੇਂ ਨਾ ਕਿਵੇਂ, ਖਾਸ ਕਰਕੇ ਜਦੋਂ ਤੁਸੀਂ ਕਿਸੇ ਸ਼ੂਟ ਕਿਸੇ ਸ਼ੂਟਰ ਨੂੰ ਵੀ ਹਾਇਰ ਕਰਦੇ ਹੈਗੇ ਆ ਉਹ ਵੀ ਟੈਕਨੋਲੋਜੀ ਦੇ ਥਰੂ ਹਾਇਰ ਕੀਤੇ ਜਾ ਰਹੇ ਹੈਗੇ ਆ. ਐਂਡ ਸੋ ਇਨ ਦੈਟ ਬਿੱਲ ਇਹ ਕਾਫੀ ਫਾਸਟ ਟਰੈਕ ਪੁਲਿਸ ਨੂੰ ਅਥੋਰਿਟੀ ਦਿੱਤੀ ਜਾਂਦੀ ਹੈਗੀ ਆ ਸੋ ਦੈਟ ਉਹ ਜਲਦ ਤੋਂ ਜਲਦ ਜੁਡੀਸ਼ਲ ਆਥੋਰਾਈਜੇਸ਼ਨ ਜੁਡੀਸ਼ਲ ਓਵਰਸਾਈਟ ਦੇ ਨਾਲ ਆਪਦਾ ਵਾਰੰਟ ਲੈ ਸਕਣ ਤੇ ਵਾਰੰਟ ਤੋਂ ਬਾਅਦ ਉਹ ਚਾਰਜਿਸ ਲੈ ਕਰ ਸਕਣ. ਜਿਹੜੇ ਕੇਸ ਹੁਣ ਐਕਸਟ੍ਰੈਕਸ਼ਨ ਦੇ ਜਿਵੇਂ 17 ਬੰਦੇ ਜਿਹੜੇ ਇੱਥੇ ਪੀਲ ਰੀਜਨਲ ਪੁਲਿਸ ਨੇ ਇੱਕ ਅਨਾਊਂਸਮੈਂਟ ਕੀਤੀ ਸੀਗੀ ਨਾਟ ਟੂ ਲੌਂਗ ਅਗੋ, ਉਹਨਾਂ ਨੂੰ 8 ਮਹੀਨੇ ਲੱਗ ਗਏ ਸੀ ਉਸ ਕੇਸ ਦੇ ਵਿੱਚ. ਪੁਲਿਸ ਖੁਦ ਸਾਨੂੰ ਦੱਸਦੀ ਹੈਗੀ ਆ ਵੀ ਜਦੋਂ ਇਹ ਬਿੱਲ ਪਾਸ ਹੋ ਗਿਆ ਸੀ ਉਹ 1 ਮਹੀਨੇ ਚ ਉਹ ਕੰਮ ਕਰ ਸਕਦੇ ਹਾਂ ਜਿਹੜਾ ਸਾਨੂੰ 8 ਮਹੀਨੇ ਲੱਗਦੇ ਸੀਗੇ. ਇਹ ਬਿੱਲ ਹੁਣ ਸੈਨੇਟ ਦੇ ਵਿੱਚ ਹੈਗਾ ਆ. ਇਹ ਕਾਫੀ ਯੂ ਨੋ ਮਿਸ ਇਨਫੋਰਮੇਸ਼ਨ ਵੀ ਇਸ ਬਿੱਲ ਬਾਰੇ ਕਾਫੀ ਫੈਲ ਰਹੀ ਹੈਗੀ ਆ. ਇਹਦਾ ਬਿੱਲ ਦਾ ਨਾਂ C-22 ਲੋਫਲ ਐਕਸੈਸ ਬਿੱਲ ਹੈਗਾ. ਇਹਨੂੰ ਲੈ ਕੇ ਲੋਕ ਕਾਫੀ ਪ੍ਰਾਈਵੇਸੀ ਕੰਸਰਨਸ ਦੀਆਂ ਇਸ਼ੂਜ਼ ਉਠਾ ਰਹੇ ਹੈਗੇ ਆ, ਪਰ ਆਈ ਵੁੱਡ ਸੇ ਦੈਟ ਉਹ ਇਸ਼ੂਜ਼ ਮਿਸ ਕਮਿਊਨੀਕੇਟਡ ਹੈਗੇ ਨੇ ਕਿਉਂਕਿ ਲੋਕ ਕਈ ਵਾਰ ਐਂਡ ਆਪੋਜੀਸ਼ਨ ਲੋਕਾਂ ਨੂੰ ਕਨਫਿਊਜ਼ ਕਰ ਰਹੀ ਹੈਗੀ ਆ ਇਸ ਗੱਲ ਨੂੰ ਲੈ ਕੇ. This does not give police the power to just go and go inside your computer. Je tusi koi crime de vich involved nahi hage, tusi suspect nahi hage kisi case de vich, or directly thodi information nahi access kar sakenge. What this does is make a system jide through jadon koi case hega ya police jal to jal within hours ek warrant la sakdi hege ya courts de through, and o jadi information ya o vi required hege ya bi jadi apni telecom te social media companies ਉਹ ਇਨਫੋਰਮੇਸ਼ਨ ਰਿਟੇਨ ਕਰਨ, ਐਂਡ ਉਹ ਰਿਟੇਨਮੈਂਟ ਪੀਰੀਅਡ ਵੀ ਇਸ ਬਿੱਲ ਦੇ ਵਿੱਚ ਲੇਆਊਟ ਕੀਤਾ ਜਾਂਦਾ ਹੈਗਾ ਆ. ਵਿਲ ਸੀ ਮੈਂ ਸਾਰੇ ਡਿਟੇਲਸ ਇਸ ਬਿੱਲ ਦੇ ਕਿਉਂਕਿ ਸੈਨੇਟ ਦੇ ਵਿੱਚ ਕੁਝ ਚੇਂਜਸ ਵੀ ਆ ਸਕਦੀਆਂ ਹੈਗੀਆਂ ਨੇ, ਪਰ ਯੂ ਨੋ ਓਰਿਜਨਲੀ 1 year ਪੀਰੀਅਡ ਦਿੱਤਾ ਗਿਆ ਸੀ ਰਿਟੈਂਸ਼ਨ ਪੀਰੀਅਡ. ਇਸ ਤਰ੍ਹਾਂ UK ਦੇ ਵਿੱਚ ਵੀ ਹੁੰਦਾ ਹੈਗਾ, ਆਸਟ੍ਰੇਲੀਆ ਦੇ ਵਿੱਚ ਵੀ ਹੁੰਦਾ, ਅਮੈਰੀਕਾ ਦੇ ਵਿੱਚ ਵੀ ਹੁੰਦਾ ਹੈਗਾ. ਇਟਸ ਇੰਪੋਰਟੈਂਟ ਵੀ ਕੈਨੇਡਾ ਦੇ ਵਿੱਚ ਵੀ ਸਾਡੇ ਕੋਲ ਇਸ ਤਰ੍ਹਾਂ ਦਾ ਸਿਸਟਮ ਹੋਵੇ ਵੀ ਜਲਦ ਤੋਂ ਜਲਦ ਜਿਹੜੀ ਇਨਫੋਰਮੇਸ਼ਨ ਪੁਲਿਸ ਨੂੰ ਚਾਹੀਦੀ ਆ ਜਦੋਂ ਅਪਰੋਪਰੀਏਟ ਹੈਗੀ ਆ ਤੇ ਕੋਰਟ ਕਹਿੰਦੀ ਹੈਗੀ ਆ ਵੀ ਅਪਰੋਪਰੀਏਟ ਆ ਉਹ ਲੈ ਸਕਣ. ਇਸ ਵਕਤ ਬਹੁਤ ਇਨਫੋਰਮੇਸ਼ਨ ਉਹਨਾਂ ਦੇ ਹੱਥਾਂ ਚੋਂ ਨਿਕਲ ਜਾਂਦੀ ਆ ਜਦ ਤੱਕ ਡਿਲੀਟ ਹੋ ਜਾਂਦੀ ਆ, ਜਦ ਤੱਕ ਉਹਨਾਂ ਨੂੰ ਵਾਰੰਟਸ ਮਿਲਦੇ ਹੈਗੇ ਆ. ਐਂਡ ਉਸ ਪੀਰੀਅਡ ਦੇ ਵਿੱਚ ਫਿਰ ਜਿਵੇਂ ਤੁਸੀਂ 8 ਮਹੀਨੇ ਦਾ ਉਹ ਲਾ ਲਓ ਕੇਸ ਜਿਹਦੇ ਚ ਐਕਸਟ੍ਰੈਕਸ਼ਨ ਦੇ ਉਹ ਫੜੇ ਗਏ ਸੀਗੇ, ਉਹ 8 ਮਹੀਨਿਆਂ ਦੇ ਵਿੱਚ ਉਹਨਾਂ ਨੇ ਕਿੰਨੇ ਹੋਰ ਵਿਕਟਿਮਸ ਨੂੰ ਯੂ ਨੋ ਟੋਰਚਰ ਕੀਤਾ, ਉਹਨਾਂ ਨੂੰ ਥਰੈਟਨ ਕੀਤਾ ਹੈਗਾ. ਜੇ ਉਹ 1 ਮਹੀਨੇ ਦੇ ਵਿੱਚ ਕੇਸ ਰਿਜ਼ੋਲਵ ਹੁੰਦਾ ਸੀਗਾ ਤਾਂ ਬਹੁਤ ਲੋਕ ਬਚ ਸਕਦੇ ਹੈਗੇ ਆ ਇਸ ਤਰ੍ਹਾਂ ਦੇ ਇਸ਼ੂ ਦੇ ਵਿੱਚ ਵਿਕਟਿਮ ਬਣ ਤੋਂ.
1: ਬਹੁਤ ਸਾਰੇ ਸਵਾਲ ਰੇਡੀਓ ਟੀਵੀ ਤੇ ਆਉਂਦੇ ਹਨ. ਇੱਕ ਵੱਡਾ ਸਵਾਲ ਸੀਗਾ, ਬਹੁਤ ਸਾਰੇ ਬਿਜ਼ਨਸਮੈਨਾਂ ਨੂੰ ਮੈਂ ਮਿਲਦਾ ਇਸ ਵੇਲੇ, ਮੈਨੂੰ ਪਤਾ ਵੀ ਤੁਹਾਡੀ ਜਿਹੜੀ ਡਿਊਟੀ ਹੈਗੀ ਹੈ ਜਾਂ ਸਟੇਟ ਸੈਕਟਰ ਯੂ ਨੋ ਕੰਬੈਟਿੰਗ ਕ੍ਰਾਈਮ, ਬਟ ਇੱਕ ਜਿਹੜੀ ਮੁਸ਼ਕਲ ਹੋਣਾ ਹੀ ਪਈ ਹੈਗੀ ਹੈ ਨਾ, ਜਿੰਨੇ ਕੁ ਬੱਚੇ ਹਨ ਕੰਮ ਕਰਦੇ ਹਨ, ਵਰਕ ਪਰਮਿਟ ਐਕਸਪਾਇਰ ਹੋਣ ਲੱਗੇ ਹਨ, ਬਹੁਤ ਸਾਰੀ ਕੰਪਨੀ ਦੇ ਵਿੱਚ ਕੋਈ ਮਕੈਨਿਕ ਬਣਿਆ, ਕੋਈ ਇੰਜੀਨੀਅਰ ਬਣਿਆ, ਕੋਈ ਕੋਈ ਕੰਮ ਕਰਦਾ, ਕਹਿੰਦੇ 5 ਸਾਲ ਹੋ ਗਏ ਟ੍ਰੇਨਿੰਗ ਦਿੰਦਿਆਂ ਨੂੰ, ਸਾਡੀ ਵੀਡੀਓ ਚੈੱਕ ਕਰ ਲਓ, ਸਾਡੇ ਪੇਰੋਲ ਚੈੱਕ ਕਰ ਲਓ, ਇਹ ਬੱਚੇ ਤੜਫ ਰਹੇ, ਸਾਨੂੰ ਪੱਕਾ ਕੌਣ ਕਰੇਗਾ? ਸੋ ਸਾਨੂੰ ਪਤਾ ਤੁਸੀਂ ਕਲੀਨ ਅਪ ਕਰਨ ਲੱਗੇ ਹੋਏ ਹਨ, ਪਰ ਜਿਹੜੇ ਚੰਗੇ ਹਨ ਉਹਨਾਂ ਤੋਂ ਰੱਖਣ ਦਾ ਕੋਸ਼ਿਸ਼ ਕਰੋ, ਸਾਨੂੰ ਇਮੀਗ੍ਰੈਂਟਸ ਚਾਹੀਦੇ ਹਨ ਨੋ ਮੈਟਰ ਵਟ, ਥੋੜ੍ਹੇ ਸਾਲ ਕੁ ਹੋਰ ਦੇਖ ਲਓ, ਫਿਰ ਆਪਾਂ ਤੜਫਣਾ, ਫਿਰ ਆਪਾਂ ਭੱਜਣਾ, ਫਿਰ ਛੇਤੀ ਤੋਂ ਛੇਤੀ ਮੰਗਾਉਣ ਦੀ ਕੋਸ਼ਿਸ਼ ਕਰਨੀ ਆ. ਪਰ ਇਸ ਵੇਲੇ ਜਿਹੜਾ ਬੱਚਿਆਂ ਦਾ ਰੈਕਰਡ ਠੀਕ ਹੈਗਾ, ਜਿਹੜੇ ਇੱਥੇ ਰਹਿਣਾ ਚਾਹੁੰਦੇ ਹਨ, ਕੰਮ ਕਰਨਾ ਚਾਹੁੰਦੇ ਹਨ, ਜੇ ਉਹਨਾਂ ਦੇ ਚੈੱਕਅਪ ਕੀਤੀ ਜਾਵੇ ਤਾਂ ਕੰਪਨੀ ਦਾ ਹੀ ਫਾਇਦਾ ਤੇ ਤੁਹਾਡਾ ਹੀ ਫਾਇਦਾ. ਗਾਹ ਕਿੱਧਰ ਲੱਭਣ ਗਏ ਹੋ? 5 ਸਾਲ ਦੀ ਕੌਣ ਟ੍ਰੇਨਿੰਗ ਦਊਗਾ? ਮਿਲਰਾਈਟ ਵਾਸਤੇ, ਮਕੈਨਿਕ ਵਾਸਤੇ ਕੌਣ ਟ੍ਰੇਨਿੰਗ ਦਊਗਾ? ਇਹਨਾਂ ਨੂੰ ਪੱਕੇ ਗੱਲ ਨਹੀਂ ਕਰ ਸਕਦੇ ਜਿਹੜੇ ਇੱਥੇ ਹਨ, ਜਿਹਨੇ ਕੋਈ ਕ੍ਰਾਈਮ ਨਹੀਂ ਕੀਤਾ, ਕੋਈ ਗਲਤ ਕੰਮ ਨਹੀਂ ਕੀਤਾ, ਜਿਹੜੇ ਕੰਮ ਕਰਦੇ ਹਨ, 5 ਸਾਲ ਸਿੱਖਿਆ, ਹੁਣ ਕਹਿੰਦੇ ਵੀ ਸਾਡਾ ਵਰਕ ਪਰਮਿਟ ਐਕਸਪਾਇਰ ਹੋਇਆ, ਬੇਚਾਰੇ ਤੜਫੇ ਪਏ ਹਨ, ਜੇ ਕਰੀਏ ਤਾਂ ਕੀ ਕਰੀਏ?
2: ਸੋ ਯੂ ਨੋ ਪ੍ਰੋਵਿੰਸਿਸ ਦੇ ਨਾਲ ਗੱਲਬਾਤ ਇਮੀਗ੍ਰੇਸ਼ਨ ਮਿਨਿਸਟਰ ਨੇ ਹੁਣ ਕੀਤੀ ਹੈਗੀ ਆ ਵੀ ਜਿਹੜੇ ਉਹ ਪੀ ਐਨ ਪੀ ਦੇ ਨੰਬਰਸ ਕੁਆਂਟਿਟੀ ਚਾਹੁੰਦੇ ਹੈਗੇ ਆ ਵੀ ਉਹਨਾਂ ਨੂੰ ਦਿੱਤੀਆਂ ਜਾਣਗੀਆਂ ਸੋ ਦੈਟ ਲੋਕ ਪੱਕੇ ਜਿਹੜੇ ਸਕਿੱਲਸ ਦੇ ਵਿੱਚ ਖਾਸ ਕਰਕੇ ਜਿਹੜੇ ਸਕਿੱਲਸ ਦੇ ਵਿੱਚ ਲੋਕ ਚਾਹੀਦੇ ਹੈਗੇ ਨੇ ਇਸ ਜਿੱਥੇ ਲੇਬਰ ਸ਼ੋਰਟੇਜ ਹੈਗੀ ਆ ਉਹ ਲੋਕਾਂ ਲਈ ਜ਼ਰੂਰ ਰਸਤਾ ਬਣ ਰਿਹਾ ਹੈਗਾ ਆ ਬਣਦਾ ਵੀ ਆਇਆ ਹੈਗਾ ਆ ਯੂ ਨੋ ਐਵਰੀ ਈਅਰ ਅਸੀਂ ਜਿਵੇਂ ਪਿਛਲੇ ਸਾਲ 395,000 ਲੋਕ ਪੱਕੇ ਕੀਤੇ ਹੈਗੇ ਆ ਯੂ ਨੋ ਵੀ ਆਨ ਟ੍ਰੈਕ ਟੂ ਡੂਇੰਗ ਦ ਸੇਮ ਨੰਬਰ ਦਿਸ ਈਅਰ ਟੂ ਉਹਦੇ ਵਿੱਚੋਂ ਅਸੀਂ ਅਸਾਈਲਮ ਤੇ ਰੈਫਿਊਜੀ ਦਾ ਤੇ ਹਿਊਮੈਨੀਟੇਰੀਅਨ ਦਾ ਵੀ ਕੋਟਾ ਘਟਾਇਆ ਹੈਗਾ ਆ ਇਕਨੋਮਿਕ ਦਾ ਵਧਾਇਆ ਹੈਗਾ ਆ ਸੋ ਦੈਟ ਜੇ ਓਵਰਆਲ ਲੈਵਲਸ ਵੀ ਥੋੜੇ ਜਿਹੇ ਘਟੇ ਹੈਗੇ ਆ 4 ਲੱਖ ਹੁੰਦੇ ਸੀਗੇ ਜਿਹੜਾ ਇਕਨੋਮਿਕ ਪੋਰਸ਼ਨ ਆ ਉਹ ਨਹੀਂ ਘਟਿਆ ਹੈਗਾ ਆ ਇਕਨੋਮਿਕ ਅਸੀਂ ਉਨੇ ਹੀ ਲੈ ਰਹੇ ਹੈਗੇ ਆ ਸੋ ਦੇਰ ਆਰ ਮੈਨੀ ਓਪਰਚੁਨਿਟੀਜ਼ ਐਂਡ ਆਈ ਵੁੱਡ ਟੈਲ ਪੀਪਲ ਵੀ ਜਿਹੜੇ ਜਨਰਲ ਜੋਬਸ ਐਂਡ ਐਡਮਿਨਿਸਟ੍ਰੇਟਿਵ ਜੋਬਸ ਦੇ ਨਾਲੋਂ ਬੈਟਰ ਹੈਗਾ ਆ ਵੀ ਤੁਸੀਂ ਉਸ ਏਰੀਆ ਦੇ ਵਿੱਚ ਐਕਸਪੀਰੀਅੰਸ ਐਂਡ ਸਕਿੱਲਸ ਲਵੋ ਜਿਸ ਏਰੀਆ ਦੇ ਵਿੱਚ ਇੱਥੇ ਸ਼ੋਰਟੇਜਸ ਹੈਗੀਆਂ ਨੇ
1: ਇੱਕ ਕੁਐਸਚਨ ਦਾ ਕਹਿੰਦਾ ਕੈਨੇਡਾ ਖੁਦ ਆਪਣੀ ਇਕਾਨਮੀ ਚਲਾਉਣ ਨੂੰ ਕੋਸ਼ਿਸ਼ ਲੱਗਿਆ ਕਰਨ ਪ੍ਰਭਾਵ ਪੈਸੇ ਹੀ ਬੜੇ ਵੰਡਦੇ ਆ ਯੂਕਰੇਨ ਦੇ ਬਹੁਤ ਬੜਾ ਸਵਾਲ ਉੱਠਿਆ ਕਈ ਵਾਰ ਦੇਣੇ ਪੈਂਦੇ ਇੰਟਰਨੈਸ਼ਨਲ ਰੂਲਸ ਰੈਗੂਲੇਸ਼ਨ ਲਾਸ ਹੁੰਦੇ ਪਰ ਇੰਨੇ ਪੈਸੇ ਬਾਹਰ ਵੰਡਣ ਨੂੰ ਆਪਣੀ ਇਕਾਨਮੀ ਕਿਉਂ ਨਹੀਂ ਸੰਭਾਲਦੇ ਆਪਣੀ ਜਿਹੜੀ ਬਿਜ਼ਨਸ ਇਸ ਵੇਲੇ ਡੁੱਬ ਰਹੀਆਂ ਹਨ
2: Yeah. So we do give a lot of incentives in that area. Like even hun tariff relief le jede sectors affected hai gaya unna le programs roll out kite gaye hai gaya pichle hafte unna nu hun vi assi open hai gaya unna nu amend karn nu jis tarah covid vele vi businesses ਦੀ ਬਹੁਤ support ਕੀਤੀ ਹੈਗੀ ਆ through this tariff war we are
1: ਜਿਆਦਾ ਕਰਤੇ ਲੋਕਾਂ ਨੇ ਦੋ ਘਰ ਵੀ ਲੈ ਲਏ ਸਾਰੇ ਅੰਡਰਸਟੈਂਡ ਕਰਦੇ ਆ ਬਹੁਤ ਕੁਝ ਹੋਇਆ ਉਸ ਵੇਲੇ ਪਰ ਕੰਟਰੋਲ ਨਹੀਂ ਸੀ ਉਹਦੀ
2: we have to make sure that we protect our businesses protect people ਲੋਕ ਉਸ ਤੋਂ ਬਾਅਦ criticize ਜ਼ਰੂਰ ਕਰ ਸਕਦੇ ਹੈਗੇ ਆ but it is important for us to make sure ਵੀ ਅਸੀਂ ਆਪਣੇ ਉਹ ਕਿਸ ਚੀਜ਼ ਤੇ ਪੈਸਾ ਖਰਚਦੇ ਹੈਗੇ ਆ ਉਹ ਉਹਨਾਂ ਦਾ ਕੰਮ ਹੈਗਾ ਆ ਰਾਈਟ ਐਂਡ ਆਈ ਥਿੰਕ ਪੀਪਲ ਸ਼ੁੱਡ ਯੂ ਨੋ ਦੇਰ ਆਰ ਗੋਇੰਗ ਟੂ ਬੀ ਅ ਲੋਟ ਆਫ ਚੈਕਸ ਇਨ ਪਲੇਸ ਬਟ ਯੂ ਨੋ ਇਟ ਜਸਟ ਮੇਕਸ ਇਟ ਮੋਰ ਡਿਫਿਕਲਟ ਫਾਰ ਬਿਜ਼ਨਸਿਸ ਟੂ ਸੋ ਚੈਕਸ ਬਹੁਤ ਹੋਣਗੇ ਪਰ ਉਹੀ ਫਿਰ ਐਂਡ ਆਫ ਦ ਡੇ ਬਿਜ਼ਨਸਿਸ ਲਈ ਹੀ ਹੋਰ ਮੁਸ਼ਕਲ ਹੋ ਰਿਹਾ ਹੈਗਾ ਬਟ ਵੀ ਆਰ ਗੋਇੰਗ ਟੂ ਹੈਲਪ ਥਰੂ ਥਰੂ ਸਪੈਸੀਫਿਕ ਸਪੋਰਟਸ ਫਾਰ ਬਿਜ਼ਨਸਿਸ ਉਹਦੀਆਂ ਡੈਫੀਨੇਟਲੀ ਰਿਕੁਆਇਰਮੈਂਟਸ ਹੈਗੀਆਂ ਨੇ ਐਲੀਜੀਬਿਲਿਟੀ ਕ੍ਰਾਈਟੇਰੀਆ ਹੈਗਾ ਆ ਬੀ ਡੀ ਸੀ ਦੇ ਥਰੂ ਵੀ ਹੋਰ ਫੰਡਿੰਗ ਹੋ ਸਕਦੀ ਆ ਸੋ ਦੇਰ ਇਜ਼ ਫੋਰਗਿਵਬਲ ਫੰਡਿੰਗ ਇਨ ਗ੍ਰਾਂਟਸ ਬਟ ਦੇਰ ਇਜ਼ ਆਲਸੋ ਲੋਨਸ ਦੈਟ ਵਿਲ ਹੈਲਪ ਬਿਜ਼ਨਸਿਸ ਥਰੂ ਦਿਸ ਟਾਈਮ ਐਂਡ ਆਈ ਥਿੰਕ ਦੈਟਸ ਇੰਪੋਰਟੈਂਟ ਬਿਕਾਜ਼ ਜਿਹੜਾ ਹੋ ਰਿਹਾ ਹੈਗਾ ਇਹ ਅਨਪ੍ਰੈਸੀਡੈਂਟਡ ਹੈਗਾ ਆ ਬਹੁਤ ਬਿਜ਼ਨਸਿਸ ਨੂੰ ਟਾਈਮ ਲੱਗੂਗਾ ਟ੍ਰਾਂਜੈਕਸ਼ਨ ਕਰਨ ਨੂੰ ਨਵੇਂ ਪਰਚੇਸਰਸ ਐਂਡ ਬਾਇਰਸ ਲੱਭਣ ਲਈ ਹੋਰ ਕੰਟਰੀਜ਼ ਦੇ ਨਾਲ ਜਿਹੜੀਆਂ ਅਸੀਂ ਐਗਰੀਮੈਂਟਸ ਬਣਾ ਰਹੇ ਹੈਗੇ ਹਾਂ ਉਹਨਾਂ ਨੂੰ ਯੂਟੀਲਾਈਜ਼ ਕਰਨ ਲਈ ਵੀ ਅਤੇ ਸ਼ਿਫਟ ਕਰਨ ਲਈ ਬਿਜ਼ਨਸਿਸ ਨੂੰ ਟਾਈਮ ਲੱਗਦਾ ਹੈਗਾ ਐਂਡ ਕੁਛ ਬਿਜ਼ਨਸਿਸ ਇਸ ਤਰ੍ਹਾਂ ਦੇ ਹੈਗੇ ਆ ਜਿਹੜੇ ਇੰਨੇ ਇੰਟੀਗ੍ਰੇਟਿਡ ਹੋ ਗਏ ਨੇ ਇੰਨੇ ਇੰਟੀਗ੍ਰੇਟਿਡ ਹੋ ਗਏ ਹੈਗੇ ਆ ਵੀ ਉਹਨਾਂ 'ਤੇ ਨੈਗੇਟਿਵ ਇਫੈਕਟ ਪੈ ਰਿਹਾ ਹੈਗਾ ਜਿਸ ਤਰ੍ਹਾਂ ਆਪਣੀ ਆਟੋ ਇੰਡਸਟਰੀ ਹੈਗੀ ਆ ਸੋ ਇਨ ਓਰਡਰ ਟੂ ਪਿਵਟ ਫਰੋਮ ਦੈਟ ਇਨ ਟੂ ਡਿਫੈਂਸ ਐਂਡ ਅਦਰ ਥਿੰਗਸ ਆਲ ਆਫ ਦੀਸ ਥਿੰਗਸ ਟੇਕ ਟਾਈਮ ਐਂਡ ਵੀ ਨੀਡ ਟੂ ਸਪੋਰਟ ਆਵਰ ਪੀਪਲ ਐਂਡ ਸੋ ਇਹ ਸਾਡੀ ਨੰਬਰ 1 ਪ੍ਰਾਇਓਰਿਟੀ ਹੈਗੀ ਆ ਪਰ ਓਬਵੀਅਸਲੀ ਐਟ ਦ ਸੇਮ ਟਾਈਮ ਯੂ ਨੋ ਇਕਨੋਮਿਕ ਆਪਣੀ ਜਿਹੜੀ ਇਕਾਨਮੀ ਹੈਗੀ ਆ ਆਪਣੀ ਨੈਸ਼ਨਲ ਸਿਕਿਉਰਿਟੀ ਤੇ ਵੀ ਡਿਪੈਂਡੈਂਟ ਹੈਗੀ ਆ ਰਾਈਟ ਐਂਡ ਸੋ ਇਟ ਇਜ਼ ਵੈਰੀ ਇੰਪੋਰਟੈਂਟ ਵੀ ਜਿਹੜੀ ਇਨਫੋਰਮੇਸ਼ਨ ਗਵਰਨਮੈਂਟ ਕੋਲ ਹੈਗੀ ਆ ਜੋ ਐਕਟਰਸ ਆਪਣੇ ਆਰਟਿਕ ਨੂੰ ਥਰੈਟ ਕਰਦੇ ਹੈਗੇ ਆ ਉਹ ਐਕਟਰਸ ਨੂੰ ਯੂ ਨੋ ਇੱਕ ਪਾਸੇ ਲਾ ਕੇ ਰੱਖਣਾ ਵੀ ਸਾਡੀ ਜ਼ਿੰਮੇਵਾਰੀ ਹੈਗੀ ਆ ਸੋ ਦੈਟ ਲੌਂਗ ਟਰਮ ਜਿਹੜੀ ਆਪਣੀ ਸੋਵਰਨਟੀ ਹੈਗੀ ਆ ਆਪਣੀ ਸਟੈਬਿਲਿਟੀ ਹੈਗੀ ਆ ਇਸ ਕੰਟਰੀ ਦੀ ਉਹ ਬਣੀ ਰਹੇ ਐਂਡ ਸੋ ਜਿਹੜੀ ਤੁਸੀਂ ਗੱਲ ਕੀਤੀ ਹੈਗੀ ਆ ਵੀ ਜੇ ਲੜਾਈ ਕਿਤੇ ਹੋਰ ਲੱਗੀ ਹੋਈ ਹੈਗੀ ਆ ਦੈਟ ਇਜ਼ ਇੰਪੋਰਟੈਂਟ ਟੂ ਕੈਨੇਡਾ ਕਿਉਂਕਿ ਉਹ ਲੜਾਈ ਭਾਵੇਂ ਇਸ ਟਾਈਮ ਤੇ ਕਿਤੇ ਹੋਰ ਲੱਗੀ ਹੋਏਗੀ ਆ ਕੱਲ ਨੂੰ ਆਪਣੇ ਬੋਰਡਰ ਤੇ ਆ ਕੇ ਲੱਗ ਸਕਦੀ ਹੈਗੀ ਆ ਵੀ ਡੂ ਸ਼ੇਅਰ ਆ ਬੋਰਡਰ ਵਿਦ ਰਸ਼ਾ ਐਂਡ ਇਟਸ ਵੈਰੀ ਇੰਪੋਰਟੈਂਟ ਇਨ ਦ ਨੌਰਥ ਜੋ ਐਕਟੀਵਿਟੀ ਇਸ ਵਕਤ ਹੋ ਰਹੀ ਹੈਗੀ ਆ ਵੀ ਉਸ ਐਕਟੀਵਿਟੀ ਨੂੰ ਯੂ ਨੋ ਐਟ ਬੇ ਰੱਖਣ ਲਈ ਸਾਨੂੰ ਆਪਣੇ ਯੂਰੋਪੀਅਨ ਪਾਰਟਨਰਸ ਦੇ ਨਾਲ ਕੋਆਰਡੀਨੇਟ ਕਰਕੇ ਤੇ ਉਹਨਾਂ ਦੀ ਸਪੋਰਟ ਕਰਨੀ ਪੈਣੀ ਆ ਜਿਹੜੇ ਆਪਣੇ ਨੇਟੋ ਐਲਾਈਜ਼ ਨੇ ਬਿਕਾਜ਼ ਇਫ ਵੀ ਡੋਂਟ ਹੈਲਪ ਦਮ ਨਾਓ ਦੈਨ ਨੋਬਡੀ ਇਜ਼ ਗੋਇੰਗ ਟੂ ਹੈਲਪ ਅਸ ਟਮੋਰੋ

0: समोसा एंड स्वीट फैक्ट्री जिथे पाजी दिया सारिया आइटमां $4.75 पर पाउंड तो शुरू ने। बेसन, पिस्ता, रसगुल्ले 100% कैनेडियन मेड, टॉप क्वालिटी स्वीट्स हुन तीन लोकेशंस तो सर्व कर देने। 2 इन ब्रैम्पटन, 1850 एल्बन रोड, ईटोबीको। वधेरे जानकारी ले कॉल करो 416-213-1165।
1: रोकी, तू अपनी इंश्योरेंस किस तो करवांदा यार?
2: ओए कल्ला मैं नहीं, अपनी कम्युनिटी दा हर बंदा इंश्योरेंस एक्सपर्ट मोना मेंगी जी कोल करवांदे ने।
1: वाह यार, नंबर ता दई मोना जी दा।
2: हां जी, तुसी भी नोट करो, इंश्योरेंस कोई भी होवे,
3: इंश्योरेंस फॉर यू दी मोना मेंगी जी।
2: जेडे लाइफ इंश्योरेंस, क्रिटिकल इलनेस इंश्योरेंस, सुपर वीजा इंश्योरेंस अते हर तरह दी इंश्योरेंस दे लई भरोसेमंद नाम है। हुणे कॉल करो 416-509-1509 ते।
3: याद रखो, मोना मेंगी फ्रॉम इंश्योरेंस फॉर यू,
2: 416-509-1509
3: और विजिट insuranceforyou.ca।
4: ਤੁਸੀਂ ਹੋ ਜੇ ਏਜ਼ ਡਰਾਈਵਰ, ਤੁਹਾਨੂੰ ਹੈ ਲਗਾਤਾਰ ਕੰਮ ਤੇ ਵਧੀਆ ਪੇਮੈਂਟ ਦੀ ਭਾਲ, ਤਾਂ ਡਕਾਰ ਲੌਜਿਸਟਿਕ ਦੇ ਰਿਹਾ ਹੈ ਜ਼ਿਆਦਾ ਕੰਮ ਦੇ ਮੌਕੇ ਤੇ ਵਧੀਆ ਪੇ ਪੈਕੇਜ, ਖੂਬਸੂਰਤ ਮਾਹੌਲ ਵਿੱਚ ਕੰਪੀਟੀਟਿਵ ਸੈਲਰੀ ਤੇ ਇੰਸ਼ੋਰੈਂਸ ਵੀ ਨਾਲ, ਸਟੇਬਿਲਟੀ ਅਤੇ ਵਧੀਆ ਮਾਹੌਲ ਵਿੱਚ ਕੰਮ ਕਰਨ ਦਾ ਮੌਕਾ। ਵਧੇਰੇ ਜਾਣਕਾਰੀ ਲਈ ਡਕਾਰ ਲੌਜਿਸਟਿਕ ਨੂੰ ਕਾਲ ਕਰੋ 437-242-3158। दुनिया विच किते भी घूमन फिरन लई या सस्ते टूर पैकेजेस लई याद रखो कटारिया टूर्स एंड ट्रैवल 905-678-1200 905-678-1200। कटारिया टूर्स एंड ट्रैवल दो लोकेशन तो अपनिया सेवावां प्रदान करते ने 2883 डेरी रोड ईस्ट मिसिसागा, सेकंड लोकेशन 4550 एबनेजर रोड ब्रैम्पटन।
5: Stargate Logistics, North America di one of the fastest growing company. Hire kar rahe ne AZ drivers. Jekar tuhanu vi hai kam di pal, ta aaj hi sampark karo Stargate Logistics de naal. Work locally ya cross border. Serve karde ne GTA, Midwest, Montreal te North America de vich. Stargate Logistics, aaj hi call karo 905-564-9292 905-564-9292।
4: ओ जी, हुण तुसी भी देर ना लगाओ, ग्रीन वैली सुपरमार्केट आओ। सुपर डील्स दे नाल ग्रोसरी ते डॉलर बचाओ। वेजिटेबल, फ्रेश फ्रूट्स, मीट, चिल्ड बियर, डाइन इन ते टेक आउट भी कर सकते हो। देर रात तक हफ्ते दे सत्तो दिन खुलता है। तंदूरी बाइट चाट एक्सप्रेस विच बैठ के वधिया स्वादले फूड दा मजा उठाओ। वधेरे जानकारी ते ऑर्डर लई कॉल कमाओ 905-913-1666 905-913-1666 या पहुंचो 11665 मैकवीन ड्राइव मेफील्ड दे नुक्कर ते।
6: CCCA लई कर्जा माफ करवाना बस इना ही आसान है। कलेक्शन कॉलां, पावर सेल नोटिस, क्रेडिट कार्डां दा उधार, सरकार वल्लों टैक्स दी मांग, तुसी इना सब तो ही बिना बैंकरप्सी कीतेया छुटकारा पा सकदे हो।
7: जे तुसी भी कर्जे तो परेशान हो तां तुसी हुणे ही सानू कॉल कर सकदे हो, असी तुहाडी परेशानी दूर कर सकदे हां।
6: कर्जे तो परेशान, असी करांगे काम आसान।
4: हर तरह दे टेस्टी इंडियन फूड अते स्वीट्स लई याद रखो द्वापा स्वीट एंड रेस्टोरेंट।
5: चार लोकेशंस तो तुहानु सर्व कर देने 100% प्योर वेजिटेरियन ते फ्रेश फूड एंड स्वीट्स लई द्वापा स्वीट्स एंड रेस्टोरेंट। करो डाइन इन, टेक आउट, टिफिन सर्विस दे नाल नाल केटरिंग अक्रॉस GTA। बल्क ऑर्डर ली साडी फैक्ट्री विजिट करो। टॉप ऑटो कोलिजन प्रोवाइड कर देने फास्ट कोलिजन रिपेयर एंड ऑटो पेंटिंग जॉब्स। कंप्लीट कोलिजन रिपेयर फ्रॉम टोइंग योर कार टू अप्लाइंग द फिनिशिंग टचेस, यू कैन काउंट ऑन अस। वी आर प्रोवाइडिंग एंड टू एंड असिस्टेंस। 24 घंटे टोइंग सर्विस अवेलेबल है। हर तरह के इंश्योरेंस क्लेम्स नाल डील कर देने। कंप्लीट कोलिजन रिपेयर एंड कार पेंटिंग, टॉप ऑटो कोलिजन।
8: एक बार फिर प्रोग्राम दे विच जी आयां नूं, साडी गलबात चल रही हैगी आ रूबी सहोता जी दे नाल, सैकटरी ऑफ स्टेट कॉम्बैटिंग क्राइम, काफ़ी लंबे समय तो मैंबर ऑफ पार्लीमेंट ब्रैम्पटन तो रहे, तो हुण जिहड़ी जियोग्राफिक एरिया चेंज हो गया सा ब्रैम्पटन नॉर्थ ते कैलडन मैंबर ऑफ पार्लीमेंट हैं, उन्हां नाल साडी गलबात चल रही हैगी आ। ਸਪੋਂਸਰ ਕੀਤਾ ਹੁੰਦਾ ਪ੍ਰੋਗਰਾਮ ਹੈ, ਸਪੋਂਸਰ ਵੀਰਾਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ। ਜੇ ਤੁਸੀਂ ਕਾਲ ਕਰ ਰਹੇ ਹੋ ਤਾਂ ਕਾਲ ਅੱਜ ਸਟੂਡੀਓ 'ਚ ਆਪਾਂ ਲੈ ਨਹੀਂ ਸਕਣਾ, ਪਰ ਇਹਨਾਂ ਦੀ ਗੱਲਬਾਤ ਸੁਣੋ ਜ਼ਰੂਰ। ਜੋਬਾਂ ਦੀ ਭਾਲ ਵਿੱਚ ਹੋ ਤਾਂ ਨੰਬਰ ਦੇ ਦਿੰਦਾ 437-242-3158 437-242-3158 ਅਤੇ ਤੁਸੀਂ ਕਾਲ ਕਰਕੇ ਤੁਹਾਨੂੰ ਟਰੈਕਿੰਗ ਜੋਬਸ, ਨਾਲ ਨਾਲ ਇੰਜੀਨੀਅਰਿੰਗ ਜੋਬਸ ਮਿਲ ਰਾਈਟਸ ਵੈਲਡਰਸ ਮਕੈਨਿਕਸ ਅਤੇ ਆਫਿਸ ਵਿੱਚ ਕੰਮ ਕਰਨਾ ਚਾਹੁੰਦੇ ਹਾਂ ਤਾਂ ਵੀ ਸਾਰੀਆਂ ਜੋਬਸ ਆਫਿਸ ਵਿੱਚ ਵੀ ਅਵੇਲੇਬਲ ਹਨ। 437-243-3158 'ਤੇ ਗੱਲਬਾਤ ਕਰ ਲੈਣੀ ਆ। ਮੋਰਗੇਜ ਚਾਹੀਦੀ ਹੈ ਦਵਿੰਦਰ ਸਿੰਘ ਪਵਾਰ, ਬੜੀ ਮਿਹਨਤ ਕਰਦੇ ਹਨ, ਪੈਸਾ ਧੇਲਾ ਚਾਹੀਦਾ, ਦਵਿੰਦਰ ਸਿੰਘ ਪਵਾਰ ਨਾਲ ਸੰਪਰਕ ਕਰ ਲੈਣਾ। ਅਤੇ ਮੋਨਾ ਮਹਿੰਗੀ ਜੀ ਇੰਸ਼ੋਰੈਂਸ ਕਰਦੇ ਹਨ। ਤੁਹਾਨੂੰ ਲੈ ਚੱਲਦੇ ਹਾਂ ਫਿਰ ਸਟੂਡੀਓ ਦੇ ਵਿੱਚ, ਗੱਲਬਾਤ ਕਰਵਾਉਂਦੇ ਹਾਂ ਰੂਬੀ ਸਹੋਤਾ ਜੀ ਦੇ ਨਾਲ।
9: A lot of real cars can be built here, which is a good news after a long time we're bringing manufacturing here. So kanya ji jan Donald Trump ne respect sanu jagde vi kita kuch na kuch aap vi karo tar ko sab kuch hai ga par manufacturing ye thela rahi hai ya lokan ne job nahi kiya kahe ke hun lag paya kan
10: haan ji
9: ye trend chalda rahega
10: absolutely whether it's through jede national projects announced kite ja rahe hai ya prime minister de through and jada sada national projects office hai ga ya oh independently projects nu select kar raha hai ga we are doing things now you're right jo assi bahut time to nahi kar rahe sige apni independence bahut zyada vadh gayi sige but I will tell you even when I was economic development minister of southern ontario you know it was very hard and even now to convince companies to do trade with other partners or to diversify jadon ek ਵੱਡੀ ਮਾਰਕੀਟ ਤੁਹਾਡੇ ਨੇਬਰਿੰਗ ਕੰਟਰੀ ਦੇ ਵਿੱਚ ਹੋਵੇ ਜਿੱਥੇ ਈਜ਼ ਆਫ ਡੂਇੰਗ ਬਿਜ਼ਨਸ ਬਹੁਤ ਚੰਗਾ ਸੀਗਾ ਐਟ ਦੈਟ ਟਾਈਮ ਇਟ ਵਾਸ ਹਾਰਡ ਸੋ ਨਾਓ ਕੰਪਨੀਜ਼ ਆਰ ਇੰਟਰਸਟਿਡ ਨਾਓ ਕੰਪਨੀਜ਼ ਵਾਂਟ ਟੂ ਡਾਈਵਰਸਿਫਾਈ ਸੋ ਜਿਹੜੇ ਪੈਥਵੇਜ਼ ਉਹਨਾਂ ਲਈ ਖੋਲ੍ਹੇ ਜਾ ਰਹੇ ਹੈਗੇ ਨੇ ਉਹ ਪੈਥਵੇਜ਼ ਦਾ ਹੋਰ ਐਡਵਾਂਟੇਜ ਲੈਣਾ ਚਾਹੁੰਦੇ ਹੈਗੇ ਆ ਉਹਨਾਂ ਨੂੰ ਸਪੋਰਟ ਵੀ ਦਿੱਤੀ ਜਾ ਰਹੀ ਹੈਗੀ ਆ ਅਤੇ ਨਾਲ ਦੀ ਨਾਲ ਡਿਫੈਂਸ ਦੇ ਵਿੱਚ ਜਿਸ ਤਰ੍ਹਾਂ ਮੈਂ ਕਿਹਾ ਐਂਡ ਮੈਨੂਫੈਕਚਰਿੰਗ ਦੇ ਵਿੱਚ ਜੋ ਹੁਣ ਯੂ ਨੋ jo pivot assi kar rahe hain again to buy canadian that is going to help us build up our own country as well
9: america ne ta donald trump ne jagrat kita hai ga bahut sare sawal uthde han bhai apa cross canada hi business kar sakde inter provincial business hi kar sakde hai proper tarike na we have a route to be done can they be apa sutte rahe hun jag pe ha so hopefully the canada can work promises can work together
10: that's very very important so jadiya last meetings when you had first ministers meetings can they have did then premiers sare the prime minister milde hai gaya ode vich ek saal pehla eh decide kita gaya siga bhi apanu interprovincial trade hor easy banoni chahidi hai jo skills ek province de vich kise kol hai giyan ne wo transferable honi chahidi ne jo apne items ne unna te tariffs nahi lagne chahide hage jede federal trade barriers see interprovincial trade no sare remove asi kar chuke hage ya we've done that in the last year o legislation we passed ho chukiya hai ga ya now jede barriers left hage ya o province to province wale hage ne and so the provinces have to work on that and we're seeing some changes othe tak us level tak nahi pahunche bhi unhone sab kuch drop kar liya hai ga but you know we're going to continue to make sure they move in the right direction so that we can open up that potential
9: to run a country to run a community is not one man's job ek bande da nahi kam hunda upar to leke thalle tak sare nu saath dena penda hai ga tusi funding dende ho provincial ho jandi ho province wale funding tan more serious dende han ਤੁਸੀਂ ਬਰੈਂਟਨ ਵਿੱਚ ਰਹਿੰਦੇ ਹੋ ਬਹੁਤ ਸਾਰਾ ਸਵਾਲ ਉੱਠਿਆ ਇਸ ਵੇਲੇ ਮਿਊਨਿਸਪਲ ਦਾ ਮੁੱਦਾ ਬਣ ਚੁੱਕਾ ਹੈਗਾ ਆ ਫੰਡ ਵੀ ਬਹੁਤ ਇਕੱਠੇ ਕੀਤੇ ਗਏ ਆ ਬਰੈਂਟਨ ਵਿੱਚ ਹੋਸਪਿਟਲ ਨਹੀਂ ਆ ਰਿਹਾ ਮਿਸਾਂ ਕੋਈ ਚੌਥਾ ਲੱਗਾ ਬਣ ਤੁਹਾਨੂੰ ਵੀ ਇੰਟਰਵਿਊ ਕਰਨਾ ਪੈਣਾ ਵੀ ਵਸ ਮੋਈ ਆਨ ਗਾਈਸ ਵੀ ਇੰਨੇ ਸਾਲ ਹੋ ਗਏ ਪ੍ਰੋਮਿਸ ਕਰਦੇ ਨੂੰ ਸਾਰੇ ਪਾਸੇ ਫੰਡਿੰਗ ਮੂਵ ਇਨ ਹੋ ਗਈ ਆ ਪਰ ਵਾਈ ਆਰ ਦੇ ਐਕਟਿੰਗ ਹੋਸਪਿਟਲ ਬੰਦ ਕਰ ਦੇ ਰਿਹਾ ਇੰਨੀ ਦੇਰ ਖਾਲੀ ਲੱਗ ਰਹੀ ਹੈਗੀ ਆ ਕਿਉਂਕਿ ਤੁਹਾਡੇ ਬਰੈਂਪਟਨ ਦੇ ਰੈਜੀਡੈਂਟਸ ਆ ਉਹ ਵੀ ਚਾਹੁੰਦੇ ਹਨ ਵੀ ਛੇਤੀ ਤੋਂ ਛੇਤੀ ਹੋਸਪਿਟਲ ਬਣੇ ਪਰ ਹਜੇ ਦੂਸਰਾ ਵੀ ਨਹੀਂ ਕੰਪਲੀਟ ਹੋਇਆ ਮਿਸਾਂ ਕੋਈ ਚੌਥੀ ਸ਼ੁਰੂ ਹੋਣ ਲੱਗੀ ਆ
10: ਸੋ ਮਿਸਾਂ ਦੇ ਵਿੱਚ ਉਹ ਹੋਸਪਿਟਲਸ ਕੌਣ ਬਣਾ ਰਿਹਾ ਹੈਗਾ province of ontario
9: Jee.
10: so is sawal na apanu apne mpps to puchna pehna hai ga kyunki hospitals are built by the province unna di jehdi operating costs hai gia us sab province approve kar di hai gia education and healthcare is run by the provinces and so eh samjh kar like ਇਹ ਲੋਕਾਂ ਦੇ ਸਮਝ ਗੱਲ ਆਉਣੀ ਚਾਹੀਦੀ ਹੈਗੀ ਆ ਕਿਉਂਕਿ ਜਦੋਂ ਪ੍ਰੋਵਿੰਸ਼ਲ ਇਲੈਕਸ਼ਨ ਹੁੰਦੀ ਆ ਇਹ ਟੌਪ ਮੁੱਦਾ ਹੋਣਾ ਚਾਹੀਦਾ ਇਸ ਏਰੀਆ ਦਾ ਤੇ ਇਹ ਬਣਦਾ ਨਹੀਂ ਹੈਗਾ ਆਈ ਡੋਂਟ ਨੋ ਵਾਈ ਮੇਰੇ ਚ ਮੈਨੂੰ ਵੀ ਕਾਫੀ ਫਰਸਟ੍ਰੇਸ਼ਨ ਆ ਕਿਉਂਕਿ ਮੈਂ ਹੁਣ ਚਾਰ ਇਲੈਕਸ਼ਨਸ ਦੇਖ ਚੁੱਕੀ ਹਾਂ ਤਿੰਨ ਤਾਂ ਇਸ ਪ੍ਰੋਵਿੰਸ਼ਲ ਗਵਰਨਮੈਂਟ ਦੀਆਂ ਦੇਖ ਚੁੱਕੀ ਹਾਂ ਐਂਡ ਪ੍ਰੋਵਿੰਸ ਨੇ ਉਸਨੂੰ ਅਪਰੂਵ ਕਰਨਾ ਹੈਗਾ ਕਿਉਂਕਿ ਉਹਨਾਂ ਨੇ ਰਨ ਐਂਡ ਆਪਰੇਟ ਕਰਨਾ ਹੈਗਾ ਸੋ ਜਿਹੜਾ ਕੋਈ ਮਿਸਾਗਜ ਬਣ ਰਿਹਾ ਹੈਗਾ ਉਹ ਇੱਥੇ ਹੀ ਖੁਲਵਾ ਦੇਣ ਕਿਉਂਕਿ ਆਪਣੀ ਜਿਹੜੀ ਪਾਪੂਲੇਸ਼ਨ ਹੈਗੀ ਆ ਉਸ ਹਿਸਾਬ ਨਾਲ ਆਪਣੇ ਕੋਲ ਪ੍ਰੋਪਰ ਸਹੂਲਤਾਂ ਨਹੀਂ ਹੈਗੀਆਂ ਹੈਲਥ ਕੇਅਰ ਦੀਆਂ ਯੂ ਨੋ ਅਦਰ areas are fighting with their provinces for it jo to main alberta ja ke aayi si edmonton hun main ja ke aayi hai unna kol char hospital ne edmonton de vich unna di population 1.2 million hai unna kol char hospital de hai we have one right one and a urgent care center and that is not enough for our population apa 800,000 to surpass kar chuke hai gaya official numbers jehde hai gaya unofficially is to bhi vadh ho sakde hai gaya and so othe log ab di province nu Yeah, it's time for Bramptonians to wake up and really talk about this issue in the next provincial election, talk about this issue to their MPPs. It's really, really important. And I just feel be, you know, this should be the number one priority.
9: Very well said, because sanu vi bahut sare mudde tackle karne pende sade di kehnde ruby ja ke gayi si hospital bare puchya nahi ਬਹੁਤ ਕਲੀਅਰ ਕਰਤਾ ਹੁਣ ਇਹ ਮਿਊਨਿਸਪਲ ਲੈਵਲ ਤੇ ਪੈਟਿਕ ਬਰਾਉਨ ਨੂੰ ਬੈਠ ਕੇ ਉਹਨਾਂ ਨੇ ਗੱਲ ਕਰੀ ਮੈਂ ਸਾਨੂੰ ਉਹ ਕਹਿੰਦੇ ਪੈਸੇ ਦੇ ਤੇ ਉਹ ਕਹਿੰਦੇ ਪੈਸੇ ਜੋ ਕੁਝ ਵੀ ਹੈਗਾ ਸੋ ਮਿਊਨਿਸਪਲ ਐਂਡ ਪ੍ਰੋਵਿੰਸ਼ੀਅਲ ਦੀ ਪ੍ਰੋਬਲਮ ਹੈਗੀ ਆ ਜੇ ਇਹਨਾਂ ਨੇ ਫਾਸਟ ਟਰੈਕ ਤੇ ਹਸਪੀਟਲ ਲੈ ਕੇ ਆਉਣਾ ਤੇ ਲੈ ਕੇ ਆਉਣਗੇ ਸੋ ਰੂਪੀ ਜੀ ਹੋਰ ਸਵਾਲ ਉੱਠਦਾ ਕਈ ਵਾਰੀ ਤੁਹਾਡੀ ਨਹੀਂ ਜ਼ਿੰਮੇਵਾਰੀ ਹੁੰਦੀ ਪਰ ਆਪਾਂ ਇਕੱਠੇ ਕੰਟਰੀ ਨੂੰ ਚਲਾਵਾਂ ਦੁੱਖ ਬਣਾਉਣਾ ਸਪੈਸ਼ਲੀ ਜਦੋਂ ਕੌਮ ਵੀ ਡਾਊਨਲੋਡ ਹੋਵੇ ਨਾ ਤਾਂ ਲੋਕੀ ਉਂਗਲਾਂ ਉਠਾਉਣ ਲੱਗ ਪੈਂਦੇ ਆ ਕਹਿੰਦੇ ਜੀ ਵੀ ਆਹ ਕੰਪਨੀ ਚਲਾਉਂਦੀ ਸੀਗੀ ਹੁਣ ਕੰਪਨੀ ਬੰਦ ਕਰਤੀ ਆਪਣੀ ਵਾਈਫ ਨੇ ਉਹਦੇ ਖੋਲ ਕੇ ਡਰਾਈਵਰਾਂ ਦੇ ਪੈਸੇ ਨਹੀਂ ਦਿੱਤੇ ਉਹ ਕੰਪਨੀ ਫਿਰ ਫਲਨ ਸ਼ਿਕਾਰ ਹੈਗੀ ਆ ਉਹਨਾਂ ਕੋਲ 10-15 ਮਿਲੀਅਨ ਡਾਲਰ ਦਾ ਘਰ ਹੈਗਾ ਉਹ ਡਰਾਈਵਰ ਵਿਚਾਰੇ ਪੈਸੇ ਮੰਗ ਰਹੇ ਆ ਸਾਨੂੰ ਪਤਾ ਕੋਰਟ ਸਿਸਟਮ ਹੁੰਦੇ ਆ ਲਾਸ ਹੁੰਦੇ ਉਹਦੇ ਸਿਰ ਜਾਣਾ ਪੈਂਦਾ ਪਰ ਉਹ ਹੈ ਤਾਂ ਆਪਣੇ ਨਾ ਸਾਰੇ ਹੀ ਆਪਣੇ ਜਿਹਨਾਂ ਦੇ ਪੈਸੇ ਮਰੇ ਆ ਜਾਂ ਮਾਰੇ ਗਏ ਹਨ ਉਹ ਦੂਸਰਾ ਬੰਦਾ 20-10-15 ਮਿਲੀਅਨ ਸਾਈਡ ਕਰਕੇ ਜਾਂ ਪ੍ਰੋਫਿਟ ਛੱਡ ਜਾਂਦਾ ਆ ਜਾਂ ਕੋਈ ਨਵੇਂ ਕਾਰਪੋਰੇਸ਼ਨ ਥੱਲੇ ਖੋਲ ਲੈਂਦਾ ਹੈਗਾ ਬੰਦੇ ਉਹੀ ਹੁੰਦੇ ਆ ਸੋ ਵਾਟ ਆਰ ਵੀ ਕੈਨ ਡੂ ਅਬਾਊਟ ਦੈਮ
10: Well, you know, thanks for raising this issue. Definitely, main hi encourage karungi bhi jadon vi koi employer kise employee di pay withhold karta hega ya that you should report it right away. Na ki ek saal baad jadon tusi already vi 30,000 da katta kha chuke hegi ho. I know it might not be
9: normal hega koi nahi. Paaji hun ta ka time tight chal raha hega pa kar lende hegi. Oh, bhi head to mouth hunde ha. Par phir ye kam ho rahe ha.
10: Yeah. Yeah, I know, and I ਉਹਦੇ ਚ ਵੀ ਸਿੰਪਥਾਈਜ ਕਰ ਸਕਦੀ ਹੈਗੀ ਆ ਕਿਉਂਕਿ ਕਈ ਵਾਰ ਕਿਸੇ ਇੰਪਲੋਈ ਦੀ ਵੀ ਮਜਬੂਰੀ ਬਣ ਜਾਂਦੀ ਹੈਗੀ ਆ ਬਟ ਇਟ ਇਜ਼ ਸਟਿਲ ਇੰਪੋਰਟੈਂਟ ਐਜ਼ ਕੁਇਕਲੀ ਐਜ਼ ਪੋਸੀਬਲ ਵੀ ਤੁਸੀਂ ਬੈਡ ਐਕਟਰਸ ਨੂੰ ਰਿਪੋਰਟ ਕਰੋ ਬੈਡ ਐਕਟਰਸ ਜਿਹੜੇ ਹੈਗੇ ਨੇ ਉਹ ਸਿਸਟਮ ਦੇ ਵਿੱਚ ਡੈਫੀਨੇਟਲੀ ਰੈਕਗਨਾਈਜ਼ ਕੀਤੇ ਜਾਂਦੇ ਹੈਗੇ ਆ ਕਹਾਂ ਜਿਵੇਂ ਜੇ ਕਿਸੇ ਨੇ ਉਹਨਾਂ ਨੇ ਹਾਇਰ ਕਰਨਾ ਹੈਗਾ ਤੇ ਗਵਰਨਮੈਂਟ ਤੋਂ ਉਹਨਾਂ ਨੂੰ ਅਪਰੂਵਲ ਚਾਹੀਦੀ ਹੈਗੀ ਆ ਲਮਾਈ ਲਈ ਜਾਂ ਕਿਤੇ ਸੈਟਅਪ ਕਰਨਾ ਇਟਸ ਨੋਟ ਐਜ਼ ਈਜ਼ੀ as one thinks and kitna kitna the system does catch up with people and so reporting is very important
9: because sorry yeah. to hold they gonna have a corporation they gonna have a business
10: yeah.
9: so je pata lag reya ve company aj company band karke ane lokan de paise wale kal khol ke fer baithe corporation kal ano log kiti gayi ya family de vich mainu pata kai vari ho janda hega business bachan di koshish karde nahi bachda bankruptcy ho jandi hai na kai vari jan ke kite jane chalo apo itho apo 2 million dollar chahiye te dusre passe chal jande hai gya so canada is beautiful ab hol hol sare cheeze de kam karda assi fok chahne ha ke kise da paisa na mare kise da paisa na dobe koi itthe ਤੰਗੀ ਨਾ ਕੱਟੇ ਵੀ ਕੁਝ ਨਾ ਕੋਈ ਚੇਂਜ ਲੈਣੀ ਚਾਹੀਦੀ ਹਨ
10: Yeah. So all of these things are legal already. They're all illegal. You're not allowed to pay your employee. I'm happy to entertain any different changes that people want to see. But I think, you know, some of these changes will have to once again be provincial regulations in terms of employment law or provincial hega. And kuch cheeza, you know, jehdi feedback about jehdi delays hegiyan ne je koi interprovincial kam kar riya hega ya unna da fir jehdi labor complaint hegi ya oh federal labor board te jaogi and then I will definitely talk to the labor minister about this issue as well. I'll say be the number one sector that has the most labor complaints unfortunately is long haul trucking. Federal level te provincial level te province aap da dass sakde hai ki unna de data mutabik ki hega ya but sade jinne vi federally regulated sectors hai gene long haul trucking de vich sab to zyada complaints aa rahi hain.
9: So hopefully future vich roki jan rok jan extortion de sawal tusi answer karde ki ki sawal siga money laundering te kende vi money laundering jehdi ho rahi tusi control kar rahe ho usnu koi navi change aayi money laundering de vich.
10: There's been lots of different changes. Economic agency vi ban rahi hegi ya apni financial crimes agency. So it's a standalone agency jo high level de national crime organizations de naal the international crime organizations de naal deal karuga jo money laundering ho rahi hegi ya is country de vich. Asi extortions ek cases de vich vi money laundering ho rahi si ya money transfer kiti ja rahi si by illegal means and us de vich vi cases no resolve karne layi and to be able to catch people quicker as if in track the resources for the local police no that they hage is tarah hi kai changes vi laws de vich banaiya hai gian ne so jehde bills di gal main kiti hai ya ode vich money laundering nu leke vi kai changes si gian ji kithe tusi cash use kar sakde hai ge so even on cars and on depositing money into third party accounts ede te vi pabandiyan lagiyan hoyiyan hai gian ne these are all new changes that we're making and I think in this budget you're going to see even more changes.
9: ਸੋ ਸਾਲ ਦੋ ਸਾਲ ਦੇ ਵਿੱਚ ਕਹਿ ਸਕਦੇ ਹੈਗੇ ਆ ਆਪਾਂ ਘਰ ਦੇ ਦਰਵਾਜ਼ੇ ਖੁੱਲੇ ਰੱਖ ਸਕਦੇ ਹਾਂ ਬੱਚਿਆਂ ਦਾ ਬਾਈਕ ਬਾਹਰ ਪਿਆ ਕੋਈ ਫਿਕਰ ਕਰਨ ਦੀ ਲੋੜ ਹੈ ਨਹੀਂ ਸਾਡੇ ਰਿਸ਼ਤੇਦਾਰ ਆਏ ਹਨ ਖੂਬ ਇੰਜੋਏ ਕਰਨ ਪਰ ਬਹੁਤ ਸਾਰਾ ਸਾਥ ਸਾਨੂੰ ਵੀ ਦੇਣਾ ਪੈਣਾ ਹੈਗਾ ਆ. ਕੈਨੇਡਾ ਇਜ਼ ਬਿਲਟ ਬਾਈ ਵਾਲੰਟੀਅਰਸ ਬਿਲਟ ਬਾਈ ਪੀਪਲ ਲਾਈਕ ਯੂ ਐਂਡ ਹਰ ਐਂਡ ਮਾਈਸੈਲਫ ਵੀ ਆਲ ਗੈਟ ਵਰਕ ਟੁਗੇਦਰ. ਮੈਨੂੰ ਇਹੀ ਲੱਗਦਾ ਜਦੋਂ ਬੰਦੇ ਕਹਿੰਦੇ ਇਹਦਾ ਥੱਲੇ ਵਾਲੀ ਜੋਬ ਇਹ ਤਾਂ ਉਹਦੇ ਥੱਲੇ ਵਾਲੀ ਜੋਬ ਹੈਗੀ ਆ ਜੇ ਆਪਾਂ ਰਲ ਕੇ ਦੇਖੀਏ ਨਾ ਆਪਾਂ ਰਲ ਮਿਲ ਕੇ ਟੇਬਲ ਤੇ ਬੈਠੇ ਕਿ ਜਿਵੇਂ ਇੱਥੇ ਮੁਸ਼ਕਲ ਆਈ ਪਈ ਹੈਗੀ ਆ ਸਾਡੇ ਕੈਨੇਡਾ ਨੂੰ ਮੁਸ਼ਕਲ ਆਈ ਪਈ ਹੈਗੀ ਸਾਡੇ ਕੈਨੇਡਾ ਦੇ ਲੋਕਾਂ ਨੂੰ ਮੁਸ਼ਕਲ ਆਈ ਪਈ. ਕਿਉਂ ਨਹੀਂ ਆਪਾਂ ਰਲ ਕੇ ਕੰਮ ਕਰਦੇ ਸੀ ਹੌਸਪੀਟਲ ਦਾ ਮੁੱਦਾ ਸੀਗਾ ਸਾਡੀ ਸਿਟੀ 'ਚ ਸਾਡੀ ਪ੍ਰੋਬਲਮਸ ਨੂੰ ਇਕੱਠੇ ਹੋ ਕੰਮ ਕਰਨਾ ਪੈਣਾ ਆ ਅਤੇ ਇਹਨਾਂ ਨੂੰ ਛੇਤੀ ਇੱਕ ਨਹੀਂ ਦੋ ਹੌਸਪੀਟਲ ਬਣਾਉਣੇ ਪੈਣੇ ਆ. ਇੱਕ ਵੱਡਾ ਮੁੱਦਾ ਹੈਗਾ ਆ ਟ੍ਰੈਫਿਕ ਦਾ ਅਤੇ ਕਹਿੰਦੇ ਅਮੈਰੀਕਾ ਵਿੱਚ ਜਾ ਵਸੇ ਪਏ ਹਾਂ ਹਾਈਵੇ ਦੇ ਇਕਾਨਮੀ ਡਾਊਨ ਹੈ ਕਿਉਂ ਨਹੀਂ ਇੱਕ ਨਹੀਂ ਸਾਨੂੰ ਦੋ ਤਿੰਨ ਹਾਈਵੇ ਚਾਹੀਦੇ ਹਨ ਕਿਉਂ ਨਹੀਂ ਬਣ ਰਹੇ ਇਹ ਵੀ ਭਾਵੇਂ ਪ੍ਰੋਵਿੰਸ਼ੀਅਲ ਹੈਗਾ ਬਟ ਵੀ ਗਾਟ ਵਰਕ ਟੂਗੇਦਰ.
10: Absolutely, and jo province jo federal changes chonde sige especially mere area de vich jo reforms chonde sige jo police recommend kar rahe si oh sare reforms assi hona is bills de through pass kara le hai gaya. So this is us working together province ne kuch mang kiti sige bi federal government is area de vich changes kare. I would say we have done those things. Now jehde changes hon ohna ne karniya hai gaya ne so that oh cases no bina matlab to dismiss na karan charges no ਵੈਸੇ ਹੀ ਯੂ ਨੋ ਛੱਡ ਦਿੰਦੇ ਹੈਗੇ ਆ ਕਈ ਚੀਜ਼ਾਂ ਬੇਲ ਤੱਕ ਹੀਅਰਿੰਗ ਤੱਕ ਜਾਂਦੀਆਂ ਹੀ ਨਹੀਂ ਹੈਗੀਆਂ ਵੈਸੇ ਹੀ ਉਹਨਾਂ ਨੂੰ ਪਹਿਲਾਂ ਹੀ ਹੀਅਰਿੰਗ ਤੋਂ ਪਹਿਲਾਂ ਹੀ ਛੱਡ ਦਿੰਦੇ ਹੈਗੇ ਆ. ਨਾਓ ਦੀਸ ਆਰ ਥਿੰਗਸ ਦੈਟ ਆਰ ਵੈਰੀ ਵੈਰੀ ਇੰਪੋਰਟੈਂਟ ਟੂ ਐਡਰੈਸ ਐਂਡ ਜੇ ਲਾਅ ਅਪਲਾਈ ਹੀ ਨਹੀਂ ਕਰਨਾ ਹੈਗਾ ਦੈਨ ਲਾਅ ਚੇਂਜ ਕਿਸ ਲਈ ਕਰਨਾ ਹੈਗਾ ਆ. ਸੋ ਦੈਟਸ ਅਪਲਾਈ ਕਰਨਾ ਹੁਣ ਉਹਨਾਂ ਦਾ ਫਰਜ਼ ਬਣਦਾ ਹੈਗਾ ਕਿਉਂਕਿ ਜਿਹੜੇ ਕ੍ਰਿਮੀਨਲ ਕੋਰਟਸ ਚਲਾਉਂਦੇ ਹੈਗੇ ਆ ਦੈਟ ਇਜ਼ ਦਾ ਪ੍ਰੋਵਿੰਸ ਐਂਡ ਸੋ ਇਨਾ ਲਾਜ਼ ਨੂੰ ਚੰਗੀ ਤਰ੍ਹਾਂ ਕਿਸ ਤਰ੍ਹਾਂ ਅਪਲਾਈ ਕਰਨਾ ਉਹਨਾਂ ਨੇ ਕਰਨਾ ਹੈਗਾ. ਸੋ ਦਿਸ ਇਜ਼ ਅ ਪਾਰਟ ਆਫ ਅਸ ਬੀਇੰਗ ਏਬਲ ਟੂ ਵਰਕ ਟੁਗੇਦਰ. ਆਈ ਡੂ ਹੀਅਰ ਦੈਟ ਉਹ ਕੁਛ ਸਪੇਸ ਵੀ ਇੰਕਰੀਜ਼ ਕਰ ਰਹੇ ਹੈਗੇ ਆ ਪ੍ਰੋਵਿੰਸ਼ੀਅਲ ਜੇਲਸ ਦੇ ਵਿੱਚ ਐਂਡ ਦੈਟਸ ਵੈਰੀ ਇੰਪੋਰਟੈਂਟ ਕਿਉਂਕਿ ਜਿਹੜੇ ਬੇਲ ਹੀਅਰਿੰਗਸ ਤੋਂ ਪਹਿਲਾਂ ਜਿਹੜੇ ਕੈਦੀ ਰੱਖੇ ਜਾਂਦੇ ਹੈਗੇ ਆ ਟ੍ਰਾਇਲ ਤੋਂ ਪਹਿਲਾਂ ਪ੍ਰੀ ਟ੍ਰਾਇਲ ਹੀਅਰਿੰਗ ਤੋਂ ਪਹਿਲਾਂ ਉਹ ਪ੍ਰੋਵਿੰਸ਼ੀਅਲ ਜੇਲਸ ਦੇ ਵਿੱਚ ਰੱਖੇ ਜਾਂਦੇ ਹੈਗੇ ਆ ਐਂਡ ਸੋ ਇਟਸ ਇੰਪੋਰਟੈਂਟ ਟੂ ਹੈਵ ਸਪੇਸ. ਸੋ ਆਈ ਐਮ ਗਲੈਡ ਦੈਟ ਦੇ ਆਰ ਵਰਕਿੰਗ ਔਨ ਦੋਜ਼ ਇਸ਼ੂਜ਼ ਐਂਡ ਕੁਛ ਹੋਰ ਵੀ ਉਹ ਚੇਂਜਸ ਲਿਆ ਰਹੇ ਹੈਗੇ ਆ ਐਡਮਿਨਿਸਟ੍ਰੇਟਿਵਲੀ ਬਿੱਲ ਨੂੰ ਲੈ ਕੇ ਪ੍ਰੋਵਿੰਸ਼ੀਅਲ ਕੋਰਟਸ ਦੇ ਵਿੱਚ ਐਂਡ ਆਈ ਥਿੰਕ ਆਲ ਆਫ ਦੀਸ ਥਿੰਗਸ ਕੁੱਲ ਮਿਲਾ ਕੇ ਕਾਫੀ ਇੰਪੈਕਟ ਪਾਉਣਗੇ.
9: ਬਹੁਤ ਵਧੀਆ ਗੱਲਬਾਤ ਕੀਤੀ ਆ ਵੱਖ ਵੱਖ ਲੈਵਲ ਦੇ ਗਵਰਨਮੈਂਟ ਦੇ ਨਾਲ ਵੀ ਇੱਕਦਮ ਚ ਹੀ ਸਿਟੀ ਆਫ ਬਰੈਂਪਟਨ ਵਿੱਚ 2-3 ਲੱਖ ਪੋਪੂਲੇਸ਼ਨ ਆ ਗਈ ਉਹ ਸਾਹਮਣੀ ਕਿਨ ਸੀ, ਇਨਫਰਾਸਟ੍ਰਕਚਰ ਨੇ ਸਾਂਭਣੀ ਸੀਗੀ, ਤੇ ਸਾਨੂੰ ਸਾਰਿਆਂ ਨੂੰ ਉੱਥੇ ਖਿਆਲ ਰੱਖਣਾ ਪੈਣਾ ਸੀਗਾ ਵੀ ਆਪਾਂ ਕਿੰਨੇ ਕੁ ਸੱਦਣੇ ਆ, ਕਿੰਨੇ ਕੁ ਲੈਣੇ, ਕਿੱਥੇ ਗਾਣੇ ਚਾਹੀਦੇ ਹਨ. ਹੋਪਲੀ ਫਿਊਚਰ ਦੇ ਵਿੱਚ ਆਪਾਂ ਜੇ ਸਰਵਰ ਦੇ ਵਿੱਚ ਲੋੜ ਹੈ ਉੱਥੇ ਹੀ ਸੱਦ ਲਵੋ, ਕਹਿਣਾ ਉੱਥੇ ਹੀ ਰਹੋ, ਉੱਥੇ ਹੀ ਆਪਣਾ ਕੰਮ ਕਰੋ, ਤੇ ਜੇ ਤੁਸੀਂ ਮੂਵ ਹੋਣਾ ਚਾਹੁੰਦੇ ਹੋ ਗੋ ਬੈਕ ਇਫ ਯੂ ਨੀਡ ਯੂ ਹੇਅਰ ਇਨ ਟੋਰਾਂਟੋ ਔਰ ਗੈਟ ਯੂ ਇਨ ਟੋਰਾਂਟੋ. ਜੇ ਆਪਾਂ ਇਨਫਰਾਸਟ੍ਰਕਚਰ ਸਹੀ ਤਰੀਕੇ ਨਾਲ ਕ੍ਰੀਏਟ ਕੀਤਾ ਹੁੰਦਾ ਨਾ, ਤਾਂ ਬ੍ਰੈਂਪਟਨ ਵਿੱਚ ਇੱਕ ਗਰਾਜ ਇੱਕ ਘਰ 25-25 ਬੰਦਿਆਂ ਨੂੰ ਰੈਂਟ 'ਤੇ ਲੋਕਾਂ ਨੇ ਨਹੀਂ ਦੇ ਸਕਦਾ, ਕਿਉਂਕਿ ਲੋਕਾਂ ਨੂੰ ਵੀ ਲਾਲਚ ਪੈ ਗਿਆ ਵੀ ਪੈਸੇ ਕਮਾਈਏ, ਆਪਣੇ ਗਰਾਜ ਵੀ ਰੈਂਟ 'ਤੇ ਦੇ ਦੇਈਏ, ਆਪਣੇ ਘਰ ਵੀ ਰੈਂਟ 'ਤੇ ਦੇ ਦੇਈਏ. ਲੋਕਾਂ ਦੀ ਗਲਤੀ ਸੀਗੀ ਉੱਥੇ, ਸਿਟੀ ਦੀ ਗਲਤੀ ਸੀਗੀ ਵੀ ਦੋ ਦੋ ਕਮਰੇ ਵਿੱਚ ਇਹਨਾਂ ਨੇ 2,000 ਸਟੂਡੈਂਟ ਵਾਰ ਦਿੱਤੇ, ਜਿੰਨੇ ਵੀ 1,000 ਤੋਂ ਪਰ ਸਟੂਡੈਂਟ. ਇੱਕ ਕਲੈਕਟਰ ਵੀ ਕੰਮ ਕਰਨਾ ਪੈਣਾ ਨਾ, ਕਿਉਂਕਿ ਸਾਨੂੰ ਦਿਸਦਾ ਸੀਗਾ ਇਨਫਰਾਸਟ੍ਰਕਚਰ ਇੰਨੇ ਬੱਚਨ, ਇੰਨੇ ਇਮੀਗ੍ਰੇਸ਼ਨ ਨਹੀਂ ਸਾਂਭ ਸਕਦਾ, ਇਹ ਬਹੁਤ ਹੀ ਦੇਰ ਨਹੀਂ ਚੱਲਣਾ.
10: ਸੋ ਇਹ 2 ਸਾਲ ਪਹਿਲਾਂ ਅਸੀਂ ਕਾਫੀ ਇਸ ਤੇ ਚੇਂਜ ਲਿਆਂਦਾ ਹੈਗਾ ਆ, ਕਿਉਂਕਿ ਸਭ ਤੋਂ ਪਹਿਲਾਂ ਜੋ ਸਟੂਡੈਂਟ ਪ੍ਰੋਗਰਾਮ ਸੀਗਾ ਉਹ ਇਸ ਤਰ੍ਹਾਂ ਕੰਮ ਕਰਦਾ ਸੀ, ਐਂਡ ਸਿੰਸ ਇਟਸ ਬੀਨ ਕ੍ਰੀਏਟਡ ਵੀ ਫੈਡਰਲ ਲੈਵਲ ਤੇ ਅਸੀਂ ਵੀਜ਼ਾ ਅਪਰੂਵ ਕਰਦੇ ਹੈਗੇ ਹਾਂ ਐਜ਼ ਲੌਂਗ ਐਜ਼ ਦ ਸਟੂਡੈਂਟ ਇਜ਼ ਇਨ ਅ ਪ੍ਰੋਵਿੰਸ਼ਲੀ ਰੈਗੂਲੇਟਡ ਸਕੂਲ. ਹੁਣ ਪ੍ਰੋਵਿੰਸ ਨੇ ਬ੍ਰੈਂਪਟਨ ਜਿੰਨੇ ਸਕੂਲ ਖੋਲਦੇ ਨੇ ਹੈਗੇ ਆ, ਇਹ ਫੈਡਰਲ ਗਵਰਨਮੈਂਟ ਦਾ ਨਹੀਂ ਕੰਮ ਹੈਗਾ, ਉਹਨਾਂ ਨੇ ਦੇਖਣੇ ਉਹਨਾਂ ਨੇ ਸਕੂਲ ਕਿੰਨੇ ਕਿੱਥੇ ਖੋਲਦੇ ਨੇ ਹੈਗੇ ਆ, ਰਾਈਟ? ਐਂਡ ਸੋ ਵੀ ਉਹ ਲੋਕ ਸਾਰੇ ਬ੍ਰੈਂਪਟਨ ਹੋਣਗੇ, ਦਿਸ ਇਜ਼ ਨੋਟ ਇਨ ਦ ਕੰਟਰੋਲ ਆਫ ਇੱਕ ਜਿਹੜਾ ਟੈਂਪਰੇਰੀ ਵੀਜ਼ਾ ਦਿੱਤਾ ਜਾਂਦਾ ਹੈਗਾ ਆ, ਰਾਈਟ? ਦੇ ਆਰ ਗੋਇੰਗ ਟੂ ਅ ਸਕੂਲ ਦੈਟ ਇਜ਼ ਰੈਗੂਲੇਟਡ. ਕਿੰਨੇ ਸਕੂਲ ਬ੍ਰੈਂਪਟਨ ਚਾਹੀਦੇ ਹੈਗੇ ਨੇ, ਕਿੰਨੇ ਹੋਸਪਿਟਲ ਚਾਹੀਦੇ ਹੈਗੇ, ਇਹ ਪ੍ਰੋਵਿੰਸ ਨੇ ਡਿਸਾਈਡ ਕਰਨਾ ਹੁੰਦਾ ਹੈਗਾ. ਐਂਡ ਕਿਉਂਕਿ ਅਸੀਂ ਹੁਣ ਕੈਪ ਲਾ ਦਿੱਤਾ ਹੈਗਾ ਵੀ ਪ੍ਰੋਵਿੰਸਿਸ ਤੁਸੀਂ ਆਪਦੀ ਜ਼ਿੰਮੇਵਾਰੀ ਅਕੋਰਡਿੰਗ ਟੂ ਮੀ ਯੂ ਨੋ ਸਹੀ ਤਰੀਕੇ ਦੇ ਨਾਲ ਨਹੀਂ ਸਾਂਭੀ ਹੈਗੀ, ਵੀ ਇੰਨੇ ਜ਼ਿਆਦਾ ਸਕੂਲ ਖੋਲ ਦਿੱਤੇ ਕੁਛ ਸਾਲਾਂ ਦੇ ਵਿੱਚ, ਕੀ ਇਹ ਸਕੂਲਾਂ ਦੀ ਲੋੜ ਸੀਗੀ, ਕੀ ਇਹ ਜਿਹੜੇ ਪ੍ਰੋਗਰਾਮਸ ਟੀਚ ਕਰ ਰਹੇ ਹੈਗੇ ਆ, ਇਹ ਕੋਈ ਦੇਖ ਰਿਹਾ ਹੈਗਾ ਵੀ ਸਕੂਲ ਦੇ ਵਿੱਚ ਲੋਕ ਆ ਰਹੇ ਹੈਗੇ ਨੇ ਜਾਂ ਜਾ ਰਹੇ ਹੈਗੇ ਨੇ, ਜਾਂ ਪੜ੍ਹਾਈ ਸਹੀ ਤਰੀਕੇ ਨਾਲ ਹੋ ਰਹੀ ਹੈਗੀ ਆ? ਸੋ ਕੈਪ ਲਾਤਾ
9: ਮਾਰਗਰ ਵਿੱਚ ਵੈਲ ਸੈਡ, ਬਹੁਤ ਵਾਰੀ ਸਵਾਲ ਆਇਆ, ਮੈਂ ਬਹੁਤ ਵਾਰੀ ਐਕਸਪਲੇਨ ਕਰਨ ਦੀ ਕੋਸ਼ਿਸ਼ ਕੀਤੀ ਆ. ਗਵਰਨਮੈਂਟ ਨੂੰ ਲੋਕ ਚਾਹੀਦੇ ਸੀਗੇ ਸੱਦ ਲੈ, ਸਾਂਭਣੇ ਦਾ ਪ੍ਰੋਬਲਮ ਤੇ ਸਿਟੀ ਨੇ ਹੈਗੀ ਆ ਨਾ, ਸੋ ਉਹ ਆਪਾਂ ਕੰਮ ਨਹੀਂ ਕਰਦੇ ਸੀ.
10: ਬਲਾਈ ਵੀ ਉਹਨਾਂ ਨੇ ਹੈਗੀ ਆ, ਦੇਖੋ ਅਸੀਂ ਅਪਰੂਵਲ ਦਿੱਤੀ ਹੈਗੀ ਆ, ਪਰ ਜੇ ਸਕੂਲ ਨਹੀਂ ਖੁੱਲੂਗਾ ਤੇ ਉਹਨਾਂ ਨੂੰ ਇੰਟਰਨੈਸ਼ਨਲ ਸਟੂਡੈਂਟਸ ਨਹੀਂ ਅਪਰੂਵ ਕਰਨਗੇ. ਉਹ ਕਹਿੰਦੇ ਸੀ ਸਾਨੂੰ ਇੰਟਰਨੈਸ਼ਨਲ ਸਟੂਡੈਂਟਸ ਚਾਹੀਦੇ ਹੈਗੇ ਆ, ਰਾਈਟ? ਸੋ ਪ੍ਰੋਵਿੰਸ ਨੇ ਆਪਾਂ ਦੇਖਣਾ ਹੈਗਾ ਵੀ ਸਾਨੂੰ ਬਾਕੀ ਚਾਹੀਦੇ ਹੈਗੇ ਆ, ਕਿੰਨੇ ਚਾਹੀਦੇ ਆ, ਕਿੰਨੀਆਂ ਸੀਟਾਂ ਤੁਸੀਂ ਕਿੱਥੇ ਚਾਹੀਦੇ ਹੈਗੇ ਆ, ਕਿੰਨੀਆਂ ਸੀਟਾਂ ਤੁਸੀਂ ਇੰਟਰਨੈਸ਼ਨਲ ਤੋਂ ਦੋਗੇ. ਦਿਸ ਦ ਪ੍ਰੋਵਿੰਸ ਕੰਟਰੋਲਸ ਦਿਸ, ਕਿੰਨੇ ਡੋਮੈਸਟਿਕ ਸਟੂਡੈਂਟਸ ਹੋਣਗੇ ਤੇ ਕਿੰਨੇ international honge.
9: But this so is sare the sare spender had to step in. So listen, I can handle all this.
10: Huh?
9: They had to step in. Maybe aap handle nahi kar sakte, sare the rush paan deta hai gaya. Aap ne sure rakhi kithe? Inna ne college lao kar de re, do do cover vich college vich do do hair sure bar ta baithe bhi online sega. Je online pad sakde hai ki ta sadne gall sege.
10: So we don't go into the schools.
9: Understood.
10: Right to go look at CBS school kis tarah hai ga. Sanu province dasdi hai ki ha sada school theek hai, eh sadi list hai ya assi already schools no approve kita hai. ਕਿਉਂਕਿ ਇਹ ਉਹਨਾਂ ਦੇ ਪ੍ਰਿਵਿਊ ਦੇ ਥੱਲੇ ਆਉਂਦਾ ਹੈਗਾ. ਜਦੋਂ ਦੇਖਿਆ ਵੀ ਇੰਨੇ ਜ਼ਿਆਦਾ ਆ ਗਏ, ਐਂਡ ਆਈ ਵਿਲ ਐਡਮਿਟ ਵੀ ਗਵਰਨਮੈਂਟ ਨੂੰ ਆਪਣੀ ਪਾਲਿਸੀਜ਼ ਚੇਂਜ ਕਰਨ ਨੂੰ ਬਹੁਤ ਟਾਈਮ ਲੱਗਿਆ ਹੈਗਾ, ਉਹਨਾਂ ਨੂੰ ਕਾਫੀ ਚਿਰ ਪਹਿਲਾਂ ਹੀ ਕਰ ਦੇਣਾ ਚਾਹੀਦਾ ਸੀਗਾ, ਪਰ ਉਹ ਕਹਿੰਦੇ ਸੀ ਵੀ ਅਸੀਂ ਕਦੇ ਕੀਤਾ ਹੀ ਨਹੀਂ ਹੈਗਾ. ਜੋ ਟੈਂਪਰੇਰੀ ਲੋਕ ਆਉਂਦੇ ਜਿੱਦਾਂ ਫੀਫਾ ਲਈ ਆਏ ਨੇ ਇਸ ਸਾਲ, ਰਾਈਟ? ਕਦੇ ਇਹ ਇਨਕਰੀਜ ਹੋ ਜਾਂਦਾ ਨੰਬਰ ਕੋਈ ਇਵੈਂਟ ਦੇ ਕਰਕੇ, ਕਦੇ ਉਹ ਡੀਕਰੀਜ ਹੋ ਜਾਂਦਾ. ਜੇ ਪ੍ਰੋਵਿੰਸ ਕਹਿ ਰਹੀ ਹੈਗੀ ਆ ਵੀ ਉਹਨਾਂ ਕੋਲ ਇਹ ਸਕੂਲ ਠੀਕ ਨੇ, ਦੈਨ ਯੂ ਨੋ ਵੀ ਜਸਟ ਅਪਰੂਵ ਅਕੋਰਡਿੰਗ ਟੂ ਵਟ ਦ ਪ੍ਰੋਵਿੰਸ ਸੈਜ਼. ਪਰ ਜਦੋਂ ਯੂ ਨੋ ਕਨਵਿੰਸ ਕਰਾਇਆ ਇਮੀਗ੍ਰੇਸ਼ਨ ਮਿਨਿਸਟਰ ਨੂੰ ਵੀ ਨਹੀਂ ਇਹ ਕੁਛ ਯੂ ਨੋ ਜੋ ਨੋਰਮਲੀ ਹੁੰਦਾ ਸੀ ਇੱਕ ਟਾਈਮ ਤੇ ਉਹ ਸਿਸਟਮ ਚੱਲ ਰਿਹਾ ਸੀਗਾ, ਪਰ ਇਸ ਸਿਸਟਮ ਦੇ ਵਿੱਚ ਇੰਨੀ ਗ੍ਰੇਡ ਆ ਗਈ ਹੈਗੀ ਤੇ ਇੰਨੇ ਸਕੂਲਸ ਖੁੱਲ ਚੁੱਕੇ ਹੈਗੇ ਆ ਵੀ ਆਪਾਂ ਨੂੰ ਪਹਿਲੀ ਵਾਰ ਕੋਈ ਨਵਾਂ ਕਦਮ ਚੱਕਣਾ ਪੈਣਾ ਹੈਗਾ ਆ. ਇਹ ਨਵਾਂ ਕਦਮ ਇਹ ਕੈਪ ਸਿਸਟਮ ਦਾ ਹੋਇਆ ਵੀ ਹਰੇਕ ਪ੍ਰੋਵਿੰਸ ਨੂੰ ਦੱਸਿਆ ਗਿਆ ਹੈਗਾ ਵੀ ਸਾਨੂੰ ਨਹੀਂ ਪਤਾ ਤੁਸੀਂ ਕਿੱਥੇ ਇੰਟਰਨੈਸ਼ਨਲ ਸਟੂਡੈਂਟਸ ਦੇਣੇ ਆ, ਕਿਹੜੇ ਸਕੂਲ ਦੇਣੇ ਆ, ਕਿਹੜੇ ਨਹੀਂ ਦੇਣੇ, ਪਰ ਅਸੀਂ ਤੁਹਾਡੇ ਪ੍ਰੋਵਿੰਸ ਤੇ ਕੈਪ ਲਾ ਦੇਣਾ ਵੀ ਇੰਨੇ ਨੰਬਰ ਤੁਹਾਨੂੰ ਮਿਲਣੇ ਹੈਗੇ, ਇਸ ਤੋਂ ਵੱਧ ਨਹੀਂ ਮਿਲ ਸਕਦੇ ਤੇ ਇੰਨਾ ਪ੍ਰੋਗਰਾਮਸ ਲਈ ਸਿਰਫ ਮਿਲ ਸਕਦੇ ਹੈਗੇ ਆ. ਉਹ ਗੱਲਬਾਤ ਪ੍ਰੋਵਿੰਸ ਦੇ ਨਾਲ ਹੋਈ ਆ, ਤੁਸੀਂ ਯੂਨੀਵਰਸਿਟੀ ਆਫ ਟੋਰਾਂਟੋ ਨੂੰ ਦੇਣੇ ਹੈਗੇ ਆ ਜਾਂ ਵੈਸਟਰਨ ਨੂੰ ਦੇਣੇ ਹੈਗੇ ਆ ਜਾਂ ਤੁਸੀਂ ਇੱਥੇ ਕੋਈ ਨੋ ਨੇਮ ਕਾਲਜ ਨੂੰ ਦੇਣੇ ਹੈਗੇ ਆ, ਦੈਨ ਦੈਟ ਇਜ਼ ਅਪ ਟੂ ਯੂ ਵੀ ਤੁਸੀਂ ਕਿੱਥੇ ਉਹ ਅਪਰੂਵਲਸ ਦੇਣੀਆਂ ਹੈਗੀਆਂ ਨੇ.
9: No, well said, because
10: and that's decreased the problem. So pichle 2 saal ta tusi dekhya hai ga bhi students ka number bahut zyada kat gaya hai
9: ji. ਬੱਚੇ ਜਿਹੜੇ ਇੱਥੇ ਹਨ ਉਹ ਸਾਰੇ ਹੀ ਆਪਣੇ ਹਨ, ਉਹਨਾਂ ਨੂੰ ਵੀ ਘੁਮਾਇਆ ਗਿਆ. ਈਵਨ ਉਹ ਸਿਰਫ ਪੜ੍ਹਨ ਆਏ ਸੀਗੇ, ਪੜ੍ਹ ਕੇ ਐਜੂਕੇਸ਼ਨ ਲਓ, ਗੋ ਬੈਕ ਟੂ ਯੂਰ ਕੰਟਰੀ, ਇਫ ਯੂ ਨੀਡ ਯੂ ਵਿਲ ਕੀਪ ਯੂ. ਸੋ ਪਰ ਉਹਨਾਂ ਨੂੰ ਘੁਮਾਇਆ ਗਿਆ ਤੁਸੀਂ ਏਦਾਂ ਪੱਕੇ ਹੋ ਸਕੇ ਏਦਾਂ ਪੱਕੇ ਬੇਚਾਰੇ ਘੁੰਮ ਘੁੰਮ ਕੇ ਥੱਕ ਗਏ ਸਾਰੇ ਹੀ ਆਪਣੇ ਹਨ ਹੋਪਲੀ ਦੇ ਫਿਊਚਰ ਆਪਾਂ ਬੈਰਟ ਦੀ ਕਿਹੜਾ ਕੰਟਰੋਲ ਕਰ ਲਈ ਤੁਸੀਂ ਆਪਣਾ ਕੰਮ ਕਰ ਦਿੱਤਾ ਪ੍ਰੋਮਿਸ ਦੇ ਸਿਟੀ ਨੇ ਨਹੀਂ ਕੰਮ ਕੀਤਾ ਹੋਪਲੀ ਦੇ ਫਿਊਚਰ
10: ਇਕਨੋਮਿਕ ਕਲਾਸ ਦੇ ਵਿੱਚ ਵੱਧ ਤੋਂ ਵੱਧ ਕੈਨੇਡੀਅਨ ਐਕਸਪੀਰੀਅੰਸ ਵਾਲੇ ਲੋਕ ਲਈਏ ਜਿਹੜੇ ਆਪਣੇ ਇੱਥੇ ਸਮਾਂ ਤੇ ਖਾਸ ਕਰਕੇ ਜਿਹੜੇ ਬੱਚੇ ਹੈਗੇ ਨੇ ਜਿਨ੍ਹਾਂ ਨੇ ਐਕਸਪੀਰੀਅੰਸ ਲਿਆ ਹੈਗਾ ਵੀ ਗੋਇੰਗ ਟੂ ਕੰਟੀਨਿਊ ਟੂ ਟ੍ਰਾਈ ਡੂਇੰਗ ਆਰ ਬੈਸਟ ਇਨ ਅ ਮੈਨੇਜਡ ਵੇ ਕਿਉਂਕਿ ਪਿਛਲੀ ਇਲੈਕਸ਼ਨ ਦੇ ਵਿੱਚ ਖਾਸ ਕਰਕੇ ਅਸੀਂ ਲੋਕਾਂ ਨੂੰ ਪ੍ਰੋਮਿਸ ਕੀਤਾ ਵੀ ਅਸੀਂ ਇਮੀਗ੍ਰੇਸ਼ਨ ਇੱਕ ਕੰਟਰੋਲਡ ਤਰੀਕੇ ਦੇ ਨਾਲ ਚਲਾਵਾਂਗੇ ਐਂਡ ਸੋ ਵੀ ਹੈਵ ਟੂ we have promised to the people ਵੀ ਇਸ ਸਿਸਟਮ ਦੇ ਵਿੱਚ ਅਸੀਂ ਕੰਟਰੋਲ ਲਿਆਵਾਂਗੇ ਐਂਡ ਦਿਸ ਇਜ਼ ਅ ਪਾਰਟ ਆਫ ਦੈਟ ਕੰਟਰੋਲ
9: ਘਰਾਂ ਦੀਆਂ ਪ੍ਰਾਈਸਾਂ ਘੱਟ ਜਾਂਦੇ ਘੱਟ ਜਾਣ ਅਫੋਰਡੇਬਿਲਟੀ ਔਖੀ ਹੋ ਗਈ ਆ ਘੱਟ ਰਹੀਆਂ ਹਨ ਇਹ ਵੀ ਕੰਮ ਇਹਨਾਂ ਨੇ ਕਰ ਦਿੱਤਾ ਇਮੀਗ੍ਰੇਸ਼ਨ ਕੰਟਰੋਲ ਕੀਤਾ ਜਾਵੇ ਉਹ ਵੀ ਹੋਣ ਲੱਗ ਪਏ ਇਹ ਵੀ ਕੰਮ ਕਰ ਦਿੱਤਾ ਹੈ ਹੁਣ ਬਾਕੀ ਲੈਵਲ ਆਫ ਗਵਰਨਮੈਂਟ ਦੇ ਕੰਮ ਰਹਿ ਗਏ ਹਨ ਹੌਲੀ ਕਰਨ ਲੱਗ ਪੈਣਗੇ ਤੁਹਾਨੂੰ ਲੱਗਦਾ ਕੋਈ ਕੰਮ ਨਹੀਂ ਕਰਦਾ ਤੁਹਾਡੇ ਹੱਥ ਬਹੁਤ ਵੱਡੀ ਇੱਕ ਪੈਨਸਲ ਹੁੰਦੀ ਆ ਡੋਨਲਡ ਟਰੰਪ ਵਾਲੀ ਹੈ ਨੀ ਜਿਹੜਾ ਬੈਠ ਕੇ ਮੈਪ ਬਣਾਉਣ ਲੱਗ ਪੈਂਦੇ ਆ ਵੀ ਆਹ ਵੀ ਮੇਰਾ ਆਹ ਵੀ ਮੇਰਾ ਪਰ ਤੁਹਾਡੇ ਹੱਥ ਬਹੁਤ ਵੱਡੀ ਪੈਨਸਲ ਹੁੰਦੀ ਆ ਕਿਹੜਾ ਚੂਜ਼ ਕਰਨਾ ਲੈ ਕੱਢੇ ਉਸ ਸਮੇਂ ਉਹ ਸਾਈਨ ਦੀ ਕਿੰਨੀ ਕੋਸਟ ਲੱਗੀ ਮੈਂ ਉਹਦੀ ਗੱਲ ਨਹੀਂ ਕਰਨੀ ਉਹਦੀ ਗੱਲ ਨਹੀਂ ਕਰਨੀ ਵੀ 25,000 ਇੱਕ ਸਾਈਨ ਤੇ ਲਾ ਦਿੱਤਾ ਹੈਗਾ ਪਰ ਟੈਕਸਪੇਅਰ ਦਾ ਪੈਸਾ ਲੋਕਾਂ ਦਾ ਪੈਸਾ ਵਧੀਆ ਤਰੀਕੇ ਨਾਲ ਇਹਨੂੰ ਹੈਂਡਲ ਕਰੋਗੇ ਤਾਂ ਲੋਕਾਂ ਦੀ ਜ਼ਿੰਦਗੀ ਸੌਖੀ ਹੋ ਜਾਵੇਗੀ ਰੂਪ ਜੀ ਤੁਸੀਂ ਬਹੁਤ ਸਵਾਲਾਂ ਦੇ ਸਵਾਲ ਦਿੱਤੇ ਇਹ ਜਿਹੜੇ ਸੀਗੇ ਮੈਂ ਪੁੱਛ ਲਏ ਬਹੁਤ ਬਹੁਤ ਧੰਨਵਾਦ ਯੂਕੀ ਵਕਤ ਗੁਰਵਰਤ 5 ਮਿੰਟ ਮੰਗੇ ਸੀਗੇ ਪਰ ਕਦੇ ਮੈਨੂੰ ਸਟੋਪ ਨਹੀਂ ਕਰਦਾ ਇਸ ਡੂ ਰਿਸਪੈਕਟ ਕਿਉਂਕਿ ਸਕੇਜਲ ਇਹਨਾਂ ਦਾ ਵੀ ਬਹੁਤ ਬਿਜ਼ੀ ਹੈਗਾ ਆ ਸੋ ਧੰਨਵਾਦ ਤੁਹਾਡਾ ਕੀਪ ਔਨ ਡੂਇੰਗ ਦ ਵਰਕ ਯੂ ਡੂਇੰਗ ਰਲ ਮਿਲ ਕੇ ਕੰਮ ਕਰੋ ਇੰਨੀ ਸੁੰਦਰ ਕੰਟਰੀ ਹੈ ਲੋਕ ਦਸ ਰਹੇ ਹੱਥ ਪਹੁੰਚਣ ਵਾਸਤੇ ਅਤੇ ਆਪਾਂ ਕਿਉਂ ਨਹੀਂ ਰਲ ਮਿਲ ਕੇ ਨੂੰ ਸੰਭਾਲੀ ਮੈਂ ਕਹਿੰਦਾ ਰਲ ਮਿਲ ਕੇ ਸੰਭਾਲੀਏ ਬਹੁਤ ਸਾਰੀਆਂ ਕੰਪਨੀਆਂ ਡੁੱਬ ਰਹੀਆਂ ਹਨ ਉਹ ਸੰਭਾਲਣ ਦੀ ਕੋਸ਼ਿਸ਼ ਕਰੀਏ ਜਿਹੜੀਆਂ ਕੰਪਨੀਆਂ ਡੁੱਬ ਰਹੀਆਂ ਆ ਕੇ ਮਿਲੋ ਸ਼ਾਇਦ ਤੁਹਾਡੀ ਮਦਦ ਹੋ ਸਕੇ ਵੀ ਤੁਹਾਨੂੰ ਕੰਪਨੀ ਬੰਦ ਕਰਕੇ ਹੋਰ ਖੋਲ੍ਹਣੀ ਨਾ ਪਵੇ ਸ਼ਾਇਦ ਤੁਹਾਡੀ ਸਰਕਾਰ ਮਦਦ ਕਰ ਸਕੇ ਜੇ ਆਪਾਂ ਆਵਾਜ਼ ਹੀ ਉਠਾਵਾਂਗੇ ਤਾਂ ਕੁਝ ਬਣ ਨਹੀਂ ਸਕਦਾ ਅਸੀਂ ਆਵਾਜ਼ ਲਈ ਤੁਹਾਡੇ ਲਈ ਬੈਠੇ ਹੈਗੇ ਹਾਂ ਰੂਬੀ ਜੀ ਤੁਹਾਡੇ ਲਈ ਹਨ 4 ਵਾਰੀ ਚੁਣੇ ਗਏ ਹਨ ਅਤੇ ਉਹ ਰੈਕਰਡ ਵੀ ਪੈਦਾ ਹੋ ਜਾਵੇਗਾ ਜ਼ਰੂਰ ਬੈਸਟ ਆਫ ਲੱਕ ਤੁਸੀਂ ਅਖੀਰ ਵਿੱਚ ਕੁਝ ਕਹਿਣਾ ਚਾਹੁੰਦੇ ਹੋ
10: ਹਾਂਜੀ ਮੈਂ ਇਹੀ ਕਹਿਣਾ ਚਾਹੁੰਦੀ ਹੈਗੀ ਹਾਂ ਦੈਟ I know that this time, whether it's for businesses or individuals, apni country de vich and around the world, things are tough, but we are taking different steps. And Prime Minister Carney jede hege ne, I think is time de vich apan nu kadan layi ek bahut change leader hege ne, and he is doing everything possible. Unhane kuch dinan de vich bahut vadda ithe international investment da summit vi kara rahe hege ne, jide vich assi target rakhya hoya ਇੱਕ ਟ੍ਰਿਲੀਅਨ ਦੀ ਇਨਵੈਸਟਮੈਂਟ ਲੈ ਕੇ ਆਉਣੀ ਆਪਣੀ ਕੰਟਰੀ ਦੇ ਵਿੱਚ ਸੋ ਦੈਟ ਇੱਥੇ ਜੋਬਸ ਇਨਕਰੀਜ਼ ਹੋ ਸਕਣ ਜਿਸ ਤਰ੍ਹਾਂ ਆਪਾਂ ਪਹਿਲਾਂ ਵੀ ਗੱਲ ਕੀਤੀ ਹੈਗੀ ਆ ਵੀ ਆਰ ਡੂਇੰਗ ਐਵਰੀਥਿੰਗ ਪੋਸੀਬਲ ਵੀ ਇੱਥੇ ਅਸੀਂ ਆਪਣੇ ਨਵੇਂ ਪ੍ਰੋਜੈਕਟਸ ਕਰ ਸਕੀਏ ਮੈਨੂਫੈਕਚਰਿੰਗ ਸ਼ੁਰੂ ਕਰ ਸਕੀਏ ਸੋ ਦੈਟ ਮੁੜ ਕੇ ਆਪਣੀ ਇਕਾਨਮੀ ਬੈਕ ਔਨ ਟਰੈਕ ਲੈ ਕੇ ਆ ਸਕੀਏ
9: ਥੈਂਕ ਯੂ ਵੈਰੀ ਮੱਚ ਤੁਹਾਡਾ ਬਹੁਤ ਬਹੁਤ ਧੰਨਵਾਦ ਸਵਾਲ ਪੁੱਛਣ ਦਾ ਸਵਾਲਾਂ ਦੇ ਜਵਾਬ ਹੁੰਦੇ ਹਨ ਹਰ ਰੋਜ਼ ਬੰਦਾ ਕੁਝ ਨਾ ਕੁਝ ਸਿੱਖਦਾ ਅਸੀਂ ਵੀ ਸਿੱਖ ਰਹੇ ਹਾਂ ਮੈਂ ਸਿੱਖ ਦੇ ਘਰ ਪੈਦਾ ਹੋਇਆ ਮੇਰੇ ਵਾਸਤੇ ਸਾਰੇ ਬਰਾਬਰ ਹਨ ਮੈਂ ਵੀ ਕੁਝ ਨਾ ਕੁਝ ਸਿੱਖਦਾ ਸਵਾਲ ਨੇ ਮੈਂ ਤੁਹਾਡਾ ਪੁੱਛੇ ਸੀਗੇ ਜਵਾਬ ਮਿਲ ਗਏ ਹਨ ਜੇ ਹੋਰ ਵੀ ਸਵਾਲ ਹੋਊਗਾ ਇੱਥੇ ਹੀ ਹਨ ਕਿਤੇ ਨਹੀਂ ਗਏ ਅਪਾਇੰਟਮੈਂਟ ਬਣਾ ਕੇ ਪਹੁੰਚ ਸਕਦੇ ਹੋ ਮੈਂ ਕਦੇ ਅਪਾਇੰਟਮੈਂਟ ਤੋਂ ਬਗੈਰ ਨਹੀਂ ਆਇਆ ਤੁਸੀਂ ਵੀ ਕੋਸ਼ਿਸ਼ ਕਰੋ ਅਪਾਇੰਟਮੈਂਟ ਬਣਾਓ ਇਸ ਟਫ ਟਾਈਮ ਦੇ ਵਿੱਚ ਇਹਨਾਂ ਨੂੰ ਕਦੇ ਆਟੋਵਾ ਕਦੇ ਕਿਤੇ ਰੈਡ ਕ੍ਰੋਸ ਕੈਨੇਡਾ ਵੀ ਜਾਣਾ ਪੈਂਦਾ ਕਿਉਂਕਿ ਇਹਨਾਂ ਨੂੰ ਕਾਫੀ ਸਾਰੀਆਂ ਡਿਊਟੀਜ਼ ਦਿੱਤੀਆਂ ਹੋਈਆਂ ਹਨ ਸੋ ਰਿਸਪੈਕਟ ਦੇ ਨਾਲ ਹਰ ਇੱਕ ਦੀ ਮਦਦ ਕਰਨਗੇ ਪਰ ਤੁਸੀਂ ਵੀ ਆਪਣਾ ਯੋਗਦਾਨ ਜ਼ਰੂਰ ਪਾਓ ਇਸ ਕੰਟਰੀ ਨੂੰ ਹੋਰ ਵਧੀਆ ਤੇ ਸੁੰਦਰ ਬਣਾਉਣ ਵਾਸਤੇ ਦੇਖਦੇ ਰਹੋ ਵਿਰਾਸਤ ਟੀਵੀ ਤੇ ਸੁਣਦੇ ਰਹੋ ਵਿਰਾਸਤ ਰੇਡੀ ਬਹੁਤ
10: ਥੈਂਕ ਯੂ
11: ਇਹ ਸੀਗਾ ਸਾਡਾ ਅੱਜ ਦਾ ਪ੍ਰੋਗਰਾਮ ਆਸ ਕਰਦੇ ਹਾਂ ਤੁਸੀਂ ਪਸੰਦ ਕੀਤਾ ਹੋਵੇਗਾ ਪ੍ਰੋਗਰਾਮ ਸਪੌਂਸਰ ਕੀਤਾ ਗਿਆ ਸੀ ਨਿਊ ਬੈਸਟ ਟਰੱਕ ਰਿਪੇਅਰ ਐਂਡ ਟਾਇਰ ਸੈਂਟਰ ਤੋਂ ਡਾਇਮੰਡ ਟਰੱਕ ਪਾਰਟਸ ਵੀ ਅਵੇਲੇਬਲ ਹੁੰਦੇ ਹਨ ਤੁਸੀਂ ਸਰਜੀਤ ਜਾਂ ਬਲਕਾਰ ਜੀ ਨਾਲ ਗੱਲਬਾਤ ਕਰ ਲੈਣੀ ਆ ਨਿਊ ਬੈਸਟ ਟਰੱਕ ਰਿਪੇਅਰ ਐਂਡ ਟਾਇਰ ਸੈਂਟਰ ਇਹ ਟਰੱਕਾਂ ਦੀ ਰਿਪੇਅਰ ਕੀਤੀ ਜਾਂਦੀ ਹੈ ਨਾਲ ਨਾਲ ਟਰੱਕਾਂ ਦੇ ਪਾਰਟਸ ਵੀ ਮਿਲਦੇ ਹਨ ਕਰੋਮ ਦੇ ਪਾਰਟਸ ਚਾਹੀਦੇ ਆ ਰੇਡੀਏਟਰ ਚਾਹੀਦੇ ਹਨ ਨੰਬਰ ਦੇ ਦਿੰਦਾ ਸੁਰਜੀਤ ਬਲਕਾਰ ਜੀ ਨਾਲ 905-212-9200 'ਤੇ ਗੱਲਬਾਤ ਕਰ ਲੈਣੀ ਆ ਤੁਸੀਂ ਜ਼ਰੂਰ ਅਤੇ ਬੀ ਕੇ ਟੈਕਸ ਐਂਡ ਅਕਾਊਂਟਿੰਗ ਜਸਪਾਲ ਗੋਨੀਆ ਐਲ ਪੀ ਰੂਫਿੰਗ ਸਟਾਰ ਲੇਨ ਪੇਂਟਿੰਗ ਘਰ ਬਾਰ ਪੇਂਟ ਕਰਵਾਉਣਾ ਹੋਵੇ ਤਾਂ ਤੁਸੀਂ ਸਟਾਰ ਲੇਨ ਪੇਂਟਿੰਗ 'ਤੇ ਗੱਲਬਾਤ ਕਰੋ ਰੈਜੀਡੈਂਸ਼ੀਅਲ ਅਤੇ ਕਮਰਸ਼ੀਅਲ ਪੇਂਟਿੰਗ ਕਰਕੇ ਦਿੰਦੇ ਹਨ 416-230-4000 'ਤੇ ਗੱਲਬਾਤ ਕਰ ਲੈਣੀ ਹੈ 416-230-4000 ਅਤੇ ਸਰੂਵੇ ਸਪੈਸ਼ਲਾਈਜ਼ ਟ੍ਰੇਲਰ ਬਣਾ ਕੇ ਦਿੰਦੇ ਆ ਤੁਹਾਨੂੰ ਫਲੈਟ ਬੈਡ ਟ੍ਰੇਲਰ ਚਾਹੀਦਾ ਕੋਇਲ ਵੈਲ ਵਾਲਾ ਟ੍ਰੇਲਰ ਚਾਹੀਦਾ ਮਿਸਿਸਾਗਾ ਵਿੱਚ ਹਨ ਤੁਸੀਂ 905 219-0080 ਤੇ ਗੱਲਬਾਤ ਕਰਨੀ ਆ ਤੇ ਤੁਹਾਡੇ ਵਾਸਤੇ ਟ੍ਰੇਨਰ ਬਣਾ ਕੇ ਦਿੰਦੇ ਹਨ, ਫਰੈਂਡ ਵਾਲੇ ਚਾਹੀਦਾ ਜਿਹੜਾ ਵੀ ਚਾਹੀਦਾ, ਥਰੂ ਵੀ ਸਪੈਸ਼ਲਾਈਜ਼ ਟ੍ਰੇਨਰਸ ਤੁਹਾਡੇ ਵਾਸਤੇ ਬਣਾ ਕੇ ਦਿੰਦੇ ਹਨ ਤੇ ਇੰਡੀਅਨ ਪੰਜਾਬੀ ਬਾਜ਼ਾਰ 115 ਫਾਦਰ ਟੋਮਾ ਰੋਡ ਤੇ ਹਨ। ਗਰੋਸਰੀ ਦੀ ਸ਼ਾਪਿੰਗ ਕਰਨੀ ਹੋਵੇ ਤਾਂ ਫਰੈਸ਼ ਫਰੂਟਸ ਐਂਡ ਵੈਜੀਟੇਬਲ ਤੇ ਮੀਟ ਦੀਆਂ ਸੇਵਾਵਾਂ ਵੀ ਮਿਲਦੀਆਂ ਹਨ। 905-799-5058 ਐਲਏ ਟਰੱਕ ਤੋਂ ਰਾਜਾ ਬਾਈ ਜੀ ਗੱਲਬਾਤ ਕਰ ਲੈਂਦੇ ਹਾਂ। ਟਰੱਕਾਂ ਦੇ ਓਇਲ ਚੇਂਜ ਕਰਾਉਣਾ ਹੋਵੇ ਟਰੱਕਾਂ ਜਾਂ ਕਾਰਾਂ ਦਾ ਤੇ ਟਾਇਰ ਵੀ ਚੇਂਜ ਕਰ ਦਿੰਦੇ ਹਨ, 24 ਘੰਟੇ 7 ਦਿਨ ਖੁੱਲ੍ਹੇ ਰਹਿੰਦੇ ਹਨ। 1776 ਮਾਇਲ ਸਾਈਡ ਤੇ ਹਨ ਮਿਸਾਗਾ ਦੇ ਵਿੱਚ। ਇਸ ਦੇ ਨਾਲ ਨਾਲ ਮਨਜੀਤ ਚੀਮਾ ਜੀ ਕੋਲ ਕਾਫੀ ਸਾਰੇ ਘਰ ਅਵੇਲੇਬਲ ਹੁੰਦੇ ਹਨ, ਪ੍ਰੋਪਰ ਖਰੀਦਣੀ ਹੋਵੇ ਜਾਂ ਵੇਚਣੀ ਹੋਵੇ। 18 ਸਾਲ ਦਾ ਐਕਸਪੀਰੀਅੰਸ ਮਨਜੀਤ ਕੌਰ ਚੀਮਾ ਜੀ, 416-357-9965 416-357-9965 ਸੀਗਾ ਤੁਸੀਂ ਇਮੀਗ੍ਰੇਸ਼ਨ ਗਰੁੱਪ ਜੀ ਖੈਰ ਸਾਹਿਬ ਦਾ ਨੰਬਰ 905-670-4444 ਸਟਾਰਗੇਟ ਜੈਸੀ 905-564-9992 ਟੋਪ ਆਟੋ ਕਲੀਜਨ ਦੁਆਬਾ ਸਵੀਸ ਕੈਂਟਾ ਕੰਜ਼ੂਮਰ ਕ੍ਰੈਡਿਟ ਅਸਿਸਟੈਂਸ। ਕੰਮ ਔਖਾ ਚੱਲ ਰਿਹਾ ਹੈਗਾ, ਸੌਖਾ ਕਰ ਦੇਣਗੇ। ਜਸਵੀਰ ਸਿੰਘ ਹੁੰਦਾ ਸਾਹਿਬ 416-502-3170% ਤੱਕ ਕਰਜ਼ਾ ਮਾਫ਼ ਕਰਕੇ ਦਿੰਦੇ ਹਨ। ਅਲਫਾ ਟ੍ਰਾਂਸੋ ਲੱਕੀ ਤੇ ਸੁਖੀ ਸੈਣੀ ਸਾਹਿਬ।
12: ਦਿਸ ਇਜ਼ ਏ ਐਮ 530 CHLO AM serving Brampton, Mississauga, Toronto, the GTA and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਹਰਵੀਰ ਸਿੰਘ ਭੁੱਲਰ ਵੱਲੋਂ ਜੁੜ ਚੁੱਕੇ ਹੋ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦੇ ਨਾਲ। AM 530 ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਨੂੰ ਟਿਊਨ ਕਰ ਚੁੱਕੇ ਸਾਰੇ ਰੱਬਰ ਕੇ ਸਰੋਤਿਆਂ ਦਾ ਤਹਿ ਦਿਲ ਤੋਂ ਧੰਨਵਾਦ ਜੀ ਆਇਆਂ ਨੂੰ। ਵੈਲਕਮ, ਨਿੱਘਾ ਸਵਾਗਤ ਅੱਜ ਦੇ ਇਸ ਦਿਨ ਦੇ ਵਿੱਚ। ਫਰਾਈਡੇ ਆ, ਸ਼ੁੱਕਰਵਾਰ ਆ, ਸ਼ੁੱਕਰਵਾਰ ਆ ਬਹੁਤ, ਕਿਉਂਕਿ ਵੀਕਐਂਡ ਦੋ ਛੁੱਟੀਆਂ ਨੇ ਇਸ ਤੋਂ ਬਾਅਦ, ਅਤੇ ਉਮੀਦ ਕਰਦੇ ਹਾਂ ਤੁਸੀਂ ਇਸ ਵੀਕਐਂਡ ਨੂੰ ਵੀ ਇੰਜੋਏ ਕਰੋਗੇ, ਕਿਉਂਕਿ ਹੁਣ ਸਮਰ ਜਾ ਰਹੀ ਹੈ ਅਤੇ ਉਹ ਹਰ ਇੱਕ ਵੀਕਐਂਡ ਪਰਿਵਾਰ ਚਾਹੁੰਦੇ ਨੇ ਕਿ ਅਸੀਂ ਪੂਰਾ ਇੰਜੋਏ ਕਰੀਏ, ਅਤੇ ਫਰਾਈਡੇ ਦਾ ਅੱਜ ਦਾ ਦਿਨ ਵੀ ਸਾਡੀ ਕੋਸ਼ਿਸ਼ ਹੋਊਗੀ ਇਸ ਪ੍ਰੋਗਰਾਮ ਦੇ ਵਿੱਚ 7 ਤੋਂ 8 ਜਿੱਥੇ ਪੱਟੀ ਸਾਹਿਬ ਸਾਡੇ ਨਾਲ ਖਬਰਾਂ ਸੈਗਮੈਂਟ ਲੈ ਕੇ ਹਾਜ਼ਰ ਹੋਣਗੇ, ਖਬਰਾਂ ਨਾਲ ਚਰਚਾ ਕਰਾਂਗੇ। ਇਸ ਤੋਂ ਬਾਅਦ ਸੈਗਮੈਂਟ ਖੁੰਡ ਚਰਚਾ ਦੇ ਵਿੱਚ ਵੀ ਆਪਾਂ ਇੱਕ ਟੌਪਿਕ ਦੇ ਉੱਤੇ ਗੱਲਬਾਤ ਕਰਾਂਗੇ। ਸਟੂਡੀਓ ਗੱਲਬਾਤ ਕਰਨੀ ਹੋਵੇ, ਗੀਤ ਦੀ ਫਰਮਾਇਸ਼, ਟ੍ਰੈਫਿਕ ਦੀ ਅਪਡੇਟ, ਚਾਹੇ ਪੱਟੀ ਸਾਹਿਬ ਨਾਲ ਗੱਲਬਾਤ ਕਰਨੀ ਹੈ ਜਾਂ ਫਿਰ ਖੁੰਡ ਚਰਚਾ 'ਚ ਗੱਲਬਾਤ ਕਰਨੀ ਹੈ, ਸਟੂਡੀਓ ਦਾ ਨੰਬਰ ਹੈ 416-233-73-68, 416-233-73-68, 416-233-7368। ਪੱਟੀ ਸਾਹਿਬ ਸਾਡੇ ਨਾਲ ਲਾਈਨ ਦੇ ਉੱਤੇ ਜੁੜ ਚੁੱਕੇ ਨੇ। ਪੱਟੀ ਸਾਹਿਬ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਵੈਲਕਮ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
1: ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਵੇਰ ਸਵੇਰ ਅੱਜ ਨਵਾਂ ਦਿਨ ਚੜਿਆ ਤੇ ਸਾਰੇ ਪੰਜਾਬੀਆਂ ਨੂੰ ਬਹੁਤ ਬਹੁਤ ਵੈਲਕਮ ਤੇ ਖਬਰਾਂ ਦੇ ਸਮੇਟਣ ਚ
0: ਜੀ।
1: ਸ਼ੁਡ ਯੂ ਸਟਾਰਟ?
0: ਬਿਲਕੁਲ ਜੀ, ਗੋ ਅਹੈਡ ਸਰ।
1: ਖਬਰਾਂ ਦੇ ਸਮੇਟਣ ਵਿੱਚ ਤੁਹਾਡਾ ਸਵਾਗਤ ਹੈ, ਮੈਂ ਹਾਂ ਅਰਵਿੰਦਰ ਸਿੰਘ ਭੱਟੀ। ਅੱਜ ਦੀਆਂ ਖਬਰਾਂ ਇਸ ਤਰ੍ਹਾਂ ਨੇ। ਲੁਧਿਆਣਾ ਦੇ ਜਲੰਧਰ ਬਾਈਪਾਸ ਚੌਂਕ ਚ ਡਾਕਟਰ ਬੀ ਆਰ ਅੰਬੇਦਕਰ ਦੇ ਬੁੱਤ ਤੇ ਅਪਮਾਨ ਦੇ ਵਿਰੋਧ ਵਿੱਚ ਵੱਖ ਵੱਖ ਵਾਲਮੀਕਿ ਤੇ ਦਲਿਤ ਜਥੇਬੰਦੀਆਂ ਵੱਲੋਂ ਦਿੱਤੇ ਗਏ ਬੰਦ ਦੇ ਸੱਦੇ ਦਾ ਜਲੰਧਰ ਤੇ ਹੁਸ਼ਿਆਰਪੁਰ ਚ ਵਿਆਪਕ ਅਸਰ ਵੇਖਣ ਨੂੰ ਮਿਲਿਆ। ਦੋਵਾਂ ਸ਼ਹਿਰਾਂ ਵਿੱਚ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਦੁਕਾਨਾਂ ਤੇ

0: ਕੀਤਾ ਕਿ ਕਿਸੇ ਨਿਆਇਕ ਹੁਕਮ ਨੂੰ ਚੁਣੌਤੀ ਦੇਣ ਦਾ ਉਸਨੂੰ ਪੂਰਾ ਹੱਕ ਹੈ, ਪਰ ਅਪੀਲ ਦਾਇਰ ਕਰਨ ਦੇ ਬਾਵਜੂਦ ਪਹਿਲਾਂ ਜਾਰੀ ਹੁਕਮ ਦੀ ਪਾਲਣਾ ਨੂੰ ਲੰਬਿਤ ਨਹੀਂ ਰੱਖਿਆ ਜਾ ਸਕਦਾ। ਅਦਾਲਤ ਨੇ ਸਰਕਾਰ ਨੂੰ ਸਖ਼ਤ ਲਹਿਜੇ ਚ ਕਿਹਾ ਕਿ ਉਹ ਅਦਾਲਤ ਨਾਲ ਖੇਡਾਂ ਖੇਡਣ ਤੇ ਕਾਨੂੰਨੀ ਪ੍ਰਕਿਰਿਆ ਚ ਚਾਲਾਂ ਚੱਲਣੀਆਂ ਬੰਦ ਕਰੇ। ਪੰਜਾਬ ਕਾਂਗਰਸ ਦੇ ਨਵੇਂ ਇੰਚਾਰਜ ਸਚਿਨ ਪਾਇਲਟ ਨੇ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪਾਰਟੀ ਦੀ ਰਣਨੀਤੀ ਕਾਫ਼ੀ ਹੱਦ ਤੱਕ ਸਪਸ਼ਟ ਕਰ ਦਿੱਤੀ ਹੈ। ਉਹਨਾਂ ਸਪਸ਼ਟ ਕੀਤਾ ਕਿ ਪਾਰਟੀ ਪੰਜਾਬ ਵਿੱਚ ਚੋਣਾਂ ਤੋਂ ਪਹਿਲਾਂ ਕਿਸੇ ਵੀ ਆਗੂ ਨੂੰ ਮੁੱਖ ਮੰਤਰੀ ਦੇ ਚਿਹਰੇ ਵਜੋਂ ਐਲਾਨ ਨਹੀਂ ਕਰੇਗੀ। ਪਾਇਲਟ ਮੁਤਾਬਕ ਪਾਰਟੀ ਸਮੂਹਿਕ ਲੀਡਰਸ਼ਿਪ ਚ ਚੋਣ ਲੜੇਗੀ ਤੇ ਚੋਣ ਮੁਹਿੰਮ ਦੀ ਅਗਵਾਈ ਰਾਹੁਲ ਗਾਂਧੀ ਕਰਨਗੇ। ਚੋਣਾਂ ਚ ਬਹੁਮਤ ਮਿਲਣ ਤੋਂ ਬਾਅਦ ਹੀ ਮੁੱਖ ਮੰਤਰੀ ਦੇ ਨਾਂ ਤੇ ਫੈਸਲਾ ਕੀਤਾ ਜਾਵੇਗਾ। ਅਮਰੀਕਾ ਇਰਾਨ ਤਣਾਅ ਦੇ ਵਧਣ ਦੇ ਖਰਚਿਆਂ ਦੇ ਕਾਰਨ ਕੱਚੇ ਤੇਲ ਦੀ ਕੀਮਤ ਵੀਰਵਾਰ ਨੂੰ $105 ਪ੍ਰਤੀ ਬੈਰਲ ਹੋ ਗਈ। ਇਸ ਸਾਲ 25 ਮਈ ਤੋਂ ਬਾਅਦ ਪਹਿਲੀ ਵਾਰ ਬ੍ਰੈਂਟ ਕਰੂਡ ਦਾ ਭਾਅ ਇਸ ਹੱਦ ਤੱਕ ਪਹੁੰਚਿਆ ਹੈ। ਅਗਸਤ ਦੀ ਸ਼ੁਰੂਆਤ ਦੇ ਮੁਕਾਬਲੇ ਕੱਚੇ ਤੇਲ ਦੀ ਕੀਮਤ 30% ਤੱਕ ਵੱਧ ਚੁੱਕੀ ਹੈ। ਕੱਚੇ ਤੇਲ ਦੀਆਂ ਵੱਧਦੀਆਂ ਕੀਮਤਾਂ ਭਾਰਤ ਲਈ ਬੜੀ ਚਿੰਤਾ ਦੀ ਗੱਲ ਹੈ। ਉੱਥੇ ਅਮਰੀਕਾ 'ਚ ਤੇਲ ਮਹਿੰਗਾ ਹੋ ਕੇ $5.94 ਪ੍ਰਤੀ ਗੈਲਨ ਹੋ ਗਿਆ। ਪੰਜਾਬ ਵਿੱਚ ਵਿਗੜਦੀ ਜਾ ਰਹੀ ਕਾਨੂੰਨ ਵਿਵਸਥਾ ਤੇ ਵੱਧ ਰਹੀਆਂ ਗੈਂਗਸਟਰ ਗਤੀਵਿਧੀਆਂ ਦੇ ਮੁੱਦੇ ਤੇ ਪੰਜਾਬ ਕਾਂਗਰਸ ਦੇ ਸੀਨੀਅਰ ਆਗੂਆਂ ਨੇ ਵੀਰਵਾਰ ਨੂੰ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਮੁਲਾਕਾਤ ਕੀਤੀ। ਸਾਬਕਾ ਮੁੱਖ ਮੰਤਰੀ ਤੇ ਜਲੰਧਰ ਤੋਂ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਤੇ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਰਾਜਪਾਲ ਕਟਾਰੀਆ ਨੂੰ ਮੰਗ ਪੱਤਰ ਸੌਂਪ ਕੇ ਸੂਬੇ ਦੀ ਮੌਜੂਦਾ ਸਥਿਤੀ ਤੇ ਚਿੰਤਾ ਪ੍ਰਗਟ ਕੀਤੀ। ਰਾਜਪਾਲ ਨਾਲ ਮੁਲਾਕਾਤ ਤੋਂ ਬਾਅਦ ਚੰਨੀ ਨੇ ਕਿਹਾ ਕਿ ਪੰਜਾਬ ਵਿੱਚ ਹਾਲੀਆ ਘਟਨਾਵਾਂ ਤੋਂ ਕਾਨੂੰਨ ਵਿਵਸਥਾ ਦੀ ਸਥਿਤੀ ਚਿੰਤਾਜਨਕ ਸਪਸ਼ਟ ਹੁੰਦੀ ਹੈ। ਉਹਨਾਂ ਦੋਸ਼ ਲਗਾਇਆ ਕਿ ਸੂਬੇ 'ਚ ਆਮ ਲੋਕਾਂ ਨੂੰ ਆਪਣੀ ਗੱਲ ਰੱਖਣ ਤੇ ਸਰਕਾਰ ਖਿਲਾਫ ਆਵਾਜ਼ ਉੱਠਣ ਆਉਣ ਦੀ ਆਜ਼ਾਦੀ ਵੀ ਨਹੀਂ ਰਹੀ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਹਰੇ ਪੈਨ ਨੇ ਵਿਰੋਧ ਦੀ ਆਵਾਜ਼ ਉੱਚਲ ਦਿੱਤੀ ਹੈ ਤੇ ਇਸ ਦੀ ਵਰਤੋਂ ਲੁੱਟ ਤੇ ਤਸ਼ੱਦਦ ਵਾਸਤੇ ਕਰ ਰਹੇ ਨੇ। ਜ਼ਿਲ੍ਹਾ ਸੰਗਰੂਰ ਦੇ ਪਿੰਡ ਸ਼ੇਰੋਂ ਦੇ ਮੋਹਨਜੀਤ ਸਿੰਘ ਤੇ ਤੂਰ ਬਜਾਰਾ ਦੇ ਗੁਲਜ਼ਾਰ ਸਿੰਘ ਨਾਲ ਵਾਪਰੀ ਘਟਨਾ ਦਾ ਜ਼ਿਕਰ ਕਰਦਿਆਂ ਉਹਨਾਂ ਕਿਹਾ ਕਿ ਇਸ ਤੋਂ ਪਤਾ ਲੱਗਦਾ ਕਿ ਪੰਜਾਬ ਕਿਵੇਂ ਪੁਲਿਸ ਸਟੇਟ ਵਿੱਚ ਬਦਲ ਗਿਆ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਹੀ ਵਾਰਸ ਪੰਜਾਬ ਦੇ ਪਾਰਟੀ ਨੂੰ ਹੋਂਦ ਵਿੱਚ ਲਿਆਉਣ ਵਾਲੇ ਨੇ। ਉਹਨਾਂ ਦਾਅਵਾ ਕੀਤਾ ਕਿ ਮੁੱਖ ਮੰਤਰੀ ਸੰਗਠਨ ਨੂੰ ਪੈਸੇ ਦੇ ਰਹੇ ਨੇ। ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਦੀ ਅਗਵਾਈ ਹੇਠ ਜ਼ਿਲ੍ਹਾ ਵਿਕਾਸ ਤਾਲਮੇਲ ਤੇ ਨਿਗਰਾਨੀ ਕਮੇਟੀ ਯਾਨੀ ਦਿਸ਼ਾ ਦੀ ਮੀਟਿੰਗ ਹੋਈ। ਮੀਟਿੰਗ ਵਿੱਚ ਅੰਮ੍ਰਿਤਸਰ ਦੀ ਪਬਲਿਕ ਟਰਾਂਸਪੋਰਟ ਦਾ ਮੁੱਦਾ ਵੀ ਬੜੀ ਪ੍ਰਮੁੱਖਤਾ ਨਾਲ ਚੁੱਕਿਆ ਗਿਆ। ਸੰਸਦ ਮੈਂਬਰ ਔਜਲਾ ਨੇ BRTS ਬੱਸ ਪ੍ਰੋਜੈਕਟ ਨੂੰ ਸਕ੍ਰੈਪ ਕੀਤੇ ਜਾਣ ਤੇ ਸਵਾਲ ਚੁੱਕਦਿਆਂ ਕਿਹਾ ਕਿ ਜਦੋਂ ਕਿਸੇ ਪ੍ਰੋਜੈਕਟ ਤੇ ਵੱਡੀ ਰਕਮ ਖਰਚ ਹੋ ਚੁੱਕੀ ਹੋਵੇ ਤੇ ਉਸਦਾ ਕੰਮ ਅੱਗੇ ਵੱਧ ਚੁੱਕਾ ਹੋਵੇ ਤਾਂ ਉਸਨੂੰ ਅਚਾਨਕ ਬੰਦ ਕਰਨ ਨਾਲ ਸਰਕਾਰੀ ਪੈਸੇ ਦੀ ਬਰਬਾਦੀ ਹੁੰਦੀ ਹੈ। ਔਜਲਾ ਨੇ ਕਿਹਾ ਕਿ ਅੰਮ੍ਰਿਤਸਰ ਵਰਗੇ ਸ਼ਹਿਰ ਵਿੱਚ ਪਬਲਿਕ ਟਰਾਂਸਪੋਰਟ ਦੀ ਪਹਿਲਾਂ ਹੀ ਵੱਡੀ ਲੋੜ ਹੈ। ਇਸ ਦੇ ਨਾਲ ਹੀ ਖ਼ਬਰਾਂ ਦਾ ਇਹ ਬੁਲੇਟਿਨ ਹੁਣ ਖਤਮ ਹੋਇਆ। ਅੱਗੇ ਦੀ ਕਾਰਵਾਈ ਵਾਸਤੇ ਹਰਬੀਰ ਸਿੰਘ ਜੀ।
1: ਬਹੁਤ ਬਹੁਤ ਸ਼ੁਕਰੀਆ ਪਟੇਲ ਸਾਹਿਬ। ਤੇ ਹੁਣ ਸਾਡਾ ਪਬਲਿਕ ਸੈਗਮੈਂਟ ਹੋਊਗਾ ਜਿਸ ਦੇ ਵਿੱਚ ਸਾਡੇ ਸਰੋਤਿਆਂ ਦੇ ਸਵਾਲ ਤੇ ਪਟੇਲ ਸਾਹਿਬ ਦੇ ਜਵਾਬ ਹੋਣਗੇ। ਸਟੂਡੀਓ ਦਾ ਨੰਬਰ ਆ 416-233-7368 416-233-7368 416-233-7368 ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਪਟੇਲ ਸਾਹਿਬ, ਜਿਹੜਾ ਇਹ ਕਿਹਾ ਜਾ ਰਿਹਾ ਕਿ ਜਿਹੜੇ ਮਹਿਰੋਂ ਸਾਹਿਬ ਦੇ ਅੰਮ੍ਰਿਤਪਾਲ ਦੀ ਜਿਹੜੀ ਉਹ ਪਾਰਟੀ ਆ ਉਹਨੂੰ ਖੜਾ ਕੀਤਾ ਗਿਆ ਤਾਂ ਕਿ ਸ਼੍ਰੋਮਣੀ ਅਕਾਲੀ ਦਲ ਕਮਜ਼ੋਰ ਕੀਤੀ ਜਾ ਸਕੇ, ਇਹਦੇ ਪਿੱਛੇ ਤੁਹਾਨੂੰ ਕਿੰਨੀ ਕੁ ਸੱਚਾਈ ਲੱਗਦੀ ਹੈ ਜੀ?
0: ਦੇਖੋ ਜੀ, ਜਦੋਂ ਇਸ ਗੱਲ ਦੀ ਸ਼ੁਰੂਆਤ ਹੋਈ ਸੀ ਤੁਹਾਨੂੰ ਯਾਦ ਹੋਏਗਾ, ਜਦੋਂ ਭਾਈ ਅੰਮ੍ਰਿਤਪਾਲ ਸਿੰਘ ਇੱਕਦਮ ਉਹਨਾਂ ਨੂੰ ਚੁੱਕਿਆ ਗਿਆ ਸੀ, ਉਦੋਂ ਸਾਰਿਆਂ ਨੂੰ ਹੀ ਲੱਗਦਾ ਸੀ ਕਿ ਇਹ ਕੋਈ ਏਜੰਸੀਆਂ ਦੀ ਚਾਲ ਹੈ, BJP ਨੂੰ ਆਪ ਉਹਨਾਂ ਨੇ ਪਲਾਂਟ ਕੀਤਾ। ਪਰ ਸਮੇਂ ਦੇ ਨਾਲ ਨਾਲ ਲੋਕ ਉਹਨਾਂ ਦੇ ਨਾਲ ਜੁੜਦੇ ਗਏ ਤੇ ਹੁਣ ਕਾਫੀ ਹੱਦ ਤੱਕ ਉਹਨਾਂ ਦਾ ਰਾਜਨੀਤਿਕ ਜਿਹੜਾ ਘੇਰਾ ਉਹ ਚੌੜਾ ਹੋ ਚੁੱਕਿਆ। ਸੋ ਇਹ ਸੁਖਬੀਰ ਸਿੰਘ ਬਾਦਲ ਨੇ ਜਿਹੜੇ ਇਲਜ਼ਾਮ ਲਗਾਏ ਆ ਕਿਸੇ ਹੱਦ ਤੱਕ, ਕਿਉਂਕਿ ਜਿੰਨੀਆਂ ਵੀ ਵੋਟਾਂ ਸ਼੍ਰੋਮਣੀ ਅਕਾਲੀ ਦਲ ਵਾਰਸ ਪੰਜਾਬ ਨੂੰ ਪੈਣੀਆਂ, ਉਹਨਾਂ ਨੇ ਅਕਾਲੀ ਦਲ ਦੀਆਂ ਵੋਟਾਂ ਨੂੰ ਵੀ ਖੋਰਾ ਲਾਉਣਾ, ਇਸ ਕਰਕੇ ਮੈਂ ਇਹ ਗੱਲ ਕਹਿ ਰਿਹਾ।
1: ਸਟੂਡੀਓ ਦਾ ਨੰਬਰ ਜੀ 416-233-7368 ਜੇ ਤੁਹਾਡੇ ਕੋਲ ਪਟੇਲ ਸਾਹਿਬ ਨਾਲ ਗੱਲਬਾਤ ਕਰਨਾ ਚਾਹੁੰਦੇ ਹੋ, ਕੋਈ ਸਵਾਲ ਨੇ ਤਾਂ ਅਗਲੇ ਤਕਰੀਬਨ 10 ਮਿੰਟ ਪਟੇਲ ਸਾਹਿਬ ਆਪਣੇ ਨਾਲ ਨੇ ਤਾਂ ਕਾਲ

0: ਕਰ ਸਕਦੇ ਹੋ 416-233-7368। ਕੈਪਟਨ ਸਾਹਿਬ ਗੁੱਡ ਮਾਰਨਿੰਗ, ਸਤਿ ਸ੍ਰੀ ਅਕਾਲ ਜੀ, ਜੀ ਆਇਆਂ ਨੂੰ ਸਵਾਗਤ।
1: ਹਾਂ, ਭੁੱਲੋ ਸਾਹਿਬ, ਭੱਟੀ ਸਾਹਿਬ ਅਤੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਸ਼ਾਇਦ ਸਰੋਤਿਆਂ ਨੂੰ ਯਾਦ ਹੋਣਾ, ਕਿਸੇ ਟਾਈਮ ਇਸੇ ਚੈਨਲ ਤੇ ਮੈਂ ਇੱਕ ਗੱਲ ਕਹੀ ਸੀ ਜਾਖੜ ਸਾਹਿਬ ਬਾਰੇ, ਕਿ ਜਾਖੜ ਸਾਹਿਬ ਨੇ ਬੀਜੇਪੀ ਜਾ ਕੇ ਆਪਦੇ ਪੈਰੀ ਆਪ ਕੁਹਾੜਾ ਮਾਰਿਆ। ਗੱਲ ਉਸ ਵੇਲੇ ਕੁਛ ਵੀ ਨਹੀਂ ਸੀ, ਸਿਰਫ ਚੰਨੇ ਨੂੰ ਬਣਾਉਣ ਨਾਲ ਜਾਖੜ ਸਾਹਿਬ ਨਾਰਾਜ਼ ਹੋ ਗਏ ਔਰ ਇਹਨਾਂ ਨੇ ਇਹ ਗੱਲ ਕਹੀ ਸੀ ਹਿੰਦੂ ਸਿੱਖ ਬਾਰੇ। ਐਸੀ ਕੋਈ ਹਿੰਦੂ ਸਿੱਖ ਬਾਰੇ ਸਮੱਸਿਆ ਨਹੀਂ ਸੀ ਔਰ ਜਾਖੜ ਸਾਹਿਬ ਨਾਰਾਜ਼ ਹੋ ਗਏ ਸੀਗੇ। ਔਰ ਮੈਂ ਕਿਹਾ ਸੀ ਵੀ ਇਹਨਾਂ ਨੇ ਆਪਦੇ ਪੈਰੀ ਆਪ ਕੁਹਾੜਾ ਮਾਰ ਲਿਆ ਜਾਖੜ ਸਾਹਿਬ ਨੇ। ਤੁਸੀਂ ਦੇਖ ਲੋ, ਜਾਖੜ ਸਾਹਿਬ ਜੇ ਉਵੇਂ ਹੀ ਲੜਕ ਰਹੇ ਆ, ਨਾ ਗਵਰਨਰੀ ਮਿਲੀ ਨਾ ਰਾਜ ਸਭਾ ਦੇ ਮੈਂਬਰ ਮਿਲਾਏ। ਹੁਣ ਸਵਾਲ ਮੇਰਾ ਇਹ ਹੈ ਵੀ ਜੇ ਜਾਖੜ ਸਾਹਿਬ ਪੰਜਾਬ ਦੇ ਵਿਚ ਹੀ ਰਹਿੰਦੇ ਕਾਂਗਰਸ ਦੇ ਵਿਚ, ਅੱਜ ਉਹਨਾਂ ਨੇ ਸਭ ਤੋਂ ਉੱਚਾ ਅਹੁਦਾ ਹੋਣਾ ਸੀ, ਸਭ ਤੋਂ ਜ਼ਿਆਦਾ ਉਹਨਾਂ ਦਾ ਸਤਿਕਾਰ ਹੋਣਾ ਸੀ, ਨੰਬਰ ਇੱਕ ਇਮਾਨਦਾਰ ਸੀ ਔਰ ਇਹਨਾਂ ਦੇ ਪਿਤਾ ਜੀ ਜਿਹੜੇ ਸੀ ਬਲਰਾਮ ਜਾਖੜ, ਉਹ ਵੀ ਬੜੇ ਇਮਾਨਦਾਰ ਸੀ। ਇਹ ਪਰਿਵਾਰ ਕਦੇ ਕਿਸੇ ਵੀ ਝਗੜੇ ਝੁਗੜੇ ਚ ਜਾਂ ਐਸੀ ਇਹਨਾਂ ਤੇ ਕੋਈ ਤੁਹਮਤ ਨਹੀਂ ਸੀ ਲੱਗੀ। ਸਤਿ ਸ੍ਰੀ ਅਕਾਲ,
0: ਬਹੁਤ ਸ਼ੁਕਰੀਆ ਜੀ। ਜੀ ਪੱਟੀ ਸਾਹਿਬ, ਜਾਖੜ ਸਾਹਿਬ
2: ਬਿਲਕੁਲ ਠੀਕ ਹੈ ਜੀ। ਕੈਪਟਨ ਸਾਹਿਬ ਨੇ ਇਹਨਾਂ ਦੇ ਜਿਹੜੇ ਫਾਦਰ ਸੀਗੇ ਬਲਰਾਮ ਜਾਖੜ, ਉਹ ਲੋਕ ਸਭਾ ਦੇ ਸਪੀਕਰ ਵੀ ਰਹੇ ਆ ਤੇ ਰਾਜਸਥਾਨ ਦੇ ਸੀਕਰ ਤੋਂ ਉਹ ਐਮ ਪੀ ਲੜਦੇ ਹੁੰਦੇ ਸੀ। ਸੋ ਜਿੱਥੋਂ ਤੱਕ ਜਾਖੜ ਸਾਹਿਬ ਦੇ ਕਾਂਗਰਸ ਛੱਡਣ ਦਾ ਸਵਾਲ ਹੈ ਜਾਂ ਬੀਜੇਪੀ ਜੁਆਇਨ ਕਰਨ ਦਾ ਸਵਾਲ ਹੈ, ਇਹ ਮੈਨੂੰ ਲੱਗਦਾ ਕਿ ਉਹਨਾਂ ਦਾ ਬਿਲਕੁਲ ਨਿੱਜੀ ਮਾਮਲਾ ਹੈ। ਕੈਪਟਨ ਸਾਹਿਬ ਨੇ ਕਿਹਾ ਕਿ ਉਹ ਆਪਣੇ ਪੈਰ ਤੇ ਉਹਨਾਂ ਨੇ ਕੁਹਾੜੀ ਮਾਰੀ ਹੈ। ਕੈਪਟਨ ਸਾਹਿਬ, ਬਹੁਤ ਸਾਰੇ ਕਾਂਗਰਸੀ ਵੱਡੇ ਆਗੂ ਨੇ ਜਿਨ੍ਹਾਂ ਨੇ ਆਪਣੇ ਪੈਰ ਤੇ ਕੁਹਾੜੀ ਮਾਰੀ, ਜਿਨ੍ਹਾਂ ਚ ਕੈਪਟਨ ਅਮਰਿੰਦਰ ਸਿੰਘ ਵੀ ਸ਼ਾਮਲ ਨੇ। ਪਿਛਲੇ ਦੋ ਤਿੰਨ ਦਿਨਾਂ ਤੋਂ ਇਹ ਵੀ ਚਰਚਾ ਚੱਲ ਰਹੀ ਹੈ ਕਿ ਉਹ ਹੁਣ ਕਾਂਗਰਸ ਚ ਵਾਪਸੀ ਦੀ ਉਹਨਾਂ ਰਾਹ ਦੇਖ ਰਹੇ ਹੈ, ਸ਼ਾਇਦ ਆਉਣ ਵਾਲੇ ਸਮੇਂ ਚ ਉਹ ਕਾਂਗਰਸ ਵਾਪਸ ਚਲੇ ਜਾਣ। ਸੋ ਇਹ ਜਿਹੜਾ ਪਾਰਟੀਆਂ ਬਦਲਣ ਦਾ ਫੈਸਲਾ ਹੁੰਦਾ, ਇਹ ਆਪਣਾ ਹਰ ਇੱਕ ਦਾ ਨਿੱਜੀ ਫੈਸਲਾ ਹੁੰਦਾ, ਬਾਅਦ ਚ ਪਤਾ ਲੱਗਦਾ ਕਿ ਉਹਦੇ ਸਿੱਟੇ ਚੰਗੇ ਨਿਕਲਦੇ ਉਹਨਾਂ ਵਾਸਤੇ ਜਾਂ ਮਾੜੇ ਨਿਕਲਦੇ।
0: ਅਗਲੀ ਕਾਲ 7603 ਨੰਬਰ, ਸਤਿ ਸ੍ਰੀ ਅਕਾਲ ਜੀ।
3: ਅੰਮ੍ਰਿਤਪਾਲ ਜਿਹੜੀ ਪਾਰਟੀ ਹੈ ਜੀ, ਇਹ ਕਹਿੰਦੇ ਕਾਫੀ ਸਟਰੋਂਗ ਹੋ ਗਈ ਹੈ ਹੁਣ ਇੰਡੀਆ ਚ ਪੰਜਾਬ ਚ।
0: ਸੋ ਜੀ, ਭੱਟੀ ਸਾਹਿਬ ਨੇ ਖਬਰ ਪਹਿਲੀ ਬ੍ਰੇਕ ਕੀਤੀ ਸੀਗੀ, ਭੱਟੀ ਸਾਹਿਬ ਨੇ ਕੱਲ ਵੀ ਦੱਸਿਆ ਸੀ ਕਿ ਗਰਾਊਂਡ ਲੈਵਲ ਤੇ ਕਾਫੀ ਚਰਚਾ ਹੋ ਰਹੀ ਹੈ, ਕੀ ਕਹਿਣਾ ਚਾਹੋਗੇ ਭੱਟੀ ਸਾਹਿਬ?
2: ਸਰ, ਮੈਂ ਕੱਲ ਵੀ ਇਹੀ ਮੇਰਾ ਜਵਾਬ ਸੀਗਾ ਕਿ ਮਾਝੇ ਦੇ ਕੁਝ ਏਰੀਏ ਤੇ ਮਾਲਵੇ ਦਾ ਕੁਝ ਏਰੀਆ ਜਿਹੜਾ ਫਰੀਦਕੋਟ ਨਾਲ ਜਿਹੜੇ ਨੇੜੇ ਤੇਰੇ ਮੁਕਤਸਰ ਫਰੀਦਕੋਟ ਨਾ ਫਿਰੋਜ਼ਪੁਰ ਏਰੀਆ, ਇਹਨਾਂ ਚ ਕਾਫੀ ਇਹਨਾਂ ਦਾ ਜ਼ੋਰ ਲੱਗਦਾ ਹੈ। ਹਾਲਾਂਕਿ ਉਧਰ ਦੁਆਬੇ ਵੱਲ ਕੋਈ ਜ਼ਿਆਦਾ ਜ਼ੋਰ ਨਹੀਂ ਹੈ, ਬਟ ਸਟਿਲ ਉਹ ਮਤਲਬ ਅਕਾਲੀ ਦਲ ਨੂੰ ਖੋੜਾ ਲਾਉਣ ਦੇ ਕਾਫੀ ਕਾਬਲ ਹੋ ਗਏ ਤੇ ਜਿਹੜੇ ਸੱਤਾਧਾਰੀ ਪਾਰਟੀ ਨੂੰ ਵੀ ਇਹ ਟੱਕਰ ਦੇਣਗੇ
0: ਜੀ। ਸਟੂਡੀਓ ਦਾ ਨੰਬਰ 416-233-7368। ਅਗਲੇ 5-7 ਮਿੰਟ ਭੱਟੀ ਸਾਹਿਬ ਸਾਡੇ ਨਾਲ ਨੇ, ਤੁਹਾਡੇ ਸਵਾਲ ਭੱਟੀ ਸਾਹਿਬ ਦੇ ਜਵਾਬ 416-233-7368 416-233-7368 'ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਬਹਿਬਲ ਕਲਾਂ ਫਾਇਰਿੰਗ ਇੰਸੀਡੈਂਟ 'ਤੇ ਸੁਖਵੀਰ ਬਾਦਲ ਜੀ ਐਗਜੈਂਪਸ਼ਨ ਮੰਗ ਰਹੇ ਨੇ ਕਿ ਕੋਈ ਮੈਡੀਕਲ ਰੀਜ਼ਨ ਕਰਕੇ, ਇਹਦੀ ਕੀ ਖਬਰ ਹੈ ਜੀ, ਇਹ ਵੀ ਦੱਸਿਓ। ਅਤੇ ਇੱਕ ਮੁੱਖ ਮੰਤਰੀ ਦਾ ਚਿਹਰਾ ਨਾ ਐਲਾਨਣਾ, ਇਹ ਰਾਹੁਲ ਗਾਂਧੀ ਦਾ ਫੈਸਲਾ, ਕਿਉਂਕਿ ਬਹੁਤ ਲੋਕ ਜੋ ਸਾਡੀ ਵੀ ਗੱਲਬਾਤ ਹੁੰਦੀ ਹੈ ਜ਼ਮੀਨੀ ਪੱਧਰ 'ਤੇ, ਕਹਿ ਰਹੇ ਸੀ ਕਿ ਜੇ ਚੰਨੀ ਨੂੰ ਹੀ ਮੂਹਰੇ ਕਰ ਦੇਣ ਤਾਂ ਕਾਂਗਰਸ ਦੇ ਜਿੱਤਣ ਦੀ ਸੰਭਾਵਨਾ ਵੱਧ ਜੂਗੀ, ਪਰ ਜਦੋਂ ਚਿਹਰਾ ਐਲਾਨ ਦੇਣੀ ਹੈਗੇ ਤਾਂ ਉਹ ਸੰਭਾਵਨਾ ਉਨੀ ਘਟਦੀ ਰਹਿੰਦੀ ਹੈ। ਤੁਹਾਨੂੰ ਕੀ ਲੱਗਦਾ ਕਿ ਰਾਹੁਲ ਗਾਂਧੀ ਦਾ ਫੈਸਲਾ ਸਹੀ ਹੈ ਜਾਂ ਗਲਤ ਹੈ ਜੀ?
2: ਪਹਿਲਾਂ ਸੀਗਾ ਤੁਹਾਡਾ ਸਵਾਲ ਸੁਖਵੀਰ ਬਾਦਲ ਵਾਲਾ
0: ਜੀ,
2: ਅੱਜ ਪੰਜਵੇਂ ਦਿਨ, ਕਿਉਂਕਿ ਪਹਿਲਾਂ ਚਾਰ ਵਾਰੀ ਇਹਨਾਂ ਦੀ ਪੇਸ਼ੀ ਹੋ ਚੁੱਕੀ ਹੈ ਐਸ ਆਈ ਟੀ ਕੋਲ, ਤੇ ਅੱਜ ਪੰਜਵੀਂ ਵਾਰ ਜਿਹੜੀ ਟੀਮ ਨੇ ਉਹਨਾਂ ਨੂੰ ਬੁਲਾਇਆ ਸੀਗਾ ਐਸ ਆਈ ਟੀ ਨੇ, ਤੇ ਅੱਜ ਉਹਨਾਂ ਨੇ ਆਪਣੀ ਸਿਹਤ ਦਾ ਹਵਾਲਾ ਦੇ ਕੇ ਪੇਸ਼ ਨਹੀਂ ਹੋਏ। ਹੁਣ ਕੋਈ ਚੈਨਲਾਂ ਦੀ ਖਬਰ ਨਹੀਂ, ਪਰ ਮੀਡੀਆ ਤੇ ਸੋਸ਼ਲ ਮੀਡੀਆ ਤੇ ਚੱਲ ਰਿਹਾ ਕਿ ਸ਼ਾਇਦ ਉਹਨਾਂ ਦੀ ਜਿਹੜੀ ਭਾਰਤੀ ਜਨਤਾ ਪਾਰਟੀ ਨਾਲ ਗਠਜੋੜ ਹੈ ਜਿਹੜੀ ਮੋਦੀ ਨਾਲ ਉਹਦੀ ਗੇਟਮੈਂਟ ਹੋ ਰਹੀ ਹੈ ਉਹਦੇ ਚ ਸ਼ਾਇਦ ਇਹਨਾਂ ਨੇ ਇਹ ਸ਼ਰਤ ਸੀਗੀ ਕਿ ਇਹਨੂੰ ਬਾਈਬਲ ਗੋਲੀਕਾਂਡ ਚੋਂ ਕਢਾਇਆ ਜਾਏਗਾ। ਉਹਦੇ ਸਿਲਸਿਲੇ ਸੀ ਇਹ ਉਹਦੀ ਕੜੀ ਦਾ ਹੀ ਸਿਲਸਿਲਾ ਕਿ ਅੱਜ ਉਹਨਾਂ ਨੇ ਆਪਣੀ ਪੇਸ਼ ਨਹੀਂ ਹੋਏ ਤੇ ਸ਼ਾਇਦ ਹੁਣ ਗਾਂ ਪੇ। ਤੁਸੀਂ ਜਿਹੜਾ ਕਹਿ ਰਹੇ ਸੀਗੇ ਕਾਂਗਰਸ ਦੀ ਗੱਲ ਬਿਨਾਂ ਚਿਹਰੇ ਤੋਂ ਲੜਨ ਵਾਲੀ ਗੱਲ, ਇਹ ਅਸਲ ਚ ਇੰਨਾ ਜ਼ਰੂਰੀ ਵੀ ਸੀਗਾ ਇਸ ਟਾਈਮ ਤੇ ਕਿਉਂਕਿ ਜਿੰਨੇ ਵੀ ਧੜੇ ਨੇ ਵੱਖਰੋ ਵੱਖਰੇ, ਜੇ ਪੰਜ ਧੜੇ ਨੇ ਤੇ ਪੰਜੋ ਆਪਣੇ ਆਪ ਨੂੰ ਮੁੱਖ ਮੰਤਰੀ ਵਜੋਂ ਪੇਸ਼ ਕਰਨਾ ਚਾਹੁੰਦੇ ਆ, ਜੇ ਹੋਰ ਕਿਸੇ ਦਾ ਨਾਂ ਆਉਂਦਾ ਤੇ ਫਿਰ ਉਹ ਨਾਰਾਜ਼ ਹੁੰਦੇ ਆ। ਸੋ ਰਾਹੁਲ ਗਾਂਧੀ ਮੈਨੂੰ ਲੱਗਦਾ ਕਿ ਇਹ ਇੱਕ ਸਿਆਣੀ ਗੱਲ ਹੈ ਕਿਉਂਕਿ ਸਾਰਿਆਂ ਨੂੰ ਖੁਸ਼ ਕਰਨਾ ਉਹਨਾਂ ਵਾਸਤੇ ਬੜਾ ਮੁਸ਼ਕਲ ਸੀ ਕਿਉਂਕਿ ਜਿੰਨੇ ਵੀ ਲੀਡਰ ਨੇ ਇਹ ਸਾਰੇ ਇੱਕ ਦਰਜੇ ਦੇ ਨੇ ਬਰਾਬਰ, ਕੋਈ ਜ਼ਿਆਦਾ ਕੋਈ ਬਹੁਤਾ ਉਹਨਾਂ ਵਿੱਚ ਫਰਕ ਨਹੀਂ ਹੈ ਸਿਆਣੀ ਦਾ। ਤੇ ਇਸ ਕਰਕੇ ਉਹਨਾਂ ਨੇ ਇਹ ਕਦਮ ਚੁੱਕਿਆ ਕਿ ਤੁਸੀਂ ਆਪਣਾ ਪੂਰਾ ਜ਼ੋਰ ਲਾਓ, ਆਪੋ ਆਪਣੇ ਸਾਥੀ ਜਿਤਾਓ, ਵੱਧ ਤੋਂ ਵੱਧ ਵੋਟਾਂ ਸੀਟਾਂ ਜਿਤਾਓ। ਜਿਹੜੇ ਬੰਦੇ ਕੋਲ ਜ਼ਿਆਦਾ ਬਹੁਮਤ ਹੋਏਗਾ ਕੁਦਰਤੀ ਗੱਲ ਉਹਨੂੰ ਸੀਐਮ ਦੀ ਜਿਹੜੀ ਤਾਜਪੋਸ਼ੀ ਕੀਤੀ ਜਾਏਗੀ ਜੇ ਕਾਂਗਰਸ ਸੱਤਾ ਚਾਹੁੰਦੀ ਹੈ।
0: ਸਟੂਡੀਓ ਦਾ ਨੰਬਰ 416-233-7368, ਅਗਲੇ 3-4 ਮਿੰਟ ਸਾਡੇ ਕੋਲ ਪੱਟੀ ਸਾਹਿਬ ਨੇ, ਤੁਸੀਂ ਕਾਲ ਕਰ ਸਕਦੇ ਹੋ 416-233-7368। ਹਰਵਿੰਦਰ ਜੀ ਸਤਿ ਸ੍ਰੀ ਅਕਾਲ ਜੀ ਐਨ ਵੈਲਕਮ।
4: ਸਤਿ ਸ੍ਰੀ ਅਕਾਲ ਭਾਜੀ, ਪੱਟੀ ਸਾਹਿਬ ਨੂੰ ਸਤਿ ਸ੍ਰੀ ਅਕਾਲ। ਮੈਂ ਪੁੱਛਣਾ ਸੀ ਜੀ ਭਾਜਪਾ ਤੇ ਅਕਾਲੀ ਦਲ ਦਾ ਜੇ ਗੱਠਜੋੜ ਹੋਇਆ ਤਾਂ ਇਹਨਾਂ ਨੇ ਕਿਹੜਾ ਮੁੱਖ ਮੰਤਰੀ ਦਾ ਚਿਹਰਾ ਐਲਾਨਿਆ
2: ਜਾਣੀਆਂ, ਕਿਉਂਕਿ ਪਹਿਲਾਂ ਭਾਜਪਾ ਸਿਰਫ 23 ਸੀਟਾਂ ਤੇ ਲੜਦੀ ਸੀ, ਉਹ ਹੁਣ ਕਿਸੇ ਹਾਲਤ ਵੀ ਉਹਨੂੰ ਮਨਜ਼ੂਰ ਨਹੀਂ ਹੋਏਗਾ। ਭਾਜਪਾ ਹੁਣ ਕਹਿੰਦੀ ਹੈ ਕਿ ਮੈਂ ਵੱਡੇ ਭਰਾ ਦਾ ਰੋਲ ਅਦਾ ਕਰਨਾ, ਤੇ ਉਸ ਹਿਸਾਬ ਨਾਲ ਜੇ ਉਹ ਵੱਡਾ ਭਰਾ ਬਣ ਗਿਆ ਤੇ ਫਿਰ ਮੁੱਖ ਮੰਤਰੀ ਦੀ ਕੁਰਸੀ ਦੇ ਵੀ ਦਾਅਵੇਦਾਰ ਉਹੀ ਹੋਣਗੇ। ਤੇ ਸੁਖਬੀਰ ਬਾਦਲ ਨੂੰ ਜੇ ਅਕਾਲੀ ਭਾਜਪਾ ਗੱਠਜੋੜ ਸੱਤਾ ਚ ਆਉਂਦਾ ਤਾਂ ਫਿਰ ਉਹਨਾਂ ਦਾ ਮੁੱਖ ਮੰਤਰੀ ਬਣਨ ਦਾ ਸੁਪਨਾ ਫਿਰ ਇੱਕ ਵਾਰੀ ਟੁੱਟ ਸਕਦਾ, ਉਹਨਾਂ ਨੂੰ ਫਿਰ ਡਿਪਟੀ ਮੁੱਖ ਮੰਤਰੀ ਬਣ ਕੇ ਹੀ ਗੁਜ਼ਾਰਾ ਕਰਨਾ ਪਏਗਾ।
0: ਅਗਲੀ ਕਾਲ 7350 ਨੰਬਰ, ਸਤਿ ਸ੍ਰੀ ਅਕਾਲ ਜੀ।
5: ਹਾਂਜੀ ਪੱਟੀ ਸਾਹਿਬ ਸਤਿ ਸ੍ਰੀ ਅਕਾਲ ਜੀ। ਅੱਛਾ ਇਹ ਪੁੱਛਣਾ ਸੀ ਕਿ ਹੁਣ ਮਤਲਬ ਤੁਸੀਂ ਇੰਨੇ ਸਾਲ ਦੂਰਦਰਸ਼ਨ ਚ ਕੰਮ ਕੀਤਾ, ਹੁਣ ਵੀ ਦੂਰਦਰਸ਼ਨ ਚੱਲਦਾ ਹੈ, ਕਿੱਦਾਂ ਚੱਲ ਰਿਹਾ ਉਹਦਾ ਨਿਊਜ਼ ਚੈਨਲ ਵਗੈਰਾ, ਇਹਦੇ ਬਾਰੇ ਦੱਸੋ ਕਿਉਂਕਿ ਅੱਜ ਕੱਲ ਤੇ ਦੁਨੀਆ ਕਿੰਨੇ ਚੈਨਲਾਂ ਚ ਬਿਜ਼ੀ ਹੋ ਗਈ ਹੈ, 3600 ਚੈਨਲ ਚੱਲ ਰਿਹਾ,
2: ਦੂਰਦਰਸ਼ਨ ਨੂੰ ਬਾਕੀ ਚੈਨਲਾਂ ਦਾ ਗ੍ਰਹਿਣ ਲੱਗ ਚੁੱਕਿਆ। ਹਾਲਾਂਕਿ ਦੂਰਦਰਸ਼ਨ ਚੱਲਦਾ ਹੈ, ਖ਼ਬਰਾਂ ਦੇ ਬੁਲੇਟਿਨ ਵੀ ਉਹੀ ਚੱਲਦੇ ਨੇ, ਨਿਊਜ਼ ਰੀਡਰ ਹਾਲਾਂਕਿ ਨਵੇਂ ਆ ਚੁੱਕੇ ਆ। ਸੋ ਬਹੁਤ ਸਾਰੇ ਪ੍ਰੋਗਰਾਮ ਵੀ ਦੂਰਦਰਸ਼ਨ ਚੋਂ ਚੱਲਦੇ ਹਾਲੇ, ਹੁਣ ਇੱਕ ਨਵੇਂ ਜਿਹੜੇ ਡਾਇਰੈਕਟਰ ਆਏ ਨੇ ਉਹਨਾਂ ਨੇ ਇਹ ਵੀ ਹੁਣ ਕਿਹਾ ਕਿ ਪਹਿਲਾਂ ਵਾਂਗ ਜਿੱਦਾਂ ਲਿਸ਼ਕਾਰਾ ਪ੍ਰੋਗਰਾਮ ਸੀਗਾ ਕੱਚ ਦੀਆਂ ਮੁੰਦਰਾਂ ਸੀ, ਉਹਨਾਂ ਨੂੰ ਰਿਵਾਈਵ ਕੀਤਾ ਜਾਏਗਾ, ਉਹ ਦੁਬਾਰਾ ਸ਼ੁਰੂ ਕਰਨ ਦੀ ਕਵਾਇਦ ਚੱਲ ਰਹੀ ਹੈ। ਕੁਛ ਨਵੇਂ ਡਰਾਮੇ ਵੀ ਬਣਾਏ ਜਾਣਗੇ, ਇਹ ਵੀ ਨਵੇਂ ਡਾਇਰੈਕਟਰ ਸਾਹਿਬ ਨੇ ਐਲਾਨ ਕੀਤਾ। ਪਰ ਫਿਰ ਉਹੀ ਗੱਲ ਹੈ ਕਿ ਇੰਨੇ ਜ਼ਿਆਦਾ ਚੈਨਲ ਹੋ ਗਏ ਆ, ਦੂਰਦਰਸ਼ਨ ਦੀ ਵਾਰੀ ਥੋੜਾ ਜਿਹਾ ਦੂਰ ਜਾ ਕੇ ਆਉਂਦੀ ਹੈ, ਜਦੋਂ ਕੋਈ ਬੰਦਾ ਸਾਰੇ ਪਾਸੇ ਵਿਹਲਾ ਹੁੰਦਾ ਉਹ ਫੇਰ ਹੀ ਉਹ ਲਾ ਕੇ ਦੂਰਦਰਸ਼ਨ ਵੇਖਦਾ ਵੀ ਦੇਖੋ ਕੀ ਚੱਲਦਾ। ਹਾਂ ਦੂਰਦਰਸ਼ਨ ਚੱਲ ਰਿਹਾ ਤੇ ਚੱਲਦਾ ਰਹੇਗਾ ਕਿਉਂਕਿ ਇਹ ਇੱਕ ਸਰਕਾਰੀ ਮਾਧਿਅਮ ਹੈ, ਠੀਕ ਹੈ ਜੀ, ਪਬਲਿਕ ਹੈਗਾ ਨਾ ਜੀ ਬ੍ਰੌਡਕਾਸਟਿੰਗ ਸਿਸਟਮ, ਇਸ ਕਰਕੇ ਇਹ ਬੰਦ ਹੋਣ ਦੇ ਚਾਂਸਿਸ ਨਹੀਂ ਹੁੰਦੇ, ਇਹ ਚੱਲਦਾ ਰਹੇਗਾ, ਵਾਧਾ ਘਾਟਾ ਹੋ ਜਾਏਗਾ, ਇਹ ਵੱਖਰੀ ਗੱਲ।
0: ਬਲਰਾਜ ਜੀ ਸਤਿ ਸ੍ਰੀ ਅਕਾਲ।
6: ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਪੱਟੀ ਸਾਹਿਬ ਜੀ, ਬਾਈ ਜੀ ਇਹ ਤਿੰਨ ਮਹੀਨੇ ਮੁੱਖ ਮੰਤਰੀ ਰਿਹਾ ਸੀ, ਤੁਸੀਂ ਦੇਖੇ ਹੋਊ ਸਾਰਿਆਂ ਨੇ ਟੈਲੀਵਿਜ਼ਨ ਤੇ ਖਬਰਾਂ ਆਉਂਦੀਆਂ ਸੀਗੀਆਂ, ਖਨੀ ਦਾ ਭਤੀਜਾ ਸੀ ਭਾਂਜਾ, ਵੋਟਾਂ ਦੀਆਂ ਥੀਆਂ ਲੱਗੀਆਂ ਪਈਆਂ ਸੀ, ਚੰਨੀ ਬੋਲ ਬਿਆਨ ਨਹੀਂ ਸੀ ਦਿੰਦਾ ਹੁੰਦਾ, ਜਮਾਂ ਚੁੱਪ ਹੁੰਦਾ ਸੀ ਕੋਈ ਵੀ ਇਹਨੇ ਕਿਵੇਂ ਕਰਿਆ ਕੀ ਹੋਇਆ। ਤੇ ਤਿੰਨਾਂ ਮਹੀਨੇ ਜੇ ਕਿਤੇ 5 ਸਾਲ ਰਹਿ ਗਿਆ ਫਿਰ ਤਾਂ ਉਹ ਨਸ਼ਾ ਹੀ ਕਰ ਦੇਣਗੇ, ਕੰਧਾਂ ਸਾਫ ਦੇਣਗੇ ਨੋਟਾਂ ਲਈਆਂ ਇਹ। ਇਹਦੇ ਨਾਲ ਤਾਂ ਡਿੱਗੂ ਕਾਂਗਰਸ, ਇਹਨਾਂ ਕਾਂਗਰਸ ਨੇ ਤਾਂ ਨੀ ਚੜ੍ਹਨਾ ਹੈ। ਤੇ ਕੈਪਟਨ ਹੁਣ ਦੇਖੋ 2 ਵਾਰੀ 5-5 ਸਾਲ ਰਹਿ ਗਿਆ ਵਾ, ਤੇ ਕੈਪਟਨ ਤਾਂ ਕਦੇ ਕੋਈ ਆਇਆ ਸੀ ਵੀ ਆਹ ਨੋਟਾਂ ਦੀਆਂ ਥਈਆਂ ਇਹਦੀਆਂ ਦਿਖਾਈਆਂ ਨੇ, ਤਿੰਨਾਂ ਮਹੀਨੇ ਦੇ ਵਿੱਚ ਕੀ ਹੋਇਆ। ਸਤਿ ਸ੍ਰੀ ਅਕਾਲ ਜੀ, ਧੰਨਵਾਦ ਤੁਹਾਡਾ ਟਾਈਮ ਦੇਣ ਦਾ।
2: ਰਾਜਨੀਤਿਕ ਬੰਦਾ ਉਹਦੇ ਜਿਹੜੀਆਂ ਕਾਰਵਾਈਆਂ ਨੇ ਉਹ ਲੋਕੀ ਦੇਖਦੇ ਆ, ਬੜਾ ਨੇੜੇ ਹੋ ਕੇ ਦੇਖਦੇ ਆ। ਹੁਣ ਤੁਸੀਂ ਜਿਹੜੇ ਸਾਡੇ ਭਾਜੀ ਨੇ ਗੱਲ ਕੀਤੀ ਹੈ ਕਿ ਪੁਰਾਣੀ ਗੱਲ ਹੈ, ਪਹਿਲਾਂ ਉਹਨੂੰ ਯਾਦ ਸੀਗਾ ਤੇ ਨੋਟਾਂ ਦੀ ਥਾਈਆਂ ਤਿੰਨਾਂ ਮਹੀਨਿਆਂ ਚ ਪੈਦਾ ਹੋ ਗਈਆਂ। ਸੋ ਇਹ ਹੁਣ ਵੱਖ ਵੱਖ ਜਿਹੜੇ ਰਾਜਨੀਤਿਕ ਨੇਤਾ ਨੇ ਉਹਨਾਂ ਦੇ ਕਿਰਦਾਰ ਨੇ ਤੇ ਇਹਨਾਂ ਦਾ ਜਿਹੜਾ ਨਿਤਾਰਾ ਉਹ ਫਿਰ ਵੋਟਾਂ ਤੇ ਹੁੰਦਾ ਕਿਉਂਕਿ ਇਲੈਕਸ਼ਨ ਬਹੁਤ ਜਲਦੀ ਆ ਰਹੀ ਹੈ ਤੇ ਪੰਜਾਬ ਦੇ ਲੋਕੀ ਬੜੇ ਸਮਝਦਾਰ ਨੇ ਉਹ ਬਿਲਕੁਲ ਠੀਕ ਬੰਦੇ ਨੂੰ ਵੋਟਾਂ ਪਾਉਣਗੇ ਇਹ ਮੇਰਾ ਯਕੀਨ ਹੈ।
0: ਬਹੁਤ ਸ਼ੁਕਰੀਆ ਭੱਟੀ ਸਾਹਿਬ। ਸਟੂਡੀਓ ਦਾ ਨੰਬਰ 416-233-7368 ਅਸੀਂ ਭੱਟੀ ਸਾਹਿਬ ਤੋਂ ਇਜਾਜ਼ਤ ਲੈ ਰਹੇ ਹਾਂ। ਜੇ ਤੁਸੀਂ ਫਿਰ ਵੀ ਕੋਈ ਵੀ ਕਾਲ ਆ ਤਾਂ ਇੱਕ ਆਖਰੀ ਕਾਲ ਅਸੀਂ ਲੈ ਸਕਦੇ ਹਾਂ ਤਾਂ ਬਿਨਾਂ ਦੇਰੀ ਕੀਤੇ ਕਾਲ ਕਰ ਸਕਦੇ ਜੀ 416-233-7368 ਸਟੂਡੀਓ ਨੰਬਰ ਆ 416-233-7368 ਦੇ ਉੱਤੇ ਗੱਲਬਾਤ ਜਿਹੜੀ ਤੁਹਾਡੀ ਅਤੇ ਭੱਟੀ ਸਾਹਿਬ ਦੀ ਹੋ ਸਕਦੀ ਹੈ। ਅੱਜ ਦੀ ਆਖਰੀ ਕਾਲ ਸਤਨਾਮ ਜੀ, ਸਤਿ ਸ਼੍ਰੀ ਅਕਾਲ ਜੀ। ਜੀ ਆਇਆਂ ਨੂੰ
2: ਮੈਂ ਇਹੀ ਗੱਲ ਕਹੀ ਕਿ ਜਿਹੜੇ ਰਾਜਨੀਤਿਕ ਨੇਤਾ ਨੇ ਉਹਨਾਂ ਦੀਆਂ ਜਿੰਨੀਆਂ ਕਾਰਗੁਜ਼ਾਰੀਆਂ ਹੁੰਦੀਆਂ ਉਹਨਾਂ ਦਾ ਨਿਤਾਰਾ ਇਲੈਕਸ਼ਨ ਚ ਹੁੰਦਾ। ਕੋਈ ਚੰਗਾ ਸੀ ਕੋਈ ਮਾੜਾ ਸੀ ਉਹ ਜਦੋਂ ਇਲੈਕਸ਼ਨ ਦੇ ਵੋਟਾਂ ਜਦੋਂ ਲੋਕਾਂ ਦੇ ਹੱਥ ਚ ਪਾਵਰ ਆਉਂਦੀ ਹੈ ਵੋਟ ਪਾਉਣ ਦੀ ਉਹ ਫਿਰ ਨਿਤਾਰਾ ਕਰ ਦਿੰਦੇ ਕਿ ਕਿਹੜੇ ਬੰਦੇ ਨੂੰ ਅਸੀਂ ਅੱਗੇ ਲਿਆਉਣਾ। ਹੁਣ ਜਿੱਦਾਂ ਪਹਿਲੇ ਭਾਜੀ ਨੇ ਜ਼ਿਕਰ ਕੀਤਾ ਚੰਨੀ ਸਾਹਿਬ ਦਾ ਤੇ ਕਈਆਂ ਹੋਰਨਾਂ ਤੇ ਵੀ ਬਹੁਤ ਸਾਰੇ ਇਲਜ਼ਾਮ ਨੇ ਵੱਖ ਵੱਖ ਪਾਰਟੀਆਂ ਦੇ ਨੇਤਾਵਾਂ ਦੇ ਇਲਜ਼ਾਮ ਨੇ ਤੇ ਇਹਨਾਂ ਸਾਰਿਆਂ ਨੂੰ ਜਿਹੜਾ ਇੱਕ ਤੱਕੜੀ ਚ ਤੁਲਣ ਦਾ ਟਾਈਮ ਉਹ ਬਹੁਤ ਜਲਦੀ ਆ ਰਿਹਾ। ਵਿਧਾਨ ਸਭਾ ਚੋਣਾਂ ਆ ਰਹੀਆਂ ਤੇ ਪੰਜਾਬ ਦੇ ਲੋਕ ਦੇਖਣਗੇ ਕਿ ਕਿੰਨੇ ਕੀ ਕਾਰਗੁਜ਼ਾਰੀ ਕੀਤੀ ਹੈ, ਕਿੰਨੇ ਚੰਗਾ ਕੀਤਾ, ਕਿੰਨੇ ਮਾੜਾ ਕੀਤਾ, ਉਸ ਹਿਸਾਬ ਨਾਲ ਹੀ ਉਹ ਵੋਟਾਂ ਪਾਉਣਗੇ।
0: ਬਹੁਤ ਸ਼ੁਕਰੀਆ ਭੱਟੀ ਸਾਹਿਬ, ਇੱਥੇ ਇਜਾਜ਼ਤ ਲੈਂਦੇ ਹਾਂ ਤੇ ਅੱਜ ਫਰਾਈਡੇ ਆ ਦਿਨ ਆ ਐਂਡ ਸੈਟਰਡੇ ਸੰਡੇ ਹੁਣ ਆਪਣੀਆਂ ਮੁਲਾਕਾਤਾਂ ਮੰਡੇ ਨੂੰ ਹੋਣਗੀਆਂ। ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਵੈਰੀ ਮੱਚ।
2: ਮੈਂ ਵੀ ਦੋ ਦਿਨ ਤੁਹਾਨੂੰ ਸਾਰਿਆਂ ਨੂੰ ਮਿਸ ਕਰਾਂਗਾ ਜੀ, ਮੰਡੇ ਇੱਕ ਵਾਰੀ ਫੇਰ ਮਿਲਦੇ ਹਾਂ ਜੀ।
0: ਬਹੁਤ ਬਹੁਤ ਸ਼ੁਕਰੀਆ ਜੀ, ਧੰਨਵਾਦ। ਸੋ ਜੁੜਿਆ ਦੋਸਤੋ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦੇ ਨਾਲ ਏਸੀ ਭੱਟੀ ਸਾਹਿਬ ਨਿਊਜ਼ 7 ਲੈ ਕੇ ਹਾਜ਼ਰ ਹੁੰਦੇ ਨੇ। ਬੜਾ ਜਲਦੀ ਸੈਗਮੈਂਟ ਖੁੰਡ ਚਰਚਾ ਸਟਾਰਟ ਕਰਾਂਗੇ ਐਂਡ ਜੁੜੇ ਰਹੋ ਪ੍ਰੋਗਰਾਮ ਦੇ ਨਾਲ। ਸਟੂਡੀਓ ਦਾ ਨੰਬਰ 416-233-7368 416-233-7368

0: ਰੋਕੀ ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ
1: ਓਏ ਕੱਲਾ ਮੈਂ ਨਹੀਂ ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ
0: ਵਾਹ ਯਾਰ ਨੰਬਰ ਤਾਂ ਦਈ ਮੋਨਾ ਜੀ ਦਾ
1: ਹਾਂਜੀ ਤੁਸੀਂ ਵੀ ਨੋਟ ਕਰੋ ਇੰਸ਼ੋਰੈਂਸ ਕੋਈ ਵੀ ਹੋਵੇ
2: ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ
1: ਜਿਹੜੇ ਲਾਈਫ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ ਹੁਣੇ ਕਾਲ ਕਰੋ 416-509-1509 ਤੇ
2: ਯਾਦ ਰੱਖੋ ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ
1: 416-509-1509
2: ਔਰ ਵਿਜ਼ਿਟ insuranceforyou.ca

ਦੋਸਤੋ ਜਿਹੜੇ ਨੇ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਨਾਲ ਪ੍ਰੋਗਰਾਮ ਦਾ ਇਹ ਹਿੱਸਾ ਸਪੋਂਸਰ ਕਰ ਰਹੇ ਨੇ ਜਸ ਭੁੱਲਰ ਜੀ ਮੋਰਗੇਜ ਬ੍ਰੋਕਰ। ਤੁਸੀਂ ਮੋਰਗੇਜ ਕਰਵਾਉਣੀ ਹੈ ਤਾਂ ਜਸ ਭੁੱਲਰ ਜੀ ਦਾ ਨਾਮ ਯਾਦ ਰੱਖਣਾ, ਅਤੇ ਬੜਾ ਜਲਦੀ ਸਾਡੇ ਨਾਲ ਅਸੀਂ ਕੋਸ਼ਿਸ਼ ਕਰਾਂਗੇ ਕਿ ਗੱਲਬਾਤ ਕਰਕੇ ਸਾਨੂੰ ਕੋਈ ਮੋਰਗੇਜ ਟਿਪਸ ਜ਼ਰੂਰ ਦੇਖੇ ਜਾਣ। ਜੇ ਭੁੱਲਰ ਸਾਹਿਬ ਆਲਰੇਡੀ ਰੇਡੀ ਸੁਣ ਰਹੇ ਤਾਂ ਭੁੱਲਰ ਸਾਹਿਬ ਐਨੀ ਟਾਈਮ ਕਾਲ ਤੁਸੀਂ ਕਰਿਓ 416-732-2611। ਭੁੱਲਰ ਸਾਹਿਬ ਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ 416-732-2611। 416-732-2611 'ਤੇ ਗੱਲਬਾਤ ਕੀਤੀ ਜਾ ਸਕਦੀ ਆ। ਬਹੁਤ ਸਾਫ਼ ਸਪੱਸ਼ਟ ਅਤੇ ਸੱਚ ਦੀ ਗੱਲਬਾਤ ਕਰਦੇ ਨੇ ਭੁੱਲਰ ਸਾਹਿਬ, ਸਾਡੇ ਬੜੇ ਅਜੀਜ਼ ਨੇ, ਸੋ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ। ਨਾਲ ਦੇ ਨਾਲ ਤੁਹਾਨੂੰ ਮੂਜ਼ ਬਲਾਇੰਡ, ਜੇ ਤੁਸੀਂ ਘਰ ਦੇ ਵਿੱਚ ਜੈਬਰਾ ਬਲਾਇੰਡ, ਰੋਲਰ ਸ਼ੇਡ ਬਲਾਇੰਡ ਲਵਾਉਣੇ, ਉਹਨਾਂ 'ਤੇ 50% ਔਫ ਲੈਣਾ ਚਾਹੁੰਦੇ ਹੋ, 5 ਸਾਲ ਦੀ ਵਾਰੰਟੀ, ਕਸਟਮਾਈਜ਼ ਬਲਾਇੰਡ ਹੋਣਗੇ, ਇਹਦੇ ਲਈ ਤੁਸੀਂ ਮੂਜ਼ ਬਲਾਇੰਡ 647-399-4646 'ਤੇ ਕਾਲ ਕਰ ਸਕਦੇ ਹੋ, 647-399-4646। ਅਤੇ ਸਾਡੇ ਸੁਖਬਾਈ ਜੀ ਗ੍ਰੈਂਡ ਹੋਮ ਫਰਨੀਚਰ ਤੋਂ, ਅਤੇ ਉੱਥੇ ਵੀ ਤੁਹਾਨੂੰ ਬੜਾ ਜਲਦੀ ਅਸੀਂ ਕਾਲ 'ਤੇ ਜੋੜਦੇ ਹਾਂ ਬਾਈ ਸੁੱਖ ਉਹਨਾਂ ਨਾਲ। ਗ੍ਰੈਂਡ ਹੋਮ ਫਰਨੀਚਰ 6085 ਟੌਮਕਨ ਰੋਡ 'ਤੇ ਇਸ ਵੀਕਐਂਡ 'ਤੇ ਕੀ ਖਾਸ ਸੇਲ ਆ ਇਹ ਬਾਈ ਸੁੱਖ ਜੀ ਸਾਨੂੰ ਦੱਸਣਗੇ। ਐਂਡ ਬ੍ਰੈਂਪਟਨ TV ਐਂਡ ਅਪਲਾਇੰਸਿਸ 'ਤੇ ਵੀ ਤੁਸੀਂ ਇਸ ਵੀਕਐਂਡ 'ਤੇ ਵਿਜਿਟ ਕਰਨਾ ਜੇ ਟੈਲੀਵਿਜ਼ਨ ਜਾਂ ਅਪਲਾਇੰਸਿਸ ਤੁਹਾਨੂੰ ਚਾਹੀਦੇ ਨੇ। ਐਂਡ ਨਾਲ ਦੇ ਨਾਲ ਟਿਕਟਾਂ ਕਟਾਰੀਆ ਟੂਰਸ ਐਂਡ ਟਰੈਵਲ ਇਸ ਪ੍ਰੋਗਰਾਮ ਨੂੰ ਸਪੋਂਸਰ ਕਰ ਰਹੇ ਨੇ। ਤੁਸੀਂ ਟਿਕਟਾਂ ਬਾਏ ਕਰਨੀਆਂ ਨੇ, ਕੋਈ ਡਾਕੂਮੈਂਟੇਸ਼ਨ ਦਾ ਕੰਮ ਜਾਂ ਫਿਰ ਕੋਈ ਟਰੈਵਲ ਪੈਕੇ ਲੈਣਾ, ਤਾਂ ਫਿਰ ਕਟਾਰੀਆ ਟੂਰਸ ਐਂਡ ਟਰੈਵਲ 905-678-1200 'ਤੇ ਗੱਲਬਾਤ ਕੀਤੀ ਜਾ ਸਕਦੀ ਹੈ। 905-678-1200, 905-678-1200। ਆਓ ਕਰੀਏ ਗੱਲਬਾਤ ਸੈਗਮੈਂਟ ਖੁੰਡ ਚਰਚਾ।

0: ਦੋਸਤੋ ਕੱਲ ਨਾ ਜਿਹੜੀ ਆਪਣੀ ਗੱਲਬਾਤ ਹੋ ਰਹੀ ਸੀ, ਦੋ ਤਿੰਨ ਗੱਲਾਂ ਹੋਰ ਹੋਈਆਂ, ਉਹਦੇ ਵਿੱਚ ਇੱਕ ਪੁਆਇੰਟ ਸੀ ਕਿ ਪੈਟਰੋਲਿੰਗ ਜਿਹੜੀ ਪੁਲਿਸ ਦੀ ਵਧਣੀ ਚਾਹੀਦੀ ਆ, ਸੜਕਾਂ ਦੇ ਉੱਤੇ ਪ੍ਰੈਜੈਂਸ ਵਧਣੀ ਚਾਹੀਦੀ ਆ। ਬੇਸ਼ੱਕ ਆਪਾਂ ਮੰਨਦੇ ਹਾਂ ਕਿ ਸਿਵਿਕ ਸੈਂਸ ਹੋਣੀ ਹੀ ਚਾਹੀਦੀ ਆ, ਇੱਥੇ ਭੁੱਲਰ ਸਾਹਿਬ ਨੇ ਵੀ ਇੱਦਾਂ ਹੀ ਕਿਹਾ ਸੀ ਕਿ ਭਾਈ ਜੇ ਆਪਾਂ ਨੂੰ ਹਰੇਕ ਮੋੜ 'ਤੇ ਪੁਲਿਸ ਡੰਡਾ ਲੈ ਕੇ ਖੜੂਗੀ ਤਾਂ ਫਿਰ ਇਹ ਕੈਨੇਡਾ ਕੈਨੇਡਾ ਨਹੀਂ ਆ। ਇੱਕ ਬੀਬੀ ਦੀ ਵੀ ਸਟੇਟਮੈਂਟ ਬੜੀ ਵਾਇਰਲ ਹੋ ਰਹੀ ਹੈ, ਤੁਸੀਂ ਵੀਡੀਓ ਦੇਖੀ ਹੋਊਗੀ, ਉਹ ਕਹਿੰਦੀ ਕੈਨੇਡਾ ਨਹੀਂ ਭਾਈ, ਇਹ ਪਤਾ ਨਹੀਂ ਕੀ ਸਲੇਡਾ ਗਾ, ਇੱਥੇ ਕਿੱਦਾਂ ਦੇ ਲੋਕ ਆ ਗਏ, ਕਿੱਦਾਂ ਦੀ ਇਮੀਗ੍ਰੇਸ਼ਨ ਆ ਗਈ, ਥੋੜ੍ਹੇ ਰੇਸਿਜ਼ਮ ਵਾਲੇ ਕਮੈਂਟਸ ਉਸ ਬੀਬੀ ਨੇ ਦਿੱਤੇ, ਉਹ ਵੀਡੀਓ ਵੀ ਵਾਇਰਲ ਹੋ ਰਹੀ ਆ। ਫਿਰ ਇੱਕ ਬੀਬੀ ਆ, ਉਹ ਸ਼ਾਇਦ ਸਰੀਵਾਲ ਦੀ ਵੀਡੀਓ ਆ ਕੋਈ ਫਾਰਮ ਦੀ, ਜਿੱਥੇ ਉਹਦਾ ਟੈਨੈਂਟ ਬਾਰਬੀਕਿਊ ਕਰ ਰਿਹਾ ਸੀ ਅਤੇ ਉਹਨਾਂ ਦਾ ਡਿਸਪਿਊਟ ਹੁੰਦਾ, ਇਸ ਤੋਂ ਬਾਅਦ ਉਹਦੀ ਬੇਸਮੈਂਟ 'ਚ ਜਾਂਦੀ ਆ, ਉਹਨੂੰ ਹਿੱਟ ਕਰਨ ਦੀ ਕੋਸ਼ਿਸ਼ ਕਰਦੀ ਆ, ਐਂਡ ਇਸ ਤੋਂ ਬਾਅਦ ਉਹ ਬੀਬੀ ਨੂੰ ਵੀ ਕਹਿੰਦੇ ਹੈਂਡਕਫਸ ਲੱਗ ਗਏ ਨੇ ਅਤੇ ਉਹਦੇ 'ਤੇ ਵੀ ਚਾਰਜਰ ਲੱਗ ਚੁੱਕੇ ਨੇ। ਸੋ ਇੱਦਾਂ ਦੀਆਂ ਘਟਨਾਵਾਂ ਆਪਾਂ ਕੋਈ ਇੱਕ ਟਾਰਗੇਟ ਨਹੀਂ ਕਰਾਂਗੇ ਕਿ ਨਵੇਂ ਆਏ ਨੇ ਉਹ ਇੱਦਾਂ ਕਰਦੇ ਨੇ, ਨਵੇਂ ਪੁਰਾਣੇ ਸਾਰਿਆਂ ਦੀ ਕੋਈ ਨਾ ਕੋਈ ਗੱਲਾਂ ਬਾਤਾਂ ਜਿਹੜੀ ਆਪਾਂ ਅਕਸਰ ਦੇਖਦੇ ਹਾਂ ਕਿ ਚੱਲਦੀਆਂ ਰਹਿੰਦੀਆਂ ਨੇ। ਪਰ ਜਦੋਂ ਔਫ ਦਾ ਰਿਕਡ ਸਾਡੇ ਕਿਸੇ ਨਾਲ ਗੱਲਬਾਤ ਹੋ ਰਹੀ ਸੀ, ਸਾਡੇ ਸਿਟੀ ਦੇ ਵਿੱਚ ਬੜੇ ਖਾਸ ਨੇ, ਉਹਨਾਂ ਨਾਲ ਗੱਲਬਾਤ ਹੋਈ ਕਿ ਵੀ ਸੜਕਾਂ ਦੇ ਉੱਤੇ ਪੈਟਰੋਲਿੰਗ ਵਧਾ ਦਿਉ, ਅਤੇ ਉਹਨਾਂ ਨੇ ਕਿਹਾ ਕਹਿੰਦੇ ਜੀ ਸਾਡੀ ਅਸੀਂ ਪੁਲਿਸ ਹਾਇਰਿੰਗ 'ਚ ਲਗਾਤਾਰ ਚੱਲਦੀ ਰਹਿੰਦੀ, ਪਰ ਕਿੰਨੀ ਪੈਟਰੋਲਿੰਗ ਤਾਂ ਕਹਿੰਦੇ ਸਾਨੂੰ ਪਲਾਜ਼ਿਆਂ 'ਚ ਕਰਨੀ ਪੈਂਦੀ ਆ, ਵੈਸਟਵੁੱਡ ਦੇ ਵਿੱਚ ਧਿਆਨ ਰੱਖਣਾ ਪੈਂਦਾ, ਉੱਥੇ ਪੈਟਰੋਲਿੰਗ ਚਲੋ ਉੱਥੇ ਤਾਂ ਸੈਂਟਰ ਹੀ ਆ, ਸ਼ੈਡਨ ਵਾਲਾ ਹੋ ਗਿਆ ਪਲਾਜ਼ਾ, ਬ੍ਰਹਮਲੀ ਸਿਟੀ ਸੈਂਟਰ ਹੋ ਗਿਆ, ਟ੍ਰਿਨਿਟੀ ਮੌਲ ਹੋ ਗਿਆ, ਜਿੱਥੇ ਉਹਨਾਂ ਨੂੰ ਪੈਟਰੋਲਿੰਗ ਕਰਨੀ ਹੀ ਪੈਂਦੀ ਆ ਤਾਂ ਕਿ ਜਿਹੜੀਆਂ ਉਹ ਗੇਡੀ ਰੂਟ ਦਾ ਅੱਡਾ ਨਾ ਬਣਨ। ਹੁਣ ਸਾਡੇ ਵਾਰਡ 10 'ਚ ਵੀ ਨਵੇਂ ਪਲਾਜ਼ੇ ਬਣੇ ਨੇ, ਉੱਥੇ ਵੀ ਕੰਮ ਵਿਗੜ ਚੱਲਿਆ ਸੀ, ਗੇੜੀ ਰੂਟ ਮੁੰਡੇ ਇੱਦਾਂ ਟੋਲੀਆਂ ਬਣਾ ਕੇ ਖੜਿਆ ਕਰਨ, ਅਤੇ ਹੁਣ ਪੁਲਿਸ ਦੀ ਪੈਟਰੋਲਿੰਗ ਵਧੀ ਆ ਅਤੇ ਹੁਣ ਦੁਬਾਰਾ ਉਹ ਫੈਮਲੀਆਂ ਦੇ ਲਈ ਯਾਨੀ ਕਿ ਪਰਿਵਾਰ ਜਾਣ ਲੱਗੇ ਨੇ। ਪਰ ਇਹ ਕੋਈ ਵੀ ਪਲਾਜ਼ਾ ਨਵਾਂ ਬਣਦਾ ਉਹਨੂੰ ਗੇੜੀ ਰੂਟ ਕਿਉਂ ਬਣ ਦਿੱਤਾ ਜਾਂਦਾ? ਫਿਰ ਪੁਲਿਸ ਇਹੀ ਕੰਮ 'ਤੇ ਆ ਕਿ ਬਸ ਉਹ ਇੱਧਰ ਰੁਕਣੇ ਆ ਦੂਜੇ ਪਾਸੇ ਚੱਲ ਪਏ, ਫਿਰ ਉਹ ਇੱਧਰ ਰੁਕੋਂਗੇ ਰਿਜਵੇ ਪਲਾਜ਼ਾ ਜਿਹੜਾ ਉੱਧਰ ਵੱਗ ਗਏ। ਇਹ ਕੋਈ ਨਾ ਕੋਈ ਪਲਾਜ਼ਾ ਸਿਲੈਕਟ ਕੀਤਾ ਜਾਂਦਾ ਅਤੇ ਇਸ ਤੋਂ ਬਾਅਦ ਉਹਦੇ 'ਤੇ ਗੇੜੀਆਂ ਚੱਲੀ ਜਾਂਦੀਆਂ ਨੇ, ਫਿਰ ਲੋਕ ਤੰਗ ਪਰੇਸ਼ਾਨ ਹੁੰਦੇ ਨੇ, ਫਿਰ ਉਹੀ ਪੁਲਿਸ ਜਿਹਨੇ ਕੰਮ ਕਰਨਾ ਉਹ ਗੱਡੀ ਲੈ ਕੇ ਉੱਥੇ ਖੜ੍ਹੇ ਰਹਿੰਦੇ ਨੇ ਕਿ ਅਸੀਂ ਇਹਨਾਂ ਨੂੰ ਰੋਕਣਾ ਗਾ। ਕਿ ਇਹੀ ਕੰਮ ਹੁਣ ਪੁਲਿਸ ਕੋਲ ਰਹਿ ਗਿਆ ਅਤੇ ਇਹਦੇ ਵਿੱਚ ਹੁਣ ਸਿਵਿਕ ਸੈਂਸ ਕਿੱਥੇ ਗਈ? ਇਹਦੇ ਵਿੱਚ ਨਵੇਂ ਪੁਰਾਣਿਆਂ ਦੀ ਕੋਈ ਗੱਲ ਨਹੀਂ। ਵੈਸੇ ਗੱਲਬਾਤ ਕਿ ਇਹ ਹੁਣ ਇਮੀਗ੍ਰੇਸ਼ਨ ਨੂੰ ਤੁਸੀਂ ਕੀ ਕਹੋਗੇ? ਸਟੂਡੀਓ ਨੰਬਰ 416-233-7368 416-233-7368 416-233-7368 0380 ਨੰਬਰ ਆ। ਸਤਿ ਸ਼੍ਰੀ ਅਕਾਲ ਜੀ।
1: ਹਾਂਜੀ ਬਾਈ ਜੀ, ਸਤਿ ਸ਼੍ਰੀ ਅਕਾਲ, ਗੁੱਡ ਮਾਰਨਿੰਗ।
0: ਗੁੱਡ ਮਾਰਨਿੰਗ।
1: ਮੈਂ ਕਿਹਾ ਉਹ ਆਪਣੇ, ਮੈਂ ਵੀ ਸੁਣਿਆ ਜਿੱਦਾਂ ਟਾਕ ਸ਼ੋਅ 'ਤੇ ਆਪਣੇ ਫੇਸਬੁੱਕ 'ਤੇ ਸੋਰੀ ਹੋ ਰਹੀਆਂ, ਦੋ ਆਪਣੇ ਸੀਨੀਅਰ ਲੇਡੀਜ਼ ਗੱਲਬਾਤ ਕਰ ਰਹੀਆਂ, ਜਿੱਦਾਂ ਦੋ ਤਿੰਨ ਜਾਣੀਆਂ ਉਹਨਾਂ ਦੀ ਕੋਈ ਹੋਸਟ ਲੈ ਰਿਹਾ ਇੰਟਰਵਿਊ, ਹੈ ਨਾ
0: ਜੀ ਜੀ,
1: ਕੁੜੀ ਲੈ ਰਹੀ, ਉਹਨਾਂ ਦੀ ਇੰਟਰਵਿਊ ਪੁੱਛ ਰਹੀ ਹੈ। ਪਰ ਉਹ ਦੇਖੋ ਭਾਜੀ, ਹੁਣ ਮੇਰੀ ਗੱਲ ਸੁਣੋ, ਆਪਣੇ ਬਿਹਾਰੀ ਭਈਏ ਆਉਂਦੇ ਸੀਗੇ ਪਹਿਲੀਆਂ 'ਚ, ਨਾ 30-35 ਸਾਲ ਪਹਿਲਾਂ ਸ਼ੁਰੂ ਹੋਏ ਆ ਹੁਣੇ ਇਹ, ਮਤਲਬ 90 ਦੇ ਦਹਾਕੇ ਦੇ ਵਿੱਚ ਹੋਏ ਆ ਬਿਹਾਰੀ ਸ਼ੁਰੂ ਹੋਣੇ ਇੱਧਰ ਜਲੰਧਰ ਨਾਲ ਦਾ। ਠੀਕ ਹੈ ਜੀ, ਹੈਲੋ।
0: ਹਾਂਜੀ ਹਾਂਜੀ, ਬੋਲੋ ਜੀ, ਤੁਹਾਡੇ
2: ਹੈਲੋ,
0: ਬੋਲੋ ਜੀ, ਬੋਲੋ।
2: ਹਾਂਜੀ, ਮੈਂ ਕਿਹਾ ਵੀ ਉਦੋਂ ਦੇਖੋ ਜਦੋਂ ਪਹਿਲਾਂ ਆਉਂਦਾ ਸੀ ਨਾ ਭਈਆ ਨਵਾਂ, ਉਹ 12-13 ਰੋਟੀਆਂ ਖਾਂਦਾ ਸੀ ਕਿਉਂਕਿ ਉਹਨੇ ਗਰੀਬੀ ਬਹੁਤ ਦੇਖੀ ਸੀ। ਠੀਕ ਆ, ਉਹਨਾਂ ਨੇ ਗੱਲ ਤਾਂ ਸਹੀ ਕਹੀ ਆ, ਹੁਣ ਥੋੜੇ ਜਿਹੜੇ ਗਰੀਬ ਲੋਕ ਆ ਗਏ ਆ ਉਹ ਮਤਲਬ ਇੱਥੇ ਏਦਾਂ ਉਹਨਾਂ ਦੇ ਹਿਸਾਬ ਨਾਲ ਉਹ ਰਹਿਣਾ ਚਾਹੁੰਦੇ ਆ,
0: ਕੁਝ ਲੋਕ ਹੈਗੇ ਨੇ ਜਿਹਦੇ ਵਿੱਚ ਸਰਕਾਰ ਤੋਂ ਗਲਤੀ ਹੋਈ ਆ, ਜਿਹਦੇ ਵਿੱਚ ਉਹਨਾਂ ਨੇ ਜਦੋਂ ਸਪਾਊਸ ਪਰਮਿਟ ਖੋਲੇ ਨਾ, ਕਈ ਬੰਦੇ ਜਿਹੜੇ ਇੱਥੇ ਆ ਚੁੱਕੇ ਨੇ ਜਿਹਨਾਂ ਨੂੰ ਇੰਗਲਿਸ਼ ਨਹੀਂ ਆਉਂਦੀ, ਪਰ ਉਹ ਚੀਜ਼ ਤਾਂ ਹੁਣ ਪੁਰਾਣੇ ਵੀ ਆ, ਪੁਰਾਣੇ ਵੀ ਸਾਡੇ ਕਈ ਬਜ਼ੁਰਗ ਆਏ ਹੋਏ ਨੇ ਜਿਹਨਾਂ ਨੂੰ ਇੰਗਲਿਸ਼ ਨਹੀਂ ਆਉਂਦੀ। ਸੋ ਇੰਗਲਿਸ਼ ਇਕੱਲਾ ਆਧਾਰ ਨਹੀਂ ਹੈਗਾ, ਉਹ ਪਹਿਲਾਂ ਵੀ ਬਿਨਾਂ ਇੰਗਲਿਸ਼ ਤੋਂ ਆਏ ਨੇ, ਇੱਥੇ ਵੀ ਆਏ ਨੇ, ਐਂਡ ਹਰ ਕੋਈ ਬੰਦਾ ਜਿਹੜਾ ਕਿਰਤੀ ਕਿਸੇ ਦੂਜੇ ਸਟੇਟ ਦੇ ਵਿੱਚ ਜਾਂਦਾ ਉਹਦੇ ਲਈ ਤਾਂ ਸਾਡੀ, ਹੁਣ ਆਪਾਂ ਵੀ ਇੱਕ ਮੁਲਕ ਛੱਡ ਕੇ ਦੂਜੇ ਮੁਲਕ ਕਿਰਤ ਕਰਨ ਆਏ ਹਾਂ, ਸੋ ਸਾਡੀ ਤਾਂ ਉਹਨਾਂ ਲਈ ਇੱਜ਼ਤ ਆ, ਚਾਹੇ ਉਹ ਪੰਜਾਬ ਦੇ ਵਿੱਚ ਕੋਈ ਕੰਮ ਕਰਨ ਆ ਰਿਹਾ ਉਹਨਾਂ ਲਈ ਵੀ ਇੱਜ਼ਤ ਆ, ਚਾਹੇ ਅਸੀਂ ਕਿਤੇ ਕਰਨ ਜਾ ਰਹੇ ਅਤੇ ਸਾਨੂੰ ਵੀ ਆ ਕਿ ਸਾਨੂੰ ਇੱਜ਼ਤ ਨਾਲ ਦੇਖਿਆ ਜਾਵੇ, ਪਰ ਉਹਦੇ ਵਿੱਚ ਉਹ ਰੇਸਿਜ਼ਮ ਕਮੈਂਟ ਹੀ ਹੋ ਗਿਆ ਨਾ। ਐਂਡ ਐਟ ਦਾ ਸੇਮ ਟਾਈਮ ਨਾਲ ਦੇ ਨਾਲ ਦੂਜੀ ਵੀਡੀਓ ਵੀ ਆ ਗਈ ਜਿਹਦੇ ਵਿੱਚ ਇੱਕ ਬੀਬੀ, ਹੁਣ ਉਹ ਤਾਂ ਨਹੀਂ ਆਪਾਂ ਕਹਿ ਸਕਦੇ ਕਿ ਨਵੀਂ ਹੈ, ਉਹ ਤਾਂ ਪੁਰਾਣੀ ਆ, ਉਹ ਲੜ ਰਹੀ ਆ ਬਾਰਬਿਕਿਊ ਕਰਨ ਦੇ ਪਿੱਛੇ, ਉਹ ਲੜ ਰਹੀ ਆ ਬੇਸਮੈਂਟ ਦੇ ਅੰਦਰ ਜਾ ਕੇ ਉਹਨੂੰ ਹਿੱਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਸੋ ਉਹ ਚੀਜ਼ ਨਹੀਂ ਹੈਗੀ ਕਿ ਇਹ ਨਵੇਂ ਆ ਜਾਂ ਪੁਰਾਣੇ, ਇਕੱਲਾ ਉਹ ਸਟੇਟਮੈਂਟ ਤਾਂ ਫਿਰ ਗਲਤ ਸਟੇਟਮੈਂਟ ਹੀ ਆਪਾਂ ਉਹਨੂੰ ਕਹਾਂਗੇ। ਸਟੂਡੀਓ ਦਾ ਨੰਬਰ 416-233-7368, ਸਾਡੀ ਲਾਈਨ ਜੁੜ ਚੁੱਕੀ ਆ ਮੋਨਾ ਮਹਿੰਗੀ ਜੀ ਨਾਲ। ਮੋਨਾ ਜੀ ਸਤਿ ਸ੍ਰੀ ਅਕਾਲ ਜੀ, ਆਇਆਂ ਨੂੰ ਵੈਲਕਮ।
3: ਥੈਂਕ ਯੂ ਸੋ ਮਚ ਹਰਵੀਰ ਜੀ, ਸਭ ਨਾਲੋਂ ਪਹਿਲਾਂ ਤੁਹਾਨੂੰ ਤੇ ਸਾਰੇ ਹੀ ਲਿਸਨਰਸ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਐਂਡ ਹੈਪੀ ਫਰਾਈਡੇ ਟੂ ਐਵਰੀਵਨ।
0: ਹੈਪੀ ਫਰਾਈਡੇ ਜੀ। ਮੋਨਾ ਜੀ, ਪਹਿਲਾਂ ਤਾਂ ਸੜਕਾਂ ਦੇ ਉੱਤੇ ਜਦੋਂ ਜਿਵੇਂ ਕਹਿੰਦੇ ਆ ਰੇਛਾਂ ਦੇ ਕੇ ਗੱਡੀਆਂ ਚੱਲਦੀਆਂ ਨੇ, ਕੋਈ ਪਤਾ ਨਹੀਂ ਕਿਹੜੇ ਮੋੜ ਤੇ ਆਪ ਸਹੀ ਚੱਲਦੇ ਆ, ਕੋਈ ਖੱਬਿਓ ਸੱਜਿਓ ਆ ਕੇ ਵੱਜਦਾ, ਕੋਈ ਪਤਾ ਨਹੀਂ ਅੱਜ ਕੱਲ ਕਿਤੇ ਖੜੇ ਹੋਈਏ ਲੜਾਈ ਹੋ ਜੇ ਤੇ, ਜਾਂ ਫਿਰ ਕੋਈ ਇੱਦਾਂ ਦੀ ਡਿਜ਼ੀਜ਼। ਬਹੁਤ ਲੋਕ ਆਉਂਦੇ ਨੇ ਜਿਨ੍ਹਾਂ ਨੂੰ ਸਾਨੂੰ ਗੋ ਫੰਡ ਮੀਟਰ ਹੈਲਪ ਕਰਨੀ ਪੈਂਦੀ ਆ, ਕਿਉਂਕਿ ਉਹ ਕਹਿੰਦੇ ਨੇ ਚੰਗੇ ਭਲੇ ਸੀ, ਪਤਾ ਨਹੀਂ ਹੁਣ ਇਨਵਾਇਰਮੈਂਟ ਇੱਦਾਂ ਦਾ, ਐਕਸਰਸਾਈਜ਼ ਘੱਟ ਹੁੰਦੀ ਆ, ਕੋਈ ਡਿਜ਼ੀਜ਼ ਇੱਥੇ ਆ ਕੇ ਫਾਇੰਡ ਆਊਟ ਹੁੰਦੀ ਆ, ਉਹਦਾ ਕੋਈ ਹੱਲ ਨਹੀਂ ਹੁੰਦਾ। ਸੋ ਇਹ ਜਿਹੜੀ ਲਾਈਫ, ਫਿਰ ਉਹ ਕ੍ਰਿਟੀਕਲ ਡਿਸੇਬਿਲਟੀ, ਇਹਨਾਂ ਦਾ ਸਾਰਿਆਂ ਦਾ ਕੋਈ ਕੋਂਬੋ ਹੁੰਦਾ ਜੀ, ਜੇ ਤਿੰਨੇ ਹੀ ਲੈਣੀਆਂ ਹੋਣ?
3: ਬਿਲਕੁਲ ਡੈਫੀਨੇਟਲੀ ਹਰਵੀਰ ਜੀ, ਇਹਨਾਂ ਦਾ ਕੋਂਬੀਨੇਸ਼ਨ ਦੇ ਵਿੱਚ ਆਪਾਂ ਪੋਲਿਸੀਜ਼ ਲੈ ਸਕਦੇ ਹਾਂ, ਚਾਹੇ ਅਸੀਂ ਲਾਈਫ ਇੰਸ਼ੋਰੈਂਸ ਤੇ ਕ੍ਰਿਟੀਕਲ ਇਲਨੈਸ ਦਾ ਕਰਨਾ ਚਾਹੀਏ, ਚਾਹੇ ਲਾਈਫ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਤੇ ਡਿਸੇਬਿਲਟੀ ਇੰਸ਼ੋਰੈਂਸ ਲੈਣਾ ਚਾਹੀਏ। ਰੀਜ਼ਨ ਕੀ ਹੈਗਾ ਕੋਂਬੀਨੇਸ਼ਨ ਦੇ ਵਿੱਚ ਲੈਣ ਦਾ? ਕਿਉਂਕਿ ਜਦੋਂ ਵੀ ਕੋਈ ਵੀ ਲਾਈਫ ਇੰਸ਼ੋਰੈਂਸ ਇਨ ਕੇਸ ਰੱਬ ਨਾ ਕਰੇ ਕੋਈ ਮਿਸਹੈਪ ਹੁੰਦਾ, ਕੋਈ ਐਕਸੀਡੈਂਟਲ ਜਾਂ ਨੈਚੁਰਲ ਡੈਥ ਹੁੰਦੀ ਹੈ, ਤਾਂ ਉਸ ਟਾਈਮ ਤੇ ਫੈਮਿਲੀ ਦੀ ਪ੍ਰੋਟੈਕਸ਼ਨ ਹੋਏਗੀ। ਕ੍ਰਿਟੀਕਲ ਇਲਨੈਸ ਕੋਈ ਖੁਦ ਨੂੰ ਡਿਜ਼ੀਜ਼ ਹੋ ਜਾਂਦੀ ਹੈ, ਲਾਈਫ ਥ੍ਰੈਟਨਿੰਗ ਡਿਜ਼ੀਜ਼ ਹੋ ਜਾਂਦੀ ਹੈ, ਹਾਰਟ ਅਟੈਕ, ਸਟ੍ਰੋਕ, ਕੈਂਸਰ, ਬਾਈਪਾਸ ਸਰਜਰੀ, 25+ ਡਿਜ਼ੀਜ਼ ਹੁੰਦੀਆਂ ਨੇ। ਸੋ ਉਹਨਾਂ ਦੇ ਵਿੱਚੋਂ ਇੱਕ ਵੀ ਡਾਇਗਨੋਸ ਹੁੰਦੀ ਹੈ ਤਾਂ ਉਸ ਟਾਈਮ ਤੇ ਲਮਸਮ ਖੁਦ ਨੂੰ ਮਿਲ ਜਾਂਦਾ ਜਿੰਦੇ ਜੀ। ਐਂਡ ਇਸੇ ਤਰੀਕੇ ਦੇ ਨਾਲ ਜੇ ਪਰਸਨ ਇਸ ਟਾਈਮ ਸੈਲਫ ਇੰਪਲੋਇਡ ਹੈ ਤਾਂ ਡਿਸੇਬਿਲਟੀ ਇੰਸ਼ੋਰੈਂਸ, ਕਿ ਜੇ ਸਾਨੂੰ ਕੋਈ 60 ਫੀਟ ਲੱਗ ਗਈ, ਕੋਈ ਛੋਟੀ ਸਿਕਨੈਸ ਇੱਦਾਂ ਦੀ ਹੋ ਗਈ ਜਿਹਦੇ ਨਾਲ ਕਿ ਸਾਨੂੰ 2-4 ਮਹੀਨੇ ਘਰ ਰਹਿਣਾ ਪੈਂਦਾ ਹੈਗਾ, ਤਾਂ ਮੰਥਲੀ ਜਿਹੜੀ ਇਨਕਮ ਰਿਪਲੇਸਮੈਂਟ ਦੇ ਲਈ ਡਿਸੇਬਿਲਟੀ ਇੰਸ਼ੋਰੈਂਸ ਵਰਕਆਊਟ ਕਰਦੀ ਹੈ। ਇਸ ਵੀਕ ਦੀ ਹੀ ਗੱਲ ਕਰ ਲੈਂਦੀ ਹਾਂ ਕਿ ਮੈਨੂੰ ਵੀ ਇੱਕ ਮੈਸੇਜ ਆਇਆ ਸੀਗਾ ਬਹੁਤ ਹੀ ਨੀਅਰ ਬਾਏ ਪਰਸਨ ਵੱਲੋਂ, ਐਂਡ ਉਹਨਾਂ ਦੇ ਫੈਮਿਲੀ ਦੇ ਵਿੱਚ ਕੋਈ ਪਰਸਨ ਹੈਗੇ ਆ ਜਿਹੜੇ ਕਿ 23-year-old ਸਟੱਡੀ ਬੇਸ ਤੇ ਆਸਟ੍ਰੇਲੀਆ ਪੜ੍ਹਨ ਗਏ ਨੇ, ਐਂਡ ਅਨਫੋਰਚੁਨੇਟਲੀ ਉਹਨੂੰ ਪਰਸਨ ਨੂੰ ਬ੍ਰੇਨ ਕੈਂਸਰ ਦੀ Stage 3 ਡਾਇਗਨੋਸ ਹੋ ਗਿਆ। ਐਂਡ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਜਦੋਂ Stage 3, Stage 4 ਦੇ ਡਾਇਗਨੋਸ ਤੇ ਪਤਾ ਲੱਗਦਾ ਹੈਗਾ ਤਾਂ ਪਰਸਨ ਟਰੈਵਲ ਨਹੀਂ ਕਰ ਸਕਦਾ, ਡਾਕਟਰ ਅਲਾਓ ਨਹੀਂ ਕਰਦਾ ਟਰੈਵਲ ਕਰਨ ਲਈ, ਉੱਥੇ ਰਹਿ ਕੇ ਟ੍ਰੀਟਮੈਂਟ ਕਰਵਾਉਣਾ ਪੈਂਦਾ। ਸੋ ਹੁਣ ਇਹ ਚੀਜ਼ ਹੈਗੀ ਹੈ ਕਿ ਜੇ ਅਸੀਂ ਜਿਵੇਂ ਅਸੀਂ ਕਾਫੀ ਵਾਰ ਯੰਗਰ ਏਜਿਸ ਦੇ ਵਿੱਚ ਗੱਲ ਕਰਦੇ ਹਾਂ ਕਿ ਹਾਂਜੀ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਜ਼ਰੂਰ ਕਰਵਾਓ, ਤਾਂ ਪਰਸਨ ਹਰੇਕ ਨੂੰ ਲੱਗਦਾ ਕਿ ਇੰਨੀ ਯੰਗ ਏਜ ਹੈ ਸਾਨੂੰ ਕੀ ਜ਼ਰੂਰਤ ਹੈਗੀ ਹੈ। ਸੋ ਉਹੀ ਚੀਜ਼ ਹੈ ਕਿ ਕਦੇ ਵੀ ਲਾਈਫ ਦੇ ਵਿੱਚ ਚੇਂਜਿਸ ਆ ਸਕਦੀਆਂ, ਨੋ ਮੈਟਰ ਅਸੀਂ ਜਿੰਨਾ ਮਰਜ਼ੀ ਹੈਲਦੀ ਲਾਈਫ ਸਟਾਈਲ ਰੱਖਿਆ ਹੋਇਆ, ਜਿਮ ਜਾ ਰਹੇ ਹੈਗੇ ਆ, ਪਰ ਜਿਹੜੀਆਂ ਕੈਂਸਰ, ਟਿਊਮਰ ਇੱਦਾਂ ਦੀਆਂ ਕੰਡੀਸ਼ਨ ਹੈਗੀਆਂ, ਅਨਫੋਰਚੁਨੇਟਲੀ ਚਾਹੇ ਫੈਮਿਲੀ ਹਿਸਟਰੀ ਦੇ ਵਿੱਚ ਨਹੀਂ ਵੀ ਹੈਗੀਆਂ ਤਾਂ ਵੀ ਬਹੁਤ ਅਰਲੀ ਏਜਿਸ ਦੇ ਵਿੱਚ ਆ ਰਹੀਆਂ ਨੇ। ਸੋ ਇਹ ਕੋਸ਼ਿਸ਼ ਹੁੰਦੀ ਹੈ ਕਿ ਕਿਸੇ ਵੀ ਫੈਮਿਲੀ ਦੇ ਉੱਤੇ ਇੱਦਾਂ ਦੀ ਕੰਡੀਸ਼ਨ ਨਾ ਆਵੇ, ਪਰ ਜੇ ਆਉਂਦੀ ਹੈਗੀ ਤਾਂ ਉਹਨਾਂ ਨੂੰ ਗੋ ਫੰਡ ਮੀ ਤੇ ਨਾ ਜਾਣਾ ਪਵੇ। ਸੋ ਇਹ ਚੀਜ਼ ਕਰਕੇ ਅਸੀਂ ਹਮੇਸ਼ਾ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਦਾ ਕੋਂਬੀਨੇਸ਼ਨ ਦੇ ਵਿੱਚ ਪਲਾਨ ਵੀ ਦੱਸਦੇ ਹਾਂ ਕਿ ਐਗਜ਼ਾਮਪਲਸ ਵੀ ਦਿੰਦੇ ਹਾਂ ਕਿ ਬਹੁਤ ਛੋਟੀ ਜਿਹੀ ਅਮਾਊਂਟ ਦੇ ਵਿੱਚ ਤੁਸੀਂ ਕਵਰੇਜ ਲੈ ਸਕਦੇ ਹੁੰਦੇ ਹੋ। ਲੈਟ ਸੇ ਕਿ ਮੈਂ ਇੱਕ ਐਗਜ਼ਾਮਪਲ ਹੀ ਦੇ ਦਿੰਦੀ ਹਾਂ, ਕੋਈ ਜਿਵੇਂ ਕਿ ਹੁਣ ਇੱਥੇ ਜਿੰਨੇ ਵੀ ਕੋਈ ਇੰਟਰਨੈਸ਼ਨਲ ਸਟੂਡੈਂਟ ਆਏ ਨੇ, ਰਿਫਿਊਜੀ ਬੇਸ ਤੇ ਆ, ਵਰਕ ਪਰਮਿਟ ਤੇ ਆ, ਜਾਂ ਫਿਰ ਕੋਈ ਵੀ ਪਰਸਨ ਕਹਿੰਦਾ ਕਿ ਇਸ ਟਾਈਮ ਬਜਟ ਨਹੀਂ ਹੈਗਾ, ਅਸੀਂ ਪਰ ਇੰਸ਼ੋਰੈਂਸ ਕਰਵਾਉਣਾ ਚਾਹੁੰਦੇ ਹਾਂ, ਜੇ ਇਸ ਟਾਈਮ ਤੇ 18 ਤੋਂ ਲੈ ਕੇ 28 ਦੇ ਏਜ ਗਰੁੱਪ ਦੇ ਵਿੱਚ ਨੇ ਜਾਂ 30 ਤੱਕ ਵੀ ਏਜ ਗਰੁੱਪ ਦੇ ਵਿੱਚ ਨੇ, ਨੋਨ ਸਮੋਕਰ ਹੈਗਾ, ਪਰਸਨ ਹੈਲਦੀ ਹੈ, 5 ਲੱਖ ਦੀ ਲਾਈਫ ਇੰਸ਼ੋਰੈਂਸ ਕਰਵਾਉਂਦੇ ਨੇ, 50,000 ਦੀ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਕਰਵਾਉਂਦੇ ਨੇ, ਜਸਟ $34 ਪਰ ਮੰਥ ਪੇ ਕਰਦੇ ਪਰਸਨ, $34 ਤਾਂ ਮਹੀਨੇ ਦੇ ਮੈਨੂੰ ਲੱਗਦਾ ਹਰਵੀਰ ਜੀ ਹਰੇਕ ਪਰਸਨ ਅਫੋਰਡ ਕਰ ਸਕਦਾ ਮੰਥਲੀ। ਐਂਡ ਹੁਣ ਇਸ ਦੇ ਵਿੱਚ ਇਹ ਹੈਗਾ ਕਿ ਰੱਬ ਨਾ ਕਰੇ ਡੈਥ ਹੁੰਦੀ ਹੈ ਤਾਂ ਵੀ ਫੈਮਿਲੀ ਪ੍ਰੋਟੈਕਟਿਡ ਹੈ 5 ਲੱਖ ਦੇ ਲਈ, ਚਾਹੇ ਫੈਮਿਲੀ ਇੱਥੇ ਹੈਗੀ ਹੈ ਜਾਂ ਬੈਕ ਹੋਮ ਕੰਟਰੀ ਦੇ ਵਿੱਚ ਹੈ, ਜਾਂ ਫਿਰ ਜੇ ਕੋਈ ਵੀ ਇੱਦਾਂ ਦੀ ਕ੍ਰਿਟੀਕਲ ਇਲਨੈਸ ਇੰਸ਼ੋਰ ਹੁੰਦੀ ਹੈ ਅਨਫੋਰਚੁਨੇਟਲੀ, ਤਾਂ ਉਹਨਾਂ ਨੂੰ 50,000 ਮਿਲ ਸਕਦੇ ਹੈ। ਈਵਨ ਕਿ ਜਿਹੜੇ ਕਿ ਇੱਥੇ ਦੇ ਬੋਰਨ ਬੱਚੇ ਹੈਗੇ ਉਹਨਾਂ ਦੇ ਵੀ ਪੇਰੈਂਟਸ ਜਿਹੜੇ ਇਸ ਟਾਈਮ ਤੇ ਕਈ ਮਨੀ ਬੈਕ ਪੋਲਿਸੀਜ਼ ਵਿੱਚ ਨਹੀਂ ਜਾ ਸਕਦੇ, ਤਾਂ ਬੇਸਿਕ ਕਵਰੇਜ ਲੈ ਕੇ ਇੰਸ਼ੋਰੇਬਿਲਟੀ ਜ਼ਰੂਰ ਲੌਕ ਇਨ ਕੀਤੀ ਜਾ ਸਕਦੀ ਹੈ, ਤੇ ਇਹ ਪੋਲਿਸੀ ਨੂੰ ਵਿਦਆਊਟ ਐਨੀ ਮੈਡੀਕਲ ਕੁਐਸਚਨ ਕਦੇ ਵੀ ਅਸੀਂ ਪਰਮਾਨੈਂਟ ਪੋਲਿਸੀਜ਼ ਦੇ ਵਿੱਚ, ਮਨੀ ਬੈਕ ਪੋਲਿਸੀ ਵਿੱਚ ਕਨਵਰਟ ਕਰ ਸਕਦੇ ਹਾਂ। ਸਾਡੇ ਲਿਸਨਰਸ ਨੂੰ ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੈ, ਕੋਈ ਵੀ ਕੰਸਰਨ ਹੈਗਾ, ਜ਼ਰੂਰ ਕਾਲ ਕਰ ਸਕਦੇ ਜੀ ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ, 416 509-1509 ਮੈਂ ਜ਼ਰੂਰ ਕਹੂੰਗੀ ਕਿ ਜੇ ਤੁਹਾਡੀ ਫੈਮਿਲੀ ਦੇ ਵਿੱਚ ਵੀ ਕੋਈ ਵੀ ਚਾਹੇ ਬੱਚੇ ਆਏ ਹੋਏ ਨੇ ਇੰਟਰਨੈਸ਼ਨਲ ਜਾਂ ਫਿਰ ਕੋਈ ਵੀ ਪਰਸਨ ਨਵਾਂ ਆਇਆ ਹੈਗਾ ਜਿਹੜਾ ਕਿ ਜਿਹਦਾ ਦੇ ਤੱਕ ਸਾਡਾ ਮੈਸੇਜ ਨਹੀਂ ਪਹੁੰਚਦਾ, ਤਾਂ ਜ਼ਰੂਰ ਸਾਡਾ ਮੈਸੇਜ ਕਨਵੇ ਕਰੋ ਤਾਂ ਕਿ ਹਰੇਕ ਪਰਸਨ ਆਪਣੇ ਆਪ ਨੂੰ ਜ਼ਰੂਰ ਪ੍ਰੋਪਰਲੀ ਪ੍ਰੋਟੈਕਟ ਕਰੇ।
0: ਬਹੁਤ ਸ਼ੁਕਰੀਆ ਮੋਨਾ ਜੀ, ਲਾਈਨ ਨੂੰ ਇੱਦਾਂ ਹੀ ਹੋਲਡ ਰੱਖੋ, ਮੈਂ ਨਾ ਬੱਚਿਆਂ ਦੀ ਲਾਈਫ ਪਾਲਿਸੀ ਬਾਰੇ ਵੀ ਤੁਹਾਡੇ ਤੋਂ ਸਵਾਲ ਕਰਨਾ। ਸੋ ਦੋਸਤੋ, ਲਾਈਫ ਕ੍ਰਿਟੀਕਲ ਡਿਸਬਿਲਿਟੀ ਇਹਨਾਂ ਦਾ ਕੋਂਬੋ ਲੈਣਾ ਚਾਹੁੰਦੇ ਹੋ, ਕੋਈ ਗੱਲਬਾਤ ਕਰਨੀ ਹੈ ਤਾਂ ਮੋਨਾ ਜੀ ਦਾ ਨੰਬਰ 416-509-1509 'ਤੇ ਗੱਲਬਾਤ ਕੀਤੀ ਜਾ ਸਕਦੀ ਹੈ ਸਾਡੇ ਨਾਲ। ਅਗਲੀ ਕਾਲ ਸਟੂਡੀਓ ਦਾ ਨੰਬਰ ਆ, ਟੋਪਿਕ ਚੱਲ ਰਿਹਾ, ਇੱਕ ਤਾਂ ਉਹ ਬੀਬੀਆਂ ਦੀ ਸਟੇਟਮੈਂਟ ਬੜੀ ਘੁੰਮ ਰਹੀ ਆ ਫੇਸਬੁੱਕ 'ਤੇ, ਐਂਡ ਫਿਰ ਇੱਕ ਹੋਰ ਬੀਬੀਆਂ ਛਾਈਆਂ ਹੋਈਆਂ ਨੇ। ਸਟੂਡੀਓ ਨੰਬਰ 416-233-7378-1279 ਨੰਬਰ ਆ। ਸਤਿ ਸ਼੍ਰੀ ਅਕਾਲ ਜੀ।
4: ਸਤਿ ਸ਼੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ, ਸਤਿ ਸ਼੍ਰੀ ਅਕਾਲ
0: ਜੀ।
4: ਅਸਲ ਦੇ ਵਿੱਚ ਨਾ ਜਿਹੜੀ ਹੁਣੇ ਪ੍ਰੋਬਲਮ ਹੋਈ ਹੈ ਇੱਥੇ, ਜ਼ਿਆਦਾ ਅਨਪ੍ਰੋਫੈਸ਼ਨਲ ਇਮੀਗ੍ਰੇਸ਼ਨ ਕਾਫੀ ਆ ਗਈ ਆ। ਪਹਿਲਾਂ ਲੋਕੀ ਅਨਪੜ੍ਹ ਵੀ ਆਉਂਦੇ ਸੀਗੇ, ਬਜ਼ੁਰਗ ਵੀ ਆਉਂਦੇ ਸੀਗੇ, ਪਰ ਜਦੋਂ ਆਉਂਦੇ ਸੀ ਨਾ, ਜਦੋਂ ਰਿਸ਼ਤੇਦਾਰ ਕੋਈ ਆਉਂਦੇ ਸੀ, ਰਿਸ਼ਤੇਦਾਰਾਂ ਨੂੰ ਦੱਸਦੇ ਹੁੰਦੇ ਸੀ ਬਈ ਇੱਥੇ ਰੂਲਸ ਐਂਡ ਰੈਗੂਲੇਸ਼ਨ, ਬਾਹਰ ਜਾਣਾ, ਗੰਦ ਨਹੀਂ ਪਾਉਣਾ, ਪੇਪਰ ਨਹੀਂ ਸੁੱਟਣਾ, ਪਾੜ ਕੇ ਜਾਂ ਨਹੀਂ ਕਰਨਾ, ਥੁੱਕਣਾ ਨਹੀਂ ਗਾ। ਜਿਹੜੇ ਹੁਣ ਆਏ ਨਾ 10-11 ਦੇ ਸ਼ੁਰੂ ਹੋ ਗਏ, ਪਰ 14-15 ਜਿਹੜੇ ਆਏ ਨਾ ਸਟੂਡੈਂਟ, ਖਾਸ ਤੌਰ ਜਦੋਂ ਪਲੱਸ ਟੂ ਸ਼ੁਰੂ ਕਰਤਾ ਇਹਨਾਂ ਨੇ, ਪਲੱਸ 10ਵੀਂ ਵਾਲੇ ਵੀ ਆ ਜਾਓ, ਉਹ ਫਿਰ ਬੱਚੇ ਉਸ ਉਮਰ ਦੇ ਵਿੱਚ ਨਾ ਇੰਨੇ ਮਚਿਓਰ ਵੀ ਨਹੀਂ ਹੁੰਦੇ। ਉਦੋਂ ਬਾਅਦ ਇਹ ਗੰਦ ਪਾਉਣਾ 14-15 ਤੋਂ ਬਾਅਦ ਥੋੜ੍ਹਾ ਸ਼ੁਰੂ ਹੋਇਆ। ਇਹ ਜ਼ਰੂਰੀ ਨਹੀਂ ਵੀ ਇੰਡੀਆ ਤੋਂ ਅਨਪ੍ਰੋਫੈਸ਼ਨਲ ਆਏ ਆ, ਦੂਜੀਆਂ ਕੰਟਰੀਆਂ ਤੋਂ ਵੀ ਲੋਕੀ ਆਏ ਨੇ, ਉਹ ਸਾਰਿਆਂ ਦਾ ਹੀ ਆ ਇਹ ਨਾ ਮਿਲਿਆ ਜੁਲਿਆ ਇਹ ਹੋਇਆ ਵੀ ਜੇ ਥੋੜ੍ਹਾ ਇਮੀਗ੍ਰੇਸ਼ਨ
0: ਪਲਾਜ਼ਿਆਂ ਦੇ ਵਿੱਚ ਜਿਹੜਾ ਤੁਸੀਂ ਦੇਖਿਆ ਕੋਈ ਨਵਾਂ ਪਲਾਜ਼ਾ ਬਣੇ ਉਹ ਗੇੜੀ ਰੂਟ ਦਾ ਅੱਡਾ ਬਣ ਜਾਂਦਾ। ਸੋ ਇਦੂਆ ਚ ਪੁਲਿਸ ਦੀ ਸਾਡੀ ਜਿਹੜੀ ਸਿਟੀ ਟੈਕਸਪੇਅਰ ਦੇ ਮਨੀ ਆ, ਜਿਹੜੇ ਆਪਾਂ ਚਾਹੁੰਦੇ ਹਾਂ ਕਿ ਪੁਲਿਸ ਅਪੀਲ ਨੂੰ ਜਾ ਰਹੀ ਆ ਤੇ ਉਹ ਸਾਡੀ ਸੜਕਾਂ ਤੇ ਸੇਫਟੀ ਹੋਰ ਕ੍ਰਾਈਮ ਨੂੰ ਰੋਕਣ ਚ ਉਹ ਕਰੇ, ਉਹ ਸਿਰਫ ਗੇੜੀਆਂ ਰੋਕਣ ਨੂੰ ਹੀ ਲੱਗ ਜਾਂਦੀ ਆ। 416-233-7378 ਸਟੂਡੀਓ ਨੰਬਰ ਆ। ਇਸ ਵੀਕਐਂਡ ਤੇ ਸੁੱਖ ਬਾਈ ਕੋਲ ਜਾ ਕੇ ਆਉਣਾ ਗ੍ਰੈਂਡ ਹੋਮ ਫਰਨੀਚਰ ਤੇ। ਬਾਈ ਜੀ ਸਤਿ ਸ਼੍ਰੀ ਅਕਾਲ ਜੀ, ਐਂਡ ਵੈਲਕਮ।
5: ਬਹੁਤ ਸ਼ੁਕਰੀਆ, ਧੰਨਵਾਦ ਪੁਰਨ ਸਾਹਿਬ। ਬਿਲਕੁਲ ਪਰਿਵਾਰਾਂ ਨੇ ਜੇ ਫਰਨੀਚਰ ਦੀ ਬਾਈ ਕਰਨੀ ਹੈ ਤਾਂ ਜ਼ਰੂਰ ਇੱਕ ਚੱਕਰ ਲਾਓ ਗ੍ਰੈਂਡ ਹੋਮ ਫਰਨੀਚਰ ਦੇ ਉੱਪਰ। ਤੁਸੀਂ ਬੈੱਡ ਸੈੱਟ ਦੇਖ ਰਹੇ ਹੋ, ਸੋਫਾ ਸੈੱਟ ਦੇਖ ਰਹੇ ਹੋ, ਡਾਇਨਿੰਗ ਟੇਬਲ ਦੇਖ ਰਹੇ ਹੋ, ਜਾਂ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈ ਕਰਨੀ ਹੈ, ਤੇ ਇਸ ਵੀਕਐਂਡ ਤੱਕ ਤੁਸੀਂ ਆ ਕੇ ਡੀਲਰ ਨੂੰ ਰਾਖਵਾਂ ਕਰ ਸਕਦੇ ਹੋ, ਕਿਉਂਕਿ ਨੈਕਸਟ ਵੀਕ ਤੋਂ ਟੈਰਿਫ ਲੱਗਣ ਜਾ ਰਿਹਾ, 30% ਜਿਹੜੀਆਂ ਪ੍ਰਾਈਜ਼ਾਂ ਉੱਪਰ ਚੱਲ ਜਾਣਗੀਆਂ। ਸੋ ਇਸ ਵੀਕਐਂਡ ਤੱਕ ਆ ਕੇ ਤੁਸੀਂ ਆਪਣੀਆਂ ਡੀਲਰ ਨੂੰ ਰਾਖਵਾਂ ਕਰ ਸਕਦੇ ਹੋ ਗ੍ਰੈਂਡ ਹੋਮ ਫਰਨੀਚਰ ਦੇ ਉੱਪਰ। ਨਾਲ ਦੀ ਨਾਲ ਜੇ ਤੁਸੀਂ ਕੁਈਨ ਸਾਈਜ਼ ਦਾ ਮੈਟਰ ਚਾਹੀਦਾ, ਕੁਈਨ ਸਾਈਜ਼ ਦਾ ਹਾਰਡ ਫੋਮ ਵਾਲਾ ਮੈਟਰਸ ਸਿਰਫ 199 ਦਾ, ਜੀ ਹਾਂ, ਕੁਈਨ ਸਾਈਜ਼ ਦਾ ਹਾਰਡ ਫੋਮ ਵਾਲਾ ਮੈਟਰਸ 199 ਦਾ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ। 294 Walker Drive ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਕੁਈਨ ਵਾਲੇ ਵਾਲਮਾਰਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ। 294 Walker Drive ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ ਫੁੱਲ ਸਾਹਿਬ।
0: ਬਹੁਤ ਬਹੁਤ ਧੰਨਵਾਦ, ਥੈਂਕ ਯੂ ਵੈਰੀ ਮੱਚ ਜੀ। ਤੇ ਜੇ ਮੈਂ ਕਹਿੰਦਾ ਜਾਂਦੇ ਹੋਏ ਟਰਾਈ ਕਰਿਓ, ਇੱਕ ਅੱਧਾ ਲਿੰਕ ਹੋਰ ਜ਼ਰੂਰ ਲਾ ਕੇ ਜਾਇਓ ਤਾਂ ਕਿ ਸਾਡੇ ਪਰਿਵਾਰਾਂ ਨੂੰ ਡੀਲਾਂ ਹੋਰ ਵੀ ਮਿਲ ਸਕਣ। ਸ਼ੁਕਰੀਆ, ਧੰਨਵਾਦ, ਥੈਂਕ ਯੂ ਜੀ। ਅਗਲੀ ਕਾਲ ਜਤਿੰਦਰ ਜੀ, ਸਤਿ ਸ਼੍ਰੀ ਅਕਾਲ।
6: ਹਾਂਜੀ ਭਾਜੀ, ਸਤਿ ਸ਼੍ਰੀ
0: ਅਕਾਲ ਜੀ।
6: ਭਾਜੀ ਮੇਰਾ ਵੀ ਇਹੀ ਵਿਚਾਰ ਆ ਜੀ, ਮਤਲਬ ਕਿ ਫੋਰਨ ਡਿਸਟਰਨ ਕਹਿ ਕੇ ਗਏ ਆ। ਐਕਚੁਅਲ ਚ ਪ੍ਰੋਬਲਮ ਪਹਿਲਾਂ ਜਦੋਂ ਮਿਕਸ ਆਉਂਦੇ ਸੀ ਨਾ, ਇਮੀਗ੍ਰੇਟ ਆਉਂਦੇ ਸੀਗੇ, ਕੁਝ ਵਿਆਹ ਕਰਕੇ ਆਉਂਦੇ ਸੀ, ਕੁਝ ਉਦਾਂ ਪੁਆਇੰਟ ਸਿਸਟਮ ਤੇ ਆਉਂਦੇ ਸੀ ਫੈਮਿਲੀਆਂ ਦੇ ਨਾਲ, ਉਹ ਮੈਚਿਓਰ ਹੁੰਦੇ ਸੀਗੇ। ਪ੍ਰੋਬਲਮ ਇਹ ਆ ਗਈ ਜਦੋਂ ਪਲੱਸ ਟੂ ਕਰਕੇ ਬੱਚੇ ਆ ਗਏ, ਉਦੋਂ ਉਹਨਾਂ ਦੀ ਏਜ ਉਹ ਸੀਗੀ ਨੀ, ਤੇ ਉਧਰੋਂ ਪਿੱਛੋਂ ਵੀ ਪੇਰੈਂਟਸ ਬਹੁਤ ਪੈਨਿਕ ਹੋ ਗਏ, ਉਹਨਾਂ ਦੇ ਹੱਥੋਂ ਵੀ ਬੱਚੇ ਨਿਕਲ ਚੁੱਕੇ ਆ ਜੀ, ਕੁੜੀਆਂ ਮੁੰਡੇ ਨਿਕਲ ਚੁੱਕੇ ਉਹਨਾਂ ਦੇ ਹੱਥੋਂ।
0: ਉਹ ਵੀ ਜਨਰੇਸ਼ਨ ਹੀ, ਜਿਵੇਂ ਆਪਾਂ ਕਹਿੰਦੇ ਜੈਨਜੀ ਜਿਹੜੇ ਹੈਗੇ ਨੇ, ਇਹ ਜਨਰੇਸ਼ਨ ਹੀ ਇੱਦਾਂ ਦੀ ਆ ਵੀ ਉਹ, ਹਾਂਜੀ
6: ਨਹੀਂ ਭਾਜੀ, ਏਜ ਹੁੰਦੀ ਆ ਨਾ ਜੀ, ਏਜ ਹੁੰਦੀ ਆ ਉਸ ਟਾਈਮ ਏਜ ਹੁੰਦੀ ਆ ਵੀ ਪੇਰੈਂਟਸ ਦੇ ਨਾਲ ਜਿਹੜਾ ਰਹਿ ਰਵੇ ਬੱਚਾ ਉਹੀ ਠੀਕ ਰਹਿੰਦਾ ਹੈਗਾ। ਉਹ ਏਜ ਹੀ ਜਦੋਂ ਉਹਨਾਂ ਨੂੰ ਫ੍ਰੀਡਮ ਇੱਕਦਮ ਮਿਲ ਗਈ ਤੇ ਪੈਸੇ ਆਉਣੇ ਸ਼ੁਰੂ ਹੋ ਗਏ। ਟਰੂਡੋ ਨੇ ਕਹਿਤਾ ਵੀ ਆ ਜਾਓ ਜੀ ਪੈਸੇ, ਮਤਲਬ ਕਿ ਚੱਕ ਲੋ ਹੋ ਗਈ ਹੈ ਨਾ ਜੀ, ਪੈਸੇ ਲੱਖਾਂ ਰੁਪਈਆਂ ਚ ਆ ਗਏ, ਤੇ ਉਸ ਤੋਂ ਬਾਅਦ ਫ੍ਰੀਡਮ ਬਹੁਤ ਜ਼ਿਆਦਾ ਹੋ ਗਈ ਤੇ ਉਹ ਪਾਗਲ ਹੋ ਗਏ ਭਾਜੀ। ਕੋਈ ਵੀ ਉਹਨਾਂ ਦੀ ਏਜ ਚ ਹੁੰਦਾ ਉਹ ਪਾਗਲ ਹੋ ਜਾਣਾ ਸੀਗਾ। ਤੇ ਬਟ
0: ਚਲੋ ਉਹ ਆਪਾਂ ਹਮੇਸ਼ਾ ਕਹਿੰਦੇ ਕਿ ਸਾਰੇ ਇੱਕ ਰਸੇ ਨਹੀਂ ਆਪਾਂ ਕਰਦੇ, ਪਰ ਕੁਝ ਕੁ ਬੰਦੇ ਨੇ ਖਰਾਬੀ ਕਰਦੇ ਨੇ, ਐਂਡ ਇਕੱਲੇ ਨਵੇਂ ਨਹੀਂ ਜੀ, ਪੁਰਾਣੇ ਵੀ ਜਿਵੇਂ ਹੁਣ ਤੁਸੀਂ ਬੀਬੀ ਦੀ ਵੀਡੀਓ ਦੇਖੀ ਹੋਈ ਆ ਜਿਹੜੇ ਸਰੀ ਵੱਲ ਬੇਸਮੈਂਟ ਚ ਜਾ ਕੇ ਕੋਈ ਟੈਨੈਂਟ ਨੂੰ ਕੁੱਟਣ ਦੀ ਕੋਸ਼ਿਸ਼ ਕਰ ਰਹੀ ਆ, ਉਹਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਹੀ ਆ, ਵਾਇਲੈਂਟ ਆ, ਹਨਾ, ਉਹ ਹੁੰਦੇ ਸਾਰਿਆਂ ਚ ਨੇ ਪਰ ਉਹ ਟਾਰਗੇਟ ਹੋ ਜਾਂਦੇ ਨੇ।
6: ਨਹੀਂ ਭਾਜੀ, ਆਪਣਾ ਜਿਹੜੀ ਪਲੱਸ ਟੂ ਕਰਕੇ ਆਇਆ ਨਾ ਜੀ, ਤੁਸੀਂ ਮੈਕਸੀਮਮ ਮਤਲਬ ਕਿ ਜ਼ਿਆਦਾ ਤੁਸੀਂ ਜੇ ਗਰਾਊਂਡ ਲੈਵਲ ਤੇ ਜਾ ਕੇ ਚੈੱਕ ਕਰੋਗੇ ਨਾ ਜੀ, ਬਹੁਤ ਕੰਮ ਖਰਾਬ ਆ ਭਾਜੀ। ਤੇ ਜਿਹੜੇ ਉਸ ਤੋਂ ਬਾਅਦ ਜਿਹੜੇ ਚੱਪਲਾਂ ਪਾ ਕੇ ਉਹਨਾਂ ਨੇ ਸਪਾਊਸ ਬੁਲਾ ਲਏ ਜਿਹੜੇ ਸੀਗੇ, ਆਪਾਂ ਮਤਲਬ ਕਿ
0: ਨਹੀਂ ਇਹ ਸਟੇਟਮੈਂਟ ਪਤਾ ਗੱਲ ਕੀ ਆ ਮੈਨੂੰ। ਸ਼ੁਕਰੀਆ ਜੀ, ਥੈਂਕ ਯੂ ਵੈਰੀ ਮੱਚ। ਪਰ ਗੱਲ ਤੁਹਾਡੀ ਜਿਹੜੀ, ਹਾਂ ਕੁਝ ਕੁ ਸਪਾਊਸ ਆਏ ਨੇ, ਕੁਝ ਕੁ ਜਿਹੜੇ ਨਵੇਂ ਬੰਦੇ ਆਏ ਨੇ ਜਿਨ੍ਹਾਂ ਦੀ ਏਜ ਘੱਟ ਆ, ਘੱਟ ਏਜ ਦੇ ਵਿੱਚ ਆ ਗਏ ਤੇ ਉਹਨਾਂ ਨੂੰ ਇੰਨਾ ਜ਼ਿਆਦਾ ਐਕਸਪੋਜ਼ਰ ਮਿਲ ਗਿਆ ਤੇ ਉਹਨਾਂ ਨੇ ਰੂਲਸ ਵੀ ਤੋੜੇ ਨੇ, ਉਹਨਾਂ ਨੇ ਗੇੜੀਆਂ ਦੇ ਅੱਡੇ ਵੀ ਬਣਾਏ ਨੇ, ਉਹਨਾਂ ਨੇ ਲੜਾਈਆਂ ਵੀ ਕੀਤੀਆਂ ਨੇ, ਤੇ ਉਹ ਚੀਜ਼ ਤੁਸੀਂ ਕਹਿ ਰਹੇ ਹੋ ਗਲਤ ਆ। ਸ਼ੁਕਰੀਆ ਜੀ, ਥੈਂਕ ਯੂ। ਥੈਂਕ ਯੂ ਜੀ, ਧੰਨਵਾਦ ਜੀ, ਧੰਨਵਾਦ। ਸਟੂਡੀਓ ਨੰਬਰ 416-233-7368 416-233-7368 ਤੇ ਸਟੂਡੀਓ 'ਚ ਗੱਲਬਾਤ ਕੀਤੀ ਜਾ ਸਕਦੀ ਆ। ਕਿਉਂਕਿ ਨਾ ਬੀਬੀ ਦੀ ਸਟੇਟਮੈਂਟ ਇੰਨੀ ਘੁੰਮੀ ਬਹੁਤੇ ਲੋਕਾਂ ਨੇ ਇਹ 'ਤੇ ਇਤਰਾਜ਼ ਕੀਤਾ, ਬਹੁਤੇ ਲੋਕਾਂ ਨੇ ਬੀਬੀ ਦੇ ਹੱਕ ਦੇ ਵਿੱਚ ਵੀ ਬੋਲਿਆ, ਪਰ ਬਹੁਤੇ ਲੋਕਾਂ ਦਾ ਕਹਿਣਾ ਸੀ ਕਿ ਰੇਸਿਜ਼ਮ ਕਮੈਂਟ ਆ ਇੱਦਾਂ ਦੇ ਨਹੀਂ ਹੋਣੇ ਚਾਹੀਦੇ ਐਂਡ। ਪਰ ਮੇਰਾ ਮੇਨ ਚੀਜ਼ ਆ ਕਿ ਹਾਂ, ਜੇ ਸਾਡੀ ਟੈਕਸਪੇਅਰ ਦੀ ਮਨੀ ਪੁਲਿਸ ਨੂੰ ਜਾਂਦੀ ਆ ਤੇ ਉਹ ਪੁਲਿਸ ਸਿਰਫ ਕੰਮ ਆ ਰਹੀ ਆ ਤਾਂ ਕਿ ਉਹ ਟ੍ਰਿਨਿਟੀ ਮਾਲ ਖੜੀ ਆ, ਵੈਸਟਵੁੱਡ ਖੜੀ ਆ, ਸ਼ੈਡਨ ਖੜੀ ਆ, ਬ੍ਰਹਮਲੀ ਸਿਟੀ ਸੈਂਟਰ ਖੜੀ ਆ, ਜਾਂ ਜਿਹੜੇ ਹੋਰ ਨਵੇਂ ਪਲਾਜ਼ੇ ਬਣਦੇ ਨੇ ਉੱਥੇ ਖੜੀ ਆ, ਤਾਂ ਕਿ ਸਿਰਫ ਗੇੜੀਆਂ ਨੂੰ ਅਵੋਇਡ ਕੀਤਾ ਜਾ ਸਕੇ, ਉਹ ਬਹੁਤ ਗਲਤ ਆ। ਹੁਣ ਉਹਦੇ ਵਿੱਚ ਭੁੱਲਰ ਸਾਹਿਬ ਨੇ ਕੱਲ੍ਹ ਕਿਹਾ ਸੀ ਕਿ ਇੱਥੇ ਜੇ ਪੁਲਿਸ ਡੰਡਾ ਲੈ ਕੇ ਖੜੀ ਰਹੂ ਕਿ ਆਹ ਨਹੀਂ ਕਰਨਾ, ਆਹ ਨਹੀਂ ਕਰਨਾ, ਫਿਰ ਉਹ ਸਿਵਿਕ ਸੈਂਸ, ਫਿਰ ਉਹ ਕਨੇਡਾ ਕਨੇਡਾ ਨਹੀਂ ਆ। 416-233-7368 ਸਟੂਡੀਓ ਨੰਬਰ ਆ, 416-233-7368। ਭੁੱਲਰ ਸਾਹਿਬ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਜੀ। ਡੰਡਾ ਲੈ ਕੇ ਖੜੇ ਰਹਾਂਗੇ ਤਾਂ ਉਹ ਫਿਰ ਕੈਨੇਡਾ ਕੈਨੇਡਾ ਨਹੀਂ ਆ, ਉਹ ਖੜਨਾ ਪੈਂਦਾ ਪੁਲਿਸ ਨੂੰ।
7: ਬਿਲਕੁਲ ਜੀ, ਉਹ ਅਨਫੋਰਚੁਨੇਟਲੀ ਐਕਚੁਅਲੀ ਜਿਵੇਂ ਪਹਿਲਾਂ ਸੱਜਣ ਕਹਿ ਗਏ ਕਿ ਜੇ ਨਵੇਂ ਬੱਚੇ ਹੈਗੇ ਇਹਨਾਂ ਨੂੰ ਉੱਥੋਂ ਆਏ ਆ ਉੱਥੇ, ਕਿਉਂਕਿ ਸਾਨੂੰ ਡੰਡੇ ਦੀ ਆਦਤ ਪਈ ਵੀ ਹੈਗੀ, ਪਰ ਇੱਥੇ ਆ ਕੇ ਥੋੜਾ ਜਿਹਾ ਚੇਂਜ ਕਰਨਾ ਪੈਂਦਾ। ਇੱਕ ਪਹਿਲਾਂ ਸੱਜਣ ਆਏ ਸੀ ਉਹਨਾਂ ਦੀ ਗੱਲ ਵੀ ਸਹੀ ਸੀ ਕਿ ਪਹਿਲਾਂ ਨਾ ਪਰਿਵਾਰ ਕੋਲ ਆਉਂਦੇ ਤੁਸੀਂ, ਪਰਿਵਾਰ 'ਚ ਆ ਕੇ ਪਰਿਵਾਰ ਤੋਂ ਉਹ ਚੀਜ਼ਾਂ ਸਿੱਖਦੇ ਸੀ। ਹੁਣ ਕੀ ਹੈ, ਬੱਚਿਆਂ ਦਾ ਫਾਲਟ ਨਹੀਂ ਹੈ ਜੀ, ਕਸੂਰ ਨਹੀਂ ਮੰਨਦਾ ਮੈਂ, ਕਿਉਂਕਿ ਉਹ ਬੱਚਿਆਂ ਕੋਲ ਹੀ ਆਉਂਦੇ ਆ। ਹੁਣ ਮੈਂ ਬਹੁਤ ਬੱਚਿਆਂ ਨਾਲ ਗੱਲ ਕਰਦਾ, ਉਹ ਕਹਿੰਦੇ ਭਾਜੀ ਅਸੀਂ ਜਿੱਥੇ ਆਏ ਸੀਗੇ ਉੱਥੇ ਪਹਿਲਾਂ 6 ਮੁੰਡੇ ਰਹਿੰਦੇ ਸੀਗੇ, ਹੁਣ 2 ਮੂਵ ਹੋ ਗਏ, 2 ਅਸੀਂ ਨਵੇਂ ਆ ਗਏ, ਫਿਰ ਹੌਲੀ ਮੂਵ ਹੁੰਦੇ, ਅਸੀਂ ਉਹੀ ਚੀਜ਼ ਸਿੱਖਦੇ ਗਏ। ਸਾਨੂੰ ਤਾਂ ਪਤਾ ਨਹੀਂ ਸੀ ਸ਼ੂ ਲਾ ਕੇ ਅੰਦਰ ਜਾਣਾ ਜਾਂ ਕਿਸੇ ਨੂੰ ਡੋਰ ਖੋਲਣਾ ਹੈ। ਬਾਕੀ ਜਿਹੜੀ ਸਾਰੋ ਵੱਡੀ ਗੱਲ ਸੀ, ਜਿਹੜੇ ਕਾਲਜ ਸੀ, ਇੱਥੇ ਕਾਲਜ ਨੂੰ ਚਾਹੀਦਾ ਸੀਗਾ ਕਿ ਜਦੋਂ ਕੋਈ ਬੱਚੇ ਆਉਂਦੇ ਸੀ ਤਾਂ ਪਹਿਲਾਂ ਉਹਨਾਂ ਦੀ ਇੱਕ ਕੋਈ ਕਲਾਸ ਹੋਣੀ ਚਾਹੀਦੀ ਜਿਹਦੇ 'ਚ ਉਹ ਸਾਰੇ ਵੈਲਿਊ ਵੀ ਦੱਸਦੇ, ਇੱਥੇ ਆਹ ਚੀਜ਼ਾਂ ਹੁੰਦੀਆਂ ਔਰ ਇੱਥੇ ਆਹ ਲਾ ਹੈ, ਜੇ ਇੱਕ ਵਾਰੀ ਚਾਰਜ ਹੋ ਗਏ ਉਹ ਸਾਰੀ ਉਮਰ ਵਾਸਤੇ ਤੁਹਾਡੇ ਤੇ ਰਹਿਣਾ ਹੈਗਾ, ਉਹ ਨਿਕਲਣਾ ਨਹੀਂ ਗਾ। ਬਹੁਤ ਸਾਰੇ ਬੱਚਿਆਂ ਨੂੰ ਮੈਂ ਜਾਣਦਾ ਜਿਹੜੇ ਗਲਤੀ ਨਾਲ ਚਾਰਜ ਹੋ ਗਏ, ਹੁਣ ਉਹ ਪਛਤਾਉਂਦੇ ਆ, ਕ੍ਰੈਡ ਬੈਡ ਕਰੀ ਬੈਠੇ, ਹਾਲਾਂਕਿ ਉਹਨਾਂ ਦਾ ਉਹਨਾਂ ਨੇ ਟੈਂਸ਼ਨ ਹੀ ਨਹੀਂ ਕੀਤਾ, ਉਹਨੂੰ ਪਤਾ ਹੀ ਨਹੀਂ ਸੀ
0: ਜੀ,
7: ਹਨਾ। ਮੈਂ ਹੁਣ ਬੱਚੇ ਨੂੰ ਦੱਸਿਆ, ਮੈਂ ਪੁੱਤ ਮੈਂ ਡੋਰ ਖੋਲਿਆ, ਉਹਨੂੰ ਕੁਛ ਨਹੀਂ ਬੋਲਿਆ, ਮੈਂ ਕਿਹਾ ਥੈਂਕ ਯੂ ਕਹੀਦਾ ਹੁੰਦਾ, ਕਹਿੰਦਾ ਮੈਂ ਤਾਂ ਕਹਿੰਦਾ ਦੱਸਿਆ ਨੀ, ਮੈਂ ਚੱਲ ਮੈਂ ਦੱਸ ਦਿੰਦਾ ਤੈਨੂੰ, ਹਨਾ। ਸੋ ਇਸ ਕਰਕੇ ਸਾਨੂੰ ਵੀ ਥੋੜਾ ਜਿਹਾ ਲੋੜ ਹੈ, ਜਿਹੜੀ ਗੱਲ ਬੀਬੀ ਦੀ ਗੱਲ ਕਰਦੇ ਹੋ ਤੁਸੀਂ ਵੀ ਉਹ ਬੀਬੀ ਲੜੀ ਜਾਂਦੀ ਆ, ਉਦਾਂ ਦੇ ਹੁਣ ਅੱਜ ਕੱਲ੍ਹ ਭੁੱਲਰ ਸਾਹਿਬ ਤੁਸੀਂ ਬਿਲੀਵ ਨਹੀਂ ਕਰਨਾ, ਲੋਕ ਡਿਪਰੈਸ਼ਨ ਚ ਬਹੁਤ ਹੋਏ ਪਏ ਜੀ, ਮੇਰੇ ਕੋਲ ਤਾਂ ਬਹੁਤ ਆਉਂਦੇ ਆ,
0: ਬਿਲਕੁਲ ਜੀ,
7: ਸਮਝ ਨਹੀਂ ਆਉਂਦੀ ਕਿਸ ਤਰ੍ਹਾਂ ਵੱਧ ਗਈਆਂ, ਡਿਪਰੈਸ਼ਨ ਹੋਇਆ ਪਿਆ ਉਹਨਾਂ ਨੂੰ,
0: ਸ਼ਾਇਦ ਇਕੱਲਾ ਇਕੱਲੇਪਣ ਰਹਿਣ ਕਾਰਨ ਸਾਂਝ ਘੱਟ ਆ, ਪਤਾ ਨਹੀਂ ਕੀ ਫਰਸਟ੍ਰੇਸ਼ਨ ਆ, ਤੇ ਇਹ ਗੱਲ ਹੈ। ਹਾਂ, ਉਹ ਇੱਕ ਤਰ੍ਹਾਂ ਦੀ ਉਹੀ ਲੱਗ ਰਹੀ ਸੀ ਕਿ ਫਰਸਟ੍ਰੇਟਡ ਤਾਂ ਹੈ, ਬੈਕਯਾਰਡ ਦੇ ਵਿੱਚ ਫਿਰ ਸਟ੍ਰਿਕਟਲੀ ਆਪਾਂ ਨੂੰ ਸੇ ਨੋ ਟੂ ਟੈਨੈਂਟ ਹੋਣਾ ਚਾਹੀਦਾ, ਨਾ ਥੋੜਾ ਬਹੁਤਾ ਅਲਾਉਂਸ ਦੇ ਦੇਣੀ ਚਾਹੀਦੀ?
7: ਡਿਪੈਂਡ ਕਰ ਸਕਦਾ ਰਿਲੇਸ਼ਨ ਤੇ, ਜੇ ਤੁਹਾਡੀ ਰਿਲੇਸ਼ਨ ਠੀਕ ਹੈ ਉਹ ਵੀ ਕਲੀਨ ਕਰਕੇ ਰੱਖਦੇ ਆ ਤਾਂ ਤੁਸੀਂ ਦੇ ਸਕਦੇ ਹੋ। ਜੇ ਤੁਹਾਨੂੰ ਲੱਗਦਾ ਕਿ ਨਹੀਂ ਜੀ ਉਹ ਸਾਡੀ ਫੈਮਿਲੀ 'ਚ ਇੰਟਰਫੇਰੈਂਸ ਹੁੰਦੀ ਹੈ ਜਾਂ ਅਸੀਂ ਉਸ ਟਾਈਮ ਪਿੱਛੇ ਬੈਠੇ ਹਾਂ, ਉਹਨਾਂ ਨੂੰ ਨਹੀਂ ਅਲਾਓ ਕਰ ਸਕਦੇ, ਹਨਾ। ਅਦਰਵਾਈਜ਼ ਇਹਦੀ ਕੋਈ ਖਾਸ ਗੱਲ ਨਹੀਂ ਹੁੰਦੀ, ਜੇ ਤੁਸੀਂ ਅਲਾਓ ਕਰ ਦਿੰਦੇ ਹੋ, ਅਲਾਓ ਕਰ ਦੇਣਾ ਚਾਹੀਦਾ, ਉਹ ਵੀ ਤਾਂ ਇਨਸਾਨ ਹੈਗੇ, ਸੋਥੋਂ ਰੈਂਟ ਕਰ ਰਹੇ ਹੈਗੇ, ਔਰ ਜਿੰਨੇ ਟੈਨੈਂਟ ਨਾਲ ਰਿਲੇਸ਼ਨ ਵਧੀਆ ਰਹਿਣਗੇ ਉਨੇ ਹੀ ਬੈਟਰ ਹੁੰਦੇ ਹੈ।
0: ਸਟੂਡੀਓ ਦਾ ਨੰਬਰ 416-233-7368। ਅਗਲੇ 10 ਮਿੰਟ ਹੋਰ ਸਾਡੇ ਤੁਸੀਂ ਕਾਲ ਕਰਨੀ ਹੋਵੇ ਤਾਂ ਜ਼ਰੂਰ 416-233-7368। ਪੁਲਿਸ ਸਾਹਿਬ ਮੌਰਗੇਜ ਬਾਰੇ ਗੱਲਬਾਤ ਕਰਾਂਗੇ, ਮੌਰਗੇਜ ਟਿਪਸ ਲਈ ਪਰਿਵਾਰ ਤੁਹਾਨੂੰ ਟਿਊਨਨ ਕਰਦੇ ਆ ਤੇ ਜਦੋਂ ਤੁਸੀਂ ਆਉਂਦੇ ਹੋ ਤੇ ਉਹ ਆਵਾਜ਼ ਵੀ ਉੱਚੀ ਕਰ ਲੈਂਦੇ ਆ, ਤੇ ਕਿ ਵੀ ਪੁਲਿਸ ਸਾਹਿਬ ਦੀ ਗੱਲ ਸੁਣੋ।
7: ਬਿਲਕੁਲ ਜੀ ਬਿਲਕੁਲ, ਮੈਂ ਕੋਸ਼ਿਸ਼ ਕਰਦਾ ਹੁੰਦਾ ਕਿ ਓਨੈਸਟ ਹੋ ਕੇ ਓਨੈਸਟ ਓਪੀਨੀਅਨ ਦਿੱਤੇ ਜਾਣ, ਭਾਵੇਂ ਕਿਸੇ ਨੂੰ ਮਾੜੇ ਲੱਗਣ, ਮੈਨੂੰ ਕੋਈ ਫਰਕ ਨਹੀਂ ਪੈਂਦਾ ਹੁੰਦਾ, ਪਰ ਜਿਹੜੀ ਸੱਚੀ ਗੱਲ ਹੈ ਉਹ ਹਮੇਸ਼ਾ ਕਰਨੀ ਚਾਹੀਦੀ ਹੈ। ਲੌਂਗ ਟਾਈਮ ਮੈਂ ਇੰਡਸਟਰੀ 'ਚ ਰਹਿਣਾ, ਮੈਂ ਕੋਈ ਇੱਕ ਦਿਨ ਦੀ ਗੇਮ ਤਾਂ ਖੇਡਣ ਨਹੀਂ ਆਇਆ ਇੱਥੇ, ਮੈਂ ਇੱਕ ਦਿਨ ਦੋ ਚਾਰ ਸਾਲ ਕੇ ਕਰਨਾ ਅਤੇ ਭੱਜਣਾ ਆਪਾਂ ਇੱਥੇ ਰਹਿਣਾ ਹੈਗਾ। ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਆਉਣ ਸੋ ਦੱਸੀ। ਦੂਜੇ ਨੰਬਰ 'ਤੇ ਇੱਕ ਤੁਸੀਂ ਹਰਵੀਰ ਹੋ ਦੇਖੀ ਹੋਈ ਚੀਜ਼ ਹੈ, ਜਿਹੜਾ ਪ੍ਰੋਗਰਾਮ ਸੁਣਦੇ ਆ ਨਾ ਬਹੁਤ ਇੰਟੈਲੀਜੈਂਟ ਬੰਦੇ ਹੁੰਦੇ ਆ
0: ਜੀ।
7: ਮੈਨੂੰ ਪ੍ਰੋਗਰਾਮ ਤੋਂ ਬਾਅਦ ਮੈਨੂੰ ਲੋਇਰ ਦੇ ਹੀ ਫੋਨ ਆਉਂਦੇ ਆ, ਮੈਨੂੰ ਡਾਕਟਰ ਦੇ ਹੀ ਫੋਨ ਆਉਂਦੇ ਆ, ਹਨਾ ਕਿ ਭਾਜੀ ਤੁਹਾਡੀ ਗੱਲਬਾਤ ਸੁਣੀ ਸੀ। ਮੈਨੂੰ ਉੱਥੋਂ ਲੱਗਦਾ ਯਾਰ ਇਹ ਬੰਦੇ ਹੀ ਪ੍ਰੋਗਰਾਮ ਸੁਣਦੇ ਆ, ਇੰਨੇ ਪੜ੍ਹੇ ਲਿਖੇ ਬੰਦੇ ਆ, ਬੰਦਾ ਹੁਣ ਤਾਂ ਯੂਨੀਵਰਸਿਟੀ ਵਿੱਚ ਟੋਰਾਂਟੋ ਯੂਨੀ ਪ੍ਰੋਫੈਸਰ ਹੈ। ਮੈਨੂੰ ਕਿਹਾ ਉਹਦੀ ਕਾਸੂਟ ਆਪਾਂ ਗੱਲ ਕਰਕੇ ਹਟੇ ਸੀ, ਉਹਨਾਂ ਦੀ ਕਾਲ ਆਈ, ਕਹਿੰਦਾ ਭੁੱਲੋ ਸਾਹਿਬ ਮੈਂ ਤੁਹਾਡੀ ਗੱਲਬਾਤ ਸੁਣੀ ਸੀ। ਮੈਂ ਕੀ ਕੰਮ ਕਰਦੇ ਹੋ ਗੱਲਾਂ ਸੁਣਿਆ, ਕਹਿੰਦਾ ਮੈਂ ਪ੍ਰੋਫੈਸਰ ਹਾਂ। ਹੁਣ ਉਹੀ ਜਿਹੇ ਬੰਦੇ ਪ੍ਰੋਗਰਾਮ ਸੁਣਦੇ, ਉੱਥੇ ਤੁਸੀਂ ਇੱਥੇ ਆ ਕੇ ਕੋਈ ਇੱਦਾਂ ਦੀ ਗਲਤ ਸ਼ਬਦ ਯੂਜ਼ ਕਰੋ ਜਾਂ ਕੋਈ ਬੇਵਕੂਫੀ ਵਾਲੀ ਗੱਲ ਕਰਦੇ ਹੋ ਜਾਂ ਕੋਈ ਮਿਸ ਇਨਫੋਰਮੇਸ਼ਨ ਦੇ ਜਾਓ, ਉਹ ਬੰਦੇ ਕਹਿੰਦੇ ਯਾਰ ਇਹਨੂੰ ਅਕਲ ਹੀ ਨਹੀਂ ਬੰਦੇ ਨੂੰ ਕੀ ਗੱਲਾਂ ਕਰ ਰਿਹਾ, ਕਿਉਂਕਿ ਉਹਨਾਂ ਨੂੰ ਵੀ ਸਾਰੀ ਚੀਜ਼ਾਂ ਪਤਾ ਇਹਨਾਂ ਦਾ, ਆਪਾਂ ਕਈ ਉਹਨਾਂ ਨੂੰ ਨਹੀਂ ਪਤਾ, ਸਾਰਾ ਪਤਾ ਹੈ। ਸੋ ਮੈਂ ਜੀ ਇੱਕੋ ਗੱਲ ਦੱਸਣੀ ਚਾਹੁੰਦਾ ਜੀ ਕਿ ਹੁਣ ਇਸ ਟਾਈਮ ਰੀਸੈਂਟਲੀ ਕੀ ਹੈ, ਬੈਂਕਾਂ ਨੇ ਥੋੜ੍ਹਾ ਚੇਂਜ ਕੀਤਾ ਕਿ ਜਦੋਂ ਤੁਸੀਂ ਘਰ ਲਿਆ ਸੀਗਾ ਅੱਜ ਤੋਂ 5 ਸਾਲ ਪਹਿਲਾਂ ਜਾਂ 6 ਸਾਲ ਪਹਿਲਾਂ, ਮੋਸਟਲੀ 5 ਸਾਲ ਦੀ ਟਰਮ ਹੁੰਦੀ ਹੈ ਸਾਡੀ, ਉਦੋਂ ਤੁਸੀਂ ਸ਼ੋਅ ਕੀਤਾ ਸੀ ਕਿ ਮੇਰੇ ਕੋਲ 20% ਡਾਊਨ ਪੇਮੈਂਟ ਹੈ, ਪਰ ਤੁਸੀਂ ਦਿੱਤੀ ਸੀ 10% ਹੀ, ਤੇ 10% ਤੁਸੀਂ ਸੈਕਿੰਡ ਮੋਰਗੇਜ ਲੈ ਲਈ ਸੀ ਕਿਸੇ ਤੋਂ, ਉਹ ਬੈਂਕ ਨੂੰ ਦੱਸਿਆ, ਬੈਂਕ ਨੂੰ 20% ਸ਼ੋਅ ਕਰਕੇ ਤੁਸੀਂ ਘਰ ਦੀ ਕਲੋਜ਼ਿੰਗ ਕਰਾ ਲਈ। ਹੁਣ ਜੇ ਬੈਂਕ ਨੂੰ ਪਤਾ ਲੱਗਣਾ ਕਿ ਤੁਸੀਂ ਉਹ ਬਾਅਦ ਚ ਇੱਕ ਮੋਰਗੇਜ ਲਈ ਸੀ 10% ਘਰ ਦੇ ਉੱਤੇ ਰਜਿਸਟਰਡ ਹੋਈ ਆ, ਤੁਹਾਡੀ ਮੋਰਗੇਜ ਡਿਕਲਾਈਨ ਕਰ ਸਕਦੇ ਹੋ ਸੋ ਰੀਨਿਊ ਕਰਨ ਤੋਂ। ਸੋ ਇਸ ਚੀਜ਼ ਦਾ ਬਹੁਤ ਧਿਆਨ ਰੱਖਿਓ। ਰੀਸੈਂਟਲੀ ਬਹੁਤ ਡੀਲਾਂ ਆ ਰਹੀ ਹੈ ਮੇਰੇ ਕੋਲ ਜਿਹਨਾਂ ਚ ਬੈਂਕ ਨੇ ਉਹਨੂੰ ਲੈਟਰ ਪਾ ਦਿੱਤੀ ਕਿ ਭਾਈ ਕਿਤੋਂ ਹੋਰ ਟਰਾਈ ਕਰੋ, ਤੁਹਾਡੀ ਮੋਰਗੇਜ ਨਹੀਂ ਕਰਦੀ ਕਿਉਂਕਿ ਤੁਸੀਂ 10% ਡਾਊਨ ਪਾਇਆ ਸੀ। ਹੁਣ ਪ੍ਰੋਬਲਮ ਕੀ ਹੋਗੀ ਇੱਥੇ ਜੀ, ਪ੍ਰੋਬਲਮ ਇਹ ਹੋਗੀ ਕਿ ਉਹਨੇ 10-11 ਲੱਖ ਦਾ ਘਰ ਲਿਆ ਸੀ, 10% ਡਾਊਨ ਪਾਤਾ, 10% ਸੈਕਿੰਡ ਮੋਰਗੇਜ ਲੈ ਲਈ, ਘਰ ਉਹ ਰਹਿ ਗਿਆ ਹੁਣ 8.5-9 ਦਾ
0: ਜੀ।
7: ਹੁਣ ਸਾਰੀ ਡਾਊਨ ਪੇਮੈਂਟ ਵੀ ਚਲੀ ਗਈ, ਸਾਰੀ ਵਿੱਚ ਜਿਹੜੀ ਸੈਕਿੰਡ ਮੋਰਗੇਜ ਉਹ ਵੀ ਚਲੀ ਗਈ, ਬੈਂਕ ਦੀ ਫਸਟ ਮੋਰਗੇਜ ਨਹੀਂ ਕਵਰ ਹੋ ਰਹੀ, ਜਿਹੜੀ ਫਸਟ ਮੋਰਗੇਜ ਬੈਂਕ ਦੀ ਮੋਰਗੇਜ 9 ਲੱਖ ਦੀ ਸੀ, ਕੱਲੀ ਉਹੀ ਨਹੀਂ ਕਵਰ ਹੋ ਰਹੀ। ਸੋ ਇਸ ਕਰਕੇ ਇਹ ਚੀਜ਼ ਦਾ ਧਿਆਨ ਰੱਖਿਓ, ਇੱਕ ਤਾਂ ਇਹ ਚੀਜ਼ ਆ ਰਹੀ ਹੈ। ਦੂਜੇ ਨੰਬਰ ਤੇ ਇੱਕ ਸਾਹਿਬ ਜਿਹੜੀ ਵੱਡੀ ਪ੍ਰੋਬਲਮ ਆ ਰਹੀ ਹੈ ਕਿ ਬਹੁਤ ਸਾਰੇ ਸੱਜਣ ਹੈਗੇ ਕਿ ਜੋ ਮੇਰੇ ਕੋਲ ਆਉਂਦੇ ਆ, ਮੈਂ ਮੇਰੀ ਆਦਤ, ਮੈਂ ਸੱਚੀ ਗੱਲ ਦੱਸਦਾ ਨਾ, ਉਹ ਮੈਨੂੰ ਕਹਿੰਦੇ ਭਾਜੀ ਮੋਰਗੇਜ ਅਗਰ ਅਸੀਂ ਰੀਨਿਊ ਕਰਾਉਣੀ ਹੈਗੀ। ਮੈਂ ਕਿਹਾ ਜੀ ਦੱਸੋ ਆਪਾਂ ਕਦੋਂ ਲਿਆ ਸੀ ਘਰ, ਜਿਹੜੇ ਘਰਾਂ ਦੀਆਂ ਪ੍ਰਾਈਸਾਂ ਜੀ ਇਸ ਟਾਈਮ ਉਹ 16-17 ਵਾਲੀਆਂ ਆ ਗਈਆਂ, ਜੇ ਘਰ ਤੁਸੀਂ 16 ਲੱਖ ਦਾ ਲਿਆ ਸੀ ਤਾਂ ਉਹ ਤੁਹਾਡਾ ਘਰ ਇਸ ਟਾਈਮ 11 ਲੱਖ ਦਾ ਜਾਂ ਹੋ ਸਕਦਾ ਮਿਲੀਅਨ ਦਾ ਵੀ ਹੋਵੇ। ਸੋ ਉਹ ਮੇਰੇ ਕੋਲ ਆਉਂਦੇ ਆ ਜੀ, ਉਹ ਕਹਿੰਦੇ ਭਾਜੀ ਕਰਾਉਣਾ, ਮੈਂ ਕਿਹਾ ਤੁਹਾਡਾ ਘਰ ਇੰਨੇ ਕਦਾ, ਉਹ ਕਹਿੰਦੇ ਨਹੀਂ ਜੀ ਸਾਡਾ ਘਰ ਤਾਂ 14-15 ਲੱਖ ਦਾ, ਉਹ ਕਿਤੇ ਹੋਰ ਚਲੇ ਜਾਂਦੇ ਆ, 2-3 ਮਹੀਨੇ ਉੱਥੇ ਲੱਗੇ ਰਹਿੰਦੇ ਆ, ਫਿਰ ਵਾਪਸ ਮੇਰੇ ਕੋਲ ਆਉਂਦੇ, ਉਦੋਂ ਟੂ ਲੇਟ ਹੋ ਜਾਂਦੇ ਆ, ਕਈ ਵਾਰੀ ਉਹਨਾਂ ਦੀ ਮੋਰਗੇਜ ਨਹੀਂ ਹੁੰਦੀ, ਉਧਰ ਫਿਰ ਸਟੱਕ ਹੋ ਜਾਂਦੇ ਹੈਗੇ। ਸੋ ਇੱਕ ਇਹ ਚੀਜ਼ ਹੋ ਗਈ। ਇੱਕ ਸਾਰ ਨੂੰ ਬੜੀ ਜਿਹੜੀ ਪ੍ਰੋਬਲਮ ਲੋਕਾਂ ਨੂੰ ਆ ਰਹੀ ਹੈ ਇਸ ਟਾਈਮ ਕਿ ਉਹ ਜਦੋਂ ਤੁਸੀਂ ਕਈ ਵਾਰੀ ਕੀ ਹੁੰਦਾ ਕਿ ਤੁਸੀਂ ਕੁਛ ਨਹੀਂ ਘਰ ਚੋਂ ਕੱਢਣਾ ਪਾਉਣਾ, ਸਿਰਫ ਮੋਰਗੇਜ ਰੀਨਿਊ ਕਰਾਉਣੀ ਹੈ, ਤੁਸੀਂ ਮੈਨੂੰ ਫੋਨ ਕਰ ਲਿਆ ਕਿ ਭਾਅ ਜੀ ਅਸੀਂ ਮੋਰਗੇਜ ਰੀਨਿਊ ਕਰਾਉਣੀ ਹੈ, ਕੀ ਬੈਟਰ ਰੇਟ ਦਵਾਓਗੇ। ਉਦੋਂ ਜੀ ਉੱਥੇ ਇੱਕ ਲਾਲਚੀ ਕਿਸਮ ਦੇ ਲੋਕ ਹੁੰਦੇ, ਤੁਹਾਨੂੰ ਕਹਿੰਦੇ ਆ ਜੀ ਅੱਜ ਤੁਹਾਨੂੰ ਬੈਟਰ ਦਵਾ ਦਾਂਗੇ, ਸੋ ਉੱਥੋਂ 5-7 ਹਜ਼ਾਰ ਡਾਲਰ ਵੀ ਲੈ ਲੈਂਦੇ ਆ, ਤੁਹਾਨੂੰ 2% ਜਾਂ 10% ਸਸਤੀ ਮੋਰਗੇਜ ਦਵਾ ਦਿੰਦੇ ਆ, ਤੁਹਾਨੂੰ ਉਹਦਾ ਕੋਈ ਫਾਇਦਾ ਨਹੀਂ ਹੁੰਦਾ। ਸੋ ਬੈਸਟ ਹੈ ਜਿੱਥੇ ਤੁਹਾਡੀ ਮੋਰਗੇਜ ਚੱਲਦੀ ਹੈ ਉਹਨਾਂ ਨੇ ਨੈਗੋਸ਼ੀਏਟ ਕਰੋ, ਜੇ ਉਹ 10% ਦੂਜਿਆਂ ਨੂੰ ਮਹਿੰਗੀ ਵੀ ਦਿੰਦਾ ਤਾਂ ਵੀ ਤੁਹਾਨੂੰ ਬੈਨੀਫਿਟ ਹੈ, ਕਿਉਂਕਿ ਜੇ ਤੁਸੀਂ ਕਿਤੇ ਹੋਰ ਜਾਓਗੇ ਤਾਂ ਜੇ 9 ਲੱਖ ਦੀ ਮੋਰਗੇਜ ਹੈ ਤੇ ਉਹਨਾਂ ਨੇ 9,200 ਤੋਂ ਫੀਸ ਲੈ ਲੈਣੀ ਹੈ
0: ਜੀ,
7: ਔਰ ਜੇ ਤੁਹਾਨੂੰ 10% ਸਸਤੀ ਦਵਾਤੀ ਤੁਸੀਂ 5 ਸਾਲ 9,000 ਤਾਂ ਬਚਾਉਣਾ ਨਹੀਂ, ਉਦੋਂ ਬਾਅਦ ਤਾਂ ਪੇ ਕਰ ਦਿਓਗੇ। ਸੋ ਬੈਸਟ ਇਹੀ ਹੈ ਕਿ ਉੱਥੇ ਹੀ ਰੱਖਿਆ ਕਰੋ ਮੋਰਗੇਜ। ਮੈਨੂੰ ਕਾਲ ਕਰਨੀ ਕਰ ਲਓ, ਮੈਂ ਜਿੰਨੇ ਵੀ ਸੱਜਣ ਸੁਣਦੇ ਆਪਣੇ ਬਹੁਤ, ਮੈਨੂੰ ਕੱਲ੍ਹ ਵੀ ਕਈ ਕਾਲ ਆਈਆਂ, ਮੈਂ ਉਹਨੂੰ ਇਹੀ ਗੱਲ ਕਹਿੰਦਾ, ਮੈਂ ਭਾਜੀ ਕੱਢਣਾ ਪਾਉਣੇ ਕੋਣ ਵਿੱਚੋਂ, ਕਹਿੰਦੇ ਕੱਢਣਾ ਕੁਛ ਨਹੀਂ, ਰੀਨਿਊ ਕਰਾਉਣੀ ਹੈ, ਮੈਂ ਉੱਥੋਂ ਹੀ ਕਰਾ ਲਓ, ਕਹਿੰਦੇ ਤੁਸੀਂ ਕਰਾ ਦਿਓ। ਮੈਂ ਕਰਾ ਦੂੰਗਾ, ਫਾਇਦਾ ਤੁਹਾਨੂੰ ਕੋਈ ਹੋਣਾ ਨਹੀਂ, ਮੈਨੂੰ ਤਾਂ ਫਾਇਦਾ ਹੋਜੂ, ਮੈਂ ਤਾਂ 4 ਪੈਸੇ ਬਣਾ ਲੂਗਾ, ਪਰ ਤੁਹਾਨੂੰ ਫਾਇਦਾ ਨਹੀਂ ਹੋਣਾ, ਤੁਸੀਂ ਬੈਟਰ ਉੱਥੇ ਹੀ ਕਰਾ ਲਓ। ਮੈਨੂੰ ਹਾਂ ਮੈਂ ਤੁਹਾਨੂੰ ਰੇਟ ਦੱਸ ਦਿੰਦਾ ਕਿ ਉਹ ਬੈਂਕ ਦਾ ਆਹ ਬੈਸਟ ਰੇਟ ਹੈ, ਤੁਹਾਨੂੰ ਇਹ ਮਿਲ ਸਕਦਾ, ਉਹਨਾਂ ਨਾਲ ਬਹਿ ਕੇ ਥੋੜ੍ਹੀ ਨੈਗੋਸ਼ੀਏਟ ਕਰ ਲਓ। ਸੋ ਇਹਨਾਂ ਗੱਲਾਂ ਦਾ ਧਿਆਨ ਰੱਖਿਆ ਕਰੋ, ਅਦਰਵਾਈਜ਼ ਕੋਈ ਫਰਕ ਨਹੀਂ ਪੈਂਦਾ। ਬੈਂਕਾਂ ਬਹੁਤ ਲੀਨੀਅਟ ਹੈ, ਬੈਂਕਾਂ ਮੋਰਗੇਜ ਦੇ ਰਹੀਆਂ ਹੈਗੀਆਂ, ਫਸਟ ਟਾਈਮ ਬਾਇਰ ਵਾਸਤੇ ਬੈਂਕਾਂ ਬਹੁਤ ਬੈਨੀਫਿਟ ਦੇ ਰਹੀਆਂ, ਇਨਸੈਂਟਿਵ ਦੇ ਰਹੀਆਂ। ਸੋ ਜੇ ਤੁਸੀਂ ਫਸਟ ਟਾਈਮ ਬਾਇਰ ਹੋ ਜਾਂ ਘਰ ਚੇਂਜ ਕਰਨਾ ਚਾਹੁੰਦੇ ਹੋ, ਜੇ ਚੇਂਜ ਵੀ ਕਰਨਾ ਚਾਹੁੰਦੇ ਹੋ ਤਾਂ ਗੱਲ ਯਾਦ ਰੱਖੋ, ਕਈ ਵਾਰ ਰਿਐਲਟਰ ਵੀ ਲਾਲਚੀ ਹੋ ਜਾਂਦਾ, ਉਹ ਕਹਿੰਦਾ ਪਹਿਲਾਂ ਲੈ ਲਓ ਬਾਅਦ 'ਚ ਵੇਚਾਂਗੇ। ਨਹੀਂ, ਆਹ ਜਿਹੜਾ ਟਾਈਮ ਹੈ ਜੀ, ਪਹਿਲਾਂ ਘਰ ਸੈੱਲ ਕਰੋ ਆਪਦਾ, ਫਿਰ ਲੈ ਨਵਾਂ ਕਰ ਲਿਓ। ਕਦੇ ਵੀ ਭਾਈ ਚੱਕਰ 'ਚ ਨਾ ਪੈ ਜਾਵੇ ਮੇਰੇ ਕੋਲ ਆਉਂਦੇ ਆ ਸੱਜਣ ਕਿ ਭਾਅ ਜੀ ਹੁਣ ਘਰ ਅਸੀਂ ਸਭ ਲੈ ਲਿਆ, ਇੱਧਰ ਸੈੱਲ ਨਹੀਂ ਹੋ ਰਿਹਾ। ਇਸ ਟਾਈਮ ਸੈੱਲ ਬਹੁਤ ਔਖੇ ਹੋ ਰਿਹਾ, ਲੈਣਾ ਤਾਂ ਸੌਖਾ ਹੈ, ਮੈਂ ਤਾਂ ਜੋ ਮਰਜ਼ੀ ਲਿਓ, ਸੈੱਲ ਨਹੀਂ ਹੋ ਰਹੀ, ਦੱਸੋ ਇਸ ਚੀਜ਼ ਦਾ ਧਿਆਨ ਰੱਖਿਓ।
0: ਬਹੁਤ ਸ਼ੁਕਰੀਆ ਭੁੱਲੋ ਸਾਹਿਬ, ਇਹੀ ਤੁਹਾਡੀਆਂ ਗੱਲਾਂ ਸਾਨੂੰ ਬਚਾ ਜਾਂਦੀਆਂ ਨੇ। ਸੋ ਦੋਸਤੋ, ਤੁਸੀਂ ਘਰ ਲੈਣ ਤੋਂ ਪਹਿਲਾਂ ਮੋਰਗੇਜ ਅਤੇ ਮੋਰਗੇਜ ਦੇ ਲਈ ਭੁੱਲੋ ਸਾਹਿਬ ਨੂੰ ਕਾਲ ਕਰੋ, ਰਾਈਟ ਨੂੰ ਵੀ ਕਾਲ ਜੇ ਤੁਹਾਨੂੰ ਕੋਈ ਵੀ ਗਿੱਟੇ ਗੋਡੇ ਮੋਢੇ 'ਚ ਨੈੱਕ ਪੇਨ ਬੈਕ ਪੇਨ ਆ, ਮੁਫ਼ਤ ਇਲਾਜ ਕੀਤਾ ਜਾਊਗਾ ਡੰਡਾਸ ਐਂਡ ਵਿੰਸ ਚਰਚਲ 'ਤੇ। ਸਿਰਫ 4 to 5 ਸਪੋਟ ਖਾਲੀ ਨੇ, ਤੁਸੀਂ ਕਾਲ ਕਰ ਲਓ 905-226-0043 'ਤੇ ਗੱਲਬਾਤ ਕੀਤੀ ਜਾ ਸਕਦੀ ਆ। ਬੜਾ ਜਲਦੀ ਤੁਹਾਨੂੰ ਅੱਜ ਡਕਟ ਕਲੀਨਿੰਗ 'ਤੇ ਡੀਲ ਲੈ ਕੇ ਦੇਵਾਂਗੇ ਬੜੇ ਵਾਜਬ ਰੇਟਾਂ ਦੇ ਉੱਤੇ। ਅਤੇ ਪਰ ਮੋਨਾ ਜੀ ਨਾਲ ਪਹਿਲਾਂ ਗੱਲਬਾਤ ਕਰਦੇ ਹਾਂ। ਮੋਨਾ ਜੀ ਸਤਿ ਸ਼੍ਰੀ ਅਕਾਲ, ਵੈਲਕਮ ਅਗੇਨ। ਹਾਂ, ਬੱਚਿਆਂ ਦੀ ਲਾਈਫ ਜਿਹੜੀ ਪੋਲਿਸੀ ਬਾਰੇ ਗੱਲਬਾਤ ਕਰਨੀ ਸੀ, ਕਿਹੜੀ ਉਮਰ 'ਚ ਕਰੀਏ ਐਂਡ ਕਿਹੜੀ ਰਾਈਟ ਪੋਲਿਸੀ ਹੈ ਜੀ ਆਪਣੇ ਬੱਚਿਆਂ ਦੇ ਲਈ?
3: ਬਿਲਕੁਲ ਹਰਵੀਰ ਜੀ, ਜਦੋਂ ਬੱਚਿਆਂ ਦੀ ਲਾਈਫ ਇੰਸ਼ੋਰੈਂਸ ਦੀ ਗੱਲ ਹੁੰਦੀ ਹੈ ਤਾਂ ਡੈਫੀਨੇਟਲੀ 0 ਏਜ ਤੋਂ ਪੋਲਿਸੀਜ਼ ਸ਼ੁਰੂ ਹੋ ਜਾਂਦੀਆਂ ਨੇ। ਮਤਲਬ ਇਹ ਹੈ ਕਿ ਜਦੋਂ ਬੱਚੇ ਬੋਰਨ ਹੁੰਦੇ ਆ, ਮੋਸਟ ਆਫ ਦਾ ਫੈਮਿਲੀਜ਼ ਉਸ ਟਾਈਮ ਤੇ ਹੀ ਪਲਾਨ ਕਰ ਲੈਂਦੀਆਂ ਨੇ ਕਿ RESP ਦੇ ਨਾਲ ਨਾਲ ਲਾਈਫ ਇੰਸ਼ੋਰੈਂਸ ਵੀ ਕਰ ਦਿੱਤੀ ਜਾਵੇ, ਤਾਂ ਕਿ ਜੋ ਵੀ ਗਰੋਥ ਹੋਣੀ ਹੈਗੀ ਹੈ ਫਿਊਚਰ ਦੇ ਵਿੱਚ, ਨਾਟ ਓਨਲੀ ਕਿ ਲਾਈਫ ਇੰਸ਼ੋਰੈਂਸ ਦੀ ਪ੍ਰੋਟੈਕਸ਼ਨ, ਨਾਲ ਦੀ ਨਾਲ ਬੱਚਿਆਂ ਦੇ ਲਈ ਇੱਕ ਇਨਵੈਸਟਮੈਂਟ ਆਪਸ਼ਨ ਮਿਲ ਜਾਂਦੀ ਹੈਗੀ ਹੈ ਕਿ ਫਿਊਚਰ ਦੇ ਵਿੱਚ ਜੇ ਉਹ ਪੈਸੇ ਆਪਣੇ ਲਈ ਯੂਜ਼ ਕਰਨਾ ਚਾਹਾਂ ਤਾਂ ਡੈਫੀਨੇਟਲੀ ਉਸ ਟਾਈਮ ਤੇ ਉਹ ਫੁੱਲੀ ਸਰੈਂਡਰ ਕਰਕੇ ਜਾਂ ਪਾਰਸ਼ਲੀ ਯੂਜ਼ ਕਰ ਸਕਦੇ ਹੁੰਦੇ ਨੇ। ਇੱਕ ਐਗਜ਼ਾਮਪਲ ਵੀ ਦੇ ਦਿੰਦੀ ਹਾਂ ਕਿ ਅੱਜ ਦੀ ਡੇਟ ਦੇ ਵਿੱਚ ਜੇ ਕੋਈ ਲੈਟਸ ਸੇ 1 ਈਅਰ ਓਲਡ ਬੇਬੀ ਹੈਗਾ, ਉਹਦੇ ਲਈ ਜੇ $200 ਪਰ ਮੰਥ ਪੇਰੈਂਟਸ ਕੰਟਰੀਬਿਊਟ ਕਰਨ ਲਾਈਫ ਇੰਸ਼ੋਰੈਂਸ ਦੇ ਵਿੱਚ, ਬਾਏ ਦਾ ਟਾਈਮ ਬੱਚੇ ਦੀ, ਇੱਕ ਜੇ ਤੁਸੀਂ ਰਿਟਾਇਰਮੈਂਟ ਪਲੈਨਿੰਗ ਕਰਨਾ ਚਾਹੁੰਦੇ ਹੋ, ਬਾਏ ਦਾ ਟਾਈਮ ਬੱਚੇ ਨੇ ਜਦੋਂ 65-66 ਦੀ ਏਜ ਤੇ ਪਹੁੰਚਣਾ, $1 million ਦੀ ਉਹਨਾਂ ਦੇ ਕੋਲ ਕੈਸ਼ ਸਰੈਂਡਰ ਵੈਲਿਊ ਹੋਏਗੀ। ਜੇ ਪੂਰਾ ਦਾ ਪੂਰਾ 1 million ਕਢਾਉਣਾ ਚਾਹੁੰਦੇ ਆ, ਡੈਫੀਨੇਟਲੀ ਉਹ ਵੀ ਕਢਾ ਸਕਦੇ ਆ ਪੋਲਿਸੀ ਸਰੈਂਡਰ ਕਰਕੇ, ਪਰ ਜੇ ਪਾਰਸ਼ਲੀ ਯੂਜ਼ ਕਰਨਾ ਚਾਹਣ, ਡੈਫੀਨੇਟਲੀ ਉਹਨੂੰ ਉਹ 90% ਵੀ ਕਢਾ ਕੇ ਬਾਕੀ ਦੀ ਕਵਰੇਜ ਨੈਕਸਟ ਜਨਰੇਸ਼ਨ ਲਈ ਛੱਡ ਸਕਦੇ ਨੇ। ਇਹ ਚੀਜ਼ ਜਿਹੜਾ $200 ਪੇ ਕਰ ਰਹੇ ਸੀ, ਜਦੋਂ ਬੱਚੇ ਨੇ 49 ਈਅਰ ਓਲਡ ਦੇ ਆਸ ਪਾਸ 45 or 49 ਏਜ ਗਰੁੱਪ ਦੇ ਵਿੱਚ ਪਹੁੰਚਣਾ, ਤਾਂ ਉਸ ਟਾਈਮ ਤੇ 1 million ਦੀ ਕਵਰੇਜ ਹੋਏਗੀ ਬੱਚੇ ਦੇ ਕੋਲ। ਸੋ ਮਤਲਬ ਇਹ ਹੈਗਾ ਕਿ ਪ੍ਰੋਟੈਕਸ਼ਨ ਦੇ ਨਾਲ ਨਾਲ ਜੇ ਅਸੀਂ ਇਨਵੈਸਟਮੈਂਟ ਆਪਸ਼ਨ ਦੇਖਣਾ ਚਾਹੀਏ, ਓਬਵੀਅਸਲੀ ਆ ਮੈਂ ਜਸਟ ਸ਼ਾਰਟ ਦੇ ਵਿੱਚ ਏਅਰ ਤੇ ਟਾਈਮ ਘੱਟ ਹੋਣ ਕਰਕੇ 65-66 ਦੀ ਏਜ ਨੂੰ ਕੰਸੀਡਰ ਕਰ ਰਹੀ ਹਾਂ ਕਿ ਉੱਥੇ 1 million ਉਹਨਾਂ ਦੇ ਲਈ ਅਵੇਲੇਬਲ ਹੋਏਗਾ ਖੁਦ ਆਪਣੇ ਲਈ। ਪਰ ਜੇ ਅਰਲੀ ਏਜਿਸ ਦੇ ਵਿੱਚ, ਲੈਟਸ ਸੇ ਕਿ ਜੇ 50 ਦੀ ਏਜ ਦੇ ਵਿੱਚ, 45 ਦੀ ਏਜ ਦੇ ਵਿੱਚ ਬੱਚੇ ਨੇ ਆਪਣੇ ਲਈ ਮਨੀ ਯੂਜ਼ ਕਰਨਾ ਹੈਗਾ, ਡੈਫੀਨੇਟਲੀ $500,000 ਪਲੱਸ ਦੀ ਉਹਦੇ ਵਿੱਚ ਕੈਸ਼ ਸਰੈਂਡਰ ਵੈਲਿਊ ਹੋਏਗੀ ਉਸ ਟਾਈਮ ਤੇ। ਸੋ ਇਹੀ ਚੀਜ਼ ਹੈ ਕਿ ਹਰੇਕ ਜਗ੍ਹਾ ਤੇ ਗਰੋਥ ਹੋਣ ਲਈ ਟਾਈਮ ਚਾਹੀਦਾ ਹੁੰਦਾ ਹੈਗਾ। ਜਿੰਨੀ ਅਰਲੀ ਤੁਸੀਂ ਉਹਨਾਂ ਦੀ ਪੋਲਿਸੀਜ਼ ਕਰਵਾਓਗੇ, ਉਨੀ ਹੀ ਜ਼ਿਆਦਾ ਗਰੋਥ ਮਿਲੇਗੀ। ਐਂਡ ਇਸ ਟਾਈਮ ਤੇ ਬਹੁਤ ਸਾਰੇ ਪੇਰੈਂਟਸ, ਗ੍ਰੈਂਡ ਪੇਰੈਂਟਸ ਇਸ ਤਰੀਕੇ ਦੇ ਨਾਲ ਸੋਚਦੇ ਆ ਕਿ ਐਟਲੀਸਟ ਜਿਹੜੇ ਚਾਈਲਡ ਟੈਕਸ ਬੈਨੀਫਿਟ ਬੱਚਿਆਂ ਦੇ ਆ ਰਹੇ ਹੈਗੇ ਆ, ਜੇ ਅਸੀਂ ਉਹੀ ਅਮਾਊਂਟ RESP ਤੇ ਉਹਨਾਂ ਦੀ ਲਾਈਫ ਇੰਸ਼ੋਰੈਂਸ ਦੇ ਵਿੱਚ ਕੰਟਰੀਬਿਊਟ ਕਰੀਏ, ਉਹਨਾਂ ਦੀ ਐਜੂਕੇਸ਼ਨ ਦੇ ਲਈ ਵੀ ਫੰਡਿੰਗ ਇਕੱਠੀ ਹੋ ਰਹੀ ਹੈ, ਨਾਲ ਦੀ ਨਾਲ ਲਾਈਫ ਇੰਸ਼ੋਰੈਂਸ ਦੇ ਵਿੱਚ ਵੀ ਗਰੋਥ ਹੋ ਰਹੀ ਹੈ। ਇੱਦਾਂ ਦੀ ਕੋਈ ਵੀ ਸਟ੍ਰੈਟੇਜੀਸ ਤੁਸੀਂ ਯੂਜ਼ ਕਰਨਾ ਚਾਹੁੰਦੇ ਹੋ ਆਪਣੇ ਲਈ, ਬੱਚਿਆਂ ਦੇ ਲਈ ਜਾਂ ਗ੍ਰੈਂਡ ਕਿਡਸ ਦੇ ਲਈ, ਡੈਫੀਨੇਟਲੀ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ ਜੀ 416-509-1509, ਜਾਂ ਫਿਰ ਇੰਸ਼ੋਰੈਂਸ ਫੋਰ ਯੂ ਦੇ ਆਫਿਸ ਵਿਜ਼ਿਟ ਕਰ ਸਕਦੇ ਹੋ 9280 ਗੋਰਵੇ ਡਰਾਈਵ, ਯੂਨਿਟ C110 ਇੰਦਰਮਟਨ। ਕੋਈ ਵੀ ਤੁਹਾਨੂੰ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਟੀ ਇੰਸ਼ੋਰੈਂਸ, ਮੋਰਗੇਜ ਇੰਸ਼ੋਰੈਂਸ ਬਾਰੇ ਕੋਈ ਕੰਸਰਨ ਹੈਗਾ, ਪੋਲਿਸੀਜ਼ ਨੂੰ ਰਿਵਿਊ ਕਰਨਾ ਚਾਹੁੰਦੇ ਹੋ, ਨੋ ਮੈਟਰ ਕਿਸੇ ਵੀ ਬੈਂਕ ਜਾਂ ਕਿਸੇ ਕੰਪਨੀ ਨਾਲ, ਇੰਸ਼ੋਰੈਂਸ ਕੰਪਨੀ ਨਾਲ ਡੀਲ ਕਰ ਰਹੇ ਸੀ, ਵਰਕਿੰਗ ਐਜ਼ ਅ ਬ੍ਰੋਕਰ, ਪੂਰੀ ਸਰਵਿਸ ਤੁਹਾਨੂੰ ਪ੍ਰੋਵਾਈਡ ਕੀਤੀ ਜਾਂਦੀ ਹੈ। ਇਸੇ ਦੇ ਨਾਲ ਨਾਲ ਆਪਣੀਆਂ ਇਨਵੈਸਟਮੈਂਟਸ, ਕੋਈ ਵੀ RRSP, FHSA, TFSA, ਮੈਂ ਬਹੁਤ ਵਾਰ ਦੇਖਦੀ ਹਾਂ ਕਿ ਪਰਸਨ, ਕਾਫੀ ਵਾਰ ਆਪਾਂ ਕੰਟਰੀਬਿਊਸ਼ਨ ਕਰ ਰਹੇ ਹੁੰਦੇ ਹਾਂ, ਹਰੇਕ ਪਰਸਨ ਕਹਿ ਦਿੰਦਾ ਕਿ ਮੈਂ TFSA ਖੋਲਿਆ ਹੋਇਆ ਹੈਗਾ, ਬੈਂਕ ਦੇ ਵਿੱਚ ਹੈਗਾ, ਪਰ ਇਹ ਨਹੀਂ ਪਤਾ ਹੁੰਦਾ ਕਿ ਕਿੰਨੀ ਗਰੋਥ ਹੋ ਰਹੀ ਹੈ। ਐਂਡ ਕਾਫੀ ਵਾਰ ਹੁੰਦਾ ਕਿ ਗਰੋਥ ਬਿਲਕੁਲ ਨਾ ਦੇ ਬਰਾਬਰ ਹੋ ਰਹੀ ਹੁੰਦੀ, ਜਿਹੜੀ ਕਿ ਇਨਫਲੇਸ਼ਨ ਨੂੰ ਵੀ ਬੀਟ ਨਹੀਂ ਕਰਦੀ। ਸੋ ਮੇਕ ਸ਼ੋਰ ਕਰੋ ਜੇ ਤੁਸੀਂ ਕੋਈ ਸੇਵਿੰਗਸ ਟੂਲ ਯੂਜ਼ ਕਰ ਰਹੇ ਹੈਗੇ, ਉਹਦੇ ਵਿੱਚ ਪ੍ਰੋਪਰ ਗਰੋਥ ਜ਼ਰੂਰ ਹੋਵੇ ਤਾਂ ਕਿ ਤੁਸੀਂ ਉਸਦਾ ਬੈਨੀਫਿਟ ਲੈ ਸਕੋ। ਸੋ ਤੁਹਾਨੂੰ ਕੋਈ ਵੀ ਇੱਦਾਂ ਦੀ ਜਾਣਕਾਰੀ ਚਾਹੀਦੀ ਹੈ ਜਾਂ ਇਸ ਤਰੀਕੇ ਦੀਆਂ ਸਟੇਟਮੈਂਟਸ ਨੂੰ ਰਿਵਿਊ ਕਰਨਾ ਚਾਹੁੰਦੇ ਹੋ, ਜਾਂ ਬੱਚਿਆਂ ਦੀ RESP ਜਾਂ ਸੁਪਰਵਿਜ਼ਰ ਇੰਸ਼ੋਰੈਂਸ, ਵਿਜ਼ਿਟਰ ਇੰਸ਼ੋਰੈਂਸ ਬਾਰੇ ਜ਼ਰੂਰ ਕਾਲ ਕਰ ਸਕਦੇ ਜੀ ਮੋਨਾ ਮਹਿੰਗੀ 416-509-1509।
0: ਬਹੁਤ ਬਹੁਤ ਧੰਨਵਾਦ ਜੀ। 416-509-1509 ਮੋਨਾ ਜੀ ਦਾ ਨੰਬਰ ਆ, 416-509-1509। ਅੱਛਾ, ਡਕਟ ਕਲੀਨਿੰਗ ਜੇ ਤੁਸੀਂ ਕਰਵਾਉਣਾ ਚਾਹੁੰਦੇ ਹੋ, ਰਾਈਟ ਟਾਈਮ ਆ, ਰਾਈਟ ਬੰਦਾ ਸਾਡੇ ਕੋਲ ਆ ਚੁੱਕੇ ਨੇ। ਸਿਮਨ ਬਾਈ ਜੀ, ਸਤਿ ਸ੍ਰੀ ਅਕਾਲ ਜੀ, ਇਹਨੂੰ ਜੈ ਜੈਕਾਰ ਕਰਵਾ ਦਿਓ ਜੀ।
8: ਹਾਂਜੀ, ਸਤਿ ਸ੍ਰੀ ਅਕਾਲ ਜੀ, ਤੇ ਧੰਨਵਾਦ ਤੁਹਾਡਾ ਜੋੜਨ ਲਈ, ਤੇ ਉਮੀਦ ਕਰਦੇ ਹਾਂ ਕਿ ਤੁਹਾਡਾ ਜਿਹੜਾ ਵੀਕਐਂਡ ਆ ਵਧੀਆ ਰਹੇ, ਤੇ ਘਰ ਦੀਆਂ ਜਿਹੜੀਆਂ ਸਾਫ਼ ਸਫਾਈਆਂ ਨੇ ਆਪਾਂ ਕਰਨੀਆਂ ਨੇ, ਉਦੋਂ ਜਿਹੜਾ ਜ਼ਿਆਦਾ ਆਪਣਾ ਜ਼ਰੂਰੀ ਹੈ ਕਿ ਆਪਾਂ ਆਪਣੇ ਘਰ ਦੇ ਜਿਹੜੇ ਵੈਂਟ ਨੇ, ਡਕਟ ਸਿਸਟਮ ਆ, ਉਹ ਵੀ ਇੱਕ ਵਾਰੀ ਜ਼ਰੂਰ ਕਲੀਨ ਕਰਵਾ ਲਈਏ, ਕਿਉਂਕਿ ਇਸ ਵਾਰੀ ਜਿਹੜੀ ਆਪਣੀ ਵਿੰਟਰ ਹੈ ਨਾ, ਉਹ ਲੱਗਦਾ ਵੀ ਜਲਦੀ ਆਊਗੀ, ਤੇ ਆਪਣੀ ਹੀਟ ਜਿਹੜੀ ਆ ਉਹ ਜਲਦੀ ਆਉਣ ਹੋਣੀ ਆ, ਤੇ ਹੀਟ ਆਉਣ ਹੋਣ ਤੋਂ ਪਹਿਲਾਂ ਜੀ ਆਪਣੇ ਘਰ ਦੇ ਡਕਟ ਸਿਸਟਮ ਜਿਹੜੇ ਨੇ ਉਹ ਕਲੀਨ ਹੋਣੇ ਬਹੁਤ ਜ਼ਿਆਦਾ ਜ਼ਰੂਰੀ ਨੇ। ਤਾਂ ਕਿ ਤੁਹਾਨੂੰ ਅਲਰਜੀਆਂ ਨਾ ਹੋਣ ਤੇ ਪ੍ਰੋਬਲਮਸ ਨਾ ਹੋਣ। ਤੇ ਹੀਟ ਜਿਹੜੀ ਆ, ਜਦੋਂ ਆਪਣਾ ਫਿਲਟਰ ਵਾਰ ਵਾਰ ਬਲੌਕ ਹੁੰਦਾ ਤਾਂ ਹੀਟ ਜਿਹੜੀ ਆ ਪ੍ਰੋਪਰ ਕੰਮ ਨਹੀਂ ਕਰਦੀ ਤੇ ਫਰਨਸ ਜਿਹੜੀ ਆ ਓਵਰ ਹੀਟ ਹੋਣ ਕਰਕੇ ਕਈ ਵਾਰੀ ਟ੍ਰਿਪ ਹੋ ਜਾਂਦੀ ਆ। ਇਸ ਕਰਕੇ ਆਪਾਂ ਤੁਹਾਨੂੰ ਇਹ ਸੁਜੈਸਟ ਕਰਦੇ ਹਾਂ ਕਿ ਆਪਣਾ ਜਿਹੜਾ ਘਰ ਦਾ ਸਿਸਟਮ ਆ ਉਹ ਕਲੀਨ ਰੱਖੋ, ਤੇ ਨਾਲ ਹੀ ਨਾਲ ਜਿਹੜਾ ਡਰਾਇਰ ਵੈਂਟ ਹੈ ਕਿ ਆਪਾਂ ਹੁਣ ਅੱਗੇ ਹੈਵੀ ਜੈਕਟਾਂ ਹੋ ਗਈਆਂ, ਆਪਣੇ ਹੈਵੀ ਲੋਡ ਹੋ ਗਏ, ਉਹ ਆਪਾਂ ਡਰਾਈ ਕਰਨੇ ਹੁੰਦੇ ਨੇ, ਤਾਂ ਉਹਦੇ ਨਾਲ ਵੀ ਘਰ ਨੂੰ ਅੱਗ ਲੱਗਣ ਦਾ ਜਿਹੜਾ ਚਾਂਸ ਵੱਧ ਜਾਂਦਾ ਕਿਉਂਕਿ ਕਈ ਵਾਰ ਆਪਣਾ ਵੈਂਟ ਬਲੌਕ ਹੁੰਦਾ।
0: ਡਕਟ ਕਲੀਨਿੰਗ ਸਾਲ ਚ ਕਿੰਨੀ ਵਾਰੀ ਕਰਵਾਉਣੀ ਚਾਹੀਦੀ?
8: ਦੇਖੋ ਜੀ, ਡਕਟ ਕਲੀਨਿੰਗ ਜਿਹੜੀ ਸਾਲ ਚ ਇੱਕ ਵਾਰ ਤਾਂ ਤੁਸੀਂ ਜ਼ਰੂਰ ਕਰਾਓ, ਤੇ ਜਿਹੜਾ ਡਰਾਇਰ ਵੈਂਟ ਆ ਉਹ ਆਪਾਂ ਇਹ ਕਹਿੰਦੇ ਕਿ 6 ਮਹੀਨੇ ਚ ਵੀ ਤੁਸੀਂ ਇੱਕ ਵਾਰ ਕਰਾਓਗੇ ਤਾਂ ਤੁਹਾਨੂੰ ਕੋਈ ਨੁਕਸਾਨ ਨਹੀਂ, ਉਹਦਾ ਫਾਇਦਾ ਹੀ ਹੋਣਾ।
0: ਪਰ ਜੇ ਆਪਾਂ ਘਰ ਨੂੰ ਲੰਮੇ ਟਾਈਮ ਤੋਂ ਡਕਟ ਕਲੀਨਿੰਗ ਨਹੀਂ ਕਰਾਏ ਤਾਂ ਬਿਮਾਰੀਆਂ ਵੀ ਨੇ ਤੇ ਘਰ ਨੂੰ ਫਾਇਰ ਦੇ ਚਾਂਸ ਵੀ ਵੱਧਦੇ ਨੇ। ਹਰ ਸਾਲ ਡਕਟ ਕਲੀਨਿੰਗ ਕਰਾਉਣੀ ਚਾਹੀਦੀ। ਤੇ ਬਜਟ ਕੀ ਆ ਜੀ ਰੇਡੀਓ ਚੜ੍ਹਦੀ ਕਲਾ ਦੇ ਲਈ, ਸਪੈਸ਼ਲ ਕੀ ਹੈ ਜੀ?
8: ਸਪੈਸ਼ਲ ਇਹ ਹੈ ਕਿ ਜੇ ਤੁਸੀਂ ਅੱਜ ਹੀ ਕਾਲ ਕਰਕੇ ਆਪਣੀ ਜਿਹੜੀ ਆ ਬੁਕਿੰਗ ਕਰਵਾਉਂਦੇ ਹੋ ਤਾਂ ਜੀ ਆਪਾਂ ਤੁਹਾਨੂੰ ਜਿਹੜਾ ਫਲੈਟ $150 ਦੇ ਵਿੱਚ ਆਪਾਂ ਜਿਹੜੀ ਆ ਡਕਟ ਕਲੀਨਿੰਗ ਕਰਕੇ ਦੇਵਾਂਗੇ। ਫਲੈਟ $150
0: $150 ਦੇ ਵਿੱਚ,
8: $150 ਫਲੈਟ।
0: ਨੰਬਰ ਬੋਲ ਦਿਓ ਹੁਣੇ ਜੀ।
8: ਨੰਬਰ ਹੈਗਾ ਆਪਣਾ 905-330-8900, 905-330-9900, 905-330-8900, 905-330-8900।
0: ਬਹੁਤ ਬਹੁਤ ਧੰਨਵਾਦ ਜੀ। ਸੋ ਬ੍ਰੀਜ ਡਕਟ ਕਲੀਨਿੰਗ ਦੋਸਤੋ, ਸਿਰਫ $150 ਦੇ ਵਿੱਚ ਘਰ ਦੀ ਡਕਟਾਂ ਕਲੀਨ ਕਰਵਾਓ। 905-330-9900, 905-330-8900। ਬਹੁਤ ਸ਼ੁਕਰੀਆ ਜੀ, ਧੰਨਵਾਦ।
8: ਧੰਨਵਾਦ
0: ਦੋਸਤੋ। ਇਹ ਸੀ ਅੱਜ ਦਾ ਪ੍ਰੋਗਰਾਮ ਹੈਪੀ ਫਰਾਈਡੇ ਵੰਸ ਅਗੇਨ, ਤੇ ਆਪਣੀਆਂ ਮੁਲਾਕਾਤਾਂ ਹੋਣਗੀਆਂ ਮੰਡੇ। ਸੁਣਦੇ ਰਹੋ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ, ਮੰਡੇ ਟੂ ਫਰਾਈਡੇ 7 to 8 AM 530 ਲੜੀ ਨਾਲ ਜੁੜ ਰਹੇ ਹੋ। ਧੰਨਵਾਦ, ਥੈਂਕ ਯੂ ਵੈਰੀ ਮੱਚ।
9: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
10: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
11: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
10: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
11: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
10: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
11: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
10: ਪ੍ਰੋਗਰਾਮ ਪੰਜਾਬੀ ਲਹਿਰਾਂ
11: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
12: ਸੈਂਟਰਲ ਮਿਸਿਸਾਗਾ ਦੇ ਰਹਿਣ ਵਾਲਿਓ, ਇਹ ਮੌਕਾ ਨਾ ਗਵਾਓ। ਬੈਲੀਮੋਰ ਹੋਮਜ਼ ਵੱਲੋਂ ਡੇਰੀ ਲੇਨ ਟਾਊਨਸ, ਜਲਦ ਹੀ ਡੇਰੀ ਰੋਡ ਵੈਸਟ ਅਤੇ ਹਰਨਟੇਰੀਓ ਤੇ ਆ ਰਹੇ ਨੇ ਕੰਟੈਂਪਰੇਰੀ ਟਾਊਨ ਹੋਮ, ਹਾਈ $700,000 ਤੋਂ ਸ਼ੁਰੂ ਹੋ ਰਹੇ ਨੇ। ਸੀਮਤ ਸਮੇਂ ਲਈ HST ਦੇ ਵਿੱਚ ਖਾਸ ਬੱਚਤ ਦਾ ਫਾਇਦਾ ਲਓ। ਹਾਈਵੇ 401, 407 ਅਤੇ 410, ਗੋ ਟ੍ਰਾਂਜ਼ਿਟ, ਸ਼ਾਪਿੰਗ ਅਤੇ ਪੀਅਰਸਨ ਏਅਰਪੋਰਟ ਤੋਂ ਸਿਰਫ ਕੁਝ ਕੁ ਮਿੰਟਾਂ ਦੀ ਦੂਰੀ ਤੇ। ਸਭ ਤੋਂ ਪਹਿਲੇ ਬਾਇਰਸ ਦੇ ਵਿੱਚ ਸ਼ਾਮਲ ਹੋਣ ਦਾ ਮੌਕਾ ਨਾ ਗਵਾਓ। ਅੱਜ ਹੀ ਰਜਿਸਟਰ ਕਰੋ ballymorehomes.com, ballymorehomes.com।
13: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
14: Wow, Mom! Dad is in a jolly good mood today. What is the reason?
15: This is the effect of famous masala chai by Navigator's Cafe.
14: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
16: Navigator's Cafe, located at northwest corner of Queen Street East and Airport Road in Brampton. They are conveniently open 24/7.
17: ਮੈਂ ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ। ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟਸ ਲੱਗੀਆਂ ਗੰਭੀਰ ਸੱਟਾਂ, ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ। ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ਼ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ਼ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
12: ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 647-504-1557 SS Lawn Care ਤੁਹਾਡੀ ਲਾਅਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲਾਅਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 437-655-1984 437-655-1984। ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io punjabi@lumia.io 289-982-9597 289-982-9597 ਟੈਕ ਸਪਿਰਿਟ। ਹਜੇ ਤੱਕ ਵੀ ਤੁਸੀਂ ਅਗਰ ਆਪਣੇ ਸਿਕਿਉਰਿਟੀ ਕੈਮਰੇ ਨਹੀਂ ਲਗਵਾਏ ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ, ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ। ਟੈਕ ਸਪਿਰਿਟ 905-621-4100। ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ, ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ, ਹੋਮ ਸਿਨੇਮਾ ਤਿਆਰ ਕਰਾਉਣਾ, ਵੈਰੀ ਪ੍ਰੋਫੈਸ਼ਨਲ ਟੀਮ। ਟੈਕ ਸਪਿਰਿਟ 905-621-4100 905-621-4100 ਤੇ ਫੋਨ ਜ਼ਰੂਰ ਕਰੋ। ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ। ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ। ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ

1013। जे तुसी जाना होवे किसी भी टोरंटो आइलैंड्स नो सेंटर आइलैंड वार्ड्स आइलैंड या हैनलिन्स पॉइंट ता लेके जाओ टी डॉट वाटर टैक्सी फेरी दियां दो तीन घंटे दियां लाइनअप्स तो बचो अते लेके जाओ अपनी प्राइवेट टी डॉट वाटर टैक्सी। टी डॉट वाटर टैक्सी दी डॉक लोकेटेड है 1 क्वींस की ईस्ट ते यंग अते क्वींस की ईस्ट दे बिल्कुल कॉर्नर ते मामूली जिहा रेट अते आराम नाल राजिया वांग जाओ अपनी प्राइवेट वाटर टैक्सी ते। टी डॉट वाटर टैक्सी 6473708368 ਇਹਨਾਂ ਦੀ ਡੌਕ ਤੇ ਪਾਰਕਿੰਗ ਵੀ ਅਵੇਲੇਬਲ ਹੈ ਉੱਥੋਂ ਤੁਸੀਂ ਆਪਣੀ ਟਿਕਟਸ ਵੀ ਬਾਏ ਕਰ ਸਕਦੇ ਹੋ ਕੈਸ਼ ਜਾਂ ਕ੍ਰੈਡਿਟ ਕਾਰਡ ਦੇ ਨਾਲ। ਟੀ ਡੌਟ ਵਾਟਰ ਟੈਕਸੀ ਦੀ ਐਪ ਵੀ ਡਾਊਨਲੋਡ ਕਰੋ। ਟੀ ਡੌਟ ਵਾਟਰ ਟੈਕਸੀ ਦ ਬੈਸਟ ਵੇ ਟੂ ਗੋ ਟੂ ਸੈਂਟਰ ਆਈਲੈਂਡ। ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 6475041557 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ।

0: ਵਾਹ ਪ੍ਰੋਗਰਾਮ ਹੈ ਪੰਜਾਬੀ ਦੇ ਵਿੱਚ ਸਾਰੇ ਹੀ ਸਰੋਤਿਆਂ ਨੂੰ ਰਵੀ ਸਿੱਧੂ ਤੇ ਪੰਜਾਬੀ ਦੇ ਪੂਰੀ ਟੀਮ ਵੱਲੋਂ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਅਦਾਬ ਐਂਡ ਗੁੱਡ ਗੁੱਡ ਗੁੱਡ ਗੁੱਡ ਗੁੱਡ ਮਾਰਨਿੰਗ ਸਭ ਨੂੰ ਕਿਵੇਂ ਹੋ ਕੀ ਹਾਲ ਚਾਲ ਨੇ ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸਵੇਰ ਨੂੰ ਸਵੇਰ ਦੇ ਵਿੱਚ ਵੈਲਕਮ ਪਿਆਰ ਸਤਿਕਾਰ ਹੈਪੀ ਫਰਾਈਡੇ ਵਾਹ ਬਈ ਵਾਹ ਕਿਆ ਬਾਤਾਂ ਨੇ ਯਾਰ ਫਰਾਈਡੇ ਦੀ ਬਹੁਤ ਹੀ ਪਿਆਰੀ ਸਵੇਰ ਤੇ ਸਵੇਰ ਦੇ ਵਿੱਚ ਹੋਰ ਪਿਆਰ ਦੇ ਨਾਲ ਅਸੀਂ ਤੁਹਾਡੇ ਨਾਲ ਜੁੜ ਚੁੱਕੇ ਹਾਂ ਐਂਡ ਵੀਕਐਂਡ ਹੈ ਆਉਂਦਾ ਮਸਾਂ ਇਹ ਵੀਕ ਥੋੜ੍ਹੇ ਸ਼ੋਰਟ ਸੀ ਬਟ ਫਿਰ ਵੀ ਕਿਉਂਕਿ ਪਹਿਲਾ ਹਫ਼ਤਾ ਸੀਗਾ ਸਾਰਿਆਂ ਦੇ ਨਵੇਂ ਸਕੈਡਿਊਲ ਦਾ ਸੋ ਯੂਜ਼ ਟੂ ਹੁਣ ਨੂੰ ਹਫ਼ਤਾ 10 ਦਿਨ ਲੱਗ ਜਾਂਦੇ ਆ ਸੋ ਹੋਪਫੁਲੀ ਇਸ ਵੀਕਐਂਡ ਤੋਂ ਬਾਅਦ ਸਾਰੇ ਬੈਕ ਟੂ ਨੋਰਮਲ ਐਂਡ ਹੁਣ ਵੀਕਐਂਡ ਵੀ ਥੋੜ੍ਹੇ ਜਿਹੇ ਮੈਨੂੰ ਲੱਗਦਾ ਕਿ ਉਨੇ ਬਿਜ਼ੀ ਨਹੀਂ ਹੈ ਕਿਉਂਕਿ ਯਾਰ ਸਮਰ ਦੇ ਵਿੱਚ ਤਾਂ ਹਰ ਹੀ ਹਫ਼ਤੇ ਕੋਈ ਨਾ ਕੋਈ ਫੰਕਸ਼ਨ ਸੱਚੀ ਯਾਰ ਥੱਕ ਗਏ ਸੀ ਕਿ ਬਹੁਤ ਹੋ ਗਿਆ ਹੁਣ ਯਾਰ ਥੋੜ੍ਹੀ ਜਿਹੀ ਰੈਸਟ ਵੀ ਕਰ ਲਈ ਹੈ ਨਹੀਂ ਤਾਂ ਬਰਥਡੇ ਪਾਰਟੀਜ਼ ਵਕੇਸ਼ਨਸ ਵਿਆਹ ਸ਼ਾਦੀਆਂ ਇਹ ਚੀਜ਼ਾਂ ਮੁੱਕਦੀਆਂ ਨਹੀਂ ਸੀ ਸੋ ਹੁਣ ਥੋੜ੍ਹੇ ਆ ਇੱਕ ਰਿਲੈਕਸੇਸ਼ਨ ਮਿਲੀ ਹੈ ਅਤੇ ਇਹ ਦੇਖਦੇ ਹਾਂ ਕੀ ਬਣਦਾ ਪ੍ਰੋਗਰਾਮ ਪੰਜਾਬੀ ਦਾ ਨੰਬਰ ਹੈ ਆਪਣਾ 905-673-3375-673-3337 ਆਪਣਾ ਨੰਬਰ ਹੈ 905-673-3337 ਅੱਜ ਦੇ ਦਿਨ 'ਚ ਗੱਲਾਂ ਬਾਤਾਂ ਤੁਹਾਡੇ ਨਾਲ ਹੋਣਗੀਆਂ ਐਂਡ ਤੁਸੀਂ ਆਲਵੇਜ਼ ਵੱਧ ਚੜ੍ਹ ਕੇ ਆਪਣੇ ਡਿਸਕਸ਼ਨਸ ਦੇ ਵਿੱਚ ਸ਼ਾਮਿਲ ਹੁੰਦੇ ਹੋ ਐਂਡ ਫੋਰ ਦੈਟ ਥੈਂਕ ਯੂ ਸਾਰਿਆਂ ਦਾ ਅਤੇ ਸਟੂਡੀਓ ਦਾ ਨੰਬਰ ਤੁਹਾਨੂੰ ਆਲਵੇਜ਼ ਯਾਦ ਹੀ ਹੈ ਕੱਲ੍ਹ NFL ਦਾ ਮੈਚ ਹੋਇਆ ਮੈਲਬਰਨ ਆਸਟ੍ਰੇਲੀਆ ਮੈਲਬਰਨ ਦੇ ਕ੍ਰਿਕਟ ਸਟੇਡੀਅਮ 'ਚ ਯਾਰ ਕਿੰਨੀ ਕਮਾਲ ਦੀ ਗੱਲ ਹੈ ਕਿ ਇੱਕ ਕ੍ਰਿਕਟ ਸਟੇਡੀਅਮ ਨੂੰ ਸਿਰਫ ਇੱਕ ਦਿਨ ਲਈ ਟ੍ਰਾਂਸਫੋਰਮ ਕੀਤਾ ਗਿਆ ਟੂ ਅ NFL ਫੁੱਟਬਾਲ ਸਟੇਡੀਅਮ ਸਪੋਰਟਸ ਦੀ ਗੱਲ ਇਹ ਹੈ ਕਿ ਸਪੋਰਟਸ ਇੰਟਰਨੈਸ਼ਨਲ ਨੇ ਸਪੋਰਟਸ ਦੇ ਵਿੱਚ ਨਾ ਕੋਈ ਜਾਤ ਪਾਤ ਨਾ ਕੋਈ ਸਪੋਰਟਸ ਦੇ ਵਿੱਚ ਧਰਮ ਦੇਖਿਆ ਜਾਂਦਾ ਨਾ ਕੋਈ ਸਪੋਰਟਸ ਦੇ ਵਿੱਚ ਇੱਦਾਂ ਦੀ ਕਹਿ ਲਓ ਕਿ ਕੋਈ ਜ਼ਿਆਦਾਤਰ ਕਲਚਰਲ ਚੀਜ਼ ਹੈ ਸਪੋਰਟਸ ਬਣੇ ਨੇ ਤਾਂ ਬਣੇ ਨੇ ਸਾਰਿਆਂ ਲਈ ਮੈਂ ਵੀ ਖੇਡਦਾ ਤੁਸੀਂ ਵੀ ਖੇਡਦੇ ਹੋ ਹੋਰ ਕੈਨੇਡੀਅਨ ਅਮੈਰੀਕਨ ਆਸਟ੍ਰੇਲੀਅਨ ਲੋਕ ਵੀ ਖੇਡਦੇ ਨੇ ਬਟ ਇਹ ਹੈ ਕਿ ਕਿਤਨਾ ਕਿਤੇ ਕੁਝ ਕੁ ਕੰਟਰੀਜ਼ ਦੇ ਮੇਨ ਕੋਰ ਸਪੋਰਟਸ ਹੁੰਦੇ ਆ ਹੁਣ ਅਮੈਰੀਕਨ ਫੁੱਟਬਾਲ ਦੀ ਜੇ ਮੈਂ ਗੱਲ ਕਰਾਂ ਆਫਕੋਰਸ ਜ਼ਿਆਦਾਤਰ ਉਸਨੂੰ ਅਮੈਰੀਕਾ ਦੇ ਵਿੱਚ ਦੇਖਿਆ ਜਾਂਦਾ ਬਟ ਇਹਨਾਂ ਦੀ ਕੋਸ਼ਿਸ਼ ਹੈ ਯਾਰ ਕਿ ਦੁਨੀਆ ਭਰ ਦੇ ਵਿੱਚ ਅਸੀਂ ਦਿਖਾਈਏ ਹੁਣ ਪਿਛਲੇ ਸਾਲ ਯੂਰਪ ਦੇ ਵਿੱਚ ਮੈਚ ਹੋਇਆ ਸੀਗਾ ਹੁਣ ਆਸਟ੍ਰੇਲੀਆ 'ਚ ਹੋਇਆ ਐਂਡ ਆਪਣੇ ਵੀ ਹੁਣ ਕੰਟਰੀਜ਼ ਦੇ ਵਿੱਚ ਕਿਵੇਂ ਕ੍ਰਿਕਟ ਸਟੇਡੀਅਮ ਬਣ ਗਏ ਕਿਉਂਕਿ ਚਲੋ ਖੈਰ ਆਪਣੀ ਪਾਪੂਲੇਸ਼ਨ ਬਹੁਤ ਹੈ ਬਟ ਜਸਟ ਇਹ ਮੈਂ ਕਹਿ ਰਿਹਾ ਕਿ ਹੁਣ ਬਾਸਕਿਟਬਾਲ ਪਲੇਅਰ ਜਪਾਨ ਬਹੁਤ ਜਾਂਦੇ ਆ ਇੰਡੀਆ ਬਹੁਤ ਜਾਂਦੇ ਆ ਉੱਥੇ ਬੜੇ ਫੈਨ ਨੇ ਸੋ ਬੱਚਿਆਂ ਨੂੰ ਸਪੋਰਟਸ ਦੇ ਵਿੱਚ ਪਾਇਆ ਕਰੋ ਯਾਰ ਐਂਡ ਸਪੋਰਟਸ ਇਜ਼ ਅ ਵੈਰੀ ਬਿਗ ਬਿਜ਼ਨਸ ਹੈ ਬਟ ਬੈਨੀਫਿਸ਼ਲ ਚੀਜ਼ ਹੈ ਆਪਣੇ ਸਿਰਫ ਬੱਚਿਆਂ ਲਈ ਨਹੀਂ ਬਜ਼ੁਰਗਾਂ ਲਈ ਵੀ ਸ਼ੌਂਕ ਇੱਕ ਹੋਣਾ ਸਪੋਰਟਸ ਦਾ ਬੜੀ ਜ਼ਰੂਰੀ ਚੀਜ਼ ਹੈ ਸੋ ਇੱਕ ਮੈਂ ਮੈਸੇਜ ਦੇ ਦੇਵਾਂ ਫਿਰ ਯਾਰ ਅੱਜ ਇੱਕ ਬੜਾ ਖਾਸ ਦਿਨ ਹੈ ਉਹਦੇ ਬਾਰੇ ਥੋੜ੍ਹੀ ਜਿਹੀ ਜਾਣਕਾਰੀ ਦੇਵਾਂਗੇ ਪਹਿਲਾਂ ਯਾਦ ਰੱਖੋ ਤੁਸੀਂ ਕੁਆਲਿਟੀ ਕਾਰ ਰਿਪੇਅਰ ਨੂੰ ਗੱਡੀ ਦਾ ਕੋਈ ਵੀ ਕੰਮ ਹੋਣ ਵਾਲਾ ਊਬਰ ਲਿਫਟ ਦੀ ਸੇਫਟੀ ਹੈ ਤੁਹਾਡੇ ਇੰਜਨ ਟ੍ਰਾਂਸਮਿਸ਼ਨ ਦੀ ਕੋਈ ਪ੍ਰੋਬਲਮ ਹੈ ਗੱਡੀ ਦਾ ਓਇਲ ਚੇਂਜ ਨਵੀਆਂ ਬੈਟਰੀਆਂ ਸਸਪੈਂਸ਼ਨ ਟਾਈਮਿੰਗ ਬੈਲਟ ਕੋਈ ਵੀ ਗੱਡੀ ਦਾ ਪੰਗਾ ਪੈ ਗਿਆ ਗੱਡੀ ਲੈ ਜਾਓ 171 ਰਦਰਫੋਰਡ ਰੋਡ ਸਾਊਥ ਕੁਆਲਿਟੀ ਕਾਰ ਰਿਪੇਅਰ 905-460-1111 905-460-1111 ਕੁਆਲਿਟੀ ਕਾਰ ਰਿਪੇਅਰ ਅਤੇ ਤੁਸੀਂ ਜ਼ਰੂਰ ਵਿਜ਼ਿਟ ਕਰੋ ਇੱਕ ਉਸਦੇ ਨਾਲ ਨਾਲ ਜਾਣਕਾਰੀ ਦੇ ਦਈਏ ਕਿ ਅੱਜ ਅਸੀਂ ਸ਼ਾਮ ਨੂੰ 6 ਵਜੇ ਲਾਈਵ ਪ੍ਰੋਗਰਾਮ ਪੇਸ਼ ਕਰ ਰਹੇ ਹਾਂ ਸਬਜ਼ੀ ਮਾਰਕੀਟ ਰੈਸਟੋਰੈਂਟ 1650 ਵਿਲੀਅਮਸ ਪਾਰਕਵੇ ਵਿਲੀਅਮਸ ਅਤੇ ਟੋਰਬਰਮ ਦਾ ਕੋਰਨਰ ਹੈ ਅੱਜ ਪਾਓ ਭਾਜੀ 1 ਕਿਲੋ 1 ਫਰੀ ਗੰਨੇ ਦਾ ਰਸ 1 ਕਿਲੋ 1 ਫਰੀ ਜਲੇਬੀ 1 ਪਾਉਂਡ ਨਾਲ 1 ਪਾਉਂਡ ਫਰੀ ਜਿਹੜੇ 6 ਵਜੇ ਸ਼ਾਮ ਨੂੰ ਸਾਡੇ ਹੁੰਦੇ ਆ ਪਹਿਲੇ 5 ਕਸਟਮਰ ਹੋਣਗੇ ਪਹਿਲੇ 5 ਲਈ 1 ਪਾਉਂਡ ਮੱਛੀ ਫਰੀ ਅਗਲੇ ਪੰਜਾਂ ਲਈ ਇੱਕ ਪਾਉਂਡ ਜਲੇਬੀ ਫ੍ਰੀ, ਅਗਲੇ ਪੰਜਾਂ ਲਈ ਇੱਕ ਬਿਰਿਆਨੀ ਫ੍ਰੀ। ਸੋ ਪਹਿਲੇ 15 6 ਤੋਂ ਬਾਅਦ ਆਉਣਾ, ਪਰ 1650 ਵਿਲੀਅਮਸ ਪਾਰਕਵੇ, ਵਿਲੀਅਮਸ ਐਂਡ ਟੋਰਬ੍ਰਮ ਦੇ ਬਿਲਕੁਲ ਕੋਰਨਰ 'ਤੇ। ਸੋ ਅੱਜ 9/11 ਬਹੁਤ ਹੀ ਵੱਡਾ ਯਾਰ ਜੋ ਅਟੈਕ ਹੋਇਆ ਇਨ ਨਿਊਯਾਰਕ, ਅੱਜ ਯਾਰ 25 ਸਾਲ ਹੋ ਗਏ ਉਸਨੂੰ, ਬੱਲੇ ਬੱਲੇ ਬੱਲੇ। ਸਪਤੰਬਰ 11/2001 ਮੈਨੂੰ ਯਾਦ ਹੈ, ਮੈਂ ਨਾ ਉਦੋਂ ਐਲੀਮੈਂਟਰੀ ਸਕੂਲ 'ਚ ਸੀਗੇ ਅਤੇ ਘਰ ਆਉਂਦੇ ਹੁੰਦੇ ਸੀ ਲੰਚ ਲਈ, ਘਰ ਆਈ ਟੀ ਵੀ ਲਾਇਆ, ਹਜੇ ਵੀ ਯਾਦ ਹੈ ਯਾਰ ਕਿ ਨਿਊਜ਼ ਦੇ ਉੱਤੇ ਚੱਲ ਰਿਹਾ ਸੀ ਕਿ ਇੱਕ ਟੈਰਰਿਸਟ ਅਟੈਕ ਹੋਇਆ ਅਤੇ ਪਲੇਨ ਜਾ ਕੇ ਟਵਿਨ ਟਾਵਰਸ ਦੇ ਵਿੱਚ ਵੱਜਿਆ। ਬਹੁਤ ਹੈਰਾਨੀ, ਤੁਸੀਂ ਦੇਖੋ ਹੁਣ 25 ਸਾਲ ਹੋ ਗਏ, ਬੜਾ ਲੰਬਾ ਸਮਾਂ। 4 ਪੈਸੰਜਰ ਪਲੇਨ ਹਾਈਜੈਕ ਕੀਤੇ ਗਏ, ਉਹਨਾਂ ਵਿੱਚੋਂ 2 ਪਲੇਨ ਹੈ ਜਿਹੜੇ ਵਰਲਡ ਟ੍ਰੇਡ ਸੈਂਟਰ ਟਵਿਨ ਟਾਵਰਸ ਨਿਊਯਾਰਕ 'ਚ ਵੱਜੇ, ਇੱਕ ਪੈਂਟਾਗਨ ਵਰਜੀਨੀਆ 'ਚ, ਯੂਨਾਈਟਿਡ ਫਲਾਈਟ 93 ਪੈਨਸਲਵੇਨੀਆ ਦੇ ਵਿੱਚ ਕ੍ਰੈਸ਼ ਹੋਈ। ਪੈਸੰਜਰਸ ਅਤੇ ਕਰੂ ਨੇ ਹਾਈਜੈਕਰਸ ਦੇ ਨਾਲ ਲੜਿਆ। ਅਟੈਕਸ ਦੇ ਵਿੱਚ 2977 ਵਿਕਟਮ ਮਾਰੇ ਗਏ ਅਤੇ ਸਪਤੰਬਰ 11 ਨੂੰ ਉਹਨਾਂ ਨੂੰ ਯਾਦ ਕੀਤਾ ਜਾਂਦਾ। ਸੋ ਇਟਸ 25th ਐਨੀਵਰਸਰੀ ਇਸ ਅਟੈਕ ਦੀ, ਅਤੇ ਯਾਦ ਕਰ ਰਹੇ ਉਹਨਾਂ ਨੂੰ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਜਿਹੜੇ ਇਫੈਕਟ ਹੋਈ ਹੈ। ਸੋ 5 ਸੈਕਿੰਡ ਉਹਨਾਂ ਲਈ ਇੱਕ ਮੂਮੈਂਟ ਆਫ ਸਾਇਲੈਂਟ ਵੀ ਆਪਾਂ ਜ਼ਰੂਰ ਸਾਇਲੈਂਸ ਰੱਖੀਏ। ਸੋ ਇੱਦਾਂ ਦੀ ਚੀਜ਼ ਕਿਸੇ ਨਾਲ ਨਾ ਹੋਵੇ ਯਾਰ, ਕਿਸੇ ਦੇ ਪਰਿਵਾਰ ਨੂੰ ਨਾ ਫੇਸ ਕਰਨੀ ਪਵੇ। ਐਂਡ ਰਿਮੈਂਬਰਿੰਗ ਦੋਸ ਫਰੋਮ 9/11। ਸੋ ਪ੍ਰੋਗਰਾਮ ਪੰਜਾਬੀ ਦਾ ਨੰਬਰ ਹੈ ਆਪਣਾ 9056733337, ਤੇ ਸਾਡੇ ਨਾਲ ਸੌਰਭ ਰਤਨ ਜੀ ਵੀ ਜੁੜ ਚੁੱਕੇ ਨੇ। ਸੌਰਭ ਜੀ, ਗੁੱਡ ਮਾਰਨਿੰਗ ਸਰ, ਵੈਲਕਮ।
1: ਥੈਂਕ ਯੂ ਨਵੀ, ਗੁੱਡ ਮਾਰਨਿੰਗ ਟੂ ਯੂ ਐਂਡ ਆਲ ਦ ਲਿਸਨਰਸ। ਔਰ ਨਵੀ, ਅੱਜ ਮੈਂ ਥੋੜ੍ਹੀ ਜਿਹੀ ਵੇਕਨਿੰਗ ਕਾਲ ਦੇਵਾਂਗਾ, ਕਿਉਂਕਿ ਜ਼ਰੂਰੀ ਹੈ ਕਦੇ ਕਦੇ, ਜਿਵੇਂ ਤੁਸੀਂ ਕਹਿੰਦੇ ਹੋ ਕਿ ਨੰਬਰਸ ਡਿਸਕਸ ਹੋਣੇ ਚਾਹੀਦੇ ਆ। ਲੋਟ ਆਫ ਪੀਪਲ ਆਰ ਨੋਟ ਪੇਇੰਗ ਅਟੈਨਸ਼ਨ ਵੈਨ ਇਟ ਕਮਸ ਟੂ ਅੰਡਰਸਟੈਂਡਿੰਗ ਦ ਟੈਕਸਿਸ ਐਂਡ ਇਨਫਲੇਸ਼ਨ, ਕਿ ਉਹਨਾਂ ਦੀ ਰੀਅਲ ਰੇਟ ਆਫ ਰਿਟਰਨ ਤੇ ਕੀ ਇੰਪੈਕਟ ਪਾ ਰਿਹਾ। ਫੋਰ ਐਗਜ਼ਾਮਪਲ, ਜਿਸ ਕੋਲ $1,00,000 ਹੈਗਾ ਤੇ ਉਹਨਾਂ ਨੇ ਆਪਣਾ 3% GIC ਤੇ ਪੈਸਾ ਲਾਤਾ ਹੈ, ਤੇ ਉਹਨਾਂ ਦੀ 32% ਦੀ ਟੈਕਸ ਬ੍ਰੈਕਟ ਹੈ, 3% ਦੇ ਕਲੀਪ ਇਨਫਲੇਸ਼ਨ ਚੱਲ ਰਿਹਾ ਹੈਗਾ, ਐਕਚੁਅਲ ਦੇ ਵਿੱਚ ਉਹ 5 ਸਾਲਾਂ ਦੇ ਵਿੱਚ ਮੋਰ ਦੈਨ $5,000 ਲੂਜ਼ ਕਰ ਜਾਣਗੇ। ਭਾਵ ਕਿ ਉਹਨਾਂ ਦੀ ਪਰਚੇਜ਼ਿੰਗ ਪਾਵਰ ਜਿਹੜੀ ਹੈਗੀ ਹੈ, $1,00,000 ਜਿਹੜਾ ਉਹਨਾਂ ਨੇ ਅੱਜ ਇੰਸਟੀਟਿਊਸ਼ਨ ਨੂੰ ਦੇ ਦਿੱਤਾ ਕਿਸੇ ਵੀ, ਉਹਨਾਂ ਦੇ ਨੈੱਟ ਹੱਥ ਦੇ ਵਿੱਚ 95,000, ਉਸ ਪੈਸੇ ਨਾਲ 5 ਸਾਲ ਬਾਅਦ ਉਹ 95,000 ਤੋਂ ਵੱਧ ਦੀ ਪਰਚੇਜ਼ ਨਹੀਂ ਕਰ ਪਾਉਣਗੇ। ਸੋ ਇਜ਼ ਇਟ ਸਮਥਿੰਗ ਵੀ ਨੀਡ ਟੂ ਡੂ ਦੈਟ? ਸੈਕਿੰਡਲੀ, ਜਿਹੜੇ ਲੋਕ ਰੀਅਲ ਰੇਟ ਆਫ ਰਿਟਰਨ ਦਾ ਫਾਰਮੂਲਾ ਵੀ ਨਹੀਂ ਸਮਝਦੇ, ਫੋਰ ਐਗਜ਼ਾਮਪਲ ਕਿ ਤੁਹਾਡੀ 14% ਦੀ ਟੈਕਸ ਰਿਟਰਨ ਹੈ ਔਰ ਤੁਸੀਂ 3% ਇਨਫਲੇਸ਼ਨ ਹੈ, 32% ਦੀ ਤੁਹਾਡੀ ਟੈਕਸ ਬ੍ਰੈਕਟ ਹੈ, ਤੇ ਤੁਹਾਡੀ ਰੀਅਲ ਰੇਟ ਆਫ ਰਿਟਰਨ ਕੀ ਹੈਗੀ ਹੈ? ਰੀਅਲ ਰੇਟ ਆਫ ਰਿਟਰਨ ਤੁਹਾਡੀ 6.52% ਹੈਗੀ ਹੈ। ਸੋ ਇਹ ਜ਼ਰੂਰੀ ਨਹੀਂ ਹੈਗਾ ਕਿ ਤੁਸੀਂ ਕਿੰਨੀ ਰਿਟਰਨ, ਕਾਰਨ ਕੀ ਹੈ ਕਿ ਜੇ ਤੁਸੀਂ ਹਰ ਸਾਲ ਟੈਕਸ ਦੇ ਰਹੇ ਹੋ ਆਪਣੀ ਇਨਵੈਸਟਮੈਂਟ ਦੇ ਉੱਪਰ, ਤੇ ਤੁਹਾਡੀ ਇਨਵੈਸਟਮੈਂਟ ਰਿਟਰਨ ਦੇ ਵਿੱਚ ਖੋਰਾ ਲੱਗ ਰਿਹਾ, ਮੀਨਸ ਇਟ ਇਜ਼ ਡਿਪਲੀਟਿੰਗ ਬਾਏ ਦ ਅਮਾਊਂਟ ਆਫ ਟੈਕਸ ਇਜ਼ ਬੀਇੰਗ ਪੇਡ। ਸੋ ਇਸ ਕਰਕੇ ਤੁਹਾਡਾ ਜਿਹੜਾ ਓਰਿਜਿਨਲ ਅਮਾਊਂਟ ਹੈ ਉਹ ਐਟ ਦ ਐਂਡ ਆਫ ਦ ਈਅਰ, ਔਰ ਨੈਕਸਟ ਈਅਰ ਦੇ ਵਿੱਚ ਜਿਹੜਾ ਅਮਾਊਂਟ ਬਣਦਾ ਪਿਆ ਹੈਗਾ ਉਹਦੀ ਕੈਲਕੂਲੇਸ਼ਨ ਤੁਸੀਂ ਦੇਖਣੀ ਹੈ। ਇਹਦੀ ਬਨਿਸਬਤ ਅਗਰ ਤੁਸੀਂ ਟੈਕਸ ਡਿਫਰਡ ਗਰੋਥ ਲੈ ਰਹੇ ਹੋ, ਭਾਵ ਕਿ ਤੁਸੀਂ 5 ਕੰਮੂਲੇਟ ਕੀਤਾ ਲੇਕਿਨ ਇਹੀ ਪੈਸਾ ਤੁਸੀਂ ਜਿਹੜਾ ਹੈਗਾ ਟੈਕਸ ਐਂਡ ਆਫ ਦ ਡੇ ਜਾ ਕੇ ਦਿੱਤਾ, ਐਂਡ ਦੈਟ ਟੂ ਇਨ ਦ ਫਾਰਮ ਆਫ ਕੈਪੀਟਲ ਗੇਨ ਟੈਕਸ, ਤੇ ਤੁਹਾਡੀ ਰਿਟਰਨ ਜਿਹੜੀ ਹੈਗੀ ਹੈ ਸਬਸਟੈਂਸ਼ੀਅਲੀ ਹਾਈ ਹੋ ਜਾਏਗੀ, ਐਜ਼ ਅਪੋਜ਼ ਟੂ ਡਿਵੀਡੈਂਡ ਔਰ ਇੰਟਰਸਟ ਇਨਕਮ। ਸੋ ਬਹੁਤੇ ਲੋਕਾਂ ਨੂੰ ਇਹ ਵੀ ਗੱਲਾਂ ਨਹੀਂ ਪਤਾ, ਜਾਂ ਉਹ ਧਿਆਨ ਨਹੀਂ ਦੇ ਪਾ ਰਹੇ ਹੈਗੇ ਕਿ ਸਾਡੀ ਐਕਚੁਅਲ ਦੇ ਵਿੱਚ ਪੈਸਾ ਕਿੰਨਾ ਵੱਧ ਰਿਹਾ ਹੈ, ਜਾਂ ਜਦੋਂ ਘੱਟ ਵੱਧਦਾ ਹੈ ਤੇ ਉਹਨਾਂ ਨੂੰ ਬੜੀ ਦੁੱਖ ਹੁੰਦਾ ਹੈ ਜਾਂ ਨਮੋਸ਼ੀ ਹੁੰਦੀ ਹੈ ਕਿ ਵੀ ਆਰ ਨੋਟ ਏਬਲ ਟੂ ਅਚੀਵ ਵਟ ਵੀ ਆਰ ਸਪੋਜ਼ ਟੂ ਅਚੀਵ। ਸੋ ਇਸ ਕਰਕੇ ਟੂ ਆਲ ਦੋਸ ਪੀਪਲ ਹੂ ਆਰ ਲਿਸਨਿੰਗ ਟੂ ਦ ਪ੍ਰੋਗਰਾਮ, ਪੇ ਅਟੈਂਸ਼ਨ ਟੂ ਯੋਰ ਇਨਵੈਸਟਮੈਂਟਸ, ਕਿ ਤੁਹਾਡਾ ਨੈੱਟ ਕੀ ਬਣ ਰਿਹਾ, ਕੀ ਹੱਥ ਜਾ ਰਿਹਾ, ਕੀ ਟੈਕਸ ਬ੍ਰੈਕਟ ਹੈ, ਤੁਹਾਡੇ ਕੋਲ ਟੈਕਸ ਡਿਫਰਲ ਓਪਰਚੁਨਿਟੀਜ਼ ਕੀ ਹੈ, ਟੈਕਸ ਸੇਵਿੰਗ ਓਪਰਚੁਨਿਟੀਜ਼ ਕੀ ਹੈ। ਜੇ ਇਹਦੀ ਪਲੈਨਿੰਗ ਤੁਸੀਂ ਨਹੀਂ ਕੀਤੀ ਤੇ ਤੁਸੀਂ ਅਚੀਵ ਤਾਂ ਫਿਰ ਵੀ ਕੁਛ ਨਾ ਕੁਛ ਕਰ ਲਓਗੇ, ਲੇਕਿਨ ਉਹ ਅਚੀਵਮੈਂਟ ਤੁਹਾਡੇ ਓਬਜੈਕਟਿਵ ਦੇ ਅਕੋਰਡਿੰਗਲੀ ਨਹੀਂ ਹੋਏਗੀ, ਨਹੀਂ ਹੋਏਗੀ ਔਰ ਨਹੀਂ ਹੋਏਗੀ। ਸੋ ਪਲੀਜ਼ ਗੈਟ ਅਪ, look at your finances. And if you need a good advice, feel free to give me a call. 416-833-8533. 416-833-8533. ਜੀ ਨਵੀਂ
0: ਨੰਬਰ ਇੱਕ ਵੇਖਿਆ 416-833-8533 ਜ਼ਰੂਰ ਤੁਸੀਂ ਸੌਰਭ ਜੀ ਨੂੰ ਮਿਲੋ ਐਂਡ ਸਾਰੇ ਆਪਣੇ ਫਾਈਨੈਂਸ਼ੀਅਲ ਪਿਕਚਰ ਨੂੰ ਇੱਕ ਤਾਂ ਔਰਗਨਾਈਜ਼ ਕਰੋ ਅਤੇ ਸਮਝੋ 416-833-8533 ਸੌਰਭ ਜੀ ਬਹੁਤ ਸ਼ੁਕਰੀਆ
1: ਥੈਂਕ ਯੂ
0: ਜੀ ਸੋ ਪ੍ਰੋਗਰਾਮ ਪੰਜਾਬੀ ਲਹਿਰਾ ਤੁਸੀਂ ਸੁਣ ਰਹੇ ਹੋ ਬੱਚੇ ਸਕੂਲਾਂ ਨੂੰ ਜਾ ਰਹੇ ਆ ਆਈ ਹੋਪ ਕਿ ਉਹਨਾਂ ਦਾ ਪਹਿਲਾ ਵੀਕ ਵਧੀਆ ਰਿਹਾ ਯਾਰ ਉਹਨਾਂ ਨੂੰ ਵੀ ਐਕਸਾਈਟਮੈਂਟ ਹੋਊਗੀ ਕਿ ਵੀਕਐਂਡ ਹੈ ਅਤੇ ਵੀਕਐਂਡ ਨੂੰ ਆਪਾਂ ਖੂਬ ਇੰਜੋਏ ਕਰੀਏ ਸੋ Have a good last first week that then and ajj de is vadiya yaar friday di ek sveer nu te sham nu enjoy kareo te do din fir chuttiyan bachiyo 0080 haan ji vire
2: Naveen morning
0: good morning sir kivein
2: bas theek hai brother tusi 911 de attack de bare kita na bahut badi tragedy hai yaar bahut zyada still apa overcome nahi ho rahe main tuhanu sakta dassda si na bro india sige high school ch padde si ਤੇ ਅਸੀਂ ਨਾ ਰਾਤ ਨੂੰ ਨਾ ਉਹ WWE ਰੋ ਆਉਂਦੀ ਸੀ TN ਸਪੋਰਟ ਕਰਕੇ ਸੀਗਾ ਅਸੀਂ ਉਹ ਦੇਖ ਰਹੇ ਸੀਗੇ ਤਾਂ ਰਾਈਟ ਵੇ ਉਹ ਸਵਿਚ ਹੋ ਗਿਆ ਸੀਨ ਤੇ ਉੱਤੇ ਦਿਖਾਉਣ ਲੱਗ ਗਏ ਕਿ ਏਦਾਂ ਅਟੈਕ ਹੋਇਆ ਤੇ ਉਹ ਸੀਨ ਸਾਨੂੰ ਅੱਜ ਵੀ ਯਾਦ ਆ ਵੀ ਜਿੱਦਾਂ ਤੁਸੀਂ ਰਿਮਾਇੰਡ ਕਰਾਇਆ ਨਾ ਤੁਸੀਂ ਸਕੂਲ ਨੂੰ ਆਉਂਦੇ ਸੀ ਅਸੀਂ ਰੈਸਲਿੰਗ ਦੇਖ ਰਹੇ ਸੀਗੇ ਅੱਛਾ ਉਸ ਤੋਂ ਬਾਅਦ ਮੈਂ ਤੁਹਾਨੂੰ ਦੱਸਦਾ ਆਈ ਥਿੰਕ ਇਟਸ ਅਬਾਊਟ 6 ਮਹੀਨੇ ਬਾਅਦ ਨਾ ਜਿਹੜਾ ਉਹਦਾ ਸਾਰਾ ਸਕ੍ਰੈਪ ਮੈਟਲ ਸੀਗਾ ਨਾ ਵਰਲਡ ਟ੍ਰੇਡ ਸੈਂਟਰ ਦਾ ਤੇ ਉਹ ਨਾ ਬ੍ਰਦਰ ਗੋਬਿੰਦਗੜ੍ਹ ਮੰਡੀ ਆ ਆਪਣੇ ਨਾ ਮੈਟਲ ਦੀ ਸਕ੍ਰੈਪ ਮੈਟਲ ਦੀ ਬੜੀ ਤਕੜੀ ਹੈਗੀ ਆ ਇੱਥੇ ਆਉਂਦਾ ਸਕ੍ਰੈਪ ਮੈਟਲ ਦਾ ਕਾਫੀ ਬਿਜ਼ਨਸ ਹੁੰਦਾ ਉਹ ਵਰਲਡ ਟ੍ਰੇਡ ਸੈਂਟਰ ਦਾ ਸਕ੍ਰੈਪ ਮੈਟਲ ਉੱਥੇ ਗਿਆ ਸੀ ਆਪਣੇ ਪੰਜਾਬ ਉੱਥੇ ਬੜੇ ਬੰਦੇ ਜਾਣੀ ਬਹੁਤ ਜ਼ਿਆਦਾ ਗੈਦਰਿੰਗ ਹੋਈ ਸੀ ਉਸ ਸਕ੍ਰੈਪ ਮੈਟਲ ਨੂੰ ਦੇਖਣ ਲਈ ਕਿ ਵਰਲਡ ਟ੍ਰੇਡ ਸੈਂਟਰ ਦਾ ਸਕ੍ਰੈਪ
0: ਅੱਛਾ
2: ਹਾਂ ਇਹ ਬਹੁਤ ਉਤਸ਼ਾਹ ਸਾਡੇ ਵੀ ਫੈਮਿਲੀ ਫਰੈਂਡ ਸੀ ਉਹ ਬਿਜ਼ਨਸ ਕਰਦੇ ਸੀ ਅਸੀਂ ਵੀ ਗਏ ਸੀ ਬਾਦਲ ਨਾਲ ਇਹ ਚੀਜ਼ਾਂ ਦੇਖਣ ਲਈ ਸਾਨੂੰ ਯਾਦ ਆ
0: ਅੱਛਾ ਵਰਲਡ ਮੈਨੂੰ ਨਹੀਂ ਅੱਛਾ ਮੰਡੀ ਗੋਬਿੰਦਗੜ੍ਹ ਉੱਥੇ ਸਕ੍ਰੈਪ ਸੈਂਟਰ ਹੈ ਅੱਛਾ ਮੈਂ ਦੇਖ ਰਿਹਾ ਤੇ ਕਹਿੰਦੇ ਕਿ ਤਕਰੀਬਨ 10,000 ਤੋਂ ਲੈ ਕੇ 16,000 ਟਨ ਸਟੀਲ ਦੀ ਜਿਹੜੀ ਰੈਕਜ ਹੈ ਸਕ੍ਰੈਪ ਮੈਟਲ ਅੱਛਾ ਉੱਥੇ ਉਹਨਾਂ ਨੇ ਪਹੁੰਚ ਦੀ ਕੀਤੀ ਹੈ
2: ਉਸ ਤੋਂ ਪਹਿਲਾਂ ਬ੍ਰਦਰ ਇਹਨਾਂ ਨੇ ਪੂਰਾ ਅਨਾਊਂਸ ਕੀਤਾ ਸੀ ਮੀਡੀਆ ਚ ਕਿ ਵਰਲਡ ਟ੍ਰੇਡ ਸੈਂਟਰ ਦਾ ਸਕ੍ਰੈਪ ਮੈਟਲ ਆ ਰਿਹਾ ਇੱਥੇ ਇੰਡੀਆ ਚ ਨਾ
0: ਅੱਛਾ
2: ਆਪਣੇ ਬਹੁਤ ਤਗੜੀ ਇੰਟਰਸਟ ਸੀ ਤਾਂ ਬੜੀ ਗੈਦਰਿੰਗ ਹੋਈ ਸੀ ਉਦੋਂ ਸਾਨੂੰ ਯਾਦ ਆ ਸੀ ਹਾਈ ਸਕੂਲ ਚ ਹੀ ਪੜ੍ਹਦੇ ਸੀ ਸੋ ਤੁਸੀਂ ਅੱਜ ਗੱਲਬਾਤ ਕੀਤੀ ਨਾ
0: ਹਰ ਨਾ ਕਈ ਕਈ ਦਿਨ ਹੁੰਦੇ ਆ ਕੋਈ ਅਟੈਕਸ ਨੇ ਜਾਂ ਕੁਛ ਵੀ ਜਦੋਂ ਵਾਪਰਦਾ ਐਡਾ ਵੱਡਾ ਤਾਂ ਤੁਹਾਨੂੰ ਵੀ ਯਾਦ ਰਹਿੰਦਾ ਯਾਰ ਕਿ ਮੈਂ ਉਸ ਦਿਨ ਕਿੱਥੇ ਸੀ ਕਿੱਥੇ ਮੈਨੂੰ ਨਿਊਜ਼ ਮਿਲੀ ਕੀ ਯੂ ਨੋ ਸਿਚੁਏਸ਼ਨ ਸੀ
2: ਸਪੈਸ਼ਲੀ ਜਦੋਂ ਤੁਸੀਂ ਨਾ ਆਪਣੀ ਚਾਈਲਡਹੁੱਡ ਚ ਹੁੰਦੇ ਜਿੱਦਾਂ ਹਾਈ ਸਕੂਲ ਚ ਹੁੰਦੇ ਹੁਣ ਮੈਂ ਆਈ ਥਿੰਕ ਆਈ ਵਾਸ ਇਨ ਗ੍ਰੇਡ 11 ਉਦੋਂ ਦੀਆਂ ਮੈਮਰੀਜ਼ ਤੁਹਾਨੂੰ ਭੁੱਲਦੀਆਂ ਨਹੀਂ ਆ ਤੇ ਉਹ ਚੀਜ਼ਾਂ ਹੁਣ ਜੇ ਅਸੀਂ ਅੱਜ ਸੋਚਦੇ ਹਾਂ ਯਾਰ ਕਿੰਨੇ ਇਨੋਸੈਂਟ ਬੰਦੇ ਆਪਣੇ ਕੰਮਾਂ ਕਾਰਾਂ ਤੇ ਬੈਠੇ ਸੀਗੇ ਯੂ ਨੋ ਵਰਲਡ ਟ੍ਰੇਡ ਸੈਂਟਰ ਕਿੰਨੇ ਹਾਈ ਬਿਲਡਿੰਗ ਸੀਗੀ ਤੇ ਜਾ ਕੇ ਯੂ ਨੋ ਆਈ ਡੋਨਟ ਵਾਸ ਵੈਰੀ ਬੈਡ
0: ਆਪਾਂ ਸੀ ਮੈਂ ਵੀਡੀਓਜ਼ ਕੁਝ ਦੇਖ ਰਿਹਾ ਸੀ ਤੇ ਜਦੋਂ ਅਟੈਕ ਹੋਇਆ ਤੇ ਉਦੋਂ ਜਿਹੜੇ ਆਮ ਰੈਜ਼ੀਡੈਂਟ ਜਾਂ ਨਿਊਯਾਰਕ ਦੇ ਰਹਿਣ ਵਾਲੇ ਆ ਕੋਈ ਆਪਣੀ ਕਾਫੀ ਫੜ ਰਿਹਾ ਕੋਈ ਕੰਮ ਤੇ ਜਾ ਰਿਹਾ ਕੋਈ ਯੂ ਨੋ ਫੈਮਿਲੀ ਨਾਲ ਬਹਿ ਕੇ ਬ੍ਰੈਕਫਾਸਟ ਕਰ ਰਹੇ ਤੇ ਕਿਵੇਂ ਸਭ ਨੂੰ ਭੱਜਣਾ ਪਿਆ ਤੇ ਵੈਰੀ ਬਹੁਤ ਟ੍ਰੈਜਿਕ ਦਿਨ ਸੀ
2: ਬਹੁਤ ਜ਼ਿਆਦਾ ਬਹੁਤ ਜ਼ਿਆਦਾ ਬਸ ਚਲੋ ਯੂ ਨੋ ਥੌਟਸ ਐਂਡ ਪੇਅਰ ਵਿਦ ਦ ਫੈਮਿਲੀਜ਼ ਬਟ ਸਟਿਲ ਆਪਾਂ ਉਹ ਕੰਮ ਨਹੀਂ ਕਰ ਪਾ ਲੇ ਤੋ
0: ਥੈਂਕ ਯੂ ਵੈਰੀ ਥੈਂਕਸ ਫॉर योर ਕਾਲ ਸੋ ਨਹੀਂ 100% ਯਾਰ ਤਾਂ ਇਹ ਤਾਂ ਕਹਿੰਦੇ ਹੁੰਦੇ ਕਿ ਸ਼ੁਕਰ ਮਨਾਇਆ ਕਰੋ ਹੁਣ ਉਹ ਜਿਹੜੇ ਪਰਿਵਾਰ ਜਿਹੜੇ ਇਫੈਕਟ ਹੋਏ ਕੋਈ ਯਾਰ ਕਿਸੇ ਦਾ ਪਿਓ ਕੰਮ ਤੇ ਗਿਆ ਕਿਸੇ ਮਾਂ ਕੰਮ ਤੇ ਗਈ ਉਹਨਾਂ ਨੂੰ ਕੀ ਪਤਾ ਯਾਰ ਕਿ ਸਾਡੀ ਏਡੀ ਵੱਡੀ ਬਿਲਡਿੰਗ ਜਿੱਥੇ ਅਸੀਂ ਰੋਜ਼ ਜਾਂਦੇ ਹਾਂ ਰੋਜ਼ ਉੱਥੇ 10-10, 15-12 ਘੰਟੇ ਦੀ ਸ਼ਿਫਟ ਲਾਉਂਦੇ ਹਾਂ ਇੱਦਾਂ ਦੀ ਚੀਜ਼ ਹੋ ਜਾਣੀ ਆ ਸੋ ਅਗੇਨ ਪ੍ਰੇਅਰਸ ਐਂਡ ਥੋਟਸ ਜਿਵੇਂ ਕਿ ਲੱਕੀ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਨਾਲ ਨੇ ਇਸ ਵੀਕਐਂਡ ਬਹੁਤ ਹੀ ਪਿਆਰਾ ਖੂਬਸੂਰਤ ਮੌਸਮ ਹੈ ਯਾਰ ਅੱਜ 24 ਕੱਲ੍ਹ ਨੂੰ 25 ਫਿਰ 25 ਮੰਡੇ ਨੂੰ ਥੋੜ੍ਹਾ ਜਿਹਾ ਹਲਕਾ ਫੁਲਕਾ ਮਿੱਠਾ ਮਿੱਠਾ ਜਿਹਾ ਕੂਲ ਡਾਊਨ ਹੋਊਗਾ ਅਤੇ ਫਿਰ ਵੀ ਯਾਰ ਆਪਾਂ ਕਾਫੀ ਲੱਕੀ ਹਾਂ ਕਿ ਆਉਣ ਵਾਲੇ ਹਫ਼ਤੇ ਵੀ ਜ਼ਿਆਦਾਤਰ 20s ਦੇ ਵਿੱਚ ਵੈਦਰ ਹੈ ਸੋ ਇਸਨੂੰ ਮਾਣੋ ਇੰਜੋਏ ਕਰੋ ਅਖੀਰਲੇ ਕੁਝ ਦਿਨ ਨੇ ਜਸਟ ਹੈਵ ਅ ਗ੍ਰੇਟ ਟਾਈਮ ਹੱਸੋ ਖੇਡੋ ਫੈਮਿਲੀ ਨਾਲ ਫੰਕਸ਼ਨ ਕਰੋ ਇੱਕ ਗੱਲਬਾਤ ਅੱਜ ਕਰ ਰਹੀ ਸੀ ਨਾ ਸ਼ਾਮੀ ਕਰ ਰਹੇ ਸੀ ਬੜੀ ਵਧੀਆ ਅਤੇ ਮੈਨੂੰ ਹੁੰਦਾ ਕਿ ਸਵੇਰ ਵਾਲੇ ਸੱਜਣ ਮਿੱਤਰ ਜਿਹੜੇ ਕਈ ਵਾਰ ਮਿਸ ਕਰ ਜਾਂਦੇ ਉਹਨਾਂ ਨਾਲ ਵੀ ਥੋੜ੍ਹਾ ਜਿਹਾ ਯੋਗਦਾਨ ਪਾ ਲਈਏ ਇੱਕ ਮੈਂ ਪਹਿਲਾਂ ਤੁਹਾਨੂੰ ਮਨਜੀਤ ਕੋਲ ਲੈ ਕੇ ਚੱਲਦਾ ਅਪਲਾਇੰਸ ਜੰਕਸ਼ਨ ਫਿਰ ਅੱਜ ਦੀ ਗੱਲਬਾਤ ਸ਼ੁਰੂ ਕਰਦੇ ਮਨਜੀਤ ਵੈਲਕਮ
3: ਥੈਂਕ ਯੂ ਸੋ ਮਚ ਨਵੀ ਤੇ ਪ੍ਰੋਗਰਾਮ ਸੁਣ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਸਤਿ ਸ਼੍ਰੀ ਅਕਾਲ ਜੀ ਤੇ ਇਸ ਵੀਕਐਂਡ ਦੀਆਂ ਸਪੈਸ਼ਲ ਡੀਲਸ ਨੇ ਸਭ ਤੋਂ ਪਹਿਲੀ ਡੀਲ ਹੈ ਟੀਵੀ ਸੈਕਸ਼ਨ ਦੇ ਵਿੱਚ ਜਿਹਦੇ ਵਿੱਚ ਸੈਮਸੰਗ ਦਾ 65 ਇੰਚ 65 ਇੰਚ ਦਾ ਮਿੰਨੀ ਐਲਈਡੀ 4K ਟੀਵੀ ਹੈ ਜਿਹੜਾ ਕਿ $1100 ਦੀ ਪ੍ਰਾਈਸ ਤੋਂ ਘਟਾ ਕੇ $699 ਚ ਇਸ ਵੀਕਐਂਡ ਤੁਸੀਂ ਅਪਲਾਈਂਸ ਜੰਕਸ਼ਨ ਤੇ ਲਗਾ ਸਕਦੇ ਆ। ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣੇ ਨਵੇਂ ਘਰ ਦੇ ਵਿੱਚ ਮੂਵ ਹੋ ਰਹੇ ਨੇ, ਤੁਸੀਂ 5 ਦੇ 5 ਅਪਲਾਈਂਸਿਸ ਦਾ ਜੇ ਕੋਂਬੋ ਦੇਖ ਰਹੇ ਹੋ, ਸੋ ਇਹਦੇ ਵਿੱਚ 36 ਇੰਚ ਵਾਈਡ ਦਾ ਫਰੈਂਚ ਡੋਰ ਡਿਜ਼ਾਈਨ ਦਾ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਫਰਿੱਜ ਹੈ, ਗਲਾਸ ਟੋਪ ਦਾ ਇਲੈਕਟ੍ਰਿਕ ਸਟੋਵ ਹੈ, ਟੋਇਲ ਟੱਬ ਦੀ ਸਟੇਨਲੈਸ ਸਟੀਲ ਦੀ ਡਿਸ਼ ਵਾਸ਼ਰ ਹੈ ਵਿਦ ਫਰੰਟ ਲੋਡ ਦਾ ਸਟੇਨਲੈਸ ਸਟੀਲ ਕਲਰ ਦਾ ਵਾਸ਼ਰ ਤੇ ਡਰਾਇਰ ਦਾ ਪੇਅਰ ਹੈ, $6500 ਦੀ ਵੈਲਿਊ ਦੇ 5 ਪ੍ਰੀਮੀਅਮ ਅਪਲਾਈਂਸਿਸ ਦਾ ਇਹ ਸੈੱਟ ਹੈ ਜਿਹੜਾ ਕਿ ਸਿਰਫ $3999 ਚ ਇਸ ਵੀਕਐਂਡ ਤੁਸੀਂ ਅਪਲਾਈਂਸ ਜੰਕਸ਼ਨ ਤੇ ਲਗਾ ਸਕਦੇ ਆ। ਲਾਸਟ ਦੇ ਵਿੱਚ ਜਿੰਨੇ ਵੀ ਕਲਾਇੰਟ ਇਸ ਟਾਈਮ ਕਿਚਨ ਰੈਨੋਵੇਟ ਕਰ ਰਹੇ ਨੇ, ਤੁਸੀਂ ਬਿਲਟ ਇਨ ਅਪਲਾਈਂਸਿਸ ਦੇ ਵਿੱਚ ਜੇ ਡੀਲ ਦੇਖ ਰਹੇ ਹੋ ਤਾਂ ਅਪ ਟੂ 35% ਡਿਸਕਾਊਂਟ ਬਿਲਟ ਇਨ ਅਪਲਾਈਂਸਿਸ ਦੇ ਉੱਪਰ ਇਸ ਵੀਕਐਂਡ ਅਪਲਾਈਂਸ ਜੰਕਸ਼ਨ ਤੇ ਅਸੀਂ ਲੈ ਕੇ ਦੇ ਰਹੇ ਹਾਂ। ਸੋ ਟੈਰਿਫ ਤੋਂ ਪਹਿਲੇ ਤੁਸੀਂ ਇਹ ਲੋਵੈਸਟ ਪ੍ਰਾਈਸਿਸ ਦਾ ਫਾਇਦਾ ਚੱਕਣ ਲਈ ਪਹੁੰਚਣਾ ਅਪਲਾਈਂਸ ਜੰਕਸ਼ਨ, ਬ੍ਰੈਂਪਟਨ ਵੈਸਟ ਮਿਸੀਸਾਗਾ ਰੋਡ ਤੇ ਸਟੀਲਸ ਵਾਲੀ ਲੋਕੇਸ਼ਨ ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ ਵਾਲੀ ਲੋਕੇਸ਼ਨ। ਨੰਬਰ ਟੂ ਕਾਲ ਇਜ 905-450-0054 ਅਪਲਾਈਂਸ ਜੰਕਸ਼ਨ। ਥੈਂਕ ਯੂ ਸੋ ਮਚ ਫਾਰ ਦ ਟਾਈਮ।
0: ਥੈਂਕ ਯੂ ਜੀ। 905-450-0054 ਓਕੇ, ਮੈਂ ਨਾ ਕੱਲ ਸ਼ੇਅਰ ਕਰ ਰਿਹਾ ਸੀ ਕਿ ਮੇਰਾ ਇੱਕ ਮਿੱਤਰ ਹੈ ਤੇ ਉਹ ਨਾ ਕਿਸੇ ਰੈਸਟੋਰੈਂਟ ਤੇ ਗਿਆ ਖਾਣਾ ਖਾਣ ਸੀਗਾ, ਫਾਸਟ ਫੂਡ ਟਾਈਪ ਦਾ, ਤੇ ਕਹਿੰਦਾ ਨਵੀਂ ਯਾਰ ਮੈਂ ਗਿਆ ਤੇ ਜਿਹੜੀ ਕੁੜੀ ਹੈ ਕੰਮ ਕਰਨ ਲਈ ਮੈਨੂੰ ਸਰਵ ਕਰਨ ਲਈ ਉਹ ਬਾਹਰ ਆਈ ਤੇ ਉਹਦੇ ਕੰਨ 'ਚ ਏਅਰਪੋਡ ਲਾਇਆ ਹੋਇਆ। ਕਹਿੰਦੇ ਮੈਨੂੰ ਅਜੀਬ ਬਹੁਤ ਲੱਗੀ ਗੱਲ ਕਿ ਤੂੰ ਕਸਟਮਰ ਨਾਲ ਗੱਲ ਕਰਨੀ ਹੈ ਜਾਂ ਤੂੰ ਏਅਰਪੋਡ ਤੇ ਗਿੱਧੇ ਭੰਗੜੇ ਵਾਲੇ ਗਾਣੇ ਤੇ ਅਰਜਨ ਢਿੱਲਰ ਨੂੰ ਸੁਣਨਾ। ਤੇ ਉਹ ਕਹਿੰਦਾ ਚੱਲ ਮੈਂ ਕੁਛ ਕਿਹਾ ਨਹੀਂ, ਬਟ ਕਹਿੰਦਾ ਨਾ ਵੀ ਮੈਨੂੰ ਚੀਜ਼ ਕਿਤੇ ਨਾ ਕਿਤੇ ਕਾਫੀ ਅਨਪ੍ਰੋਫੈਸ਼ਨਲ ਲੱਗੀ ਵੀ ਕਸਟਮਰ ਤੁਹਾਡੇ ਅੱਗੇ ਖੜਾ ਤੇ ਤੁਸੀਂ ਏਅਰਪੋਰਟ ਲਾਏ ਆ ਤੇ ਖਬਰਾਂ ਕੀ ਸੁਣ ਰਹੇ ਹੋ ਕੀ ਦੇਖ ਰਹੇ ਹੋ, ਵੀ ਐਟਲੀਸਟ ਏਅਰਪੋਰਟ ਕੱਢ ਲਓ, ਅਗਲੇ ਨਾਲ ਗੱਲਬਾਤ ਕਰ ਲਓ। ਕਹਿੰਦੇ ਮੇਰੇ ਨਾਲ ਉਹਨੇ ਕੋਈ ਗੱਲ ਨਹੀਂ ਕੀਤੀ, ਬਸ ਆਰਡਰ ਲਿਆ, ਚਲੋ ਜੀ ਆਈ ਨਹੀਂ ਵੀ ਆਰਡਰ ਉਹਨੇ ਕੋਈ ਮੈਸਅਪ ਕੀਤਾ, ਵਧੀਆ ਖਾਣਾ ਬਣਾਇਆ ਤੇ ਦੇ ਦਿੱਤਾ। ਸੋ ਮੈਂ ਸਭ ਨਾਲ ਗੱਲ ਕੱਲ੍ਹ ਸ਼ਾਮੀ ਕਰ ਰਹੇ ਸੀ, ਕਈ ਕਹਿੰਦੇ ਨਵੀਂ ਯਾਰ ਇਹ ਚੀਜ਼ ਕਾਫੀ ਕਾਮਨ ਹੈ ਵੀ ਕੰਮਾਂ ਤੇ ਅੱਜ ਕੱਲ੍ਹ ਦੀ ਜਨਰੇਸ਼ਨ ਬਹੁਤ ਡਿਸਟਰੈਕਟਡ ਰਹਿੰਦੀ ਹੈ। ਇੱਕ ਭਾਜੀ ਦਾ ਫੋਨ ਆਇਆ, ਕਹਿੰਦੇ ਨਵੀਂ ਸਾਡੇ ਨਾਲ ਕੁੜੀ ਕੰਮ ਕਰਦੀ ਸੀ ਅਕਾਊਂਟਿੰਗ ਦੇ ਦਫ਼ਤਰ 'ਚ ਤੇ ਉਹ ਕੰਮ ਕਰਦੀ ਕਰਦੀ ਹਮੇਸ਼ਾ ਹੀ ਆਪਣੇ ਰੀਲਾਂ ਦੇਖ ਰਹੀ ਹੁੰਦੀ ਸੀ ਫੋਨ 'ਤੇ। ਮੈਂ ਕਿਹਾ ਕਿਵੇਂ? ਕਹਿੰਦੇ ਨਾਲੇ ਕੰਮ ਕਰੀ, ਨਾਲੇ ਉੱਥੇ ਸਟੈਂਡ ਲੱਗਿਆ ਅਤੇ ਉੱਥੇ ਰੀਲਾਂ ਦੇਖ ਰਹੀ ਹੈ, ਦੱਸ। ਸੋ ਕੰਮਾਂ 'ਤੇ ਡਿਸਟਰੈਕਸ਼ਨ ਬਹੁਤ ਹੈ, ਬਟ ਮੈਂ ਇਹ ਪੁੱਛਣਾ ਚਾਹੁੰਦਾ ਹੁਣ ਜੇ ਕੋਈ ਕੰਮ 'ਤੇ ਇੰਪਲੋਈ ਕਿਸੇ ਰੈਸਟੋਰੈਂਟ 'ਚ ਹੈ, ਜੇ ਉਹਨੇ ਕੰਨਾਂ 'ਚ ਹੈੱਡਫੋਨ ਲਾਏ ਆ, ਗਾਣੇ ਗੁਣੇ ਸੁਣ ਰਹੀ ਹੈ, ਕੀ ਇਹਦੇ ਵਿੱਚ ਕੋਈ ਐਡੀ ਵੱਡੀ ਗੱਲ ਹੈ? ਤੁਹਾਡਾ ਕੀ ਖਿਆਲ ਹੈ? 905-673-3337-905-673-3337 ਆਪਣਾ ਨੰਬਰ ਹੈ, 905-673-3337-905-673-3337। ਕੀ ਕਹਿੰਦੇ ਹੋ ਤੁਸੀਂ, ਜ਼ਰੂਰ ਸ਼ੇਅਰ ਕਰੋ। ਐਂਡ ਡਿਸਟ੍ਰੈਕਸ਼ਨਸ ਐਟ ਵਰਕ, ਹੋਰ ਵੀ ਆਪਾਂ ਗੱਲਾਂ ਕਰਾਂਗੇ ਸਿਰਫ ਰੈਸਟੋਰੈਂਟ ਦੀਆਂ ਨਹੀਂ, ਸ਼ੁਰੂ ਇੱਥੋਂ ਕਰਦੇ ਹਾਂ ਅਤੇ ਫਿਰ ਗੱਲਬਾਤ ਆਪਾਂ ਬਾਕੀ ਦੀ ਕਰਾਂਗੇ ਤੁਹਾਡੇ ਨਾਲ। ਨੰਬਰ ਆਪਣਾ 905-673-3337-905-673-3337 ਅਤੇ ਗੱਲਬਾਤ ਤੁਹਾਡੀ ਸਾਡੀ ਹੋ ਸਕਦੀ ਹੈ। ਐਂਡ ਇੱਕ ਮੈਂ ਇਨਫੋਰਮੇਸ਼ਨ ਤੁਹਾਨੂੰ ਜ਼ਰੂਰ ਦਵਾਂ, HK ਮੂਵਰਸ ਦੀ ਵਧੀਆ ਟੌਪ ਦੀ ਨੰਬਰ 1 ਮੂਵਿੰਗ ਕੰਪਨੀ ਦੀ ਭਾਲ 'ਚੋਂ ਤਾਂ HK ਮੂਵਰਸ ਨੂੰ ਕਾਲ ਕਰੋ। HK ਮੂਵਰਸ ਦੀ ਟੀਮ ਤੁਹਾਡੇ ਲਈ ਹਾਜ਼ਰ ਹੈ, ਪਿਛਲੇ 30 ਸਾਲਾਂ ਤੋਂ ਬਹੁਤ ਹੀ ਵਧੀਆ ਮੂਵਿੰਗ ਕੰਪਨੀ। ਨੰਬਰ ਹੈ 416-524-6704-416-524-6704 HK ਮੂਵਰਸ ਨੂੰ ਤੁਸੀਂ ਯਾਦ ਰੱਖੋ ਜੀ। 0380 ਹੈਲੋ,
4: ਹਾਂਜੀ ਨਵੀਂ ਭਾਈ, ਗੁੱਡ ਮਾਰਨਿੰਗ।
0: ਗੁੱਡ ਮਾਰਨਿੰਗ ਜੀ, ਕਿਵੇਂ ਹੋ?
4: ਵਧੀਆ ਵਧੀਆ, ਮੈਂ ਕਿਹਾ ਟਾਕ ਸ਼ੋਅ ਵਧੀਆ ਤੁਸੀਂ ਲਿਆ ਹੋਇਆ ਵਾ ਆਪਣੇ ਜਿਹੜਾ ਹੈੱਡਫੋਨ ਲਾਉਣ ਦਾ।
0: ਹਾਂ ਹਾਂ
4: ਠੀਕ ਹੈ। ਆਪਣੇ ਨਾ ਇਹ ਹੈੱਡਫੋਨ ਤੁਸੀਂ ਟਰੱਕ ਤੋਂ ਲਾ ਕੇ ਗੱਲ ਕਰ ਸਕਦੇ ਆ, ਮਤਲਬ ਮੈਨੂੰ ਨੀ ਪਤਾ, ਰੈਸਟੋਰੈਂਟ 'ਚ ਵੀ ਮੈਂ ਦੇਖਿਆ ਕਈ ਜਗ੍ਹਾ ਦੇਖਿਆ, ਉਹ ਸੁਤਾ ਕਿਤੇ ਹੋਰ ਹੁੰਦੀ ਹੈ, ਕਾਫੀ ਕਿਤੇ ਹੋਰ ਜੀ ਹੋਰ ਚਲੇ ਜਾਂਦੀ ਆ, ਹੈਨਾ? ਤੇ ਇਹ ਮੈਂ ਤਾਂ ਇਹ ਕਹਿੰਦਾ ਵੀ ਪੋਲਿਸੀ ਹੋਣੀ ਇਹਨੂੰ ਰੱਖੋ ਹੀ ਨਾ, ਉਹ ਬੰਦਾ ਜਿਹੜਾ ਹੈੱਡਫੋਨ ਲਾ ਕੇ ਕੰਮ ਕਰਦਾ ਉਹਨੂੰ ਰੱਖੋ ਹੀ ਨਾ, ਪਹਿਲੇ ਦਿਨ ਹੀ ਕੱਢ ਦਿਓ।
0: ਸੋ ਟਰੱਕ ਦੇ ਵਿੱਚ ਤਾਂ ਠੀਕ ਹੈ ਹੈਨਾ,
4: ਟਰੱਕ ਦੇ ਵਿੱਚ ਠੀਕ ਹੈ, ਟਰੱਕ ਦੇ ਵਿੱਚ ਦੇਖੋ ਤੁਸੀਂ ਆਪਦਾ ਇਕੱਲੇ ਰਹੋ, ਤੁਸੀਂ ਕਿਸੇ ਦਾ ਆਰਡਰ ਨਹੀਂ ਲੈਣਾ, ਠੀਕ ਹੈ ਜੀ, ਤੇ ਵੱਧ ਤੋਂ ਵੱਧ ਤੁਸੀਂ ਡਿਸਪੈਚਰ ਨੂੰ ਕਾਲ ਕਰਨਾ ਜਾਂ ਡਿਸਪੈਚਰ ਲਾਉਣਾ ਇੱਕ ਜਾਂ ਦੋ ਵਾਰੀ, ਪੂਰੀ ਦਿਹਾੜੀ ਤੁਹਾਨੂੰ ਦੋ ਵਾਰੀ ਕਾਲ ਕਰਨੀ ਪੈਣੀ ਆ, ਬਾਕੀ ਉਹ ਮੈਸੇਜ ਹੁੰਦਾ ਉਹਨਾਂ ਨੇ ਫੋਨ ਦਿੱਤੇ ਹੋਏ ਨੇ, ਤੁਸੀਂ ਡਿਸਪੈਚਰ ਨੂੰ ਮੈਸੇਜ ਹੀ ਕਰਨਾ ਸੈਟਾਲਾਈਟ ਤੇ, ਠੀਕ ਹੈ ਜੀ, ਕਨੈਕਟ ਨਹੀਂ ਹੈਗਾ। ਜਿਹੜਾ ਹੁਣ ਤੁਸੀਂ ਟੈਮ ਹੋਟਮਾ ਜਾਂ ਤੁਸੀਂ ਇੱਥੇ ਬਗਟਾਨੋ ਆ,
0: ਹੈਡਫੋਨ ਤੇ ਕੀ ਸੁਣਦੇ ਆ ਇੰਨਾ ਜ਼ਰੂਰੀ?
4: ਉਹ ਭਾਜੀ ਤੁਸੀਂ ਬਲੀਵ ਕਰੋ, ਇੱਥੇ ਕੁੜੀ ਡਿਸਪੈਚਰ ਰੱਖੀ ਸੀਗੀ, ਉਹਨੇ ਇੰਡੀਆ ਵਿਆਹ ਸੀਗਾ ਕੋਈ ਉਹਦੀ ਫੈਨ ਟੂ ਉਹਦੀ ਰਿਸ਼ਤੇਦਾਰ ਦਾ, ਉਹਨੇ ਵਿਆਹ ਦੀ ਮੂਵੀ ਲਾ ਲਈ, ਸਾਰਾ ਦਿਨ ਵਿਆਹ ਹੀ ਦੇਖਦੀ ਰਹੀ ਵੀਡੀਓ ਕਾਲ ਲਾ ਕੇ। ਦੱਸੋ ਤੁਹਾਨੂੰ ਡਿਸਪੈਚਰ ਤੇ ਅਗਲਾ ਤਨਖਾਹ ਦੇ ਰਿਹਾ, ਤੁਸੀਂ ਤੁਸੀਂ ਕੀ ਲੈਣਾ, ਤੁਸੀਂ ਰਾਤ ਨੂੰ ਆਪਦੇ ਘਰੇ ਜਾ ਕੇ ਜਾਂ ਛੁੱਟੀ ਕਰ ਲਓ,
0: ਉਹੀ ਤਾਂ ਹੈ ਸਾਰਾ ਦਿਨ ਵਿਆਹ ਦੇਖਣਾ ਹੈ।
4: ਦੋ ਦਿਨ ਲੱਗੇ, ਆਪਣੀ ਮਾਂ ਨਾਲ ਲੱਗ ਜਾਣਾ, ਕਦੇ ਭੈਣ ਨਾਲ ਲੱਗ ਜਾਣਾ,
0: ਠੀਕ ਹੈ, ਇਹੀ ਪੰਗਾ
4: ਉਧਰੋਂ। ਤੇ ਤੁਹਾਨੂੰ ਤੁਹਾਨੂੰ ਜੇ ਭਾਜੀ ਗੱਲਾਂ ਹੀ ਪਤਾ ਨੀ ਕੀ ਕਰ, ਸਾਰਾ ਦਿਨ ਕੋਈ ਵੀਹ ਵੀਹ ਘੰਟੇ ਦੇਖ ਲਿਓ, ਕਈ ਵੀਹ ਵੀਹ ਘੰਟੇ ਫੋਨ ਹੀ ਨੀ ਛੱਡਦੀਆਂ, ਈਵਨ ਲਾਈਟਾਂ ਤੇ ਵੀ ਲਾਏ ਹੁੰਦੇ ਆ, ਹੋਰਨ ਮਾਰ ਕੇ ਪਰੇ ਕਰੀ
0: ਜਾਵੇ। ਥੈਂਕ ਯੂ ਭਾਜੀ, ਬਹੁਤ ਸ਼ੁਕਰੀਆ, ਸਾਡਾ ਗੱਲ ਤੁਹਾਡੀ ਸਹੀ ਆ, ਸਾਰਾ ਸਾਰਾ ਦਿਨ ਹੈ, ਤੁਸੀਂ ਹੁਣ ਵਿਆਹ ਹੀ ਦੇਖੀ ਜਾਣਾ ਤੁਸੀਂ, ਖੈਰ ਓਕੇ, ਅਸੀਂ ਤੁਹਾਨੂੰ ਵਿਆਹ ਵਰਗਾ ਮੇਲਾ ਦਿਖਾਵਾਂਗੇ ਅੱਜ ਸ਼ਾਮ ਨੂੰ ਗ੍ਰੈਂਡ ਹੋਮ ਫਰਨੀਚਰ ਤੇ। ਫਰਨੀਚਰ ਲੈਣਾ ਨਾ ਹੁਣ ਲੈ ਲਓ, ਟੈਰਿਫ ਲੱਗ ਗਏ ਫਰਨੀਚਰ 30-35% ਮਹਿੰਗਾ ਹੋ ਗਿਆ, ਫਿਰ ਤੁਸੀਂ ਚੀਕਾਂ ਮਾਰੋਗੇ। ਸੋ ਫਰਨੀਚਰ ਲੈਣਾ ਅੱਜ ਆ ਜਾਓ ਸ਼ਾਮ ਨੂੰ 6 ਵਜੇ, ਅਸੀਂ ਲਾਈਵ ਹੋਵਾਂਗੇ ਐਟ ਗ੍ਰੈਂਡ ਹੋਮ ਫਰਨੀਚਰ 294 ਵਾਕਰ ਡਰਾਈਵ। ਜੀ ਸੁਖਜੀ,
5: ਬਹੁਤ ਸ਼ੁਕਰੀਆ, ਧੰਨਵਾਦ ਬਾਈ ਜੀ। ਬਿਲਕੁਲ ਸ਼ਾਮ ਨੂੰ ਮੇਲੇ ਵਾਲਾ ਹੀ ਮਾਹੌਲ ਹੋਣਾ, ਜਦੋਂ ਪੰਜਾਬੀ ਲੈਣਾ ਦਾ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲਣਾ ਗ੍ਰੈਂਡ ਹੋਮ ਫਰਨੀਚਰ ਦੇ ਉੱਪਰ 294 ਵਾਕਰ ਡਰਾਈਵ ਦੇ ਉੱਪਰ, ਕਿਉਂਕਿ ਨੈਕਸਟ ਵੀਕ ਤੋਂ ਨਵੀਂ ਬਾਈ ਜੀ ਟੈਰਿਫ ਦੀਆਂ ਪ੍ਰਾਈਸ ਜਿਹੜੀਆਂ ਉੱਪਰ ਜਾ ਰਹੀਆਂ। ਤੁਸੀਂ ਬੈੱਡ ਸੈੱਟ, ਸੋਫਾ ਸੈੱਟ, ਡਾਇਨਿੰਗ ਟੇਬਲ ਜਾਂ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਇੰਗ ਕਰਨੀ ਹੈ ਤਾਂ ਸੰਡੇ ਤੱਕ ਆ ਕੇ ਆਪਣੀਆਂ ਡੀਲਾਂ ਨੂੰ ਰਾਖਵੇਂ ਕਰ ਸਕਦੇ ਹੋ, ਕਿਉਂਕਿ ਨੈਕਸਟ ਵੀਕ ਤੋਂ ਸੇਮ ਫਰਨੀਚਰ 30% ਜਿਹੜੀਆਂ ਪ੍ਰਾਈਜ਼ਾਂ 30-35% ਪ੍ਰਾਈਜ਼ਾਂ ਉੱਪਰ ਜਾ ਰਹੀਆਂ। ਸੋ ਆ ਕੇ ਇਸ ਵੀਕਐਂਡ ਤੱਕ ਆਪਣੀਆਂ ਡੀਲਾਂ ਨੂੰ ਰਾਖਵਾਂ ਕਰ ਸਕਦੇ ਹੋ 294 ਵਾਕਰ ਡਰਾਈਵ ਦੇ ਉੱਪਰ। ਤੇ ਜਿਹਨਾਂ ਪਰਿਵਾਰਾਂ ਨੇ ਰੀਅਲ ਮਾਰਬਲ ਦਾ ਡਾਇਨਿੰਗ ਟੇਬਲ ਲੈਣਾ ਆਪਣੇ ਕਿਚਨ ਦੇ ਲਈ, ਹਾਂ ਰੀਅਲ ਮਾਰਬਲ ਦਾ ਟੇਬਲ ਵਿਦ 6 ਸ਼ੇਅਰ, ਰੀਅਲ ਮਾਰਬਲ ਡਾਇਨਿੰਗ ਟੇਬਲ ਵਿਦ 6 ਸ਼ੇਅਰ ਜਸਟ ਫੋਰ $399, $399 ਦੇ ਵਿੱਚ ਰੀਅਲ ਮਾਰਬਲ ਦਾ ਟੇਬਲ 6 ਚੇਅਰਾਂ ਤੁਸੀਂ ਆਪਣੇ ਘਰ ਲੈ ਕੇ ਜਾਣਾ। ਤੇ ਨਾਲ ਜਿੰਨੇ ਵੀ ਪਰਿਵਾਰ ਅੱਜ ਸ਼ਾਮ 6 ਵਜੇ ਤੱਕ ਆਉਣਗੇ ਸਾਡੇ ਕੋਲ, ਨਾਲ ਮਾਈਕਰੋਵੇਵ ਜਿਹੜਾ ਬਿਲਕੁਲ ਤੁਸੀਂ ਫ੍ਰੀ ਤੋਹਫਾ ਆਪਣੇ ਘਰ ਲੈ ਕੇ ਜਾ ਸਕਦੇ ਹੋ। ਸੋ ਰੀਅਲ ਮਾਰਬਲ ਦਾ ਟੇਬਲ ਤੇ 6 ਚੇਅਰਾਂ $399 ਦਾ, ਤੇ ਨਾਲ ਮਾਈਕਰੋਵੇਵ ਜੇਬ ਜਿਹੜਾ ਐਬਸੋਲੂਟਲੀ ਤੁਸੀਂ ਫ੍ਰੀ ਲੈ ਕੇ ਜਾ ਸਕਦੇ ਹੋ, ਮਾਈਕਰੋਵੇਵ ਜਿਹੜਾ ਬਿਲਕੁਲ ਤੁਸੀਂ ਫ੍ਰੀ ਤੋਹਫਾ ਆਪਣੇ ਘਰ ਲੈ ਕੇ ਜਾਣਾ। ਸੋ ਇਹ ਵੀ ਡਾਇਨਿੰਗ ਟੇਬਲ ਸੰਡੇ ਤੱਕ ਹੀ ਤੁਹਾਨੂੰ ਸੇਮ ਪ੍ਰਾਈਸ 'ਚ ਮਿਲਣਾ। ਜੇ ਨੈਕਸਟ ਵੀਕ ਆਉਂਦੇ ਹੋ ਤਾਂ ਇਹਦੀਆਂ ਪ੍ਰਾਈਜ਼ਾਂ ਵੀ 30% ਉੱਪਰ ਜਾ ਸਕਦੀਆਂ ਨੇ। ਸੋ 294 ਵਾਕਰ ਡਰਾਈਵ ਦੇ ਉੱਪਰ, 294 ਵਾਕਰ ਡਰਾਈਵ ਨੂੰ ਯਾਦ ਰੱਖਣਾ, ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ ਨੇ ਵੀ ਭਾਜੀ।
0: ਬਿਲਕੁਲ 294 ਵਾਕਰ ਡਰਾਈਵ ਏਅਰਪੋਰਟ ਰੋਡ ਕੁਈਨ ਦੇ ਬਿਲਕੁਲ ਨਾਲ। 6204 ਹੈਲੋ
6: ਹੈਲੋ, ਗੁੱਡ ਮਾਰਨਿੰਗ ਨਵੀ, ਹੈਪੀ ਫ੍ਰਾਈਡੇ।
0: ਹੈਪੀ ਫ੍ਰਾਈਡੇ ਜੀ, ਕਿਵੇਂ ਹੋ?
6: ਵਧੀਆ, ਹੋਪ ਸੋ ਯੂ ਆਰ ਆਲਸੋ ਗੁੱਡ
0: ਜੀ, ਥੈਂਕ ਯੂ ਸੋ ਮਚ।
6: ਓਕੇ, ਮੇਰਾ ਮਤਲਬ ਨਾ ਮੇਰਾ ਓਪੀਨੀਅਨ ਇਹ ਹੈ, ਇਹ ਤਾਂ ਫੋਰ ਸ਼ੋਰ ਹੈ ਕਿ ਅੱਜ ਕੱਲ੍ਹ ਇਹ ਟ੍ਰੈਂਡ ਹੈ ਕਿ ਮਲਟੀਟਾਸਕਿੰਗ, ਤੇ ਉਹਦੇ ਵਿੱਚ ਬਹੁਤ ਇੰਪੋਰਟੈਂਟ ਹੈ ਕਿ ਡਜ਼ਨਟ ਮੈਟਰ ਹੈ ਤਾਂ ਮੇਰੇ ਕੰਨਾਂ 'ਚ ਹੀ ਪਾਏ ਆ, ਤੇ ਇਹ ਜ਼ਰੂਰੀ ਨਹੀਂ ਇਕੱਲੇ ਵਰਕ ਪਲੇਸ ਤੇ, ਵਰਕ ਪਲੇਸ ਤਾਂ ਫੋਰਗੇਟ ਅਬਾਊਟ ਇਟ, ਇਹ ਤਾਂ ਬਹੁਤ ਕਾਮਨ ਹੋ ਗਿਆ ਵਰਕ ਪਲੇਸ ਤੇ, ਘਰੇ ਵੀ ਇਹੀ ਹਾਲ
0: ਹੈ।
6: ਬੰਦਾ ਕਹਿੰਦਾ ਕਿ ਹਾਂ ਠੀਕ ਹੈ ਤੁਸੀਂ ਬੋਲੋ, ਇੱਕ ਕੰਨ ਤੋਂ ਕੱਢਿਆ ਹੋਇਆ, ਇਧਰਲੇ ਕੰਨ ਤੋਂ ਸੁਣ ਰਿਹਾ ਮੈਂ, ਤੁਸੀਂ ਬੋਲੋ। ਮਤਲਬ ਮੈਨੂੰ ਸਮਝ ਨੀ ਆਉਂਦੀ, ਹਿਊਮਨ ਮਾਈਂਡ ਮਲਟੀਟਾਸਕਿੰਗ ਲਈ ਬਣਿਆ ਹੀ ਨਹੀਂ। ਤੁਸੀਂ ਦੋ ਮੋਨੀਟਰਸ ਤੇ ਸਕਰੀਨ ਖੋਲੋ, ਦੋਨਾਂ ਤੇ ਈਮੇਲ ਰੱਖ ਲਓ, ਮੈਨੂੰ ਦੱਸੋ ਤੁਸੀਂ ਇੱਕ ਗੱਲ ਸੁਣ ਕੇ ਦੂਜੀ ਤੇ ਟਾਈਪ ਕਰ ਦੋਗੇ? ਨਹੀਂ ਕਰ ਸਕਦੇ ਨਾ, ਕਿਉਂਕਿ ਇੱਕੋ ਜਗ੍ਹਾ ਦਿਮਾਗ ਲਾਣਾ। ਤੇ ਮਤਲਬ ਇਹਦੇ ਲਈ ਇਹਦੇ ਨਾਲ ਨਾ ਬਹੁਤ ਬਲੰਡਰਸ ਹੋ ਚੁੱਕੇ ਆ, ਸਪੈਸੀਫਿਕਲੀ ਫਾਈਨੈਂਸ਼ੀਅਲ ਇੰਡਸਟਰੀ ਦੇ ਵਿੱਚ ਤੇ ਜਿਹੜੇ ਵੇਅਰ ਹਾਊਸਿਸ ਹੈ ਇੱਥੇ ਸੇਫਟੀ ਤੇ। ਮੈਂ ਖੁਦ ਜੋਬ ਕਰਦੀ ਸੀਗੀ 4-5 ਸਾਲ ਪਹਿਲਾਂ ਜਦੋਂ ਕੋਵਿਡ ਆਇਆ, ਤੇ ਬੰਦਿਆਂ ਨੇ ਜਿਹਨਾਂ ਨੇ ਪੱਗਾਂ ਬੰਨਣੀਆਂ ਸਟਾਰਟ ਕਰਤੀਆਂ ਕਿ ਪੱਗਾਂ ਦੇ ਵਿੱਚ ਹੈਡਫੋਨ ਪਾ ਕੇ ਦਿਖਦੇ ਨਹੀਂ ਆ।
0: ਅੱਛਾ, ਸਿਰਫ ਹੈਡਫੋਨ ਕਰਕੇ ਜਿਹੜੇ ਨਹੀਂ ਸੀ ਪਹਿਲਾਂ ਬੰਦੇ?
6: ਹਾਂਜੀ, ਮੈਂ ਖੁਦ ਦੇਖੇ ਆ, ਤੇ ਉਹ ਮਤਲਬ ਇਹ ਐਮਾਜ਼ਾਨ ਹੈ, ਮਤਲਬ ਐਮਾਜ਼ਾਨ ਇਜ਼ ਵੈਰੀ ਰਿਨੋਨਡ ਰਾਈਟ, ਤੇ ਉਹ ਤਾਂ ਸੇਫਟੀ ਨੂੰ ਜਮਾ ਵੀ ਟੋਲਰੇਟ ਵੀ ਨਹੀਂ ਕਰਦੇ ਨਾ ਵਾਇਲੈਂਸ ਨੂੰ, ਤੇ ਬੰਦੇ ਆਪਣੇ ਨੇ ਪੱਗਾਂ ਬੰਨਣੀਆਂ ਸਟਾਰਟ ਕਰਦੀਆਂ ਮੁੰਡਿਆਂ ਨੇ ਕਿ ਹੈਡਫੋਨ ਪਾਇਆ ਹੋਊਗਾ, ਤੇ ਤੁਸੀਂ ਮੰਨੋਗੇ ਉਹਨਾਂ ਨੇ ਫੜ ਫੜ ਕੇ ਐਕਸੈਲ ਕੀਤੇ ਆ ਉੱਥੋਂ।
0: ਪਰ ਤੁਹਾਨੂੰ ਲੱਗਦਾ, ਤੁਹਾਨੂੰ ਪਤਾ ਕਿ ਅੱਜ ਕੱਲ ਐਮਾਜ਼ਾਨ ਨੇ ਕੀ ਕੀਤਾ? ਮੈਨੂੰ ਸੁਣਨ ਨੂੰ ਮਿਲਿਆ ਕਿ ਐਮਾਜ਼ਾਨ ਵਾਲੇ ਹੁਣ ਹੈਡਫੋਨ ਅਲਾਓ ਕਰ ਰਹੇ ਨੇ, ਬਟ ਹੈਡਫੋਨ ਤੁਹਾਨੂੰ ਉਹਨਾਂ ਤੋਂ ਹੀ ਖਰੀਦਣੇ ਪੈਣੇ ਆ, ਤੇ ਉਹ ਨੇ ਐਮਾਜ਼ਾਨ ਅਪਰੂਵਡ ਸੇਫਟੀ ਮਾਡਲ, ਉਹਨਾਂ 'ਚ ਇੱਕ ਸਾਊਂਡ ਦੀ ਲਿਮਿਟ ਹੁੰਦੀ ਹੈ ਵੋਲਿਊਮ ਦੀ, ਉਹਨਾਂ ਵਿੱਚ ਕੋਈ ਫੋਨ ਕਾਲ ਨਹੀਂ ਲੈ ਸਕਦੇ। ਸੋ ਹੁਣ ਉਹਨਾਂ ਨੇ ਇਹ ਚੀਜ਼ ਅਲਾਓ ਕਰ ਦਿੱਤੀ ਆਪਣੇ ਇੱਕ ਗਾਈਡਲਾਈਨਸ ਦੇ ਹੇਠ। ਮੈਨੂੰ ਅੰਕਲ ਦਾ ਫੋਨ ਆਇਆ, ਕਹਿੰਦੇ ਨਵੀਂ ਯਾਰ ਕੰਨਾਂ 'ਚ ਟੂਟੀਆਂ ਜਿਹੀਆਂ ਪਾਈਆਂ ਹੁੰਦੀਆਂ, ਪਤਾ ਨਹੀਂ ਕਿੱਧਰ ਨੂੰ ਜਾ ਰਹੇ ਆ। ਸੋ ਚਲੋ, ਥੈਂਕ ਯੂ ਸੋ ਮਚ, ਸ਼ੁਕਰੀਆ ਤੁਹਾਡਾ, ਥੈਂਕਸ ਫੋਰ ਯੂ ਕਾਲ। ਇੱਕ ਨਾ ਸਲੋਨ ਵਕਾਊ ਹੈ, ਬਹੁਤ ਹੀ ਕਮਾਲ ਦੀ ਲੋਕੇਸ਼ਨ ਹੈ, ਬਰੈਂਪਟਨ ਦੇ ਵਿੱਚ ਪ੍ਰਾਈਮ ਲੋਕੇਸ਼ਨ 'ਤੇ, ਸਲੋਨ ਸਪੇਸ ਫੋਰ ਸੇਲ, ਟੋਰਬਰਮ ਐਂਡ ਸਟੀਲਸ, ਸਟੀਲਸ ਨੂੰ ਫੇਸ ਕਰਦਾ ਹੋਇਆ। ਇਹ ਬਰੈਂਪਟਨ ਦੀ ਸਭ ਤੋਂ ਬਿਜ਼ੀ ਸਲੋਨ ਹੈ, ਅਤੇ ਇਹ ਆਪਣੀ ਜਿਹੜੀ ਸਲੋਨ ਹੈ ਉਹ ਵੇਚ ਰਹੇ ਨੇ। 1700 ਸਕੁਆਇਰ ਫੁੱਟ ਹੈ, 9 ਸਟੇਸ਼ਨ ਨੇ, 3 ਵਾਸ਼ ਸਟੇਸ਼ਨ ਨੇ, ਪਿਛਲਾ ਜਿਹੜਾ ਬੈਕ ਸਾਈਡ ਰੀਅਰ ਪੋਰਸ਼ਨ ਹੈ ਉਹ ਅਲੱਗ ਵੀ ਅਵੇਲੇਬਲ ਹੈ, ਅਤੇ ਫੇਸ਼ੀਅਲ ਲੇਜ਼ਰ ਡਰਮਾਬ੍ਰਿਜਨ ਦੀ ਇਕੁਇਪਮੈਂਟ ਵੀ ਹੈ, ਰੈਨੋਵੇਟਡ ਹੈ, ਨਵੀਆਂ ਚੇਅਰਾਂ ਨੇ, ਨਵੇਂ ਸ਼ੀਸ਼ੇ ਨੇ, ਨਵੇਂ ਵਰਕ ਸਟੇਸ਼ਨ ਨੇ, ਰਿਸੈਪਸ਼ਨ ਏਰੀਆ, 2 ਪ੍ਰਾਈਵੇਟ ਰੂਮ ਨੇ। ਸੋ ਤੁਸੀਂ ਨੰਬਰ ਨੋਟ ਕਰੋ, ਐਂਡ ਨੰਬਰ ਹੈ 6479985152, 6479985152 ਕਹਿ ਦਿਓ, ਨਵੀਂ ਤੋਂ ਸੁਣਿਆ 6479985152 ਤੇ ਕਾਲ ਤੁਸੀਂ ਜ਼ਰੂਰ ਕਰੋ। ਇੱਕ ਯਾਦ ਰੱਖੋ, ਫੈਸ਼ਨ ਆਈਕਿਊ ਨੂੰ ਬਈ ਕੱਪੜੇ ਕੁੱਪੜੇ ਚਾਹੀਦੇ ਆ, ਵਧੀਆ ਡੀਲਾਂ, ਵਧੀਆ ਸੇਲਾਂ ਐਟ ਵਨ ਐਂਡ ਓਨਲੀ ਫੈਸ਼ਨ ਆਈਕਿਊ। ਫੈਸ਼ਨ ਆਈਕਿਊ ਤੇ ਲੇਡੀਜ਼ ਲਈ ਇੱਕ ਸੂਟ ਲਓ ਦੂਜਾ ਅੱਧੀ ਪ੍ਰਾਈਸ 'ਚ, ਇੱਕ ਜੁਐਲਰੀ ਦਾ ਸੈੱਟ ਲਓ ਦੂਜਾ ਅੱਧੀ ਪ੍ਰਾਈਸ 'ਚ, ਇੱਕ ਲੇਡੀਜ਼ ਦੀ ਜੁੱਤੀ ਲਓ ਦੂਜੀ ਅੱਧੀ ਪ੍ਰਾਈਸ 'ਚ, ਕੁੜਤੇ ਪਜਾਮੇ, ਕੋਟ ਪੈਂਟ, ਜੁੱਤੀਆਂ ਵੀਰਾਂ ਲਈ ਇੱਕ ਲਓ ਦੂਜਾ 25% ਆਫ। ਫੈਸ਼ਨ ਆਈਕਿਊ, ਏਅਰਪੋਰਟ ਡੇਰੀ, ਕੁਈਨ ਕੈਨੇਡੀ, ਮਕਵੀਨ ਮੇਫੀਲਡ, 9054532225,
7: 9054532225 1981।
0: ਯਾਰ ਪੀਜ਼ੇ ਵਾਲੇ ਸਟੋਰਾਂ ਤੇ ਵੀ ਬੜੀ ਆਮ ਹੈ, ਲਾ ਲੈਂਦੇ ਹੈਡਫੋਨ, ਗਾਣੇ ਸੁਣੀ ਜਾਂਦੇ, ਨਾਲੇ ਸਰਵ ਕਰੀ ਜਾਂਦੇ।
7: ਹਾਂਜੀ, ਔਨ ਦਾ ਅਦਰ ਹੈਂਡ ਮੈਂ ਜਿੱਥੇ ਪਹਿਲਾਂ ਕੰਮ ਕਰ 6 ਮਹੀਨੇ ਪਹਿਲਾਂ ਮੈਂ ਕਿਸੇ ਵੇਅਰਹਾਊਸ 'ਚ ਕੰਮ ਕਰਦਾ ਸੀਗਾ, ਪੈਕਿੰਗ ਦਾ ਜਾਂ ਸੋਰਟਿੰਗ ਦਾ ਕੰਮ ਕਰਦਾ ਸੀ, ਉੱਥੇ ਤੁਸੀਂ ਹੈਡਫੋਨ ਲਾ ਲਓ ਕਿਉਂਕਿ ਤੁਹਾਡੇ ਆਸ ਪਾਸ ਕੋਈ ਨਹੀਂ ਹੋਣਾ, ਤੁਸੀਂ ਇੱਕੋ ਕੰਮ ਕਰੀ ਜਾਣਾ, 8 ਘੰਟੇ 9 ਘੰਟੇ ਜਿੰਨਾ ਟਾਈਮ ਤੁਸੀਂ ਕੰਮ ਕਰਨਾ ਚਾਹੁੰਦੇ ਹੋ, ਤੁਸੀਂ ਉੱਥੇ ਆਪਣਾ ਹੈਡਫੋਨ ਲਾਓ, ਤੁਸੀਂ ਗੱਲ ਘਰੇ ਕਰ ਲਓ ਕਿਉਂਕਿ ਤੁਸੀਂ ਤੁਹਾਡੇ ਹੱਥ ਚਲਾਉਣੇ ਆ ਨਾ, ਗੱਲ ਕਰ ਸਕਦੇ ਹੋ ਤਾਂ ਤੁਸੀਂ ਬੋਰ ਨਹੀਂ ਫੀਲ ਹੁੰਦੇ, ਜੋ ਮਨ ਆਇਆ ਤੁਸੀਂ ਗਾਣੇ ਲਾ ਲਓ ਆਪਣੇ। ਇਹ ਫੋਨ
0: ਨਹੀਂ, ਪਰ ਜੇ ਹੁਣ ਵੇਅਰ ਹਾਊਸ ਤੇ ਕੋਈ ਫਾਇਰ ਅਲਾਰਮ ਚੱਲ ਪਿਆ, ਕੁਛ ਹੋ ਗਿਆ, ਤੁਹਾਨੂੰ ਨਾ ਸੁਣਿਆ ਆਪਣੇ ਚ ਹੈ। ਹੁਣ ਅੱਜ ਕੱਲ ਹੁਣ ਸਾਡੇ ਪੇਰੈਂਟਸ ਇੱਥੇ ਆਏ, ਉਹਨਾਂ ਨੇ ਫੈਕਟਰੀਆਂ ਚ ਬੜਾ ਲੰਬਾ ਸਮਾਂ ਕੰਮ ਕੀਤਾ, ਕੋਈ ਫੋਨ ਨਹੀਂ ਸੀ ਉਹਨਾਂ ਕੋਲ, ਕੋਈ ਹੈਡਫੋਨ ਨਹੀਂ ਸੀ ਉਹਨਾਂ ਕੋਲ, ਇਹ ਜਿਹੜੀ ਡਿਸਟਰੈਕਸ਼ਨ ਹੈ ਆ ਇਹ ਆਪਣੇ ਚ ਹੈ, ਪਹਿਲਾਂ ਨਹੀਂ ਸੀ ਹੁੰਦੀ ਇੰਨੀ।
7: ਆਪਾਂ ਨਵੀਂ ਅੱਜ ਕੱਲ ਟੈਕਨੋਲੋਜੀ ਆ ਗਈ, ਮੇਰੇ ਅੱਗੇ ਵਾਇਰਲੈਸ ਹੈਡਫੋਨ ਨਹੀਂ ਹੁੰਦੇ ਸੀ ਨਾ ਉਸ ਟਾਈਮ, ਉਸ ਟਾਈਮ ਹੁੰਦੇ ਹੈਡਫੋਨ ਵਾਇਰਲੈਸ ਹੁੰਦੇ, ਉਸ ਟਾਈਮ ਉਹਨਾਂ ਯੂਜ਼ ਕਰ ਲੈਣੇ ਸੀਗੇ।
0: ਯਾ ਠੀਕ ਹੈ, ਬਟ ਥੈਂਕ ਯੂ ਵੀਰੇ, ਮੈਨੂੰ ਕੱਲ ਇੱਕ ਮੈਸੇਜ ਆਇਆ ਕਹਿੰਦੇ ਵੀਰੇ ਮੈਂ ਉਬਰ ਚਲਾਉਣਾ, ਮੈਂ ਤਾਂ ਹੈੱਡਫੋਨ ਸਾਰਾ ਦਿਨ ਲਾਏ ਹੁੰਦੇ ਆ, ਹੁਣ ਇਹਦੇ ਵਿੱਚ ਵੀ ਦੱਸੋ ਕੀ ਉਬਰ ਠੀਕ ਹੈ। ਸੋ ਸਾਡੇ ਨਾਲ ਜੁੜ ਚੁੱਕੇ ਨੇ ਸਦੀਕ ਸਾਹਿਬ, ਆਲ ਡੈਟ ਸੋਲੂਸ਼ਨ ਤੋਂ ਫਰਗਲੀ ਕਾਲ ਲੈਂਦੇ ਆ। ਆਲ ਡੈਟ ਸੋਲੂਸ਼ਨ, ਕਰਜ਼ਾ ਸਿਰ ਚੜ ਗਿਆ ਜ਼ਿਆਦੇ, ਟੈਨਸ਼ਨ ਹੈ ਟੈਨਸ਼ਨ ਲਓ, ਕਰਜ਼ਾ ਮਾਫ਼ ਕਰਵਾਓ ਜੀ। ਸਦੀਕ ਜੀ ਵੈਲਕਮ।
8: ਥੈਂਕ ਯੂ ਨਵੀ ਜੀ। ਬਿਲਕੁਲ, ਅਗਰ ਕਿਸੇ ਨੂੰ ਕਿਸੇ ਕਿਸਮ ਦਾ ਕੋਈ ਕਰਜ਼ਿਆਂ ਦਾ ਇਸ਼ੂ ਹੈਗਾ, ਚਾਹੇ ਉਹ ਪਰਸਨਲ ਕਰਜ਼ੇ ਹੈਗੇ ਨੇ ਜਾਂ ਬਿਜ਼ਨਸ ਦੇ ਕਰਜ਼ੇ ਹੈਗੇ ਨੇ, ਅਗਰ ਸਪੈਸ਼ਲੀ ਮਿਨੀਮਮ ਪੇਮੈਂਟ ਕਰ ਰਹੇ ਹੋ ਜਾਂ ਇੱਕ ਕ੍ਰੈਡਿਟ ਕਾਰਡ ਦਾ ਬਿੱਲ ਦੂਸਰੇ ਕ੍ਰੈਡਿਟ ਕਾਰਡ ਤੋਂ ਪੇ ਕਰ ਰਹੇ ਹੋ ਜਾਂ ਕੁਐਸਚਨ ਦੀਆਂ ਕਾਲਾਂ ਆ ਰਹੀਆਂ ਨੇ, ਤੇ ਮੈਂ ਕਹਿੰਦਾ ਆਪਣਾ ਪੈਸਾ ਇੰਟਰਸਟ ਵਿੱਚ ਜ਼ਾਇਆ ਨਾ ਕਰੋ। ਕਈ ਆਪਸ਼ਨ ਅਵੇਲੇਬਲ ਹੈਗੇ ਨੇ, ਕਾਲ ਕਰਕੇ ਚਾਹੇ ਫੋਨ ਤੇ ਇਨਫੋਰਮੇਸ਼ਨ ਲੈ ਲਓ ਜਾਂ ਮੇਰੇ ਕਿਸੇ ਵੀ ਲੋਕੇਸ਼ਨ ਤੇ ਆ ਕੇ ਮੈਨੂੰ ਮਿਲ ਸਕਦੇ ਹੋ। ਸਲਾਹ ਮਸ਼ਵਰੇ ਦੀ ਕੋਈ ਫੀਸ ਨਹੀਂ ਹੈਗੀ। ਨੰਬਰ ਹੈ ਸਾਡਾ 416-671-0571 ਤੇ ਕਾਲ ਕਰ ਸਕਦੇ ਹੋ। ਕਰਜ਼ਾ ਚਾਹੇ ਤੁਹਾਡਾ ਕ੍ਰੈਡਿਟ ਕਾਰਡ ਦਾ ਹੈਗਾ, ਲਾਈਨ ਆਫ ਕ੍ਰੈਡਿਟ ਨੇ, ਪਰਸਨਲ ਲੋਨਸ ਨੇ, ਪੇਡੇ ਲੋਨਸ ਨੇ, ਜਾਂ ਫਿਰ ਇਨਕਮ ਟੈਕਸ ਦਾ ਮਾਮਲਾ ਹੈ CRA ਦੇ ਨਾਲ ਪਰਸਨਲ, ਜਾਂ ਬਿਜ਼ਨਸ GST ਪੇਰੋਲ ਰਿਸੀਪਸ ਦੀ ਆਊਟਸਟੈਂਡਿੰਗ ਹੈਗੀ ਹੈ, ਜਾਂ ਕੋਈ ਹੈਸਕੇਪ ਸੀ ਵੱਲੋਂ ਲਿੱਤੇ ਸੀ ਪੇ ਨਹੀਂ ਕਰ ਸਕੇ, ਜਾਂ ਕੋਈ ਕਾਰ ਟਰੱਕ ਜਾਂ ਟਰ ਫਾਈਨਾਂਸ ਕੀਤੇ ਸੀ, ਪੇਮੈਂਟ ਨਹੀਂ ਕੀਤੀਆਂ, ਚੁੱਕ ਕੇ ਲੈ ਗਏ ਨੇ, ਜਾਂ ਪੇਮੈਂਟ ਨਹੀਂ ਕਰ ਸਕਦੇ, ਵਾਪਸ ਕਰਨਾ ਚਾਹੁੰਦੇ ਹੋ ਟਰੱਕ ਟ੍ਰੇਲਰ ਜਾਂ ਕੋਈ ਕਾਰ, ਤੇ ਇਹ ਸਾਰੇ ਕਰਜ਼ੇ ਤੁਹਾਡੇ ਸੈਟਲ ਹੋ ਸਕਦੇ ਨੇ। ਇਸ ਵਾਸਤੇ ਕਈ ਆਪਸ਼ਨ ਅਵੇਲੇਬਲ ਹੈਗੇ ਨੇ। ਮੇਰੀ ਪੂਰੀ ਕੋਸ਼ਿਸ਼ ਹੁੰਦੀ ਹੈ ਕਿ ਜਿਤਨਾ ਮੈਕਸਿਮਮ ਰਿਲੀਫ ਕਲੇਮ ਮਿਲ ਸਕੇ ਉਹ ਦਿਲਾਈਏ, ਔਰ ਬਾਕੀ ਛੋਟੀ ਛੋਟੀ ਕਿਸਮ ਵੀ ਜੋ ਈਜ਼ਲੀ ਅਫੋਰਡ ਕਰ ਸਕੋ ਉਹ ਤੁਹਾਡੀਆਂ ਮੰਥਲੀ ਪੇਮੈਂਟ ਅਸੀਂ ਬਣਾ ਸਕਦੇ ਹਾਂ। ਇਸ ਵਾਸਤੇ ਨੰਬਰ ਹੈ ਸਾਡਾ 416-671-0571। ਔਰ ਇੱਕ ਚੀਜ਼ ਹੀ ਮੈਂ ਗਰੰਟੀ ਕਰਦਾ ਕਿ ਅਗਰ ਤੁਹਾਡਾ ਕੇਸ ਮੈਂ ਰਿਵਿਊ ਕਰਨ ਤੋਂ ਬਾਅਦ ਲਵਾਂਗਾ ਤੇ ਮੇਰੇ ਆਫਿਸ ਚੋਂ ਤੁਹਾਨੂੰ ਕਦੇ ਵੀ ਕਿਸੇ ਕਿਸਮ ਦਾ ਕੋਈ ਸਰਪ੍ਰਾਈਜ਼ ਨਹੀਂ ਮਿਲੇਗਾ। ਜੋ ਵਾਅਦਾ ਕਰਾਂਗਾ ਪਹਿਲੀ ਮੀਟਿੰਗ ਵਿੱਚ ਉਸਦੇ ਮੁਤਾਬਿਕ ਤੁਹਾਡਾ ਕੇਸ ਅਪਰੂਵ ਹੋਏਗਾ। ਔਰ ਅਗਰ ਤੁਹਾਡਾ ਜੇ ਕ੍ਰੈਡਿਟ ਖਰਾਬ ਹੁੰਦਾ ਜਾਂ ਆਲਰੇਡੀ ਖਰਾਬ ਹੋ ਚੁੱਕਿਆ ਤੇ ਅਸੀਂ ਆਪਣੇ ਕਲਾਇੰਟ ਨੂੰ ਅਨਰੋਲ ਕਰਦੇ ਹੈਗੇ ਹਾਂ ਕ੍ਰੈਡਿਟ ਰੀਬਿਲਡ ਪ੍ਰੋਗਰਾਮ ਵਿੱਚ, ਔਰ ਬਹੁਤ ਜਲਦ ਤੁਹਾਡਾ ਕ੍ਰੈਡਿਟ ਵੀ ਵਾਪਸ ਤੁਹਾਨੂੰ ਮਿਲ ਸਕਦਾ। ਤੁਹਾਨੂੰ 6-7 ਸਾਲ ਵਾਸਤੇ ਵੇਟ ਨਹੀਂ ਕਰਨਾ ਪਏਗਾ। ਔਰ ਤੁਹਾਡੇ ਐਸੈਟ ਚਾਹੇ ਘਰ ਨੇ, ਗੱਡੀਆਂ, RSP, RESP, ਬਿਜ਼ਨਸਿਸ, ਇਹਨਾਂ ਸਾਰੀਆਂ ਚੀਜ਼ਾਂ ਨੂੰ ਲੀਗਲ ਤਰੀਕੇ ਨਾਲ ਸੇਵ ਕਰਦੇ ਹਾਂ, ਅਸੀਂ ਤੁਹਾਨੂੰ ਡੈਟ ਫਰੀ ਕਰਨ ਵਿੱਚ ਹੈਲਪ ਕਰਦੇ ਹਾਂ। ਨੰਬਰ 416-671-0571 ਤੇ ਕਾਲ ਕਰਕੇ ਇਨਫੋਰਮੇਸ਼ਨ ਲੈ ਸਕਦੇ ਹੋ ਜੀ। ਨਵੀ ਜੀ
0: ਨੰਬਰ ਇੱਕ ਇੱਕ ਹੈ 416-671-0577 416-671-0577। ਬਹੁਤ ਸ਼ੁਕਰੀਆ ਸਰ,
8: ਥੈਂਕ
0: ਯੂ ਜੀ। ਸੋ ਸਟੂਡੀਓ ਦਾ ਆਪਣਾ ਨੰਬਰ ਹੈ 9056733337 ਤੇ ਗੱਲਬਾਤ ਆਪਣੀ ਹੋ ਰਹੀ ਹੈ 9056733337 0575। ਜੀ ਸਰ।
9: ਹਾਂਜੀ ਨਵੀ ਜੀ, ਸਤਿ ਸ੍ਰੀ ਅਕਾਲ, ਕੀ ਹਾਲ ਚਾਲ?
0: ਠੀਕ ਹੈ ਸਰ, ਕੈਸੇ ਹੋ?
9: ਵਧੀਆ ਜੀ, ਵਧੀਆ। ਦੇਖੋ, ਹੋਸਪਿਟੈਲਿਟੀ ਇੰਡਸਟਰੀ ਮੇ ਤੋ ਨਾ ਥੋੜਾ ਡਿਸਰਿਸਪੈਕਟਫੁਲ ਲਗਤਾ ਹੈ ਅਗਰ ਆਪ ਧਿਆਨ ਹੀ ਨਹੀਂ ਦੇ ਰਹੇ ਹੋ ਤੋ। ਵੈਸੇ ਵੀ ਅਗਰ ਪਾਰਟੀਜ਼ ਮੇ ਵੀ ਜਾਓ, ਅਗਰ ਆਪ ਕਿਸੀ ਸੇ ਬਾਤ ਕਰ ਰਹੇ ਹੋ ਔਰ ਵੋ ਫੋਨ ਪੇ ਲਗਾ ਹੁਆ ਔਰ ਆਪ ਸੇ ਬਾਤ ਕਰ ਰਹਾ ਹੈ, ਆਪਕੋ ਲਗਾ ਆਪ ਪੇ ਅਟੈਂਸ਼ਨ ਹੀ ਨਹੀਂ ਦੇ ਰਹਾ, ਵੈਸੇ ਡਿਸਰਿਸਪੈਕਟਫੁਲ ਲਗਤੀ ਹੈ ਯੇ ਚੀਜ਼ਾਂ। ਬਾਕੀ ਇੰਡਸਟਰੀਜ਼ ਕਾ ਤੋ ਖੈਰ ਮੈਂ ਕਹਿ ਨਹੀਂ ਸਕਤਾ ਕਿਉਂਕਿ, ਬਟ ਆਪਕਾ ਫ੍ਰੈਂਡ ਵਹਾਂ ਸਹੀ ਹੈ ਜੀ, ਮੇਰੇ ਕੋ ਵੀ ਲਗਤਾ ਅਗਰ ਕੋਈ ਕਾਨੋ ਮੇ ਡਾਲ ਕੇ ਔਰ ਫਿਰ ਬਾਤ ਕਰ।
0: ਮੈਂ ਨਾ ਮੈਂ ਆਪਕੋ ਇੱਕ ਹਾਸੇ ਕੀ ਬਾਤ ਬਤਾਤਾ ਹੂੰ। ਕੱਲ ਨਾ ਮੈਨੂੰ ਇੱਕ ਫੋਨ ਆਇਆ ਤੇ ਉਹ ਲਿਸਨਰ ਕਹਿੰਦੇ ਕਹਿੰਦੇ ਨਾ ਵੀ ਮੈਂ ਨਾ ਕਿਤੇ ਕੋਈ ਸੈਂਡਵਿਚ ਲੈਣ ਗਿਆ, ਕਹਿੰਦੇ ਸੈਂਡਵਿਚ ਲੈਣ ਗਿਆ ਤੇ ਜਿਹੜੀ ਕੁੜੀ ਸੀਗੀ ਕੰਮ ਕਰਨ ਲਈ ਉਹ ਬੈਕ ਸਾਈਡ ਤੋਂ ਪਿੱਛੋਂ ਆਈ ਤੇ ਉਹ ਹੱਸ ਰਹੀ ਸੀ ਤੇ ਉਹ ਕਹਿੰਦੇ ਕਿ ਮੈਂ ਬੜਾ ਖੁਸ਼ ਹੋਇਆ ਯਾਰ ਕਿ ਮੈਨੂੰ ਦੇਖ ਕੇ ਹੱਸ ਰਹੀ ਹੈ, ਇਹਨੂੰ ਲੱਗਿਆ ਹੋਊ ਵੀ ਮੁੰਡਾ ਬਹੁਤ ਸੋਹਣਾ। ਕਹਿੰਦੇ ਕਿ ਫਿਰ ਮੈਨੂੰ ਪਤਾ ਲੱਗਿਆ ਉਹ ਤਾਂ ਹੈੱਡਫੋਨ ਤੇ ਆਪਣੇ ਬੋਏਫ੍ਰੈਂਡ ਨਾਲ ਗੱਲ ਕਰ ਰਹੀ ਸੀ। ਸੋ ਦੇਖੋ
9: ऐसे ही नहीं कहते, एक्शन स्पीक लाउडर देन वर्ड्स। वर्ड्स की बात नहीं होती, एक्शन जो तुम शो कर रहे हो, बॉडी लैंग्वेज शो कर रहे हो, उससे बहुत इम्पैक्ट पड़ता है।
0: चलो थैंक यू सर। नहीं देखो ਮੈਂ ਹੱਸਣ ਲੱਗਿਆ ਵੀਰ ਨੂੰ, ਮੈਂ ਕਿਹਾ ਭਾਜੀ ਤੁਹਾਨੂੰ ਤਾਂ ਚਾਅ ਚੜ ਗਿਆ ਹੋਊਗਾ ਵੀ ਕੁੜੀ ਤੁਹਾਨੂੰ ਦੇਖ ਕੇ ਹੱਸ ਰਹੀ ਹੈ, ਵੀ ਅੱਜ ਟੌਰ ਟੂਰ ਕੱਢੀ ਹੈ ਜ਼ਿਆਦਾ ਤਾਂ ਹੀ ਹੱਸ ਰਹੀ ਆ। ਕਹਿੰਦੇ ਉਹ ਤਾਂ ਫਿਰ ਨਾਲੇ ਉਹਨੇ ਦੱਸਿਆ ਵੀ ਕੁੜੀ, ਕਹਿੰਦੀ ਉਹ ਮੈਂ ਫੋਨ ਤੇ, ਉਹ ਫਿਰ ਕਹਿੰਦੇ ਕਿ ਮੈਂ ਉਹਨੂੰ ਕਿਹਾ ਵੀ ਸੋਰੀ ਜੀ ਜੇ ਮੈਂ ਤੁਹਾਡੀ ਫੋਨ ਕਾਲ ਨੂੰ ਇੰਟਰਪਟ ਕਰ ਰਿਹਾ, ਦੇਖ ਲਓ ਅਗਲੀ ਨੂੰ ਚਾਹੀਦਾ ਦੱਸ ਦੇਵੇ ਕਿ ਸੋਰੀ ਜੀ ਮੇਰੇ ਤੋਂ ਗੱਲ ਨਹੀਂ ਹੋਣੀ ਤੁਹਾਡੇ ਨਾਲ, ਮੈਂ ਇੰਡੀਆ ਲੱਗੀ ਹੋਈ ਆ ਮੈਂ ਆਪਣੇ ਮੰਗੇਤਰ ਦੇ ਨਾਲ। ਸੋ ਇੱਦਾਂ ਦੀਆਂ ਚੀਜ਼ਾਂ ਕੰਮਾਂ 'ਤੇ ਲੋਕ ਕਰ ਰਹੇ ਨੇ ਬਿਯੋਂਡ ਆਈਵਰ। ਤੁਹਾਨੂੰ ਐਨਕਾਂ ਚਾਹੀਦੀਆਂ ਹੰਬਰ ਵੈਸਟ ਐਂਡ ਗੋਰਵੇ, ਬਿਯੋਂਡ ਆਈਵਰ 'ਤੇ ਇੱਕ ਗੇੜਾ ਮਾਰੋ। ਆਈ ਡਾਕਟਰ ਅਵੇਲੇਬਲ ਨੇ, ਡਾਇਰੈਕਟ ਬਿਲਿੰਗ ਤੁਹਾਡੀ ਇੰਸ਼ੋਰੈਂਸ ਕੰਪਨੀਜ਼ ਨੂੰ ਕਰਦੇ ਨੇ। ਬਿਯੋਂਡ ਆਈਵਰ 9057933937 9057933937 Beyond I Where ਨੂੰ ਤੁਸੀਂ ਯਾਦ ਜ਼ਰੂਰ ਰੱਖੋ। 0925 ਹੈਲੋ
10: हेलो
0: हेलो जी
10: हांजी भाई सत्या जी
0: सत्या
10: होर नवी किवें हो ठीक हो
0: वधिया जी किवें हो
10: ਵਧੀਆ ਵਧੀਆ ਇਹ ਬਾਈ ਕੰਮ ਦੇ ਡਿਪੈਂਡ ਕਰਦਾ ਹੁਣ ਕਈ ਕੰਮ ਦਾ ਇੱਦਾਂ ਦੇ ਆ ਜਿਵੇਂ ਹੁਣ ਪੈਕਿੰਗ ਵਾਲਾ ਹੋ ਗਿਆ ਉਹਦੇ ਚ ਬੰਦਾ ਲਾ ਕੇ ਇੱਕ ਪਾਸੇ ਕੰਮ ਕਰੀ ਜਾਂਦਾ ਹਨਾ ਉਹਦੇ ਨਾਲ ਉਹਨੂੰ ਅੱਠ ਨੌ ਘੰਟੇ ਜਾਂ ਮੈਂ ਕਹਿੰਦਾ ਉਹਦੇ ਬੰਦੇ ਦੀ ਫਾਈਨੈਂਸ਼ੀਅਲ ਇਹ ਕੰਮਾਂ ਦੇ ਵਿੱਚ ਕਿਉਂ ਹਿਊਮਨ ਮਾਈਂਡ ਇੱਕ ਪਾਸੇ ਹੀ ਪੂਰਾ ਵਰਕ ਕਰ ਸਕਦਾ ਹਨਾ
11: ਜੀ
10: ਤੇ ਇਹਨਾਂ ਦੇ ਵਿੱਚ ਬਿਲਕੁਲ ਨਹੀਂ ਅਲਾਓ ਹੋਣੇ ਚਾਹੀਦੇ ਹੈੱਡਫੋਨ ਕਿਉਂ ਉਹਨੇ ਕੰਮ ਗਲਤ ਹੀ ਕਰ ਦੇਣਾ ਟੈਕਨੋਲੋਜੀ ਤੇ ਹੈੱਡਫੋਨ ਇਹ ਇੰਟਰਲਿੰਕਡ ਨੇ ਹਨਾ ਇਹ ਦੋਨੇ ਚੀਜ਼ਾਂ ਤੇ ਇਹ ਜੇ ਮੰਨ ਲਓ ਆਪਾਂ ਕਿਸੇ ਦਾ ਮੰਨ ਲਓ ਇਮੀਗ੍ਰੇਸ਼ਨ ਵਾਲੀ ਕੋਈ ਚੀਜ਼ ਸੁਣ ਰਹੇ ਹਾਂ ਹਨਾ ਕੋਈ ਲੈ ਰਹੇ ਹਾਂ ਕੁਐਸਚਨ ਉਹਨਾਂ ਦਾ
11: ਉਬਰ ਦੇ ਵਿੱਚ ਕੀ ਲੱਗਦਾ ਤੁਹਾਨੂੰ
10: ਉਬਰ ਦੇ ਵਿੱਚ ਜੇ ਤਾਂ ਮੰਨ ਲਓ ਉਬਰ ਈਟ ਆ ਹਨਾ ਜੀ ਤਾਂ ਉਸ ਜਿਵੇਂ ਮਾੜੀ ਮੋਟੀ ਕਾਲ ਆਪਾਂ ਲਾਈਕ ਲੈ ਸਕਦੇ ਹਾਂ ਪਰ ਜ਼ਿਆਦਾ ਨੀ ਜਿਵੇਂ ਮਤਲਬ ਸਲੋ ਵੋਲਮ ਤੇ ਹੋਣਾ ਚਾਹੀਦਾ ਵੀ ਜੇ ਮੰਨ ਲਓ ਇਮੀਡੀਏਟ ਤੁਹਾਡੀ ਕਾਲ ਆ ਗਈ ਤਾਂ ਉਦੋਂ ਪਿੱਕ ਕਰ ਲਵੋ ਤਾਂ ਉਹ ਸਹੀ ਆ ਹਨਾ ਜੀ ਥੋੜਾ ਬਹੁਤਾ ਪਰ ਜ਼ਿਆਦਾ ਨੀ
11: ਤੇ ਕੰਸਟਰਕਸ਼ਨ ਦੇ ਕੰਮ ਚ
10: ਕੰਸਟਰਕਸ਼ਨ ਦੇ ਕੰਮ ਦੇ ਵਿੱਚ ਅਲਾਓ ਆ ਹਾਂਜੀ
11: ਕਿਉਂ ਅਲਾਓ ਆ
10: ਕੰਸਟਰਕਸ਼ਨ ਦੇ ਕੰਮ ਦੇ ਵਿੱਚ ਤੁਸੀਂ ਆਏ ਆ ਹੁਣ ਮੰਨ ਲਓ ਡਰਾਈ ਵਾਲਾਂ ਹੀ ਲਾਉਣੀ ਆ ਤੁਸੀਂ ਠੀਕ ਆ ਉਹ ਕੱਟੀ ਵੱਢੀ ਜਾਣੀ ਆ ਤੇ ਨਾਲ ਦੀ ਨਾਲ ਤੁਸੀਂ ਚੱਕ ਕੇ ਲਾਈ ਜਾਣੀ ਆ ਹੈੱਡਫੋਨ ਲਾ ਲਓ ਉੱਥੇ ਦਾ ਕੰਸਟਰਕਸ਼ਨ ਦੇ ਕੰਮ ਚ ਤਾਂ ਗਾਣੇ ਚੱਲਦੇ ਹੀ ਹੁੰਦੇ ਆ ਉਹਦੇ ਚ ਤਾਂ ਕੋਈ ਡਿਸਟਰੈਕਸ਼ਨ ਹੀ ਨੀ ਉਹ ਤਾਂ ਹੁਣ ਆਪਾਂ ਇੰਚੀ ਟੇਪ ਮਾਰਨਾ ਉਹ ਪਤਾ ਹੀ ਆ ਬੰਦੇ ਨੂੰ ਵੀ 90 ਇੰਚ ਦੀ ਹੈਗੀ ਆ 90 ਇੰਚ ਵੱਢ ਕੇ ਉੱਥੇ ਲਾ ਦੇਣੀ ਆ
11: ਓਕੇ ਮੈਂ ਤੁਹਾਨੂੰ ਦੱਸਦਾ ਇੱਕ ਨਾ ਭਾਜੀ ਨੇ ਤੇ ਉਹ ਕੰਸਟਰਕਸ਼ਨ ਦੀ ਕੰਪਨੀ ਓਨ ਕਰਦੇ ਆ ਕਹਿੰਦੇ ਨਵੀਂ ਮੇਰੇ ਦੋ ਤਿੰਨ ਮੁੰਡੇ ਰੱਖੇ ਤੇ ਉਹਨਾਂ ਨੇ ਸਾਰਾ ਦਿਨ ਹੈੱਡਫੋਨ ਲਾ ਕੇ ਕੰਮ ਕਰਨਾ ਕਹਿੰਦੇ ਮੈਂ ਇੱਕ ਦੋ ਦਿਨ ਦੇਖਿਆ ਫਿਰ ਕਹਿੰਦੇ ਮੈਂ ਉਹਨਾਂ ਨੂੰ ਕਹਿਣਾ ਕਿ ਬਈ ਡਰਾਈਵਰ ਫੜਾਈ ਅਗਲੇ ਨੇ ਚੱਕ ਕੇ ਟਾਇਲ ਫੜਾ ਲੈਣੀ
10: ਮੂਹਰੇ ਸਿੱਖਿਆ ਪਿਆ ਜਾਂ ਉਹ ਕੱਲਾ ਕੰਮ ਕਰੀ ਜਾਂਦਾ ਉਹਨੇ ਹੈੱਡਫੋਨ ਲਾ ਲਿਆ ਕੋਈ ਮਿਸਟੇਕ ਨੀ ਕਰਦਾ
11: ਠੀਕ ਆ
10: ਜੇ ਮਤਲਬ ਬੰਦਾ ਜੇ ਬੰਦਾ ਹੈਲਪਰ ਆ ਉਹਨੇ ਉਹਨੇ ਨਾਲ ਤੁਹਾਡੇ ਹੈੱਡਫੋਨ ਲਾਈਕ ਲਾਏ ਵੇ ਆ ਉਧਰੋਂ ਕਨਵਰਸੇਸ਼ਨ ਦੋ ਹੋ ਗਈ ਹਨਾ ਇੱਕ ਦਾ ਬੰਦਾ ਉਧਰੋਂ ਰਿਸਪੋਂਡ ਦੇ ਰਿਹਾ ਹੈਗਾ ਜਿਹੜਾ ਬੌਸ ਆ ਤੁਹਾਡਾ ਵੀ ਇੰਨੇ ਦੀ ਲਿਆ ਇੱਕ ਉਹ ਦੂਜੇ ਦਾ ਗੱਲ ਕਰੀ ਜਾਂਦਾ ਉਹ ਓਬਵੀਅਸਲੀ ਉੱਥੇ ਗਲਤ ਕਰੂਗਾ
11: ਜੀ ਜੀ ਠੀਕ ਹੈ ਓਕੇ ਵੀਰੇ ਥੈਂਕ ਯੂ ਸੋ ਮਚ ਬਹੁਤ ਬਹੁਤ ਪਿਆਰ ਤੇ ਥੈਂਕ ਯੂ ਫਾਰ ਯੂਰ ਕਾਲ ਸਾਡੇ ਨਾਲ ਸਰਾਸ਼ ਜੁੜੇ ਨੇ ਯੂਨੀ ਗਲੋਬਲ ਐਡਵਾਈਜ਼ਰੀ ਤੋਂ ਸਰਾਸ਼ ਵੈਲਕਮ ਸਰ ਕੈਸੇ ਹੋ
12: ਗਵਰਨਮੈਂਟ ਸਪੋਰਟਡ ਐਜੂਕੇਸ਼ਨ ਪ੍ਰੋਗਰਾਮਸ ਹੈ ਇੱਕ ਤਰਫ ਆਪ ਸਕਿੱਲ ਡਿਵੈਲਪ ਕਰਤੇ ਹੈ ਆਸਾਨ ਸੇ ਕੋਰਸਿਸ ਕਰਤੇ ਫੁਲੀ ਆਨਲਾਈਨ ਫੋਨ ਪੇ ਲੈਪਟਾਪ ਪੇ ਆਸਾਨ ਸੇ ਕੋਰਸ ਕਰਤੇ ਹੈ ਸਰਟੀਫਿਕੇਟ ਵੀ ਆਪਕੇ ਪਾਸ ਆ ਗਿਆ ਔਨ ਅਦਰ ਹੈਂਡ ਆਪਕੇ ਪਾਸ 50,000 ਸੇ 1,70,000 ਡਾਲਰ ਤੱਕ ਕਾ ਲੋਨ 0% ਪੇ ਬਿਨਾਂ ਗਾਰੰਟੀ ਕੇ ਡਾਇਰੈਕਟ ਗਵਰਨਮੈਂਟ ਸੇ ਕਹੀਂ ਵੀ ਖਰਚ ਕਰੇ ਆਪਕੋ ਮਿਲਤਾ ਹੈ
11: ਐਂਡ ਇਸ ਫੰਡਿੰਗ ਦੀ ਰੇਂਜ ਕਿੰਨੀ ਕੈ ਸਰਾਸ਼ ਫੰਡਿੰਗ ਦੀ ਰੇਂਜ ਕਿੰਨੀ ਕੈ
12: ਹਾਂਜੀ 50,000 ਸੇ ਲੈ ਕੇ 178,000 ਟੂ ਬੀ ਮੋਰ ਪ੍ਰੀਸਾਈਜ਼ ਡਾਲਰ
11: ਸੋ 50,000 ਤੋਂ ਲੈ ਕੇ 1,78,000 ਤੱਕ ਤੁਹਾਨੂੰ ਮਿਲ ਸਕਦਾ ਤੇ ਬਹੁਤ ਸਾਰੇ ਲੋਕ ਫੰਡਿੰਗ ਜਾਂ ਲੋਨ ਸੁਣ ਕੇ ਡਰ ਜਾਂਦੇ ਆ ਵੀ ਯਾਰ ਇਹ ਕੋਈ ਪੰਗਾ ਤਾਂ ਨਹੀਂ ਪੈ ਜਾਵੇ ਸੋ ਇਹ ਲੋਨ ਦੇ ਟਰਮਸ ਕੀ ਨੇ
12: ਬਿਲਕੁਲ ਜੀ ਇਸ ਮੈਂ ਫੰਡਿੰਗ ਸੇ ਡਰਨਾ ਚਾਹੀਏ ਲੋਨ ਸੇ ਡਰਨਾ ਚਾਹੀਏ ਮੈਂ ਵੀ ਡਰਤਾ ਹੂੰ ਬਟ ਯਹਾਂ ਪੇ ਬਾਤ ਅਲੱਗ ਹੈ ਰੀਜ਼ਨ ਨੰਬਰ 1 ਇਹ ਲੋਨ ਕੀ ਪਹਿਲੀ ਕਿਸ਼ਤ 2.5 ਸਾਲ ਬਾਅਦ ਸਟਾਰਟ ਹੈ ਨੰਬਰ 2 ਇਹ ਲੋਨ 2.5 ਸਾਲ ਤੱਕ 0% ਵਿਆਜ ਹੀ ਨਹੀਂ ਉਸਕੇ ਉੱਪਰ ਨੰਬਰ 3 लोन जब स्टार्ट हो रहा है, किस्त उसकी स्टार्ट हो रही है ढाई साल बाद, ब्याज कितना है? सिर्फ 2.5% साल का, महीने का नहीं साल का, मतलब लाख डॉलर पे सिर्फ महीने का ब्याज $200 है। 15 साल की आसान किस्तें बनती हैं। अगर पैसे नहीं दे पा रहे आप, तंगी है, तो गवर्नमेंट आपका लोन डेफर कर देती है ब्याज समेत। ऐसा लोन आपको कहां मिलेगा? धरती पे भी नहीं मिलेगा।
11: वेरी गुड। एंड सरश, कोई 4% दी फैमिली है, हस्बैंड है, वाइफ है, दो बच्चे ने, उन्होंने कितने पैसे बन जाएंगे?
12: बिल्कुल जी, पीआर है, सिटीजन है, प्रोटेक्टेड पर्सन है, कोई एज लिमिट नहीं है। इन फैमिली ऑफ फोर को $1.5 लाख तक की फंडिंग आती है। बच्चे अगर उनके 11 साल से छोटे हैं तो कॉलेज की फीस बाहर बाहर से कवर जाती है, 1.5 लाख उनको मिलता है। कहीं भी खर्चे, रीफाइनेंसिंग, क्रेडिट कार्ड, किसी और लोन के चक्कर में ना पड़े, इससे बढ़िया लोन एग्जिस्ट ही नहीं करता। 8 साल में हजारों को असिस्ट कर रहे हैं। कल भी ठाठा करके लोगों के अकाउंट में टूटी हुई है, पीछे ना रहिए, ऑफिस आइए, प्रॉपर ऑफिस है और लाइक 6 बंदों का स्टाफ आपके लिए काम कर रहा है। 437-264-3175 437-264-3175 हमारी फीस काम होने के बाद $199 है। कोई हिडन फीस, मीठी बातें, चलाकी नहीं है। 437-264-3175 437-264-3175
11: बहुत शुक्रिया जी, थैंक यू सो मच जी। 6256 हेलो।
13: हेलो,
11: हाँ जी, कैसे हो सर?
13: ठीक है जी। हुण तो उबर वाली कंपनी ने भी कह दिता है कि तुसी अपना इंतजाम कर लो अपने वर्करां नूं, सेल्फ ड्राइव कार आ रही है अगले साल।
11: नहीं, सेल्फ ड्राइव तो आ जूगी, इन्नी छेती नहीं टेक ओवर करन जा रही है, अजे तो बहुत टाइम लगूगा।
13: चलो देखते हैं, थैंक यू।
11: तुसी आओगे सेल्फ ड्राइविंग कार? चलो कट के कॉल नूं। सो नहीं, आपां सेल्फ ड्राइविंग दी गल नहीं कर रही, आपां तां डिस्ट्रैक्शन दीआं गल्लां बातां कर रहे हैं वी किन्ने वर्कर जिहड़े ने कम्मां ते डिस्ट्रैक्टेड रहिंदे ने। 1728 हेलो जी,
14: गुड मॉर्निंग वीरे, की हाल
11: है? मॉर्निंग वधिया, किदा?
14: वधिया जी। मेनू लगदा वीरे इहदा होणा नहीं चाहीदा हैगा मल्टीटास्किंग वाला कांसेप्ट, बिकॉज़ तुसीं ऑल द टाइम ओवरलोड, दिमाग नूं ना तां ब्रेक मिलदी आ, ते जिहड़ी ऑलरेडी तुहाडे कोल इनफॉर्मेशन हैगी उहनूं तुहाडा ब्रेन प्रोसेस नहीं करदा।
11: बिल्कुल।
14: ते इक होर हुंदा है कि जे तुसीं बोर नहीं होवोगे तुहानूं पता किवें लगूगा मैं कुछ होर कर सकदा, तुहाडा पोटेंशियल दा पता ही नहीं लगदा। मैं सवेरे ही सोचदा सीगा, पहला हुंदा सीगा कोई मैं एक्चुअली बाहर साडी सिटी दा कोई बंदा खड़ा सी कार च, काम वाला ओह बैठा फोन चलाई जांदा सीगा, ते ओहनूं कुछ पता ही नहीं सी। जिवें हुण असीं सवेरे काम जांदे सीगे तां थोड़ा जिहा बाहर देखणा वी मौसम किद्दां दा आया, किसे नूं हैलो कर ली, थोड़ा बंदा अपने आप इनवॉल्व जिहा फील करदा, ते टाइम भी हौली हौली पास हुंदा। तुसीं हुण सवेरे अपना हैडफोन ला के गाने ला लो, तुहानूं पता ही नहीं लगना 2 घंटे कदों पास हो गए। तो फॉर ब्रेन हैल्थ आई थिंक एंड ईवन स्टडीज भी ने, बोर होना जरूरी है। आई थिंक ताहे करके जिहड़ियां अपनियां पुरानियां जनरेशन ने इन्नियां सक्सैसफुल सीगियां। अपने को टाइम ही नहीं हैगा, सवेरे उठ पई दा टाइम ही नहीं, ना अपने लई टाइम है, किसी चीज लई टाइम ही नहीं हैगा।
11: वीरे यार तुसी ए देखो, मैं तुहानूं ऑनेस्ट गल दस रहा, मैं ना कई बार चलो प्रोग्राम कर रहे हैं, फोन कई बार पिक हो जाता, किसी का मैसेज आ जाता, वह पढ़ लईदा। मैं कहन लग्या कि बई तुसी एरन मिल्स एक्यूरा नूं फोन करो, मैं उन्हां दा नाम लिया, तो फिर मैं चक के नंबर देता अपलायंस रिपेयर वाले का। किसी कस्टमर ने चके अपलायंस रिपेयर नूं फोन कर लिया, भाजी गड्डी लैनी है असी ते ओ देखो ओ प्रॉब्लम तां होई कि मैं डिस्ट्रैक्टेड सीगा, मैं अपने फोन ते सी।
14: ऑब्वियसली तुसी हुण ए तां सिर्फ काम दी गल कर रहे हो, मैं लाइब्रेरी जाना उत्थे बच्चे हैडफोन ला के पढ़ाई करदे,
11: ओही तां है, मैं भी नहीं समझदा। हां
14: है ना, हुण जदों एग्जाम होणा उदों थोड़ा तुहानूं सेम गाना उहनां ने प्ले कर देना वी बेटे चल रहे हुण तुहानूं इत्थे याद आ रहियां की पढ़िया सीगा। सो आई थिंक ए मैनूं लगदा ए सेंचुरी दा सब तों वड्डा झूठ ही मल्टी टास्किंग आ, इक काम ते फोकस करना चाहीदा।
11: थैंक यू वेरी, बहुत शुक्रिया तुहाडा, बहुत धन्नवाद। नहीं हुण जे मैं पढ़ रहा, मैं कोई हिस्ट्री दी स्टडी कर रहा, उत्ते मैं सुन रहा कि हल्की जी दाढ़ी लो फेड रखदा, तो फिर हुण तुसी ध्यान थोड़ा लिरिक वाली जाऊगा, पढ़ रहे हो तुसी एंशिएंट ग्रीक फिलोसफी, उत्तों सुन रहे हो तुसी भी हल्की जी दाढ़ी ते लो फेड रखदा, तुसी किवें ध्यान दोगे? सो डिस्ट्रैक्शन, डिस्ट्रैक्शन तो सारे नूं, मैनूं भी यार, मैं भी बहुत डिस्ट्रैक्टेड ना हट के थोड़िया। सो एरन मिल्स एक्यूरा गड्डी लैनी है, एक्यूरा दी लो। जगदीप भल्ला ते करण शर्मा साडे बड़े प्यारे सज्जण ने, एरन मिल्स एक्यूरा तो, नंबर है 9058285800। 905-828-5800. ਗਰੋਸਰੀ ਕਰਨੀ ਹੈ, ਫਰੈਸ਼ ਫੂਡ ਸੈਂਟਰ 12570 ਕੈਨੇਡੀ ਰੋਡ, ਕੈਨੇਡੀ ਡੂਗਲ, ਕੈਨੇਡੀ ਮੇਫੀਲਡ ਦੇ ਐਨ ਬਿਲਕੁਲ ਨਾਲ ਫਰੈਸ਼ ਫੂਡ ਸੈਂਟਰ 'ਤੇ ਗੇੜਾ ਤੁਸੀਂ ਮਾਰ ਕੇ ਆਓ। ਡੇਅਰੀ 'ਤੇ ਹਰਨ ਡੇਅਰੀ ਉੱਤੇ ਬੜੀ ਸ਼ਾਨਦਾਰ ਘਰ ਆ ਰਿਹਾ, ਲਿਖੋ ਜਾਣਕਾਰੀ। ਸੈਂਟਰਲ ਮਿਸਿਸਾਗਾ ਦੇ ਰਹਿਣ ਵਾਲੇ ਹੋ, ਇਹ ਮੌਕਾ ਨਾ ਗਵਾਓ। ਬੈਲੀ ਮੋਰ ਹੋਮਸ ਵੱਲੋਂ ਡੇਅਰੀ ਲੇਨ ਟਾਊਨਸ ਜਲਦ ਹੀ ਡੇਅਰੀ ਰੋਡ ਵੈਸਟ ਅਤੇ ਹਰਨ ਟੇਰੀ ਉੱਤੇ ਆ ਰਹੇ ਨੇ। ਕੰਟੈਂਪਰੇਰੀ ਟਾਊਨ ਹੋਮ ਹਾਈ $700,000 ਤੋਂ ਸ਼ੁਰੂ ਹੋ ਰਹੇ ਨੇ। ਸੀਮਤ ਸਮੇਂ ਲਈ HST ਦੇ ਵਿੱਚ ਖਾਸ ਬੱਚਤ ਦਾ ਫਾਇਦਾ ਲਓ। ਹਾਈਵੇ 401, 407 ਅਤੇ 410, ਗੋ ਟ੍ਰਾਂਜ਼ਿਟ ਸ਼ਾਪਿੰਗ ਅਤੇ ਪੀਅਰਸਨ ਏਅਰਪੋਰਟ ਤੋਂ ਸਿਰਫ ਕੁਝ ਕੁ ਮਿੰਟਾਂ ਦੀ ਦੂਰੀ ਤੇ। ਸਭ ਤੋਂ ਪਹਿਲੇ ਬਾਇਰਸ ਦੇ ਵਿੱਚ ਸ਼ਾਮਲ ਹੋਣ ਦਾ ਮੌਕਾ ਨਾ ਗਵਾਓ। ਅੱਜ ਹੀ ਰਜਿਸਟਰ ਕਰੋ ballymorehomes.com, ballymorehomes.com, ਵੈਰੀ ਗੁੱਡ, ballymorehomes.com ਤੇ ਤੁਸੀਂ ਜ਼ਰੂਰ ਜ਼ਰੂਰ ਜਾਣਕਾਰੀ ਲਓ। ਐਂਡ ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ, ਟਰੱਕ ਦੇ ਨਵੇਂ ਟਾਇਰ, ਟਰੱਕ ਦੀ ਅਲਾਈਨਮੈਂਟ, ਟਰੱਕ ਦਾ ਓਇਲ ਚੇਂਜ, ਟਰੱਕ ਦੀ ਕੋਈ ਵੀ ਰਿਪੇਅਰ, ਮਿਲਟਨ ਦੇ ਵਿੱਚ 10874 ਸਟੀਲਜ਼ ਐਵਨਿਊ ਈਸਟ, ਸਟੀਲਜ਼ ਐਂਡ James Snow Parkway ਦਾ ਕੋਰਨਰ ਪੈਂਦਾ। ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ 401 ਤੋਂ ਐਨ ਉੱਤਰ ਅਨੁਸਾਰ ਤੁਹਾਡੇ ਲਈ ਹਾਜ਼ਰ ਨੇ। ਨਿਊ ਹਾਈਟਸ ਕਿਚਨ ਦੇ ਜਸਪਾਲ ਰਾਏ ਭਾਜੀ ਨੂੰ ਫੋਨ ਕਰੋ। ਨਵੀਂ ਕਿਚਨ, ਬ੍ਰੈਂਡ ਨਿਊ ਕਿਚਨ, ਥੋੜ੍ਹੀ ਦੇਖ ਕੇ ਅਗਲਾ ਕਵੇ ਵੀ ਯਾਰ ਬੱਲੇ ਬੱਲੇ ਇੰਨੀ ਸੋਹਣੀ ਕਿਚਨ ਕਿਹਨੇ ਰੈਡੀ ਕੀਤੀ ਹੈ। ਅਤੇ ਨਿਊ ਹਾਈਟਸ ਕਿਚਨ ਇਹਨਾਂ ਦਾ ਕੰਮ ਦੇਖ ਲਿਓ ਯਾਰ, ਸੱਚੀ ਮੈਂ ਵੀ ਦੇਖ ਕੇ ਕੰਮ ਬੜਾ ਇੰਪ੍ਰੈਸ ਹੋਇਆ। ਨੰਬਰ ਹੈ 416-859-1920, 416-859-1920। ਗਰੋਸਰੀ ਕਰਨੀ ਹੈ, ਫਰੈਸ਼ ਫੂਡ ਸੈਂਟਰ 12570 ਕੈਨੇਡੀ ਰੋਡ, ਕੈਨੇਡੀ ਐਂਡ ਡੂਗਲ, ਕੈਨੇਡੀ ਮੇਫੀਲਡ ਇਨ ਕੈਲਡਨ, ਫਰੈਸ਼ ਫੂਡ ਸੈਂਟਰ। ਅਸੀਂ ਅੱਜ ਸ਼ਾਮ ਨੂੰ ਲਾਈਵ ਪ੍ਰੋਗਰਾਮ ਕਰ ਰਹੇ ਹਾਂ। ਸਬਜ਼ੀ ਮਾਰਕੀਟ, ਰੈਸਟੋਰੈਂਟ ਐਂਡ ਗਰੋਸਰੀ ਸਟੋਰ ਨਹੀਂ, ਸਿਰਫ ਇਹ ਰੈਸਟੋਰੈਂਟ ਹੈ, ਸਿਰਫ ਰੈਸਟੋਰੈਂਟ ਇਹਨਾਂ ਦਾ ਖੁੱਲ੍ਹਿਆ। 1650 ਵਿਲੀਅਮਸ ਪਾਰਕਵੇ, 1650 ਵਿਲੀਅਮਸ ਪਾਰਕਵੇ। ਪਹਿਲੇ 5 ਕਸਟਮਰਸ ਨੂੰ 1 ਪਾਉਂਡ ਮੱਛੀ ਫ੍ਰੀ 6 ਵਜੇ, ਅਗਲੇ 5 ਨੂੰ 1 ਪਾਉਂਡ ਜਲੇਬੀ ਫ੍ਰੀ, ਅਗਲੇ 5 ਨੂੰ 1 ਬਿਰਿਆਨੀ ਫ੍ਰੀ। ਸ਼ਾਮ ਨੂੰ 6 ਵਜੇ ਫ੍ਰੀ ਫ੍ਰੀ ਫ੍ਰੀ ਪਹਿਲੇ 15 ਨੂੰ। ਅਤੇ ਤੁਸੀਂ ਆਇਓ, ਇੰਜੋਏ ਕਰਾਂਗੇ। 1650 ਵਿਲੀਅਮਸ ਪਾਰਕਵੇ, ਵਿਲੀਅਮਸ ਪਾਰਕਵੇ ਐਂਡ ਟੋਰਬ੍ਰਮ ਦੇ ਬਿਲਕੁਲ ਕੋਰਨੇ 'ਤੇ ਤੁਸੀਂ ਪਹੁੰਚਣਾ, ਐਟ ਸਬਜ਼ੀ ਮਾਰਕੀਟ ਰੈਸਟੋਰੈਂਟ। ਸੋ ਇੰਜੋਏ ਕਰੋ, ਡੋਂਟ ਬੀ ਡਿਸਟਰੈਕਟਡ, ਥੋੜ੍ਹੇ ਫੋਨ ਤੋਂ ਹਟ ਕੇ ਏਰੀਅਨ ਮਿਲਸ, ਸੋਰੀ ਆਪਣਾ ਕੈਲਡਨ ਮਿਤਸੂਬਿਸ਼ੀ ਨੂੰ ਯਾਦ ਰੱਖੋ। 10 ਸਾਲ ਦੀ ਵਾਰੰਟੀ ਗੱਡੀਆਂ 'ਤੇ, ਮਿਤਸੂਬਿਸ਼ੀ ਦੀਆਂ ਗੱਡੀਆਂ। 6476782754। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 647
15: On September 13th at 10 a.m., join the Brampton Parkinson Canada Superwalk and help make life better for Canadians living with Parkinson's. The walk will start and finish at Susan Fennell Sportsplex in Brampton. With the same strength of spirit people living with Parkinson's demonstrate daily, we will not stop walking until there is a cure. Register or donate at superwalk.ca and make a real difference in the lives of those affected by Parkinson's. Proudly sponsored by CHLO AM 530.
16: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
17: Radio Awaaz.
18: All advertisements are paid. Awaaz of Voice does not take any responsibility for any paid advertisements during this program. Advertisements are paid. Awaaz of Voice does not take any responsibility for any paid advertisements during this program.

0: You are listening to your favorite radio show, Radio Awaz, The Voice, Zindabad, Zindabad. For advertising, please call 416-518-3200.
1: ਜੇ ਟਾਈਮ ਦੀ ਸੇਵਿੰਗ ਕਰਨਾ ਚਾਹੁੰਦੇ ਹੋ ਤਾਂ ਪਹੁੰਚੋ ਆਲ ਟਰੱਕ ਲਿਊਬ ਐਂਡ ਵਾਸ਼ ਲਿਮਿਟਿਡ, ਜਿੱਥੇ ਤੁਸੀਂ ਟਰੱਕ ਵਾਸ਼, ਟਰੱਕ ਆਇਲ ਚੇਂਜ ਤੇ ਰਿਪੇਅਰ ਇੱਕ ਹੀ ਰੂਪ ਥੱਲੇ ਕਰਾ ਸਕਦੇ ਹੋ। ਇੱਥੇ ਬਹੁਤ ਸਾਰੇ ਸਪੈਸ਼ਲ ਆਫਰਸ ਚੱਲ ਰਹੇ ਨੇ, ਜਿਵੇਂ ਆਇਲ ਚੇਂਜ ਨਾਲ ਟਰੱਕ ਵਾਸ਼ ਸਿਰਫ $45। ਤੁਸੀਂ ਕੈਬ ਦੀਆਂ ਬੈਟਰੀਆਂ ਵਿਦ ਇੰਸਟਾਲੇਸ਼ਨ ਚੇਂਜ ਕਰਾ ਸਕਦੇ ਹੋ ਐਟ $850। ਸਾਰੀਆਂ ਰੀਅਰ ਡਰਮ ਐਂਡ ਰੀਅਰ ਬ੍ਰੇਕ ਚੇਂਜ ਐਟ $750 ਐਂਡ ਏਸੀ ਰੀਚਾਰਜ ਇਜ਼ ਐਟ ਜਸਟ $180। ਸੋ ਰੀਚ ਆਊਟ ਟੂ ਦੈਮ, ਕਾਲ ਐਟ 905-452-9955। ਇਹਨਾਂ ਦਾ ਐਡਰੈਸ ਹੈ 71 Stafford Drive, ਬਰੈਂਪਟਨ। ਤੇ ਰਾਈਟ ਨਾਓ ਇਹ ਹਾਇਰਿੰਗ ਵੀ ਕਰ ਰਹੇ ਨੇ। ਜੇ ਤੁਹਾਨੂੰ ਟਰੱਕ ਮਕੈਨਿਕ ਦਾ ਕੋਈ ਐਕਸਪੀਰੀਅੰਸ ਹੈ, ਯੂ ਕੈਨ ਕਾਲ ਦੈਮ, ਦੇਅਰ ਨੰਬਰ ਇਜ਼ 905-452-9955।
2: ਰੀਅਲ ਇਸਟੇਟ ਦੀ ਦੁਨੀਆ ਵਿੱਚ ਆਓ, ਆਪਣੇ ਸੁਪਨਿਆਂ ਨੂੰ ਸੱਚ ਕਰ ਵਿਖਾਓ। ਫੇਅਰਡੀਲ ਰਿਐਲਿਟੀ ਇੰਕ ਬ੍ਰੋਕਰੇਜ ਨਾਲ ਹੱਥ ਮਿਲਾਓ,
3: ਰੀਅਲ ਇਸਟੇਟ ਦੀਆਂ ਬਰੀਕੀਆਂ ਸਿੱਖੋ ਤੇ ਕੰਪਨੀ ਵੱਲੋਂ ਕਲਾਇੰਟਸ ਲੀਡਸ ਵੀ ਪਾਓ।
2: ਫੇਅਰਡੀਲ ਰਿਐਲਿਟੀ ਇੰਕ ਬ੍ਰੋਕਰੇਜ ਨਵੇਂ ਏਜੰਟ ਹਾਇਰ ਕਰ ਰਹੇ ਨੇ।
3: ਅੱਜ ਹੀ ਕਾਲ ਕਰੋ ਫੇਅਰਡੀਲ ਦੇ ਬ੍ਰੋਕਰ ਆਫ ਰਿਕਾਰਡ ਹਰਦੀਪ ਪੰਦੇਰ ਨੂੰ
2: 905-671-2000, 905-671-2000।
3: ਫੇਅਰਡੀਲ ਨਾਲ ਹੱਥ ਮਿਲਾਓ, ਆਪਣੇ ਸੁਪਨਿਆਂ ਨੂੰ ਸੱਚ ਕਰ ਵਿਖਾਓ।
4: ਘਰ ਨੂੰ ਘਰ ਬਣਾਉਂਦਾ ਹੈ ਕੰਫਰਟੇਬਲ ਫਰਨੀਚਰ, ਤੇ ਜਦੋਂ ਫਰਨੀਚਰ ਦੀ ਗੱਲ ਆਉਂਦੀ ਹੈ ਤੇ ਫਿਰ ਯਾਦ ਆਉਂਦੇ ਨੇ ਕਾਸਾ ਫਰਨੀਚਰ ਵਾਲੇ, ਜੋ ਹੈ ਸਭ ਤੋਂ ਪੁਰਾਣੀ ਤੇ ਭਰੋਸੇਮੰਦ ਫਰਨੀਚਰ ਦੀ ਦੁਕਾਨ। ਜੀ ਹਾਂ, ਇੱਥੇ ਤੁਹਾਨੂੰ ਮਿਲਦਾ ਹੈ ਕਸਟਮ ਸੋਫਾ, ਲੈਦਰ ਸੋਫਾ, ਸੋਫੇ, ਡਬਲ ਬੈਡ, ਮੈਟ੍ਰੈਸ ਤੇ ਪੂਰੇ ਘਰ ਦਾ ਸਾਰਾ ਫਰਨੀਚਰ, ਉਹ ਵੀ ਵਾਜਿਬ ਰੇਟਾਂ ਤੇ। ਸੋ ਅੱਜ ਹੀ ਪਹੁੰਚੋ ਕਾਸਾ ਫਰਨੀਚਰ, 120 Delta Park, ਬੁਲੇਵਾਰਡ, ਬ੍ਰੈਂਪਟਨ। ਇਹਨਾਂ ਦੀ ਇੱਕ ਹੋਰ ਲੋਕੇਸ਼ਨ ਹੈ ਸੋਫਾ ਮਾਰਟ, 24 Regan Road, ਬ੍ਰੈਂਪਟਨ। ਜ਼ਿਆਦਾ ਜਾਣਕਾਰੀ ਲਈ ਕਾਲ ਕਰੋ ਪਰਮਜੀਤ ਹੋਰਾਂ ਨੂੰ 905-803-8056, 905-803-8056।
5: ਰੈਵਨਿਊ ਏਜੰਸੀ ਯਾਨੀ ਕਿ CRA ਬਿਨਾਂ ਕਿਸੇ ਕੋਰਟ ਜਜਮੈਂਟ ਤੋਂ ਤੁਹਾਡੇ ਬੈਂਕ ਅਕਾਊਂਟ ਨੂੰ ਸੀਜ਼ ਜਾਂ ਫ੍ਰੀਜ਼ ਕਰ ਸਕਦੇ ਹਾਂ। ਤੁਸੀਂ CRA ਦੇ ਕਰਜ਼ੇ ਨੂੰ ਲੀਗਲੀ ਮਾਫ ਕਰਵਾ ਸਕਦੇ ਹੋ। ਫਾਰ ਮੋਰ ਇਨਫੋਰਮੇਸ਼ਨ ਕਾਲ DCAP
6: 905-908-2499, 905-908-2499 ਔਰ ਵਿਜ਼ਿਟ 411debt.ca। ਸਮ ਕੰਡੀਸ਼ਨਸ ਅਪਲਾਈ।
7: ऑटो ओनर्स, क्या आप ज्यादा इंश्योरेंस प्रीमियम पे कर रहे हैं या फिर नया ड्राइवर ऐड करने के बाद आपका इंश्योरेंस प्रीमियम बहुत बढ़ गया है? अगर आपके पास जी या G2 लाइसेंस है और कनाडा में 3 सालों का इंश्योरेंस एक्सपीरियंस है तो टेंशन मत लीजिए।
8: ऑल स्टेट इंश्योरेंस के दीक्षा गुलेरिया को आज ही कॉल करें, जो आपको अच्छा प्रीमियम, ऑनेस्ट एडवाइस और ग्रेट सर्विस भी देंगे। अपनी होम और ऑटो इंश्योरेंस का पैकेज बनवाएं और अप टू 30% तक बचाएं। ऑल स्टेट इंश्योरेंस के दीक्षा गुलेरिया 647-656-2810, दैट इज 647-656-2810।
9: ड्राइव कर रहे हो, शो नो एंजॉय कर रहे हो, कुछ पुल रहे हो?
10: ड्राइविंग लाइसेंस?
9: नो।
10: पुलिस ऑफिसर?
9: नो नो।
10: ट्रैफिक लाइट्स?
9: नो।
10: देन
11: डायमंड इंश्योरेंस दे पवन कौर गिल दा ए मैसेज। मोस्ट ऑफ इंटोरियंस इग्नोर कर रहे हैं अपनी ऑटो इंश्योरेंस रिन्यूअल या अपने रेट नो चेक कर ले। आज ही कॉल करो 30 तो वध कंपनीज ना काम कर रहे पवन कौर गिल। 3 मिनट दे विच 300 तो लेके 1500 तक साल दी इंश्योरेंस कट सकदी है ऑटो, होम और इन्वेस्टमेंट प्रॉपर्टीज दी। 647-325-9900, 647-325-9100, पवन कौर गिल फ्रॉम डायमंड इंश्योरेंस।
12: जिंदगी एक सफर है सुहाना।
13: ਬਾਈ ਟਰੱਕ ਤਾਂ ਹੁਣ ਮੈਂ ਚੰਗੀ ਤਰ੍ਹਾਂ ਚਲਾਉਣ ਲੱਗ ਪਿਆ, ਹੁਣ ਸੋਚਦਾ ਵੀ ਕੋਈ ਯੂਜ਼ ਟਰੱਕ ਹੀ ਲੈ ਲਵਾਂ, ਪਰ ਸਮਝ ਨਹੀਂ ਆਉਂਦੀ ਵੀ ਕਿੱਥੋਂ ਲਵਾਂ।
14: ਉਹ ਇਹਦੇ 'ਚ ਸੋਚਣ ਵਾਲੀ ਕਿਹੜੀ ਗੱਲ ਆ,
15: ਈਗਲ ਟਰੱਕ ਸੇਲਸ ਵਾਲੇ ਬਿੱਲ ਸੇਖੋ ਨੂੰ ਕਾਲ ਕਰ, ਓਏ ਉਹਦੇ ਤੋਂ ਵਧੀਆ ਕੋਈ ਨਹੀਂ।
0: ਜੀ ਹਾਂ, ਜੇ ਤੁਹਾਨੂੰ ਯੂਜ਼ ਟਰੱਕ ਦੀ ਲੋੜ ਹੈ ਤੇ ਤੁਹਾਡੀ ਪਸੰਦ ਦਾ ਮੇਕ ਐਂਡ ਮਾਡਲ ਦਾ ਟਰੱਕ, ਤੁਸੀਂ ਇਹਨਾਂ ਤੋਂ ਲੈ ਸਕਦੇ ਹੋ। ਆਪਣਾ ਟਰੱਕ ਵੇਚਣ ਲਈ ਵੀ ਯਾਦ ਰੱਖੋ ਈਗਲ ਟਰੱਕ ਸੇਲ, 17 Stratton Avenue, ਬ੍ਰੈਂਪਟਨ। ਕਾਲ ਬਿੱਲ ਸੇਖੋ 416

0: ਦੂਜੇ ਤੋਂ ਨਿਕਲੋ ਸੇਵਿੰਗ 100 ਡਾਲਰ ਦੀ 905-458-1331 ਸਟੇਪਲ ਬੁਸ਼ ਸਟਾਰ ਰੂਮ ਤੇ ਸਟੇਪਲ ਬੁਸ਼ ਦਾ ਇੰਟਰਸੈਕਸ਼ਨ ਫਰੈਸ਼ ਗ੍ਰੋਸਰੀ ਡਿਪੂ 905-458-1300
1: ਕੀ ਗੱਲ ਸਿਮਰਨ ਬੜੀ ਪਤਲੀ ਹੋ ਗਈ ਹੈ ਕੁਝ ਖਾਂਦੀ ਖੁੰਦੀ ਨਹੀਂ
2: ਲੈ ਦੱਸ ਕੰਮ ਤੇ ਜਾਵਾਂ ਕਿ ਘਰੇ ਰੋਟੀਆਂ ਬਣਾਵਾਂ
1: ਤੇ ਟਿਫਨ ਲਵਾ ਲਾ
2: ਘਰ ਦਾ ਸਵਾਦ ਕਿੱਥੋਂ ਮਿਲਦਾ ਬਾਹਰੋਂ
1: ਮਤਲਬ ਤੂੰ ਤਵਾ ਕਿਚਨ ਦਾ ਫੂਡ ਨਹੀਂ ਟੇਸਟ ਕੀਤਾ ਤਵਾ ਕਿਚਨ ਬਿਲਕੁਲ ਘਰ ਵਰਗਾ ਸਵਾਦ ਕਸਟਮਾਈਜ਼ ਟਿਫਨ ਪੈਕੇਜ ਅਵੇਲੇਬਲ ਫੂਡ ਕੁਆਲਿਟੀ ਤੇ ਕੁਆਂਟਿਟੀ ਇੱਕਦਮ ਲਾਜਵਾਬ
0: 50 ਸਨੀਵੇਲ ਗੇਟ ਬ੍ਰੈਂਪਟਨ ਮਾਊਂਟਨ ਐਸ਼ ਐਂਡ ਬੋਵੇਡ ਦਾ ਇੰਟਰਸੈਕਸ਼ਨ ਜਾਂ ਵਿਜ਼ਿਟ ਕਰੋ www.tawakitchen.ca 905-790

ਚਲੋ ਜੀ, ਅੱਜ ਦੇ ਪਿਆਰੇ ਜਿਹੇ ਦਿਨ ਦੀ ਸ਼ੁਰੂਆਤ ਕਰਦੇ ਹਾਂ ਅਸੀਂ, ਅਤੇ ਤੁਹਾਡੇ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਹੀ ਆਪਣੇ ਸ਼ੋਅ ਰੇਡੀਓ ਆਵਾਜ਼ 'ਤੇ। ਤੁਹਾਡਾ ਅਤੇ ਸਾਡਾ ਸਾਥ ਬਣਿਆ ਰਹੇਗਾ ਪੂਰੇ ਸਵੇਰੇ 10 ਵਜੇ ਤੱਕ। ਮੰਡੇ ਟੂ ਫਰਾਈਡੇ ਤੁਸੀਂ ਸਾਨੂੰ ਸੁਣ ਸਕਦੇ ਹੋ ਸਵੇਰੇ 9 ਤੋਂ 10, ਅਤੇ ਸੈਟਰਡੇ ਤੁਹਾਡਾ ਅਤੇ ਸਾਡਾ ਸਾਥ ਥੋੜ੍ਹਾ ਲੰਬਾ ਹੁੰਦਾ, ਜਿਹਦੇ 'ਚ ਬਹੁਤ ਹੀ ਜ਼ਿਆਦਾ ਮਜ਼ਾ ਆਉਂਦਾ ਕਿਉਂਕਿ ਗੱਲਾਂ ਕਰਨ ਲਈ ਸਾਡੇ ਕੋਲ ਟਾਈਮ ਵੀ ਜ਼ਿਆਦਾ ਹੁੰਦਾ। ਸੋ ਸੈਟਰਡੇ ਦੇ ਸ਼ੋਅ ਦੀ ਟਾਈਮਿੰਗ ਹੁੰਦੀ ਹੈ ਸਵੇਰੇ 10 ਤੋਂ 1 ਵਜੇ ਤੱਕ। ਸੋ ਕੱਲ੍ਹ ਤੁਸੀਂ ਸਾਡਾ ਸ਼ੋਅ ਸੁਣਨਾ ਨਾ ਭੁੱਲਿਓ, ਕਿਉਂਕਿ ਅਸੀਂ ਬਹੁਤ ਵਧੀਆ ਵਧੀਆ ਸਰਪ੍ਰਾਈਜ਼ ਲੈ ਕੇ ਆਵਾਂਗੇ ਸਾਰਿਆਂ ਲਈ, ਐਂਡ ਬਹੁਤ ਹੀ ਵਧੀਆ ਡੀਲਸ ਲੈ ਕੇ ਆ ਰਹੇ ਹਾਂ। ਸੋ ਸਾਡੇ ਸਟੂਡੀਓ ਦਾ ਨੰਬਰ ਤੁਸੀਂ ਸਾਰੇ ਜਾਣੇ ਨੋਟ ਕਰ ਲਓ ਜਲਦੀ ਜਲਦੀ। ਸੋ ਨੰਬਰ ਹੈਗਾ 905-673-3337, 905-673-3337 'ਤੇ ਤੁਸੀਂ ਸਾਰਿਆਂ ਨੇ ਸਾਨੂੰ ਕਾਲ ਕਰਕੇ ਚੜ੍ਹਦੀ ਕਲਾ ਦਾ ਮੈਸੇਜ ਦੇਣਾ ਹੈ ਅਤੇ ਦੱਸਣਾ ਹੈ ਕਿ ਅੱਜ ਤੁਹਾਨੂੰ ਸਾਡੀ ਆਵਾਜ਼ ਸਹੀ ਸੁਣਾਈ ਦੇ ਰਹੀ ਹੈ। ਸੋ ਤੁਸੀਂ ਸੁਣ ਰਹੇ ਹੋ ਰੇਡੀਓ ਆਵਾਜ਼ CHLO AM 530 'ਤੇ ਕੈਨੇਡਾ ਦੇ ਵੱਖ ਵੱਖ ਹਿੱਸਿਆਂ 'ਤੇ ਹੋ ਲੈ ਕੇ US ਅਤੇ ਦੁਨੀਆ ਦੇ ਵੱਖ ਵੱਖ ਕੋਨਿਆਂ ਤੱਕ ਸਾਡੇ ਲਿਸਨਰ ਸਾਡੇ ਨਾਲ ਜੁੜੇ ਹਨ, ਐਂਡ ਅਸੀਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਦਿਲੋਂ। ਅਤੇ ਅੱਜ

0: ਅੱਜ ਬੜੀ ਪਿਆਰੀ ਜਿਹੀ ਸਵੇਰ ਹੈ। ਅੱਜ ਜੈਕਟਸ ਸਾਰਿਆਂ ਨੇ ਕੱਢ ਲਈਆਂ ਹੋਈਆਂ ਕਿਉਂਕਿ ਠੰਡੀ ਠੰਡੀ ਜਿਹੀ ਸਵੇਰ ਸਾਨੂੰ ਠੰਡ ਲੱਗਦੀ। ਸੋ ਜੈਕਟਸ ਪਾ ਲਓ ਸਾਰੇ, ਅਤੇ ਵੈਦਰ ਬਹੁਤ ਹੀ ਪਿਆਰਾ ਹੈਗਾ। ਅਤੇ ਉਮੀਦ ਕਰਦੀ ਹਾਂ ਅੱਜ ਤੁਸੀਂ ਸਾਰੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ। ਅਤੇ ਅੱਜ ਹੈਗਾ ਵੀਕਐਂਡ, ਵੀਕਐਂਡ ਕਾ ਵਾਰ ਸਾਡਾ ਬਹੁਤ ਜਲਦੀ ਸ਼ੁਰੂ ਹੋਏਗਾ ਸੈਟਰਡੇ ਨੂੰ 3 ਘੰਟੇ ਦੇ ਸ਼ੋਅ ਦੇ ਵਿੱਚ। ਅਤੇ ਅੱਜ ਕਰਦੇ ਹਾਂ ਸਾਰੇ ਅਸੀਂ ਗੱਲਾਂ। ਸੋ ਗੱਲਾਂ ਦੇ ਵਿੱਚ ਗੱਲ ਯਾਦ ਆਈ ਮੈਨੂੰ, ਅੱਜ ਮੈਂ ਤੁਹਾਡੇ ਸਾਰਿਆਂ ਕੋਲ ਇੱਕ ਹੋਰ ਟੌਪਿਕ ਦੇ ਉੱਤੇ ਕੁਐਸਚਨ ਪੁੱਛਣਾ ਚਾਹਾਂਗੀ ਜੋ ਮੈਨੂੰ ਲੱਗਦਾ ਕਿ ਬਹੁਤ ਇੰਪੋਰਟੈਂਟ ਹੈ। ਅੱਜ ਕੱਲ੍ਹ ਦੀ ਦੁਨੀਆ ਦੇ ਵਿੱਚ ਅਸੀਂ ਸਾਰੇ ਮਿਲ ਕੇ ਇੱਕ ਦੂਜੇ ਦੀ ਹੈਲਪ ਕਰਦੇ ਹਾਂ। ਤੁਸੀਂ ਸਾਰੇ, ਤੁਹਾਡੀ ਸਾਰਿਆਂ ਦੀ ਲਾਈਫ 'ਚ ਕੋਈ ਨਾ ਕੋਈ ਇੱਦਾਂ ਦਾ ਬੰਦਾ ਹੋਏਗਾ ਜਿਨ੍ਹਾਂ ਨੇ ਤੁਹਾਨੂੰ ਕੈਨੇਡਾ ਦੇ ਵਿੱਚ ਸੈਟਲ ਹੋਣ 'ਚ ਬਹੁਤ ਜ਼ਿਆਦਾ ਹੈਲਪ ਕੀਤੀ। ਮੈਂ ਕਹਾਂਗੀ ਕੈਨੇਡਾ ਹੀ ਨਹੀਂ, ਦੁਨੀਆ 'ਚ ਕਿਤੇ ਵੀ ਤੁਸੀਂ ਹੈਗੇ ਹੋ ਅਤੇ ਤੁਸੀਂ ਸੈੱਟ ਹੋਣ 'ਚ ਸਾਰਿਆਂ ਨੇ ਤੁਹਾਡੀ ਬਹੁਤ ਹੈਲਪ ਕੀਤੀ। ਅਤੇ ਦੋ ਤਰ੍ਹਾਂ ਦੇ ਲੋਕ ਹੁੰਦੇ ਆ, ਇੱਕ ਤਾਂ ਤੁਸੀਂ ਕਿਸੇ ਦੀ ਬਹੁਤ ਜ਼ਿਆਦਾ ਹੈਲਪ ਕੀਤੀ ਅਤੇ ਉਹ ਤੁਹਾਨੂੰ ਭੁੱਲ ਗਏ ਹੋਏ ਆ। ਬਹੁਤ ਜਾਣੇ ਲੋਕ ਮੈਨੂੰ ਇੱਦਾਂ ਦੇ ਮਿਲਦੇ ਆ ਜੋ ਕਹਿੰਦੇ ਆ ਕਿ ਅਸੀਂ ਕਿਸੇ ਦੀ ਬਹੁਤ ਹੈਲਪ ਕੀਤੀ ਇੱਥੇ ਸੈਟਲ ਹੋਣ ਦੇ ਵਿੱਚ, ਬਟ ਅੱਜ ਦੀ ਡੇਟ 'ਚ ਉਹ ਸਾਨੂੰ ਬੁਲਾਉਂਦੇ ਵੀ ਨਹੀਂ ਆ। ਸੋ ਸਾਡੇ ਦੋਸਤ ਵੀ ਹੋ ਸਕਦੇ ਆ, ਸਾਡੇ ਰਿਸ਼ਤੇਦਾਰ ਵੀ ਹੋ ਸਕਦੇ ਆ, ਔਰ ਕਈ ਲੋਕ ਇੱਦਾਂ ਦੇ ਵੀ ਹੈਗੇ ਆ ਜਿਹੜੇ ਦੱਸਦੇ ਆ ਕਿ ਇਸ ਬੰਦੇ ਨੇ ਮੇਰੀ ਉਸ ਟਾਈਮ 'ਚ ਹੈਲਪ ਕੀਤੀ ਜੋ ਮੈਂ ਸਾਰੀ ਉਮਰ ਨਹੀਂ ਭੁੱਲਾਂਗਾ ਜਾਂ ਮੈਂ ਨਹੀਂ ਭੁੱਲਾਂਗੀ। ਸੋ ਦੋਨੋਂ ਤਰ੍ਹਾਂ ਦੇ ਲੋਕ ਹੁੰਦੇ ਆ, ਇੱਕ ਜਿਹੜੇ ਹਮੇਸ਼ਾ ਯਾਦ ਰੱਖਦੇ ਆ ਕਿ ਮਾੜੇ ਵੇਲੇ ਸਾਡਾ ਇਹ ਕੰਮ ਕੌਣ ਆਇਆ ਸੀ, ਅਤੇ ਇੱਕ ਇੱਦਾਂ ਦੇ ਲੋਕ ਹੁੰਦੇ ਆ ਜਿਹੜੇ ਮਦਦ ਲੈ ਕੇ, ਹੈਲਪ ਲੈ ਕੇ, ਸਾਰਾ ਕੁਛ ਕਰਕੇ ਭੁੱਲ ਜਾਂਦੇ ਆ। ਸੋ ਮੇਰਾ ਟੌਪਿਕ ਹੈਗਾ ਅੱਜ ਦਾ ਬਹੁਤ ਇੰਟਰਸਟਿੰਗ ਟੌਪਿਕ ਹੈਗਾ ਆ, ਔਰ ਤੁਸੀਂ ਸਾਰਿਆਂ ਨੇ ਪਾਰਟੀਸਪੇਟ ਕਰਕੇ ਆਪਦੇ ਐਕਸਪੀਰੀਅੰਸਿਸ ਦੱਸਣੇ ਆ ਸਾਨੂੰ। ਮੈਂ ਆਲਵੇਜ਼ ਅਲੱਗ ਅਲੱਗ ਟੌਪਿਕ ਇਸ ਕਰਕੇ ਲੈ ਕੇ ਆਉਂਦੀ ਹਾਂ ਤੁਹਾਡੇ ਸਾਰਿਆਂ ਕੋਲ ਕਿਉਂਕਿ ਸਾਡੀ ਲਾਈਫ 'ਚ ਹਰ ਤਰ੍ਹਾਂ ਦੀ ਸਿਚੁਏਸ਼ਨ ਆਉਂਦੀ ਆ। ਸੋ ਜਦੋਂ ਅਸੀਂ ਸਾਰਿਆਂ ਨੇ ਗੱਲਾਂ ਕਰਦੇ ਹਾਂ ਨਾ, ਫਿਰ ਸਾਨੂੰ ਜ਼ਿਆਦਾ ਚੀਜ਼ਾਂ ਸਿੱਖਣ ਨੂੰ ਮਿਲਦੀਆਂ ਆ। ਸੋ ਸਾਰਿਆਂ ਨੇ ਸ਼ੇਅਰ ਕਰਨਾ ਕਿ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਕਦੀ ਕਿਸੇ ਦੀ ਲਾਈਫ 'ਚ ਬਹੁਤ ਜ਼ਿਆਦਾ ਹੈਲਪ ਕੀਤੀ ਔਰ ਉਹ ਤੁਹਾਨੂੰ ਭੁੱਲ ਗਿਆ ਹੋਇਆ ਔਰ ਉਸ ਕਰਕੇ ਤੁਸੀਂ ਬਹੁਤ ਦੁਖੀ ਹੁੰਦੇ ਹੋ, ਜਾਂ ਕਦੀ ਕਿਸੇ ਨੇ ਤੁਹਾਡੀ ਲਾਈਫ 'ਚ ਤੁਹਾਡੀ ਇੰਨੀ ਜ਼ਿਆਦਾ ਹੈਲਪ ਕੀਤੀ, ਚਾਹੇ ਤੁਹਾਡਾ ਦੋਸਤ ਹੀ ਹੈ, ਅਤੇ ਤੁਸੀਂ ਅੱਜ ਤੱਕ ਉਹਦੇ ਨਾਲ ਬਹੁਤ ਵਧੀਆ ਰਿਲੇਸ਼ਨ ਮੇਨਟੇਨ ਕਰਕੇ ਰੱਖੇ ਆ ਕਿਉਂਕਿ ਉਹਨੇ ਤੁਹਾਡੀ ਔਖੀ ਘੜੀ ਤੁਹਾਡਾ ਸਾਥ ਦਿੱਤਾ। ਕਦੀ ਭੁੱਲਣਾ ਨਹੀਂ ਚਾਹੀਦਾ ਜਿਹਨੇ ਸਾਨੂੰ ਔਖੇ ਵੇਲੇ ਸਾਡਾ ਸਾਥ ਦਿੱਤਾ ਹੁੰਦਾ। ਅਤੇ ਤੁਸੀਂ ਸਾਰਿਆਂ ਨੇ ਸ਼ੇਅਰ ਕਰਨੇ ਆ ਆਪਣੇ ਆਪਣੇ ਐਕਸਪੀਰੀਅੰਸਿਸ ਔਰ ਦੱਸਣਾ ਹੈ ਕਿ ਜੇ ਔਖੀ ਘੜੀ ਸਾਡਾ ਕੋਈ ਸਾਥ ਨਾ ਦੇਵੇ ਤਾਂ ਕੀ ਸਾਨੂੰ ਸਾਰਿਆਂ ਦੀ ਹੈਲਪ ਕਰਨੀ ਛੱਡ ਦੇਣੀ ਚਾਹੀਦੀ ਆ ਜਾਂ ਸਾਨੂੰ ਕਰਦੇ ਰਹਿਣਾ ਚਾਹੀਦਾ ਸਾਰਿਆਂ ਦੀ ਹੈਲਪ। ਸੋ ਕਾਲ ਕਿੱਥੇ ਕਰਨੀ ਹੈ ਤੁਸੀਂ? 905-673-3337, 905-673-3337 'ਤੇ ਤੁਸੀਂ ਮੈਨੂੰ ਕਾਲ ਕਰਕੇ ਦੱਸਣਾ ਆ। ਸਭ ਤੋਂ ਪਹਿਲਾਂ ਇਹ ਦੱਸਣਾ ਕਿ ਤੁਹਾਨੂੰ ਆਵਾਜ਼ ਆ ਰਹੀ ਹੈ, ਟੈਸਟਿੰਗ ਟੈਸਟਿੰਗ। ਸੈਕਿੰਡ, ਤੁਸੀਂ ਦੱਸਣਾ ਕਿ ਜੇ ਕੋਈ ਸਾਡੀ ਹੈਲਪ ਨਹੀਂ ਕਰਦਾ ਜਾਂ ਸਾਡੀ ਕੋਈ ਹੈਲਪ ਕਰ ਰਿਹਾ ਅਤੇ ਅਸੀਂ ਜੇ ਤਾਂ ਹੈਲਪ ਨਹੀਂ ਕਰਦਾ ਤਾਂ ਕੀ ਅਸੀਂ ਉਹਦੇ ਨਾਲ ਰਿਸ਼ਤਾ ਤੋੜ ਦੇਈਦਾ? ਅਗਰ ਕੋਈ ਸਾਡੀ ਹੈਲਪ ਕਰਦਾ ਕੀ ਅਸੀਂ ਯਾਦ ਰੱਖੀਦਾ ਜਾਂ ਭੁੱਲ ਜਾਈਦਾ? ਜੇ ਸਾਡੀ ਹੈਲਪ ਕੀਤੀ ਹੋਈ ਨੂੰ ਕੋਈ ਭੁੱਲ ਜਾਂਦਾ ਤਾਂ ਕੀ ਅਸੀਂ ਅੱਗੇ ਕਿਸੇ ਦਾ ਸਾਥ ਨਿਭਾਉਣਾ ਛੱਡ ਦੇਈਦਾ? ਕਾਲ ਕਰਨੀ ਹੈ ਸਾਰਿਆਂ ਨੇ, ਇੱਕੋ ਇੱਕ ਨੰਬਰ ਹੈ 905-673-3337 'ਤੇ, ਅਤੇ ਤੁਸੀਂ ਕਾਲ ਕਰਕੇ ਦੱਸਣਾ ਹੈ ਕਿ ਕਦੀ ਤੁਹਾਡੇ ਨਾਲ ਇੱਦਾਂ ਹੋਇਆ ਕਿ ਤੁਸੀਂ ਕਦੀ ਕਿਸੇ ਦੀ ਬਹੁਤ ਜ਼ਿਆਦਾ ਆਊਟ ਆਫ ਦਾ ਵੇ ਜਾ ਕੇ ਹੈਲਪ ਕੀਤੀ ਹੋਵੇ ਅਤੇ ਉਹ ਬੰਦਾ ਅੱਜ ਦੀ ਡੇਟ 'ਚ ਤੁਹਾਨੂੰ ਭੁੱਲ ਗਿਆ? ਹੋ ਸਕਦਾ ਤੁਹਾਡਾ ਕੋਈ ਫਰੈਂਡ ਹੋਵੇ ਜਾਂ ਹੋ ਸਕਦਾ ਕਿ ਤੁਹਾਡੇ ਬਹੁਤ ਹੀ ਨਜ਼ਦੀਕੀ ਕੋਈ ਰਿਸ਼ਤੇਦਾਰ ਹੋਣ ਅਤੇ ਜੇ ਉਹਨਾਂ ਨੇ ਤੁਹਾਡੀ ਗੱਲ ਭੁੱਲ ਗਏ ਹੈਗੇ ਉਹ ਤੁਹਾਡੀ, ਤਾਂ ਕੀ ਤੁਸੀਂ ਅੱਗੇ ਕਿਸੇ ਦੀ ਹੁਣ ਹੈਲਪ ਕਰਨਾ ਛੱਡ ਦਿੱਤੀ ਹੋਈ ਆ? ਸੈਕਿੰਡ ਥਿੰਗ ਇਜ਼, ਜੇ ਤੁਸੀਂ ਕਦੀ ਕਿਸੇ ਦੀ ਹੈਲਪ ਕੀਤੀ ਕੀ ਕਿਸੇ ਨੇ ਅੱਜ ਤੱਕ ਯਾਦ ਰੱਖਿਆ? ਕਾਲ ਕਰਨੀ ਹੈ ਤੁਸੀਂ ਸਟੂਡੀਓ ਦੇ ਨੰਬਰ 'ਤੇ 905-673-3337 'ਤੇ। ਸਾਡੇ ਨਾਲ ਸਾਡੇ ਫਸਟ ਕਾਲਰ ਆਫ ਦਾ ਸ਼ੋਅ ਇਜ਼ ਰਸ਼ਪਾਲ ਸਿੰਘ ਜੀ, ਤੁਸੀਂ ਔਨ ਏਅਰ ਹੋ।
1: ਸਤਿ ਸ਼੍ਰੀ ਅਕਾਲ ਮੈਮ ਜੀ।
0: ਸਤਿ ਸ਼੍ਰੀ ਅਕਾਲ ਰਸ਼ਪਾਲ ਜੀ, ਕੀ ਹਾਲ ਚਾਲ?
1: ਬਹੁਤ ਵਧੀਆ, ਠੀਕ ਠਾਕ ਹੈ ਜੀ। ਮੈਂ ਨਹੀਂ ਭੁੱਲ ਸਕਦਾ ਜੀ, ਮੈਂ ਤਾਂ ਚਲੋ ਹੈਲਪ ਤਾਂ ਅਜੇ ਤੱਕ ਨਹੀਂ ਕੀਤੀ
0: ਜੀ,
1: ਤੇ ਮੇਰੀ ਹੈਲਪ ਕੀਤੀ ਆ ਜੀ। ਮੈਂ ਨਾ ਸਪਾਊਸ ਤੇ ਆਇਆ ਸੀਗਾ, ਮੇਰੀ ਵਾਈਫ ਸੀਗੀ ਸਟੂਡੈਂਟ ਤੇ
0: ਜੀ,
1: ਤੇ ਉਹਨਾਂ ਨੂੰ ਕੰਮ ਨਹੀਂ ਮਿਲਦਾ ਪਿਆ ਸੀ ਇੱਥੇ
0: ਜੀ,
1: ਤੇ ਮੈਂ ਵੀ ਸੀਗਾ, ਮੈਨੂੰ ਵੀ ਕਿਤੇ ਮਿਲਦਾ ਸੀ ਹਰ ਜਾਂਦਾ ਸੀ, ਕਿਤੇ ਮਿਲਦਾ ਸੀ ਹਰ ਜਾਂਦੇ, ਇੰਨੀ ਟੈਨਸ਼ਨ ਪੈ ਗਈ ਸੀ, ਫੀਸਾਂ ਸੀਗੀਆਂ ਸਿਰ ਤੇ
0: ਜੀ।
1: ਮੈਂ ਉਬਰ ਕਰਨੀ ਸ਼ੁਰੂ ਕੀਤੀ ਸਾਈਕਲ ਤੇ
0: ਜੀ,
1: ਟੋਰਾਂਟੋ ਨੂੰ ਜਾਂਦਾ ਸੀਗਾ ਜੀ, ਤੇ ਨਾਲ ਨਾਲ ਘਰਾਂ ਦੀ ਸਫਾਈ ਸ਼ੁਰੂ ਕੀਤੀ
0: ਜੀ,
1: ਤੇ ਜਦੋਂ ਜਦੋਂ ਘਰਾਂ ਦੀ ਸਫਾਈ ਸ਼ੁਰੂ ਕਰਦੇ ਨੇ ਕਿ ਇੱਕ ਰੱਬ ਦਾ ਏਦਾਂ ਦਾ ਬੰਦਾ ਮਿਲਿਆ ਜੀ, ਉਹਦੇ ਘਰ 'ਚ ਕੰਮ ਕੀਤਾ
0: ਜੀ,
1: ਉਹਨੇ ਪੁੱਛਿਆ ਕਿ ਤੈਨੂੰ ਕੰਮ ਦੀ ਲੋੜ ਹੈਗੀ ਆ, ਤੂੰ ਕੰਮ ਹੈਗਾ ਵੀ ਨਹੀਂ ਹੈਗਾ? ਮੈਂ ਕਿਹਾ ਭਾਜੀ ਮੇਰੇ ਕੋਲ ਕੰਮ ਹੈ ਨਹੀਂ, ਮੇਰੀ ਅੱਖਾਂ ਚ ਇੰਨੇ ਹੰਝੂ ਆ ਗਏ, ਸਾਰਾ ਕੁਛ ਹੋਇਆ ਜੀ, ਠੀਕ ਆ
0: ਜੀ।
1: ਤੇ ਉਸ ਵੀਰ ਨੇ ਮੈਨੂੰ ਕਿਹਾ, ਕਹਿੰਦਾ ਮੈਂ ਤੈਨੂੰ ਕੰਮ ਲਵਾਉਣਾ।
0: ਓ ਵਾਓ, ਵੈਰੀ ਨਾਈਸ।
1: ਕਹਿੰਦਾ ਇੱਕ ਵੀਰ ਆ ਵੀ ਮੇਰਾ ਕੰਮ ਜਿਹੜਾ ਉਹ ਛੱਡੀ ਨਾ, ਵੀ ਰੈਫਰੈਂਸ ਵਧੀਆ ਆ ਵੀ ਪੈਣੀ ਆ, ਰੋਜਸ ਦਾ ਕੰਮ ਕਰਦਾ ਜੀ ਬਾਈ ਉਹ
0: ਜੀ,
1: ਹੈ। ਤੇ ਮੈਨੂੰ ਉਹਨੇ ਜੀ ਕੰਮ ਤੇ ਲਵਾਇਆ। ਅੱਜ ਮੇਰੇ ਕੋਲ ਵਾਹਿਗੁਰੂ ਦੀ ਮਿਹਰ ਦੇ ਨਾਲ ਗੱਡੀ ਵੀ ਆ, ਮੇਰੇ ਛੋਟਾ ਬੇਬੀ ਵੀ ਆ।
0: ਵਾਓ, ਵੈਰੀ ਨਾਈਸ।
1: ਉਹ ਟਾਈਮ ਸੀਗਾ ਜੀ ਮੇਰੇ ਕੋਲ, ਮੇਰੇ ਕੋਲ ਫੀਸ ਦੇਣ ਨੂੰ ਤਾਂ ਕੀ ਰੈਂਟ ਦੇਣ ਨੂੰ ਪੈਸੇ ਨਹੀਂ ਸੀ। ਮੈਂ ਏਦਾਂ ਸੋਚ ਲਿਆ ਸੀ ਕਿ ਮੈਂ ਤਾਂ ਹੁਣ ਜ਼ਹਿਰ ਖਾ ਕੇ ਮਰ ਜਾਣਾ।
0: ਓ ਅੱਛਾ ਜੀ। ਸੋ ਰਸ਼ਪਾਲ ਜੀ, ਬਹੁਤ ਹੀ ਵਧੀਆ ਲੱਗਿਆ ਤੁਸੀਂ ਸਾਡੇ ਨਾਲ ਸ਼ੇਅਰ ਕੀਤਾ, ਕਿਉਂਕਿ ਕਾਲ ਕਰਕੇ ਆਪਣੀਆਂ ਗੱਲਾਂ ਸ਼ੇਅਰ ਕਰਨੀਆਂ ਵੀ ਇੱਕ ਬਹੁਤ ਵੱਡੀ ਗੱਲ ਹੁੰਦੀ ਆ, ਕਿ ਤੁਸੀਂ ਆਪਦੇ ਐਕਸਪੀਰੀਅੰਸ ਸਾਨੂੰ ਦੱਸ ਰਹੇ ਹੋ। ਦੁਨੀਆਂ 'ਚ ਹਰ ਬੰਦਾ ਇੱਕ ਵਰਗਾ ਨਹੀਂ ਹੁੰਦਾ, ਕੁਛ ਚੰਗੇ ਹੁੰਦੇ ਆ, ਕੁਛ ਹੁੰਦੇ ਆ ਕਿ ਉਹ ਭੁੱਲ ਜਾਂਦੇ ਆ, ਲੇਕਿਨ ਬਹੁਤ ਵਧੀਆ ਲੱਗਿਆ ਕਿ ਤੁਸੀਂ ਉਹਨਾਂ ਦਾ ਯਾਦ ਰੱਖਿਆ। ਦੁਨੀਆਂ 'ਚ ਬਹੁਤ ਵਧੀਆ ਲੋਕ ਵੀ ਹੈਗੇ ਆ, ਲੇਕਿਨ ਤੁਸੀਂ ਵੀ ਬਹੁਤ ਵਧੀਆ ਕੀਤਾ ਕਿ ਉਹਨਾਂ ਦੀ ਰੈਫਰੈਂਸ ਖਰਾਬ ਨਹੀਂ ਕੀਤੀ, ਕਿਉਂਕਿ ਅੱਜ ਕੱਲ ਕੀ ਹੁੰਦਾ ਕਿ ਇੱਕ ਦੋ ਰੈਫਰੈਂਸਿਸ ਮੈਂ ਵੀ ਪਾਈਆਂ ਕਿਸੇ ਦੀਆਂ ਜੋਬ ਤੇ, ਉਹ ਇੱਕ ਮਹੀਨੇ ਬਾਅਦ ਹੀ ਜੋਬ ਛੱਡ ਕੇ ਉਹਨਾਂ ਨੂੰ ਕੁਛ ਹੋਰ ਮਿਲ ਜਾਂਦਾ, ਛੱਡ ਦਿੰਦੇ ਆ। ਸੋ ਰੈਫਰੈਂਸਿਸ ਵੀ ਕਦੀ ਕਿਸੇ ਦੀਆਂ ਖਰਾਬ ਨਹੀਂ ਕਰਨੀਆਂ ਚਾਹੀਦੀਆਂ।
1: ਅੱਜ ਮੈਨੂੰ 3 ਸਾਲ ਹੋ ਗਏ ਜੀ ਇਸੇ ਕੰਪਨੀ 'ਚ ਕੰਮ ਕਰਦੇ
0: ਜੀ। ਵੈਰੀ ਨਾਈਸ। ਗਰੋਥ ਲਈ ਕਦੀ ਵੀ ਮੂਵ ਹੋਣਾ ਜ਼ਰੂਰ ਹੋਵੋ, ਬਟ ਤੁਸੀਂ ਹਮੇਸ਼ਾ ਯਾਦ ਰੱਖਿਆ ਉਹਨਾਂ ਨੂੰ, ਐਂਡ ਰੱਬ ਦਾ ਦਿੱਤਾ ਦੇਖੋ ਤੁਹਾਡੇ ਕੋਲ ਸਾਰਾ ਕੁਛ ਹੈਗਾ, ਕਿਉਂਕਿ ਤੁਸੀਂ
1: ਸਾਰਾ ਕੁਛ ਹੈਗਾ,
0: ਤੁਸੀਂ ਤੁਹਾਡਾ ਕਿਸੇ ਨੇ ਕੀਤਾ ਤੇ ਤੁਸੀਂ ਯਾਦ ਰੱਖਿਆ। ਸੋ ਚਲੋ ਸੁਣਦੇ ਆ ਬਾਕੀ ਕੀ ਕਹਿੰਦੇ ਆ ਸਾਨੂੰ, ਕਿਉਂਕਿ ਸਾਰਿਆਂ ਦਾ ਜੀ। ਥੈਂਕ ਯੂ ਰਿਸ਼ਪਾਲ ਜੀ, ਤੁਹਾਡਾ ਦਿਨ ਬਹੁਤ ਹੀ ਵਧੀਆ ਹੋਵੇ। ਦੇਖੋ ਜੀ, ਸਾਰੇ ਨੇ ਕਾਲ ਕਰਕੇ ਤੁਸੀਂ ਵੀ ਆਪਦੀ ਐਕਸਪੀਰੀਅੰਸਿਸ ਦੱਸੋ, ਕਿਉਂਕਿ ਦੁਨੀਆਂ ਦੇ ਕੋਨੇ ਕੋਨੇ 'ਚ ਹਰ ਤਰ੍ਹਾਂ ਦੇ ਇਨਸਾਨ ਹੁੰਦੇ ਆ, ਕੁਛ ਯਾਦ ਰੱਖਦੇ ਆ ਤੇ ਕੁਛ ਭੁੱਲ ਜਾਂਦੇ ਹੈ, ਕੁਛ ਯਾਦ ਰੱਖ ਲੈਤੇ ਹੈ ਔਰ ਕੁਛ ਭੁੱਲ ਜਾਂਦੇ ਹੈ। ਸੋ ਤੁਸੀਂ ਸਾਨੂੰ ਦੱਸਣਾ ਹੈ ਕਿ ਤੁਸੀਂ ਯਾਦ ਰੱਖਿਆ ਜਾਂ ਭੁੱਲ ਗਏ। ਸੋ ਕਾਲ ਕਿੱਥੇ ਕਰਨੀ ਹੈ, 905-673-3337 'ਤੇ ਕਾਲ ਕਰਨੀ ਹੈ। ਜ਼ਿੰਦਗੀ 'ਚ ਚਾਹੇ ਕੋਈ ਯਾਦ ਰੱਖੇ ਤੇ ਚਾਹੇ ਕੋਈ ਭੁੱਲ ਜਾਏ, ਤੁਸੀਂ ਮਸਤ ਮੌਲਾ ਵਾਲੀ ਜ਼ਿੰਦਗੀ ਇੰਜੋਏ ਕਰਨੀ ਹੈ।

0: बनो मस्त मौला ते जिंदगी दे नजारे लो, चाहे कोई याद रखे या कोई भूल जाए, दैट्स परफेक्टली फाइन। सो साडे नाल साडे नेक्स्ट कॉलर है गया जी गुरजीवन बल जी, बहुत ही प्यारा नाम है। गुरजीवन जी तुसी ऑन एयर हो।
1: हेलो, सत श्री अकाल जी।
0: सत श्री अकाल जी।
1: ਭੈਣ ਜੀ, ਤੁਹਾਡੇ ਕੋਲ ਕੋਈ ਜਿਹੜੇ ਆ ਡਰਾਈਵੇ ਬਣਾਉਂਦੇ ਆ ਕੰਕਰੀਟ ਪਾਉਂਦੇ, ਉਹਨਾਂ ਦਾ ਨੰਬਰ ਹੈ
0: ਜੀ? ਸ਼ੋਰ, ਤੁਸੀਂ ਮੈਂ ਤੁਹਾਨੂੰ ਤੁਸੀਂ ਕਾਲ ਕਰ ਲਿਓ ਸਾਨੂੰ, ਮੈਂ ਤੁਹਾਨੂੰ ਇੱਕ ਨੰਬਰ ਦੇ ਰਹੀ ਹਾਂ, ਉਸ ਨੰਬਰ 'ਤੇ ਤੁਸੀਂ ਕਾਲ ਕਰ ਲਿਓ ਅਤੇ ਤੁਹਾਡੀ ਹੈਲਪ ਹੋ ਜਾਏਗੀ। ਸੋ ਨੰਬਰ ਨੋਟ ਕਰ ਲਓ ਤੁਸੀਂ ਪੰਕਜ ਜੀ ਦਾ, ਅਤੇ ਅਸੀਂ ਤੁਹਾਨੂੰ ਫਿਰ ਦੱਸ ਦੇਵਾਂਗੇ। 437
1: ਓਕੇ
0: 388 ਮਨਜੀਤ ਸੋਦੀ ਜੀ, ਤੁਸੀਂ ਔਨ ਏਅਰ ਹੋ।
2: ਸਤਿ
0: ਸ੍ਰੀ ਅਕਾਲ ਮਨਜੀਤ ਜੀ, ਕਿਵੇਂ ਹੋ ਤੁਸੀਂ?
2: ਬਹੁਤ ਅੱਛਾ ਜੀ, ਚੜ੍ਹਦੀ ਕਲਾ। ਤੇ ਤੁਸੀਂ ਕਿਸੇ ਵੀ ਧਰਮ ਦੇ, ਸਿੱਖ, ਹਿੰਦੂ, ਮੁਸਲਮਾਨ, ਕਿਸੇ ਵੀ ਧਰਮ ਦੇ ਹੈਗੇ ਆ, ਰੱਬ ਆਸਰੇ ਜੇ ਤੁਸੀਂ ਕਿਸੇ ਦਾ ਕੁਛ ਕਰ ਸਕਦੇ ਆ ਕਰੋ,
0: ਬਿਲਕੁਲ
2: ਮਨਾ ਨਾ ਕਿਸੇ ਨੂੰ ਕਰੋ ਜੇ ਕਰ ਸਕਦੇ ਆ। ਉਹਦਾ ਇਹ ਵੀ ਨਾ ਸੋਚੋ ਕਿ ਤੁਹਾਨੂੰ ਯਾਦ ਰੱਖੇ ਜਾਂ ਤੁਹਾਨੂੰ ਭੁੱਲ ਜਾਏ, ਰੱਬ ਤੇ ਛੱਡੋ
0: ਜੀ।
2: ਤੁਹਾਡੇ ਕੀਤੇ ਦਾ ਫਲ ਰੱਬ ਤੁਹਾਨੂੰ ਦਿੰਦਾ, ਬੰਦਾ ਕੋਈ ਯਾਦ ਕਰੇਗਾ ਤਾਂ ਵੀ ਤੁਹਾਨੂੰ ਕੁਛ ਨਹੀਂ ਮਿਲਦਾ
0: ਜੀ, ਬਿਲਕੁਲ। ਸੋ ਤੁਸੀਂ ਕਦੀ ਆਪਣਾ ਕੋਈ ਐਕਸਪੀਰੀਅੰਸ ਸ਼ੇਅਰ ਕਰੋਗੇ ਮਨਜੀਤ ਜੀ?
2: ਹਾਂਜੀ, ਮੇਰੇ ਨਾਲ ਮੇਰਾ ਕੀਤਾ ਵੀ ਬੜਿਆ ਨੇ ਆ, ਮੈਂ ਯਾਦ ਵੀ ਰੱਖਦਾ, ਪਰ ਮੈਂ ਕਦੀ ਜਿਤਾਇਆ ਨਹੀਂ ਉਹਨਾਂ ਨੂੰ ਕਿ ਮੈਂ ਤੁਹਾਨੂੰ ਯਾਦ ਕਰਤਾ, ਕਿਉਂਕਿ ਉਹ ਫਿਰ ਇੱਕ ਜਦੋਂ ਇਸ ਤਰ੍ਹਾਂ ਕਿਸੇ ਬੰਦੇ ਦੇ ਸਾਹਮਣੇ ਕਹੋ ਤਾਂ ਉਹ ਲੱਗਦਾ ਕਿ ਮੈਂ ਉਹਨਾਂ ਦੇ ਆਸਾਨ ਥੱਲੇ ਆ ਗਿਆ
0: ਜੀ।
2: ਯਾਦ ਕਰਨਾ ਹੋਰ ਚੀਜ਼ ਹੈ, ਉਸੇ ਚੀਜ਼ ਨੂੰ ਆਸਾਨ ਮੰਨ ਲੈਣਾ, ਆਪਣੇ ਆਪ ਨੂੰ ਦਬਾ ਦੇਣਾ ਹੁੰਦਾ।
0: ਬਹੁਤ ਸਹੀ ਤੁਸੀਂ ਮੈਸੇਜ ਦਿੱਤਾ ਕਿ ਜਿੱਥੇ ਤੁਸੀਂ ਕਿਸੇ ਦੀ ਹੈਲਪ ਕਰ ਸਕੋ ਤੁਹਾਨੂੰ ਜ਼ਰੂਰ ਹੈਲਪ ਕਰਨੀ ਚਾਹੀਦੀ ਆ। ਔਰ ਅੱਜ ਦਾ ਸ਼ੋਅ ਐਕਚੁਅਲ 'ਚ ਮੈਸੇਜ ਲਈ ਹੀ ਹੈਗਾ ਹੈ ਕਿ ਜੇ ਜ਼ਿੰਦਗੀ 'ਚ ਕਿਤੇ ਕਿਸੇ ਨੂੰ ਕਿਸੇ ਦੀ ਲੋੜ ਪੈਂਦੀ ਆ ਤਾਂ ਤੁਸੀਂ ਅੱਗੇ ਵੱਧ ਕੇ ਉਹਨਾਂ ਦਾ ਸਾਥ ਜ਼ਰੂਰ ਦਿਓ।
2: ਛੋਟਾ ਜਿਹਾ ਐਗਜ਼ਾਮਪਲ ਦੇ ਕੇ ਰੈਪ ਅਪ ਕਰੂੰਗਾ ਕਿ 2021 'ਚ ਡੈਲਟਾ ਕੋਵਿਡ ਸੈਕਿੰਡ ਵੇਵ ਜਿਹੜੀ ਡੈਲਟਾ ਕੋਵਿਡ ਆਈ ਸੀ, ਉਹ ਮੈਨੂੰ ਡੈਲਟਾ ਕੋਵਿਡ ਨਿਮੋਨੀਆ ਸਾਰਾ ਕੁਛ ਹੋ ਗਿਆ ਐਂਡ ਆਈ ਵਾਜ਼ ਇਨ ਹੋਸਪਿਟਲ ਤੇ ਨੈਕਸਟ ਡੇ ਡਾਕਟਰਾਂ ਨੇ ਕਹਿਤਾ ਸੀ ਯੂ ਆਰ ਵੈਰੀ ਕ੍ਰਿਟੀਕਲ, ਓਵਰ 80% ਚਾਂਸਿਸ ਯੂ ਵਿਲ ਡਾਈ। ਤੇ ਉਹਨਾਂ ਨੇ ਡਾਕਟਰਾਂ ਨੇ ਮੇਰੀ ਬੇਟੀ ਨੂੰ ਫੋਨ ਕਰਕੇ ਕਿਹਾ, ਸ਼ੀ ਲਿਵ ਇਨ ਬ੍ਰੈਂਪਟਨ ਵਿਦ ਹਰ ਫੈਮਿਲੀ, ਉਹਨੂੰ ਕਿਹਾ ਕਿ ਤੇਰਾ ਫਾਦਰ ਵਾਪਸ ਨਹੀਂ ਆਏਗਾ। ਪਰ ਜੇ ਰੱਬ ਨੇ ਮੇਰੇ ਹੱਥੋਂ ਸੱਜਣਾ ਭੈਣਾਂ ਦੀ ਕਿਸੇ ਦੀ ਵੀ ਸੇਵਾ ਕਰਵਾਈ, ਮੈਂ ਮਦਦ ਨਾਮ ਵੀ ਨਹੀਂ ਲਾਂਗਾ, ਮੈਂ ਵੀ ਨਹੀਂ ਕਹਾਂਗਾ ਮੈਂ ਕੀਤਾ, ਰੱਬ ਨੇ ਜੇ ਮੇਰੇ ਹੱਥੋਂ ਕਿਸੇ ਦੀ ਸੇਵਾ ਕਰਾਈ ਉਹਦਾ ਫਲ ਮੈਨੂੰ ਰੱਬ ਨੇ ਦਿੱਤਾ। 21 to 26 ਮੈਨੂੰ ਨਾਰਮਲ 15 to 17 ਘੰਟੇ ਕੰਮ ਵੀ ਕਰਦਾ, 71 ਇਅਰ ਦੀ ਏਜ।
0: ਵੈਰੀ ਨਾਈਸ, ਬਹੁਤ ਵਧੀਆ। ਸੋ ਬਹੁਤ ਵਧੀਆ ਲੱਗਿਆ,
2: ਰੱਬ ਤੁਹਾਨੂੰ ਹਰ ਚੀਜ਼ ਦਾ ਫਲ ਦਿੰਦਾ, ਮਾੜਾ ਨਾ ਕਿਸੇ ਦਾ ਕਰੋ, ਆਪਣੇ ਵੱਲੋਂ ਜੇ ਕਿਸੇ ਦਾ ਕਰ ਸਕਦੇ ਹੋ ਨਾ ਭਲਾ, ਉਹ ਕਰੀ ਜਾਓ ਬਿਨਾਂ ਕਿਸੇ ਸੋਚ ਕੇ ਇਕਲੇ ਵੀ ਇਹਦੇ ਕੋਲੋਂ ਮੈਨੂੰ ਕੀ ਮਿਲਣਾ
0: ਜੀ। ਬਹੁਤ ਵਧੀਆ ਤੁਸੀਂ ਮੈਸੇਜ ਦਿੱਤਾ ਹੈ, ਸੋ ਥੈਂਕ ਯੂ ਸੋ ਮਚ। ਅੱਜ ਦਾ ਦਿਨ ਤੁਹਾਡਾ ਬਹੁਤ ਵਧੀਆ ਹੋਵੇ ਐਂਡ ਜਿੱਦਾਂ ਦੇ ਤੁਸੀਂ ਪੋਜ਼ਿਟਿਵ ਇਨਸਾਨ ਹੋ।
2: ਸਾਰਿਆਂ ਦੀ ਚੜ੍ਹਦੀ ਕਲਾ ਦੀ ਅਰਦਾਸ ਹੈ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ
0: ਜੀ। ਸਤਿ ਸ੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ, ਤੁਸੀਂ ਕਾਲ ਕਰਕੇ ਆਪਦੀ ਲਾਈਫ ਦਾ ਇੱਕ ਬਹੁਤ ਵਧੀਆ ਸਾਡੇ ਨਾਲ ਲੈਸਨ ਸ਼ੇਅਰ ਕੀਤਾ। ਸੋ ਜਦੋਂ ਅਸੀਂ ਕਿਸੇ ਦੀ ਮਦਦ ਕਰਦੇ ਹਾਂ ਤਾਂ ਰੱਬ ਸਾਡੇ ਲਈ ਉਸ ਤੋਂ ਦੁੱਗਣਾ ਚੌਗਣਾ ਲੈ ਕੇ ਆਉਂਦੇ ਆ, ਔਰ ਸਾਨੂੰ ਪਤਾ ਵੀ ਨਹੀਂ ਚੱਲਦਾ ਕਿ ਸਾਡੀਆਂ ਪ੍ਰੋਬਲਮਸ ਕਿੱਥੇ ਗਾਇਬ ਹੋ ਗਈਆਂ। ਸੋ ਇਹਦੇ 'ਤੇ ਮੈਨੂੰ ਇੱਕ ਸ਼ੇਅਰ ਯਾਦ ਆਇਆ। ਸੋ ਮੈਨੂੰ ਮੇਰੀ ਸ਼ਾਇਰੀ ਇੰਨੀ ਵਧੀਆ ਨਹੀਂ ਆ, ਬਟ ਕੁਛ ਮੋਟੀਵੇਸ਼ਨਲ ਕੋਰਸ ਹਮੇਸ਼ਾ ਮੇਰੇ ਦਿਲ ਦੇ ਬਹੁਤ ਨਜ਼ਦੀਕ ਹੁੰਦੇ ਆ। ਸੋ ਮਨਜੀਤ ਜੀ ਦੀ ਗੱਲ ਤੋਂ ਯਾਦ ਆਇਆ, ਸੋ ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਛੋਟਾ ਜਿਹਾ ਛੋਟੀ ਜਿਹੀ ਗੱਲ ਦੱਸਦੇ ਹਾਂ, ਸ਼ੇਅਰ ਕਹਿ ਕੇ ਤੁਹਾਨੂੰ ਦੱਸਦੀ ਹਾਂ। ਸੋ ਜੋ ਹੱਥ ਡਿੱਗੇ ਨੂੰ ਚੁੱਕਣ ਲਈ ਵੱਜ ਜਾਂਦਾ, ਉਹੀ ਹੱਥ ਰੱਬ ਦੇ ਦਰ 'ਤੇ ਚੜ ਜਾਂਦਾ। ਦੂਜਿਆਂ ਲਈ ਥੋੜ੍ਹਾ ਜਿਹਾ ਚੰਗਾ ਕਰਕੇ ਵੇਖੋ, ਦਿਲ ਆਪਣਾ ਵੀ ਖੁਸ਼ੀਆਂ ਨਾਲ ਭਰ ਜਾਂਦਾ। ਸੋ ਮਨਜੀਤ ਜੀ ਨੇ ਜੋ ਆਪਣੀ ਗੱਲ ਦੱਸੀ ਉਹਦੇ 'ਤੇ ਇਹ ਮੇਰੀ ਸ਼ਾਇਰੀ ਬਿਲਕੁਲ ਫਿੱਟ ਹੋਈ। ਸੋ ਮੈਂ ਸੋਚਿਆ ਸਾਰਿਆਂ ਨਾਲ ਸ਼ੇਅਰ ਕਰਾਂ ਕਿ ਜਦੋਂ ਅਸੀਂ ਕਿਸੇ ਦੀ ਮਦਦ ਕਰਦੇ ਹਾਂ ਤਾਂ ਰੱਬ ਸਾਡੀ ਮਦਦ ਲਈ ਆਲਵੇਜ਼ ਉੱਥੇ ਹੀ ਹੁੰਦੇ ਆ। ਸੋ ਤੁਸੀਂ ਵੀ ਸ਼ੇਅਰ ਕਰਨਾ ਹੈ ਆਪਦੇ ਲਾਈਫ ਐਕਸਪੀਰੀਅੰਸ, ਜਾਂ ਤੁਸੀਂ ਕਦੀ ਕਿਸੇ ਦੀ ਮਦਦ ਨਹੀਂ ਕੀਤੀ, ਜੇ ਕੀਤੀ ਆ ਤਾਂ ਦੱਸੋ ਤੁਸੀਂ ਕਿਵੇਂ। ਕਈ ਵਾਰ ਕਈ ਕਾਲਸ ਇੱਦਾਂ ਦੀਆਂ ਵੀ ਆ ਸਕਦੀਆਂ ਕਿ ਕਹਿਣ ਕਿ ਉਹ ਤਾਂ ਭੁੱਲ ਹੀ ਗਏ ਜਿਹਦੀ ਮੈਂ ਮਦਦ ਕੀਤੀ ਸੀ, ਔਰ ਮੈਨੂੰ ਬਹੁਤ ਦੁੱਖ ਹੁੰਦਾ ਆ ਕਿ ਮੈਂ ਇੰਨਾ ਕੀਤਾ ਬਟ ਫਿਰ ਵੀ ਉਹ ਭੁੱਲ ਗਏ। ਕਿ ਕਦੀ ਇੱਦਾਂ ਦਾ ਤੁਹਾਡੀ ਲਾਈਫ 'ਚ ਨਹੀਂ ਹੋਇਆ ਕਿ ਕਿਸੇ ਇੱਦਾਂ ਤੁਸੀਂ ਬਹੁਤ ਕੀਤਾ ਉਹ ਬੰਦਾ ਤੁਹਾਨੂੰ ਅੱਜ ਬੁਲਾ ਵੀ ਨਹੀਂ ਰਿਹਾ? ਸੋ ਜੇ ਇੱਦਾਂ ਦਾ ਹੈਗਾ ਉਹ ਵੀ ਸ਼ੇਅਰ ਕਰੋ, ਕਿਉਂਕਿ ਦੁਨੀਆਂ 'ਚ ਹਰ ਤਰ੍ਹਾਂ ਦੇ ਇਨਸਾਨ ਹੁੰਦੇ ਆ, ਕੁਛ ਕੁਛ ਯਾਦ ਰੱਖਦੇ ਹੈ, ਕੁਛ ਭੁੱਲ ਜਾਂਦੇ ਹੈ। ਸੋ ਕਾਲ ਕਰਨੀ ਹੈ ਤੁਸੀਂ ਸਾਰਿਆਂ ਨੇ ਸਟੂਡੀਓ ਦੇ ਨੰਬਰ 'ਤੇ 905-673-3337, 905-673-3337 'ਤੇ ਤੁਸੀਂ ਸਾਰਿਆਂ ਨੇ ਕਾਲ ਕਰਕੇ ਸਾਨੂੰ ਆਪਦੇ ਲਾਈਫ ਐਕਸਪੀਰੀਅੰਸ ਜ਼ਰੂਰ ਦੱਸਣੇ ਆ। ਅਤੇ ਗੱਲ ਕਰਦੇ ਹਾਂ ਅਸੀਂ ਹੁਣ ਨਾਲ ਦੇ ਨਾਲ ਸੋਫਾ, ਜੇ ਤੁਸੀਂ ਸਾਰਿਆਂ ਨੇ ਆਪਣੇ ਸੋਫਾ ਸਹੀ ਕਰਾਉਣੇ ਆ ਅਤੇ ਆਪਣੇ ਬਹੁਤ ਵਧੀਆ ਤੁਹਾਡੇ ਕੋਲੋਂ ਫਰਨੀਚਰ ਹੈਗਾ ਲੇਕਿਨ ਤੁਸੀਂ ਉਹਨੂੰ ਚੇਂਜ ਕਰਨਾ ਨਹੀਂ ਚਾਹੁੰਦੇ ਹੋ ਬਟ ਉਹਦੀ ਲੁੱਕ ਨੂੰ ਚੇਂਜ ਕਰਨਾ, ਸੋ ਤੁਸੀਂ ਕਾਲ ਕਰਨੀ ਹੈ RSG ਕਸਟਮ ਸੋਫਾ ਐਂਡ ਅਪਹੋਲਸਟਰੀ ਦੀ ਟੀਮ ਨੂੰ, ਅਤੇ ਨੰਬਰ ਨੋਟ ਕਰ ਲਓ 6477-705-1317-647-1375-1317। ਅਤੇ ਕਿੱਥੇ ਲੋਕੇਟਡ ਹੈਗੇ ਆ? ਲੋਕੇਟਡ ਹੈਗੇ ਆ ਜੀ 20 Melanie Drive, Unit 10, ਬਰੈਂਪਟਨ। ਅਤੇ ਸਾਡੇ ਨਾਲ ਸਾਡੇ ਨੈਕਸਟ ਕਾਲਰ ਹੈਗੇ ਆ ਅੱਜ ਮਨਜੀਤ ਜੀ, ਮਨਜੀਤ ਜੀ ਹੋਈ ਪਈ ਹੈ, ਸੋ ਸਾਡੇ ਨਾਲ ਨੈਕਸਟ ਕਾਲਰ ਵੀ ਮਨਜੀਤ ਸਿੰਘ ਜੀ ਹੈਗੇ ਆ। ਮਨਜੀਤ ਜੀ ਤੁਸੀਂ ਆਉਣੇ ਆ ਰਹੋ।
3: ਥੈਂਕ ਯੂ ਸੋ ਮਚ ਜੀ, ਤੇ ਪ੍ਰੋਗਰਾਮ ਸੁਣਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਤੇ ਅਪਲਾਈਂਸ ਜੰਕਸ਼ਨ ਵੱਲੋਂ ਪਿਆਰੀ ਸਤਿ ਸ਼੍ਰੀ ਅਕਾਲ ਜੀ।
0: ਤੇ
3: ਇਸ ਵੀਕਐਂਡ ਦੀਆਂ ਸਪੈਸ਼ਲ ਡੀਲਸ ਨੇ, ਸਭ ਤੋਂ ਪਹਿਲਾਂ ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣੇ ਨਵੇਂ ਘਰ ਦੇ ਵਿੱਚ ਮੂਵ ਹੋ ਰਹੇ ਨੇ, ਤੁਸੀਂ 5 ਦੇ 5 ਅਪਲਾਈਂਸਿਸ ਦਾ ਜੇ ਕੋਂਬੋ ਦੇਖ ਰਹੇ ਹੋ, ਸੋ ਇਹਦੇ ਵਿੱਚ 36 ਇੰਚ ਵਾਈਡ ਦਾ ਫਰੈਂਚ ਡੋਰ ਡਿਜ਼ਾਈਨ ਦਾ ਆਈਸ ਐਂਡ ਵਾਟਰ ਡਿਸਪੈਂਸਰ ਦਾ ਫਰਿੱਜ ਹੈ, ਗਲਾਸ ਟੋਪ ਦਾ ਇਲੈਕਟ੍ਰਿਕ ਸਟੋਵ ਹੈ, ਟੋਲ ਟੱਪ ਦੀ ਸਟੇਨਲੈਸ ਸਟੀਲ ਦੀ ਡਿਸ਼ ਵਾਸ਼ਰ ਹੈ, ਵਿਦ ਫਰੰਟ ਲੋਡ ਦਾ ਸਟੇਨਲੈਸ ਸਟੀਲ ਕਲਰ ਦਾ ਵਾਸ਼ਰ ਤੇ ਡਰਾਇਰ ਦਾ ਪੇਅਰ ਹੈ, $6,500 ਦੀ ਵੈਲਿਊ ਦੇ 5 ਪ੍ਰੀਮੀਅਮ ਅਪਲਾਈਂਸਿਸ ਦਾ ਇੱਕ ਕੋਂਬੋ ਹੈ ਜਿਹੜਾ ਕਿ ਸਿਰਫ $39.99 ਚ ਇਸ ਵੀਕਐਂਡ ਤੁਸੀਂ ਅਪਲਾਈਂਸ ਜੰਕਸ਼ਨ ਤੇ ਲਗਾ ਸਕਦੇ ਆ। ਜਿੰਨੇ ਵੀ ਕਸਟਮਰ ਇਸ ਟਾਈਮ ਡੀਲ ਦੇਖ ਰਹੇ ਨੇ, ਬਿਲਟ ਇਨ ਅਪਲਾਈਂਸਿਸ ਦੇ ਵਿੱਚ ਤੁਸੀਂ ਕਿਚਨ ਰੈਨੋਵੇਟ ਕਰ ਰਹੇ ਹੋ, ਸੋ ਬਿਲਟ ਇਨ ਅਪਲਾਈਂਸਿਸ ਦਾ ਪੂਰਾ ਸੈਮਸੰਗ ਬ੍ਰਾਂਡ ਦਾ ਬੰਡਲ ਸੈੱਟ ਹੈ ਜਿਹਦੇ ਵਿੱਚ 36 ਇੰਚ ਦਾ ਕਾਊਂਟਰ ਡੈਪਥ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਬਿਲਟ ਇਨ ਫਰਿੱਜ, 36 ਇੰਚ ਦਾ ਬਿਲਟ ਇਨ ਕੁੱਕਟੋਪ, 30 ਇੰਚ ਦਾ ਬਿਲਟ ਇਨ ਵਾਲ ਓਵਨ ਤੇ ਮਾਈਕਰੋਵੇਵ ਕੰਬੀਨੇਸ਼ਨ ਵਿਦ ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ ਵਾਸ਼ਰ, $13,000 ਦੀ ਵੈਲਿਊ ਦਾ ਬਿਲਟ ਇਨ ਅਪਲਾਈਂਸਿਸ ਦਾ ਸੈੱਟ ਹੈ ਜਿਹੜਾ ਕਿ ਸਿਰਫ $69.99 ਚ ਇਸ ਵੀਕਐਂਡ ਤੁਸੀਂ ਅਪਲਾਈਂਸ ਜੰਕਸ਼ਨ ਤੇ ਲਗਾ ਸਕਦੇ ਆ। ਸਾਡੇ ਲਾਂਡਰੀ ਸੈਕਸ਼ਨ ਦੇ ਵਿੱਚ ਫਰੰਟ ਲੋਡ ਦਾ ਸਟੇਨਲੈਸ ਸਟੀਲ ਕਲਰ ਦਾ ਅਲਟਰਾ ਲਾਰਜ ਕਪੈਸਿਟੀ ਦਾ ਵਾਈਫਾਈ ਕਨੈਕਟੀਵਿਟੀ ਵਾਲਾ ਵਾਸ਼ਰ ਤੇ ਡਰਾਇਰ ਦਾ ਪੇਅਰ ਹੈ ਜਿਹੜਾ ਕਿ $2,200 ਦੀ ਪ੍ਰਾਈਸ ਤੋਂ ਘਟਾ ਕੇ ਸਿਰਫ $14.99 ਚ ਤੁਸੀਂ ਲਗਾ ਸਕਦੇ ਆ। ਤੇ ਲਾਸਟ ਦੇ ਵਿੱਚ ਟੀਵੀ ਸੈਕਸ਼ਨ ਚ 65 ਇੰਚ ਦਾ ਸੈਮਸੰਗ ਬ੍ਰਾਂਡ ਦਾ ਮਿੰਨੀ LED 4K ਟੀਵੀ ਹੈ ਜਿਹੜਾ ਕਿ $1,100 ਦੀ ਪ੍ਰਾਈਸ ਤੋਂ ਘਟਾ ਕੇ $699 ਚ ਤੁਸੀਂ ਇਸ ਵੀਕਐਂਡ ਅਪਲਾਈਂਸ ਜੰਕਸ਼ਨ ਤੇ ਲਗਾ ਸਕਦੇ ਆ। ਪੇਮੈਂਟ ਤੁਸੀਂ 6 ਮਹੀਨਿਆਂ ਚ ਕਰਨੀ ਹੈ, ਡਿਲੀਵਰੀ ਬਿਲਕੁਲ ਫ੍ਰੀ ਹੈ, 2 ਲੋਕੇਸ਼ਨਾਂ ਤੋਂ ਅਸੀਂ ਸਰਵ ਕਰਦੇ ਹਾਂ, ਬਰੈਂਪਟਨ ਵੈਸਟ ਮਿਸੀ ਸਾਗਾ ਰੋਡ ਤੇ ਸਟੀਲ ਤੇ ਬਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ। ਨੰਬਰ ਟੂ ਕਾਲ ਇਜ 905-450-0054, 905-450-0054, ਅਪਲਾਈਂਸ ਜੰਕਸ਼ਨ। ਥੈਂਕ ਯੂ ਸੋ ਮਚ ਫੋਰ ਦ ਟਾਈਮ ਜੀ।
0: ਥੈਂਕ ਯੂ ਸੋ ਮਚ ਮਨਜੀਤ ਜੀ, ਐਂਡ ਸਾਰਿਆਂ ਨੇ ਪਹੁੰਚਣਾ ਹੈ ਅਪਲਾਈਂਸ ਜੰਕਸ਼ਨ 'ਚ। ਅਤੇ ਸਾਡੇ ਨੈਕਸਟ ਕਾਲਰ ਸਾਡੇ ਨਾਲ ਜੁੜ ਚੁੱਕੇ ਹੈਗੇ ਆ, ਸੋ ਨੰਬਰ ਹੈਗਾ 2292, ਤੁਸੀਂ ਆਉਂਦੇ ਹੋ ਜੀ? ਹੈਲੋ 2292, ਤੁਸੀਂ ਔਨ ਏਅਰ ਹੋ ਜੀ? ਹੈਲੋ ਜੀ, ਨੰਬਰ 2292 ਤੁਹਾਡੀ ਆਵਾਜ਼ ਨਹੀਂ ਆ ਰਹੀ ਹੈ, ਤੁਸੀਂ ਮਿਊਟ ਕੀਤਾ ਹੋਇਆ ਸਾਨੂੰ? ਹੈਲੋ, ਅੱਛਾ ਜੀ, ਤੁਸੀਂ ਦੁਬਾਰਾ ਕਾਲ ਕਰ ਲਓ, ਤੁਹਾਡੀ ਆਵਾਜ਼ ਸਾਨੂੰ ਨਹੀਂ ਆ ਰਹੀ ਹੈ। ਸੋ ਥੈਂਕ ਯੂ, ਤੁਸੀਂ ਸਾਡੀ ਸਟੂਡੀਓ 'ਤੇ ਕਾਲ ਕੀਤਾ ਬਟ ਆਵਾਜ਼ ਨਾ ਆਨ ਕਰਕੇ ਅਸੀਂ ਗੱਲ ਨਹੀਂ ਕਰ ਪਾ ਰਹੇ ਹਾਂ। ਸੋ ਤੁਸੀਂ ਸਾਰਿਆਂ ਨੇ ਕਾਲ ਕਰਨੀ ਹੈ, ਦੱਸਣਾ ਹੈ ਆਵਾਜ਼ ਆ ਵੀ ਰਹੀ ਹੈ ਕਿ ਨਹੀਂ। ਅਤੇ ਕਾਲ ਕਿੱਥੇ ਕਰਨਾ ਹੈ ਤੁਸੀਂ? 905-673-3337, 905-673-3337 'ਤੇ ਤੁਸੀਂ ਸਾਰਿਆਂ ਨੇ ਕਾਲ ਕਰਕੇ ਸਾਨੂੰ ਦੱਸਣੀ ਹੈ ਸਾਡੀ ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ ਹੈ ਜਾਂ ਨਹੀਂ ਪਹੁੰਚ ਰਹੀ ਹੈ। ਅਤੇ ਨਾਲ ਹੀ ਅਸੀਂ ਹੁਣ ਪੰਕਜ ਜੀ ਦਾ ਵੈਲਕਮ ਕਰਦੇ ਹਾਂ। ਸੋ ਪੰਕਜ ਪੰਜਾਬੀ ਜੀ, ਆਪਕਾ ਹਮਾਰੇ ਸ਼ੋਅ ਮੇ ਸਵਾਗਤ ਹੈ।
4: ਥੈਂਕ ਯੂ ਸੰਤੋਸ਼ ਜੀ, ਤੋ ਸਾਰੇ ਲਿਸਨਰਸ ਕੋ ਮੇਰੀ ਤਰਫ ਸੇ ਪਿਆਰ ਭਰੀ ਸਤਿ ਸ਼੍ਰੀ ਅਕਾਲ, ਗੁੱਡ ਮਾਰਨਿੰਗ ਤੇ ਆਦਾਬ ਤੇ ਨਮਸਤੇ। ਸੰਤੋਸ਼ ਜੀ, ਆਪਕਾ ਸ਼ੋਅ ਬਹੁਤ ਹੀ ਵਧੀਆ ਚੱਲ ਰਿਹਾ ਜੀ, ਮੈਂ ਆਤੇ ਆਤੇ ਸੁਣ ਰਹਾ ਥਾ
0: ਜੀ,
4: ਔਰ ਸਬਸੇ ਆਈ ਥਿੰਕ ਜੋ ਆਪਨੇ ਆਜ ਮਤਲਬ ਇੱਕ ਤਾਰ ਛੇੜੀ ਹੈ, ਕੱਲ ਆਪਨੇ ਇੱਕ ਤਾਰ ਛੇੜੀ ਸੀ ਜੀ, ਵਤਨ ਵਾਲੀ, ਆਜ ਇੱਕ ਫਰੈਂਡਸ਼ਿਪ ਵਾਲੀ ਛੇੜੀ ਹੈ, ਤੋ ਮੈਂ ਵੀ ਸੁਣਤੇ ਆ ਰਹਾ ਤਾ, ਕਾਫੀ ਸਾਰੀ ਚੀਜ਼ਾਂ ਹੈ ਔਰ ਕਾਫੀ ਸਾਰੇ ਲੋਕ ਹੈ ਜੋ ਭਲਾਈ ਮੇ ਬਿਲੀਵ ਕਰਤੇ ਔਰ ਵੋ ਕਰਤੇ ਰਹਤੇ ਹੈ, ਔਰ ਮਤਲਬ ਜੈਸੇ ਹਮ ਕੱਲ ਵੀ ਕਹਿ ਰਹੇ ਥੇ ਕਿ ਯੂ ਨੋ ਨੇਕੀ ਕਰ ਦਰਿਆ ਮੇ ਡਾਲ, ਤੋ ਜ਼ਿਆਦਾ ਆਪਣਾ ਜੋ ਇੱਕ ਅੱਛੀ ਚੀਜ਼ ਹੈ ਉਹ ਕਰਤੀ ਰਹਿਣੀ ਚਾਹੀਏ। ਮੁਝੇ ਵੀ ਇੱਕ ਦੋ ਚੀਜ਼ਾਂ ਯਾਦ ਆਈ ਥੀ, ਅਗਰ ਆਪਕੀ ਇਜਾਜ਼ਤ ਹੋ ਮੈਂ ਸ਼ੇਅਰ ਕਰ ਸਕਤਾ ਹੂੰ।
0: जी श्योर श्योर पंकज जी, जी प्लीज गो अहेड
4: जी। तो मेरे भी जिंदगी में दो लोग ऐसे हैं जिन्होंने काफी सारा मुझे ना हेल्प किया है, मतलब इतनी जो मेरा भी एक करंट एग्जिस्टेंस है, मैं अभी जहां पे बैठा हूँ ये मैं कहता हूँ कि उनकी वजह से बैठा हूँ। एक है आई थिंक अपने अमन जी है, उन्होंने भी मेरी काफी सारी हेल्प की है, उनके साथ मैं अभी 2 साल से जुड़ा हुआ हूँ, वो भी मुझे हेल्प करते रहते हैं और मतलब गाइड करते रहते हैं, सिखाते रहते हैं, ये सबसे बड़ी एक अच्छी बात है। और दूसरा है जी मेरा ब्रदर इन लॉ
0: जी,
4: जी उन्होंने जब से मैं कनाडा आया हूँ तब से उसने मुझे काफी हेल्प की है
0: जी,
4: और मे बी फाइनेंशियली और स्टेबिलिटी के लिए भी ही इज अ वेरी यू नो गुड पर्सन और उसने मुझे रखा है। तो ये दोनों लोगों के लिए मेरे दिल में काफी सारी जगह है, और मतलब मैंने उनको कहा भी है काफी टाइम, और बट मैं ये रेडियो में भी सबके सामने बताना चाहता कि ये दो लोग हैं जिसकी वजह से मैं अब जहां बैठा हूँ वहां पे बैठा हूँ जी।
0: बहुत बढ़िया, आप भी याद रख रहे हो। सो सानू सारे नु याद रखना चाहिए कि असि जिथे आए हैं उथे किदे करके आए हैं, नो डाउट साडे पेरेंट्स साडे बाबा जी, बट बाबा जी दे थ्रू कुछ बंदे साडी लाइफ च जुड़दे आ साडे नाल, कई बार उन्हां नाल साडा कोई भी रिश्ता नहीं हुंदा, जिवें पंकज जी ने कहा ब्रदर ब्रदर इन लॉ, बट कई बार ऐदा भी हुंदा कि साडे कुछ फ्रेंड्स साडे लई साडे रिश्तेदारां तों भी इंपोर्टेंट हुंदे आ। तुसीं दसो ਤੁਸੀਂ ਸਾਰੇ ਹੈ ਕਿੱਥੇ ਹੋ, ਜਾਂ ਤੁਹਾਡੀ ਲਾਈਫ 'ਚ ਕਦੇ ਇੱਦਾਂ ਦਾ ਕੋਈ ਐਕਸਪੀਰੀਅੰਸ ਨਹੀਂ ਆਇਆ ਤੁਸੀਂ 100% ਖੁਦ ਹੀ ਸਟੇਬਲ ਹੋਏ ਹੋ, ਜਾਂ ਤੁਸੀਂ ਸਾਰੇ ਭੁੱਲ ਕੇ ਬੈਠ ਗਏ ਹੋ ਜਿਨ੍ਹਾਂ ਨੇ ਤੁਹਾਡੀ ਮਦਦ ਕੀਤੀ ਆ। ਸੋ ਮੈਂ ਦੇਖਦੀ ਹਾਂ ਕਿ ਹੁਣ ਸਾਨੂੰ ਕੌਣ ਕਾਲ ਕਰਕੇ ਦੱਸਦੇ ਆ, 905-673-3337 'ਤੇ ਕਾਲ ਕਰਨੀ ਹੈ, 905-673-3337 'ਤੇ ਕਾਲ ਕਰਕੇ ਦੱਸਣੀ ਹੈ ਕਿ ਤੁਹਾਡੀ ਲਾਈਫ 'ਚ ਇੱਦਾਂ ਨਹੀਂ ਹੋਇਆ ਕਿ ਤੁਹਾਡੀ ਕਿਸੇ ਨੇ ਕਦੀ ਕੋਈ ਮਦਦ ਕੀਤੀ ਹੋਵੇ ਅਤੇ ਤੁਸੀਂ ਯਾਦ ਰੱਖਿਆ, ਜਾਂ ਤੁਸੀਂ ਕਦੀ ਕਿਸੇ ਦੀ ਮਦਦ ਕੀਤੀ ਤੇ ਉਹਨੇ ਯਾਦ ਰੱਖਿਆ ਹੀ ਨਹੀਂ ਔਰ ਤੁਹਾਡੇ ਨਾਲ ਗੱਲਬਾਤ ਬੰਦ ਹੈ। ਕਾਲ ਕਰਨੀ ਹੈ ਤੁਸੀਂ ਸਾਰਿਆਂ ਨੇ 905-673-3337, ਕਿਉਂਕਿ ਮੇਰੀ ਲਾਈਫ 'ਚ ਹਮੇਸ਼ਾ ਇੱਦਾਂ ਹੋਇਆ
4: ਜੀ, ਜੀ
0: ਕੁਛ ਲੋਕਾਂ ਨੇ ਮੈਨੂੰ ਭੁਲਾ ਦਿੱਤਾ ਹੋਇਆ ਕਿ ਮੈਂ ਕਦੀ ਕੁਛ ਕੀਤਾ ਸੀ, ਬਟ ਹੁਣੇ ਮੈਨੂੰ ਇੱਕ ਕਾਲਰ ਕਹਿ ਕੇ ਗਏ ਮਨਜੀਤ ਜੀ ਕਿ ਅਸੀਂ ਕਰਨ ਵਾਲੇ ਕੁਛ ਨਹੀਂ ਹੁੰਦੇ, ਉਹ ਸਾਰੇ ਬਾਬਾ ਜੀ ਵੱਲੋਂ ਰੱਬ ਦੇ ਬੰਦੇ ਹੁੰਦੇ ਆ, ਰੱਬ ਵੱਲੋਂ ਸਾਨੂੰ ਉਹ ਡਿਊਟੀ ਲੱਗੀ ਹੁੰਦੀ ਆ। ਤੇ ਕੀ ਹੁੰਦਾ ਕਿ ਜਿਵੇਂ ਲਾਈਫ 'ਚ ਅਸੀਂ ਇੱਕ ਮੂਵੀ ਦੇਖਦੇ ਹਾਂ, ਮੂਵੀ 'ਤੇ ਇੱਕ ਅਲੱਗ ਅਲੱਗ ਸਾਰੇ ਰੋਲਸ ਪਲੇ ਕਰਦੇ ਆ, ਕੋਈ ਕੁਛ ਵਧੀਆ ਕਰਦੇ ਆ, ਕੁਛ ਨੈਗੇਟਿਵ ਵਿਲਨ ਵਾਲਾ ਰੋਲ ਕਰਦੇ ਆ, ਬਟ ਐਕਚੁਅਲ 'ਚ ਉੱਦਾਂ ਦੇ ਹੁੰਦੇ ਨਹੀਂ ਆ, ਬਟ ਉਹਨਾਂ ਨੂੰ ਇੱਦਾਂ ਪ੍ਰੈਜੈਂਟ ਕੀਤਾ ਹੈ। ਸੇਮ ਇੱਦਾਂ ਹੀ ਸਾਡੀ ਰੀਅਲ ਲਾਈਫ 'ਚ ਕੁਛ ਲੋਕ ਬਹੁਤ ਚੰਗੇ ਹੁੰਦੇ ਆ, ਕੁਛ ਲੋਕ ਰੱਬ ਵੱਲੋਂ ਪ੍ਰੈਜੈਂਟ ਕੀਤੇ ਹੁੰਦੇ ਆ ਵਿਲਨ, ਤਾਂ ਕਿ ਤੁਸੀਂ ਆਪਣੀ ਲਾਈਫ 'ਚ ਡਾਇਮੰਡ ਵਰਗੋ ਚਮਕ ਕੇ ਬਾਹਰ ਨਿਕਲੋ। ਸੋ ਤੁਸੀਂ ਸਾਰੇ ਨੇ ਦੱਸਣਾ ਕਿ ਤੁਹਾਡਾ ਡਾਇਮੰਡ ਵੀ ਬਾਹਰ ਆਇਆ ਕਦੀ ਕਿਸੇ ਕਰਕੇ ਜਾਂ ਨਹੀਂ। ਸੋ ਸਾਡੇ ਨਾਲ ਸਾਡੇ ਨੈਕਸਟ ਕਾਲਰ ਹੈਗੇ ਆ ਹਰਪ੍ਰੀਤ ਜੀ, ਤੁਸੀਂ ਆਉਣੇ ਆ ਰਹੋ। ਸਤਿ ਸ਼੍ਰੀ ਅਕਾਲ ਹਰਪ੍ਰੀਤ ਜੀ, ਵਧੀਆ ਲੱਗਿਆ, ਕੋਈ ਨਾਰੀ ਗਰੁੱਪ ਸੇ ਵੀ ਕੋਈ ਹਮੇ ਕਾਲ ਕਰ ਰਿਹਾ ਹੈ।
5: ਨਹੀਂ ਅੱਗੇ ਸਾਡੇ ਆਲਵੇਜ਼ ਸੀਗੇ, ਜਦੋਂ ਮੇਰੇ ਕੋਲ ਟਾਈਮ ਹੁੰਦਾ ਕੰਮ ਤੇ ਜਾਂਦੀ ਮੈਂ ਜ਼ਰੂਰ ਕਾਲ ਕਰਦੀ ਹੁੰਦੀ ਹਾਂ
0: ਜੀ ਜੀ,
5: ਬੈਨੀਪਾਲ ਭਾਜੀ ਹੁੰਦੇ ਜਦੋਂ, ਤਾਂ ਮੈਂ ਤੁਹਾਡੇ ਜਿਹੜਾ ਤੁਸੀਂ ਆਲਰੇਡੀ ਕੁਐਸਚਨ ਕੀਤਾ ਪਰ ਬਹੁਤ ਵਧੀਆ ਆ, ਪਰ ਇਹ ਹਮੇਸ਼ਾ ਹਰੇਕ ਮੇਰੇ ਨਾਲ ਕੱਲੀ ਨਾ ਹਰੇਕ ਬੰਦੇ ਨਾਲ ਜਿਹੜਾ ਕਿਸੇ ਦੀ ਆਪਾਂ ਹੈਲਪ ਕਰਦੇ ਨਾ
0: ਜੀ,
5: ਬਾਅਦ ਵਿੱਚ ਉਹਨੂੰ ਲੋਕ ਭੁਲਾ ਦਿੰਦੇ ਆ
0: ਜੀ।
5: ਮੈਂ 3-4 ਲੋਕਾਂ ਹਮੇਸ਼ਾ ਬੜੀ ਹੈਲਪ ਕੀਤੀ
0: ਜੀ,
5: ਜਦੋਂ ਆਏ ਹੋ ਇੰਡੀਆ ਤੋਂ ਗਏ ਉਹਨਾਂ ਨੂੰ ਆਇਆਂ ਨੂੰ ਸਾਂਭਿਆ ਵੀ, ਆਲਰੇਡੀ ਉਹਨਾਂ ਨੇ ਹੈਲਪ ਵੀ ਕੀਤੀ ਜਿਹੜੀ ਚੀਜ਼ ਦੀ ਲੋੜ 'ਚ ਉਹ ਵੀ ਲੈ ਕੀਤੀ, ਪਰ ਅੱਜ ਤਾਂ ਅੱਜ ਉਹਨਾਂ ਲੋਕਾਂ ਨੇ ਮੈਨੂੰ ਬੁਲਾਉਣਾ ਬੰਦ ਕੀਤਾ, ਪਤਾ ਨੀ ਕਿਉਂ ਲੋਕ ਇੱਦਾਂ ਕਰਦੇ ਆ
0: ਜੀ। ਉਹ ਵੀ ਰੱਬ ਵੱਲੋਂ ਕੁਛ ਏਦਾਂ ਦੇ ਲੋਕ ਪਲੇਸ ਕੀਤੇ ਹੁੰਦੇ ਆ ਸਾਡੀ ਲਾਈਫ 'ਚ, ਰੱਬ ਤੁਹਾਡਾ ਟੈਸਟ ਲੈ ਰਹੇ ਹੁੰਦੇ ਆ ਕਿ ਦੇਖਦੇ ਆ ਹਰਪ੍ਰੀਤ ਜੀ ਬਦਲਦੇ ਆ ਜਾਂ ਹਰਪ੍ਰੀਤ ਜੀ ਦੀ ਰੂਹ ਸੇਮ ਉਹੀ ਰਹਿੰਦੀ ਹੈ ਜਿਹੜੀ ਇੱਕ ਫਿਲਮ ਦੀ ਹੀਰੋਇਨ ਦਾ ਹੁੰਦਾ। ਸੋ ਹਰਪ੍ਰੀਤ ਜੀ ਮੈਨੂੰ ਲੱਗਦਾ ਕਿ ਤੁਸੀਂ ਬਦਲੇ ਨਹੀਂ ਹੋਗੇ, ਅਜੇ ਵੀ ਤੁਸੀਂ ਲੋਕਾਂ ਦੀ ਮਦਦ ਕਰ ਰਹੇ ਹੋਗੇ।
5: ਹਾਂਜੀ ਕਰਨੇ, ਪਰ ਮੈਂ ਉਹਨਾਂ ਲੋਕਾਂ ਨੇ ਮੇਰਾ ਹਾਜ਼ੀ ਵੀ ਹੈਗਾ, ਚਲੋ ਅਸੀਂ ਉਹਨਾਂ ਨਾਲ ਗੱਲ ਕਰੀਏ, ਪਰ ਉਹ ਲੋਕ ਨਹੀਂ ਗੱਲ ਕਰਨਾ ਚਾਹੀਦੇ, ਫਿਰ ਆਪਣਾ ਮਨ ਫਿਰ ਕਹਿੰਦਾ ਨਹੀਂ ਚਲੋ।
0: ਆਈ ਨੋ ਬਹੁਤ ਦੁੱਖ ਲੱਗ ਰਿਹਾ, ਬਹੁਤ ਦੁੱਖ ਲੱਗ ਰਿਹਾ ਕਿ ਜਦੋਂ ਤੁਸੀਂ ਕਿਸੇ ਦਾ ਕਰਦੇ ਕੋਈ ਭੁੱਲ ਜਾਂਦਾ, ਬਟ ਐਟ ਦਾ ਐਂਡ ਮੇਰਾ ਇੱਕ ਲਾਈਨ ਤੁਹਾਨੂੰ ਹਮੇਸ਼ਾ ਮੇਰੇ ਸ਼ੋਅ ਤੇ ਸੁਣਨ ਨੂੰ ਮਿਲੇਗੀ ਕਿ ਤੁਸੀਂ ਐਟ ਦਾ ਐਂਡ ਤੁਹਾਡੇ ਤੇ ਰੱਬ ਦੇ ਵਿੱਚ ਹਿਸਾਬ ਕਿਤਾਬ ਹੈ, ਜਦੋਂ ਅਸੀਂ ਰੱਬ ਕੋਲ ਜਾਣਾ ਸਾਡਾ ਅਕਾਊਂਟ ਖੁੱਲ੍ਹਣਾ ਰੱਬ ਦੇ ਨਾਲ, ਕੋਈ ਕੀ ਕਰਦਾ ਕੀ ਨਹੀਂ ਕਰਦਾ ਕੋਈ ਗੱਲ ਨਹੀਂ, ਤੁਸੀਂ ਆਪਣੇ ਕਰਮ ਕਰਦੇ ਰਹੋ ਐਂਡ ਫਲ ਤੁਹਾਨੂੰ ਰੱਬ ਦੇਗਾ, ਔਰ ਦੇਖਣਾ ਤੁਹਾਨੂੰ ਬਹੁਤ ਫਲ ਮਿਲਣਗੇ ਵੀ। ਸਾਡੀਆਂ ਨੰਬਰਸ ਤੇ ਕਾਲ ਕਰਕੇ ਤੁਸੀਂ ਸਾਰੇ ਪਲੀਜ਼ ਥੋੜਾ ਜਿਹਾ ਹੋਲਡ ਕਰ ਲਿਆ ਕਰੋ, ਤੁਸੀਂ ਉਸੇ ਟਾਈਮ ਕਾਲ ਡਿਸਕਨੈਕਟ ਕਰ ਦਿੰਦੇ ਹੋ। ਸੋ ਥੈਂਕ ਯੂ ਸੋ ਮਚ ਹਰਪ੍ਰੀਤ ਜੀ, ਤੁਸੀਂ ਸਾਨੂੰ ਕਾਲ ਕੀਤੀ। ਸੋ ਪੰਕਜ ਜੀ ਦੇਖੋ ਜੀ, ਮਿਕਸਡ ਸਾਰੇ ਹੁੰਦੇ ਆ, ਸਾਰੇ ਮਿਕਸਡ ਓਪੀਨੀਅਨ ਆ ਰਹੇ ਆ ਲਾਈਫ 'ਚ, ਕੁਛ ਏਦਾਂ ਦੇ ਵੀ ਲੋਕ ਹੁੰਦੇ ਆ। ਸੋ ਨੈਕਸਟ ਸਾਡੇ ਨਾਲ ਹੈਗੇ ਆ 0056, ਤੁਸੀਂ ਆਉਣੇ ਆ ਰਹੋ।
6: ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ।
0: ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ।
6: ਹਾਂਜੀ, ਮੇਰਾ ਨਾਮ ਬਲਜੀਤ ਆ
0: ਜੀ।
6: ਮੈਨੂੰ ਨਹੀਂ ਪਤਾ ਹੈਗਾ ਕਿ ਕਿਸੇ ਦੀ, ਵੈਸੇ ਆਪਾਂ ਜਿੱਦਾਂ ਹੈਲਪ ਕਰ ਦਿੰਦੇ ਆ ਉਹ ਇੱਕ ਵਧੀਆ ਹੈਲਪ ਆ, ਨੋ ਡਾਊਟ
0: ਜੀ।
6: ਬਟ ਕਿਸੇ ਨੂੰ ਹੈਲਪ ਇੱਕ ਉਹ ਵੀ ਹੈਲਪ ਹੁੰਦੀ ਹੈਗੀ ਕਿ ਕਿਸੇ ਨੂੰ ਤੁਸੀਂ ਨਾ ਇੱਕ ਵਧੀਆ ਸਿੱਧੇ ਰਾਹ ਪਾ ਦੋ, ਕਿਸੇ ਬੰਦੇ ਨੂੰ ਮੋਟੀਵੇਟ ਕਰ ਦੋ, ਉਹ ਵੀ ਇੱਕ ਮੈਨੂੰ ਲੱਗਦਾ ਨਾ ਕਿ ਕਿਸੇ ਬੰਦੇ ਦੀ ਲਾਈਫ ਬਦਲ ਜਾਂਦੀ ਹੈਗੀ।
0: ਜੀ ਬਿਲਕੁਲ, ਬਹੁਤ ਸਹੀ ਗੱਲ ਬੋਲੀ ਤੁਸੀਂ, ਬਹੁਤ ਵਧੀਆ ਗੱਲ ਬੋਲੀ ਹੈ ਕਿ ਜ਼ਿੰਦਗੀ 'ਚ ਜ਼ਰੂਰੀ ਨਹੀਂ ਹੁੰਦਾ ਕਿ ਤੁਸੀਂ ਪੈਸੇ ਨਾਲ ਹੀ ਕਿਸੇ ਦੀ ਹੈਲਪ ਕਰ ਦਿਓ। ਕਈ ਵਾਰ ਅਸੀਂ ਇਮੋਸ਼ਨਲੀ ਇੰਨਾ ਬ੍ਰੇਕਡਾਊਨ ਹੁੰਦਾ ਸਾਡਾ ਕਿ ਸਾਨੂੰ ਲਾਈਫ 'ਚ ਕੋਈ ਬੰਦਾ ਚਾਹੀਦਾ, ਬਸ ਇੰਨਾ ਹੀ ਕਹਿ ਦੇ ਨਾ ਕੋਈ ਕੋਈ ਨਾ, ਮੈਂ ਤੇਰੇ ਨਾਲ ਹਾਂ, ਤੂੰ ਟੈਨਸ਼ਨ ਨਾ ਲੈ, ਤੇ ਇਹ ਬਹੁਤ ਵੱਡੀ ਗੱਲ ਹੁੰਦੀ ਆ। ਸੋ ਜਿਵੇਂ ਮੇਰੀ ਲਾਈਫ 'ਚ ਮੇਰਾ ਬ੍ਰਦਰ ਹੈਗਾ, ਉਹਨੂੰ ਬਸ ਮੈਂ ਇੱਕ ਕਾਲ ਕਰਨੀ, ਉਹਨੇ ਇੰਨਾ ਕਹਿ ਦੇਣਾ ਮੈਂ ਬੈਠਾ ਨਾ, ਤੂੰ ਟੈਨਸ਼ਨ ਨਾ ਲੈ, ਤੇ ਮੈਨੂੰ ਉਹਦੇ 'ਚ ਹੀ ਹੌਸਲਾ ਮਿਲ ਜਾਣਾ, ਚਾਹੇ ਮੈਂ ਉਹਦੇ ਕੋਲੋਂ ਕੋਈ ਹੈਲਪ ਲਵਾਂ ਜਾਂ ਨਾ ਲਵਾਂ। ਸੋ ਮਦਦ ਕਰਨ ਲਈ ਦੌਲਤ ਦੀ ਜ਼ਰੂਰਤ ਨਹੀਂ ਹੁੰਦੀ, ਮਦਦ ਕਰਨ ਲਈ ਦੌਲਤ ਜ਼ਰੂਰੀ ਨਹੀਂ ਹੁੰਦੀ, ਸੋਹਣੀ ਨੀਅਤ ਹੋਵੇ ਤਾਂ ਕਮੀ ਨਹੀਂ ਹੁੰਦੀ। ਸੋ ਥੈਂਕ ਯੂ ਸੋ ਮਚ ਤੁਸੀਂ ਸਾਨੂੰ ਕਾਲ ਕੀਤੀ, ਤੇ ਅੱਜ ਦਾ ਦਿਨ ਬਹੁਤ ਵਧੀਆ ਰਹੇ ਤਾਂ ਇੰਜੋਏ ਕਰਦੇ ਰਹੋ, ਇਟਸ ਓਕੇ। ਇਮੋਸ਼ਨਲੀ ਤੁਸੀਂ ਲੋਕਾਂ ਦੀ ਹੈਲਪ ਕਰ ਰਹੇ ਹੋ ਨਾ, ਇਹ ਬਹੁਤ ਵੱਡੀ ਗੱਲ ਹੈ। ਨਹੀਂ ਤੇ ਅੱਜ ਕੱਲ੍ਹ ਸਾਰੇ ਕਹਿੰਦੇ ਆ ਪੰਕਜ ਜੀ ਨੈਗੇਟਿਵ ਗੱਲਾਂ ਨਾ ਕਰੋ, ਸਾਡੇ ਨਾਲ ਪੋਜ਼ਿਟਿਵ ਕਰੋ, ਬਟ ਲਾਈਫ 'ਚ ਕੋਈ ਨਾ ਕੋਈ ਇੱਦਾਂ ਦਾ ਪਰਸਨ ਤਾਂ ਹੁੰਦਾ ਹੀ ਆ ਜਿਹਦੇ ਨਾਲ ਅਸੀਂ ਨੈਗੇਟਿਵ ਐਂਡ ਪੋਜ਼ਿਟਿਵ ਦੋਨੋਂ ਗੱਲਾਂ ਸ਼ੇਅਰ ਕਰਦੇ ਹਾਂ। ਬਟ ਪੰਕਜ ਜੀ, ਕਈ ਲੋਕ ਐਸੇ ਵੀ ਹੈ ਮੇਰੀ ਲਾਈਫ 'ਚ ਜਿਹੜੇ ਮੈਨੂੰ ਕਾਲ ਕਰਦੇ ਆ ਜਦੋਂ ਦੁਖੀ ਹੁੰਦੇ, ਉਦੋਂ ਹੀ ਕਾਲ ਕਰਦੇ ਆ, ਜਦੋਂ ਖੁਸ਼ ਹੁੰਦੇ ਮੈਨੂੰ ਕਦੀ ਕਾਲ ਨਹੀਂ ਕਰਦੇ, ਤਾਂ ਕਿਉਂ?
4: ਕਿਉਂਕਿ ਮੈਂ ਕਿਆ ਸੋਚਦਾ ਹਾਂ ਕਿ ਉਹਨਾਂ ਕਹਿੰਦੇ ਕਿ ਇੱਕ ਆਸਰਾ ਹੁੰਦਾ ਹੈ ਨਾ ਕਿ ਇੱਕ ਕੋਈ। ਸੰਤੋਸ਼ ਜੀ, ਮੈਂ ਕਹਤਾ ਹੂੰ ਕਿ ਆਪ ਬਹੁਤ ਬਲੈਸਡ ਹੋ, ਬਿਕੋਜ਼ ਅਗਰ ਕੋਈ ਆਪਕੋ ਦੁੱਖ ਮੇ ਕਾਲ ਕਰਨਾ ਹੈ ਨਾ, ਤੋ ਇਸਕਾ ਮਤਲਬ ਇਹ ਹੈ ਕਿ ਆਪ ਉਨਕੇ ਮੋਰਲ ਸਪੋਰਟ ਹੋ
0: ਜੀ,
4: ਇਹ ਬਹੁਤ ਜ਼ਰੂਰੀ। ਔਰ ਅੱਜ ਕੱਲ੍ਹ ਕੇ ਜ਼ਮਾਨੇ ਮੇ ਨਾ, ਕਿਉਂਕਿ ਸਾਰਾ ਲੋਕ ਕਾਮ ਕਰੇ, ਬਟ ਮੈਂਟਲੀ ਸਪੋਰਟ ਕਰਨ ਵਾਲੇ ਕਾਫੀ ਕਮ ਲੋਕ ਹੋਤੇ ਹੈ
0: ਜੀ, ਬਿਲਕੁਲ।
4: ਤੋ ਮੈਂ ਕਹਤਾ ਹੂੰ ਕਿ ਅਗਰ ਐਸਾ ਕੋਈ ਮਤਲਬ ਕਿਸੀ ਕੋ ਆਪ ਹੈਲਪ ਕਰ ਦੋ, ਬੇਨ ਜੀ ਨੇ ਬਹੁਤ ਹੀ ਬੜੀਆ ਚੀਜ਼ ਕਹੀ ਕਿ ਹੈ, ਅਗਰ ਆਪ ਕਿਸੀ ਕੋ ਮੋਰਲ ਸਪੋਰਟ ਕਰ ਪਾਓ, ਕਿਸੀ ਕੋ ਇਕਦਮ ਉਨਕਾ ਇਨਕਰੇਜਮੈਂਟ ਕਰ ਪਾਓ ਨਾ, ਇਸਸੇ ਬੜੀਆ ਆਜ ਕੀ ਡੇਟ ਮੇ ਹੈਲਪ ਨਹੀਂ ਹੋ ਸਕਤੀ। ਔਰ ਕਰੰਟਲੀ ਸਪੈਸ਼ਲੀ ਕੈਨੇਡਾ ਮੇ ਕਹੋ ਜਾਂ ਫਿਰ ਜਹਾਂ ਪੇ ਵੀ ਕੋਈ ਲੋਕ ਬੈਠੇ ਹੋ, ਜਹਾਂ ਪੇ ਮਾਹੌਲ ਐਸਾ ਹੈ ਕਿ ਅਨਸਰਟੇਨਿਟੀ ਜ਼ਿਆਦਾ ਹੈ, ਤੋ ਇਹ ਸਟੇਜ ਮੇ ਮੋਰਲ ਸਪੋਰਟ ਦੇਣਾ ਔਰ ਥੋੜਾ ਸਾ ਮੈਂਟਲੀ ਬੂਸਟ ਕਰਨਾ ਬਹੁਤ ਜ਼ਰੂਰੀ ਹੈ।
0: ਜੀ ਸਰ, ਪੰਕਜ ਜੀ ਮੈਨੂੰ ਇੱਕ ਫਨੀ ਬਾਤ ਯਾਦ ਆਈ, ਇਸ ਲਈ ਫਿਰ ਹਮ ਨਜ਼ਾਰਾ ਕੀ ਟੀਮ ਕੇ ਪਾਸ ਚਲੇਂਗੇ, ਪਰਨੀਤ ਜੀ ਕੇ ਪਾਸ। ਆਪਨੇ ਮੇਰਾ ਡੇ ਫਸਟ ਫੇਸ ਦੇਖਾ ਨਾ, ਜਬ ਮੈਂ ਆਪਣੀ ਬੇਟੀ ਕੋ ਜੇਕੇ ਕੇ ਫਸਟ ਈਅਰ ਮੈਂ ਛੋੜ ਕੇ ਆਈ ਸੀ, ਮੈਂ ਰੋ ਕੇ ਆਈ ਸੀ। ਪੰਕਜ ਜੀ ਦੀ ਮੈਨੂੰ ਕਾਲ ਆਈ, ਸੰਤੋਸ਼ ਜੀ ਸਟੂਡੀਓ ਕਦੋਂ ਤੱਕ ਪਹੁੰਚਣਾ ਹੈ ਤੁਸੀਂ, ਔਰ ਮੈਂ ਉਸ ਟਾਈਮ ਰੋ ਰਹੀ ਸੀ, ਲਿਟਰਲੀ ਮੈਂ ਰੋ ਰਹੀ ਸੀ, ਰੋ ਰੋ ਕੇ ਕਹਿ ਰਹੀ ਸੀ ਪੰਕਜ ਜੀ ਅੱਜ ਮੇਰੀ ਕੁੜੀ ਦਾ ਪਹਿਲਾ ਦਿਨ ਹੈ, ਉਹ ਬਹੁਤ ਰੋਈ ਔਰ ਮੈਂ ਬਹੁਤ ਸੀਰੀਅਸਲੀ ਮੈਂ ਵੀ ਬੜਾ ਰੋਈ। ਔਰ ਉਸ ਟਾਈਮ ਮੈਨੂੰ ਮੇਰੀ ਇੱਕ ਫਰੈਂਡ ਦੀ ਕਾਲ ਆਈ, ਉਹਦੀ ਬੇਟੀ ਨੇ ਵੀ ਜੇਕੇ ਸ਼ੁਰੂ ਕੀਤੀ, ਉਹਨੂੰ ਨਹੀਂ ਮੈਂ ਦੱਸਿਆ ਕਿ ਮੈਂ ਰੋਈ ਹਾਂ, ਮੈਂ ਉਹ ਮੈਨੂੰ ਕਹਿ ਰਹੀ ਹੈ ਯਾਰ ਅੱਜ ਮੈਂ ਬਹੁਤ ਇਮੋਸ਼ਨਲੀ ਡਾਊਨ ਫੀਲ ਕਰ ਰਹੀ ਹਾਂ ਮੇਰੀ ਬੇਟੀ ਦਾ ਪਹਿਲਾ ਦਿਨ ਨਾ, ਮੈਂ ਉਹਨੂੰ ਸਮਝਾ ਰਹੀ ਹਾਂ ਯਾਰ ਟੈਨਸ਼ਨ ਨਾ ਲੈ, ਇੱਕ ਕੁ ਹਫ਼ਤਾ ਇੱਦਾਂ ਹੁੰਦਾ ਹੁੰਦਾ ਫਿਰ ਠੀਕ ਹੋ ਜਾਂਦਾ, ਤੂੰ ਟੈਨਸ਼ਨ ਨਾ ਲੈ, ਔਰ ਦੂਸਰੀ ਤਰਫ ਮੈਂ ਰੋ ਰਹੀ ਹਾਂ। ਸੋ ਸਾਨੂੰ ਕਈ ਵਾਰ ਆਪਣੇ ਇਮੋਸ਼ਨਸ ਨੂੰ ਥੱਲੇ ਕਰਕੇ ਨਾ, ਅੱਗੇ ਜੇ ਕਿਸੇ ਨੂੰ ਸਾਡੀ ਹੈਲਪ ਦੀ ਲੋੜ ਹੈਗੀ ਹੈ ਤੇ ਕਰਨਾ ਚਾਹੀਦਾ ਆ। ਸੋ ਸਾਡੇ ਨਾਲ ਹੁਣ ਹੈਗੇ ਆ ਪਰਨੀਤ ਜੀ, ਤੁਸੀਂ ਵੀ ਸਾਰੇ ਆਪਣੇ ਆਪਣੀ ਸ਼ੇਅਰ ਕਰੋ, ਕਾਲ ਕਰੋ ਸਟੂਡੀਓ ਤੇ, ਬਹੁਤ ਸੋਹਣੇ ਸੋਹਣੇ ਮਿਕਸਡ ਜੇ ਵਿਊਜ਼ ਮਿਲ ਰਹੇ ਆ ਸਾਰਿਆਂ ਦੇ। 905-600-73-33-9 905-673-3337 ਤੇ ਕਾਲ ਕਰਨੀ ਹੈ, ਐਂਡ ਅਸੀਂ ਪਹੁੰਚਦੇ ਹਾਂ ਨਜ਼ਾਰਾ ਦੀ ਟੀਮ 'ਚ, ਕਿਉਂਕਿ ਨਜ਼ਾਰਾ ਦੀ ਟੀਮ ਜਿਹੜੀ ਹੈਗੀ ਆ ਉਹ ਵਨ ਆਫ ਦਾ ਬੈਸਟ ਟੀਮ ਹੈ। ਜੇ ਤੁਸੀਂ ਕੋਈ ਵੀ ਕਿਸੇ ਤਰ੍ਹਾਂ ਦੀ ਵੀ ਪਾਰਟੀ ਜਾਂ ਹੋਰ ਕੋਈ ਵੀ ਫੰਕਸ਼ਨ ਕਰ ਰਹੇ ਹੋ, ਕਿਸੇ ਤਰ੍ਹਾਂ ਦੀ ਗਰੁੱਪ ਤੁਹਾਡੀ ਗਰੁੱਪ ਮੀਟਿੰਗ ਹੈਗੀ ਆ ਜਾਂ ਕੁਛ ਵੀ ਹੈਗਾ, ਤਾਂ ਤੁਸੀਂ ਪਹੁੰਚਣਾ ਨਜ਼ਾਰਾ ਦੀ ਟੀਮ ਕੋਲ, ਅਤੇ ਨਜ਼ਾਰਾ ਦੀ ਟੀਮ ਕਹਿੰਦੀ ਕੀ ਹੈ ਸਾਨੂੰ।

0: जल्दी पहुंचो 30 रैम्बलर ड्राइव ब्रैम्पटन मेजर इंटरसेक्शन स्टील्स एंड कैनेडी 9054512600.
1: सो नजारा आ गया. सो नजारा किवें आएगा? सो पढ़नी जी तुसी ऑन एयर हो.
2: ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ.
1: ਸਤਿ ਸ਼੍ਰੀ ਅਕਾਲ ਜੀ.
2: ਹਾਂਜੀ ਹਾਂਜੀ. ਸੋ ਜਿਵੇਂ ਅਸੀਂ ਪਹਿਲਾਂ ਵੀ ਤੁਹਾਨੂੰ ਦੱਸਿਆ ਹੈ ਨਾ, ਸਾਡੀਆਂ ਵੀਕ ਡੇਜ਼ ਦੇ ਵਿੱਚ ਡੀਲਸ ਗੋਇੰਗ ਔਨ ਨੇ
1: ਜੀ.
2: $900 ਦੇ ਵਿੱਚ ਤੁਸੀਂ 30 ਪੀਪਲ ਦੀ ਗੈਦਰਿੰਗ ਸਾਡੇ ਕੋਲ ਕਰ ਸਕਦੇ ਹੋ, ਤੇ ਉਹਦੇ ਚ ਅਸੀਂ ਤੁਹਾਨੂੰ 3 ਐਪੇਟਾਈਜ਼ਰਸ 3 ਦੇਵਾਂਗੇ, ਤੇ 3 ਮੇਨ ਕੋਰਸਿਸ ਦਾ ਤੁਹਾਨੂੰ ਅਸੀਂ ਪੂਰਾ ਪੈਕੇਜ ਬਣਾ ਕੇ ਦੇਵਾਂਗੇ. ਤੇ ਉਹ ਪੈਕੇਜ ਦੇ ਵਿੱਚ ਤੁਹਾਡੇ ਕੋਲ ਡੀਜੇ ਲਾਈਟ ਸਾਊਂਡ ਸਿਸਟਮ ਤੇ ਤੁਹਾਡੇ ਕੋਲ ਆਪਣਾ ਹਾਲ ਸਾਰਾ ਇੰਕਲੂਡਿਡ ਹੋਊਗਾ ਵਿੱਚ. ਤੇ ਅਸੀਂ ਤੁਹਾਡੀ ਪੂਰੀ ਟੇਕ ਕੇਅਰ ਕਰਾਂਗੇ, ਤੁਹਾਡੀ ਕਸਟਮਰ ਸਰਵਿਸ ਤੋਂ ਲੈ ਕੇ ਤੁਹਾਡੇ ਫੂਡ ਤੋਂ ਲੈ ਕੇ ਤੁਹਾਨੂੰ ਕੋਈ ਵੀ ਸ਼ਿਕਾਇਤ ਦਾ ਮੌਕਾ ਨਹੀਂ ਦੇਵਾਂਗੇ. ਤੇ ਇਨ ਟੋਟਲ ਅਸੀਂ ਤੁਹਾਡੀ ਪੂਰੀ ਟੇਕ ਕੇਅਰ ਕਰਾਂਗੇ. ਐਂਡ ਉਹ ਪੈਕੇਜ ਦੇ ਵਿੱਚ ਤੁਹਾਡੇ ਕੋਲ ਅਨਲਿਮਿਟਡ ਫੂਡ ਸਰਵਿੰਗਸ ਨੇ ਤੇ ਅਨਲਿਮਿਟਡ ਤੁਹਾਨੂੰ ਸਾਫਟ ਡਰਿੰਕਸ ਵੀ ਮਿਲਣਗੀਆਂ.
1: ਤੇ
2: ਤੁਸੀਂ ਜਲਦੀ ਜਲਦੀ ਆਓ ਸਾਡੇ ਕੋਲ, ਸਾਨੂੰ ਕਾਲ ਕਰੋ, ਬਿਕੋਜ਼ ਸਾਡੇ ਸਲੋਟਸ ਬੁੱਕ ਹੁੰਦੇ ਜਾ ਰਹੇ ਨੇ. ਕੱਲ ਵੀ ਮੈਂ 4 ਪਾਰਟੀ ਬੁੱਕ ਕੀਤੀਆਂ ਨੇ ਬੈਕ ਟੂ ਬੈਕ.
1: ਤੇ
2: ਤੁਸੀਂ ਸਾਨੂੰ ਜਲਦੀ ਜਲਦੀ ਕਾਲ ਕਰੋ ਤੇ ਸਾਡੇ ਨਾਲ ਸਲੋਟ ਬੁੱਕ ਕਰੋ ਤਾਂ ਕਿ ਸਾਨੂੰ ਵੀ ਮੌਕਾ ਮਿਲੇ ਤੁਹਾਡੇ ਨਾਲ ਤੁਹਾਡਾ ਫੰਕਸ਼ਨ ਇੰਜੋਏ ਕਰਨ ਦਾ.
1: ਵਾਓ. ਸੋ ਸਾਰਿਆਂ ਨੇ ਪਾਰਟੀ ਬੁੱਕ ਕਰਨੀ ਹੈ ਕਿਉਂਕਿ ਬਹੁਤ ਬੈਕ ਟੂ ਬੈਕ ਇਹਨਾਂ ਦੀਆਂ ਬੁਕਿੰਗਸ ਆ ਰਹੀਆਂ. ਸੋ ਇਸ ਤੋਂ ਪਹਿਲਾਂ ਤੁਹਾਡਾ ਸਲੋਟ ਜਿਹੜਾ ਹੈਗਾ ਹੈ ਉਹ ਆਲਰੇਡੀ ਬੁੱਕ ਹੋ ਜਾਏ ਕਿਸੇ ਹੋਰ ਵੱਲੋਂ. ਸੋ ਤੁਸੀਂ ਕਾਲ ਕਰਨੀ ਹੈ ਪੜਨੀ ਜੀ ਉਹਨਾਂ ਨੂੰ, ਨਜ਼ਾਰਾ ਟੀਮ ਨੂੰ. ਐਂਡ ਕੰਟੈਕਟ ਕਿੱਥੇ ਕਰਨਾ ਹੈ? ਤੁਸੀਂ ਕਾਲ ਕਰਨੀ ਹੈ ਸਾਰਿਆਂ ਨੇ 905-455-2600.
3: ਸੰਤੋਸ਼ ਜੀ, ਪਨੀਤ ਜੀ ਆਪਣੇ ਸਾਥ ਹੈ. ਪਨੀਤ ਜੀ, ਆਪਕੇ ਪਾਸ ਅਭੀ ਵੀਕਐਂਡ ਆ ਗਿਆ, ਤੋ ਵੀਕਐਂਡ ਸਪੈਸ਼ਲ ਅਗਰ ਕੁਝ ਡੀਲਸ ਹੈ ਵੋ ਵੀ ਆਪ ਬਤਾਈਏ ਆਪਣੇ ਲਿਸਨਰਸ ਕੇ ਲਈ. ਹੈਲੋ.
2: ਵੀਕਐਂਡ ਪੇ ਸਰ ਹਮਾਰੇ ਪਾਸ ਹਮ ਨਾ
1: ਆਪਣੇ
2: ਕੋਲ ਟੇਕ ਆਊਟ ਤੇ ਡੀਲਸ ਅਵੇਲੇਬਲ ਨੇ, ਬਾਏ ਵਨ ਗੈਟ ਵਨ ਛੋਲੇ ਭਟੂਰੇ, ਜੋ ਕਿ ਸਾਡੇ ਬਹੁਤ ਫੇਮਸ ਨੇ ਤੇ ਜਿਹਨਾਂ ਨੂੰ ਬਹੁਤ ਹੀ ਜ਼ਿਆਦਾ ਪਿਆਰ ਮਿਲਦਾ. ਸਾਡੇ ਰੋਜ਼ ਹੀ ਅਸੀਂ ਉਹਨਾਂ ਮਤਲਬ ਕਾਫੀ ਸੈਲ ਕਰਦੇ ਹਾਂ ਉਹ, ਤੇ ਕਾਫੀ ਸਾਡੇ ਕੋਲ ਆਰਡਰ ਆਉਂਦੇ ਨੇ ਛੋਲੇ ਭਟੂਰੇ ਤੇ ਖਾਸ ਕਰ, ਐਂਡ ਅੰਮ੍ਰਿਤਸਰੀ ਕੁਲਚੇ ਹੋ ਗਏ ਸਾਡੇ, ਤੇ ਉਹ ਦੋਵੇਂ ਹੀ ਸਾਡੇ ਕਸਟਮਰਸ ਦੇ ਬਹੁਤ ਫੇਵਰੇਟ ਨੇਗੇ.
1: ਜੇ
2: ਤੁਸੀਂ ਸਾਡੇ ਕੋਲ ਡਾਈਨਿੰਗ ਕਰਨ ਆ ਰਹੇ ਹੋ ਤਾਂ ਫਿਰ ਤੁਸੀਂ ਸਾਡੀ ਮਲਾਈ ਚਾਪ ਜ਼ਰੂਰ ਹੀ ਟਰਾਈ ਕਰਕੇ ਜਾਓ. ਤੇ ਮਲਾਈ ਚਾਪ ਦੇ ਨਾਲ ਨਾਲ ਜੇ ਤੁਸੀਂ ਡਰਿੰਕਸ ਦੀ ਗੱਲ ਕਰੋ ਤਾਂ ਸਾਡੀ ਬਾਰ ਵੀ ਓਪਨ ਹੋ ਚੁੱਕੀ ਹੈ, ਤਾਂ ਤੁਹਾਨੂੰ ਬਹੁਤ ਵਧੀਆ ਡੀਲਸ ਮਿਲ ਜਾਣਗੇ ਬਾਰ ਦੇ ਉੱਤੇ ਵੀ, ਅਲਕੋਹਲ ਦੇ ਉੱਤੇ ਵੀ. ਐਂਡ ਉਹਦੇ ਨਾਲ ਨਾਲ ਜੇ ਤੁਸੀਂ ਨੋਨ ਅਲਕੋਹਲਿਕ ਦੀ ਗੱਲ ਕਰੋ ਤਾਂ ਤੁਸੀਂ ਸਾਡਾ ਪੀਨਾ ਕਲਾਡਾ ਜ਼ਰੂਰ ਟਰਾਈ ਕਰੋ. ਵਨ ਆਫ ਦਾ ਬੈਸਟ ਡਰਿੰਕ ਹੈ ਬਿਕੋਜ਼ ਹੁਣ ਆਪਣੀ ਫਾਲ ਚੱਲ ਰਹੀ ਹੈ ਤੇ ਬਹੁਤ ਹੀ ਵਧੀਆ ਤੇ ਰਿਫਰੈਸ਼ਿੰਗ ਡਰਿੰਕ ਹੈ ਉਹ. ਰਿਫਰੈਸ਼ਿੰਗ ਦੇ ਨਾਲ ਨਾਲ ਹੈਲਦੀ ਵੀ ਹੈ ਉਹ.
1: ਪੀਨਾ
3: ਕੋਲਾਡਾ ਹੀ ਨਹੀਂ, ਪਾਸ ਮੋਹਿਤੋਜ਼ ਹੈ, ਕਾਫੀ 3-4 ਟਾਈਪ ਕੇ ਮੋਹਿਤੋਜ਼ ਹੈ, ਨਾਨ ਅਲਕੋਹਲਿਕ ਮੋਹਿਤੋ ਆਪਕੋ ਮਿਲੇਂਗੇ ਵਹਾਂ ਪੇ. ਔਰ ਪਨੀਤ ਜੀ ਨੇ ਜੋ ਰਾਈਸ ਸਬਸੇ ਬੜੀਆ ਯੂ ਨੋ ਉਨਕੇ ਜੋ ਚਾਂਪ ਹੈ ਜੋ ਸਟਾਰ ਐਪੇਟਾਈਜ਼ਰਸ ਹੈ ਉਹ ਸਬਸੇ ਬੜੀਆ ਹੈ. ਅਗਰ ਆਪ ਫਿਊਜ਼ਨ ਫੂਡ ਕਿਸੀ ਕੋ ਟਰਾਈ ਕਰਨਾ ਹੈ ਨਾ, ਇਟ ਇਜ਼ ਵਨ ਆਫ ਦਾ ਬੈਸਟ ਪਲੇਸ. ਅਗਰ ਪਾਸਤਾ ਟਰਾਈ ਕਰਨਾ ਹੈ, ਮੋਮੋਸ ਟਰਾਈ ਕਰਨੇ, ਇਨਕੇ ਇੱਕ ਸਪੈਸ਼ਲ ਅਲਫਰੇਡੋ ਮੋਮੋਜ਼ ਆਤੇ ਹੈ ਯੂ ਨੋ, ਉਹ ਇੱਕਦਮ ਅਲਫਰੇਡੋ ਸੌਸ ਮੇ ਟੌਸ ਕੀਏ ਹੋਏ, ਉਸਕਾ ਬਹੁਤ ਕ੍ਰੀਮੀ ਟੈਕਸਚਰ ਹੈ, ਨਹੀਂ ਬਹੁਤ ਐਸਾ ਕ੍ਰੀਮੀ ਟੈਕਸਚਰ ਹੈ, ਬਹੁਤ ਮਜ਼ੇਦਾਰ ਹੈ.
1: ਇਨਕੇ ਜੋ ਸ਼ੈਫ ਹੈ ਵੋ ਆਲ ਓਵਰ ਦਾ ਵਰਲਡ, ਮੋਸਟ ਆਫ ਦਾ ਕੰਟਰੀਜ਼ ਦੇ ਹੈਵ ਕਵਰਡ ਲਾਈਕ ਵਰਕਿੰਗ ਐਜ਼ ਅ ਸ਼ੈਫ.
3: ਜੀ ਜੀ.
1: ਤੋ ਦੁਬਈ ਕਾ ਪਤਾ ਹੈ ਮੁਝੇ ਔਰ ਵੀ ਕਾਫੀ ਕੰਟਰੀਜ਼ ਹੈ.
3: ਉਨਕੋ ਦੇ ਆਰ ਦਾ 3rd ਜਨਰੇਸ਼ਨ ਸ਼ੈਫ ਹੈ ਵੋ
1: ਜੀ.
3: ਉਨਕੇ ਪਿਤਾ ਜੀ ਦਾਦਾ ਜੀ ਸ਼ੈਫ ਇੰਡਸਟਰੀ ਮੇ ਤੇ, ਸ਼ੀ ਇਜ਼ ਹੈਜ਼ ਬੀਨ ਅ ਇੱਕ ਕਾਰਪੋਰੇਟ ਸ਼ੈਫ ਹੈ.
1: ਓ ਵਾਓ.
3: ਉਨ੍ਹੋਨੇ ਇੰਡੋਨੇਸ਼ੀਆ ਮੇ ਕਾਮ ਕੀਆ ਹੈ, ਥਾਈਲੈਂਡ ਮੇ ਕਾਮ ਕੀਆ ਹੈ, ਦੁਬਈ ਮੇ ਵੀ ਕਾਮ ਕੀਆ ਹੈ, ਔਰ ਅਭੀ ਯਹਾਂ ਪੇ ਵੀ ਵੋ ਕੈਨੇਡਾ ਮੇ ਆਈ ਥਿੰਕ ਆਲਮੋਸਟ 10 ਸਾਲ ਕੇ ਉੱਪਰ ਕੈਨੇਡਾ ਮੇ ਕਾਮ ਕਰ ਰਹੇ ਹੈ. ਔਰ ਉਨਕੀ ਮਤਲਬ ਜੋ ਟੇਸਟ ਹੈ, ਇਟ ਇਜ਼ ਅ ਵੈਰੀ ਯੂਨੀਕ ਟੇਸਟ.
1: ਵੈਰੀ ਨਾਈਸ.
3: ਆਪਕੋ ਮਤਲਬ ਬਹੁਤ ਜ਼ਿਆਦਾ ਮਸਾਲੇ ਨਹੀਂ ਮਿਲੇਂਗੇ, ਟੇਸਟ ਇਕਦਮ ਬੜੀਆ ਮਿਲੇਗਾ. ਯੂ ਨੋ ਯੂ ਵਿਲ ਬੀ ਇੱਕ ਕੰਫਰਟ ਜੋ ਆਤਾ ਨਾ ਜਬ ਫੂਡ ਖਾ ਕੇ, ਤੋ ਵੋ ਆਪਕੋ ਮਿਲਤਾ ਹੈ.
1: ਸੋ ਸਾਰੇ ਨੇ ਪਹੁੰਚਣਾ ਨਜ਼ਾਰਾ ਦੀ ਟੀਮ ਤੇ. ਕਿਸੇ ਦਾ ਬਰਥਡੇ ਹੈ, ਕਿਸੇ ਨੇ ਕੋਈ ਇਵੈਂਟ ਆਰਗੇਨਾਈਜ਼ ਕਰਵਾਉਣਾ ਹੈ, ਬਰਥਡੇ parties, baby shower, gender reveal, कोई corporate party करनी है, किसी तरह दी भी पार्टी इंजॉयमेंट करनी है, टेंशन छड़ दो एंड परनीत जी नो टेंशन दे दो क्योंकि इवेंट मैनेज कर दिया परनीत जी एंड उन्हां दी टीम. सो कॉल करनी है साइन इन नजारा 905-452-2600. एक पिज्जे की भी डील थी. थैंक यू सो मच परनीत जी. सो एक पिज्जे की डील की चल रही है अजकल, काफी लोग आ रहे थे, कह रहे थे संतोष जी तुसी कोई डील बोल के गए सी वीकेंड ते रश लग गया, तुसी रिपीट कर
3: डील जो जी पिज्जे वाले डील लगी है वो लगी है तवा किचन पे.
1: जी
3: तवा किचन पे 30 रेमलर ड्राइव पे पिज्जा शेफ वहाँ पे है, तवा किचन की सेम प्लाजा में. तवा किचन और पिज्जा शेफ दोनों साथ में ही है,
1: ब्रदर सिस्टर.
3: हाँ जी ब्रदर सिस्टर एक ही यूनिट है.
1: अच्छा,
3: तो वहाँ पे पिज्जा की डील लगी है आपको 899 में थ्री टॉपिंग मीडियम पिज्जा मिलेगा.
1: ओ वाओ 899, वैसे $13 तक लग जाते हैं नॉर्मल असी लेन चाहिए.
3: हाँ जी, तो वो ये डील आपको सिर्फ मिलेगी तवा किचन पे 30 रेमलर ड्राइव वाली लोकेशन पे. और दूसरा लार्ज पिज्जा अगर किसी को चाहिए तो वो भी 999 में लार्ज पिज्जा थ्री टॉपिंग
1: $9.99. और सब तो वधिया गल की है कि जेडे पिज्जा बना रहे हैं इन्होंने ओह हैगी इटली दे शेफ.
3: यस,
1: सो तुहानू इटालियन टाइप परफेक्ट ओदा दा ही पिज्जा मिलेगा. सो तुसी कॉन्टैक्ट करना है उन्हां दी टीम दा नंबर भी मैं तुहानू दे रही हां 647-547-4200 647-547-4200. जे तुसी कॉन्टैक्ट करना है पिज्जा शेफ ते साडे नाल दे नाल
3: पिज्जा शेफ. अगर आप मैं सॉरी संतोष जी, आप आगे नेक्स्ट कॉलर पे जाने से पहले पिज्जा शेफ में वहां पे जब आप जाओगे ना तो काफी सारे पिज्जास के ऑप्शंस भी है.
1: ओ,
3: जी
1: okay.
3: काफी सारे डिफरेंट टॉपिंग्स, यही पिज्जा नहीं. और कल वीकेंड है तो जो भी लिसनर्स कल सुनिए, कल तो एक धमाकेदार डील और आएगी.
1: 10 घंटे दे शो ते डीला ही डीला कर देनी है. सो सवेरे पूरे 10 बजे शो ऑन कर लियो साडा रेडियो ते. अगर तुसी अपने फोन ते सुनना चाहंदे हो ते नंबर याद रखो 416-477-2040 2040 एंड ते 416-477-2040 ते पूरे 10 बजे ऑन एयर आ जाओ. कुछ सवाल लेके भी आएगी संतोष और पंकज, और सवाल दे जवाब देने वाले लिए बहुत वधिया वधिया सी इनाम भी रखे आ. सो कॉन्टैक्ट करना है कल तुसी सैने एंड रेडियो शो ऑन करना ना भूलो. सो साडे नेक्स्ट कॉलर है गे आ जी 8713, ਤੁਸੀਂ ਆਨ ਏਅਰ ਹੋ.
4: ਹਾਂਜੀ ਸਤਿ ਸ਼੍ਰੀ ਅਕਾਲ ਜੀ.
1: ਸਤਿ ਸ਼੍ਰੀ ਅਕਾਲ ਜੀ, ਸਭ ਤੋਂ ਪਹਿਲਾਂ ਥੈਂਕ ਯੂ ਤੁਸੀਂ ਇੰਨਾ ਟਾਈਮ ਆਪਣੀ ਕਾਲ ਨੂੰ ਹੋਲਡ ਰੱਖ ਕੇ ਸਾਡੀ ਵੇਟ ਕੀਤੀ.
4: ਅਸੀਂ ਤੁਹਾਡੇ ਬਹੁਤ ਬਹੁਤ ਧੰਨਵਾਦੀ ਹਾਂ ਜੀ, ਤੁਸੀਂ ਟਾਈਮ ਦਿੱਤਾ ਜੀ.
1: ਜੀ ਤੁਹਾਡੀ ਆਵਾਜ਼ ਨਹੀਂ ਆ ਰਹੀ.
4: ਹਾਂਜੀ ਹੁਣ ਆ ਰਹੀ.
1: ਹਾਂਜੀ ਹਾਂਜੀ,
4: ਮੇਰਾ ਕੁਐਸਚਨ ਇਹ ਜਿੱਦਾਂ ਨਾ ਇੰਡੀਆ ਤੋਂ ਮੈਨੂੰ ਆਏ ਨੂੰ 30 ਸਾਲ ਹੋ ਗਏ ਜੀ ਇੱਥੇ.
1: 30 ਸਾਲ?
4: ਹਾਂਜੀ 30 ਈਅਰ.
1: ਓ ਵਾਓ, ਬਹੁਤ ਹੀ ਜ਼ਿਆਦਾ ਟਾਈਮ ਹੋ ਗਿਆ ਤੁਸੀਂ ਤੁਹਾਨੂੰ ਤਾਂ.
4: ਤੇ ਦੂਸਰੀ ਗੱਲ ਇਹ ਆ ਵੀ ਮੈਂ ਨਾ ਜਿੱਦਾਂ ਮਤਲਬ ਘਰ ਦੇ ਮੇਰੇ ਡੈਡੀ ਸੀਗੇ 7 ਸਾਲ ਦੇ ਸੀਗੇ, ਮੈਂ 7 ਸਾਲ ਦੇ ਡੈਡੀ ਡੈਥ ਹੋ ਗਏ ਜੀ.
1: ਅੱਛਾ ਜੀ.
4: ਤੇ ਮੇਰੀ ਘਰ ਦੀ ਨਾ 2.5 ਮਹਲੇ ਜਗ੍ਹਾ ਸੀਗੀ ਜੀ.
1: ਜੀ.
4: ਤੇ ਨਾ ਕੋਈ ਬੈਂਕ ਅਕਾਊਂਟ ਸੀਗਾ ਤੇ ਨਾ ਹੀ ਕੋਈ ਆਪਣੀ ਪ੍ਰੋਪਰਟੀ ਸੀਗੀ ਜੀ.
1: ਜੀ.
4: ਤੇ ਆਪਾਂ ਐਜੂਕੇਸ਼ਨ ਨੂੰ ਪਹਿਲ ਦਿੱਤੀ ਤਾਂ ਆਪਾਂ ਐਜੂਕੇਸ਼ਨ ਲੁਧਿਆਣੇ ਹੋਸਟਲ ਚ ਪੜਿਆ ਮੈਂ ਜੀ.
1: ਅੱਛਾ ਜੀ.
4: ਮੈਂ 2-2.5 ਸਾਲ ਦੇ ਵਿਚ 6 ਕੰਟਰੀਆਂ ਘੁੰਮਿਆ ਤੇ ਉਹ ਮੈਂ ਮਲੇਸ਼ੀਆ ਤੋਂ ਐਂਟਰੀ ਕੈਨੇਡਾ ਮਾਰੀ ਸੀਗੀ ਡਾਇਰੈਕਟ.
1: ਓ ਵਾਓ.
4: ਤੇ ਮੈਨੂੰ ਹਜੇ ਤੱਕ ਨੀ ਸਮਝ ਆ ਰਹੀ, ਜਦੋਂ ਵੀ ਨਾ ਇੰਡੀਆ ਤੋਂ ਕਾਲ ਆਉਂਦੀ ਆ
1: ਜੀ
4: ਤੇ ਉਹ ਸਾਡੇ ਜਿੰਨੇ ਵੀ ਰਿਸ਼ਤੇਦਾਰ ਆ ਭੈਣ ਭਾਈ ਹੈਲਪ ਮੰਗਦੇ ਜੀ.
1: ਜੀ.
4: ਤੇ ਮੈਂ ਜਿਲੇ ਮੈਨੂੰ ਹੈਲਪ ਮੰਗਦੇ ਮੈਂ ਨਾ ਜਿੱਦਾਂ ਮਤਲਬ ਚਲੋ ਇੱਥੇ ਆਏ ਆ, ਮਿਹਨਤ ਕੀਤੀ ਆ, ਸਭ ਕੁਛ ਬਣਾਇਆ, ਵਧੀਆ ਪ੍ਰੋਪਰਟੀ ਬਣਾਈ ਆ, ਸੈਟਿਸਫੈਕਸ਼ਨ ਹੈਗੀ ਆਪਾਂ ਨੂੰ ਜੀ.
1: ਜੀ.
4: ਠੀਕ ਨਾ ਜੀ.
1: ਜੀ.
4: ਤਾਂ ਮੈਂ ਯਾਨੀ ਕਿ ਨਾ ਇੱਕ ਦੇ ਪਿੱਛੇ 5-5 0 ਲਾ ਕੇ ਵੀ ਹੈਲਪ ਕਰ ਦਿੱਤੀ ਜੀ.
1: ਜੀ.
4: ਚਲੋ
1: ਜੀ, ਗੁਰੂ ਗ੍ਰੰਥ ਸਾਹਿਬ ਜੀ ਨੂੰ ਅਸੀਂ ਨਾ ਹੀ ਵਿੱਚ ਲਿਆਈਏ, ਲੇਕਿਨ ਤੁਸੀਂ ਇੱਕ ਗੱਲ ਸਹੀ ਬੋਲ ਰਹੇ ਹੋ ਕਿ ਕਈ ਵਾਰ ਕਈਆਂ ਨੇ ਨਾ ਉਹ ਹੈਲਪ ਨਹੀਂ ਹੁੰਦੀ. ਇੱਕ ਤਾਂ ਹੈਲਪ ਹੁੰਦੀ ਕਿ ਕੋਈ ਸੱਚੀ ਕਿਸੇ ਨੂੰ ਕੋਈ ਪ੍ਰੋਬਲਮ ਹੈ ਤੇ ਤੁਸੀਂ ਉਹਦੀ ਹੈਲਪ ਕਰ ਰਹੇ ਹੋ, ਕੋਈ ਬੰਦਾ ਹਸਪੀਟਲ ਚ ਪਿਆ ਆ ਐਂਡ ਉਹਦਾ ਟ੍ਰੀਟਮੈਂਟ ਰੁਕਿਆ ਹੋਇਆ, ਤੁਸੀਂ ਉਹਦੀ ਹੈਲਪ ਕਰ ਰਹੇ ਹੋ, ਬੰਦਾ ਇੰਡੀਆ ਤੋਂ ਕੈਨੇਡਾ ਆਇਆ ਜਾਂ ਕੈਨੇਡਾ ਤੋਂ ਇੰਡੀਆ ਗਿਆ ਆ, ਉਹਦੀ ਸੈਟਲਮੈਂਟ ਨਹੀਂ ਹੋ ਰਹੀ ਹੈ, ਤੁਸੀਂ ਉਹਦੀ ਹੈਲਪ ਕਰ ਰਹੇ ਹੋ. ਬਟ ਪੰਕਜ ਜੀ ਐਸੇ ਵੀ ਲੋਕ ਹੈ ਜਿਨ੍ਹਾਂ ਨੇ ਆਦਤ ਬਣਾਈ ਹੋਈ ਹੈ ਕਿ ਤੁਹਾਨੂੰ ਮੈਸੇਜ ਕਰ ਦੇਣਗੇ ਔਰ ਐਵਰੀ ਮੰਥ ਉਹਨਾਂ ਨੇ ਤੁਹਾਡੇ ਕੋਲ 4,000 ਦੇ ਦੋ, 5,000 ਦੇ ਦੋ. ਦੈਟ ਇਜ਼ ਨਾਟ ਅ ਹੈਲਪ, ਉਹਨਾਂ ਨੂੰ ਆਦਤ ਹੋ ਗਈ ਹੁੰਦੀ ਹੈ ਕਿ ਤੁਹਾਡੇ ਕੋਲੋਂ ਪੈਸੇ ਮੰਗਵਾ ਕੇ ਖਾਣ ਦੀ. ਦੈਟ ਇਜ਼ ਅ ਸੈਪਰੇਟ ਥਿੰਗ. ਸੋ ਤੁਸੀਂ ਇੰਨੇ ਵੀ ਇਮੋਸ਼ਨਲ ਨਹੀਂ ਹੋਣਾ ਕਿ ਤੁਹਾਨੂੰ.
4: ਮੇਰੀ ਸਿਸਟਰ ਹੈ ਜੀ ਇੰਡੀਆ ਤੇ ਉਹ ਵੀ ਯਾਨੀ ਕਿ ਬਹੁਤ ਗਰੀਬ ਘਰ ਵਿਆਹੀ ਹੈ ਜੀ.
1: ਜੀ.
4: ਤੇ ਕੋਰੋਨਾ ਵਾਇਰਸ ਗੁੱਡੀ ਦਾ ਵਿਆਹ ਦੱਸਦਾ ਮੈਨੂੰ, ਕਹਿੰਦੀ ਵੀ ਤੁਸੀਂ ਸਾਰਿਆਂ ਨੇ ਆਉਣਾ ਹਨਾ.
1: ਜੀ.
4: ਮੈਂ ਕਿਹਾ ਜੇ ਸਾਰਿਆਂ ਨੇ ਆਉਣਾ ਤੇ ਫਿਰ ਨਾ ਜਿਹੜਾ ਟਾਈਮ ਹੈ ਉਹ ਮੇਰੇ ਹਿਸਾਬ ਨਾਲ ਫਿਕਸ ਕਰ
1: ਜੀ।
4: ਉਹ ਕਹਿੰਦੇ ਨਹੀਂ ਵੀ ਅਸੀਂ ਆਹ ਮਹੀਨੇ ਵਿਆਹ ਰੱਖਣਾ। ਮੈਂ ਕਿਹਾ ਮੈਂ ਨੀ ਆ ਸਕਦਾ, ਕੋਸ਼ਿਸ਼ ਕਰਾਂਗੇ ਇੱਕ ਜਣਾ ਆਉਣ ਦੀ
1: ਜੀ।
4: ਤਾਂ ਅਸੀਂ ਕੀਤਾ ਜੀ ਇੱਕ ਗੋਲਡ ਦਾ ਬਿਸਕੁਟ ਲੈ ਲਿਆ ਵੀ ਚਲੋ ਅਸੀਂ ਦੇ ਦਾਂਗੇ ਉਹਨੂੰ ਹਨਾ
1: ਜੀ।
4: ਠੀਕ ਹੈ, ਤੇ ਚਲੋ ਮੈਂ ਨਹੀਂ ਗਿਆ ਤਾਂ ਮੈਂ ਨਾ ਤੁਰਦੇ ਫਿਰਦੇ ਨੇ 5 ਲੱਖ ਦੀ ਹੈਲਪ ਕੀਤੀ ਜੀ ਇੱਥੋਂ।
1: ਵਾਹ ਜੀ ਵਾਹ, ਵੈਰੀ ਨਾਈਸ।
4: 5 ਲੱਖ ਦੀ ਹੈਲਪ ਕੀਤੀ, ਤੁਸੀਂ ਬਿਲੀਵ ਨਹੀਂ ਕਰਨਾ ਮੇਰੀ ਭੈਣ ਮੇਰੇ ਤੇ ਖੁਸ਼ ਨਹੀਂ ਹੈਗੀ ਜੀ।
1: ਤੁਹਾਡੀ ਭੈਣ ਚਾਹੇ ਤੁਹਾਡੇ ਤੇ ਖੁਸ਼ ਹੋਣ ਜਾਂ ਨਾ ਹੋਣ, ਮੈਂ ਸੋਰੀ ਤੁਹਾਡਾ ਨਾਮ ਨਹੀਂ ਪੁੱਛਿਆ, ਨਾਮ ਦੱਸੋਗੇ?
4: ਇੱਕ ਗੱਲ ਹੋਰ ਸ਼ੇਅਰ ਕਰਨਾ, ਮੇਰਾ ਨਾਮ ਸੁਰਿੰਦਰ ਹੈ ਜੀ। ਮੈਂ ਨਾ ਕੈਨੇਡੀਅਨ ਫੋਰਕ ਟਰੱਕ ਟ੍ਰੇਨਿੰਗ ਦੇ ਵਿੱਚ ਮੈਂ ਕੰਮ ਕਰ ਰਿਹਾ ਜੀ
1: ਜੀ।
4: ਤੇ ਸਾਡੇ ਜਿਹੜੇ ਬੌਸ ਆ ਨਾ, ਮੈਂ ਜਾਨੀ ਕਿ ਉਹਨਾਂ ਨੂੰ ਪਰਮੇਸ਼ਰ ਦਾ ਰੂਪ ਦਿੱਤਾ ਜੀ।
1: ਵੈਰੀ ਨਾਈਸ,
4: ਤੁਸੀਂ ਬਿਲੀਵ ਨਹੀਂ ਕਰਨਾ, ਉਹਨਾਂ ਨੇ ਮੇਰੇ ਵੱਡੇ ਲੈਵਲ ਤੇ ਹੈਲਪ ਕੀਤੀ ਜੀ। ਜਿੱਥੇ ਵੀ ਮੈਨੂੰ ਭੀੜ ਪਈ ਨਾ $1,000 ਦੀ
1: ਜੀ,
4: ਉਹਨਾਂ ਨੇ ਇੱਕ ਵਾਰੀ ਚ ਭੀੜ ਨੀ ਵੱਟੀ, ਮੇਰੇ ਜਿੰਨੇ ਨੇ ਕਹਿਣ ਦਾ ਮਤਲਬ ਹੱਥ ਤੇ ਰੱਖੇ ਪੈਸੇ ਜੀ
1: ਜੀ। ਵੈਰੀ ਨਾਈਸ।
4: ਤੇ ਮੈਂ ਨਾ ਮੈਂ ਜਿੱਲੇ ਉੱਠਦਾ ਤੇ ਮੈਂ ਜਿੱਲੇ ਨਾ ਪਾਰਸਲ ਲੈਣਾ ਬਈ ਬੈਗ ਤੋਂ, ਪੈਰ ਮੇਰੇ ਥੱਲੇ ਲੱਗਦੇ, ਪਹਿਲਾਂ ਮੈਂ ਉਹਨਾਂ ਦੀ ਫੋਟੋ ਲਾਈ ਆ ਜੀ ਮੋਹਰੇ।
1: ਅੱਛਾ ਜੀ, ਵੈਰੀ ਨਾਈਸ।
4: ਪਹਿਲਾਂ ਮੈਂ ਪੈਰ ਧਰਤੀ ਦੇ ਫਲੋਰ ਤੇ ਪਿੱਛੇ ਰੱਖਦਾ, ਪਹਿਲਾਂ ਉਹਨਾਂ ਪੈਰ ਨੂੰ ਮੈਂ ਹੱਥ ਲਾਉਂਦਾ, ਸਿਰ ਨੂੰ ਲਾਉਂਦਾ।
1: ਵਾਓ, ਵੈਰੀ ਨਾਈਸ। ਸੋ ਕਿੰਨਾ ਵਧੀਆ ਲੱਗਿਆ। ਸੋ ਸੁਰਿੰਦਰ ਜੀ, ਥੈਂਕ ਯੂ ਤੁਸੀਂ ਕਾਲ ਕੀਤੀ।
4: ਉੱਥੇ ਮੈਨੂੰ ਕੰਮ ਕਰਦੇ ਨੂੰ 10 ਸਾਲ ਹੋ ਗਿਆ ਜੀ।
1: ਵਾਓ,
4: ਕਦੀ ਕੰਮ ਘਾਟਿਆ ਕਦੀ ਨੀ, ਮਾਲਕ ਨੇ ਕਿਹਾ ਤੂੰ ਓਏ ਆਹ ਕੀ ਕੀਤਾ ਨਹੀਂ ਕੀਤਾ ਜੀ,
1: ਸਾਨੂੰ ਵੀ ਬਹੁਤ ਵਧੀਆ ਸਾਥ ਮਿਲਿਆ ਹੋਇਆ ਅਮਨ ਜੀ ਦਾ, ਔਰ ਜਿਹੜੇ ਆਲਵੇਜ਼ ਸਾਨੂੰ ਚੀਜ਼ਾਂ ਸਿਖਾਉਂਦੇ ਆ। ਸੋ ਰੱਬ ਕਰੇ ਸਾਡੇ ਵਰਗੇ ਬੌਸਿਸ ਤੁਹਾਨੂੰ ਸਾਰਿਆਂ ਨੂੰ ਮਿਲਣ, ਐਂਡ ਜਿੱਦਾਂ ਦੇ ਤੁਹਾਨੂੰ ਮਿਲੇ ਆ ਉਦਾਂ ਦੇ ਵੀ। ਬਟ ਤੁਹਾਨੂੰ ਪਤਾ ਸੁਰਿੰਦਰ ਜੀ, ਤੁਹਾਨੂੰ ਕਿਉਂ ਅੱਗੋ ਵਧੀਆ ਮਿਲੇ, ਕਿਉਂਕਿ ਤੁਸੀਂ ਬਹੁਤ ਵਧੀਆ ਇਨਸਾਨ ਹੋ ਔਰ ਤੁਸੀਂ ਸਾਰਿਆਂ ਦੀ ਬਹੁਤ ਜ਼ਿਆਦਾ ਮਦਦ ਕੀਤੀ। ਜੇ ਤੁਸੀਂ ਆਪਦੀ ਸਿਸਟਰ ਦੀ ਮਦਦ ਕੀਤੀ ਤੇ ਅੱਗੋ ਤੁਹਾਡੇ ਬੌਸ ਤੁਹਾਡੀ ਹੈਲਪ ਕਰਨ ਵਾਸਤੇ ਬੈਠੇ ਆ, ਕਿਉਂਕਿ ਰੱਬ ਦੇਖਦਾ ਆ। ਸਿਸਟਰ ਨਾਰਾਜ਼ ਹੋ ਕੇ ਕੋਈ ਨਾ, ਬਟ ਤੁਸੀਂ ਉਹਨਾਂ ਦੀ ਹੈਲਪ ਕੀਤੀ, ਬਹੁਤ ਵਧੀਆ ਕੰਮ ਕੀਤਾ। ਸੋ ਅੱਗੇ ਵੀ ਤੁਹਾਨੂੰ ਤੁਹਾਡੇ ਵਰਗੇ ਵਧੀਆ ਇਨਸਾਨ ਮਿਲਣਗੇ। ਔਰ ਸਾਡੇ ਸ਼ੋਅ ਤੇ ਸਵਾਗਤ ਹੈਗਾ ਜੀ ਤੇਗ ਬਹਾਦਰ ਜੀ, ਤੁਸੀਂ ਆਨ ਏਅਰ ਹੋ।
5: ਹਾਂਜੀ ਸੰਤੋਖ ਜੀ, ਸਤਿ ਸ੍ਰੀ ਅਕਾਲ ਜੀ ਸਾਰੇ ਨੂੰ ਮੇਰੇ ਵੱਲੋਂ।
1: ਜੀ ਸਤਿ ਸ੍ਰੀ ਅਕਾਲ
3: ਜੀ,
5: ਬਹੁਤ ਵਧੀਆ ਭਾਜੀ ਦੀ ਕਾਲ ਸੀ ਅਤਰਿੰਦਰ ਸਿੰਘ ਦੀ
1: ਜੀ, ਬਹੁਤ
5: ਵਧੀਆ, ਬਹੁਤ ਵਧੀਆ ਲੱਗਾ ਤੇ ਮੈਂ ਤਾਂ ਹਾਜ਼ਰੀ ਲਵਾਉਣ ਆਇਆ, ਮੈਂ ਤੁਹਾਨੂੰ ਕੱਲ ਪ੍ਰੋਮਿਸ ਕੀਤਾ।
1: ਜੀ ਜੀ ਬਿਲਕੁਲ, ਤੁਹਾਡੀ ਹਾਜ਼ਰੀ ਲੱਗ ਗਈ, ਬਟ ਹਮਾਰੇ ਸਟੂਡੈਂਟ ਥੋੜਾ ਸਾ ਲੇਟ ਹੋ ਗਏ, ਹਮੇ ਹਾਜ਼ਰੀ ਲਗਵਾਉਣੇ ਮੈਂ।
5: ਹਾਂਜੀ ਹਾਂਜੀ, ਤੁਸੀਂ ਕਾਲਾਂ ਇੰਨੀਆਂ ਵਧੀਆ ਲੈਣੇ ਨਾ, ਮੈਂ ਮਨੇ ਨਹੀਂ ਕੀਤਾ, ਮੈਂ ਕਿਹਾ ਬਾਅਦ ਚ ਐਂਡ ਤੇ ਗੱਲ ਕਰੋ।
1: ਨਹੀਂ ਨਹੀਂ, ਬਹੁਤ ਵਧੀਆ ਲੱਗਦਾ ਤੇਗ ਬਹਾਦਰ ਜੀ ਤੁਸੀਂ ਸਾਡੇ ਕਾਲ ਕਰਦੇ ਹੋ।
5: ਪਰਨੀਤ ਹੋਣ ਦੀ ਕਾਲ ਵੀ ਬਹੁਤ ਵਧੀਆ ਲੱਗੀ। ਹਾਂਜੀ ਹਾਂਜੀ, ਕਿੰਨੀ ਵਾਰੀ ਕਹਿ ਦਿੰਦੇ ਇੱਕ ਗੱਲ।
1: ਹਾਂਜੀ ਹਾਂਜੀ ਬਿਲਕੁਲ, ਹੁਣ ਸਾਨੂੰ ਵੀ ਸਿੱਖਣਾ ਪੈਣਾ ਪੰਕਜ ਜੀ। ਹਾਂਜੀ ਹਾਂਜੀ ਕਹਿਣਾ।
5: ਹਾਂਜੀ ਤੇ ਆਪਣੇ ਸੰਤੋਖ ਜੀ, ਪੰਕਜ ਜੀ ਵੱਲੋਂ ਪਾਰਟੀ ਹੋਈ, ਉਹ ਅੱਧਾ ਘੰਟਾ ਲੇਟ ਆਏ ਅੱਜ ਤੁਹਾਡੀ ਪਾਰਟੀ।
1: ਓ ਮਾਈ ਗੋਡ, ਪੰਕਜ ਜੀ ਤੇਗ ਬਹਾਦਰ ਜੀ ਸਾਰਾ ਨੋਟ ਕਰਦੇ ਆ। ਦੇਖੋ ਕਹਿੰਦੇ ਅੱਧਾ ਘੰਟਾ ਲੇਟ ਆਏ, ਟਾਈਮਿੰਗ ਪੂਰਾ ਨੋਟ ਹੁੰਦੇ ਆ।
3: ਟ੍ਰੈਫਿਕ ਨੇ ਪਕੜ ਕੇ ਰੱਖਾ ਤਾ ਜੀ, ਛੋੜੀ ਨਹੀਂ ਰਹੇ ਥੇ, ਬੋਲੇ ਨਹੀਂ ਆਪ
1: ਪੰਕਜ ਜੀ ਦੇ
3: ਨਜ਼ਰ ਆ ਕੇ ਚਲੋ ਬੋਲੇ
1: ਜੀ। ਬਿਲਕੁਲ ਪੰਕਜ ਜੀ ਦੇ ਉੱਪਰ ਬਹੁਤ ਜ਼ਿੰਮੇਵਾਰੀਆਂ, ਤੇਗ ਬਹਾਦਰ ਜੀ ਬੱਚਿਆਂ ਨੂੰ ਡ੍ਰੌਪ ਕਰਨਾ ਐਂਡ ਸਾਰਾ ਕੁਝ ਕਰਦੇ ਕਰਦੇ ਫਟਾਫਟ ਉਹਨਾਂ ਨੇ ਮੇਰੇ ਨਾਲ ਪਹੁੰਚਣਾ ਹੁੰਦਾ ਕਿ ਕਿਤੇ ਸੰਤੋਸ਼ ਆਪ ਦਾ ਪਲੇਨ ਕਰੈਸ਼ ਨਾ ਕਰਦੇ। ਲੇਕਿਨ ਹੋਪਫੁਲੀ ਮੈਂ ਥੋੜਾ ਥੋੜਾ ਪਾਇਲਟ ਵਾਲੀ ਸੀਟ ਸੰਭਾਲਣਾ ਸਿੱਖ ਰਹੀ ਹਾਂ।
5: ਚਲੋ ਬਹੁਤ ਵਧੀਆ, ਬਹੁਤ ਵਧੀਆ ਸੰਭਾਲ ਰਹੇ ਜੀ, ਤੇ ਚਲੋ ਥੈਂਕ ਯੂ ਜੀ।
1: ਥੈਂਕ ਯੂ ਸੋ ਮਚ ਤੇਗ ਬਹਾਦਰ ਜੀ, ਅੱਜ ਤੁਹਾਡਾ ਦਿਨ ਬਹੁਤ ਹੀ ਵਧੀਆ ਹੋਵੇ ਐਂਡ ਕੱਲ੍ਹ ਗੱਲ ਕਰਦੇ ਹਾਂ 10 ਤੋਂ 1। ਸੋ ਪੰਕਜ ਜੀ ਦੇਖੋ ਜੀ, ਤੇਗ ਬਹਾਦਰ ਜੀ ਸਾਡੀਆਂ ਸਾਰੀਆਂ ਗੱਲਾਂ ਨੋਟ ਕਰਦੇ ਆ। ਸੋ ਸਾਡੇ ਸਿਰ ਤੇ ਆਏ ਨਾ, ਸੋਚਿਓ ਸਾਨੂੰ ਕੋਈ ਦੇਖ ਨਹੀਂ ਰਿਹਾ, ਸੁਣ ਨਹੀਂ ਰਿਹਾ, ਸਾਡੀ ਆ ਸਾਰੀ ਅਟੈਂਡੈਂਸ ਐਂਡ ਸਾਰੇ ਸਾਡੇ ਸਬਜੈਕਟ ਸਮਾਰਟ
3: ਹੋ ਰਹੇ
1: ਜੀ। ਬਿਲਕੁਲ, ਸੋ ਬਹੁਤ ਹੀ ਵਧੀਆ ਲੱਗਿਆ, ਸਾਰੇ ਆ ਨੇ ਆਪਣੀ ਅੱਜ ਗੱਲ ਸ਼ੇਅਰ ਕੀਤੀ ਐਂਡ ਹੁਣੇ ਸੁਰਿੰਦਰ ਜੀ ਬਹੁਤ ਹੀ ਵਧੀਆ ਗੱਲ ਕਰਕੇ ਗਏ ਕਿ ਉਹਨਾਂ ਨੇ ਆਪਣੀ ਫਰੈਂਡ ਅੱਗੇ ਸਿਸਟਰ ਦੀ ਹੈਲਪ ਕੀਤੀ, ਅੱਗੇ ਤੁਹਾਡੇ ਬੌਸ ਤੁਹਾਨੂੰ ਬਹੁਤ ਵਧੀਆ ਮਿਲਿਆ। ਔਰ ਦੇਖੋ ਰੱਬ ਦਾ ਰੂਪ ਇਨਸਾਨ ਦੇ ਵਿੱਚ ਹੁੰਦਾ ਆ, ਸੋ ਸਾਡੇ ਬੌਸਿਸ ਵੀ ਸਾਡੇ ਰੱਬ ਦਾ ਰੂਪ ਹੁੰਦਾ ਆ। ਸੋ ਤੁਸੀਂ ਉਹਨਾਂ ਨੂੰ ਕਦੀ ਭੁੱਲਣਾ ਨਹੀਂ ਹੈ, ਕਿਉਂਕਿ ਜਿਸ ਘਰੋਂ ਸਾਡੀ ਜਿਸ ਥਾਂ ਤੋਂ ਸਾਡੇ ਘਰ ਦੀ ਰੋਟੀ ਚੱਲਦੀ ਹੈ ਨਾ, ਉਸ ਥਾਂ ਨੂੰ ਤੁਸੀਂ ਕਦੀ ਭੁੱਲਿਆ ਨਾ ਕਰੋ। ਕਈ ਵਾਰ ਤੁਹਾਡੀ ਲਾਈਫ 'ਚ ਹੋਊਗਾ, ਤੁਹਾਨੂੰ ਕੁਛ ਐਗਰੀਮੈਂਟਸ ਨਹੀਂ ਹੋਣਗੀਆਂ ਕੁਛ ਗੱਲਾਂ 'ਚ, ਲੇਕਿਨ ਜਿੱਥੋਂ ਤੁਸੀਂ ਖਾਂਦੇ ਹੋ ਉਹਦਾ ਕਦੀ ਬੁਰਾ ਨਾ ਮੰਨਿਓ ਐਂਡ ਹਮੇਸ਼ਾ ਰੱਬ ਕੋਲੋਂ ਉਹਨਾਂ ਦੀ ਤਰੱਕੀ ਦੀ ਹਮੇਸ਼ਾ ਅਰਦਾਸ ਕਰਿਓ, ਕਿਉਂਕਿ ਜੇ ਉਹ ਅੱਗੇ ਵਧਣਗੇ ਤੇ ਨਾਲ ਤੁਸੀਂ ਵੀ ਅੱਗੇ ਵੱਧ ਰਹੇ ਹੋ। ਥੈਂਕ ਯੂ ਸੋ ਮਚ, ਤੁਸੀਂ ਸੈਨੇ ਕਾਲ ਕੀਤੀ। ਸੋ ਸਾਡੇ ਨਾਲ ਸਾਡੇ ਨੈਕਸਟ ਕਾਲਰ ਹੈਗੇ ਆ 9525, ਤੁਸੀਂ ਆਉਣੇ ਆ ਰੋ ਜੀ। ਸਤਿ ਸ੍ਰੀ ਅਕਾਲ ਜੀ।
6: ਹਾਂਜੀ ਸੰਤੋਸ਼ ਜੀ, ਆਪਣਾ ਮੈਂ ਬਿਗ ਸ਼ਾਊਟ ਆਊਟ ਹੋ ਜਿਨ੍ਹਾਂ ਨੇ ਸ਼ੇਅਰ ਕੀਤਾ ਤੁਹਾਡੇ ਨਾਲ ਇਹ ਗੱਲਾਂ
1: ਜੀ। ਬਿਲਕੁਲ, ਹਿਊਜ ਹਿਊਜ ਹਿਊਜ
3: ਹਿਊਜ ਹਿਊਜ ਹਿਊਜ ਸ਼ਾਊਟ ਆਊਟ ਫॉर
1: ਯਾ ਬਿਲਕੁਲ ਸੋ ਕਲੈਪਿੰਗ ਫॉर देम ਜਿਨ੍ਹਾਂ ਨੇ ਅੱਜ ਕਾਲ ਕੀਤਾ ਤੇ ਤੁਹਾਡੇ ਵੱਲੋਂ ਸਾਰਿਆਂ ਨੂੰ ਮੈਸੇਜ ਪਹੁੰਚ ਗਿਆ ਹਾਂਜੀ ਜੀ ਤੁਸੀਂ ਦੱਸੋ ਹੁਣ
6: ਮੈਂ ਨਾ ਅੱਜ ਕੱਲ ਦੀ ਡੇਟ ਨਾ ਮੈਂ ਬਹੁਤ ਘੁੰਮੀਦਾ ਸਾਰਾ ਦਿਨ ਫਿਰੀਦਾ ਆਪਾਂ ਫਰੈਂਡਸ ਨਾਲ ਵੀ ਜੋ ਸਾਰਿਆਂ ਨਾਲ ਮਿਲੀਦਾ ਵਰਤੀਦਾ ਅੱਜ ਕੱਲ ਇੱਦਾਂ ਦਾ ਕੋਈ ਹੈ ਨਹੀਂ ਇਨਸਾਨ ਕਿ ਜਿਹੜਾ ਆਪਾਂ ਕਹੀਏ ਕਿ ਗ੍ਰੇਟਫੁਲ ਹੈ ਉਹਨੂੰ ਯਾਦ ਹੈ ਸਾਰੀਆਂ ਚੀਜ਼ਾਂ ਤੇ ਉਹ ਗ੍ਰੇਟਫੁਲ ਹੈਗਾ ਸਾਰੇ ਆਪਣੇ ਯਾਦ ਜਾ ਕੇ ਬੈਠੇ ਕਿ ਮੈਂ ਵੀ ਇੱਦਾਂ ਕੀਤਾ ਸੀ ਮੈਂ ਇੰਨਾ ਕੀਤਾ ਉਹਦਾ ਮੈਂ ਆਪਣੀਆਂ ਮਤਲਬ ਆਪਣੇ ਗੁੱਸੇ ਲੈ ਕੇ ਬੈਠਿਆ ਭੁੱਲ ਜਾਣ ਸਾਰੇ ਜੋ ਜਿੰਨਾ ਵੀ ਹੈ ਮੈਂ ਹੈਰਾਨ ਹੈ ਕਿ ਇੱਦਾਂ ਦੇ ਲੋਕ ਹਜੇ ਵੀ ਵਸਦੇ ਆ ਕਿ ਜਿਹਨਾਂ ਨੂੰ ਪ੍ਰੋਪਰ ਯਾਦ ਹੈ ਯਾਰ ਇਹਨਾਂ ਨੇ ਬਹੁਤ ਕੀਤਾ ਸਾਡਾ ਤੇ ਉਹ ਗ੍ਰੇਟਫੁਲ ਹੈ ਉਸ ਚੀਜ਼ ਨੂੰ ਲੈ ਕੇ ਸੋ
1: ਬਹੁਤ ਹੀ ਜ਼ਿਆਦਾ ਇਨਸਾਨੀਅਤ ਬਚੀ ਹੈ ਕੁਛ ਕੁਛ ਲੋਕ ਬਹੁਤ ਹੀ ਵਧੀਆ ਹੁੰਦੇ ਆ ਕੁਛ ਲੋਕ ਵਧੀਆ ਹੁੰਦੇ ਆ ਬਟ ਕਈ ਵਾਰ ਉਹ ਆਪਣੀ ਸਿਚੁਏਸ਼ਨ ਦੇ ਵਿੱਚ ਫਸ ਜਾਂਦੇ ਆ ਔਰ ਭੁੱਲ ਜਾਂਦੇ ਆ ਕਿਉਂਕਿ ਰੱਬ ਵੱਲੋਂ ਸਾਡੀ ਲਾਈਫ 'ਚ ਇੱਦਾਂ ਦੇ ਬੰਦੇ ਹੁੰਦੇ ਆ ਜਿਹਨਾਂ ਨੂੰ ਰੱਬ ਨੇ ਭੇਜਿਆ ਹੁੰਦਾ ਤਾਂ ਕਿ ਅਸੀਂ ਅੱਗੇ ਵਧੀਏ ਐਂਡ ਯਾਦ ਰੱਖੀਏ ਕਿ ਜ਼ਿੰਦਗੀ ਮੈਂ ਅਗਰ ਦਿਨ ਹੈ ਤਾਂ ਰਾਤ ਵੀ ਹੋਗੀ ਰਾਤ ਹੈ ਤਾਂ ਦਿਨ ਵੀ ਹੋਗਾ ਸੋ ਤੁਸੀਂ ਸਾਰਿਆਂ ਨੇ ਟੈਨਸ਼ਨ ਨਹੀਂ ਲੈਣੀ ਸਾਰਿਆਂ ਨੇ ਹੈਲਪ ਕਰਨੀ ਐਂਡ ਥੈਂਕ ਯੂ ਸੋ ਮਚ ਤੁਸੀਂ ਕਾਲ ਕੀਤੀ ਤੁਹਾਡਾ ਨਾਮ ਨਹੀਂ ਦੱਸਿਆ ਤੁਸੀਂ ਕੋਈ ਵੀ ਤੁਸੀਂ ਇਸ ਕੰਟਰੀ ਤੇ ਆਏ ਹੋ ਹੁਣ ਤੁਸੀਂ ਦੇਖੋ ਸਾਰੇ ਇੱਕ ਦੂਜੇ ਦੀ ਹੈਲਪ ਕਰਦੇ ਆ ਬਟ ਹੈਲਪ ਯੋਰ ਸੈਲਫ ਫਸਟ ਸੋ ਕਿਵੇਂ ਹੈਲਪ ਕਰਨੀ ਹੈ ਤੁਸੀਂ ਬੈਂਕਿੰਗ ਦੀ ਜੋਬ ਵਾਲੇ ਪਾਸੇ ਜਾਣਾ ਜਾਂ ਤੁਸੀਂ ਆਲਰੇਡੀ ਕੋਈ ਕੰਮ ਕਰ ਰਹੇ ਹੋ ਤੁਸੀਂ ਨਾਲ ਕੋਈ ਲਾਇਸੈਂਸ ਲੈਣਾ ਬਟ ਤੁਹਾਨੂੰ ਪਤਾ ਨਹੀਂ ਹੈ ਕਿ ਅਸੀਂ ਇਹ ਲਾਇਸੈਂਸ ਕਲੀਅਰ ਕਿਵੇਂ ਕਰਾਂਗੇ ਔਰ ਕਿਵੇਂ ਪੜ੍ਹਨਾ ਹੈ ਇੰਨੀਆਂ ਸਾਰੀਆਂ ਮੋਟੀਆਂ ਮੋਟੀਆਂ ਬੁੱਕਸ ਦੇਖ ਕੇ ਤੇ ਟੈਨਸ਼ਨ ਸ਼ੁਰੂ ਹੋ ਜਾਂਦੀ ਆ ਔਰ ਕਈ ਵਾਰ ਅਸੀਂ ਬੈਕ ਆਊਟ ਕਰ ਲੈਂਦੇ ਹਾਂ ਕਿ ਅਸੀਂ ਕਰ ਨਹੀਂ ਸਕਦੇ ਤੁਸੀਂ ਟੈਨਸ਼ਨ ਨਹੀਂ ਲੈਣੀ ਸਾਡੇ ਕੋਲ ਹੈਗੇ ਮਾਸਟਰ ਯੂਰ ਐਗਜ਼ਾਮ ਤੋਂ ਟੀਮ ਜੋ ਕਿ ਤੁਹਾਡੀ ਹੈਲਪ ਕਰੇਗੀ ਔਰ ਰੀਅਲ ਅਸਟੇਟ ਦਾ ਲਾਇਸੈਂਸ ਲੈਣਾ ਮੋਰਗੇਜ ਦਾ ਇੰਸ਼ੋਰੈਂਸ ਦਾ ਬਿਲਡਿੰਗ ਦਾ ਕੁਛ ਹੁੰਦਾ ਬਿਲਡਰਸ ਦਾ ਲਾਇਸੈਂਸ ਫਿਰ ਤੁਸੀਂ ਹੋਰ ਵੀ ਬਹੁਤ ਜ਼ਿਆਦਾ ਲਾਇਸੈਂਸਿਸ ਹੈਗੇ ਆ ਸੋ ਤੁਸੀਂ ਕੰਟੈਕਟ ਕਰਨਾ ਹੈ ਮਾਸਟਰ ਯੂਰ ਐਗਜ਼ਾਮ ਤੇ ਨੰਬਰ ਨੋਟ ਕਰ ਲਓ ਜਲਦੀ ਜਲਦੀ 6726567 6672 6665 6766 ਤੇ ਗੱਲ ਕਰਦੇ ਹਾਂ ਆਟੋ ਰਿਪੇਅਰ ਸੈਂਟਰ ਦੀ ਤਾਂ ਹਾਈਲੈਂਡ ਆਟੋ ਰਿਪੇਅਰ ਸੈਂਟਰ ਨੂੰ ਕੰਟੈਕਟ ਕਰਨਾ ਆ ਗੱਡੀ ਨੂੰ ਤੁਸੀਂ ਠੀਕ ਕਰਵਾਉਣਾ ਹੈ ਰਿਪੇਅਰ ਕਰਵਾਉਣੀ ਹੈ ਆਇਲ ਚੇਂਜ ਕਰਵਾਉਣਾ ਹੈ ਅਤੇ ਕੰਟੈਕਟ ਕਰਨਾ ਹੈ ਤੁਸੀਂ ਗੈਰੀ ਗਰੇਵਾਲ ਜੀ ਦੀ ਟੀਮ ਨੂੰ ਜਿਹਨਾਂ ਕੋਲ 19 ਸਾਲ ਦਾ ਐਕਸਪੀਰੀਅੰਸ ਹੈਗਾ ਅਤੇ ਕੰਟੈਕਟ ਕਰਨਾ ਹੈ 9054636393 9056673773 ਤੇ ਕਾਲ ਕਰਨੀ ਹੈ ਤੁਸੀਂ 38 ਆਟੋਮੈਟਿਕ ਰੋਡ ਬਰੈਂਪਟਨ ਤੇ ਯਾਦ ਰੱਖਿਓ ਪਹਿਲਾਂ ਲਿਓ ਇਹਨਾਂ ਕੋਲੋਂ ਐਸਟੀਮੇਟ ਫਿਰ ਤੁਸੀਂ ਦੱਸਿਓ ਰੇਡੀਓ ਆਵਾਜ਼ ਦੇ ਲਿਸਨਰ ਹੋ ਤੇ ਤੁਹਾਨੂੰ 10% ਡਿਸਕਾਊਂਟ ਔਨ ਟੌਪ ਆਫ ਇਟ ਇੰਡੀਆ ਜਾਣਾ ਜਾਂ ਦੁਨੀਆ ਦੀ ਕਿਸੇ ਵੀ ਜਗ੍ਹਾ ਤੇ ਘੁੰਮਣਾ ਸਭ ਤੋਂ ਵਧੀਆ ਡੀਲਸ ਹੁੰਦੀਆਂ ਇੱਕੋ ਇੱਕ ਸਾਡੇ ਕੋਮਲ ਜੀ ਕੋਲ ਕੋਮਲ ਆਲ ਲਿੰਕ ਟਰੈਵਲਸ ਤੋਂ ਤੇ ਕੰਟੈਕਟ ਕਰਨਾ ਹੈ ਤੁਸੀਂ 9052399711905239711 ਤੇ ਦੀਵਾਲੀ ਤੇ ਇੰਡੀਆ ਜਾ ਕੇ ਦੀਵਾਲੀ ਮਨਾਉਣੀ ਹੈ ਤਾਂ ਕੋਮਲ ਜੀ ਕੋਲ ਸਪੈਸ਼ਲ ਡੀਲਸ ਆਈਆਂ ਹੋਈਆਂ ਕੰਟੈਕਟ ਕਰ ਲਓ ਜਲਦੀ ਜਲਦੀ ਪੂਰੀਆਂ ਚਿੱਠੀਆਂ ਤੋਂ ਡਰਨਾ ਨਹੀਂ ਹੈ ਕਿਉਂਕਿ ਸਾਡੇ ਕੋਲ ਹੈਗੀ ਹੈ ਜਗਜੀਤ ਸਾਚਾ ਜੀ ਦੀ ਟੀਮ ਪੰਜਾਬ ਟੈਕਸ ਸੋਲਿਊਸ਼ਨਸ ਤੇ ਨੰਬਰ ਹੈਗਾ 416-7204-2-416-7206-3642 ਤੇ ਤੁਸੀਂ ਕੰਟੈਕਟ ਕਰਨਾ ਨਾਨਕ ਡਕਟ ਕਲੀਨਰਸ ਨੂੰ ਤੇ ਵੈਦਰ ਚੇਂਜ ਹੋ ਰਿਹਾ ਪੰਕਜ ਜੀ ਸੋ ਸਾਰਿਆਂ ਨੇ ਹੀਟ ਆਨ ਕਰਨੀ ਹੈ ਬਹੁਤ ਜਲਦੀ ਤੇ ਆਨ ਕਰਨ ਤੋਂ ਪਹਿਲਾਂ ਇੱਕ ਵਾਰ ਡਕਟ ਕਲੀਨਿੰਗ ਜ਼ਰੂਰ ਕਰਵਾ ਲਓ ਐਲਰਜੀਜ਼ ਵਗੈਰਾ ਦੀਆਂ ਪ੍ਰੋਬਲਮਸ ਹੀ ਇੱਥੋਂ ਹੁੰਦੀਆਂ ਕਿਉਂਕਿ ਸਾਡੇ ਅੰਦਰ ਹੀ ਸਾਰਾ ਡਕਟ ਕਲੀਨ ਨਹੀਂ ਹੁੰਦੇ ਉਹਦੇ ਕਰਕੇ ਸਾਰਿਆਂ ਨੂੰ ਕਫ ਕੋਲਡ ਫਲੂ ਹੋਰ ਵੀ ਕਿੰਨੀਆਂ ਪ੍ਰੋਬਲਮਸ ਸ਼ੁਰੂ ਹੁੰਦੀਆਂ ਕੰਟੈਕਟ ਕਰਨਾ ਨਾਨਕ ਡਕਟ ਕਲੀਨਿੰਗ ਦੀ ਟੀਮ ਨੂੰ ਤੇ $150 ਤੇ ਉਸ ਤੋਂ ਘੱਟ ਦਾ ਵੀ ਪੈਕੇਜ ਹੈਗਾ ਬਟ ਡਿਪੈਂਡ ਕਰਦਾ ਤੁਹਾਡੇ ਘਰ ਦੇ ਸਕੁਆਇਰ ਫੀਟੇਜ ਦੇ ਉੱਪਰ ਸੋ ਤੁਸੀਂ ਕੰਟੈਕਟ ਕਰਨਾ ਹੈ 416-729-1521-416-7295-21 ਤੇ ਤੁਹਾਨੂੰ ਬਿਫੋਰ ਐਂਡ ਆਫਟਰ ਸਾਰੀਆਂ ਪਿਕਚਰਸ ਦਿਖਾਣਗੇ ਸਪੀਡਐਕਸ ਆਟੋ ਕੋਲੀਜਨ ਸੈਂਟਰ ਨੂੰ ਕੰਟੈਕਟ ਕਰਨਾ ਹੈ ਰੱਬ ਨਾ ਕਰੇ ਕਦੀ ਵੀ ਗੱਡੀ ਕਿਤੇ ਵੱਜਦੀ ਹੈ ਤੇ ਤੁਸੀਂ ਇੱਕੋ ਇੱਕ ਨੰਬਰ ਨੋਟ ਕਰ ਲਓ ਸਪੀਡਐਕਸ ਆਟੋ ਕੋਲੀਜਨ ਗੁਰਪ੍ਰੀਤ ਜੀ ਦੀ ਟੀਮ ਤੁਹਾਡੀ ਹੈਲਪ ਕਰੇਗੀ ਤੇ ਨੰਬਰ ਹੈਗਾ 416-277-9921 ਤੁਹਾਨੂੰ ਜਾ ਕੇ ਬਹੁਤ ਹੀ ਵਧੀਆ ਲੱਗੇਗਾ ਜੇ ਕੋਈ ਲੋੜ ਹੁੰਦੀ ਹੈ ਤੇ ਕੰਟੈਕਟ ਕਰ ਸਕਦੇ ਹੋ ਫਰੈਸ਼ ਗਰੋਸਰੀ ਡੀਪੋ ਅਗਰ ਤੁਸੀਂ ਮਹਿੰਗਾਈ ਨਾਲ ਦੁਸ਼ਮਣੀ ਕਰਨੀ ਹੈ ਤਾਂ ਸਾਡੇ ਮਹਿੰਗਾਈ ਨਾਲ ਦੁਸ਼ਮਣੀ ਹੈਗੀ ਹੈ ਫਰੈਸ਼ ਗਰੋਸਰੀ ਡੀਪੋ ਦੀ ਕਿਉਂਕਿ ਇਹਨਾਂ ਕੋਲ ਬਹੁਤ ਵਧੀਆ ਵਧੀਆ ਡੀਲਸ ਹੈਗੀਆਂ ਔਰ ਵੀਕਐਂਡ ਕੇ ਵਾਰ ਮੇ ਤੋ ਔਰ ਵੀ ਅੱਛੀ ਡੀਲਸ ਹੈ ਇਨਕੇ ਪਾਸ ਸੋ ਤੁਸੀਂ ਕੰਟੈਕਟ ਕਰਨਾ ਹੈ ਫਰੈਸ਼ ਗਰੋਸਰੀ ਡੀਪੋ ਦੋ ਦੋ ਲੋਕੇਸ਼ਨ ਤੋਂ ਸਰਵ ਕਰ ਰਿਹਾ। ਇੱਕ ਹੈਗੀ ਹੈ ਬ੍ਰੈਂਪਟਨ 31 ਸਟੀਪਲ ਬੁਸ਼ ਐਵੇਨਿਊ ਟੋਰ ਬ੍ਰੈਮ ਤੇ ਸੈਂਡਲਵੁੱਡ ਦੀ ਇੰਟਰਸੈਕਸ਼ਨ, ਤੇ ਦੂਸਰੀ ਹੈਗੀ ਹੈ ਲੋਕੇਸ਼ਨ 1618 ਡੰਡਾ ਸਟਰੀਟ ਈਸਟ ਵਿਟਬੀ, ਤੇ ਨੰਬਰ ਹੈਗਾ ਹੈ ਵਿਟਬੀ ਵਾਲੀ ਲੋਕੇਸ਼ਨ ਦਾ 905-556-1651 905-556-1651 ਤੇ ਤੁਸੀਂ ਸਾਰਿਆਂ ਨੇ ਕੋਂਟੈਕਟ ਕਰਨਾ ਹੈ। ਫਰੈਸ਼ ਗਰੋਸਰੀ ਡਿਪੋ ਤੇ ਇੱਕ ਤੋਂ ਇੱਕ ਵਧੀਆ ਡੀਲਸ। ਡਰਾਈਵਰਸ ਜਿਨ੍ਹਾਂ ਨੇ ਟਰੱਕ ਡਰਾਈਵਿੰਗ ਦੇ ਵਿੱਚ ਜੋਬਸ ਲੱਭ ਰਹੇ ਹੋ, ਤੁਸੀਂ ਕੋਂਟੈਕਟ ਕਰੋ ਸਨੀ।
7: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਤੁਸੀਂ ਸੁਣਨ ਜਾ ਰਹੇ ਹੋ ਗੁਣਤਾਸ ਰੇਡੀਓ ਪ੍ਰੋਗਰਾਮ ਜਸ ਤੱਗੜ ਦੇ ਨਾਲ।
1: Disclaimer, the content shared on this radio show is for informational and entertainment purpose only. The hosts are not liable for any actions taken by listeners or callers based on the information provided. Enjoy.
0: ਤੁਹਾਡੇ ਘਰ ਨਵੇਂ ਬੱਚੇ ਦਾ ਜਨਮ ਹੁੰਦਾ ਹੈ ਤੇ ਉਸਦਾ ਸਿਨ ਨੰਬਰ ਆ ਜਾਂਦਾ ਹੈ ਤਾਂ ਰਜਿਸਟਰਡ ਐਜੂਕੇਸ਼ਨ ਸੇਵਿੰਗ ਪਲਾਨ ਓਪਨ ਕਰਵਾਓ ਤਾਂ ਕਿ ਬੱਚੇ ਦੀ ਹਾਇਰ ਐਜੂਕੇਸ਼ਨ ਲਈ ਸੇਵਿੰਗ ਕਰ ਸਕੋ। ਇਸ ਵਿੱਚ ਫੈਡਰਲ ਗਵਰਨਮੈਂਟ ਵੱਲੋਂ 20% ਦੀ ਗ੍ਰਾਂਟ ਦਿੱਤੀ ਜਾਂਦੀ ਹੈ ਤੇ ਇਹ ਪਲਾਨ CRA ਨਾਲ ਰਜਿਸਟਰਡ ਹੁੰਦਾ ਹੈ। CLB ਦੀ ਐਡੀਸ਼ਨਲ ਗ੍ਰਾਂਟ ਲਈ ਵੀ ਐਲੀਜੀਬਲ ਹੋ ਸਕਦੇ ਹੋ ਤੇ ਕੰਪਾਊਂਡ ਇੰਟਰਸਟ ਦੀ ਪਾਵਰ ਵਰਕ ਕਰਦੀ ਹੈ। ਜ਼ਿਆਦਾ ਜਾਣਕਾਰੀ ਲਈ ਕਾਲ ਕਰੋ ਜਸਵਿੰਦਰ ਕੌਰ ਇੰਸ਼ੋਰੈਂਸ ਬ੍ਰੋਕਰ 647-765-2340। ਜੇਕਰ ਤੁਸੀਂ ਆਪਣੇ ਟਰੱਕਾਂ ਦਾ ਆਇਲ ਚੇਂਜ ਕਰਾਉਣਾ ਚਾਹੁੰਦੇ ਹੋ ਜਾਂ ਕੋਈ ਲੀਕੇਜ ਡੈਮੇਜ ਠੀਕ ਕਰਾਉਣੀ ਹੈ ਤੇ ਟਰੱਕਾਂ ਨੂੰ ਵਾਸ਼ ਵੀ ਕਰਾਉਣਾ ਚਾਹੁੰਦੇ ਹੋ ਤਾਂ ਆਲ ਟਰੱਕ ਲਿਊਬ ਐਂਡ ਵਾਸ਼ 24/7 ਸਰਵਿਸ ਪ੍ਰੋਵਾਈਡ ਕਰਦੇ ਹਨ। ਇੱਥੇ ਕੈਮਰੇ ਲੱਗੇ ਹੋਏ ਹਨ ਜਿਸ ਕਰਕੇ ਟਰੱਕਾਂ ਦੇ ਚੋਰੀ ਹੋਣ ਦਾ ਕੋਈ ਖਤਰਾ ਨਹੀਂ ਹੈ। ਸਾਲ ਦੇ 365 ਦਿਨ ਤੁਹਾਡੀ ਸੇਵਾ ਵਿੱਚ ਹਾਜ਼ਰ ਆਲ ਟਰੱਕ ਲਿਊਬ ਐਂਡ ਵਾਸ਼ 905-452-99-55 905-452-9955।
2: ਮੇਰੀ ਕਾਰ ਦੀ ਕੇਅਰ ਬੈਸਟ ਸਰਵਿਸ ਤੇ ਫੁੱਲ ਰਿਪੇਅਰ
3: ਇਹ ਹੋਈ ਹਨ ਸਕਾਈਡੋਮ ਗਰੁੱਪ ਆਫ ਕੰਪਨੀਜ਼ ਜਿਹਨਾਂ ਦੀਆਂ GTA ਦੇ ਵਿੱਚ 4 ਲੋਕੇਸ਼ਨਾਂ ਨੇ। ਮੇਰੀ ਫਰੈਂਡ ਅਨੂ ਦੀ ਐਕਸੀਡੈਂਟਲ ਕਾਰ ਵੀ ਫਿਕਸ ਕਰਕੇ ਨਵੀਂ ਬਣਾਤੀ ਸੀ।
2: ਜੀ ਹਾਂ, ਕਾਰਾਂ ਦੇ ਨਾਲ ਨਾਲ ਬੱਸਾਂ ਅਤੇ ਵੱਡੇ ਟਰੱਕਾਂ ਦੀ ਹਰ ਤਰ੍ਹਾਂ ਦੀ ਰਿਪੇਅਰ ਅਤੇ ਬਾਡੀ ਵਰਕ ਦਾ ਕੰਮ ਵੀ ਕੀਤਾ ਜਾਂਦਾ ਹੈ। ਰੇਟ ਵਾਸਤੇ ਬੈਸਟ ਪੈਕੇਜ ਪ੍ਰੋਵਾਈਡ ਕੀਤੇ ਜਾਂਦੇ ਨੇ। ਵਧੇਰੇ ਜਾਣਕਾਰੀ ਲਈ ਕਾਲ ਕਰੋ 905-874-98

ਲਓ ਜੀ, ਅੱਜ ਹੋ ਗਈ ਸਤੰਬਰ ਮਹੀਨੇ ਦੀ 11 ਤਰੀਕ ਸਾਲ 2026 ਦਾ, ਤੇ ਦਿਨ ਅੱਜ ਹੋ ਗਿਆ ਜੀ ਸ਼ੁੱਕਰਵਾਰ ਦਾ। ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਅੱਜ ਹੈਪੀ ਫਰਾਈਡੇ ਹੋ ਗਿਆ, ਤੇ ਜੇ ਗੱਲ ਕਰੀਏ ਦੇਸੀ ਮਹੀਨੇ ਭਾਦੋਂ ਦੀ, ਅੱਜ ਹੋ ਗਈ ਜੀ 26 ਤਰੀਕ, ਤੇ ਸਮਾਂ ਚੱਲ ਰਿਹਾ ਨਾਨਕਸ਼ਾਹੀ 558। ਸਮਾਂ ਹੋ ਗਿਆ ਜੀ 10:08 ਤੇ 11 ਵਜੇ ਤੱਕ ਗੱਲਬਾਤ ਤੁਹਾਡੀ ਸਾਡੀ ਚੱਲੇਗੀ। ਤੁਸੀਂ ਵੀ ਗੱਲਬਾਤ ਜਦੋਂ ਕਰੋਗੇ ਫਿਰ ਸਟੂਡੀਓ ਦੇ ਨੰਬਰ 647-8013-13 ਹੁੰਦੇ ਆ ਜੀ, 6478-7413-13, ਤੇ ਤੁਸੀਂ ਸਟੂਡੀਓ ਦੇ ਵਿੱਚ ਗੱਲਬਾਤ ਕਰਨੀ ਹੈ। ਤੇ ਜੇਕਰ ਤੁਸੀਂ ਕੋਈ ਗੱਲਬਾਤ ਮੇਰੇ ਨਾਲ ਕਰਨਾ ਚਾਹੁੰਦੇ ਹੋ, ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ, ਜਾਂ ਤੁਹਾਨੂੰ ਕੋਈ ਇੰਸ਼ੋਰੈਂਸ ਦੀ ਨੀਡ ਹੈ, ਲਾਈਫ ਡਿਸੇਬਿਲਿਟੀ ਕ੍ਰਿਟੀਕਲ ਵਿਜ਼ਟਰ ਸੁਪਰ ਵੀਜ਼ਾ, ਬੱਚਿਆਂ ਦਾ ਐਜੂਕੇਸ਼ਨ ਪਲਾਨ RESP ਦਾ, ਤੇ ਆਪਣੇ ਲਈ ਇਨਵੈਸਟਮੈਂਟ ਅਕਾਊਂਟ ਓਪਨ ਕਰਾ ਕੇ ਸੇਵਿੰਗ ਕਰਨਾ ਚਾਹੁੰਦੇ ਹੋ ਜਾਂ ਟੈਕਸ ਸੇਵ ਕਰਨਾ ਚਾਹੁੰਦੇ ਹੋ, ਤੇ ਤੁਸੀਂ ਜ਼ਰੂਰ ਮੈਨੂੰ ਕਾਲ ਕਰਨੀ ਹੈ RRSP ਵਾਸਤੇ, ਜਾਂ ਫਿਰ ਇਸ ਦੇ ਨਾਲ ਨਾਲ ਫਸਟ ਹੋਮ ਸੇਵਿੰਗ ਅਕਾਊਂਟ, ਪਹਿਲੇ ਘਰ ਦੇ ਲਈ ਤੁਸੀਂ ਸੇਵਿੰਗ ਕਰਨਾ ਚਾਹੁੰਦੇ ਹੋ, ਜਾਂ ਫਿਰ ਰਿਟਾਇਰਮੈਂਟ ਦੇ ਲਈ ਤੁਹਾਡੇ ਕੋਲ ਪੈਸੇ ਹੋਣ, ਉਹਦੇ ਲਈ TFSA ਅਕਾਊਂਟ ਤੁਸੀਂ ਓਪਨ ਕਰਵਾ ਕੇ ਆਪਣੀ ਮਨੀ ਦੀ ਵਧੀਆ ਗਰੋਥ ਜਿਹੜੀ ਆ ਉਹ ਪਾ ਸਕਦੇ ਹੋ। ਸੋ ਨੰਬਰ ਮੇਰਾ ਨੋਟ ਕਰ ਲਓ ਜੀ 647-7352340-6477-6520।

ਆਪਣਾ ਆਟੋ ਹੋਮ ਬਿਜ਼ਨਸ ਇੰਸ਼ੋਰੈਂਸ ਲੈਣੀ, ਕਿਉਂਕਿ ਬਿਜ਼ਨਸ ਤੁਹਾਡੇ ਜਿਹੜੇ ਹੈਗੇ ਆ ਨਾ ਉਹਨਾਂ ਦੀ ਇੰਸ਼ੋਰੈਂਸ ਬੜੀ ਇੰਪੋਰਟੈਂਟ ਹੈ, ਅਤੇ ਨਾਲ ਦੀ ਨਾਲ ਜੇਕਰ ਤੁਸੀਂ ਕਮਰਸ਼ੀਅਲ ਟਰੱਕਸ ਦੀ ਜਿਹੜੀ ਇੰਸ਼ੋਰੈਂਸ ਕਰਾਉਣਾ ਚਾਹੁੰਦੇ ਹੋ, ਯਾਨੀ ਕਿ ਤੁਹਾਡੀ ਫਲੀਟ ਹੈ, ਤੁਸੀਂ ਟਰੱਕਿੰਗ ਕੰਪਨੀ ਦੇ ਓਨਰ ਹੋ ਅਤੇ ਤੁਸੀਂ ਆਪਣੇ ਟਰੱਕਾਂ ਦੀ ਇੰਸ਼ੋਰੈਂਸ ਕਰਾਉਣੀ ਚਾਹੁੰਦੇ ਹੋ, ਅਤੇ ਤੁਸੀਂ ਨੰਬਰ ਨੋਟ ਕਰ ਲਓ ਜੀ। ਗੁਣਤਾਸ ਦਾ ਨੰਬਰ ਹੈਗਾ 647-919-1002 6479-919-1002, ਕਿਉਂਕਿ ਬਹੁਤ ਵਧੀਆ ਇਹਨਾਂ ਕੋਲ ਕੰਪਨੀ ਹੈ ਜਿਹੜੀ ਤੁਹਾਨੂੰ ਡਿਸਕਾਊਂਟਡ ਪ੍ਰਾਈਸ ਦਿੰਦੀ ਹੈ, ਅਤੇ ਤੁਸੀਂ ਆਪਣੀ ਫਲੀਟ ਦੀ ਇੰਸ਼ੋਰੈਂਸ ਕਰਾ ਸਕਦੇ ਹੋ। ਨੰਬਰ ਹੈਗਾ ਜੀ 647-919-1002 6479-919-1002। ਜੀ ਮੌਸਮ ਦੀ ਦਈਏ ਜਾਣਕਾਰੀ ਤੁਹਾਨੂੰ। ਸਭ ਤੋਂ ਪਹਿਲਾਂ ਆਪਾਂ ਦੇਖੀਏ ਟੈਂਪਰੇਚਰ ਕਿੰਨਾ, 17 ਡਿਗਰੀ ਸੈਲਸੀਅਸ ਟੈਂਪਰੇਚਰ ਇਸ ਸਮੇਂ ਹੈਗਾ ਜੀ, ਅਤੇ ਸਨੀ ਡੇ ਅੱਜ ਰਹਿਣ ਵਾਲਾ, ਪੂਰੀ ਧੁੱਪ ਚਮਕਣੀ ਹੈ, ਵਧੀਆ ਜਿਹੜਾ ਤੁਸੀਂ ਧੁੱਪ ਦਾ ਨਜ਼ਾਰਾ ਲੈਣਾ। ਅਤੇ ਤੁਸੀਂ ਹਾਈ ਟੈਂਪਰੇਚਰ ਅੱਜ ਮਹਿਸੂਸ ਕਰੋਗੇ 24 ਡਿਗਰੀ ਸੈਲਸੀਅਸ, ਲੋਅ ਜਾਣਾ 11 ਡਿਗਰੀ ਸੈਲਸੀਅਸ, ਅਤੇ ਅੱਜ ਕਹਿੰਦੇ ਆ ਵੀ ਚਮਕਾਰੇ ਧੁੱਪ ਨੇ ਪੂਰੇ ਮਾਰਨੇ ਆ, ਆਲ ਡੇ ਤੁਸੀਂ ਸਨੀ ਡੇ ਇੰਜੋਏ ਕਰਨਾ। ਅਤੇ ਜੇ ਆਪਾਂ ਗੱਲ ਕਰੀਏ ਹਵਾ ਦੀ, ਹਵਾ ਕਹਿੰਦੀ ਮੈਂ ਵੀ ਚੱਲਣਾ ਨਾਲ, ਧੁੱਪ ਨੇ ਚਮਕਣਾ ਅਤੇ ਹਵਾ ਕਹਿੰਦੀ ਮੈਂ ਵੀ ਤਾਂ ਇੱਧਰ ਉੱਧਰ ਹੁਲਾਰੇ ਲੈਣੇ ਹੈ, ਤੁਹਾਨੂੰ ਵੀ ਹੁਲਾਰੇ ਦਵਾਉਣੇ। ਸੋ ਹਵਾ ਜਿਹੜੀ ਹੈ ਉਹ ਚੱਲਣੀ ਹੈ 16 ਕਿਲੋਮੀਟਰ ਪਰ ਆਵਰ ਦੇ ਹਿਸਾਬ ਦੇ ਨਾਲ, ਬੜੀ ਜਿਵੇਂ ਕਹਿੰਦੇ ਨਾ ਆਰਾਮ ਆਰਾਮ ਦੇ ਨਾਲ ਹਵਾ ਜਿਹੜੀ ਉਹ ਚੱਲ ਰਹੀ ਹੈ। ਅਤੇ ਜੇ ਆਪਾਂ ਗੱਲ ਕਰੀਏ ਸ਼ਾਮ ਤੱਕ, 7 ਵਜੇ ਦੇ ਕਰੀਬ 20 ਡਿਗਰੀ ਸੈਲਸੀਅਸ ਟੈਂਪਰੇਚਰ ਹੋਵੇਗਾ, 7:36 'ਤੇ ਸਨਸੈੱਟ ਹੋਣਾ, ਅਤੇ ਰਾਤ ਦਾ ਟੈਂਪਰੇਚਰ ਵੀ 18, 17, 16, 14, 13, ਅਤੇ ਸਵੇਰੇ 6 ਵਜੇ 12 ਡਿਗਰੀ ਸੈਲਸੀਅਸ ਟੈਂਪਰੇਚਰ ਹੋਵੇਗਾ, 6:55 'ਤੇ ਸਵੇਰੇ ਸਨਰਾਈਜ਼ ਹੋਵੇਗਾ, ਅਤੇ ਕੱਲ੍ਹ ਨੂੰ ਵੀ ਧੁੱਪ ਐਨ ਨਿਕਲੂਗੀ ਸਵੇਰੇ ਸਵੇਰੇ, ਪਰ ਬੱਦਲਵਾਈ ਵੀ ਹੋਊਗੀ। ਸੋ ਇੰਜੋਏ ਕਰਨਾ ਜੀ ਵੀਕਐਂਡ ਨੂੰ ਬੱਦਲਾਂ ਦੇ ਨਾਲ, ਧੁੱਪ ਦੇ ਨਾਲ, ਹਵਾ ਦੇ ਨਾਲ, ਅਤੇ ਫਿਰ ਆਪਣੇ ਪਰਿਵਾਰ ਦੇ ਨਾਲ।

ਦੇਖੋ ਜਦੋਂ ਨਾ ਇਹ ਕਵਾਲੀ ਆਪਾਂ ਸੁਣਦੇ ਹਾਂ ਹਨਾ, ਕਿਉਂਕਿ ਅੱਜ ਚਲੋ ਜੁੰਮਾ ਹੁੰਦਾ, ਮੁਬਾਰਕਬਾਦ ਤੁਹਾਨੂੰ ਸਾਰਿਆਂ ਨੂੰ ਜਿੰਨੀ ਵੀ ਸਾਡੀ ਮੁਸਲਿਮ ਕਮਿਊਨਿਟੀ ਹੈ ਹਨਾ, ਤੇ ਮੈਨੂੰ ਨਾ ਦਿਲ ਕਰਦਾ ਹੁੰਦਾ ਜ਼ਰੂਰ ਵੀ ਚਾਹੇ ਥੋੜ੍ਹਾ ਜਿਹਾ ਕੋਈ ਵੀ ਜਿਹੜਾ ਹੈ ਕਵਾਲੀ ਆਪਾਂ ਲਾਈਏ ਨੁਸਰਤ ਫਤਿਹ ਅਲੀ ਖਾਨ ਜੀ ਦੀ। ਸੋ ਅੱਜ ਮੈਨੂੰ ਬਿਲਕੁਲ ਆਹ ਫੇਰ ਦਿਖੀ ਵੀ ਉੱਥੇ ਅਮਲਾਂ ਦੇ ਹੋਣੇ ਨੇ ਨਿਬੇੜੇ, ਮੈਂ ਕਿਹਾ ਚਲੋ ਇਹ ਲਾਉਂਦੇ ਹਾਂ ਹਨਾ। ਸੋ ਵੈਸੇ ਵਾਕਈ ਇੱਦਾਂ ਜਦੋਂ ਆਪਾਂ ਸੁਣਦੇ ਹਾਂ ਨਾ ਉਦੋਂ ਤਾਂ ਇਹੀ ਲੱਗਦਾ ਵੀ ਹਾਂ ਬਿਲਕੁਲ ਸਹੀ ਤਰੀਕੇ ਦੇ ਨਾਲ ਆਪਾਂ ਨੂੰ ਵਿਚਰਨਾ ਚਾਹੀਦਾ ਜ਼ਿੰਦਗੀ ਦੇ ਵਿੱਚ। ਪਰ ਜਿਹੜੀਆਂ ਠੱਗੀਆਂ ਠੋਰੀਆਂ ਜਿਹੜੀਆਂ ਮਾਰੀਆਂ ਜਾਂਦੀਆਂ, ਮਤਲਬ ਦੂਜੇ ਨੂੰ ਤੁਸੀਂ ਬੇਵਕੂਫ ਬਣਾਉਂਦੇ ਹੋ ਹਨਾ, ਬਹੁਤ ਇੱਦਾਂ ਹੈਗੇ ਆ ਕਿ ਜਿਵੇਂ ਥੋੜ੍ਹੇ ਜਿਹੇ ਪੈਸਿਆਂ ਪਿੱਛੇ ਦੂਜੇ ਨੂੰ ਨੁਕਸਾਨ ਪਹੁੰਚਾਉਂਦੇ ਆ। ਨੁਕਸਾਨ ਦਾ ਮਤਲਬ ਇਹ ਹੈ ਕਿ ਤੁਸੀਂ ਆਪਣਾ ਕੰਮ ਕਰਾਇਆ ਅਤੇ ਪੈਸੇ ਨਹੀਂ ਦਿੱਤੇ, ਚਾਹੇ

ਕਈ ਬਿਜ਼ਨੈਸਿਸ ਵਾਲੇ ਹੋ ਸਕਦੇ ਆ, ਉਹ ਬਾਰ-ਬਾਰ ਜਾਂਦੇ ਆ ਵੀ ਭਾਈ ਸਾਡੇ ਬਣਦੇ ਜਿਹੜੇ ਪੈਸੇ ਆ ਉਹ ਦਿਓ, ਹੈ ਨਾ, ਜਾਂ ਤੁਸੀਂ ਐਡਸ ਚਲਵਾਉਂਦੇ ਹੋ ਤੇ ਤੁਸੀਂ ਫਿਰ ਪੈਸੇ ਨਹੀਂ ਦਿੰਦੇ, ਉਹ ਕਿੰਨੀ ਮਾੜੀ ਗੱਲ ਆ, ਹੈ ਨਾ। ਪਰ ਤੁਹਾਨੂੰ ਗੱਲਬਾਤ ਜਿਹੜੀ ਆ ਉਹ ਕਰਨੀ ਚਾਹੀਦੀ ਆ, ਇੱਦਾਂ ਨਹੀਂ ਕਰਨਾ ਚਾਹੀਦਾ ਵੀ ਹਾਂ, ਕਿਉਂਕਿ ਇਹ ਸਾਰਾ ਕੁਝ ਨਾ ਅੱਗੇ ਆਉਣਾ, ਹੁਣ ਨਹੀਂ ਦੇਰ ਸਵੇਰ। ਸੋ ਦੇਖੋ ਤਾਂ ਹੀ ਕਿੰਨੇ ਵਧੀਆ ਕਿ ਉੱਥੇ ਅਮਲਾਂ ਦੇ ਹੋਣੇ ਨੇ ਨਿਬੇੜੇ, ਕਿਸੇ ਨਾ ਤੇਰੀ ਜ਼ਾਤ ਪੁੱਛਣੀ, ਕਿਸੇ ਨੇ ਨਹੀਂ ਪੁੱਛਣਾ ਮੇਲ ਹੈ ਫੀਮੇਲ ਹੈ ਜਾਂ ਕਿਹੜੇ ਧਰਮ ਦਾ, ਕਿਹੜੇ ਰੰਗ ਦਾ, ਕਿਹੜੀ ਨਸਲ ਦਾ, ਕਿਹੜੀ ਜਾਤ ਹੈ, ਉਹ ਕੁਛ ਨਹੀਂ ਪੁੱਛਣਾ ਕਿ ਆਪਾਂ ਕਰਮ ਕਮਾ ਕੇ ਆਏ ਹਾਂ, ਕਿੰਨਾ ਧੋਖਾਧੜੀ ਕੀਤੀ ਹੈ ਕਿਸੇ ਦੇ ਨਾਲ, ਕਿੰਨਾ ਜਿਹੜਾ ਝੂਠ ਤੂਫਾਨ ਕੁਫਰ ਤੋਲਿਆ, ਨੁਕਸਾਨ ਪਹੁੰਚਾਇਆ ਕਿਸੇ ਨੂੰ, ਤੇ ਉਹ ਸਾਰਾ ਕੁਛ ਅੱਗੇ ਆਉਣਾ। ਕਈ ਵਾਰ ਤਾਂ ਕਹਿੰਦੇ ਆ ਵੀ ਜਿਹਦੇ ਨਾਲ ਤੁਸੀਂ ਕਰਦੇ ਹੋ ਉਹ ਸਾਹਮਣੇ ਦੇਖ ਲੈਂਦਾ ਉਹ ਚੀਜ਼ ਨੂੰ ਵਾਪਰਦਿਆਂ ਹੋਇਆ, ਕਈ ਵਾਰੀ ਸਮਾਂ ਲੱਗ ਜਾਂਦਾ ਕਿਉਂਕਿ ਉਹ ਰੱਬ ਨੂੰ ਪਤਾ ਕਿ ਕਿਵੇਂ ਸਾਰਾ ਲੇਖਾ ਜੋਖਾ ਕਰਨਾ, ਪਹਿਲਾਂ ਕਰਨਾ ਕਿ ਥੋੜ੍ਹੀ ਦੇਰ ਬਾਅਦ ਕਰਨਾ, ਤੇ ਇਹ ਸਮਾਂ ਹੀ ਦੱਸਦਾ, ਹੈ ਨਾ, ਜਾਂ ਰੱਬ ਨੂੰ ਪਤਾ, ਕਿਉਂਕਿ ਰੱਬ ਜਾਣਦਾ ਕਿ ਕੀ ਕੁਛ ਦੁਨੀਆ 'ਚ ਚੱਲ ਰਿਹਾ। ਜੇ ਆਪਾਂ ਹੁਣ ਇਸ ਸਮੇਂ ਦੇ ਵਿੱਚ ਦੇਖੀਏ ਨਾ, ਸਾਰੇ ਪਾਸੇ ਹੌਚ ਪੌਚ ਹੋਇਆ ਪਿਆ ਪੂਰੇ ਵਰਲਡ ਦੇ ਵਿੱਚ ਹੀ, ਤੇ ਕੋਈ ਕਿਸੇ ਨੂੰ ਦੇਸ਼ਾਂ ਦੇ ਹੀ ਲਾ ਲਓ, ਹੈ ਨਾ, ਲੜਾਈ ਝਗੜੇ ਸਾਰਿਆਂ ਦੇ ਵਿੱਚ, ਜੰਗ ਦੀ ਹੋੜ ਲੱਗੀ ਹੋਈ ਸਾਰੇ ਦੇਸ਼ਾਂ ਦੇ ਵਿੱਚ, ਵੈਪਨ ਆਰਮਸ ਉਹ ਇਕੱਠੇ ਕਰੀ ਜਾ ਰਹੇ ਆ। ਹੁਣ ਚਲੋ ਜੇ ਬ੍ਰਿਕਸ ਸੰਮੇਲਨ ਜਿਹੜਾ ਇੰਡੀਆ ਦੇ ਵਿੱਚ ਹੋ ਰਿਹਾ, ਹੈ ਨਾ, ਤੇ ਹੁਣ ਪਹਿਲਾਂ ਮੀਟਿੰਗ ਜਿਹੜੀ ਆ ਰਸ਼ੀਆ ਦੇ ਨਾਲ ਕੀਤੀ ਆ ਮਿਸਟਰ ਮੋਦੀ ਜੀ ਨੇ, ਤੇ ਉਹੀ ਸਾਰੇ, ਹੈ ਨਾ, ਵੀ ਜਿਹੜੇ ਜਹਾਜ਼ ਲੈਣੇ ਆ, ਇਹ ਕਰਨਾ ਉਹ ਕਰਨਾ। ਪਰ ਜੇ ਨਹੀਂ ਵੀ ਲੈਂਦੇ, ਹੈ ਨਾ, ਕੋਈ ਦੇਸ਼, ਫਿਰ ਉਹ ਦੂਜੇ ਦੇਸ਼ ਦਾ ਖਤਰਾ ਰਹਿੰਦਾ ਵੀ ਦਬਾ ਨਾ ਲਵੇ। ਜਿਵੇਂ ਹੁਣ ਜੇ ਆਪਾਂ ਆਪਣੇ ਕੈਨੇਡਾ ਦੀ ਗੱਲ ਕਰੀਏ, ਕੈਨੇਡਾ ਤੇ USA ਦੇ ਸੰਬੰਧ ਕਿੰਨੇ ਵਧੀਆ ਸੀ, ਕਦੇ ਕੈਨੇਡਾ ਨੇ ਸੋਚਿਆ ਹੀ ਨਹੀਂ ਵੀ ਅਸੀਂ ਇੱਦਾਂ ਕਰ ਲਈਏ, ਹੈ ਨਾ, ਸਾਨੂੰ ਨੁਕਸਾਨ US ਵੱਲੋਂ ਹੋ ਸਕਦਾ, ਇੱਦਾਂ ਨਹੀਂ ਸੀ ਸੋਚਿਆ। ਜਦੋਂ ਕੋਈ ਮੁਸ਼ਕਲ, ਦੁੱਖ, ਤਕਲੀਫ, ਪਿੱਛੇ ਜਾਂ ਜੰਗਲਾਂ ਨੂੰ ਅੱਗ ਲੱਗੀ ਸੀਗੀ, ਉਦੋਂ ਕੈਨੇਡਾ ਨੇ ਆਪਣੇ ਜਿਹੜੇ ਫਾਈਟਰਸ, ਜਿਹੜੇ ਫਾਇਰ ਫਾਈਟਰਸ ਭੇਜੇ ਸੀਗੇ, ਹੈ ਨਾ, ਤੇ ਉਦੋਂ ਹੈਲਪ ਕੀਤੀ ਉਹਨਾਂ ਦੀ, ਤੇ ਦੇਰ ਸਵੇਰ ਕਰਦੇ ਰਹਿੰਦੇ ਆ। ਪਰ ਦੇਖੋ ਕੈਨੇਡਾ ਨੇ ਇੱਦਾਂ ਸੋਚਿਆ ਨਹੀਂ ਸੀ ਵੀ ਇੱਦਾਂ ਦਬਾਉਣ ਦੀ ਕੋਸ਼ਿਸ਼ US ਕਰੂਗਾ। ਤੇ ਜੇ ਆਪਾਂ ਅੱਜ ਦੀ ਗੱਲ ਕਰੀਏ, ਅੱਜ ਹੈਗਾ 9/11 ਜਿਹੜਾ ਹੋਇਆ ਸੀਗਾ, ਉਹ ਐਨਵਰਸਰੀ ਹੈ ਅੱਜ, 25 ਸਾਲ ਹੋ ਗਏ। 2001 ਦੇ ਵਿੱਚ ਹੋਇਆ ਸੀਗਾ, 11 ਸਤੰਬਰ 2001 ਦੇ ਵਿੱਚ US ਦੇ ਵਿੱਚ ਜਿਹੜੇ ਵਰਲਡ ਟ੍ਰੇਡ ਸੈਂਟਰ ਤੇ ਦੋ ਜਿਹੜੇ ਜਹਾਜ਼ ਹਾਈਜੈਕ ਕੀਤੇ ਸੀ, ਤੇ ਉਹਦੇ ਨਾਲ ਵਰਲਡ ਟ੍ਰੇਡ ਸੈਂਟਰ ਨੂੰ ਨੁਕਸਾਨ ਪਹੁੰਚਾਇਆ ਗਿਆ ਸੀਗਾ, ਤੇ 3,000 ਦੇ ਕਰੀਬ ਲੋਕਾਂ ਦੀ ਮੌਤ ਹੋਈ ਹੈ, ਔਰ ਹੁਣ ਤੱਕ ਵੀ ਉਹ ਮਾਰ ਹੈ ਜਿਹੜੀ ਝੱਲੀ ਜਾ ਰਹੀ ਹੈ ਜੀ। ਨਿਊਯਾਰਕ ਸਿਟੀ ਦੇ ਵਿੱਚ ਇਹ ਜਿਹੜੇ ਟਵਿਨ ਟਾਵਰ ਸੀਗਾ, ਉੱਥੇ ਇਹ ਜਹਾਜ਼ ਜਿਹੜੇ ਟਕਰਾਏ ਸੀਗੇ, ਤੇ ਫਿਰ ਜਿਹੜੀਆਂ ਬਿਲਡਿੰਗ ਸੀਗੀਆਂ ਐਡੀਆਂ ਵੱਡੀਆਂ ਵੱਡੀਆਂ, ਢਹਿ ਢੇਰੀ ਹੋ ਗਈਆਂ ਸੀਗੀਆਂ। ਔਰ ਇਹਦੇ ਵਿੱਚ ਜਿਵੇਂ ਜਿਹੜੀ ਗਿਣਤੀ ਐਕਚੁਅਲ 'ਚ ਤਾਂ ਪਤਾ ਨਹੀਂ ਕਿੰਨੇ ਖੂਣੇ, ਹੈ ਨਾ, 2977 ਲੋਕਾਂ ਦੀ ਇਹਦੇ 'ਚ ਮੌਤ ਹੋਈ ਸੀਗੀ। ਸੋ ਅੱਜ 25ਵੀਂ ਐਨਵਰਸਰੀ ਹੈ ਜਿਹੜੀ ਇਹ ਅਟੈਕਸ, ਟੈਰਰ ਅਟੈਕ ਹੀ ਆਪਾਂ ਇਹਨਾਂ ਨੂੰ ਕਹਿ ਸਕਦੇ ਹਾਂ, ਹੋਏ ਸੀਗੇ ਆਪਣੇ 11 ਸਤੰਬਰ 2001 ਦੇ ਵਿੱਚ US ਦੀ ਨਿਊਯਾਰਕ ਸਿਟੀ ਦੇ ਵਿੱਚ, ਜਿਹੜੇ ਵਰਲਡ ਟ੍ਰੇਡ ਸੈਂਟਰ ਦੀਆਂ ਜਿਹੜੀਆਂ ਬਿਲਡਿੰਗ ਸੀਗੀਆਂ ਉਹ ਢਹਿ ਢੇਰੀ ਕਰਤੀਆਂ ਸੀ। ਸੋ ਅੱਜ 25ਵੀਂ ਵਰ੍ਹੇਗੰਢ ਜਿਹੜੀ ਉਹਦੀ ਮਨਾਈ ਜਾ ਰਹੀ ਹੈ, ਅਤੇ ਸ਼ਰਧਾਂਜਲੀ ਜਿਹੜੀ ਹੈ ਜੀ ਉਹਨਾਂ ਨੂੰ ਭੇਂਟ ਕੀਤੀ ਜਾ ਰਹੀ ਜਿਹੜੇ ਇਸ ਦੁਨੀਆ ਤੋਂ ਚਲੇ ਗਏ ਇਸ ਅਟੈਕ ਦੇ ਵਿੱਚ।

ਉਦੋਂ ਵੀ ਕਹਿੰਦੇ ਕੈਨੇਡਾ ਨੇ ਬਹੁਤ ਸਾਥ ਦਿੱਤਾ ਸੀਗਾ, ਤੇ ਉਦੋਂ ਵੀ US ਦਾ ਬਹੁਤ ਸਾਥ ਦਿੱਤਾ ਸੀ ਜਦੋਂ ਇੱਦਾਂ ਦਾ ਸਮਾਂ ਸੀਗਾ, ਤੇ ਜਿਵੇਂ ਕਹਿੰਦੇ ਆ ਨਾ ਵੀ ਕੰਧੇ ਨਾਲ ਕੰਧਾ ਮਿਲਾ ਕੇ ਨਾਲ ਚੱਲਣਾ, ਉੱਦਾਂ ਇਹਨਾਂ ਨੇ ਨਾਲ ਰਹੇ, ਹੁਣ ਤੱਕ ਵੀ ਨਾਲ ਰਹੇ। ਔਰ ਇਹ ਵੀ ਗਰੰਟੀ ਹੈ ਕੈਨੇਡਾ ਦੀ, ਜੇ ਕਿਤੇ US ਹੁਣ ਵਧੀਆ ਤਰੀਕੇ ਦੇ ਨਾਲ ਪੇਸ਼ ਆਵੇ, ਕਿਉਂਕਿ ਉਹ ਵਧੀਆ ਤਰੀਕੇ ਦੇ ਨਾਲ ਪੇਸ਼ ਨਹੀਂ ਆ ਰਹੇ, ਫਿਰ ਵੀ ਕੈਨੇਡਾ ਜਿਹੜਾ ਵਧੀਆ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦਾ। ਪਰ ਜੇ ਉਹ ਆਪਣਾ ਹੱਥ ਅੱਗੇ ਵਧਾਉਣ, ਹੈ ਨਾ, ਅਤੇ ਜੇ ਜਿਵੇਂ ਕਹਿੰਦੇ ਉਹ ਇੱਕ ਕਦਮ ਅੱਗੇ ਵਧਣ, ਤਾਂ ਮੈਨੂੰ ਨਹੀਂ ਲੱਗਦਾ ਵੀ ਦੋ, ਮੈਂ ਕਹਿੰਦੀ 5-7 ਕਦਮ ਕੈਨੇਡਾ ਅੱਗੇ ਉਹਨਾਂ ਕੋਲ ਚਲਾ ਜਾਊਗਾ। ਵੀ ਇੰਨਾ ਵਧੀਆ ਆਪਣਾ ਕੰਟਰੀ, ਇੰਨੇ ਵਧੀਆ ਲੀਡਰਸ ਹੈ, ਜਾਂ ਇੰਨੇ ਵਧੀਆ ਆਪਣੀ ਲੰਬੀ ਜਿਹੜੀ ਮਿੱਤਰਤਾ ਕੈਨੇਡਾ ਅਤੇ US ਦੀ।

0: ਬਿਲਕੁਲ ਜੀ, ਕਿਸੇ ਨੇ ਤੇਰੀ ਜਾਤ ਨਹੀਂ ਪੁੱਛਣੀ, ਉੱਥੇ ਅਮਲਾਂ ਦੇ ਹੋਣੇ ਨੇ ਨਿਬੇੜੇ, ਆਪਾਂ ਕੀ ਕੁਛ ਕਰਦੇ ਹਾਂ ਉਹ ਸਾਰੀਆਂ ਚੀਜ਼ਾਂ ਪਰਖੀਆਂ ਜਾਣੀਆਂ। ਅਤੇ ਲਓ ਜੀ, ਜੇ ਆਪਾਂ ਗੱਲਬਾਤ ਕਰੀਏ ਨਾ US ਦੀ, ਚਲੋ ਗੱਲਬਾਤ ਕੀਤੀ ਹੈ, ਨਾਲ ਹੀ ਇਹ ਵੀ ਗੱਲਬਾਤ ਆਪਾਂ ਕਰ ਦਈਏ ਕਿਉਂਕਿ ਉਸ ਤੋਂ ਬਾਅਦ ਆਪਾਂ ਕਈ ਵਾਰ ਬਿਜ਼ੀ ਹੋ ਜਾਂਦੇ ਹਾਂ, ਫਿਰ ਉਹ ਸਾਰਾ ਕੁਛ ਵਿੱਚੇ ਰਹਿ ਜਾਂਦਾ। ਜਿਵੇਂ ਕਿ ਆਪਾਂ ਦੇਖ ਰਹੇ ਹਾਂ ਇੱਕ ਪੋਸਟਰ ਜਿਹੜਾ ਜਾਰੀ ਕੀਤਾ US ਨੇ, ਔਰ ਉਹ ਜਿਹੜਾ ਪੋਸਟਰ ਜਾਰੀ ਕੀਤਾ ਉਹ ਕੀਤਾ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ, ਇਹ US ਦੀ ਹੈ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ, ਉਹਨਾਂ ਨੇ ਇੱਕ ਪੋਸਟਰ ਜਾਰੀ ਕੀਤਾ ਜਿਹਦੇ ਵਿੱਚ ਨਾ ਉਹਨਾਂ ਨੇ ਜਿਹੜੀ ਹੈ ਕਿਹਾ, ਤਕਰੀਬਨ ਆਪਾਂ ਕਹਿ ਸਕਦੇ ਹਾਂ ਸਿੱਖਾਂ ਨੂੰ ਹੀ, ਕਿਉਂਕਿ ਮਿਸਟਰ ਸਿੰਘ ਲਿਖਿਆ ਉਹਨਾਂ ਨੇ, ਸਾਡੀਆਂ ਕਹਿੰਦੇ ਸੜਕਾਂ ਤੋਂ ਹਟ ਜਾਓ, ਤੁਹਾਨੂੰ ਡਰਾਈਵਿੰਗ ਕਰਨੀ ਨਹੀਂ ਆਉਂਦੀ ਮਿਸਟਰ ਸਿੰਘ। ਅਤੇ ਤੁਸੀਂ ਇਹ ਅੰਦਾਜ਼ਾ ਲਾ ਲਓ ਕਿ ਉਹਦੇ ਨਾਲ ਕਿੰਨੇ ਲੋਕਾਂ ਨੂੰ ਪੀੜਾ ਹੋਈ ਆ, ਦੁਖੀ ਹੋਇਆ ਇਹ ਪੋਸਟਰ ਬਾਰੇ ਜਦੋਂ ਸੋਸ਼ਲ ਮੀਡੀਆ 'ਤੇ ਬੜਾ ਵਾਇਰਲ ਹੋਇਆ, ਔਰ ਫਿਰ ਇਹਦੀ ਨਿੰਦਾ ਵੀ ਵਰਲਡ ਵਾਈਡ ਕੀਤੀ ਗਈ ਆ, ਵਰਲਡ ਵਾਈਡ ਲੀਡਰਸ ਵੱਲੋਂ ਵੀ ਕੀਤੀ ਗਈ ਹੈ, ਜਿਹੜੇ ਸਿੱਖ ਲੀਡਰਸ ਹੈਗੇ ਆ ਉਹਨਾਂ ਵੱਲੋਂ ਵੀ ਕੀਤੀ ਗਈ ਹੈ, ਔਰ ਸਿੱਖਾਂ ਦੇ ਰੋਲ ਨੂੰ ਉਜਾਗਰ ਕੀਤਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਸਿੱਖ ਦੇ ਜਿਹੜੇ ਆ ਉਹ ਤੁਹਾਡੇ ਲਈ ਬੜੇ ਵਧੀਆ ਫਾਇਦੇਮੰਦ ਹੋ ਸਕਦੇ ਆ, ਜਾਂ ਵਧੀਆ ਕੰਮ ਕਰਦੇ ਆ, ਜਾਂ ਪਾਸਟ ਦੇਖੀਏ, ਹਿਸਟਰੀ ਦੇਖੀਏ US ਦੀ, ਅਤੇ ਉਹਦੇ ਵਿੱਚ ਵੀ ਬਹੁਤ ਸਾਰੇ ਸਿੱਖ ਹੈਗੇ ਆ ਜੀ, ਜਿਨ੍ਹਾਂ ਨੇ ਆਪਣਾ ਬਹੁਤ ਵਧੀਆ ਰੋਲ ਪਲੇ ਕੀਤਾ US ਨੂੰ ਉੱਪਰ ਚੁੱਕਣ ਵਾਸਤੇ, US ਦੀ ਤਰੱਕੀ ਵਾਸਤੇ ਆਪਣੇ ਰੋਲ ਪਲੇ ਕੀਤੇ ਆ। ਅਤੇ ਵੱਖੋ ਵੱਖਰੇ ਨਾਮ ਉਹਦੇ ਵਿੱਚ ਹੈਗੇ ਆ ਜੀ, ਕਾਫੀ ਹੈ, ਉਹ ਆਪਾਂ ਮੰਡੇ ਵਾਲੇ ਦਿਨ ਜ਼ਰੂਰ ਆਪਾਂ ਕਰਾਂਗੇ। ਸੋ ਕਹਿਣ ਦਾ ਮਤਲਬ ਇਹ ਹੈ ਕਿ ਜਦੋਂ ਲੋਕਾਂ ਦੁਆਰਾ ਇਸ ਚੀਜ਼ ਨੂੰ ਜਿਹੜਾ ਹੈਗਾ ਇੱਦਾਂ ਸ਼ੋਅ ਕੀਤਾ ਗਿਆ ਵੀ ਇਹ ਤੁਸੀਂ ਠੀਕ ਨਹੀਂ ਕਰ ਰਹੇ, ਕਿਉਂਕਿ ਪਰਟੀਕੁਲਰਲੀ ਤੁਸੀਂ ਲਿਖ ਰਹੇ ਹੋ ਮਿਸਟਰ ਸਿੰਘ, ਇਹ ਹੋ ਸਕਦਾ ਕਿ ਤੁਸੀਂ ਉਂਝ ਲਿਖੋ ਕਿ ਜਿਹੜੇ ਡਰਾਈਵ ਕਰਦੇ ਆ, ਜਿਹੜੇ ਸਹੀ ਤਰੀਕੇ ਨਾਲ ਡਰਾਈਵ ਨਹੀਂ ਕਰਦੇ, ਜਿਹੜੇ ਐਕਸੀਡੈਂਟ ਕਰਦੇ ਆ, ਉਹਨਾਂ ਨੂੰ ਅਸੀਂ ਕਹਿ ਰਹੇ ਹਾਂ, ਹੈ ਨਾ। ਸੋ ਇਹ ਹੋਣਾ ਚਾਹੀਦਾ, ਪਰ ਆਪਾਂ ਇਹ ਦੇਖ ਰਹੇ ਹਾਂ ਕਿ ਜਿਹੜਾ ਉਹਨਾਂ ਨੇ ਸਪੈਸ਼ਲ ਤੌਰ 'ਤੇ ਲਿਖਿਆ ਮਿਸਟਰ ਸਿੰਘ, ਜਿਹੜਾ ਕਿ ਬੜਾ ਗਲਤ ਹੈ, ਪਰ ਜਦੋਂ ਲੋਕਾਂ ਦੁਆਰਾ ਇਹਦਾ ਵਿਰੋਧ ਕੀਤਾ ਗਿਆ ਅਤੇ ਫਿਰ ਉਹਨਾਂ ਨੇ ਇਸ ਪੋਸਟਰ ਨੂੰ ਹਟਾ ਦਿੱਤਾ। ਪਰ ਕਹਿਣ ਦੀ ਗੱਲ ਹੈ, ਇੱਕ ਵਾਰ ਤਾਂ ਉਹਨਾਂ ਨੇ ਕਰ ਦਿੱਤਾ, ਕਹਿ ਦਿੱਤਾ ਮਿਸਟਰ ਸਿੰਘ, ਪਰ ਉਹ ਕਹਿੰਦੇ ਅਸੀਂ ਪਰਟੀਕੁਲਰਲੀ ਵੀ ਜਿਹੜੇ ਸਿੱਖ ਹੈ ਉਹਨਾਂ ਨੂੰ ਨਹੀਂ ਕਹਿ ਰਹੇ, ਅਸੀਂ ਜਸਟ ਜਿਹੜੇ ਐਕਸੀਡੈਂਟ ਹੈਪਨ ਹੋਏ ਆ ਰੋਡਸ 'ਤੇ ਅਤੇ ਸੇਫਟੀ ਨੂੰ ਲੈ ਕੇ ਅਸੀਂ ਇਹ ਗੱਲ ਕਹੀ ਆ, ਪਰ ਫਿਰ ਉਸ ਤੋਂ ਬਾਅਦ ਉਹਨਾਂ ਨੇ ਹਟਾ ਲਿਆ ਉਸ ਪੋਸਟਰ ਨੂੰ। ਬਟ ਫਿਰ ਵੀ ਉਹਨਾਂ ਨੇ ਕਹਿ ਤਾਂ ਦਿੱਤਾ ਨਾ, ਇੱਕ ਵਾਰ ਜਿਹੜੀ ਕਹੀ ਹੋਈ ਚੀਜ਼, ਜਿਵੇਂ ਕਹਿੰਦੇ ਆ ਨਾ ਜ਼ਬਾਨ ਤੋਂ ਇੱਕ ਵਾਰੀ ਤੁਸੀਂ ਕੁਛ ਕਹਿ ਦਿੱਤਾ ਜਾਂ ਫਿਰ ਇੱਦਾਂ ਪੋਸਟਰ ਰਿਲੀਜ਼ ਕਰ ਦਿੱਤਾ ਅਤੇ ਲੋਕਾਂ ਨੇ ਦੇਖ ਲਿਆ, ਉਸ ਤੋਂ ਬਾਅਦ ਤਾਂ ਚਾਹੇ ਉਹਨੂੰ ਤੁਸੀਂ ਹਟਾ ਲਓ, ਬਟ ਗੱਲ ਲੋਕਾਂ ਦੇ ਸਾਹਮਣੇ ਆ ਗਈ। ਸੋ ਇਸ ਗੱਲ ਦਾ ਵੀ ਬੜਾ ਵਿਰੋਧ ਕੀਤਾ ਜਾ ਰਿਹਾ, ਕਿਉਂਕਿ ਪਿੱਛੇ ਜਿਹੜਾ ਹਰਜਿੰਦਰ ਸਿੰਘ ਸੀਗਾ ਉਹ ਤੋਂ ਐਕਸੀਡੈਂਟ ਹੈਪਨ ਹੋਇਆ ਸੀ, ਫਿਰ ਇੱਕ ਦੋ ਹੋਰ ਵੀ ਹੋਏ ਜਾਂ ਪਿਛਲੇ ਹੋਰ ਸਮਿਆਂ ਦੇ ਵਿੱਚ ਹੋਏ, ਤਾਂ ਉਹਨਾਂ ਨੇ ਇਹ ਚੀਜ਼ ਨੂੰ ਸ਼ੋਅ ਕੀਤਾ, ਸਾਡੀਆਂ ਸੜਕਾਂ ਤੋਂ ਹਟ ਜਾਓ, ਤੁਹਾਨੂੰ ਡਰਾਈਵਿੰਗ ਨਹੀਂ ਆਉਂਦੀ ਮਿਸਟਰ ਸਿੰਘ, ਸਪੈਸ਼ਲ ਲਿਖਿਆ। ਪਰ ਜਦੋਂ ਵਿਰੋਧ ਕੀਤਾ ਗਿਆ ਤਾਂ ਹਟਾ ਦਿੱਤਾ ਗਿਆ। ਪਰ ਕਹਿਣ ਦਾ ਮਤਲਬ ਇਹ ਹੈ ਕਿ US ਅਤੇ ਕੈਨੇਡਾ ਦੇ ਸੰਬੰਧ ਬੜੇ ਵਧੀਆ ਹੈ ਜੀ, ਬਾਰਡਰ ਲੱਗਦੇ ਆ, ਹੈ ਨਾ, ਇੱਕ ਦੂਜੇ ਦੇਸ਼ ਤੋਂ ਜਿਹੜੇ ਸਿਟੀਜ਼ਨਸ ਆ ਇੱਕ ਦੂਜੇ ਦੇਸ਼ ਦੇ ਵਿੱਚ ਆਉਂਦੇ ਆ ਘੁੰਮਣ ਫਿਰਨ ਵਾਸਤੇ, ਰੈਲੇਟਿਵਸ ਹੈਗੇ ਆ, ਸੋ ਇਹ ਚੀਜ਼ਾਂ ਤੋਂ ਬਾਜ ਆਉਣਾ ਚਾਹੀਦਾ US ਨੂੰ, ਔਰ ਸਾਰਾ ਕੁਛ ਜਿਹੜਾ ਉਹ ਠੀਕ ਰੱਖਣਾ ਚਾਹੀਦਾ। ਲਓ ਜੀ, ਜੁੜੇ ਤੁਸੀਂ ਗੁਣਤਾਸ ਰੇਡੀਓ ਦੇ ਨਾਲ, ਅਤੇ ਜਿਹੜੀਆਂ ਮੇਨ ਤੁਹਾਡੇ ਤੱਕ ਗੱਲਾਂ ਪਹੁੰਚਾਉਣੀਆਂ ਸੀ ਜੀ, ਬਿਲਕੁਲ ਉਹ ਆਪਣੀਆਂ ਹੋ ਗਈਆਂ। ਅਤੇ ਅੱਜ ਫਰਾਈਡੇ ਦਾ ਦਿਨ ਹੈ ਅਤੇ ਤੁਹਾਡੇ ਲਈ ਆਪਾਂ ਗੀਤ ਸੰਗੀਤ ਵੀ ਜ਼ਰੂਰ ਲਾਵਾਂਗੇ ਅਤੇ ਗੱਲਾਂ ਬਾਤਾਂ ਵੀ ਤੁਹਾਡੇ ਨਾਲ ਕਰਾਂਗੇ। ਅਤੇ ਹੋਰ ਸੁਣਾਓ, ਤੁਹਾਡਾ ਕੀ ਹਾਲ ਚਾਲ, ਕਿਵੇਂ ਦਿਨ ਲੰਘ ਰਿਹਾ? ਅੱਜ ਫਰਾਈਡੇ ਦੀ ਐਕਸਾਈਟਮੈਂਟ ਤੁਹਾਨੂੰ ਜ਼ਰੂਰ ਹੋਊਗੀ ਸਾਰਿਆਂ ਨੂੰ, ਅਤੇ ਤੁਸੀਂ ਕਾਲ ਕਰ ਸਕਦੇ ਹੋ, ਨਾਲੇ ਮੈਨੂੰ ਥੋੜ੍ਹਾ ਜਿਹਾ ਪਤਾ ਲੱਗ ਜਾਵੇ ਵੀ ਐਵਰੀਥਿੰਗ ਇਜ਼ ਓਕੇ ਹੈ। ਚਲੋ, ਰੇਸ਼ਮ ਭਾਜੀ ਦੀ ਆ ਗਈ, 647-8074-1313 ਆਪਣੇ ਸਟੂਡੀਓ ਦਾ ਨੰਬਰ ਹੈ। ਹਾਂਜੀ ਰੇਸ਼ਮ ਭਾਜੀ, ਕੀ ਹਾਲ ਚਾਲ ਜੀ?
1: ਠੀਕ ਆ,
2: ਸਾਰੇ ਆਪਣੇ ਸੈਂਗਰੀ ਹੋਰ ਵੀ ਹੈਗੇ ਕੰਟਰੀਆਂ ਦੇ, ਉਹ ਵੀ ਸਾਰੇ ਡਰਾਈਵ ਕਰਦੇ ਆ ਜੀ। ਆਪਣੇ ਹੁਣ ਇੰਡੀਆ ਨੇ ਬਹੁਤ ਵਧੀਆ ਡਰਾਈਵ ਕਰਦੇ ਸੀ, ਸਾਰੇ ਡਰਾਈਵ ਨੇ ਬਹੁਤ ਘੱਟ ਹੋ ਰਹੇ ਜੀ।
0: ਜੀ ਜੀ, ਥੈਂਕ ਯੂ। ਬਿਲਕੁਲ ਇਹ ਨਾ ਵੈਸੇ ਹੈਗਾ ਕਿ ਚਲੋ ਆਪਾਂ ਇਹ ਨਹੀਂ ਕਹਿੰਦੇ ਵੀ ਹਾਂ ਆਪਣੇ ਜਿਹੜੇ ਲੋਕ ਹੈ ਉਹ ਡਰਾਈਵਿੰਗ ਨਹੀਂ ਕਰਦੇ ਠੀਕ, ਮੋਸਟਲੀ ਤਾਂ ਠੀਕ ਹੀ ਕਰਦੇ ਆ, ਪਰ ਬਹੁਤ ਹੈਗੇ ਆ ਕਿਉਂਕਿ ਜਿਵੇਂ ਕਹਿੰਦੇ ਨੇ ਇੱਕ ਅੱਧੇ ਨੇ ਗਲਤੀ ਕਰਤੀ ਉਹ ਭੁਗਤਣੀ ਬਾਕੀ ਸਾਰਿਆਂ ਨੂੰ ਪੈਂਦੀ ਆ। ਹਾਂਜੀ ਗੁਰਦੀਪ ਭਾਜੀ ਸਤਿ ਸ਼੍ਰੀ ਅਕਾਲ।
3: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਹੈ ਮੈਡਮ
0: ਜੀ? ਬਹੁਤ ਵਧੀਆ ਸਰ।
3: ਮੈਂ ਕਿਹਾ ਟਰੰਪ ਕਹਿ ਰਿਹਾ ਬਈ ਮੈਨੂੰ ਵੋਟ ਪਾਓ, ਪੰਜ ਟੂ ਟੂ ਕਰੂੰਗਾ ਮੈਂ ਖਾਤਿਆਂ ਚ।
0: ਹਾਂਜੀ,
3: ਤੇ ਮੈਨੂੰ ਨੀ ਲੱਗਦਾ ਬਈ ਜਿੱਤੂਗਾ, ਕਿਉਂਕਿ ਜੇ ਆਪਾਂ ਹਿਸਟਰੀ ਵੱਲ ਦੇਖੀਏ ਤਾਂ ਜ਼ਿਆਦਾਤਰ ਹਾਰ ਹੀ ਆਉਂਦੇ ਹੁੰਦੇ ਆ, ਹਾਰਦੀ ਇਹਨਾਂ ਦੀ। ਤੇ ਜੇ ਦੁਬਾਰਾ ਇਹ ਫਿਰ ਪਾਰਟੀ ਵਿਨ ਹੋ ਗਈ, ਇਹਨੇ ਹੋਰ ਖਤਰਾ ਕਰ ਦੇਣਾ। ਮਤਲਬ ਹੁਣ ਜੋਬਾਂ ਬਹੁਤ ਘੱਟ ਜਾ ਰਹੀਆਂ ਨੇ, ਟਰੱਕ ਰਨਿੰਗ ਕਰ ਰਹੇ ਆ ਸੋਚ ਤੇ ਅਮੈਰੀਕਾ, ਕੋਈ ਕੈਨੇਡਾ, ਕੈਨੇਡਾ ਟੂ ਅਮੈਰੀਕਾ
0: ਜੀ।
3: ਤੇ ਇਹ ਹੁਣ ਵੇਟ ਕਰ ਰਿਹਾ ਨਵੰਬਰ ਤੱਕ, ਜੇ ਵੀ ਪਾਰਟੀ ਦੁਬਾਰਾ ਜਿੱਤ ਗਈ ਇਹਨੇ ਬਹੁਤ ਕੰਮ ਖਰਾਬ ਕਰ ਦੇਣਾ, ਇਹਦਾ ਦਿਮਾਗ ਪੁੱਠਾ ਬੰਦੇ ਦਾ
0: ਜੀ।
3: ਤੇ ਮੈਂ ਤਾਂ ਇਹੀ ਅਰਦਾਸ ਕਰੂੰਗਾ ਬਈ ਜਿਹੜਾ ਕੋਈ ਜਾਣ ਪਛਾਣ ਦਾ ਬੰਦਾ ਕੋਈ ਅਮੈਰੀਕਾ ਚ, ਉਹਨੂੰ ਕੋਈ ਨਾ ਵੋਟ ਪਾਓ, ਇਹਨਾਂ ਦੀ ਪਾਰਟੀ ਨੂੰ ਨਾ ਵੋਟ ਪਾਓ।
0: ਬਿਲਕੁਲ ਜੀ, ਥੈਂਕ ਯੂ ਭਾਜੀ। ਠੀਕ ਹੈ, ਥੈਂਕ ਯੂ, ਬਹੁਤ ਬਹੁਤ ਧੰਨਵਾਦ, ਤੁਹਾਡੇ ਵਿਚਾਰ ਚਲੇ ਗਏ। ਸੋ ਪਤਾ ਨਹੀਂ ਕਿੱਧਰ ਨੂੰ ਦਿਮਾਗ ਆ ਜਿਹੜਾ ਇਹਨਾਂ ਦਾ ਚੱਲਦਾ, ਤੇ ਕੁਛ ਨਾ ਕੁਛ ਕਹੀ ਜਾਂਦੇ। ਹੁਣ ਚਲੋ, ਕੱਲ੍ਹ ਨਾ ਅਸੀਂ ਵੀ ਗੱਲ ਕਰ ਰਹੇ ਸੀ, ਹੱਸ ਰਹੇ ਸੀਗੇ ਨਾਲੇ, ਜਿਵੇਂ ਹੁਣ ਕਹਿੰਦੇ ਆ ਵੀ ਇਹਨਾਂ ਨੇ ਝੂਠ ਤੋਂ ਝੂਠ ਬੋਲੀ ਜਾਂਦੇ ਹੈ ਨਾ ਮਿਸਟਰ ਡੋਨਲਡ ਟਰੰਪ, ਤੇ ਇਹ ਕੋਈ ਕਿਹੜਾ ਕਹਿੰਦੇ ਪੱਕੀ ਗੱਲ ਆ ਵੀ ਹਾਂ ਜੇ ਇੱਕ ਤਾਂ ਹੁੰਦਾ ਨਾ ਵੀ ਹਾਂ ਬੰਦੇ ਨੇ ਕਹਿਤਾ ਤਾਂ ਫਿਰ ਉਹਨੇ ਉੱਦਾਂ ਹੀ ਕਰਨਾ ਹੈ ਨਾ, ਚਲੋ ਕਦੇ ਕਦਾਈ ਹੋ ਸਕਦਾ ਵੀ ਨਹੀਂ ਉੱਦਾਂ ਹੋਊਗਾ, ਪਰ ਡੋਨਲਡ ਟਰੰਪ ਜਿਹੜੀ ਗੱਲ ਕਹਿੰਦੇ ਆ ਉਹ ਕਰਦੇ ਥੋੜ੍ਹਾ, ਕਰਨਾ ਉਹਨਾਂ ਨੇ ਆਪਣੀ ਮਰਜ਼ੀ ਹੁੰਦੀ ਆ। ਤੇ ਜਿੰਨੀ ਦੇਰ ਉਹ ਆਪਣੇ ਅਹੁਦੇ ਤੇ ਹੁਣ ਤੱਕ ਰਹੇ ਆ, ਕਹਿੰਦੇ ਉਹਨਾਂ ਨੇ ਝੂਠ ਤੇ ਝੂਠ ਤੇ ਝੂਠ, ਜਿਵੇਂ ਕਹਿੰਦੇ ਕੁਫਰ ਤੋਲਣਾ, ਉਹ ਕੀਤਾ ਇਹਨਾਂ ਨੇ ਹੁਣ ਤੱਕ। ਤੇ ਜੇ ਇਹ 5,000 ਕਹਿ ਰਹੇ ਆ ਵੀ ਹਾਂਜੀ ਜਿੱਤ ਜਾਣਗੇ ਇਹ ਤੇ ਇਹ ਦੇ ਦੇਣਗੇ, ਤੇ ਉਹ ਇੱਕ ਨੀ ਸੀਗੀ ਸਟੋਰੀ ਜੀ, ਬੜੇ ਹੱਸਦੇ ਹੁੰਦੇ ਵੀ ਕਹਿੰਦੇ ਦੋ ਬੰਦੇ ਹੁੰਦੇ ਆ, ਉਹ ਕਹਿੰਦੇ ਵੀ ਰੱਬ ਅੱਗੇ ਪ੍ਰੇਅਰ ਕਰਦੇ ਆ ਆਪਾਂ ਲੋਟਰੀ ਨਿਕਲ ਜਾਵੇ ਤੇ ਅੱਧੇ ਪੈਸੇ ਨਾ ਆਪਾਂ ਰੱਬ ਨੂੰ ਦੇ ਦਾਂਗੇ, ਯਾਨੀ ਕਿ ਕਿਸੇ ਰਿਲੀਜੀਅਸ ਪਲੇਸ ਤੇ ਚੜਾ ਦਾਂਗੇ, ਹੈ ਨਾ। ਤੇ ਉਹ ਫਿਰ ਦੂਜਾ ਬੰਦਾ ਕਹਿਣ ਲੱਗਿਆ, ਕਹਿੰਦਾ ਵੀ ਲੈ ਫਿਰ ਆਪਾਂ ਨੂੰ ਕੀ ਬਚਣ ਬਚੂਗਾ, ਹੈ ਨਾ, ਮੰਨ ਲਓ 1,00,000 ਦੀ ਲੋਟਰੀ ਨਿਕਲੀ ਤੇ 50,000 ਆਪਾਂ ਰੱਬ ਨੂੰ ਦੇ ਤੇ, ਸਾਡੇ ਕੋਲ ਤਾਂ 50 ਹੀ ਬਚਣੇ। ਉਹ ਕਹਿੰਦਾ ਪਹਿਲਾਂ ਨਿਕਲਣ ਤਾਂ ਦੇ, ਬਾਅਦ ਚ ਦੇਖੀ ਜਾਊਗੀ ਆਪਾਂ ਕਿਹੜਾ ਦੇਣੇ ਆ। ਸੋ ਏਦਾਂ ਹੀ ਡੋਨਲਡ ਟਰੰਪ ਦਾ ਕੰਮ ਹੈ, ਉਹਨੇ 5,000 ਕਹਿ ਕੇ ਵੋਟਾਂ ਪਾ ਲਿਆ, ਬਾਅਦ ਚ ਮੁੱਕਰ ਜਾਓ ਵੀ ਹੈ ਨੀ, ਫਿਰ ਕੀ ਕਰ ਲੂਗਾ ਕੋਈ, ਹੈ ਉਹਨਾਂ ਦੇ ਕੋਲ ਅੱਧਾ ਆਉਣਾ ਚਾਹੀਦਾ, ਉਹ ਆ ਜਾਣਾ ਉਹਨਾਂ ਦਾ। ਤੇ ਬਲਦੇਵ ਭਾਜੀ ਵੀ ਜੁੜੇ ਸਾਡੇ ਨਾਲ, ਪਹਿਲਾਂ ਆਪਾਂ ਨਰਦੇਵ ਸਿੱਧੂ ਜੀ ਨੂੰ ਲੈ ਲਈਏ। ਬਲਦੇਵ ਭਾਜੀ ਤੁਸੀਂ ਆਉਣ ਤੇ ਹੀ ਰਹੋ ਲਾਈਨ ਤੇ ਹੀ, ਤੇ ਤੁਹਾਡੀ ਗੱਲਬਾਤ ਸੁਣਦੇ ਆ ਬਾਅਦ ਚੋ। ਨਰਦੇਵ ਜੀ ਸਵਾਗਤ ਤੁਹਾਡਾ।
4: ਧੰਨਵਾਦ ਜਸਵਿੰਦਰ ਭੈਣ ਜੀ, ਤੁਹਾਨੂੰ ਤੇ ਗੁਰਦਾਸ ਰੇਡੀਓ ਸੁਣਨ ਵਾਲੇ ਸਾਰੇ ਭੈਣਾਂ ਨੂੰ ਸਤਿ ਸ੍ਰੀ ਅਕਾਲ ਜੀ, ਹੈਪੀ ਫਰਾਈਡੇ
0: ਜੀ।
4: ਤੇ ਅਮਰੀਕਾ ਦੇ ਵਿੱਚ ਤਾਂ $5,000 ਦਾ ਚੈੱਕ ਆ ਰਿਹਾ ਜੀ, ਹੋਪਫੁਲੀ ਸਾਡੀ ਗਵਰਨਮੈਂਟ ਕੁਛ ਕਰੇ।
0: ਹਾਂਜੀ,
4: ਪਰ ਉਹਨਾਂ ਨੇ ਦੇਣਾ ਕਿੱਥੋਂ ਜੀ, ਕਰਜ਼ਾ ਤਾਂ ਉਹਨਾਂ ਦੇ ਇੰਨਾ ਹੈਗਾ ਆਲਰੇਡੀ।
0: ਉਹੀ ਤਾਂ ਗੱਲ ਆ, ਇਹ ਕਹਿੰਦੇ ਪਤਾ ਨਹੀਂ 1 ਟ੍ਰਿਲੀਅਨ ਤੱਕ ਤਾਂ ਇਹ ਬਣ ਜਾਣਾ ਜੇ 5,000 ਦੇਣ ਲੱਗੇ ਸਾਰਿਆਂ ਨੂੰ।
4: ਬਸ ਜੀ, ਫਿਰ ਬੈਂਕਰਪਸੀ ਵਾਲੇ ਪਾਸੇ ਨੂੰ ਚੱਲ ਰਹੇ ਹੈਗੇ।
0: ਹਾਂ, ਉਹ ਪਹਿਲਾਂ ਹੀ ਉਹਨਾਂ ਦੇ ਤਾਂ ਆਪਣੀਆਂ ਬੈਂਕਰਪਸੀਆਂ ਪਤਾ ਨਹੀਂ ਕਿੰਨੀਆਂ ਕੀਤੀਆਂ ਹੋਈਆਂ ਉਹਨਾਂ ਨੇ।
4: ਆ ਹੁਣ ਕੰਟਰੀ ਦੀ ਵੀ ਕਰਦੇ ਰਹੇ ਜੀ।
0: ਉਹੀ ਤਾਂ ਗੱਲ ਆ। ਹਾਂਜੀ ਜੀ,
4: ਚਲੋ ਉਹ ਤਾਂ ਉਹ ਜਾਣਨ ਜੀ, ਸਿਆਣੇ ਨੇ ਜੋ ਕਰ ਰਹੇ ਗਏ ਤੈਨੂੰ।
0: ਸਿਆਣੇ ਨਿਆਣੇ ਨੇ ਕਿ ਕੀ ਨੇ ਪਤਾ ਨਹੀਂ ਹੈ।
4: ਚਲੋ ਜੀ, ਸਾਰ ਦੇਖ ਹੀ ਰਹੇ ਜੀ ਜੋ ਵੀ ਹੈਗਾ।
0: ਜੀ ਜੀ ਜੀ
4: ਜੀ ਭੈਣ ਜੀ, ਤੇ ਅੱਜ ਆਪਾਂ ਗੱਲਬਾਤ ਕਰਾਂਗੇ ਜੀ ਮੋਰਗੇਜ ਰੀਫਾਈਨਾਂਸ ਦੇ ਬਾਰੇ। ਜਿਹੜੀ ਜਸਵਿੰਦਰ ਜੀ ਰੀਫਾਈਨਾਂਸ ਹੈਗੀ ਹੈ ਉਹ ਕਈ ਕਾਰਨਾਂ ਕਰਕੇ ਕੀਤੀ ਜਾ ਸਕਦੀ, ਕਈ ਉਹਦੇ ਜਿਹੜੇ ਇਫੈਕਟ ਹੈ ਹੋ ਸਕਦੇ ਹੈਗੇ ਆ। ਫੋਰ ਐਗਜ਼ਾਮਪਲ ਕੇ ਤੁਹਾਡਾ ਜਿਹੜਾ ਰੇਟ ਹੈਗਾ ਜੀ ਹਾਈ ਹੈਗਾ, ਸੋ ਹਾਈ ਇੰਟਰਸਟ ਰੇਟ ਤੁਹਾਡਾ ਜਿਹੜਾ ਹੈਗਾ ਉਹਨੂੰ ਲੋ ਇੰਟਰਸਟ ਰੇਟ ਲੱਭਿਆ ਜਾ ਸਕਦਾ ਹੈਗਾ, ਲੋ ਇੰਟਰਸਟ ਰੇਟ ਕੀਤਾ ਜਾ ਸਕਦਾ ਹੈਗਾ। ਤੇ ਤੁਹਾਡੀ ਮੋਰਗੇਜ ਲਿਮਿਟ ਕਿਸੇ ਬੀ ਲੈਂਡਰ ਨਾਲ ਹੈਗੀ ਹੈ ਜਾਂ ਕਿਸੇ ਪ੍ਰਾਈਵੇਟ ਲੈਂਡਰ ਨਾਲ ਹੈਗੀ ਜਿਹਦਾ ਕਿ ਆਮ ਤੌਰ ਤੇ ਰੇਟ ਕਾਫੀ ਹਾਈ ਹੁੰਦਾ ਹੈਗਾ, ਸੋ ਰੀਫਾਈਨਾਂਸ ਕਰਕੇ ਉਹਨਾਂ ਨੂੰ ਜਿਹੜਾ ਹੈਗਾ ਜੀ ਕਿਸੇ ਮੇਜਰ ਏ ਲੈਂਡਰ ਨਾਲ ਕੀਤਾ ਜਾ ਸਕਦਾ, ਕਿਸੇ ਮੇਜਰ ਬੈਂਕ ਨਾਲ ਕੀਤਾ ਜਾ ਸਕਦਾ, ਇੰਟਰਸਟ ਰੇਟ ਕਾਫੀ ਘੱਟ ਜਾਂਦਾ, ਸੋ ਉਹਦੇ ਨਾਲ ਤੁਹਾਡੀ ਜਿਹੜੀ ਸਬਸਟੈਂਸ਼ੀਅਲ ਸੇਵਿੰਗ ਆ ਉਹ ਹੋ ਸਕਦੀ ਹੈਗੀ ਹੈ। ਤੁਸੀਂ ਕੋਈ ਸੈਕਿੰਡ ਮੋਰਗੇਜ ਚੱਕੀ ਹੈ ਜਾਂ ਤੁਸੀਂ ਕੋਈ ਮਹਿੰਗੇ ਭਾਅ ਦੇ ਕ੍ਰੈਡਿਟ ਕਾਰਡਾਂ ਦੇ ਕਰਜ਼ੇ ਚੱਕੇ ਹੈਗੇ ਆ, ਉਸ ਕਿਸੇ ਕਰਕੇ ਉਹਨਾਂ ਦੀ ਇੱਕ ਪੇਮੈਂਟ ਬਣਾਈ ਜਾ ਸਕਦੀ ਆ, ਪੇਮੈਂਟ ਉਹਨਾਂ ਦੀ ਘੱਟ ਜਾਂਦੀ ਕਿਉਂਕਿ ਇੰਟਰਸਟ ਰੇਟ ਘੱਟ ਜਾਂਦਾ, ਸੋ ਉਹਦੇ ਨਾਲ ਤੁਹਾਡੀ ਕਾਫੀ ਸੇਵਿੰਗ ਹੋ ਸਕਦੀ ਹੈਗੀ ਹੈ। ਤੁਹਾਡੀ ਐਮਰਟਾਈਜੇਸ਼ਨ 30 ਸਾਲ ਦੀ ਕੀਤੀ ਜਾ ਸਕਦੀ ਹੈ, ਇਹਨਾਂ ਸਾਰੀਆਂ ਚੀਜ਼ਾਂ ਦੇ ਨਾਲ ਤੁਹਾਡਾ ਜਿਹੜਾ ਕੈਸ਼ ਫਲੋ ਹੈ ਜੀ ਉਹ ਵੀ ਬੈਟਰ ਹੋ ਜਾਂਦਾ ਹੈਗਾ, ਤੇ ਜੇਕਰ ਕ੍ਰੈਡਿਟ ਕਾਰਡ ਲਾਈਨ ਆਫ ਕ੍ਰੈਡਿਟ ਭਰੇ ਹੋਣ ਕਰਕੇ ਤੁਹਾਡਾ ਕ੍ਰੈਡਿਟ ਖਰਾਬ ਹੋ ਰਿਹਾ ਸੀ ਉਹ ਵੀ ਤੁਹਾਡਾ ਬੈਟਰ ਹੋ ਜਾਏਗਾ। ਤੁਸੀਂ ਆਪਣੇ ਘਰ ਦੇ ਵਿੱਚੋਂ ਕਿਸੇ ਵੀ ਕਾਰਨ ਕਰਕੇ ਪੈਸੇ ਕੱਢਣਾ ਚਾਹੁੰਦੇ ਹੋ, ਘਰ 'ਚ ਰੈਨੋਵੇਸ਼ਨ ਦਾ ਕੰਮ ਕਰ, ਜਾਂ ਤੁਹਾਨੂੰ ਹੋਰ ਕਿਸੇ ਕੰਮ ਕਾਜ ਵਾਸਤੇ ਪੈਸੇ ਚਾਹੀਦੇ ਹੈ, ਉਹ ਵੀ ਰੀਫਾਈਨੈਂਸ ਕਰਕੇ ਕੱਢੇ ਜਾ ਸਕਦੇ ਆ। ਤੁਸੀਂ ਆਪਣੇ ਘਰ ਦੇ ਮਲਕੀਅਤ ਦੇ ਵਿੱਚ ਟਾਈਟਲ ਦੇ ਵਿੱਚ ਚੇਂਜ ਕਰਨੀ ਚਾਹੁੰਦੇ ਹੈਗੇ, ਤੁਸੀਂ ਕਿਸੇ ਦਾ ਨਾਮ ਪਾਇਆ ਸੀਗਾ, ਹੁਣ ਤੁਸੀਂ ਉਹਨਾਂ ਦਾ ਨਾਮ ਕੱਢਣਾ ਚਾਹੁੰਦੇ ਜਾਂ ਕਿਸੇ ਹੋਰ ਨਾਲ ਪਾਉਣਾ ਚਾਹੁੰਦੇ ਜਾਂ ਨਾਮ ਰੀਪਲੇਸ ਕਰਨਾ ਚਾਹੁੰਦੇ ਕਿਸੇ ਹੋਰ ਦੇ ਨਾਲ, ਤੇ ਉਹ ਵੀ ਕੀਤਾ ਜਾ ਸਕਦਾ ਹੈਗਾ। ਸੋ ਜਿੰਨੀ ਤੁਹਾਡੇ ਘਰ ਦੀ ਅਪਰੇਜ਼ਡ ਵੈਲਿਊ ਆਉਂਦੀ ਹੈਗੀ ਆ, ਆਮ ਤੌਰ ਤੇ ਉਹਦਾ ਆਪਾਂ ਰੀਫਾਈਨਾਂਸ ਕਰਕੇ 80% ਤੱਕ ਦੁਬਾਰਾ ਉੱਤੇ ਮੋਰਗੇਜ ਪਾ ਸਕਦੇ ਹੁੰਦੇ ਆ। ਫੋਰ ਐਗਜ਼ਾਮਪਲ ਕਿਸੇ ਦੇ ਘਰ ਦੀ ਵੈਲਿਊ ਅਗਰ $1,000,000 ਹੈਗੀ ਆ, ਤੇ ਉਹ ਤੇ ਉਹਨਾਂ ਦੀ ਲੈਟ ਕੇ ਪਹਿਲਾਂ $600,000 ਦੀ ਮੋਰਗੇਜ ਹੈਗੀ ਹੈ, $1,00,000 ਦੇ ਉਹਨਾਂ ਦੇ ਕਰਜ਼ੇ ਹੈਗੇ ਆ, $1,00,000 ਉਹਨਾਂ ਨੂੰ ਆਪਣੇ ਵਾਸਤੇ ਚਾਹੀਦਾ। ਸੋ ਟੋਟਲ ਜਿਹੜਾ ਹੋ ਗਿਆ ਜੀ 800,000, ਤੇ ਮਿਲੀਅਨ ਦਾ 80% ਹੋ ਗਿਆ ਜੀ $800,000 ਨਵੀਂ ਇੱਥੇ ਆਪਾਂ ਕੱਢੇ ਜਾ ਸਕਦੇ ਹਾਂ। ਤੇ ਇਸ ਤਰ੍ਹਾਂ ਕਰਕੇ ਜਿਹੜੀ ਰੀਫਾਈਨਾਂਸ ਆ ਇਹ ਤੁਹਾਡਾ ਆਪਣਾ ਇਹ ਕੰਮ ਕਰਦੀ ਹੈਗੀ ਹੈ। ਬੈਸਟ ਟਾਈਮ ਰੀਫਾਈਨਾਂਸ ਦਾ ਜਿਹੜਾ ਹੁੰਦਾ ਹੈਗਾ ਜੀ ਮੋਰਗੇਜ ਰਿਨਿਊਅਲ ਦੇ ਟਾਈਮ ਤੇ ਹੁੰਦਾ, ਕਿਉਂਕਿ ਉਦੋਂ ਮੋਰਗੇਜ ਤੁਹਾਡੀ ਮੈਚਿਓਰ ਹੋ ਰਹੀ ਹੁੰਦੀ ਹੈ, ਕੋਈ ਤੁਹਾਨੂੰ ਉਸ ਟਾਈਮ ਤੇ ਪੈਨਲਟੀ ਨਹੀਂ ਲੱਗਦੀ ਹੈਗੀ। ਇੱਕ ਤੁਹਾਨੂੰ ਮੈਂ ਐਗਜ਼ਾਮਪਲ ਦੇ ਨਾਲ ਦੱਸ ਦਿੰਦਾ, ਮੈਂ ਹੁਣ ਰੀਸੈਂਟਲੀ ਤੁਹਾਨੂੰ ਰੀਫਾਈਨਾਂਸ ਕਰਕੇ ਦਿੱਤੀ ਸੀ ਮੋਰਗੇਜ ਉਹਨਾਂ ਦੀ, ਉਹਨਾਂ ਦੀ 4,03,000 ਦੀ ਮੋਰਗੇਜ ਸੀਗੀ, ਤੇ ਤਕਰੀਬਨ 2,07,000 ਦੇ ਉਹਨਾਂ ਦੇ ਕ੍ਰੈਡਿਟ ਕਾਰਡ ਲਾਈਨ ਉਹ ਕ੍ਰੈਡਿਟ ਤੇ ਉਹ ਕਰਜ਼ੇ ਸੀਗੇ, ਸੋ ਟੋਟਲ 6,10,000 ਦੀ ਬਣਦੀ ਸੀ ਉਹਨਾਂ ਦੀ, ਤੇ $7,860 ਤਕਰੀਬਨ ਉਹਦੀ ਪੇਮੈਂਟ ਕਰਦੇ ਸੀ ਮਹੀਨੇ। ਬਾਅਦ ਦੇ ਵਿੱਚ ਉਹਨਾਂ ਦੀ 6,25,000 ਦੀ ਮੋਰਗੇਜ ਕੀਤੀ ਹੈ, ਤੇ $3,655 ਦੀ ਉਹਨਾਂ ਦੀ ਪੇਮੈਂਟ ਰਹਿ ਗਈ ਹੈ, ਤਕਰੀਬਨ $2,003 ਉਹਨਾਂ ਮਹੀਨੇ ਦੇ ਸੇਵ ਹੋਏ ਹੈਗੇ ਆ। ਟੈਕਸ ਸਕੋਰ ਉਹਨਾਂ ਦਾ 515 ਦੇ 597 ਸੀਗਾ, ਫਿਰ ਵੀ ਉਹਨਾਂ ਦੀ ਜਿਹੜੀ ਕਾਫੀ ਸਾਰੀ ਉਹਨਾਂ ਦੀ ਪੈਸੇ ਸੇਵਿੰਗ ਹੋ ਰਹੀ ਹੈ। ਸੋ ਤੁਸੀਂ ਵੀ ਆਪਣੀ ਮੋਰਗੇਜ ਨੂੰ ਰੀਫਾਈਨਾਂਸ ਕਰਨਾ ਚਾਹੁੰਦੇ ਹੋ, ਇਹਦੇ ਬਾਰੇ ਜਾਣਕਾਰੀ ਵੀ ਚਾਹੀਦੀ, ਜਾਂ ਤੁਸੀਂ ਘਰ ਖਰੀਦਣ ਬਾਰੇ ਸੋਚ ਰਹੇ ਹੋ, ਮੋਰਗੇਜ ਦਾ ਸਵਾਲ ਹੈ, ਘਰ ਤੇ ਲੈਂਡ ਬਣਾਉਣੀ ਹੈ ਜਾਂ ਮੋਰਗੇਜ ਲੈਣ ਦੀ ਸਰਕਾਰੀ ਹੈ, ਨੰਬਰ ਹੈ ਜੀ 6,57,294,55,03 ਵਿੱਚ ਦੂ 6479455033। ਧੰਨਵਾਦ ਜੀ, ਹੈਵ ਅ ਗੁੱਡ ਵੀਕਐਂਡ
0: ਜੀ। ਥੈਂਕ ਯੂ, ਬਹੁਤ ਬਹੁਤ ਧੰਨਵਾਦ। ਲਓ ਜੀ ਨੰਬਰ ਇੱਕ ਵਾਰ ਫੇਰ ਲੈ ਲਓ, 6472495,03 ਤੇ ਗੱਲਬਾਤ ਕਰੋ ਨਰਦੇਵ ਸਿੱਧੂ ਜੀ ਦੇ ਨਾਲ, 6472945503 ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਹਾਂਜੀ ਸਤਿ ਸ੍ਰੀ ਅਕਾਲ।
5: ਹੈਲੋ
0: ਜੀ, ਜੀ ਬਹੁਤ ਅੱਛੇ ਸਰ
5: ਜੀ, ਮੈਂ ਸੁਣ ਗਿਆ ਕਿ ਸਿੰਘ ਬਾਰੇ ਮੈਂ ਇਸ ਤਰ੍ਹਾਂ ਬਾਤਚੀਤ ਕਰਨਾ ਜਾਂ ਕਿਸੀ ਸਰਦਾਰ ਜੀਓਂ ਪੇ ਉਂਗਲੀ ਉਠਾਨਾ, ਨੁਕਤਾ ਚੀਨੀ ਕਰਨਾ, ਇਹ ਜੋ ਵੀ ਕਰ ਰਹੇ ਹੈ, ਕੋਈ ਮਾਲੂਮ ਹੈ ਕਿ ਬਰਸੋਂ ਸੇ ਕਾਮ ਕਰ ਰਹੀ ਹੈ ਔਰ ਬਰਸੋਂ ਸੇ ਤੁਮਾਰੇ ਘਰੋਂ ਮੇਂ ਤਰਕਾਰੀ ਸਾਰੇ ਗੁਡਸ ਜਿਤਨੇ ਗਰੋਸਰੀ ਆ ਰਹੇ, ਯੇ ਟਰੱਕੋਂ ਕੀ ਮਿਹਰਬਾਨੀ ਹੈ, ਕੋਈ ਬੰਦਾ ਅਕੇਲੇ ਜਾ ਕੇ ਨਹੀਂ ਲਾ ਸਕਦਾ, ਜ਼ਰਾ ਚਲਾਓ ਬੋਲੋ 36 ਵੀਲ ਕੀ ਟ੍ਰੇਨ, 48 ਵੀਲ ਕੀ ਜੋ ਪਹੀਓਂ ਕੀ ਟਰੱਕ ਹੋਤੀ, ਇਸਕੋ ਜ਼ਰਾ ਤਾਕਤ ਤੋ ਬਤਾਓ ਬੋਲੋ, ਉਸਕੀ ਟਰਨਿੰਗ ਕਿਤਨੀ ਮੁਸ਼ਕਿਲ ਹੈ, ਉਸਕੀ ਟਰਨਿੰਗ ਕਿਤਨੀ ਮੁਸ਼ਕਿਲ ਹੈ, ਸਾਰੇ ਚੀਜ਼ ਕੇ ਫਾਇਦਾ ਉਠਾ ਕੇ ਬਜਾਏ ਥੈਂਕ ਯੂ ਬੋਲਨੇ ਕੇ, ਥੈਂਕ ਗੋਡ ਬੋਲਨੇ ਕੇ, ਨੁਕਤਾਚੀਨੀ ਕਰਤੇ ਹਮੇਸ਼ਾ। ਔਰ ਇੱਕ ਬਾਤ ਨੋਟਿਸ ਕਰਾ ਮੈਂ ਬਹਿਣ ਜੀ, ਜਿਤਨੇ ਪੋਲੀਟੀਸ਼ਨ ਚੰਨ ਕੋ ਛੋੜ ਕੇ ਬਤਾ ਰਹਾ ਹੂੰ, ਸਾਰੇ ਜੋ ਹੈ ਆਪਣੀ ਮਫਾਦ ਕੀ ਬਾਤ ਕਰਤੇ। ਮੈਂ ਬੋਲ ਰਹਾ ਹੂੰ ਆਪ ਸੀਟ ਪੇ ਬੈਠੇ ਕਿਸਕੀ ਵਜਹ ਸੇ, ਤੋ ਜਵਾਬ ਹੈ ਪਬਲਿਕ ਕੀ ਵਜਹ ਸੇ, ਤੇ ਯਾਰ ਪਬਲਿਕ ਕੋ ਬੈਠ ਕੇ ਉਸੀ ਕੋ ਨੁਕਸਾਨ ਦੇਤੇ, ਯਾਨੀ ਪੁਰਾਣਾ ਮੁਹਾਵਰਾ ਹੈ ਪੰਜਾਬ ਮੇ ਇੰਡੀਆ ਮੇ, ਹਮਾਰੀ ਬਿੱਲੀ ਹਮਸੇ ਮਿਆਉਂ, ਤੇ ਯੇ ਕੈਸਾ ਸਮਝ ਮੇ ਨਹੀਂ ਆਤਾ ਮੇਰੇ। ਔਰ ਜਿਸ ਤਾਰੀਖ ਸੇ ਟਰੰਪ ਸਾਹਿਬ ਬੈਠੇ ਹੈ ਸੀਟ ਪੇ, ਮੇਰੇ ਇੱਕ ਵਾਰ ਸਮਝ ਮੇ ਨਹੀਂ ਆਤੀ, ਇਨਕੇ ਖੁਦ ਕੀ ਜਿਮੇ ਕੋਈ 3.5-4 billion dollars ਕਾ ਇਨਕੋ ਪ੍ਰੋਫਿਟ ਹੁਆ ਹੈ ਅਬ ਤੱਕ। ਮੁਝੇ ਬਤਾਏ ਐਸਾ ਕੌਨ ਸਾ ਪ੍ਰੈਸੀਡੈਂਟ ਹੈ ਜੋ $3 billion ਆਪਣੀ ਜੇਬ ਮੇ ਡਾਲ ਲਿਆ, ਜ਼ਰਾ ਮੁਝੇ ਉਸਕਾ ਨਾਮ ਬਤਾ ਦੀਜੀਏ। ਸਾਰੇ ਲੋਕ ਪੜ੍ਹੇ ਲਿਖੇ ਅਖਬਾਰ ਪੜ੍ਹਤੇ, ਮੈਂ ਤੋ 2-4 ਅਖਬਾਰ ਪੜ੍ਹੇ ਬਗੈਰ ਬਹਿ ਗਏ ਬਹਿਣ ਜੀ, ਮੈਂ ਘਰ ਸੇ ਬਾਹਰ ਨਿਕਲਤਾ ਹੀ ਨਹੀਂ, ਮੇਰਾ ਇੱਕ ਮਿਜ਼ਾਜ ਹੈ ਬਵਨ ਸੇ ਅਖਬਾਰ ਪੜ੍ਹਤਾ ਜ਼ਰੂਰ, ਕਿਆ ਹੋ ਰਹਾ ਹੈ ਦੁਨੀਆ ਮੇ, ਕੌਨ ਕਰ ਰਹੇ ਹੈ ਅਤਿਆਚਾਰ ਔਰ ਕਬ ਤੱਕ ਕਰ ਰਹੇ, ਯੇ ਦੇਖਣਾ ਚਾਹਤਾ ਹੂੰ ਖਾਲੀ, ਕਿਉਂਕਿ ਹਰ ਇੱਕ ਕਾ ਟਾਈਮ ਆਤਾ ਨਾ, ਐਸਾ ਕੋਈ ਆਇਆ ਨਹੀਂ ਦੁਨੀਆ ਮੇ ਕਿ ਹਮੇਸ਼ਾ ਕਰ ਰਹਾ, ਇਸਕਾ ਇਸਦਾ ਲਿਮਿਟ ਨਹੀਂ, ਨਹੀਂ, ਬਾਸ ਜੀ ਨਾਰਾ ਹੋਤਾ ਉੱਪਰ ਵਾਲਾ ਤੋ ਉਸਕੋ ਮੱਛਰ ਕੈਸਾ ਮਾਰ ਦੇਤਾ, ਬਾਸ ਕੋ ਬੜੀ ਢੀਲ ਦੇਤਾ, ਉਸਕੀ ਢੀਲ ਕੇ ਉੱਪਰ ਵੀ ਕਹਾ ਜਾਤਾ ਹੈ ਕਿ ਖੁਦਾ ਕੀ ਦੀ ਵੀ ਢੀਲ ਕੋ ਆਪਣੀ ਚਾਲਾਕੀ ਮਤ ਸਮਝਣਾ, ਜਿਸ ਦਿਨ ਉਹ ਰੱਸੀ ਖੇਚਾ ਮੂੰਹ ਕੇ ਬਲ ਗਿਰੋਗੇ, ਤੋ ਯੇ ਬਾਤੇ ਹੈ ਬੜੀ ਤਕਲੀਫ ਹੋਤੀ। ਕੱਲ ਦੇਖੀ ਆਪ 100 ਸਾਲ ਕਾ ਮਾਇਦਾ ਹੁਆ ਯੂਕਰੇਨ ਸੇ
0: ਜੀ,
5: ਆਪ ਬਤਾਈਏ 100 ਸਾਲ ਯਾਰ, ਕੱਲ ਕੀ ਤੁਮ ਪਤਾ ਨਹੀਂ ਹੈ, ਆਗਾ ਮੌਤ ਸੇ ਕੋਈ ਬਸ਼ਰ ਨਹੀਂ, सामान 100 बरस का है, पल की खबर नहीं, पल की तो खबर नहीं है आपकी। ये जो बंदे यहाँ से 8-10 बंदे गए थे नेपाल में, कैलाश वगैरह जहां भी गए थे, वो एक पहाड़ के ग्लेशियर में नीचे दबके मर गए, पता नहीं क्या हुआ। कल यहाँ से कनाडा से 2-4 बंदे गए गवर्नमेंट की तरफ से, ताकि उनकी सिर्फ डीएनए को पहचाना जा सके। जरा पता है आप, उनके नाम पे जायदाद है, प्रॉपर्टी है, सब सीज हो जाएगी, वो
0: जी।
5: सारी एक कुटी कौड़ी किसी को नहीं मिलने वाली। क्यों? कि ना उनकी वसीयत है, ना उनका उन्होंने किसी को एक शब्द कहा, ना उन्होंने कभी किसी को पासवर्ड दिया। जरा गौर करिए हम कहाँ जा रहे हैं, क्या कर रहे हैं, समझ में नहीं आ रहा
0: जी। थैंक यू सर, थैंक यू वेरी मच।
5: हमेशा बुरा बोलते, सरदारों को बुरा, इसको बुरा, उसको बुरा। भाई बुरा अपने आप को बुरा, कभी मैं बोलते मुहावरा है, पंजी तले डांग करो तेनू पता चले।
0: जी थैंक यू, थैंक यू वेरी मच सर।
5: बहुत दुख होता है मुझे, बहुत दुख होता है। आई एम वेरी वेरी अनहैप्पी विद ऑल हिज रेटरिक्स एंड ऑल, जो बयान देते हैं उन्होंने, बिल्कुल ना पसंद करता हूं मैं।
0: जी जी बिल्कुल,
5: दैट्स ऑल योर ऑनर।
0: जी थैंक यू, बिल्कुल ऐदा ही होना चाहिए था भी। उंज चलो जे लगे, चलो क्योंकि एक्सीडेंट हैपन होंगे, लोगों की जान जाती है ना, वह माड़ी गल है भी, नहीं ऐदा होना चाहिए। तो उंज कह सकते हो, है ना, ਉਹ ਜਿਵੇਂ ਆਪਾਂ ਓਵਰਆਲ ਕਹਿ ਦਿੰਦੇ ਹਾਂ ਹਾਂਜੀ ਡਰਾਈਵਰਸ ਇੱਦਾਂ ਕਰਦੇ ਆ, ਉਹਦੇ 'ਚ ਜਿਹੜੇ ਗਲਤੀ ਕਰਦੇ ਆ ਉਹਦੀ ਗੱਲ ਹੋ ਜਾਂਦੀ ਆ, ਸਾਰਿਆਂ ਦੀ ਨਹੀਂ ਹੁੰਦੀ। ਹੁਣ ਪਰਟੀਕੁਲਰ ਕਿਸੇ ਤੁਸੀਂ ਇੱਕ ਕੌਮ ਦੇ ਲੋਕਾਂ ਨੂੰ ਕਹਿ ਰਹੇ ਹੋ, ਅਤੇ ਫਿਰ ਕਹਿੰਦੇ ਵੀ ਨਹੀਂ ਸਾਡਾ ਇਹ ਮਤਲਬ ਨਹੀਂ, ਅਤੇ ਹੋਰ ਕੀ ਮਤਲਬ ਹੈ ਫਿਰ, ਹੈ ਨਾ। ਅਤੇ ਲਓ ਜੀ ਹੁਣ ਸਾਡੇ ਨਾਲ ਮਨਜੀਤ ਜੁੜੇ ਆ, ਮਨਜੀਤ ਤੋਂ ਆਪਾਂ ਅਪਲਾਇੰਸ ਜੰਕਸ਼ਨ ਦੀ ਜਾਣਕਾਰੀ ਲੈਂਦੇ ਹਾਂ। ਮਨਜੀਤ ਸਤਿ ਸ਼੍ਰੀ ਅਕਾਲ।
6: ਸਤਿ ਸ਼੍ਰੀ ਅਕਾਲ ਜਸਵਿੰਦਰ ਜੀ, ਤੇ ਪ੍ਰੋਗਰਾਮ ਸੁਣਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਤੇ ਇਸ ਵੀਕਐਂਡ ਦੀਆਂ ਸਪੈਸ਼ਲ ਡੀਲਸ ਨੇ, ਸਭ ਤੋਂ ਪਹਿਲਾਂ ਦੱਸ ਦਿੰਦਾ ਜੀ, ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣੇ ਟੀਵੀ ਸੈਕਸ਼ਨ 'ਚ ਡੀਲ ਦੇਖ ਰਹੇ ਨੇ, 65 ਇੰਚ ਦਾ ਸੈਮਸੰਗ ਬ੍ਰਾਂਡ ਦਾ ਮਿੰਨੀ LED 4K ਟੀਵੀ ਆ, ਤੇ ਕਿਊਲੈਟ ਨਾਲੋਂ ਬੈਟਰ ਟੈਕਨੋਲੋਜੀ ਦੇ ਨਵੇਂ ਟੀਵੀ ਆ। $1100 ਦੀ ਪ੍ਰਾਈਸ ਤੋਂ ਘਟਾ ਕੇ $699 'ਚ ਇਸ ਵੀਕਐਂਡ ਤੁਸੀਂ ਅਪਲਾਇੰਸ ਜੰਕਸ਼ਨ 'ਤੇ ਲਗਾ ਸਕਦੇ ਆ। ਲਿਮਿਟਡ ਸਟਾਕ ਅਵੇਲੇਬਲ ਹੈ 699 'ਚ 65 ਇੰਚ ਦਾ ਸੈਮਸੰਗ ਬ੍ਰਾਂਡ ਦਾ ਮਿੰਨੀ LED 4K ਟੀਵੀ। ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣੇ ਨਵੇਂ ਘਰ ਵਿੱਚ ਮੂਵ ਹੋ ਰਹੇ ਨੇ, ਤੁਸੀਂ ਪੁਰਾਣੇ ਅਪਲਾਇੰਸਿਸ ਕੱਢ ਕੇ ਨਵੇਂ ਪਾਉਣੇ ਨੇ, 3 ਪੀਸ ਦਾ ਕਿਚਨ ਅਪਲਾਇੰਸਿਸ ਦਾ ਬੰਡਲ ਸੈੱਟ ਹੈ, ਜਿਹਦੇ ਵਿੱਚ 36 ਇੰਚ ਵਾਈਡ ਦਾ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਫੁੱਲ ਸਾਈਜ਼ ਫ੍ਰਿਜ, ਗਲਾਸ ਟੋਪ ਦਾ ਇਲੈਕਟ੍ਰਿਕ ਸਟੋਵ, ਟਾਲ ਟੱਬ ਦੀ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ, $4500 ਦੀ ਵੈਲਿਊ ਦੇ 3 ਅਪਲਾਇੰਸਿਸ ਦਾ ਕੋਂਬੋ ਹੈ, ਜਿਹੜਾ ਕਿ ਸਿਰਫ $2999 'ਚ ਇਸ ਵੀਕਐਂਡ ਤੁਸੀਂ ਅਪਲਾਇੰਸ ਜੰਕਸ਼ਨ 'ਤੇ ਲਗਾ ਸਕਦੇ ਹਾਂ। ਸਾਡੇ ਲਾਂਡਰੀ ਸੈਕਸ਼ਨ ਦੇ ਵਿੱਚ ਫਰੰਟ ਲੋਡ ਦਾ ਸਟੇਨਲੈਸ ਸਟੀਲ ਕਲਰ ਦਾ ਅਲਟਰਾ ਲਾਰਜ ਕਪੈਸਿਟੀ ਦਾ ਵਾਸ਼ਰ ਤੇ ਡਰਾਇਰ ਦਾ ਪੇਅਰ ਹੈ, 5.2 ਕਿਊਬਿਕ ਫੀਟ ਕਪੈਸਿਟੀ ਵਾਸ਼ਰ ਦੀ ਤੇ 7.5 ਕਿਊਬਿਕ ਫੀਟ ਕਪੈਸਿਟੀ ਡਰਾਇਰ ਦੀ ਹੈ। $2200 ਦੀ ਪ੍ਰਾਈਸ ਤੋਂ ਘਟਾ ਕੇ ਸਿਰਫ $1499 ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਹਾਂ। ਤੇ ਲਾਸਟ ਦੇ ਵਿੱਚ ਜਿੰਨੇ ਵੀ ਕਲਾਇੰਟ ਆਪਣਾ ਕਿਚਨ ਰੈਨੋਵੇਟ ਕਰ ਰਹੇ ਨੇ, ਤੁਸੀਂ ਬਿਲਡਰ ਨਾਲ ਨਵਾਂ ਘਰ ਬੁੱਕ ਕੀਤਾ ਤੇ ਬਿਲਟ ਇਨ ਅਪਲਾਇੰਸਿਸ ਦੇ ਵਿੱਚ ਜੇ ਤੁਸੀਂ ਡੀਲ ਦੇਖ ਰਹੇ ਹੋ ਤਾਂ 35% ਤੱਕ ਦਾ ਡਿਸਕਾਊਂਟ ਅਵੇਲੇਬਲ ਹੈ। ਕਿਚਨ ਏਡ, ਜੈਨੇਅਰ, ਵਰਲਪੂਲ, ਮੇਟੈਕ, ਸੈਮਸੰਗ, LG, ਬੋਸ਼ ਤੇ ਇਲੈਕਟ੍ਰੋਲਕਸ ਵਰਗੇ ਬ੍ਰਾਂਡਸ ਦੇ ਉੱਪਰ ਕੋਈ ਵੀ ਡੀਲ ਤੁਸੀਂ ਅਪਲਾਇੰਸਿਸ ਜਾਂ ਟੀਵੀ ਸਟੇਸ਼ਨ 'ਚ ਦੇਖ ਰਹੇ ਹੋ, ਵਿਜ਼ਿਟ ਕਰੋ ਅਪਲਾਇੰਸ ਜੰਕਸ਼ਨ, ਬ੍ਰੈਂਪਟਨ ਵੈਸਟ, ਮਿਸੀਸਾਗਾ ਰੋਡ ਤੇ ਸਟੀਲ ਵਾਲੀ ਲੋਕੇਸ਼ਨ ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ ਵਾਲੀ ਲੋਕੇਸ਼ਨ। ਨੰਬਰ 2 ਕਾਲ ਇਜ਼ 905-450-0054-905-450-0054-0055-450-0055-450-0055-450-0055-450-0055-450-0055-450-0055-450-0055-450-0055-450-0055-450-0055-450-0055-450-0055-450-0055-450-0055-450-0055-450-0055-450-0055-450-0055-450-0055-450-0055-450-0055-450-0055-450-0055-450-0055-450-0055-450-0055-450-0055-450-0055-450-0055-450-0055-450-0055-450-0055-450-0055-450-0055-450-0055-450-0055-450-0055-450-0055-450-0055-450-0055-450-0055-450-0055-450-0055-450-0055-450-0055-450-0055-450-0055-450-0055-450-0055-450-0055-450-0055-450-0055-450-0055-450-0055-450-0055-450-0055-450-0055-450-0055-450-0055-450-0055-450-0055-450-0055-450-0055-450-0055-450-0055-450-0055-450-0055-450-0055-450-0055-450-0055-450-0055-450-0055-450-0055-450-

0: ਮਿਲਾ ਲਓ, ਫਿਰ ਗੱਲਬਾਤ ਤੁਹਾਡੀ ਸਾਡੀ ਹੋਊਗੀ। ਅਤੇ ਰਾਜਵਿੰਦਰ ਭਾਅ ਜੀ ਦੁਬਾਰਾ ਮਿਲਾ ਲਓ, ਤੁਹਾਡੇ ਲਾਈਨ ਥਰੂ ਨਹੀਂ ਹੋਈ, ਮੈਂ ਤਾਂ ਹੈਲੋ ਹੈਲੋ ਕਰ ਰਹੀ ਸੀਗੀ, ਅਤੇ ਜਾਂ ਮੇਰੀ ਆਵਾਜ਼ ਨਹੀਂ ਪਹੁੰਚੀ ਉਹਨਾਂ ਨੂੰ, ਹੈ ਨਾ। ਅਤੇ ਲਓ ਜੀ ਇੱਕ ਨੰਬਰ ਤੁਸੀਂ ਨੋਟ ਕਰ ਲਓ, ਇਹ ਨੰਬਰ ਹੈਗਾ ਜੀ ਦੁਆਬਾ ਟਰੈਵਲਸ ਦਾ। ਦੁਆਬਾ ਟਰੈਵਲਸ ਨੂੰ ਤੁਸੀਂ ਕੰਟੈਕਟ ਕਰਨਾ ਜੇ ਤੁਸੀਂ ਜਾਣਾ ਚਾਹੁੰਦੇ ਹੋ ਇੰਡੀਆ ਨੂੰ, ਪਾਕਿਸਤਾਨ ਨੂੰ, ਸ਼੍ਰੀਲੰਕਾ ਨੂੰ, ਯੂਰਪ ਦੇ ਕਿਸੇ ਕੰਟਰੀ ਜਾਂ US ਨੂੰ ਜਾਣਾ ਚਾਹੁੰਦੇ ਹੋ। ਮਿਸਟਰ ਡੋਨਲਡ ਟਰੰਪ ਨੂੰ ਮਿਲਿਆ ਹੋ ਜਾ ਕੇ, ਥੋੜ੍ਹਾ ਬਹੁਤਾ ਕੋਈ ਸਮਝਾਇਆ ਹੋ, ਹੈ ਨਾ, ਕੁਛ ਸ਼ਾਇਦ ਸਮਝ ਹੀ ਜਾਵੇ ਕਿਸੇ ਦੇ ਕਹਿਣ ਤੋਂ। ਅਤੇ ਜੇ ਤੁਸੀਂ ਕਿਤੇ ਵੀ ਜਾਣਾ ਜੀ, ਕੋਈ ਟੂਰ ਟ੍ਰਿਪ ਤੇ ਜਾਣਾ ਚਾਹੁੰਦੇ ਹੋ, ਕੋਈ ਆਫਿਸ ਦੀ, ਕਈ ਵਾਰ ਹੁੰਦਾ ਨਾ ਸਾਰੇ ਜਣੇ ਇਕੱਠੇ ਹੋ ਕੇ ਘੁੰਮਣ ਫਿਰਨ ਜਾਣਾ, ਕਿਤੇ ਕੋਈ ਪਲਾਨ ਤੁਹਾਡਾ ਬਣ ਰਿਹਾ, ਤਾਂ ਵੀ ਤੁਹਾਨੂੰ ਬਹੁਤ ਵਧੀਆ ਰੇਟ ਤੇ ਟਿਕਟਾਂ ਮਿਲਣਗੀਆਂ। ਤੇ ਤੁਸੀਂ ਹੁਣ ਜਾਣਾ, ਆਉਣ ਵਾਲੇ ਸਮੇਂ 'ਚ ਜਾਣਾ, ਕਿਉਂਕਿ ਟਿਕਟਾਂ ਆਉਂਦੀਆਂ ਰਹਿੰਦੀਆਂ, ਵਿਕ ਜਾਂਦੀਆਂ। ਹੁਣ ਜਿਵੇਂ ਆਪਾਂ ਤੁਹਾਨੂੰ ਜਦੋਂ ਅਨਾਊਂਸ ਕਰਦੇ ਹਾਂ ਨਾ ਟਿਕਟਾਂ, ਤੇ ਕਈ ਵਾਰ ਨਾ ਕਈ ਜਿਹੜੇ ਲੋਕ ਹੈ ਉਹ ਕਾਲ ਕਰਕੇ ਕਹਿੰਦੇ ਆ ਵੀ ਆਹ ਰੇਟ ਦੱਸਿਆ ਸੀ ਤੁਸੀਂ, ਆਹ ਰੇਟ ਤੇ ਸਾਨੂੰ ਦੇ ਨਹੀਂ ਰਹੇ। ਪਰ ਪਤਾ ਕੀ ਹੁੰਦਾ, ਲਿਮਿਟਿਡ ਸੀਟਸ ਹੁੰਦੀਆਂ, ਜੇ ਉਹ ਸੇਲ ਹੋ ਗਈ ਉਹਨਾਂ ਦੀ, ਵਿਕ ਗਈਆਂ ਟਿਕਟਾਂ, ਤੇ ਹੁਣ ਉਹ ਕਿੱਥੋਂ ਦੇਣ ਫਿਰ, ਹੈ ਨਾ। ਸੋ ਐਦਾਂ ਨਾ ਕਰਿਆ ਕਰੋ ਵੀ ਤੁਸੀਂ ਕਹੀ ਜਾਓ ਵੀ ਲੈ ਤੁਸੀਂ ਤਾਂ ਇੰਨਾ ਰੇਟ ਦੱਸਿਆ, ਦੇ ਕਿਉਂ ਨਹੀਂ ਰਹੇ ਸਾਨੂੰ। ਇੱਦਾਂ ਨਾ ਕਰਿਆ ਕਰੋ, ਕਿਉਂਕਿ ਲਿਮਿਟਿਡ ਸੀਟਸ ਹੁੰਦੀਆਂ। ਜਦੋਂ ਆਪਾਂ ਦੱਸਦੇ ਹਾਂ, ਕਾਲ ਕਰ ਲੈਂਦੇ ਆ, ਜਿਨ੍ਹਾਂ ਨੇ ਪਹਿਲਾਂ ਕਾਲ ਕਰ ਲਈ ਉਹਨਾਂ ਨੂੰ ਉਹ ਟਿਕਟ ਮਿਲ ਗਈ, ਬਾਕੀ ਜਦੋਂ ਖਤਮ ਹੋ ਗਈਆਂ ਤਾਂ ਉਹ ਕਿੱਥੋਂ ਦੇਣ, ਫਿਰ ਤਾਂ ਜਿਹੜਾ ਰੇਟ ਆ ਉਹ ਹੀ ਦੇਣਗੇ, ਹੈ ਨਾ। ਸੋ ਤੁਸੀਂ ਦੀਪਾਂਸ਼ ਨੂੰ ਕਾਲ ਕਰ ਲਓ ਜੀ, ਬਹੁਤ ਵਧੀਆ ਸਰਵਿਸ ਹੈ ਇਹਨਾਂ ਦੀ। 905-673-1400, 9056731400 'ਤੇ ਗੱਲਬਾਤ ਹੋ ਸਕਦੀ ਹੈ। ਹਾਂਜੀ ਰਾਜਵਿੰਦਰ ਭਾਅ ਜੀ, ਸਤਿ ਸ਼੍ਰੀ ਅਕਾਲ।
1: ਹਾਂਜੀ ਸਤਿ ਸ਼੍ਰੀ ਅਕਾਲ ਜੀ।
0: ਤੁਹਾਡੀ ਆਵਾਜ਼ ਨਹੀਂ ਆਈ ਪਹਿਲਾਂ, ਪਤਾ ਨਹੀਂ ਮੇਰੀ ਨਹੀਂ ਆਈ। ਅੱਛਾ ਜੀ, ਹਾਂਜੀ।
1: ਵੇਖੋ ਅੱਗੇ ਇਹਨਾਂ ਦੀਆਂ ਬੇਵਕੂਫੀਆਂ ਕਰਕੇ 3000 ਬੰਦਾ ਮਰਵਾ ਲਿਆ ਜੀ ਅਮਰੀਕਾ ਨੇ, ਹੈ ਜੀ। ਬਸ ਜਦੋਂ ਆਪਣਾ ਅਫਗਾਨਿਸਤਾਨ ਦਾ ਮਤਾ ਲਾਇਆ ਜੀ, ਕੀ ਖੱਟਿਆ ਉਹਦੇ ਵਿੱਚੋਂ, ਨਾਲੇ ਪੂਛਾਂ ਕੱਢੇ ਸੀ ਦੇ ਕੇ, ਫੇਰ ਭੱਜੇ ਆਏ ਬੈਗ, ਹਨਾ, ਸਭ ਕੁਛ ਛੱਡ ਗਏ, ਸਮਾਨ ਵੀ ਛੱਡ ਆਏ ਉੱਥੇ
0: ਜੀ।
1: ਤੇ ਹੁਣ ਵੀ ਉਹ ਸਾਡੇ ਹੁਣ ਕੈਪਟਨ ਸਾਹਿਬ ਵਾਲਾ ਇਹਨਾਂ ਮੁੱਦਾ ਫੜ ਲਿਆ ਜੀ, ਆਪਾਂ ਸਾਰਿਆਂ ਨੂੰ ਫੋਨ ਦੇਵਾਂਗੇ ਜੇ ਮੈਂ ਜਿੱਤ ਗਿਆ, ਉਹਨੇ ਨਾ 5-5 ਹਜ਼ਾਰ ਰੁਪਈਆ ਦੇਣਾ ਜੀ, ਡਾਲਰ ਦੇਣਾ, ਹੈ ਨਾ
0: ਜੀ ਜੀ।
1: ਇੰਨੇ ਵਿੱਚ ਵੱਧ ਕੇ ਚੜਾਈ ਜਾਂਦੇ ਆ ਵੀ ਉਹਨਾਂ ਨੂੰ ਪੱਕੇ ਕਰੋ, ਸਾਰੇ ਪੈਸੇ ਲਾਓ, ਆਪੇ ਮਕਾਨ ਖਰੀਦਣ, ਸਾਡੀ ਗਰੀਬੀ ਦੂਰ ਹੋਵੇ। ਉਹਨਾਂ ਨੂੰ ਵਕਤ ਪਾਇਆ ਨਾ ਸਾਨੂੰ ਪਾਇਆ, ਇੱਧਰ ਗੁਆਂਢੀਆਂ ਨੂੰ।
0: ਬਿਲਕੁਲ ਬਿਲਕੁਲ, ਥੈਂਕ ਯੂ ਭਾਜੀ, ਤੁਹਾਡੀ ਆਵਾਜ਼ ਕੱਟ ਰਹੀ ਹੈ ਹਲੇ ਵੀ। ਥੈਂਕ ਯੂ ਜੀ ਜੀ, ਥੈਂਕ ਯੂ ਭਾਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਜੀ। ਬਿਲਕੁਲ, ਤੇ ਹੈ ਇੱਦਾਂ ਹੀ ਆ, ਜਿਹੜੇ ਆ ਫੋਨਾਂ ਦੀ ਗੱਲ ਕੀਤੀ ਹੈ ਨਾ, ਇਹ ਮੈਨੂੰ ਲੱਗਦਾ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਫੋਨ ਦਊਂਗਾ। ਅੱਛਾ, ਫਿਰ ਆ ਭਗਵੰਤ ਮਾਨ ਸਰਕਾਰ 2000 ਰੁਪਈਆ ਹਰ ਇੱਕ ਔਰਤ ਨੂੰ ਹੈ ਪੰਜਾਬ 'ਚ, ਤੇ ਫਿਰ ਹੋਰ ਕਿੰਨੇ ਹੀ ਹੈ ਨਾ, ਇਹ ਵੀ ਕਿੰਨੇ ਗੱਲ ਕਰਾਂਗੇ, ਕਿੰਨੇ ਕਿੰਨੇ ਕਿਹੜੇ ਕਿਹੜੇ ਲਾਲਚ ਦੇ ਕੇ ਵੋਟਾਂ ਲਈਆਂ, ਤੇ ਹੁਣ ਉਹੀ ਤਰਜ਼ ਤੇ। ਇਹ ਮੈਨੂੰ ਲੱਗਦਾ ਜਿਵੇਂ ਕੱਲ੍ਹ ਭਾਅ ਜੀ ਦੱਸ ਕੇ ਗਏ ਸੀ, ਮੋਦੀ ਸਾਹਿਬ ਨੇ ਕਿਹਾ ਸੀ ਪਤਾ ਨਹੀਂ ਕਿੰਨੇ ਕਿੰਨੇ ਲੱਖ, ਹੈ 15 ਲੱਖ ਆਉਣਗੇ, ਹੈ ਨਾ, ਹਰ ਇੱਕ ਦੇ ਅਕਾਊਂਟ 'ਚ। ਤੇ ਹੁਣ ਇੱਧਰ ਮਿਸਟਰ ਡੋਨਲਡ ਟਰੰਪ ਕਹਿੰਦੇ 5000, 5000 ਆਪਣੇ ਕਿੰਨੇ ਹੋ ਗਏ ਉੱਥੇ, 2.5-3 ਲੱਖ ਦੇ ਕਰੀਬ ਹੋ ਗਏ, ਹੈ ਨਾ। ਤੇ ਲਓ ਜੀ ਆਪਾਂ ਹੁਣ ਸਰਾਸ਼ ਨਾਲ ਗੱਲਬਾਤ ਕਰੀਏ। ਸਰਾਸ਼ ਕੀ ਹਾਲ ਚਾਲ ਜੀ? ਜੀ ਬਹੁਤ ਅੱਛੇ ਆ ਸਰ। ਤੇ ਸਰਾਸ਼ ਪਹਿਲਾਂ ਤਾਂ ਇੱਕ ਵਾਰ ਆਪਣਾ ਫੋਨ ਨੰਬਰ ਵਧੀਆ ਜਿਹਾ ਦੇ ਦਿਓ, ਤੇ ਨਾਲੇ ਆਪਣਾ ਤੁਸੀਂ ਆਫਿਸ ਦਾ ਐਡਰੈਸ ਵੀ ਦਿਓ।
2: ਬਿਲਕੁਲ ਜੀ, ਇਵਨਿੰਗ ਗਲੋਬਲ ਐਡਵਾਈਜ਼ਰੀ ਕੰਪਨੀ ਦਾ ਨਾਮ ਹੈ, ਔਰ ਬਾਕੀ ਨੰਬਰ ਹੈ 437-264-3175। ਆਫਿਸ ਐਡਰੈਸ ਹੈਗਾ ਹਰਨ ਟਰੀਟ ਦੇ ਪੇ, 218 ਐਕਸਪੋਰਟ ਬੁਲੇਵਰਡ, ਗਵਰਨਮੈਂਟ ਸਪੋਰਟਡ ਐਜੂਕੇਸ਼ਨ, ਆਸਾਨ ਸੇ ਕੋਰਸਿਸ ਹੈ, ਆਪ ਕੁਛ ਕਰ ਸਕਿੱਲ ਡਿਵੈਲਪ ਕਰਕੇ, ਫੁਲੀ ਆਨਲਾਈਨ ਹੈ, ਕਹੀਂ ਨਹੀਂ ਜਾ ਰਿਹਾ, ਫੋਨ ਪੇ, ਲੈਪਟਾਪ ਪੇ ਟਾਸ ਲਗਾਤੇ, ਐਗਜ਼ਾਮਸ ਹੈ ਨਹੀਂ। ਔਰ ਔਨ ਅਦਰ ਹੈਂਡ ਆਪਕੋ ਗਵਰਨਮੈਂਟ ਆਪਕੇ ਖਾਤੇ ਮੇਂ ਤਾਜ਼ਾ ਸੇ 1,70,000 ਡਾਲਰ ਦੇਤੀ ਹੈ, ਕਹੀਂ ਵੀ ਉਸ ਪੈਸੇ ਕੋ ਖਰਚ ਕਰੇ ਆਪ, ਕੋਈ ਉਸ ਮੇਂ ਨਹੀਂ ਹੈ, ਕੋਈ ਲੋਨ ਹੈ, ਫੋਨ ਤੋ ਹੈ, ਬਟ ਲੋਨ ਐਕਟ ਨਹੀਂ ਕਰ ਸਕੋ ਕਿਸੀ ਕੰਡੀਸ਼ਨ, ਆਗੇ ਜਾ ਕੇ ਆਪਕੋ ਬਤਾਏਂਗੇ, ਵੋ ਕੋਈ ਐਕਸਪੀਰੀਅੰਸ ਨਹੀਂ ਕਰਤੀ, ਮਤਲਬ ਐਸਾ ਆਪਕੋ ਕਹੀਂ ਮਿਲ ਹੀ ਨਹੀਂ ਸਕਤਾ। 437-264-3175
0: ਜੀ। ਤੇ ਜਿਵੇਂ ਸਰਾਸ਼ ਡੋਨਲਡ ਟਰੰਪ ਕਹਿੰਦੇ 5-5 ਹਜ਼ਾਰ ਦੇਣੇ ਆ, ਤੇ ਚਲੋ ਤੁਸੀਂ ਤਾਂ ਜਿਹੜੇ ਐਲੀਜੀਬਲ ਹੈ ਨਾ, ਉਹਨਾਂ ਦੇ ਹੀ ਫੰਡਿੰਗ ਆਉਂਦੀ ਹੈ, ਉਹਨਾਂ ਦੇ ਅਕਾਊਂਟ 'ਚ ਆਉਂਦੀ ਹੈ, ਤੇ ਕੱਲ ਕਿੰਨੇ ਬੰਦਿਆਂ ਦੇ ਅਕਾਊਂਟ 'ਚ ਹੋਏ ਟੂੰ ਟੂੰ, ਆਇਆ ਉਹਨਾਂ ਨੂੰ ਇਨਫੋਰਮੇਸ਼ਨ ਵੀ ਹਾਂਜੀ ਪਹੁੰਚ ਗਏ ਤੁਹਾਡੀ ਮਨੀ ਤੁਹਾਡੇ ਅਕਾਊਂਟ 'ਚ?
2: ਬਿਲਕੁਲ ਜੀ, ਆਪ ਮੰਨ ਲੈ 2 ਮਹੀਨੇ ਮੇਂ ਇੱਕ ਦਿਨ ਐਸਾ ਜਬ ਹਾਨੀ ਕੇ ਪੈਸੇ एक साथ शादी का काम बन जाता है ना। तो कल वो वाला दिन था, कम से कम 10 से ऊपर बंदों को फंडिंग आई है, बहुत अच्छा नंबर है,
0: लेकिन
2: ज्यादा लोगों को फंडिंग आई है और उनके खाते में टूटे हुए हैं जी या ना। तो ये ट्रेडिंग है कि फंडिंग आप जीत सकते हैं आप सकते हैं, ऐसा कुछ है नहीं इसके अंदर। दूसरी बात ऐसा भी नहीं कि शुरू से 10 बंदों को मिलेगा।
0: रेंज बताएं कितनी आगे फंड
2: उनके अकाउंट 50,000 से। हाँ जी, इसमें क्या है कि किस्तों में पैसे आते हैं, बट लाइक इसमें शुरू में सबको अराउंड 40,000 मिला है और सेकेंड इंस्टॉलमेंट 3 महीने बाद उनके खाते में ट्रैक आ जाती है। 50,000 से $1,70,000

0: ਸਰਾਂਸ਼ ਮੈਨੂੰ ਲੱਗਦਾ ਮੇਰੀ ਆਵਾਜ਼ ਨਹੀਂ ਆਈ ਹੈ ਨਾ, ਤੇ ਮੈਂ ਇਹ ਪੁੱਛ ਰਹੀ ਸੀਗੀ ਸਰਾਂਸ਼ ਕਿ ਫੰਡਿੰਗ ਲੋਨ ਏਦਾਂ ਦਾ ਵਰਡ ਸੁਣ ਕੇ ਡਰ ਹੀ ਲੱਗਦਾ ਹੈ ਵੀ ਕਿਤੇ ਗਲੇ 'ਚ ਸੱਪ ਹੀ ਤਾਂ ਨਹੀਂ ਪੈ ਜਾਣਾ ਵੀ ਅਸੀਂ ਲੋਨ ਲੈ ਲਿਆ, ਫੰਡ ਲੈ ਲਿਆ ਹੈ ਨਾ, ਤੇ ਫਿਰ ਇਹ ਲੋਨ ਦੀਆਂ ਟਰਮਸ ਕੀ ਆ ਕਿ ਬਾਕੀਆਂ ਨਾਲੋਂ ਡਿਫਰੈਂਟ ਹੈ ਕਿ ਕੋਈ ਡਰੇ ਨਾ ਬੰਦਾ?
1: लोन से डर लगता है, वर्ड से डर लगता है, लगना चाहिए, मुझे भी लगता है, बट यहाँ पे अलग क्यों? क्योंकि यहाँ पे लोन की पीक किस्त 2.5 साल बाद स्टार्ट है, गवर्नमेंट दे रही है, बैंक नहीं दे रहा, तो मतलब कोई गारंटी नहीं है इसके अंदर। और शुरू के 2.5 साल 0% ब्याज है, और जब 2.5 साल तक स्टार्ट है तो महीने का ब्याज सिर्फ, मतलब साल का ब्याज 2.5% है, महीने का ब्याज सिर्फ $200 है लाख डॉलर पे। तो कॉल करें, असेसमेंट कराएं, ऑफिस आए, ऐसा लोन आपको कहीं नहीं मिलेगा, बिना गारंटी के, बिना किसी क्रेडिट चेक के, 0 भी स्कोर है, तब भी एलिजिबल है। PR सिटीजन प्रोटेक्टेड पर्सन, नंबर नोट करें 437-264-3175।
0: ते फंडिंग जेडी है जे फैमिली ऑफ 4 है कितनी क बन जाती है, ते बाकी इंटरेस्ट ਦਾ ਤੁਸੀਂ ਦੱਸ ਹੀ ਦਿੱਤਾ ਕਿ 2.5 ਸਾਲ ਬਾਅਦ ਤੁਸੀਂ ਵਾਪਸ ਕਰਨਾ ਹੈ, 0% ਇੰਟਰਸਟ ਰੇਟ ਹੈ ਨਾ। ਸੋ ਫੰਡਿੰਗ ਦੱਸੋ ਫੈਮਿਲੀ ਆਫ 4 ਦੀ ਕਿੰਨੀ ਕੁ ਬਣ ਜੂਗੀ?
1: ਬਿਲਕੁਲ ਜੀ, ਹਸਬੰਡ ਵਾਈਫ ਹੈ, ਦੋਨੋਂ ਪੜ੍ਹਦੇ ਹੈ, ਉਨਕੇ ਦੋ ਬੱਚੇ ਹੈ, ਹਸਬੰਡ ਵਾਈਫ ਪੜ੍ਹ ਰਹੇ, ਇਸਮੇ ਬੱਚੇ ਨਹੀਂ ਪੜ੍ਹ ਰਹੇ, ਬੱਚੇ ਤਾਂ ਛੋਟੇ ਹੈ ਬੜੇ, ਦੈਟ ਡਸਨਟ ਮੈਟਰ। ਹਸਬੰਡ ਵਾਈਫ PR ਸਿਟੀਜ਼ਨ ਪ੍ਰੋਟੈਕਟਿਡ ਪਰਸਨ ਹੈ, ਕੋਈ ਏਜ ਲਿਮਿਟ ਨਹੀਂ ਹੈ, ਚਾਹੇ ਰਿਟਾਇਰਡ ਹੈ ਚਾਹੇ ਅਭੀ ਨਿਊਲੀ ਮੈਰਿਡ ਹੈ। ਉਨਕੋ $1.5 ਲੱਖ ਆਤਾ ਹੈ 2 ਸਾਲ ਮੇ, 4 ਕਿਸ਼ਤੋਂ ਮੇ, 0% ਪੇ, ਗਵਰਨਮੈਂਟ ਸੇ ਕਹੀਂ ਕਰ ਸਕਤੇ ਹੋ, 3 ਸਾਲ ਬਾਅਦ ਪਹਿਲੀ ਕਿਸ਼ਤ ਸਟਾਰਟ ਹੈ, ਪੇ ਬੈਕ, ਔਰ 15 ਸਾਲ ਮੇ ਪੇ ਬੈਕ ਕਰਤੇ ਆਪ ਇਸ ਲੋਨ ਕੋ, ਔਰ ਕੋਈ ਗਾਰੰਟੀ ਨਹੀਂ ਹੈ। ਤੋ ਇਸ ਲਈ ਆਪ ਹਮਾਰੀ ਚੀਜ਼ ਕਿਤਨੀ ਹੈ, ਕਾਮ ਹੋਨੇ ਕੇ ਬਾਅਦ $199 ਹੈ, ਕੋਈ ਚਲਾਕੀ ਨਹੀਂ ਹੈ ਸਰ, ਕੋਈ ਮੀਠੀ ਬਾਤ ਨਹੀਂ ਹੈ, ਗਾਰੰਟੀ ਇਸ ਚੀਜ਼ ਕੀ, ਪ੍ਰੋਪਰ ਆਫਿਸ ਹੈ, 1000 ਸਕੇਅਰ ਫੀਟ ਕਾ ਆਫਿਸ ਹੈ ਹਮਾਰੇ, 218 ਐਕਸਪਰਟ ਬੁਲੇਵਰਡ ਪੇ, ਕਾਲ ਹਮੇ ਆਪ ਅਭੀ ਕਰ ਲੇ, 437-264-3175, 437-264-3175, कॉल करो, एस्टिमेट लो, 437-264-3175, 437-264-3175।
0: वेरी गुड। ते बिल्कुल जी, देखो सारांश ने दसिया के $199 ਇੰਨੇ ਕੁ ਤਾਂ ਕੁਛ ਵੀ ਨਹੀਂ ਹੈਗੇ ਹੈ ਨਾ, 200 ਤੋਂ ਵੀ $1 ਘੱਟ ਹੈਗਾ। ਸੋ ਤੁਸੀਂ ਉਹ ਵੀ ਜਦੋਂ ਸਾਰਾ ਕੰਮ ਡਨ ਹੋ ਜਾਣਾ ਫਿਰ ਤੁਸੀਂ ਇਹ ਫੀਸ ਜਿਹੜੀ ਹੈ ਸਾਰਾਂਸ਼ ਨੂੰ ਦੇਣੀ ਹੈ ਆਪਣੇ ਆਪ, ਇਹਨਾਂ ਨੇ ਕੱਟਣੀ ਨਹੀਂ ਹੈਗੀ ਤੁਹਾਡੀ ਫੀਸ, ਉਧਰ ਵਿੱਚੋਂ ਵੀ ਕੱਟ ਲਈ ਤੁਸੀਂ ਆਪਣੇ ਆਪ ਦਓਗੇ। ਸੋ ਦੇਖੋ ਸਾਰਾ ਕੰਮ ਇਹਨਾਂ ਨੇ ਕਰਕੇ ਦੇਣਾ, ਕਿੰਨਾ ਡਾਕੂਮੈਂਟਸ ਇਕੱਠੇ ਕਰਨੇ, ਅਪਲਾਈ ਕਰਨਾ ਹੈ ਨਾ। ਸੋ ਬੜੀ ਵਧੀਆ ਇਹ ਤੁਹਾਨੂੰ ਲੋਨ ਜਿਹੜਾ ਦਵਾ ਰਹੇ ਹੈ, ਜ਼ਰੂਰ ਆਪਣੇ ਆਪ ਨੂੰ ਅਪਗ੍ਰੇਡ ਕਰੋ, ਇੱਕ ਤਾਂ ਐਜੂਕੇਸ਼ਨ ਮਿਲ ਜਾਂਦੀ ਹੈ, ਇੱਕ ਤੁਹਾਨੂੰ ਲੋਨ ਮਿਲ ਰਿਹਾ, ਬਾਕੀ ਖਰਚ ਪਾਣੀ ਵੀ ਤੁਹਾਡਾ ਚੱਲ ਸਕਦਾ। ਅਤੇ ਨੰਬਰ ਤੁਸੀਂ ਨੋਟ ਕਰ ਲਓ, ਨੰਬਰ ਹੈਗਾ ਸਾਰਾਂਸ਼ ਨਾਗਪਾਲ ਦਾ ਯੂਨੀ ਗਲੋਬਲ ਐਡਵਾਈਜ਼ਰੀ ਇੰਕ ਤੋਂ, 437-264-3175, 437-264-3175 ਤੇ ਗੱਲਬਾਤ ਕਰਨੀ ਹੈ, 437-264-3175। ਸਾਰਾਂਸ਼ ਹੋਰ ਕੁਛ ਐਡ ਕਰਨਾ?
1: ਬਸ ਅਬ ਲਾਸਟ ਬੈਚ, ਮਤਲਬ ਮਾਰਾ ਜੋ ਇਸ ਮਹੀਨੇ ਕਾ ਲਾਸਟ ਬੈਚ ਹੈ ਵੋ ਸਟਾਰਟ ਹੋ ਰਹਾ ਹੈ, ਉਸਕੇ ਬਾਅਦ ਨੈਕਸਟ ਬੈਚ 1.5 ਮਹੀਨੇ ਬਾਅਦ ਹੈ।
0: ਠੀਕ ਹੈ,
1: ਆਪਕਾ ਤਬ ਤੱਕ ਕਾਮ ਬਣ ਹੀ ਜਾਏਗਾ ਅਗਰ ਆਪ ਵੀ ਜੁਆਇਨ ਕਰੇਂਗੇ। ਤੋ ਅਭੀ ਕਾਲ ਕਰੇਂ, ਆਫਿਸ ਆਏ, ਕੋਈ ਮਿੱਠੀ ਬਾਤ ਚਲਾਕੀ ਨਹੀਂ ਹੈ, 50,000 ਤੇ 1,70,000 ਕਾ ਲੋਨ ਬਿਨਾ ਗਾਰੰਟੀ ਕੇ ਹਾਸਿਲ ਕਰੇ, 8 ਸਾਲ ਮੇ ਹਜ਼ਾਰੋਂ ਲੋਕ ਕਰ ਚੁੱਕੇ ਹੈ, ਅਸੀਂ ਚੀਜ਼ੇ ਲੋਨ ਦੂਸਰੇ ਕੰਮ ਬਤਾਤੇ ਹੈ, 437-264-3175।
0: ਜੀ, ਥੈਂਕ ਯੂ, ਥੈਂਕ ਯੂ ਸਰਾਸ਼,
1: ਥੈਂਕ ਯੂ।

ਲਓ ਜੀ ਇੱਕ ਨੰਬਰ ਲੈ ਲਓ ਪਹਿਲਾਂ ਤੁਸੀਂ ਔਰ ਬਿਲਕੁਲ ਜੀ ਜੱਟ ਨੇ ਟਰਾਲਾ ਪਾਉਣਾ ਤੇ ਈਗਲ ਟਰੱਕ ਸੇਲਸ ਬਿੱਲ ਸੇਖੋਂ ਭਾਜੀ ਕਹਿੰਦੇ ਆ ਵੀ ਬਿਲਕੁਲ ਟਰੱਕ ਨਵਿਆਂ ਵਰਗੇ ਖੜੇ ਆ ਮੈਸੇਜ ਪਹੁੰਚਿਆ ਭਾਜੀ ਦਾ ਕਹਿੰਦੇ ਵੀ ਆ ਜਾਓ ਫਟਾਫਟ ਤੇ ਟਰੱਕ ਲੈ ਲਓ ਕਿਉਂਕਿ ਫਾਈਨਾਂਸਿੰਗ ਔਨ ਦਾ ਸਪੋਟ ਹੈ ਨੰਬਰ ਤੁਸੀਂ ਨੋਟ ਕਰ ਲਓ 416-819-6000-416-819-6000 ਤੇ ਬਿਲਕੁਲ ਜੀ ਟਰੱਕਸ ਜਿਹੜੇ ਟਰੱਕ ਡਰਾਈਵਰ ਹੈ ਟਰੱਕ ਚਲਾਉਂਦੇ ਆ ਨਾ ਉਹਨਾਂ ਦਾ ਆਪਾਂ ਵੀ ਸਾਰਾ ਧਿਆਨ ਰੱਖੀਏ ਕਿਉਂਕਿ ਨਾ ਐਡਾ ਵੱਡਾ ਟਰਾਲਾ ਸੜਕ ਦੇ ਉੱਪਰ ਹੁੰਦਾ ਅਸੀਂ ਨਾ ਪਿਛਲੇ ਵੀਕਐਂਡ ਜਦੋਂ ਲੌਂਗ ਵੀਕਐਂਡ ਸੀਗਾ ਅਸੀਂ ਗਏ ਸੀ ਬਾਹਰ ਤੇ ਦੇਖ ਲਓ ਹਾਈਵੇ ਦੇ ਉੱਪਰ ਜਿਵੇਂ ਹੁਣ ਮਰਜ ਹੋਣਾ ਹੁੰਦਾ ਹੈ ਨਾ ਵੀ ਦੂਜੀ ਲੇਨ ਦੂਜੇ ਪਾਸੇ ਜਾ ਰਹੀ ਹੈ ਉਹ ਟਰੱਕ ਦਾ ਜਿਹੜਾ ਟਰੱਕ ਡਰਾਈਵਰ ਸੀਗਾ ਉਹ ਇੰਡੀਕੇਟਰ ਦੇਈ ਜਾਵੇ ਪਰ ਨਾ ਕਾਰਾਂ ਵਾਲੇ ਜਗ੍ਹਾ ਹੀ ਨਾ ਉਹਨੂੰ ਦੇਣ ਤੇ ਹੁਣ ਅੱਗੇ ਫਿਰ ਉਹ ਲੇਨ ਬੰਦ ਹੋ ਜਾਂਦੀ ਹੈ ਹਨਾ ਤੇ ਦੇਖੋ ਫਿਰ ਆਪਾਂ ਗਲਤੀ ਕਰਦੇ ਹਾਂ ਹਨਾ ਕਿਉਂਕਿ ਹਰ ਇੱਕ ਨੂੰ ਹੁੰਦਾ ਵੀ ਅਸੀਂ ਲੰਘ ਜਾਈਏ ਟਰੱਕ ਨਾ ਸਾਡੇ ਮੂਹਰੇ ਆ ਜਾਏ ਪਰ ਦੇਖੋ ਜੇ ਫਿਰ ਨੁਕਸਾਨ ਹੁੰਦਾ ਬਹੁਤ ਵੱਡਾ ਹੁੰਦਾ ਫਿਰ ਉਹਨੇ ਜਦ ਥੋੜਾ ਜਿਹਾ ਉਹਨੂੰ ਲੱਗਿਆ ਵੀ ਹੁਣ ਅੱਗੇ ਹੁਣ ਸੜਕ ਹੀ ਬੰਦ ਹੋ ਜਾਣੀ ਹੈ ਹਨਾ ਤੇ ਫਿਰ ਉਹਨੇ ਥੋੜਾ ਸਲੋ ਵੀ ਕੀਤਾ ਫਿਰ ਹੌਲੀ ਹੌਲੀ ਮਰਜ ਕੀਤਾ ਤਾਂ ਪਿਛਲੀ ਗੱਡੀ ਵਾਲੀ ਰੁਕੇ ਕਿਉਂਕਿ ਉਹ ਗੱਡੀਆਂ ਤੋਂ ਪਿੱਛੇ ਅਸੀਂ ਸੀ ਅਸੀਂ ਵੀ ਦੇਖ ਰਹੇ ਸੀ ਵੀ ਦੇਖੋ ਕੀ ਹੋ ਰਿਹਾ ਹੈ ਨਾ ਸੋ ਇਸ ਕਰਕੇ ਜਦੋਂ ਤੁਹਾਨੂੰ ਦਿਖ ਰਿਹਾ ਵੀ ਟਰੱਕ ਨੇ ਇੰਡੀਕੇਟਰ ਦਿੱਤਾ ਉਹਨਾਂ ਨੂੰ ਜਗ੍ਹਾ ਦੇ ਦਿਆ ਕਰੋ ਤਾਂ ਕਿ ਕੋਈ ਵੀ ਮਿਸ ਹੈਪਨਿੰਗ ਕਿਸੇ ਤਰ੍ਹਾਂ ਦੀ ਨਾ ਹੋਵੇ ਉਹ ਵੀ ਦੇਖੋ ਆਪਣੇ ਸਾਰਿਆਂ ਵਾਸਤੇ ਚਲੋ ਹਰ ਕੋਈ ਆਪਣੇ ਵਾਸਤੇ ਵੀ ਕੰਮ ਕਰਦਾ ਪਰ ਆਪਾਂ ਵੀ ਸਾਰੇ ਉਹਨਾਂ ਤੇ ਬਹੁਤ ਨਿਰਭਰ ਆ ਸੋ ਜ਼ਰੂਰ ਜੀ ਉਹਨਾਂ ਦਾ ਪੂਰਾ ਪੂਰਾ ਰੱਖਿਆ ਕਰੋ ਧਿਆਨ ਤੇ ਲਓ ਜੀ ਮੈਂ ਨੰਬਰ ਇੱਕ ਦਵਾਂ ਤੁਹਾਨੂੰ ਗੁਰਮੀਤ ਕੌਰ ਦਾ ਆਟੋ ਇੰਸ਼ੋਰੈਂਸ ਬ੍ਰੋਕਰ ਹੈਗੇ ਜੀ ਜੇਕਰ ਤੁਸੀਂ ਚਾਹੁੰਦੇ ਹੋ ਨਾ ਬਹੁਤ ਵਧੀਆ ਤੁਹਾਨੂੰ ਆਟੋ ਹੋਮ ਦੀ ਜਿਹੜੀ ਇੰਸ਼ੋਰੈਂਸ ਹੈ ਉਹ ਮਿਲੇ ਕਮਰਸ਼ੀਅਲ ਇੰਸ਼ੋਰੈਂਸ ਤੁਸੀਂ ਲੈਣਾ ਚਾਹੁੰਦੇ ਹੋ ਤੇ ਬੜੇ ਐਕਸਪੀਰੀਅੰਸਡ ਹੈ ਇਹ ਬਹੁਤ ਵਧੀਆ ਰੇਟ ਤੁਹਾਨੂੰ ਦੇਣਗੇ ਆਟੋ ਦੀ ਤੁਹਾਡੀ ਰਿਨਿਊਅਲ ਆ ਗਈ ਹੈ ਤੇ ਤੁਸੀਂ ਜ਼ਰੂਰ ਇੱਕ ਵਾਰ ਇਹਨਾਂ ਤੋਂ ਨਾ ਰੇਟ ਪੁੱਛ ਲਓ ਕਿਉਂਕਿ ਆਪਾਂ ਆਟੋ ਹੋਮ ਦੀ ਬੜੀ ਗੱਲ ਕਰਦੇ ਹੁੰਦੇ ਹਾਂ ਵੀ ਹਾਂਜੀ ਅਸੀਂ ਬਹੁਤ ਜ਼ਿਆਦਾ ਪੇ ਕਰਦੇ ਹਾਂ ਪਰ ਇਹਨਾਂ ਕੋਲ ਕੰਪਨੀ ਹੈ ਇੱਕ ਜਿਹੜੀ ਤੁਹਾਨੂੰ ਬਹੁਤ ਵਧੀਆ ਰੇਟ ਜਿਹੜਾ ਪੇ ਕਰੂਗੀ ਸੋ ਤੁਸੀਂ ਗੁਰਮੀਤ ਕੌਰ ਨੂੰ ਕੰਟੈਕਟ ਕਰਨਾ ਬੜਾ ਲੰਬਾ ਤਜ਼ਰਬਾ ਇਹਨਾਂ ਨੂੰ ਬੜੇ ਵਧੀਆ ਜਿਵੇਂ ਕਹਿੰਦੇ ਆ ਸਰਵਿਸ ਨੰਬਰ 1 ਹੈ ਇਹਨਾਂ ਦੀ ਤੁਸੀਂ ਕਾਲ ਕਰ ਲਓ ਨੰਬਰ ਹੈਗਾ 289-952-7699 289-952-7699 ਨੰਬਰ ਹੈ 299-952-7699 ਤੇ ਤੁਸੀਂ ਗੱਲਬਾਤ ਗੁਰਮੀਤ ਕੌਰ ਨਾਲ ਕਰ ਲਓ ਤੇ ਇੱਕ ਨੰਬਰ ਤੁਸੀਂ ਹੋਰ ਲੈ ਲਓ ਹੁਣ ਜਿਵੇਂ ਵੀਕਐਂਡ ਆ ਗਿਆ ਤੇ ਸਾਡੀਆਂ ਬੀਬੀਆਂ ਭੈਣਾਂ ਨੇ ਜਾਣਾ ਹੁੰਦਾ ਆਪਣਾ ਕੋਈ ਹੇਅਰ ਕਲਰ ਕਰਾਉਣ ਵਾਸਤੇ ਜਾਂ ਕੋਈ ਫੇਸ਼ੀਅਲ ਕਰਾਉਣ ਵਾਸਤੇ ਜਾਂ ਕੋਈ ਫੰਕਸ਼ਨ ਹੁੰਦਾ ਤੁਸੀਂ ਰੈਡੀ ਹੋਣਾ ਤਿਆਰ ਹੋ ਕੇ ਜਾਣਾ ਉਹ ਵੀ ਇਹ ਕਰਦੇ ਆ ਠੀਕ ਹੈ ਤੇ ਬਾਕੀ ਬ੍ਰਾਈਡਲ ਮੇਕਅਪ ਕਰਦੇ ਆ ਵਿਆਹ ਸ਼ਾਦੀ ਤੁਹਾਡਾ ਕੋਈ ਕੋਈ ਫੰਕਸ਼ਨ ਹੈ ਤਾਂ ਵੀ ਤੁਸੀਂ ਇਹਨਾਂ ਨੂੰ ਕੰਟੈਕਟ ਕਰ ਲਓ ਇਹਨਾਂ ਨੇ ਤੁਹਾਨੂੰ ਇੰਨੇ ਵਧੀਆ ਸਜਾ ਦੇਣਾ ਕਿਉਂਕਿ ਉਹ ਜਿਹੜਾ ਸਮਾਂ ਹੁੰਦਾ ਨਾ ਜ਼ਿੰਦਗੀ 'ਚ ਇੱਕ ਵਾਰ ਆਉਂਦਾ ਬ੍ਰਾਈਡਲ ਮੇਕਅਪ ਜ਼ਰੂਰ ਕਰਾਓ ਵਧੀਆ ਤਰੀਕੇ ਦੇ ਨਾਲ ਅਤੇ PL ਪ੍ਰਾਈਮ ਲੁੱਕ ਸਟੂਡੀਓ ਯੂਨੀਸੈਕਸ ਸਲੂਨ ਹੈ ਮੈਨ ਵੀਮੈਨ ਦੋਨਾਂ ਵਾਸਤੇ ਹੀ ਹੈ ਜੀ ਥਰੈਡਿੰਗ ਵੈਕਸਿੰਗ ਫੇਸ਼ੀਅਲ ਹੇਅਰ ਕੱਟ ਹੇਅਰ ਕਲਰ ਜਾਂ ਫਿਰ ਤੁਸੀਂ ਹੇਅਰ ਟਰੀਟਮੈਂਟ ਤੁਸੀਂ ਕਰਾਉਣਾ ਚਾਹੁੰਦੇ ਹੋ ਕੋਈ ਕੈਰਟੀਨ ਕੋਈ ਬੋਟੋਕਸ ਸਭ ਕੁਛ ਕਰਦੇ ਆ ਬੜੇ ਕਮਾਲ ਦੇ ਰੇਟ ਆ ਇਹਨਾਂ ਦੇ ਨੰਬਰ ਨੋਟ ਕਰੋ ਅਪੁਆਇੰਟਮੈਂਟ ਬੁੱਕ ਕਰਾਉਣ ਦੇ ਲਈ 416-722-4215 416-722-4215 416-722-4215 'ਤੇ ਗੱਲਬਾਤ ਹੋ ਸਕਦੀ ਹੈ ਅਤੇ ਲਓ ਜੀ ਮੈਨੂੰ ਨਾ ਦਲਵੀਰ ਭਾਜੀ ਨੇ ਭੇਜਿਆ ਮੈਸੇਜ ਕਿ $5,000 ਆਲਮੋਸਟ ਬਣਦਾ 5 ਲੱਖ ਇੰਡੀਅਨ ਰੂਪੀਜ਼ ਦੇ ਵਿੱਚ ਬਣਦਾ ਸੋ 5 ਲੱਖ ਵੈਸੇ ਕਾਫੀ ਹੈ ਸੋ ਤਾਂ ਹੀ ਉਹਨਾਂ ਨੇ ਪੂਰਾ ਸੋਚ ਕੇ ਕੀਤਾ ਕਿਉਂਕਿ ਕੈਨੇਡੀਅਨ ਡਾਲਰ ਨਾਲੋਂ ਜਿਹੜਾ US ਡਾਲਰ ਹੈ ਨਾ ਉਹਦੀ ਕੀਮਤ ਜਿਹੜੀ ਜ਼ਿਆਦਾ ਸੋ 5 ਲੱਖ ਤੱਕ ਬਣਦਾ ਥੈਂਕ ਯੂ ਭਾਜੀ ਥੈਂਕ ਯੂ ਵੈਰੀ ਮੱਚ

ਦੇਖੀਏ ਕਿ ਜਿਹੜੇ ਨਾ ਕ੍ਰੋਸ ਬਾਰਡਰ ਇਨਵੈਸਟੀਗੇਸ਼ਨਸ ਹੁੰਦੀਆਂ, ਉਹਦੇ ਵਿੱਚ ਬੜੇ ਕੁਝ ਫੜਿਆ ਜਾਂਦਾ। ਹੁਣ ਇਹ ਇਨਵੈਸਟੀਗੇਸ਼ਨ ਹੋਈ ਹੈ, ਕ੍ਰੋਸ ਬਾਰਡਰ ਇਨਵੈਸਟੀਗੇਸ਼ਨ, ਤੇ ਉਹਨਾਂ ਨੇ ਪਤਾ ਕਿੰਨਾ ਸੀਜ਼ ਕੀਤਾ, 1.7 ਟਨਸ ਆਫ ਡਰੱਗਸ। ਉਹਦੀ ਕੀਮਤ ਕਿੰਨੀ ਹੈ? 139 ਮਿਲੀਅਨ ਡਾਲਰ ਦੇ ਕਰੀਬ ਉਹਦੀ ਕੀਮਤ ਹੈ। ਔਰ ਨਾਲ ਫਿਰ ਜਿਹੜੇ ਹੈ ਫਾਇਰ ਆਰਮਸ, 17 ਫਾਇਰ ਆਰਮਸ ਜਿਹੜੇ ਹੈ ਉਹ ਸੀਜ਼ ਕੀਤੇ ਹੈ, ਫੜੇ ਹੈ। ਸੋ ਇਸ ਕਰਕੇ ਨਾ, ਇੱਕ ਤਾਂ ਚਲੋ ਜਿਹੜੇ ਜਾਂਦੇ ਆ ਬਾਰਡਰ ਕ੍ਰੋਸ ਕਰਕੇ, ਟਰੱਕਸ ਵਾਲੇ ਸਪੈਸ਼ਲ ਤੌਰ 'ਤੇ ਆਪਣਾ ਰੱਖੋ ਜੀ ਪੂਰਾ ਧਿਆਨ, ਆਪ ਵੀ ਬਚੋ ਇਹਨਾਂ ਗੱਲਾਂ ਤੋਂ, ਅਤੇ ਜਿਹੜੇ ਟਰੱਕਿੰਗ ਕੰਪਨੀਆਂ ਦੇ ਓਨਰ ਹੈ, ਕਈ ਵਾਰ ਉਹਨਾਂ ਨੂੰ ਸਭ ਕੁਝ ਪਤਾ ਹੁੰਦਾ, ਟਰੱਕ ਡਰਾਈਵਰ ਨੂੰ ਕੁਝ ਵੀ ਨਹੀਂ ਪਤਾ ਹੁੰਦਾ, ਪਰ ਗੱਲ ਸਾਰੀ ਟਰੱਕ ਡਰਾਈਵਰ 'ਤੇ ਆ ਜਾਂਦੀ ਹੈ ਨਾ। ਸੋ ਇਹ ਚੀਜ਼ ਦਾ ਵੀ ਬੜਾ ਰੱਖੋ ਜੀ ਧਿਆਨ।

0: ਜੇਕਰ ਤੁਸੀਂ ਫਲੀਟ ਇੰਸ਼ੋਰੈਂਸ ਕਰਾਉਣੀ ਹੈ ਫਿਰ ਤੁਸੀਂ ਗੁਰਦਾਸ ਨੂੰ ਕਾਲ ਕਰਨੀ ਹੈ ਕਿਉਂਕਿ ਗੁਰਦਾਸ ਇਹਨਾਂ ਦੇ ਕੋਲ ਨਾ ਇੱਕ ਕੰਪਨੀ ਹੈ ਜਿਹੜੀ ਕਿ ਤੁਹਾਨੂੰ ਡਿਸਕਾਊਂਟਡ ਪ੍ਰਾਈਸ ਦਿੰਦੀ ਹੈ। ਸੋ ਤੁਸੀਂ ਨੰਬਰ ਨੋਟ ਕਰੋ ਗੁਰਦਾਸ ਦਾ, ਨੰਬਰ ਹੈਗਾ 647-919-1002 'ਤੇ ਜੋ ਤੁਸੀਂ ਗੱਲਬਾਤ ਗੁਰਦਾਸ ਨਾਲ ਕਰੋ। ਆਟੋ ਹੋਮ ਦੀ ਇੰਸ਼ੋਰੈਂਸ ਚਾਹੀਦੀ ਹੈ ਜਾਂ ਫਿਰ ਤੁਹਾਡਾ ਕੋਈ ਬਿਜ਼ਨਸ ਹੈ ਕਮਰਸ਼ੀਅਲ ਇੰਸ਼ੋਰੈਂਸ ਚਾਹੀਦੀ ਹੈ ਜਾਂ ਫਲੀਟ ਇੰਸ਼ੋਰੈਂਸ ਚਾਹੀਦੀ ਹੈ। 647-919-1002 'ਤੇ ਗੱਲਬਾਤ ਕਰਨੀ, 6479-919-1002।
1: ਆਪਣੇ ਬਿਜ਼ਨਸ ਨੂੰ ਪ੍ਰੋਟੈਕਟ ਕਰਨਾ ਚਾਹੁੰਦੇ ਹੋ ਤੇ ਤੁਹਾਨੂੰ ਲਾਇਬਿਲਟੀ ਤੁਸੀਂ ਆਪਣੇ ਬਿਜ਼ਨਸ ਨੂੰ ਪ੍ਰੋਟੈਕਟ ਕਰਨਾ ਚਾਹੁੰਦੇ ਹੋ ਤੇ ਤੁਹਾਨੂੰ ਲਾਇਬਿਲਟੀ ਇੰਸ਼ੋਰੈਂਸ ਦੀ ਲੋੜ ਹੈਗੀ ਹੈ ਤਾਂ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ। ਅਸੀਂ ਓਨਟੈਰੀਓ ਬਿਜ਼ਨਸਿਸ ਨੂੰ ਕਵਰ ਕਰਦੇ ਹਾਂ ਤੇ ਪ੍ਰੋਟੈਕਟ ਕਰਦੇ ਹਾਂ ਜਿਵੇਂ ਕਿ ਰੈਸਟੋਰੈਂਟਸ, ਕੈਫੇ, ਰੀਟੇਲ ਸਟੋਰ, ਕੰਟਰੈਕਟਰਸ, ਟ੍ਰੇਡਰਸ ਔਰ ਟਰਾਂਸਪੋਰਟੇਸ਼ਨ ਇੰਡਸਟਰੀ, ਆਫਿਸ ਜਾਂ ਪ੍ਰੋਫੈਸ਼ਨਲਸ ਜਿਹੜੇ ਹੋ ਗਏ ਜਾਂ ਤੁਹਾਡੇ ਕੋਲ ਫਿਟਨੈਸ ਜਾਂ ਵੈਲਨੈਸ ਸੈਂਟਰ ਹੈਗਾ ਤੇ ਤੁਹਾਨੂੰ E&O ਚਾਹੀਦੀ ਹੈ ਤਾਂ ਤੁਸੀਂ ਮੈਨੂੰ ਅੱਜ ਹੀ ਕੰਟੈਕਟ ਕਰ ਸਕਦੇ ਹੋ ਫੋਰ CGL ਐਟ 647-919-1002 'ਤੇ।
0: ਬਿਲਕੁਲ ਜੀ, ਤੁਸੀਂ ਜ਼ਰੂਰ ਕਾਲ ਕਰਨੀ ਹੈ ਗੁਰਦਾਸ ਨੂੰ, 647-919-1002 'ਤੇ ਜਿਹੜੀ ਗੱਲਬਾਤ ਹੈ ਉਹ ਕੀਤੀ ਜਾ ਸਕਦੀ ਹੈ। ਅਤੇ ਲਓ ਜੀ, ਗੱਲਾਂ ਬਾਤਾਂ ਤੁਹਾਡੇ ਨਾਲ ਕਰ ਰਹੇ ਹਾਂ। ਇੱਕ ਨਾ ਮੈਂ ਨਿਊਜ਼ ਹੋਰ ਪੜ੍ਹ ਰਹੀ ਸੀ ਵੀ ਕਮਾਲ ਹੀ ਹੋਈ ਜਾਂਦਾ। ਇੱਕ ਤਾਂ ਦੇਖੋ ਕੈਨੇਡੀਅਨ PR ਕਾਰਡ ਦੀ ਜਾਲਸਾਜ਼ੀ ਦਾ ਪਰਦਾਫਾਸ਼ ਹੋਇਆ। CBSA ਨੇ ਬਰਾਮਦਗੀ ਕੀਤੀ ਹੈ ਬਹੁਤ ਵੱਡੀ, ਜਿਹੜੇ ਕਿ ਗਲਤ ਕੰਮ ਕਰਦੇ ਸੀਗੇ ਕੈਨੇਡੀਅਨ PR ਕਾਰਡ ਹੈ ਜਾਲੀ ਜਿਹੜੇ ਬਣਾਉਂਦੇ ਸੀਗੇ। ਸੋ ਇੱਕ ਇਹ ਹੈ, ਇੱਕ ਹੈਗਾ ਕਿ ਕਿਸੇ ਦਾ ਹੋਰ ਦਾ ਘਰ ਹੈ ਅਤੇ ਮੋਰਗੇਜ ਕਰਵਾ ਕੇ ਲੱਖਾਂ ਡਾਲਰਾਂ ਦੀ ਕੋਈ ਹੋਰ ਹੀ ਠੱਗ ਲੈ ਗਿਆ। ਸੋ ਇਹ ਚੀਜ਼ ਦਾ ਵੀ ਬੜਾ ਧਿਆਨ ਰੱਖੋ, ਇੱਦਾਂ ਵੀ ਬੜਾ ਹੁੰਦਾ, ਘਰ ਕਿਸੇ ਦਾ ਹੁੰਦਾ ਅਤੇ ਉਹ ਘਰ ਦੇ ਉੱਪਰ ਮੋਰਗੇਜ ਕਰਾ ਕੇ ਪੈਸੇ ਕੋਈ ਹੋਰ ਵੱਟ ਲੈ ਜਾਂਦਾ ਅਤੇ ਇਹ ਹੈ ਕਿ ਠੱਗ ਲੈ ਗਿਆ ਲੱਖਾਂ ਦਾ ਮੋਰਗੇਜ ਕਿਸੇ ਹੋਰ ਦੇ ਘਰ ਦੇ ਉੱਤੇ। ਸੋ ਤੁਸੀਂ ਕੇਅਰਫੁੱਲ ਰਹਿਣਾ, ਵਿਜੀਲੈਂਟ ਰਹਿਣਾ, ਕਿਸੇ ਵੀ ਤਰ੍ਹਾਂ ਦੀ ਇੱਦਾਂ ਦੀ ਧੋਖਾਧੜੀ ਦੇ ਵਿੱਚ ਤੁਸੀਂ ਕਿਸੇ ਤਰ੍ਹਾਂ ਨਾ ਫਸ ਜਾਓ। ਜਿਵੇਂ ਕਿਸੇ ਦੀ ਕਾਲ ਆ ਜਾਂਦੀ ਹੈ, ਸਕੈਮ ਕਾਲਸ ਬਹੁਤ ਆਉਂਦੀਆਂ, ਈਮੇਲਸ ਬਹੁਤ ਆਉਂਦੀਆਂ ਕਿ ਪੁਲਿਸ ਦੀ ਕਾਲ ਆ ਗਈ, ਫਲਾਣਾ ਫੜ ਹੋ ਗਿਆ, ਜਾਂ ਫਿਰ ਤੁਹਾਡੇ ਅਕਾਊਂਟ ਦਾ ਤੁਸੀਂ ਆਪਣਾ ਨੰਬਰ ਦੱਸੋ ਜੀ, ਪਾਸਵਰਡ ਦੱਸੋ ਜਾਂ ਕ੍ਰੈਡਿਟ ਕਾਰਡ ਦਾ, ਕਦੇ ਵੀ ਨਹੀਂ ਦੱਸੋ। ਔਰ ਪਤਾ ਕਰ ਲਓ ਜਾ ਕੇ ਬੈਂਕ ਤੋਂ, ਕ੍ਰੈਡਿਟ ਕਾਰਡ ਤੋਂ ਇਨਫੋਰਮੇਸ਼ਨ ਲੈ ਲਓ, ਕਿਉਂਕਿ ਫੋਨ ਨੰਬਰ ਉੱਥੇ ਦਿੱਤਾ ਹੁੰਦਾ ਤੁਹਾਡੇ ਕ੍ਰੈਡਿਟ ਕਾਰਡ 'ਤੇ। ਬਾਅਦ ਦੇ ਵਿੱਚੋਂ ਕਾਲ ਕਰ ਲਓ, ਉਹ ਅਟੈਂਡ ਨਾ ਕਰੋ। ਕੋਈ ਜ਼ਰੂਰੀ ਨਹੀਂ ਹੁੰਦਾ ਹਰ ਇੱਕ ਕਾਲ ਜਿਹੜੀ ਹੈਗੀ ਤੁਸੀਂ ਅਟੈਂਡ ਕਰਨੀ ਹੈ। ਸੋ ਕੋਈ ਕੋਈ ਮਿਸ ਵੀ ਕਰਦਿਆ ਕਰੋ, ਠੀਕ ਹੈ ਨਾ। ਸੋ ਮੇਰਾ ਨੰਬਰ ਨੋਟ ਕਰ ਲਓ ਜੀ, ਮੇਰਾ ਨੰਬਰ 647-765-2340, 6477-652-340 ਮੇਰਾ ਨੰਬਰ ਹੈ। ਕੋਈ ਵੀ ਤੁਹਾਡੀ ਇੰਸ਼ੋਰੈਂਸ ਦੀ ਨੀਡ ਹੈ, ਕੋਈ ਬਿਜ਼ਨਸ ਪ੍ਰਮੋਟ ਕਰਨਾ ਹੈ ਅਤੇ ਤੁਹਾਡਾ ਵੀਕਐਂਡ ਵਧੀਆ ਹੋਵੇ ਜੀ, ਮਿਲਦੇ ਹਾਂ ਮੰਡੇ ਨੂੰ।
2: On September 13th at 10 a.m., join the Brampton Parkinson Canada Superwalk and help make life better for Canadians living with Parkinson's. The walk will start and finish at Susan Fennell Sportsplex in Brampton. With the same strength of spirit people living with Parkinson's demonstrate daily, we will not stop walking until there is a cure. Register or donate at superwalk.ca and make a real difference in the lives of those affected by Parkinson's. Proudly sponsored by CHLO AM 530.
3: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਸੱਭਿਆਚਾਰ ਨੂੰ,
1: ਪੰਜਾਬੀ ਲੋਕ ਕਥਾਵਾਂ ਨੂੰ,
0: ਪੰਜਾਬੀ ਗੀਤਾਂ ਨੂੰ,
1: ਗੱਭਰੂ ਅਤੇ ਮੁਟਿਆਰਾਂ ਨੂੰ,
0: ਬੱਚਿਆਂ ਅਤੇ ਬਜ਼ੁਰਗਾਂ ਨੂੰ,
1: ਪ੍ਰਣਾਮ ਸ਼ਹੀਦਾਂ ਨੂੰ,
0: ਜੈ ਜਵਾਨ ਜੈ ਕਿਸਾਨ,
1: ਪਿੰਡਾਂ ਅਤੇ ਸ਼ਹਿਰਾਂ ਨੂੰ,
0: ਸਾਧੂ ਸੰਤਾਂ ਅਤੇ ਮਹਾਤਮਾ ਨੂੰ,
1: ਭੰਗੜੇ ਅਤੇ ਗਿੱਧਿਆਂ ਦੀਆਂ ਸ਼ੰਕਾਰਾਂ ਨੂੰ।

ਜੀਜ਼ਾ ਮੈਡੀਕਲ ਇੰਸ਼ੋਰੈਂਸ ਨੰਬਰ ਹੈਗਾ ਜੀ 416-817-6500. ਦਿਸ ਇਜ਼ ਹਰਪ੍ਰੀਤ ਸੈਣੀ, ਚਾਰਟਰਡ ਲਾਈਫ ਅੰਡਰਰਾਈਟਰ ਐਂਡ ਸਰਟੀਫਾਈਡ ਹੈਲਥ ਇੰਸ਼ੋਰੈਂਸ ਸਪੈਸ਼ਲਿਸਟ ਫਰੋਮ ਟੌਪ ਚੋਇਸ ਇੰਸ਼ੋਰੈਂਸ ਏਜੰਸੀ।

ਸਤਿ ਸ਼੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਪੰਜਾਬੀ ਵਿਰਸਾ ਰੇਡੀਓ ਦੇ ਨਾਲ ਤੁਸੀਂ ਜੁੜ ਗਏ ਹੋ ਔਰ ਸਿੰਘ ਹਰਜੀਤ ਸ਼ੋਅ ਦੇ ਨਾਲ ਤੁਸੀਂ ਜੁੜ ਗਏ ਹੋ। ਤੁਸੀਂ ਚਿੱਠੀਆਂ ਪਾਉਣੀਆਂ ਭੁੱਲ ਗਏ ਜਦੋਂ ਦਾ ਟੈਲੀਫੋਨ ਲੱਗਿਆ, ਕੈਸਾ ਖੂਬਸੂਰਤ ਗੀਤ ਹੈ। ਵਾਕਈ ਉਸ ਦੌਰ ਦੇ ਬੜੇ ਮਕਬੂਲ ਗੀਤ ਜਿਹੜੇ ਕਿ ਹੰਸ ਰਾਜ ਹੰਸ ਜੀ ਨੇ ਗਾਏ ਹੈ। ਔਰ ਸਮੇਂ ਦੇ ਨਾਲ ਦੇਖੋ ਚੀਜ਼ਾਂ ਚੇਂਜ ਹੋ ਜਾਂਦੀਆਂ, ਸਮੇਂ ਦੇ ਨਾਲ ਕਹਿੰਦੇ ਹੁੰਦੇ ਮਾਹੌਲ ਚੇਂਜ ਹੋ ਜਾਂਦਾ, ਸਮੇਂ ਦੇ ਨਾਲ ਹੀ ਜ਼ਿੰਦਗੀ ਦੀ ਰਫਤਾਰ ਚੇਂਜ ਹੋ ਜਾਂਦੀ ਹੈ, ਸਮੇਂ ਦੇ ਨਾਲ ਹੀ ਜ਼ਿੰਦਗੀ ਚੇਂਜ ਹੋ ਜਾਂਦੀ ਹੈ। ਔਰ ਪਹਿਲੇ ਜਿਹੜੇ ਲੋਕ ਸਾਡੇ ਫੈਮਿਲੀਜ਼ ਪੁਰਾਣੀਆਂ ਇੱਥੇ ਰਹਿ ਰਹੀਆਂ ਔਰ ਡੈਫੀਨੇਟਲੀ ਉੱਥੋਂ ਚਿੱਠੀਆਂ ਲਿਖਦੇ ਹੋਣੇ ਪਹਿਲਾਂ, ਔਰ ਫਿਰ ਜਦੋਂ ਇੰਡੀਆ ਜਾਂਦੇ ਸੀ 10-15 ਦਿਨ ਪਾਕਿਸਤਾਨ ਚਿੱਠੀ ਜਾਣੀ, ਅਤੇ ਪਹਿਲਾਂ ਉੱਥੇ ਬੜੇ ਚਾਅ ਦੇ ਨਾਲ

0: ਹੰਸਰਾਜ ਜੀ ਆਪਣੇ ਸ਼ਹਿਰ ਦੇ ਵਿੱਚ ਆ ਰਹੇ ਹੈ। ਨੈਕਸਟ ਵੀਕ ਹੰਸਰਾਜ ਜੀ ਹੰਸ ਵੀਕਡੇਜ ਪਹੁੰਚ ਜਾਣਗੇ ਔਰ ਤੁਹਾਡੇ ਸਾਰਿਆਂ ਨਾਲ ਰੂਬਰੂ ਹੋਣਗੇ ਰੇਡੀਓਜ਼ ਦੇ ਉੱਤੇ, ਵੱਖਰੇ ਵੱਖਰੇ ਰੇਡੀਓ ਚੈਨਲਸ ਦੇ ਉੱਤੇ ਜਾ ਕੇ ਆਪਣੀ ਹਾਜ਼ਰੀ ਲਵਾਉਣਗੇ। ਔਰ ਜਿਨ੍ਹਾਂ ਨੇ ਹਾਲੇ ਤੱਕ ਟਿਕਟਾਂ ਰਾਖਵੀਆਂ ਨਹੀਂ ਕੀਤੀਆਂ, ਟਿਕਟਾਂ ਟਿਕਟ ਮਾਸਟਰ .co ਤੋਂ ਆਪਣੀਆਂ ਟਿਕਟਾਂ ਤੁਸੀਂ ਲੈ ਸਕਦੇ ਹਾਂ। ਪ੍ਰੋਗਰਾਮ ਪੰਜਾਬੀ ਵਿਰਸਾ, ਇੱਕ ਕਾਲ ਲੈ ਲਈਏ। ਹੈਲੋ, ਆਓ ਜੀ, ਕੀ ਹਾਲ ਹੈ ਕਾਲੇ ਭਾਜੀ?
1: ਵਧੀਆ, ਹੈਪੀ ਫਰਾਈਡੇ, ਹੈਪੀ ਟੌਪ ਡੇ ਸਰ
0: ਜੀ। ਹੈਪੀ ਫਰਾਈਡੇ ਸਰ, ਹੈਪੀ ਫਰਾਈਡੇ। ਪੁੱਛਦੇ ਹਾਂ 905 673 3333 ਤੁਹਾਡੀ ਮੇਰੀ ਗੱਲਬਾਤ ਹੋ ਸਕਦੀ ਹੈ। 905-673-3337 'ਤੇ ਤੁਹਾਡੀ ਮੇਰੀ ਗੱਲਬਾਤ ਹੋ ਸਕਦੀ ਹੈ। ਔਰ ਅੱਜ ਦਾ ਪ੍ਰੋਮੋ ਅਸੀਂ ਸਪੈਸ਼ਲੀ ਤੌਰ 'ਤੇ ਤੁਹਾਡੇ ਵਾਸਤੇ ਹਰਪ੍ਰੀਤ ਜੀ ਵੱਲੋਂ ਸਪੋਂਸਰ ਕਰ ਰਹੇ ਹਾਂ, ਹਰਪ੍ਰੀਤ ਘਈ ਜੀ ਵੱਲੋਂ। ਲੰਡਨ ਦੇ ਵਿੱਚ ਇਹ ਸਾਡੇ ਰੈਲਟਰ ਆ। ਔਰ ਤੁਸੀਂ ਵੀ ਕੋਈ ਵਧੀਆ ਪ੍ਰੋਪਰਟੀ ਲੈਣੀ ਆ, ਵੇਚਣੀ ਆ, ਖਰੀਦਣੀ ਆ, ਲੰਡਨ ਦੇ ਵਿੱਚ ਹੀ ਰਹਿੰਦੇ ਆ ਔਰ ਇਹਨਾਂ ਨੂੰ ਲੰਡਨ ਸ਼ਹਿਰ ਦਾ ਪਤਾ ਹੈ, ਕਿਉਂਕਿ ਜਿੱਥੇ ਦਾ ਬੰਦਾ ਵਸਨੀਕ ਹੋਵੇ ਉੱਥੇ ਦੀਆਂ ਫਿਰ ਜ਼ਿਆਦਾ ਵਧੀਆ ਹੁੰਦਾ ਵੀ ਕਿਹੜੀ ਲੋਕੇਸ਼ਨ, ਕਿਹੜੇ ਘਰ, ਕਿਹੜਾ ਏਰੀਆ ਜ਼ਿਆਦਾ ਵਧੀਆ ਹੈ। ਤੁਸੀਂ ਵੀ ਇਹਨਾਂ ਦੇ ਕੋਲੋਂ ਕੋਈ ਪ੍ਰੋਪਰਟੀ ਵੇਚਣੀ ਹੈ ਲੰਡਨ ਸ਼ਹਿਰ ਦੇ ਵਿੱਚ, ਤੁਸੀਂ ਹਰਪ੍ਰੀਤ ਘਈ ਨੂੰ ਕਾਲ ਕਰ ਸਕਦੇ ਹਾਂ 519-685-6061। ਜਾਂ ਤੁਸੀਂ ਫਿਰ ਕੋਈ ਪ੍ਰੋਪਰਟੀ ਖਰੀਦਣੀ ਹੈ, ਨਵੀਆਂ ਪ੍ਰੋਪਰਟੀਜ਼ ਇਹਨਾਂ ਦੇ ਕੋਲ ਆਈਆਂ, 749,000 ਦਾ ਘਰ ਜੇ ਤੁਸੀਂ ਲੈਣਾ ਤਾਂ ਹਰਪ੍ਰੀਤ ਘਈ ਨੂੰ ਤੁਸੀਂ ਕਾਲ ਕਰ ਸਕਦੇ ਹਾਂ 519-685-6061 'ਤੇ ਤੁਸੀਂ ਕਾਲ ਵੀ ਕਰ ਸਕਦੇ ਹਾਂ। ਪ੍ਰੋਗਰਾਮ ਪੰਜਾਬੀ ਵਿਰਸਾ। ਔਰ ਜਿਵੇਂ ਕਾਲੇ ਭਾਅ ਜੀ ਕਹਿ ਗਏ ਆ ਵੀ ਮੈਂ ਤਾਂ ਤੁਹਾਡੇ ਵਾਸਤੇ ਆਉਂਦੇ ਨਾਲ ਗਾਣਾ ਹੰਸ ਭਾਈ ਦਾ ਲਾਤਾ, ਤੁਹਾਨੂੰ ਪਤਾ ਕਿ ਹੰਸ ਭਾਈ ਦਾ ਸ਼ੋਅ 18 ਤਰੀਕ ਨੂੰ ਔਰ ਫਿਰ ਉਹ ਬੰਦਾ ਤਾਜ਼ਾ ਤਾਜ਼ਾ ਜਿਹਦਾ ਸ਼ੋਅ ਹੋਵੇ, ਫਿਰ ਉਹਦੇ ਗੀਤ ਸੁਣਾਉਣੇ ਬੰਦੇ ਆ, ਫਿਰ ਉਹਦੇ ਮੈਸੇਜ ਦੇਣੇ ਬੰਦੇ ਆ ਕਮਿਊਨਿਟੀ ਤੱਕ ਵੀ ਆਪਣੀਆਂ ਟਿਕਟਾਂ ਰਾਖਵੀਆਂ ਕਰ ਲਓ। ਟਿਕਟ ਮਾਸਟਰ .co 'ਤੇ ਜਾ ਕੇ ਤੁਸੀਂ ਆਪਣੀਆਂ ਟਿਕਟਾਂ ਲੈ ਸਕਦੇ ਹਾਂ, ਤੁਹਾਡੇ ਵਾਸਤੇ ਟਿਕਟਸ ਅਵੇਲੇਬਿਲਟੀ ਹੈ, ਤੁਸੀਂ ਆਪਣੀਆਂ ਮਨਪਸੰਦ ਦੀਆਂ ਟਿਕਟਾਂ ਲੈ ਸਕਦੇ ਹੋ ਉੱਥੋਂ ਜਾ ਕੇ। ਟਿਕਟ ਮਾਸਟਰ .co 'ਤੇ ਜਾ ਕੇ ਤੁਸੀਂ ਆਪਣੀਆਂ ਟਿਕਟਾਂ ਰਾਖਵੀਆਂ ਕਰ ਸਕਦੇ ਹਾਂ। ਪ੍ਰੋਗਰਾਮ ਪੰਜਾਬੀ ਵਿਰਸਾ ਵਿਦ ਸਿੰਘ ਹਰਜੀਤ ਸ਼ੋ। ਕੱਲ੍ਹ ਦੀ ਮੇਰੀ ਲੱਗੀ ਸੀ ਗੈਰ ਹਾਜ਼ਰੀ ਔਰ ਕੱਲ੍ਹ ਤੁਸੀਂ ਰਿਕਾਰਡਡ ਪ੍ਰੋਗਰਾਮ ਸੁਣਿਆ, ਕੱਲ੍ਹ ਮੈਂ ਸਟੂਡੀਓ 'ਚ ਨਹੀਂ ਆ ਸਕਿਆ ਅਤੇ ਤੁਹਾਡੀ ਮਿਹਰਬਾਨੀ ਰਿਕਾਰਡਡ ਪ੍ਰੋਗਰਾਮ ਸੁਣਨ ਲਈ। ਹੈਲੋ,
2: ਸਤਿ ਸ਼੍ਰੀ ਅਕਾਲ ਜੀ, ਬਲਵਿੰਦਰ ਬੋਲਦਾ ਜੀ।
0: ਜੀ ਬਲਵਿੰਦਰ ਜੀ, ਕੀ ਹਾਲ ਚਾਲ ਆ?
2: ਸਰ ਬਹੁਤ ਵਧੀਆ, ਬਹੁਤ ਵਧੀਆ ਤੁਹਾਡਾ ਪ੍ਰੋਗਰਾਮ, ਬਹੁਤ ਵਧੀਆ ਲੱਗਦਾ ਜੀ।
0: ਬੜੀ ਮਿਹਰਬਾਨੀ ਸਰ। ਇਹ ਤੁਸੀਂ ਚਿੱਠੀਆਂ ਲਿਖੀਆਂ ਕਦੇ ਤਾਂ ਨਹੀਂ ਲਿਖੀਆਂ ਸੀ?
2: ਬਹੁਤ ਚਿੱਠੀਆਂ ਭਾਜੀ, ਜ਼ਮਾਨਾ ਬਹੁਤ ਫਰਕ ਪੈ ਗਿਆ, ਅੱਜ ਕੱਲ੍ਹ ਤਾਂ ਬੜੀ ਐਡਵਾਂਸ ਹੋ ਗਿਆ, ਐਡਵਾਂਸ ਟੈਕਨੋਲੋਜੀ ਆ। ਚਿੱਠੀ ਚੁੱਠੀ ਚੱਕਰ ਘੱਟ ਹੀ ਪੈਂਦੀ, ਆਪਾਂ ਇਹ ਚੱਕਰ ਘੱਟ ਹੀ ਪੈਂਦੇ ਜੀ।
0: ਨਹੀਂ ਚਿੱਠੀ ਲਿਖੀ ਨੀ ਕਦੇ ਕਦੇ ਤੁਸੀਂ?
2: ਨਹੀਂ ਭਾਜੀ, ਆਪਾਂ ਚਿੱਠੀ ਦੀ ਆਪਾਂ ਤਾਂ ਜੇ ਕੋਈ ਹੈ
0: ਸੱਤਰ
2: ਕਿੰਨੇ
0: ਪਾਉਂਡ ਬਣ ਗਿਆ ਵੇਟ?
2: ਪਾਉਂਡ ਦਾ ਪਤਾ ਨੀ ਹੈ, ਚਲੋ ਕੋਈ ਗੱਲ ਨੀ,
0: ਤੁਸੀਂ
2: ਕਿਹਾ
0: ਨਾ ਵੀ ਰੱਖੋ। ਔਰ ਬੜੀ ਮਿਹਰਬਾਨੀ ਤੁਹਾਡੀ, 905-673-3337 ਸਟੂਡੀਓ ਦਾ ਨੰਬਰ ਆ, ਤੁਹਾਡੀ ਮੇਰੀ ਗੱਲਬਾਤ ਵੀ ਹੋ ਸਕਦੀਆਂ। ਮੈਂ ਜਿਵੇਂ ਤੁਹਾਨੂੰ ਦੱਸ ਰਿਹਾ ਸੀ ਹਰਪ੍ਰੀਤ ਘਈ ਜੀ ਬਾਰੇ ਔਰ ਬਿਲਡਰ ਦੇ ਕੋਲੋਂ ਨਵੇਂ ਘਰ ਆਏ ਆ ਜਿਹਦੀ ਕਲੋਜ਼ਿੰਗ 2027 ਦੇ ਵਿੱਚ ਹੋਣੀ ਹੈ। ਜੇ ਤੁਸੀਂ ਵੀ ਇਹ ਘਰ ਲੈਣੇ ਆ ਤਾਂ ਤੁਹਾਡੇ ਵਾਸਤੇ ਨੰਬਰ ਹਾਜ਼ਰ ਹੈ ਹਰਪ੍ਰੀਤ ਘਈ ਜੀ ਦਾ 519-685-6061 ਦੇ ਕੋਕ ਦੀ ਜਾ ਸਕਦੀ ਹੈ, 519-685-6061 ਦੇ ਕੋਕ ਦੀ ਜਾ ਸਕਦੀ ਹੈ। ਪੰਜਾਬੀ ਵਿਰਸਾ। ਹੈਲੋ, ਸਤਿ ਸ਼੍ਰੀ ਅਕਾਲ ਬ੍ਰਦਰ, ਕੀ ਹਾਲ ਚਾਲ ਆ?
3: ਬਹੁਤ ਵਧੀਆ ਸਰ, ਪੱਤਾ ਸਿੰਘਾਂ ਦਾ ਵੈਰੀ ਲਾ ਦਿਓ ਪਲੀਜ਼। ਬਹੁਤ

0: ਤੁਸੀਂ ਸ਼ੋਅ ਤੇ ਤਾਂ ਆ ਨਹੀਂ ਰਹੇ ਮਹਾਰਾਜ, ਆਪਾਂ ਗਾਣਾ ਤੁਹਾਡਾ ਜ਼ਰੂਰ ਸੁਣਾਵਾਂਗੇ, ਕੋਈ ਗੱਲ ਨਹੀਂ, ਏਦਾਂ ਦੀ ਕਿਹੜੀ ਗੱਲ, ਸ਼ੋਅ ਤੇ ਆ ਨਹੀਂ ਰਹੇ ਕੀ ਗੱਲ?
1: ਨਹੀਂ ਸ਼ੋਅ ਤੇ ਨਹੀਂ ਸਰ, ਮੈਂ ਆ ਨਹੀਂ ਰਿਹਾ।
0: ਹਾਂਜੀ
1: ਮੈਂ ਸ਼ੋਅ ਨਹੀਂ ਆ ਨਹੀਂ ਰਿਹਾ ਜੀ,
0: ਹੈ ਨਾ। ਹਾਂ ਮੈਨੂੰ ਪਤਾ ਲੱਗ ਗਿਆ ਤੁਹਾਡਾ ਮਹਾਰਾਜ ਤੇ ਨਹੀਂ ਆ ਰਹੇ ਵੀਰਾ ਜੀ। ਚਲੋ ਕੋਈ ਗੱਲ ਨਹੀਂ, ਕੋਈ ਕੰਮ ਕਾਰ ਹੋਏਗਾ, ਬਹੁਤ ਜ਼ਿਆਦਾ ਜ਼ਰੂਰੀ ਇੱਕ ਡਿਫਰੈਂਸ ਚੀਜ਼ ਹੈ। ਪਰ ਦੇਖੋ ਜੇ ਆਪਣੇ ਕੋਲ ਸਮਾਂ ਹੈ ਤੇ ਜ਼ਰੂਰ ਆਉਣਾ ਚਾਹੀਦਾ ਆਪਾਂ ਨੂੰ, ਕਿਉਂਕਿ ਮੈਂ ਪਿਛਲੇ ਹਫ਼ਤੇ ਵੀ ਜ਼ਿਕਰ ਕੀਤਾ ਸੀ ਅਤੇ ਕੱਲ੍ਹ ਮੈਂ ਸਿਰਫ ਛੁੱਟੀ ਮਾਰੀ, ਮੈਂ ਕਿਹਾ ਚਲੋ ਕੋਈ ਗੱਲ ਨਹੀਂ ਯਾਰ, ਤੁਹਾਨੂੰ ਰੋਜ਼ ਮੈਸੇਜ ਦੇਣੇ ਹਾਂ ਅੱਜ ਅਸੀਂ ਵੀ ਛੁੱਟੀ ਮਾਰ ਲੈਂਦੇ ਹਾਂ। ਜਦੋਂ ਕੋਈ ਚੰਗਾ ਆਰਟਿਸਟ ਹੁੰਦਾ, ਹੁਣੇ ਭਾਅ ਜੀ ਦੇਖੋ ਕਹਿ ਕੇ ਅਸੀਂ ਸ਼ੋਅ 'ਤੇ ਨਹੀਂ ਆ ਰਹੇ, ਪਰ ਗਾਣਾ ਉਹਨਾਂ ਨੂੰ ਬੜਾ ਚੰਗਾ ਲੱਗਦਾ, ਪੱਤਾ ਪੱਤਾ ਸਿੰਘਾਂ ਦਾ ਵੈਰੀ। ਪਰ ਗੱਲ ਇਹ ਹੈ ਜੇ ਗਾਣਾ ਚੰਗਾ ਲੱਗਦਾ ਤਾਂ ਫਿਰ ਡੈਫੀਨੇਟਲੀ ਤੁਹਾਨੂੰ ਤੁਹਾਡੀ ਚੋਇਸ ਦੇ ਗੀਤ ਜਿਹੜੇ ਹੋਣਗੇ ਉੱਥੇ ਸੁਣਾਉਣਗੇ ਹੰਸ ਭਾਅ ਜੀ, ਅਤੇ ਆਪਾਂ ਕਿਉਂ ਨਹੀਂ ਆਉਣਾ ਚਾਹੁੰਦੇ? ਜਾਂ ਤਾਂ ਹੋਵੇ ਵੀ ਚਲੋ ਘਰਾਂ 'ਚ ਕੋਈ ਵਿਆਹ ਸ਼ਾਦੀ ਆ, ਬੜਾ ਜ਼ਰੂਰੀ ਕੰਮ ਹੈ, ਕੋਈ ਘਰ ਦੇ ਵਿੱਚ ਤੁਸੀਂ ਆਊਟ ਆਫ ਸਿਟੀ ਕਿਤੇ ਜਾ ਰਹੇ ਹੋ, ਕਿਤੇ ਟਰੈਵਲ ਕਰ ਰਹੇ ਹੋ, ਇੱਕ ਡਿਫਰੈਂਟ ਸਿਨੈਰੀਓ ਹੈ ਨਾ, ਡਿਫਰੈਂਟ ਚੀਜ਼ ਹੋ ਜਾਂਦੀ ਹੈ। ਪਰ ਜੇ ਤੁਸੀਂ ਇੱਥੇ ਟਾਊਨ ਦੇ ਵਿੱਚ ਹੋ, ਜੇ ਤੁਸੀਂ ਆਪਣੇ ਬ੍ਰੈਂਪਟਨ ਘਰ ਦੇ ਵਿੱਚ ਹੋ ਜਾਂ ਮਿਸੀ ਸਾਗ ਦੇ ਵਿੱਚ, ਫਿਰ ਤਾਂ ਤੁਹਾਨੂੰ ਸਾਥ ਦੇਣਾ ਚਾਹੀਦਾ ਚੰਗੇ ਸ਼ੋਅ ਦਾ, ਠੀਕ ਹੈ ਨਾ। ਅਸੀਂ ਤਾਂ ਅਨਾਊਂਸਮੈਂਟ ਕਰ ਸਕਦੇ ਹਾਂ, ਅਸੀਂ ਤਾਂ ਤੁਹਾਨੂੰ ਮੈਸੇਜ ਦੇ ਸਕਦੇ ਹਾਂ, ਬਾਕੀ ਤਾਂ ਆਪ ਜੀ ਦੀ ਅੱਗੋਂ ਮਰਜ਼ੀ ਹੈ ਕਿ ਆਪ ਜੀ ਨੂੰ ਕਿਵੇਂ ਠੀਕ ਲੱਗਦਾ। ਮੈਂ ਪਿਛਲੇ ਹਫ਼ਤੇ ਵੀ ਜ਼ਿਕਰ ਕਰ ਰਿਹਾ ਸੀ ਕਿ ਜਿਸ ਵੇਲੇ ਇਹ ਗੀਤ ਹੰਸ ਜੀ ਨੇ ਗਾਇਆ ਸੀ, ਪੱਤਾ ਪੱਤਾ ਸਿੰਘਾਂ ਦਾ ਵੈਰੀ, ਆਪਣੀ ਜਾਨ ਨੂੰ ਜੋਖਮ ਦੇ ਵਿੱਚ ਪਾ ਕੇ ਆਪਣੇ ਬੱਚਿਆਂ ਦੀ ਜਾਨ ਨੂੰ ਜੋਖਮ ਦੇ ਵਿੱਚ ਪਾ ਕੇ, ਆਪਣੀ ਵਾਈਫ ਨੂੰ ਜੋਖਮ ਦੇ ਵਿੱਚ ਪਾ ਕੇ ਇਹ ਗੀਤ ਗਾਇਆ ਗਿਆ ਸੀ। ਔਰ ਇਸ ਗੀਤ ਨੇ ਇਕੱਲੇ ਪੰਜਾਬ ਦੇ ਵਿੱਚ ਨਹੀਂ, ਪੂਰੇ ਵਰਲਡ ਦੇ ਵਿੱਚ ਪ੍ਰਸਿੱਧੀ ਖੱਟੀ। ਔਰ ਜੇ ਅਸੀਂ ਭਾਅ ਜੀ ਕਹਿੰਦੇ ਨਹੀਂ ਆ ਰਹੇ ਗੀਤ ਲਾਓ, ਭਾਅ ਜੀ ਜੇ ਤੁਹਾਨੂੰ ਲੱਗਦਾ ਕਿ ਗੀਤ ਆਪਾਂ ਚੰਗਾ ਗਾਇਆ ਸੀ ਹੰਸ ਰਾਜ ਹੰਸ ਜੀ ਨੇ, ਤਾਂ ਤੁਹਾਨੂੰ ਤਾਂ ਜ਼ਰੂਰ ਆਉਣਾ ਚਾਹੀਦਾ ਸੀ, ਕਿਉਂਕਿ ਇਹ ਗੀਤ ਦੇ ਨਾਲ ਬੰਦੇ ਦੀਆਂ ਬੜੀਆਂ ਫੀਲਿੰਗਸ ਹੁੰਦੀਆਂ। ਕਈ ਵਾਰੀ ਗੀਤ ਤੁਸੀਂ ਇਸ ਤਰ੍ਹਾਂ ਦੇ ਸੁਣਦੇ ਆ ਜਿਹੜੇ ਕਿ ਸਾਨੂੰ ਲੱਗਦਾ ਕਿ ਸਾਡੇ ਨਾਲ ਹੀ ਬੀਤੇ ਹੁੰਦੇ ਆ, ਕਈ ਵਾਰੀ ਸਾਨੂੰ ਲੱਗਦਾ ਕਿ ਜਿਹੜੇ ਗੀਤ ਆ ਇਹ ਸਾਡੇ ਨਾਲ ਬੀਤ ਰਹੇ ਆ ਜਾਂ ਬੀਤੇ ਹੁੰਦੇ ਗੀਤ ਆ, ਪਰ ਇਹ ਚੀਜ਼ਾਂ ਨੂੰ ਅਸੀਂ ਕਿਵੇਂ ਸਮਝਣਾ ਇਹ ਆਪ ਜੀ ਨੂੰ ਪਤਾ। ਇਹਦੇ ਬਾਰੇ ਮੈਂ ਪੂਰੀ ਹੁਣ ਤੁਹਾਨੂੰ ਨਹੀਂ ਕਹਿ ਸਕਦਾ, ਕਿਉਂਕਿ ਆਪ ਜੀ ਦੀ ਮਰਜ਼ੀ ਹੈ, ਜਿਹੜੀਆਂ ਸਾਡੀਆਂ ਫੈਮਿਲੀ ਸੁਣ ਰਹੀ ਆ ਔਰ ਜਿਹੜੇ ਸਾਡੇ ਪਰਿਵਾਰ ਸੁਣ ਰਹੇ ਆ, ਇਹ ਉਹਨਾਂ ਦੀ ਮਰਜ਼ੀ ਹੈ ਕਿ ਤੁਸੀਂ ਟਿਕਟਸ ਲੈ ਕੇ ਆਉਣਾ ਜਾਂ ਨਹੀਂ ਆਉਣਾ, ਠੀਕ ਹੈ ਨਾ। ਟਿਕਟਾਂ ticketmaster.co ਤੋਂ ਮਿਲਦੀਆਂ ਔਰ ਤੁਸੀਂ ਉੱਥੋਂ ਆਪਣੀਆਂ ਟਿਕਟਾਂ ਲੈ ਸਕਦੇ ਆ, ਅਤੇ ਸ਼ੋਅ ਨੂੰ ਤਾਂ ਰਹਿ ਗਿਆ ਹਫ਼ਤਾ ਹੀ ਬਸ, ਠੀਕ ਹੈ ਨਾ। ਮੈਂ ਤਾਂ ਕਿਹਾ ਸੀ ਵੀ ਸ਼ੋਅ ਦਾ ਕਰੋ ਖਤਮ ਕੰਮ, ਲੈ ਕੇ ਟਿਕਟਾਂ ਅਤੇ ਆਪਾਂ ਅਨਾਊਂਸ ਕਰੀਏ ਵੀ ਸਾਰਾ ਸ਼ੋਅ ਖਤਮ ਹੋ ਗਿਆ, ਪਰ ਹਲੇ ਤੁਸੀਂ ਵੀ ਸਲੋ ਹੀ ਹੋ, ਪਤਾ ਨਹੀਂ ਹਲੇ ਆਪਾਂ ਕਿਹੜੀ ਸਲਾਹ ਕਰ ਰਹੇ ਕਿਸੇ ਦੇ ਨਾਲ ਜਾਂ ਆਪਾਂ ਕੁਛ ਵੇਟ ਕਰ ਰਹੇ ਹਾਂ। ਬਾਕੀ ਆਪ ਜੀ ਦੀ ਮਰਜ਼ੀ ਹੈ, ਜਿਵੇਂ ਆਪ ਜੀ ਦਾ ਅਗੇਨ ਆਵਰਡ ਸੇ ਤੁਹਾਡੀ ਮਰਜ਼ੀ ਹੈ, ਜਿਵੇਂ ਤੁਹਾਨੂੰ ਠੀਕ ਲੱਗਦਾ ਤੁਸੀਂ ਉਦਾਂ ਹੀ ਕਰਨਾ ਨਾ, ਠੀਕ ਹੈ ਨਾ। ਅਤੇ ਟਿਕਟਾਂ ticketmaster.ca ਦੇ ਅਵੇਲੇਬਿਲਟੀ ਹੈ ਤੁਹਾਡੇ ਵਾਸਤੇ। ਨੈਕਸਟ ਫਰਾਈਡੇ ਨੂੰ ਇਹ ਸ਼ੋਅ ਹੋ ਰਿਹਾ, ਸ਼ਾਮ ਨੂੰ ਤਕਰੀਬਨ 7 ਵਜੇ ਡੋਰਸ ਓਪਨ ਹੋ ਜਾਣਗੀਆਂ। ਔਰ ਵੈਨਿਊ ਬਾਰੇ ਵੀ ਦੱਸ ਦਿੰਦੇ ਹਾਂ, ਮੋਸਟਲੀ ਤਾਂ ਤਕਰੀਬਨ ਸਾਰਿਆਂ ਨੂੰ ਪਤਾ ਹੀ ਹੈ, ਜਿਵੇਂ ਕਿ ਅਸੀਂ ਅੱਗੇ ਵੀ ਜ਼ਿਕਰ ਕਰ ਰਹੇ ਹੁੰਦੇ ਹਾਂ ਕਿ ਜਿਹੜੇ ਪਰਿਵਾਰਾਂ ਨੇ, ਜਿਹੜੀਆਂ ਫੈਮਿਲੀਜ਼ ਨੇ ਇੱਥੇ ਸ਼ੋਅ ਦੇਖੇ ਹੋਏ ਆ ਲਿਵਿੰਗ ਆਰਟ ਸੈਂਟਰ ਦੇ ਵਿੱਚ, ਇਹ ਇੱਕ ਮਿਊਜ਼ਿਕ ਦਾ ਥੀਏਟਰ ਹੈ ਔਰ ਇਸ ਥੀਏਟਰ ਦੇ ਵਿੱਚ ਬੈਠ ਕੇ ਤੁਹਾਨੂੰ ਇੱਕ ਫੀਲਿੰਗਸ ਜਿਹੜੀ ਮਿਊਜ਼ਿਕ ਦੀ ਆਉਂਦੀ ਹੈ ਇੱਕ ਡਿਫਰੈਂਟ ਚੀਜ਼ ਬਣ ਜਾਂਦੀ ਹੈ, ਔਰ ਤੁਹਾਨੂੰ ਲੱਗਦਾ ਕਿ ਯਾਰ ਅਸੀਂ ਅੱਜ ਕੋਈ ਕੌਂਸਰਟ ਦੇਖ ਕੇ ਆਏ ਹਾਂ, ਕੋਈ ਲਾਈਵ ਕੌਂਸਰਟ ਤੁਸੀਂ ਦੇਖ ਕੇ ਆਏ ਹਾਂ, ਇਸ ਦੀਆਂ ਫੀਲਿੰਗਸ, ਇਸ ਤਰ੍ਹਾਂ ਦੇ ਸਾਊਂਡ ਸਿਸਟਮ, ਇੱਦਾਂ ਦੇ ਲਾਈਟਿੰਗ ਸਿਸਟਮ ਤੁਹਾਡੇ ਵਾਸਤੇ ਉੱਥੇ ਹੁੰਦੇ ਆ, ਔਰ ਤੁਹਾਨੂੰ ਸਾਰਿਆਂ ਨੂੰ ਅਸੀਂ ਸੱਦਾ ਪੱਤਰ ਹੀ ਦੇ ਸਕਦੇ ਬਈ। ਹੁਣ ਤਾਂ ਦਿਨ ਵੀ ਥੋੜ੍ਹੇ ਰਹਿ ਗਏ ਆ ਕਿਉਂਕਿ ਫਰਾਈਡੇ ਤਾਂ ਆ ਗਿਆ ਨੇੜੇ ਬਹੁਤ ਜਲਦੀ, ਹੁਣ ਅੱਜ ਫਰਾਈਡੇ ਬੀਤ ਗਿਆ ਅਤੇ ਵਿੱਚ ਆ ਗਿਆ ਵੀਕਐਂਡ, ਵੀਕਐਂਡ ਦੇ ਕੰਮ ਕਾਰ ਹੁੰਦੇ ਆ ਸਾਰਿਆਂ ਦੇ, ਅਤੇ ਕੋਈ ਨਾ ਕੋਈ ਫਿਰ ਟਿਕਟਾਂ ਰਾਖਵੀਆਂ ਤੁਸੀਂ ਕਰ ਲਓ ਆਪਣੀਆਂ ਵੀਰੇ ticketmaster.ca ਤੋਂ, ਔਰ ਬੜਾ ਸੌਖਾ ਜਿਹਾ ਸਾਰਿਆਂ ਨੂੰ ਪਤਾ ticketmaster.ca ਤੋਂ ਆਪਣੀਆਂ ਟਿਕਟਾਂ ਤੁਸੀਂ ਲੈ ਸਕਦੇ ਹੋ।

0: ਇਹਨਾਂ ਖੂਬਸੂਰਤ ਗੀਤ ਹੰਸ ਜੀ ਨੇ ਗਾਇਆ, ਪਰ ਲੱਗਦਾ ਕਿ ਆਪਾਂ ਇਹੋ ਜਿਹੇ ਗੀਤਾਂ ਵਾਲਿਆਂ ਦਾ ਸਾਥ ਨਹੀਂ ਦੇ ਰਹੇ। ਫਰਮਾਇਸ਼ਾਂ ਅਸੀਂ ਕਰ ਸਕਦੇ ਹਾਂ, ਅਸੀਂ ਗੀਤ ਸੁਣ ਸਕਦੇ ਹਾਂ, ਪਰ ਜਦੋਂ ਰੀਅਲ ਦੇ ਵਿੱਚ ਸਾਨੂੰ 100-200 ਡਾਲਰ ਖਰਚਣਾ ਪੈਂਦਾ ਤਾਂ ਫਿਰ ਅਸੀਂ ਕਿਤੇ ਨਾ ਕਿਤੇ ਸਾਈਡ 'ਤੇ ਹੋ ਜਾਂਦੇ ਹਾਂ। ਇਹ ਗਾਣੇ ਦਾ ਮੈਂ ਇਕੱਲੇ ਇਕੱਲੇ ਮੈਂ ਬੰਦ ਪਤਾ ਕਿਉਂ ਨਹੀਂ ਗਾਣਾ ਕੀਤਾ, ਇਕੱਲੇ ਇਕੱਲੇ ਗਾਣੇ ਦੇ ਬੋਲ ਸੁਣ ਰਿਹਾ ਸੀ ਮੈਂ ਕਿ ਇਹ ਗਾਣੇ ਦੇ ਵਿੱਚ ਮਾਵਾਂ ਦੇ ਪੁੱਤ ਦਹਿਸ਼ਤ, ਕੋਈ ਕੇਸ ਕਚਹਿਰੀ ਨਹੀਂ ਚੱਲਣੀ, ਕੋਈ ਮਾਰ ਦਿੰਦੇ ਆ, ਹੈ ਨਾ। ਤੁਸੀਂ ਤਾਂ ਇਸ ਗਾਣੇ ਦੀ ਵੀ ਅਸੀਂ ਇੱਜ਼ਤ ਨਹੀਂ ਕਰ ਸਕੇ। ਜਿੰਨੀਆਂ ਵੀ ਸਾਡੀਆਂ ਫੈਮਿਲੀ ਸੁਣ ਰਹੀਆਂ, ਤੁਹਾਨੂੰ ਲੱਗਦਾ ਕਿ ਇੰਨਾ ਵਧੀਆ ਗੀਤ, ਸਿੱਖ ਕੌਮ ਨੂੰ ਹੋਰ ਬੁਲੰਦ ਆਵਾਜ਼ ਦੇਣ ਵਾਲਾ ਇਹ ਗੀਤ ਸਾਡੇ ਵਾਸਤੇ ਗਾਇਆ ਗਿਆ, ਤੁਹਾਡੇ ਸਾਡੇ ਪੁੱਤਰਾਂ ਵਾਸਤੇ ਗਾਇਆ ਗਿਆ, ਕਿ ਸ਼ਾਇਦ ਅਸੀਂ 100-200 ਡਾਲਰ ਖਰਚਣ ਲੱਗੇ ਹਾਂ, 50 ਡਾਲਰ ਖਰਚਣ ਲੱਗੇ ਹਾਂ, ਗੁਰੇਜ਼ ਕਰ ਰਹੇ ਹਾਂ। ਮੈਂ ਤਕਰੀਬਨ ਹਫ਼ਤਾ 10 ਦਿਨ ਪਹਿਲਾਂ ਗੱਲ ਕਹੀ ਸੀ, ਮੈਂ ਕਿਹਾ ਹਫ਼ਤਾ ਕੁ ਰਹਿੰਦਾ ਆਪਾਂ ਨੂੰ ਨਾ, ਜੇ ਆਪਣੇ ਸਪੋਜ਼ ਕਰੋ ਸਾਨੂੰ ਕੋਈ 400-500 ਬੰਦਾ ਵੀ ਨਹੀਂ ਸੁਣਦਾ ਹੋਊਗਾ। ਰੇਡੀਓ 'ਤੇ ਤਾਂ ਜਿਹੜੀਆਂ ਫ੍ਰੀਕੁਐਂਸੀਜ਼ ਹੁੰਦੀਆਂ ਉਹ ਤਾਂ ਲੱਖਾਂ ਦੇ ਹਿਸਾਬ ਨਾਲ ਲੋਕ ਸੁਣਦੇ ਹੁੰਦੇ ਆ, ਕਿ ਅਸੀਂ ਜਿਹੜਾ 400-500 ਲੋਕ ਦੋ ਦੋ ਟਿਕਟਾਂ ਲੈ ਕੇ ਵੀ ਇਹ ਸ਼ੋਅ ਨੂੰ ਸੋਲਡ ਆਊਟ ਕਰ ਸਕਦੇ ਹਾਂ। ਪਰ ਹਾਲੇ ਤੱਕ ਸਾਡੇ ਕੋਲ ਟਿਕਟਾਂ ਹੈ, ਤੁਸੀਂ ਸਲੋ ਬਾਇੰਗ ਕਰ ਰਹੇ ਹਾਂ, ਜਾਂ ਤੁਹਾਡਾ ਕੋਈ ਰੀਜ਼ਨ ਹੈ, ਜਾਂ ਤੁਸੀਂ ਲਾਸਟ ਮੋਮੈਂਟ ਟਿਕਟਾਂ ਖਰੀਦਣੀਆਂ, ਸਮਥਿੰਗ ਵਟ ਐਵਰ ਯੂ ਥਿੰਕ, ਮੈਨੂੰ ਇਹਦੇ ਬਾਰੇ ਪਤਾ ਨਹੀਂ। ਪਰ ਇਹੋ ਜਿਹੇ ਗੀਤ ਸੁਣ ਕੇ, ਇਹੋ ਜਿਹੇ ਆਪਾਂ ਨੂੰ ਆਰਟਿਸਟ ਦਾ ਸਾਥ ਦੇਣਾ ਸਾਡਾ ਵੀ ਕਿਤੇ ਨਾ ਕਿਤੇ ਫਰਜ਼ ਬਣਦਾ, ਠੀਕ ਹੈ ਨਾ। ਇਹੋ ਜਿਹੇ ਆਰਟਿਸਟ ਜੇ ਦੁਬਾਰਾ ਮਾਰਕੀਟ ਦੇ ਵਿੱਚ ਆਏ ਆਪਣੇ ਆਪ ਨੂੰ ਇੱਕ ਸਾਬਤ ਕਰਨ ਵਾਸਤੇ, ਜਿਹੜੇ ਇਹੋ ਜਿਹੇ ਗਵਈਏ ਬੱਬਰ ਸ਼ੇਰ ਗਵਈਏ ਹੁੰਦੇ ਆ, ਆ ਜਿਹੜੇ ਇੱਥੇ ਬੰਦੇ 10-10 ਹਜ਼ਾਰ, 15-15 ਹਜ਼ਾਰ ਬੰਦਾ ਇਕੱਠਾ ਕਰ ਲੈਂਦਾ, ਟਿਕਟਾਂ ਵੀ ਤੁਸੀਂ $1,000 ਦੀਆਂ ਲੈ ਕੇ ਜਾਂਦੇ ਆ, ਉੱਥੇ ਦਾਰੂ ਪੀ ਕੇ ਆ ਗਏ, ਲਲਕਾਰੇ ਮਾਰ ਕੇ ਚਲੋ ਵਾਪਸ ਘਰਾਂ ਨੂੰ ਆ ਗਏ, ਉਹੋ ਜਿਹੇ ਕਲਾਕਾਰ ਇਹਨਾਂ ਕਲਾਕਾਰਾਂ ਸਾਹਮਣੇ ਗਾ ਨਹੀਂ ਸਕਦੇ ਅਤੇ ਮੱਥੇ ਟੇਕਦੇ ਆ ਦੂਰੋਂ, ਜਿਨ੍ਹਾਂ ਨੇ ਇਹਨਾਂ ਨੇ ਪੂਜਾ ਕੀਤੀ ਹੈ, ਆਰਟਿਸਟ ਲੋਕ ਜਿਹੜੇ ਆ ਵਾਲੇ ਆ। ਹੈਲੋ
1: ਜੀ ਭਾਈ ਜੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਵੀਰਾ ਜੀ।
1: ਮੈਂ ਕਿਹਾ ਬਾਈ ਜੀ, ਆਪਣਾ ਚੱਲ ਰਿਹਾ ਹੰਸ ਰਾਜ ਦਾ ਗਾਣਾ ਤਾਂ ਬਹੁਤ ਵਧੀਆ ਲੱਗਦਾ
0: ਜੀ ਵੀਰਾ ਜੀ,
1: ਤੇ ਪਰ ਆਪਣਾ ਅਮੈਰੀਕਾ ਦੇ ਵਿੱਚ ਦੇਖੋ ਕੀ ਹੋ ਗਿਆ, ਉਹ ਟਰੰਪ ਨੇ ਪਿਕਚਰ ਲਾ ਤੀ ਆ ਸਿੰਘਾਂ ਦੀ ਵੀ ਚਲੇ ਜਾਓ ਇੱਥੋਂ, ਰੋਡ ਤੋਂ ਆਫ ਹੋ ਜਾਓ, ਉਹਦੇ ਬਾਰੇ ਕੀ ਹੈ?
0: ਉਹਦੇ ਬਾਰੇ ਆਪਾਂ ਗੱਲਬਾਤ ਹਲੇ ਕਰ ਨਹੀਂ ਰਹੇ, ਕੋਈ ਗੱਲ ਨਹੀਂ, ਉਹਦੇ ਬਾਰੇ ਗੱਲਬਾਤ ਵੀ ਕਰਾਂਗੇ। ਭਾਜੀ ਦੇਖੋ ਮੇਰੀ ਗੱਲ ਸੁਣੋ, ਪਹਿਲੀ ਗੱਲ ਤਾਂ ਇਹ ਹੈਗੀ ਹੈ, ਇਹ ਸਾਡੀ ਕੰਟਰੀ ਨਹੀਂ ਹੈ, ਤੁਹਾਨੂੰ ਇਸ ਕੰਟਰੀ ਨੇ ਸ਼ਰਨ ਦਿੱਤੀ ਇੱਥੇ ਰਹਿਣ ਵਾਸਤੇ, ਤੁਹਾਨੂੰ ਇਸ ਕੰਟਰੀ ਨੇ ਸਿਟੀਜ਼ਨਸ਼ਿਪ ਦਿੱਤੀ ਹੈ, ਤੁਸੀਂ ਇੱਥੇ ਆ ਕੇ ਆਪਣੇ ਕਾਨੂੰਨ ਜਦੋਂ ਬਣਾਉਣੇ ਆ ਤਾਂ ਫਿਰ ਤੁਹਾਡੇ ਵਾਸਤੇ ਕੰਟਰੀ ਕਿਵੇਂ ਉਹ ਤੁਹਾਨੂੰ ਅਲਾਓ ਕਰਨਗੇ ਇੱਥੇ ਰਹਿਣਾ। ਆ ਪਿੱਛੇ ਕਰਕੇ ਕੈਲਗਰੀ ਦੇ ਵਿੱਚ ਸਾਡੇ ਛੋਟੇ ਵੀਰ ਸਟੂਡੈਂਟ ਵੀਰ ਉੱਥੇ ਬੈਠੇ ਸੀ, ਸਾਨੂੰ ਉਸ ਚੀਜ਼ ਨਾਲ ਦੁੱਖ ਆ, ਸਾਨੂੰ ਉਹਨਾਂ ਦੇ ਪਰਿਵਾਰ ਦੇ ਨਾਲ ਦੁੱਖ ਆ, ਕੋਈ ਕੋਈ 5-5, 7-7, 10-10 ਲੱਖ ਰੁਪਈਆ ਲੈ ਕੇ ਲਾ ਕੇ ਆਇਆ ਇੱਥੇ ਕੰਟਰੀਆਂ ਦੇ ਵਿੱਚ। ਲੇਕਿਨ ਜਿਹੜੇ ਕਾਨੂੰਨ ਆ ਇਹਨਾਂ ਕੰਟਰੀਜ਼ ਦੇ, ਉਹਨੂੰ ਤੁਸੀਂ ਕਿਵੇਂ ਚੇਂਜ ਕਰ ਸਕਦੇ ਆ? ਮੁਜ਼ਾਹਰੇ ਕਰਕੇ ਕਾਨੂੰਨ ਨੂੰ ਚੇਂਜ ਕਰ ਸਕਦੇ ਤੁਸੀਂ? ਮੇਰਾ ਤਾਂ ਜ਼ਿਆਦਾ ਜ਼ਿਆਦਾ ਨਿਊਜ਼ ਵਾਲੇ ਨਾਲ ਕੰਮ ਨਹੀਂ ਹੈ, ਨਾ ਮੈਂ ਨਿਊਜ਼ ਦਾ ਜ਼ਿਆਦਾ ਕੰਮ ਕਰਦਾ। ਇਹ ਅਸੀਂ ਲੋਕ ਇੰਡੀਆ ਤੋਂ ਆਏ ਹਾਂ, ਜਿਹੜੇ ਇੱਥੋਂ ਦੇ ਬੱਚੇ ਬੋਰਨ ਹੈਗੇ ਆ, ਇਹ ਕੰਟਰੀ ਉਹਨਾਂ ਦੀ ਹੈ। ਅਸੀਂ ਤਾਂ ਪੰਜਾਬ ਤੋਂ ਆ ਗਏ ਆਪਣੇ ਵਧੀਆ ਜੀਵਨ ਬਤੀਤ ਕਰਨ ਵਾਸਤੇ, ਆਪਣੀ ਰੋਟੀ ਰੋਜ਼ੀ ਦੇ ਸਾਧਨ ਵਾਸਤੇ, ਜਾਂ ਇੰਡੀਆ ਤੋਂ ਅਸੀਂ ਆ ਕੇ ਜਾਂ ਪਾਕਿਸਤਾਨ ਤੋਂ ਅਸੀਂ ਆ ਗਏ। ਜੇ ਸਾਡੇ ਮੁਲਕਾਂ ਦੇ ਵਿੱਚ ਇੰਨਾ ਵਧੀਆ ਸਾਰਾ ਕੁਛ ਹੁੰਦਾ ਤਾਂ ਅਸੀਂ ਉਹ ਆਪਣੀਆਂ ਕੰਟਰੀਜ਼, ਆਪਣੇ ਮਾਂ ਪਿਓ, ਆਪਣੇ ਭੈਣ ਭਾਈ ਕਿਉਂ ਛੱਡ ਕੇ ਆਉਂਦੇ? ਇਹ ਕੰਟਰੀ ਦੇ ਵਿੱਚ ਤੁਹਾਨੂੰ ਦੇਖੋ ਕਿੱਡੇ ਕਿੱਡੇ ਵੱਡੇ ਗੁਰਦੁਆਰਾ ਸਾਹਿਬ ਬਣ ਗਏ ਇੱਥੇ, ਕਿੱਡੇ ਕਿੱਡੇ ਇੱਥੇ ਮੰਦਰ ਬਣ ਗਏ, ਕਿੰਨੀਆਂ ਕਿੰਨੀਆਂ ਮਸਜਿਦ ਬਣ ਗਈਆਂ, ਚਰਚ ਤਾਂ ਚਲੋ ਹੈ ਹੀ ਹੈ ਇਹਨਾਂ ਦੀਆਂ। ਇਹ ਤੁਹਾਨੂੰ ਅਲਾਓ ਕੀਤਾ ਇਹਨਾਂ ਨੇ ਕਿੱਥੇ ਕਰਨ ਵਾਸਤੇ। ਫਿਰ ਅਸੀਂ ਲੋਕ ਆਪਣੇ ਕਲਚਰ ਨੂੰ ਇੱਥੇ ਨਾਲ ਲੈ ਕੇ ਆਏ ਹਾਂ, ਵਿਆਹ ਸ਼ਾਦੀਆਂ ਦੇ ਵਿੱਚ ਆਪਣੇ ਕਲਚਰ ਕਰਦੇ ਹਾਂ, ਤੁਹਾਨੂੰ ਰੋਕਦੇ ਨਹੀਂ ਇੱਥੇ। ਤੁਸੀਂ ਨਗਰ ਕੀਰਤਨ ਕਰਦੇ ਹਾਂ, ਜਲੂਸ ਕੱਢਦੇ ਹਾਂ, ਕਿਸੇ ਵੀ ਧਾਰਮਿਕ ਅਦਾਰੇ ਦੇ ਨਾਲ ਸੰਬੰਧਿਤ ਹੁੰਦਾ, ਲੱਖਾਂ ਡਾਲਰ ਲੱਗ ਜਾਂਦੇ ਆ ਪੁਲਿਸਿੰਗ ਦੇ, ਸਿਕਿਉਰਟੀਜ਼ ਦੇ, ਸੜਕਾਂ ਨੂੰ ਬੰਦ ਕਰਨਾ, ਤੁਹਾਨੂੰ ਇਹ ਰੋਕਦੇ ਨਹੀਂ। ਪਰ ਜੇ ਤੁਸੀਂ ਕੁਛ ਇਸ ਤਰ੍ਹਾਂ ਦੀਆਂ ਹਰਕਤਾਂ ਕਰੋਗੇ ਇੱਥੇ ਤੇ ਫਿਰ ਇਹ ਕੰਟਰੀ ਦਾ ਪਹਿਲੀ ਗੱਲ ਤਾਂ ਇਹ ਹੈਗੀ ਹੈ ਕਿ ਬ੍ਰੈਂਪਟਨ ਦੇ ਵਿੱਚ ਖਾਸ ਕਰਕੇ ਸਾਡੇ ਇਸ ਤਰ੍ਹਾਂ ਦੀਆਂ ਫੈਮਿਲੀਜ਼ ਹੈਗੀਆਂ ਜਿਹਨਾਂ ਨੇ ਬਿਲਕੁਲ ਹੀ ਆਪਣਾ ਪੰਜਾਬ ਬਣਾ ਦਿੱਤਾ। ਠੀਕ ਹੈ, ਅਸੀਂ ਪੰਜਾਬ ਨੂੰ ਪਿਆਰ ਕਰਦੇ ਹਾਂ, ਪੰਜਾਬ ਨਾਲ ਸਾਡਾ ਪਿਆਰ ਹੈ, ਅਸੀਂ ਉੱਥੇ ਜੰਮੇ ਪਲੇ ਹਾਂ। ਜੇ ਅਸੀਂ ਇੱਥੇ ਆ ਕੇ ਵੀ ਉਹੀ ਪੰਜਾਬ ਬਣਾਉਣਾ ਤਾਂ ਫਿਰ ਆਪਾਂ ਨੂੰ ਇੱਥੇ ਰਹਿਣ ਦੀ ਕੀ ਲੋੜ ਆ? ਫਿਰ ਤਾਂ ਆਪਾਂ ਪੰਜਾਬ ਚਲੇ ਜਾਈਏ ਵਾਪਸ। ਫਿਰ ਤਾਂ ਸਾਡੇ ਵਾਸਤੇ ਉੱਥੇ ਵਧੀਆ ਪੰਜਾਬ ਆ, ਆਪਣਾ ਮੁਲਕ ਆ, ਆਪਣੀ ਧਰਤੀ ਜੰਮੇ ਪਲੇ ਹਾਂ, ਫਿਰ ਇੱਥੇ ਕਿਉਂ ਰਹਿੰਦੇ ਆਪਾਂ? ਇਹ ਮੁਲਕਾਂ ਨੇ, ਇੱਥੋਂ ਦੀਆਂ ਗਵਰਨਮੈਂਟਸ ਨੇ ਸਾਨੂੰ ਅਲਾਓ ਕੀਤਾ ਕਿ ਅਸੀਂ ਇੱਥੇ ਆਪਣੀ ਮਰਜ਼ੀ ਦੇ ਨਾਲ ਵਿਆਹ ਸ਼ਾਦੀਆਂ, ਆਪਣੇ ਕੰਮ ਕਾਰ, ਧੰਦੇ, ਰੋਟੀ ਰੋਜ਼ੀ ਦਾ ਸਾਧਨ ਕਰ ਸਕਦੇ ਹਾਂ। ਤੁਹਾਨੂੰ ਇਸ ਕੰਟਰੀ ਦਾ ਸੇਮ ਸਮਝਿਆ ਜਾਂਦਾ। ਜੇ ਕੁਛ ਤੁਸੀਂ ਆਊਟ ਆਫ ਲਾਈਨ ਤੋਂ ਜਾ ਕੇ, ਆਊਟ ਆਫ ਜਿਵੇਂ ਕਹਿੰਦੇ ਹੁੰਦੇ ਆ ਕਿ ਕੋਈ ਬਾਉਂਡਰੀ ਤੋਂ ਜਾ ਕੇ ਤੁਸੀਂ ਕੁਛ ਕਰਦੇ ਆ, ਦੈਨ ਫਿਰ ਤਾਂ ਡੈਫੀਨੇਟਲੀ ਉਹ ਗਵਰਨਮੈਂਟ ਦਾ ਹੱਕ ਬਣਦਾ ਕਿ ਤੁਹਾਨੂੰ ਕੁਛ ਗਲਤ ਕਰਨ। ਇੱਥੇ ਬੜੇ ਸਾਡੇ ਸਟੂਡੈਂਟ ਵੀਰ ਆਏ, ਬੜਾ ਸਾਨੂੰ ਦੁੱਖ ਉਹਨਾਂ ਨਾਲ, ਬਹੁਤ ਜ਼ਿਆਦੀਆਂ ਸਾਡੀਆਂ ਫੀਲਿੰਗਸ ਆ ਉਹਨਾਂ ਨਾਲ ਕਿ ਉਹਨਾਂ ਨੂੰ ਵਾਪਸ ਮੋੜਿਆ ਗਿਆ, ਉਹਨਾਂ ਨੂੰ ਇੱਥੇ PR ਨਹੀਂ ਦਿੱਤੀ ਗਈ। ਪਰ ਉਹ ਇਹ ਕਹਿੰਦੇ ਆ ਜਿਸ ਵੇਲੇ ਤੁਹਾਨੂੰ ਅਸੀਂ ਸਟੱਡੀ ਪਰਮਿਟ ਦਿੱਤੇ ਆ, ਤੁਹਾਡੇ ਅਸੀਂ ਕਿਤੇ ਲਿਖਿਆ ਵਿੱਚ ਅਸੀਂ ਤੁਹਾਨੂੰ PR ਦੇਣੀ ਹੈ। ਜੇ 100 ਬੱਚਾ ਉੱਥੋਂ ਇੰਡੀਆ ਤੋਂ ਆਇਆ, ਪੰਜਾਬ ਤੋਂ ਆਇਆ, ਪਾਕਿਸਤਾਨ ਤੋਂ ਆਇਆ, ਚਲੋ ਐਨੀਵੇ ਕਿਤੋਂ ਵੀ ਵਰਲਡ ਦੇ ਵਿੱਚੋਂ ਆਇਆ, ਉਹ ਕਹਿੰਦੇ ਕਿ ਅਸੀਂ ਤੁਹਾਨੂੰ 2 ਸਾਲ ਦੇ ਵਿੱਚ PR ਦੇਣੀ ਹੈ। ਵਰਕ ਪਰਮਿਟ ਕੌਣ ਅਪਲਾਈ ਕਰਦਾ? ਅਸੀਂ ਖੁਦ ਅਪਲਾਈ ਕਰਦੇ ਹਾਂ ਵੀ ਇੱਥੇ ਇੱਥੇ ਰਹਿ ਕੇ ਕੰਮ ਕਰ ਸਕੀਏ, ਕਿਉਂ ਆਪਣੇ ਫਿਊਚਰ ਨੂੰ ਵਧੀਆ ਬਣਾ ਸਕੀਏ, ਤਦ ਹੀ ਇੱਥੇ ਬੱਚੇ ਆਉਂਦੇ ਆ ਨਾ ਪੜ੍ਹਨ ਵਾਸਤੇ, ਹੋਰ ਤਾਂ ਕੋਈ ਰੀਜ਼ਨ ਨਹੀਂ। ਯੂਨੀਵਰਸਿਟੀਜ਼ ਤਾਂ ਇੰਡੀਆ 'ਚ ਬਹੁਤ ਹੈਗੀਆਂ, ਟੋਪ ਆਫ ਦਾ ਲਾਈਨ ਯੂਨੀਵਰਸਿਟੀਜ਼ ਹੈਗੀਆਂ, ਸਕੂਲਸ ਟੋਪ ਆਫ ਦਾ ਲਾਈਨ ਹੈਗੇ ਆ, ਕੋਨਵੈਂਟ ਸਕੂਲਸ ਹੈਗੇ, ਬੱਚੇ ਨੂੰ ਉੱਥੇ ਪੜ੍ਹਾਓ। ਪਰ ਇੱਥੇ ਕਿਉਂ ਆਉਂਦੇ ਹਾਂ ਅਸੀਂ? ਇੱਕ ਵਧੀਆ ਮਾਹੌਲ ਵਿੱਚ ਰਹਿਣ ਵਾਸਤੇ, ਇੱਕ ਵਧੀਆ ਸੁਸਾਇਟੀ ਵਿੱਚ ਰਹਿਣ ਵਾਸਤੇ। ਫਿਰ ਇੱਥੇ ਆ ਕੇ ਤੁਸੀਂ ਟਿਮ ਮਾਡਲ 'ਚ ਜਾ ਕੇ ਬਦਮਾਸ਼ੀਆਂ ਕਰਦੇ ਹਾਂ, ਗੱਡੀਆਂ 'ਤੇ ਚੜ੍ਹ ਕੇ ਹਾਕੀਆਂ ਘੁਮਾਉਂਦੇ ਹਾਂ, ਉੱਥੇ ਗੱਡੀਆਂ ਦੀਆਂ ਰੇਸਾਂ ਲਾਉਂਦੇ ਹਾਂ ਰਾਤ ਨੂੰ, ਅਤੇ ਫਿਰ ਭਾਅ ਜੀ ਇਹ ਤਾਂ ਫਿਰ ਚੀਜ਼ਾਂ ਨਹੀਂ ਉਹਨਾਂ ਨੇ ਗਵਰਨਮੈਂਟ ਨੇ ਬਰਦਾਸ਼ਤ ਕਰਨੀਆਂ। ਤੁਸੀਂ ਇੱਥੇ ਬੱਸ ਸਟੈਂਡਾਂ 'ਤੇ ਖੜ੍ਹ ਕੇ ਕੁੜੀਆਂ ਨੂੰ ਛੇੜਦੇ ਹਾਂ। ਮੈਂ ਅੱਗੇ ਇੱਕ ਦਿਨ ਗੱਲ ਸੁਣਾਈ ਸੀ, ਉਹਦੀ ਮਾਂ ਨਾਲ ਸੀ, ਉਹ ਕੁੜੀ ਕਹਿੰਦੀ ਕਹਿੰਦੀ ਆਈ ਡੋਂਟ ਅੰਡਰਸਟੈਂਡ ਮੋਮ, ਇਹ ਮੈਨੂੰ ਵਰਡ ਕਿਹੜੇ ਯੂਜ਼ ਕਰਦੇ ਆ, ਇੱਥੋਂ ਦੇ ਬੱਚੇ ਇੰਨੇ ਸੌਫਟ ਆ, ਔਰ ਇੰਨੇ ਡਰ ਜਾਂਦੇ ਆ ਬੱਚੇ ਇੱਥੋਂ ਦੇ ਇਕਦਮ ਹੀ, ਕਿ ਜੇ ਤੁਸੀਂ ਉਹਨਾਂ ਨੂੰ ਕੋਈ ਇਸ ਤਰ੍ਹਾਂ ਦੇ ਕੋਈ ਵਰਡ ਬੋਲਦੇ, ਉਹਨਾਂ ਨੂੰ ਸਮਝ ਨਹੀਂ ਆਉਂਦੀ ਜਿਹੜੀ ਤੁਸੀਂ ਪੰਜਾਬ 'ਚ ਵਰਡ ਬੋਲਦੇ ਆਏ ਆ। ਅਤੇ ਅਗਲਿਆਂ ਨੇ ਫਿਰ ਬਰੰਗ ਚਿੱਠੀਆਂ ਕਹਿੰਦਾ ਵਾਪਸ ਭੇਜਣਾ ਹੀ ਸੀ। ਇੱਥੇ ਅਗਰ ਤੁਸੀਂ ਲੜਾਈਆਂ ਕਰੋਗੇ, ਇੱਥੋਂ ਦੇ ਪਲੈਨਸ ਜਿਹੜੇ ਮਾਹੌਲ ਖਰਾਬ ਕਰੋਗੇ ਉਸ ਸ਼ਹਿਰ ਦਾ, ਉਸ ਕੰਟਰੀ ਦਾ, ਅਤੇ ਫਿਰ ਤਾਂ ਵਾਪਸ ਵੀਰੇ ਭੇਜਣਾ ਹੀ ਉਹਨਾਂ ਨੇ। ਹੁਣ ਕੀ ਹੋਇਆ ਅਮੈਰੀਕਾ 'ਚ ਮੈਨੂੰ ਉਹਦੇ ਬਾਰੇ ਬਿਲਕੁਲ ਨਹੀਂ ਪਤਾ। ਹਾਂ, ਜੇ ਕੁਛ ਉੱਥੇ ਰੀਜ਼ਨ ਹੋਇਆ ਜਾਂ ਕੁਛ ਹੈਪਨ ਹੋਇਆ, ਕਿਸੇ ਨੇ ਕੁਛ ਗਲਤ ਕੀਤਾ, ਅਤੇ ਅਮੈਰੀਕਾ ਕੰਟਰੀ ਉਹਨਾਂ ਦੀ ਹੈ, ਉਹ ਸਾਨੂੰ ਕਹਿ ਸਕਦੇ ਵਾਹ ਵਾਪਸ ਜਾਓ ਆਪਣੀ ਕੰਟਰੀ ਦੇ ਵਿੱਚ। ਅਸੀਂ ਠੀਕ ਹੈ ਟੈਕਸਿਸ ਪੇ ਕਰਦੇ ਹਾਂ, ਪਰ ਤੁਹਾਨੂੰ ਰਹਿਣ ਵਾਸਤੇ ਵੀ ਤਾਂ ਖੂਬਸੂਰਤ ਕੰਟਰੀ ਦੇ ਰਹੇ ਨਾ। ਜੇ ਸਾਨੂੰ ਆਪਣੇ ਮੁਲਕ ਨਾਲ ਇੰਨਾ ਪਿਆਰ ਹੈ ਇੰਡੀਆ ਨਾਲ, ਆਪਾਂ ਵਾਪਸ ਚਲ ਜਾਈਏ। 7 ਦਿਨ ਜਹਾਜ਼ ਜਾਂਦੇ ਆ, ਕਿੰਨੇ ਜਹਾਜ਼ ਜਾਂਦੇ ਆ, ਡਾਇਰੈਕਟ ਫਲਾਈਟਾਂ ਜਾਂਦੀਆਂ ਏਅਰ ਇੰਡੀਆ ਦੀਆਂ, ਏਅਰ ਕੈਨੇਡਾ ਦੀਆਂ, ਰਸਤੇ 'ਚ ਰੁਕਣ ਦੀ ਲੋੜ ਨਹੀਂ। ਔਰ ਜਿੰਨੇ ਜਾਂਦੇ ਆ 2-4 ਸਾਲ ਬਾਅਦ ਵਾਪਸ ਆ ਜਾਂਦੇ, ਇੱਥੇ ਜੰਮੇ ਉੱਥੇ ਹੀ ਹੁੰਦੇ ਆ, ਉੱਥੋਂ ਫਿਰ ਵਾਪਸ ਆ ਜਾਂਦੇ। ਹਾਂਜੀ ਹਾਂ, ਚੱਲੇ ਜੀ, ਅਸੀਂ ਸਭ ਕੁਛ ਛੱਡ ਕੇ ਚੱਲੇ, ਵੇਚ ਤਾਂ ਸਭ ਕੁਛ, ਅਸੀਂ ਜਾਂਦੇ ਹਾਂ, 2 ਸਾਲ ਲਾਉਂਦੇ ਹਾਂ, ਸਾਲ ਲਾਉਂਦੇ ਹਾਂ, ਨਹੀਂ ਮਨ ਲੱਗਦਾ, ਉਹ ਵਾਤਾਵਰਨ ਉੱਥੋਂ ਨਹੀਂ ਉੱਧਰ ਦਾ ਬੰਦਾ, ਸਾਫ਼ ਸੁਥਰਾ ਮਾਹੌਲ ਤੁਹਾਨੂੰ ਨਹੀਂ ਮਿਲਦਾ ਜਿਹੜਾ ਤੁਸੀਂ ਇੱਥੇ ਆ। ਤੁਸੀਂ ਇੰਨੀ ਗੱਲ ਦੇਖੋ, ਜਿੰਨੀਆਂ ਸਾਡੀਆਂ ਫੈਮਿਲੀਜ਼ ਪ੍ਰੋਬਲਮ ਸੁਣ ਰਹੀਆਂ, ਆਈ ਐਮ ਸ਼ੋਰ ਕਿ ਤੁਸੀਂ ਐਗਰੀ ਹੋਵੋਗੇ ਇਸ ਗੱਲ ਦੇ ਨਾਲ। ਕੋਈ ਮਿਲੀਨੀਅਰ ਬੰਦਾ ਹੈ, ਉਹਨਾਂ ਵਾਸਤੇ ਇੰਡੀਆ ਦੇ ਵਿੱਚ ਦੁਕਾਨਾਂ ਡਿਫਰੈਂਸ ਆ। ਕੁਛ ਬਹੁਤ ਜ਼ਿਆਦਾ ਗਰੀਬ ਬੰਦਾ, ਉਹਨੇ ਸਮਾਨ ਕਿਤੋਂ ਹੋਰ ਖਰੀਦਣਾ। ਬਹੁਤ ਜ਼ਿਆਦਾ ਅਮੀਰ ਬੰਦਾ ਹੈ, ਉਹਦੇ ਵਾਸਤੇ ਸਟੋਰਸ, ਸ਼ਾਪਿੰਗ ਮਾਲਸ ਡਿਫਰੈਂਟ ਆ। ਜੇ ਇੰਡੀਆ ਵਿੱਚ ਕੋਈ ਫਾਈਨੈਂਸ਼ਲੀ ਤੌਰ 'ਤੇ ਸਟਰੋਂਗ ਨਹੀਂ ਹੈ, ਉਹਨੇ ਸਮਾਨ ਕਿਤੋਂ ਹੋਰ ਖਰੀਦਣਾ। ਇੱਥੇ ਘਰਾਂ ਦੇ ਵਿੱਚ, ਤੁਹਾਡੇ ਘਰਾਂ ਦੇ ਵਿੱਚ, ਆਪਣੇ ਘਰਾਂ ਦੇ ਵਿੱਚ ਕੋਈ ਬੇਸਮੈਂਟ ਦੇ ਵਿੱਚ ਬੰਦਾ ਰਹਿ ਰਿਹਾ, ਉਹ ਕੋਈ ਜੋਬ ਕਰ ਰਿਹਾ, ਮਕੈਨੀਕਲ ਜੋਬ ਕਰ ਰਿਹਾ ਜਾਂ ਕੋਈ ਇਲੈਕਟ੍ਰੀਕਲ ਜੋਬ ਕਰ ਰਿਹਾ, ਜਸ XYZ ਕੋਈ ਵੀ ਜੋਬ ਕਰ ਰਿਹਾ, ਕੋਈ$12, $13, $15, $20, $25, $30 ਘੰਟੇ ਜੋਬ ਕਰ ਰਿਹਾ, ਜਿਸ ਸਟੋਰ ਤੋਂ ਜਾ ਕੇ ਤੁਸੀਂ ਸਮਾਨ ਖਰੀਦ ਰਹੇ ਹਾਂ, ਜਿਸ ਸਟੋਰ ਤੋਂ ਜਾ ਕੇ ਤੁਸੀਂ ਗਰੋਸਰੀ ਕਰ ਰਹੇ ਹਾਂ, ਤੁਸੀਂ ਘਰ ਦੇ ਮਾਲਕ ਆ, ਤੁਹਾਡਾ ਘਰ ਤੁਹਾਡੇ ਨਾਮ ਆ, ਪਰ ਉਹ ਬੰਦਾ ਤੁਹਾਡੇ ਕਿਰਾਏ 'ਤੇ ਰਹਿ ਰਿਹਾ, ਤੁਸੀਂ ਉੱਥੋਂ ਜਾ ਕੇ ਇੰਡੀਆ ਦੇ ਵਿੱਚ ਕੀ ਹੈ, ਰਿਕਸ਼ਾ ਚਲਾਉਣ ਵਾਲਾ ਬੰਦਾ ਕਿਤੇ ਵੱਡੇ ਮਾਲ ਜਾ ਕੇ ਗਰੋਸਰੀ ਕਰ ਲੂ, ਕਰ ਸਕਦਾ ਗਰੋਸਰੀ ਵੱਡੇ ਮਾਲ 'ਚ ਕਿਤੇ ਜਾ ਕੇ? ਉਹੀ ਬਨੈਨਾਸ ਜਿਹੜੇ ਤੁਸੀਂ ਨੋ ਫ੍ਰਿਲ ਦੇ ਵਿੱਚੋਂ ਜਾਂ ਬੇਸਿਕ ਫੂਡ ਦੇ ਵਿੱਚੋਂ ਫੋਰਟੀਨੋਸ ਦੇ ਵਿੱਚੋਂ ਤੁਸੀਂ ਲੈ ਕੇ ਆਉਣੇ, ਉਹੀ ਬੰਦਾ ਜਿਹੜਾ ਜੋਬ ਕਰ ਰਿਹਾ, ਕੋਈ ਬੇਸਮੈਂਟ 'ਚ ਰਹਿ ਰਿਹਾ, ਕੋਈ ਟਰੱਕ ਚਲਾ ਰਿਹਾ, ਕੋਈ ਹੋਰ ਕੰਮ ਕਰ ਰਿਹਾ, ਕਿਸੇ ਦਾ ਕੋਈ ਮਹਿਲ ਆ, ਕੋਈ ਵੱਡੇ ਘਰ ਆ, ਉਹ ਵੀ ਸਮਾਨ ਉੱਥੋਂ ਖਰੀਦ ਰਹੇ ਜਾ ਕੇ। ਇਸ ਕੰਟਰੀ ਦੇ ਵਿੱਚ ਕੁਝ ਡਿਫਰੈਂਸ ਨਹੀਂ ਹੈ, ਅਸੀਂ ਇਸ ਕਰਕੇ ਇਹਨਾਂ ਮੁਲਕਾਂ 'ਚ ਰਹਿ ਰਹੇ ਹਾਂ। ਤੁਹਾਡੇ ਹੱਕ, ਤੁਹਾਡਾ ਮੈਡੀਕਲ ਸਿਸਟਮ, ਤੁਸੀਂ ਇੰਡੀਆ ਜਾ ਕੇ ਦੇਖੋ, ਬਹੁਤ ਡਾਕਟਰਸ ਲੋਕ ਅੱਛੇ ਹੋਣਗੇ, ਪਰ ਅੱਜ ਦੇ ਦਿਨ ਦੇ ਵਿੱਚ ਵੀ ਅਸੀਂ ਕਹਿੰਦੇ ਹਾਂ ਕਿ ਇੰਡੀਆ 'ਚ ਬੜੀ ਖੁਸ਼ਹਾਲੀ ਆ ਗਈ ਆ। ਪਾਕਿਸਤਾਨ ਦੀ ਮੈਂ ਗੱਲ ਨਹੀਂ ਕਰਦਾ, ਬਿਕੋਜ਼ ਇਕਾਨਮੀ ਵਾਈਜ਼ ਪਾਕਿਸਤਾਨ ਬਹੁਤ ਪਿੱਛੇ ਹੈ ਇੰਡੀਆ ਨਾਲੋਂ, ਠੀਕ ਹੈ ਨਾ? ਪਰ ਅੱਜ ਦੇ ਦਿਨ ਵੀ ਉੱਥੇ ਕੁਛ ਇਸ ਤਰ੍ਹਾਂ ਦੀਆਂ ਵਾਰਦਾਤਾਂ ਹੁੰਦੀਆਂ ਜਿਹੜੀਆਂ ਕਿ ਸਿਰਫ ਪੈਸਾ ਬਣਾਉਣ ਕਰ ਕੀਤੀਆਂ ਜਾਂਦੀਆਂ। ਔਰ ਲਾਈਸੈਂਸ ਡਾਕਟਰਸ ਜਿਹਨਾਂ ਕੋਲ ਡਿਗਰੀਜ਼ ਆ, ਉਹ ਵੀ ਤੁਹਾਡੀ ਜਾਨ ਦੇ ਨਾਲ ਖਿਲਵਾੜ ਕਰ ਲੈਂਦੇ ਆ। ਅਸੀਂ ਰੌਲਾ ਪਾਉਂਦੇ ਹਾਂ ਇੱਥੇ ਜੀ, ਵੇਟਿੰਗ ਟਾਈਮ ਬਹੁਤ ਆ। ਤੁਸੀਂ ਨਾ ਬੜੀ ਐਮਰਜੈਂਸੀ ਹੋਵੇ, ਮੈਂ ਤੁਹਾਨੂੰ ਇੱਕ ਗੱਲ ਸੁਣਾਈ ਸੀ ਪਿਛਲੇ ਦਿਨਾਂ ਦੇ ਵਿੱਚ, ਇੱਥੇ ਕੈਲਡਨ ਦੇ ਵਿੱਚ ਇੱਕ ਸਿੰਗਲ ਰੋਡ ਸੜਕ ਦੇ ਉੱਤੇ ਇੱਕ ਐਕਸੀਡੈਂਟ ਹੋ ਗਿਆ ਇੱਕ ਬੱਚੇ ਦਾ, ਉੱਤੋਂ ਉਹਦਾ ਬ੍ਰੇਨ ਹੀ ਖੁੱਲ੍ਹ ਗਿਆ ਸੀ ਪੂਰਾ, ਪੰਜਾਬੀ 'ਚ ਖੋਪੜੀ ਆਪਾਂ ਕਹਿ ਦਿੰਦੇ ਹਾਂ। ਅਤੇ ਉੱਥੇ ਹੀ ਉਹਨਾਂ ਨੇ ਹੈਲੀਕਾਪਟਰ ਲਾ ਕੇ ਸਿੱਧਾ ਉਹਨੂੰ ਡਾਊਨਟਾਊਨ ਟੋਰਾਂਟੋ ਹੌਸਪਿਟਲ ਲੈ ਗਿਆ ਸੀ। ਔਰ ਆਈ ਐਮ ਸ਼ੋਰ ਕਿ ਜੇ ਉਹ ਬੱਚਾ ਇੰਡੀਆ ਵਿੱਚ ਹੁੰਦਾ ਤਾਂ ਉਸ ਅੱਜ ਆਪਣੇ ਦਿਨ ਨਾ ਦੇਖਦਾ ਹੁੰਦਾ। ਇੱਥੋਂ ਦੇ ਮੈਡੀਕਲ ਸਿਸਟਮ ਆ, ਔਰ ਫੋਰ ਯੂਅਰ ਕਾਇੰਡ ਇਨਫੋਰਮੇਸ਼ਨ, ਇੱਥੇ ਕੰਟਰੀ ਦੇ ਵਿੱਚ ਸਭ ਤੋਂ ਜ਼ਿਆਦਾ ਖਰਚਾ ਤੁਹਾਡੀ ਹੈਲਥ ਦਾ ਹੈ, ਕਿਉਂਕਿ ਜਿਹੜੇ ਹੌਸਪਿਟਲ ਦੇ ਵਿੱਚ ਡਾਕਟਰਸ ਆ, ਨਰਸਿਸ ਆ, ਤੁਹਾਡੇ ਟੈਸਟ ਹੁੰਦੇ ਆ, ਕੋਸਟ ਮਨੀ, ਯੂ ਡੋਂਟ ਪੇ ਈਵਨ ਸਿੰਗਲ ਡਾਲਰ। ਪਲੱਸ ਜੇਲ੍ਹਾਂ ਦੇ ਵਿੱਚ ਕਿੰਨੇ ਲੋਕ ਰਹਿ ਰਹੇ ਆ ਤੁਹਾਨੂੰ ਪਤਾ? ਇੱਥੇ ਇੰਡੀਆ ਪਾਕਿਸਤਾਨ ਦੇ ਵਿੱਚ ਤੁਸੀਂ ਜੇਲ੍ਹਾਂ ਵਿੱਚ ਜਿਹੜੇ ਲੋਕ ਰਹਿੰਦੇ ਆ, ਕੀ ਉਹਨੂੰ ਗਵਰਨਮੈਂਟਸ ਉੱਥੇ ਜਿਹੜੀਆਂ ਦਵਾਈਆਂ ਪ੍ਰੋਵਾਈਡ ਕਰਦੀਆਂ? ਮੈਨੂੰ ਇਹਦੇ ਬਾਰੇ ਪਤਾ ਨਹੀਂ, ਆਈ ਐਮ ਸੋ ਸੋਰੀ, ਜੇ ਕਿਸੇ ਨੂੰ ਪਤਾ ਫਿਰ ਜ਼ਰੂਰ ਦੱਸ ਦਿਓ। ਉੱਥੇ ਉਹਨਾਂ ਦੀ ਹੈਲਥ ਦਾ ਖਿਆਲ ਕੀਤਾ ਜਾਂਦਾ? ਡਾਕਟਰਸ ਉੱਥੇ ਆਉਂਦੇ ਉਹਨਾਂ ਨੂੰ ਚੈੱਕ ਕਰਨ ਵਾਸਤੇ ਜੇਲ੍ਹਾਂ ਦੇ ਵਿੱਚ? ਇੱਥੇ ਡਾਕਟਰਸ, ਮੈਡੀਸਨ ਤੁਹਾਡੀਆਂ, ਮਿਲੀਅਨਸ ਮਿਲੀਅਨਸ ਡਾਲਰ ਦੀਆਂ ਮੈਡੀਸਨ ਤੁਹਾਡੀਆਂ ਜੇਲ੍ਹਾਂ ਵਿੱਚ ਜਾਂਦੀਆਂ ਹਰ ਸਾਲ ਦੀਆਂ, ਉਹ ਪੇ ਕੌਣ ਕਰਦਾ? ਗਵਰਨਮੈਂਟ ਆਫ ਕੈਨੇਡਾ। ਇੱਥੇ ਆ ਕੇ ਝੰਡੇ ਚੱਕ ਲੈਣੇ ਅਸੀਂ, ਆਹ ਕਰ ਦਾਂਗੇ, ਉਹ ਕਰ ਦਾਂਗੇ, ਝੰਡੇ ਚੱਕਣੇ, ਚੱਕੋ ਇੰਡੀਆ ਜਾ ਕੇ ਦੇਖਿਓ ਅਗਲੇ ਝੰਡੇ 'ਚੋਂ ਫਿਰ ਡੰਡਾ ਕੱਢ ਕੇ ਕੀ ਕਰਨਾ ਉਹਦਾ, ਚੱਕੋ ਪਾਕਿਸਤਾਨ ਜਾ ਕੇ ਝੰਡੇ। ਇੱਥੇ ਗੱਲਾਂ ਕਰਨੀਆਂ ਬੜੀਆਂ ਸੌਖੀਆਂ, ਕਿਉਂਕਿ ਇਹ ਤੁਹਾਡੀ ਫ੍ਰੀ ਮਾਊਥ 'ਤੇ, ਜਿਵੇਂ ਕਹਿੰਦੇ ਨਾ, ਅਸੀਂ ਇੱਥੇ ਬੋਲ ਸਕਦੇ ਹਾਂ, ਸਭ ਕੁਛ ਕਰ ਸਕਦੇ ਹਾਂ। ਇੱਕ ਕਾਲ ਲੈਣਾ, ਸੁਲਤਾਨ ਜੀ ਦੀ ਲਾਈਨ ਆਈ, ਅੱਜ ਤਾਂ ਵਾਹਵਾ ਦੇਰ ਇਸ 'ਤੇ ਗੱਲ ਲੱਗ ਗਈ। ਸੁਲਤਾਨ ਜੀ, ਕੀ ਹਾਲ ਚਾਲ ਹੈ ਸਰ?
2: ਥੈਂਕ ਯੂ ਵੈਰੀ ਮਚ ਜੀ, ਬਹੁਤ ਬਹੁਤ ਸ਼ੁਕਰੀਆ
0: ਜੀ। ਸਰ ਅੱਜ ਫਰਾਈਡੇ ਹੈ, ਔਰ ਕੀ ਸਪੈਸ਼ਲ ਸੇਲ ਹੈ ਸਰ?
2: ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਦਾ ਮੈਸੇਜ ਦਵਾਂਗੇ ਹਰਜੀਤ ਜੀ, ਕਿਉਂਕਿ 25% ਅਪਲਾਈਸਿਸ ਦੇ ਉੱਪਰ ਟੈਰਿਫ ਲੱਗਿਆ ਜੀ, 5% ਜਿਹੜਾ ਹੈ ਫਰੇਟ ਇੰਕਰੀਜ ਹੋਇਆ, ਟੋਟਲ ਪ੍ਰਾਈਸ 'ਚ 30% ਦਾ ਫਰਕ ਪਿਆ ਜੀ। $1,000 ਵਾਲਾ 30-inch ਅਪਰਾਈਟ ਫਰੀਜ਼ਰ ਦੇ ਨਾਲ ਫਰਿੱਜ ਜਿਹੜਾ ਉਹ $1,300 ਹੈ ਫਰੇਟ ਲੱਗੀ ਪ੍ਰਾਈਸ, ਪਰ ਅੱਜ ਵੀ ਮਿਲੇਗਾ 899 ਦਾ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ ਜੀ। ਜਿਹੜਾ ਫਰੰਟ ਲੋਡ ਵਾਸ਼ਰ ਐਂਡ ਡਰਾਇਰ ਹੈ ਇਹ ਹੈਗਾ ਜੀ, ਸਾਡੇ ਕੋਲ ਇਸ ਟਾਈਮ ਸਟੈਕੇਬਲ ਹੈ, ਵਾਸ਼ਰ ਥੱਲੇ ਡਰਾਇਰ ਉੱਪਰ ਸਟੈਕ ਵੀ ਹੋ ਜਾਏਗਾ। $2,200-2300 ਵਾਲਾ ਟੈਰਿਫ ਲੱਗੀ ਪ੍ਰਾਈਸ ਹੈ, ਪਰ ਮਿਲੇਗਾ 1499 ਦਾ, ਕਿਉਂਕਿ ਮੇਰੇ ਕੋਲ ਆਪਣਾ ਜਿਹੜਾ ਸਟਾਕ ਪਿਆ, ਜਿਹੜਾ ਅੱਜ ਤੋਂ 2 ਵੀਕ ਪਹਿਲੇ ਆਰਡਰ ਪਾਇਆ ਸੀ, ਉਹ ਸਟਾਕ ਸਾਡੇ ਵੇਅਰ ਹਾਊਸ ਅਵੇਲੇਬਲ ਹੈ ਜੀ। ਜਿਹੜਾ ਫਰਿੱਜ, ਸਟੋਵ, ਡਿਸ਼ ਵਾਸ਼ਰ, 3-piece ਕਿਚਨ ਬੰਡਲ ਹੈ ਜੀ, 29.99 ਦਾ, ਇਹਦੀ ਫਰੇਟ ਲੱਗੀ ਪ੍ਰਾਈਸ ਹੈਗੀ ਹੈ ਜੀ 38.99। ਸੋ 30% ਫਰੇਟ ਜਿਹੜਾ ਲੱਗਾ ਹੋਮ ਅਪਲਾਈਸਿਸ ਦੇ ਉੱਪਰ, ਇਹਦੇ ਤੋਂ ਜਿਹੜੇ ਕਸਟਮਰ ਸੇਵਿੰਗ ਚਾਹੁੰਦੇ ਆ, ਸੇਵ ਕਰ ਸਕਦੇ ਆ, ਬੋਵੇਡ ਐਂਡ ਚੰਕੂਜ਼ੀ ਤੇ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ, 905-450-2858 ਨੰਬਰ ਹੈ। ਸਿੰਗਲ ਪੀਸ ਵਾਸ਼ਰ ਚਾਹੀਦਾ $1,200 ਵਾਲਾ, $599 ਦਾ ਮਿਲ ਜਾਏਗਾ। ਸਿੰਗਲ ਪੀਸ ਡਰਾਇਰ ਚਾਹੀਦਾ $1,000 ਵਾਲਾ, $499 ਦਾ ਮਿਲ ਜਾਏਗਾ। ਸਿੰਗਲ ਪੀਸ ਤੁਹਾਨੂੰ ਸਮੂਥ ਟੋਪ ਇਲੈਕਟ੍ਰਿਕ ਸਟੋਵ ਚਾਹੀਦਾ ਜੀ, $1,200 ਵਾਲਾ, $799 ਦਾ ਮਿਲ ਜਾਏਗਾ। ਜਿਹੜੇ ਵੀ ਕਸਟਮਰ ਬਿਗ ਸਕਰੀਨ ਟੀਵੀਆਂ 75-inch ਸੈਮਸੰਗ ਲੈਣਾ ਚਾਹੁੰਦੇ, ਸੈਮਸੰਗ ਦਾ 75-inch ਸਿਰਫ $799 ਦਾ
0: ਜੀ,
2: ਤੇ ਸੈਮਸੰਗ ਦਾ 85 ਇੰਚ ਸਿਰਫ $1,399 ਦਾ ਮਿਲੇਗਾ। ਬੋਵੇਡ ਐਂਡ ਚੰਕੂਜ਼ੀ ਵਾਲੀ ਲੋਕੇਸ਼ਨ ਤੇ ਜੀ, 6 ਮਹੀਨੇ ਚ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ, ਫ੍ਰੀ ਹੋਮ ਡਿਲੀਵਰੀ ਹੈ।
0: ਪਹੁੰਚਣਾ
2: ਤੁਸੀਂ 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ, ਔਨ ਬੋਵੇਡ ਹੈ। ਬ੍ਰੈਮਟਨ ਅਪਲਾਈਸਿਸ ਡੋਟ ਕਾਮ ਸਾਡੀ ਵੈਬਸਾਈਟ ਹੈ ਜੀ, 905-450-2858 ਨੰਬਰ ਹੈ, 905-450-2828 ਜੀ।
0: ਸੁਲਤਾਨ ਜੀ, ਅੱਜ ਫਰਾਈਡੇ ਹੈ ਔਰ ਵੀਕਐਂਡ ਦੇ ਜਿਵੇਂ ਤੁਸੀਂ ਟੈਰਿਫ ਬਾਰੇ ਦੱਸ ਹੀ ਰਹੇ ਹੋ ਔਰ ਇਹ ਬੜਾ ਮੁਸ਼ਕਲ ਵਾਲਾ ਕੰਮ ਹੋ ਜਾਣਾ, ਤੇ ਕੁਛ ਇਸ ਫਰਾਈਡੇ ਤੱਕ ਤਾਂ ਪ੍ਰਾਈਜ਼ ਸੇਮ ਹੀ ਹੋਣਗੀਆਂ ਵੀਕਐਂਡ ਤੱਕ ਸਰ?
2: ਜੀ ਬਿਲਕੁਲ, ਅੱਜ ਫਰਾਈਡੇ ਹੈ ਜੀ, ਵੀਕਐਂਡ ਤੇ ਜਿੰਨਾ ਵੀ ਸਮਾਨ ਸਾਡੇ ਕੋਲ ਵੇਅਰ ਹਾਊਸ 'ਚ ਸਟਾਕ ਪਿਆ, ਅਸੀਂ ਬਿਨਾਂ ਟੈਰਿਫ ਲੱਗੀ ਪ੍ਰਾਈਸ ਤੇ ਹੀ ਲਿਆ, ਬਿਨਾਂ ਟੈਰਿਫ ਲੱਗੀ ਪ੍ਰਾਈਸ ਤੇ ਹੀ
0: ਕਸਟਮਰ
2: ਨੂੰ ਦੇਵਾਂਗੇ ਜੀ। ਜ਼ਰੂਰ ਵਿਜ਼ਿਟ ਕਰਨ ਤੇ ਪੇਮੈਂਟ 6 ਮਹੀਨੇ 'ਚ ਹੀ ਕਰਨੀ ਹੈ, ਕੋਈ ਇੰਟਰਸਟ ਨਹੀਂ ਹੈ। ਇਹ ਵੀ ਕਰ ਸਕਦੇ 10% ਡਿਪੋਜ਼ਿਟ ਦੇ ਕੇ, $300-$400 ਡਿਪੋਜ਼ਿਟ ਨਾਲ ਡੀਲ ਲੌਕ ਕੀਤੀ ਜਾ ਸਕਦੀ ਹੈ। ਸਪਟੰਬਰ ਅਕਤੂਬਰ ਨਵੰਬਰ ਦੀ ਕੋਈ ਵੀ ਡਿਲੀਵਰੀ ਡੇਟ ਸਿਲੈਕਟ ਕੀਤੀ ਜਾ ਸਕਦੀ ਹੈ, ਪਰ 30% ਦਾ ਜਿਹੜਾ ਟੈਰਿਫ ਲੱਗਿਆ ਹੋਮ ਅਪਲਾਈਸਿਸ ਦੇ ਉੱਪਰ, ਇਹਦੇ ਤੋਂ ਸੇਵਿੰਗ ਹੋ ਜਾਏਗੀ। 905-450-2828, 905-450-2828 ਜੀ।
0: ਬੜੀ ਮਿਹਰਬਾਨੀ ਸੁਲਤਾਨ ਜੀ, ਥੈਂਕ ਯੂ ਵੈਰੀ ਮਚ ਸਰ। ਔਰ ਸੁਲਤਾਨ ਜੀ ਦੇ ਸਟੋਰ ਤੇ ਪਹੁੰਚੋ, ਵੀ ਕਹਿੰਦੇ ਟੈਰਫ ਤੋਂ ਬਚਣਾ ਬਈ, ਜਿਹੜੀਆਂ ਪ੍ਰਾਈਜ਼ ਹੈਗੀਆਂ ਉਹ ਤੁਸੀਂ ਲੈ ਸਕਦੇ ਆ, 905-450-2828 ਦੇ ਤੁਸੀਂ ਕਾਲ ਵੀ ਕਰ ਸਕਦੇ। ਦੱਸੋ ਮੈਨੂੰ ਮੇਰੀ ਜਿਹੜੀਆਂ ਗੱਲਾਂ ਕੀਤੀਆਂ ਇਹ ਗੱਲਾਂ ਸੱਚ ਆ ਤੇ ਝੂਠੀਆਂ ਗੱਲਾਂ, ਜੇ ਕਿਸੇ ਨੇ ਕੋਈ ਕਿੰਤੂ ਪਰੰਤੂ ਕਰਨਾ ਹੋਵੇ ਤੇ ਆ ਸਕਦਾ ਲਾਈਨ ਤੇ, ਲਾਈਨਸ ਆਰ ਓਪਨ, 905-600-7333-37 ਪੰਜਾਬੀ ਵਿਰਸਾ।
3: ਦੋਸਤੋ ਸਤਿ ਸ਼੍ਰੀ ਅਕਾਲ, ਨਮਸਕਾਰ, ਤੁਹਾਡਾ ਬਾਦਲ ਹੰਸਰਾਜ ਹੰਸ।
4: ਟੋਰਾਂਟੋ, ਗੈਟ ਰੈਡੀ, ਪੰਜਾਬੀ ਵਿਰਸਾ ਰੇਡੀਓ ਐਂਡ ਟੈਲੀਵਿਜ਼ਨ, ਰੀਅਲਟਰ ਰਵ ਸਿੰਘ, ਸੈਲੂਲਰ ਪੁਆਇੰਟਸ, ਏ ਟੂ ਜ਼ੈਡ ਕਿਚਨ ਕੈਬਨਿਟ ਐਂਡ ਰੀਅਲਟਰ ਹਰਪ ਗਰੇਵਾਲ ਪ੍ਰੈਜ਼ੈਂਟ ਦ ਸੈਂਸੇਸ਼ਨਲ ਹੰਸ।

0: Friday, September 18, 7 PM at the Living Arts Center, Mississauga.
1: Pehla aaya si badi mohabbat di thi, umeed kar raha is baar bhi tujhe aashirwaad doge.
2: Ve aa ja to me nal nachiye, nachiye paanch baah pa. Ve aa ja to me nal nachiye.
0: For tickets, visit Ticketmaster. For information, call Singh Harjeet at 647-448-1000.
3: Program Punjabi Versa. Hello.
4: ਹੈਲੋ ਸਤਿ ਸ਼੍ਰੀ ਅਕਾਲ ਜੀ।
3: ਸਤਿ ਸ਼੍ਰੀ ਅਕਾਲ ਜੀ।
4: ਹਾਂਜੀ, ਜੋ ਕਹਿ ਰਹੇ ਹੋ ਠੀਕ ਕਹਿ ਰਹੇ ਜੀ। ਉਰੇ ਵੀ ਹੁਣ ਤਾਂ ਬੜੀ ਬੜੀ ਜੀਪਾਂ ਲਈ ਫਿਰਦੇ ਆ, ਮੋਟੇ ਮੋਟੇ ਟਾਇਰ ਪਾਈ ਫਿਰ ਰਹੇ ਆ, ਉਰੇ ਵੀ ਚਾਰ ਪੰਜ ਆ ਗਏ ਉਰੇ ਵੀ।
3: ਨਹੀਂ ਨਹੀਂ ਕੋਈ ਗੱਲ ਨੀ। ਅੱਛਾ, ਇੱਥੇ ਪਲੇਟਾਂ ਦੇ ਨਾਂ ਤੁਸੀਂ ਕੀ ਲਿਖਵਾਏ ਦੱਸੋ, ਕਿੰਨੀ ਕਰਨ ਵਾਲੀ ਕੰਮ ਸੀ ਇਹਨਾਂ ਲੋਕਾਂ ਦੀ, ਹੈਂ? ਤੁਹਾਨੂੰ ਪਲੇਟਾਂ ਦੇ ਤੁਸੀਂ ਕਿੰਨੀਆਂ ਕਿੰਨੀਆਂ ਗੰਦੀਆਂ ਗੱਲਾਂ ਲਿਖਵਾਈਆਂ, ਅਤੇ ਅਗਲਿਆਂ ਨੇ ਤਾਂ ਬਰੰਗ ਚਿੱਠੀਆਂ ਤੁਹਾਨੂੰ ਵਾਪਸ ਭੇਜਣੇ ਸੀ। ਜਿਹੜੇ ਬੰਦੇ ਇੱਥੇ ਇੱਦਾਂ ਦਾ ਕੰਮ ਕਰਨਗੇ, ਉਹਨਾਂ ਲੱਗਦਾ ਉਹਨਾਂ ਦੀਆਂ ਫੈਮਿਲੀਜ਼ ਨਹੀਂ ਹੈਗੀਆਂ ਸੀ। ਪਲੇਟ 'ਤੇ ਨਾਂ ਲਿਖਦੇ ਸੀ, ਦੋ ਦੋ ਮੀਨਿੰਗ ਲਿਖਦੇ ਸੀ ਉਸ ਚੀਜ਼ ਦੇ ਉੱਤੇ, ਔਰ ਇਹਨਾਂ ਲੋਕਾਂ ਨੂੰ ਇੰਨੀ ਸ਼ਰਮ ਨਹੀਂ ਆਉਂਦੀ ਸੀ, ਇੰਨਾ ਇਹਨਾਂ ਦੇ ਮਤ ਨਹੀਂ ਕੰਮ ਕਰਦੇ ਸੀ। ਪਤਾ ਨਹੀਂ ਇਹ ਬੇਵਕੂਫ਼ ਲੋਕ ਇੱਥੇ ਕਿੱਦਾਂ ਆ ਕਿੱਦਾਂ ਗਏ ਸੀ। ਚੰਗਾ ਕੀਤਾ ਉਹਨਾਂ ਨੇ ਬਰੰਗ ਚਿੱਠੀਆਂ ਕਰ ਵਾਪਸ ਭੇਜਤਾ, ਜਿਹਨਾਂ ਨੇ ਪਲੇਟਾਂ ਦੇ ਪੁੱਠੇ ਸਿੱਧੇ ਨਾਂ ਲਿਖਾਏ ਸੀ। ਪਰ ਮੈਨੂੰ ਹਾਲੇ ਤੱਕ ਯਾਦ ਆ, ਇੱਕ ਵੀਰ ਦੀ ਹਾਲੇ ਤੱਕ ਮੇਰੀ ਵੀਡੀਓ ਪਈ ਹੋਏਗੀ ਫੇਸਬੁੱਕ 'ਤੇ, ਜਾ ਕੇ ਦੇਖ ਲਿਓ, ਬੜੀ ਪੁਰਾਣੀ ਹੈ। ਮੈਂ ਇੱਕ ਦਿਨ ਇੱਥੇ ਅਨਾਊਂਸ ਕੀਤਾ ਬੜਾ ਨਾਈਸਲੀ, ਮੈਂ ਕਿਹਾ ਯਾਰ ਅਸੀਂ ਲੋਕ ਇੱਥੇ, ਇੱਕ ਦਿਨ ਨਾ ਇੱਕ ਪਲੇਟ ਦੇ ਅੱਤਵਾਦੀ ਲਿਖਿਆ ਸੀ, ਛੱਡੋ ਹੰਸਰਾ ਜਾਂ ਚੱਲੀ ਜਾਣਾ ਕੰਮ, ਪ੍ਰਮੋਸ਼ਨਾਂ ਹੋਈ ਜਾਣੀਆਂ, ਤੁਸੀਂ ਆ ਹੀ ਜਾਣਾ, ਸਾਰਿਆਂ ਨੇ ਟਿਕਟਾਂ ਲੈ ਹੀ ਲੈਣੀਆਂ। ਇੱਕ ਲਾਈਨ, ਮੈਂ ਇੱਕ ਫੋਨ। ਹੈਲੋ,
5: ਸਤਿ ਸ਼੍ਰੀ ਅਕਾਲ ਜੀ।
3: ਸਤਿ ਸ਼੍ਰੀ ਅਕਾਲ ਜੀ।
5: ਮੈਂ ਤੁਹਾਡਾ ਪ੍ਰੋਗਰਾਮ ਸੁਣਦਾ ਸੀਗਾ ਜੀ।
3: ਜੀ ਬੋਲੋ ਜੀ।
5: ਬਹੁਤ ਸੋਹਣੀ ਝੰਡ ਕੀਤੀ ਵੀਰ ਨੇ, ਆਪਾਂ ਲੋਕਾਂ ਨੇ ਆ ਕੇ ਇੱਥੇ ਕਿੰਨਾ ਸਿਸਟਮ ਨੂੰ ਖਰਾਬ ਕੀਤਾ।
3: ਦੱਸੋ, ਤੁਹਾਨੂੰ ਤਾਂ ਗਵਰਨਮੈਂਟ ਤੁਹਾਨੂੰ ਇੱਥੇ ਅਲਾਓ ਕਰ ਰਹੀ ਹੈ ਸਭ ਕੁਝ ਕਰਨਾ, ਤੁਸੀਂ ਅੱਗੋ ਗਵਰਨਮੈਂਟ ਨੂੰ ਪੈਨੇ ਗੱਲ ਉਹਨਾਂ ਦੇ।
5: ਮਿੱਤਰਾ ਸਵਾਦ ਲੈ ਤਾਂ ਬਹੁਤ ਲੰਮਾ ਲੈ ਗਿਆ, ਤੂੰ ਤਾਂ ਛੇਤੀ ਝਾੜ ਕਰਤੀ ਸੀ ਹੈ ਨਾ।
3: ਚਲੋ, ਬੜੀ ਮਿਹਰਬਾਨੀ ਵੀਰੇ। ਹਾਂਜੀ,
5: ਓਕੇ,
3: ਥੈਂਕ ਯੂ। ਮੈਂ ਝਾੜ ਵੀ ਨਹੀਂ ਹੈਗੀ, ਸੱਚੀਆਂ ਗੱਲਾਂ ਹੀ ਹੈ ਬੇਸਿਕਲੀ ਦੇਖਿਆ ਜਾਵੇ ਤੇ। ਅੱਛਾ, ਮੈਂ ਗੱਲ ਕਰ ਰਿਹਾ ਸੀ, ਇੱਕ ਨਾ ਮੇਰੇ ਵੀਰ ਨੇ ਅੱਤਵਾਦੀ ਲਿਖਾਇਆ ਪਲੇਟ ਦੇ ਵਿੱਚ, ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦਾ ਮੇਨ ਮੋਟੋ ਕੀ ਸੀ ਉਹਨਾਂ ਦਾ, ਉਹਨਾਂ ਦੀ ਜ਼ਿੰਦਗੀ ਦਾ ਮੋਟੋ ਕੀ ਸੀ? ਲੋਕਾਂ ਨੇ ਉਹਨਾਂ ਨੂੰ ਅੱਤਵਾਦੀ ਬਣਾ ਦਿੱਤਾ। ਤੁਹਾਨੂੰ ਕਿਸੇ ਨੂੰ ਪਤਾ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦਾ ਨਿਤਨੇਮ ਕਿੰਨਾ ਸੀ? ਉਹ ਆਪਣੀ ਜ਼ਿੰਦਗੀ ਨੂੰ ਕਿਵੇਂ ਨਾਮ ਦੇ ਨਾਲ ਜੋੜਿਆ ਸੀ ਉਹਨਾਂ ਨੇ? ਅੱਛਾ ਚਲੋ, ਮੈਂ ਉਸ ਪਾਸੇ ਨਹੀਂ ਜਾਂਦਾ, ਸੋਰੀ, ਮੈਂ ਇਸ ਪਾਸੇ ਆ ਜਾਂਦਾ। ਜਿਹਨਾਂ ਨੇ ਸੰਤ ਜਰਨੈਲ ਸਿੰਘ ਭਿੰਡਰਾਂ ਨੇ ਦਰਸ਼ਨ ਕੀਤੇ ਨਾ, ਉਹ ਬੰਦਾ ਜ਼ਿੰਦਗੀ ਕਦੀ ਕਿਸੇ ਨਾਲ ਗਲਤ ਨਹੀਂ ਕਰ ਸਕਦਾ ਸੀ। ਉਹਨਾਂ ਦੀ ਏਡੀ ਸਿੱਖਿਆ ਸੀ, ਜਿਨ੍ਹਾਂ ਨੇ ਸੰਤਾਂ ਦੇ ਦਰਸ਼ਨ ਕੀਤੇ ਹੈ। ਸਮਾਂ ਆ ਗਿਆ, ਵਿੱਚੋਂ ਹੀ ਕੁਛ ਮੁੰਡੇ ਇੱਦਾਂ ਦੇ ਗਲਤ ਉੱਠ ਕੇ ਗਲਤ ਕੰਮਾਂ 'ਚ ਪੈ ਗਏ। 100 ਦੇ ਵਿੱਚੋਂ 50% ਲੋਕ ਤਾਂ ਇੱਦਾਂ ਹੀ ਮਰ ਗਏ। ਪਿੰਡ ਦੇ ਵਿੱਚ ਇੱਕ ਦੂਜੇ ਬੰਦੇ ਨਾਲ ਕਿਤੇ ਹੁੰਦੀ ਸੀ ਦੁਸ਼ਮਣੀ, ਤੜਕੇ ਕੰਧ ਟੱਪੀ, ਚਲੋ ਜੀ 2 ਫਾਇਰ ਕੀਤੇ, ਸਤਿ ਸ਼੍ਰੀ ਅਕਾਲ, ਅੱਤਵਾਦੀ ਆਏ ਮਾਰ ਗਏ ਜੀ। ਕਿਸੇ ਨੂੰ ਪਤਾ ਨਹੀਂ ਨਾ ਅੱਤਵਾਦੀ ਪੈ ਗਿਆ, ਪਰ ਇੰਨਾ ਪਤਾ ਨਹੀਂ ਪਿੰਡਾਂ ਵਾਲਿਆਂ ਦੇ ਪਿੰਡਾਂ ਵਾਲਿਆਂ ਨਾਲ ਹੀ ਰੌਲਾ ਸੀ। ਮੈਂ ਗੱਲ ਕਰ ਰਿਹਾ, ਉਹ ਗੱਲਾਂ ਬਹੁਤ ਲੰਬੀਆਂ ਹੋ ਜਾਣੀਆਂ, ਮੈਂ ਗੱਲ ਕਰ ਰਿਹਾ ਸੀ ਕਿ ਜਿਹੜੇ ਇੱਕ ਵੀਰ ਸੀ ਛੋਟਾ ਮੇਰਾ ਅੱਤਵਾਦੀ, ਉਹਨੇ ਲਿਖਾਇਆ ਪਲੇਟ ਦੇ ਉੱਤੇ, ਔਰ ਮੈਂ ਪਹਿਲਾ ਰੇਡੀਓ ਸਟੇਸ਼ਨ ਸੀ ਟੋਰਾਂਟੋ 'ਚ, ਬਾਅਦ 'ਚ ਲੋਕਾਂ ਨੇ ਸਟਾਰਟ ਕੀਤੀਆਂ ਗੱਲਾਂ ਵੀ ਪਲੇਟਾਂ ਦੇ ਇਹ ਲਿਖਾਇਆ ਉਹ ਲਿਖਾਇਆ। ਮੈਂ ਕਿਤੇ ਪੜ੍ਹ ਲਈ ਪਲੇਟ ਲਿਖੀ, ਅੱਤਵਾਦੀ ਲਿਖੇ ਉਹਦੇ ਪਿੱਛੇ ਪਲੇਟ ਦੇ, ਆਈ ਥਿੰਕ ਵੀਕ ਬਿਫੋਰ ਜਾਂ ਇੱਦਾਂ ਕਰਕੇ ਹੋਈ ਜਦੋਂ। ਅੱਛਾ, ਉਹ ਮੈਨੂੰ ਬ੍ਰਦਰ ਦੀ ਕਾਲ ਆਈ, ਮੇਰੇ ਕੋਲ ਨੰਬਰ ਉਹਦਾ ਅੱਜ ਵੀ ਹੈਗਾ, ਉਹਦਾ ਸੈੱਲ ਨੰਬਰ ਮੇਰੇ ਕੋਲ ਅੱਜ ਵੀ ਹੈਗਾ। ਉਹ ਮੇਰੇ ਕੋਲ, ਮੈਂ ਜਦੋਂ ਇੱਥੇ ਕਿਹਾ ਯਾਰ, ਮੈਂ ਕਿਹਾ ਯਾਰ ਤੁਸੀਂ ਇੱਥੇ ਅੱਤਵਾਦੀ ਪਲੇਟ 'ਤੇ ਲਿਖਾਇਆ, ਤੁਸੀਂ ਕੀ ਸਾਬਤ ਕੀ ਕਰਨਾ ਚਾਹੁੰਦੇ ਹੋ ਕਿ ਜਿਹੜੇ ਸਾਡੇ ਸਿੰਘ ਸੂਰਮੇ ਸੀ ਉਹ ਅੱਤਵਾਦੀ ਸੀ? ਉਹ ਸਿੰਘ ਸੂਰਮੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਦੇ ਪੁੱਤਰ ਸੀ, ਤੁਸੀਂ ਉਹਨਾਂ ਨੂੰ ਨਾਂ ਅੱਤਵਾਦੀ ਦਿੱਤਾ? ਜੇ ਤੁਸੀਂ ਅੱਤਵਾਦੀ ਨਾਂ ਦੇ ਰਹੇ ਹੋ ਤਾਂ ਬਾਕੀ ਕੀ ਕਹਿਣਗੇ? ਉਹ ਬੰਦੇ ਦੀ ਪਲੇਟ 'ਤੇ ਲਿਖਿਆ ਸੀ ਅੱਤਵਾਦੀ, ਅਤੇ ਉਹਨੇ ਮੇਰਾ ਪ੍ਰੋਗਰਾਮ ਸੁਣ ਕੇ ਮੈਨੂੰ ਕਾਲ ਕੀਤੀ ਵਾਪਸ। ਅੱਜ ਵੀ ਮੇਰੇ ਫੇਸਬੁੱਕ 'ਤੇ ਚੱਲ ਜਿਓ, ਪਿੱਛੇ ਬਿਹਾਈਂਡ 'ਤੇ ਜਾ ਕੇ ਦੇਖਿਓ, ਉਹ ਪਲੇਟ ਲੱਗਦੀ ਸੀ, ਵੀਡੀਓ ਪਾਈ ਹੋ, ਮੇਰੇ ਕੋਲ ਸਟੂਡੀਓ ਆਇਆ ਸੀ ਬੰਦਾ ਇੱਥੇ, ਮੈਂ ਉਹਦੀ ਵੀਡੀਓ ਬਣਾਈ ਇੱਥੇ। ਮੈਂ ਕਿਹਾ ਵੀਰੇ ਇਹ ਕਿਉਂ ਇੱਦਾਂ ਕੀਤਾ? ਕਹਿੰਦਾ ਭਾਅ ਜੀ ਬਸ ਐਵੇਂ ਉਹ ਸ਼ੋਸ਼ੇ ਪੰਥੀ 'ਚ ਹੋ ਗਿਆ, ਮੁੰਡ ਪੁਣੇ 'ਚ ਇੱਦਾਂ ਕਿੱਦਾਂ ਹੋ ਗਿਆ ਜੀ। ਕਹਿੰਦਾ ਭਾਅ ਜੀ ਮੈਂ ਪਲੇਟ ਨਵੀਂ ਲੈ ਰਿਹਾ, ਤੁਸੀਂ ਪਲੇਟ ਲਾਉਣੀ ਹੈ ਮੇਰੀ ਅੱਤਵਾਦੀ ਦੀ ਇੱਥੇ, ਔਰ ਮੈਂ ਉਹਦੀ ਵੀਡੀਓ ਬਣੀ ਹੈ ਮੇਰੇ ਅੱਜ ਵੀ ਫੇਸਬੁੱਕ 'ਤੇ ਪਈ ਆ ਪੁਰਾਣੀ, ਦੇਖ ਲਓ ਜਾ ਕੇ ਬਿਹਾਈਂਡ 'ਤੇ ਜਾ ਕੇ, ਸਟੂਡੀਓ ਦੀ ਵੀਡੀਓ ਆ ਸਾਡੇ ਦੀ ਇੱਥੇ ਦੀ ਜਿੱਥੋਂ ਮੈਂ ਹੁਣ ਅੱਜ ਪ੍ਰੋਗਰਾਮ ਕਰ ਰਿਹਾ, ਉਹਦੀ ਮੈਂ ਥੱਲੇ ਜਾ ਕੇ ਪਲੇਟ ਲਾਈ ਆਪਣੇ ਹੱਥਾਂ ਨਾਲ, ਔਰ ਉਹ ਬੰਦਾ ਮੈਨੂੰ ਜੱਫੀ ਪਾ ਕੇ ਮਿਲ ਕੇ ਗਿਆ, ਕਹਿੰਦਾ ਹਰਜੀਤ ਭਾਅ ਜੀ ਤੁਸੀਂ ਮੇਰੀਆਂ ਅੱਖਾਂ ਖੋਲਤੀਆਂ। ਕਹਿੰਦਾ ਸੀ ਆਪਣੇ ਮੁੰਡਿਆਂ ਨੂੰ ਅੱਤਵਾਦੀ ਕਹੀ ਜਾਂਦੇ ਆ, ਦੂਜੀ ਕੋਈ ਕਮਿਊਨਿਟੀ ਤੁਹਾਨੂੰ ਕਵੇ ਤੁਹਾਡੇ ਕੋਲ ਬਰਦਾਸ਼ਤ ਨਹੀਂ ਹੁੰਦਾ ਸੀ ਅੱਤਵਾਦੀ ਨਹੀਂ। ਉਹ ਬੰਦੇ ਨੇ ਇੰਨਾ ਜ਼ਿਆਦਾ ਰਿਕਾਰਡ ਕੀਤਾ, ਮੈਨੂੰ ਜੱਫੀ ਪਾ ਗਿਆ, ਮੇਰੇ ਨਾਲ ਫੋਟੋ ਖਿਚਾ ਗਿਆ, ਇੱਥੇ ਸਟੂਡੀਓ ਆਇਆ, ਔਰ ਅੱਜ ਵੀ ਵੀਡੀਓ ਉਹ ਜਿਹੜੀ ਕਿ ਫੇਸਬੁੱਕ 'ਤੇ ਪਈ ਹੈ, ਜਾ ਕੇ ਦੇਖ ਲਿਓ ਜਾ ਕੇ। ਤੁਹਾਨੂੰ ਜੇ ਇੱਥੇ ਗਵਰਨਮੈਂਟ ਨੇ ਇੰਨੀਆਂ ਚੀਜ਼ਾਂ ਅਲਾਓ ਕੀਤੀਆਂ, ਤੁਹਾਨੂੰ ਪਤਾ ਇੱਥੇ ਕਿੰਨੇ ਕਿੰਨੇ ਨਾਮ ਸੀ, ਉਹ ਤਾਂ ਸਾਡੇ ਬੰਦੇ ਉਹ ਵਿੱਚ ਇਨਵੋਲਵ ਹੋਏ, ਉਹਨਾਂ ਨੇ ਦੱਸਿਆ ਕਿ ਇਹਦੇ ਮਤਲਬ ਇਹ ਆ ਸਰਵਿਸ ਇੰਟੈਰੀਓ ਵਿੱਚ, ਅਤੇ ਫਿਰ ਜਾ ਕੇ ਪਲੇਟਾਂ ਉਹਨਾਂ ਦੀਆਂ ਕੈਂਸਲ ਹੋਈਆਂ ਜਾ ਕੇ। ਇਹਨਾਂ ਨੂੰ ਹੂੜ ਮਤ ਨੂੰ ਕੌਣ ਸਮਝਾਵੇ ਵੀ ਤੁਹਾਡੇ ਘਰਾਂ 'ਚ ਤੁਹਾਡੀਆਂ ਭੈਣਾਂ ਹੈ ਨਹੀਂ, ਤੁਹਾਡੇ ਘਰਾਂ ਵਿੱਚ ਕੋਈ ਚਾਚੇ ਤਾਏ ਦੀ ਧੀ ਭੈਣ ਹੈ ਨਹੀਂ, ਤੁਹਾਡੀਆਂ ਆਪਣੀਆਂ ਸਕੀਆਂ ਭੈਣਾਂ, ਤੁਹਾਨੂੰ ਕਿਸੇ ਮਾਂ ਨੇ ਜਨਮ ਦਿੱਤਾ, ਤੁਸੀਂ ਇੱਦਾਂ ਦੇ ਗਲਤ ਵਰਡ ਪਲੇਟਾਂ 'ਤੇ ਲਿਖਾਉਂਦੇ ਸੀ, ਅਤੇ ਜੇ ਗਵਰਨਮੈਂਟ ਆ ਗਈ ਐਕਸ਼ਨ ਦੇ 'ਚ ਫਿਰ ਉਹ ਰੋਂਗ ਹੋ ਗਿਆ। ਮੈਂ ਤਾਂ ਇੱਕੋ ਗੱਲ ਕਰਦਾ ਹੁਣ, ਜਿਹੜਾ ਬੰਦਾ ਕੈਨੇਡਾ ਦੀ ਨਿੰਦਿਆ ਕਰਦਾ, ਚਾਰ ਪੈਗ ਲੈ ਕੇ ਮਹਿਫਲਾਂ 'ਚ ਬਹਿੰਦੇ, ਉਹ ਯਾਰ ਅਸੀਂ ਇੰਡੀਆ ਇੱਦਾਂ ਹੁੰਦੇ ਸੀ, ਉਹ ਮੇਰੀ ਤਾਂ ਕੋਠੀ ਹਵੇਲੀ ਹੁੰਦੀ ਸੀ ਉੱਥੇ, ਇਹਨਾਂ ਮੱਝਾਂ ਗਾਈਆਂ, ਘਰ ਦਾ ਲਵੇਰਾ, ਫਲਾਨਾ ਟੀਂਗ, ਅੱਜ ਵੀ ਸਾਡੀਆਂ ਯਾਰ ਉੱਥੇ 35 ਕਿੱਲੇ ਜ਼ਮੀਨ ਆਉਂਦੀ ਹੈ, ਸੜਕ 'ਤੇ ਆ ਗਈ ਹੁਣ ਤਾਂ। ਇੱਥੇ ਆ ਕੇ ਅਸੀਂ ਲੇਬਰ ਕਰਦੇ ਹਾਂ, ਅਸੀਂ ਟਰੱਕ ਚਲਾਉਂਦੇ ਹਾਂ, ਅਸੀਂ ਜੋਬਸ ਕਰਦੇ ਹਾਂ, ਕਿਉਂ ਕਰਦੇ ਹਾਂ? ਕਿਉਂਕਿ ਸਾਨੂੰ ਇੱਥੋਂ ਦਾ ਵਾਤਾਵਰਨ ਸਿਸਟਮ ਵਧੀਆ ਲੱਗਦਾ। ਤੁਹਾਨੂੰ ਪਤਾ ਕਿੰਨਾ ਪੋਲਿਊਸ਼ਨ ਆ ਦਿੱਲੀ ਦੇ ਵਿੱਚ ਜਾਂ ਪੰਜਾਬ ਦੇ ਵਿੱਚ, ਕਦੇ ਮਿਣ ਕੇ ਦੇਖੋ ਜਾ ਕੇ, ਕਿਤੇ ਮੀਟਰ 'ਤੇ ਲਾ ਕੇ ਉੱਥੇ ਕਿਸੇ ਨੂੰ ਪੁੱਛਿਓ, ਅਤੇ ਇੱਥੇ ਪੋਲਿਊਸ਼ਨ ਦੇਖੋ ਕਿੰਨਾ। ਉੱਥੇ ਫੇਫੜੇ ਬੰਦਿਆਂ ਦੇ ਕਾਲੇ ਨਿਕਲਦੇ ਆ ਜਦੋਂ ਹੋਸਪਿਟਲ ਜਾਂਦੇ ਆ, ਇੱਥੇ ਫੇਫੜੇ ਦੁੱਧ ਕੇ ਚਿੱਟੇ ਹੁੰਦੇ ਆ ਤੁਹਾਡੇ। ਸਿੰਪਲ, ਬਹੁਤ ਸਿੰਪਲ। ਜਿਹਨੂੰ ਕੈਨੇਡਾ ਨਹੀਂ ਚੰਗਾ ਲੱਗਦਾ, ਮੈਂ ਅੱਗੇ ਵੀ ਕਿਹਾ, ਚਾਰ ਪੈਗ ਲਾ ਕੇ ਕਿੰਤੂ ਪਰੰਤੂ ਨਾ ਕਰਿਆ ਕਰੋ, ਮਹਿਫਲਾਂ 'ਚ ਬਹਿ ਕੇ ਆਰਾਮ ਨਾਲ ਟੈਚੀ ਆਪਣੇ ਚੱਕੋ ਦੋ, ਇੱਥੇ ਲੇਖੇ ਜਾਓ ਟਿਕਟ ਉਹਦੀ ਮੈਂ ਵੀ ਲਾਊਂਗਾ, ਨਾਲੇ ਹੋਰ ਦੱਸੋ, ਇੱਥੇ ਸਾਈਨ ਕਰਕੇ ਜਾਵੇ, ਇੱਥੇ ਆ ਗਏ ਇਮੀਗ੍ਰੇਸ਼ਨ ਚਿੱਠੀ ਪਾ ਕੇ ਜਾਵੇ, ਮੇਰੀ ਸਿਟੀਜ਼ਨਸ਼ਿਪ ਕੈਂਸਲ ਕੀਤੀ ਜਾਵੇ, ਅਤੇ ਮੈਂ ਮੁੜ ਕੇ ਨਹੀਂ ਆਉਣਾ, ਮੈਨੂੰ ਇੱਥੋਂ ਬਿਲਕੁਲ ਬਲੌਕ ਕਰ ਦਿੱਤਾ ਜਾਵੇ, ਮੈਨੂੰ ਬਲੈਕ ਲਿਸਟ ਕਰਤਾ ਜਾਵੇ, ਟਿਕਟ ਉਹਦੀ ਮੈਂ ਲਾਊਂਗਾ, ਆ ਜਾਓ ਜਿੰਨੇ ਆਉਣਾ ਆ ਜਾਓ, ਨਾਲੇ ਲੈ ਕੇ ਉਹ ਡਾਇਰੈਕਟ ਫਲਾਈਟ ਦਊਂ ਏਅਰ ਇੰਡੀਆ ਦੀ, ਵਿੱਚ ਪਰੌਂਠੇ ਖਾਂਦੇ ਜਾਇਓ ਆਰਾਮ ਨਾਲ। ਗੱਲਾਂ ਮਾਰੀ ਤੁਰੀ ਜਾਂਦੀ ਦੁਨੀਆ, ਇੱਥੇ ਦੋ ਪੈਗ ਲਾ ਕੇ ਉਹ ਕਰ ਦਾਂਗੇ, ਇਹ ਕਰ ਦਾਂਗੇ, ਉੱਦਾਂ ਕਰ ਦਾਂਗੇ, ਇੱਦਾਂ ਕਰ ਦਾਂਗੇ। ਜਾਓ ਇੰਡੀਆ, ਮੁੜ ਜਾਓ ਇੰਡੀਆ। ਮੋਦੀ ਸਾਹਿਬ ਜਿੰਦਾਬਾਦ, ਪ੍ਰਾਈਮ ਮਿਨਿਸਟਰ ਆਫ ਇੰਡੀਆ, ਕਿੰਨਾ ਇੰਡੀਆ ਨੂੰ ਉੱਪਰ ਲੈ ਕੇ ਜਾ ਰਿਹਾ, ਡਿਜੀਟਲ ਇੰਡੀਆ ਬਣਾਤਾ, ਜਾਓ ਉੱਥੇ। ਪੰਜਾਬੀ ਵਿਰਸਾ, ਹੈਲੋ।
6: ਹਾਂਜੀ, ਸਤਿ ਸ਼੍ਰੀ ਅਕਾਲ ਜੀ।
3: ਸਤਿ ਸ਼੍ਰੀ ਅਕਾਲ ਜੀ।
6: ਹਾਂਜੀ, ਗੱਲਾਂ ਤੁਹਾਡੀਆਂ ਬਿਲਕੁਲ 100% ਸਹੀ ਨੇ ਜੀ, ਹੈ ਨਾ, ਜੋ ਵੀ ਜਿੱਦਾਂ ਵੀ ਆ, ਪਰ ਇੱਕ ਚੀਜ਼ ਇਹ ਵੀ ਹੈਗੀ ਹੈ ਗੱਲ, ਹੈ ਨਾ, ਆਪਣੇ ਤਾਂ ਚਲੋ ਲੋਕ ਜਿਹੜੇ ਹੈਗੇ ਆ, ਜਿਹੜੀ ਬਾਕੀ ਕਮਿਊਨਿਟੀਆਂ ਸਾਰੇ ਇਹ ਕਹਿੰਦੇ ਨੇ ਵੀ ਅਸੀਂ ਤਾਂ ਇੰਡੀਆ ਬਹੁਤ ਵਧੀਆ ਸੀਗੀ,
3: ਗਰੁੱਪ ਬਣ ਗਏ ਭਾਜੀ। ਹਮਾਰੇ ਤੋਂ ਮੋਦੀ ਸਾਹਿਬ ਨੇ ਤੋਂ ਇਤਨਾ ਕੀਆ, ਅੱਛਾ ਕੀਆ, ਮੋਦੀ ਸਾਹਿਬ ਐਸੇ ਕਰ ਰਹੇ ਹੈ, ਮੋਦੀ ਸਾਹਿਬ ਨੇ ਇੰਡੀਆ ਕੋ ਉੱਪਰ ਲੈ ਗਏ, ਉੱਪਰ ਲੈ ਗਏ, ਗੱਲਾਂ ਇੱਥੇ ਕਰਨਗੇ ਵੀ ਤੁਸੀਂ ਜੇ ਇੰਨਾ ਹੀ ਤੁਹਾਨੂੰ ਵਧੀਆ ਲੱਗਦਾ ਜਾਓ ਤੁਸੀਂ ਇੰਡੀਆ ਕਿਉਂ ਨਹੀਂ ਜਾਂਦੇ? ਚਲੋ, ਬੜੀ ਮਿਹਰਬਾਨੀ ਵੀਰੇ, ਥੈਂਕ ਯੂ ਵੈਰੀ ਮੱਚ। ਮੇਰਾ ਕਿਹੜਾ ਕਿਸੇ ਨਾਲ ਬਈ, ਕੈਨੇਡਾ ਗਵਰਨਮੈਂਟ ਇਹਨੂੰ ਪੈਸੇ ਭੇਜਦੀ ਘਰੇ, ਆਪਾਂ ਤਾਂ ਇੱਥੇ ਰਹਿੰਦੇ ਹਾਂ, ਕੈਨੇਡਾ ਦੇ ਵਸਨੀਕ ਹਾਂ, ਅਸੀਂ ਤਾਂ ਪ੍ਰਾਊਡ ਫੀਲ ਕਰਦੇ ਹਾਂ ਕਿ ਵੀ ਆਰ ਕੈਨੇਡੀਅਨ। ਹਾਂ, ਸਾਡਾ ਜਨਮ ਭੂਮੀ ਸਾਡੀ ਇੰਡੀਆ ਹੈ, ਸਾਡਾ ਬੜਾ ਪਿਆਰ ਹੈ, ਅਸੀਂ ਉੱਥੇ ਸਾਲ ਬਾਅਦ ਜਾਂਦੇ ਹਾਂ, ਉੱਥੇ ਜਾ ਕੇ ਸਾਡੇ ਪਰਿਵਾਰਾਂ ਨੂੰ ਮਿਲਦੇ ਹਾਂ, ਆਪਣੀਆਂ ਛੁੱਟੀਆਂ ਬਤੀਤ ਕਰਕੇ ਆਉਂਦੇ ਹਾਂ, ਆਪਣੀ ਜਨਮ ਭੂਮੀ ਨੂੰ ਬੰਦਾ ਕੋਈ ਭੁੱਲ ਹੀ ਨਹੀਂ ਸਕਦਾ ਜਿੱਥੇ ਤੁਹਾਡਾ ਜਨਮ ਹੋਇਆ। ਅੱਛਾ, ਫਿਰ ਦੇਖੋ, ਜਿਹੜੇ ਤੁਹਾਡੇ ਆਪਣੇ ਘਰਾਂ 'ਚ ਬੱਚੇ ਬੋਰਨ ਹੋਏ ਆ, ਤੁਸੀਂ ਇਹਨਾਂ ਨੂੰ ਆਪ ਧੱਕੇ ਨਾਲ ਗੁਰਦੁਆਰਾ ਸਾਹਿਬ ਲੈ ਕੇ ਜਾਂਦੇ ਆ ਜਾਂ ਮੰਦਰ ਲੈ ਕੇ ਜਾਂਦੇ ਆ, ਮਸਜਿਦ ਲੈ ਕੇ ਜਾਂਦੇ ਆ? ਜਿਹੜੇ ਇੱਥੋਂ ਦੇ ਬੱਚੇ ਉਹਨਾਂ ਨੂੰ ਧਰਮ ਦਾ ਇੰਨਾ ਪਤਾ ਹੀ ਨਹੀਂ। ਉਹ ਤਾਂ ਸੱਚ ਆ, ਸੱਚ ਧਰਮ ਆ, ਜਿੱਥੇ ਸੱਚ ਆ ਉਹੀ ਉਹੀ ਹੈ ਕਿ ਉੱਥੇ ਰੱਬ ਆਪ ਵਸਦਾ, ਜਿੱਥੇ ਸੱਚ ਆ। ਫਿਰ ਅਸੀਂ ਆਪਣੇ ਬੱਚਿਆਂ ਨੂੰ ਮਜਬੂਰ ਕਰਦੇ ਹਾਂ, ਨਹੀਂ ਇੱਦਾਂ ਕਰੋ, ਇੱਦਾਂ ਕਰੋ, ਇੱਦਾਂ ਕਰੋ। ਦੇ ਆਰ ਕੈਨੇਡੀਅਨ, ਉਹਨਾਂ ਦੇ ਰੂਲਸ ਉੱਦਾਂ ਦੇ ਆ ਕਿਉਂਕਿ ਉਹ ਸਕੂਲਾਂ 'ਚ ਪੜ੍ਹੇ, ਇੱਥੋਂ ਦੇ ਬੋਰਨ ਬੱਚੇ ਆ, ਉਹਨਾਂ ਦਾ ਕਲਚਰ ਉਹ ਹੈ। ਪਰ ਅਸੀਂ ਉਹਨੂੰ ਧੱਕਿਆ ਨਾ, ਕਹਿੰਦੇ ਤੂੰ ਇਹ ਕਲਚਰ ਨੂੰ ਅਡਾਪਟ ਕਰ, ਕਹਿੰਦੇ ਤਾਂ ਨਹੀਂ, ਕਹਿੰਦੇ ਦੱਸੋ ਦੱਸੋ, ਸਾਰੇ ਜਣੇ ਸੁਣ ਰਹੇ ਹਾਂ ਤੁਸੀਂ ਹੁਣ, ਕਹਿੰਦੇ ਨਾ ਆਪਾਂ ਉਹਨਾਂ ਨੂੰ ਸਾਡਾ ਕਲਚਰ ਅਡਾਪਟ ਕਰੋ, ਸਾਡਾ ਕਲਚਰ ਬੜਾ ਰਿਚ ਹੈ। ਕਿਉਂ ਕਹਿੰਦੇ ਆ? ਕਿਉਂਕਿ ਤੁਹਾਡੇ ਡੈਡ ਨੇ, ਮੇਰੇ ਡੈਡ ਨੇ ਮੈਨੂੰ ਸਿਖਾਇਆ, ਅਸੀਂ ਤਦ ਕਹਿੰਦੇ ਉਹਨਾਂ ਨੂੰ। ਪਰ ਉਹਨਾਂ ਦੀ ਧਰਤੀ 'ਤੇ ਹੈ, ਜੇ ਉਹ ਕੁਛ ਗਲਤ ਕਰਦੇ ਆ ਜਾਂ ਸਾਨੂੰ ਐਕਸਪਲੇਨ ਕਰਦੇ, ਅਸੀਂ ਕਹਿੰਦੇ ਨੋ ਨੋ ਨੋ ਨੋ, ਵੀ ਕੈਨ ਡੂ ਇਟ ਮੈਨ। ਅੱਜ ਐਨੀਵੇ ਫਰਾਈਡੇ ਸੀ ਅੱਜ, ਸੋਰੀ, ਐਕਸਕਿਊਜ਼ ਮੀ, 11:51 ਹੋ ਗਏ ਹੈ, ਅੱਜ ਤਾਂ ਡਿਸਕਸ਼ਨ ਦੀ ਗੱਲ ਨਿਕਲ ਕੰਮ। ਮੇਰਾ ਬਹੁਤ ਜ਼ਿਆਦਾ ਪਿਆਰ ਹੈ ਇੰਡੀਆ ਦੇ ਨਾਲ, ਮੇਰਾ ਬਹੁਤ ਜ਼ਿਆਦਾ ਤੇਹ ਹੈ ਪੰਜਾਬ ਦੇ ਨਾਲ, ਬਹੁਤ ਜ਼ਿਆਦਾ ਮੈਂ ਮੁਹੱਬਤ ਕਰਦਾ ਆਪਣੇ ਘਰ ਨੂੰ, ਆਪਣੇ ਮੁਲਕ ਨੂੰ, ਬਹੁਤ ਜ਼ਿਆਦਾ ਮੇਰਾ ਉਸ ਦੇ ਨਾਲ, ਮੇਰੇ ਕਹਿੰਦੇ ਹੁੰਦੇ ਨਾ ਜਿਵੇਂ ਸਾਹ ਵੀ ਆਉਂਦੇ ਆ ਅਤੇ ਮੈਂ ਕਵੀ ਪੰਜਾਬ ਨੂੰ ਯਾਦ ਕਰਦਾ। ਪਰ ਜੇ ਅਸੀਂ ਕੈਨੇਡਾ ਦੇ ਵਿੱਚ ਆਏ ਹਾਂ, ਉਸ ਨੂੰ ਅਸੀਂ ਪੰਜਾਬ ਨਾ ਮਨਾਈਏ। ਥੈਂਕ ਯੂ ਕਰਨਾ ਚਾਹੀਦਾ ਗਵਰਨਮੈਂਟਸ ਦਾ, ਤੁਹਾਨੂੰ ਉਹਨਾਂ ਨੇ ਇਸ 'ਤੇ ਕਲਚਰ ਅਡਾਪਟ ਕਰਨਾ ਦੱਸਤਾ, ਤੁਸੀਂ ਕਰੋ ਇੱਥੋਂ ਦਾ ਕਲਚਰ, ਜਿਹੜਾ ਉੱਥੋਂ ਦਾ ਕਲਚਰ ਅਡਾਪਟ ਕਰ ਲਓ। ਵਿਆਹ ਸ਼ਾਦੀਆਂ ਅਸੀਂ ਆਪਣੀ ਮਰਜ਼ੀ ਨਾਲ ਕਰਦੇ ਹਾਂ, ਵਿਆਹ ਸ਼ਾਦੀਆਂ ਜਾਗੋ ਕੱਢਦੇ ਹਾਂ, ਅਸੀਂ ਤਿੰਨ ਤਿੰਨ ਟਰੈਕਟਰ ਲਾ ਕੇ, ਜੀਪਾਂ ਲਾ ਕੇ ਕੱਢਦੇ ਹਾਂ ਗਲੀਆਂ ਦੇ ਵਿੱਚ, ਮੁਹੱਲਿਆਂ ਦੇ ਵਿੱਚ, ਸਟਰੀਟਸ ਦੇ ਉੱਤੇ ਜਾ ਕੇ ਅਸੀਂ ਦੂਜੀ ਕਮਿਊਨਿਟੀ ਨੂੰ ਦੱਸਦੇ ਹਾਂ ਸਾਡਾ ਕਲਚਰ ਇਹ ਹੈ। ਅਲਾਓ ਕਿਹਨੇ ਕੀਤਾ ਤੁਹਾਨੂੰ? ਸਿਟੀ ਨੇ, ਸਿਟੀ ਆਫ ਬਰੈਂਪਟਨ ਨੇ, ਸਿਟੀ ਆਫ ਮਿਸੀਸਾਗਾ ਨੇ, ਕੈਨੇਡਾ ਨੇ ਕਹਿ ਲਓ, ਅਤੇ ਹੋਰ ਆਪਾਂ ਨੂੰ ਕੀ ਚਾਹੀਦਾ? ਦਾਰੂ ਅਸੀਂ ਲਿਆਉਣ ਲੱਗੇ, ਅਸੀਂ ਪਰਵਾਹ ਨਹੀਂ ਮੰਨਦੇ, ਦਾਰੂ ਅਸੀਂ ਪੀਣੀ ਆ, ਰੋਜ਼ ਪੀਣੀ ਆ, ਭਾਵੇਂ ਘੜਾ ਕਰਾਊਨ ਰੋਇਲ ਦਾ 70 ਜਗ੍ਹਾ 80 ਤੋਂ ਹੋ ਜਾਵੇ, ਭਾਵੇਂ 90 ਤੋਂ ਹੋ ਜਾਵੇ, ਰੇਟ ਵੀ ਨਹੀਂ ਦੇਦੇ, ਸਿੱਧੀ ਧੌਣ ਜਾਂਦੀ ਆ ਅੱਗੇ ਨੂੰ ਐਲ ਸੀ ਬੀ ਓ 'ਚ ਜਾ ਕੇ, ਉੱਥੇ ਬ੍ਰੇਕ ਲੱਗਦੀ ਜਾ ਕੇ, ਉਹ ਚੱਕਿਆ ਘੜਾ ਦੇ ਬਾਹਰ, ਉਹ ਨਹੀਂ ਪਿਆਰੀ। ਪਰ ਹਰਜੀਤ ਸਿੰਘ ਇੰਨੇ ਦਿਨਾਂ ਤੋਂ ਕਹਿ ਰਿਹਾ ਭਾਈ ਹੰਸਰਾਜ ਹੰਸ ਆਪਣੇ ਸ਼ਹਿਰ ਦੇ ਵਿੱਚ ਆ ਰਿਹਾ ਅਤੇ ਆਪਾਂ ਟਿਕਟ ਨਹੀਂ ਲੈਣੀ ਆ, ਨਾ ਨਾ ਨਾ ਨਾ, ਹਰਜੀਤ ਸਿੰਘ ਦਾ ਕਹੀ ਜਾਂਦਾ, ਆਪਾਂ ਤਾਂ ਆਪਣੀ ਮਰਜ਼ੀ ਕਰਨੀ ਹੈ। ਸ਼ੋ ਮੈਂ ਲੈ ਕੇ ਕਿੱਦਾਂ ਦਾ ਆਉਣਾ ਹੁਣ, ਜਿਹੜਾ ਬਿਲਕੁਲ ਹੀ ਗੰਦ ਹੋਣਾ, ਜਿਹੜੇ ਗਾਣੇ ਤੁਸੀਂ ਆਪਣੇ ਪਰਿਵਾਰਾਂ 'ਚ ਬਹਿ ਕੇ ਸੁਣ ਨਹੀਂ ਸਕਦੇ, ਅਤੇ ਬਿਲਕੁਲ ਦੇਖਿਓ ਕਿੱਦਾਂ ਗੋਲੀ ਅੰਗਰ, ਟਿਕਟ ਮੇਰਾ ਖੁੱਟਕਾ ਕੇ ਮਹਿੰਗੀ, ਬੜੇ ਔਫਰਾਂ ਆਉਂਦੀਆਂ ਸੀ ਮੈਨੂੰ ਸ਼ੋਆਂ ਦੀਆਂ, ਪਰ ਮੈਂ ਹਟ ਜਾਣਾ ਪਾਸੇ, ਮੈਂ ਕਹਿੰਦਾ ਨਹੀਂ ਹਰਜੀਤ ਸਿੰਘ ਤੇਰਾ ਸਿਸਟਮ ਨਹੀਂ ਇੱਦਾਂ ਦਾ, ਪਰ ਇੱਥੇ ਰੇਡੀਓ ਦਾ ਅਨਾਊਂਸ ਹੀ ਕਰੂੰ, ਦੇਖੋ ਤੁਸੀਂ ਫਿਰ ਕਹਿੰਦਾ ਹਰਜੀਤ ਜੀ ਮੈਨੂੰ 5 ਟਿਕਟਾਂ, ਹਰਜੀਤ ਜੀ 4 ਟਿਕਟਾਂ, ਅਤੇ ਟਿਕਟ ਵੀ ਟਕਾ ਕੇ ਮਹਿੰਗੀ ਵੇਚੂੰ, ਲੈਣੀਆਂ ਵੀ ਆ ਸਾਰਿਆਂ ਨੇ। ਦੁਨੀਆ ਦੇ ਵਿੱਚ ਅੱਜ ਕੱਲ੍ਹ ਕਹਿੰਦੇ ਆ ਵੀ ਬਸ ਹੈ ਨਾ ਡਿਸਪਲੇ ਵਿਕਦੀ ਹੈ, ਡਿਸਪਲੇ ਮੀਨਸ ਜਿਹੜੀ ਸ਼ੋਰੂਮ 'ਚ ਚੀਜ਼ ਲੱਗੀ ਹੋਵੇ, ਉਹ ਚੀਜ਼ ਸੋਹਣੀ ਹੋਵੇ ਨਾ ਹੋਵੇ, ਹੰਢਣਸਾਰ ਹੋਵੇ ਹੰਢਣਸਾਰ ਨਾ ਹੋਵੇ, ਅਤੇ ਉਹ ਲੈਣੀ ਆ ਬਸ। ਜਿਹੜੇ ਇੱਦਾਂ ਦੇ ਗੋਈਏ ਆ ਹੰਸ ਰਾਜ ਹੰਸ ਵਰਗੇ, ਅਸੀਂ ਇਹਨਾਂ ਨੂੰ ਸੁਣਨ ਵਾਸਤੇ ਤਿਆਰ ਨਹੀਂ, ਜਿਹਨੇ ਆਪਣੀ ਜ਼ਿੰਦਗੀ ਲਾ ਦਿੱਤੀ। ਭਾਅ ਜੀ ਦੀ ਕਾਲ ਆਈ ਸੀ, ਕਹਿੰਦੇ ਪੱਤਾ ਸਿੰਘਾਂ ਦਾ, ਮੈਂ ਪੁੱਛਿਆ ਤੁਸੀਂ ਟੀ ਨਹੀਂ ਆਉਣਾ, ਕਹਿੰਦਾ ਨਹੀਂ ਆਉਣਾ। ਜੇ ਭਾਅ ਜੀ ਤੁਹਾਨੂੰ ਇੰਨਾ ਗਾਣਾ ਵਧੀਆ ਲੱਗਦਾ ਅਤੇ ਵੀਰ ਮੇਰਾ ਤੁਸੀਂ ਕਿਉਂ ਨਹੀਂ ਆਉਣਾ? ਕੋਈ ਰੀਜ਼ਨ ਆ? ਜਿਵੇਂ ਪਹਿਲੇ ਦੱਸ ਕੇ ਹਟਿਆ ਤੁਹਾਨੂੰ ਮੈਂ, ਹਾਂ ਘਰ ਦੇ ਵਿੱਚ, ਚਲੋ ਕੋਈ ਫੰਕਸ਼ਨ ਆ, ਕੋਈ ਤੁਹਾਡੀ ਵੈਡਿੰਗ ਆ, ਯੂ ਆਰ ਬਿਜ਼ੀ, ਫਾਈਨ, ਠੀਕ ਹੈ। ਕੋਈ ਘਰ ਦੇ ਵਿੱਚ ਬਹੁਤ ਜ਼ਿਆਦਾ ਐਮਰਜੈਂਸੀ ਆ, ਯੂ ਆਰ ਨੋਟ ਇਨ ਦਾ ਸਿਟੀ, ਯੂ ਆਰ ਆਊਟ ਆਫ ਟਾਊਨ, ਦੈਨ ਇਜ਼ ਫਾਈਨ। ਪਰ ਜੇ ਅਸੀਂ ਟਾਊਨ ਦੇ ਵਿੱਚ ਆ, ਫਿਰ ਇਹੋ ਜਿਹੇ ਬੰਦੇ ਦਾ ਅਸੀਂ ਸਾਥ ਨਹੀਂ ਦੇਣਾ, ਵੀਰ ਮੇਰੋ ਕਿੰਨਾ ਦਾ ਸਾਥ ਦੇਣਾ ਤੁਸੀਂ? ਭੁੱਖੇ ਮਰ ਗਏ ਬੰਦੇ, ਭੁੱਖੇ ਚੰਗੇ ਗਾਉਣ ਵਾਲੇ, ਉਹ ਇਦੂ ਸ਼ਰੀਫ ਸੀ, ਗਾਉਂਦਾ ਸੀ, ਵਿਚਾਰੇ ਮਰ ਹੀ ਗਏ, ਪਾਣੀ ਵਿੱਚ ਮਾਰਾਂ ਉਡੀਕਾਂ ਕਰਦੀ ਵੀ ਰੋਜ਼ ਉਡੀਕਾਂ, ਮਰ ਗਏ ਭੁੱਖੇ ਵਿਚਾਰੇ, ਹੈਂ। ਅਬ ਕੁਲਦੀਪ ਮਾਨਕ ਦਾ ਮੁੰਡਾ ਦੇਖ ਲਓ, ਮੇਰੇ ਕੋਲ ਤਾਂ ਨਾਂ ਹੀ ਭੁੱਲ ਗਏ ਕਈਆਂ ਦੇ ਹੁਣ। ਚੰਗਾ ਜਿਹੜਾ ਵੀਰ ਮੇਰੇ ਉਹ ਗਾਉਂਦਾ, ਉਹਦਾ ਸਾਥ ਦਿਓ ਤੁਸੀਂ, ਤੁਸੀਂ ਮੇਰੇ ਵੱਡੇ ਹੋ, ਮੇਰੇ ਸਤਿਕਾਰਯੋਗ ਹੋ, ਜਿੰਨੇ ਵੀ ਸੁਣ ਰਹੇ ਤੁਸੀਂ, ਤੁਹਾਡਾ ਪਿਆਰ ਆ ਮੇਰੇ ਨਾਲ। ਜੇ ਹਰਜੀਤ ਸਿੰਘ 11 ਤੋਂ ਬਾਅਦ ਆ ਕੇ ਤੁਹਾਡਾ ਫੁੱਲ ਇੰਟਰਟੇਨਮੈਂਟ ਕਰਦਾ ਨਾ ਵਿਦਆਊਟ ਐਨੀ ਚਾਰਜਿਸ, ਆ ਦੇਖ ਲਓ ਕਿੰਨਾ ਟਾਈਮ ਹੋ ਗਿਆ, 11:00, 54 ਹੋ ਗਿਆ, ਬਿਜ਼ਨਸ ਮੈਂ ਦੀ ਐਡ ਨਹੀਂ ਬੋਲੀ ਕੋਈ ਮੈਂ ਹਾਲੇ ਤੱਕ, ਕਿਉਂ? ਤੁਹਾਡੇ ਕਰਕੇ ਸਿਰਫ, ਕਿਉਂਕਿ ਮੈਂ ਸਿੱਖੀ ਆ ਗੱਲ, ਜਿਹੜਾ ਆਡੀਅੰਸ ਆ ਨਾ, ਜਿਹੜਾ ਪਰਿਵਾਰ ਹੁੰਦਾ ਉਹਦੇ ਵਿੱਚ ਰੱਬ ਹੀ ਵਸਦਾ। ਹਰ ਇਨਸਾਨ ਦੇ ਵਿੱਚ ਉਸ ਗੁਰੂ ਨਾਨਕ ਸਾਹਿਬ ਦੀ ਜੋਤ ਜਗਦੀ ਹੈ। ਤੁਹਾਡਾ ਸਤਿਕਾਰ ਇਸ ਕਰਕੇ ਸਾਰਿਆਂ ਦਾ, ਜਿੰਨੀਆਂ ਸਾਡੀਆਂ ਲੇਡੀਜ਼ ਸੁਣ ਰਹੀਆਂ, ਸਾਡੇ ਵੀਰ ਸੁਣ ਰਹੇ ਆ, ਮੇਰੇ ਭਾਈ ਸੁਣ ਰਹੇ ਆ, ਤੁਹਾਨੂੰ ਲੱਗਦਾ ਕਿ ਹੰਸ ਰਾਜ ਨੇ ਬਹੁਤ ਚੰਗਾ ਗਾਇਆ। ਸਰਦੂਲ ਸਿਕੰਦਰ ਦਾ ਸ਼ੋਅ ਮੈਂ 2013 ਚ ਕਰਾਇਆ ਸੀ ਤੇ 12:15 ਵਜੇ ਅਸੀਂ ਰੋਟੀ ਲਈ, ਸਤਿੰਦਰਪਾਲ ਭਾਜੀ ਉੱਥੇ ਬੈਠੇ, ਸਾਡੇ ਭੈਣ ਜੀ ਵੀ ਉੱਥੇ ਬੈਠੇ, ਸਾਡੀ ਭੈਣ ਸਤਿੰਦਰਪਾਲ ਭਾਜੀ ਦੀ ਮਿਸਿਸ ਸਰਦਾਰਨੀ ਕੁਲਦੀਪ ਕੌਰ, ਤੇ ਕਹਿੰਦੇ ਭਾਜੀ ਨੂੰ ਕਹਿਣ ਲੱਗੇ, ਕਹਿੰਦੇ ਹਾਲੇ ਨਹੀਂ ਅਸੀਂ ਜਾਣਾ, ਹਾਲੇ ਬੈਠਣਾ, ਹਾਲੇ ਅਸੀਂ ਸਰਦੂਲ ਨੂੰ ਹੋਰ ਸੁਣਨਾ। ਤੇ ਹੰਸ ਰਾਜ ਉਦਾਂ ਦਾ ਗਵਈਆ, ਜੇ ਜੀਂਦਾ ਤੇ ਸੁਣ ਲਓ ਉਹਨੂੰ, ਕੱਲ ਨੂੰ ਪਤਾ ਨੀ ਕਿਹੜੇ ਵੇਲੇ ਬੰਦੇ ਦੇ ਸਵਾਸ ਕਿੱਥੇ ਚੱਲ ਜਾਣੇ ਆ। ਫਿਰ ਕਹਿਣਾ ਆ ਸਿੱਧੂ ਮੂਸੇਵਾਲ ਦਾ ਕੀ ਆ, ਓਨੀ ਉਹਦੀ ਮਰ ਜੀਂਦੇ ਦੀ ਚੜ੍ਹਾਈ ਨਹੀਂ ਸੀ ਜਿੰਨੀ ਉਹਦੀ ਮਰਨ ਤੋਂ ਬਾਅਦ ਦੀ ਚੜ੍ਹਾਈ ਕਰਾਤੀ ਉਹਦੀ। ਹੁਣ ਅਸੀਂ ਇੱਥੇ ਤੁਹਾਨੂੰ ਮੈਸੇਜ ਦੇ ਰਹੇ ਹਾਂ ਕਿ ਚੰਗਾ ਸ਼ੋਅ ਦੇਖਿਆ ਕਰੋ, ਚੰਗੇ ਸ਼ੋਅ ਸੁਣਿਆ ਕਰੋ, ਤੁਸੀਂ ਆਪਣੀ ਮਿਸਿਸ ਨੂੰ ਲੈ ਕੇ, ਆਪਣੀ ਸਿਸਟਰ ਨੂੰ ਨਾਲ ਲੈ ਕੇ ਬੈਠ ਕੇ, ਤੁਹਾਨੂੰ ਸ਼ਰਮ ਮਹਿਸੂਸ ਨਾ ਹੋਵੇ। ਮੇਰੇ ਕੋਲ ਬਹੁਤ ਸਿੱਧੀਆਂ ਜਿਹੀਆਂ ਗੱਲਾਂ ਵੀਰ ਮੇਰੇ, ਮੂਵੀ ਦੇ ਕੋਈ ਸੀਨ ਲੱਗਾ ਹੋਵੇ ਨਾ, ਰਾਤ ਦਾ ਸੀਨ ਆ ਜਾਵੇ ਸੁਹਾਗ ਰਾਤ ਦਾ, ਤੇ ਸੀਨ ਥੋੜ੍ਹਾ ਲੰਬਾ ਹੋਵੇ, ਮਾਂ ਵਿੱਚ ਉੱਠ ਕੇ ਚੱਲ ਜਾਂਦੀ ਹੈ ਵੀ ਮੇਰੀ ਧੀ ਬੈਠੀ ਹੈ। ਕੋਈ ਗਾਣਾ ਇੱਦਾਂ ਲੱਗਾ ਹੋਵੇ ਜਿਹਦੇ 'ਚ ਡਰੈਸਿਸ ਇੱਦਾਂ ਦੀਆਂ ਕੁੜੀਆਂ ਦੀ ਹੋਣ ਨਾ, ਜਿਹੜੀਆਂ ਕਿ ਦੇਖ ਕੇ ਸ਼ਰਮਸਾਰ ਹੋਈਏ, ਜਾਂ ਕੋਈ ਗਾਣਿਆਂ 'ਚ ਸੀਨ ਇੱਦਾਂ ਦਾ ਆ ਜਾਵੇ, ਉੱਠ ਜਾਂਦੀ ਮਾਂ ਵਿੱਚੋਂ ਵੱਡੇ। ਪਰ ਹੰਸ ਰਾਜ ਦੀ ਗਾਇਕੀ ਦੇ ਵਿੱਚੋਂ ਤੁਹਾਨੂੰ ਉੱਠਣ ਦੀ ਲੋੜ ਨਹੀਂ, ਉਹਦੇ ਸ਼ਬਦਾਂ ਦੀ ਚੋਣ, ਉਹਦੀ ਗਾਇਕੀ ਦੀ ਚੋਣ ਐਸੀ ਹੈ ਜਿਹੜੀ ਕਿ ਤੁਹਾਡੇ ਪਰਿਵਾਰਾਂ ਦੇ ਵਿੱਚ ਸਹਾਈ ਹੁੰਦੀ ਹੈ, ਜਿਹੜੇ ਪਰਿਵਾਰਾਂ 'ਚ ਬੈਠ ਕੇ ਤੁਸੀਂ ਸੁਣ ਸਕਦੇ ਹੋ। ਸਾਰੇ ਪਰਿਵਾਰਾਂ 'ਚ ਕੀ ਹੈ, 100-200 ਡਾਲਰ ਲੱਗ ਜੂਗਾ ਤੁਹਾਡਾ ਇੱਕ ਪਰਿਵਾਰ ਦਾ, ਕਿੰਨੀ ਕਿਤੇ ਵੱਡਾ ਤੂਫਾਨ ਆ ਜਾਣਾ। 50 ਡਾਲਰ ਟਿਕਟ ਆ, 70 ਟਿਕਟ ਆ, 90 ਟਿਕਟ ਆ, ਦੇ 2 ਟਿਕਟਾਂ ਲੈ ਵੀ ਲਈਆਂ, 180 ਦੀਆਂ ਜਾਂ 140 ਦੀਆਂ, ਕਿੰਨਾ ਕੁ ਵੱਡਾ, ਗੋਲੀ ਚੱਲ ਜਾਣੀ ਕਿਤੇ। ਪਰ ਉਹਦਾ ਸਾਥ ਕਿੱਡਾ ਵੱਡਾ ਯਾਰ, ਹੰਸ ਰਾਜ ਹੰਸ ਵੀ ਕਹੂ ਆ ਗਏ ਯਾਰ, ਮੈਨੂੰ ਵੈਲਕਮ ਕੀਤਾ ਟੋਰਾਂਟੋ ਵਾਲਿਆਂ ਨੇ, ਕਿੰਨੀ ਦੁਨੀਆ ਰਹਿੰਦੀ ਇੱਥੇ। ਪਰ ਉਹ ਕਹਿੰਦੇ ਨਾ ਪੰਜਾਬੀ 'ਚ, ਨੋ ਨੋ, ਹਮ ਨਹੀਂ ਮਾਨੇਗੇ, ਹਰਜੀਤ ਸਿੰਘ ਬੋਲਦਾ ਬੋਲੀ ਜਾਵੇ ਜੋ ਮਰਜ਼ੀ ਰੇਡੀਓ 'ਤੇ, ਅਸੀਂ ਨਹੀਂ 150 ਡਾਲਰ ਖਰਚਣਾ, ਨਾ, ਅਸੀਂ 100 ਨਹੀਂ ਖਰਚਣਾ, ਬਲੈਕ ਲੈਵਲ ਦਾ ਘੜਾ ਚੱਕ ਲਿਓ 125 ਰਿਆ ਗਏ, ਉਦੋਂ ਨਹੀਂ ਰੁਕਣਾ ਅਸੀਂ। ਪਰ ਨਾ ਹਰਜੀਤ ਸਿੰਘ, ਹਫ਼ਤਾ ਹੋ ਗਿਆ, 10 ਦਿਨ ਹੋ ਗਿਆ, ਮਹੀਨਾ ਹੋ ਗਿਆ, ਸ਼ਾਮੀ ਸਤਿੰਦਰਪਾਲ ਸਿੰਘ ਸਿੱਧਵਾਂ ਕਹਿ ਰਿਹਾ, ਭਾਵੇਂ ਦੇਸ਼ਪੁਰ ਦੇ ਤਜਿੰਦਰ ਸਿੱਧੂ ਸਾਹਿਬ ਕਹਿ ਰਿਹਾ, ਅਸੀਂ ਨਹੀਂ ਮੰਨਣਾ, ਅਸੀਂ ਨਹੀਂ 100 ਡਾਲਰ ਖਰਚਣਾ, ਨਾ, ਨੁਕਸਾਨ ਹੋ ਜੋ। ਬੱਚੇ ਇੱਥੇ ਕੌਂਸਰਟ ਦੇਖਣ ਜਾਂਦੇ ਆ ਜਿਹੜੇ ਕੈਨੇਡੀਅਨ ਸਿੰਗਰ ਆ, ਤੁਹਾਨੂੰ ਪਤਾ ਕਿੰਨੀਆਂ ਮਹਿੰਗੀਆਂ ਟਿਕਟਾਂ ਲੈਂਦੇ ਆ, ਤੁਹਾਡੇ ਕੋਲ ਪੈਸੇ ਨਹੀਂ ਲੈਂਦੇ, ਤੁਹਾਡੇ ਸਾਰਿਆਂ ਦੇ ਬੱਚੇ, ਮੇਰੇ ਬੱਚੇ, ਸੇਮ ਥਿੰਗ। ਜਿਹੜੀ ਤੁਹਾਡੀ ਬ੍ਰੇਨ ਨੂੰ ਰਿਲੈਕਸ ਮਿਲਦਾ ਉੱਥੇ ਕੌਂਸਰਟ 'ਤੇ ਜਾ ਕੇ, ਤੁਹਾਡੇ ਬ੍ਰੇਨ ਨੂੰ ਆਰਾਮ ਮਿਲਦਾ, ਤੁਸੀਂ ਰਿਲੈਕਸ ਫੀਲ ਕਰਦੇ ਆ, ਤੁਹਾਡੀ ਬਾਡੀ ਬਿਲਕੁਲ ਸ਼ਾਂਤ ਹੋ ਜਾਂਦੀ ਹੈ, ਉੱਥੇ ਤੁਹਾਡੀ ਕੋਈ ਮੈਡੀਸਨ ਕੰਮ ਨਹੀਂ ਕਰਦੀ। ਜਿਹੜੇ ਸਿਆਣੇ ਬੰਦੇ ਉਹਨਾਂ ਪੁੱਛ ਕੇ ਦੇਖਿਓ ਮਿਊਜ਼ਿਕ ਦੇ ਵਿੱਚ ਕਿੱਡੀ ਵੱਡੀ ਤਾਕਤ ਆ, ਔਰ ਐਸਾ ਮਿਊਜ਼ਿਕ ਜਿਹੜਾ ਕਿ ਹੰਸ ਰਾਜ ਹੰਸ ਨੇ ਤੁਹਾਡੇ ਵਾਸਤੇ ਉੱਥੇ ਗਾਉਣਾ। ਟਿਕਟਾਂ ticketmaster.co ਤੋਂ ਮਿਲਣੀਆਂ ਤੁਹਾਨੂੰ, ਸਾਬਤ ਕਰਦਿਆ ਕਰੋ ਪੰਜਾਬੀ ਦਾ ਜਿੱਥੇ ਜਾਂਦੇ ਉੱਥੇ, ਜੇ ਅਸੀਂ ਆਵਾਜ਼ ਦੇ ਦਿੱਤੀ ਹਰਜੀਤ ਸਿੰਘ ਨੇ ਤਾਂ ਸਮਝੋ ਵੀ ਡੱਟ ਗਿਆ ਸੀ ਯਾਰ ਹਰਜੀਤ ਸਿੰਘ, ਬਾਈ ਜੀ ਤੇਰੇ ਮਗਰ ਅਸੀਂ ਜਿੱਥੇ ਗਏ ਅਸੀਂ ਹਾਜ਼ਰ ਤਿਆਂ, ਅਤੇ ਆਪਾਂ 2-2 ਟਿਕਟਾਂ ਵੀ ਲੈ ਸਕੇ, ਹਾਲੇ ਤੱਕ ਸ਼ੋਅ ਸੋਲਡ ਆਊਟ ਨਹੀਂ ਕੀਤਾ, 1300 ਬੰਦਾ, ਦੱਸੋ ਸਾਰੇ ਰੇਡੀਓ ਵਾਲੇ ਦਵਾਈ ਪਾਈ ਤੁਰੀ ਜਾਂਦੇ ਤੁਹਾਨੂੰ, ਤੁਹਾਡੀ ਮਰਜ਼ੀ ਸਾਰਿਆਂ ਦੇ ਵੀਰ ਮੇਰੇ, ਮੈਂ ਤਾਂ ਇਹੀ ਕਹਿ ਸਕਦਾ। ਟਿਕਟਾਂ ticketmaster.ca 'ਤੇ ਤੁਸੀਂ ਲੈ ਸਕਦੇ ਹੋ।
7: ਦੋਸਤੋ ਸਤਿ ਸ਼੍ਰੀ ਅਕਾਲ, ਨਮਸਕਾਰ, ਤੁਹਾਡਾ ਬਾਦਲ ਹੰਸਰਾਜ ਹੰਸ।
8: ਟੋਰਾਂਟੋ, ਗੈਟ ਰੈਡੀ, ਪੰਜਾਬੀ ਵਿਰਸਾ ਰੇਡੀਓ ਐਂਡ ਟੈਲੀਵਿਜ਼ਨ, ਰੀਅਲਟਰ ਰਵ ਸਿੰਘ, ਸੈਲੂਲਰ ਪੁਆਇੰਟਸ, A to Z ਕਿਚਨ ਕੈਬਨਿਟ ਐਂਡ ਰੀਅਲਟਰ ਹਰਪ ਗਰੇਵਾਲ ਪ੍ਰੈਜ਼ੈਂਟ ਦ ਸੈਂ

0: AM 530.
1: Wakey, wakey, wakey, wakey.
2: It's wake up time. It's wake up time.
1: Now is the time to wake up.
0: Crank up the radio. You're listening to the Dave Todless Show, brought to you in part by Culture of Punjab. From the Dave Tatla News Desk, locally covered, nationally connected.
3: ਭਾਈ ਸਾਹਿਬ, ਜ਼ਿੰਦਗੀ ਦਾ ਕੋਈ ਭਰੋਸਾ ਨਹੀਂ, ਇਸ ਕਰਕੇ ਹੱਥ ਦੇ ਵਿੱਚ ਇੰਸ਼ੋਰੈਂਸ ਪਾਲਿਸੀ ਹੋਣੀ ਬਹੁਤ ਜ਼ਰੂਰੀ ਹੈ।
4: ਤਾਂ ਇਸ ਲਈ ਅੱਜ ਹੀ ਹਰਪ੍ਰੀਤ ਸੈਣੀ ਨੂੰ ਮਿਲੋ। ਇਹਨਾਂ ਕੋਲ ਨੇ ਸਪੈਸ਼ਲ ਲਾਈਫ ਇੰਸ਼ੋਰੈਂਸ ਪਲਾਨਸ ਵਿਦ ਇਨਵੈਸਟਮੈਂਟ ਆਪਸ਼ਨਸ। ਤੁਹਾਨੂੰ ਸਿਰਫ 10 ਸਾਲ ਜਾਂ 20 ਸਾਲ ਲਈ ਪੇ ਕਰਨ ਦੀ ਲੋੜ ਹੈ, ਤੇ ਇਹਨਾਂ ਨਾਲ ਹੀ ਤੁਸੀਂ ਪੂਰੀ ਲਾਈਫ ਕਵਰਡ ਹੋ। ਡਿਵੀਡੈਂਡ ਦੇ ਨਾਲ ਹਰ ਸਾਲ ਕੈਸ਼ ਵੈਲਿਊ ਗਰੋ ਕਰਦੀ ਹੈ ਤੇ ਕਵਰੇਜ ਇਨਕਰੀਜ਼ ਕਰਦੀ ਹੈ। ਵਧੇਰੀ ਜਾਣਕਾਰੀ ਲਈ ਕਾਲ ਹਰਪ੍ਰੀਤ ਸੈਣੀ 416-817-6500।
5: ਕੀ ਤੁਹਾਨੂੰ ਕਿਸੇ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਲਈ ਮੋਰਟਗੇਜ ਦੀ ਲੋੜ ਹੈ, ਜਿਵੇਂ ਫਰਸਟ ਔਰ ਸੈਕੰਡ ਮੋਰਟਗੇਜ, ਪਰਚੇਸ ਔਰ ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਸ? ਹਰ ਜਗ੍ਹਾ ਹੱਥ ਪੈਰ ਮਾਰ ਕੇ ਦੇਖ ਚੁੱਕੇ ਹੋ,
6: ਤਾਂ ਫਿਕਰ ਕਿਉਂ ਕਰਦੇ ਹੋ? ਨੀਲਮ ਸਜੋਵ ਕੋਲ ਹੈ ਸੋਲੂਸ਼ਨ ਫਾਰ ਐਵਰੀ ਸਿਚੁਏਸ਼ਨ।
5: ਇਹ ਆਫਰ ਕਰਦੇ ਨੇ ਬੈਸਟ ਰੇਟਸ, ਇੰਪੇਅਰਡ ਕ੍ਰੈਡਿਟ ਜਾਂ ਬੈਂਕਰਪਸੀ ਹੈ, ਨੋ ਪ੍ਰੋਬਲਮ।
6: ਇਹਨਾਂ ਕੋਲ ਨੇ ਏ ਬੀ ਐਂਡ ਟ੍ਰਸਟਡ ਪ੍ਰਾਈਵੇਟ ਲੈਂਡਰਸ।
5: ਯੂ ਸ਼ੌਪ ਅਰਾਊਂਡ ਐਂਡ ਕਮ ਬੈਕ ਟੂ ਨੀਲਮ।
6: ਅੱਜ ਹੀ ਕਾਲ ਕਰੋ ਨੀਲਮ ਸਜੋਵ ਨੂੰ
5: 647-739-8710।
3: ਮੈਂ ਕਿਹਾ ਕਿੱਥੇ ਜਾ ਰਹੀ ਹੈ?
7: 10 ਵਾਰੀ ਕਿਹਾ ਪਿੱਛੋਂ ਹਾਕ ਨਾ ਮਾਰਿਆ ਕਰੋ, ਬ੍ਰੈਂਪਟਨ ਕੈਸ਼ ਐਂਡ ਕੈਰੀ ਚੱਲੀ ਸੀ।
3: ਬ੍ਰੈਂਪਟਨ ਕੈਸ਼ ਐਂਡ ਕੈਰੀ ਹੁਣ 60,000 ਸਕੁਅਰ ਫੀਟ ਤੇ ਮੂਵ ਹੋ ਗਿਆ।
8: 100 ਕੈਨੇਡੀ ਰੋਡ, ਬ੍ਰੈਂਪਟਨ। ਹਰ ਤਰ੍ਹਾਂ ਦੀ ਗ੍ਰੋਸਰੀ ਲਈ ਪਹੁੰਚੋ ਬ੍ਰੈਂਪਟਨ ਕੈਸ਼ ਐਂਡ ਕੈਰੀ, 416-700-9100।
9: ਸ਼ੀਸ਼ਾ ਹੋ ਜਾਂ ਦਿਲ ਹੋ,
10: ਹਰ ਪ੍ਰਕਾਰ ਦੇ ਸ਼ੀਸ਼ੇ ਅਤੇ ਵਿੰਡੋ ਆਦਿ ਲਈ ਰੀਤੀ ਗਲਾਸ ਐਂਡ ਵਿੰਡੋ, ਟੇਬਲ ਟੌਪ, ਫਰਨੀਚਰ ਗਲਾਸ, ਬਾਰ ਆਦਿ ਲਈ ਕਸਟਮ ਡਿਜ਼ਾਈਨਿੰਗ ਵੀ ਅਵੇਲੇਬਲ ਹੈ। ਰੀਤੀ ਗਲਾਸ ਹੁਣ ਵਾਸ਼ਰੂਮ ਦੇ ਸ਼ਾਵਰ ਨੂੰ ਸ਼ੀਸ਼ੇ ਦੀ ਦੀਵਾਰ ਅਤੇ ਡੋਰਸ ਨਾਲ ਬਹੁਤ ਹੀ ਖੂਬਸੂਰਤ ਬਣਾ ਦਿੰਦੇ ਹਨ। ਤੁਸੀਂ ਇਹਨਾਂ ਦਾ ਸ਼ੋਰੂਮ ਜ਼ਰੂਰ ਚੈੱਕ ਕਰੋ। ਰੀਤੀ ਗਲਾਸ ਐਂਡ ਵਿੰਡੋ, 905-790-8335, 790-8335 ਔਰ ਵਿਜ਼ਿਟ www.reetiglass.com।
11: ਹਰ ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ, ਟਰੱਕ ਖਰੀਦਿਆ ਆ ਮਕੈਨਿਕ ਨੂੰ ਗੋਦ ਲੈ ਲਿਆ,
12: ਉਹ ਮੈਂ ਕੀ ਕਰਾਂ? ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ।
11: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੋ ਟਰੱਕ ਸੇਲਸ ਤੇ।
12: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ, ਟਰੱਕ ਵੇਚਣਾ ਹੋਵੇ ਜਾਂ ਖਰੀਦਣਾ, ਰੇਟ ਬਿਲਕੁਲ ਵਾਜਬ ਲਾਉਂਦੇ ਨੇ।
11: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ,
12: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼। ਬਸ ਫਿਰ ਅੱਜ ਹੀ ਚੱਲਦੇ ਹਾਂ ਨਿਸਕੋ ਟਰੱਕ ਸੇਲਸ, ਟੋਰਬ੍ਰਮ ਡੇਰੀ ਦੇ ਨਜ਼ਦੀਕ, 7055 ਟੋਰਬ੍ਰਮ ਰੋਡ, ਮਿਸੀਸਾਗਾ। ਕਾਲ 647-581-9999। ਟਰੱਕ ਐਸੇ ਕੇ ਮਕੈਨਿਕ ਵੀ ਕਹੇਗਾ ਹੁਣ ਮੈਂ ਕੀ ਕਰਾਂ।
13: Culture of Punjab, serving the South Asian community in and around the GTA. For exciting packages, promotional offers and inquiries, please call 416-677-0609. That's 416-677-0609. Culture of Punjab.
14: ਆ ਭੈਣੇ, ਖਰੀਦ ਲਿਆ ਗਹਿਣੇ?
15: ਕਿੱਥੇ?
14: ਛਾਣ ਲਿਆ ਸ਼ਹਿਰ ਦਾ ਕੋਨਾ ਕੋਨਾ, ਕਿਤੇ ਨੀ ਮਿਲਿਆ ਚੰਗਾ ਸੋਨਾ।
15: ਲੈ, ਇਹ ਵੀ ਗੱਲ ਕੋਈ ਕਹਿਣ ਦੀ ਹੈ? ਸੋਨਾ ਤਾਂ ਸੋਨਾ ਹੀ ਹੁੰਦਾ, ਗੱਲ ਤਾਂ ਜਵੈਲਰੀ ਦੇ ਡਿਜ਼ਾਈਨ ਦੀ ਹੈ।
14: ਗੱਲ ਤਾਂ ਤੇਰੀ ਸਹੀ ਹੈ ਭੈਣ, ਕਿੱਥੋਂ ਮਿਲਣਗੇ ਗਹਿਣਿਆਂ ਦੇ ਸੋਨੇ ਡਿਜ਼ਾਈਨ?
16: ਜਨਕ ਜਵੈਲਰਸ, ਜਨਕ ਜਵੈਲਰਸ ਦੇ ਸਟੋਨ ਜਵੈਲਰੀ ਦੀ ਨਵੀਂ ਸ਼ਿਪਮੈਂਟ ਪਹੁੰਚ ਚੁੱਕੀ ਹੈ, ਜਿਹਦੇ ਵਿੱਚ ਤੁਹਾਨੂੰ ਐਂਟੀਕ ਜੜਾਊ ਤੇ ਕੁੰਦਨ ਸੈੱਟਸ, ਰਿੰਗਸ, ਬੈਂਗਲਸ ਦੇ ਲੇਟੈਸਟ ਡਿਜ਼ਾਈਨ ਦੇ ਡਿਜ਼ਾਈਨਰ ਇਅਰਿੰਗਸ ਵੀ ਮਿਲਣਗੇ।
13: ਜਨਕ ਜਵੈਲਰਸ, ਕਾਲ 905-230-8800।
17: ਵਿਸ਼ਨ ਵੈਨਿਟੀਜ਼ ਤੇ ਨਿਊ ਸ਼ਿਪਮੈਂਟ ਆ ਗਈ ਹੈ। ਬਾਥਰੂਮ ਵੈਨਿਟੀਜ਼ ਦੇ ਸਿਲੈਕਟਡ ਮਾਡਲਸ ਤੇ ਵੀ ਅਪ ਟੂ 60% ਆਫ। ਕੰਟਰੈਕਟਰਸ ਲਈ ਸਪੈਸ਼ਲ ਪ੍ਰਾਈਸਿਸ। ਇੰਨਾ ਹੀ ਨਹੀਂ, ਵੈਨਿਟੀਜ਼ ਦੀ ਪਰਚੇਸ ਤੇ ਸਿਲੈਕਟਡ ਰੇਂਜ ਆਫ ਮਿਰਰਸ ਫ੍ਰੀ। ਵਿਸ਼ਨ ਵੈਨਿਟੀਜ਼, ਡਿਕਸੀ ਐਂਡ ਡੇਰੀ ਦੇ ਬਿਲਕੁਲ ਨਜ਼ਦੀਕ। ਕਾਲ 905-671-1800, 905-671-1800।
18: ਕੰਡੀਸ਼ਨਸ ਅਪਲਾਈ।
19: Ladies and gentlemen, introducing from CHLO AM 530, the number one radio host in the world, Dave.

0: ਮੋਗਾ ਜੰਕਸ਼ਨ ਲਈ 6474294040 ਕੇਟਰਿੰਗ ਕਰਾਉਣੀ ਹੈ ਛੋਟੀ ਵੱਡੇ ਫੰਕਸ਼ਨ ਲਈ ਨੋ ਪ੍ਰੋਬਲਮ 6474294040 ਲਾਈਵ ਕੁਕਿੰਗ ਕਰਾਉਣੀ ਹੈ ਘਰੇ ਨੋ ਪ੍ਰੋਬਲਮ 6474294040 ਤੁਸੀਂ ਇਹਨਾਂ ਦੇ ਬੈਂਕਟ ਹਾਲ ਜਾਂ ਲੌਂਜ ਵਿੱਚ ਛੋਟੀ ਵੱਡੀ ਪਾਰਟੀ ਕਰਨੀ ਹੈ ਨੋ ਪ੍ਰੋਬਲਮ 6474294040 6474640 4040
1: Culture of Punjab is sponsored by Airport Nissan. For the best deals in Brampton, come to Airport Nissan at the corner of Airport Road and Queen Street or call 905-791-4900.
2: Taya, sada meat machi da bada hi shaukeen hai. Kehnda party vich non-veg special hona chahida. Bas ve, assi karta phone Punjabi by Nature walyan nu. Oh, kare aake live cooking karke gaye. Punjabi by Nature walyan nu call kareyo.
3: Punjabi by Nature, Airport and Huve, Tikko Route, 905-794-4667.
0: I am Dave Tatla, and you are not. ਮੋਰਗੇਜ ਸੋਲੂਸ਼ਨ ਦੇ ਗੁਰਪ੍ਰੀਤ ਸਮਰਾ ਜੀ ਤੁਹਾਡੇ ਮਕਾਨ ਦੀ ਰਿਨਿਊਲ ਆ ਰਹੀ ਹੈ ਤੁਸੀਂ ਆਪਣੀ ਮੋਰਗੇਜ ਬੀ ਸੀ ਲੈਂਡਰ ਤੋਂ ਹਟਾ ਕੇ ਏ ਲੈਂਡਰ ਨਾਲ ਕਰਵਾਉਣੀ ਹੈ ਔਰ ਇੰਟਰਸਟ ਰੇਟ ਤੇ ਵੀ ਬਚਤ ਕਰਨੀ ਹੈ ਕਾਲ 905-460-9099 ਪ੍ਰੀ ਅਪਰੂਵਲ ਵੀ ਕਰਵਾ ਕੇ ਦਿੰਦੇ ਹਨ ਤਾਂ ਕਿ ਕੌਨਫੀਡੈਂਸ ਨਾਲ ਮਕਾਨ ਲੈ ਸਕਦੇ ਹੋ 80-90 ਹਜ਼ਾਰ ਬੇਸ ਨੂੰ ਬਣਾਉਣ ਲਈ ਚਾਹੀਦੇ ਨੇ ਮਕਾਨ ਲੈਣ ਵੇਲੇ ਇਸ ਦਾ ਵੀ ਅਰੇਂਜਮੈਂਟ ਕੀਤਾ ਜਾਂਦਾ ਹੈ ਗੁਰਪ੍ਰੀਤ ਸਮਰਾ ਨਾਲ ਬੈਠ ਕੇ ਡਿਸਕਸ ਕਰੋ 2155B ਸਟੀਲਜ਼ ਐਵਨਿਊ ਨੀਅਰ ਟੌਪ ਰੂਮ ਯੂਨਿਟ 32 905-460-9099 905-460-9099 ਇਹਨਾਂ ਦਾ ਨੰਬਰ ਹੈ
2: 40 ਸਾਲ ਹੋ ਗਏ ਆਪਣੇ ਵਿਆਹ ਨੂੰ ਫਿਰ ਕਿੱਥੇ ਸੈਲੀਬ੍ਰੇਟ ਕਰਨ ਦਾ ਇਰਾਦਾ ਹੈ
4: ਮੇਰੀ ਮੰਨੋ ਆਪਾਂ ਪਿੰਡ ਨਾ ਚੱਲੀਏ
2: ਧਰਮ ਨਾਲ ਆ ਤਾਂ ਤੂੰ ਮੇਰੇ ਮਨ ਦੀ ਗੱਲ ਹੀ ਕਹਿਤੀ ਹੈ ਪਰ ਇੰਨੀ ਛੇਤੀ ਟਿਕਟਾਂ ਕਿੱਥੋਂ ਮਿਲਣਗੀਆਂ
4: ਗਿੱਲ ਇੰਟਰਨੈਸ਼ਨਲ ਟ੍ਰੈਵਲ ਤੋਂ ਆਪਣੇ ਸਾਥ ਵਰਗਾ ਹੀ ਸਾਥ ਹੈ ਉਹਨਾਂ ਦਾ ਆਪਣੇ ਕਲਾਇੰਟਸ ਦੇ ਨਾਲ ਪਿਛਲੇ 40 ਸਾਲਾਂ ਤੋਂ
2: 40 ਸਾਲਾਂ ਤੋਂ ਬੇਦਾਗ ਸਰਵਿਸ
5: ਗਿੱਲ ਇੰਟਰਨੈਸ਼ਨਲ ਟ੍ਰੈਵਲ
4: ਕੁਆਲਿਟੀ ਸਰਵਿਸ ਵਧੀਆ ਰੇਟਸ ਤੇ ਬੈਸਟ ਡੀਲਿੰਗ ਹੈ ਉਹਨਾਂ ਦੀ ਪਛਾਣ ਇੰਡੀਆ ਪਾਕਿਸਤਾਨ ਜਾਂ ਦੁਨੀਆ ਦੇ ਕਿਸੇ ਵੀ ਕੋਨੇ ਚ ਕਰਨਾ ਹੋਵੇ ਟ੍ਰੈਵਲ
5: ਸਰਵਿੰਗ ਕੈਨੇਡਾ ਨੇਸ਼ਨ ਵਾਈਡ
4: 905-671-8400 or 905-796-8800 or visit giltravels.ca
6: ਬੱਚਿਓ ਚੰਗਾ ਇਨਸਾਨ ਕੌਣ ਹੁੰਦਾ ਹੈ
7: ਮੈਡਮ ਜੀ ਜੋ ਵੀ ਹੁੰਦਾ ਤੁਸੀਂ ਤਾਂ ਨਹੀਂ ਹੈਗੇ
6: ਨਹੀਂ ਨਹੀਂ ਮੈਂ ਤੁਹਾਨੂੰ ਦੱਸਦੀ ਹਾਂ ਚੰਗਾ ਇਨਸਾਨ ਉਹ ਹੁੰਦਾ ਹੈ ਜਿਹੜਾ ਦੂਸਰਿਆਂ ਦੇ ਕੰਮ ਆਵੇ
7: ਤਾਂ ਹੀ ਕਹਿ ਰਹੇ ਨਾ ਮੈਡਮ
6: ਕੀ
7: ਹੁਣ ਪੇਪਰਾਂ ਚ ਨਾ ਤਾਂ ਤੁਸੀਂ ਸਾਡੇ ਕੰਮ ਆਉਂਦੇ ਨਾ ਕਿਸੇ ਹੋਰ ਨੂੰ ਆਉਣ ਦਿੰਦੇ ਜੀ
6: ਫਿੱਟੇ ਮੁਤੇਰੇ
8: From the Dave Tatla News Desk, locally covered, nationally connected.
0: Blue Jay ਵਾਲੇ ਅੱਜ ਓਰੀਅਲਸ ਨਾਲ ਸ਼ਾਮ ਨੂੰ ਖੇਲਣਗੇ ਸਾਡੇ ਸਟੂਡੀਓ 'ਚ ਅੱਜ ਗੈਸਟ ਆਏ ਨੇ ਉਹਨਾਂ ਨਾਲ ਵੀ ਤੁਹਾਨੂੰ ਮਿਲਾਉਂਦੇ ਹਾਂ ਲੇਕਿਨ ਉਸ ਤੋਂ ਪਹਿਲਾਂ ਕੁਝ ਹੋਰ ਦੱਸ ਦਈਏ ਇੱਕ ਮੇਨ ਸਟ੍ਰੀਮ 'ਚ ਸਰਵੇ ਹੋਇਆ ਸਰਵੇ 'ਚ ਪੁੱਛਿਆ ਗਿਆ ਕੀ ਤੁਸੀਂ ਬੀਇੰਗ ਕੈਨੇਡੀਅਨ ਆਰ ਯੂ ਬਾਇੰਗ ਕੈਨੇਡੀਅਨ ਪ੍ਰੋਡਕਟ ਚਾਹੇ ਉਹ ਗਰੋਸਰੀ ਹੋਵੇ ਜਾਂ ਕੱਪੜੇ ਹੋਣ ਜਾਂ ਕੋਈ ਹੋਰ ਚੀਜ਼ ਹੋਵੇ 53% ਨੇ ਆਖਿਆ ਯੈਸ ਵੀ ਆਰ ਬਾਇੰਗ ਦਾ ਕੈਨੇਡੀਅਨ ਸਟੱਫ

0: ਅੱਧੀ ਰਾਤ ਜਿਹੜੀ ਲੰਘੀ ਆ 8 ਸੈਂਟ ਥੱਲੇ ਆਈ ਸੀ, ਅੱਜ ਰਾਤ ਨੂੰ 7 ਸੈਂਟ ਉੱਪਰ ਜਾਣੀ ਆ। ਸੋ ਭਾਈ ਆਪਣੀਆਂ ਟੈਂਕੀਆਂ ਕਾਰਾਂ ਦੀਆਂ ਤੇ ਸਾਰਾ ਕੁਝ ਪਵਾ ਲਿਓ। ਜਨਕ ਜੁਲਾ ਦੇ ਸਹਿਯੋਗ ਨਾਲ ਟੋਰਾਂਟੋ ਸਟਾਕ ਐਕਸਚੇਂਜ, ਡਾਓ, ਨੈਸਡੈਕ ਤੇ ਸੋਨਾ ਉੱਪਰ ਗਿਆ ਹੈ। ਕਰੂਡ ਆਇਲ ਤੇ ਡਾਲਰ ਇਸ ਸਮੇਂ ਥੱਲੇ ਚੱਲ ਰਿਹਾ ਹੈ। ਸਾਡੇ ਸਟੂਡੀਓ ਚ ਰੋਮੀ ਡੋਗਰਾ ਜੀ ਅੱਜ ਆਏ ਹੋਏ ਨੇ, ਜੋ ਕਿ ਵਾਰਡ 2 ਅਤੇ 6 ਲਈ ਬ੍ਰੈਂਪਟਨ ਤੋਂ ਕਾਉਂਸਲ ਦੀ ਇਲੈਕਸ਼ਨ ਲੜ ਰਹੇ ਨੇ। ਸਰ, ਵੈਲਕਮ ਟੂ ਦ ਸ਼ੋਅ, ਹਾਊ ਆਰ ਯੂ?
1: ਆਈ ਐਮ ਵੈਲ, ਥੈਂਕ ਯੂ ਸੋ ਮਚ ਫਾਰ ਹੈਵਿੰਗ ਮੀ, ਡੇਵ, ਆਈ ਰੀਲੀ ਅਪਰੀਸ਼ੀਏਟ ਇਟ।
0: ਨੋ ਪ੍ਰੋਬਲਮ। ਬਿਫੋਰ ਵੀ ਸਟਾਰਟ ਐਨੀਥਿੰਗ, ਆਈ ਨੋ ਯੂ ਪਰਸਨਲੀ ਟੂ, ਆਈ ਨੋ ਯੂ ਵੈਨ ਯੂ ਵਰ ਬੋਰਨ,
1: ਯੈਸ,
0: ਸੋ ਬਟ ਰਿਗਾਰਡਲੈਸ ਆਈ ਸਟਿਲ ਹੈਵ ਟੂ ਬੀ, ਇਟਸ ਅ ਫਰੈਂਡਲੀ ਮੈਚ ਨਹੀਂ ਚੱਲਣਾ ਅੱਜ,
1: ਕਰੈਕਟ,
0: ਵੀ ਹੈਵ ਟੂ ਆਸਕ ਦ ਟਫ ਕੁਐਸਚਨਸ ਐਂਡ ਯੂ ਹੈਵ ਟੂ ਆਨਸਰ ਦੈਮ। ਪਹਿਲੀ ਗੱਲ ਇਹ ਦੱਸੋ, ਯੂ ਆਰ ਬੋਰਨ ਹੇਅਰ, ਰਾਈਟ?
1: ਯੈਸ।
0: ਤੁਹਾਡਾ ਜਿਹੜਾ ਸਕੂਲ ਸੀਗਾ ਜਾਂ ਐਜੂਕੇਸ਼ਨ ਆ, ਉਹ ਵੀ ਬ੍ਰੈਂਪਟਨ ਜੀ ਹੋਈ?
1: ਯੈਸ, ਬ੍ਰੈਂਪਟਨ, ਆਈ ਵੈਂਟ ਟੂ elementary school, went to high school nearby,
0: okay.
1: College I went within Ontario, but okay. My life has been in Brampton.

0: ਗੁੱਡ ਗੁੱਡ ਹੁਣ ਬ੍ਰੈਂਪਟਨ 'ਚ ਰਹਿੰਦੇ ਹੋ ਤੁਸੀਂ?
1: ਯੈਸ
0: ਠੀਕ ਹੈ। ਤੁਸੀਂ ਆਈ ਨੋ ਕੌਂਸਲਰ ਦੀ ਇਲੈਕਸ਼ਨ ਲੜਨ ਤੋਂ 2-3 ਮਹੀਨੇ ਪਹਿਲਾਂ ਆਪਣੀ ਮੀਟਿੰਗ ਹੋਈ ਸੀ, ਮੈਂ ਤੁਹਾਨੂੰ ਪੁੱਛਿਆ ਸੀ ਵੀ ਤੁਸੀਂ ਕੌਂਸਲ ਕਿਉਂ ਲੜਨਾ ਚਾਹੁੰਦੇ ਹੋ, ਵਾਏ, ਬਸ ਤੁਸੀਂ ਕੀ ਕਰ ਸਕਦੇ ਹੋ ਜਿੱਤ ਕੇ?
1: Well, Dave, good question. I am not content with the way things are going in the city.
0: Okay.
1: The city has done some good things, but I believe that I resonate with the people. I have the same issues that all of us do.
0: Uh-huh.
1: We end up in the comments everywhere, but I think it's time for a change.
0: Okay. When you say time for change,
1: mm-hmm.
0: let's say you're elected.
1: Yes.
0: For Ward 2 and 6. Can you change this language, you see?
1: I have 3 main concerns that I have come up with listening to residents. Funding more money for RPL police,
0: okay.
1: increasing our bylaw enforcement and changing the guidelines,
0: uh-huh.
1: and fair value for our property tax.
0: Okay, okay. Without property tax, there's no money for a city. ਉਹ ਪੈਸੇ ਕਿੱਥੋਂ ਆਉਣਗੇ, ਉਹ ਘਾਟਾ ਕਿਵੇਂ ਪੂਰਾ ਹੋਵੇਗਾ?
1: Well, Dave, like I said, I am aiming for fair property taxes.
0: Okay.
1: If we do pay $1 for the city, what are we getting back for that dollar?
0: Okay.
1: So
0: okay.
1: are the streets clean? Are the lights working? Are the sidewalks clear when they should be clear? Is uh-huh. the grass being cut? Some things I think have been slipped through the cracks, but I think it's time to pull up our socks and clean the city together.
0: Okay, okay. Tusin ward 2 and 6 chon. There are 9 people running for that ward. What's so special about you, my friend?
1: Special about me, I have spent a lot of time in the community.
0: Okay.
1: I can't speak for others, but I volunteer and coach kids badminton
0: uh-huh.
1: in churches and in schools and in different rec centers. I also work closely with the Brampton Animal Shelter,
0: uh-huh.
1: Donating every year for clothes, toys, and food, and spending a lot more time than the other average Joe with residents.
0: Okay, okay. ਤੁਸੀਂ education ਵੀ ਇੱਥੇ ਲਈ ਓਨਟੇਰੀਓ ਚ ਬ੍ਰੈਂਪਟਨ ਜੀ ਰਹਿੰਦੇ ਹੋ ਜਦ ਦੇ ਤੁਸੀਂ ਪੈਦਾ ਹੋਏ ਹੋ ਤੇ ਤੁਸੀਂ ਹੁਣ ਕਾਉਂਸਲਰ ਲਈ ਲੜ ਰਹੇ ਹੋ ਹੋਰ ਕਿਹੜੀਆਂ ਚੀਜ਼ਾਂ ਜਿਹੜੀਆਂ ਤੁਸੀਂ ਸਮਝਦੇ ਹੋ ਕਿ ਇੰਪੋਰਟੈਂਟ ਹੈ ਸਾਡੇ ਬ੍ਰੈਂਪਟਨ ਲਈ ਤੇ ਸਾਨੂੰ ਉਹਦੇ ਲਈ ਕੰਮ ਕਰਨ ਦੀ ਲੋੜ ਹੈ?
1: One thing for sure, Dave, is our hospital.
0: Okay.
1: Or lack thereof. We have 1 fully functioning hospital, and we have 1 24, apart from that, is a 24-hour urgent care center.
0: Mm-hmm.
1: The hospital, we've been promised many years ago, for many times, for many different reasons, but that is 1 major focus I have, which is the hospital.
0: ਜਿਹੜਾ hospital ਹੈ, does it come under provincial, federal, or city of Brampton?
1: Hospital and healthcare comes under the provincial jurisdiction,
0: uh-huh.
1: jurisdiction, but it also takes many people to work together.
0: Okay.
1: And to provide funding and get the plans, bring the people together. It's a joint effort, but it primarily falls under provincial.
0: Okay, okay. ਜਿਹੜਾ ਤੁਸੀਂ ਕਰ ਰਹੇ ਸੀ ਸਨੋ ਕਲੀਅਰ ਕਰਨੀਆਂ ਵੀ ਸੜਕਾਂ ਹੋਣ, ਫੁੱਟਪਾਥ ਹੋਣ, ਜੋ ਵੀ ਹੈ, ਇਹਦੀ ਜਿਹੜੀ ਕੋਸਟ ਕਾਫੀ ਹੈ। ਅਨਫੋਰਚੁਨੇਟਲੀ ਸਾਡੇ ਜਿਹੜੇ ਦੇਸ਼ ਹੈ, ਇਹ ਇੱਥੇ ਸਨੋ ਪੈਣੀ ਪੈਣੀ ਹੈ, ਦੇਰ ਇਜ਼ ਨੋ ਇਫਸ ਔਰ ਬਟਸ। ਉਹਦੇ ਲਈ ਦੇਰ ਇਜ਼ ਅ ਡਿਪੈਂਡਿੰਗ ਔਨ ਦਾ ਸਨੋ ਕਿੰਨੀ ਪੈਂਦੀ ਹੈ, ਨਹੀਂ ਪੈਂਦੀ ਹੈ, ਇਟ ਟੇਕਸ ਟਾਈਮ। ਮੇਜਰ ਰੋਡਸ ਕਮਸ ਫਸਟ, ਤੇ ਜਿਹੜਾ ਮੇਰੇ ਵਰਗਾ ਛੋਟੀ ਜਿਹੀ ਰੋਡ ਤੇ ਕਹਿੰਦਾ ਸਭ ਤੋਂ ਜ਼ਿਆਦਾ ਮੈਂ ਕੰਪਲੇਨ ਕਰਦਾ, ਮੇਰੇ ਕਿਉਂ ਨਹੀਂ ਹਟਾਈ ਹੈਗੀ? ਸੋ ਪੀਪਲ ਹੈਵ ਟੂ ਫਿਗਰ ਆਊਟ, ਔਰ ਯੂ ਹੈਵ ਟੂ ਟੈਲ ਪੀਪਲ ਹਾਓ ਦਾ ਸਿਸਟਮ ਵਰਕਸ। ਜਿਹੜਾ ਸਾਲਟ ਸਿਸਟਮ ਆ ਜਾਂ ਸਨੋ ਹਟਾਉਣੀ ਆ, ਉਹ ਕਿਵੇਂ ਹਟਾਈ ਜਾਂਦੀ ਹੈ? ਸਭ ਤੋਂ ਵੱਡੀ ਪਤਾ ਕੰਪਲੇਂਟ ਕੀ ਇਹਨਾਂ ਦੀ, ਅਸੀਂ ਹਟਾ ਕੇ ਹਟਦਾ ਜੀ, ਮੂਹਰੇ ਉਹ ਸਨੋ ਕਰਾਹ ਜਿਹਾ ਲਾਉਂਦਾ, ਮੂਹਰੇ ਢੇਰੀ ਜਿਹੀ ਲਾ ਕੇ ਚਲਿਆ ਜਾਂਦਾ। ਦੈਟਸ ਪਾਰਟ ਆਫ ਦਾ ਲਾਈਫ।
1: ਇਟ ਇਜ਼
0: ਵੌਨ ਆ ਮੇਰੇ ਖਿਆਲ, ਜਿੱਥੇ ਉਹ ਡਰਾਈਵੇ ਤੇ ਉਹ ਵੀ ਹਟਾ ਦਿੰਦੇ ਆ, ਬਟ ਇਟ ਕੋਸਟ ਲੋਟ ਆਫ ਮਨੀ ਫੋਰ ਦੈਮ। ਆਰ ਯੂ ਤੁਸੀਂ ਸੋਚ ਰਹੇ ਹੋ ਵੀ ਉਸ ਤਰ੍ਹਾਂ ਸਿਸਟਮ ਹੋਵੇ ਜਿਹੜੀ ਬੱਟ ਜੀ ਮੂਹਰੇ ਬਣਾ ਦਿੰਦੇ ਉਹ ਵੀ ਹਟਾਈ ਜਾਵੇ ਸਮਾਓ?
1: That's a good question, valid question. See, in Vaughan and Mississauga, there's only select neighborhoods that have this windrow clearing service.
0: Okay, okay.
1: And to implement that service in Brampton, throughout entire of Brampton, is going to be in the double digits of a few million dollars,
0: okay.
1: for sure.
0: Okay.
1: The problem that I see with having that full-time around Brampton is people wrecking, having their sprinkler system wrecked.
0: Uh-huh.
1: People have nice grass, and these contracts are issued to many people to the city.
0: Uh-huh.
1: Do they have the know-how to not to start the windrow at the beginning of the driveway, end of the driveway, so when spring comes, your lawn is not chewed up,
0: okay.
1: your sprinkler system not chewed up, if you have a mailbox here and there. There's many, many moving factors with money.
0: Okay, okay.
1: So,
0: ਜਿਹੜਾ ਪ੍ਰੋਪਰਟੀ ਟੈਕਸ ਹੈ, ਇਟਸ ਅ ਬਿਗ ਕੰਸਰਨ ਫੋਰ ਬ੍ਰੈਂਪਟਨ ਔਰ ਫੋਰ ਐਨੀ ਜਿੱਥੇ ਵੀ ਰਹਿੰਦੇ ਆਪਾਂ। ਸੈਕੰਡ ਬਿਗੈਸਟ ਇਸ਼ੂ ਇਜ਼ ਕਾਰ ਇੰਸ਼ੋਰੈਂਸ। For many years, all the politicians, councillor, provincial, federal MPs, sare karde hunde sige ji city of Brampton ch sade car insurance bahut aa, car insurance bahut aa. On the other hand, sab to zyada accident vi itthe hunde aa, sab to zyada karan vi itthe choriyan hundiyan, sab to zyada crime vi itthe hunda. So, you know, car insurance, you have any plan with the city to work how to control that?
1: For sure. There's a lot of moving parts in that too that falls under provincial. However, being at a councillor level, we see these things firsthand. You don't have to be a prime minister or you don't have to be a street sweeper to see these issues.
0: Right.
1: One thing I can say is advocating, and it starts from these driving schools. It starts from how international licenses are transferred over here, how many claims are going, why are so many claims. It's a lot to cover, but it is a concern to be mentioned.
0: Okay. If you have to say last words, sade listener, unna nu ki kehna chahunga, especially people who live in Ward 2 and 6.
1: The one and only thing I would like to say to my fellow residents is that voting is very important.
0: Sure.
1: We live in a democratic country. If you believe in democracy, which means run by the people, please take the 7 minutes it takes to go to your nearest voting location and choose a name that you trust. Hire somebody new, hire somebody that you would prefer to help you run Brampton, and please go vote.
0: Can you say conservative?
1: I can say conservative.
0: There you go. ਜਿਹੜੇ ਕੰਜ਼ਰਵੇਟਿਵ ਕਹਿੰਦੇ ਆ ਉਹਨਾਂ ਨੂੰ ਪੁੱਛੋ ਪਹਿਲਾਂ ਕੰਜ਼ਰਵੇਟਿਵ ਤਾਂ ਕਹਿਣਾ ਕਰੋ ਯਾਰ ਇੰਗਲਿਸ਼ ਆਉਂਦੀ ਨਹੀਂ ਹੈਗੀ ਤੇ ਜਾ ਕੇ ਉੱਥੇ ਭਾਸ਼ਣ ਦੇਣੇ ਆ ਤੁਸੀਂ ਐਨੀਵੇ ਐਡਵਾਂਸ ਪੋਲਿੰਗ ਕਦੋਂ ਆ
1: ਅਕਟੋਬਰ 9th 10th 16th 17th ਐਂਡ ਦ ਫਾਈਨਲ ਡੇ ਇਜ਼ ਔਨ ਅਕਟੋਬਰ 26th
0: ਤੁਹਾਡੀ ਬਾਉਂਡਰੀਜ਼ ਕੀ ਹੈ
1: ਵੈਸਟ ਆਫ ਮਿਸਿਸਾਗਾ ਰੋਡ ਸਾਊਥ ਆਫ ਮੇਫੀਲਡ ਵੈਸਟ ਆਫ 410 ਨਾਰਥ ਆਫ ਬੋਵੇਰਡ ਸਾਊਥ ਆਫ ਸਟੀਲਸ ਵੈਸਟ ਆਫ Mavis and north of 407,
0: Lot?
1: East of Winston Churchill. It's the biggest ward.
0: Okay.
1: Yes.
0: For any reason, Saturday listener, they want to contact karna chahunde ya ya tuhade layi assist karna chahunde in your campaign. Oh, kede number te tuhade na reach kar sakde?
1: You can reach me at 416-827-5559, or you can send me an email at voteromy@gmail.com.
0: Romy is R-O-M?
1: R-O-M-Y.
0: R-O-M-Y. All right. Thank you so much, and good luck to you and on your campaign, and continue the good work, and I wish you all the best.
1: Thank you very much, Dave. I appreciate it.
0: All right. Thank you. All right. Apa janne hune, stay tuned.

0: ਨਾ ਚਾਚਾ ਜੀ ਆਹ 3 ਮਹੀਨੇ ਹੋ ਗਏ ਤੁਹਾਨੂੰ ਮੋਰਗੇਜ ਤੇ ਕਾਗਜ਼ ਇਕੱਠੇ ਕਰਦਿਆਂ ਨੂੰ, ਹੁਣ ਤਾਈ ਤੁਹਾਡੀ ਮੋਰਗੇਜ ਅਪਰੂਵ ਨਹੀਂ ਹੋਈ
1: ਹੈ। ਓ ਤੂੰ ਰੇ ਫੜਾ,
2: ਓ ਮੋਰਗੇਜ ਅਪਰੂਵ ਕਰਾਣੀ ਪਤਾ ਕਿੰਨਾ ਔਖਾ ਕੰਮ ਹੈ, 100 ਪਾਪੜੇ ਬੇਲਨੇ ਪੈਂਦੇ ਆ,
1: ਲੱਗਿਆ ਗੱਲਾਂ ਮਾਰਦਾ।
0: ਓ ਚਾਚਾ ਜੀ ਮੈਂ ਤਾਂ ਪਹਿਲਾਂ ਹੀ ਕਿਹਾ ਸੀ ਕੋਈ ਫਰਸਟ ਜਾਂ ਸੈਕੰਡ ਮੋਰਗੇਜ ਦੀ ਲੋੜ ਹੋਵੇ, ਰੀਫਾਈਨਾਂਸਿੰਗ ਦੀ ਲੋੜ ਹੋਵੇ, ਟਰੱਕ ਲੋਨ ਜਾਂ ਇਕਵਿਪਮੈਂਟ ਲੋਨ ਚਾਹੀਦਾ ਹੋਵੇ, ਬਿਜ਼ਨਸ ਲੋਨ ਜਾਂ ਪ੍ਰਾਈਵੇਟ ਲੈਂਡਿੰਗ ਦੀ ਹੀ ਲੋੜ ਕਿਉਂ ਨਾ ਹੋਵੇ, ਤਾਂ ਸੁਣਦੇ ਮੇਰੀ ਗੱਲ, ਜੇ ਸਾਰੇ ਪਾਸਿਓਂ ਹੋ ਗਈ ਨਾ ਤਾਂ ਬਾਹ ਫੜੂ ਕਮਲਜੀਤ ਸਰਾ, 416-356-1870, 416-356-1870, ਪੈਗੀ ਪੱਲੇ।
3: ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ, ਲਓ ਜੀ 3 ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ ਦ ਵਨ ਸਟਾਪ ਸ਼ਾਪ, 519-622-0660 ਜਾਂ quicktrucklube.com, QTL ਬਿਕਾਜ਼ ਵੀ ਕੇਅਰ।
4: ਜ਼ਿੰਦਗੀ ਦੇ ਸਫ਼ਰ ਵਿੱਚ ਮੁਸ਼ਕਿਲ ਤਾਂ ਕਿਤੇ ਵੀ ਆ ਸਕਦੀ ਹੈ, ਐਕਸੀਡੈਂਟ ਜਾਂ ਸੱਟ ਲੱਗਣ ਕਾਰਨ ਜ਼ਿੰਦਗੀ ਦੀ ਗੱਡੀ ਖਲੋ ਗਈ ਹੈ, ਕੰਮ ਤੇ ਵੀ ਨਹੀਂ ਜਾ ਸਕਦੇ, ਸਾਰੇ ਪਾਸਿਓਂ ਸਮੱਸਿਆਵਾਂ ਨੇ ਘੇਰ ਲਿਆ ਹੈ, ਤਾਂ ਦਿਲ ਨਾ ਛੱਡੋ, ਅਸੀਂ ਹਾਂ ਤੁਹਾਡੇ ਦੁੱਖ ਵੰਡਾਉਣ ਲਈ। ਸਾਡੇ ਐਕਸਪੀਰੀਅੰਸਡ ਲਾਇਰ ਰੂਪਾ ਬਰਾੜ ਤੁਹਾਨੂੰ ਟਾਈਮ ਤੇ ਵੱਧ ਤੋਂ ਵੱਧ ਬੈਨੀਫਿਟਸ ਦਵਾ ਸਕਦੇ ਹਨ, ਇੱਥੋਂ ਤੱਕ ਕਿ ਫੀਸ ਵੀ ਕਲੇਮ ਮਿਲਣ ਤੋਂ ਬਾਅਦ। ਜ਼ਿਆਦਾ ਜਾਣਕਾਰੀ ਲਈ ਕਾਲ ਕਰੋ ਰੂਪਾ ਬਰਾੜ, ਕਾਲ 416-991-5939, 416-999-5939।
5: ਮਸਕੋਕਾ ਅੰਦਰ 1.5 ਏਕੜ ਤੇ 2600 ਸਕੁਆਇਰ ਫੁੱਟ ਦੀ ਕਾਟੇਜ ਸੇਲ ਤੇ ਆਈ ਹੈ। 3 bedroom, 2.5 ਵਾਸ਼ਰੂਮ ਹਨ। ਹਾਈ ਐਂਡ ਦੇ ਫਰਨੀਚਰ ਨਾਲ ਫੁੱਲੀ ਫਰਨਿਸ਼ਡ ਹੈ। $30,000 ਦਾ ਜਨਰੇਟਰ ਅਤੇ 14x14 feet ਦਾ ਪੈਡ ਵੀ ਬਣਿਆ ਹੈ। 2 ਸਾਲ ਦੀ ਨਵੀਂ ਕਾਟੇਜ $1,00,000 ਦੀ ਇਨਕਮ ਜਨਰੇਟ ਕਰਦੀ ਹੈ। 12x30 feet ਦਾ ਡੈਕ ਹੈ, ਪਲੱਸ ਵਾਕਆਊਟ ਬੇਸਮੈਂਟ ਵੀ ਹੈ। ਮਸਕੋਕਾ ਰੂਮ ਵੀ ਫਰਨਿਸ਼ ਕੀਤਾ ਗਿਆ ਹੈ, ਪਿੱਛੇ ਪਾਣੀ ਹੈ ਅਤੇ ਖੂਬਸੂਰਤ ਹੈ। ਕਲੱਬ ਹਾਊਸ ਬਣ ਰਿਹਾ ਹੈ ਜਿੱਥੇ ਸਵਿਮਿੰਗ ਪੂਲ ਵੀ ਹੋਵੇਗਾ, ਬੀਚ ਵੀ ਨਜ਼ਦੀਕ ਹੈ। ਜਾਣਕਾਰੀ ਲਈ ਕਾਲ ਜਤਿੰਦਰ ਗੰਦਮ, 416-265-2222, 416-265-2222। I am Dev Takla and you are not. ਤੁਹਾਡੇ ਨੋਟ ਬਚਾਈਏ, ਡਾਲਰ ਬਚਾਈਏ, ਬ੍ਰੈਂਪਟਨ ਟੀਵੀ ਅਪਲਾਈਸਿਸ ਤੇ ਲੈ ਕੇ ਚੱਲਦੇ ਹਾਂ। ਸੁਲਤਾਨ ਜੀ ਸਾਡੇ ਨਾਲ ਜੁੜ ਚੁੱਕੇ ਨੇ। ਸੁਲਤਾਨ ਜੀ ਵੈਲਕਮ ਟੂ ਦਾ ਸ਼ੋਅ ਸਰ।
6: ਥੈਂਕ ਯੂ ਵੈਰੀ ਮਚ ਜੀ, ਬਹੁਤ ਬਹੁਤ ਸ਼ੁਕਰੀਆ।
5: ਸੁਲਤਾਨ ਜੀ ਕੀ ਅਪਡੇਟ ਹੈ?
6: ਦੇਪਾ ਜੀ ਸਾਡੇ ਕੋਲ ਇਸ ਟਾਈਮ ਜਿਹੜਾ ਬਿਨਾਂ ਟੈਰਿਫ ਲੱਗੀ ਪ੍ਰਾਈਸ ਤੋਂ ਲਾਸਟ ਵੀਕ ਅਸੀਂ ਆਰਡਰ ਪਲੇਸ ਕੀਤੇ ਸੀ, ਉਹ ਸਟਾਕ ਹੈ। ਅਗਰ ਕੋਈ ਕਸਟਮਰ ਇਹਦਾ ਫਾਇਦਾ ਲੈਣਾ ਚਾਹੁੰਦੇ ਆ, ਕਿਉਂਕਿ 30% ਜਿਹੜਾ ਟੈਰਿਫ ਲੱਗਣ ਤੋਂ ਬਾਅਦ ਪ੍ਰਾਈਸਿਸ ਇਨਕਰੀਜ਼ ਹੋਈਆਂ, 25% ਦਾ ਟੈਰਿਫ ਸੀਗਾ ਤੇ 5% ਫਰੇਟ ਇਨਕਰੀਜ਼ ਹੋਇਆ, ਟੋਟਲ 30% ਪ੍ਰਾਈਸ ਚ ਫਰਕ ਪਿਆ। ਮੈਂ ਨਾਲ ਦੀ ਨਾਲ ਟੈਰਿਫ ਲੱਗੀਆਂ ਪ੍ਰਾਈਸਿਸ ਵੀ ਦੱਸ ਦਿੰਦਾ ਤੇ ਅੱਜ ਦੀ ਅਵੇਲੇਬਲ ਪ੍ਰਾਈਸ ਵੀ ਦੱਸ ਦਿੰਦਾ ਜੀ। $1,000 ਵਾਲਾ 30-inch ਅਪਰਾਈਟ ਫਰੀਜ਼ਰ ਦੇ ਨਾਲ ਫ੍ਰਿਜ, ਟੈਰਿਫ ਲੱਗੀ ਪ੍ਰਾਈਸ $1,300 ਹੈ, ਪਰ ਅੱਜ ਵੀ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ $899 ਦਾ ਮਿਲ ਜਾਏਗਾ। $2,000 ਵਾਲੀ ਫਰੰਟ ਲੋਡ ਵਾਸ਼ਰ ਐਂਡ ਡਰਾਇਰ, ਟੈਰਿਫ ਲੱਗੀ ਪ੍ਰਾਈਸ $2,600 ਹੈ, ਪਰ ਅੱਜ ਵੀ $1,799 ਦੀ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੋਂ ਮਿਲ ਜਾਣਗੇ। ਤੇ ਜਿਨ੍ਹਾਂ ਨੇ ਸਟੈਕ ਕਰਨਾ ਵਾਸ਼ਰ ਥੱਲੇ, ਡਰਾਇਰ ਉੱਪਰ ਸਟੈਕ ਹੋ ਜਾਏਗਾ, 27-inch ਵਾਈਡ ਤੇ 76-inch ਹਾਈਟ ਚ ਤੁਹਾਡਾ ਵਾਸ਼ਰ ਡਰਾਇਰ ਸਟੈਕਡ ਐਂਡ ਇੰਸਟਾਲ ਹੋ ਜਾਏਗਾ, ਅੱਜ ਵੀ $1,499 ਚ ਅਵੇਲੇਬਲ ਹੈ ਜੀ। ਫਰਿੱਜ, ਸਟੋਵ, ਡਿਸ਼ ਵਾਸ਼ਰ, 3-piece ਕਿਚਨ ਬੰਡਲ ਜਿਹੜਾ ਟੈਰਿਫ ਲੱਗੀ ਪ੍ਰਾਈਸ ਹੈ ਜੀ ਇਹਦੀ $3,899, ਜਦਕਿ ਅੱਜ ਵੀ ਤੁਹਾਨੂੰ $2,999 ਦਾ ਮਿਲ ਜਾਏਗਾ। ਸੋ 6 ਮਹੀਨੇ ਚ ਤੁਸੀਂ ਪੇ ਕਰਨਾ, ਫ੍ਰੀ ਹੋਮ ਡਿਲੀਵਰੀ ਮਿਲੇਗੀ। ਟੈਰਿਫ ਲੱਗੇ 30% ਪ੍ਰਾਈਸਿਸ ਤੋਂ ਸੇਵ ਹੋਣ ਵਾਸਤੇ 10% ਡਿਪੋਜ਼ਿਟ ਦੇ ਕੇ $300-400 ਨਾਲ ਡੀਲ ਲੌਕ ਕਰ ਸਕਦੇ ਹੋ। ਵਿਜ਼ਿਟ ਕਰਨਾ ਤੁਸੀਂ 801 Bovade Drive, ਵੈਸਟ ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ, 905-450-2828 ਨੰਬਰ ਹੈ। ਜਿਨ੍ਹਾਂ ਨੇ ਟੀਵੀ ਲੈਣੇ ਆ, ਸਾਡੇ ਕੋਲ ਸੈਮਸੰਗ ਦਾ 75-inch ਅੱਜ ਸਪੈਸ਼ਲ ਤੇ ਸਿਰਫ 3 TV ਅਵੇਲੇਬਲ ਆ, $799 ਦਾ 75-inch ਸੈਮਸੰਗ ਮਿਲੇਗਾ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੋਂ। 85-inch ਸੋਨੀ ਬਰੇਵੀਆ ਮਾਡਲ ਲੈਣਾ ਜੀ, ਅੱਜ ਮਿਲੇਗਾ ਸਿਰਫ $1,599 ਦਾ, ਤੇ 6 ਮਹੀਨੇ ਚ ਪੇ ਕਰਨੇ ਆ। 905-450-2828 ਨੰਬਰ ਹੈ, ਬੋਵੇਡ ਐਂਡ ਚੰਕੂਜ਼ੀ ਵਾਲੀ ਲੋਕੇਸ਼ਨ ਤੇ ਪਹੁੰਚਣਾ ਹੈ। 905-450-2828, 905-450-2828 ਜੀ।
5: ਔਰ 6 ਮਹੀਨੇ ਬਾਅਦ ਤੁਸੀਂ ਪੈਸੇ ਦੇਣੇ, ਕੋਈ ਵਿਆਜ ਨਹੀਂ, ਕੋਈ ਇੰਟਰਸਟ ਨਹੀਂ। ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ, 905-450 28 सुल्तान जी थैंक यू सो मच
6: थैंक यू वेरी मच जी बहुत शुक्रिया
7: एवरेस्ट ट्रांसपोर्टेशन हायर कर रहे ने क्रॉस बॉर्डर एसी ड्राइवर्स बहुत ही शानदार अपॉर्चुनिटी डेडिकेटेड ऑटो पार्ट्स डेली होम रन्स सेम ट्रक ते ट्रेलर्स लगभग 3000 माइल पर वीक मिलेंगे स्टार्टिंग फ्रॉम कुशावा इटोविको अते बॉल्टन जे तुहाडी कोल भी है वैलिड एसी लाइसेंस क्लीन CVOR ते एब्स्ट्रैक्ट US बॉर्डर एलिजिबिलिटी ते फास्ट कार ता आज ही एवरेस्ट ट्रांसपोर्टेशन नो कॉल करो 9058462229 एक्सटेंशन है 4 या फिर 9053348222 यानी 905-846-2929 ते या फिर कॉल करो 905-334-82 एक्सटेंशन है 4
8: Are you ready? इक्का जंक्शन ले 6474294040 केटरिंग करानी है छोटी बड़े फंक्शन ले नो प्रॉब्लम 6474294040 लाइव कुकिंग करानी है करे नो प्रॉब्लम 6474294040 तुसी नारे बैंक्वेट हॉल या लॉज में छोटी बड़ी पार्टी करनी है नो प्रॉब्लम 6474294040 647-429-4040
9: दुख ए नहीं कि सज्जन कुत्ते निकले ना ना ना ना दुख ए नहीं कि सज्जन कुत्ते निकले कुत्ते हुंदे तां वफा ना कर दे जनाब तां कुत्तियां तो भी उत्ते निकले
5: ऐ जे लोग भी हैगे
10: From the Dave Tatler News Desk, locally covered, nationally connected.
5: ਕੈਨੇਡਾ ਤੇ ਯੂਕਰੇਨ ਨੇ ਕਈ ਸਮਝੌਤਿਆਂ ਉੱਤੇ ਦਸਤਖਤ ਕੀਤੇ ਮੈਪ ਕੁਐਸਟ ਨੇ ਲੇਕ ਓਂਟਾਰੀਓ ਦਾ ਨਾਂ ਬਦਲ ਤੋਂ ਕੀਤਾ ਇਨਕਾਰ ਸਾਲ 2015 ਦੇ ਬਹਿਬਲ ਕਲਾ ਗੋਲੀਕਾਂਡ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਸਿੱਟ ਵੱਲੋਂ ਜਾਰੀ ਸੰਮਨ ਦੇ ਬਾਵਜੂਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਹੀਂ ਪਹੁੰਚੇ ਨਹੀਂ ਪੇਸ਼ ਹੋਏ ਜਿਹੜਾ ਲੀਡਰ ਕਾਨੂੰਨ ਦੀ ਉਲੰਘਣਾ ਕਰਦਾ ਨਹੀਂ ਜਾਂਦਾ ਜਿੱਥੇ ਸੱਦਿਆ ਗਿਆ ਤਾਂ ਉਹਨੂੰ ਵੋਟਾਂ ਕਿਉਂ ਪਾਈਏ ਜੀ ਇੱਕ ਹੋਰ ਪੰਜਾਬੀ ਟਰੱਕ ਡਰਾਈਵਰ ਹੱਥੋਂ ਜਾਨਲੇਵਾ ਹਾਦਸਾ ਓਹਾਇਓ ਵਿੱਚ ਵਾਪਰਿਆ ਹਾਦਸੇ ਮਗਰੋਂ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਮਨਜੀਤ ਸਿੰਘ ਤੇ ਡਿਟੇਨਰ ਲਾਗੂ ਕਰਤਾ ਪ੍ਰਾਈਮ ਮਿਨਿਸਟਰ ਮੋਦੀ ਨੇ ਰੂਸੀ ਰਾਸ਼ਟਰਪਤੀ ਪੁਤਿਨ ਨਾਲ ਕੀਤੀ ਦਵੱਲੀ ਗੱਲਬਾਤ 2030 ਤੱਕ 100 ਅਰਬ ਡਾਲਰ ਦੇ ਵਪਾਰਕ ਟੀਚੇ ਅਹਿਮ ਮੁੱਦਿਆਂ ਤੇ ਚਰਚਾ ਕੀਤੀ ਗਈ ਸ਼ਨਿਚਰਵਾਰ ਨੂੰ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਹੋਵੇਗੀ ਅਹਿਮ ਮੁਲਾਕਾਤ ਭਾਰਤ ਲਈ ਵੱਡੀ ਖੁਸ਼ਖਬਰੀ ਮੋਦੀ ਪੁਤਿਨ ਦੇ ਪਲਾਨ ਨਾਲ ਆ ਸਕਦੀ ਹੈ ਨੌਕਰੀਆਂ ਦੀ ਸੁਨਾਮੀ ਜਤਿੰਦਰ ਜੀ ਪ੍ਰੋਗਰਾਮ ਸਵਾਗਤ ਹੈ ਮਹਾਰਾਜ ਕਿਆ ਹਾਲ ਹੈ
11: ਸਤਿ ਸ਼੍ਰੀ ਅਕਾਲ ਠੀਕ ਠਾਕ ਹੋ ਜੀ
5: ਕਾਇਮ ਆ ਸਿਹਤਾਂ
11: ਬਿਲਕੁਲ ਵਧੀਆ ਦੀਪਾ ਜੀ
5: ਕਾਇਮ ਹੋਣੀ ਜ਼ਰੂਰੀ ਆ ਸਮਰ ਹੈਗੀ ਜ਼ਰੂਰੀ ਆ ਜੇ ਕੈਨੇਡਾ ਜਾ ਕੇ ਸਿਹਤਾਂ ਕਾਇਮ ਨਹੀਂ ਤਾਂ ਮਾੜੀ ਗੱਲ ਹੈ
11: ਮਾੜੀ ਗੱਲ ਹੈ ਜੀ
5: ਖੈਰ ਅੱਜ ਦਾ ਜਿਹੜਾ ਦਿਨ ਆ ਇਤਿਹਾਸਕ ਦਿਨ ਆ
11: ਜੀ ਸਰ
5: 25 ਸਾਲ ਪਹਿਲਾਂ
11: ਜੀ
5: ਤੁਸੀਂ ਕਿੱਥੇ ਸੀਗੇ
11: 25 ਸਾਲ ਪਹਿਲਾਂ ਦੇ ਭਾਜੀ ਮੈਂ ਹੋਊਂਗਾ ਉਸ ਟਾਈਮ ਇੰਡੀਆ
5: ਅੱਛਾ ਇੰਡੀਆ
11: ਜੀ
5: 25 ਸਾਲ ਪਹਿਲਾਂ ਮੈਂ ਜਿੱਥੇ ਮੈਨੇਜਰ ਰਿਹਾ 20 ਸਾਲ ਕੰਪਨੀ ਚ ਆਟੋ ਵਾਲੇ ਉਹਦੇ ਟੂਲ ਰੂਮ ਚ ਖੜਾ ਸੀ
11: ਠੀਕ ਹੈ ਜੀ
5: 9:50 ਦੇ ਘਰੋਂ ਮੈਨੂੰ ਫੋਨ ਆਉਣ ਲੱਗ ਗਏ
11: ਠੀਕ ਹੈ ਜੀ
5: ਉਹ ਸੈਕਟਰੀ ਕਹਿੰਦੇ ਵੀ ਇੰਨੀ ਕਾਹਦੀ ਕਾਲੀ ਪਈ ਆ ਉਹਦਾ ਬਿਜ਼ੀ ਆ ਥੋੜਾ ਜਿਹਾ ਕਹਿੰਦੇ ਹੁਣੇ ਗੱਲ ਕਰੀਏ ਹੁਣੇ ਗੱਲ ਕਰਨੀ ਹੈ
11: ਹਾਂਜੀ
5: 9:46 ਉਸ ਦਿਨ 4 ਜਹਾਜ਼ ਜਿਹੜੇ ਅਗਵਾ ਕੀਤੇ ਗਏ ਸੀ ਅਮਰੀਕਾ ਚ ਉਹਨਾਂ ਚ ਇੱਕ ਜਹਾਜ਼ ਜਿਹੜੀਆਂ ਟਵਿਨ ਟਾਵਰ ਬਿਲਡਿੰਗਾਂ ਸੀ 80-90 ਮੰਜ਼ਲਾਂ
11: ਹਾਂਜੀ
5: ਉਹਦੇ ਚ ਜਾ ਟਕਰਾਇਆ
11: ਓਕੇ
5: ਤੇ ਉਹਦੀ ਅਜੇ ਗੱਲ ਕਰਦੇ ਸੀਗੇ 9:14:15 ਤੇ ਦੂਜਾ ਜਹਾਜ਼ ਦੂਜੀ ਬਿਲਡਿੰਗ ਚ ਜਾ ਟਕਰਾਇਆ
11: ਓਕੇ
5: ਦੋਨੇ ਬਿਲਡਿੰਗਾਂ ਭਸਮ ਹੋ ਗਈਆਂ ਜਿਹੜੀਆਂ ਥੱਲੇ ਅੱਡ ਗਈਆਂ
11: ਠੀਕ ਹੈ ਜੀ
5: 3000 ਤੋਂ ਵੱਧ ਲੋਕ ਮਾਰੇ ਗਏ
11: ਜੀ
5: ਤੇ ਉਹਦੇ ਚ ਕੈਨੇਡੀਅਨ ਵੀ ਸੀ
11: ਜੀ
5: ਤੇ ਜਿੰਨੇ ਜਹਾਜ਼ ਅਮਰੀਕਾ ਨੂੰ ਜਾ ਰਹੇ ਸੀ ਟਰੈਵਲ ਕਰ ਰਹੇ ਸੀ ਅਮਰੀਕਾ ਨੇ ਆਪਦੇ ਬਾਰਡਰ ਬੰਦ ਕਰਤੇ ਕੋਈ ਜਹਾਜ਼ ਅੰਦਰ ਨਹੀਂ ਆ ਸਕਦਾ
11: ਠੀਕ ਹੈ ਜੀ
5: ਕੁਝ ਪਤਾ ਨਹੀਂ ਨਾ ਵੀ ਖਤਰਾ ਟਲਿਆ ਕਿ ਨਹੀਂ ਟਲਿਆ
11: ਜੀ
5: ਇਹ ਤਾਂ 4 ਚੋਂ 2 ਜਹਾਜ਼ ਤਾਂ ਇਹ ਹੋ ਗਏ
11: ਜੀ
5: ਇੱਕ ਜਹਾਜ਼ ਪੈਂਟਗਨ ਜਿਹੜਾ ਇਹਨਾਂ ਦਾ ਹੈਗਾ ਉੱਥੇ ਵਾਸ਼ਿੰਗਟਨ ਚ
11: ਜੀ
5: ਉਹ ਚ ਜਾ ਵੱਜਿਆ
11: ਜੀ
5: ਇੱਕ ਜਹਾਜ਼ ਚ ਜਿਹੜੇ ਮੁਸਾਫਰ ਸੀ ਉਹਨਾਂ ਨੂੰ ਪਤਾ ਲੱਗਿਆ ਵੀ ਇਹ ਜਹਾਜ਼ ਹਾਈਜੈਕ ਕਰਕੇ ਐਂ ਕਰਨ ਲੱਗਿਆ ਉਹਨਾਂ ਨੇ ਜਾ ਕੇ ਜਿਹੜਾ ਪਾਇਲਟ ਬਣਿਆ ਸੀਗਾ ਜਿਹੜਾ ਟੈਰਰਿਸਟ ਸੀ ਅੱਤਵਾਦੀ ਉਹਨੂੰ ਸੱਟ ਲਿਆ ਉਹ ਜਹਾਜ਼ ਖੇਤਾਂ ਚ ਜਾ ਡਿੱਗ ਗਿਆ ਉਹਨਾਂ ਨੇ ਕੁਰਬਾਨੀ ਦੇ ਦਿੱਤੀ
11: ਜੀ
5: 11 September 2025 19 ਇਸਲਾਮਿਕ ਟੈਰਰਿਸਟ ਸੀਗੇ ਇਹਦੇ ਚ
11: ਜੀ
5: ਜਿਹੜੇ 15 ਸਾਊਦੀ ਅਰੇਬੀਆ ਤੋਂ ਸੀ 2 ਯੂਨਾਈਟਿਡ ਅਰਬ ਐਮੀਰੇਟ ਦੇ ਸੀ ਈਜਿਪਟ ਤੇ ਲਬਨਾਨ ਦਾ 1-1 ਸੀ ਇਹਨਾਂ ਨੇ ਜਿਹੜੀਆਂ ਸਿਵਿਲੀਅਨ ਏਅਰਲਾਈਨ ਸੀਗੀਆਂ ਉਹ ਇਹਨਾਂ ਨੇ ਹਾਈਜੈਕ ਕੀਤੀਆਂ ਸੀ 3000 ਤੋਂ ਵੱਧ ਲੋਕ ਮਰੇ 90 ਦੇਸ਼ਾਂ ਦੇ ਲੋਕ 30,000 ਦੇ ਵਿੱਚੋਂ ਸੀਗੇ ਆਪਣੇ, ਜਿਨ੍ਹਾਂ ਵਿੱਚ ਕੈਨੇਡੀਅਨ ਵੀ ਸੀ। ਸਭ ਤੋਂ ਖਤਰਨਾਕ ਟੈਰਰਿਸਟ ਅਟੈਕ ਮਾਡਰਨ ਹਿਸਟਰੀ ਚ ਹੋਇਆ
11: ਜੀ।
5: ਆਮ ਤਾਂ ਆਉਂਦਾ ਨਾ, ਇੱਥੇ ਬੰਬ ਚਲਾਦਾ 10 ਮਾਰਤੇ, ਉੱਥੇ ਬੰਬ ਚਲਾਦਾ 5 ਮਾਰਤੇ, ਜਿਹੜਾ ਇਹਨਾਂ ਨੇ ਕੀਤਾ। ਤੇ 200 ਤੋਂ ਵੱਧ ਜਿਹੜੀਆਂ ਫਲਾਈਟ ਸੀਗੀਆਂ ਇੰਟਰਨੈਸ਼ਨਲ ਫਲਾਈਟ, 33,000 ਪੈਸੇਂਜਰ ਸੀ ਜਿਨ੍ਹਾਂ ਦੇ, ਉਹਨਾਂ ਨੂੰ ਉਹ ਜਾ ਨਹੀਂ ਸਕੇ ਉੱਥੇ ਅਮੈਰੀਕਾ ਚ,
11: ਠੀਕ ਹੈ ਜੀ।
5: 17 ਕੈਨੇਡੀਅਨ ਏਅਰਪੋਰਟਾਂ ਦੇ ਉਹ ਉਤਰੇ,
11: ਓਕੇ,
5: ਤੇ ਜਿਨ੍ਹਾਂ ਨੂੰ ਕੈਨੇਡੀਅਨ ਲੋਕਾਂ ਨੇ ਉਹਨਾਂ ਨੂੰ ਸਾਂਭਿਆ, ਚਾਹੇ ਗੱਦੇ ਵਿਛਾ ਤੇ ਵੱਡੇ ਵੱਡੇ ਜਿੱਥੇ ਰੈਕਰੇਸ਼ਨ ਸੈਂਟਰਾਂ ਚ। ਡੋਨਲਡ ਟਰੰਪ ਨੂੰ ਇਹਦਾ ਗਿਆਨ ਨੀਗਾ,
11: ਇਹਨੂੰ ਗਿਆਨ ਨਹੀਂ,
5: ਇਹ ਘੁੱਗੂ ਜਾ ਸਾਡੇ ਦੇ ਸਿਰ ਤੇ ਸਭ ਕੁਝ ਮਿਲੀ ਜਾਂਦਾ। ਜਿਹੜਾ ਇਹਨੂੰ ਅੰਜਾਮ ਦੇਣ ਵਾਲਾ ਬੰਦਾ ਸੀਗਾ ਉਹ ਹੋਰ ਸੀ, ਪਰ ਜਿੱਥੋਂ ਗੱਲ ਸ਼ੁਰੂ ਹੋਈ ਸੀ ਉਹ ਸੀ ਉਸਾਮਾ ਬਿਨ ਲਾਦਨ। ਅੱਜ ਦੇ ਦਿਨ ਉੱਪਰ ਇਹ ਹਾਦਸਾ ਹੋਇਆ। ਸੋ ਜਿਹੜੇ ਆਈ ਪੀ ਟੀ ਵੀ ਚੋਰੀ ਦੇ ਦੇਖਦੇ ਨੇ, ਜਿੱਥੇ ਧਾਰਮਿਕ ਪ੍ਰੋਗਰਾਮ ਚੋਰੀ ਦੇ ਆਈ ਪੀ ਟੀ ਵੀ ਲੈ ਕੇ ਦੇਖਦੇ ਹੋ, ਅੱਜ ਜਿਹੜੀਆਂ ਡਾਕੂਮੈਂਟਰੀਆਂ ਹੋਣੀਆਂ ਜਾਂ ਅਮੈਰੀਕਨ ਨਿਊਜ਼ ਹੋਣੀਆਂ ਜਾਂ ਕੈਨੇਡੀਅਨ ਨਿਊਜ਼ ਹੋਣੀਆਂ, ਉਹ ਦੇਖ ਲਿਓ, ਸ਼ਾਇਦ ਤੁਹਾਨੂੰ ਗਿਆਨ ਹੋ ਜੇ ਇਹ 25 ਸਾਲ ਪਹਿਲਾਂ ਇੱਥੇ ਅਮੈਰੀਕਾ ਵਿੱਚ ਕੀ ਹੋਇਆ ਸੀ। ਬੜੀ ਮਿਹਰਬਾਨੀ ਹੋਏਗੀ ਤੁਹਾਡੀ। ਜਾਣੇ ਆਉਂਦੇ ਹਾਂ, ਸਾਡੇ ਨਾਲ ਅਨੀਸ਼ਾ ਜੀ ਲਾਈਨ ਤੇ ਆ ਗਏ ਨੇ।
12: ਸਤਿ ਸ਼੍ਰੀ ਅਕਾਲ ਦੇਵ ਭਾਜੀ, ਸਾਡੇ ਕੋਲ ਹੈਗੀ ਇਸ ਵੇਲੇ ਇੰਟਰਨੈਟ ਤੇ ਮੋਬਾਈਲ ਫੋਨ ਦੀ ਬਹੁਤ ਹੀ ਵਧੀਆ ਡੀਲਸ, ਅਨਲਿਮਿਟਿਡ ਡੇਟਾ ਪਲਾਨਸ ਵਿਦ 5-year ਪ੍ਰਾਈਸ ਗਾਰੰਟੀ, $55 US ਤੇ ਮੈਕਸੀਕੋ ਰੋਮਿੰਗ, $65 ਇੰਟਰਨੈਸ਼ਨਲ ਰੋਮਿੰਗ ਇੰਕਲੂਡਿੰਗ 64 ਕੰਟਰੀਜ਼, ਨੋ ਕੰਟਰੈਕਟ। ਤੇ ਇਸ ਆਫਰ ਨੂੰ ਲੈਣ ਲਈ ਤੁਸੀਂ ਕਾਲ ਕਰਿਓ 6479462525। ਤੇ ਸਾਡੇ ਕੋਲ ਇੰਟਰਨੈਟ ਦੀ ਆਫਰਸ ਵੀ ਹੈਗੀ, ਹਾਈ ਸਪੀਡ ਅਨਲਿਮਿਟਿਡ ਯੂਸੇਜ $55 ਤੋਂ ਸਟਾਰਟਿੰਗ, ਤੇ ਫੋਨ ਨੰਬਰ ਸੇਮ ਹੈਗਾ 6479462525।
13: ਕੀ ਤੁਸੀਂ ਵੀ ਡਾਕਟਰ, ਡੈਂਟਿਸਟ, ਆਈਟੀ ਪ੍ਰੋਫੈਸ਼ਨਲ ਜਾਂ ਇਨਕਾਰਪੋਰੇਟਿਡ ਬਿਜ਼ਨਸ ਓਨਰ ਹੋ ਐਂਡ ਯੂ ਹੈਵ ਰਿਟੇਨਡ ਅਰਨਿੰਗਸ ਇਨ ਯੂਅਰ ਕਾਰਪੋਰੇਸ਼ਨ ਐਸ ਵੈਲ? ਦ ਪ੍ਰੋਬਲਮ ਇਜ਼ ਕਿ ਜਦੋਂ ਵੀ ਤੁਸੀਂ ਇਸ ਪੈਸੇ ਨੂੰ ਵਿਦਡਰਾਅ ਕਰਨਾ ਹੈ ਇਨ ਦ ਫਾਰਮ ਆਫ ਸੈਲਰੀ ਔਰ ਡਿਵੀਡੈਂਡਸ, ਬੋਥ ਆਰ ਟੈਕਸੇਬਲ, ਬਟ ਦ ਸੋਲੂਸ਼ਨ ਟੂ ਦਿਸ ਪ੍ਰੋਬਲਮ ਇਜ਼ ਕਿ ਤੁਹਾਡੀਆਂ ਰਿਟੇਨਡ ਅਰਨਿੰਗਸ ਨੂੰ ਸਪੈਸ਼ਲਾਈਜ਼ਡ ਟੈਕਸ ਐਫੀਸ਼ੀਐਂਟ ਸਟ੍ਰੈਟੇਜੀਜ਼ ਚ ਇਨਵੈਸਟ ਕੀਤਾ ਜਾ ਸਕਦਾ, ਜਿੱਥੇ ਪੈਸਾ ਟੈਕਸ ਸ਼ੈਲਟਰ ਗਰੋ ਕਰੇਗਾ ਔਰ ਤੁਸੀਂ ਇਸ ਪੈਸੇ ਨੂੰ ਟੈਕਸ ਐਫੀਸ਼ੀਐਂਟਲੀ ਯੂਜ਼ ਕਰਨਾ ਹੈ ਫਾਰ ਐਨੀ ਫਿਊਚਰ ਗੋਲ ਔਰ ਫਾਰ ਯੂਅਰ ਰਿਟਾਇਰਮੈਂਟ। ਨੀਡ ਟੂ ਨੋ ਮੋਰ? ਦਿਸ ਇਜ਼ ਉਮਰਪ੍ਰੀਤ ਚਾਵਲਾ, ਡੈਜ਼ਿਗਨੇਟਿਡ ਫਾਈਨੈਂਸ਼ੀਅਲ ਐਡਵਾਈਜ਼ਰ, ਐਂਡ ਨੰਬਰ ਟੂ ਕਾਲ ਇਜ਼ 6474461616, 6474461616।
5: ਸਾਡੇ ਨਾਲ ਕਾਲਰ ਲਾਈਨ ਤੇ ਨੇ। ਹੈਲੋ ਹੈਲੋ, ਨਹੀਂ ਬੋਲਣਾ, ਨਾ ਬੋਲੋ। ਲਓ ਜੀ, ਜਾਣੇ ਆ ਆਉਂਦੇ ਆ, ਸਟੇ ਟਿਊਨ। ਜਤਿੰਦਰ ਜੀ, ਜਿਹੜੀਆਂ ਨਵੀਆਂ ਸਬ ਡਿਵੀਜ਼ਨਾਂ ਬਣ ਰਹੀਆਂ
11: ਜੀ,
5: ਉਹਨਾਂ ਚ ਅਜੇ ਜਿਹੜਾ ਟੈਕਸ ਮਾਫ਼ ਕੀਤਾ ਕਾਰਨੀ ਨੇ
11: ਜੀ,
5: ਉਹ ਹੋ ਰਿਹਾ
11: ਜੀ,
5: ਕਦੋਂ ਹੋ ਰਿਹਾ?
11: ਦੇ ਭਾਈ, ਜਿਹੜਾ ਇੱਕ ਤਾਂ ਐਚ ਐਸ ਸੀ ਰਿਬੇਟ ਦੇ ਰਿਹਾ ਕੰਟੀਨਿਊ ਜਿਹੜੀ ਚੱਲੀ ਆ,
5: ਹਾਂਜੀ,
11: ਇਹ ਅਗਲੇ ਸਾਲ ਤੱਕ ਇਹ ਕੰਟੀਨਿਊ ਰਹੇਗੀ, ਮਾਰਚ ਤੱਕ,
5: ਠੀਕ ਹੈ,
11: ਜਿਹੜੀ ਇਹ ਰਿਬੇਟ ਆ ਇੱਕ ਸਾਲ ਲਈ ਕੀਤੀ ਸੀ ਉਹਨੀ। ਜਿਹਦੇ ਵਿੱਚ ਜਿਹੜੇ ਵੀ ਕੋਈ ਵੀ ਆਪਣਾ ਕਲਾਇੰਟ ਤੁਸੀਂ ਨਵਾਂ ਘਰ ਬੁੱਕ ਕਰਾ ਰਹੇ ਹੋ, ਜਿਹੜੀ ਐਚ ਐਸ ਟੀ ਰਿਬੇਟ ਆ 1,06,000 ਇੱਕ ਤੇ $24,000 ਹੁੰਦੀ ਆ, ਜਿਹੜੀ ਆਪਾਂ ਹਾਊਸ ਰਿਬੇਟ ਹੁੰਦੀ ਆ,
5: ਸੋ
11: ਟੋਟਲ 1,30,000 ਦੀ ਰਿਬੇਟ ਆ ਇਹ। ਹੁਣ ਬਿਲਡਰ ਇਹਦੇ ਵਿੱਚ ਕੀ ਕਰ ਰਹੇ ਨੇ ਵੀ ਕਿਸੇ ਨੂੰ ਕਨਫਿਊਜ਼ ਨਾ ਹੋਵੇ, ਕਿਉਂਕਿ ਦੋ ਐਗਰੀਮੈਂਟ ਨਹੀਂ ਬਣ ਸਕਦੇ ਵੀ ਅੱਜ ਪ੍ਰਾਈਜ਼ ਹੋਰ ਕਹਿਤੀ ਕੱਲ ਨੂੰ ਬਿਲਡਰ ਕਹੇ ਜੀ ਆਹ ਪ੍ਰਾਈਜ਼ ਹੋਰ ਆ। ਸੋ ਬੇਸਿਕਲੀ ਜਿਹੜਾ ਤੁਹਾਡਾ ਐਗਰੀਮੈਂਟ ਆਇਆ ਬੈਂਕ ਨੇ, ਤੁਹਾਨੂੰ ਉਹਦੇ ਅਕੋਰਡਿੰਗ ਲੋਨ ਦੇਣਾ। ਸੋ ਜਿਹੜੀ ਹੁਣ ਅਸੀਂ ਲੈ ਕੇ ਆ ਰਹੇ ਨਵੀਂ ਸਬ ਡਿਵੀਜ਼ਨ ਬ੍ਰੈਂਪਟਨ ਦੇ ਵਿੱਚ, ਇਹ ਆਖਰੀ ਸਬ ਡਿਵੀਜ਼ਨ ਬਣ ਜਾ ਰਹੀ ਹੈ। ਇਹਦੇ ਵਿੱਚ ਦੇ ਭਾਜੀ ਬਹੁਤ ਸਾਰੇ ਮਕਾਨ ਇਹਦੇ ਵਿੱਚ ਬਣ ਜਾ ਰਹੇ ਨੇ। ਜਿਹੜਾ ਸਭ ਤੋਂ ਪਹਿਲਾਂ ਲਾਂਚ ਹੋ ਰਿਹਾ ਉਹ ਇਸ ਵੈਡਨਸਡੇ ਨੂੰ ਅਸੀਂ ਲਾਂਚ ਕਰ ਰਹੇ ਹਾਂ, ਉਹ ਸਿਰਫ ਤੇ ਸਿਰਫ ਸਾਡੇ ਜਿਹੜੇ ਖਾਸ ਕਲਾਇੰਟ ਨੇ ਉਹਨਾਂ ਦੇ ਲਈ ਹੈ, ਜਿਹਦੇ ਵਿੱਚ 6,00,000 ਤੋਂ ਇਹ ਮਕਾਨ ਸਟਾਰਟ ਹੋ ਰਹੇ ਨੇ ਭਾਜੀ, $6,00,000 ਤੋਂ। ਕਲੋਜ਼ਿੰਗ ਤੁਹਾਨੂੰ ਮਿਲੇਗੀ 2028 ਦੀ, 2029 ਦੀ। ਡਿਪੋਜ਼ਿਟ ਤੁਸੀਂ ਈਜ਼ੀ ਸਪਲਿਟ ਕਰ ਦੇਣਾ, ਤੁਹਾਡੀਆਂ ਪੇਮੈਂਟਾਂ ਵਿੱਚ ਦੇ ਸਕਦੇ ਹੋ। ਇਹਦੇ ਵਿੱਚ ਸਾਡੇ ਕੋਲ ਫ੍ਰੀ ਹੋਲਡ ਟਾਊਨ ਹਾਊਸ ਨੇ ਦੇ ਭਾਜੀ, ਫ੍ਰੀ ਹੋਲਡ ਟਾਊਨ ਹਾਊਸ 6,00,000 ਤੋਂ ਸਟਾਰਟ ਆ,
5: ਠੀਕ ਹੈ।
11: ਫਿਰ ਡੀਟੈਚ ਘਰ ਰਿਲੀਜ਼ ਕਰਨੇ ਆ, 129 ਪਹਿਲਾਂ ਮਕਾਨ ਰਿਲੀਜ਼ ਹੋਣਗੇ, ਉਸ ਤੋਂ ਬਾਅਦ ਟੋਟਲ ਸਬ ਡਿਵੀਜ਼ਨ ਦੇ ਭਾਜੀ ਆਖਰੀ ਸਬ ਡਿਵੀਜ਼ਨ ਹੈ ਮਿਸਾਗਾ ਰੋਡ ਤੋਂ ਲੈ ਕੇ
5: ਹਾਂਜੀ
11: ਮੇਫੀਲਡ ਦੇ ਨਾਲ ਹੈਰੀਟੇਜ ਰੋਡ ਤੱਕ। ਇਹ ਸਾਰੀ ਸਬ ਡਿਵੀਜ਼ਨ ਦੇ ਵਿੱਚ 2 ਸਕੂਲ ਬਣਨੇ ਨੇ, ਪਾਰਕਾਂ ਬਣਨੀਆਂ ਨੇ, ਹਾਈ ਰੈਸ ਬਿਲਡਿੰਗਾਂ ਬਣਨੀਆਂ ਨੇ, ਕੰਡੋਮੀਨੀਅਮ ਬਣਨੇ ਨੇ,
5: ਪੂਰੀ ਕਮਿਊਨਿਟੀ ਬਣ ਰਹੀ ਆ,
11: ਕਮਿਊਨਿਟੀ ਬਣ ਰਹੀ ਆ, ਜਿਹੜੀ ਕਿ ਬ੍ਰੈਂਪਟਨ ਦੀ ਸਭ ਆਖਰੀ ਕਮਿਊਨਿਟੀ ਆ, ਇੱਕੇ ਬਿਲਡਰ ਬਣਾ ਰਿਹਾ ਆ। ਤੁਸੀਂ ਇਹਦੇ ਵਿੱਚ ਘਰ ਬੁੱਕ ਕਰਨਾ ਚਾਹੁੰਦੇ ਹੋ ਆਪਣਾ, ਜਿਹਦੀ ਕਿ ਕਲੋਜ਼ਿੰਗ ਤੁਹਾਨੂੰ ਮਿਲੇਗੀ 2028-2029 ਦੇ ਵਿੱਚ। ਡੀਟੈਚ ਮਕਾਨ ਨੇ 2800 ਤੋਂ ਲੈ ਕੇ 3100 ਸਕੁਏਅਰ ਫੀਟ ਤੱਕ ਦੇ। ਟ੍ਰੈਡੀਸ਼ਨਲ ਟਾਊਨ ਹਾਊਸ ਵੀ ਨੇ ਜਿਹੜੇ 2 ਸਟੋਰੀ ਦੇ ਭਾਜੀ ਹੁੰਦੇ ਨੇ, ਉਹ ਵੀ ਮਿਲ ਸਕਦੇ ਨੇ 1500 ਤੋਂ ਲੈ ਕੇ 1800 ਸਕੁਏਅਰ ਫੀਟ ਤੱਕ ਦੇ। ਸਟਾਰਟਿੰਗ ਪ੍ਰਾਈਸ ਹੋਗੀ 699। ਜਿਹੜੇ ਬਿਲਕੁਲ ਆਪਣੇ ਟਾਊਨ ਹਾਊਸ ਨੇ ਬੈਕ ਟੂ ਬੈਕ, ਉਹਨਾਂ ਦੀ ਪ੍ਰਾਈਸ ਸ਼ੁਰੂ ਹੋ ਰਹੀ ਹੈ 599 ਤੋਂ। ਜੇ ਤੁਸੀਂ ਆਪਣਾ ਮਕਾਨ ਬੁੱਕ ਕਰਨਾ ਚਾਹੁੰਦੇ ਹੋ, ਸਾਡੇ ਨਾਲ ਇੱਕ ਵਾਰੀ ਗੱਲਬਾਤ ਕਰ ਲਿਓ, 1,30,000 ਦੀ ਤੁਹਾਡੀ ਸੇਵਿੰਗ ਹੋ ਸਕਦੀ ਇਹਨਾਂ ਮਕਾਨਾਂ ਦੇ ਵਿੱਚ। 416 265 22 416 265 22 4162652222.
8: हेलो हेलो
14: जी दीपा जी।
8: हां जी सर, की हाल चाल है महाराज?
14: बहुत शुक्रिया, धन्यवाद सर।
8: अच्छा ऑन दियो प्राइसेस आज ग्रैंड फर्नीचर दिया।
14: डन डन दीपा जी, बिल्कुल ग्रैंड फर्नीचर का मैसेज देवांगे जी परिवारों तक। जिन्हें भी परिवार साढ़े के स्पीकर के उपर पहुंच रहे हैं, बाइंग करनी चाहते हो फर्नीचर की, किंग साइज के बेडरूम सेट लेना चाहते हो, डाइनिंग टेबल चाहिए ने, कॉफी टेबल चाहिए, या किसी भी तरह की फर्नीचर की बाइंग करनी चाहते हो, तो संडे तक आके अपन डीलों राखवा कर सकते हो। क्योंकि नैक्सट वीक तो जी हाँ मंडे तो 30% जड़िया टैरिफ लगन जा रहा, 30% प्राइस उपर चल जानिया। तुम बेड सैट लेना, सोफा सैट लेना, डाइनिंग टेबल लेना, या पूरे घर की फर्नीचर की बाइंग करनी है, तो संडे तक 30% की सेविंग कर सकते हो फर्नीचर के उपर। जिन्हों परिवार ने मास्टर बेडरूम का बेडरूम सैट लेना जी हाँ, किंग साइज का बेडरूम सैट लाइट बेज कलर का, जी हाँ किंग साइज का बेड लाइट बेज कलर का, LED लाइटों के नाल हाइड्रोलिक स्टोरेज, ड्रैसर के ड्रॉर सॉफ्ट क्लोजर ने, मिरर के विच LED लाइट, नाइट स्टैंड के उपर वायरलेस चार्जर, किंग साइज का कंप्लीट बेडरूम सैट सिर्फ $1999 का, जी हाँ $2000 के विच किंग साइज का हाइड्रोलिक स्टोरेज वाला बेडरूम सैट, पूरा बेडरूम सैट मिलेगा, ते नाल किंग साइज का मैट्रेस जेड़ा बिल्कुल फ्री तुसी अपने घर लेके जाना। पर यही बेडरूम सैट जो तुसी नेक्स्ट वीक लेना आने हो, ते 30% तुहानू एक्स्ट्रा पे करना पैना, सो 30% की सेविंग हो रही है संडे तक। सो जरूर एक चक्कर लाओ, 294 वॉकर ड्राइव के उपर, 294 वॉकर ड्राइव, क्वीन एंड गेटवे की मेन इंटरसैक्शन, क्वीन वाले वालमार्ट के बिल्कुल बैक साइड के उपर, 294 वॉकर ड्राइव, ग्रैंड होम फर्नीचर, ग्रैंड होम फर्नीचर दे भाजी।
8: बड़ी मेहरबानी भरा, अगले लिंक फिर मिलते हैं। इंडियन फ्रूट लैंड ते सुपर डुपर सेल लगा दी है, शेर देसी स्टाइल आटा 10 pound 699 दा, स्वर्णा चक्की आटा 20 pound 1099 दा, मस्टर्ड ऑल 5 liter दी वड्डी बॉटल 1999 दी, 2% दुध 4 liter 499, हल्दीराम दे 2 snack चको 399 दे, ब्राड वेजी बर्गर 499, बाल्टी जगोडलो 5 kilo 899, टाटा टी 1 kilo 999 दी। ओनली हाईवे 10 ते सैंडलवुड वाली लोकेशन ते हुंदा है। सेविंग दा दूसरा नाम इंडियन फ्रूट लैंड। अभिषेक जी वेलकम टू द शो सर।
15: सत श्रीकाल देव भाजी, मैं अभिषेक रियल्टर अज बहुत ही सोहनी एक्सक्लूसिव लिस्टिंग्स लेके आया जी। उस तो पहले सारे लिसनर्स नु बहुत बहुत धन्यवाद, आपा लंडन वाला घर करता है फर्म सोल्ड। हुन सुनो जी कमर्शियल लिस्टिंग्स, जे तुसी अपना बिजनेस शुरू करना चाहते हो, साडे कोल प्रॉफिटेबल ब्रेकफास्ट प्लेस बहुत ही वड्डी फेमस फ्रेंचाइजी दे नाल विद पैटियो एंड इनडोर सिटिंग अवेलेबल है GTA दे अंदर। ਇਹਦੇ ਨਾਲ ਨਾਲ ਸਾਡੇ ਕੋਲ ਬੋਸਟਨ ਪੀਜ਼ਾ, ਬਰਗਰ ਕਿੰਗ, ਬਰੀਟੋ ਬੋਇਜ਼ ਤੇ ਕਨਵੀਨੀਅੰਸ ਸਟੋਰ ਵੀ ਅਵੇਲੇਬਲ ਨੇ, ਹਾਈਲੀ ਪ੍ਰੋਫਿਟੇਬਲ, ਐਕਸਲੈਂਟ ਲੋਕੇਸ਼ਨਸ। ਸੇਂਟ ਥਾਮਸ ਦੇ ਅੰਦਰ ਕਮਰਸ਼ੀਅਲ ਬਿਲਡਿੰਗ ਅਵੇਲੇਬਲ ਹੈ ਜਿਹਦੇ ਅੰਦਰ ਕਨਵੀਨੀਅੰਸ ਸਟੋਰ ਬਣਿਆ ਹੋਇਆ, 2 ਰੈਜ਼ੀਡੈਂਸ਼ੀਅਲ ਅਪਾਰਟਮੈਂਟ ਨੇ ਸਿਰਫ ਔਰ ਸਿਰਫ 6,99,000 ਦੇ ਅੰਦਰ। ਰੈਜ਼ੀਡੈਂਸ਼ੀਅਲ ਲਿਸਟਿੰਗ ਦੇ ਅੰਦਰ ਦੇਵ ਭਾਜੀ, ਮਿਸਿਸ ਸਾਗਾ ਲੌਰਨੇ ਪਾਰਕ ਏਰੀਆ ਦੇ ਅੰਦਰ ਲਗਜ਼ਰੀ ਹੋਮ, 5+3 ਬੈਡਰੂਮ ਦਾ, 6500 ਸਕੁਅਰ ਫੁੱਟ ਲਿਵਿੰਗ ਸਪੇਸ, 60x250 ਫੁੱਟ ਦਾ ਪ੍ਰੀਮੀਅਮ ਲੋਟ, ਐਬਸੋਲੂਟਲੀ ਅਮੇਜ਼ਿੰਗ ਲਗਜ਼ੂਰੀਅਸ ਪ੍ਰੋਪਰਟੀ ਅਵੇਲੇਬਲ ਹੈ ਜੀ। ਕਿਪਲਿੰਗ ਸਟੇਸ਼ਨ ਦੇ ਨਾਲ 1 bed 1 bath ਦਾ ਕੌਂਡੋ, ਨਵੀਂ ਬਿਲਡਿੰਗ, ਸਿਰਫ ਔਰ ਸਿਰਫ 3,99,000 ਦੇ ਅੰਦਰ। ਇਨਵੈਸਟਮੈਂਟ ਪ੍ਰੋਪਰਟੀ ਲੰਡਨ ਦੇ ਅੰਦਰ ਸਿਰਫ ਔਰ ਸਿਰਫ 7.5 lakh ਦੇ ਅੰਦਰ, ਵਿਦ ਲੀਗਲ ਬੇਸਮੈਂਟ, ਕੈਸ਼ ਫਲੋ ਪੋਜ਼ਿਟਿਵ ਪ੍ਰੋਪਰਟੀ, $4,300 ਰੈਂਟ ਤੇ ਚੜੀ ਹੋਈ ਅਵੇਲੇਬਲ ਹੈ। ਬੈਰੀ ਦੇ ਅੰਦਰ 4 bedroom ਦਾ ਘਰ, 1 bedroom ਦੀ ਬੇਸਮੈਂਟ, ਆਫ ਮਾਰਕੀਟ ਡੀਲ ਹੈ। ਜੇਕਰ ਤੁਸੀਂ ਬਾਏ, ਸੈਲ ਜਾਂ ਇਨਵੈਸਟ ਕਰਨਾ ਚਾਹੁੰਦੇ ਹੋ, ਮੈਨੂੰ ਹੁਣੇ ਕਾਲ ਕਰੋ, ਅਭਿਸ਼ੇਕ ਰਿਐਲਟਰ, 647-792-7000, 6479-92-7000।
3: ਟਰੈਕਿੰਗ ਵਾਲੇ ਵੀਰੋ, ट्रक जिद्दां दा भी चलाउंदे हो, मैनुअल जां ऑटोमैटिक, क्विक ट्रक ल्यूब चेते आही ना रखियो, ट्रक दी बढ़िया सर्विस लई क्विक ट्रक ल्यूब। लो जी तीजी लोकेशन भी खोलती है, एग्जिट 579 फ्रॉम हाईवे 401 इन नापनी। आहो जी, कोई अपॉइंटमेंट नहीं, ड्राइव थ्रू फैसिलिटी, एग्जिट 579 फ्रॉम हाईवे 401 इन नापनी। क्विक ट्रक ल्यूब द वन स्टॉप शॉप, 519-622-0660 या quicktrucklube.com, QTL because we care। क्विक ट्रक ल्यूब।
10: Dave Tatla News Desk, locally covered, nationally connected.
5: ਗੱਲ ਇੱਦਾਂ ਹੈ, ਇੰਜਣ ਖਰਾਬ ਹੋਣ ਕਾਰਨ ਅਲਾਇੰਸ ਏਅਰ ਦੀ ਐਮਰਜੈਂਸੀ ਲੈਂਡਿੰਗ ਹੋਈ ਜੀ। ਮੋਟਰਸਾਈਕਲ ਦੀ ਟੱਕਰ ਨਾਲ ਇੱਕ ਬੰਦਾ ਜ਼ਖਮੀ, ਡੰਡਾ ਸਤੇ 9th ਲਾਈਨ ਤੇ ਐਕਸੀਡੈਂਟ ਹੋਇਆ। GTA ਚੋਰੀ ਦੀ ਜਾਂਚ ਵਿਚ 4 ਗ੍ਰਿਫਤਾਰ, 200 ਤੋਂ ਵੱਧ ਦੋਸ਼ ਲੱਗੇ। ਇਜ਼ਰਾਈਲ ਨੇ ਲਬਨਾਨ ਵਿਚ 2 ਕਿਲੋਮੀਟਰ ਲੰਬੀ ਹਿਜ਼ਬੁੱਲਾ ਦੀ ਜਿਹੜੀ ਸੰਘ ਸੀ ਉਸ ਨੂੰ ਉਡਾ ਦਿੱਤਾ। ਧਮਾਕੇ ਤੋਂ ਬਾਅਦ ਉੱਥੇ 4.1 ਮੈਗਨੀਟਿਊਡ ਦਾ ਅਰਥਕੁਏਕ ਆਇਆ ਔਰ ਇਸ ਦੇ ਨਾਲ ਨਾਲ 5 ਲੋਕਾਂ ਦੀ ਮੌਤ ਹੋਈ ਦੱਸੀ ਜਾ ਰਹੀ ਹੈ। ਫਿਲੀਪੀਨ ਦੇ ਵਿਚ ਜਿਹੜੀ ਪੈਸੰਜਰ ਫੈਰੀ ਸੀ ਉਹ ਜਿਹਨੂੰ ਅੱਗ ਲੱਗ ਗਈ ਸੀ। ਬਹਾਮਸ ਤੱਟ ਤੇ ਛੋਟਾ ਜਹਾਜ਼ ਹਾਦਸਾਗ੍ਰਸਤ ਹੋਣ ਤੋਂ ਬਾਅਦ 4 ਪਰਿਵਾਰ ਦੇ ਮੈਂਬਰਾਂ ਦੀਆਂ ਲਾਸ਼ਾਂ ਮਿਲੀਆਂ। ਦਲਜੀਤ ਦੋਸਾਂਝ ਦਾ ਜਿਹੜਾ ਕੋਮੋ ਵਿਲਾ ਹੈ ਉਹਦੀ ਕਾਫੀ ਚਰਚਾ ਹੋ ਰਹੀ ਹੈ। ਸਰੀ ਦੀ ਟੀਚਰ ਗੁਰਪ੍ਰੀਤ ਕੌਰ ਬੈਂਸ ਜਨਾਬ
11: ਜੀ,
5: ਕੈਨੇਡਾ ਦੀਆਂ ਸਭ ਤੋਂ ਸ਼ਕਤੀਸ਼ਾਲੀ ਔਰਤਾਂ ਵਿਚੋਂ ਇਕ ਬਣੀ ਹੈ।
11: ਦੈਟਸ ਗੁੱਡ।
5: ਹਾਂ, ਅਮਰੀਕਾ ਦੀ ਇਰਾਨ ਨਾਲ ਜੰਗ 2029 ਤੱਕ ਚੱਲ ਸਕਦੀ ਹੈ। ਅਮਰੀਕਾ ਮਾਰਕਸ 25th ਐਨੀਵਰਸਰੀ ਆਫ 9/11। ਪਹਿਲਾ ਜਿਹੜਾ ਜਹਾਜ਼ ਸੀਗਾ ਉਹ 8/46 ਤੇ ਦੂਜਾ 9/5 ਤੇ ਜਾ ਕੇ ਟਕਰਾਇਆ ਸੀ। ਕੰਟਕੀ ਫਰਾਈਡ ਚਿਕਨ ਵਿਚ 3 ਟੀਨੇਜਰ ਮੁੰਡਿਆਂ ਸਮੇਤ 4 ਤੇ ਚਾਕੂ ਨਾਲ ਹਮਲਾ। ਕਤਲ ਦਾ ਕੋਸ਼ਿਸ਼ ਦੇ ਦੋਸ਼ ਹੇਠ 8 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਬੱਦਲ ਫਟ ਗਏ, ਜ਼ਮੀਨ ਖਿਸਕਣ ਕਾਰਨ ਕੇਦਾਰਨਾਥ ਟਰੈਕਿੰਗ ਰੂਟ ਬੰਦ ਕਰਤਾ। ਯੂਪੀ ਦੇ ਮਿਰਜ਼ਾਪੁਰ ਵਿਚ ਪੁਲ ਫਰਖੂਬਾਦ ਵਿਚ ਹਾਈਵੇ ਡੁੱਬ ਗਿਆ। ਦਮੋਹ MP ਵਿਚ ਹੜ੍ਹ ਦੀ ਸਥਿਤੀ। ਇਜ਼ਰਾਈਲ ਨੇ ਲਬਨਾਨ ਵਿਚ 2 ਕਿਲੋਮੀਟਰ ਲੰਬੀ ਹਿਜ਼ਬੁੱਲਾ ਸੁਰੰਗ ਉਡਾਤੀ। ਨੇਪਾਲ ਦੇ ਵਿਚ ਬਾੜ ਜਿਹੜਾ ਆਇਆ, 45,000 ਕਰੋੜ ਰੁਪਇਆ ਲੱਗੇਗਾ ਉਹਨੂੰ ਠੀਕ ਕਰਨ ਲਈ।
11: 45,000 ਕਰੋੜ।
5: ਥਿੰਗਸ ਆਰ ਨਾਟ ਵੈਰੀ ਗੁੱਡ। ਐਨੀ ਹਾਓ, ਤੁਸੀਂ ਇਸ ਤੋਂ ਪਹਿਲਾਂ ਅੱਗੇ ਚੱਲੀਏ, ਤੁਹਾਨੂੰ ਦਿੰਦੇ ਹਾਂ ਤੰਦੂਰੀ ਗਿੱਲ ਦੀ ਜਾਣਕਾਰੀ। ਇਹ ਜਿਹੜਾ ਹੈ ਇਹ ਸਿਰਫ ਤੇ ਹਾਈਵੇ 10 ਅਤੇ ਸੈਂਡਲਵੁੱਡ ਵਾਲੀ ਲੋਕੇਸ਼ਨ ਹੈ। ਵੈਜੀ ਥਾਲੀ 499, ਚਿਕਨ ਬਿਰਿਆਨੀ 699, ਆਲੂ ਮੂਲੀ ਪਰੌਂਠਾ 299, ਮੀਡੀਅਮ ਪੀਜ਼ਾ 2 ਟੋਪਿੰਗ ਨਾਲ 699, ਚਨਾ ਭਟੂਰਾ 399, ਵੈਜੀ ਬਰਗਰ 399 ਦਾ ਮਿਲੇਗਾ। ਹੋਰ ਖਬਰਾਂ ਚੋਂ ਖਬਰ ਬਾਅਦ ਚ ਦੱਸਦੇ ਹਾਂ। ਜੇ ਤੁਹਾਨੂੰ ਨੌਕਰੀ ਭਾਲਦੇ ਹੋ ਨੋ ਪ੍ਰੋਬਲਮ, ਤੁਸੀਂ ਕਰੀ ਜਾਂ ਤੰਦੂਰੀ ਸ਼ੈਫ ਹੋ, ਐਕਸਪੀਰੀਅੰਸ ਹੈ, LMIA ਅਵੇਲੇਬਲ ਹੈ, ਰਾਈਟ ਵੇ। ਸਿਰਫ ਭਾਰਤੀ ਤਜਰਬੇ ਵਾਲੇ ਨੂੰ ਮੰਨਿਆ ਜਾਏਗਾ, ਜਿਨ੍ਹਾਂ ਕੋਲ ਭਾਰਤੀ ਤਜਰਬਾ ਉਹੀ ਇਹਨੂੰ ਅਪਲਾਈ ਕਰ ਸਕਦੇ। ਨੰਬਰ ਮੈਂ ਦੇ ਦਿੰਦਾ, 6477013309, 7013309। ਸਾਡੇ ਕੋਲ ਇਹ ਟਾਈਮ ਅਵੇਲੇਬਲ ਹੈ ਵੀਕਐਂਡ ਲਈ। ਅਗਰ ਤੁਸੀਂ ਆਪਣਾ ਰੇਡੀਓ ਪ੍ਰੋਗਰਾਮ ਕਰਨਾ ਚਾਹੁੰਦੇ ਹੋ ਸਾਡੇ ਨਾਲ ਸੰਪਰਕ ਕਰ ਲਓ, 4166777609। ਜਤਿੰਦਰ ਜੀ,
11: ਯੈਸ ਸਰ,
5: ਹੋਰ ਦਿਓ ਜਾਣਕਾਰੀ ਥੋੜੀ ਜੀ।
11: ਦੇ ਭਾਜੀ, ਬ੍ਰੈਂਪਟਨ ਦੇ ਵਿੱਚ ਸਾਡੇ ਕੋਲ 2 ਕੁ ਮਕਾਨ ਨੇ। ਜੇ ਸਾਡਾ ਕੋਈ ਵੀ ਸਰੋਤਾ ਫਸਟ ਟਾਈਮ ਹੋਮ ਬਾਇਰ ਹੋ, ਤੁਸੀਂ 6 ਲੱਖ ਤੋਂ ਲੈ ਕੇ 6.5 ਲੱਖ ਦੇ ਵਿੱਚ ਸੈਮੀ ਡਿਟੈਚ ਲੈਣਾ ਚਾਹੁੰਦੇ ਹੋ, ਸਾਡੇ ਨਾਲ ਗੱਲਬਾਤ ਕਰ ਲਿਓ। ਵਿਕ ਜਾਣੇ ਨੇ ਮਕਾਨ। ਇੱਕ ਸਾਡੇ ਕੋਲ ਡਿਟੈਚ ਪ੍ਰੋਪਰਟੀ ਹੈ ਜਿਹੜੀ ਕਿ ਬੰਗਲੋ ਹੈ, ਇਹ ਪ੍ਰੋਪਰਟੀ ਹੈਗੀ ਆ ਜਿਹੜੀ ਕਿ ਤੁਹਾਨੂੰ 8 ਲੱਖ ਦੀ ਰੇਂਜ 'ਚ ਮਿਲ ਜਾਣੀ, 7.5-8 ਦੀ ਰੇਂਜ ਦੇ ਵਿੱਚ। ਸੈਲਰ ਮੋਟੀਵੇਟ ਨੇ, ਤਾਂ ਵੀ ਸਿਰ ਨਾਲ ਗੱਲਬਾਤ ਕਰ ਲਿਓ। ਕ੍ਰੈਡਿਟ ਵਿਊ ਏਰੀਏ ਦੇ ਵਿੱਚ ਸਾਡੇ ਕੋਲ ਡਬਲ ਕਾਰਗਰਾਜ ਦੀ ਮਕਾਨ ਹੈ, 4 ਬੈਡਰੂਮ ਪਲੱਸ ਆਫਿਸ ਸੈਕਿੰਡ ਫਲੋਰ 'ਤੇ ਆ। ਮੇਨ ਫਲੋਰ 'ਤੇ ਲਿਵਿੰਗ ਫੈਮਿਲੀ ਡਾਇਨਿੰਗ ਰੂਮ ਹੈ, 2 ਬੈਡਰੂਮ ਦੀ ਲੀਗਲ ਬੇਸਮੈਂਟ ਹੈ, $1600 ਬੇਸਮੈਂਟ 'ਚੋਂ ਰੈਂਟ ਆ ਰਿਹਾ, ਲੀਗਲ ਹੈ ਬੇਸਮੈਂਟ, ਕੋਈ ਸੀਟੀ ਨਾਲ ਚੱਕਰ ਨਹੀਂ। ਅਤੇ ਤੁਸੀਂ ਇਸ ਮਕਾਨ ਨੂੰ ਲੈਣਾ ਚਾਹੁੰਦੇ ਹੋ ਜਾਂ ਤੁਸੀਂ ਆਪਣਾ ਕੋਈ ਛੋਟਾ ਮਕਾਨ ਤੁਹਾਡੇ ਕੋਲ ਹੈਗਾ, ਸੈਮੀ ਆ, ਜਾਂ ਤੁਹਾਡੇ ਕੋਲ ਕੋਈ ਟਾਊਨ ਹਾਊਸ ਹੈ, ਉਹਨੂੰ ਇਹਨਾਂ ਸਵਿੱਚ ਕਰਨਾ ਚਾਹੁੰਦੇ ਹੋ, ਸੈਲਰ ਆਪਣਾ ਘਰ ਡਾਊਨਗ੍ਰੇਡ ਕਰਨਾ ਚਾਹੁੰਦੇ ਨੇ, ਤੁਸੀਂ ਇਹਨਾਂ ਗੱਲਬਾਤ ਹੋਜੂਗੀ, ਤਾਂ ਵੀ ਸਾਡੇ ਨਾਲ ਗੱਲਬਾਤ ਕਰ ਲਿਓ। ਜਾਂ ਤੁਸੀਂ ਕਸਟਮ ਬਿਲਟ ਬਣਿਆ ਮਕਾਨ ਕੈਲਡਨ ਦੇ 1.5 ਏਕੜ 'ਚ ਫਾਰਮ ਲੈਣਾ ਚਾਹੁੰਦੇ ਹੋ, ਸੈਲਰ ਮੋਟੀਵੇਟ ਨੇ, ਵਧੀਆ ਪ੍ਰੋਪਰਟੀ ਹੈ, 3 ਕਾਰਗਰਾਜ ਨੇ, 20-30 ਗੱਡੀਆਂ ਦੀ ਪਾਰਕਿੰਗ ਹੈ, ਅਤੇ ਇਹ ਵੀ ਪ੍ਰੋਪਰਟੀ ਦੇਖਣਾ ਚਾਹੁੰਦੇ ਹੋ, ਇੱਕ ਵਾਰੀ ਕਾਲ ਕਰ ਲਿਓ, 4162652 4162652।
5: ਜਦੋਂ 9/11 ਦਾ ਅਟੈਕ ਹੋਇਆ ਸੀ
11: ਜੀ,
5: ਟੋਰਾਂਟੋ ਸਨ ਦੇ ਫਰੰਟ ਪੇਜ ਤੇ
11: ਜੀ
5: ਬਿਲਡਿੰਗਾਂ ਡਿੱਗਦੀਆਂ, ਤੇ ਥੱਲੇ ਉਹਦਾ ਟਾਈਟਲ ਪਤਾ ਕੀ ਸੀ
11: ਜੀ?
5: ਬਾਸਟਰਡਸ। ਆਹ ਦੇਖੋ,
11: ਵਾਹ,
5: ਆਹ ਬਿਲਡਿੰਗਾਂ ਡਿੱਗ ਰਹੀਆਂ ਨੇ ਤੇ ਬਾਸਟਰਡ ਲਿਖਿਆ ਹੋਇਆ। ਕਮਲ ਜੀ, ਪ੍ਰੋਗਰਾਮ ਸਵਾਗਤ ਹੈ।
16: ਦੇਵ ਜੀ, ਸਭ ਤੋਂ ਪਹਿਲਾਂ ਤੁਹਾਨੂੰ ਤੇ ਜਤਿੰਦਰ ਬਾਈ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
5: ਸਤਿ ਸ੍ਰੀ ਅਕਾਲ ਮਹਾਰਾਜ, ਸਤਿ ਸ੍ਰੀ ਅਕਾਲ। ਕੀ ਸੰਦੇਸ਼ ਹੈ ਮਹਾਰਾਜ?
16: ਦੇਵ ਜੀ, ਸੰਦੇਸ਼ ਇਹ ਆ ਵੀ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਇਹੀ ਦੱਸਣਾ ਚਾਹੂੰਗਾ ਵੀ, ਕਿਉਂਕਿ ਦੇਵ ਜੀ ਜਿਹੜਾ ਟਾਈਮ ਪਹਿਲਾਂ ਲੰਘ ਗਿਆ ਨਾ, ਉਹ ਟਾਈਮ ਸੀਗਾ ਆਪਣਾ 2022-21 ਵਾਲਾ ਜਿਹੜਾ ਟਾਈਮ ਸੀਗਾ ਨਾ, ਉਹ ਆਪਣਾ ਟਾਈਮ ਲੰਘ ਚੁੱਕਿਆ, ਉਹ ਦਿਮਾਗ ਚੋਂ ਆਪਾਂ ਨੂੰ ਕੱਢਣਾ ਹੀ ਪੈਣਾ ਫਸਟ ਆਫ ਆਲ ਤਾਂ ਨਾ। ਉਹ ਟਾਈਮ ਏਦਾਂ ਦਾ ਸੀਗਾ, ਤੁਸੀਂ ਮੋਰਗੇਜ ਭਾਵੇਂ ਕਿਤੋਂ ਮਹਿੰਗੇ ਰੇਟ ਦੇ ਉੱਤੇ ਲੈ ਲਈ ਆ, ਭਾਵੇਂ ਤੁਸੀਂ ਬੀ ਲੈਂਡਰ ਤੋਂ ਲੈ ਲਈ ਆ, ਈਵਨ ਕਿ ਉਸ ਟਾਈਮ ਦੇ ਵਿੱਚ ਤਾਂ ਜੇ ਕੋਈ ਪ੍ਰਾਈਵੇਟ ਵੀ ਪੈਸੇ ਚੱਕ ਕੇ ਮੋਰਗੇਜ ਲੈ ਲੈਂਦਾ ਸੀਗਾ ਜਾਂ ਪ੍ਰਾਈਵੇਟ ਮੋਰਗੇਜ ਲੈ ਕੇ ਕੋਈ ਪ੍ਰੋਪਰਟੀ ਚੱਕ ਲੈਂਦਾ ਸੀ, ਉਹ ਵੀ ਵਰਥਿਟ ਸੀਗੀ। ਉਹ ਵਰਥਿਟ ਦਾ ਰੀਜ਼ਨ ਇਹ ਸੀਗਾ, ਜੇ ਅੱਜ ਪ੍ਰੋਪਰਟੀ ਅਪਰੋਕਸੀਮੇਟਲੀ 7-8 ਲੱਖ ਦੀ ਆ, ਤਾਂ ਆਪਾਂ ਨੂੰ 2-3 ਮਹੀਨੇ ਬਾਅਦ ਪਤਾ ਲੱਗਦਾ ਸੀ ਉਹ $1-1.5 ਲੱਖ ਡਾਲਰ ਵੱਧ ਗਈ ਆ। ਪਰ ਉਹ ਟਾਈਮ ਹੁਣ ਲੰਘ ਚੁੱਕਿਆ, ਉਦੋਂ ਤੁਸੀਂ ਜੋ ਗਲਤੀ ਕਰ ਲਈ ਉਹ ਕਵਰੇਬਲ ਸੀਗੀ, ਉਹ ਕਵਰ ਹੋ ਜਾਂਦੀ ਸੀਗੀ। ਪਰ ਹੁਣ ਦੇਵ ਜੀ ਅੱਜ ਦਾ ਜੋ ਟਾਈਮ ਆ ਜਿਹੜੇ ਭੈਣ ਭਰਾਵਾਂ ਕੋਲੇ ਆਲਰੇਡੀ ਪ੍ਰੋਪਰਟੀ ਹੈਗੀ ਆ ਜਾਂ ਜਿਹੜੇ ਭੈਣ ਭਰਾ ਪ੍ਰੋਪਰਟੀ ਦੇਖ ਰਹੇ ਆ ਅੱਜ ਦੇ ਟਾਈਮ ਦੇ ਵਿੱਚ ਦੇਵ ਜੀ ਜੇ ਤੁਸੀਂ ਮੌਰਗੇਜ ਦੇ ਰਿਗਾਰਡਿੰਗ ਕੋਈ ਵੀ ਗਲਤੀ ਕਰ ਲਈ ਮੈਂ ਤੁਹਾਨੂੰ ਇੱਕ ਗੱਲ ਸਾਫ਼ ਤੇ ਸਪਸ਼ਟ ਦੱਸਣੀ ਚਾਹੁੰਦੇ ਗਲਤੀ ਨਹੀਂ ਇਹ ਗੁਨਾਹ ਬਣ ਜਾਣਾ ਗੁਨਾਹ ਕਿੱਦਾਂ ਬਣ ਜਾਣਾ ਕਿਉਂਕਿ ਜਿਹੜੀ ਚੀਜ਼ ਤੁਸੀਂ ਹੁਣ ਬੈਂਕ ਤੋਂ ਮੌਰਗੇਜ ਲੈਣੀ ਉਹ ਆਪਾਂ ਨੂੰ ਸਭ ਨੂੰ ਪਤਾ ਕੋਈ ਲੁਕੀ ਛੁਪੀ ਗੱਲ ਨਹੀਂ ਬੈਂਕ ਦੇ ਰੇਟ ਆਫ ਇੰਟਰਸਟ ਵੀ ਜਿਹੜੇ ਡੀਸੈਂਟ ਹੁੰਦੇ ਆ ਉਹਨੂੰ ਤੇ ਉੱਥੇ ਆਪਾਂ ਨੂੰ ਕੈਸ਼ਬੈਕ ਵੀ ਆ ਜਾਂਦਾ ਉੱਥੇ ਜਿਹੜੀ ਆਪਣਾ ਖਰਚਾ ਪਾਣੀ ਵੀ ਜਿਵੇਂ ਕਹਿੰਦੇ ਹੁੰਦੇ ਨਾਂ ਦੇ ਬਰਾਬਰੀ ਹੋ ਜਾਂਦਾ ਹਨਾ ਦੂਸਰੀ ਹੁਣ ਦੇਖ ਜੀ ਜਦੋਂ ਆਪਾਂ ਮੌਰਗੇਜ ਲੈ ਜਾਂਦੇ ਆ ਜਾਂਦੇ ਆ ਬੀ ਲੈਂਡਰ ਆ ਜਾਂਦੇ ਆ ਪ੍ਰਾਈਵੇਟ ਆ ਜਾਂਦੇ ਆ ਹੁਣ ਜੇ ਤੁਸੀਂ ਅੱਜ ਦੀ ਤਰੀਕ ਦੇ ਵਿੱਚ ਉਸ ਕਿਸੇ ਵੀ ਦਾਇਰੇ ਤੋਂ ਮੌਰਗੇਜ ਲੈ ਲਈ ਤੇ ਵਾਪਸ ਤੁਹਾਨੂੰ ਆਉਣਾ ਫਿਰ ਬੈਂਕ ਦੇ ਪੈਣਾ ਤੇ ਪਰ ਨਾ ਤਾਂ ਤੁਹਾਡੀ ਪ੍ਰੋਪਰਟੀ ਦੇ ਵਿੱਚ ਅੱਜ ਉਹ ਗੱਲ ਹੈਗੀ ਹੈ ਕਿਸੇ ਦੇ ਵੀ ਅੱਜ ਤੁਸੀਂ ਮਿਲੀਅਨ ਦੀ ਲੈਣੀ ਹੈ ਤੇ ਕੱਲ ਨੂੰ ਮੈਂ ਤੁਹਾਨੂੰ ਕਹਦੇ ਵੀ ਇਹ 12 13 ਲੱਖ ਦੀ ਹੋ ਜਾਣੀ ਹੈ ਨਾ 1.2 1.3 ਦੀ ਤੁਹਾਡਾ ਸਾਰਾ ਖਰਚਾ ਕਵਰ ਹੋ ਜਾਣਾ ਸੋ ਕਹਿਣ ਦਾ ਮਤਲਬ ਜੋ ਪ੍ਰੋਪਰਟੀਆਂ ਦੇ ਰੇਟ ਆ ਥੋੜੇ ਬਹੁਤ ਜ਼ਰੂਰ ਵੱਧ ਸਕਦੇ ਆ ਪਰ ਆਪਾਂ ਅੱਜ ਦੇ ਹਿਸਾਬ ਦੇ ਨਾਲ ਚੱਲੀ ਵੀ ਪ੍ਰੋਪਰਟੀ ਦਾ ਰੇਟ ਮੋਸਟ ਲਾਈਕਲੀ ਚਲੋ ਉਸ ਤਰ੍ਹਾਂ ਦੇ ਰਹਿ ਜਾਂਦਾ ਪਰ ਜੇ ਤੁਸੀਂ ਮੌਰਗੇਜ ਦੇ ਵਿੱਚ ਕੋਈ ਵੀ ਗਲਤੀ ਕਰ ਲਈ ਉਹ ਤੁਹਾਨੂੰ ਹਰਜਾਨਾ ਨਹੀਂ ਵਾਪਸ ਆਉਣਾ ਗਾ ਜੇ ਤੁਸੀਂ ਕਹਿ ਦਿਓ ਵੀ ਅੱਜ ਪ੍ਰਾਈਵੇਟ ਲੈਣਾਗੇ ਪ੍ਰਾਈਵੇਟ ਦੀ ਸਭ ਨੂੰ ਪਤਾ ਲੈਂਡਿੰਗ ਫੀਸ $25,000-$30,000 ਤੋਂ ਕਿਸੇ ਦੀ ਘੱਟ ਨਹੀਂ ਹੁੰਦੀਗੀ ਤੇ ਬਾਅਦ ਚ ਤੁਸੀਂ ਬੈਂਕ ਨਾਲ ਆਉਂਗੇ ਇਹ ਜਿਹੜਾ ਸਾਰਾ ਭਾਰ ਤੁਹਾਡੀ ਪ੍ਰੋਪਰਟੀ ਦੀ ਪੈਣਾ ਅੱਗੇ ਪ੍ਰੋਪਰਟੀਆਂ ਦੇ ਵਿੱਚ ਜ਼ੋਰ ਸੀਗਾ ਕਵਰ ਹੋ ਜਾਂਦੀਆਂ ਸੀਗੀਆਂ ਸੋ ਹੁਣ ਇਹ ਗਲਤੀ ਨਹੀਂ ਇਹ ਗੁਨਾਹ ਬਣ ਜਾਣਾ ਤੁਹਾਡਾ ਸੋ ਕਿਸੇ ਵੀ ਭੈਣ ਭਰਾ ਨੇ ਮੌਰਗੇਜ ਬੈਂਕ ਤੋਂ ਕਰਵਾਉਣੀ ਮੈਂ ਬਾਰ ਬਾਰ ਇਸ ਗੱਲ ਕਰਕੇ ਕਹਿੰਦਾ ਕਿਉਂਕਿ ਤੁਸੀਂ ਬੈਂਕ ਦੇ ਨਾਂ ਤੇ ਦੇਵ ਜੀ ਗੱਲ ਪਤਾ ਕੀ ਹੋ ਜਾਂਦੀ ਆਪਣੇ ਉਹ ਕੰਮ ਮੈਂ ਤੁਹਾਨੂੰ ਆਪਾਂ ਵੀ ਅੱਗੇ ਵੀ ਕਹਿੰਦੇ ਵੀ 3 ਸਾਲ ਤੋਂ ਪੈਡ ਕਰਦੇ ਜੇ ਕਿਸੇ ਵੀ ਭੈਣ ਭਰਾ ਨੂੰ ਆਪਾਂ ਪ੍ਰਾਈਵੇਟ ਦਾ ਕਹਿ ਕੇ ਜਾਂ ਕੋਈ ਬੀ ਦਾ ਕਹਿ ਕੇ ਜਾਂ ਬੈਂਕ ਦਾ ਕਹਿ ਕੇ ਆਪਾਂ ਕੋਈ ਪ੍ਰਾਈਵੇਟ ਦੇ ਉੱਤੇ ਹੁਣ ਪੈਸੇ ਤਾਂ ਅੱਜ ਵੀ ਉਹ ਰੇਡੀਓ ਦੇ ਉੱਤੇ ਫੋਨ ਕਰਕੇ ਕਾਲ ਕਰ ਸਕਦਾ ਵੀ ਕਮਲਜੀਤ ਨੇ ਸਾਨੂੰ ਬੈਂਕ ਦਾ ਕਹਿ ਕੇ ਪ੍ਰਾਈਵੇਟ ਪੈਸੇ ਦਿੱਤੇ ਆ ਹਨਾ ਸੋ ਜੇ ਕਿਸੇ ਵੀ ਭੈਣ ਭਰਾ ਨੇ ਕੰਮ ਬੈਂਕ ਤੋਂ ਕਰਾਉਣਾ ਤਾਂ ਮਤਲਬ ਬੈਂਕ ਤੋਂ ਹੀ ਹੋਊਗਾ ਇਹ ਨਹੀਂ ਗਾ ਬੈਂਕ ਦਾ ਕਹਿ ਕੇ ਤੇ ਬਾਅਦ ਚ 2 ਦਿਨ ਪਹਿਲਾਂ ਹੱਸ ਕੇ ਜੇ ਕਹਿ ਦਿਆਂਗੇ ਜੀ ਬੈਂਕ ਤੋਂ ਤਾਂ ਡੀਲ ਨਹੀਂ ਹੋਈ ਹੁਣ ਤੁਸੀਂ ਪ੍ਰਾਈਵੇਟ ਵਾਲੇ ਪਾਸੇ ਲੈ ਜਾਓ ਇਹ ਜਿਹੜਾ ਪਾਰਟ ਹੁੰਦਾ ਸਭ ਤੋਂ ਕ੍ਰੂਸ਼ੀਅਲ ਤੇ ਜਿਵੇਂ ਕਹਿੰਦੇ ਹੁੰਦੇ ਸਭ ਤੋਂ ਤੁਹਾਡੀ ਬੈਡ ਮੂਵਮੈਂਟ ਤੇ ਨਾ ਭੁੱਲਣ ਵਾਲਾ ਪਾਰਟ ਬਣ ਜਾਂਦਾ ਜਦੋਂ ਤੁਹਾਨੂੰ ਕੋਈ ਬੈਂਕ ਦਾ ਨਾਮ ਲੈ ਕੇ ਤੇ ਪ੍ਰਾਈਵੇਟ ਪੈਸੇ ਦਿੰਦਾ ਸੋ ਮੈਂ ਵਾਰ ਵਾਰ ਇਹੀ ਕਹੂੰਗਾ ਵੀ ਇਹੋ ਜਿਹੇ ਕੰਮ ਤੋਂ ਬਚ ਜਾਓ ਤੁਸੀਂ ਮੌਰਗੇਜ ਦੇ ਵਿੱਚ ਜਾਂ ਤੁਸੀਂ ਪ੍ਰੋਪਰਟੀ ਲੈਣ ਦੇ ਵਿੱਚ ਤੁਹਾਨੂੰ ਕਿਤੇ ਵੀ ਦਿੱਕਤ ਨਹੀਂ ਆਉਂਦੀ ਨਾ ਪ੍ਰੋਪਰਟੀ ਕਦੇ ਵੀ ਤੁਹਾਨੂੰ ਕੋਈ ਘਾਟਾ ਪਾਵੇ ਬਸ ਇਸ ਗੱਲ ਤੋਂ ਜ਼ਰੂਰ ਬਚ ਜਾਓ ਵੀ ਕੋਈ ਬੈਂਕ ਦਾ ਕਹਿ ਕੇ ਤੁਹਾਨੂੰ ਫਾਈਲ ਤੁਹਾਡੀ ਬੈਂਕ ਦੇ ਵਿੱਚ ਕਿਤੇ ਲਾਈਵ ਨਹੀਂ ਹੁੰਦੀ ਜਦੋਂ 2-3 ਦਿਨ ਪਹਿਲਾਂ ਰਹਿ ਜਾਂਦੇ ਉਦੋਂ ਤੁਹਾਨੂੰ ਕਹਿ ਦਿੰਦੇ ਆਪਾਂ ਤੋਂ ਪ੍ਰਾਈਵੇਟ ਕਲੋਜ਼ ਕਰਾਉਣੀ ਪੈਣੀ ਆ 3 ਮਹੀਨਿਆਂ ਬਾਅਦ ਹੀ ਅਸੀਂ ਬੈਂਕ ਤੇ ਲੈ ਆਵਾਂਗੇ ਪਰ ਉਹ 3 ਮਹੀਨਿਆਂ ਦੇ ਵਿੱਚ ਕਿਹੜਾ ਜਾਦੂ ਹੋ ਜਾਣਾ ਜਿਹੜਾ ਤੁਸੀਂ 3 ਮਹੀਨਿਆਂ ਬਾਅਦ ਬੈਂਕ ਨਾਲ ਆ ਸਕਦੇ ਸੀਗੇ ਤੇ ਪਹਿਲਾਂ ਨਹੀਂ ਬੈਂਕ ਨਾਲ ਆ ਸਕਦੇ ਸੀ ਨਾ ਤਾਂ 3 ਮਹੀਨਿਆਂ ਦੇ ਵਿੱਚ ਕੋਈ ਇਨਕਮ ਇਹ ਆ ਵੀ ਅੱਜ ਤੁਸੀਂ 50,000 ਕਮਾਉਂਦੇ ਸੀ ਤੇ ਅਗਲੇ 3 ਮਹੀਨਿਆਂ ਦੇ ਵਿੱਚ ਤੁਸੀਂ 2 ਲੱਖ ਕਮਾਉਣ ਲੱਗ ਪਏ ਹਨਾ ਸੋ ਸਾਫ਼ ਸੁਥਰਾ ਕੰਮ ਕਰਾਉਣਾ ਟ੍ਰਾਂਸਪੇਰੈਂਟ ਕਰਾਉਣਾ ਆਪਦੇ ਪੈਸੇ ਬਚਾਉਣੇ ਆ ਮੌਰਗੇਜ ਕਿੱਦਾਂ ਕੰਮ ਕਰਦੀ ਆ ਕਿਹੜੇ ਕਿਹੜੇ ਕ੍ਰਾਈਟੇਰੀਆ ਦੇ ਵਿੱਚ ਤੁਸੀਂ ਫਿੱਟ ਆਉਂਦੇ ਆ ਕਿੱਦਾਂ ਮੌਰਗੇਜ ਲੈਣੀ ਆ ਤੁਹਾਨੂੰ ਕਿਹੜੀ ਬੈਂਕ ਤੋਂ ਮੌਰਗੇਜ ਮਿਲੂਗੀ ਇਹ ਸਾਰੀਆਂ ਗੱਲਾਂ ਮੌਰਗੇਜ ਸ਼ੁਰੂ ਕਰਨ ਤੋਂ ਪਹਿਲਾਂ ਐਡਵਾਂਸ ਦੇ ਵਿੱਚ ਸਾਰੀਆਂ ਗੱਲਾਂ ਆਪਦੀਆਂ ਵੈਰੀਫਾਈ ਕਰਨ ਲਈ ਨੰਬਰ 1-1-416-356-1870-416-356-1870 ਨੰਬਰ ਫਿਰ ਬੋਲ ਦਿੰਦਾ ਜੀ 416-356-1870-416-356-1870 ਤੇ ਲਾਸਟ ਤੇ ਦੇਵ ਜੀ ਇਹੀ ਕਹੂੰਗਾ ਜੋ ਮੇਰਾ ਕਿਹਾ ਹੋਊਗਾ ਜਿਹੜੀ ਬੈਂਕ ਦਾ ਨਾਂ ਲਿਆ ਹੋਊਗਾ ਜੋ ਰੇਟ ਆਫ ਇੰਟਰਸਟ ਕਿਹਾ ਹੋਊਗਾ ਉਹ ਭਾਵੇਂ ਤੁਸੀਂ ਪਹਿਲਾਂ ਪੇਪਰ ਤੇ ਲਿਖ ਲਿਓ ਇਹ ਨਹੀਂ ਹੋਊਗਾ ਵੀ ਤੁਹਾਨੂੰ ਕਹਿ ਕੇ ਕੁਛ ਹੋਰ ਤੇ ਕੀਤਾ ਕੁਛ ਹੋਰ ਜਾਊਗਾ ਜੋ ਵੀ ਕੰਮ ਹੋਊਗਾ ਸਾਫ਼ ਸੁਥਰਾ ਹੋਊਗਾ ਟ੍ਰਾਂਸਪੇਰੈਂਟ ਹੋਊਗਾ ਤੁਹਾਨੂੰ ਦੱਸ ਕੇ ਹੋਊਗਾ ਸੋ ਕਹਿਣ ਦਾ ਮੇਰੇ ਮਤਲਬ ਜੇ ਕਿਸੇ ਵੀ ਭੈਣ ਭਰਾ ਦੀ ਕੋਈ ਸੈਕਿੰਡ ਮੌਰਗੇਜ ਵੀ ਫਸੀ ਹੋਈ ਆ ਤੁਹਾਨੂੰ ਪ੍ਰਾਈਵੇਟ ਮੌਰਗੇਜ ਚੱਕੀ ਆ ਤੁਹਾਨੂੰ ਕੋਈ ਨਹੀਂ ਹੱਲ ਲੱਭ ਰਿਹਾ ਜਾਂ ਤੁਸੀਂ ਕ੍ਰੈਡਿਟ ਕਾਰਡਾਂ ਦੀ ਉਸ ਮਨਿਆਰ ਤੇ ਪਹੁੰਚ ਚੁੱਕੇ ਹੋ ਜਿੱਥੇ ਤੁਹਾਡੀਆਂ ਮਿਨੀਮਮ ਪੇਮੈਂਟਾਂ ਦੇ ਕੇ ਤੁਹਾਡਾ ਸਕੋਰ ਲੋ ਜਾ ਰਿਹਾ ਇਸ ਤੋਂ ਪਹਿਲਾਂ ਕਿ ਤੁਹਾਡਾ ਸਕੋਰ ਬਿਲਕੁਲ ਹੀ ਲੋ ਹੋ ਜੇ ਅੱਜ ਦੇ ਟਾਈਮ ਤੁਸੀਂ ਉਹਦਾ ਕੋਈ ਨਾ ਕੋਈ ਹੱਲ ਵਸੀਲਾ ਜ਼ਰੂਰ ਕਰ ਸਕਦੇ ਹੋ ਪਰ ਜੇ ਕਹਿਣ ਦਾ ਮਤਲਬ ਅੱਜ ਥੋੜਾ ਬਹੁਤ ਆਪਾਂ ਕੁਛ ਫਾਈਨੈਂਸ਼ੀਅਲ ਨੂੰ ਆਪਦੇ ਦੇਖ ਲਾਂਗੇ ਤਾਂ ਕੱਲ ਦਾ ਟਾਈਮ ਸੌਖਾ ਹੋਊਗਾ ਜੇ ਅੱਜ ਤੁਸੀਂ ਸੌਖਾ ਵੇਖਦੇ ਵੀ ਅਸੀਂ ਕਿਸੇ ਕੋਲ ਨਹੀਂ ਜਾਣਾ ਕਿਸੇ ਨਾਲ ਕੋਈ ਨਹੀਂ ਗੱਲਬਾਤ ਕਰਨੀ ਤਾਂ ਫੋਰ ਸ਼ਿਓਰ ਜੇ ਅੱਜ ਸੌਖਾ ਦੇਖੋਗੇ ਤਾਂ ਕੱਲ ਦਾ ਟਾਈਮ ਤੁਹਾਡੇ ਲਈ ਔਖਾ ਹੀ ਆਉਣਾ ਕਿਉਂਕਿ ਉਹ ਦਿਨੋਂ ਦਿਨ ਵੱਸ ਹੀ ਹੁੰਦੇ ਜਾਣਾ ਸੋ ਐਂਡ ਤੇ ਗੱਲ ਰੈਪਅਪ ਕਰਦਾ ਇੰਨੀ ਗੱਲ ਕਹੂੰਗਾ ਮੌਰਗੇਜ ਦੇ ਰਿਗਾਰਡਿੰਗ ਤੁਹਾਡਾ ਕੋਈ ਵੀ ਕੁਐਸਚਨ ਕੋਈ ਵੀ ਕੰਸਰਨ ਕੋਈ ਵੀ ਸਲਾਹ ਮਸ਼ਵਰਾ ਕਰਨਾ ਨੰਬਰ 1-1-416-356-1870-416-356-1870 ਸੋ ਦੇਵ ਜੀ ਇਹਦੇ ਉੱਤੇ ਟਾਈਮ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ
17: ਥੈਂਕ ਯੂ ਸਰ ਥੈਂਕ ਯੂ
18: ਕਿਉਂ ਰੋਈ ਜਾ ਰਹੇ ਕੁਛ ਦੱਸੇਗਾ ਵੀ

0: ਤੇ ਮੁਤੇਰੇ।
1: ਆਓ ਇੱਕ ਵਾਰ ਫੇਰ ਚੱਲਦੇ ਹਾਂ ਗ੍ਰੈਂਡ ਫਰਨੀਚਰ ਤੇ। ਹਾਂਜੀ ਸਰ,
2: ਬਹੁਤ ਸ਼ੁਕਰੀਆ, ਧੰਨਵਾਦ ਦੇ ਭਾਜੀ। ਬਿਲਕੁਲ ਗ੍ਰੈਂਡ ਹੋਮ ਫਰਨੀਚਰ ਦਾ ਮੈਸੇਜ ਦੇ ਰਹੇ ਹਾਂ ਜੀ ਪਰਿਵਾਰਾਂ ਤੱਕ, ਕਿਉਂਕਿ ਨੈਕਸਟ ਵੀਕ ਤੋਂ ਜਿਹੜੇ ਟੈਰਿਫ ਦੀਆਂ ਪ੍ਰਾਈਸ ਵਧਣ ਜਾ ਰਹੀਆਂ, 30% ਫਰਨੀਚਰ ਦੇ ਉੱਪਰ ਪ੍ਰਾਈਸ ਵਧਣ ਜਾ ਰਹੀਆਂ। ਤੁਸੀਂ ਸਾਡੇ ਸ਼ੋਰੂਮ ਦੇ ਵਿੱਚ ਆਏ ਸੀ, ਕੋਈ ਬੈੱਡ ਸੈੱਟ ਸੋਫਾ ਸੈੱਟ ਦੇਖ ਕੇ ਗਏ ਸੀ, ਇਸ ਵੀਕਐਂਡ ਤੱਕ ਆ ਕੇ ਡੀਲਾਂ ਨੂੰ ਫਾਈਨਲ ਕਰ ਲਓ, ਕਿਉਂਕਿ ਨੈਕਸਟ ਵੀਕ ਤੋਂ 30% ਸੇਮ ਫਰਨੀਚਰ ਦੀਆਂ ਪ੍ਰਾਈਸ ਟੈਗ ਤੁਸੀਂ ਦੇਖ ਲਓ, ਨੈਕਸਟ ਵੀਕ 30% ਵੱਧ ਜਾਣੇ ਨੇ। ਤੇ ਸੋ ਤੁਸੀਂ ਬੈੱਡ ਸੈੱਟ ਲੈਣਾ, ਸੋਫਾ ਸੈੱਟ ਲੈਣਾ, ਡਾਇਨਿੰਗ ਟੇਬਲ ਲੈਣਾ, ਡਿਲੀਵਰੀ ਤੁਹਾਨੂੰ ਅਕਤੂਬਰ, ਨਵੰਬਰ, ਦਸੰਬਰ ਜਦੋਂ ਤੱਕ ਵੀ ਚਾਹੀਦੀ ਆ, ਜ਼ਰੂਰ ਇੱਕ ਚੱਕਰ ਲਾ ਕੇ ਜਾਓ 294 ਵਾਕਰ ਡਰਾਈਵ ਦੇ ਉੱਪਰ। 294 ਵਾਕਰ ਡਰਾਈਵ ਨੂੰ ਯਾਦ ਰੱਖਣਾ। ਤੇ ਜਿਹਨਾਂ ਪਰਿਵਾਰਾਂ ਨੇ ਸੋਫਾ ਕਮ ਬੈੱਡ ਲੈਣਾ, ਜੀ ਹਾਂ, ਸੋਫਾ ਵੀ ਬਣ ਜਾਵੇ, ਬੈੱਡ ਵੀ ਬਣ ਜਾਵੇ, ਐਲ ਸ਼ੇਪ ਦਾ ਸੋਫਾ ਕਮ ਬੈੱਡ, ਇੱਕ ਸਾਈਡ ਦੇ ਵਿੱਚ ਚੇਸ ਦੇ ਵਿੱਚ ਸਟੋਰੇਜ ਵੀ ਆ, ਦੋਨੋਂ ਸਾਈਡ ਕੱਪ ਹੋਲਡਰ ਵੀ ਲੱਗੇ ਹੋਏ ਨੇ, ਐਲ ਸ਼ੇਪ ਦਾ ਸੋਫਾ ਕਮ ਬੈੱਡ, ਜਿਹਦੀ ਰੈਗੂਲਰ ਕੀਮਤ, ਜੀ ਹਾਂ, ਰੈਗੂਲਰ ਕੀਮਤ $1,100 ਸੀ, $499 ਦਾ ਸੋਫਾ ਕਮ ਬੈੱਡ ਸਟੋਰੇਜ ਕੱਪ ਹੋਲਡਰਾਂ ਦੇ ਨਾਲ $499 ਦਾ। ਪਰ ਜੇ ਨੈਕਸਟ ਵੀਕ ਲੈਣ ਆਉਂਦੇ ਹੋ, ਇਹਦੇ ਤੇ ਵੀ 30% ਐਕਸਟਰਾ ਪੇ ਕਰਨਾ ਪੈਣਾ। ਸੋ ਇਸ ਵੀਕਐਂਡ ਤੱਕ ਆ ਕੇ ਆਪਣੀਆਂ ਡੀਲਾਂ ਰਾਖਵੀਆਂ ਕਰ ਸਕਦੇ ਹੋ 294 ਵਾਕਰ ਡਰਾਈਵ ਦੇ ਉੱਪਰ। 294 ਵਾਕਰ ਡਰਾਈਵ ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਕੁਈਨ ਵਾਲੇ ਬਾਲਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ। 294 ਵਾਕਰ ਡਰਾਈਵ, ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ ਦੇ ਭਾਜੀ।
1: ਆਲ ਰਾਈਟ, ਇਸ ਤੋਂ ਪਹਿਲਾਂ ਆਪਾਂ ਅੱਗੇ ਚੱਲੀਏ, ਨੋਟਾਂ ਦੀ ਗੱਲ ਹੋ ਰਹੀ ਸੀ, ਆਹ ਸੁਣੋ ਫਿਰ। ਇੱਕ ਫਰਮ ਹੈ ਜਿਨ੍ਹਾਂ ਨੂੰ ਤੇਜ਼ ਡਰਾਈਵਰ ਚਾਹੀਦੇ ਨੇ, ਟੋਰਾਂਟੋ ਤੋਂ ਮੋਂਟਰੀਅਲ, ਟੋਰਾਂਟੋ ਤੋਂ USA, ਬਾਈ ਵੀਕਲੀ ਪੇ ਮਿਲੇਗੀ, ਪੇ ਚੰਗੇ ਮਿਲੇਗੀ, ਟੌਪ ਦੇ ਮਿਲੇਗੀ, ਕਹਿੰਦੀ ਕਹਾਉਂਦੀ ਮਿਲੇਗੀ। ਤੁਸੀਂ ਕੁਲਦੀਪ ਮਾਂਗਠੋਰਾ ਨੂੰ ਫੋਨ ਕਰ ਲਓ 6479726455, 972-6455, ਇਹਨਾਂ ਦਾ ਨੰਬਰ ਹੈ। ਜਤਿੰਦਰ ਜੀ,
3: ਯੈਸ ਸਰ,
1: ਸਾਨੂੰ ਇੱਕ ਇਹੋ ਜਿਹੀ ਪ੍ਰੋਪਰਟੀ ਦਿਓ
3: ਜੀ
1: ਜਿਹਦੇ ਲਈ ਜਿਹੜੀ ਮਿਲੀਅਨ ਤੋਂ ਥੱਲੇ ਹੋਵੇ
3: ਜੀ,
1: ਚਾਹੇ ਉਹ ਜੇ ਬਣੀ ਆ ਜਾਂ ਨਹੀਂ ਬਣੀ, ਉਹਦਾ ਕੋਈ ਇਸ਼ੂ ਨੀਗਾ
3: ਜੀ,
1: ਉਹ ਦੱਸੋ ਕੋਈ ਸਾਡੇ। ਅੱਛਾ, ਇੱਕ ਇਹ ਦੱਸ ਦੋ, ਇੱਕ ਜਿਹੜੇ ਹੁਣ ਬਿਲਡਰਾਂ ਦੇ ਨਵੇਂ ਜਿਹੜੇ ਤੁਸੀਂ ਦੱਸ ਰਹੇ ਸੀ ਪਹਿਲਾਂ
3: ਜੀ
1: ਖੋਲਣੇ ਆ, ਇਸ ਤੋਂ ਪਹਿਲਾਂ ਕਿ ਸਾਡੇ ਲੋਕੀ ਉੱਥੇ ਲਾਈਨਾਂ ਲਾਉਣ ਜਾ ਕੇ
3: ਜੀ,
1: ਤੁਹਾਡੇ ਨਾਲ ਕਿਉਂ ਸੰਪਰਕ ਕਰਨ, ਇਹ ਵੀ ਦੱਸ ਦੋ।
3: ਓਕੇ ਦੇ ਭਾਈ, ਜਿਹੜੇ ਬਿਲਡਰਾਂ ਦੇ ਕੋਲ ਸਾਡੇ ਕੋਲ ਹੈਗਾ ਪਲੈਟੀਨਮ ਐਕਸੈਸ ਆ, ਆਲਰੇਡੀ ਬਿਲਡਰ ਦੇ ਨਾਲ ਕੱਲ੍ਹ ਸਾਡੀ ਮੀਟਿੰਗ ਹੋ ਚੁੱਕੀ ਹੈ, ਜਿਹੜੇ ਘਰ ਲਾਂਚ ਹੋਣੇ ਆ, ਬੜਾ ਕੁਛ ਤੁਹਾਨੂੰ ਦੇਖਣ ਨੂੰ ਮਿਲੇਗਾ, ਪਰ ਲੋਟ ਜਿਹੜਾ ਪ੍ਰੀਮੀਅਮ ਜਿਹੜਾ ਹੁੰਦਾ ਲੋਟ, ਉਹ ਸਾਡੇ ਕੋਲ ਹੁੰਦਾ, ਉਹਦੇ ਨਾਲ ਕੀ ਆ ਤੁਹਾਡੇ ਜਿਹੜੇ ਪੈਸੇ ਬਚ ਸਕਦੇ ਆ, ਤੁਹਾਨੂੰ ਜਿਹੜਾ ਲੋਟ ਚਾਹੀਦਾ, ਤੁਹਾਨੂੰ ਕਿੱਦਾਂ ਦਾ ਮਕਾਨ ਚਾਹੀਦਾ, ਕਿਹੜੀ ਫੇਸਿੰਗ ਚਾਹੀਦੀ, ਨੌਰਥ ਫੇਸਿੰਗ ਚਾਹੀਦੀ ਆ, ਈਸਟ ਫੇਸਿੰਗ ਚਾਹੀਦੀ ਆ, ਉਹ ਮਿਲ ਜਾਏਗੀ, ਨਾਲ ਦੀ ਨਾਲ ਰਿਬੇਟ ਮਿਲੇਗੀ, ਫਿਰ ਡਿਪੋਜ਼ਿਟ ਦੇ ਵਿੱਚ ਵੀ ਤੁਹਾਡੀ ਹੈਲਪ ਕਰਾਂਗੇ, ਡਿਪੋਜ਼ਿਟ ਜਿਹੜਾ ਤੁਹਾਡਾ ਜੇ ਥੋੜ੍ਹਾ ਬਹੁਤਾ 1-2-3 ਮਹੀਨੇ ਅੱਗੇ ਵੀ ਕਰਨਾ ਪਿਆ, ਉਹ ਵੀ ਪੋਸੀਬਿਲਿਟੀ ਹੈਗੀ ਆ। ਜੇ ਤੁਸੀਂ ਇਹ ਮਕਾਨ ਲੈਣਾ ਚਾਹੁੰਦੇ ਹੋ, ਇਹ ਬਣ ਜਾ ਰਹੇ ਨੇ ਬ੍ਰੈਂਪਟਨ ਦੇ ਵਿੱਚ, ਇਹਦਾ ਮੇਨ ਇੰਟਰਸੈਕਸ਼ਨ ਆ ਜਿਹੜੀ, ਇਹ ਪ੍ਰੋਪਰਟੀਆਂ ਬਣ ਜਾ ਰਹੇ ਨੇ ਮਕਾਨ, ਇਹ ਸਾਰੀ ਸਬ ਡਿਵੀਜ਼ਨ ਬਣੇਗੀ, ਮੇਫੀਲਡ ਤੋਂ ਲੈ ਕੇ ਮਿਸਾਗਾ ਰੋਡ ਦੇ ਵਿੱਚ, ਉੱਥੋਂ ਲੈ ਕੇ ਹੈਰੀਟੇਜ ਰੋਡ ਤੱਕ ਜਿੰਨਾ ਵੀ ਸਾਰਾ ਏਰੀਆ, ਇਹਦੇ ਵਿੱਚ ਮਕਾਨ ਬਣਨੇ। 2028 'ਚ ਕੰਸਟਰਕਸ਼ਨ ਸ਼ੁਰੂ ਹੋਵੇਗੀ, 2029 ਦੇ ਲੈ ਕੇ ਜਾ ਕੇ ਤੁਹਾਨੂੰ ਕਲੋਜ਼ਿੰਗ ਮਿਲੇਗੀ। ਨੰਬਰ ਸਾਡਾ 416-265-2222। ਅਤੇ ਜਿਹੜੇ ਨਵੇਂ ਮਕਾਨ ਬਹੁਤ ਚਿਰ ਪਹਿਲਾਂ ਬੁੱਕ ਕਰਾਏ ਸੀ ਲੋਕਾਂ ਨੇ, ਉਹਦੇ ਵਿੱਚ ਦੇ ਭਾਜੀ ਇੱਕ ਆਪਣੇ ਕੋਲ ਡੀਲ ਆਈ ਆ, ਇਹ ਜਿਹੜੀ ਡੀਲ ਆਈ ਆ 8 ਬੈਡਰੂਮ ਦਾ ਦੇ ਭਾਜੀ ਮਕਾਨ ਹੈ, 8 ਬੈਡਰੂਮ ਨੇ, 6 ਵਾਸ਼ਰੂਮ ਨੇ। ਇਹ ਦੇ ਭਾਜੀ 8 ਬੈਡਰੂਮ ਦਾ ਮਕਾਨ ਉਸ ਸਮੇਂ ਜਦੋਂ ਬੁੱਕ ਹੋਏ ਸੀ, ਜਾਂ ਜਿਹੜਾ ਆਪਾਂ ਗੱਲਬਾਤ ਕਰੀਏ 37-3800 ਸਕੇਅਰ ਫੀਟ ਦੇ ਭਾਈ ਮਕਾਨ ਉੱਤੋਂ ਹੀ ਆ ਕੱਲਾ, ਪਲੱਸ ਇਹਦੀ ਬੇਸਮੈਂਟ ਬਣੀ ਹੋਈ ਹੈ। ਇਹ ਲਗਭਗ ਜਿਹੜਾ ਤੁਹਾਡਾ ਮਕਾਨ ਹੈ 6000 ਸਕੇਅਰ ਫੀਟ ਦੇ ਲਾਗੇ ਛਾਗੇ ਬਣਿਆ ਹੋਇਆ ਏਰੀਆ ਆ। ਦੇ ਭਾਜੀ ਪ੍ਰਾਈਸ ਪਤਾ ਕੀ ਹੈ?
1: ਹਾਂਜੀ,
3: 13-13.5 ਲੱਖ ਦੇ ਵਿੱਚ। ਨਵਾਂ ਮਕਾਨ ਹੈ, ਜੇ ਤੁਸੀਂ 8 ਬੈਡਰੂਮ ਦਾ ਮਕਾਨ ਲੈਣਾ ਚਾਹੁੰਦੇ ਹੋ ਤੇ ਸਾਡੇ ਨਾਲ ਇੱਕ ਵਾਰੀ ਗੱਲਬਾਤ ਕਰ ਲਿਓ। 3700 ਸਕੇਅਰ ਫੀਟ ਦਾ ਪਲਾਜ਼ਾ ਮਕਾਨ ਹੈ, 9 ਫੁੱਟ ਦੀ ਸੀਲਿੰਗ ਹੈ, ਬਹੁਤ ਸਾਰੇ ਅਪਗ੍ਰੇਡ ਨੇ। 416-265-2222 ਤੇ ਕਾਲ ਕਰ ਲਿਓ, 416-265-2222। ਇੱਕ ਪਾਵਰ ਆਫ ਸੇਲ ਦੀ ਸਾਡੇ ਕੋਲ ਪ੍ਰੋਪਰਟੀ ਆਈ ਹੈ ਬ੍ਰੈਂਪਟਨ ਦੇ ਵਿੱਚ, 5 ਬੈਡਰੂਮ ਉੱਪਰ ਨੇ, 3 ਬੈਡਰੂਮ ਦੀ ਬੇਸਮੈਂਟ ਬਣੀ ਹੋਈ ਹੈ, ਕੋਈ ਸਾਈਡ ਵਾਕ ਨਹੀਂ, 8 ਗੱਡੀਆਂ ਦੀ ਪਾਰਕਿੰਗ ਹੈ। ਇਹ ਵੀ ਬ੍ਰੈਂਪਟਨ 'ਚ ਪ੍ਰੋਪਰਟੀ ਹੈ, ਇਹ ਮਿਲ ਜਾਣੀ ਹੈ ਤੁਹਾਨੂੰ ਲੋਅ 900 ਦੀ ਰੇਂਜ ਦੇ ਵਿੱਚ। ਨੰਬਰ 1416-265-2222-4162652222।
4: ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ, ਟਰੱਕ ਖਰੀਦੇ ਆਏ ਆ, ਮਕੈਨਿਕ ਨੂੰ ਗੋਦ ਲੈ ਲਿਆ।
5: ਉਹ ਮੈਂ ਕੀ ਕਰਾਂ, ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ।
4: ਨਖਰੇ? ਵਖਰੇ ਛੱਡੋ ਤੇ ਸਿੱਧੇ ਜਾਓ ਨਿਸਕੂ ਟਰੱਕ ਸੇਲਸ ਤੇ।
0: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ, ਟਰੱਕ ਵੇਚਣਾ ਹੋਵੇ ਜਾਂ ਖਰੀਦਣਾ, ਰੇਟ ਬਿਲਕੁਲ ਵਾਜਬ ਲਾਉਂਦੇ ਨੇ।
4: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ,
0: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼। ਬਸ ਫਿਰ ਅੱਜ ਹੀ ਚੱਲਦੇ ਹਾਂ ਨਿਸਕੂ ਟਰੱਕ ਸੇਲਸ, ਟੋਰਬ੍ਰਮ ਡੇਰੀ ਦੇ ਨਜ਼ਦੀਕ, 7055 ਟੋਰਬ੍ਰਮ ਰੋਡ, ਮਿਸੀਸਾਗਾ। ਕਾਲ 647-581-9999। ਟਰੱਕ ਐਸੇ ਕਿ ਮਕੈਨਿਕ ਵੀ ਕਹੇਗਾ ਹੁਣ ਮੈਂ ਕੀ ਕਰਾਂ।
1: ਵਿਸ਼ੇਸ਼ ਹਵਾਈ ਕਿਰਾਏ ਕਟਾਰੀਆ ਟੂਰਸ ਐਂਡ ਟਰੈਵਲ ਵੱਲੋਂ ਸੀਮਤ ਸਮੇਂ ਦੀ ਪੇਸ਼ਕਸ਼ ਹੈ। ਵਨ ਵੇ ਟੋਰਾਂਟੋ ਦਿੱਲੀ ਕਨੇਰੀਅਨ 849, ਟੋਰਾਂਟੋ ਅੰਮ੍ਰਿਤਸਰ 1385, ਰਿਟਰਨ ਟੋਰਾਂਟੋ ਅੰਮ੍ਰਿਤਸਰ 2290, ਟੋਰਾਂਟੋ ਦਿੱਲੀ 1100, ਪਾਕਿਸਤਾਨ ਲਈ ਵਨ ਵੇ ਕਿਰਾਏ ਟੋਰਾਂਟੋ ਤੋਂ ਕਰਾਚੀ 1110, ਟੋਰਾਂਟੋ ਤੋਂ ਇਸਲਾਮਾਬਾਦ 1200, ਪਾਕਿਸਤਾਨ ਲਈ ਰਿਟਰਨ ਕਿਰਾਏ ਟੋਰਾਂਟੋ ਕਰਾਚੀ 1990, ਟੋਰਾਂਟੋ ਇਸਲਾਮਾਬਾਦ 2085। ਆਲ ਇਨਕਲੂਸਿਵ ਡੋਮਿਨਿਕਨ ਰਿਪਬਲਿਕ ਲਈ ਅਗਰ ਤੁਸੀਂ ਛੁੱਟੀਆਂ ਮਨਾਉਣ ਜਾਣਾ ਹੈ 1250 ਤੋਂ ਸ਼ੁਰੂ ਹੁੰਦੇ ਆ, ਮੈਕਸੀਕੋ 10-175 ਤੋਂ ਹੁੰਦੇ ਆ। ਕਟਾਰੀਆ ਟੂਰਸ ਐਂਡ ਟਰੈਵਲ ਨਾਲ ਬੁਕਿੰਗ ਕਰਾਓ। ਨੰਬਰ ਹੈ 9056781200, 6781200, 6781200।

0: ਜਿਨ੍ਹਾਂ ਦੇ ਵਤਨ ਤੋਂ ਦੂਰ ਆ ਕੇ ਇੱਥੇ ਖੁਸ਼ਹਾਲੀ
1: ਦੇ
0: ਦੂਰ ਸਿੱਜਾ ਕਰਦਾ ਉਹਨਾਂ ਸਾਰੇ ਸਿਰਣੀ ਇਨਸਾਨਾਂ ਦਾ ਜਿਨ੍ਹਾਂ ਨੇ ਇਸ ਵਤਨ ਜਿਨ੍ਹਾਂ ਆਪਣੀ ਕਾਮਯਾਬੀ ਦੇ ਨਾਲ ਇੱਥੋਂ ਦੀ ਧਰਤੀ ਤੇ ਇੱਥੋਂ ਦੇ ਲੋਕਾਂ ਨੂੰ ਦੱਸਿਆ ਹੈ ਕਿ ਸਾਡੀ ਸ਼ਾਨ ਵੱਖਰੀ। ਵਤਨੋਂ ਦੂਰ ਹੁਣ ਕੈਨੇਡਾ ਵਿੱਚ ਵਸਦੇ ਪੰਜਾਬੀਆਂ ਲਈ ਪੰਜਾਬੀ ਸੰਗੀਤ, ਪੰਜਾਬੀ ਜਵਾਨ ਤੇ ਪੰਜਾਬੀ ਵਿਰਸੇ ਦੀ ਖੁਸ਼ਬੂ ਪਹੁੰਚਾਉਣ ਲਈ ਲੈ ਕੇ ਆਇਆ ਵਤਨੋਂ ਦੂਰ ਰੇਡੀਓ।

0: समोसा एंड स्वीट फैक्ट्री जिथे पाजी दिया सारिया आइटमां $4.75 पर पाउंड तो शुरू ने। बेसन पिस्ता रसगुल्ले और जस्ट $5 पर पाउंड। तुहाडे इन्ने सालां दे भरोसे अते विश्वास कारण असी लेके आए कस्टमर्स एप्रिसिएशन सेल 2026 100% कैनेडियन मेड टॉप क्वालिटी स्वीट्स हुण 3 लोकेशंस तो सर्व करदे ने। 2 इन ब्रैम्पटन 1850 एल्बन रोड इटोबिको। वधेरे जानकारी लिए कॉल करो 416-213-1165 ते 416-213-1165।
1: The wait is finally over. Gordy Kumin of RE/MAX Gold Realty proudly presents another golden opportunity to own premium retail and office space in South Caledon. Introducing Caledon Commercial Center, a new 15-acre commercial development located at the prime intersection of Highway 10 and Highway 410. Retail and office units are now available for sale. Secure your space in Caledon's next commercial destination. Contact our team at RE/MAX Gold Realty to book your unit today.
2: रोकी तू अपनी इंश्योरेंस किस तो करवांदा यार?
3: ओए कल्ला मैं नहीं, अपनी कम्युनिटी दा हर बंदा इंश्योरेंस एक्सपर्ट मोना मेंगी जी कोल करवांदे ने।
2: वाह यार, नंबर ता दई मोना जी दा।
3: हां जी, तुसी भी नोट करो, इंश्योरेंस कोई भी होवे,
4: इंश्योरेंस फॉर यू दी मोना मेंगी जी।
3: जेडे लाइफ इंश्योरेंस, क्रिटिकल इलनेस इंश्योरेंस, सुपर वीजा इंश्योरेंस अते हर तरह दी इंश्योरेंस दे लई भरोसेमंद नाम है। हुणे कॉल करो 416-509-1509 ते।
4: याद रखो, मोना मेंगी फ्रॉम इंश्योरेंस फॉर यू
3: 416-509-1509
4: और विजिट insuranceforyou.ca।
5: Kataria Tours and Travels, located near 2883 Derry Road, East Upper Airport and Derry, the intersection upper. To see cheap flight tickets, si pal de vecho, Toronto to Delhi, Delhi to Amritsar, the route options sono chahide ne. Jan to see visa services, si pal de vecho, puri family vacation upper jaan di soch rahe ne, jithe tuhanu all inclusive vacation packages bhi milde ne. Pahunchna waji Kataria Tours and Travels, Airport and Derry, the intersection upper. Call kar sakde ho 905-678-1200. 905-678-1200 Kataria Tours and Travels, Airport and Derry, the intersection of Berlin.
6: खुदा न करे अगर आपका कार एक्सीडेंट हो गया और आप कानूनी मदद लेना चाहते हैं, तो न सिर्फ हम आपके हक का जायज ज्यादा से ज्यादा पैसा लेकर दिलवाते हैं, बल्कि अपनी फीस भी आपका क्लेम दिलवाने के बाद ही लेते हैं। और मैं आपकी अपनी अंजुम कुरैशी आपकी अपनी जबान बोलती हूँ, और हमारे पर्सनल इंजरी लॉयर्स की टीम आपके क्लेम को प्रोफेशनली हैंडल करते हैं। और अगर अपने क्लेम के सिलसिले में आप हमारे लॉयर के साथ मीटिंग करना चाहते हैं, तो हमारी कंसल्टेंसी बिल्कुल फ्री है। आज ही मुझे कॉल करें, आपके कार एक्सीडेंट केस में आपका इन्फॉर्मेशन लेना आपका हक है। 416-570-0157 रेडियो भी है।
7: डॉन को पकड़ना मुश्किल ही नहीं, नामुमकिन है।
6: पर टिलो वीडियो ते जदो मर्जी आ जाओ, एबनीजर एंड गोर रोड 905-204-1313 जा tillovideo.com। और कोई सेवा
8: नजर बदलो, नजारे बदल जाएंगे। आप भी अपनी जिंदगी की खूबसूरती को देखें स्पेक्स एक्सप्रेस के साथ, जहां है वर्ल्ड क्लास क्वालिटी डिजाइनर सनग्लासेस, आई ग्लास फ्रेम्स एंड लार्ज सिलेक्शन ऑफ कॉन्टैक्ट लेंसेज।
9: गेट सिलेक्टेड फ्रेम रेगुलर सिंगल विजन लेंसेज फॉर जस्ट $129। 35 रेजोल्यूशन ड्राइव, ब्रैम्पटन इन वॉलमार्ट प्लाजा। कॉल 905-460-8888, दैट्स 905-460-8888।
8: सर्विंग फ्रॉम टू लोकेशंस, बेस्ट सर्विस बेस्ट प्राइस, स्पेक्स एक्सप्रेस के साथ।
10: जे मैनू यार ना मिले ते मर जावा, जे मैनू प्यार ना मिले ते मर जावा।
11: What's up everybody, this is Jasmine Sandler, ते तुसी सुन रहे हो वतनो दूर विद सुखी निज्जर।
12: Listen live वतनो दूर रेडियो विद सुखी निज्जर। mm-hmm.
13: ਦੋਸਤੋ ਵਤਨ ਦੂਰ ਚ ਸਵਾਗਤ ਹੈ ਆਪ ਸਭ ਦਾ ਇੱਕ ਵਾਰੀ ਫਿਰ ਫਰਾਈਡੇ ਦੀ ਦੁਪਹਿਰ ਦੇ ਵਿੱਚ ਜੀ ਆਇਆਂ ਨੂੰ ਔਰ ਅੱਜ ਦੇ ਪ੍ਰੋਗਰਾਮ ਦੇ ਵਿੱਚ ਕਾਫੀ ਇਨਫੋਰਮੇਸ਼ਨ ਜਿਹੜੀ ਤੁਹਾਡੇ ਤੱਕ ਅਸੀਂ ਦੇਵਾਂਗੇ ਵੀਕਐਂਡ ਦੇ ਉੱਤੇ ਹੋਣ ਜਾ ਰਹੀਆਂ ਗਤੀਵਿਧੀਆਂ ਬਾਰੇ ਤੇ ਉਸ ਤੋਂ ਬਾਅਦ ਨਾਲ ਦੀ ਨਾਲ ਅਸੀਂ ਲਾਈਵ ਟੈਲੀ ਟਾਈਮ ਤੋਂ ਵੀ ਪ੍ਰੋਗਰਾਮ ਨੂੰ ਪੇਸ਼ ਕਰਾਂਗੇ। ਕੁਝ ਗੈਸਟ ਵੀ ਸਾਡੇ ਸਟੂਡੀਓ ਚ ਆਏ ਹੋਏ ਨੇ, ਉਹਨਾਂ ਨਾਲ ਵੀ ਗੱਲਾਂ ਬਾਤਾਂ ਹੋਣਗੀਆਂ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ 905-799-0999 905-799-0999 ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ ਤੇ ਕਿਰਨ ਹੋਣੀ ਸਟੂਡੀਓ ਚ ਨਾਲ ਨੇ। ਜੀ ਕਰਨ ਜੀ,
14: ਸਤਿ ਸ਼੍ਰੀ ਅਕਾਲ ਸੁਖੀ ਜੀ, ਤੁਹਾਨੂੰ ਵੀ ਹੋਰ ਸਾਡੇ ਸਾਰੇ ਲਿਸਨਰਸ ਨੂੰ ਸਾਡੇ ਵੱਲੋਂ ਪਿਆਰ ਤੇ ਨੇਗੀ, ਸਤਿ ਸ਼੍ਰੀ ਅਕਾਲ ਜੀ। ਔਰ ਬਿਲਕੁਲ ਜੀ, ਸਟੂਡੀਓ ਦੇ ਵਿੱਚ ਕੁਝ ਮਹਿਮਾਨ ਵੀ ਆਏ ਨੇ, ਅਸੀਂ ਉਹਨਾਂ ਨਾਲ ਵੀ ਥੋੜੀ ਜਿਹੀ ਗੱਲਬਾਤ ਦੇ ਵਿੱਚ ਸਾਂਝ ਪਾਵਾਂਗੇ ਔਰ ਕਮਿਊਨਿਟੀ ਦੇ ਵਿੱਚ ਕੀ ਕੀ ਵੀਕਐਂਡ ਤੇ ਇਵੈਂਟਸ ਹੋਣ ਜਾ ਰਹੇ ਉਹਦਾ ਵੀ ਵੇਰਵਾ ਆਪਾਂ ਤੁਹਾਡੇ ਤੱਕ ਸਾਂਝਾ ਜ਼ਰੂਰ ਕਰ ਦੇਵਾਂਗੇ। ਔਰ ਬਿਲਕੁਲ ਜੀ, ਅੱਜ ਫੇਰ ਜਿਹੜਾ ਜੀ ਫਰਾਈਡੇ ਵੀਕਐਂਡ ਦੀ ਸ਼ੁਰੂਆਤ ਹੋਣ ਜਾ ਰਹੀ ਆ ਤੇ ਸਾਰੇ ਕੰਮਾਂ ਕਾਰਾਂ ਤੇ ਵਧੀਆ ਰਹੋ, ਚੜ੍ਹਦੀ ਕਲਾ ਦੇ ਵਿੱਚ ਰਹੋ ਤੇ ਜਿੱਦਾਂ ਤੁਸੀਂ ਆਲਵੇਜ਼ ਸਾਨੂੰ ਪਿਆਰ ਦਿੰਦੇ ਹੋ ਉਦਾਂ ਹੀ ਆਪਣੇ ਰੇਡੀਓ ਸਟੇਸ਼ਨ ਨੂੰ ਪਿਆਰ ਜਿਹੜਾ ਜੀ ਤੁਸੀਂ ਦੇਣਾ ਆ। ਔਰ ਇੱਕ ਘੰਟੇ ਦਾ ਆਪਣਾ ਜਿਹੜਾ ਜੀ ਸਾਥ ਹੈਗਾ, 2 ਵਜੇ ਤੱਕ ਤੁਸੀਂ ਜਿਹੜੀ ਹੈ ਜੀ ਗੱਲਬਾਤ ਸਾਡੇ ਨਾਲ ਕਰਦੇ ਰਹਿਣੇ ਆ। ਔਰ ਕਿਸੇ ਤਰੀਕੇ ਦਾ ਵੀ ਜੇ ਤੁਸੀਂ ਕੋਈ ਮੈਸੇਜ ਸਾਡੇ ਤੱਕ ਸਾਂਝਾ ਕਰਨਾ ਆ ਜਾਂ ਕੋਈ ਤੁਸੀਂ ਹੋਰ ਗੱਲਬਾਤ ਕਰਨੀ ਹੈ ਤਾਂ ਤੁਸੀਂ ਐਨੀ ਟਾਈਮ ਸਾਨੂੰ ਜਿਹੜਾ ਜੀ ਕਾਲ ਕਰ ਸਕਦੇ ਆ। ਔਰ ਸਾਡੇ ਸਟੂਡੀਓ ਦਾ ਨੰਬਰ ਹੈਗਾ 905-799-0999 ਤੇ ਗੱਲਬਾਤ ਜਿਹੜੀ ਜੀ ਤੁਸੀਂ ਕਰ ਸਕਦੇ ਆ। ਅੱਜ ਦਾ ਵੈਦਰ ਹੈਗਾ ਹੈ ਜੀ 17 ਡਿਗਰੀ, ਸ਼ਾਮ ਨੂੰ ਜਿਹੜਾ ਜੀ 18 ਡਿਗਰੀ, ਓਵਰਨਾਈਟ 13 ਡਿਗਰੀ, ਹਵਾ ਦੀ ਸਪੀਡ 16 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਦੇ ਨਾਲ ਤੇ ਏਅਰ ਕੁਆਲਿਟੀ ਇੰਡੈਕਸ ਹੈਗਾ ਜੀ 2। ਸੋ ਇਹ ਸੀਗੀ ਖੁਸ਼ਕ ਜਿਹੜੀ ਜੀ ਅੱਜ ਦੀ ਵੈਦਰ ਰਿਪੋਰਟ। ਔਰ ਨਾਲ ਦੀ ਨਾਲ ਜਿਹੜਾ ਜੀ ਦੱਸ ਦਈਏ ਕਿ ਅੱਜ ਦਾ ਪ੍ਰੋਗਰਾਮ ਤੁਹਾਡੇ ਤੱਕ ਪੇਸ਼ ਕਰ ਰਹੇ ਹਾਂ ਸਮੋਸਾ ਐਂਡ ਸਵੀਟ ਫੈਕਟਰੀ, ਨਾਲ ਦੀ ਨਾਲ ਤਿੰਨੋਂ ਵੀਡੀਓ ਦਾ ਪੂਰਾ ਸਾਥ ਹੈਗਾ। ਵੁੱਡ ਬਾਈਨ ਬੈਂਕਟ ਹਾਲ ਐਂਡ ਡ੍ਰੀਮ ਕਨਵੈਨਸ਼ਨ ਨੇ ਅੱਜ ਦੇ ਪ੍ਰੋਗਰਾਮ ਨੂੰ ਸਪੋਂਸਰ ਕੀਤਾ। ਇੰਸ਼ੋਰੈਂਸ ਫੋਰ ਯੂ ਦੀ ਟੀਮ ਤੋਂ ਮੋਨਾ ਮਹਿੰਗੀ ਜੀ। ਇੰਸ਼ੋਰੈਂਸ ਸੰਬੰਧੀ ਕੋਈ ਵੀ ਗੱਲਬਾਤ ਕਰਨੀ ਹੋਵੇ ਤੁਸੀਂ ਮੋਨਾ ਮਹਿੰਗੀ ਜੀ ਦੇ ਨਾਲ ਕਰ ਸਕਦੇ ਆ। ਔਰ ਸਿੰਗਾਪੁਰ ਜਵੈਲਰ ਜਿੱਥੇ ਕਿ 70% ਆਫ ਇਸ ਟਾਈਮ ਜਿਹੜਾ ਜੀ ਡਾਇਮੰਡ ਦੀ ਜਵੈਲਰੀ ਤੇ ਲੱਗਿਆ ਵਿਆਹਾਂ ਸ਼ਾਦੀਆਂ ਲਈ, ਤੁਸੀਂ ਵਧੀਆ ਜਿਹੜਾ ਹੈ ਜੀ ਕੋਈ ਗਿਫਟ ਖਰੀਦਣਾ ਚਾਹੁੰਦੇ ਆ ਜਾਂ ਕੋਈ ਹੋਰ ਸਮਾਨ ਲੈਣਾ ਤੇ ਗੋਲਡ ਲੈਣਾ ਭਾਵੇਂ ਡਾਇਮੰਡ ਜਾਂ ਕੋਈ ਸਿਲਵਰ ਦੀ ਜਵੈਲਰੀ ਤੇ ਤੁਸੀਂ ਬਿਲਕੁਲ ਸਿੰਗਾਪੁਰ ਜਵੈਲਰਸ ਪਹੁੰਚ ਸਕਦੇ ਆ। ਇਹਨਾਂ ਦਾ ਨੰਬਰ 905-612-1500 ਤੇ ਜਿਹੜੀ ਜੀ ਗੱਲਬਾਤ ਹੋ ਸਕਦੀ ਆ। ਔਰ ਜਿੱਦਾਂ ਕਿ ਸੁਖੀ ਜੀ ਦੱਸ ਕੇ ਹਟੇ ਆ ਕਿ ਟੈਲੀ ਟਾਈਮ ਤੇ ਜਿਹੜਾ ਜੀ ਬਹੁਤ ਹੀ ਭਾਰੀ ਜਿਹੜੀ ਹੈ ਜੀ ਸੇਲ ਲੱਗੀ ਹੋਈ ਆ ਔਰ ਤੁਸੀਂ ਬਿਲਕੁਲ ਉਹ ਸੇਲ ਦਾ ਆਨੰਦ ਲੈ ਸਕਦੇ ਆ। ਬਹੁਤ ਜਲਦੀ ਅਸੀਂ ਉਹ ਸੇਲ ਦੇ ਬਾਰੇ ਤੁਹਾਨੂੰ ਦੱਸਾਂਗੇ ਡਾਇਰੈਕਟ ਟੈਲੀ ਟਾਈਮ ਤੋਂ। ਔਰ ਅੱਜ ਦਾ ਪ੍ਰੋਗਰਾਮ ਜਿਹੜੀ ਇੰਸ਼ੋਰੈਂਸ ਦੇ ਸਹਿਯੋਗ ਨਾਲ ਵੀ ਪੇਸ਼ ਕਰ ਰਹੇ ਤੁਸੀਂ, ਗੱਡੀਆਂ ਦੀ ਇੰਸ਼ੋਰੈਂਸ ਕਰਾਉਣ ਦੀ ਜਾਂ ਕੋਈ ਕਮਰਸ਼ੀਅਲ ਇੰਸ਼ੋਰੈਂਸ ਲੈਣੀ ਆ ਜਾਂ ਕੋਈ ਲਾਈਫ ਇੰਸ਼ੋਰੈਂਸ ਦੇ ਬਾਰੇ ਗੱਲਬਾਤ ਕਰਨੀ ਹੋਵੇ ਤੇ ਜਿਹੜੀ ਜੀ ਦੇ ਨਾਲ ਕਰ ਸਕਦੇ ਆ। ਔਰ ਕੋਈ ਜੀ ਇੰਟਰਸਟਿਡ ਹੈਗਾ ਹੈ ਕਿ ਇੰਸ਼ੋਰੈਂਸ ਦੀ ਫੀਲਡ ਦੇ ਵਿੱਚ ਉਹ ਆਉਣਾ ਚਾਹੁੰਦੇ ਨੇ ਐਂਡ ਦੇ ਡੋਂਟ ਨੋ ਹਾਊ ਟੂ ਡੂ ਇਟ, ਸੋ ਬਿਲਕੁਲ

0: ਬਿਲਕੁਲ ਜੀ, ਬਹੁਤ ਹੀ ਪਿਆਰਾ ਜਿਹੜਾ ਜੀ ਤੁਸੀਂ ਹੁਣ ਗੀਤ ਗੁਰਦਾਸ ਮਾਨ ਜੀ ਦੀ ਆਵਾਜ਼ ਦੇ ਵਿੱਚ ਜਿਹੜਾ ਜੀ ਫਰਾਈਡੇ ਦੀ ਦੁਪਹਿਰ ਦੇ ਵਿੱਚ ਸੁਣ ਕੇ ਹਟੇ। ਆਪਣਾ ਕਿਸੇ ਤਰੀਕੇ ਦਾ ਵੀ ਮਨ ਪਸੰਦੀਦਾ ਗੀਤ ਸੰਗੀਤ ਲਵਾਉਣਾ ਹੋਵੇ ਤਾਂ ਵੀ ਸਾਡੇ ਸਟੂਡੀਓ ਦਾ ਨੰਬਰ 9057990999 ਤੇ ਗੱਲਬਾਤ ਹੋ ਸਕਦੀ ਹੈ। ਔਰ ਅੱਜ ਦਾ ਪ੍ਰੋਗਰਾਮ ਤੁਹਾਡੇ ਤੱਕ ਪੇਸ਼ ਅਸੀਂ ਕਰ ਰਹੇ ਹਾਂ ਮੁਕੇਸ਼ ਚੌਹਾਨ ਜੀ ਦੇ ਸਹਿਯੋਗ ਦੇ ਨਾਲ। ਬਿਲਕੁਲ ਜੀ, ਮੁਕੇਸ਼ ਚੌਹਾਨ ਫਰੋਮ ਮੋਰਗੇਜ ਜਿਲਜਨ, ਜਿਨ੍ਹਾਂ ਦਾ ਤਜਰਬਾ ਜਿਹੜਾ ਜੀ 20 ਸਾਲਾਂ ਤੋਂ ਜ਼ਿਆਦਾ ਦਾ ਹੈਗਾ ਆ। ਔਰ ਬਿਲਕੁਲ ਜੀ, ਤੁਹਾਡੀ ਇਹ ਕਿਸ ਤਰੀਕੇ ਨਾਲ ਮਦਦ ਜਿਹੜੀ ਜੀ ਕਰ ਸਕਦੇ ਹਾਂ ਆਪਾਂ ਥੋੜ੍ਹਾ ਜਿਹਾ ਦੱਸ ਦਿੰਦੇ ਹਾਂ ਕਿ ਸਾਡੇ ਕਿਸੇ ਵੀ ਭੈਣ ਭਰਾ ਨੇ ਫਸਟ ਟਾਈਮ ਘਰ ਲਿਆ ਉਹਦੀ ਮੋਰਗੇਜ ਕਰਵਾਉਣੀ ਆ, ਸੈਕਿੰਡ ਮੋਰਗੇਜ ਕਰਵਾਉਣੀ ਆ, ਜਾਂ ਕਿਸੇ ਨੂੰ ਅਰਜੈਂਟਲੀ ਲੋਨ ਦੇ ਦੇਖੋ ਜੀ ਲੋੜ ਪੈ ਗਈ ਆ, ਘਰਾਂ ਦੇ ਵਿੱਚੋਂ ਇਕੁਇਟੀ ਕੱਢਣੀ ਆ, ਜਾਂ ਤੁਹਾਡਾ ਘਰ ਪਾਵਰ ਆਫ ਸੇਲ ਵੱਲ ਨੂੰ ਜਾ ਰਿਹਾ, ਜਾਂ ਮਿਸਡ ਮੰਥਲੀ ਮੋਰਗੇਜ ਪੇਮੈਂਟ ਆ, ਜਾਂ ਤੁਹਾਡੇ ਤੇ ਕ੍ਰੈਡਿਟ ਕਾਰਡ ਦੇ ਬਹੁਤ ਸਾਰੇ ਕਰਜ਼ੇ ਚੜ ਚੁੱਕੇ ਐਂਡ ਯੂ ਡੋਂਟ ਨੋ ਵਟ ਟੂ ਡੂ ਗਾਈਜ਼। ਸੋ ਬਿਲਕੁਲ ਜੀ, ਉਸ ਜਗ੍ਹਾ ਤੇ ਤੁਹਾਨੂੰ ਜਿਹੜਾ ਜੀ ਸਾਥ ਦਿੰਦੇ ਆ ਮੁਕੇਸ਼ ਜੀ, ਬਿਲਕੁਲ ਸਹੀ ਸਲਾਹ ਦਿੰਦੇ ਨੇ, ਬਿਲਕੁਲ ਸਹੀ ਸਲਾਹ ਮਸ਼ਵਰਾ ਦੇ ਕੇ ਤੁਹਾਡਾ ਪੂਰਾ ਟ੍ਰਾਂਸਪੇਰੈਂਸੀ ਦੇ ਨਾਲ ਜਿਹੜਾ ਜੀ ਕੰਮ ਕਰਦੇ ਨੇ। ਔਰ ਸਾਡੀ ਲਾਈਨ ਹੁਣ ਇਸ ਟਾਈਮ ਮੁਕੇਸ਼ ਜੀ ਦੇ ਨਾਲ ਹੀ ਜੁੜ ਚੁੱਕੀ ਆ, ਸੋ ਆਪਾਂ ਥੋੜੀ ਜੀ ਗੱਲਬਾਤ ਅੱਜ ਉਹਨਾਂ ਦੇ ਨਾਲ ਵੀ ਕਰਦੇ ਆ। ਸਤਿ ਸ੍ਰੀ ਅਕਾਲ ਮੁਕੇਸ਼ ਜੀ, ਵੈਲਕਮ ਟੂ ਦ ਰੇਡੀਓ।
1: ਸਤਿ ਸ੍ਰੀ ਅਕਾਲ ਕਿਰਨ ਜੀ, ਕੀ ਹਾਲ ਹੈ ਤੁਹਾਡਾ ਜੀ?
0: ਮੈਂ ਠੀਕ ਹਾਂ, ਤੁਸੀਂ ਦੱਸੋ ਕੀ ਹਾਲ ਚਾਲ ਆ?
1: ਕਿਰਪਾ ਮਾਤਾ ਰਾਣੀ ਦੀ ਕਿਰਪਾ, ਥੈਂਕ ਯੂ ਸੋ ਮਚ ਕਿਰਨ ਜੀ। ਔਰ ਦਿਸ ਇਜ਼ ਟੁਡੇਜ਼ ਹੈਪੀ ਫਰਾਈਡੇ, ਸੋ ਸਾਰੇ ਹਮਾਰੇ ਲਿਸਨਰ ਜੋ ਜੀ ਹੈਪੀ ਫਰਾਈਡੇ। ਔਰ ਬਹੁਤ ਸਾਰੀ ਆਈ ਹੋਪ ਸਪੈਸ਼ਲੀ ਟੂ ਦ ਦੋਸ ਪੇਰੈਂਟਸ ਯੋਰ ਕਿਡਸ ਹੈਵ ਸਟਾਰਟਡ ਦ ਸਕੂਲ ਬੈਕ, ਰਾਈਟ? ਸੋ ਆਈ ਵਾਂਟ ਟੂ ਅਪਰੀਸ਼ੀਏਟ ਆਲ ਦ ਪੇਰੈਂਟਸ ਜਿਨਕੇ ਬੱਚੇ ਸਕੂਲ ਜੋ ਹੈ ਅਭੀ ਸ਼ੁਰੂ ਕੀਆ ਹੈ। ਆਈ ਨੋ ਇਟਸ ਨਾਟ ਅਬਾਊਟ ਓਨਲੀ ਸਟੱਡੀਜ਼, ਸਟੱਡੀਜ਼ ਕੇ ਸਾਥ ਸਾਥ ਬੱਚੋਂ ਕੀ ਪਰਵਰਿਸ਼ ਕਰਨਾ, ਉਨਕੋ ਬ੍ਰਿੰਗਿੰਗ ਅਪ ਕਰਨਾ ਇਜ਼ ਅ ਰੀਅਲੀ ਚੈਲੇਂਜਿੰਗ, ਸਪੈਸ਼ਲੀ ਬੱਚੇ ਛੋਟੇ ਹੋਤੇ ਹੈ ਔਰ ਯੇ ਟਾਈਮ ਜੋ ਹੈ ਸਮਰ ਕਾ ਟਾਈਮ। ਆਈ ਹੋਪ ਇਨਕਲੂਡਿੰਗ ਮਾਈ ਸੈਲਫ ਆਈ ਇੰਜੋਇਡ ਅ ਲੋਟ, ਆਈ ਹੋਪ ਯੂ ਐਵਰੀ ਵਨ ਇੰਜੋਇਡ ਦ ਸਮਰ ਟਾਈਮ ਐਂਡ ਨਾਓ ਇਟਸ ਟਾਈਮ ਟੂ ਗੋ ਬੈਕ ਟੂ ਸਕੂਲ।
0: ਬਿਲਕੁਲ ਜੀ, ਬਿਲਕੁਲ। ਐਂਡ ਮੁਕੇਸ਼ ਜੀ, ਓਕੇ, ਯੇ ਤੋ ਠੀਕ ਹੈ, ਦਿਸ ਇਜ਼ ਪਾਰਟ ਆਫ ਲਾਈਫ, ਵੀ ਹੈਵ ਟੂ ਵਰਕ, ਵੀ ਹੈਵ ਟੂ ਇੰਜੋਏ ਆਲਸੋ, ਹੈ ਨਾ, ਲਾਈਫ ਮੇ ਹਮੇ ਇੰਜੋਏ ਵੀ ਕਰਨਾ ਹੋਤਾ ਹੈ, ਕਾਮ ਵੀ ਕਰਨਾ ਹੋਤਾ ਹੈ। ਅੱਛਾ ਮੁਕੇਸ਼ ਜੀ, ਕਈ ਵਾਰੀ ਹਮ ਲੋਗ, ਹੈ ਨਾ, ਕਿਉਂਕਿ ਓਬਵੀਅਸਲੀ ਕਾਮ ਇਤਨਾ ਇਸ ਟਾਈਮ ਕੈਨੇਡਾ ਮੇ, ਯੂ ਨੋ, ਇਟਸ ਅੱਛਾ ਨਹੀਂ ਹੈ, ਹੈ ਨਾ। ਕਾਫੀ ਟਾਈਮ ਸੇ ਹਮ ਲੋਗ ਦੇਖ ਰਹੇ ਕਿ ਰਿਸੈਸ਼ਨ ਹੈ, ਚੱਲ ਰਹਾ ਹੈ, ਕਿਸੀ ਕੇ ਪਾਸ ਕਾਮ ਨਹੀਂ ਹੈ, ਐਂਡ ਬਹੁਤ ਸਾਰੇ ਲੋਕ ਐਸੇ ਹੈ ਜਿਨਕੋ ਵਿਚਾਰੋ ਕਾ ਘਰ ਪਾਵਰ ਆਫ ਸੇਲ ਕੀ ਤਰਫ ਚਲਾ ਗਿਆ। ਬਿਕੋਜ਼ ਹਮ ਲੋਗ ਕਈ ਵਾਰੀ ਸੋਸ਼ਲ ਮੀਡੀਆ ਪੇ ਦੇਖਤੇ ਹੈ, ਹਮਾਰੇ ਕਿਸੀ ਵੀ ਰੀਅਲ ਸਟੇਟ ਨੇ ਬ੍ਰੋਕਰ ਵਾਲੋ ਨੇ

0: ਜੰਕਸ਼ਨ ਤੇ।
1: ਉਹ ਕਿਹੜੇ ਜੰਕਸ਼ਨ ਤੇ?
2: ਇੱਕਾ ਜੰਕਸ਼ਨ ਬ੍ਰੈਂਪਟਨ ਤੇ।
0: ਰਾਤ ਲੱਗੀਆਂ ਮਹਿਫਲਾਂ ਨਾਰੇ
2: ਬਈ, ਮਹਿਫਲਾਂ ਤੇ ਰੋਜ਼ ਹੀ ਲੱਗਦੀਆਂ ਨੇ। ਇੱਕਾ ਜੰਕਸ਼ਨ ਬ੍ਰੈਂਪਟਨ ਤੇ। ਇੱਕਾ ਜੰਕਸ਼ਨ ਬ੍ਰੈਂਪਟਨ ਤੇ ਆਓ, ਤਾਜ਼ਾ ਸਵਾਦਲਾ ਖਾਓ ਤੇ 100% ਦੀ ਕਪੈਸਿਟੀ ਵਾਲੇ ਸ਼ਾਨਦਾਰ ਬੈਂਕਵਟ ਹਾਲ ਵਿੱਚ ਆਪਣੀਆਂ ਖੁਸ਼ੀਆਂ ਦੇ ਜਸ਼ਨ ਮਨਾਓ। ਇੱਕਾ ਜੰਕਸ਼ਨ ਬ੍ਰੈਂਪਟਨ ਕਰਦੇ ਨੇ ਕੇਟਰਿੰਗ ਬਿਗ ਔਰ ਸਮਾਲ ਵਿਦ ਲਾਈਵ ਫੂਡ ਟਰੱਕ 11 AM to 6 PM ਆਲ ਡਰਿੰਕਸ 50% ਆਫ। ਇੱਕਾ ਜੰਕਸ਼ਨ ਬ੍ਰੈਂਪਟਨ ਤੇ ਕਾਲ ਕਰੋ 647-429-4040 ਟਿੱਕਾ ਜੰਕਸ਼ਨ ਬ੍ਰੈਂਪਟਨ।
3: ਭਾਈ ਸਾਹਿਬ, ਜ਼ਿੰਦਗੀ ਦਾ ਕੋਈ ਭਰੋਸਾ ਨਹੀਂ, ਇਸ ਕਰਕੇ ਹੱਥ ਦੇ ਵਿੱਚ ਇੰਸ਼ੋਰੈਂਸ ਪਾਲਿਸੀ ਹੋਣੀ ਬਹੁਤ ਜ਼ਰੂਰੀ ਹੈ।
4: ਤਾਂ ਇਸ ਲਈ ਅੱਜ ਹੀ ਹਰਪ੍ਰੀਤ ਸੈਣੀ ਨੂੰ ਮਿਲੋ। ਇਹਨਾਂ ਕੋਲ ਨੇ ਸਪੈਸ਼ਲ ਲਾਈਫ ਇੰਸ਼ੋਰੈਂਸ ਪਲਾਨਸ ਵਿਦ ਇਨਵੈਸਟਮੈਂਟ ਆਪਸ਼ਨਸ। ਤੁਹਾਨੂੰ ਸਿਰਫ 10 ਸਾਲ ਜਾਂ 20 ਸਾਲ ਲਈ ਪੇ ਕਰਨ ਦੀ ਲੋੜ ਹੈ ਤੇ ਇਹਨਾਂ ਨਾਲ ਹੀ ਤੁਸੀਂ ਪੂਰੀ ਲਾਈਫ ਕਵਰਡ ਹੋ। ਡਿਵੀਡੈਂਡ ਦੇ ਨਾਲ ਹਰ ਸਾਲ ਕੈਸ਼ ਵੈਲਿਊ ਗਰੋ ਕਰਦੀ ਹੈ ਤੇ ਕਵਰੇਜ ਇਨਕਰੀਜ਼ ਕਰਦੀ ਹੈ। ਵਧੇਰੀ ਜਾਣਕਾਰੀ ਲਈ ਕਾਲ ਹਰਪ੍ਰੀਤ ਸੈਣੀ 416-816-6500-416-817-6500।
5: एक लाइफ है जिसे लव है,
6: ये कहते मुझसे सब है,
7: अरे एक घर है जिसका ड्रीम है।

0: One-stop solution for all your mortgage needs. Bank declined. Mortgage for self-employed. Quick closing in 48 hours. Or commercial loan. Just don't worry. 647-512-7000. Mortgage broker Mukesh Chauhan from Mortgage Diligent. FSRA number 10252. Conditions apply.
1: Don't worry. Mukesh Chauhan hai.
2: ਕੈਨੇਡਾ ਵਿੱਚ 75 ਪਲੱਸ ਲੋਕੇਸ਼ਨਸ ਦੇ ਨਾਲ ਪੀਜ਼ਾ ਡੀਪੂ ਲੈ ਕੇ ਆਇਆ ਫੁੱਲ ਔਨ ਟੇਸਟ ਦਾ ਕੰਬੋ 50 ਪਲੱਸ ਟੌਪਿੰਗਸ ਦੇ ਨਾਲ ਬਣਾਓ ਆਪਣਾ ਫੇਵਰਿਟ ਪੀਜ਼ਾ ਟ੍ਰਾਈ ਕਰੋ ਸਵੀਟ ਚਿਲੀ ਮੈਂਗੋ ਪੀਜ਼ਾ ਜਾਂ ਸ਼ਾਹੀ ਪਨੀਰ ਪੀਜ਼ਾ
3: ਜੂਸੀ ਅਤੇ ਸਪਾਈਸੀ ਵਿੰਗਸ 25 ਫਲੇਵਰਸ ਦੇ ਵਿੱਚ ਅਤੇ ਇੰਡੀਅਨ ਸਟਾਈਲ ਚਿਕਨ ਵਿੰਗਸ ਵੀ ਟ੍ਰਾਈ ਕਰੋ
2: ਲੋਡਡ ਫ੍ਰਾਈਜ਼ ਨਾਲ ਬਟਰ ਚਿਕਨ ਫ੍ਰਾਈਜ਼ ਸ਼ਾਹੀ ਪਨੀਰ ਫ੍ਰਾਈਜ਼ ਮਤਲਬ ਹਰ ਬਾਈਟ ਵਿੱਚ ਫੁੱਲ ਪੈਸਾ ਵਸੂਲ ਆਪਣੇ ਨਜ਼ਦੀਕੀ ਸਟੋਰ ਤੇ ਜਾਓ ਜਾਂ ਪੀਜ਼ਾ ਡੀਪੂ ਡੌਟ ਸੀ ਤੇ ਆਰਡਰ ਕਰੋ
3: ਤੇ ਜੇ ਤੁਸੀਂ ਬਿਜ਼ਨਸ ਕਰਨਾ ਹੈ ਤੇ ਫਰੈਂਚਾਈਜ਼ੀ ਐਟ ਪੀਜ਼ਾ ਡੀਪੂ ਡੌਟ ਸੀ ਤੇ ਅੱਜ ਹੀ ਅਪਲਾਈ ਕਰੋ ਪੀਜ਼ਾ ਡੀਪੂ ਸਵਾਦ ਦੀ ਚੌਪ ਟੌਪਿੰਗਸ ਨਾਨ ਸਟੌਪ ਕਿਸੇ ਵੀ ਤਰ੍ਹਾਂ ਦੇ ਸਾਈਨ ਜਾਂ ਪ੍ਰਿੰਟਿੰਗ ਦੇ ਕੰਮ ਵਾਸਤੇ ਜਿਸ ਦੇ ਵਿੱਚ ਤੁਸੀਂ ਆਪਣੇ ਬਿਜ਼ਨਸ ਕਾਰਡ ਬਣਵਾਉਣੇ ਹਨ, ਪੋਸਟਰਸ ਬਣਵਾਉਣੇ ਹਨ ਜਾਂ ਫਿਰ ਰੀਅਲ ਸਟੇਟ ਦੇ ਸਾਈਨਸ, ਬੈਨਰਸ ਦੇ ਵਾਸਤੇ, ਕਾਰ ਟਰੱਕ ਸਾਈਨਸ ਦੇ ਵਾਸਤੇ ਤੁਸੀਂ ਕਾਲ ਕਰ ਸਕਦੇ ਹੋ ਪ੍ਰਿੰਟ ਜ਼ੋਨ ਸਾਈਨਰਾਮਾ 1625 ਸਟੀਲਸ ਐਵੀਨਿਊ ਈਸਟ ਸਟੀਲਸ ਦੇ ਐਡਵਾਂਸ ਦੇ ਉੱਪਰ ਲੋਕੇਟਡ ਹਨ ਬ੍ਰੈਂਪਟਨ ਦੇ ਵਿੱਚ। ਉਹਨਾਂ ਦਾ ਫੋਨ ਨੰਬਰ ਹੈ 9054585956 9054589956।
4: यारों के साथ जश्न या फैमिली के साथ करना हो जश्न, ढाबा ऑन द फॉल्स आए, टेस्ट का वादा और चॉइस भी ज्यादा।
5: दिल्ली वाला बटर चिकन, रोगन जोश, सोया चाप, बेस्ट वेज नॉन वेज बिरयानी इन द टाउन, बेस्ट वेज नॉन वेज एपेटाइजर या माउथ वाटरिंग मेन कोर्स खाना हो तो सीधा चले आए ढाबा ऑन फॉल्स, द बेस्ट फूड इन नाइग्रा फॉल्स। LLBO एंड बियर ऑन टैप ऑल्सो अवेलेबल, वॉकिंग डिस्टेंस फ्रॉम द फॉल्स, फ्री पार्किंग। विजिट 5039 सेंटर स्ट्रीट नाइग्रा फॉल्स, कॉल 9053580864
4: 9053580864 Dhaba on the Falls।
6: Don't blame your luck for all the unhappiness in your life. You just need the support of a person who can give you the right guidance. Meet the renowned psychic fortune teller Pandit Nanda ji today, who is the expert of palm reading, face reading and horoscopes. Solution is available for all the problems related to family, health, drinking, depression, financial problems and bad luck. 100% removal of black magic, evil spirits and spells. All religions welcome. Located at Queen and Kennedy in Brampton. Call Pandit Nanda ji 647-822-9607 647-822-9607
7: ਦੋਸਤੋ ਵਧਰੋਂ ਦੂਰ ਚ ਇੱਕ ਵਾਰੀ ਫਿਰ ਸਵਾਗਤ ਹੈ ਔਰ ਢਿੱਲੋਂ ਵੀਡੀਓ ਦੇ ਸਹਿਯੋਗ ਨਾਲ ਅਸੀਂ ਅੱਜ ਦੇ ਪ੍ਰੋਗਰਾਮ ਨੂੰ ਪੇਸ਼ ਕਰ ਰਹੇ ਹਾਂ। 9052041313 ਇਹਨਾਂ ਦਾ ਨੰਬਰ ਹੈ, ਨਾਲ ਦੀ ਨਾਲ ਸਹਿਯੋਗ ਹੈ ਜੀ ਵੁੱਡਵਾਈਨ ਬੈਂਕਟ ਹਾਲ। ਆਉਣ ਵਾਲੇ ਦਿਨਾਂ ਚ ਕੋਈ ਫੰਕਸ਼ਨ ਕਰਨਾ ਚਾਹੁੰਦੇ ਹੋ 416-700-4303 ਟੈਲੀਟਾਈਮ ਇਲੈਕਟ੍ਰੋਨਿਕ, ਬਹੁਤ ਸਾਰੀ ਡੀਲ ਇੱਥੇ ਚੱਲ ਰਹੀ ਹੈ ਫਰਨੀਚਰ ਦੇ ਉੱਤੇ ਤੇ ਇਲੈਕਟ੍ਰੋਨਿਕ ਦੇ ਸਮਾਨ ਦੇ ਉੱਤੇ। ਤੁਸੀਂ ਪਹੁੰਚ ਸਕਦੇ ਹੋ ਟੈਲੀਟਾਈਮ ਦੀ ਕਿਸੇ ਵੀ ਲੋਕੇਸ਼ਨ ਤੇ 9054551666 ਦੇ ਉੱਤੇ ਟੈਲੀਫੋਨ ਕਰ ਲਓ ਤੇ ਸਾਡੇ ਸਟੂਡੀਓ ਦੀਆਂ ਲਾਈਨਾਂ ਖੁੱਲੀਆਂ ਨੇ। ਮਹਿਮਾਨ ਸਾਡੇ ਸਟੂਡੀਓ ਚ ਪਹੁੰਚ ਚੁੱਕੇ ਨੇ, ਉਹਨਾਂ ਨਾਲ ਕੁਝ ਗੱਲਾਂ ਬਾਤਾਂ ਕਰਾਵਾਂਗੇ ਅੱਜ ਗੀਤ ਸੰਗੀਤ ਦੀਆਂ ਤੇ ਨੰਬਰ ਹੈ ਸਾਡਾ 9057990999 ਤੇ ਇਸ ਟਾਈਮ ਸਪੈਕਸ ਐਕਸਪ੍ਰੈਸ ਦੇ ਨਾਲ ਵੀ ਸਾਡੀ ਲਾਈਨ ਜੁੜ ਗਈ ਆ। ਫਰਾਈਡੇ ਨੂੰ ਕੁਝ ਸਪੈਸ਼ਲ ਡੀਲਸ ਤੁਹਾਡੇ ਲਈ ਲੈ ਕੇ ਆਏ ਨੇ ਰਾਜਨ ਜੀ। ਰਾਜਨ ਜੀ ਆਇਆਂ ਨੂੰ
8: ਬਹੁਤ ਬਹੁਤ ਧੰਨਵਾਦ ਜੀ ਸੁੱਖੋ ਜੀ, ਤੁਹਾਨੂੰ ਤੇ ਸਾਡੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।
7: ਸਤਿ ਸ਼੍ਰੀ ਅਕਾਲ ਜੀ, ਕੀ ਸੁਨੇਹਾ ਅੱਜ?
8: ਬਿਲਕੁਲ ਜੀ, ਸੋ ਜਿਨ੍ਹਾਂ ਨੇ ਤੇ ਅੱਖਾਂ ਦਾ ਚੈੱਕਅਪ ਕਰਵਾਉਣਾ ਉਹਨਾਂ ਨੂੰ ਦੱਸਦੇ ਜਾਈਏ ਕਿ ਡਾਕਟਰ ਸਾਡੇ ਕੋਲ ਸ਼ਾਮੀ 4 ਵਜੇ ਤੋਂ ਲੈ ਕੇ 7 ਵਜੇ ਤੱਕ ਅਵੇਲੇਬਲ ਨੇ। ਤੁਸੀਂ ਆਪਣਾ ਕੰਪਲੀਟ ਕੰਪ੍ਰੀਹੈਂਸਿਵ ਆਈ ਐਗਜ਼ਾਮ ਕਰਾ ਸਕਦੇ ਹੋ। ਜੇ ਅੱਜ ਨਹੀਂ ਆਉਣਾ ਤੇ ਕੱਲ੍ਹ ਨੂੰ ਵੀ ਡਾਕਟਰ 10 ਵਜੇ ਤੋਂ ਲੈ ਕੇ 2 ਵਜੇ ਤੱਕ ਅਵੇਲੇਬਲ ਨੇ। ਤੇ ਜਿਹੜੀ ਸਾਡੀ ਬੈਕ ਟੂ ਸਕੂਲ ਸੇਲ ਚੱਲ ਰਹੀ ਸੀ ਜੀ, ਉਹ ਇਸ ਵੀਕ ਵਾਸਤੇ ਐਕਸਟੈਂਡ ਕੀਤੀ ਗਈ ਹੈ। ਸੋ ਜਿਹੜੇ ਵੀ ਸਾਡੇ ਸਕੂਲ ਜਾਣ ਵਾਲੇ, ਕਾਲਜ ਜਾਣ ਵਾਲੇ ਜਾਂ ਯੂਨੀਵਰਸਿਟੀ ਜਾਣ ਵਾਲੇ ਬੱਚੇ ਨੇ, ਜੇ ਉਹਨਾਂ ਨੇ ਹਾਲੇ ਤੱਕ ਪ੍ਰਿਸਕ੍ਰਿਪਸ਼ਨ ਗਲਾਸਿਸ ਨਹੀਂ ਬਣਵਾਈਆਂ ਤੇ ਉਹ ਜ਼ਰੂਰ ਸਾਡੇ ਕੋਲ ਪਹੁੰਚਣ ਤੇ ਡੀਲਾਂ ਦਾ ਫਾਇਦਾ ਚੁੱਕਣ। ਸਭ ਤੋਂ ਵਧੀਆ ਡੀਲ ਹੈ ਜੀ, ਜਿੰਨੇ ਵੀ ਬੱਚੇ ਆ ਕੇ ਗਲਾਸਿਸ ਬਣਵਾ ਰਹੇ ਨੇ, ਤੁਸੀਂ ਆਪਣੀਆਂ ਗਲਾਸਿਸ ਉੱਤੇ ਸਿਰਫ ਐਂਟੀ ਗਲੇਅਰ ਕੋਟਿੰਗ ਬਾਏ ਕਰਨੀ ਹੈ ਤੇ ਨਾਲ ਤੁਹਾਨੂੰ ਬਲੂ ਲਾਈਟ ਪ੍ਰੋਟੈਕਸ਼ਨ ਕੋਟਿੰਗ ਬਿਲਕੁਲ ਫ੍ਰੀ ਦਿੱਤੀ ਜਾ ਰਹੀ ਹੈ। ਤੇ ਜਿਹੜੇ ਤੁਸੀਂ ਫਰੇਮ ਵੀ ਬਾਏ ਕਰਨੇ ਨੇ ਉਹਨਾਂ ਉੱਤੇ ਵੀ ਬਹੁਤ ਭਾਰੀ ਡਿਸਕਾਊਂਟ ਦਿੱਤਾ ਜਾ ਰਿਹਾ ਜੀ। ਰੇਵਨ ਦੇ ਫਰੇਮ, ਅਰਮਾਨੀ ਦੇ ਫਰੇਮ, ਮਾਈਕਲ ਕੋਰਸ ਦੇ, ਕੋਚ ਦੇ, ਟੋਰੀ ਬਰਡਸ ਦੇ, ਕੈਚ ਪੇਟ ਦੇ, ਇਹ ਸਾਰੇ ਦੇ ਸਾਰੇ ਬ੍ਰਾਂਡ ਨਿਊ ਫਰੇਮ ਤੁਹਾਨੂੰ ਅੱਜ ਫਲੈਟ 50% ਆਫ ਦਿੱਤੇ ਜਾ ਰਹੇ ਨੇ। ਜੇ ਤੁਸੀਂ ਟੋਮੀ ਹਿਲ ਫਿਗਰ ਦੇ ਫਰੇਮ ਲੈਣੇ ਨੇ, ਕੈਲਵਿਨ ਕਲਾਈਨ ਦੇ, ਫੈਂਡੀ ਦੇ ਜਾਂ ਫਿਰ ਵੈਲੰਟੀਨੋ ਦੇ, ਤੇ ਇਹ ਫਲੈਟ 75% ਡਿਸਕਾਊਂਟ ਦੇ ਦਿੱਤੇ ਜਾ ਰਹੇ ਨੇ। ਲੰਡਨ ਫੋਗ ਦੇ ਫਰੇਮ, ਲਿਵਾਈਸ ਦੇ, ਰੈਂਗਲਰ, ਵੈਨ ਹਿਊਸਨ, ਐਡੀ ਬਾਵਰ, ਰੂਟਸ, ਆਈਜ਼ੋਡ, ਇਹ ਸਾਰੇ ਦੇ ਸਾਰੇ ਬ੍ਰਾਂਡਿਡ ਫਰੇਮ ਤੁਹਾਨੂੰ ਅੱਜ ਫਲੈਟ 90% ਆਫ ਦਿੱਤੇ ਜਾ ਰਹੇ ਨੇ। ਸੋ $299 ਦਾ ਫਰੇਮ ਹੈ, 90% ਆਫ ਕਰਕੇ ਸਿਰਫ $29 ਮਿਲ ਰਿਹਾ। ਸੋ ਜੇ ਤੁਸੀਂ ਡੀਲਾਂ ਲੈਣਾ ਚਾਹੁੰਦੇ ਹੋ ਤੇ ਜ਼ਰੂਰ ਪਹੁੰਚੋ ਜੀ ਸਪੈਕਸ ਐਕਸਪ੍ਰੈਸ ਦੇ ਉੱਤੇ। ਤੇ ਨਾਲ ਦੀ ਨਾਲ ਸਾਡਾ ਨੰਬਰ ਵੀ ਨੋਟ ਕਰ ਲਓ, 905 460 88 88 ਤੇ ਬਜ਼ੁਰਗਾਂ ਵਾਸਤੇ ਵੀ ਇੱਕ ਡੀਲ ਹੈ ਸਪੈਸ਼ਲ ਜੀ, ਜਿਹੜੇ ਵੀ ਸਾਡੇ ਭੈਣ ਭਰਾ ਜਿਨ੍ਹਾਂ ਨੂੰ ਦੂਰ ਰੇਡ ਦੀ ਇਕੱਠੀ ਐਨਕ ਚਾਹੀਦੀ ਹੈ ਉਹਨਾਂ ਵਾਸਤੇ ਸਾਡੇ ਕੋਲ SLR ਕੰਪਨੀ ਦੇ ਹਾਈ ਡੈਫੀਨੇਸ਼ਨ ਡਿਜੀਟਲ ਪ੍ਰੋਗਰੈਸਿਵ ਲੈਂਸ ਨੇ, $300 ਦੀ ਕੀਮਤ ਦੇ ਲੈਂਸ ਨੇ ਤੇ $300 ਦੀ ਕੀਮਤ ਦਾ ਬ੍ਰਾਂਡਿਡ ਫਰੇਮ, $600 ਵਾਲਾ ਪੈਕੇਜ ਉਹਨਾਂ ਨੂੰ ਸਿਰਫ $258 ਚ ਦਿੱਤਾ ਜਾ ਰਿਹਾ ਹੈ ਤੇ ਨਾਲ ਆਪਣੀਆਂ ਐਨਕਾਂ ਦੇ ਉੱਤੇ ਜਿੰਨੀਆਂ ਮਰਜ਼ੀ ਕੋਟਿੰਗ ਐਡ ਕਰਾਓ ਸਾਰੀਆਂ ਕੋਟਿੰਗਾਂ ਫਲੈਟ 50% ਆਫ ਨੇ। ਸਰ ਡੀਲਾਂ ਲੈਣ ਲਈ ਸਾਡੇ ਸਰੋਤੇ ਪਹੁੰਚਣ ਜੀ ਸਪੈਕਸ ਐਕਸਪ੍ਰੈਸ ਦੇ ਉੱਤੇ 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ, ਫੋਰਟਨ ਐਂਡ ਸਟੀਲਸ ਕਹਿ ਲਓ ਜਾਂ ਕੈਨੇਡੀ ਐਂਡ ਸਟੀਲਸ ਇੰਟਰਸੈਕਸ਼ਨ ਹੈ ਜੀ ਵਾਲਮਾਰਟ ਵਾਲਾ ਪਲਾਜ਼ਾ ਤੇ ਨੰਬਰ ਹੈ ਸਾਡਾ 905 460 88 88 ਤੇ ਸੇਮ ਡੀਲਾਂ ਮਿਲ ਰਹੀਆਂ ਨੇ ਤੁਹਾਨੂੰ ਸਾਡੀ ਦੂਸਰੀ ਲੋਕੇਸ਼ਨ ਜਿਹੜੀ ਕੀ ਹੈ 10635 ਕ੍ਰੈਡਿਟ ਵਿਊ ਰੋਡ, ਕ੍ਰੈਡਿਟ ਵਿਊ ਤੇ ਸੈਂਡਲਵੁੱਡ ਦੀ ਇੰਟਰਸੈਕਸ਼ਨ ਹੈ ਜੀ, ਫੋਨ ਨੰਬਰ ਸੇਮ ਹੈ 905 460 88 88 ਤੇ ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟਸ ਹੈਗੇ ਨੇ ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀਆਂ ਨੂੰ ਅਸੀਂ ਡਾਇਰੈਕਟ ਬੁੱਕ ਕਰਦੇ ਆ। ਸੋ ਨੰਬਰ ਇੱਕ ਵਾਰੀ ਫੇਰ 905 460 88 88 905 460 8888 ਬਹੁਤ ਬਹੁਤ ਧੰਨਵਾਦ ਜੀ।

0: ਸੋ ਦੋਸਤੋ ਇੱਕ ਵਾਰੀ ਫਿਰ ਵਤਨ ਦੂਰ ਚ ਆਪ ਸਭ ਦਾ ਨਿੱਘਾ ਸਵਾਗਤ ਹੈ। ਹੁਣੇ ਹੁਣੇ ਆਵਾਜ਼ ਸੁਣ ਰਹੇ ਸੀ ਤੁਸੀਂ ਹਰਦੀਪ ਗਿੱਲ ਹੋਰਾਂ ਦੀ, ਔਰ ਜਿਨ੍ਹਾਂ ਨੂੰ ਤੁਸੀਂ ਭਲੀ ਭਾਂਤ ਜਾਣਦੇ ਹੋ, ਕਈ ਦਹਾਕੇ ਹੋ ਗਏ ਨੇ ਪੰਜਾਬੀ ਸੰਗੀਤ ਦੇ ਵਿੱਚ ਉਹਨਾਂ ਨੂੰ ਤੁਹਾਡੇ ਤੱਕ ਹਾਜ਼ਰੀ ਲਵਾਉਂਦੇ, ਪੰਜਾਬੀ ਪੰਜਾਬੀ ਸੰਗੀਤ ਪੰਜਾਬੀ ਭਾਸ਼ਾ ਨੂੰ ਪ੍ਰਮੋਟ ਕਰਦੇ ਹੋਏ, ਤੇ ਅੱਜ ਸਵਾਬ ਬਣਿਆ ਵਤਨ ਦੂਰ ਦੇ ਸਟੂਡੀਓ ਦੇ ਵਿੱਚ ਪਹਿਲੀ ਵਾਰ ਅਸੀਂ ਰੂਬਰੂ ਹੋਣ ਜਾ ਰਹੇ ਹਾਂ। ਬਾਈ ਜੀ ਪਹਿਲਾਂ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ।
1: ਸਭ ਤੋਂ ਪਹਿਲਾਂ ਸੁਖੀ ਬਾਈ ਜੀ, ਨਜ਼ਰ ਸਾਹਿਬ ਤੁਹਾਨੂੰ ਵਧਾਈ ਦੇ ਪਾਤਰ ਹੋ, ਅਤੇ ਵਤਨਾਂ ਦੂਰ ਟੀਵੀ ਵੇਖਣ ਸਾਰੇ ਮੇਰੇ ਪਰਿਵਾਰਾਂ ਨੂੰ, ਬਾਈ ਹਰਦੀਪ ਨੂੰ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਪਹਿਲਾਂ ਤਾਂ ਦੱਸੋ ਸਾਡੇ ਪੰਜਾਬ ਦਾ?
1: ਪੰਜਾਬ ਬਹੁਤ ਵਧੀਆ, ਘੁੱਗ ਵੱਸਦਾ ਪੰਜਾਬ, ਮਾਰ ਦੇ ਚੜ੍ਹਦੀ ਕਲਾ, ਫਸਲਾਂ ਪੱਕੀਆਂ ਵੀ ਆ, ਫਸਲਾਂ ਝੋਨਾ ਲਾ ਕੇ ਤੁਹਾਡੇ ਕੋਲ ਆ ਗਏ
0: ਆ, ਕਿਉਂਕਿ ਤੁਸੀਂ ਇੱਕ ਆਰਟਿਸਟ ਹੋ, ਕਲਾਕਾਰਾਂ ਦੇ ਸਰਪੰਚ ਵੀ ਹੋ ਪੰਜਾਬੀ ਦੇ ਵਿੱਚ, ਜੇ ਦੇਖਿਆ ਜਾਵੇ ਕਿਸੇ ਨੂੰ, ਜੇ ਕੋਈ ਹਰਦੀਪ ਦੀ ਕਹਿੰਦੇ ਹੁੰਦੇ ਗਿੱਲ ਦੇ ਕੋਈ ਭੁਲੇਖਾ ਪੈਦਾ ਤਾਂ ਕਹਿੰਦੇ ਜੀ ਆਰਟਿਸਟਾਂ ਦੇ ਜਿਹੜੇ ਸਰਪੰਚ, ਤੇ ਸਰਕਾਰ ਵੀ ਕਲਾਕਾਰਾਂ ਦੀ ਹੈ ਇਸ ਟਾਈਮ, ਫਿਰ ਕਰੋ ਕੁਛ,
1: ਹੁਕਮ ਛੱਡੋ ਕੀ ਕਰਾਉਣਾ।
0: ਨਹੀਂ ਵੈਸੇ ਕਿਉਂਕਿ ਤਰੱਕੀ ਤਾਂ ਕਾਫੀ ਹੋ ਰਹੀ ਆ, ਪਰ ਜਿਹੜੇ ਫਿਰ ਵੀ ਬਹੁਤ ਸਾਰੇ ਲੋਕ ਆ, ਜਿੱਦਾਂ ਬਹੁਤ ਸਾਲ ਪਹਿਲਾਂ ਇੱਥੋਂ ਲੋਕ ਜਿਹੜੇ NRI ਲੋਕ ਮਿਹਨਤ ਕਰਕੇ ਬਾਹਰਲੇ ਮੁਲਕਾਂ 'ਚੋਂ ਉਹ ਜਾ ਕੇ ਇਨਵੈਸਟ ਕਰਨਾ ਚਾਹੁੰਦੇ ਸੀਗੇ ਵੀ ਪੰਜਾਬ ਦੇ ਵਿੱਚ ਜਾ ਕੇ ਇਨਵੈਸਟ ਕਰੀਏ, ਉਹ ਕੁਝ ਸਾਲਾਂ ਤੋਂ ਘਟਿਆ,
1: ਉਹ ਬਹੁਤ ਇਸ ਵੇਲੇ ਘਟਿਆ ਹੋਇਆ। ਤੁਹਾਡਾ ਟੋਪਿਕ ਪਹਿਲਾਂ ਸਟਾਰਟ 'ਚ ਬਹੁਤ ਵਧੀਆ, ਪਰ ਐਵੇਂ ਕਿ ਹੁਣ ਹਰ ਪਾਸੇ ਜਿਹੜੇ ਮੈਂ ਤੁਹਾਡੇ ਮਾਧਿਅਮ ਦੱਸਣਾ ਚਾਹ, ਹਾਲਾਤ ਠੀਕ ਨਹੀਂ ਹੈਗੇ
0: ਨਾ।
1: ਇੱਥੇ ਮੈਂ ਵੇਖਿਆ ਕਿ ਪਰਸਨ 'ਚ ਉੱਥੇ ਪਿਛਲੇ ਹਫ਼ਤੇ ਐਮੀ ਵਿਰਕ ਦਾ ਸ਼ੋਅ ਸੀ,
0: ਹਾਂਜੀ,
1: ਇਹ ਕੁਛ ਹੀ ਬੰਦੇ ਇਹੋ ਜਿਹੜੇ ਇੱਕ ਦਹਿਸ਼ਤ ਫੈਲਾ ਦਿੰਦੇ ਆ, ਉਹਨਾਂ ਫਿਰ ਸਾਰੀ ਆਪਣੀ ਕਮਿਊਨਿਟੀ ਦਾ ਮਾਹੌਲ ਨਾ ਖਰਾਬ ਹੋ ਜਾਂਦਾ। ਹੁਣ ਕੋਸ਼ਿਸ਼ ਸਰਕਾਰਾਂ ਉੱਥੇ ਵੀ ਕਰ ਰਹੀਆਂ ਕਿ ਨਸ਼ੇ ਨੂੰ ਨੱਥ ਪਵੇ, ਐਫਰਟਸ ਤੇ ਚੱਲ ਰਹੀਆਂ, ਤੇ ਬਾਕੀ ਹੁਣ ਸਿਸਟਮ ਨੂੰ ਪਤਾ ਕਿ ਕਿਹੜੇ ਪਾਸੋਂ ਕਿੱਧਰ ਨੂੰ ਜਾ ਰਿਹਾ।
0: ਹਰਦੀਪ ਜੀ ਕਿੰਨੇ ਸਾਲ ਹੋ ਗਏ ਤੁਹਾਨੂੰ ਗਾਇਕੀ 'ਚ?
1: ਇਹ ਸਾਲ ਦੱਸ ਕੇ ਤਾਂ ਸਾਰਾ ਮੇਰੀ ਉਮਰ ਦਾ ਪਤਾ ਲੱਗ ਜਾਣਾ।
0: ਨਹੀਂ ਨਹੀਂ, ਉਹ ਤਾਂ ਵੈਸੇ ਤਾਂ ਮੈਨੂੰ ਪਤਾ ਹੀ ਆ ਤੁਹਾਡੀ ਉਮਰ
1: ਹੋ ਗਿਆ 45 ਸਾਲ।
0: ਤੇ 45 ਸਾਲ ਦੇ ਸਫ਼ਰ ਦੌਰਾਨ ਜਦੋਂ ਅੱਗੇ ਉਦੋਂ ਤੁਸੀਂ ਅਖਾੜੇ ਲਾਉਂਦੇ ਸੀ, ਤੇ ਅੱਜ ਜਿਹੜੇ ਹੁਣ ਤੁਸੀਂ ਐਮੀ ਵਿਰਕ ਹੋਰਾਂ ਦਾ ਨਾਮ ਲਿਆ, ਜੇ ਅੱਜ ਕੱਲ੍ਹ ਦੇ ਜਿਹੜੇ ਮੁੰਡੇ ਅਖਾੜੇ ਲਾਉਂਦੇ ਆ, ਤੇ ਇਹਨਾਂ ਨੂੰ ਸਟੇਜ ਦੇ ਉੱਤੇ ਬੜੀ ਸਿਕਿਉਰਿਟੀ ਰੱਖਣੀ ਪੈਂਦੀ ਆ, ਤੇ ਤੁਸੀਂ ਤਾਂ ਉਦੋਂ ਆਮ ਹੀ ਲੋਕਾਂ ਦੇ ਵਿੱਚ,
1: ਅਸੀਂ ਹੁਣੇ ਵੀ ਉੱਥੇ ਲਾਉਂਦੇ ਅਖਾੜੇ, ਪਰ ਪਤਾ ਨੀ ਕਿਆ ਨਿਆਣਿਆਂ ਦਾ ਸਿਸਟਮ ਬਣਾ ਲਿਆ।
0: ਹਾਂਜੀ,
1: ਬਾਊਂਸਰ ਸਿਸਟਮ। ਹੁਣ ਗੁਰਦਾਸਪੁਰ ਜੀ ਕੋਲ ਕਿਹੜੇ ਬਾਊਂਸਰ ਦੱਸੋ, ਜੇ ਤੁਹਾਡੇ ਜਿਹਨਾਂ ਦੇ ਵਿਆਹ ਉਹ ਅਰੇਂਜ ਕਰ ਲੈਣ।
0: ਹਾਂਜੀ,
1: ਅਸੀਂ ਹੁਣੇ ਵੀ ਉੱਥੇ ਪੰਜਾਬ 'ਚ ਇਕੱਲੇ ਘੁੰਮਦੇ ਹਾਂ। ਇਹ ਤੁਸੀਂ ਸਮਾਜ ਨੂੰ ਚੀਜ਼ਾਂ ਹੀ ਉਹੀ ਆ ਜੋ ਜਿਹਨੂੰ ਵੇਖ ਕੇ ਨਾ ਤੁਹਾਨੂੰ ਆਪਣਾ ਲੋਕ ਤੁਹਾਨੂੰ ਰਿਸਪੈਕਟ ਕਰਨ। ਤੁਹਾਨੂੰ ਪੁਰਾਣੇ ਸਿੰਘ ਲਾ ਲਓ, ਸ਼ਿੰਦਾ ਭਾਜੀ ਲਾ ਲਓ, ਆਪਣਾ ਸਰਦੂਰ ਬਾਈ ਜੀ ਹੋ ਗਏ, ਹਾਂਸਣੀ ਹੋ ਗਏ, ਅਸੀਂ ਖੁੱਲੇ ਕੰਮ ਕਰਨ ਵਾਲੇ ਬੰਦੇ ਹਾਂ। ਕਲਾਕਾਰ ਤੇ ਕੋਮਲ ਫੁੱਲ ਆ, ਤੁਹਾਨੂੰ ਪ੍ਰੋਮ ਕਰਕੇ ਸਾਰਿਆਂ ਨੂੰ ਜੱਫੀਆਂ ਪਾ ਕੇ ਮਿਲਣਾ ਚਾਹੀਦਾ, ਲੋਕ ਤੁਹਾਨੂੰ ਚਾਹੁਣ ਵਾਲੇ ਆ
0: ਜੀ, ਬਿਲਕੁਲ,
1: ਤੁਹਾਡੇ ਕੋਲ ਆਟੋਗ੍ਰਾਫ ਲੈਣ ਵਾਲੇ ਆ, ਤੇ ਆਪਣੇ ਮਾਰਦੇ ਛਾਲ ਚੱਲ ਵੀ ਗੱਡੀ 'ਚ, ਤੁਸੀਂ ਜਿੰਨਾ ਵਿਚਰੋਗੇ ਉਨਾ ਤੁਹਾਨੂੰ ਕੰਮ ਜ਼ਿਆਦਾ ਮਿਲੇਗਾ।
0: ਕਿਉਂਕਿ ਅੱਗੇ ਜਦੋਂ ਤੁਹਾਡੇ ਟਾਈਮ ਦੇ ਵਿੱਚ ਜਾਂ ਮਾਨਕ ਸਾਹਿਬ ਦੀ ਗੱਲ ਕੀਤੀ, ਤੁਸੀਂ ਛਿੰਦਾ ਜੀ ਦੀ ਗੱਲ ਕੀਤੀ, ਜਦੋਂ ਉਹ ਸਟੇਜ ਲਾਉਂਦੇ ਸੀ ਤਾਂ ਉਹ ਜਿਹੜੇ ਨਵੇਂ ਗਾਣੇ ਹੁੰਦੇ ਸੀ ਰਿਕਾਰਡਿੰਗ ਤੋਂ ਪਹਿਲਾਂ ਪਬਲਿਕ 'ਚ ਗਾਉਂਦੇ ਸੀ, ਉਹਨਾਂ ਤੋਂ ਪਾਸ ਕਰਾਉਂਦੇ
1: ਸੀ।
0: ਹਾਂਜੀ,
1: ਉਦੋਂ ਫਿਰ ਸੁੱਖੀ ਆਪਣਾ ਛੋਟੀ ਬਰੈਂਡ ਸੀ ਨਾ, ਕੋਈ ਮੀਡੀਆ ਨਹੀਂ ਸੀਗਾ।
0: ਹਾਂ ਹਾਂ,
1: ਜੇ ਜਲੰਧਰ ਦੇ ਤੁਹਾਡੇ ਪਿੰਡ ਖੜ੍ਹ ਜਾਏ, ਲੋਕੀ ਸਾਈਕਲਾਂ 'ਤੇ ਜਾ ਕੇ ਖੜਾ ਸੁਣ ਜਾਂਦੇ ਸੀਗੇ।
0: ਹਾਂਜੀ,
1: ਇੱਕ ਕਰੋਸਟੀ ਬਹੁਤ ਸੀਗੀ, ਜੋ ਸਮਾਨ ਜ਼ਿਆਦਾ ਵਿਕਣ ਲੱਗ ਪਏ ਫਿਰ ਲੋਕੀ ਕਹਿੰਦੇ ਠੀਕ ਹੈ ਯਾਰ, ਤੁਹਾਨੂੰ 15 ਦਿਨ ਬਾਅਦ ਪੁੱਛੀ ਜਾਂਦੇ ਕਿ ਤੁਹਾਨੂੰ ਨਵਾਂ ਗਾਣਾ ਕਦੋਂ ਆ ਰਿਹਾ, ਪੈਸੇ ਕਹਿੰਦੇ ਲੱਗਦੇ ਦੇਖੋ ਤੁਸੀਂ ਨਾ। ਤੇ ਸਾਡੇ ਉਦੋਂ ਕਲਾਕਾਰ ਕਿੰਨੇ 5-7 ਸੀ ਜਿਹੜੇ ਸਾਫ਼ ਸੁਥਰੇ ਗਾਣਾ ਛੱਡ ਕੇ ਗਾਉਣ ਵਾਲੇ ਸੀਗੇ, ਤੇ ਸਾਲ ਲੋਕੀ ਵੇਟ ਕਰਦੇ ਸੀਗੇ
0: ਉਹਨਾਂ ਨੂੰ ਚੁੱਪ ਕਰਾਉਣ,
1: ਸਾਲ ਲੋਕੀ ਵੇਟ ਕਰਦੇ ਸੀਗੇ ਕਿ ਆਪਣਾ ਕੋਈ ਕੈਸਟ ਆਉਣੀ ਆ। ਉਹ ਇਹ ਨੀ ਪੜ੍ਹਦੇ ਸੀ, ਉਹ ਇਹ ਵੇਖਦੇ ਸੀ ਕਿ ਕੈਸਟ ਕਿਹਦੀ ਆ ਤੇ ਮਿਊਜ਼ਿਕ ਕਿਹਦਾ ਤੇ ਰਾਈਟਰ ਕੌਣ ਆ।
0: ਰਿਕਾਰਡ ਦੇ ਉੱਤੇ ਜਾਂ ਤਾਂ ਬੰਦੇ ਦੀ ਫੋਟੋ ਹੁੰਦੀ ਸੀ ਜਾਂ ਕਹਿੰਦੇ ਕੁੱਤੇ ਵਾਲੇ ਲੋਗੋ।
1: ਅਸੀਂ ਸਭ ਤੋਂ ਪਹਿਲਾਂ ਮੈਂ ਆਪਣੇ ਪੰਜਾਬੀ ਆਰਟਿਸਟਾਂ 'ਚੋਂ ਤੇ ਜਦੋਂ ਸਾਫ਼ ਸੁਥਰਿਆਂ 'ਚੋਂ, ਇਹ ਵੀ ਮਾਣ ਬਹਿੰਦੀ ਮਹਿਸੂਸ ਆ, ਜਦੋਂ 81 'ਚ ਮੇਰਾ LP ਰਿਕਾਰਡ ਹਰਦੀਪ ਨਾਈਟ ਤੋਂ ਬਾਅਦ ਸਿੱਧਾ ਹੀ LP ਰਿਕਾਰਡ ਆ ਗਿਆ ਆਪਣਾ।
0: ਹਾਂਜੀ,
1: ਇਹ ਉਹਦੀ ਬਖਸ਼ਿਸ਼ ਹੁੰਦੀ ਹੈ ਸੱਚੇ ਪਾਤਸ਼ਾਹ ਦੀ।
0: ਔਰ ਮੇਰੇ ਖਿਆਲ 'ਚ ਇਹ ਵੀ ਤੁਹਾਡੀ ਪਹਿਲੀ ਵਾਰੀ ਜਦੋਂ ਕਿਸੇ ਵੀਡੀਓ ਆਊਟਡੋਰ ਜਾ ਕੇ ਕੀਤਾ ਕਿਸੇ ਦਾ ਵੀਡੀਓ, ਉਹ ਵੀ ਤੁਹਾਡਾ ਹੀ ਪਹਿਲਾ ਗੀਤ
1: ਸੀ। ਹਰਜੀਤ ਭਾਜੀ ਨੇ ਰੌਣਕ ਮੇਲਾ ਜਦੋਂ ਪ੍ਰੋਗਰਾਮ ਬਣਾਇਆ,
0: ਹਾਂਜੀ,
1: ਜਦੋਂ ਉਹਨਾਂ ਕੋਲ ਵਾਗੇ ਸੀ, ਮੈਂ ਤੇ ਚੀਮਾ ਸਟੂਡੀਓ ਜਿਹਦਾ ਚੰਦਪੁਰ ਦੇ ਸੀ ਪਿਕਚਰ ਬਣਾਈ ਸੀ,
0: ਹਾਂਜੀ,
1: ਤੇ ਕਹਿੰਦੇ ਆਪਣਾ ਦੋਸਤ ਆ ਚੱਲ ਚੱਲੀਏ ਆਪਣਾ ਜਲੰਧਰ ਚੱਲਦੇ ਹਾਂ।
0: ਹਾਂਜੀ,
1: ਜਲੰਧਰ ਵਾਗੇ ਤੇ ਉਹਨੂੰ ਗੀਤ ਕੁ ਸੁਣਾਇਆ ਤੇ ਕਹਿੰਦਾ ਯਾਰ ਮੁੰਡਾ ਵੀ ਸੋਹਣਾ, ਹੁਣ ਵੀ ਸੋਹਣਾ ਹੀ ਆ।
0: ਹਾਂਜੀ ਹਾਂਜੀ,
1: ਤੇ ਆਪਣਾ ਕੁਛ ਨਵਾਂ ਚੀਜ਼ ਕਰੀਏ।
0: ਹਾਂਜੀ,
1: ਜਦੋਂ ਕੋਈ ਚੀਜ਼ ਹਟ ਕੇ ਆਏਗੀ ਤੇ ਤੁਹਾਡੇ ਤੇ ਕਿਰਪਾ ਮਹਾਰਾਜ ਦੀ ਹੋਣੀ ਆ। ਉਹ ਜਦੋਂ ਪਟਿਆਲੇ ਜਾ ਕੇ ਗੀਤ ਸ਼ੂਟ ਕੀਤਾ ਆਪਾਂ, ਉਹ ਲੋਕਾਂ ਵਾਸਤੇ ਨਵੀਂ ਚੀਜ਼ ਸੀਗੀ, ਮੋਟਰਸਾਈਕਲ ਜੀਪਾਂ, ਪਟਿਆਲਾ ਸ਼ਹਿਰ ਵੀ ਉਹੋ ਜਿਹਾ, ਪਟਿਆਲਾ ਪੈਗ, ਪਟਿਆਲਾ ਪੱਗ ਤੇ ਮਹਾਰਾਜਾ ਸ਼ਹਿਰ ਸੀਗਾ। ਤੇ ਉਦੋਂ ਬਾਅਦ ਇਹ ਮੇਰੇ ਹਿੱਸੇ ਆ ਗਿਆ 37-38 ਸਾਲ ਪਹਿਲੋ
0: ਹਾਂਜੀ
1: ਕਿ 22 ਨੰਬਰ ਫਾਟਕ ਲੋਕੀ ਜਾਂਦੇ ਸੀ ਵੇਖੀਏ ਕਿ ਹਰਦੀਪ ਨੇ 22 ਨੰਬਰ ਫਾਟਕ ਬੜਾ ਮਸ਼ਹੂਰ ਕੀਤਾ ਗਿਆ
0: ਪੁਲ ਬਣ ਗਿਆ
1: ਪੁਲ ਬਣ ਗਿਆ ਉੱਥੇ
0: ਹਾਂਜੀ
1: ਪਰ ਥੱਲੇ ਲਿਖਿਆ ਮੈਂ ਵੇਖ ਕੇ ਆਉਣ ਪਹਿਲੋਂ 22 ਨੰਬਰ ਲਿਖਿਆ ਪੂਰਾ
0: ਕੀ ਬਾਤ ਅੱਛਾ ਉਹ ਗੀਤ ਦੇ ਥੋੜੇ ਜਿਹੇ ਬੋਲ ਹੋ ਜਾਣ ਸਾਂਝੇ ਕਿਉਂਕਿ ਉਸ ਗੀਤ ਨਾਲ ਬਹੁਤ ਵੱਡੀ ਤੁਹਾਡੀ ਪਹਿਚਾਣ
1: ਮੈਨੂੰ ਇੱਥੇ ਵੀ ਤੁਰਿਆ ਫਿਰਦਾ ਮਾਰਕੀਟ ਤੁਹਾਡੀ ਕਹਿੰਦਾ ਬਾਈ ਆ ਗਿਆ ਪਟਿਆਲੇ ਵਾਲਾ
0: ਹਾਂਜੀ
1: ਸ਼ਹਿਰ ਪਟਿਆਲੇ ਦੇ ਹੋ ਮੁੰਡੇ ਮੁੱਛ ਫੁੱਟ ਗੱਭਰੂ ਨੇ ਸੋਹਣੇ ਪੱਗਾਂ ਪੋਚਮੀਆਂ ਹੋਏ ਪੱਗਾਂ ਪੋਚਮੀਆਂ ਯਾਰੋ ਦਿਲਾਂ ਵੱਟੇ ਦਿਲ ਨੇ ਵਟੋਣੇ ਸ਼ਹਿਰ ਪਟਿਆਲੇ ਦੇ ਸਰੂ ਜੇ ਕੱਦਾਂ ਵਾਲੇ ਗੋਰੇ ਗੋਰੇ ਮੁੱਖੜੇ ਤੇ ਪੱਗਾਂ ਜਦੋਂ ਬੰਨਦੇ ਸੰਦੂਰੀ ਹਾਂ ਲੁੱਟ ਲੈਂਦੇ ਦਿਲ ਯਾਰੋ ਮੱਲੋ ਮੱਲੀ ਲੜਾਂਦੇ ਪੈਰੀ ਪਾ ਕੇ ਜੁੱਤੀ ਉਹ ਕਸੂਰੀ ਰੱਜ ਰੱਜ ਮਾਣਦੇ ਉਹ ਰਹਿਣ ਹਜਵਾਨੀਆਂ ਰੱਜ ਰੱਜ ਮਾਣਦੇ ਉਹ ਰਹਿਣ ਹਜਵਾਨੀਆਂ ਸੱਜਣਾ ਦੇ ਦਿਲ ਤੜਪਾਉਣੇ ਸ਼ਹਿਰ ਪਟਿਆਲੇ
0: ਵਾਹ ਜੀ ਵਾਹ ਅੱਛਾ ਹਰਦੀਪ ਭਾਜੀ ਜਿੱਦਾਂ ਮੈਨੂੰ ਤਾਂ ਪਤਾ ਕਿਉਂਕਿ ਤੁਹਾਡਾ ਪਿਛੋਕੜ ਸਪੋਰਟਸ ਨਾਲ ਹੈ ਸਪੋਰਟਸ ਤੁਸੀਂ ਜਲੰਧਰ ਸਪੋਰਟਸ ਸਕੂਲ ਕਾਲਜ ਦੇ ਵਿੱਚ ਪੜ੍ਹੇ ਹੋ ਹਾਕੀ ਦੇ ਬਹੁਤ ਵਧੀਆ ਪਲੇਅਰ ਰਹੇ ਹੋ ਤੇ ਉਦੋਂ ਹੋਸਟਲ ਚ ਵੀ ਫਿਰ ਮਹਿਫਲ ਲਾਉਂਦੇ ਹੋਣੇ
1: ਪੂਰੀ ਜੀ ਉਦੋਂ ਦੇਖ ਲਓ ਜਦੋਂ ਸਾਡੇ ਤੋਂ ਬਾਅਦ ਤੁਸੀਂ ਵੀ ਆ ਗਏ ਉੱਥੇ ਲੈਣ ਚ ਆ ਗਏ
0: ਸੱਤ
1: ਸਾਲ ਬਾਅਦ
0: ਪਰ ਅਸੀਂ ਮਹਿਫਲ ਨੇ ਅਸੀਂ ਤਾਂ ਮਾਇਕ ਆ ਗਿਆ ਹੱਥ ਚ
1: ਪਰ ਤੁਹਾਡਾ ਇਹ ਨੀ ਮੈਂ ਇੱਥੇ ਆ ਕੇ ਤੁਹਾਡੇ ਮਾਧਿਅਮ ਕਹਿ ਰਿਹਾ ਵਤਨ ਦੂਰ ਕੀ ਅਸੀਂ ਉਦੋਂ ਵੀ ਸੁਣਦੇ ਸੀਗੇ ਸੁਖੀ ਨੇ ਬਹੁਤ ਆਪਣੇ ਸਭਿਆਚਾਰ ਨੂੰ ਉੱਥੇ ਸਾਂਭ ਕੇ ਰੱਖਿਆ ਤੀਆਂ ਦੇ ਜਿਹੜੇ ਮੇਲੇ ਤੁਸੀਂ ਕਰਾਉਂਦੇ ਹੋ
0: ਹਾਂਜੀ
1: ਸਾਡੇ ਕੋਲ ਜਿਹੜਾ ਰਾਤ ਨੂੰ ਮੇਲਾ ਹੁੰਦਾ ਅੱਜ ਕੱਲ੍ਹ ਇੰਨਾ ਨੈਟਵਰਕ ਹੈ ਸਵੇਰੇ ਪਹੁੰਚ ਜਾਂਦਾ ਕਿ ਹਾਂ ਵੀ ਐਤਕੀ ਫਿਰ ਤੀਆਂ ਦਾ ਮੇਲਾ ਸੱਚੇ ਪਾਤਸ਼ਾਹ ਇੱਕ ਵਧੀਆ ਹੋ ਗਿਆ
0: ਹਾਂਜੀ
1: ਉਹ ਆਇਆ ਸੀ ਉਦੋਂ ਜਦੋਂ ਆਪਾਂ ਜਾਂਦੇ ਸੀ ਕੁੜੀਆਂ ਮੁੰਡੇ ਇਕੱਠੇ ਨੈਸ਼ਨਲ ਸਕੂਲ ਜਾਂਦੇ ਸੀਗੇ
0: ਹਾਂਜੀ
1: ਉਦੋਂ ਪੈਸੰਜਰ ਗੱਡੀਆਂ ਹੁੰਦੀਆਂ
0: ਸੀਗੀਆਂ ਹੈਨਾ ਦੋ ਤਿੰਨ ਦਿਨ ਦਾ ਸਫ਼ਰ ਹੋਣਾ
1: ਹਾਂ ਦੋ ਤਿੰਨ ਦਾ ਸਫ਼ਰ ਹੋਣਾ ਸੋਹਣੀ ਜਾ ਕੇ ਗੱਡੀ ਖੜ ਜਾਣੀ ਜਿਹੜੀ ਮੇਲ ਗੱਡੀ ਕੱਢਣੀ ਹੁੰਦੀ ਉਹ
0: ਹਾਂਜੀ
1: ਤੇ ਉੱਥੇ ਫਿਰ ਜਿਵੇਂ ਆਪਣਾ ਪਹਿਲਾਂ ਕਹਿੰਦੇ ਬੁੜੀਆਂ ਸ਼ੁਰੂ ਕਰੋ ਤਾਂ ਅਸੀਂ ਲੈ ਕੇ ਪ੍ਰਭੂ ਦਾ ਨਾਮ ਤੇ ਉੱਥੇ ਮਾੜਾ ਮੋਟਾ ਕਹਿੰਦੇ ਨੱਚਣ ਵਾਲੀ ਦਾ ਅੱਡੀ ਦਾ ਨਹੀਂ ਗਾਉਣ ਵਾਲੇ ਦਾ ਮੂੰਹ ਬੋਲੀ ਮੈਂ ਭਾਵਾਂ ਨੱਚ ਕੇ ਦੇਵੇ ਤੂੰ
0: ਕਿਹਾ ਬਾਤ
1: ਤੇ ਐਂ ਗਾਉਂਦੇ ਗਾਉਂਦੇ ਕੰਮ ਸ਼ੁਰੂ ਹੋ ਗਿਆ ਫਿਰ ਮੈਂ ਸਪੋਰਟਸ ਕਾਲਜ ਛੱਡ ਕੇ ਚੱਲ ਗਿਆ ਡੀਏਵੀ ਕਾਲਜ ਚੰਡੀਗੜ੍ਹ
0: ਹਾਂਜੀ
1: ਉੱਥੇ ਮੇਰੀ ਮੁਲਾਕਾਤ ਯੋਗਰਾਜ ਕਪਲ ਦੇ ਬਾਈ ਸਾਹਿਬ ਅਸੀਂ ਤਿੰਨੇ ਜਾਣੇ ਸੀ ਉੱਥੇ ਖੇਡਦੇ ਹੁੰਦੇ ਇਹ ਗੱਲਾਂ ਹੈਗੀਆਂ ਜੇ 76 ਦੀ ਤੇ ਉੱਥੇ ਜਦੋਂ ਢੋਲ ਵੱਜਣਾ ਫਿਰ ਮੇਰਾ ਕੰਨ ਉੱਧਰ ਵੀ ਆਉਣਾ ਮੈਂ ਉਹ ਕਰਕੇ ਤੇ ਉੱਥੇ ਚੱਲ ਜਾਣਾ
0: ਹਾਂਜੀ
1: ਤੇ ਜਦੋਂ ਗੁਰਦਾਸ ਭਾਜੀ ਨਵੇਂ ਨਵੇਂ ਚੜੇ ਆ 79 ਅਸੀਂ ਟੁੱਟਗੀ ਤਲਾਕ ਕਰਕੇ ਆਏ ਅਸੀਂ ਕਹਿੰਦੇ 2600 ਰੁਪਏ ਸ਼ੋਅ ਕਰਾਇਆ ਭਾਜੀ ਦਾ
0: ਅੱਛਾ ਜੀ
1: ਉਹ 2600 ਇਕੱਠਾ ਹੁੰਦਾ 2400 ਇਕੱਠਾ ਹੋਇਆ ਤੇ ਆੜੀ ਅਸੀਂ ਪਹਿਲਾਂ ਸੀਗੇ
0: ਹਾਂਜੀ
1: ਤੇ ਉੱਥੇ ਮੈਨੂੰ ਹੋਸਟਲ ਚੱਕ ਕੇ ਮੈਨੂੰ ਚੜਾਤਾ
0: ਓਕੇ
1: ਕਹਿੰਦਾ ਬਾਈ ਜੀ ਗਾਓ ਗਾਓ ਤੁਸੀਂ ਉਹ ਅਗਲੇ ਦਿਨ ਲੋਕ ਕਹਿਣ ਕਿ ਬਾਬਾ ਆਵਾਜ਼ ਬੜੀ ਬੁਲੰਦ ਹੈ ਤੇ ਮੈਂ ਕਿਹਾ ਮੈਂ ਤੇ ABC ਆਉਂਦੀ ਨਹੀਂ ਫਿਰ ਤੁਸੀਂ ਯਾਦ ਹੋਣਾ ਵਰਿੰਦਰ ਬਚਨ
0: ਸੁਰਿੰਦਰ
1: ਜਿਹਨਾਂ ਦਾ
0: ਕੈਟਰਿਕ ਦੇ ਵਿੱਚ
1: ਗੌਰਵ ਟ੍ਰੇਨ ਹੋ ਗਿਆ ਤੇ ਜਿਹਨਾਂ ਦਾ ਬੇਟਾ ਵੈਰੀ ਹੌਟ
0: ਬੀਪ ਰੈਂਕ
1: ਤੇ ਉਹਨਾਂ ਉਹ ਮੁਲਾਕਾਤ ਹੋ ਗਈ ਉਹਨਾਂ ਨੇ ਫਿਰ ਮੈਨੂੰ ਇੱਕ ਸਾਲ ਰਿਆਜ਼ ਕਰਾਇਆ
0: ਓਕੇ
1: ਫਿਰ ਪਹਿਲੀ ਮੇਰੀ 1981 ਚ ਹਰਦੀਪ ਨਾਈਟ ਕੈਸਟ ਆਈ
0: ਓਕੇ
1: ਉਹ ਇੰਨੀ ਗਰਮ ਪਕਾਉਣੇ ਦਾ ਸਮਾਨ ਵਿਕ ਗਿਆ ਤੇ ਮੈਨੂੰ ਕਾਲ ਮੇ ਆਪਣਾ HMV ਕੰਪਨੀ ਜਹੀਰ ਅਹਿਮਦ ਸਾਹਿਬ ਕੀ ਉਹ ਬੰਦਾ ਲੱਭ ਕੇ ਲਿਆ ਫੋਟੋ ਨੀ ਲੱਭ ਰਹੀ ਉੱਥੇ ਉੱਥੇ ਲਿਖਿਆ ਬਾਟਾ ਹਰਦੀਪ ਨਾਈਟ ਵਿੱਚ ਜੋਕਸ ਵੀ ਚੇਂਜ ਹੁੰਦੇ ਸੀਗੇ ਤੇ ਬਸ ਉਹ ਤੋਂ ਬਾਅਦ ਪਿੱਛੇ ਮੁੜ ਕੇ ਨਜ਼ਰ ਸਾਹਿਬ ਵੇਖਿਆ ਨੀ ਆਪਾਂ ਤਵਾ ਵੀ ਆ ਗਿਆ ਤਵੇ ਤੋਂ ਬਾਅਦ ਤੁਸੀਂ ਸਫ਼ਰ ਦੇਖ ਲਓ 81 ਤੋਂ ਗਿਣ ਲਓ ਹੁਣ ਮੈਂ ਤੇ ਇਨਸਾਫ ਤਾਂ ਮੇਰਾ ਸਪੋਰਟਸ ਸਕੂਲ ਆ ਠੀਕ ਹੈ
0: ਮੈਂ ਵੀ ਸਪੋਰਟਸ ਦਾ ਹੀ
1: ਤਾਂ ਪਰਵਾਣਾ ਹੀ ਟੱਕਰ ਗਏ
0: ਹਾਂਜੀ
1: ਤੇ ਸਭ ਤੋਂ ਪਹਿਲਾਂ ਮੈਂ ਥੈਂਕਸ ਕਰਨਾ ਤੁਹਾਡੇ ਮਾਧਿਅਮ ਰਚਾਂ ਦਾ ਉਪਿੰਦਰ ਮਥਾੜੂ ਸਾਹਿਬ
0: ਜੀ
1: ਜਿਨ੍ਹਾਂ ਨੇ ਸਾਨੂੰ ਆਪਣੇ ਆਪਣੇ ਉੱਥੇ ਬੁਲਾ ਕੇ ਮੈਂ 24 ਸਾਲ ਬਾਅਦ ਆਇਆ ਜੀ ਮੈਂ 89 ਤੋਂ 2002 ਤੋਂ ਤੁਹਾਨੂੰ ਪਤਾ ਹੀ ਹੈ
0: ਹਾਂਜੀ
1: ਇੱਥੇ ਲਗਾਤਾਰ ਆਉਂਦਾ ਸੀਗਾ ਫਿਰ ਕੁਛ ਨਾ ਕਰਕੇ ਨਹੀਂ ਇੱਧਰ ਆ ਸਕਿਆ ਮੈਂ ਤੇ ਥੋੜੀ ਮੇਰੀ 2 ਸਾਲ ਪਹਿਲਾਂ ਵੀ ਗੱਲ ਹੋਈ ਆਜੋ ਭਾਜੀ ਇੱਧਰ ਸ਼ੋਅ ਕਰਾਉਂਦੇ ਆਪਾਂ ਜੋ ਅਮਰੀਕਾ ਆਇਆ ਸੀ
0: ਅਮਰੀਕਾ
1: ਪਰ ਸੱਚੇ ਪਾਤਸ਼ਾਹ ਦੀ ਬੜੀ ਕਿਰਪਾ ਤੁਹਾਡੇ ਕੈਨੇਡਾ ਵਾਸੀ ਬੜਾ ਮਾਣ ਸਤਿਕਾਰ ਦੇ ਰਹੇ ਆ ਉਹਨਾਂ ਦਾ ਮੇਲੇ ਤੋਂ ਬਾਅਦ ਕੰਮ ਰੁਕਿਆ ਨੀਗਾ ਮੈਨੂੰ ਲੱਗਦਾ ਕਿ ਤੁਹਾਡੇ ਟੋਰਾਂਟੋ ਜੀ ਜੇ ਮੈਂ ਸਾਲ ਵੀ ਰਹਿ ਜਾਂਦਾ ਤੇ ਮੇਰੇ ਕੋਲ ਇੰਨੇ ਕੁ ਲੋਕੀ ਪਿਆਰ ਕਰਦੇ ਰਹੇ ਜਿੰਨੇ ਮਰਜ਼ੀ ਮੈਂ ਫੈਮਿਲੀ ਸ਼ੋਅ ਤੁਹਾਡੇ ਲੋਕਾਂ ਨੂੰ ਐਂਟਰਟੇਨ ਕਰ ਸਕਦਾ
0: ਅੱਜ ਵੀ ਤੁਹਾਡਾ ਬਹੁਤ ਵਧੀਆ ਇੱਕ ਫੰਕਸ਼ਨ ਰੱਖਿਆ ਗੁਰਸ਼ਰਨ ਮਾਨ ਹੋਣਾ
1: ਦੇ ਪੂਰੀ ਟੀਮ ਸਾਰਾ ਸਾਂਝਾ ਹੀ ਹੈ ਜੀ
0: ਹਾਂਜੀ ਸਾਰੇ ਸਮੁੱਚੇ ਮੀਡੀਆ ਵੱਲੋਂ ਤੁਹਾਨੂੰ ਮਾਨ ਸਨਮਾਨ ਦਾ ਇੱਕ ਫੰਕਸ਼ਨ ਰੱਖਿਆ
1: ਵੈਰੀ ਓਨਰ ਕਿ ਤੁਸੀਂ ਆਪਣੇ ਵੱਡੇ ਬਾਈ ਨੂੰ ਮਾਨ ਸਤਿਕਾਰ ਦੇ ਰਹੇ ਹੋ ਜੀ
0: ਹਾਂਜੀ ਤੁਹਾਡਾ ਇੱਕ ਗਾਣਾ ਮੈਂ ਅਕਸਰ ਗੁਣਗੁਣਾਉਂਦਾ ਰਹਿੰਦਾ
1: ਉਹ ਯਾਰ ਸੁਖੀ ਤੂੰ ਪ੍ਰੋਮਿਸ ਤੋੜਦਾ ਮੈਨੂੰ
0: ਅੱਛਾ ਜੀ
1: ਮੈਂ ਉਹਦਾ ਮਿਊਜ਼ਿਕ ਬਣਾ ਲਿਆ
0: ਨਹੀਂ ਉਹ ਪ੍ਰੋਮਿਸ ਤਾਂ ਵੀ ਤੁਸੀਂ ਉਹ ਚ ਨਾ ਪਾਤਾ ਕੁੜੀ ਦਾ ਮੈਂ ਕਿਹਾ ਕੁੜੀ ਦਾ ਨਾਂ ਨਹੀਂ ਲੈਣਾ ਉਹ ਚ ਗਾਣੇ ਚ
1: ਜਦੋਂ ਗਾਣੀ ਕੁੜੀ ਦੀ ਆ ਫਿਰ ਮੈਂ ਨਾ ਹੋਰ ਸੁਖੀ ਦੇ ਜਦੋਂ ਲਵਾਂ
0: ਥੋੜਾ ਜਿਹਾ ਹੋ ਜਾਵੇ ਫਿਰ
1: ਉਹ ਦੇਖ ਲਓ ਮੈਂ ਇੰਨਾ ਸੁਣਾਇਆ
0: ਹਾਂਜੀ
1: ਕਿਉਂਕਿ ਤੁਹਾਨੂੰ ਮੈਂ ਦੱਸਦਿਆਂ ਤੁਹਾਡੇ ਮਾਧਿਅਮ ਦੇ ਜ਼ਰੀਏ ਮੈਂ ਇਸ ਵੇਲੇ ਆਈ ਐਮ ਆਪਣਾ ਸਲਾਹਕਾਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਸੱਭਿਆਚਾਰ
0: ਹਾਂਜੀ
1: ਟੈਕਨੀਕਲ ਯੂਨੀਵਰਸਿਟੀ ਪੰਜਾਬ ਜਦੋਂ ਯੂਥ ਫੈਸਟੀ ਬੱਚਿਆਂ ਦੱਸਦੇ ਆ ਕਿ ਮਾਈ ਸੈਲਫ ਗੁਰਦਾਸ ਸਾਰੇ ਯੂਥ ਫੈਸਟੀਵਲ ਉੱਠ ਕੇ ਹੀ ਆ ਜਿਹੜੇ ਸਟੇਜਾਂ ਤੇ ਪਹੁੰਚੇ
0: ਹਾਂਜੀ
1: ਤੇ ਟਾਈਮ ਦੇ ਮੁਤਾਬਕ ਤੁਹਾਡਾ ਹਰਦੀਪ ਤੇ ਮੈਂ ਸ਼ਾਮੀ ਤਾਂ ਸੁਣਾ ਜਦੋਂ ਤੁਸੀਂ ਉੱਥੇ ਆ ਜਾਏ।
0: ਪੱਕਾ ਜੀ,
1: ਪਰ ਮੈਂ ਹੁਣ ਤੁਹਾਡੇ ਰੇਡੀਓ ਤੇ ਤੁਹਾਡੇ ਟੀਵੀ ਤੇ,
0: ਹਾਂਜੀ,
1: ਤੇ ਇਹ ਤੁਹਾਡਾ ਤੇ ਫੇਵਰਟ ਹੈ, ਮੇਰਾ ਆਪਣਾ ਆਲਸੋ ਵੈਰੀ ਫੇਵਰਟ ਸੌਂਗ।
0: ਓਕੇ, ਥੋੜੇ ਜਿਹਾ
1: ਸੁਰਜੀਤ ਕਹਾਂ ਤੈਨੂੰ ਅੜਿਆ, ਪਿਆਰ ਤੈਨੂੰ ਜਨਮ ਜਨਮ ਤੋਂ ਕਰਿਆ,
0: ਵਾਹ
1: ਜਾਣ ਅਸਾਂ ਤੇਰੇ ਲੇਖੇ ਲਾਈ, ਇਸ਼ਕ ਦੀ ਮਾਲਾ ਗਲ ਵਿੱਚ ਪਾਈ, ਮੇਰੇ ਸੋਹਣਿਆ ਸੱਜਣਾ, ਵੇੜਿਆ ਨਾ ਜਾਈ ਪਰਦੇਸ, ਹੁਣ ਸਾਡਾ ਜੀ ਨਹੀਂ ਲੱਗਣਾ।
0: ਵਾਹ ਜੀ,
1: ਉਸ ਗਿੱਲ ਸੁਰਜੀਤ ਨੂੰ ਸਮਰਪਿਤ ਆ ਗੀਤ, ਉਹਨਾਂ ਲਿਖਿਆ ਮੈਂ 250-300 ਗੀਤ ਉਹਨਾਂ ਦਾ,
0: ਹਾਂਜੀ,
1: ਬਾਬੇ ਦਾ ਗਾਇਆ ਹੋਇਆ। ਚਲੋ ਹਾਂਜੀ, ਮਹਾਰਾਜਾ ਪ੍ਰਭੋ ਅੱਜ ਮੈਂ ਆਪਣੇ ਹਾਏ ਗੀਤ ਵੇ ਲੋਕੋ ਇੱਕ ਕੁੜੀ ਦੇ ਨਾਮ ਕਰਾਂਗਾ, ਅੱਜ ਮੈਂ ਆਪਣੇ ਹਾਏ ਗੀਤ ਵੇ ਲੋਕੋ ਇੱਕ ਕੁੜੀ ਦੇ ਨਾਮ ਕਰਾਂਗਾ, ਪਰ ਮੈਂ ਉਸਦਾ ਨਾਂ ਨਹੀਂ ਲੈਣਾ, ਪਰ ਮੈਂ ਉਸਦਾ ਨਾਂ ਨਹੀਂ ਲੈਣਾ, ਨਾਂ ਲੈ ਕੇ ਬਦਨਾਮ ਕਰਾਂਗਾ, ਅੱਜ ਮੈਂ ਆਪਣੇ

ਲਿਖਣੇਗੀ ਤੇ ਸਿਖਾਗੀ, ਪਲ ਵਿੱਚ ਸਾਨੂੰ ਸ਼ਾਇਰ ਬਣਾਗੀ, ਉਮਰਾਂ ਦੇ ਕਰਜਾਈ ਕਰਗੀ, ਉਹ ਯਾਦਾਂ ਦੇ ਨਾਲ ਝੋਲੀ ਭਰਗੀ। ਹਾਏ ਉਮਰਾਂ ਦੇ ਕਰਜਾਈ ਕਰਗੀ, ਯਾਦਾਂ ਦੇ ਨਾਲ ਝੋਲੀ ਭਰਗੀ। ਗਿੱਲ ਸੁਰਜੀਤ ਕਹੇ ਮੇਰੇ ਯਾਰੋ, ਗਿੱਲ

0: ਆਪਣੇ ਆਏ ਗੀਤ ਵੇਲੋਕੋ ਇੱਕ ਕੁੜੀ ਦੇ ਨਾਮ ਕਰਾਂਗਾ।
1: ਕਿਆ ਬਾਤ ਜੀ, ਬਹੁਤ ਵਧੀਆ ਬਹੁਤ ਵਧੀਆ। ਮੇਰੇ ਖਿਆਲ ਜਿੰਨੇ ਵੀ ਅੱਜ ਫਰਾਈਡੇ ਗੱਡੀਆਂ ਦੇ ਵਿੱਚ ਰੇਡੀਓ ਪ੍ਰੋਗਰਾਮ ਸੁਣ ਰਹੇ ਜਾਂ ਟੀਵੀ ਘਰਾਂ 'ਚ ਬੈਠੇ ਦੇਖ ਰਹੇ, ਸਾਰੇ ਕਿਤੇ ਇਮੋਸ਼ਨਲ ਹੋ ਕੇ ਬਸ ਇੱਕ ਇੱਕ ਕੁੜੀ ਦੇ ਨਾਮ ਹੀ ਸੋਚਣ ਲੱਗ ਪਏ ਹੋਣੇ ਵੀ ਕੌਣ। ਅੱਛਾ ਜੀ, ਇੱਕ ਮੇਰਾ ਹੋਰ ਸਵਾਲ ਹੈ, ਕਿਉਂਕਿ ਤੁਸੀਂ ਇਸ ਗਾਇਕੀ ਦੇ ਦੌਰ ਦੇ ਵਿੱਚ ਬੜੀਆਂ ਤਬਦੀਲੀਆਂ ਵੀ ਦੇਖੀਆਂ ਹੋਣਗੀਆਂ, ਕਦੀ ਸੋਲੋ ਤੋਂ ਸ਼ੁਰੂਆਤ ਹੋ ਕੇ ਫਿਰ ਡਿਊਟ ਵੱਲ ਇੱਕ ਯੁੱਗ ਇਹੋ ਜਿਹਾ ਆ ਗਿਆ ਸੀ ਕਿ ਡਿਊਟ ਬਹੁਤ ਹਰ ਬੰਦਾ ਕਹਿੰਦਾ ਸੀ ਜੋੜੀ ਬਣਨੀ ਚਾਹੀਦੀ ਆ, ਵੀ ਗਾਉਣ ਵਾਲੇ ਨਾਲ ਗਾਉਣ ਵਾਲੀ ਨੂੰ ਜ਼ਿਆਦਾ ਦੇਖਣ ਜਾਂਦੇ ਹੁੰਦੇ ਸੀ ਅਖਾੜਿਆਂ 'ਚ, ਪਰ ਤੁਸੀਂ ਇਹਦੇ 'ਚ ਕੋਈ ਉਪਰਾਲਾ ਨਹੀਂ ਕੀਤਾ, ਤੁਸੀਂ ਡਿਊਟ ਨਹੀਂ ਜੋੜੀ।
0: ਜਦੋਂ ਸੁੱਖੀ ਬਾਈ ਜੀ ਨਿਰਜਰ ਸਾਹਿਬ ਜਦੋਂ ਅਸੀਂ ਗਾਉਂਦੇ ਸੀ ਨਾ, ਇਹ ਪੰਜਾਬੀ ਗਾਇਕੀ ਗੁਰਦਾਸ ਬਾਈ ਤੋਂ ਸ਼ੁਰੂ ਹੋ ਗਈ, ਹਰਦੀਪ ਤੇ ਖਤਮ ਨਹੀਂ ਹੋਈ, ਉਦੋਂ ਬਾਅਦ ਹਨ ਸਰਦੂਲ ਸਾਰੇ, ਇਹ ਗਾਇਕੀ ਆਪਣੇ ਘਰਾਂ 'ਚ ਆ ਗਈ।
1: ਹਾਂਜੀ,
0: ਪਹਿਲੋਂ ਗਾਇਕੀ ਕਿੱਥੇ ਸੱਥ 'ਚ ਲੱਗਦਾ ਅਖਾੜਾ ਜਾਂ ਜੰਜ ਘਰ 'ਚ, ਤੇ ਉਦੋਂ ਬਾਅਦ ਬਰਾਤ ਆਉਂਦੀ ਤੇ ਬੁੜੀਆਂ ਉੱਪਰ ਚੜ੍ਹ ਕੇ ਵੇਖਦੀ ਬਰਾਤ 'ਚ ਸਨਖਾ ਮੁੰਡਾ ਕਿਹੜਾ। ਤੇ ਹੁਣ ਜਦੋਂ ਗਾਇਕੀ ਆਪਾਂ ਸਾਰੇ ਡਿਊਟ ਵੀ ਵਧੀਆ ਗਾਉਂਦੇ ਸਾਰੇ, ਆਪਾਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ, ਪਰ ਜਦੋਂ ਗਾਇਕੀ ਘਰਾਂ 'ਚ ਆਈ ਹੈ ਸਾਫ਼ ਸੁਥਰੀ, ਹੁਣ ਦੇਖੋ ਆਪਣੇ ਪਰਿਵਾਰ ਬਹਿ ਕੇ ਸਾਰੇ ਆਪਾਂ ਫੈਮਿਲੀ ਆਨੰਦ ਲੈਂਦੇ ਗੀਤਾਂ ਦਾ, ਚੇਂਜ ਬਹੁਤ ਆਈ ਹੈ। ਪਰ ਚੇਂਜ 'ਚ ਮੈਂ ਤੁਹਾਡੇ ਮਾਧਿਅਮ ਦੱਸਣਾ ਚਾਹੁੰਦਾ, ਦਲਜੀਤ ਦੁਸਾਂਝ ਇਸ ਵੇਲੇ ਸੋਹਣੀ ਪੱਗ ਬੰਨ ਕੇ, ਕਿਸੇ ਟਾਈਮ 'ਤੇ ਮੈਂ ਇਕੱਲਾ ਸਰਦਾਰ ਸੀ ਜਦੋਂ ਟਾਈ ਲਾ ਕੇ ਸੋਹਣੀ ਪੱਗ ਬੰਨ ਕੇ ਆਪਣਾ ਇਸ ਅਖਾੜੇ 'ਚ ਆਇਆ ਸੀਗਾ।
1: ਹਾਂਜੀ,
0: ਅਤੇ ਉਦੋਂ ਬਾਅਦ ਆਪਣਾ ਮਲਕੀਤ ਬਾਈ ਜੀ ਆ ਗਏ, ਫਿਰ ਤਹਿੰਦਾ ਸੋਹਣੀਆਂ ਪੱਗਾਂ ਨੇ ਸਾਰੇ, ਅਗਲੀ ਟੀਮ ਆ ਗਈ
1: ਜੀ।
0: ਇੱਕ ਸਾਡੇ 'ਚੋਂ ਇਸ ਵੇਲੇ ਬੜਾ ਚੰਗਾ ਹੀਰਾ ਪਿੱਛੇ ਚਲਾ ਗਿਆ ਸਾਲ ਡੇਢ ਸਾਲ ਪਹਿਲੋਂ, ਰਾਜਵੀਰ ਸ਼ਬਦਾ, ਅਤੇ ਬੱਚਿਆਂ ਨੇ ਇਹ 2% ਆਪਾਂ ਕੌਮ ਹੈ ਪੱਗ ਨੂੰ ਸਾਂਭਿਆ ਭਾਈ, ਇਹ ਦਸਾਂ ਗੁਰੂਆਂ ਨੇ ਆਪਾਂ ਬਖਸ਼ਿਸ਼ ਕੀਤੀ ਆ, ਇਹਨੂੰ ਸਾਂਭ ਕੇ ਰੱਖੀਏ, ਇਹ ਸਾਡੀ ਦਸਤਾਰ ਆ, ਤੇ ਕੱਦ ਸਾਡਾ ਉੱਚਾ ਕੀਤਾ ਸਮਾਜ 'ਚ ਸਾਡੀ ਪੰਜਾਬੀਅਤ ਦਾ।
1: ਅੱਛਾ ਜੀ, ਤੇ ਇਹ ਜਿਹੜੇ ਗਾਇਕੀ ਆ ਵੈਸੇ, ਇਹਨੂੰ ਜਿਹੜੇ ਗਾਉਣਾ ਜਾਂ ਇਹਨੂੰ ਸਿੱਖਣਾ ਕਿੰਨਾ ਕੁ ਔਖਾ ਜਾਂ ਕਿੰਨਾ ਕੁ ਸੌਖਾ?
0: ਕੋਈ ਵੀ ਕੰਮ ਸੌਖਾ ਨਹੀਂ, ਭਾਵੇਂ ਤੁਸੀਂ ਬਿਜ਼ਨਸ ਕਰਦੇ ਹੋ। ਸੁਖੀ ਕਿਉਂ ਘਰੋਂ ਸੋੜੋ ਸਿੱਖਿਆ ਹੈ ਕਿ ਮੈਂ ਇੱਥੇ ਹੁਣ ਪੋਡਕਾਸਟ ਕਰਦੇ ਹਾਂ, ਫਲਾਣਾ ABC ਕਰਨਾ, ਇਹ ਕਰਮਨਵਾਜ਼ੀ ਕਰਨੀ ਪੈਂਦੀ ਹੈ। ਅਸੀਂ ਹੁਣ ਵੀ ਦੇਖ ਲਓ, ਮੈਂ ਤੁਹਾਡੇ ਕੋਲ ਆਉਣ ਤੋਂ ਪਹਿਲਾਂ ਰਾਤੀ ਲੇਟ ਗਿਆ ਪਾਰਟੀ ਤੋਂ, ਰਿਆਜ਼ ਕਰਨਾ ਕਿਉਂਕਿ ਸ਼ਾਮੀ ਪਰਫਾਰਮ ਕਰਨਾ, ਇਹ ਜਿੰਨਾ ਆਪਾਂ ਇਹ ਐਕਸਰਸਾਈਜ਼ ਹੈ, ਜਿਵੇਂ ਬਾਡੀ ਨੂੰ ਆਪਾਂ ਸੈਰ ਕਰਦੇ ਹਾਂ ਕਿ ਆਪਣੀ ਸ਼ੂਗਰ ਦਾ ਹੋ ਜਾਵੇ, ਫਲਾਣਾ ਦਾ ਹੋ ਜਾਵੇ, ਠੀਕ ਹੈ ਨਾ, ਫਿੱਟ ਰੱਖਣ ਵਾਸਤੇ, ਅਤੇ ਗਲੇ ਦੀ ਐਕਸਰਸਾਈਜ਼ ਆ ਰਿਆਜ਼ ਕਰਨਾ। ਫਿਰ ਤੁਸੀਂ ਖੁੱਲ੍ਹ ਕੇ ਖੇਡਦੇ ਹੋ, ਮੈਂ ਜਿੱਥੇ ਵੀ ਜਾ ਕੇ ਕਹਿੰਦਾ ਬਾਈ ਜੀ ਬੜਾ ਮੇਨਟੇਨ ਕੀਤਾ ਤੁਸੀਂ ਗਲਾ ਆਪਣਾ, ਪਰ ਇਹ ਕੰਮ ਕਰਾਂ ਕਰਮ ਨਵਾਜ਼ੀ ਕਰਾਂਗੇ ਤਾਂ ਹੀ ਸੱਚੇ ਪਾਤਸ਼ਾਹ ਤੁਹਾਨੂੰ ਰਾਹ ਦਿਖਾਉਂਦਾ ਨਾ।
1: ਹਾਂਜੀ,
0: ਜਦੋਂ ਪਾਣੀ ਟਿਊਬਵੈਲ ਚਲਾਉਂਦੇ ਆੜ 'ਚ ਆਉਂਦਾ, ਫਿਰ ਪਾਣੀ ਆਪਣਾ ਰਸਤਾ ਆਪ ਬਣਾਉਂਦਾ, ਅਤੇ ਆਪਾਂ ਰਸਤੇ ਆਪਾਂ ਜੀਵਨ ਆਪਾਂ ਨੂੰ ਇੰਨਾ ਸੋਹਣਾ ਦਿੱਤਾ ਸੱਚੇ ਪਾਤਸ਼ਾਹ ਨੇ, ਇਹ ਜੀਵਨ ਨੂੰ ਆਪਣਾ ਰਾਹ ਆਪਾਂ ਚੁਣਨੇ ਆ।
1: ਹਾਂਜੀ,
0: ਕਿ ਕਿਹੜੇ ਰਾਹ 'ਤੇ ਸੱਚੇ ਪਾਤਸ਼ਾਹ ਤੁਹਾਡੇ 'ਤੇ ਮਿਹਰ ਕਰਦਾ।
1: ਅੱਛਾ ਜੀ, ਕਦੀ ਇਸ ਸੰਗੀਤਕ ਸਫ਼ਰ ਦੇ ਦੌਰਾਨ ਕਦੀ ਕੋਈ ਇਹੋ ਜਿਹੀ ਯਾਦ ਹੋਵੇ ਜਿਹੜੀ ਤੁਹਾਨੂੰ ਲੱਗੀ ਹੋਵੇ, ਯਾਰ ਮੈਂ ਕਿਹੜੇ ਕੰਮ 'ਚ ਪੈ ਗਿਆ, ਇਹਦੇ ਨਾਲੋਂ ਤਾਂ ਮੈਂ ਵਧੀਆ ਜੱਟਾਂ ਦਾ ਮੁੰਡਾ ਸੀ, ਜੋਬ ਵੀ ਵਧੀਆ ਕਰਦਾ ਸੀ, ਹਾਕੀ ਵੀ ਵਧੀਆ ਖੇਡਦੇ, ਕਿੱਥੇ ਪੈ ਗਿਆ?
0: ਉਹ ਐਂ ਸੀਗਾ ਜਦੋਂ ਇੰਡੀਅਨ ਯੂਨੀਵਰਸਿਟੀ ਕੈਂਪ ਕੋ ਬੁਲਾਇਆ ਨਾ ਇੰਡੀਆ ਦਾ, ਕਿਉਂਕਿ ਦੁਆਬਾ ਸਾਡਾ ਜਲੰਧਰ ਹਾਕੀ ਦਾ ਮੱਕਾ
1: ਮੱਕਾ। ਹਾਂਜੀ,
0: ਕਿਉਂਕਿ ਸਾਡੇ ਸਾਹਮਣੇ ਪਿੰਡ ਖੁਸਰੋਪੁਰ, ਸਰਸਾਰਪੁਰ, ਕੋਕੋਪੁਰ, ਕੋਹਾ, ਧਿੰਦਵਾਲੀ, ਸਾਰੇ ਉੱਥੋਂ ਦੇਖ ਲਓ ਤੁਸੀਂ, ਜੇ 500 ਮੁੰਡਾ ਖੇਡਿਆ, 500 'ਚ 200 ਓਲੰਪੀਅਨ ਆਪਣੇ ਕੋਲ ਸਿਰਫ ਜਲੰਧਰ ਡਿਸਟ੍ਰਿਕਟ 'ਚੋਂ।
1: ਹਾਂਜੀ,
0: ਅਤੇ ਉਹ ਕਰਦਿਆਂ ਕਰਾਉਂਦਿਆਂ ਜਦੋਂ ਫਾਦਰ ਮੇਰੇ ਦੈਟ ਟਾਈਮ ਹੀ ਇਜ਼ ਆਰਮੀ ਕੈਪਟਨ, ਅਤੇ ਉਹ 70-70 ਦੇ ਦਾਕੇ 'ਚ, ਉਹੀ ਮੈਨੂੰ ਪ੍ਰੇਰਿਤ ਕੀਤਾ ਕਿ ਤੂੰ ਸਪੋਰਟਸ ਸਕੂਲ ਜਾਣਾ।
1: ਹਾਂਜੀ,
0: ਵਧੀਆ ਹਾਕੀ ਖੇਡੀ ਪਰ ਮੜਕਾਂ ਦਾ ਖੇਡੀ, ਪਰ ਐਂ ਸੀਗਾ ਕਿ ਯਾਰ ਉਹ ਰਹਿ ਗਿਆ ਵਾਂਝਾ ਮੈਂ ਇੱਥੇ ਹਿੱਕ ਤੇ ਇੰਡੀਆ ਖਾਨ ਤੋਂ। ਫਿਰ ਥੋੜ੍ਹਾ ਮਹਿਸੂਸ ਹੋਇਆ, ਮੈਂ ਕਿਹਾ ਸੱਚੇ ਪਾਤਸ਼ਾਹ ਇੰਨੀ ਕੁ ਕਿਰਪਾ ਕਰ ਦਿਓ, ਮੈਂ ਜਿੱਥੋਂ ਜਾਵਾਂ ਤਾਂ ਲੋਕ ਉਹ ਪਾਈ ਜਾਂਦਾ, ਉਹ ਇੰਨੀ ਕਿਰਪਾ ਕਰਤੀ, ਅਤੇ ਦੇਖ ਲਓ ਆ 5 ਦਹਾਕਿਆਂ ਗਾਉਂਦਿਆਂ ਹੋ ਗਿਆ, ਹਾਕੀ ਵੀ ਖੇਡੀ ਹੈ, ਪਰ ਅਭੀ ਤੋਂ ਮੈਂ ਜਵਾਨ ਹਾਂ, ਮੈਂ ਠੀਕ ਹਾਂ, ਕੋਈ ਲਾਮਾ ਨਹੀਂ ਜ਼ਿੰਦਗੀ 'ਚ। ਅਤੇ ਜਦੋਂ ਤੁਸੀਂ ਘਰੋਂ ਨਿਕਲਦਾ ਸੋਹਣੇ ਬਣ ਕੇ ਨਿਕਲੋ, ਇਹ ਤੁਹਾਨੂੰ ਮਨੁੱਖਾ ਜਿਹਾ ਮਿਲਿਆ, ਇਹਨੂੰ ਰੱਜ ਕਢਾਈ ਆ।
1: ਵਾਹ ਜੀ ਵਾਹ, ਕਿਉਂਕਿ ਸਪੋਰਟਸਮੈਨ 'ਚ ਇਹੀ ਤਾਂ ਖਾਸੀਅਤ ਹੁੰਦੀ ਆ ਕਿ ਉਹਨਾਂ ਨੇ ਐਕਸਰਸਾਈਜ਼ ਤੋਂ ਸ਼ੁਰੂ ਔਰ ਪਹਿਲਾਂ ਹੀ ਸਵੇਰੇ ਉੱਠਦੇ ਗਰਾਊਂਡ ਨੂੰ ਮੱਥਾ ਟੇਕਣਾ।
0: ਅੱਜ ਵੀ ਭਲਵਾਨ ਜੀ ਮੈਂ ਲੈ ਗਏ,
1: ਹਾਂਜੀ
0: 5-7 ਕਿਲੋਮੀਟਰ ਸੈਰ ਕਰਾ ਕੇ,
1: ਭਲਵਾਨ ਜੀ ਉਹਨਾਂ ਨੂੰ ਦੇਖ ਕੇ ਮੈਂ ਦੂਰੋਂ ਹੀ ਪਛਾਣ ਲਿਆ, ਜਦੋਂ ਕੰਨਾਂ ਤੋਂ ਪਰ ਭਲਵਾਨ ਤਾਂ ਪਛਾਣੇ ਜਾਂਦੇ।
0: ਹਾਂ ਬਿਲਕੁਲ ਪਛਾਣੇ ਜਾਂਦੇ।
1: ਇਸ ਟਾਈਮ ਵੀ ਕਾਫੀ ਤੁਹਾਨੂੰ ਜਿਹੜੇ ਦੇਖ ਰਹੇ ਜਾਂ ਸੁਣ ਰਹੇ ਹੋਣਗੇ, ਬਹੁਤ ਸਾਰੇ ਸਟੂਡੈਂਟ ਸਪੋਰਟਸ ਸਕੂਲ ਦੇ ਹੋਣਗੇ, ਉਹਨਾਂ ਨੂੰ ਕੋਈ ਸੁਨੇਹਾ ਆਪਣੇ ਵੱਲੋਂ ਕੋਈ ਗੱਲਬਾਤ?
0: ਬਾਕੀ ਦੇ ਕੰਮ ਬਾਅਦ 'ਚ, ਪਹਿਲਾਂ ਸਿਹਤ ਜ਼ਰੂਰੀ ਹੈ ਭਾਈ, ਸਿਹਤ ਹੈ ਤਾਂ ਸਭ ਕੁਛ ਹੈ। ਪਰ ਬੜਾ ਮਾਣ ਸਤਿਕਾਰ ਸੁਖੀ ਜੀ, ਜਿਹੜੇ ਵੀ ਪੁਰਾਣੇ ਬੰਦੇ ਹੁਣ ਪੰਜਾਬ, ਇੱਕ ਛੋਟੂ ਹੁੰਦਾ ਫੁੱਟਬਾਲ ਵਾਲਾ,
1: ਹਾਂਜੀ ਹਾਂਜੀ,
0: ਸੰਧੂ ਸਾਹਿਬ, ਤੇ ਉਹ ਵੀ ਬੜਾ ਉਹਨਾਂ ਨੇ ਵਧੀਆ ਆਪਣੇ ਘਰਾਂ ਚ ਰੱਖ ਕੇ ਬਰਥਡੇ ਤੇ ਚਲੋ ਬਾਈ ਆਇਆ ਯਾਰ ਮਾਣ ਕਰੀਏ। ਪਰ ਸਪੋਰਟਸਮੈਨ ਚ ਇੱਕ ਇਹ ਬੜੀ ਚੀਜ਼ ਹੈਗੀ ਹੈ ਨਾ
1: ਜੀ,
0: ਜੋ ਜੇ ਪਿਆਰ ਕਰਦੇ ਦਿਲੋਂ ਪਿਆਰ ਕਰਦੇ। ਹੁਣ ਮੈਂ ਲੈ ਕੇ ਤੁਰੇ ਫਿਰਦੇ ਦੇਖ ਲਓ ਸਾਰੇ ਆਪਣਾ ਵਧੀਆ ਆਪਣਾ, ਮੈਂ ਕਿਹਾ ਜਾਣਾ ਸੁੱਖੀ ਬਾਈ ਦੇ।
1: ਅੱਛਾ ਜੀ, ਜਦੋਂ ਤੁਸੀਂ ਸਪੋਰਟਸ ਸਕੂਲੇ ਪੜ੍ਹਦੇ ਸੀ ਉਦੋਂ ਉੱਥੇ ਦਾ ਮਾਹੌਲ ਕਿੱਦਾਂ ਦਾ ਸੀਗਾ, ਕਿੱਦਾਂ ਉਹਨਾਂ ਡਾਇਟ ਵਗੈਰਾ ਜਾਂ ਪ੍ਰੈਕਟਿਸ ਕਿੱਦਾਂ, ਮਾਹੌਲ ਕਿਵੇਂ ਸੀ?
0: ਉਦੋਂ ਸੁੱਖੀ ਜੀ ਆਪਾਂ ਸਾਰੇ ਕੋਮਨ ਘਰਾਂ ਦਾ ਸੀ ਨਾ, ਦੋ ਆਂਡੇ
1: ਹਾਂਜੀ
0: ਹੈਂਜੀ ਤੇ ਇੱਕ ਠੰਡਾ ਜਿਹਾ ਉਹ ਕਹਿਣ ਦਾ ਜਿਹੜਾ ਭਾਂਡਾ ਸੀ ਉਹ ਚ ਦੁੱਧ ਦਿੰਦੇ ਆਪਾਂ ਦੁਪਹਿਰੇ,
1: ਉਹ ਕੱਪ ਜਿਹੜਾ
0: ਸਵੇਰੇ ਰੋਟੀ ਖਵਾਉਂਦੇ ਸੀਗੇ।
1: ਹਾਂਜੀ,
0: ਪਰ ਉਹ ਚ ਸਬਰ ਬਹੁਤ ਸੀ ਕਿਉਂਕਿ ਸਾਰੇ ਪਿੰਡ ਵਾਲੇ ਮੁੰਡੇ ਸੀ, ਆਪਣਾ ਮਾੜਾ ਮੋਟਾ 5-4 ਕਿਲੋ ਜਿਹੜਾ ਜਿੰਨੇ ਕੁ ਘਰ ਦਾ ਘਿਓ ਘਿਓ ਖਾਂਦੇ ਸੀ ਨਾ।
1: ਹਾਂਜੀ,
0: ਤੇ ਉਹਨਾਂ ਐ ਸੀਗਾ ਉਦੋਂ ਇੱਕ ਲਗਨ ਸੀਗੀ ਸਿਰਫ ਖੇਡਣਾ।
1: ਹਾਂਜੀ,
0: ਹੁਣ ਤੁਸੀਂ ਵੇਖੋ ਨਾ ਉੱਥੇ ਬਿਲਡਿੰਗਾਂ ਬਣ ਗਈਆਂ, ਜਦੋਂ ਕਪੂਰਥਲਾ ਚੌਂਕ ਤੋਂ ਅੱਗੇ ਚਲੋ ਐ ਲੱਗਦਾ ਕਪੂਰਥਲਾ ਦਾ ਸਾਰਾ ਸ਼ਹਿਰ ਬਣ ਗਿਆ।
1: ਹਾਂਜੀ,
0: ਉਦੋਂ ਜਦੋਂ ਕੇਲੇ ਖਾਣ ਅਸੀਂ ਆਪਣਾ ਸਪੋਰਟਸ ਸਕੂਲ ਤੋਂ ਜਾਂਦੇ ਸੀ 2 ਕਿਲੋਮੀਟਰ ਤੁਰ ਕੇ ਮੰਡੀ ਚ।
1: ਹਾਂਜੀ
0: ਹੈਂਜੀ, ਉਦੋਂ ਅੰਦਰਜੀ ਵੇਖ ਕਿਉਂਕਿ ਰੇਹੜੀ ਕੋਲ ਲੱਗਦੀ ਸੀ ਉੱਥੇ, ਸਿਰਫ ਮੰਡੀ ਜਾ ਕੇ ਕੇਲੇ 4-4 ਖਾਣ ਵਾਸਤੇ ਉੱਥੇ ਜਾਣਾ ਪੈਂਦਾ ਸੀਗਾ, ਕੇਲੇ ਆਪਾਂ ਨੂੰ ਡਾਇਟ ਚ ਵੀ ਮਿਲਦੇ ਸੀ।
1: ਹਾਂਜੀ,
0: ਪਰ ਉਹ ਟਾਈਮ ਤੇ ਜਿਹੜੀ ਡਾਇਟ ਸੀ ਉਹ ਠੀਕ ਸੀਗੀ
1: ਜੀ,
0: ਐਵੇਂ ਕਹੀਏ ਆਪਾਂ, ਤੇ ਉਹ ਇੱਕ ਕਮਰੇ 15-15 ਜਾਣੇ ਪਏ, ਆਪਣੇ ਆਪਣੇ ਟਰੰਕ ਨੂੰ ਫੌਜੀਆਂ ਦਾ ਤਾਲਾ ਲਾਇਆ ਹੋਇਆ, ਪਿੱਛੋਂ ਸੁਖੀ ਰਿਹਾ ਆਉਂਦਾ ਮੇਰੇ ਰਿਹਾ, ਪਿੱਛੋਂ ਪਿੰਨੀਆਂ ਆ ਗਈਆਂ, ਪਿੱਛੋਂ ਤੋੜ ਕੇ 4 ਪਿੰਨੀਆਂ ਕੱਢ ਕੇ ਉਹ ਕਿਨੇ ਖਾ ਕੇ ਉਹ ਤਾਲਾ ਮੋਹਰ੿ ਲੱਗਾ ਪਿਆ, ਉਹ ਕਹਿੰਦਾ ਮੇਰੇ ਪਿੰਨੀਆਂ ਬਣੀ ਕਿਵੇਂ ਘੱਟ ਜਾਂਦੀਆਂ। ਪਰ ਆਹ ਚੀਜ਼ਾਂ ਉੱਥੇ ਨਾ ਆਪਣਾ ਭਾਵ ਬਹੁਤ ਸੀਗੀਆਂ।
1: ਹਾਂਜੀ, ਨਹੀਂ ਬਹੁਤ ਵਧੀਆ ਹੋਸਟਲ ਦੀਆਂ ਜਿਹੜੀਆਂ ਗੱਲਾਂ ਬਾਤਾਂ, ਕਿਉਂਕਿ ਜਦੋਂ ਹੋਸਟਲ 'ਚ ਜਦੋਂ ਕੋਈ ਬੰਦਾ ਰਹਿ ਲੈਂਦਾ ਤੇ ਫਿਰ ਉਹ ਤੋਂ ਬਾਅਦ ਉਹੀ ਸਾਰੀ ਜ਼ਿੰਦਗੀ ਉਹਦਾ ਸਫ਼ਰ ਚੱਲਦਾ ਰਹਿੰਦਾ, ਉਹੀ ਯਾਰ ਹੁੰਦੇ ਆ ਪੁਰਾਣੇ ਸਾਰੇ ਸੱਜਣ ਮਿੱਤਰ। ਉਸ ਟਾਈਮ ਦੇ ਕੋਈ ਆਪਣੇ ਦੋਸਤਾਂ ਦਾ ਜ਼ਿਕਰ ਕਰਨਾ ਚਾਹੋਗੇ?
0: ਉਹ ਟਾਈਮ ਦੇ ਚੱਕਰ ਮੈਨੂੰ ਭਰਵਾਨ ਜੀ ਨੇ ਦੱਸਿਆ, ਇੱਕ ਆਪਣਾ ਦਵਿੰਦਰ ਭਰਵਾਨ ਆ, ਉਹ ਸੈੱਟ ਆ ਉੱਥੇ ਆਪਣਾ ਵੈਂਕੂਵਰ। ਕੱਲ ਪਰਸੋਂ ਫੈਮਿਲੀ ਸ਼ੋਅ 'ਚ ਸੰਤੋਖ ਭਾਜੀ ਜਾਣੀ ਸਾਰੇ ਕਾਫੀ ਬੰਦੇ ਆਪਾਂ ਨੂੰ ਸਤਿੰਦਰ ਛੋਟੂ ਹੋਰ ਕਾਫੀ ਮਿਲ ਗਏ ਆ, ਉਹਨਾਂ ਮਿਲ ਕੇ ਇਹਨਾਂ ਮਿਲਿਆ। ਦੇਖੋ ਮੈਂ 52 ਸਾਲ ਬਾਅਦ 73 'ਚ ਮੈਨੂੰ ਪੜ੍ਹਦੇ ਸੀਗੇ, ਇਹਨਾਂ ਮੈਨੂੰ ਟੇਸਟ ਕੀਤਾ ਜਦੋਂ ਤੁਹਾਡਾ ਐਡਮਿਟ ਵਾਲਾ ਪੋਸਟਰ ਆਇਆ।
1: ਹਾਂਜੀ,
0: ਕਹਿੰਦਾ ਮੁੰਡਾ ਤੇ ਆਪਣਾ ਹੀ ਲੱਗਦਾ, ਬੜਾ ਸੁਨੱਖਾ ਲੱਗ ਰਿਹਾ, ਤੇ ਫਿਰ ਨੰਬਰ ਭਾਲਿਆ ਉਹਨੇ। ਬਾਕੀ ਸਪੋਰਟਸ ਮੈਨ 'ਚ ਖਿੱਚ ਪਤਾ ਕੀ ਆ, ਮੈਂ ਜੇ ਤੁਹਾਡੇ ਕੋਲ ਮੈਂ ਨਾ ਰੋਟੀ ਪਾਣੀ ਖਾ ਲਿਆ, ਆ ਜਾ 4 ਦਿਨ ਸੜਕ ਵੀ ਰਹਿ ਜਾ, ਇਹ ਆਪਣੇ ਸਪੋਰਟਸ ਮੈਨ 'ਚ ਹੀ ਖਿੱਚਦਾ ਹੈਗਾ। ਹੁਣ ਲਾਡੀ ਸੂਸਾਂ ਵਾਲਾ ਉੱਥੇ ਹੈਗਾ,
1: ਬੜਾ ਸਾਨੂੰ ਰਾਈਟਰ
0: ਜਿੰਨੇ ਦਿਨ ਰਹਿਣਾ ਬਾਈ ਜੀ 5-star ਹੋਟਲ ਆ, ਕੋਈ ਚੱਕਰ ਨਹੀਂ। ਤੇ ਪ੍ਰਮੋਟਰ ਕਹਿੰਦੇ ਅੱਜ ਸ਼ੋਅ ਖਤਮ ਹੋਇਆ, ਚੰਗਾ ਬਾਈ ਜੀ ਕੱਲ ਨੂੰ ਖਾਲੀ ਕਰੋਗਾ ਆਪਣੇ ਕਮਰੇ 'ਚ, 7 ਦਿਨ ਰਹਿ ਕੇ ਆਵਾਂ ਮੈਂ ਤੇ ਭਾਈ ਜਿੰਦਰ ਖੰਨੇ ਵਾਲੇ।
1: ਹਾਂਜੀ,
0: ਤੇ ਕਹਿੰਦਾ ਜਿੰਨਾ ਚਿਰ ਰਹਿਣਾ ਨੋ ਪ੍ਰੋਬਲਮ, ਕਹਿੰਦਾ ਤੁਹਾਡਾ ਸੁਭਾਅ, ਤੁਹਾਡਾ ਗੱਲਬਾਤ, ਤੁਸੀਂ ਇੱਥੇ ਗਾ ਕੇ ਨਾਲੇ ਤੁਹਾਨੂੰ ਮੈਂ ਤੁਹਾਡੇ ਮਾਧਿਅਮ ਦੱਸ ਦਿਆਂ। ਮੈਂ ਜਦੋਂ ਐਡਮਿੰਟਨ ਗਾਇਆ ਤੇ ਦੂਜੇ ਪ੍ਰਮੋਟਰ ਜਿਹੜੇ ਕਬੱਡੀ ਕਰਾਉਂਦੇ ਆ, ਟੂਰਨਾਮੈਂਟ ਕਰਾਉਂਦੇ ਆ, ਉਹ ਸਾਰੇ ਉੱਥੇ ਆਉਂਦੇ ਆ ਕਿ ਇੱਥੋਂ ਮਾਲੀ ਵਾਲਾ ਕਿਹੜਾ ਆਪਣਾ ਗਾਈ ਚੱਕਣਾ। ਤੇ ਮੈਨੂੰ ਅਗਲੇ ਸਾਲ ਵਾਸਤੇ ਐਡਮਿੰਟਨ ਤੁਹਾਡੇ ਕੈਲਗਿਰੀ ਜਿਹੜਾ ਮੇਲਾ ਰਹਿੰਦਾ 31 ਜੁਲਾਈ।
2: ਮੇਰੀ ਬੇਟੀ ਕੀ ਕਲਾਸ ਮੈਂ 33 ਬੱਚੇ ਹੈ, ਵੋ ਬਤਾਤੀ ਹੈ ਕਿ ਵਹਾਂ ਕਿਸੀ ਵੀ ਚੀਜ਼ ਕੀ ਪੂਰੀ ਸੁਵਿਧਾ ਨਹੀਂ ਹੈ, ਭੀੜ ਸੇ ਭਰੀ ਕਲਾਸ ਔਰ ਸ਼ੋਰ ਪਰੇਸ਼ਾਨ ਕਰ ਦੇਤਾ ਹੈ, ਔਰ ਮਦਦ ਕਭੀ ਵੀ ਪੂਰੀ ਨਹੀਂ ਪੜਤੀ। ਯੇ ਇਸ ਲਈ ਹੈ ਕਿਉਂਕਿ ਡਗ ਫੋਰਡ ਨੇ 2018 ਸੇ ਹਮਾਰੇ ਸਰਕਾਰੀ ਸਕੂਲੋਂ ਕੇ ਬਜਟ ਮੇ ਸੇ 6.5 ਬਿਲੀਅਨ ਡਾਲਰ ਕਾਟ ਦੀਏ ਹੈ। ਹਮਾਰੇ ਬੱਚੇ ਇਸ ਸੇ ਬਿਹਤਰ ਕੇ ਹੱਕਦਾਰ ਹੈ, ਆਈਏ ਸਰਕਾਰ ਸੇ ਕਹੇ ਹਮਾਰੇ ਬੱਚੋਂ ਮੇ ਨਿਵੇਸ਼ ਕਰੇ, ਕਲਾਸ ਸਾਈਜ਼ ਠੀਕ ਕਰੇ। ਐਲੀਮੈਂਟਰੀ ਟੀਚਰਸ ਫੈਡਰੇਸ਼ਨ ਆਫ ਓਨਟੇਰੀਓ ਕੀ ਓਰ ਸੇ ਏਕ ਸੰਦੇਸ਼।
3: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
4: Ullan di suganda varga, kisse charke di tanda varga. ਰੂਬਰੂ

0: ਨਹੀਂ ਮਰਜਾ ਕਾਹਦੀਆਂ ਗੱਲਾਂ ਨੇ ਬਈ, ਉਹੀ ਰੈਸਟੋਰੈਂਟ ਨੇ ਦੋ ਚਾਰ, ਉਹੀ ਦੋ ਚਾਰ ਚੀਜ਼ਾਂ ਖਾਣ ਨੂੰ, ਫਿਰ ਵੀ ਲੋਕਾਂ ਨੇ 50 ਲੱਖ ਚੁੱਕਿਆ ਕੈਨੇਡਾ ਆਉਣ ਨੂੰ।
1: ਭੂਆ ਜੀ, ਇਹਦਾ ਮਤਲਬ ਸ਼ਾਇਦ ਤੁਸੀਂ ਸਵੀਟ ਮਹਿਲ ਨਹੀਂ ਗਏ।
0: ਨਹੀਂ, ਮੈਂ ਮਰਜਾ ਉੱਥੇ ਕੀ ਹੁਣ,
1: GTA ਦਾ ਸਭ ਤੋਂ ਸਵਾਦਲਾ ਖਾਣਾ ਉੱਥੇ ਹੀ ਤਾਂ ਮਿਲਦਾ ਹੈ। ਸਹੀ ਸੁਣਿਆ ਬਈ, ਜਿੰਨਾ ਸੋਹਣਾ ਰੈਸਟੋਰੈਂਟ ਹੈ ਉਸ ਤੋਂ ਵੀ ਜ਼ਿਆਦਾ ਸਵਾਦ ਸਵੀਟ ਮਹਿਲ ਦੀ ਹਰ ਇੱਕ ਡਿਸ਼ ਹੈ। ਜਲੇਬੀਆਂ, ਪਕੌੜੇ, ਸਮੋਸੇ, ਟਿੱਕੀਆਂ, ਵਿਆਹ ਹੋਵੇ ਪਾਰਟੀ ਜਾਂ ਹੋਰ ਕਿੱਟੀਆਂ, ਸਵੀਟ ਮਹਿਲ ਦੀ ਵੈਜ ਜਾਂ ਨਾਨ ਵੈਜ ਆਈਟਮਸ ਲਈ ਡਾਈਨਿੰਗ ਕਰੋ ਜਾਂ ਕੇਟਰਿੰਗ ਕਰਵਾਓ। ਇੱਕੋ ਨੰਬਰ ਘੁਮਾਓ 416-679-4

0: ਜੀ ਬਿਲਕੁਲ, ਪੈਰ ਛੱਡਣ ਵੀ ਨਹੀਂ ਚਾਹੀਦੇ, ਬਿਲਕੁਲ ਪੈਰ ਧਰਤੀ 'ਤੇ ਰੱਖਣੇ ਚਾਹੀਦੇ ਨੇ ਆਪਾਂ ਜਿੱਥੇ ਮਰਜ਼ੀ ਪਹੁੰਚੀਏ। ਗ੍ਰੈਂਡ ਫਰਨੀਚਰ 'ਤੇ ਆਪਾਂ ਹਾਜ਼ਰੀ ਲਵਾਉਣ ਦੀ ਕੋਸ਼ਿਸ਼ ਕਰਦੇ ਹਾਂ ਜੀ। ਰਾਜਵੀਰ ਜੀ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਬਾਜੀ, ਬਹੁਤ ਬਹੁਤ ਧੰਨਵਾਦ, ਥੈਂਕ ਯੂ ਵੈਰੀ ਮੱਚ। ਸੋ ਅੱਜ ਗ੍ਰੈਂਡ ਫਰਨੀਚਰ 'ਤੇ ਪਹੁੰਚੇ ਹੋਏ ਹਾਂ, ਸੁਖਜੀਤ ਵੀ ਸਾਡੇ ਕੋਲ, ਸੁਖਜੀਤ ਜੀ ਐਂਡ ਵੈਲਕਮ।
2: ਬਹੁਤ ਸ਼ੁਕਰੀਆ, ਧੰਨਵਾਦ ਬੋਪਰਾ ਸਾਹਿਬ। ਬਿਲਕੁਲ, ਅਸੀਂ ਬੜੇ ਦਿਨਾਂ ਦਾ ਇੰਤਜ਼ਾਰ ਕਰ ਰਹੇ ਸੀਗੇ, ਫਿਰ ਫਰਾਈਡੇ ਵਾਲੇ ਦਿਨ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲਣਾ ਜੀ।
1: ਸਰ ਮੈਂ ਨਾ ਜਿਹੜੇ ਸੋਫੇ ਤੇ ਬੈਠਾ
2: ਜੀ,
1: ਮੈਂ ਤਾਂ ਆ ਕੇ ਬੈਠਾ, ਮੈਨੂੰ ਸੋਹਣਾ ਬਹੁਤ ਲੱਗਿਆ
2: ਜੀ।
1: ਇੱਕ ਤਾਂ ਡਿਜ਼ਾਇਨ ਬਹੁਤ ਕਮਾਲ ਆ
2: ਜੀ,
1: ਆ ਪਰ ਇੱਕ ਚੀਜ਼ ਕਨਫਿਊਜ਼ਨ ਆ ਵੀ ਇਹ ਇਹ ਦੋ ਅਲੱਗ ਅਲੱਗ ਰੰਗ ਨੇ ਜਾਂ ਕਿਵੇਂ, ਕੀ ਹਿਸਾਬ ਕਿਤਾਬ?
2: ਦੋ ਕਲਰ ਆਪਸ਼ਨ ਆ,
1: ਆ ਦੋਨੇ ਆ
2: ਜੀ,
1: ਪਰ ਹੈ ਫਰਕ ਥੋੜਾ ਥੋੜਾ ਹੀ ਆ।
2: ਬਿਲਕੁਲ ਹੈ ਫਰਕ, ਤੇ ਇਹਦੇ ਤੇ ਡੀਲ ਡੀਲ ਦਈਏ ਕੜਾਕੀ ਕੱਢਣੀ
1: ਯਾਰ, ਬੜਾ ਸੋਹਣਾ ਸੋਫਾ।
2: ਓਕੇ, ਇਹਦੇ ਚ ਹਾਲੇ ਤੁਹਾਨੂੰ ਫੀਚਰ ਅਸੀਂ ਦੱਸੇ ਨਹੀਂ ਕਿਉਂਕਿ ਸਾਨੂੰ ਸੀਗਾ ਡੀਲ ਹੀ ਇਹਦੇ ਤੇ ਲਾਉਣੀ ਆ।
1: ਨਹੀਂ ਪੁੱਛੋ, ਬੜਾ ਸੋਹਣਾ ਕਾਹਤੋਂ ਕਹਤਾ ਮੈਂ?
2: ਕਿਉਂ ਕਿਹਾ ਬੜਾ ਸੋਹਣਾ?
1: ਕਿਉਂਕਿ ਆਪਣੇ ਘਰੇ ਤੁਸੀਂ ਇਹੀ ਡਿਲੀਵਰ ਕੀਤਾ ਸੀ। ਉਹੀ ਉਹੀ ਆ ਨਾ,
2: ਇਹ ਹੈ ਉਹੀ ਆ ਤੇ ਇੱਕ ਫੀਚਰ ਹੁਣ ਐਕਸਟਰਾ ਲੈ
1: ਹੋਰ ਪਾ ਦੇ ਵਿੱਚ।
2: ਹੋਰ
1: ਪਾ ਆਏ ਨਹੀਂ ਯਾਰ, ਇਹ ਕੰਮ ਕਮਾਲ ਕਰੀ ਜਾਣਾ ਤੁਸੀਂ। ਆ ਲਾਈਟਾਂ ਤਾਂ ਮੇਰੇ ਵਿੱਚ ਜਗਦੀਆਂ ਨੇ, ਉਹ
2: ਜਗਦੀਆਂ,
1: ਟੱਪ ਹੋਲਡਰ ਵੀ ਉਹ ਚ ਹੈਗਾ,
2: ਵਾਇਰਲੈਸ ਵੀ ਹੈਗਾ,
1: ਵਾਇਰਲੈਸ
2: ਉਹ ਪਾਵਰ ਵੀ ਹੈਗਾ, ਪਾਵਰ ਹੈਡਰੈਸ ਵੀ ਹੈਗਾ, ਪਰ ਇੱਕ
1: ਹੋਰ ਕੀ ਪਾਤਾ ਤੁਸੀਂ?
2: ਮਸਾਜਰ ਪਾਤਾ ਪਿੱਛੇ ਵੀ ਮਸਾਜ, ਮਸਾਜ ਵੀ ਕਰਦਾ, ਐਲਈਡੀ ਲਾਈਟਾਂ, ਯੂਐਸਬੀ ਚਾਰਜਰ, ਸੀ ਕੇਬਲ, ਕੱਪ ਹੋਲਡਰ, ਆਰਮਾਂ ਦੇ ਵਿੱਚ ਸਟੋਰੇਜ ਪੂਰੀ ਲੋਡਡ, ਤੇ ਪਲੱਸ
1: ਕਮਾਲ ਕਰਤੀ ਇਹ ਤਾਂ, ਇਹ ਵੀ ਹੈ ਨੀ ਉਹ।
2: ਬਿਲਕੁਲ, ਹੁਣ ਇੱਕ ਮੋਬਾਇਲ ਸਰ ਮੈਂ ਹੋਰ ਪਰਿਵਾਰਾਂ ਨੂੰ ਗੁਜ਼ਾਰਿਸ਼ ਕਰ ਰਿਹਾ ਕਿ ਫਰਾਈਡੇ, ਸੈਟਰਡੇ, ਸੰਡੇ ਤੱਕ ਆਪਣੀ ਅੱਗ ਡੀਲਰ ਰੱਖਣੀਆਂ ਕਰ ਰਹੇ ਹੋ। ਬੋਪਰ ਸਰ ਜਿੰਨੇ ਵੀ ਟੈਗ ਦੇਖ ਰਹੇ ਆ, ਮੰਡੇ ਨੂੰ 30% ਟੈਰਫ ਦੇ ਕਰਕੇ 30% ਪ੍ਰਾਈਜ਼ਾਂ ਵਧਣੀਆਂ। 1000 ਵਾਲਾ ਬੈਡਰੂਮ ਸੈੱਟ 1300 ਦਾ, 2000 ਵਾਲਾ ਬੈਡਰੂਮ ਸੈੱਟ 2600 ਦਾ।
1: ਇਹ ਕਿੰਨਾ ਦੋਗੇ?
2: ਇਹ ਜੋ ਪਹਿਲਾਂ ਮੈਂ ਫੀਚਰ ਦੱਸ ਦਵਾਂ, ਦੁਬਾਰਾ ਕਲੈਰੀਫਾਈ ਪਰਿਵਾਰਾਂ ਨੂੰ ਕਰ ਦੂੰਗਾ, ਲਾਈਟ ਗ੍ਰੇ ਕਲਰ ਵੀ ਆਉਂਦਾ ਤੇ ਬੇਜ ਕਲਰ ਵੀ ਆਉਂਦਾ, ਇਹ ਰਿਕਲਾਈਨਰ ਸੋਫਾ ਸੈੱਟ ਹੈ, ਬਿਜਲੀ ਵਾਲਾ ਰਿਕਲਾਈਨਰ,
1: ਦੋਨੋਂ ਸੋਹਣੇ ਕਲਰ, ਬਹੁਤ ਕਮਾਲ ਦੋਨੇ।
2: ਪਾਵਰ ਰਿਕਲਾਈਨਰ ਸੋਫਾ ਸੈੱਟ ਹੈ, ਪਾਵਰ ਰਿਕਲਾਈਨਰ, ਪਾਵਰ ਹੈਡਰੈਸ, ਐਲਈਡੀ ਲਾਈਟਾਂ, ਵਾਇਰਲੈਸ ਚਾਰਜਰ, ਕੱਪ ਹੋਲਡਰ ਤੇ ਨਾਲ ਮਸਾਜ ਵੀ ਕਰੂਗਾ।
1: ਕਮਾਲ,
2: ਮਸਾਜਰ, ਪਾਵਰ ਰਿਕਲਾਈਨਰ, ਸੋਫਾ ਐਂਡ ਲੋਡਡ, ਫੁੱਲੀ ਲੋਡਡ ਸੋਫਾ ਤੇ ਲੋਡਡ, ਕਿੰਨੇ ਦਾ ਟੈਗ ਲੱਗਾ?
1: 4899।

0: ਸੌ ਲੱਗੇ ਜੇ ਤੁਸੀਂ ਨਾਲ ਲਾਉਂਦੇ
1: ਸਾਰੇ ਢੰਗ ਲੱਗੇ
0: ਮੈਨੂੰ ਪੰਤਾਲੀ ਸੌ ਲੱਗੇ
1: ਉਹਦਾ
0: ਮਗਰ ਉਦੋਂ
1: ਨਹੀਂ
0: ਤੁਹਾਨੂੰ ਤੇ ਸੁਲਤਾਨ ਜੀ ਨੂੰ ਮਹੀਨਾ ਦੇ
2: ਬਿਲਕੁਲ ਮੈਂ ਇਹੀ ਗੱਲ ਕਹਿਣ ਲੱਗਿਆ ਸੀ
0: ਸਿੱਧੀ ਗੱਲ ਕਹਿ ਸੌ ਲਾ ਵਿੱਚ ਘੱਟੋ ਘੱਟ ਹੋਊਗੇ ਅਠਾਰਾਂ ਸੌ ਮੈਨੂੰ ਦੇਣਾ ਪਈ ਇਹਨੂੰ ਕਹਿੰਦਾ ਅਠਾਰਾਂ ਸੌ ਬੋਲ ਦਿੱਤਾ ਜੀ ਤੁਸੀਂ ਚਾਹੁੰਦੇ ਹੋ ਕਿ ਲੁੱਕ ਆਵੇ ਲੱਗੇ ਤੇ ਉਹ ਸੋਫਾ ਸੈੱਟ ਆ ਜਦੋਂ ਬਚਾਵੇ ਲਈ ਸੀ ਚੱਕ ਦਿੰਦੇ ਉਹਦੇ ਉੱਪਰ ਵੀ ਦੋ ਲਾਈਟਾਂ ਜਲਦੇ ਨੇ ਬਾਅਦ ਬਹੁਤ ਬਹੁਤ ਕੁਛ ਆ ਜਾਣਾ ਇੱਕ ਵਾਰ ਆ ਕੇ ਦੇਖ ਲਓ ਰੰਗ ਆ ਤੀਜਾ ਵੀ ਇਹਦੇ ਇਹੀ ਰੰਗ
1: ਬਿਲਕੁਲ
0: ਤਿੰਨੇ ਰੰਗ ਚੋਟੀ ਦੇ ਆ ਤਿੰਨੇ ਰੰਗ ਚੋਟੀ ਦੇ ਪਰ ਮੈਨੂੰ ਆਹ ਰੰਗ ਜ਼ਿਆਦਾ ਬਹੁਤ ਵਧੀਆ ਲੱਗਿਆ ਪਰ ਤਿੰਨੇ ਰੰਗ ਚੋਟੀ ਦੇ ਆ ਤੋ ਚੱਕ ਲਓ ਕਰ ਆ ਕੇ ਆਉਣਾ ਕਿੱਥੇ ਪੜਾਵਾ
1: ਬਿਲਕੁਲ 294 ਵੋਕਲ ਡਰਾਈਵ ਦੇ ਉੱਪਰ 294 ਵੋਕਲ ਡਰਾਈਵ 294 ਵੋਕਲ ਡਰਾਈਵ ਗ੍ਰੈਂਡ ਹੋਮ ਫਰਨੀਚਰ ਗ੍ਰੈਂਡ ਹੋਮ
2: ਮੈਂ ਤਾਂ ਇਹੀ ਗੱਲ ਸੋਚ ਰਿਹਾ ਸੀਗਾ ਵੀ ਰਾਜਵੀਰ ਜੀ ਨਾਲ ਇਹਨਾਂ ਦੀ ਕੀ ਦੁਸ਼ਮਣੀ ਆ ਜਾਂ ਦੋਸਤੀ ਇੰਨੀ ਜ਼ਿਆਦਾ ਆ
0: ਮੈਂ ਤਾਂ ਹੈਰਾਨ ਮਾਲ ਸਾਹਿਬ ਮੈਂ ਤੁਹਾਨੂੰ ਤੁਸੀਂ ਮੈਂ ਫੋਟੋ ਖਿੱਚ ਕੇ ਦਿਖਾਉਣਾ ਘਰੇ ਬੈਠਾ ਉਹੀ ਸੋਫਾ 4500 ਦਾ ਮੈਂ ਲੈ ਕੇ ਗਿਆ ਸੀ
2: ਬਿਲਕੁਲ ਜੀ ਪਹਿਲਾਂ ਤੁਸੀਂ ਸੁਲਤਾਨ ਜੀ ਤੋਂ ਟੀਵੀ ਲੈ ਕੇ ਗਏ
0: 99 ਦਾ ਬਾਈ ਜੀ ਕਹਿੰਦੇ ਲੈ ਜਾਓ ਚੱਕ ਕੇ ਤੇ ਉਹਦੇ ਨਾਲ ਉਹ ਫੀਚਰ ਵੀ ਵੱਧ ਪਾਤੇ
2: ਹਾਂ
0: ਸਪੀਕਰ ਫੋਨ ਜਾਂ ਵੀ ਆਪ ਸਪੀਕਰ ਵੀ ਪਾ ਦੇ ਨਾਲ
2: ਜੀ
0: ਸਪੀਕਰ ਬਾਈ ਦਾ ਵੱਡੇ ਸਪੀਕਰ ਵੀ ਨਾਲ ਤੁਸੀਂ ਚਾਹੇ ਚ ਪਾਠ ਲਾ ਕੇ ਬਹਿ ਜਾਓ ਚਾਹੇ ਤੁਸੀਂ ਇਹ ਚ ਕੁਝ ਵੀ ਲਾ ਕੇ ਇਹਤੇ ਚੱਲਦਾ ਰਹਿਣ ਦੋ
1: ਜੀ ਬਿਲਕੁਲ
2: ਫੀਚਰ ਵਧਾਤੇ ਰੇਟ ਘਟਾਤਾ
0: ਫੀਚਰ ਵਧਾਤੇ ਰੇਟ ਘਟਾਤਾ ਕਹਿੰਦਾ 1899 ਰਹਿ ਜਾਊਗਾ
1: ਨਾਲ ਨਾਲ ਏਰੀਆ ਰੱਗ ਫਰੀ ਏਰੀਆ ਰੱਗ
2: ਓਹ
1: ਬੁਬਰਾ ਸਾਹਿਬ ਕਿੰਨੇ ਕਰ ਮੈਨੂੰ ਸੁਣਾਉਂਦੇ ਆ
0: ਤੇ ਯਾਰ ਮੈਂ
2: ਮੈਂ ਕਹਿੰਦਾ ਜਲ ਜੀਰਾ ਪੀ ਲੋ ਜੀ ਜਲ ਜੀਰਾ ਥੋੜਾ ਦਿਲ ਖੜ ਜਾਂਦਾ ਹੈਲੋ
0: ਜੀ ਸਰ ਜੀ
2: ਜੀ ਜੀ ਮੈਂ ਤੁਸੀਂ ਨਿੰਬੂ ਵਾਲਾ ਪਾਣੀ ਪੀ ਲੋ ਜੀ ਤੁਹਾਡੇ ਨਾਲ ਬੁਰੀ ਹੁੰਦੀ ਆ
0: ਮੈਂ ਪੀਣਾ ਵੀਰੇ ਮੈਂ ਪੀਣਾ ਵੀ ਪੀਣਾ ਪੈਣਾ ਜੇ ਤਿੰਨ ਹੀ ਸੈੱਟ ਨੇ ਲੈ ਜਾਓ ਜਿਹਨੇ ਜਿਹਨੇ ਜਾ ਕੇ ਲੈ ਜਾਣੇ ਲੱਕੀ ਕਸਟਮਰ ਹੀ ਹੋਣਗੇ ਸੱਚੀ ਤਾਂ ਜਿਹੜੇ ਲੈ ਜਾਣਗੇ
2: ਜੀ ਬਿਲਕੁਲ
0: ਜੀ ਲਾਓ ਗੀਤ ਗਾਇਨ ਜੀ

ਬਿਲਕੁਲ ਜੀ, ਧੋਣਾ ਜੋ ਕੀਲੇ ਤਾਂ ਸੁੱਖ ਜੀ ਵਧੀਆ ਵਧੀਆ ਡੀਲਾਂ ਦੇ ਕੇ ਕੱਢੀ ਜਾ ਰਹੇ ਨੇਗੇ। ਜਿੱਥੇ ਰਾਜਵੀਰ ਜੀ ਨਾਲ ਧੱਕਾ ਹੋ ਰਿਹਾ ਹੈਗਾ, ਕਿਤੇ ਉਹਨਾਂ ਨੂੰ ਸੋਫਾ ਮਹਿੰਗਾ ਲੱਗ ਜਾਂਦਾ, ਕਿਤੇ TV ਮਹਿੰਗਾ ਲੱਗ ਜਾਂਦਾ, ਮੈਨੂੰ ਲੱਗਦਾ ਵੀ ਉਹਨਾਂ ਦਾ ਦਿਲ ਇਸ ਵਕਤ ਥੋੜ੍ਹਾ ਜਿਹਾ ਧੜਕ ਰਿਹਾ ਹੋਵੇਗਾ। ਜੀ ਰਾਜਵੀਰ ਜੀ, ਬਿਲਕੁਲ

0: जी आवाज आ रही है जी मेरी? जी चलो मैं लगता थोड़े तक मेरी आवाज नहीं पहुंच सकती आ गई जी ठीक है जी मैं मैनू लग्या थोड़ा दिल थोड़ा जहा तड़क रहा होगा क्योंकि थानू रेट जेडे पहला ज्यादा लग गए ते हुण रेट घट गए
1: सोफे का रेट करवाउन लग गया इधर उन्होंने सोफा लेना से अपने प्रोग्राम भी सुन दिंदे ने जी ने
0: जी
1: तो उन्होंने डील वधिया बना के देती है जिन्ने उन्होंने कहे उन्होंने बना दी है
2: जी वेरी गुड
1: बाबा जी खुश हो कर दी डील हुण जिन्ने तुसीं कहा उन्होंने हो गई है ठीक है
0: जी मैं हाँ जी थोड़ा दिल तो नहीं तड़क रहा जी इस वक्त
1: नहीं दिल
0: तड़क
3: रहा
1: देखो
3: सॉलिड वुड का बेडरूम सेट है कड़ाके कट में डील देने लगे की बेड लाइट ग्रे कलर का लकड़ी सॉलिड वुड आके तड़का के देख लो ड्रेसर मिरर नाल साइड टेबल है स्टेनलेस स्टील हैंडल लगे रस्टिक ग्रे कलर का बेडरूम सेट इना सोना 3800 डॉलर के पूरा बेडरूम सेट लै जाओ चाहे किंग बेड ड्रेसर मिरर साइड टेबल है
0: माड़े दिल वाला बंदा कोई सुनता हों मोना जी को पुछ लिये भी माड़े दिल वाले वास्ते की
1: प्लान है मोना जी
0: जी मोना जी सत श्री अकाल जी
4: थैंक यू सो मच जी सब नालों पहला थानू ते महल जी नू ते अपने सारे
1: ਮੈਂ ਕਿਤੋਂ
4: ਬਿਲਕੁਲ ਬਿਲਕੁਲ, ਸੁਖ ਜੀ ਨੇ ਤਾਂ ਪੂਰੀ ਕਮਾਲਾਂ ਤੇ ਕਮਾਲ ਲਾਈਆਂ ਹੋਈਆਂ। ਬਿਲਕੁਲ
1: ਇਹ
0: ਰਾਜਵੀਰ ਜੀ ਇਹਨਾਂ ਨਾਲ ਖਿੱਚ ਕੱਟ ਰਿਹਾ ਜੀ ਅੱਜ ਆ
4: ਕੇ ਵੀਕਐਂਡ, ਸਾਰਿਆਂ ਦੇ ਵੀਕਐਂਡ ਵਧੀਆ ਬਣ ਜਾਣੇ,
1: ਬਹੁਤ ਵਧੀਆ ਬਣ ਜਾਣਾ, ਬਹੁਤ ਵਧੀਆ ਬਣ ਜਾਣਾ। ਬਿਲਕੁਲ ਬਿਲਕੁਲ, ਅਸੀਂ ਜਿੱਥੇ ਇੱਥੇ ਗ੍ਰੈਂਡ ਫਰਨੀਚਰ ਤੋਂ ਲਾਈਵ ਲੋਕੇਸ਼ਨ ਕਰ ਰਹੇ ਹਾਂ ਤੇ ਨਾਲ ਦੀ ਨਾਲ ਮੋਨਾ ਜੀ ਇੱਕ ਆਪਣੇ ਆਪ ਦੇ ਵਿੱਚ ਬ੍ਰਾਂਡ ਹੈ। ਮੋਨਾ ਜੀ ਅੱਜ ਦੇ ਨਹੀਂ ਬਹੁਤ ਲੰਮੇ ਅਰਸੇ ਤੋਂ ਇੰਸ਼ੋਰੈਂਸ ਦੀਆਂ ਸੇਵਾਵਾਂ ਨਿਭਾਉਂਦੇ ਆ। ਮੋਨਾ ਜੀ ਦੇ ਨਾਲ ਜ਼ਰੂਰ ਸੰਪਰਕ ਕਰ ਲਿਓ। ਮੋਨਾ ਜੀ ਇੱਕ ਚੀਜ਼ ਦੱਸਿਓ ਕਿ ਸਪੋਜ਼ ਕਰੋ ਕਿ ਇੱਕ ਨਵਾਂ ਸਿਨੈਰੀਓ ਆ ਕਿ ਹਸਬੈਂਡ ਵਾਈਫ ਦੀ ਇੰਸ਼ੋਰੈਂਸ ਹੋਈ ਹੁੰਦੀ ਹੈ, ਇੱਕ ਦੂਜੇ ਦਾ ਨਾਮ ਜਾਂ ਇੱਕ ਦੇ ਅਕਾਊਂਟ ਦੇ ਵਿੱਚੋਂ ਪੈਸੇ ਨਿਕਲ ਰਹੇ ਆ, ਹਨਾ, ਤੇ ਜੇ ਇੱਕ ਦੇ ਵਿੱਚੋਂ ਪੈਸੇ ਨਿਕਲੇ, ਬਾਅਦ ਚ ਰੱਬ ਨਾ ਕਰੇ ਕਿਸੇ ਕਾਰਨ ਕਰਕੇ ਉਹਨਾਂ ਦਾ ਬਖਰੇਵਾ ਹੋ ਗਿਆ, ਡਾਇਵੋਰਸ ਹੋ ਗਿਆ, ਹੁਣ ਜਿਹੜਾ ਹਸਬੈਂਡ ਉਹ ਕਹਿੰਦਾ ਪੈਸੇ ਮੇਰੇ ਜਾਂਦੇ ਮੈਂ ਤਾਂ ਦੇਈ ਜਾਂਦਾ, ਵਾਈਫ ਕਹਿੰਦੀ ਭਾਈ ਮੈਂ ਕਟਾਉਣੀ ਚਾਹੁੰਦੀ ਇੰਸ਼ੋਰੈਂਸ ਜਾਂ ਮੈਨੂੰ ਪਤਾ ਹੀ ਨਹੀਂ ਹੈ। ਹੁਣ ਉੱਥੇ ਕੀ ਆ, ਉਹਦਾ ਰਾਈਟ ਕੀ ਬਣਦਾ ਵਾ, ਕਿਸ ਤਰੀਕੇ ਨਾਲ ਉਹਨੂੰ ਕੀ ਕਰਨਾ ਚਾਹੀਦਾ ਵਾ, ਕਿਸ ਤਰੀਕੇ ਨਾਲ ਕਰ ਸਕਦੇ ਆ, ਜਾਂ ਉਹਨੂੰ ਦੁਬਾਰੇ ਇੰਸ਼ੋਰੈਂਸ ਕਰਾ ਲੈਣੀ ਚਾਹੀਦੀ ਆ, ਜਾਂ ਉਹਨੂੰ ਕੰਪਨੀ ਨੂੰ ਈਮੇਲ ਕਰਨੀ ਚਾਹੀਦੀ ਆ, ਜਾਂ ਜੇ ਉਹ ਹਸਬੈਂਡ ਪੇ ਕਰਦਾ ਕਰੀ ਜਾਵੇ।
4: ਨਹੀਂ ਨਹੀਂ ਇਹਦੇ ਵਿੱਚ ਬਹੁਤ ਈਜ਼ੀ ਸਿਨੇਰੀਓ ਹੁੰਦਾ ਹੈ। ਦੇਖੋ ਡਿਪੈਂਡਿੰਗ ਅਪੋਨ ਦਾ ਅੰਡਰਸਟੈਂਡਿੰਗ, ਸਭ ਨਾਲੋਂ ਪਹਿਲਾਂ ਤਾਂ ਅੰਡਰਸਟੈਂਡਿੰਗ ਦੀ ਗੱਲ ਹੈਗੀ ਹੈ। ਹੋ ਸਕਦਾ ਹੈ ਕਿ ਉਹ ਵਾਈਫ ਦੀ ਜਿਹੜੀ ਇੰਸ਼ੋਰੈਂਸ ਪੇ ਕਰ ਰਹੇ ਆ, ਓਬਵੀਅਸਲੀ ਬੈਨੀਫਿਸ਼ਰੀ ਤਾਂ ਉਹ ਆਪ ਹੀ ਨੇ, ਤੇ ਉਸ ਕੇਸ ਦੇ ਵਿੱਚ ਜੇ ਉਹ ਪੇ ਵੀ ਕਰ ਰਹੇ ਨੇ ਤਾਂ ਵੀ ਉਹਨਾਂ ਨੂੰ ਕੋਈ ਨੁਕਸਾਨ ਨਹੀਂ ਹੈਗਾ, ਕਿ ਰੱਬ ਨਾ ਕਰੇ ਕੱਲ੍ਹ ਨੂੰ ਇੱਦਾਂ ਦੀ ਕੰਡੀਸ਼ਨ ਆਉਂਦੀ ਹੈ, ਦੈਨ ਉਹ ਖੁਦ ਬੈਨੀਫਿਸ਼ਰੀ ਹੈ।
1: ਦੂਜੇ ਵਾਈਫ ਡਰਦੀ, ਉਹ ਕਹਿੰਦੀ ਜੇ ਮੈਂ ਪੇ ਨਹੀਂ ਕਰ ਰਹੀ, ਪੇ ਉਹ ਕਰ ਰਿਹਾ, ਉਹਦਾ ਡਾਇਵੋਰਸ ਹੋ ਚੁੱਕਿਆ, ਕੱਲ ਨੂੰ ਕੋਈ ਗਾਣ ਵੱਜ ਕੇ ਨਾ ਕੁਝ ਕਰਾ ਦੇ ਬੰਦਾ।
4: ਬਿਲਕੁਲ, ਦੂਜੀ ਗੱਲ ਇਹ ਹੈਗੀ ਹੈ ਕਿ ਮੈਂ ਕਹੂੰਗੀ ਕਿ ਦੋਨਾਂ ਦੀ ਹੀ ਵੱਲੋਂ ਇਹ ਗੱਲ ਬਣਦੀ ਹੈਗੀ ਹੈ ਕਿ ਉਹ ਦੋਨੋਂ ਹੀ ਆਪਣੇ ਵੱਲੋਂ ਈਮੇਲ ਪਾਉਂਦਾ ਨੇ ਇੰਸ਼ੋਰੈਂਸ ਇੰਡਸਟਰੀ ਨੂੰ, ਇੰਸ਼ੋਰੈਂਸ ਕੰਪਨੀ ਨੂੰ, ਕਿ ਅਸੀਂ ਆਪਣੀ ਪਾਲਿਸੀ ਨੂੰ ਸੈਪਰੇਟ ਆਊਟ ਕਰਨਾ, ਕਿਉਂਕਿ ਜਦੋਂ ਅਸੀਂ ਹੁਣ ਅੱਜ ਦੀ ਡੇਟ ਦੇ ਵਿੱਚ ਉਹਨਾਂ ਦੋਨਾਂ ਦੀ ਜਾਂ ਇੱਕ ਜਾਣੇ ਦੀ ਵੀ ਨਵੀਂ ਪਾਲਿਸੀ ਕਰਾਂਗੇ ਤਾਂ ਓਬਵੀਅਸਲੀ ਆ ਪੁਰਾਣੀ ਪਾਲਿਸੀ ਹੋ ਸਕਦੀ ਹੈ, ਇਹ ਵਾਲੀ 5 ਸਾਲ ਪਹਿਲਾਂ ਸੀ, 10 ਸਾਲ ਪਹਿਲਾਂ ਸੀਗੀ ਕੀਤੀ, ਰੇਟਸ ਸਸਤੇ ਮਿਲੇ ਹੋਏ ਨੇ ਉਸ ਟਾਈਮ ਤੇ। ਹੁਣ ਚਾਹੇ ਵਾਈਫ ਉਹ ਪਾਲਿਸੀ ਨੂੰ ਨਹੀਂ ਰੱਖਣਾ ਚਾਹੁੰਦੇ, ਹਸਬੈਂਡ ਰੱਖਣਾ ਚਾਹੁੰਦੇ ਨੇ, ਤਾਂ ਉਸ ਕੇਸ ਦੇ ਵਿੱਚ ਇਹ ਹੁੰਦਾ ਕਿ ਪਾਲਿਸੀ ਸੈਪਰੇਟ ਆਊਟ ਹੋ ਜਾਂਦੀ ਹੈ। ਇਟਸ ਵੈਰੀ ਈਜ਼ੀ ਪ੍ਰੋਸੈਸ, 5 ਮਿੰਟ ਤੋਂ ਵੀ ਘੱਟ ਦਾ ਟਾਈਮ ਲੱਗਦਾ ਹੈਗਾ ਇੱਕ ਫਾਰਮ ਹੁੰਦਾ ਸੈਪਰੇਟ ਕਰਨ ਲਈ, ਤੇ ਉੱਥੇ ਸਾਈਨ ਹੁੰਦੇ ਦੋਨਾਂ ਦੇ, ਕਿਉਂਕਿ
1: ਦੋਨੇ ਸਾਈਨ ਨਾ ਕਰਨ ਵਖਰੇਵੇਂ ਹੋਣ ਫਿਰ
4: ਬਿਲਕੁਲ ਐਸੇ ਕੇਸਿਸ ਦੇ ਵਿੱਚ ਅਕਸਰ ਅਸੀਂ ਇਹ ਰਿਕਮੈਂਡ ਕਰਦੇ ਹਾਂ ਕਿ ਕਈ ਕੰਪਨੀਜ਼ ਦੇ ਵਿੱਚ ਜ਼ਿਆਦਾਤਰ ਕੋਸ਼ਿਸ਼ ਇਹ ਹੁੰਦੀ ਹੈ ਕਿ ਜੇ ਪਹਿਲਾਂ ਹੀ ਪਾਲਿਸੀ ਸੈਪਰੇਟ ਕੀਤੀਆਂ ਜਾਣ ਤਾਂ ਜ਼ਿਆਦਾ ਵਧੀਆ ਰਹਿੰਦਾ, ਕਿਉਂਕਿ ਨੋ ਡਾਊਟ ਕਿ ਜਦੋਂ ਅਸੀਂ ਇੱਕ ਪਾਲਿਸੀ ਦੇ ਵਿੱਚ ਦੋ ਇੰਸ਼ੋਰ ਨੂੰ ਐਡ ਆਨ ਕਰਦੇ ਹਾਂ, ਪਾਲਿਸੀ ਫੀਸ ਸੇਵ ਹੁੰਦੀ ਹੈ, $4 ਮਹੀਨੇ ਦੇ ਉਹਨਾਂ ਦੇ ਸੇਵ ਜ਼ਰੂਰ ਹੁੰਦੇ ਹੈਗੇ ਆ, ਪਰ ਜੇ ਅਨਫੋਰਚੁਨੇਟਲੀ ਇੱਦਾਂ ਦੀ ਕੰਡੀਸ਼ਨਸ ਆ ਜਾਂਦੀਆਂ ਨੇ ਤਾਂ ਉਹਨਾਂ ਨੂੰ ਇੰਨੇ ਜ਼ਿਆਦਾ ਤਾਮਝਾਮ ਦੇ ਵਿੱਚੋਂ ਨਿਕਲਣਾ ਨਹੀਂ ਪੈਂਦਾ, ਕਿਉਂਕਿ ਦੋਨਾਂ ਦੀ ਸੈਪਰੇਟ ਪਾਲਿਸੀ ਚੱਲ ਰਹੀ ਹੈ, ਦੋਨੋਂ ਆਪਣੇ ਆਪਣੇ ਪ੍ਰੀਮੀਅਮਸ ਪੇ ਕਰ ਰਹੇ ਨੇ, ਜਾਂ ਫਿਰ ਚਲੋ ਇੱਕ ਅਕਾਊਂਟ ਚੋਂ ਵੀ ਪੇ ਕਰ ਰਹੇ ਹੈਗੇ, ਜੇ ਵਾਈਫ ਕਹਿੰਦੇ ਕਿ ਮੈਂ ਨਹੀਂ ਰੱਖਣਾ ਤਾਂ ਉਹਨਾਂ ਦੀ ਸਟੋਪ ਪੇਮੈਂਟ ਕੀਤੀ ਜਾ ਸਕਦੀ, ਕੈਂਸਲ ਕੀਤੀ ਜਾ ਸਕਦੀ ਹੈ, ਬਿਕੋਜ਼ ਉਹ ਸੈਪਰੇਟ ਪਾਲਿਸੀ ਹੈ। ਪਰ ਜਦੋਂ ਇਕੱਠੀਆਂ ਪਾਲਿਸੀਜ਼ ਹੁੰਦੀਆਂ, ਨੋ ਡਾਊਟ ਸੈਪਰੇਸ਼ਨ ਜ਼ਰੂਰ ਹੋ ਜਾਂਦੀਆਂ ਨੇ ਪਾਲਿਸੀਜ਼ ਦੇ ਵਿੱਚ, ਬਾਕੀ ਉਹੀ ਚੀਜ਼ ਆ ਜਾਂਦੀ ਹੈ ਕਿ ਅੰਡਰਸਟੈਂਡਿੰਗ, ਤੇ ਉਸਦੇ ਉੱਤੇ ਹੀ ਡਿਪੈਂਡ ਕਰੂਗਾ। ਬਾਕੀ ਸਾਡੇ ਲਿਸਨਰਸ ਦੇ ਵਿੱਚੋਂ ਕਿਸੇ ਨੂੰ ਵੀ ਇੱਦਾਂ ਦੀ ਕੋਈ ਸਰਵਿਸ ਵੀ ਚਾਹੀਦੀ ਹੋਵੇ ਉਹਨਾਂ ਨੂੰ, ਕਿ ਉਹਨਾਂ ਦੀ ਇਕੱਠੀਆਂ ਪਾਲਿਸੀਆਂ ਚੱਲ ਰਹੀਆਂ ਜਾਂ ਕਿਸ ਤਰੀਕੇ ਦੇ ਨਾਲ ਪਾਲਿਸੀ ਦੇ ਵਿੱਚ ਕੋਈ ਪ੍ਰੋਬਲਮਸ ਹੈਗੀਆਂ, ਕੋਈ ਕੰਸਰਨਸ ਹੈਗੇ ਨੇ, ਹਰੇਕ ਗੱਲ ਦਾ ਸਲੂਸ਼ਨ ਜ਼ਰੂਰ ਹੈਗਾ। ਜ਼ਰੂਰ ਤੁਸੀਂ ਸਾਨੂੰ ਕੰਟੈਕਟ ਕਰਕੇ ਸਾਡੇ ਵੱਲੋਂ ਫ੍ਰੀ ਆਫ ਕੋਸਟ ਸਰਵਿਸ ਲੈ ਸਕਦੇ ਹੋ, ਕੋਈ ਓਬਲੀਗੇਸ਼ਨ ਨਹੀਂ ਹੈਗੀ ਹੈ, ਤੇ ਨਾ ਹੀ ਕੋਈ ਸਰਵਿਸ ਵੀ ਤੁਹਾਨੂੰ ਲੱਗੂਗੀ। ਜ਼ਿਆਦਾ ਜਾਣਕਾਰੀ ਲਈ ਕਾਲ ਕਰ ਸਕਦੇ ਹੋ ਜੀ 416-509-1509, 416-509-1509।
1: ਬਿਲਕੁਲ ਜੀ, ਤੁਸੀਂ ਕੋਈ ਵੀ ਇਨਕੁਆਇਰੀ ਕਰਨੀ ਹੈ ਤਾਂ ਮੋਨੇ ਜੀ ਨਾਲ ਜ਼ਰੂਰ ਸੰਪਰਕ ਕਰ ਲਿਓ, 416-509-1509। ਬੈਕ ਟੂ ਸਟੂਡੀਓ।

0: ਜੀ ਬਿਲਕੁਲ ਜੀ, ਜੇ ਅੱਜ ਨਾ ਲਿਖਾਉਣਾ ਨਾ, ਅੱਜ ਤਾਂ ਜਿਹੜੀਆਂ ਸੁੱਖ ਡੀਲਾ ਦੇ ਰਿਹਾ ਉੱਥੇ ਫੋਨ ਕਰਕੇ ਆਪੋ ਆਪਣੇ ਨਾਲ ਲਿਖਾ ਲਓ ਜਾਂ ਆਪਣੀਆਂ ਗੱਡੀਆਂ ਉਸ ਪਾਸੇ ਨੂੰ ਘੁਮਾ ਲਓ, ਕਿਉਂਕਿ ਡੀਲਾ ਇੰਨੀਆਂ ਵਧੀਆ ਆ ਰਹੀਆਂ ਨੇਗੀਆਂ ਜਿਹੜੀਆਂ ਅੱਜ ਤੱਕ ਨਾ ਤਾਂ ਆਈਆਂ ਨੇ ਅਤੇ ਨਾ ਇਸ ਤੋਂ ਬਾਅਦ ਆਉਣ ਦੀ ਸੰਭਾਵਨਾ ਗੀ। ਅੱਜ ਦਾ ਪ੍ਰੋਗਰਾਮ ਜਿੱਥੇ ਸਾਡਾ ਲਾਈਵ ਔਨ ਲੋਕੇਸ਼ਨ ਗ੍ਰੈਂਡ ਫਰਨੀਚਰ ਤੋਂ ਚੱਲ ਰਿਹਾ ਹੈਗਾ, ਉੱਥੇ ਮੋਨਾ ਮਹਿੰਗੀ ਦੇ ਸਹਿਯੋਗ ਨਾਲ ਵੀ ਇਹ ਪ੍ਰੋਗਰਾਮ ਪੇਸ਼ ਕੀਤਾ ਜਾ ਰਿਹਾ ਹੈਗਾ। ਅਤੇ ਜੇ ਤੁਸੀਂ ਇੰਡੀਆ ਨੂੰ ਜਾਣਾ ਗਾ ਜਾਂ ਇੰਡੀਆ ਤੋਂ ਆਉਣਾ ਗਾ ਤਾਂ ਤੁਸੀਂ ਦਬਾਬਾ ਟੂਰ ਐਂਡ ਟਰੈਵਲ ਨੂੰ ਬਿਲਕੁਲ ਯਾਦ ਰੱਖੋ, ਕਿਉਂਕਿ ਇਹਨਾਂ ਦੀ ਬੜੀ ਹੀ ਭਰੋਸੇਯੋਗ ਸਰਵਿਸ ਆ ਔਰ ਇਹਨਾਂ ਕੋਲ ਬੜੇ ਹੀ ਲਾਜਵਾਬ ਏਅਰਲਾਈਨ ਦੇ ਜਾਂ ਏਅਰ ਟਿਕਟਾਂ ਦੇ ਪ੍ਰਾਈਜ਼ ਹੁੰਦੇ ਹੈਗੇ। ਤੁਸੀਂ ਆਪਣਾ ਕੋਈ ਹੋਲੀਡੇ ਪੈਕੇਜ ਬਣਵਾਉਣਾ ਗਾ ਜਾਂ ਕਿਤੇ ਆਪਣੇ ਪਰਿਵਾਰ ਨਾਲ ਕਿਤੇ ਘੁੰਮਣ ਫਿਰਨ ਜਾਣਾ ਗਾ, ਤੁਸੀਂ ਦਬਾਬਾ ਟੂਰ ਐਂਡ ਟਰੈਵਲਸ ਨੂੰ ਯਾਦ ਰੱਖੋ, 905-673-1400 905-673-1400 ਦੇ ਉੱਪਰ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ। ਗੋਲਡਨ ਸਪਲਾਈ ਕੈਸ਼ ਐਂਡ ਕੈਰੀ, ਤੁਹਾਡੇ ਘਰ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਪ੍ਰੋਗਰਾਮ ਹੈਗਾ, ਤੁਹਾਨੂੰ ਡਿਸਪੋਜ਼ੇਬਲ ਪ੍ਰੋਡਕਟ ਚਾਹੀਦੇ ਨੇਗੇ, ਤੁਸੀਂ ਘਰ ਤੋਂ ਕੋਈ ਟਿਫਨ ਸਰਵਿਸ ਰਨ ਕਰ ਰਹੇ ਹੋਗੇ ਜਾਂ ਕੋਈ ਰੈਸਟੋਰੈਂਟ ਰਨ ਕਰ ਰਹੇ ਹੋਗੇ, ਤੁਹਾਨੂੰ ਕਲੀਨਿਕ ਪ੍ਰੋਡਕਟ ਚਾਹੀਦੇ ਨੇ, ਤੁਹਾਡਾ ਕੋਈ ਐਨੀ ਮਤਲਬ ਪਲਾਸਟਿਕ ਦਾ ਕੋਈ ਵੀ ਸਮਾਨ ਚਾਹੀਦਾ ਤੁਹਾਨੂੰ ਡਿਸਪੋਜ਼ੇਬਲ, ਤਾਂ ਤੁਸੀਂ ਗੋਲਡਨ ਸਪਲਾਈ ਕੈਸ਼ ਐਂਡ ਕੈਰੀ ਨੂੰ ਯਾਦ ਰੱਖੋ, 416-748-2116 416-748-2116 ਦੇ ਉੱਪਰ ਤੁਸੀਂ ਗੋਲਡਨ ਸਪਲਾਈ ਕੈਸ਼ ਐਂਡ ਕੈਰੀ ਨਾਲ ਸੰਪਰਕ ਕਰ ਸਕਦੇ ਹੋਗੇ। ਸੋ ਬਿਲਕੁਲ ਪਹੁੰਚਾਂਗੇ ਦੁਬਾਰਾ ਫਿਰ ਗ੍ਰੈਂਡ ਫਰਨੀਚਰ ਦੇ ਉੱਪਰ। ਜੀ ਰਾਜਵੀਰ ਜੀ
1: ਬਿਲਕੁਲ ਜੀ, ਬਹੁਤ ਬਹੁਤ ਧੰਨਵਾਦ। ਜਿੱਥੇ ਅੱਜ ਸਪੈਸ਼ਲ ਤੌਰ ਤੇ ਗ੍ਰੈਂਡ ਫਰਨੀਚਰ ਤੋਂ ਬਾਈ ਜਿਹੜੀਆਂ ਦੋ ਡੀਲ ਦਿੱਤੀਆਂ ਨੇ ਉਹ ਤਾਂ ਨਜ਼ਾਰਾ ਹੀ ਲਿਆਤਾ। ਹੁਣ ਮੈਂ ਨੀ ਇਹਨਾਂ ਨੂੰ ਤੰਗ ਕਰਨਾ, ਨਹੀਂ ਬਦਲਾ ਲੈਣਾ ਸੀਗਾ ਜਿਹੜਾ ਇਹਨਾਂ ਨੇ ਸੋਫੇ ਤੇ ਇੰਨਾ ਰੇਟ ਘੱਟ ਕੀਤਾ ਸੀ।
0: ਤੁਸੀਂ ਆਪਣੇ ਦੂਜੇ ਪਾਸੇ ਕੱਢੋਗੇ?
1: ਮੈਂ ਖੁਸ਼ ਹੋ ਗਿਆ, ਮੈਂ ਬਾਗੋ ਬਾਗ ਹੋ ਗਿਆ
0: ਜੀ।
1: ਇਹ ਮੈਨੂੰ ਲੱਗਦਾ ਪਤਾ ਨੀ, ਸੱਚ ਦੱਸਿਓ ਵੀ ਤੁਸੀਂ ਜਾਣ ਬੁੱਝ ਕੇ ਘਬਰਾਏ ਹੋਏ ਨੀ ਟੈਨਸ਼ਨ ਦੇ ਵਿੱਚ, ਖੁਸ਼ੀ ਦੇ ਵਿੱਚ ਤਾਂ ਨੀ ਹੋ ਸਕਦਾ ਇਹ ਜਿਹੜੀ ਖੁਸ਼ੀ ਚ ਨੀ ਪਤਾ ਦਿੰਦਾ ਹੁੰਦਾ, ਕਾਹਦੇ ਕਰਕੇ ਉਹ ਤੁਸੀਂ ਜਿਹੜਾ ਵਿੱਚ ਦੇਖੋ
2: ਨੇ ਕਿ 294 Walker Drive Grand Home
1: Furniture. Chalde hai back to studio.

0: ਜੀ ਬਿਲਕੁਲ ਜੀ, ਇਸ ਵਕਤ ਸਾਡੀ ਲਾਈਨ ਜੁੜ ਚੁੱਕੀ ਹੈਗੀ ਬ੍ਰੈਂਪਟਨ ਟੀਵੀ ਐਂਡ ਅਪਲਾਂਸਿਸ ਦੇ ਉੱਪਰ ਸੁਲਤਾਨ ਜੀ ਨਾਲ। ਜੀ ਸੁਲਤਾਨ ਜੀ, ਜੀ ਆਇਆਂ ਨੂੰ ਸਤਿ ਸ੍ਰੀ ਅਕਾਲ ਜੀ।
1: ਥੈਂਕ ਯੂ ਵੈਰੀ ਮਚ ਜੀ, ਬਹੁਤ ਬਹੁਤ ਸ਼ੁਕਰੀਆ
0: ਜੀ। ਸੁਲਤਾਨ ਜੀ, ਜਿਹੜੇ ਟੈਰਿਫ ਦਾ ਰੌਲਾ ਪੈ ਰਿਹਾ ਹੈਗਾ, ਲਾਗੂ ਹੋ ਗਏ ਆਪਣੇ ਵਾਲੇ ਅਪਲਾਂਸਿਸ ਦੇ ਉੱਪਰ ਜਾਂ ਨਹੀਂ, ਜਾਂ ਕਿੱਥੇ ਤੱਕ ਹਜੇ ਕਸਟਮਰ ਨੂੰ ਰਾਹਤ ਤੁਸੀਂ ਦੇ ਸਕਦੇ ਹੋ, ਕੀ ਅਪਡੇਟ ਆ ਜੀ ਉਹਦੇ ਬਾਰੇ ਥੋੜ੍ਹਾ ਜਿਹਾ ਦੱਸੋ ਵਿਸਥਾਰ ਨਾਲ।
1: ਜੀ ਬਿਲਕੁਲ, ਹੋਮ ਅਪਲਾਈਸਿਸ ਦੇ ਉੱਪਰ 25% ਦਾ ਟੈਰਿਫ ਲੱਗਾ ਹੈ ਜੀ, ਤੇ 5% ਫਰੇਟ ਇੰਕਰੀਜ਼ ਹੋਇਆ, ਟੋਟਲ 30% ਪ੍ਰਾਈਸਿਸ ਇੰਕਰੀਜ਼ ਹੋਈਆਂ। ਜਿਹੜੀ ਨਵੀਂ ਪ੍ਰਾਈਸ ਲਿਸਟ ਆਈ ਹੈ ਉਹਨਾਂ 30% ਦਾ ਡਿਫਰੈਂਸ ਹੈ। ਜਿਹੜੀਆਂ ਵੀ ਮੈਂ ਪ੍ਰਾਈਸਿਸ ਅੱਜ ਦੇਵਾਂਗਾ ਇਹਦੇ 'ਚ ਮੈਂ ਟੈਰਿਫ ਲੱਗੀ ਪ੍ਰਾਈਸ ਵੀ ਦੱਸ ਦਿੰਦਾ, ਪਰ ਸਟਿਲ ਜਿਹੜਾ ਸਾਡੇ ਕੋਲ ਸਟੋਕ ਅਵੇਲੇਬਲ ਹੈ ਉਹਦੇ ਉੱਤੇ ਜਿਹੜੀ ਅਸੀਂ ਡੀਲ ਦੇ ਰਹੇ ਹਾਂ ਉਹ ਵੀ ਮੈਂ ਦੱਸ ਦਿੰਦਾ। ਜੇ ਤੁਸੀਂ 30-inch ਅਪਰਾਈਟ ਫ੍ਰੀਜ਼ਰ ਦੇ ਨਾਲ ਫ੍ਰਿਜ ਲੈਂਦੇ ਹੋ $1000 ਵਾਲਾ, ਟੈਰਿਫ ਲੱਗੀ ਪ੍ਰਾਈਸ ਹੈ ਜੀ $1300, $1300 ਪਰ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੋਂ ਮਿਲੇਗਾ $899 ਦਾ। ਫਰੰਟ ਲੋਡ ਵਾਸ਼ਰ ਐਂਡ ਡਰਾਇਰ $2000 ਵਾਲਾ, ਟੈਰਿਫ ਲੱਗੀ ਪ੍ਰਾਈਸ ਹੈ ਜੀ $2600 ਪਰ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੋਂ ਮਿਲ ਜਾਏਗਾ $1799 ਦਾ। ਜਿਹੜੇ ਕਸਟਮਰ ਸਟੈਕੇਬਲ ਵਾਸ਼ਰ ਐਂਡ ਡਰਾਇਰ ਲੈਣਾ ਚਾਹੁੰਦੇ, ਵਾਸ਼ਰ ਥੱਲੇ ਡਰਾਇਰ ਉੱਪਰ ਸਟੈਕ ਹੋ ਜਾਏਗਾ, ਇਹ ਹੈਗਾ ਜੀ ਟੈਰਿਫ ਲੱਗੀ ਪ੍ਰਾਈਸ $1999 ਪਰ ਤੁਹਾਨੂੰ ਅੱਜ ਮਿਲੇਗਾ $1499 ਦਾ। $1499 ਚ ਫਰੰਟ ਲੋਡ ਵਾਸ਼ਰ ਐਂਡ ਡਰਾਇਰ ਸਾਈਡ ਬਾਈ ਸਾਈਡ ਵੀ ਰੱਖ ਸਕਦੇ ਹੋ ਤੇ ਸਟੈਕ ਵੀ ਕੀਤਾ ਜਾ ਸਕਦਾ। ਜਦੋਂ ਵਾਸ਼ਰ ਥੱਲੇ ਡਰਾਇਰ ਉੱਪਰ ਸਟੈਕ ਕਰੋਗੇ 27-inch ਵਾਈਡ ਤੇ 76-inch ਹਾਈਟ ਚ ਤੁਹਾਡਾ ਵਾਸ਼ਰ ਡਰਾਇਰ ਸਟੈਕਡ ਐਂਡ ਇੰਸਟਾਲ ਹੋ ਜਾਏਗਾ। ਜਿਹੜਾ ਬਿਲਟ ਇਨ ਕਿਚਨ ਹੈ, ਜੇ ਤਾਂ 3-piece ਕਿਚਨ ਬੰਡਲ ਲੈਣਾ ਸਟੋਵ ਡਿਸ਼ ਵਾਸ਼ਰ, ਫਿਰ ਤਾਂ ਤੁਹਾਨੂੰ ਮਿਲ ਰਿਹਾ ਜੀ ਇਹ $29.99 ਦਾ, ਜਦਕਿ ਟੈਰਿਫ ਲੱਗੀ ਪ੍ਰਾਈਸ ਹੈ $38.99। ਜੇ ਬਿਲਟ ਇਨ ਕਿਚਨ ਲੈਣਾ, ਬਿਲਟ ਇਨ ਕੁੱਕਟੋਪ, ਬਿਲਟ ਇਨ ਵਾਲ ਓਵਨ, ਬਿਲਟ ਇਨ ਮਾਈਕ੍ਰੋਵੇਵ, ਬਿਲਟ ਇਨ ਡਿਸ਼ ਵਾਸ਼ਰ ਤੇ ਬਿਲਟ ਇਨ ਕਾਊਂਟਰ ਡੈਪ ਫਰਿੱਜ, ਇਹ ਮਿਲ ਰਿਹਾ ਜੀ $6,900 ਦਾ। ਤੇ ਜੇ ਟੈਰਿਫ ਲੱਗੀ ਪ੍ਰਾਈਸ ਹੈ ਤੇ ਉਹ ਹੈਗੀ ਜੀ $8,500। ਸੋ ਬਿਗ ਸੇਵਿੰਗ ਹੈ, 30% ਦੀ ਸੇਵਿੰਗ ਹੈ ਜਿਹੜੀ ਕਿ $300-$400 ਡਿਪੋਜ਼ਿਟ ਦੇ ਕੇ ਡੀ ਲੌਕ ਕੀਤੀ ਜਾ ਸਕਦੀ ਹੈ। ਤੇ ਡਿਲੀਵਰੀ ਡੇਟ ਸਪਤੰਬਰ, ਅਕਤੂਬਰ, ਨਵੰਬਰ ਦੀ ਕੋਈ ਵੀ ਰੱਖ ਸਕਦੇ ਜੀ। 905-450-2858 ਨੰਬਰ ਹੈ, ਬ੍ਰੈਂਪਟਨ ਅਪਲਾਈਸਿਸ .com ਸਾਡੀ ਵੈਬਸਾਈਟ ਹੈ, 905-450-2828। ਤੇ ਮੈਂ ਥੋੜੀ ਜਿਹੀ ਗੱਲ ਕਰੂੰਗਾ ਜੀ ਆਪਣੇ ਟੀਵੀ ਸੈਕਸ਼ਨ ਚ।
0: ਜੀ ਬਿਲਕੁਲ,
1: ਸਾਡੇ ਕੋਲ ਇਸ ਟਾਈਮ ਰਾਜਵੀਰ ਜੀ 75-inch ਦੇ 3 TV ਅਵੇਲੇਬਲ ਹੈ। ਕੋਈ ਵੀ ਕਸਟਮਰ ਲੈਣਾ ਚਾਹੁੰਦੇ, ਇਹਦੀ $1100 ਪ੍ਰਾਈਸ ਹੈ ਪਰ $799 ਚ ਸੈਮਸੰਗ ਦਾ 75-inch ਮਿਲ ਜਾਏਗਾ, ਸਿਰਫ 3 lucky ਕਸਟਮਰ ਕੈਨ ਗੈਟ ਇਟ। 85-inch ਲੈਣਾ ਜੀ, 85-inch ਵੀ ਮਿੰਨੀ LED ਸੈਮਸੰਗ ਦਾ ਲੇਟੈਸਟ 2026 ਦਾ ਮਾਡਲ ਹੈ, ਇਹਦੇ ਚ ਵੀ ਮੇਰੇ ਕੋਲ 5 TV ਅਵੇਲੇਬਲ ਹੈ ਸਿਰਫ $13.99 ਦਾ, ਜਦਕਿ ਇਹਦੀ ਟੈਰਿਫ ਲੱਗੀ ਪ੍ਰਾਈਸ $18.99 ਹੈ ਪਰ $13.99 ਚ 5 lucky ਕਸਟਮਰ ਕੈਨ ਗੈਟ ਇਟ। ਤੇ ਪੇਮੈਂਟ ਵੀ 6 months ਚ ਕਰਨੀ ਹੈ, ਕੋਈ ਇੰਟਰਸਟ ਨਹੀਂ ਹੈ, ਫ੍ਰੀ ਹੋਮ ਡਿਲੀਵਰੀ ਹੈ ਜੀ। ਪਹੁੰਚਣਾ ਹੈ ਤੁਸੀਂ 801 ਬੋਵੇ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ, ਬ੍ਰੈਂਪਟਨ ਅਪਲਾਈਸਿਸ .com ਸਾਡੀ ਵੈਬਸਾਈਟ ਹੈ ਜੀ, 905-450-2828 ਸਾਡਾ ਨੰਬਰ ਹੈ, 905-450-2828 ਜੀ।
0: ਜੀ ਬਹੁਤ ਬਹੁਤ ਬਹੁਤ ਧੰਨਵਾਦ ਸੁਲਤਾਨ ਜੀ।
1: ਥੈਂਕ ਯੂ ਵੈਰੀ ਮਚ ਜੀ, ਬਹੁਤ ਸ਼ੁਕਰੀਆ।

0: ਜੀ ਦੋਸਤੋ, ਤੁਸੀਂ ਜੁੜੇ ਹੋ ਪ੍ਰੋਗਰਾਮ ਸਾਰੰਗ ਦੇ ਵਿੱਚ, ਤੁਹਾਡਾ ਦੁਬਾਰਾ ਫਿਰ ਸਵਾਗਤ ਹੈ। ਮੋਹਨਾ ਜੀ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਮੋਹਨਾ ਜੀ, ਇਹ ਦੱਸੋ, ਆਮ ਤੌਰ 'ਤੇ ਲੋਕਾਂ ਦਾ ਇਹ ਕੁਐਸਚਨ ਹੁੰਦਾ ਵੀ ਜਾਂ ਕਿਹਨੂੰ ਦੱਸਦੇ ਹਾਂ ਵੀ ਤੁਸੀਂ ਇੰਸ਼ੋਰੈਂਸ ਕਰਵਾ ਲਓ, ਉਹ ਕਹਿਣਗੇ ਸਾਨੂੰ ਤਾਂ ਜੀ ਕੰਮ ਤੋਂ ਇੰਸ਼ੋਰੈਂਸ ਮਿਲੀ ਹੋਈ ਆ। ਤਾਂ ਕੰਮ ਵਾਲੀ ਇੰਸ਼ੋਰੈਂਸ ਅਤੇ ਆਪਣੀ ਜਿਹੜੀ ਦੂਸਰੀ ਇੰਸ਼ੋਰ ਆ, ਉਹਨਾਂ ਵਿੱਚ ਕੀ ਫਰਕ ਹੁੰਦਾ ਗਾ? ਜਦੋਂ ਬੰਦਾ ਕੰਮ ਛੱਡ ਦਿੰਦਾ ਗਾ, ਉਸ ਤੋਂ ਬਾਅਦ ਕੀ ਬੰਦਾ ਕੋਈ ਪਰਸਨਲ ਇੰਸ਼ੋਰੈਂਸ ਲੈਣੀ ਚਾਹੁੰਦਾ ਤਾਂ ਉਹ ਲੈ ਸਕਦਾ ਗਾ ਜਾਂ ਨਹੀਂ? ਜੀ
1: ਬਿਲਕੁਲ ਮੋਹਨ ਜੀ, ਇਹ ਹੁੰਦਾ ਹੈਗਾ ਕਿ ਜਦੋਂ ਕੰਮ ਤੋਂ ਇੰਸ਼ੋਰੈਂਸ ਹੁੰਦੀ ਹੈ, ਇੱਕ ਮੈਨੂੰ ਲੱਗਦਾ ਕਿ ਜ਼ਿਆਦਾਤਰ ਪਰਸਨਸ ਨੂੰ ਭੁਲੇਖਾ ਹੀ ਹੁੰਦਾ ਹੈਗਾ ਕਿ ਹਰ ਤਰ੍ਹਾਂ ਦੀ ਪ੍ਰੋਟੈਕਸ਼ਨ ਉੱਥੇ ਹੈਗੀ ਹੈ। ਕਿਉਂਕਿ ਕੰਮ ਤੋਂ ਇੰਸ਼ੋਰੈਂਸ ਜੇ ਹੁੰਦੀ ਹੈ ਤਾਂ ਡੈਫੀਨੇਟਲੀ ਉਹਦੇ ਵਿੱਚ ਤੁਹਾਨੂੰ ਹੈਲਥ ਐਂਡ ਡੈਂਟਲ ਪਲਾਨਸ ਹੁੰਦੇ ਨੇ, ਜਿਹਦੇ ਵਿੱਚ ਮੈਡੀਕੇਸ਼ਨ, ਥੈਰੇਪੀਜ ਜਾਂ ਡੈਂਟਲ ਦੇ ਰਿਲੇਟਿਡ ਕਵਰੇਜ ਹੁੰਦੀ ਹੈ। ਐਂਡ ਕਾਫੀ ਵਾਰ ਅਸੀਂ ਜਦੋਂ ਲਾਈਫ ਇੰਸ਼ੋਰੈਂਸ ਦੀ ਗੱਲ ਕਰਦੇ ਹਾਂ ਤਾਂ ਕਈ ਵਾਰ ਪਰਸਨ ਨੂੰ ਲੱਗਦਾ ਕਿ ਲਾਈਫ ਇੰਸ਼ੋਰੈਂਸ ਵੀ ਉਹਦੇ ਵਿੱਚ ਹੈ, ਜਦੋਂ ਕਿ ਉਹਦੇ ਵਿੱਚ ਮੋਸਟ ਆਫ ਦਾ ਟਾਈਮ ਐਕਸੀਡੈਂਟਲ ਲਾਈਫ ਇੰਸ਼ੋਰੈਂਸ ਹੁੰਦੀ ਹੈ। ਜਾਂ ਫਿਰ ਕਈ ਵਾਰ ਲਾਈਫ ਇੰਸ਼ੋਰੈਂਸ ਜੇ ਹੁੰਦੀ ਵੀ ਹੈ ਤਾਂ 1 ਈਅਰ ਦੀ ਸੈਲਰੀ, ਐਨੂਅਲ ਸੈਲਰੀ ਕਵਰ ਕਰਦੀਆਂ ਨੇ ਕੰਪਨੀ, ਜਿਹੜੇ ਇੰਪਲੋਇਰ ਵੱਲੋਂ ਕਵਰੇਜਿਸ ਹੁੰਦੀਆਂ ਨੇ। ਸਭ ਨਾਲੋਂ ਵੱਡਾ ਜਿਹੜਾ ਮੈਂ ਕਹੂੰਗੀ ਕਿ ਡਰੋਬੈਕ ਜਿਹੜਾ ਹੈਗਾ, ਉਹਦੇ ਵਿੱਚ ਇੱਕ ਚੀਜ਼ ਆ ਜਾਂਦੀ ਹੈਗੀ ਹੈ ਕਿ ਜਦੋਂ ਤੱਕ ਤੁਸੀਂ ਜੋਬ ਕਰਦੇ ਹੈਗੇ ਹੋ, 1 ਈਅਰ ਦੀ ਚਾਹੇ ਸੈਲਰੀ ਹੈ ਚਾਹੇ ਐਕਸੀਡੈਂਟਲ ਡੈਥ ਹੈ, ਉਹ ਤਦੋਂ ਤੱਕ ਹੀ ਉਹ ਤੁਹਾਨੂੰ ਕਵਰ ਕਰਦੇ ਨੇ। ਅਦਰਵਾਈਜ਼ ਜਦੋਂ ਵੀ ਆਪਾਂ ਜੋਬ ਛੱਡ ਦਿੰਦੇ ਹਾਂ, ਕਿਤੇ ਬੈਟਰ ਆਪਸ਼ਨ ਮਿਲ ਗਈ, ਕੰਟਰੈਕਟ ਬੇਸ ਤੇ ਚਲੇ ਗਏ ਹਾਂ, ਸੋ ਉਸ ਟਾਈਮ ਤੇ ਆਪਣੀ ਕਵਰੇਜ ਵੀ ਪੂਰੀ ਦੀ ਪੂਰੀ ਖਤਮ ਹੋ ਜਾਂਦੀ ਹੈ। ਜਦੋਂ ਕਿ ਜੇ ਅੱਜ ਆਪਾਂ ਆਪਣੀ ਪਾਲਿਸੀ ਕਰਵਾਉਂਦੇ ਹਾਂ, ਓਬਵੀਅਸਲੀ ਯੰਗਰ ਏਜਿਸ ਵਿੱਚ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਕਰਵਾਓਗੇ, ਤੁਹਾਡੇ ਕੋਲ ਜ਼ਿਆਦਾ ਆਪਸ਼ਨ ਹੁੰਦੀਆਂ ਨੇ ਕਿ ਤੁਸੀਂ ਮਨੀ ਬੈਕ ਪਾਲਿਸੀ ਦੇ ਵਿੱਚ ਜਾ ਸਕਦੇ ਹੋ, ਸੇਵਿੰਗਸ ਹੋ ਜਾਂਦੀਆਂ ਨੇ। ਦੂਜੀ ਚੀਜ਼ ਇਹ ਹੈ ਕਿ ਛੋਟੀ ਏਜ ਦੇ ਵਿੱਚ ਕਵਰੇਜ ਕਰਵਾਓਗੇ ਤਾਂ ਉਹਦੇ ਵਿੱਚ ਕੈਸ਼ ਵੈਲਿਊਜ ਗਰੋ ਹੁੰਦੀਆਂ ਨੇ। ਜਿੱਦਾਂ ਅਕਸਰ ਆਪਾਂ ਗੱਲ ਕਰਦੇ ਹੁੰਦੇ ਹਾਂ ਕਿ ਡਿਵੀਡੈਂਟਸ ਪਾਰਟੀਸਿਪੇਟਿੰਗ ਵਾਲੀਆਂ ਪਾਲਿਸੀਜ਼ ਹੁੰਦੀਆਂ ਨੇ, ਡਿਵੀਡੈਂਟਸ ਗਰੋ ਤਾਂ ਹੀ ਕਰੂਗੇ ਜੇ ਕੈਸ਼ ਵੈਲਿਊਜ ਗਰੋ ਤਾਂ ਹੀ ਕਰੂਗੀਆਂ ਸਾਡੀਆਂ ਰਿਟਾਇਰਮੈਂਟ ਦੀ ਏਜ ਤੱਕ, ਜੇ ਅਸੀਂ ਪ੍ਰੋਪਰਲੀ ਏਜ ਦੇ ਟਾਈਮ ਤੇ, ਯੰਗਰ ਏਜ ਦੇ ਟਾਈਮ ਤੇ ਪਾਲਿਸੀ ਕਰਾਵਾਂਗੇ। ਕਿਉਂਕਿ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਮਨੀ ਤਾਂ ਹੀ ਗਰੋ ਕਰੇਗਾ ਜੇ ਉਹਦੇ ਕੋਲ ਟਾਈਮ ਹੋਏਗਾ। ਸੋ ਜੇ ਅਸੀਂ ਕਹਾਂਗੇ ਕਿ ਅੱਜ ਅਸੀਂ ਪਾਲਿਸੀ ਕਰਵਾਈਏ, 2 ਸਾਲ ਬਾਅਦ ਹੀ, 5 ਸਾਲ ਬਾਅਦ ਹੀ ਸਾਨੂੰ ਡਬਲ ਪੈਸੇ ਮਿਲ ਜਾਣ, ਏਦਾਂ ਦੀ ਕੋਈ ਪਾਲਿਸੀ ਨਹੀਂ ਹੈਗੀ, ਨਾ ਹੀ ਕੈਨੇਡਾ ਦੇ ਵਿੱਚ, ਨਾ ਹੀ ਕਿਤੇ ਹੋਰ। ਸੋ ਇਸੇ ਕਰਕੇ ਜ਼ਰੂਰੀ ਹੈਗਾ ਕਿ ਜਦੋਂ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੀ ਗੱਲ ਹੁੰਦੀ ਹੈ, ਤੁਹਾਡੀ ਜਿਹੜੀਆਂ ਪਰਸਨਲ ਪਾਲਿਸੀਜ਼ ਹੁੰਦੀਆਂ ਨੇ ਉਹ ਇੱਕ ਤਾਂ ਤੁਹਾਨੂੰ ਵਰਲਡ ਵਾਈਡ ਕਵਰ ਕਰਦੀਆਂ ਨੇ, ਦੂਜੀ ਚੀਜ਼ ਇਹ ਹੈ ਕਿ ਕੱਲ ਨੂੰ ਜੋਬ ਛੱਡ ਦਿੰਦੇ ਹਾਂ, ਕੱਲ ਨੂੰ ਅਸੀਂ ਸੈਲਫ ਇੰਪਲੋਇਡ ਹੋ ਜਾਂਦੇ ਹਾਂ, ਰਿਟਾਇਰਡ ਹੋ ਜਾਂਦੇ ਹਾਂ, ਤਾਂ ਤੁਹਾਨੂੰ ਇਹ ਵਰੀ ਨਹੀਂ ਕਰਨਾ ਪੈਂਦਾ ਕਿ ਹੁਣ ਸਾਡੀ ਹੈਲਥ ਦੇ ਵਿੱਚ ਚੇਂਜਿਸ ਆ ਗਈਆਂ, ਪਤਾ ਨਹੀਂ ਨਵੀਂ ਪਾਲਿਸੀ ਮਿਲੂਗੀ ਕਿ ਨਹੀਂ, ਉਸ ਟਾਈਮ ਤੇ ਪਤਾ ਨਹੀਂ ਅਪਰੂਵਲ ਆਊਗਾ ਕਿ ਨਹੀਂ, ਦੂਜੀ ਚੀਜ਼ ਏਜ ਵੱਧ ਗਈ ਹੈਗੀ, ਪਤਾ ਨਹੀਂ ਕਿੰਨਾ ਕੁ ਪ੍ਰੀਮੀਅਮ ਹੋਣਾ ਹੈ। ਸੋ ਇਹ ਸਾਰੀਆਂ ਚੀਜ਼ਾਂ ਦਾ ਰਿਜ਼ੋਲਵ ਤਾਂ ਹੀ ਹੋ ਸਕੇਗਾ ਜੇ ਅਸੀਂ ਟਾਈਮ ਸਿਰ ਉਸ ਚੀਜ਼ ਦਾ ਡਿਸੀਜਨ ਲਵਾਂਗੇ। ਸੋ ਮੇਕ ਸ਼ੋਰ ਕਰੋ, ਨੋ ਮੈਟਰ ਕਿ ਇਸ ਟਾਈਮ ਤੇ ਸਾਡਾ ਕੀ ਸਟੇਟਸ ਹੈਗਾ। ਮੈਂ ਬਹੁਤ ਵਾਰ ਇਸ ਟਾਈਮ ਤੇ ਦੇਖਦੀ ਹੁੰਦੀ ਹਾਂ, ਸਾਨੂੰ ਕਾਫੀ ਵਾਰ ਕਲਾਇੰਟਸ ਮਿਲਦੇ ਜਿਹੜੇ ਸਟੂਡੈਂਟ ਵੀਜ਼ਾ ਤੇ ਆਏ ਸੀਗੇ, ਸਟੂਡੈਂਟ ਵੀਜ਼ਾ ਤੇ ਆਏ ਸੀ, ਉਹਨਾਂ ਨੇ ਉਸ ਟਾਈਮ ਤੇ ਪਾਲਿਸੀਜ਼ ਕਰਵਾ ਲਿੱਤੀਆਂ ਕਿਉਂਕਿ ਸਿੰਗਲ ਸੀਗੇ, ਮਨੀ ਬੈਕ ਪਾਲਿਸੀ ਕਰਵਾ ਲਿੱਤੀਆਂ, ਉਸ ਤੋਂ ਬਾਅਦ ਵਰਕ ਪਰਮਿਟ ਤੇ ਚਲੇ ਗਏ, PR ਹੋ ਗਏ ਨੇ, ਹੁਣ ਮੈਰਿਜ ਹੋ ਗਈ ਹੈ, ਬੱਚੇ ਹੋ ਗਏ ਆ, ਸੋ ਫੈਮਿਲੀ ਦੇ ਨਾਲ ਹੁਣ ਉਹ ਸਾਨੂੰ ਮਿਲਣ ਆਉਂਦੇ ਨੇ। ਬੜੀ ਖੁਸ਼ੀ ਹੁੰਦੀ ਹੈ ਕਿ ਇਸ ਟਾਈਮ ਤੱਕ ਆਲਰੇਡੀ ਉਹਨਾਂ ਦੀ ਪਾਲਿਸੀਜ਼ ਚੱਲਦਿਆਂ ਨੂੰ 6-7 ਸਾਲ ਹੋ ਗਏ ਨੇ, ਕਿ ਹੁਣ ਉਹਨਾਂ ਦੇ ਆਲਰੇਡੀ ਕਿਡਸ ਹੈਗੇ ਆ, ਉਹਨਾਂ ਨੂੰ ਵੀ ਪਤਾ ਕਿ ਜਿਹੜੀਆਂ ਪਾਲਿਸੀਜ਼ ਤਦੋਂ ਕਰਵਾਈਆਂ ਸੀ, ਵਧੀਆ ਡਿਸੀਜ਼ਨ ਲਿਆ ਸੀਗਾ ਉਸ ਟਾਈਮ ਤੇ, ਇੱਕ ਤਾਂ ਸੇਵਿੰਗਸ ਵੀ ਹੋ ਗਈ, ਪ੍ਰੋਟੈਕਸ਼ਨ ਹੋ ਗਈ, ਛੋਟੀ ਏਜ ਦੇ ਵਿੱਚ ਪ੍ਰੀਮੀਅਮ ਵੀ ਘੱਟ ਪੇ ਕਰਨਾ ਪਿਆ, ਸੋ ਹਰ ਪਾਸੇ ਉਹਨਾਂ ਨੂੰ ਪੋਜ਼ਿਟਿਵ ਪੁਆਇੰਟਸ ਮਿਲੇ ਨੇ। ਸੋ ਮੈਂ ਜ਼ਰੂਰ ਕਹੂੰਗੀ ਕਿ ਇਸ ਟਾਈਮ ਤੇ ਚਾਹੇ ਕੋਈ ਪਰਸਨ PR ਹੈਗੇ, ਸਿਟੀਜ਼ਨ ਹੈ, ਜਾਂ ਤੁਹਾਡਾ ਕੋਈ ਵੀ ਸਟੇਟਸ, ਵਰਕ ਪਰਮਿਟ ਤੇ, ਸਟੂਡੈਂਟ ਵੀਜ਼ਾ ਤੇ, ਰਿਫਿਊਜੀ ਸਟੇਟਸ ਤੇ ਹੈਗੇ, ਹਰੇਕ ਪਰਸਨ ਦੇ ਲਈ ਕਵਰੇਜ ਅਵੇਲੇਬਲ ਹੁੰਦੀ ਹੈ ਇੰਸ਼ੋਰੈਂਸ ਕੰਪਨੀਜ਼ ਵੱਲੋਂ। ਐਂਡ ਤੁਸੀਂ ਬੈਨੀਫਿਸ਼ਰੀ ਚਾਹੇ ਲਿਵਡ ਇਨ ਕੈਨੇਡਾ ਜਾਂ ਬੈਕ ਹੋਮ ਕੰਟਰੀ ਦੇ ਵਿੱਚ ਵੀ, ਪੇਰੈਂਟਸ ਜਾਂ ਸਪਾਊਸ, ਕੋਈ ਵੀ ਪਰਸਨ, ਫੈਮਿਲੀ ਮੈਂਬਰ ਜਿਹੜੇ ਰਹਿ ਰਹੇ ਨੇ, ਉਹਨਾਂ ਨੂੰ ਤੁਸੀਂ ਬੈਨੀਫਿਸ਼ਰੀ ਵੀ ਬਣਾ ਸਕਦੇ ਹੁੰਦੇ ਹੋ, ਤਾਂ ਕਿ ਤੁਸੀਂ ਉਹਨਾਂ ਨੂੰ ਵੀ ਪ੍ਰੋਟੈਕਟ ਕਰ ਸਕੋ ਤੇ ਆਪਣੇ ਆਪ ਨੂੰ ਵੀ ਪ੍ਰੋਟੈਕਟ ਕਰ ਸਕੋ। ਜ਼ਿਆਦਾ ਜਾਣਕਾਰੀ ਲਈ ਜ਼ਰੂਰ ਤੁਸੀਂ ਕਾਲ ਕਰ ਸਕਦੇ ਹੋ ਜੀ @416-509-1509-416-509-1509।
0: ਜੀ ਬਹੁਤ ਬਹੁਤ ਧੰਨਵਾਦ ਜੀ। ਤੇ ਰਾਜਵੀਰ ਜੀ, ਮੈਂ ਪ੍ਰੋਗਰਾਮ ਦੇ ਸਟਾਰਟਿੰਗ 'ਚ ਗੱਲ ਕਰ ਰਿਹਾ ਸੀਗਾ ਵੀ ਰਿਸ਼ਤੇ ਤੇ ਦੋਸਤੀ ਮਿੱਤਰੀ, ਇਹਨਾਂ 'ਚ ਕੀ ਤੁਸੀਂ ਫਰਕ ਸਮਝਦੇ ਹੋ?
2: ਦੇਖੋ ਜੀ, ਗੱਲ ਤਾਂ ਇਹ ਹੈ ਕਿ ਰਿਸ਼ਤਿਆਂ ਦੇ ਵਿੱਚ ਦੋਸਤੀ ਹੋਣੀ ਬੜੀ ਜ਼ਰੂਰੀ ਹੈ। ਜੇਕਰ ਤੁਹਾਡੇ ਰਿਸ਼ਤੇ ਦੇ ਵਿੱਚ ਦੋਸਤੀ ਖਤਮ ਹੋ ਜਾਵੇ ਨਾ, ਜਿਹੜਾ ਹਸਬੈਂਡ ਵਾਈਫ ਦਾ ਰਿਸ਼ਤਾ ਵਾ, ਉਹ 'ਚ ਵੀ ਦੋਸਤੀ ਹੋਣੀ ਬਹੁਤ ਜ਼ਰੂਰੀ ਹੈ। ਨਹੀਂ ਤਾਂ ਇੱਕ ਦੂਸਰੇ ਨੂੰ ਰਿਸ਼ਤਾ ਭਾਰਾ ਲੱਗਣ ਲੱਗ ਜਾਂਦਾ।
0: ਬਿਲਕੁਲ,
2: ਉਹ ਪੁੱਤ ਦਾ ਰਿਸ਼ਤਾ ਵਾ, ਉਹ 'ਚ ਵੀ ਦੋਸਤੀ ਹੋਣੀ ਬੜੀ ਜ਼ਰੂਰੀ ਆ। ਜਦੋਂ ਕਹਿੰਦੇ ਹੁੰਦੇ ਕਿ ਜਦੋਂ ਪਿਓ ਦੀ ਜੁੱਤੀ ਪੁੱਤ ਦੇ ਮੇਚ ਆਉਣ ਲੱਗ ਜਾਵੇ, ਦੋਸਤ ਬਣਾ ਲੈਣਾ ਬੜੇ ਜ਼ਰੂਰੀ ਆ। ਰਿਸ਼ਤਿਆਂ ਦੇ ਵਿੱਚ ਜਿਹੜੀ ਦੋਸਤੀ ਆ ਉਹ ਖਤਮ ਨਹੀਂ ਹੋਣੀ ਚਾਹੀਦੀ, ਪਰ ਕਈ ਵਾਰ ਇਹ ਹੁੰਦਾ ਕਿ ਦੋਸਤ ਦੇ ਵਿੱਚੋਂ ਅਸੀਂ ਰਿਸ਼ਤੇ ਲੱਭਣ ਲੱਗ ਜਾਂਦੇ ਹਾਂ, ਉੱਥੇ ਪੰਗਾ ਪੈ ਜਾਂਦਾ। ਬਹੁਤ ਵਾਰ ਸੁੱਖ ਇਹ ਹੁੰਦਾ ਕਿ ਤੁਸੀਂ ਕੋਈ ਦੋਸਤ ਬਣਾਇਆ ਹੁੰਦਾ ਤੇ ਤੁਹਾਨੂੰ ਇਹ ਲੱਗਦਾ ਕਿ ਯਾਰ ਇਹਦੇ ਵਿੱਚੋਂ ਅਸੀਂ ਉਹ ਰਿਸ਼ਤਾ ਲੱਭਣ ਲੱਗ ਜਾਂਦੇ, ਵੀ ਇਹ ਇਹਦੀ ਜ਼ਿੰਮੇਵਾਰੀ ਬਣਦੀ ਹੈ। ਸਪੋਜ਼ ਕਰੋ ਕਿ ਕੋਈ ਦੋਸਤ ਆ, ਉਹਨੂੰ ਤੁਸੀਂ ਭਰਾ ਦਾ ਰਿਸ਼ਤਾ ਬਣਾ ਲੈਂਦੇ ਹੋ ਕਿ ਇਹ ਯਾਰ ਮੇਰੇ ਭਰਾ ਵਾਂਗੂ ਇਹ ਖੜੂਗਾ, ਉਹ ਸਕਦਾ ਕਿ ਆਪਦੀਆਂ ਅਲੱਗ ਮਜਬੂਰੀਆਂ ਹੋਣ, ਉਹ ਸਕਦਾ ਕਿ ਉਹਦੀਆਂ ਉਹ ਤੁਹਾਡੇ ਨਾਲ ਦੋਸਤੀ ਦਾ ਰਿਸ਼ਤਾ ਨਿਭਾ ਸਕਦਾ ਹੋਵੇ, ਉਹ ਸਕਦਾ ਕਿ ਉਹ ਤੁਹਾਡੇ ਨਾਲ ਉੱਥੇ ਨਾ ਖੜ ਸਕਦਾ ਹੋਵੇ ਜਿੱਥੇ ਤੁਹਾਡੇ ਸਕੇ ਭਰਾਵਾਂ ਨੇ ਖੜ ਜਾਣਾ।
0: ਬਿਲਕੁਲ,
2: ਇਸ ਤਰੀਕੇ ਨਾਲ ਹੁੰਦਾ ਕਿ ਜੇ ਮੁੰਡਾ ਕੁੜੀ ਕਈ ਵਾਰ ਦੋਸਤ ਨੇ, ਉਹ ਜ਼ਰੂਰੀ ਨਹੀਂ ਹੈ ਕਿ ਉਹ ਗਲਤ ਹੋ ਸਕਦੇ ਆ।
0: ਬਿਲਕੁਲ,
2: ਦੋਸਤੀ ਦੇ ਜਦੋਂ ਦੂਜੇ ਇੱਕ ਪਰਸਨ ਉਹਨਾਂ ਦੇ ਵਿੱਚੋਂ ਦੋਸਤ ਦੇ ਵਿੱਚੋਂ ਰਿਸ਼ਤਾ ਲੱਭਣ ਲੱਗ ਜਾਵੇ, ਜੀ ਇਹ ਤੇਰੇ ਤੇ ਜ਼ਿੰਮੇਵਾਰੀ ਬਣ ਗਈ ਆ। ਹੁਣ ਬਹੁਤੀ ਵਾਰ ਨਹੀਂ ਹੁੰਦਾ ਕਿ ਤੁਸੀਂ ਦੇਖਦੇ ਹੋ ਕਿ ਕਿਸੇ ਨੇ ਤੇਜ਼ਾਬ ਪਾ ਕੇ ਸਾੜਤਾ, ਮੈਂ ਇਹਨੂੰ ਪਿਆਰ ਕਰਦਾ ਸੀ, ਇਹਨੇ ਨਾਂਹ ਨਹੀਂ ਕੀਤੀ ਮੈਂ, ਯਾਰ ਇਹ ਨਹੀਂ ਹੈ। ਇੱਕ ਦੋਸਤ ਦਾ ਅਲੱਗ ਰਿਸ਼ਤਾ ਹੋ ਸਕਦਾ ਵਾ, ਇੱਕ ਜ਼ਿੰਮੇਵਾਰੀ ਵਾਲਾ ਅਲੱਗ ਰਿਸ਼ਤਾ ਹੋ ਸਕਦਾ
0: ਜੀ।
2: ਰਿਸ਼ਤੇਦਾਰੀ ਤੇ ਦੋਸਤੀ ਦੇ ਵਿੱਚ ਇੰਨਾ ਕੁ ਫਰਕ ਆ, ਜਿਵੇਂ ਆਪਾਂ ਕਹਿ ਲਈਏ ਨਾ ਕਿ ਬਹੁਤ ਇੱਕ ਬਰੀਕ ਤਾਰ ਆ ਜਿਹੜੀ, ਉਹਦੇ ਵਿੱਚ ਫਰਕ ਹੋਵੇ ਕਿਸੇ ਤਾਰ ਕਿਸੇ ਚੀਜ਼ ਦੇ ਵਿੱਚੋਂ, ਕਿਉਂਕਿ ਮਿਕਸ ਜਦੋਂ ਹੋ ਜਾਂਦੇ ਆ ਦੋਨੇ ਚੀਜ਼ਾਂ ਉਦੋਂ ਪੰਗਾ ਪੈਂਦਾ। ਰਿਸ਼ਤੇਦਾਰੀ ਵਿੱਚੋਂ ਦੋਸਤੀ ਤੇ ਦੋਸਤੀ ਦਾ ਰਿਸ਼ਤਾ ਲੱਭਣਾ ਤੁਹਾਡੇ ਤੇ ਡਿਪੈਂਡ ਕਰਦਾ ਕਿ ਤੁਸੀਂ ਕਿਹੜੀ ਐਨਕ ਲਾਈ ਹੋਈ ਆ।
0: ਜੀ ਬਿਲਕੁਲ ਜੀ, ਮੈਂ ਵੀ ਇੱਕ ਲਾਈਨ ਪੜ੍ਹ ਰਿਹਾ ਸੀਗਾ ਵੀ ਉਹ ਕੋਈ ਨਾ ਕੋਈ ਮਹਾਂਪੁਰਸ਼ ਨੂੰ ਪੁੱਛਦਾ ਵੀ ਦੋਸਤ ਵੀ ਭਰਾ ਪਹਿਲਾਂ ਜਾਂ ਬੇ ਦੋਸਤ ਪਹਿਲਾਂ, ਵੀ ਉਹਨੂੰ ਤੁਸੀਂ ਕੀ ਕਹੋਗੇ? ਉਹ ਕਹਿੰਦਾ ਜਿਹੜਾ ਭਰਾ ਹੈਗਾ ਵੀ ਉਹਨੂੰ ਤੁਸੀਂ ਸੋਹਣਾ ਸਮਝੋ ਵੀ ਸੋਹਣਾ ਗਾ, ਤੇ ਉਹ ਕਹਿੰਦਾ ਫਿਰ ਦੋਸਤ, ਉਹ ਕਹਿੰਦਾ ਦੋਸਤ ਹੀਰਾ, ਉਹ ਕਹਿੰਦਾ ਵੀ ਹੀਰਾ ਵੀ ਇਹਦਾ ਇਹਦਾ ਮਤਲਬ ਵੀ ਦੋਸਤ ਜਿਹੜਾ ਉਹ ਉੱਪਰ ਹੋ ਗਿਆ ਭਰਾ ਥੱਲੇ ਹੋ ਗਿਆ? ਉਹ ਕਹਿੰਦਾ ਨਹੀਂ, ਉਹ ਕਹਿੰਦਾ ਜੇ ਹੀਰਾ ਇੱਕ ਵਾਰੀ ਟੁੱਟ ਜਾਂਦਾ ਨਾ ਉਹ ਮੁੜ ਕੇ ਜੁੜਦਾ ਨਹੀਂ, ਜਿਹੜੀ ਦੋਸਤੀ ਇੱਕ ਐਸੀ ਚੀਜ਼ ਆ ਵੀ ਜੇ ਇੱਕ ਵਾਰੀ ਟੁੱਟ ਜੇ ਉਹ ਜੁੜਦੀ ਨਹੀਂ। ਜਿਹੜਾ ਸੋਹਣਾ ਗਾ, ਸੋਹਣੇ ਨੂੰ ਤੁਸੀਂ ਜੇ ਮਰਜ਼ੀ ਢਾਲ ਕੇ ਕਦੇ ਰਿੰਗ ਬਣਾ ਲਓ, ਕਦੇ ਕੰਨਾਂ 'ਚ ਪਾਉਣ ਵਾਲੇ ਝੁਮਕੇ ਬਣਾ ਲਓ, ਕਦੇ ਗਲ 'ਚ ਪਾਉਣ ਵਾਲੀ ਚੈਨ ਬਣਾ ਲਓ, ਕਿਤੇ ਕੁਛ ਵੀ ਬਣਾ ਲਓ, ਵੀ ਸੋਹਣਾ ਗਾ ਜਿਹੜਾ ਉਹਨੂੰ ਅਸੀਂ ਵੱਖ ਵੱਖ ਰੂਪਾਂ ਵਿੱਚ ਕਿਤੇ ਵੀ ਵਰਤ ਸਕਦੇ ਹਾਂਗੇ। ਸੋ
2: ਹਰੇਕ ਸੋਨੇ ਦੀ ਸ਼ਾਮ ਦੇ ਵਿੱਚ ਹੀਰਾ ਜੜਾ ਲਓ ਬਸ
0: ਜੀ। ਬਿਲਕੁਲ ਬਿਲਕੁਲ, ਇੱਦਾਂ ਹੀ ਕਰਾਂਗੇ ਜੀ,
2: ਦੋਨੇ ਚੀਜ਼ਾਂ ਨੂੰ ਇਕੱਠੇ ਕਰ ਦਿਓ,
0: ਇਕੱਠੇ ਕਰ ਦਿਓ। ਹਾਂ ਬਿਲਕੁਲ ਜੀ,
2: ਕਿ ਦੋਨੇ ਅਲੱਗ ਹੋਣ ਹੀ ਨਾ,
0: ਰਾਜਨ ਜੀ ਦੱਸਣਗੇ ਜੀ, ਆਪਾਂ ਨਹੀਂ ਦੱਸ ਸਕਦੇ ਕਿਹੜੀ ਲੱਗੀ ਆ ਜੀ। ਰਾਜਨ ਜੀ
2: ਰਾਜਨ ਜੀ ਦਾ ਕੰਮ ਵੈਲਕਮ, ਬਹੁਤ ਬਹੁਤ ਧੰਨਵਾਦ ਜੀ ਤੁਹਾਨੂੰ, ਰਾਜਨ ਜੀ ਤੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਤੁਸੀਂ ਬਹੁਤ ਜ਼ਿਆਦਾ ਹਾਈ ਲੈਵਲ ਦੀ ਸਮਝਦਾਰੀ ਦੀਆਂ ਗੱਲਾਂ ਕਰਦੇ ਹੋ, ਕਈ ਵਾਰੀ ਸਾਡੇ ਉੱਪਰ ਉੱਪਰ ਨਿਕਲ ਜਾਂਦੀਆਂ। ਬਿਲਕੁਲ ਜੀ, ਜਿੱਥੋਂ ਤੁਸੀਂ ਸੋਚਣਾ ਸ਼ੁਰੂ ਕਰਦੇ ਨਾ ਸਾਡੀ ਸੋਚ ਤਾਂ ਮੁੱਕ ਜਾਂਦੀ ਯਾਰ, ਜਿਹੜਾ ਤੁਹਾਡੀਆਂ ਗੱਲਾਂ ਸੁਣਦੇ ਨਾ ਤੇ ਸੋਚਦੇ ਵੀ ਵਾਕਈ ਯਾਰ ਇਹ ਵੀ ਗੱਲਾਂ ਹੁੰਦੀਆਂ ਨੇ, ਅਸੀਂ ਸਿਰਫ ਸੋਚ ਹੀ ਸਕਦੇ ਹਾਂ।
3: ਨਹੀਂ ਨਹੀਂ ਸਰ, ਤੁਸੀਂ ਤੁਸੀਂ ਬਹੁਤ ਕਮਾਲ ਦੇ ਇਨਸਾਨ ਹੋ, ਬੜੇ ਮੁਹੱਬਤੀ ਇਨਸਾਨ ਹੋ, ਬੜੇ ਪਿਆਰ ਵਾਲੀ ਰੂਹ ਹੋ ਤੁਸੀਂ, ਸੋ ਭੰਗੜੇ ਦੀ ਜਿੰਦ ਜਾਨ ਹੋ ਤੁਸੀਂ, ਤੇ ਬਹੁਤ ਸਾਰੇ ਲੋਕ ਨੇ ਜਿਹੜੇ ਸਾਡੇ ਮਿੱਤਰ ਦੋਸਤ ਨੇ ਇਸ ਟਾਈਮ, ਉਹਨਾਂ ਨੂੰ ਦੱਸ ਦਈਏ ਕਿ ਸਪੈਕਸ ਐਕਸਪ੍ਰੈਸ ਤੋਂ ਰਾਜਨ ਬਾਈ ਜੀ ਹੋਣੇ ਸਾਡੇ ਨਾਲ ਆ। ਜੇਕਰ ਤੁਸੀਂ ਆਪਣੇ ਬੱਚਿਆਂ ਦੀਆਂ ਐਨਕਾਂ ਬਾਬਤ ਕਦੇ ਤੁਸੀਂ ਸੋਚਿਆ ਹੋਵੇ ਵੀ ਯਾਰ ਆਪਾਂ ਇੰਡੀਆ ਤੋਂ ਬਣਵਾ ਕੇ ਲਿਆਵਾਂਗੇ, ਇਹ ਕਹਿੰਦੇ ਇੰਡੀਆ ਦਾ ਛੱਡੋ ਖੜਾ, ਤੁਹਾਨੂੰ ਆਪਾਂ ਇੱਥੇ ਬਣਾ ਦਿੰਦੇ ਹਾਂ, ਤੁਹਾਨੂੰ ਜਿੰਨੇ ਰੇਟ 'ਚ ਤੁਹਾਨੂੰ ਉੱਥੇ ਪੈਣੀ ਸੀ ਉਨੇ ਰੇਟ 'ਚ ਬਣਾ ਦਾਂਗੇ ਇੱਥੇ, ਟੈਨਸ਼ਨ ਲੈਣ ਦੀ ਲੋੜ ਹੀ ਕੋਈ ਨਹੀਂ, ਨਾਲ ਗਿਫਟ ਵੀ ਦੇ ਦਾਂਗੇ। ਇਹ ਨਾ ਉਡੀਕ ਕਰੋ ਵੀ ਉੱਥੋਂ ਆਉਣਗੇ ਜਾਂ ਕਦੋਂ ਆਉਣਗੇ, ਜਦ ਤੱਕ ਨਿਗਾਹ ਖਰਾਬ ਹੋਜੂ। ਸੋ ਨਿਗਾਹ ਤੁਸੀਂ ਨਿਗਾਹ ਗਈ ਤਾਂ ਫਿਰ ਦੁਨੀਆ ਸੋਹਣ ਲੱਗਣੀ ਹਟ ਜਾਂਦੀ ਹੈ। ਸੋ ਨਿਗਾਹ ਪਹਿਲਾਂ ਰਹਿੰਦੇ ਟਾਈਮ 'ਤੇ ਜ਼ਰੂਰ ਸਾਂਭ ਕੇ ਰੱਖਿਆ ਕਰੋ। ਸੋ ਬੜੀ ਇਹ ਅਨਮੋਲ ਚੀਜ਼ ਆ ਬਾਈ, ਤੁਸੀਂ ਦੱਸੋਗੇ ਕਿਸ ਤਰੀਕੇ ਨਾਲ ਸਾਂਭਿਆ ਜਾ ਸਕਦਾ?
2: ਬਿਲਕੁਲ ਜੀ, ਸਭ ਤੋਂ ਪਹਿਲਾਂ ਤਾਂ ਸਮੇਂ ਸਿਰ ਆਈ ਐਗਜ਼ਾਮ ਕਰਾਓ। ਬੱਚੇ ਜਿਹੜੇ 20 ਸਾਲ ਤੱਕ ਦੀ ਉਮਰ ਦੇ ਨੇ ਉਹਨਾਂ ਦਾ ਐਗਜ਼ਾਮ ਹੈਲਥ ਕਾਰਡ 'ਚ ਕਵਰ ਹੁੰਦਾ। ਰਾਜਵੀਰ ਜੀ, ਕਈ ਵਾਰੀ ਆਪਾਂ ਅਣਗਹਿਲੀ ਕਰ ਲੈਂਦੇ, ਸਾਨੂੰ ਕਿਹਾ ਵੀ ਬੱਚਾ ਦੱਸੇਗਾ ਸਾਨੂੰ ਵੀ ਮੇਰੀ ਨਿਗਾਹ ਘੱਟ ਹੈ। ਹੁਣ ਜੇ ਛੋਟਾ ਬੱਚਾ 5 ਸਾਲ ਦਾ, 7 ਸਾਲ ਦਾ, 8 ਸਾਲ ਦਾ, ਉਹਨੂੰ ਪਤਾ ਹੀ ਨਹੀਂ, ਉਹਨੂੰ ਲੱਗਦਾ ਦੁਨੀਆ ਇੰਨੀ ਕੀ ਨਜ਼ਰ ਆਉਂਦੀ ਹੈ। ਜਦੋਂ ਅਸੀਂ ਉਹਨੂੰ ਡਾਕਟਰ ਕੋਲ ਲੈ ਕੇ ਆਉਂਦੇ ਹਾਂ, ਡਾਕਟਰ ਚੈੱਕ ਕਰਦਾ, ਫਿਰ ਪਤਾ ਚੱਲਦਾ ਵੀ ਇਹਨੂੰ 3 ਨੰਬਰ ਲੱਗਾ, ਫਿਰ ਉਹ ਕਹਿੰਦਾ ਵੀ ਹੁਣ ਤਾਂ ਮੈਨੂੰ ਸਾਰਾ ਕੁਝ ਨਜ਼ਰ ਆਉਂਦਾ, ਪਹਿਲਾਂ ਆਉਂਦਾ ਹੀ ਨਹੀਂ ਸੀ। ਸੋ ਐਜ਼ ਅ ਮਾਪੇ ਹੋ, ਤੁਹਾਡਾ ਫਰਜ਼ ਬਣਦਾ ਵੀ ਹਰ ਸਾਲ ਬੱਚੇ ਨੂੰ ਲੈ ਕੇ ਆਓ, ਉਹਦੀ ਸਭ ਤੋਂ ਪਹਿਲਾਂ ਤਾਂ ਇੱਕ ਵਾਰੀ ਨਿਗਾਹ ਚੈੱਕ ਕਰਾਓ। ਜੇ ਉਹਦੀ ਨਿਗਾਹ ਠੀਕ ਹੈ, ਫਿਰ ਤੁਹਾਨੂੰ ਸਾਲ ਬਾਅਦ ਫਿਰ ਲੈ ਕੇ ਆਓ, ਪਤਾ ਚੱਲੇ ਵੀ ਇਹਦੀ ਨਿਗਾਹ ਠੀਕ ਰਹਿੰਦੀ ਹੈ, ਕਿਤੇ ਘੱਟਦੀ ਤੇ ਨਹੀਂ ਪਈ। ਜੇ ਘੱਟਦੀ ਪਈ ਹੈ ਤੇ ਇਹਦਾ ਕੀ ਟ੍ਰੀਟਮੈਂਟ ਹੋ ਸਕਦਾ? ਕਿਤੇ ਕੋਈ ਡਰਾਈ ਆਈ ਤਾਂ ਨਹੀਂ? ਕੋਈ ਡਰੋਪਸ ਜਾਂ ਕੋਈ ਦਾਰੂ ਪਾਉਣ ਦੀ ਲੋੜ ਤਾਂ ਨਹੀਂ? ਵੀ ਜਿਹੜਾ ਦਾਰੂ ਪਾ ਕੇ ਠੀਕ ਹੋ ਜਾਏ, ਪਰ ਜੇ ਫਿਰ ਵੀ ਨਹੀਂ ਹੁੰਦੀ, ਐਨਕ ਲਗਾਉਣੀ ਪੈਂਦੀ ਹੈ, ਤਾਂ ਵੀ ਵਧੀਆ ਗੱਲ ਹੈ ਕਿ ਸਮੇਂ ਸਿਰ ਐਨਕ ਲਗਾਓ, ਇਸ ਤੋਂ ਪਹਿਲਾਂ ਕਿ ਉਹਦਾ ਨੰਬਰ ਵੱਧ ਕੇ ਬਹੁਤ ਜ਼ਿਆਦਾ ਹੋ ਜਾਵੇ। ਹੁਣ ਰਾਜਵੀਰ ਜੀ, ਕਈ ਵਾਰੀ ਸਾਡੇ ਕੋਲ ਸਰੋਤੇ ਆਉਂਦੇ, ਉਹਨਾਂ ਦੇ ਬੱਚੇ ਇਹੋ ਜਿਹੇ ਹੁੰਦੇ ਜਿਹਨਾਂ ਦਾ ਨੰਬਰ ਹਰ ਸਾਲ ਵਧੀ ਜਾਂਦਾ, ਉਹਨਾਂ ਨੂੰ ਫਿਕਰ ਇਹੀ ਪਈ ਹੁੰਦੀ ਵੀ ਇਹਦਾ ਨੰਬਰ ਵਧੀ ਜਾਂਦਾ, ਕੋਈ ਤਰੀਕਾ ਵੀ ਰੁਕ ਜਾਵੇ। ਉਹਨਾਂ ਵਾਸਤੇ ਅਸੀਂ ਸਪੈਸ਼ਲੀ ਇੱਕ ਮਸ਼ੀਨ ਲਿਆਉਂਦੀ ਹੈ, ਮਸ਼ੀਨ ਦਾ ਨਾਮ ਹੈ ਟੋਪੋਗ੍ਰਾਫੀ। ਇਹ ਪਹਿਲਾਂ ਹੀ ਚੈੱਕ ਕਰਕੇ ਦੱਸ ਦਿੰਦੀ ਕਿ ਹਾਂ ਤੁਹਾਡਾ ਬੱਚਾ ਉਸ ਕੈਟੇਗਰੀ 'ਚ ਆਉਂਦਾ ਜਿਹਦਾ ਨੰਬਰ ਹਰ ਸਾਲ ਵਧੀ ਜਾਣਾ।
4: ਜਾਂ ਤੁਹਾਡਾ ਬੱਚਾ ਉਸ ਕੈਟੇਗਰੀ ਚ ਨਹੀਂ ਆਉਂਦਾ, ਸੋ ਫਿਕਰ ਕਰਨ ਦੀ ਲੋੜ ਨਹੀਂ। ਸੋ ਜੇ ਤੇ ਫਿਕਰ ਕਰਨ ਦੀ ਲੋੜ ਨਹੀਂ ਫਿਰ ਤਾਂ ਤੁਸੀਂ ਰੈਗੂਲਰ ਇਨਕਮ ਬਣਵਾ ਲਓ, ਪਰ ਜੇ ਨੰਬਰ ਹਰ ਸਾਲ ਵਧਣਾ ਉਹਨੂੰ ਪਹਿਲਾਂ ਹੀ ਅਸੀਂ ਮਾਇਓਪੀਆ ਕੰਟਰੋਲ ਟ੍ਰੀਟਮੈਂਟ ਵਾਲੇ ਗਲਾਸਿਸ ਬਣਾ ਕੇ ਦੇ ਦਿੰਦੇ ਹਾਂ, ਐਨਕਾਂ ਬਣਾ ਕੇ ਦਿੰਦੇ ਹਾਂ। ਇੱਕ ਥੈਰੇਪੀ ਦਾ ਕੰਮ ਕਰਦੇ ਨੇ, ਦੇਖਣ ਨੂੰ ਸੇਮ ਲੱਗਦੀਆਂ ਨੇ ਪਰ ਥੈਰੇਪੀ ਦਾ ਕੰਮ ਕਰਦੀਆਂ ਨੇ ਤੇ ਨਿਗਾਹ ਨੂੰ ਉੱਥੇ ਦੀ ਉੱਥੇ ਰੋਕ ਦਿੰਦੀਆਂ, ਹੋਰ ਨਹੀਂ ਕੱਢ ਦਿੰਦੀਆਂ। ਸੋ ਤੁਸੀਂ ਏਦਾਂ ਦਾ ਡਿਟੇਲ ਐਗਜ਼ਾਮ ਜ਼ਰੂਰ ਕਰਵਾਇਆ ਕਰੋ। ਸਾਡੇ ਕੋਲ ਡਾਕਟਰ ਅੱਜ ਵੀ ਅਵੇਲੇਬਲ ਨੇ, ਸ਼ਾਮੀ 4 ਵਜੇ ਤੋਂ ਲੈ ਕੇ 7 ਵਜੇ ਤੱਕ। ਅੱਜ ਨਹੀਂ ਆ ਸਕਦੇ ਤੇ ਕੱਲ ਨੂੰ ਵੀ 10 ਵਜੇ ਤੋਂ ਲੈ ਕੇ 2 ਵਜੇ ਤੱਕ ਡਾਕਟਰ ਅਵੇਲੇਬਲ ਨੇ। ਕਾਲ ਕਰਕੇ ਅਪਾਇੰਟਮੈਂਟ ਬੁੱਕ ਕਰਵਾ ਲਓ ਤਾਂ ਕਿ ਤੁਹਾਡਾ ਟਾਈਮ ਸੇਵ ਹੋ ਸਕੇ। ਨੰਬਰ ਹੈ ਸਾਡਾ 905-460-8888 ਤੇ ਨਾਲ ਦੀ ਨਾਲ ਜਿਹੜੇ ਬੱਚੇ ਲੱਗਦਾ ਵੀ ਇਹਨਾਂ ਦੀ ਨਿਗਾਹ ਨਹੀਂ ਕੱਟਣੀ, ਰੈਗੂਲਰ ਐਨਕਾਂ ਬਣਵਾਉਣੀਆਂ, ਉਹਨਾਂ ਵਾਸਤੇ ਸਪੈਸ਼ਲ ਡੀਲ ਹੈ ਜੀ। ਵੈਲਿਊ ਪੈਕੇਜ ਸਾਡਾ ਲਵੋ, $129 ਦਾ ਵੈਲਿਊ ਪੈਕੇਜ ਹੈ। ਇਹਦੇ ਚ ਤੁਹਾਨੂੰ ਸਿਲੈਕਟਡ ਬ੍ਰਾਂਡਡ ਫਰੇਮ ਵੀ ਦੇਣਾ, ਨਾਲ ਸਿੰਗਲ ਵਿਜ਼ਨ ਲੈਂਸ ਵੀ ਪਾ ਕੇ ਦੇਣੇ ਨੇ, ਤੇ ਸਪੈਸ਼ਲ ਜਿਹੜੀ ਬੈਕ ਟੂ ਸਕੂਲ ਸੇਲ ਹੈ ਉਹ ਵੀ ਹੈ ਜੀ। ਤੁਸੀਂ ਆਪਣੀਆਂ ਐਨਕਾਂ ਦੇ ਉੱਤੇ ਸਿਰਫ ਐਂਟੀ ਗਲੇਅਰ ਕੋਟਿੰਗ ਬਾਏ ਕਰਨੀ ਹੈ ਤੇ ਨਾਲ ਤੁਹਾਨੂੰ ਬਲੂ ਲਾਈਟ ਪ੍ਰੋਟੈਕਸ਼ਨ ਕੋਟਿੰਗ ਬਿਲਕੁਲ ਫ੍ਰੀ ਦਿੱਤੀ ਜਾ ਰਹੀ ਹੈ। ਸੋ ਇਹ ਡੀਲਾ ਲੈਣ ਲਈ ਪਹੁੰਚੋ ਜੀ ਸਪੈਕਸ ਐਕਸਪ੍ਰੈਸ ਦੇ ਉੱਤੇ, 35 ਰੈਜ਼ੋਲੂਸ਼ਨ ਡਰਾਈਵ, ਬ੍ਰੈਂਪਟਨ, ਫੋਰਡਨ ਐਂਡ ਸਟੀਲ ਕਹਿ ਲਓ ਜਾਂ ਕੈਨੇਡੀਅਨ ਸਟੀਲ ਦੀ ਇੰਟਰਸੈਕਸ਼ਨ ਹੈ ਜੀ, ਵਾਲਮਾਰਟ ਵਾਲਾ ਪਲਾਜ਼ਾ। ਤੇ ਨੰਬਰ ਸਾਡਾ ਇੱਕ ਵਾਰੀ ਫਿਰ 905-460-8888 ਤੇ ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟ ਹੈਗੇ ਨੇ ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀਆਂ ਨੂੰ ਅਸੀਂ ਕਰਦੇ ਆ। ਸੋ ਨੰਬਰ ਇੱਕ ਵਾਰੀ ਫਿਰ 905-460-8888, 905-460-8888। ਬਹੁਤ ਬਹੁਤ ਧੰਨਵਾਦ ਜੀ,
5: ਥੈਂਕ ਯੂ,
4: ਥੈਂਕ ਯੂ।

0: ਜੀ ਰਾਜਵੀਰ ਜੀ, ਕਿੱਦਾਂ ਦਾ ਮਾਹੌਲ ਆ ਜੀ ਫਿਰ ਗ੍ਰੈਂਡ ਗ੍ਰੈਂਡ ਫਰਨੀਚਰ ਦੇ ਉੱਪਰ?
1: ਬਾਈ ਜੀ, ਮਾਹੌਲ ਬਹੁਤ ਖੂਬਸੂਰਤ ਆ, ਮਾਹੌਲ ਬੜਾ ਕਮਾਲ ਦਾ। ਸੋ ਤੁਸੀਂ ਡੀਲਸ ਲੈਣੀਆਂ ਨੇ ਤੇ ਇੱਕ ਵਾਰ ਜ਼ਰੂਰ ਪਹੁੰਚੋ ਗ੍ਰੈਂਡ ਗ੍ਰੈਂਡ ਗ੍ਰੈਂਡ ਫਰਨੀਚਰ ਤੇ ਤੁਸੀਂ ਪਹੁੰਚਣਾ। ਮੇਲ ਡਾਕਟਰ ਕਲੀਨਿਕ ਵਾਲਿਆਂ ਦਾ ਸੁਨੇਹਾ ਬਾਈ ਜ਼ਰੂਰ ਦੇ ਦਿਓ ਇੱਕ ਵਾਰ, ਕਿਉਂਕਿ ਉੱਥੇ ਬਹੁਤ ਬਹੁਤ ਸਾਰੇ ਲੋਕ ਨੇ ਜਿਹੜੇ ਉਹਨਾਂ ਦਾ ਫਾਇਦਾ ਇਸ ਇਮੇਜ ਡਾਕਟਰ ਕਲੀਨਿਕ ਵਾਲਿਆਂ ਨਾਲ ਹੁੰਦਾ। ਇੱਕ ਵਾਰ ਨੰਬਰ ਜ਼ਰੂਰ ਸਾਂਝਾ ਕਰ ਦਿਓ
0: ਜੀ। ਬਿਲਕੁਲ ਜੀ, ਆਪਾਂ ਪਿਛਲੇ ਦਿਨੀ ਡੀਲ ਆਈ ਸੀ ਇੱਕ 5000 ਸਕੁਅਰ ਫੁੱਟ ਤੋਂ ਜੇਕਰ ਘੱਟ ਸੀਗਾ ਏਰੀਆ ਤੁਹਾਨੂੰ ਤਾਂ ਉਹ $70-80 ਦੇ ਵਿੱਚ ਮੇਰਾ ਖਿਆਲ ਡੀਲ ਸੀਗੀ ਉਹ। ਤੁਸੀਂ ਇੱਕ ਵਾਰ ਇਹਨਾਂ ਨਾਲ ਕਾਲ ਕਰਕੇ ਜ਼ਰੂਰ ਕਨਫਰਮ ਕਰੋ ਵੀ ਚੱਲ ਰਹੀ ਹੈ ਜਾਂ ਨਹੀਂ। 647-249-6667 647-249-6667 647-249-6667 ਦੇ ਉੱਪਰ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੈਗੇ। ਆਪਾਂ ਐਵੇਂ ਕਹਿ ਦਿੰਦੇ ਹਾਂ ਵੀ ਘਰਾਂ ਦੇ ਵਿੱਚ ਆਪਾਂ ਸਫਾਈ ਤਾਂ ਹਰ ਰੋਜ਼ ਹੀ ਕਰਦੇ ਹਾਂ, ਪਰ ਕਈ ਘਰਾਂ ਦੇ ਕੋਨੇ ਇੱਦਾਂ ਦੇ ਹੁੰਦੇ ਆ ਜਿੱਥੇ ਥੋੜ੍ਹਾ ਸੋਫਾ ਪਿਆ ਗਾ ਜਾਂ ਜਿੱਥੇ ਸਾਡਾ ਹੱਥ ਨਹੀਂ ਪਹੁੰਚਦਾ, ਉੱਥੇ ਫਿਰ ਇੰਨਾ ਕੁ ਮਤਲਬ ਗੰਦਮੰਦ ਇਕੱਠਾ ਹੋ ਜਾਂਦਾ ਗਾ ਕਿ ਅਸੀਂ ਉਹਨਾਂ ਨੂੰ ਪ੍ਰੋਪਰ ਵੇ ਉਹ ਸਾਫ਼ ਨਹੀਂ ਕਰ ਸਕਦੇ। ਜਿਵੇਂ ਕਿਹਾ ਜਾਂਦਾ ਕਿ ਜਹਾਂ ਸਫਾਈ ਵਹਾਂ ਖੁਦਾਈ, ਤੇ ਸੋ ਤਾਂ ਕਰਕੇ ਵੀ ਕਲੀਨਿੰਗ ਬਹੁਤ ਜ਼ਿਆਦਾ ਜ਼ਰੂਰੀ ਹੈ ਜੀ, ਕਿਉਂਕਿ ਜੇ ਤੁਸੀਂ ਆਪਣੇ ਘਰ ਨੂੰ ਕਲੀਨ ਨਹੀਂ ਰੱਖੋਗੇ, ਘਰ 'ਚ ਗੰਦ ਪਊਗਾ ਤਾਂ ਬਿਮਾਰੀਆਂ ਨੂੰ ਸੱਦਾ ਦੇਣਾ ਜੀ, ਬਿਮਾਰੀਆਂ ਦੇ ਪੈਸੇ ਬਹੁਤ ਜ਼ਿਆਦਾ ਲੱਗਦੇ ਜੀ। ਜੀ ਬਿਲਕੁਲ, ਸੋ ਤੁਸੀਂ amaze.clean ਨੂੰ ਜ਼ਰੂਰ ਕਾਲ ਕਰੋ 647-249-6667 ਦੇ ਉੱਪਰ, ਇਹਨਾਂ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਜੀ। ਰਾਜਵੀਰ ਜੀ
1: ਬਿਲਕੁਲ ਜੀ, ਸੋ ਅੱਜ ਨਾ ਮੈਨੂੰ ਮੌਕਾ ਮਿਲਿਆ ਸੁਖਮਾ ਜੀ, ਸਾਡੇ ਉਸਤਾਦ ਹਰਵਿੰਦਰ ਰੰਗਵਾਲ ਸਾਹਿਬ,
2: ਠੀਕ ਹੈ,
1: ਜੋ ਕੈਨੇਡਾ ਦੀ ਧਰਤੀ ਤੇ ਪਹੁੰਚੇ ਆ, ਵੱਡਾ ਨਾਮ ਆ, ਬਹੁਤ ਸਾਰੀਆਂ ਕਮਾਲ ਦੀਆਂ ਸੁਪਰਹਿੱਟ ਵੀਡੀਓ ਉਹਨਾਂ ਨੇ ਡਾਇਰੈਕਟ ਕੀਤੀਆਂ ਹੋਈਆਂ ਨੇ। ਸੋ ਬਾਲੀਵੁੱਡ ਤੱਕ ਦਾ ਸਫ਼ਰ ਆ ਜਿਹੜਾ
2: ਜੀ,
1: ਉਹਨਾਂ ਦੇ ਨਾਲ ਅਗਲੇ ਦਿਨਾਂ ਦੇ ਵਿੱਚ ਆਪਾਂ ਗੱਲਬਾਤ ਵੀ ਕਰਾਂਗੇ। ਮੈਂ ਥੋੜੇ ਥੋੜੇ ਜੇ ਉਹਨਾਂ ਨੂੰ ਮੇਨ ਮੇਨ ਗੀਤ ਤੁਹਾਨੂੰ ਦੱਸਾਂ, 2001 ਤਾਂ ਉਹਨਾਂ ਦੇ ਦਲਜੀਤ ਉਹਨਾਂ ਦੇ ਵੀਡੀਓ ਜਿਹੜੀ ਉਹ ਡਾਇਰੈਕਟ ਕੀਤੀ ਆ, ਕੁਲਵਿੰਦਰ ਢਿੱਲੋਂ ਦੇ ਬਹੁਤ ਸਾਰੇ ਗੀਤ ਆ ਜਿਹਨਾਂ ਦੇ ਵਿੱਚ ਸੁਪਰਹਿੱਟ ਗੀਤ ਸੀ ਕਚਹਿਰੀਆਂ 'ਚ ਮੇਲੇ ਲੱਗਦੇ ਜਦੋਂ 5 ਤਰੀਕੇ ਤੋਂ ਜੜਦੇ, ਉਹਨਾਂ ਦਾ ਡਾਇਰੈਕਟ ਕੀਤਾ ਹੋਇਆ ਗੀਤ ਆ। ਬੱਬੋ ਮਾਨ, ਬਾਕੀ ਗੱਲਾਂ ਬਾਅਦ ਸੁਣੀਏ, ਪਹਿਲਾ ਸਰਦਾਰ ਆ ਸਾਨੂੰ ਟੇਢੀ ਟੇਢੀ ਤੱਕ ਦੀ ਤੂੰ, ਇਹ ਗਲੀ ਸਰਕਾਰੀ ਹੈ ਰਵਿੰਦਰ ਖੇ ਸਾਹਿਬ ਦਾ, ਰਵਿੰਦਰ ਰੰਗੋਲ ਸਾਹਿਬ ਨੇ ਡਾਇਰੈਕਟ ਕੀਤਾ ਹੋਇਆ। ਬਹੁਤ ਸਾਰੇ ਅਨੇਕਾਂ ਗੀਤ ਆ, ਸੁਖਵਿੰਦਰ ਸੁੱਖੀ, ਇੰਦਰਜੀਤ ਨਿੱਕੂ, ਸੋ ਕੈਨੇਡਾ ਦੀ ਧਰਤੀ ਤੇ ਪਹੁੰਚੇ ਨੇ ਰਵਿੰਦਰ ਰੰਗੋਲ ਸਾਹਿਬ, ਉਹਨਾਂ ਨੂੰ ਅਸੀਂ ਸਾਡੀ ਸਾਰੰਗ ਰੇਡੀ ਦੀ ਪੂਰੀ ਟੀਮ ਵੱਲੋਂ GI ਨੂੰ ਕਹਿੰਦੇ ਆ, ਵੈਲਕਮ ਕਹਿੰਦੇ ਆ। ਸੋ ਹੋਰ ਜੇ ਮੈਂ ਨਾ ਲਿਸਟ ਤਿਆਰ ਕਰਨ ਲੱਗਾ ਤਾਂ ਬਹੁਤ ਵੱਡੀ ਲਿਸਟ ਹੋ ਜਾਂਦੀ ਹੈ। ਮਨਮੋਹਨ ਵਾਰਸ ਸਾਹਿਬ ਦੇ ਗੀਤ, ਸੋ ਬੜੇ ਬੜੇ ਸ਼ਮਸ਼ੇਰ ਸੰਧੂ ਸਾਹਿਬ ਦੇ ਨਵੇਂ ਸਾਲ ਦੇ ਪੂਰੇ ਦੇ ਪੂਰੇ ਪ੍ਰੋਗਰਾਮ ਗਿੱਧੇ ਦੇ ਵਿੱਚ ਵੱਜਦੀ ਅੱਡੀ ਦਿਲ ਵਿੱਚ ਸੁਧੀ ਵੱਜਦੀ ਹੈ। ਸੋ ਸਤਵਿੰਦਰ ਬਿੱਟੀ ਦੀਆਂ ਬੋਲੀਆਂ, ਨਿੱਕੀ ਨਿੱਕੀ ਕਣੀ ਦਾ ਮੀਂਹ ਪਿਆ ਪੈਂਦਾ, ਗੋਡੇ ਗੋਡੇ ਗਾਰਾ, ਭਿੱਜ ਗਈ ਮੈਂ ਮਿੱਤਰਾ, ਭਿੱਜ ਗਿਆ ਹੁਸਨ ਕੁਵਾਰਾ, ਹਰਜੀਤ ਹਰਮਨ ਦਾ 302 ਬਣ ਜੋ ਮਰਜੂ ਪੁੱਤ ਬਗਾਨਾ। ਸੋ ਮਤਲਬ ਇਹ ਸਾਰੇ ਗੀਤ ਇਹਨਾਂ ਦੇ ਡਾਇਰੈਕਟ ਕੀਤੇ ਹੋਏ ਆ। ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਨਾਲ ਇੱਕ ਲੰਬੀ ਗੱਲਬਾਤ ਵੀ ਕਰਾਂਗੇ। ਸੋ ਰੰਗਵਾਲ ਸਾਹਿਬ, ਬਹੁਤ ਬਹੁਤ ਨਿੱਘੀ ਜੀ ਨੂੰ ਟੋਰਾਂਟੋ ਦੀ ਧਰਤੀ ਤੇ।
0: ਸੋ ਲਓ ਜੀ, ਬਿਲਕੁਲ
3: ਡਾਇਰੈਕਸ਼ਨ ਸਰ, ਮੈਟਰ ਦੀ ਡੀਲ ਦਿੰਦੇ ਆ
0: ਜੀ,
3: ਜਿਹਨਾਂ ਸਾਡੀਆਂ ਭੈਣਾਂ ਨੇ ਭਰਾਵਾਂ ਨੇ ਹਾਰਡ ਫੋਨ ਦਾ ਮੈਟਰ ਲੈਣਾ, ਕਿਉਂਕਿ ਬਹੁਤ ਇੱਥੇ ਆਪਣੇ ਕੈਨੇਡਾ ਦੇ ਵਿੱਚ ਕਈ ਵੇਲੇ ਜਿਹੜੀ ਬੈਗ ਦੀ ਪ੍ਰੋਬਲਮ ਭਾਰੀ ਆ ਜਾਂਦੀ ਆ। ਸੋ ਕਿਉਂ ਵੀ ਕਈ ਵੇਲੇ ਆਪਾਂ ਜਿਹੜੇ ਮੈਟਰ ਸਪਰਿੰਗ ਵਾਲੇ ਯੂਜ ਕਰ ਲੈਂਦੇ ਆ।
1: ਅੱਛਾ, ਮੈਟਰ ਇੱਕ ਆਮ ਮੈਟਰ ਕਿੰਨਾ ਟਾਈਮ ਬਾਅਦ ਚੇਂਜ ਕਰ ਦੇਣਾ ਚਾਹੀਦਾ? ਸਾਨੂੰ ਤਾਂ ਲੱਗਦਾ ਵੀ ਇੱਕ ਵਾਰ ਮੈਟਰ ਲੈ ਲਿਆ ਵੀ ਠੀਕ ਆ ਯਾਰ, ਐਂ ਰੱਖੀ ਰੱਖੋ ਇਹਨੂੰ।
3: ਜੇ ਤੁਸੀਂ
1: ਸਹੀ ਸਹੀ ਦੱਸੋ ਵੀ ਡਾਕਟਰ ਜੀ
3: ਮੈਟਰ ਲੈਂਦੇ ਆ ਸਰ, ਉਹ 300-400 ਸਾਲ ਚੇਂਜ ਕਰਨਾ ਪੈਂਦਾ
1: ਸਪਰਿੰਗ ਵਾਲਾ।
3: ਹਾਂ, ਜੇ ਤੁਸੀਂ ਹਾਰਡ ਫੋਨ ਦਾ ਮੈਟਰ ਲੈਂਦੇ ਆ, ਐਵੇਂ ਤੁਹਾਨੂੰ ਕਹਿ ਦਈਏ 20 ਸਾਲ ਕੱਢ ਜੂਗਾ, ਨਹੀਂ ਕੱਢਣੇ। 5-6 ਸਾਲ ਜਿਹੜਾ ਵਧੀਆ ਮੈਟਰ,
1: ਹਾਰਡ
3: ਫੋਮ ਵਾਲਾ ਮੈਟਰ,
1: ਸਪਰਿੰਗ ਨਹੀਂ ਹੁੰਦੇ,
3: ਨੋ ਸਪਰਿੰਗ ਨੋ ਕੋਇਲ, ਹਾਰਡ ਫੋਮ ਦਾ ਮੈਟਰ, ਬੈਂਬੂ ਦੇ ਉੱਪਰ ਫੈਬਰਿਕ ਲੱਗੀ ਹੋਈ ਆ। ਸੋ ਕੋਈ ਸਾਈਜ਼ ਦਾ ਹਾਰਡ ਫੋਮ ਵਾਲਾ ਮੈਟਰ ਦੀ ਡੀਲ ਦੇਣ ਲੱਗੇ ਆ,
1: ਵੱਧ ਕੱਢੂਗਾ ਇਹ?
3: ਬਿਲਕੁਲ ਵੱਧ ਕੱਢੂਗਾ।
1: ਓਕੇ, ਕਿੰਨੇ
3: ਤੁਸੀਂ ਦੱਸੋ ਕਿੰਨੀ ਹੋ ਗਈ?
1: 300 ਦਾ ਦੇ ਦਿਓ।
3: 300 ਦਾ?
1: ਹਾਂ, ਕਿੰਨਾ ਹੁੰਦਾ ਮੈਸੇਜ ਬੈਸ, ਕਿੰਨਾ ਲੱਗਦਾ?
3: ਵਾਹ,
0: ਦਿਮਾਗ ਚ ਹੁੰਦਾ ਵੀ ਸਾਡੇ ਕੋਲ ਤਾਂ ਪੈਸੇ ਨੀ ਹੈਗੇ ਜੀ, ਕੀ ਕਰਾਂਗੇ। ਸੋ ਮੈਂ ਡੀਲਾਂ ਤੁਸੀਂ ਇੰਨੀਆਂ ਕੁ ਜ਼ਿਆਦਾ ਦੇਤੀਆਂ, ਕਈ ਵਾਰ ਸੁਣਨ ਵਾਲਾ ਸੋਚਦਾ ਵੀ ਪੈਸੇ ਹੈ ਨੀ, ਪੈਸੇ ਦਾ ਕੀ ਮੈਂ ਕਰਾਂਗੇ ਜੀ।
1: ਬਹੁਤ ਸਾਰੀਆਂ ਜਿਹੜੀਆਂ ਫੈਮਿਲੀਆਂ ਨੇ ਉਹ ਇਹਨਾਂ ਦੇ ਨਾਲ ਸੰਪਰਕ ਕਰਕੇ ਇਹਨਾਂ ਦੇ ਆਫਿਸ ਜ਼ਰੂਰ ਤੁਸੀਂ ਜਾ ਕੇ ਆਇਓ, ਵੀਕਐਂਡ ਜਾਏ ਹੋ, ਅੱਜ ਜਾਏ ਹੋ, ਕਾਲ ਕਰ ਲਿਓ। ਜੇਕਰ ਤੁਸੀਂ ਵੀ ਸੋਚਦੇ ਹੋ ਕਿ ਭਾਈ ਪੈਸੇ ਧੇਲੇ ਦੀ ਜ਼ਰੂਰਤ ਪੈਂਦੀ ਆ, ਤਾਂ ਨਾਗਪਾਲ ਸਾਹਿਬ ਦਾ ਨੰਬਰ ਨੋਟ ਕਰੋ। ਇਹ ਕਹਿੰਦੇ ਕਲਾਸ ਆਨਲਾਈਨ ਨੇ, ਆਨਲਾਈਨ ਤੁਸੀਂ ਕਲਾਸ ਲਾਉਣੀ ਹੈ। ਇਹ ਵੀ ਨਹੀਂ ਕਿ ਤੁਸੀਂ ਮੰਡੇ ਟੂ ਫਰਾਈਡੇ ਲਾਉਣੀ ਆ, ਚਾਹੇ ਦੋ ਦਿਨਾਂ ਦੇ ਵਿੱਚ ਘੰਟੇ ਪੂਰੇ ਕਰ ਲਓ। ਇਹ ਤੁਹਾਡੇ ਕਿ ਤੁਸੀਂ ਕਿਸ ਤਰੀਕੇ ਦੇ ਨਾਲ ਜਿਹੜੀਆਂ ਕਲਾਸਾਂ ਲਾਉਣੀਆਂ ਨੇ, ਤੇ ਅਸਾਈਨਮੈਂਟ ਜਿਹੜੀ ਹੈਗੀ ਆ ਉਹ ਤੁਸੀਂ ਦੇਣੀ ਹੈ, ਸਬਮਿਟ ਕਰਾ ਦੇਣੀ ਹੈ। ਉਹ ਤੁਹਾਨੂੰ ਸਾਰਾ ਗਾਈਡ ਕਰ ਦੇਣਗੇ। ਨੰਬਰ ਨਾਗਪਾਲ ਸਾਹਿਬ ਦਾ ਨੋਟ ਕਰਕੇ ਰੱਖ ਲਓ। ਤੁਸੀਂ 40 ਸਾਲ ਦੇ ਹੋ, 50 ਦੇ ਹੋ, 60 ਦੇ ਹੋ, 65 ਦੇ ਹੋ, ਚੱਕਰੀ ਕੋਈ ਨਹੀਂ ਹੈ। ਤੁਹਾਡੇ ਕੋਲ ਘਰ ਹੈ, ਕਾਰ ਹੈ ਜਾਂ ਨਹੀਂ ਹੈ, ਚੱਕਰੀ ਕੋਈ ਨਹੀਂ ਹੈ। ਤੁਹਾਡਾ ਕ੍ਰੈਡਿਟ ਹੈ ਜਾਂ ਨਹੀਂ ਹੈ, ਚੱਕਰੀ ਕੋਈ ਨਹੀਂ ਹੈ। ਤੁਹਾਡੀ ਕ੍ਰੈਡਿਟ ਹਿਸਟਰੀ ਹੈ ਜਾਂ ਨਹੀਂ ਹੈ, ਚੱਕਰੀ ਕੋਈ ਨਹੀਂ ਹੈ। ਫਿਰ ਕਾਹਦਾ ਚੱਕਰ ਹੈ? ਸਿਰਫ ਤੁਸੀਂ PR ਹੋਣੇ ਚਾਹੀਦੇ ਹੋ ਜਾਂ ਸਿਟੀਜ਼ਨ ਹੋਣੇ ਚਾਹੀਦੇ ਹੋ ਜਾਂ ਫਿਰ ਪ੍ਰੋਟੈਕਟਡ ਪਰਸਨ ਹੋਣੇ ਚਾਹੀਦੇ ਹੋ। ਤਾਂ ਤੁਹਾਨੂੰ 20,000 ਤੋਂ ਲੈ ਕੇ 50,000, ਲੱਖ, 1.5 ਲੱਖ, 1,00,000, 70,000-80,000 ਤੱਕ ਵੀ ਲੋਨ ਮਿਲ ਸਕਦਾ। 2.5% ਦੇ ਮਿਲਣਾ, 2.5% ਸਿਰਫ ਤੁਸੀਂ ਸਾਲ ਦਾ ਜਿਹੜਾ 2.5% ਹੋਣਾ, 2.5 ਸਾਲ ਤੁਸੀਂ ਉਹਦਾ ਵੀ ਕੁਛ ਨੀ ਪੇ ਕਰਨਾ, 2.5 ਸਾਲ ਬਾਅਦ 2.5% ਜਿਹੜਾ ਤੁਸੀਂ ਦੇਣਾ। ਸੋ ਇਹਨਾਂ ਦੀ ਫੀਸ ਬਾਈ ਜੀ ਕੋਈ ਪਰਸੈਂਟੇਜ ਨੀ, ਕੋਈ ਹਿਡਨ ਕੋਸਟ ਨੀ। ਤੁਹਾਡੇ ਰੀਅਲ ਡਾਕੂਮੈਂਟ ਲੱਗਣੇ ਆ, ਫੇਕ ਡਾਕੂਮੈਂਟ ਕੋਈ ਨੀ ਹੈ। ਇਹਨਾਂ ਦੀ ਫੀਸ ਸਿਰਫ $200 ਆ, ਜਦੋਂ ਤੁਹਾਡੇ ਕੋਲ ਤੁਹਾਡੇ ਅਕਾਊਂਟ ਚ ਪੈਸੇ ਆ ਗਏ, ਉਹ ਤੋਂ ਬਾਅਦ ਇਹਨਾਂ ਨੂੰ $200 ਦੇਣਾ, ਪਹਿਲਾਂ $1 ਨੀ ਦੇਣਾ। ਨੰਬਰ ਨਾਗਪਾਲ ਸਾਹਿਬ ਹੁਣ ਤੁਸੀਂ ਨੋਟ ਕਰਾ ਦਿਓ, ਚੀਜ਼ ਕੋਈ ਮੈਨੂੰ ਲੱਗਦਾ ਰਹਿ ਨੀ ਗਈ
2: ਜੀ। ਬਿਲਕੁਲ, ਨੰਬਰ ਹੈ ਜੀ ਸਾਡਾ 437-264-3175, 437-264-3175। ਪੂਰੀ ਓਨੈਸਟੀ ਨਾਲ ਅਸੀਂ ਕੰਮ ਕਰ ਰਹੇ ਹਾਂ ਜੀ। ਕੋਈ ਚਲਾਕੀ, ਕੋਈ ਹਿਡਨ ਕੋਸਟ, ਕੋਈ ਸੈਟਿੰਗ, ਕੋਈ ਕਮਿਸ਼ਨ, ਕੋਈ ਅਪਰੋਚ ਨਹੀਂ ਹੈ। ਹਜ਼ਾਰੋਂ ਕੋ ਅਸਿਸਟ ਕਰ ਚੁੱਕੇ ਅਭੀ ਜੋ ਮੈਂ ਸੁਣ ਰਹੇ, ਉਸਮੇ ਸੇ 30% ਹਮਾਰੇ ਕਲਾਇੰਟਸ ਵੀ ਹੈ, ਜਿਨਕਾ ਆਜ ਔਰ ਕਲ ਮੈਂ ਮਿਲਾ ਕੇ ਕਮ ਸੇ ਕਮ 70 ਬੰਦੋਂ ਕਾ ਅਪਰੂਵਲ ਆਇਆ ਹੈ। ਆਪ ਆਫਿਸ ਆ ਜਾਏ, ਚੈੱਕ ਕਰ ਲੇ, ਬਹੁਤੋਂ ਕੋ ਅਸਿਸਟ ਕਰ ਚੁੱਕੇ। ਕੋਈ ਚਲਾਕੀ, ਕੋਈ ਹੇਰਾ ਫੇਰੀ ਜਾਂ ਕੋਈ ਵੀ ਗਲਤ ਚੀਜ਼ ਨਹੀਂ ਹੈ। ਫੰਡਿੰਗ ਹਾਸਿਲ ਕਰੇ, $50,000-1,70,000 ਤੱਕ ਕੀ, ਜ਼ੀਰੋ ਕੰਪਲੇਂਟਸ ਐਂਡ ਕੋਈ ਗਰੰਟੀ ਨਹੀਂ ਹੈ ਇਸ ਲੋਨ ਕੀ, ਗਵਰਨਮੈਂਟ ਦੇ ਰਹੀ ਹੈ। ਕਈ ਵੀ ਇਸ ਪੈਸੇ ਕੋ ਯੂਜ਼ ਕਰੇ, ਫੀਸ ਹਮਾਰੀ ਕਾਮ ਹੋਣੇ ਕੇ ਬਾਅਦ $199 ਹੈ। ਐਸਾ ਲੋਨ ਨਹੀਂ ਹੈ, ਐਸਾ ਲੋਨ ਐਗਜ਼ਿਸਟ ਹੀ ਨਹੀਂ ਕਰਤਾ ਜਿਸ ਕੀ ਕਿਸ 2.5 ਸਾਲ ਬਾਅਦ ਸਟਾਰਟ ਹੈ, ਉਹ ਵੀ 2.5% ਕਾ ਵਿਆਜ ਹੈ। 437-264-3175, 437-264-3175, 437-264-3175।
1: ਬਹੁਤ ਬਹੁਤ ਧੰਨਵਾਦ ਸਾਹਿਬ, ਬੈਕ ਟੂ ਸਟੂਡੀਓ।
0: ਜੀ ਮੋਨਾ ਜੀ, ਜਾਂਦੇ ਜਾਂਦੇ ਕੀ ਐਡ ਕਰਨਾ ਚਾਹੁੰਦੇ ਹੋ ਜੀ?
4: ਹਾਂ ਬਿਲਕੁਲ ਮਾਲ ਜੀ, ਜਾਂਦੇ ਜਾਂਦੇ ਬਸ ਇੰਨੇ ਕਹਿਣਾ ਚਾਹੂੰਗੀ, ਜਿੱਦਾਂ ਕਿ ਅਕਸਰ ਆਪਾਂ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਟੀ ਇੰਸ਼ੋਰੈਂਸ ਦੀ ਗੱਲ ਕਰਦੇ ਹੁੰਦੇ ਹਾਂ, ਕਾਫੀ ਵਾਰ ਰੀਅਲ ਸਿਨੇਰੀਓਜ਼ ਵੀ ਸ਼ੇਅਰ ਕਰਦੇ ਹੁੰਦੇ ਹਾਂ, ਪੂਰੀ ਕੋਸ਼ਿਸ਼ ਹੁੰਦੀ ਹੈ ਕਿ ਸਾਡੀ ਪੂਰੀ ਸੋਸਾਇਟੀ ਕਮਿਊਨਿਟੀ ਪੂਰੀ ਤਰ੍ਹਾਂ ਪ੍ਰੋਟੈਕਟਿਡ ਰਹੇ, ਕਿਉਂਕਿ ਜਿੱਦਾਂ ਕਿ ਰੀਸੈਂਟਲੀ ਮੈਨੂੰ ਇੱਕ ਬਹੁਤ ਹੀ ਕਲੋਜ਼ ਫੈਮਿਲੀ ਦੇ ਵਿੱਚ ਹੈਗੇ ਨੇ ਜਿਨ੍ਹਾਂ ਦੇ ਵੱਲੋਂ ਮੈਸੇਜ ਆਇਆ ਸੀ ਕਿ ਉਹਨਾਂ ਦੇ ਅੱਗੇ ਨੋਨ ਪਰਸਨ ਹੈਗੇ ਆ ਕਿ ਕੋਈ ਪਰਸਨ ਇਸ ਟਾਈਮ ਤੇ ਆਸਟ੍ਰੇਲੀਆ ਦੇ ਵਿੱਚ ਹੈਗੇ ਆ 23 ਈਅਰ ਓਲਡ ਐਂਡ ਉਹਨਾਂ ਨੂੰ ਬ੍ਰੇਨ ਕੈਂਸਰ ਦੀ ਪ੍ਰੋਬਲਮ ਆਈ ਹੈਗੀ ਆ ਸਟੇਜ 3। ਸੋ ਮਤਲਬ ਇਹ ਹੈ ਕਿ ਪਰਸਨ ਜੋ ਗਿਆ ਹੈਗਾ ਉੱਥੇ ਸਟੂਡੈਂਟ ਵੀਜ਼ਾ ਤੇ ਗਏ ਨੇ ਐਂਡ ਸਟੇਜ 3 ਕੈਂਸਰ ਦਾ ਮਤਲਬ ਹੈ ਕਿ ਉਹ ਵਾਪਸ ਵੀ ਨਹੀਂ ਆਪਣੀ ਹੋਮ ਕੰਟਰੀ ਜਾ ਸਕਦੇ ਜਦ ਤੱਕ ਟ੍ਰੀਟਮੈਂਟ ਕੰਪਲੀਟ ਨਹੀਂ ਹੁੰਦਾ। ਸੋ ਉਸ ਟਾਈਮ ਤੇ ਹੁਣ GoFundMe ਦਾ ਸਹਾਰਾ ਲੈਣਾ ਪੈ ਰਿਹਾ ਫੈਮਿਲੀ ਨੂੰ। ਸੋ ਇਸੇ ਕਰਕੇ ਬਾਰ ਬਾਰ ਅਸੀਂ ਮੈਸੇਜ ਕਨਵੇ ਕਰਨਾ ਚਾਹੁੰਦੇ ਹੁੰਦੇ ਹਾਂ ਕਿ ਇਸ ਟਾਈਮ ਤੇ ਜਿਹੜੀਆਂ ਵੀ ਲਾਈਫ ਥ੍ਰੈਟਨਿੰਗ ਡਿਜ਼ੀਜ਼ ਦੀ ਗੱਲ ਕਰਦੇ ਹੁੰਦੇ ਆ ਉਹ ਤੇ ਕੋਈ ਏਜ ਕੈਟੇਗਰੀ ਨਹੀਂ ਹੈਗੀ ਹੈ। ਇਸ ਟਾਈਮ ਤੇ ਬਹੁਤ ਯੰਗਰ ਏਜਿਸ ਦੇ ਵਿੱਚ ਏਦਾਂ ਦੀ ਪ੍ਰੋਬਲਮਸ ਆ ਰਹੀਆਂ ਨੇ। ਮੇਕ ਸ਼ੋਰ ਕਰੋ ਛੋਟੀ ਜਿਹੀ ਕਵਰੇਜ ਲੈ ਕੇ ਚਾਹੇ ਟਰਮ ਇੰਸ਼ੋਰੈਂਸ ਲੈ ਕੇ ਆਪਣੇ ਆਪ ਨੂੰ ਤੇ ਆਪਣੀ ਫੈਮਿਲੀ ਨੂੰ ਜ਼ਰੂਰ ਪ੍ਰੋਟੈਕਟ ਕਰੋ ਤਾਂ ਕਿ ਸਾਨੂੰ ਕਿਸੇ ਨੂੰ ਵੀ GoFundMe ਦਾ ਸਹਾਰਾ ਨਾ ਲੈਣਾ ਪਵੇ। ਜ਼ਿਆਦਾ ਜਾਣਕਾਰੀ ਲਈ ਕਾਲ ਕਰ ਸਕਦੇ ਜੀ ਮੋਨਾ ਮਿੰਗੀ 416-509-1509-416-509-1509 ਜਾਂ ਫਿਰ ਇੰਸ਼ੋਰੈਂਸ ਫੋਰ ਯੂ ਦੇ ਆਫਿਸ ਵਿਜ਼ਿਟ ਕਰ ਸਕਦੇ ਹੋ 9280 ਗੋਰਵੇ ਡਰਾਈਵ ਯੂਨਿਟ C110। ਥੈਂਕ ਯੂ ਸੋ ਮਚ
0: ਜੀ। ਬਿਲਕੁਲ, ਬਹੁਤ ਬਹੁਤ ਧੰਨਵਾਦ ਜੀ। ਪ੍ਰੋਗਰਾਮ ਦਾ ਸਮਾਂ ਸਮਾਪਤ ਹੋ ਚੁੱਕਿਆ। ਜੇਕਰ ਤੁਹਾਨੂੰ ਆਟੋ ਇੰਸ਼ੋਰੈਂਸ ਜਾਂ ਹੋਮ ਇੰਸ਼ੋਰੈਂਸ ਦੀ ਜ਼ਰੂਰਤ ਹੈ ਤਾਂ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ 6476278820 6476278820 ਦੇ ਉੱਪਰ ਤੁਸੀਂ ਆਪਣੀ ਆਟੋ ਜਾਂ ਹੋਮ ਦੇ ਇੰਸ਼ੋਰੈਂਸ ਦੇ ਲਈ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ। ਪ੍ਰੋਗਰਾਮ ਦਾ ਸਮਾਂ ਸਮਾਪਤ ਹੈ, ਸਾਨੂੰ ਦਿਓ ਇੱਥੇ ਇਜਾਜ਼ਤ। ਸੋਮਵਾਰ ਨੂੰ ਫਿਰ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਤਦ ਤੱਕ ਲਈ ਰੱਬ ਰੱਖਾ।

0: ਟੋਰਾਂਟੋ ਦੀ ਧਰਤੀ ਤੇ ਬਸਦੇ ਪਰਦੇਸੀਆਂ ਨੂੰ
1: ਆਪਣੇ ਦੇਸ਼ ਦੀ ਮਿੱਟੀ ਦੀ ਖੁਸ਼ਬੂ,
0: ਆਪਣੀ ਬੋਲੀ,
1: ਆਪਣਾ ਸੱਭਿਆਚਾਰ,
0: ਦੇਸ਼ ਤੋਂ ਪਰਦੇਸ,
1: ਪਰਦੇਸ ਤੋਂ ਦੇਸ਼ ਨਾਲ ਜੋੜਨ ਵਾਲਾ ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ। ਵੈਬਸਾਈਟ www.deshpardesradio.com।
0: ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ।

0: ਹੈ ਤੁਹਾਡਾ ਆਪਣਾ ਰੇਡੀਓ ਦੇਸ਼ ਪ੍ਰਦੇਸ਼।
1: ਫੋਰ ਐਡਵਰਟਾਈਜ਼ਮੈਂਟਸ ਐਂਡ ਇਨਫੋਰਮੇਸ਼ਨ ਸਾਡੇ ਹੈੱਡ ਆਫਿਸ ਨੂੰ ਕਾਲ ਕਰੋ 416-725-2551 416-725-2551। Canada Day Study Visa, Express Entry, Canadian Express Entry, Spousal File, Parents PR, Super Visa, Nanny, Work Permit, Farmer, Investor, ya Self-Employed di File. Gal ki, Immigration di har problem da solution lain lai, Community de jaane pehchane ate tajrubekar Immigration Consultant, Gary Virk nu milo.
2: Koi case refuse ho gaya ya appeal te chala gaya, hove Immigration da koi bhi masla, hamesha yaad rakho ikko hi na, ate ikko hi tha. CIC Immigration, hune hi call karo, 416-456-6161।
3: ਕੈਨੇਡਾ ਵਿੱਚ ਰਹਿੰਦੇ ਹੋਏ ਹਰ ਪਰਿਵਾਰ ਕੋਲ ਲਾਈਫ ਇੰਸ਼ੋਰੈਂਸ ਹੋਣੀ ਬਹੁਤ ਜ਼ਰੂਰੀ ਹੈ ਆਪਣੇ ਪਰਿਵਾਰ ਦੀ ਫਾਈਨੈਂਸ਼ੀਅਲ ਸਿਕਿਉਰਿਟੀ ਤੇ ਫਿਊਚਰ ਪਲੈਨਿੰਗ ਲਈ।
4: ਇਸੇ ਲਈ ਮੈਂ ਆਪਣੀ ਤੇ ਵਾਈਫ ਦੀ ਇੰਸ਼ੋਰੈਂਸ ਪਾਲਿਸੀ ਪ੍ਰਾਈਮ ਇੰਸ਼ੋਰੈਂਸ ਤੇ ਸਮਰਾਜ ਸਿੱਧੂ ਤੋਂ ਹੀ ਕਰਵਾਈ ਹੈ।
5: ਜੇਕਰ ਤੁਸੀਂ ਵੀ ਕਿਸੇ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ, ਮੌਰਗੇਜ ਇੰਸ਼ੋਰੈਂਸ, ਡਿਸੇਬਿਲਿਟੀ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਬਾਰੇ ਸੋਚ ਰਹੇ ਹੋ ਤਾਂ ਸਭ ਤੋਂ ਵੱਧ ਕਵਰੇਜ ਤੇ ਸਹੀ ਪਾਲਿਸੀ ਤੁਹਾਨੂੰ ਸਿਮਰਾਜ ਸਿੰਘ ਸਿੱਧੂ ਹੀ ਦਵਾ ਸਕਦੇ ਨੇ।
4: ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ ਦੀ ਬੈਸਟ ਕੋਟ ਲਈ ਹੁਣੇ ਕਾਲ ਕਰੋ 416-455-3381 ਤੇ 416-457-3381 ਤੇ।
3: ਨਾਲੇ ਜੇਕਰ ਤੁਸੀਂ ਕੋਈ ਇੰਸ਼ੋਰੈਂਸ ਪਾਲਿਸੀ ਪਹਿਲਾਂ ਹੀ ਲਈ ਹੋਈ ਹੈ ਤਾਂ ਤੁਸੀਂ ਬਹੁਤ ਹੀ ਜ਼ਿਆਦਾ ਪੈਸੇ ਪੇ ਕਰ ਰਹੇ ਹੋ। ਬਿਲਕੁਲ ਫ੍ਰੀ ਵਿੱਚ ਪਾਲਿਸੀ ਰਿਵਿਊ ਕਰਵਾ ਕੇ ਤੁਹਾਡੇ ਪੈਸੇ ਬਚਾਉਣਗੇ। ਹੁਣੇ ਹੀ ਸਿਮਰਾਜ ਸਿੰਘ ਸਿੱਧੂ ਨੂੰ ਕਾਲ ਕਰੋ 416-455-3381 416-457-3381।
6: ਦੋਸਤੋ ਸਤਿ ਸ਼੍ਰੀ ਅਕਾਲ, ਨਮਸਕਾਰ, ਤੁਹਾਡਾ ਆਦਮ ਬੰਸਰਾ ਜੰਸ
7: ਟੋਰਾਂਟੋ। ਗੈਟ ਰੈਡੀ ਪੰਜਾਬੀ ਵਿਰਸਾ ਰੇਡੀਓ ਐਂਡ ਟੈਲੀਵਿਜ਼ਨ, ਰੀਅਲਟਰ ਰਵ ਸਿੰਘ, ਸੈਲੂਲਰ ਪੁਆਇੰਟਸ, ਏ ਟੂ ਜ਼ੈਡ ਕਿਚਨ ਕੈਬਨਿਟ ਐਂਡ ਰੀਅਲਟਰ ਹਰਪ ਗਰੇਵਾਲ ਪ੍ਰੈਜ਼ੈਂਟ ਦ ਸੈਂਸ।

ਕੀ ਹਾਲ ਚਾਲ ਨੇ ਤੁਹਾਡੇ? ਉਮੀਦ ਹੈ ਕਿ ਤੁਸੀਂ ਖੁਸ਼ ਹੋਵੋਗੇ ਕਿਉਂਕਿ ਵੀਕਐਂਡ ਆ ਗਿਆ, ਸ਼ੁੱਕਰਵਾਰ ਦਾ ਦਿਨ ਹੈ, ਫਰਾਈਡੇ ਹੋ ਚੁੱਕਾ ਅੱਜ, ਅਤੇ 11 ਤਾਰੀਖ ਹੈ ਸਤੰਬਰ ਮਹੀਨੇ ਦੀ, ਦਿਨ ਸ਼ੁੱਕਰਵਾਰ ਹੈ, ਅਤੇ ਹੁਣ ਤੋਂ ਲੈ ਕੇ ਠੀਕ ਸ਼ਾਮ ਦੇ 6 ਵਜੇ ਤੱਕ ਆਪਣੀ ਸਾਂਝ ਬਣੀ ਰਹਿਣੀ ਹੈ। ਗੱਲਾਂ ਬਾਤਾਂ ਕਾਫੀ ਹੋਣਗੀਆਂ, ਗੀਤ ਸੰਗੀਤ ਹੋਏਗਾ, ਔਰ ਸਟੂਡੀਓ ਦਾ 6 ਵਜੇ ਤੱਕ ਸਾਡਾ ਦੇਸ਼ ਪ੍ਰਦੇਸ ਦੇ ਤੋਂ ਚੱਲੇਗਾ, ਤਾਂ ਸਟੂਡੀਓ ਨੰਬਰ ਇੱਕੋ ਹੀ ਹੁੰਦਾ, 905-564-44 ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਨੇ, ਅਤੇ ਤੁਹਾਡੇ ਨਾਲ ਰਵਾਂਗੇ ਅਤੇ ਵੀਕਐਂਡ ਨੂੰ ਵੀ ਹੋਰ ਖੁਸ਼ਗਵਾਰ ਬਣਾਉਣ ਦੀ ਕੋਸ਼ਿਸ਼ ਕੀਤੀ ਜਾਏਗੀ। ਸਭ ਤੋਂ ਪਹਿਲਾਂ ਉਸ ਵਾਹਿਗੁਰੂ ਅਕਾਲ ਪੁਰਖ ਦਾ ਓਟ ਆਸਰਾ ਲਈਏ, ਅਤੇ ਫਿਰ ਆਪਾਂ ਬਾਕੀ ਗੱਲਾਂ ਕਰਦੇ ਰਹਿਣਾ ਠੀਕ ਸ਼ਾਮ ਦੇ 6 ਵਜੇ ਤੱਕ।

ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹੋ ਅਤੇ ਮੈਂ ਹਾਂ ਤੁਹਾਡਾ ਆਪਣਾ ਹੋਸਟ ਤਜਿੰਦਰ ਸਿੰਘ ਸਿੱਧੂ ਸਿੱਧਮਾਵਾਲਾ। ਮੇਰਾ ਸਾਥ ਰਹੇਗਾ ਠੀਕ ਤੁਹਾਡੇ ਨਾਲ ਸ਼ਾਮ ਦੇ 6 ਵਜੇ ਤੱਕ। ਔਰ ਸਟੂਡੀਓ ਨੰਬਰ ਸਾਡਾ ਇੱਕੋ ਹੀ ਹੈ, 905-564-6444। ਦੋਸਤੋ, ਅੱਜ ਸਤੰਬਰ 11 ਵਿੱਚ ਜਿਹੜੇ ਲੋਕ ਮਾਰੇ ਗਏ ਸੀ ਉਹਨਾਂ ਦੀ ਵਰ੍ਹੇਗੰਢ ਵੀ ਹੈ। ਅੱਜ ਤੋਂ 25 ਸਾਲ ਪਹਿਲਾਂ ਸਤੰਬਰ 11, 2001 ਦੇ ਵਿੱਚ ਇੱਕ ਤੋਂ ਬਾਅਦ ਇੱਕ ਜਹਾਜ਼, ਫਿਰ ਇੱਕ ਤੋਂ ਬਾਅਦ ਇੱਕ ਜਹਾਜ਼, 3 ਜਹਾਜ਼ ਤਾਂ ਟਵਿਨ ਟਾਵਰ ਦੇ ਵਿੱਚ ਨਿਊਯਾਰਕ ਵਿੱਚ ਟਕਰਾਏ ਸੀ। ਅਜੇ ਇੱਕ ਜ਼ਮੀਨ 'ਤੇ ਡਿੱਗ ਪਿਆ ਸੀ, ਉਹਦੇ ਵਿੱਚ ਵੀ ਕਾਫੀ ਯਾਤਰੀ ਸੀ। ਤੋ ਇਸ ਜਿਹੜਾ ਸਤੰਬਰ 11 ਦਾ ਹਾਦਸਾ ਸੀ ਉਹਦੇ ਵਿੱਚ 300 ਤੋਂ ਵੱਧ ਲੋਕ ਮਾਰੇ ਗਏ ਸਨ। ਬਹੁਤ ਸਾਰੇ ਕੈਨੇਡੀਅਨ ਲੋਕ ਵੀ ਸ਼ਾਮਿਲ ਸੀ, ਵੱਖ ਵੱਖਰੇ ਦੇਸ਼ਾਂ ਦੇ ਲੋਕ ਇਹਨਾਂ ਸਵਾਰੀਆਂ ਵਿੱਚ ਸ਼ਾਮਿਲ ਸੀ। ਇਹ ਦੁਨੀਆ ਦਾ ਸਭ ਤੋਂ ਵੱਡਾ ਡਰਾਵਣਾ ਇੱਕ ਅਟੈਕ ਸੀ ਜੋ ਵਾਪਰਿਆ ਸੀਗਾ ਸਤੰਬਰ 11 ਨੂੰ ਨਿਊਯਾਰਕ ਸ਼ਹਿਰ ਦੇ ਵਿੱਚ, ਹਾਂਜੀ ਅਮੈਰੀਕਾ ਦੇ ਵਿੱਚ, ਅੱਜ ਤੋਂ 25 ਸਾਲ ਪਹਿਲਾਂ। ਤੋ ਉਹਨਾਂ ਸ਼ਹੀਦ ਬਿੜਕ ਜੇ ਲੋਕ ਮਾਰੇ ਗਏ ਨੇ ਉਹਦੇ ਵਿੱਚ, ਉਹਨਾਂ ਨੂੰ ਅੱਜ ਵੀ ਸਾਰੇ ਆਪਣੇ ਪਰਿਵਾਰ ਯਾਦ ਕਰਦੇ ਨੇ 25 ਸਾਲ ਬਾਅਦ ਵੀ। ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਰਹੋਗੇ ਅਤੇ ਤੁਹਾਡੇ ਨਾਲ ਠੀਕ ਸ਼ਾਮ ਦੇ 6 ਵਜੇ ਤੱਕ ਸਾਂਝ ਪਾਵਾਂਗੇ। ਅੱਛਾ, ਦਿਓਲ ਟਰੈਵਲ ਨੇ ਕੁਝ ਸਾਨੂੰ ਪ੍ਰਾਈਸਾਂ ਭੇਜੀਆਂ ਜੀ। ਅੱਜ ਦਿੱਲੀ ਤੋਂ ਜੇ ਵੈਨਕੂਵਰ ਕਿਸ ਨੇ ਆਉਣਾ ਅਤੇ ਅਕਤੂਬਰ ਨਵੰਬਰ ਦੇ ਵਿੱਚ ਟਿਕਟ ਆ ਰਹੀ ਹੈ $1600 ਵਨ ਵੇ, ਹਾਂਜੀ। ਅਤੇ ਜੇਕਰ ਦਿੱਲੀ ਤੋਂ ਟੋਰਾਂਟੋ ਜਾਣਾ ਨਵੰਬਰ ਦਸੰਬਰ ਅਤੇ ਮਾਰਚ ਅਪ੍ਰੈਲ 'ਚ ਵਾਪਸੀ ਕਰਨੀ ਉੱਧਰੋਂ, ਰਾਊਂਡ ਟ੍ਰਿਪ ਇਹ ਹੁਣ ਸਪੈਸ਼ਲ ਲੱਗਿਆ ਹੁੰਦਾ $1250। ਟੋਰਾਂਟੋ ਟੂ ਬੋਂਬੇ ਅਕਤੂਬਰ ਵਿੱਚ ਜਾਣਾ ਵਨ ਵੇ ਦੋ ਬੈਗ ਨਾਲ $940, ਦੋ ਬੈਗ ਨਾਲ ਲਿਜਾ ਸਕਦੇ ਹੋ। ਦਿੱਲੀ ਟੂ ਟੋਰਾਂਟੋ, ਹਾਂ ਦਿੱਲੀ ਤੋਂ ਇੱਧਰ ਡਾਇਰੈਕਟ ਏਅਰਲਾਈਨ ਆਊਗੀ, ਅਕਤੂਬਰ ਦੇ ਵਿੱਚ ਵਨ ਵੇ ਹੈਗੀ ਆ $970। ਕਾਲ ਕਰ ਲਓ, ਦੋ ਲੋਕੇਸ਼ਨ ਨੇ ਦਿਓਲ ਟਰੈਵਲ ਦੀਆਂ, ਰਾਜਵੀਰ ਕੌਰ ਦਿਓਲ 6640 ਫਿੰਚ ਐਵਨਿਊ, ਜਿਹੜਾ ਨੰਬਰ 10 ਫਿੰਚ ਐਂਡ 27, ਟੈਲੀਫੋਨ ਨੰਬਰ 905-588-5100, 9055-88-5100। ਦੂਜੀ ਇਹਨਾਂ ਦੀ ਲੋਕੇਸ਼ਨ ਹੈਗੀ ਆ 490 ਕ੍ਰਾਈਸਲਰ ਡਰਾਈਵ, ਜਿਹੜਾ ਨੰਬਰ 45, ਵਿਲੀਅਮਸ ਅਤੇ ਕ੍ਰਾਈਸਲਰ, ਇੱਕ ਪਾਸੇ ਪੈਂਦਾ ਏਅਰਪੋਰਟ, ਇੱਕ ਪਾਸੇ ਟੋਰਬਨ ਵਿਚਾਲੇ ਕ੍ਰਾਈਸਲਰ ਆ ਜਾਂਦਾ, ਉੱਥੇ ਕ੍ਰਾਈਸਲਰ ਪਲਾਜ਼ਾ ਕਹਿੰਦੇ ਉਹਦੇ ਵਿੱਚ ਨੇ ਇਹ। ਉੱਥੋਂ ਦਾ ਨੰਬਰ ਹੈ 905

88 4200 ਦੀ ਟ੍ਰੈਵਲ ਦਾ ਟੈਲੀਫੋਨ ਨੰਬਰ ਹੈ ਦੋਸਤੋ। ਸ਼ੁੱਕਰਵਾਰ ਦਾ ਦਿਨ ਹੈ, ਤੁਸੀਂ ਵੀ ਖੁਸ਼ ਹੋਗੇ ਤੇ ਬਾਹਰ ਪਰਮਾਤਮਾ ਵੀ ਖੁਸ਼ ਹੈ ਕਿਉਂਕਿ ਮੌਸਮ ਬੜਾ ਅੱਛਾ ਜਿਹਾ ਬਣਿਆ ਹੋਇਆ, ਧੁੱਪ ਵਾਲਾ ਮੌਸਮ ਆ ਬਾਹਰ। ਅਤੇ ਅੱਗੇ ਜਾ ਕੇ ਦੱਸਦੇ ਹਾਂ ਤੁਹਾਨੂੰ ਮੌਸਮ ਦਾ ਹਾਲ ਵੀ ਦੱਸਦੇ ਹਾਂ ਹੋਰ ਕੀ ਕੀ ਹਾਂਜੀ ਵੀਕਐਂਡ ਦੇ ਉੱਤੇ ਕਿਸ ਤਰ੍ਹਾਂ ਦਾ ਆਪਣੇ ਮੌਸਮ ਆ ਸ਼ਹਿਰ ਦੇ ਵਿੱਚ। ਰੇਡੀਓ ਪ੍ਰੋਗਰਾਮ ਤੁਸੀਂ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹੋ। ਸਟੂਡੀਓ ਦਾ ਨੰਬਰ ਨੇ 905-564-44 ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਨੇ। ਵੀ ਗੀਤ ਹੋ ਜਾਏ ਅਤੇ ਹੰਸ ਰਾਜ ਹੋਰੇ ਹੰਸ ਪਰਫੋਰਮ ਕਰ ਰਹੇ ਨੇ 18 ਆਪਣੇ ਸ਼ਹਿਰ ਦੇ ਵਿੱਚ ਸਪਤੰਬਰ ਹਾਂਜੀ ਲਿਵਿੰਗ ਆਰਟਸ ਸੈਂਟਰ। ਟਿਕਟਾਂ ਪਈਆਂ ਨੇ, ਫਟਾਫਟ ਲੈ ਲਓ ਟਿਕਟ ਮਾਸਟਰ .ca ਤੋਂ। ਔਰ ਚਰਨਜੀਤ ਅਹੂਜਾ ਸਾਹਿਬ ਨੇ ਬਹੁਤ ਸਾਰੇ ਕਲਾਕਾਰਾਂ ਨੂੰ ਮਿਊਜ਼ਿਕ ਦਿੱਤਾ ਸੀ, ਅੱਜ ਤੋਂ ਦੁਨੀਆਂ ਦੇ ਨਹੀਂ ਹੈਗੇ ਨੇ, ਲੇਕਿਨ ਉਹਨਾਂ ਦੇ ਮਿਊਜ਼ਿਕ ਵਿੱਚ ਬੜਾ ਪਿਆਰਾ ਗੀਤ ਧਰਨੇ ਨਾਲ ਸਭ

0: ਸ਼ੁੱਕਰਵਾਰ ਦਾ ਦਿਨ ਹੈ ਤੇ ਮੈਂ ਤੁਹਾਡਾ ਆਪਣਾ ਹੋਸਟ ਤੇਜਿੰਦਰ ਸਿੰਘ ਸਿੱਧੂ ਦੇਸ਼ ਪ੍ਰਦੇਸ਼ ਨਾਲ ਜੁੜ ਚੁੱਕੇ ਹੋ। ਠੀਕ ਸ਼ਾਮ ਦੇ 6 ਵਜੇ ਤੱਕ ਆਪਣੀ ਮੁਲਾਕਾਤ ਹੈ ਤੇ ਇੱਕ ਮੁਲਾਕਾਤ ਵਧੀਆ ਬਣਾਵਾਂਗੇ ਕਿਉਂਕਿ ਵੀਕਐਂਡ ਹੈ ਨਾ। ਕੁਝ ਤੁਸੀਂ ਕਹੋਗੇ, ਕੁਝ ਅਸੀਂ ਕਹਾਂਗੇ, ਗੱਲਾਂ ਬਾਤਾਂ ਚੱਲਦੀਆਂ ਰਹਿਣਗੀਆਂ, ਸਿਲਸਿਲਾ ਨੇ ਅਤੇ ਇਸ ਤਰ੍ਹਾਂ ਹੀ ਦੁਨੀਆ ਚੱਲਦੀ ਹੈ। ਕਹਿੰਦੇ ਕੁਛ ਅਸੀਂ ਕਹੀਏ, ਕੁਛ ਕੁਛ ਹੋਰ ਕਵੇ ਅਤੇ ਦੁਨੀਆ ਚੱਲ ਰਹੀ ਹੈ। ਪਰ ਬਾਬਾ ਟਰੰਪ ਅੱਜ ਕੱਲ੍ਹ ਜ਼ਿਆਦਾ ਕਹਿੰਦਾ ਕੁਛ ਹੈ ਨਾ, ਉੱਪਰੋਂ ਹੀ ਫੈਂਕਦਾ ਹੈ ਨਾ, ਉਹ ਪਤਾ ਨਹੀਂ ਕੀ ਬੋਲ ਦਿੰਦਾ, ਜਾਂ ਤਾਂ ਪਤਾ ਨਹੀਂ ਲੱਗਦਾ, ਆਈ ਡੋਂਟ ਨੋ ਕੀ ਚੱਕਰ ਹੈ। ਬਾਬਾ ਜੀ ਕਹਿੰਦੇ ਨੇ, ਟਰੰਪ ਸਾਹਿਬ ਕਹਿੰਦੇ ਕਿ ਆਉਣ ਵਾਲੇ ਦਿਨਾਂ 'ਚ ਅਸੀਂ ਕਹਿੰਦੇ ਸੀ ਐਨ ਟਾਵਰ 'ਤੇ ਵੀ ਆ ਜਾਓ, ਉਹਦਾ ਕਹਿ ਜੇ ਜ਼ੋਰ ਚੱਲੇ ਤਾਂ। ਮੈਂ ਗੱਲ ਕਰਾਂ ਨੈਗਰਾ ਫੋਲ ਦੀ, ਕਹਿੰਦੇ ਨੈਗਰਾ ਫੋਲ ਦਾ ਪਾਣੀ ਅਸੀਂ ਅਮੈਰੀਕਾ ਵੱਲ ਮੋੜ ਲੈਣਾ। ਇਹਦਾ ਫਿਰ ਨਿੱਕਾ ਹੋਇਆ ਨਾ, ਕਹੀ ਦੇ ਦਈਏ ਬਾਬਾ ਟਰੰਪ ਨੂੰ ਵੀ ਮੋੜ ਕੇ ਦਿਖਾ ਕੇ ਮੈਂ ਮੋੜਦਾ ਪਾਣੀ, ਹੈ ਸਮੁੰਦਰਾਂ ਨੂੰ ਕਦੇ ਬੰਨ ਲੱਗ ਕੇ ਦੇਖਿਆ। ਪਰ ਇਹਨਾਂ ਦਾ ਕੁਛ ਨਹੀਂ ਪਤਾ ਭਾਈ, ਇਹ ਪੋਲੀਟੀਸ਼ੀਅਨ ਤਾਂ ਕੁਛ ਵੀ ਕਹਿ ਸਕਦੇ ਹਨ। ਅਤੇ ਕਹਿੰਦੇ ਕਿ ਜਿਹੜਾ ਨੈਗਰਾ ਫੋਲ ਆ ਉਹਨੂੰ ਵੇਖਣ ਦੁਨੀਆ ਅਜੂਬੇ 'ਚ ਆਉਂਦਾ, 8-10 ਅਜੂਬਾ ਹੋਊਗਾ ਦੁਨੀਆ ਦਾ, ਲੋਕ ਬਾਰੋ ਬਾਰ ਦੇਖਣ ਆਉਂਦੇ ਆ। ਕਹਿੰਦੇ ਜੇ ਅਸੀਂ ਪਾਣੀ ਮੋੜ ਲਿਆ ਸਾਡੇ ਵੱਲ ਨੂੰ ਸਾਰਾ ਅਮੈਰੀਕਾ ਵੱਲੋਂ, ਹਾਂਜੀ, ਅਤੇ ਫਿਰ ਕਹਿੰਦੇ ਉੱਥੇ ਸੁੱਕ ਜਾਣੀ ਆ ਨੈਗਰਾ ਫੋਲ, ਅਤੇ ਫਿਰ ਕਿਹਨੇ ਦੇਖਣ ਆਉਣਾ। ਵਾਹ ਵੀ ਵਾਹ ਟਰੰਪ ਦੀਆਂ ਗੱਲਾਂ ਬਾਤਾਂ ਤੇਰੀਆਂ ਵਧੀਆ ਨਾ। ਅਤੇ ਹੁਣ ਇਹ ਨਹੀਂ ਪਤਾ ਉਹਨੇ ਕਿਹੜੇ ਕਿਹੜੇ ਕਿਵੇਂ ਇਹ ਮੋੜਨ ਨੱਕਾ ਬਾਲਬ ਰੱਖੂਗਾ, ਕਿਤੇ ਸਾਡੇ ਕੋਲ ਬਾਲਬ ਨੇ ਉਹ ਸ਼ਟ ਡਾਊਨ ਕਰ ਦਿਆਂਗੇ, ਪਰ ਕਿਹੜੇ ਬਾਲਬ ਨੇ, ਹੈ ਨਾ। ਤੁਸੀਂ ਦੱਸ ਸਕਦੇ ਉਹਨੂੰ, ਤੁਹਾਨੂੰ ਕੀ ਲੱਗਦਾ ਕਿ ਹੋ ਸਕਦਾ ਇਹ? ਮੈਂ ਤੁਹਾਨੂੰ ਪੁੱਛਣਾ, ਸ਼ੁੱਕਰਵਾਰ ਹੀ ਆ ਕਿ ਗੱਲਾਂ ਹੀ ਆ ਖਿਆਲੀ ਪਲਾਓ ਨੇ, ਕਿ ਹੋ ਸਕਦਾ ਇਸ ਤਰ੍ਹਾਂ ਕੋਈ ਮੋੜਿਆ ਜਾ ਸਕਦਾ ਪਾਣੀ, ਜਿਹੜਾ ਇੰਨਾ ਪਾਣੀ ਪਿੱਛੇ ਆਉਂਦਾ ਨੈਗਰਾ ਫੋਲ ਮੁੜ ਸਕਦਾ? ਚਲੋ ਮੈਂ ਤੁਹਾਨੂੰ ਇਹ ਕੁਐਸਚਨ ਪੁੱਛਦਾ, 905, ਮੈਨੂੰ ਤਾਂ ਬੜਾ ਜਿਵੇਂ ਹੈ ਨਹੀਂ ਨੌਲੇਜ ਕਿਵੇਂ ਹੋ ਸਕਦਾ। 905-564-6444, ਕਈ ਵਾਰੀ ਆਪਾਂ ਨਾ ਛੋਟੀਆਂ ਛੋਟੀਆਂ ਮੋਟਰਾਂ ਹੁੰਦੀਆਂ ਸੀ ਪੰਜਾਬ 'ਚ ਇੰਡੀਆ 'ਚ, ਉਹ ਨੱਕੇ ਮੋੜਨੇ ਔਖੇ ਹੋ ਜਾਂਦੇ ਸੀ, ਹਾਂਜੀ, ਵੱਡੇ ਵੱਡੇ ਨੱਕੇ ਫਿਰ ਤਾਂ ਔਖੇ ਵਾਰੇ। ਪਰ ਟਰੰਪ ਸਾਹਿਬ ਕਹਿੰਦੇ ਭਾਈ ਨੱਕਾ ਸਾਡੇ ਵੱਲ ਨੂੰ ਮੋੜਨਾ ਸੀ ਪਾਣੀ ਦਾ, ਤੁਹਾਨੂੰ ਪਾਣੀ ਨਹੀਂ ਦੇਣਾ, ਸਮੁੰਦਰ ਵੀ ਸਾਡੇ ਹੋ ਗਏ ਸਾਰੇ, ਹੈ ਨਹੀਂ ਤੇ। ਤੁਸੀਂ ਕੀ ਸੋਚਦੇ ਹੋ ਕਿ ਇਹ ਹੋ ਸਕਦਾ ਕਿ ਨੈਗਰਾ ਫਾਲ ਨੂੰ ਪਾਣੀ ਨੂੰ ਮੋੜਿਆ ਜਾ ਸਕਦਾ? ਤੁਹਾਨੂੰ ਪੁੱਛਦੇ ਹਾਂ ਆਪਾਂ। 5-5-6-6 ਜੀ ਜੀ ਆ ਨੂੰ।
1: ਹਾਂਜੀ ਭਾਅ ਜੀ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ।
1: ਹਾਂਜੀ ਭਾਅ ਜੀ, ਜਿਹੜਾ ਵੋਟਰ ਆ ਨਾ ਜੀ, ਉਹ ਰਿਬੇਲੀਅਨ ਲੋ ਹੁੰਦਾ ਹੈਗਾ, ਉਹ ਨੇਚਰ ਜਿਵੇਂ ਮਤਲਬ ਕਿ ਪਾਣੀ ਨੂੰ ਪਾਉਂਦੀ ਹੈ ਨਾ, ਉਹਨੂੰ ਕੋਈ ਰੋਕ ਨਹੀਂ ਸਕਦਾ ਨਾ, ਮਤਲਬ ਕਿ ਵਰਲਡ ਦੇ ਵਿੱਚ ਲੋ ਬਣਿਆ ਹੋਇਆ ਆਪਣੇ। ਤੇ ਭਾਅ ਜੀ ਇੱਕ ਹੋਰ ਚੀਜ਼ ਸੀ ਜੀ, ਮੈਨੂੰ ਮੈਂ ਤੁਹਾਨੂੰ ਪਿਛਲੀ ਵਾਰ ਵੀ ਇੱਕ ਵਾਰੀ ਰਿਕੁਐਸਟ ਕੀਤੀ ਸੀ ਜੇ ਮੈਂ ਵੀ ਤੁਹਾਡੇ ਨਾਲ ਰੇਡੀਓ ਕਰਨਾ ਹੋਵੇ ਜੀ, ਕੋਈ ਮੈਨੂੰ ਵੀ ਮਤਲਬ ਕਰਿਓ ਜੀ ਮਾਰਗਦਰਸ਼ਨ।
0: ਕੋਈ ਗੱਲ ਨਹੀਂ,
1: ਬਹੁਤ ਇੰਟਰਸਟ ਬਹੁਤ ਆ, ਮੈਂ ਤੁਹਾਡੇ ਨਾਲ ਉਦਾਂ ਵੀ ਟੋਕ ਕਰਦਾ ਰਹਿੰਦਾ ਜੀ ਮੋਬਾਈਲ ਤੇ।
0: ਜ਼ਰੂਰ ਤੁਸੀਂ ਮੈਨੂੰ ਨਾ ਲਵੇ ਨਾਲ ਚੱਲਿਆ ਕਰੋ, ਲਾਈਵ ਲੋਕੇਸ਼ਨ ਕੋਲ ਕਰਾਓ, ਕਿਉਂਕਿ ਸਾਨੂੰ ਹੁਣ ਇਹਦੇ ਨਾਲ ਲੋੜ ਵੀ ਪੈਣੀ ਹੈ ਕਿਸੇ ਨਾ ਕਿਸੇ ਸਾਥ ਦੀ। ਅਤੇ ਨੰਬਰ ਤੁਹਾਡੇ ਕੋਲ ਹੈਗਾ ਮੇਰਾ ਸੈੱਲਫੋਨ?
1: ਹਾਂਜੀ ਮੇਰੇ ਕੋਲ ਤਾਂ ਹੈਗਾ, ਤੁਹਾਡੇ ਨਾਲ ਮੈਂ ਗੱਲਬਾਤ ਕਰਦਾ ਰਹਿੰਦਾ ਵੈਸੇ।
0: ਨਹੀਂ ਪਰ ਆਪਣੀ ਪ੍ਰੋਪਰ ਗੱਲ ਨਹੀਂ ਹੋਈ, ਦੇਰ ਬਾਅਦ ਹੋਈ ਹੈ ਨਾ। ਚਲੋ ਕੋਈ ਨੰਬਰ ਹੈਗਾ ਤਾਂ ਮੈਨੂੰ ਕਾਲ ਕਰਿਓ ਬਾਅਦ ਵਿੱਚ, ਠੀਕ ਹੈ?
1: ਪਲੀਜ਼ ਹੈਲਪ ਕਰੋ ਮੇਰੀ, ਹਾਂਜੀ
0: ਠੀਕ ਹੈ ਜੀ, ਓਕੇ ਜੀ,
1: ਓਕੇ।
0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਹੋ, ਹੈਲਪ ਕਰਾਂਗੇ, ਕਿ ਅਸੀਂ ਕਿ ਦਿਲ ਖੋਲ੍ਹ ਕੇ ਕਰ ਦਿੰਦੇ ਹਾਂ। ਬਹੁਤ ਸਾਰੇ ਸਾਡੇ ਵੀਰ ਨੇ ਜਾਂ ਸਾਥੀ ਸਿੱਖ ਕੇ ਉਹਨਾਂ ਨੇ ਆਪਣੇ ਰੇਡੀਓ ਪ੍ਰੋਗਰਾਮ ਖੋਲ੍ਹੇ ਨੇ, ਸਾਨੂੰ ਤਾਂ ਖੁਸ਼ੀ ਹੁੰਦੀ ਹੈ, ਕੋਈ ਪ੍ਰੋਬਲਮ ਨਹੀਂ ਹੈਗੀ। ਮੋਸਟ ਵੈਲਕਮ। ਟੈਲੀਫੋਨ ਨੰਬਰ 905-5564-4444। ਬਾਬਾ ਜੀ ਕਹਿੰਦੇ ਕਿ ਟਰੰਪ ਸਾਹਿਬ ਕਹਿੰਦੇ ਕਿ ਅਸੀਂ ਕਹਿੰਦੇ ਪਾਣੀ ਭਾਈ ਵੱਢ ਲੈਣਾ ਸਾਡੇ ਵੱਲ ਨੂੰ ਚਾਰੇ, ਤੁਹਾਨੂੰ ਨਹੀਂ ਦੇਣਾ ਪਾਣੀ ਕਹਿੰਦੇ ਨੈਗਰਾ ਫਾਲ ਦਾ। ਪਤਾ ਨਹੀਂ ਹੁਣ ਤੁਸੀਂ ਦੱਸੋ, ਇਹ ਤਾਂ ਹੁਣ ਇਹਦੇ ਵਿੱਚ ਤੁਸੀਂ ਥੋੜ੍ਹੀ ਜਿਹੀ ਪਾ ਸਕਦੇ ਹੋ ਹੋਰ ਵੀ ਕੀ, ਪਰ ਪੋਸੀਬਿਲਟੀ ਤਾਂ ਹੈਗੀ ਹੈ ਜੇ ਪਿੱਛੋਂ ਪਾਣੀ ਕਿਵੇਂ ਨਾ ਕਿਵੇਂ ਬਲੋਕ ਕੀਤਾ ਜਾ ਸਕੇ, ਦੂਜੇ ਪਾਸੋਂ ਜ਼ਿਆਦਾ ਗਿਰੇ, ਹੈ ਨਾ, ਹੋ ਸਕਦਾ, ਪਰ ਜ਼ਿਆਦਾ ਵੀ ਜਾ ਸਕਦਾ ਪਾਣੀ, ਹੈ ਨਾ। ਤੋ ਤੁਸੀਂ ਸਾਡੇ ਨਾਲ ਦੱਸ ਸਕਦੇ ਹੋ, ਤੁਸੀਂ ਵੀ ਬਹੁਤ ਸਾਰੇ ਜਾਂਦੇ ਰਹਿੰਦੇ ਨੈਗਰਾ ਫੋਲ ਦੇਖਦੇ ਹੋ ਕਿ ਕਿਵੇਂ ਪਾਣੀ ਇੱਧਰਲੇ ਪਾਸੋਂ ਰੋਕਿਆ ਜਾ ਸਕਦਾ, ਕੈਨੇਡਾ ਵੱਲ ਘੱਟ ਆਵੇ ਦੂਜੇ ਪਾਸੋਂ ਵੱਧ ਆਵੇ। ਅਤੇ ਇਹ ਬਾਬਾ ਜੀ ਦਾ ਕਹਿਣਾ ਹੈਗਾ ਟਰੰਪ ਦਾ, ਰਿਪਰਾਮ ਦੇਸ਼ ਪ੍ਰਦੇਸ਼ ਨਾਲ। ਟੈਲੀਫੋਨ ਨੰਬਰ 905-564-4444। ਆਪਾਂ ਗੱਲਾਂ ਬਾਤਾਂ ਕਰੀ ਜਾਣੀਆਂ, ਕਿਉਂਕਿ ਸ਼ੁੱਕਰਵਾਰ ਆ, ਨਾਲ ਦੀ ਨਾਲ ਗੀਤ ਸੰਗੀਤ ਤੁਹਾਡਾ ਫਰਮਾਇਸ਼ ਦਾ ਮੈਂ ਚਾਹਾਂ ਤਾਂ ਉਹ ਹੀ ਆਵੇ, ਅਤੇ ਅਸੀਂ ਫਿਰ ਜਦੋਂ ਤੋਂ ਬੈਸਟ ਅਸੀਂ ਵੀ ਵਧੀਆ ਲਗਾਵਾਂਗੇ ਗੀਤ, ਇਹੋ ਜਿਹੀ ਗੱਲ ਨਹੀਂ ਹੈਗੀ। ਪਰ ਫਿਰ ਵੀ ਤੁਸੀਂ ਵੀ ਹੁਣ ਵੀ ਸ਼ੁੱਕਰਵਾਰ ਹੈਗਾ, ਕੋਈ ਨਾ ਕੋਈ ਰਿਕੁਐਸਟ ਕਰ ਦਿਆ ਕਰੋ, ਅਸੀਂ ਉਹ ਵੀ ਨਾਲ ਦੀ ਨਾਲ ਐਡ ਕਰ ਦਿਆਂਗੇ, ਅਤੇ ਨਾਲ ਦੀ ਨਾਲ ਕੁਝ ਗੱਲਾਂ ਬਾਤਾਂ ਵੀ ਚੱਲਦੀਆਂ ਰਹਿਣਗੀਆਂ। ਸਾਡੇ ਕੈਨੇਡਾ ਦੇ ਪ੍ਰਧਾਨ ਮੰਤਰੀ ਦੀ ਗੱਲ ਕਰਦੇ ਅੱਗੇ ਜਾ ਕੇ, ਅਤੇ ਕਰਨੀ ਸਾਹਿਬ ਦੀ, ਅਤੇ ਉਹਨਾਂ ਦੀ ਗੱਲ ਵੀ ਕਰਦੇ ਹਾਂ। ਪਰ ਉਸ ਤੋਂ ਪਹਿਲਾਂ 7200 ਮੇਰੇ ਨਾਲ ਨੇ ਜੀ, 7200 ਜੀ, ਐਮ 7200 ਜੀ। ਹਾਂਜੀ ਸਤਿ ਸ਼੍ਰੀ ਅਕਾਲ,
1: ਜਿਹੜੀਆਂ ਗੱਲਾਂ ਕਰਦਾ ਪਿਆ ਨਾ, ਹਵਾਵਾਂ ਮਾਰਦਾ ਪਿਆ,
0: ਜਿਹਨੂੰ ਕਹਿੰਦੇ ਚਵਲ ਚਵਲਵਾ
1: ਵੱਡੀ ਰਿਵਰ ਦੇ ਉੱਤੇ ਤਿੰਨ ਰਿਵਰ ਦੇ ਉੱਤੇ ਮਰ ਜਾਂਦੀ ਹੈ ਉਹਨਾਂ ਦਾ ਪਾਣੀ ਨੂੰ ਪਹਿਲੇ ਤੇ ਰੋਕਣ ਵਾਸਤੇ ਬਾਂਧ ਬਣਾਉਣਾ ਸੁਣੀ ਜਾਓ ਜੇ ਕਹਿੰਦੇ ਨਾ ਸ਼ੇਰ ਚਿੱਲੀ ਦੀਆਂ ਹੁੰਦੀ ਸੀਗੀ ਆਪਣੇ ਸਵਾਲੇ
0: ਸ਼ੇਖ ਚਿੱਲੀ ਕਿਲੋ ਜਾਂ ਕਈ ਵਾਰ ਆਪਾਂ ਜਬਲੀਆਂ ਬੰਦਾ ਫਲਾਣਾ ਜਬਲੀਆਂ ਮਾਰਦਾ ਐਵੇਂ ਹੈ ਨਾ ਇਹ ਵੀ ਹੱਸਦਾ ਜਬਲੀਆਂ ਮਿਹਰਬਾਨੀ ਔਰ ਤੁਹਾਤੋਂ ਪੁੱਛ ਰਿਹਾ ਭਾਈ ਵਾਕਈ ਇਹ ਭਾਈ ਗੈਸ ਸਾਹਿਬ ਕਹਿੰਦੇ ਅਗਲੇ ਜਨਮ ਵਿੱਚ ਤਾਂ ਹੋ ਸਕਦਾ ਇਹ ਫਿਰ ਕਹਿੰਦੇ ਪਾਣੀਆਂ ਨੂੰ ਬੰਨ ਲਾਉਣਾ ਤਿੰਨ ਜਾਂ ਰਿਵੋ ਜਿਹੜੀਆਂ ਨਦੀਆਂ ਨੇ ਤੁਸੀਂ ਵੀ ਇਹਦੇ ਵਿੱਚ ਸਾਂਝ ਪਾ ਦਿਓ 905-564-64-44 ਕਿਉਂਕਿ ਕਈ ਲੋਕਾਂ ਨੇ ਨਾ ਬਹੁਤ ਸਾਰੇ ਖਾਸ ਕਰਕੇ ਪਾਣੀਆਂ ਬਾਰੇ ਉਹਨਾਂ ਨੂੰ ਗਿਆਨ ਜ਼ਿਆਦਾ ਹੁੰਦਾ ਕਿਹੜੀ ਰਿਵਰ ਕਿੱਧਰ ਨੂੰ ਵਹਿੰਦੀ ਹੈ ਅੱਗੇ ਨਾ ਅਤੇ ਜਦੋਂ ਆਪਾਂ ਕੈਨੇਡਾ ਦੀ ਸਟੂਡੈਂਟਸ਼ਿਪ ਲੈਂਦੇ ਹਾਂ ਉਹਦੇ ਵਿੱਚ ਇਹ ਸਵਾਲ ਜਵਾਬ ਕਾਫੀ ਆਉਂਦੇ ਨੇ ਪਰ ਬਾਅਦ ਵਿੱਚ ਆਪਾਂ ਲੈ ਕੇ ਕਦੇ ਭੁੱਲ ਜਾਂਦੇ ਹਾਂ ਅਤੇ ਜ਼ਰੂਰ ਤੁਸੀਂ ਸਾਂਝ ਪਾਇਆ ਕਰੋ ਰੇਡੀਓ ਪ੍ਰੋਗਰਾਮ ਬੇਸ ਪ੍ਰਦੇਸ ਨਾਲ ਜੁੜੇ ਹੋਏ ਹੋ ਅਤੇ ਸ਼ਰਾਸ਼ ਨਾਗਪਾਲ ਹੁਣੀ ਮੇਰੇ ਨਾਲ ਜੁੜ ਚੁੱਕੇ ਨੇ ਜਿਹੜੇ ਕਿ ਤੁਹਾਨੂੰ ਵੱਧ ਤੋਂ ਵੱਧ ਗੌਰਮੈਂਟ ਤੋਂ ਲੋਨ ਦਵਾਉਂਦੇ ਨੇ ਉਹ ਵੀ ਸਸਤੇ ਰੇਟ ਦੇ ਉੱਤੇ ਤੁਹਾਨੂੰ ਦਵਾਇਆ ਜਾਂਦਾ ਇਹ ਗਵਰਨਮੈਂਟ ਸਪੋਰਟਡ ਲੋਨ ਹੈਗਾ ਇਹ ਅਤੇ ਤੁਸੀਂ ਆਪਣਾ ਸਕਿੱਲ ਡਿਵੈਲਪ ਕਰੋ ਨਾਲ ਦੀ ਨਾਲ ਆਪਣੀ ਜੋਬ ਕਰੀ ਜਾਓ ਪਾਰਟ ਟਾਈਮ ਇੱਧਰ ਤੁਸੀਂ ਨਾਲੇ ਤੁਹਾਨੂੰ ਲੋਨ ਮਿਲੂਗਾ ਨਾਲੇ ਆਪਣੀ ਸਟੱਡੀ ਤੇਰੀ ਰਾਡੀ ਪੂਰੀ ਹੋਏਗੀ ਅਤੇ ਕਹਿੰਦੇ ਕੋਈ ਵੀ ਏਜ ਲਿਮਿਟ ਨਹੀਂ ਇਹਦੇ ਵਿੱਚ 50,000 ਤੋਂ ਲੈ ਕੇ 1,70,000 ਤੁਹਾਨੂੰ ਮਿਲ ਸਕਦਾ ਨਾਗਪਾਲ ਸਾਹਿਬ ਜੀ ਆਇਆਂ ਨੂੰ ਜੀ ਨਿੱਘਾ ਸਵਾਗਤ
2: ਥੈਂਕ ਯੂ ਜੀ ਸਤਿ ਸ਼੍ਰੀ ਅਕਾਲ ਜੀ ਸਭੀ ਨੂੰ
0: ਜੀ ਔਰ ਮੈਂ ਜਿਵੇਂ ਤੁਸੀਂ ਦੱਸਿਆ ਕਿ ਜਿਹੜਾ ਹੈਗਾ ਨਾ ਇਹ ਮੋੜਨਾ ਹੈਗਾ ਕਾਫੀ ਸਾਲਾਂ ਬਾਅਦ ਕਿੰਨੇ ਸਾਲ ਬਾਅਦ ਮੋੜਨਾ ਹੈ ਲੋਨ ਜੀ
2: ਹਾਂਜੀ 2 ਸਾਲ ਕਾ ਕੋਰਸ ਅਗਰ ਲੇਤਾ ਹੈ ਕੋਈ ਤੋ 2.5 ਸਾਲ ਬਾਅਦ ਪਹਿਲੀ ਕਿਸ਼ਤ ਸਟਾਰਟ ਹੈ ਐਸਾ ਕੋਈ ਲੋਨ ਐਗਜ਼ਿਸਟ ਨਹੀਂ ਕਰਤਾ ਜੋ ਆਪ ਆਜ ਲੇਂਗੇ ਉਸਕੀ ਰੀਪੇਮੈਂਟ ਕੀ ਕਿਸ 2.5 ਸਾਲ ਬਾਅਦ ਜਾ ਕੇ ਸਟਾਰਟ ਹੈ ਉਹ ਵੀ 2.5% ਸਾਲ ਕਾ ਵਿਆਜ ਹੈ ਸ਼ੁਰੂ ਮੈਂ ਤਾਂ ਵਿਆਜ ਹੈ ਹੀ ਨਹੀਂ 2.5 ਸਾਲ 0% ਹੈ
0: ਅੱਛਾ ਜਿਹੜੇ ਨਾ ਕੋਰਸਿਸ ਨੇ ਉਹ ਵੀ ਬੜੇ ਵਧੀਆ ਨੇ ਕਿ ਬੜੇ ਇੰਨੇ ਔਖੇ ਨਹੀਂ ਹੈਗੇ ਜਿਵੇਂ ਬਿਜ਼ਨਸ ਦਾ ਕੋਰਸਿਸ ਹੋ ਗਿਆ ਹੋਸਪਿਟੈਲਿਟੀ ਹੋ ਗਈ ਹੈ ਨਾ ਕੰਪਿਊਟਰ ਅਕਾਊਂਟਿੰਗ ਦਾ ਹੋ ਗਿਆ ਲੋਜਿਸਟਿਕ ਐਂਡ ਸਪਲਾਈ ਚੇਨ ਦਾ ਕੋਰਸ ਹੋ ਗਿਆ ਜਿਹੜਾ ਕਿ ਆਮ ਟਰੈਕਿੰਗ ਇੰਡਸਟਰੀ ਵਿੱਚ ਸਪਲਾਈ ਚੇਨ ਦਾ ਕੰਮ ਹੁੰਦਾ ਕਾਫੀ ਪਰਸਨਲ ਸਪੋਰਟ ਆਫ ਵਰਕਰ ਦਾ ਕੰਮ ਜਿਹੜਾ ਡਿਪਲੋਮਾ ਹੁੰਦਾ ਉਹ ਵੀ ਹੁੰਦਾ ਅਰਲੀ ਚਾਈਲਡਹੁੱਡ ਅਸੈਸਮੈਂਟ ਦਾ ਜਿਹੜਾ ਕੋਰਸ ਹੁੰਦਾ ਹੈਗਾ ਇਹ ਸਾਰੇ ਕੋਰਸ ਕਰਕੇ ਤੁਸੀਂ ਪੈਸੇ ਲੈ ਸਕਦੇ ਹੋ ਨਾ
2: ਬਿਲਕੁਲ ਜੀ ਫੁੱਲੀ ਆਨਲਾਈਨ ਕੋਰਸਿਸ ਨੇ ਸਕਿੱਲ ਵੀ ਆ ਗਈ ਤੇ ਗਵਰਨਮੈਂਟ ਸੇ ਫੰਡਿੰਗ ਆ ਗਈ 50,000 ਸੇ 1,70,000 ਡਾਲਰ 0% ਵਿਆਜ ਪੇ ਬਿਨਾਂ ਗਾਰੰਟੀ ਕਿ ਬਿਨਾਂ ਕਿਸੇ ਬਿਨਾਂ ਕੋਈ ਕਾਗਜ਼ ਲਾ ਕੇ
0: ਅੱਛਾ ਇਹ ਵੀ ਸ਼ਰਣਾ ਜੀ ਆਪਣੇ ਮੈਂ ਦੱਸਾਂ ਤੁਹਾਨੂੰ ਕਿ ਜਿਹੜੇ ਕੋਰਸ ਕਰ ਲੈਣਗੇ ਉਹਨਾਂ ਨੂੰ ਜੋਬਾਂ ਵੀ ਆਸਾਨੀ ਨਾਲ ਬਹੁਤ ਹੋਰ ਮਿਲ ਜਾਣੀਆਂ ਨਾ
2: ਬਿਲਕੁਲ ਜੀ ਸਕਿੱਲ ਵੀ ਆਈ ਸਾਥ ਮੇਂ ਸਰਟੀਫਿਕੇਟ ਵੀ ਆਤਾ ਐਂਡ ਮੇਂ ਔਰ ਮੇਨ ਚੀਜ਼ ਫੰਡਿੰਗ 0% ਪੇ ਲੋਨ ਰੀਫਾਈਨੈਂਸਿੰਗ ਕ੍ਰੈਡਿਟ ਕਾਰਡ ਇਨ ਚੱਕਰੋਂ ਮੇਂ ਨਾ ਪੜੇ ਆਫਿਸ ਮੇਂ ਕਾਲ ਲਗਾਏ ਹਮਾਰੇ ਆਏ ਪ੍ਰੋਪਰ ਆਫਿਸ 6 ਬੰਦੇ ਆਪਕੇ ਲਈ ਕਾਮ ਕਰ ਰਹੇ ਹੈ 8 ਸਾਲ ਮੇਂ ਹਜ਼ਾਰੋਂ ਕੋ ਸਵਿਚ ਕਰ ਚੁੱਕੇ ਹੈ
0: ਅੱਛਾ ਕਿੰਨੇ ਘੰਟੇ ਦੀ ਕਲਾਸ ਹੁੰਦੀ ਹੈ ਆਨਲਾਈਨ ਹੁੰਦੀ ਹੈ
2: ਬਿਲਕੁਲ ਜੀ ਫੁੱਲੀ ਆਨਲਾਈਨ ਕਹੀਂ ਨਹੀਂ ਜਾਣਾ ਆਪਣੇ ਹਮਨੇ ਹਮ ਸਿਰਫ ਈਜ਼ੀ ਕੋਰਸਿਸ ਮੇਂ ਡੀਲ ਕਰਤੇ ਹੈ ਆਪਣੇ 20 ਘੰਟੇ ਬਸ ਲੋਗਿਨ ਕਰਨਾ ਹੈ ਕੰਪਿਊਟਰ ਜਾਂ ਲੈਪਟਾਪ ਪੇ ਜਾਂ ਫਿਰ ਆਪਣੇ ਸੈੱਲ ਫੋਨ ਪੇ ਦੈਟਸ ਇਟ ਹਫਤੇ ਮੇਂ ਦੈਟਸ ਇਟ ਕੋਈ ਐਗਜ਼ਾਮਸ ਨਹੀਂ ਹੈ ਅਦਰ ਹੈਂਡ ਆਪਕੇ ਪਾਸ ਗਵਰਨਮੈਂਟ ਸੇ ਡਾਇਰੈਕਟ ਦੇਖੀ ਜੀ ਗਵਰਨਮੈਂਟ ਬੈਂਕਸ ਕੋ ਦੇਤੀ 2.5% ਵਿਆਜ ਪੇ ਆਪਕੋ ਬੈਂਕ ਦੇ 10% ਵਿਆਜ ਪੇ ਯਹਾਂ ਪੇ ਬੈਂਕ ਹੈ ਹੀ ਨਹੀਂ 2.5% ਆਪਕੋ ਡਾਇਰੈਕਟ ਮਿਲਤਾ ਹੈ ਗਵਰਨਮੈਂਟ ਸੇ ਕਾਲ ਕਰੇ ਅਸੈਸਮੈਂਟ ਕਰਾਏ ਆਫਿਸ ਆਏ
0: ਜੀ ਜੀ ਨੰਬਰ ਦੇ ਦੇਣਾ ਦਾ ਨੰਬਰ ਤੋਂ ਨੋਟ ਕਰ ਲਓ 4372643175 ਇਹ ਤਾਂ ਬਹੁਤ ਅੱਛਾ ਪ੍ਰੋਗਰਾਮ ਆ ਨਾਗਪਾਲ ਸਾਹਿਬ ਮੈਂ ਕਿਹਾ ਸਮਝਦਾ ਕਿ ਨਾਲੇ ਤਾਂ ਪੁੰਨ ਨਾਲੇ ਫਲੀਆਂ ਦੋ ਦੋ ਕੰਮ ਹੋ ਜਾਂਦੇ ਨੇ ਇੱਕ ਤਾਂ ਤੁਹਾਡੀ ਪੜ੍ਹਾਈ ਹੋ ਜਾਂਦੀ ਹੈ ਫਿਰ ਤੁਹਾਨੂੰ ਅੱਛੀ ਜੋਬ ਮਿਲ ਜੂਗੀ ਪਲੱਸ ਤੁਹਾਨੂੰ ਗਵਰਨਮੈਂਟ ਲੋਨ ਦੇ ਰਹੀ ਹੈ ਉਹ ਜੀ
2: ਬਿਲਕੁਲ ਜੀ ਬਿਲਕੁਲ 2.5 ਸਾਲ ਬਾਅਦ ਉਸ ਲੋਨ ਦੀ ਕਿਸ਼ਤ ਸਟਾਰਟ ਹੈ ਔਰ ਉਸ ਪੈਸੇ ਕੋ ਕਹੀਂ ਵੀ ਕੈਸੇ ਵੀ ਯੂਜ਼ ਕਰਤੇ ਕੋਈ ਰਿਸਟ੍ਰਿਕਸ਼ਨ ਨਹੀਂ ਹੈ ਅਗਰ ਆਪਕੇ ਪਾਸ 2.5 ਸਾਲ ਬਾਅਦ ਵੀ ਪੈਸੇ ਨਹੀਂ ਹੈ ਹੱਥ ਤੰਗ ਹੈ ਆਪਕਾ ਲੋਨ ਇੰਟਰਸਟ ਸਮੇਤ ਡੈਫਰ ਹੋ ਜਾਤਾ ਹੈ 1 ਸਾਲ 2 ਸਾਲ 3 ਸਾਲ ਹਮਾਰੀ ਫੀਸ ਕੋਈ ਗਿਮਿਕ ਨਹੀਂ ਹੈ ਕੋਈ ਮੀਠੀ ਬਾਤ ਹੈ ਕੋਈ ਚਲਾਕੀ ਨਹੀਂ ਹੈ ਹਮਾਰੀ ਫੀਸ ਸਿਰਫ $199 ਉਹ ਵੀ ਬਾਅਦ ਮੇਂ ਹਮਨੇ ਐਂਡ ਟੂ ਐਂਡ ਸਭ ਕੁਛ ਟ੍ਰਾਂਸਪੇਰੈਂਟ ਰੱਖਾ ਕੁਛ ਛੁਪਾ ਕੇ ਨਹੀਂ ਰੱਖਾ ਆਜ ਵੀ 7 ਬੰਦੋਂ ਕਾ ਅਪਰੂਵਲ ਆ ਚੁੱਕੇ ਉਨਕੇ ਖਾਤੇ ਮੇਂ ਫੰਡਿੰਗ ਆ ਚੁੱਕੀ 2-2 ਹੋ ਚੁੱਕੇ ਪੀਛੇ ਨਾ ਰਹੀਏ ਕਾਲ ਕਰੀਏ 437-234-3175 4372643175 437-234-3175 ਐਸਟੀਮੇਟ ਲੋ ਕਾਲ ਕਰੋ 437-234-3175
0: ਮਿਹਰਬਾਨੀ ਇਹ ਤਾਂ ਉਹ ਗੱਲ ਹੋ ਗਈ ਕਿ ਕਹਾਵਤ ਹਿੰਗ ਲਗੇ ਨਾ ਫੜਕੜੀ ਰੰਗ ਵੀ ਚੋਖਾ ਨਾਲੇ ਤਾਂ ਤੁਹਾਡੀ ਪੜ੍ਹਾਈ ਹੋ ਜਾਣੀ ਆ, ਨਾਲੇ ਤੁਹਾਨੂੰ ਲੋਨ ਮਿਲ ਜਾਣਾ, ਫਿਰ ਗਾਹਾਂ ਜੋਬ ਵੀ ਮਿਲਣੀ ਆ, ਹੋਰ ਕੀ ਚਾਹੀਦਾ, ਫਿਰ ਕਰ ਲੈਣਾ ਚਾਹੀਦਾ. ਕੋਈ ਵੀ ਕਹਿੰਦੇ ਏਜ ਇਹਦੇ ਵਿੱਚ ਰਿਕੁਆਇਰਮੈਂਟ ਨਹੀਂ ਹੈਗੀ, ਹਰ ਏਜ ਦੇ ਲੋਕ ਇਸ ਕੋਰਸ ਨੂੰ ਕਰ ਸਕਦੇ ਨੇ, ਅਤੇ ਨਾਲੇ ਤੁਸੀਂ ਪੈਸੇ ਲਓ, ਨਾਲੇ ਤੁਹਾਨੂੰ ਜੋਬ ਅੱਛੀ ਮਿਲੇਗੀ. ਨੰਬਰ ਲੈ ਲਓ, ਨਾਗਬਲ ਸਾਹਿਬ ਦਾ ਨੰਬਰ ਹੈਗਾ ਜੀ 437-264-3175, ਜਾਂ ਪਹੁੰਚ ਸਕਦੇ ਨੇ ਇਹਦੇ ਆਫਿਸ 218 ਐਕਸਪੋਰਟ ਬੁਲੇਵਾਰਡ, ਜਿਹਨੂੰ ਨੰਬਰ 212 ਦੇ ਵਿੱਚ ਮਿਸਾ ਗੱਜ ਪਹੁੰਚ ਸਕਦੇ ਹੋ, ਉੱਥੇ ਜਾ ਕੇ ਵੀ ਤੁਸੀਂ ਗੱਲਬਾਤ ਕਰ ਸਕਦੇ ਹੋ. ਸਾਡੀ ਗੱਲਬਾਤ ਚੱਲ ਰਹੀ ਸੀ ਟਰੰਪ ਸਾਹਿਬ ਦੀ, ਉਹ ਕਹਿੰਦੇ ਵੀ ਇਹ ਨਾਕਾ ਲਾਉਣਾ, ਨਾਕਾ ਨਹੀਂ ਕਹਿ ਸਕਦੇ, ਮੋਂਦਾ ਲਾਉਣਾ ਕਹਿੰਦੇ ਨੇ, ਨਾਕਾ ਤਾਂ ਹੁੰਦਾ ਜਿਹੜਾ ਪੁਲਿਸ ਵਾਲੇ ਲਾਉਂਦੇ ਆ. ਇਹ ਕਹਿੰਦੇ ਨੈਗਰਾ ਫਾਲ ਦੇ ਵਿੱਚ ਕਹਿੰਦੇ ਪਾਣੀ ਮੋੜ ਲੈਣਾ ਨਾ ਅਸੀਂ ਆਪਣੇ ਵੱਲ ਨੂੰ. ਵੀ ਮੈਂ ਤੁਹਾਤੋਂ ਪੁੱਛ ਰਿਹਾ ਕਿ ਸੰਭਵ ਹੈ ਇਹ ਜਾਂ ਵੈਸੇ ਹੀ ਹਵਾਈ ਗੱਲਾਂ ਨੇ, ਜਵਲੀਆਂ ਕਹਿ ਲਓ, ਹੈ ਨਾ, ਕਈ ਵੀ ਜੇ ਬੰਦੇ ਜਵਲੀਆਂ ਮਾਰ ਦਿੰਦੇ ਹੋ ਉਬਰ, ਇਹਦਾ ਮਤਲਬ ਇੱਡੇ ਵੱਡੇ ਕੰਟਰੀ ਦੇ ਤੁਸੀਂ ਲੀਡਰ ਹੋ ਕੇ ਪਰਲੇ, ਇਹ ਨਹੀਂ ਹੋਰ ਵੀ ਬੜੇ ਯਾਰ, ਹੁਣ ਅੱਜ ਕੱਲ੍ਹ ਤਾਂ ਪਤਾ ਹੀ ਨਹੀਂ ਲੱਗਦਾ ਕੀ ਕਰਦੇ ਆ ਤੇਰੇ ਲੀਡਰ ਵੀ ਕੀ ਕਰਦੇ ਆ. ਅਤੇ ਜਿਹੜੀ ਕੰਟਰੀ ਜਿਹੜੇ ਬਹਿ ਜਾਂਦਾ ਆ ਕੇ ਮੁੜ ਕੇ ਕਹਿੰਦਾ ਬਸ ਹੁਣ ਤਾਂ ਮੇਰੀ ਚੱਲੂਗੀ, 15-20 ਸਾਲ ਮੈਂ ਹੀ ਚਲੋ ਰਾਜ ਕਰਨਾ, ਡਿਕਟੇਟਰਸ਼ਿਪ ਹੀ ਹੋ ਗਿਆ ਇੱਕ ਤਰ੍ਹਾਂ ਦੀ, ਡੈਮੋਕ੍ਰੇਸੀ ਦਾ ਨਾਂ ਤਾਂ ਹੌਲੀ ਹੌਲੀ ਖਤਮ ਹੀ ਕਰਦੇ ਨੇ ਲੋਕ, ਹੈ ਨਾ. ਅਤੇ ਚੱਲਦੀ ਤਾਂ ਕਹਿੰਦੇ ਪੂੰਜੀਪਤੀ ਲੋਕਾਂ ਦੀ, ਆਉਣ ਵਾਲੇ ਸਮੇਂ ਵਿੱਚ ਪੂੰਜੀਪਤੀ ਲੋਕ ਹੀ ਅੱਗੇ ਹੋਣਗੇ, ਅਤੇ ਬਾਕੀ ਵਿਚਾਰੇ ਤਾਂ ਉਵੇਂ ਐਵੇਂ ਕੰਧਾ ਚੱਕਰਾਂ ਮਾਰਨ ਵਾਲੀ ਗੱਲ ਆ, ਉਹ ਹੋ ਜਾਣੀ ਆ, ਖਰੇ ਨਹੀਂ ਗਏ. ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਤੁਸੀਂ ਜੁੜੇ ਹੋਏ ਹੋ. ਲਓ ਜੀ, 2 ਦਿਨ ਪਹਿਲਾਂ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਿਹਾ ਕਿ ਕੈਨੇਡਾ ਵਾਸ ਵਾਲਿਓ ਲੋਕੋ, ਕੈਨੇਡਾ ਵਿੱਚ ਰਹਿਣ ਵਾਲਿਓ, ਔਖਾ ਸਮਾਂ ਆ ਸਕਦਾ ਹਾਂਜੀ, ਕਿ ਟੈਰਫ ਲੱਗ ਗਏ ਨੇ ਅਤੇ ਆਪਾਂ ਅਖਿਆਈ 'ਚੋਂ ਲੰਘ ਸਕਦੀ ਸਾਰੀ ਕੰਟਰੀ. ਅਖਿਆਈ 'ਚ ਤੋਂ ਪਹਿਲੇ ਲੰਘ ਰਹੇ ਹਾਂ, 10 ਸਾਲ ਤੋਂ ਪਹਿਲੇ ਹੋ ਗਏ ਸਾਨੂੰ ਇਹ ਲੰਘਦਿਆਂ ਨੂੰ, ਹੈ ਨਾ. ਅਤੇ ਹੁਣ 2 ਦਿਨ ਬਾਅਦ ਆ ਗਿਆ ਜੀ ਇਹਨਾਂ ਦਾ ਚੇਲਾ ਬਾਲਕ ਜਲਾਸਕੀ ਯੂਕਰੇਨ ਤੋਂ, ਉਹਨੂੰ 350 ਮਿਲੀਅਨ ਦਾ ਕਰਤਾ ਫਿਰ ਦਿੱਤੇ ਅੱਜ, ਹੈਨੇ ਕਰ ਲਓ ਗੱਲ, ਪੱਲੇ ਨਹੀਂ ਧੇਲਾ ਕਰਦੀ ਮੇਲਾ ਮੇਲਾ. ਸਾਡੇ ਕੰਟਰੀ ਵਾਲੇ ਵੀ ਇਹੀ ਆ ਵੀ ਆਪਦੇ ਬੰਦਿਆਂ ਨੂੰ ਤਾਂ ਕੈਨੇਡਾ ਤਾਂ ਹੈ ਨਹੀਂ ਬ੍ਰੈਡ ਬਟਰ ਵਾਸਤੇ ਤੁਹਾਡੇ ਕੋਲ ਕੁਛ, ਬਾਹਰਲੀਆਂ ਕੰਟਰੀਆਂ ਨੂੰ ਦੇਈ ਜਾਂਦੇ ਯਾਰ, ਕਮਾਲ ਦੀ ਗੱਲ ਆ, ਉਹੀ ਇੱਥੇ ਖਰਚ ਲਓ. ਹੈਂ, ਹੁਣ ਇਹਨਾਂ ਕਿਹਾ ਗਿਆ ਕਿ 100 ਸਾਲ ਦੀ ਡੀਲ ਕੀਤੀ ਆ ਆਪਣੇ ਯੂਕਰੇਨ ਦੇ ਨਾਲ, ਜਲਾਸਕੀ ਨੇ ਪਤਾ ਨਹੀਂ ਕੀ ਦੇਣਾ, ਕਿਹੜੀਆਂ ਖਾਣਾ ਅਤੇ ਸੋਨੇ ਦੀਆਂ, ਕੁਝ ਨਾ ਕੁਝ ਤਾਂ ਹੋਊਗਾ ਹੀ. ਵੈਸੇ ਤਾਂ ਕਰਨੀ ਸਾਹਿਬ ਕੋਲ ਤਾਂ ਪਹਿਲਾਂ ਹੀ ਬਥੇਰੇ ਪੈਸੇ ਆ, ਬਹੁਤ ਵਧੀਆ ਮਿਲੀਅਨ ਬਿਲੀਅਨ ਇਹ ਹੈਗੇ ਨੇ, ਅਤੇ ਹੋਰ ਮਿਲ ਜੂਗਾ ਹਾਂਜੀ. ਅਤੇ ਲੋਕ ਕੀ ਇਹਨੇ, ਮੈਨੂੰ ਸਮਝ ਨਹੀਂ ਆਉਂਦੀ, ਪੈਸਾ ਬੰਦੇ ਕੋਲ ਕਿਹਨੂੰ ਮਰਜ਼ੀ ਆਈ ਵੇ, ਹੈ ਨਾ, ਪਤਾ ਹੁੰਦਾ ਵੀ ਇੰਨੇ ਖਰਚੇ ਵੀ ਨਹੀਂ ਜਾਣੇ ਮੇਰੇ ਤੋਂ, ਪਰ ਬੰਦਾ ਕਹਿੰਦਾ ਹੋਰ ਆ ਜਾਣ, ਹੋਰ ਆ ਜਾਣੇ, ਕੁਦਰਤੀ ਨੇਚਰ ਆ ਬੰਦੇ ਦੀ, ਹੈ ਨਾ. ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜਿਆ ਹੋਇਆ, ਅਤੇ ਅੱਜ ਜਲਾਸਕੀ ਹੋਰੇ ਪਹੁੰਚੇ ਹੋਏ ਨੇ, ਉਹਨਾਂ ਨਾਲ ਸਮਝੌਤਾ ਕੀਤਾ ਗਿਆ ਕਿ 100 ਸਾਲ ਤੱਕ ਤੁਹਾਡੀ ਅਸੀਂ ਮਦਦ ਕਰਾਂਗੇ ਆਉਣ ਵਾਲੇ ਦੇ, ਅਤੇ 350 ਮਿਲੀਅਨ ਦਾ ਗਿਫਟ ਚੈੱਕ ਦੇ ਤਾ, ਹੋਰ ਲੈਣਾ ਹੀ ਲੈਣ ਚੈੱਕ ਲੈਣੀ ਆਏ ਆ, ਹੈ ਨਹੀਂ, ਅਗਲੀ ਚੈੱਕ ਪਤਾ ਨਹੀਂ ਕਦੋਂ ਮਿਲਣੀ ਆ, ਅਤੇ ਉਹ ਯੂਕਰੇਨ ਨੂੰ ਦਿੱਤੀ ਆ ਅੱਜ, ਅਤੇ ਹੁਣ ਇਹ ਨਹੀਂ ਪਤਾ ਯੂਕਰੇਨ ਤੋਂ ਆਪਾਂ ਨੂੰ ਕੀ ਮਿਲਣਾ. ਤੁਸੀਂ ਦੱਸ ਸਕਦੇ ਹੋ ਜੇ ਤੁਹਾਡੇ ਕੋਲ ਪਤਾ ਹੋਵੇ ਕੁਛ, ਆਪਾਂ ਨੂੰ ਕਿਹੜੀ ਸਹਾਇਤਾ ਮਿਲਣੀ ਆ ਯੂਕਰੇਨ ਤੋਂ. ਟੈਲੀਫੋਨ ਨੰਬਰ ਸਟੂਡੀਓ ਦੇ 905-564-6444, ਤੁਸੀਂ ਵੀ ਗੱਲਬਾਤ ਕਰਦੇ ਰਹੋ ਵਿੱਚ ਵਿੱਚ. ਇਹਨਾਂ ਜਿਹੜੀਆਂ ਮੈਂ ਖਬਰਾਂ ਮਾੜੀ ਮੋਟੀਆਂ ਤੁਹਾਡੇ ਨਾਲ ਸਾਂਝੀਆਂ ਕਰਦਾ, ਇਹ ਤਾਂ ਤੁਸੀਂ ਸਾਂਝ ਪਾ ਲਿਆ ਕਰੋ, ਕਿਉਂਕਿ ਮਨੀ ਦੀ ਤਾਂ ਆਪਾਂ ਨੂੰ ਵੀ ਸਹੀ ਲੋੜ ਆ ਕੰਟਰੀ ਦੇ ਵਿੱਚ, ਹੈ ਨਾ, ਸਰ ਪੁੱਛ ਰਹੇ ਹਰ ਜਿਹੜੀ ਪ੍ਰੋਵਿੰਸ ਹੈਗੀ ਸਾਨੂੰ ਕਹਿੰਦੇ ਮੋਰ ਫੰਡ ਚਾਹੀਦਾ. ਪਰ ਪਹਿਲਾਂ ਵੀ ਇਹਨਾਂ ਨੇ ਬਹੁਤ ਡੀਲਾਂ, ਪਰ ਟਰੂਡੋ ਸਾਹਿਬ ਨੇ ਵੀ ਬਹੁਤ ਪੈਸੇ ਦਿੱਤੇ ਆ ਆਪਣੇ ਗਲਾਸਕੀ ਨੂੰ. ਉਹ ਪਤੰਦਰ ਕੀ ਆ, ਡਿਫੈਂਸ ਵਾਸਤੇ ਬਣੀ ਦਿੱਤੀ ਆ ਉਹਨੇ, ਬਸ ਡਰੋਨ ਬਣਾ ਕੇ ਉਹ ਫੂਕ ਦੇਣੇ ਆ. ਆਈ ਡੋਂਟ ਨੋ, ਕੈਨੇਡਾ ਪਹਿਲਾਂ ਇਸ ਤਰ੍ਹਾਂ ਨਹੀਂ ਸੀ ਕਰਦਾ, ਹੁਣ ਇੱਕ ਜਿਹੜੇ ਕਰਨ ਲੱਗ ਗਏ, ਹੈ ਨਾ. ਪਹਿਲਾਂ ਤਾਂ ਦੂਜਿਆਂ ਦੀ ਮਾਇਕ ਸਹਾਇਤਾ ਕੀਤੀ ਜਾਂਦੀ ਸੀ ਜਿਹੜੇ ਪੈਸੇ ਨੂੰ ਚੰਗੇ ਪਾਸੇ ਵਰਤਦੇ ਆ, ਭਾਵੇਂ ਰਸ਼ੀਆ ਤੋਂ ਵਰਤਣੇ ਨੇ ਪੈਸੇ, ਤਾਂ ਇਹਨਾਂ ਨੇ ਰਸ਼ੀਆ ਨਾਲ ਲੜਾਈ ਆ, ਡਿਫੈਂਸ ਵਾਸਤੇ ਮਨੀ ਦਿੱਤੀ ਆ, ਹਾਂਜੀ, ਹੈਲਪ ਕੀਤੀ ਆ ਜਲਾਸਕੀ ਦੀ ਉਹਨੇ, ਉਹ ਹੋਰ ਆਪਣੇ ਡਰੋਨ ਬਣਾ ਕੇ, ਹਾਂਜੀ, ਉਹ ਕਹਿੰਦੇ ਵੀ ਇਰਾਨ ਵਾਲੇ ਉੱਧਰ ਭੇਜ, ਰਸ਼ੀਆ ਕੋਲ ਵੀ ਡਰੋਨ ਨੇ, ਰਸ਼ੀਆ ਵਾਲੇ ਡਰੋਨ ਸੁੱਟਦੇ ਨੇ, ਅਸੀਂ ਰਸ਼ੀਆ ਸੁੱਟ ਦਿਆਂਗੇ. ਗੱਲ ਤਾਂ ਇਹ ਹੈ ਮੇਰੇ ਪ੍ਰਾਂਤ ਦੇਸ਼ ਪ੍ਰਦੇਸ਼ ਨਾਲ ਤੁਸੀਂ ਜੁੜੇ ਹੋਏ ਹੋ. 905-564-6444 ਸਾਡੇ ਸਟੂਡੀਓ ਨੰਬਰ ਨੇ, ਅਤੇ ਗੱਲਾਂ ਤਾਂ ਇਸ ਤਰ੍ਹਾਂ ਹੀ ਚੱਲਦੀਆਂ ਰਹਿਣੀਆਂ. ਥੋੜ੍ਹੀ ਜਿਹੀ ਬ੍ਰੇਕ ਲਾਉਣੀ ਪੈਣੀ ਆ, ਫਿਰ ਆਪਾਂ ਵਾਪਸ ਆਉਂਦੇ ਹਾਂ, 1-2 ਕਮਰਸ਼ੀਅਲ ਲੈ ਲਈਏ, ਫਿਰ ਅਸੀਂ ਫਿਰ ਸਾਂਝ ਪਾਉਣੇ ਕਰਨਾ.
3: ਤੁਹਾਡੀਆਂ ਕਾਰਾਂ ਦੀ ਤਸੱਲੀ ਬਖਸ਼ ਮੁਰੰਮਤ ਲਈ ਏ.ਐਨ.ਜੇ. ਆਟੋ ਰਿਪੇਅਰ ਬੋਲਟਨ ਦੇ ਵਿੱਚ ਹਨ। ਹਰ ਮੇਕ ਤੇ ਮਾਡਲ ਦੀ ਕਾਰ ਦੀ ਰਿਪੇਅਰ ਕੀਤੀ ਜਾਂਦੀ ਹੈ। ਸੇਫਟੀ ਇਨਸਪੈਕਸ਼ਨ, ਫ੍ਰੀ ਐਮਿਸ਼ਨ ਟੈਸਟ, ਨਿਊ ਅਤੇ ਯੂਜ਼ ਟਾਇਰ ਪਵਾਓ, ਰਸਟ ਪ੍ਰੂਫਿੰਗ ਦਾ ਕੰਮ, ਓਇਲ ਚੇਂਜ, ਬ੍ਰੇਕ ਜੋਬ, ਟਰਾਂਸਮਿਸ਼ਨ, ਇੰਜਨ ਦਾ ਕੋਈ ਵੀ ਕੰਮ ਹੋਵੇ, ਅੱਜ ਹੀ ਆਪਣੀ ਕਾਰ ਨੂੰ ਲੈ ਕੇ ਆਓ। ਹਾਈਵੇ 50 ਤੇ ਮੇਫੀਲਡ ਦੇ ਨੇੜੇ, ਨੰਬਰ 91 ਹੇਲੀ ਰੋਡ, ਔਰ ਹੋਮ ਡਿਪੂ ਦੇ ਨਾਲ। ਅੱਜ ਹੀ ਕਾਲ ਕਰੋ ਪਰਮਿੰਦਰ ਸਿੰਘ ਹੋਰਾਂ ਨੂੰ 905-857-75-96, 905-857-7596। ਏ.ਐਨ.ਜੇ. ਆਟੋ ਰਿਪੇਅਰ, ਜਿਹੜੇ ਕਿ ਬੋਲਟਨ ਅਤੇ ਬ੍ਰੈਂਪਟਨ ਦੇ ਬਾਰਡਰ ਤੇ ਨੇ। ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚ ਉਡਾਨ ਭਰਨ ਤੋਂ ਪਹਿਲਾਂ ਇੱਕ ਨਾਮ ਯਾਦ ਰੱਖੋ, ਕੋਮਲ ਟਰੈਵਲ ਐਂਡ ਟੂਰਸ। ਡੈਸਟੀਨੇਸ਼ਨ ਬੈਡਿੰਗ ਕਰਨੀ ਹੈ, ਸ਼ਿਪ ਕਰੂਜ਼ ਲਈ ਜਾਣਾ ਹੈ, ਜਾਂ ਫਿਰ ਕਿਸੇ ਆਈਲੈਂਡ ਤੇ ਹੌਲੀਡੇਜ਼ ਵਾਸਤੇ ਬੁੱਕ ਕਰਨਾ ਹੈ ਪੈਕੇਜ, ਤਾਂ ਕੋਮਲ ਟਰੈਵਲ। ਇੰਡੀਆ ਪੰਜਾਬ ਲਈ ਡਾਇਰੈਕਟ ਫਲਾਈਟ ਬੁੱਕ ਕਰਨ ਵਾਸਤੇ ਹੁਣੇ ਕਾਲ ਕਰੋ ਕੋਮਲ ਟਰੈਵਲ ਵਾਲਿਆਂ ਨੂੰ 905-248-7011, 905-239-7711। ਕੋਮਲ ਟਰੈਵਲ ਐਂਡ ਟੂਰਸ। ਸਸਤੀ ਗਰੋਸਰੀ ਔਰ ਹਰੀਆਂ ਤਾਜ਼ੀਆਂ ਸਬਜ਼ੀਆਂ ਲਈ ਸ਼ਹਿਰ ਦੇ ਵਿੱਚ ਇੱਕੋ ਇੱਕ ਨਾਮ, ਸੱਤ ਸ਼ਿਖਾਵਾਂ ਤੋਂ ਇੰਡੀਅਨ ਫਰੂਟ ਲੈਂਡ, ਤੇ ਨਾਲ ਹੀ ਹੈ ਇਹਨਾਂ ਦੀ ਤੰਦੂਰੀ ਗ੍ਰਿਲ ਬਾਹਰਲੇ ਪਾਸੇ, ਜਿੱਥੋਂ ਤੁਹਾਨੂੰ ਬਣਿਆ ਬਣਿਆ ਹਰ ਫੂਡ ਮਿਲਦਾ ਹੈ। ਨਾਲ ਦੀ ਨਾਲ ਰਾਹ ਮੀਟ ਵੀ ਔਰ ਮੈਰੀਨੇਟ ਕੀਤਾ ਮੀਟ ਵੀ ਤੁਸੀਂ ਲਿਆ ਸਕਦੇ ਹੋ। ਆਪਣੇ ਨੇੜਲੀ ਲੋਕੇਸ਼ਨ ਤੇ ਆਓ, 45 Dusk Drive, 15 Fender Way, ਬ੍ਰੈਂਪਟਨ, 9985 McQueen Drive, ਬ੍ਰੈਂਪਟਨ, 1465 Mayfield Road, ਬ੍ਰੈਂਪਟਨ, 33 Farley Drive, ਗੋਲਫ ਦੇ ਵਿੱਚ, 600 Haskell Road, ਕੇਂਬ੍ਰਿਜ, ਨਵੀਂ ਖੁੱਲੀ ਬ੍ਰਾਂਚ, 25 Central Wood Parkway, ਕੈਨੇਡੀ ਦੇ ਸੈਂਟਰਲ ਵੁੱਡ ਪਾਰਕ ਦੇ ਨੇੜੇ ਆਓ। ਹਰੀਆਂ ਤਾਜ਼ੀਆਂ ਸਬਜ਼ੀਆਂ ਔਰ ਜੀ ਸਸਤੀ ਗਰੋਸਰੀ ਵਾਸਤੇ ਪਹੁੰਚੋ ਇੰਡੀਅਨ ਫਰੂਟ ਲੈਂਡ ਤੇ। ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ ਨਾਲ ਤੁਸੀਂ ਜੁੜੇ ਹੋਏ ਹੋ, ਅਤੇ ਇੱਕ ਵਾਰੀ ਫਿਰ ਸਾਰਿਆਂ ਨੂੰ ਜੀ ਆਇਆਂ ਨੂੰ ਜੀ ਨਿੱਘਾ ਸਵਾਗਤ ਆ। ਟੋਇਟਾ ਵਾਲਿਆਂ ਨੇ ਕੋਈ 10,000 ਤੋਂ ਉੱਪਰ ਕਾਰਾਂ, ਜਿਹੜੇ ਹਾਈ ਲੇਡਰ ਨੇ ਮਾਡਲ ਹੈ ਨਾ, ਅਤੇ ਉਹਨਾਂ ਨੂੰ ਰੀਕਲ ਕੀਤੇ ਨੇ, ਅਤੇ ਜਿਹੜਾ ਮਾਡਲ ਹੈਗੇ ਨੇ 2021 ਤੋਂ ਲੈ ਕੇ 2025 ਹਾਈਬ੍ਰਿਡ ਹਾਈ ਲੈਂਡਰ ਹੈ ਇਹ। ਅਤੇ ਇਹਦੇ ਕਹਿੰਦੇ ਨਾ ਜਿਹੜੀ ਹੈਗੀ ਆ ਬੈਕ ਸੀਟ ਰੀਕਲਾਈਨਰ ਜਿਹੜਾ ਹੈਗਾ ਉਹ ਡਿਫੈਕਟਡ ਹੈ, ਉਹਨੂੰ ਫਿਕਸ ਕਰਨਗੇ। ਮਾਡਲ ਨੰਬਰ 2021 ਤੋਂ ਲੈ ਕੇ 2025 ਤੱਕ ਜਿਹੜੇ ਟੋਇਟਾ ਦੇ ਹਾਈਲੈਂਡਰ ਨੇ ਇਹ ਵਹੀਕਲ ਰੀਕਾਲ ਕੀਤੇ ਗਏ ਨੇ, ਵੀ ਤੁਸੀਂ ਫਿਕਸ ਕਰਾ ਸਕਦੇ ਹੋ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਹੋ। ਏਬਲ ਟਰੱਕਿੰਗ ਦੀ ਮੈਂ ਜਾਣਕਾਰੀ ਦਿਆਂ, ਉਹਨਾਂ ਨੂੰ ਸਿਟੀ ਕੈਬ ਵਿੱਚ ਕੰਮ ਕਰਨ ਵਾਲੇ ਡਰਾਈਵਰਾਂ ਦੀ ਲੋੜ ਹੈ। ਲੋਕਲ ਕੰਮ ਆ, ਸਿਟੀ ਦੀ ਨੌਲੇਜ ਚਾਹੀਦੀ ਆ, 2 ਸਾਲ ਦਾ ਐਕਸਪੀਰੀਅੰਸ ਚਾਹੀਦਾ, ਕਲੀਨ ਤੁਹਾਡਾ ਡਰਾਈਵਿੰਗ ਰੈਕਡ ਹੋਵੇ। ਅਤੇ ਤੁਸੀਂ ਕਾਲ ਕਰ ਲਓ ਮਹਿੰਦਰ ਗਰੇਵਾਲ ਹੋਰਾਂ ਨੂੰ, ਨੰਬਰ ਹੈ ਉਹਨਾਂ ਦਾ 905-838-4346। ਏਬਲ ਟਰੈਕਿੰਗ ਦਾ ਟੈਲੀਫੋਨ ਨੰਬਰ ਹੈ। ਸਾਡਾ ਨੰਬਰ ਹੈ ਜੀ ਸਟੂਡੀਓ ਦਾ 905-564-6444, ਸਟੂਡੀਓ ਦੇ ਟੈਲੀਫੋਨ ਨੰਬਰ ਨੇ।

0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹੋ। ਇੱਕ ਵਾਰੀ ਫਿਰ ਸਾਰਿਆਂ ਨੂੰ ਜੀ ਆਇਆਂ ਨੂੰ ਸ਼ੁੱਕਰਵਾਰ ਦਾ ਦਿਨ ਹੈ। ਐਂਟਰਟੇਨਮੈਂਟ ਵੀ ਰਹਿ ਗਈ, ਐਂਟਰਟੇਨਮੈਂਟ ਐਂਸ ਜੀ ਨਾਲ ਦੀ ਨਾਲ ਗੱਲਾਂ ਬਾਤਾਂ ਚੱਲਦੀਆਂ ਰਹਿਣਗੀਆਂ। ਅੱਛਾ, ਕੁਛ ਤਾਂ ਟਰੰਪ ਸਾਹਿਬ ਕੁਛ ਨਾ ਕੁਛ ਕਹਿ ਜਾਂਦੇ ਨੇ, ਬਾਕੀ ਫਿਰ ਸਾਰੇ ਹੁਣ ਤੱਕ ਹਿਸਾਬ ਕਿਤਾਬ ਜਿੰਨਾ ਲੋਕ ਵੀ ਹੱਸ ਹੁਸ ਲੈਂਦੇ ਆ ਉਹਨਾਂ 'ਤੇ ਕਾਫੀ, ਹੈ ਨਾ, ਤੋ ਗੱਲਾਂ ਬਾਤਾਂ ਦੇ ਵਿੱਚ ਕਈ ਵਾਰੀ, ਹੈ ਨਾ। ਅਤੇ ਰੇਡੀ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਰਹੋ ਅਤੇ ਟੈਲੀਫੋਨ ਨੰਬਰ ਨੇ 905-564-6444। ਇੱਕ ਤਾਂ ਬਹੁਤ ਵੱਡੀ ਸੇਲ ਲੱਗੀ ਹੋਈ ਹੈ ਫਾਇਦਾ ਉਠਾਓ ਦਾ, ਕਿਉਂਕਿ ਫਾਇਦਾ ਉਠਾਉਣ ਵਾਲੀ ਗੱਲ ਹੀ ਹੈ, ਔਰ ਖਾਸ ਕਰਕੇ ਮਹਿੰਗਾਈ ਦੇ ਜ਼ਮਾਨੇ ਦੇ ਵਿੱਚ ਸੇਲ ਲੱਗੀ ਆ ਇੱਕ ਇੰਡੀਅਨ ਫਰੂਟ ਲੈਂਡ ਵੱਲੋਂ। ਇਹ ਹੈਗੀ ਆ ਸੁਪਰ ਸੇਲ, ਇਹਨਾਂ ਦੀ ਬ੍ਰਾਂਚ ਜਿਹੜੀ ਹੈਗੀ ਹੈ ਆਪਣੀ ਖਾਸ ਕਰਕੇ 25 ਸੈਂਡਲਵੁੱਡ ਪਾਰਕਵੇ, ਹਾਈਵੇ 10 ਅਤੇ ਸੈਂਡਲਵੁੱਡ ਪਾਰਕ ਦੀ ਖੁੱਲ੍ਹੀ ਹੋਈ ਆ ਉਹ ਸਟਾਰ ਬਕਸ ਵਾਲੇ ਪਲਾਜ਼ੇ ਦੇ ਵਿੱਚ, ਉੱਥੇ ਸੇਲ ਲਗਾਈ ਹੈ। ਅਤੇ ਤੁਸੀਂ ਨਾ ਉੱਥੇ ਜਾ ਕੇ ਸੇਲ ਦਾ ਫਾਇਦਾ ਉਠਾਓ। ਇਹ ਚੱਲਣੀ ਹੈਗੀ ਆ ਜੀ 20 ਸਤੰਬਰ ਤੱਕ। ਸ਼ੇਅਰ ਆਟਾ ਹੈਗਾ £10.699 ਦਾ, ਔਰ ਇਸ ਤੋਂ ਇਲਾਵਾ ਜੀ ਸਵਰਨਾ ਚੱਕੀ ਆਟਾ £20.1099 ਦਾ, ਅਤੇ ਨਾਲ ਦੀ ਨਾਲ ਉਹਨਾਂ ਨੇ ਬਰਾਡ ਜਿਹੜਾ ਦਹੀਂ ਆ, ਚਾਹੇ 2% ਲੈ ਲਓ ਚਾਹੇ 3.25 ਵਾਲਾ ਹੈਗਾ, 1.8 kg £5.99 ਦਾ। ਰਸ ਮਲਾਈ ਹੈਗੀ 3 ਬ੍ਰਾਂਡ ਦੇ ਵਿੱਚ, ਬਰਾਡ ਰਸ ਮਲਾਈ £6.99। ਸੀਲ ਟੈਸਟ ਦੁੱਧ ਲਾਇਆ ਉਹਨਾਂ ਨੇ 4.99 ਨੂੰ 4 ਲੀਟਰ, ਇਹ ਬੜਾ ਸਸਤਾ ਲੱਗਿਆ। ਹਾਂਜੀ, ਅਤੇ ਮਸਟਰਡ ਓਇਲ 1999 ਦਾ 5 ਲੀਟਰ, 1.8 ਘਿਓ ਬਰਾਡ ਦਾ 22.99 ਦਾ, ਅਤੇ ਹੋਰ ਵੀ ਸਪੈਸ਼ਲ ਲੱਗੇ ਹੋਏ ਨੇ ਅੱਗੇ ਜਾ ਕੇ ਸਾਂਝੇ ਕਰਦੇ ਨੇ। ਅਤੇ ਇਸ ਸਮੇਂ 66-63 ਸਾਡੇ ਨਾਲ ਨੇ ਜੀ। ਜੀ ਜੀ ਆਨੋ ਜੀ, ਸਤਿ
1: ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਰੇਸ਼ਮਾ ਜਵਾਨ ਨੂੰ ਕਿਹਦੇ ਗਾਇਆ ਹੋਇਆ ਹੈ ਬਾਈ?
1: ਪਤਾ ਨੀ ਜੀ, ਮੈਂ ਸੁਣਿਆ ਸੀਗਾ, ਬਹੁਤ ਸੋਹਣਾ ਗਾਣਾ, ਪੁਰਾਣਾ ਹੈ
0: ਬਾਈ ਜੀ। ਠੀਕ ਆ, ਲਾ ਦਿੰਦੇ ਆ, ਲੱਭ ਕੇ ਲੱਗਦਾ ਨਹੀਂ, ਕੋਈ ਗਾਇਲ ਨਹੀਂ।
1: ਥੈਂਕ ਯੂ ਸਰ ਜੀ।
0: ਜਿਹੜੀ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਤੁਸੀਂ ਜੁੜੇ ਹੋਏ ਹੋ। ਅੱਛਾ, ਮੈਂ ਤੁਹਾਨੂੰ ਜਾਣਕਾਰੀ ਦੇ ਦਿਆਂ ਅੱਗੇ ਜਾ ਕੇ, ਖਾਸ ਕਰਕੇ ਏਬਲ ਟਰੈਕਿੰਗ ਵਾਲਿਆਂ ਨੂੰ ਇੱਕ ਕੁੜੀ ਦੀ ਲੋੜ ਆ, ਮੈਂ ਕਹਿੰਦਾ ਗਰਲ ਜਿਹੜੀ ਹੈਗੀ ਕੰਮ ਕਰਨ ਵਾਲੀ, ਉਹਦੀ ਲੋੜ ਹੈਗੀ ਆ। ਔਰ ਕੰਮ ਕੀ ਹੈਗਾ, ਆਫਿਸ ਵਿੱਚ ਫੀਮੇਲ ਹੈਲਪਰ ਦੀ ਲੋੜ ਆ, ਕਲੈਰੀਕਲ ਵਰਕ ਲਈ ਚਾਹੀਦੀ ਆ, ਅਕਾਊਂਟਿੰਗ ਦਾ ਕੰਮ ਆਉਣਾ ਚਾਹੀਦਾ ਥੋੜ੍ਹਾ ਬਹੁਤਾ, ਬੁੱਕ ਕੀਪਿੰਗ ਦਾ, ਅਤੇ ਜਾਂ ਫਿਰ ਇਨਵੋਇਸਿੰਗ ਵਗੈਰਾ ਕਰਨੀ ਹੁੰਦੀ ਆ ਜਿਹੜੀ ਉਹ ਟਰੈਕਿੰਗ ਵਾਲੀ, ਅਤੇ ਗੁੱਡ ਪੇਅਰ ਹੈਗੀ ਆ। ਅਤੇ ਨੰਬਰ ਨੋਟ ਕਰ ਲਓ 905-838-43-46, 905-838-4346 ਟੈਲੀਫੋਨ ਨੰਬਰ ਹੈ, ਅਤੇ ਇਹ 'ਤੇ ਤੁਸੀਂ ਕਾਲ ਕਰਕੇ ਮਹਿੰਦਰ ਸਿੰਘ ਹੋਰਾਂ ਨਾਲ ਗੱਲਬਾਤ ਕਰਨੀ ਹੈ, ਅਤੇ ਜੋਬ ਤੁਹਾਨੂੰ ਇਹ ਮਿਲ ਜੂਗੀ। ਰੇਡੀ ਪ੍ਰੋਗਰਾਮ ਦੇਸ਼ ਪ੍ਰਦੇਸ਼, ਥੋੜ੍ਹੀ ਜਿਹੀ ਕਮਰਸ਼ੀਅਲ ਲੈ ਲਈਏ ਰਿਕਾਰਡਡ, ਅਤੇ ਇੱਕ ਦੋ ਬਸ, ਉਸ ਤੋਂ ਬਾਅਦ ਫਿਰ ਅਸੀਂ ਵਾਪਸ ਆਉਂਦੇ ਹਾਂ। ਉਮਰ ਵੀ ਚਾਵਲਾ ਹੋਣਾ ਤਾਂ ਕਮਰਸ਼ੀਅਲ ਲੈਂਦੇ ਹਾਂ, ਅਤੇ ਇੱਕ ਦੋ ਹੋਰ ਲੈ ਕੇ ਫਿਰ ਵਾਪਸ।
2: ਇਹ ਖੁਸ਼ਹਾਲ ਹੈ ਅਤੇ ਖੁਸ਼ਹਾਲੀ ਸੋਹਣੀ ਲੱਗਦੀ ਹੈ, ਪਰ ਜੇਕਰ ਕੋਈ ਸੀਰੀਅਸ ਐਕਸੀਡੈਂਟ ਹੋ ਜਾਏ ਜਾਂ ਫਿਰ ਕਿਸੇ ਤਰ੍ਹਾਂ ਦੀ ਕ੍ਰਿਟੀਕਲ ਇਲਨੈਸ ਦਾ ਹੋ ਜਾਓ ਸ਼ਿਕਾਰ, ਤਾਂ ਕੌਣ ਭਰੇਗਾ ਤੁਹਾਡੇ ਘਰ ਦੀ ਮੌਰਗੇਜ? ਕਿੱਥੋਂ ਆਏਗੀ ਇਨਕਮ? ਕਿਵੇਂ ਚੱਲੇਗੀ ਜ਼ਿੰਦਗੀ ਦੀ ਗੱਡੀ ਅੱਗੇ? ਆਪਣੀ ਇੰਸ਼ੋਰੈਂਸ ਜ਼ਰੂਰ ਕਰਵਾਓ। ਕਾਲ ਕਰੋ ਉਮਰਪ੍ਰੀਤ ਚਾਵਲਾ ਨੂੰ, ਜਿਨ੍ਹਾਂ ਤੋਂ ਮੌਰਗੇਜ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਿਟੀ ਇੰਸ਼ੋਰੈਂਸ ਕਰਵਾ ਸਕਦੇ ਹੋ, ਅਤੇ ਨਾਲ ਹੀ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ, ਸੁਪਰ ਵੀਜ਼ਾ, ਟਰੈਵਲ ਇੰਸ਼ੋਰੈਂਸ, RESP ਅਤੇ ਹੋਰ ਇਨਵੈਸਟਮੈਂਟਸ ਲਈ। ਹੁਣੇ ਕਰੋ ਕਾਲ ਉਮਰਪ੍ਰੀਤ ਚਾਵਲਾ ਨੂੰ 6474461616। ਉਮਰਪ੍ਰੀਤ ਚਾਵਲਾ।
0: ਤੁਹਾਨੂੰ ਮਾਣ ਹੈ ਕੈਨੇਡੀਅਨ ਹੋਣ ਦਾ, ਤੇ ਕੈਨੇਡੀਅਨ ਹੋਣ ਦੇ ਨਾਤੇ ਸੋਫਾ ਮਾਰਟ ਤੇ ਕੈਸਾ ਲੈਦਰ ਜਿਹੜੇ ਕਿ ਇੱਕੋ ਓਨਰ ਨੇ, ਔਰ ਕਸਟਮ ਮੇਡ ਸੋਫੇ ਤਿਆਰ ਕਰਦੇ ਨੇ ਕੈਨੇਡੀਅਨ ਮੇਡ। ਆਪਣੇ ਘਰ ਦੇ ਲਿਵਿੰਗ ਰੂਮ ਦੀ ਗਿਣਤੀ ਮਿਣਤੀ ਕਰਕੇ ਲੈ ਕੇ ਜਾਓ ਤੇ ਹੰਸਾ ਸੋਫਾ ਤਿਆਰ ਕਰਵਾਓ। 4 ਸੀਟਾਂ ਵਾਲਾ, 5 ਸੀਟਾਂ ਵਾਲਾ, ਤੁਹਾਡੀ ਆਪਣੀ ਮਰਜ਼ੀ ਆ। 11x11, 10x10 ਦਾ ਸੋਫਾ ਤਿਆਰ ਕਰਵਾ ਸਕਦੇ ਹੋ। ਇਹਨਾਂ ਦੀ ਫੈਕਟਰੀ ਹੈ 120 ਡੈਲਟਾ ਪਾਰਕ, ਉੱਥੇ ਬਹੁਤ ਵੱਡਾ ਸ਼ੋਰੂਮ ਹੈ, ਤੇ ਪਹਿਲਾ ਸ਼ੋਰੂਮ ਹੈਗਾ 24 ਰੀਗਨ ਰੋਡ, ਬ੍ਰੈਮਟਨ। ਨੰਬਰ ਹੈ ਪਰਮਜੀਤ ਕੌਰ ਹੋਰਾਂ ਦਾ 905-792-80-53, 905-792-8053। ਸੋਫਾ ਮਾਰਟ ਔਰ ਕੈਸਾ ਲੈਦਰ, ਇੱਕੋ ਹੀ ਕੰਪਨੀ ਦਾ।

ਦੋਸਤੋ ਮਨੀਤ ਗਿਰੀ ਹੋਰੀ ਇਹਨਾਂ ਦਾ ਗਿਰੀ ਲੀਗਲ ਸਰਵਿਸ ਹੈਗੀਆਂ ਨੇ ਓਕਵਿਲ ਦੇ ਵਿੱਚ। ਕੋਈ ਵੀ ਤੁਹਾਡਾ ਕੇਸ ਹੈਗਾ, ਜਿਵੇਂ ਕਿ ਕੋਈ ਸਿਵਲ ਕੇਸ ਹੋਵੇ ਜਾਂ ਫਿਰ ਕੰਮ ਦੇ ਅਪਲਾਈਮੈਂਟ ਦਾ ਕੋਈ ਕੇਸ ਹੈਗਾ, ਕੰਮ ਤੋਂ ਕੱਢ ਦਿੱਤਾ ਗਿਆ ਹੈਗਾ, ਪੈਸੇ ਨਹੀਂ ਮਿਲ ਰਹੇ, ਹਾਂਜੀ, ਜਾਂ ਫਿਰ ਰੀਅਲ ਸਟੇਟ ਵਾਲੇ ਤੁਹਾਡੇ ਕਲੋਜ਼ਿੰਗ ਭਰ ਰਹੇ ਨੇ ਕਿ ਜਲਦੀ ਇਹ ਘਰ ਕਲੋਜ਼ ਕਰਾਓ, ਤਾਂ ਮੋਰਗੇਜ ਪ੍ਰੂਵ ਨਹੀਂ ਹੋ ਰਹੀ, ਉਹ ਸਾਰੇ ਪੈਸੇ ਇਹ ਹੋਣਗੇ। ਬਹੁਤ ਸਾਰੇ ਲੋਕਾਂ ਦੇ ਪੈਸੇ ਇਹਨਾਂ ਦੇ ਵਾਪਸ ਦਵਾਏ ਨੇ ਬਿਲਡਰ ਤੋਂ। ਅਤੇ ਤੁਸੀਂ ਮਨੀਤ ਗਿਰੀ ਗਿਰੀ ਲੱਗਲ ਸਰਵਿਸ ਦਾ ਨੰਬਰ ਨੋਟ ਕਰ ਲਓ। ਇਹਨਾਂ ਦਾ ਆਫਿਸ ਹੈਗਾ ਓਕਵੇਲ ਦੇ ਵਿੱਚ, ਅਤੇ ਨੰਬਰ ਹੈਗਾ 437-551-8000 437-551-8000। ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਇਓ। ਲਓ ਫਿਰ ਗੀਤ ਸੁਣਾਉਂਦੇ ਹਾਂ ਗੁਰਮੀਤ ਬਾਵਾ ਦੀ ਆਵਾਜ਼ ਦੇ ਵਿੱਚ। ਅਤੇ ਭਾਈ ਪਾਕਿਸਤਾਨ ਦੀ ਬੜੀ ਅੱਛੀ ਗਾਇਕਾ ਸੀ ਰੇਸ਼ਮਾ, ਬੜਾ ਗਾਉਂਦੀ ਸੀ। ਅਤੇ ਸਾਰੀਆਂ ਕੁੜੀਆਂ ਜਿਹੜੀਆਂ ਨਵੀਆਂ ਹੁੰਦੀਆਂ ਸੀ ਆਪਣੇ ਆਪ ਨੂੰ ਸਮਝਦੀਆਂ, ਮੈਂ ਵੀ ਰੇਸ਼ਮਾ ਹੀ ਹਾਂ ਮੈਂ, ਹੈ ਨਾ। ਖੈਰ ਸਾਰੀਆਂ ਰੇਸ਼ਮਾ ਹੀ ਨੇ, ਹਰ ਇੱਕ ਹੀ ਸਮਝਦੀ ਹਾਂ ਮੈਂ, ਰੇਸ਼ਮ ਵਰਗੀ ਹੋਈ ਹੈ ਨਾ, ਐਂ ਨਹੀਂ ਵੇ। ਪਰ ਰੇਸ਼ਮ ਇਹ ਨਹੀਂ ਹੁੰਦਾ ਕਿ ਰੇਸ਼ਮ ਨੂੰ ਦੇਖਣ ਵੀ ਵੇਖਣੀ ਨੂੰ ਵਧੀਆ ਹੋਵੇ, ਸੀਰਤ ਵੀ ਸੋਹਣੇ ਹੋਣੀ ਚਾਹੀਦੀ ਹੈ, ਸੂਰਤ ਨਾਲੋਂ ਸੀਰਤ ਪਿਆਰੇ ਕਹਿੰਦੇ ਨਾ। ਚਲੋ ਗੀਤ ਸੀ ਸੰਗੀਤ ਵੱਲ ਚੱਲਦੇ ਹਾਂ ਅਤੇ ਸੁਣਾਉਂਦੇ ਤੁਹਾਨੂੰ ਗੀਤ ਜਿਹੜੇ ਪ੍ਰੈਮ ਦੇਸ਼ ਪ੍ਰਦੇਸ਼।

மனம் மனம்

0: ரேடியோ ப்ரோக்ராம் தேஸ் பர் தேஸ் பிரைம் கேம்
1: ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ। ਹੁਣੇ ਕਾਲ ਕਰੋ 416-509-509-09 ਤੇ। ਯਾਦ ਰੱਖੋ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ 416-509-1509 ਔਰ ਵਿਜ਼ਿਟ insuranceforyou.ca।
2: There are singers, there are performers, and then there are legends. A voice that has defined generations, the one and only Rahat Fateh Ali Khan, live in Toronto. With Shah Zaman Ali Khan, Sunday, September 27th at Scotiabank Arena. Presented by True Sound Life and Cellular Point. Rahat Fateh Ali Khan and Shah Zaman Ali Khan live in Toronto. For tickets, visit ticketmaster.ca.
3: Malli Tent Services to our special event say har ek size de waterproof tents provide karde ne. 10 by 10 feet to like 40 by 100 feet de tambu ne. Tables se kursiyan vi naal leke aunde ne te tuhade backyard nu banquet hall vaangu banaunde ne. Fancy chairs vi available han. LED glow in the dark bani banaiyan bars, tables te kursiyan vi tusi rent kar sakde ho. Aaj hi Malli Tent Services nu call karo 647-999-2569 647-999-2569।
4: ਵਰਿਆਂ ਦੇ ਲੰਮੇ ਤਜਰਬੇ ਦੇ ਨਾਲ ਟੈਕਸ ਦੇ ਬਿਜ਼ਨਸ ਸੋਲੂਸ਼ਨ ਦੀਆਂ ਸੇਵਾਵਾਂ ਲੈ ਕੇ ਹਾਜ਼ਰ ਨੇ ਸ੍ਰੀ ਨਰਿੰਦਰ ਮਾਨ। ਤੁਹਾਡੇ ਬਿਜ਼ਨਸ ਦੀ ਬੁੱਕ ਕੀਪਿੰਗ, ਰੈਵਨਿਊ ਕੈਨੇਡਾ ਵੱਲੋਂ ਐਡਿਟ ਪੇਰੋਲ, GST PST ਰਿਟਰਨ, ਨਵੀਂ ਕੰਪਨੀ ਰਜਿਸਟਰ ਕਰਾਉਣੀ ਹੋਵੇ ਤਾਂ ਅੱਜ ਹੀ ਨਰਿੰਦਰ ਮਾਨ ਹੋਰਾਂ ਨੂੰ ਕਾਲ ਕਰੋ 905-799-1777 ਜਾਂ ਆਓ 199 ਐਡਵਾਂਸ ਬੁਲੇਵਰਡ ਸਵੀਟ ਨੰਬਰ 205 ਡਿਕਸੀ ਐਡਵਾਂਸ ਦੇ ਨਜ਼ਦੀਕ।
5: ਕਰਟੀਸ ਐਂਡ ਐਫੀਸ਼ੀਐਂਟ ਸਰਵਿਸ, ਕਾਲ ਨਰਿੰਦਰ ਮਾਨ 905-789-1770।
4: ਸਾਨੂੰ ਮਾਣ ਹੈ ਕੈਨੇਡੀਅਨ ਹੋਣ ਦਾ ਤੇ ਕੈਨੇਡੀਅਨ ਹੋਣ ਦੇ ਨਾਤੇ ਸੋਫਾ ਮਾਰ ਤੇ ਕੈਸਾ ਲੈਦਰ ਜਿਹੜੇ ਕਿ ਇੱਕੋ ਓਨਰ ਨੇ ਔਰ ਕਸਟਮ ਮੇਡ ਸੋਫੇ ਤਿਆਰ ਕਰਦੇ ਨੇ ਕੈਨੇਡੀਅਨ ਮੇਡ। ਆਪਣੇ ਘਰ ਦੇ ਲਿਵਿੰਗ ਰੂਮ ਦੀ ਗਿਣਤੀ ਮਿਣਤੀ ਕਰਕੇ ਲੈ ਕੇ ਜਾਓ ਤੇ ਹੰਸਾ ਸੋਫਾ ਤਿਆਰ ਕਰਵਾਓ। 4 ਸੀਟਾਂ ਵਾਲਾ, 5 ਸੀਟਾਂ ਵਾਲਾ ਤੁਹਾਡੀ ਆਪਣੀ ਮਰਜ਼ੀ ਆ। 11x11, 10x10 ਦਾ ਸੋਫਾ ਤਿਆਰ ਕਰਵਾ ਸਕਦੇ ਹੋ। ਇਹਨਾਂ ਦੀ ਫੈਕਟਰੀ ਹੈ 120 ਡੈਲਟਾ ਪਾਰਕ, ਉੱਥੇ ਬਹੁਤ ਵੱਡਾ ਸ਼ੋਰੂਮ ਹੈ ਤੇ ਪਹਿਲਾ ਸ਼ੋਰੂਮ ਹੈਗਾ 24 ਰੀਗਨ ਰੋਡ ਬ੍ਰੈਮਟਨ। ਨੰਬਰ ਹੈ ਪਰਮਜੀਤ ਕੌਰ ਹੋਰਾਂ ਦਾ 905-792-8053।
6: On September 13th at 10 a.m., join the Brampton Parkinson Canada Superwalk and help make life better for Canadians living with Parkinson's. The walk will start and finish at Susan Fennell Sportsplex in Brampton. With the same strength of spirit people living with Parkinson's demonstrate daily, we will not stop walking until there is a cure. Register or donate at superwalk.ca and make a real difference in the lives of those affected by Parkinson's. Proudly sponsored by CHLO AM 530.
7: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM
4: 530. ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ ਜੁੜੇ ਹੋਏ ਹੋ, ਇੱਕ ਵਾਰੀ ਫਿਰ ਸਭ ਨੂੰ ਜੀਆਂ ਨੂੰ ਤੇਜਿੰਦਰ ਸਿੰਘ ਸਿੱਧੂ ਵੱਲੋਂ ਨਿੱਘਾ ਸਵਾਗਤ। ਔਰ ਟੈਲੀਫੋਨ ਨੰਬਰ ਨੇ ਸਟੂਡੀਓ ਦੇ 905-564-64-44 ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਨੇ। ਅੱਛਾ, ਮੈਂ ਥੋੜ੍ਹੀ ਜਿਹੀ ਨਾ ਤੈਨੂੰ ਜਾਣਕਾਰੀ ਦੇ ਦਿਆਂ। ਕੌਣ ਸਾਹਿਬ ਸਨ ਸਾਡੇ ਕਾਲਰ, ਛੱਡ ਗਏ ਨੇ ਲਾਈਨ 4868, ਦੁਬਾਰਾ ਕਾਲ ਕਰ ਲਓ। ਅੱਛਾ, ਤੁਹਾਨੂੰ ਖਵਾਈਏ ਕੁਛ, ਕਿਉਂਕਿ ਕੰਮ ਤੋਂ ਆ ਰਹੇ ਹੋਵੋਗੇ ਤੁਸੀਂ, ਕੁਛ ਭੁੱਖ ਲੱਗੀ ਹੋਣੀ ਆ। ਇੰਡੀਅਨ ਫਰੂਟ ਲੈਂਡ ਦੀ ਜਿਹੜੀ ਬ੍ਰਾਂਚ ਹੈਗੀ ਆ 25 ਸੈਂਡਲਵੁੱਡ ਪਾਰਕਵੇ, ਉੱਥੇ ਚਲੇ ਜਾਓ। ਉਹਨਾਂ ਦੀ ਨਾ ਤੰਦੂਰੀ ਗ੍ਰਿਲ ਵੀ ਹੈਗੀ ਬਾਹਰ। ਉੱਥੇ ਉਹਨਾਂ ਨੇ ਕੀ ਲਾਇਆ ਖਾਣ ਪੀਣ ਵਾਸਤੇ, ਥਾਲੀ ਲਗਾਈ ਆ ਵੈੱਜ, 3 ਦੇ ਵਿੱਚ ਸਬਜ਼ੀਆਂ ਹੁੰਦੀਆਂ ਜਾਂ ਦਾਲ ਵੀ ਪਾ ਲਓ, ਮਿਕਸ ਕਰਕੇ ਪਾ ਲਓ। ਰਾਇਤਾ ਹੋਏਗਾ, ਰਾਈਸ ਹੋਣਗੇ, ਮਿੱਠਾ ਹੋਏਗਾ ਗਜਰੇਲਾ, ਨਾਨ ਹੋਣਗੇ ਤਾਂ ਜਾਂ ਗਾਰਲਿਕ ਨਾਨ ਲੈ ਲਓ ਜਾਂ ਰੋਟੀ ਲੈਣੀ ਆ ਤੰਦੂਰੀ, ਉਹ ਤੁਹਾਡੀ ਇੱਛਾ। 499 ਦੀ ਪੈਕ ਥਾਲੀ, ਬਾਏ 1 ਗੈਟ 1 ਫਰੀ।
0: ਹੋ ਗਈ ਨਾ, ਦੋ ਚੀਜ਼ਾਂ ਹੋ ਗਈਆਂ। ਅਤੇ ਵੈੱਜ ਬਰਗਰ 399 ਦਾ ਅਤੇ ਵੈੱਜ ਥਾਲੀ ਜਿਹੜੀ ਆ 499 ਦੀ ਲਗਾਈ ਆ, ਪ੍ਰਾਈਸ ਹੀ ਬਹੁਤ ਵਧੀਆ ਇਹਦੀ। ਅਤੇ ਚਿਕਨ ਬਿਰਿਆਨੀ 699 ਦਾ, ਚਨਾ ਭਟੂਰਾ 399 ਨੂੰ, ਆਲੂ ਮੂਲੀ ਦੇ ਪਰੌਂਠੇ ਨਾਲ ਹੈਗਾ, ਬਟਰ ਧਨੀਆ ਪਾਇਆ ਹੋਇਆ ਉੱਤੇ, ਅਤੇ 299 ਨੂੰ ਈਚ। ਕਿਆ ਬਾਤ ਹੈ, ਮੈਂ ਤਾਂ ਆਪ ਵੱਖ ਲੱਗਿਆ ਯਾਰ ਬੋਲ ਬੋਲ ਕੇ, ਹੈ ਨਾ। ਚਲੋ ਕੋਈ ਨਹੀਂ, 6 ਵਜੇ ਤੋਂ ਬਾਅਦ ਆਪਾਂ ਵੀ ਵੀਕਐਂਡ ਹੀ ਆ, ਹੁਣ ਤਾਂ ਫੁਰਲੀ ਮਾਰਨੀ ਆ, ਫੁਰਲੀ ਮਤਲਬ ਮਿਲਣੀ ਆ। ਅੱਛਾ, 699 ਦਾ ਪੀਜ਼ਾ, ਮੀਡੀਅਮ ਪੀਜ਼ਾ, ਵੈੱਜ ਮੀਡੀਅਮ ਪੀਜ਼ਾ 2 ਟੋਪਿੰਗ ਦੇ ਨਾਲ, ਇਸ 699 ਦਾ ਹੈਗਾ। ਪਹੁੰਚੋ 25 ਸੈਂਡਰਵੁੱਡ ਪਾਰਕ ਵੇ, ਇੱਕੋ ਬ੍ਰਾਂਚ 'ਤੇ ਇਹ ਸਪੈਸ਼ਲ ਲੱਗੇ ਹੋਏ ਨੇ ਜਿਹੜੀ ਇੰਡੀਅਨ ਫਰੂਟ ਲੈਂਦੀ ਹੈਗੀ ਆ। ਅਤੇ ਗਰੋਸਰੀ ਵੀ ਉੱਥੇ ਹੀ ਤੁਹਾਨੂੰ ਮਿਲੇਗੀ ਜਿੱਥੇ ਸੇਲ ਉੱਥੇ ਲੱਗੀ ਹੋਈ ਆ, ਬਾਕੀ ਲੋਕੇਸ਼ਨ 'ਤੇ ਇਹ ਸੇਲ ਨਹੀਂ ਹੈਗੀ, ਇਹ ਹੈਗੀ ਸੁਪਰ ਸੇਲ। ਰੈਡੀ ਪ੍ਰੋਗਰਾਮ ਦੇਸ ਪਰਦੇਸ ਨਾਲ ਜੁੜਿਆ। ਲਓ ਦੋਸਤੋ, ਤੁਹਾਨੂੰ ਸ਼ਾਮਿਲ ਕਰਦੇ ਹਾਂ ਮੈਂ ਹੁਣ। ਇੱਕ ਨਾ ਮੈਂ ਤੁਹਾਨੂੰ ਵਧੀਆ ਆਪਣੇ ਸਮੇਂ ਦੀ ਨਾ ਬੜੀ ਪਿਆਰੀ ਮੂਵੀ ਸੀ ਇਹ, ਮੈਨਕ ਹੈਂਡ ਦੇ ਦਾ ਸ਼ੋਲੇ ਮੂਵੀ ਰਿਲੀਜ਼ ਹੋ ਰਹੀ ਸੀ, ਸੇਮ ਟਾਈਮ ਇਹ ਰਿਲੀਜ਼ ਹੋਈ ਥੋੜ੍ਹੇ ਚਿਰ ਬਾਅਦ, ਹੈ ਨਾ। ਅਤੇ ਉਹਦਾ ਮੈਂ ਤੁਹਾਨੂੰ ਨਾ ਟਿਊਨ ਸੁਣਾਉਣਾ, ਅਤੇ ਮੈਨੂੰ ਦੱਸਿਓ ਕਿਹੜੀ ਮੂਵੀ ਦਾ ਨਾਮ ਆ, ਤੁਹਾਨੂੰ ਮੈਂ ਗਿਫਟ ਹੀ ਦੇ ਦੇ ਸਕੂ, ਹੈ ਨਾ। ਠੀਕ ਆ, ਲਓ ਧਿਆਨ ਨਾਲ ਸੁਣੋ। ਟੈਲੀਫੋਨ ਨੰਬਰ 905-564-6444। ਥੋੜ੍ਹੀ ਜਿਹੀ ਧੁਨ ਵਜਾਵਾਂਗਾ, ਪਰ ਮੈਨੂੰ ਪਤਾ ਜਲਦੀ ਪਹੁੰਚ ਜਾਣਾ, ਕਿਉਂਕਿ ਬਹੁਤ ਹੀ ਚਰਚਿਤ ਮੂਵੀ ਸੀ ਸਮੇਂ ਦੀ, ਅਤੇ ਗੀਤ ਸੰਗੀਤ ਬੜਾ ਵਧੀਆ ਸੀਗਾ। ਰੈਡੀ ਪ੍ਰੋਗਰਾਮ ਦੇਸ਼ ਪਰਦੇਸ਼।

0: ਲੱਗਿਆ ਕੁਛ ਪਤਾ ਮੂਵੀ ਦਾ ਨਾਮ ਆ ਗਿਆ ਸਮਝੋ 9055646444 ਟੈਲੀਫੋਨ ਨੰਬਰ ਨੇ ਅਤੇ ਤੁਹਾਨੂੰ ਮੈਂ ਚਾਹੁੰਦਾ ਗਿਫਟ ਤੇਰੀ ਵਧੀਆ ਸਨ ਗਲਾਸ ਦੇ ਦਿੰਦੇ ਅੱਜ ਸਪੈਕਸ ਵੱਲੋਂ ਇੱਕ ਤੁਹਾਨੂੰ ਰੂੜੀ ਪ੍ਰਾਂਤ ਦੇਸ ਪ੍ਰਦੇਸ਼ ਦੇ ਵਿੱਚ ਟੈਲੀਫੋਨ ਨੰਬਰ ਤੁਹਾਡੇ ਨਜਾ ਜੀ ਨੇ ਪਹਿਲਾਂ ਹੀ ਆ ਗਿਆ ਕਰਨਾ 5566 ਜੀ
1: ਭਾਈ ਪਰਮਾਤਮਾ ਤੇਰੇ ਚਿਹਰੇ ਮੇਂ ਵੋ ਜਾਦੂ ਹੈ
0: ਪਰਮਾਤਮਾ ਦਾ ਗੀਤ ਹੈ ਕਿਆ ਬਾਤ ਬੜੀ ਅੱਛਾ ਤਾਂ ਇਹਦੇ ਵਿੱਚ ਨਾ ਪਹਿਲਾਂ ਜਦੋਂ ਸ਼ੋਲੇ ਮੂਵੀ ਦੇ ਵਿੱਚ ਗੱਬਰ ਸਿੰਘ ਦਾ ਰੋਲ ਕੀਤਾ ਨਾ
1: ਹਾਂਜੀ
0: ਡੈਨੀ ਨੂੰ ਮਿਲ ਰਿਹਾ ਸੀਗਾ ਉਹ ਰੋਲ ਪਹਿਲਾਂ
1: ਹਾਂਜੀ ਬਿਲਕੁਲ
0: ਇਹ ਫਿਰ ਇਸ ਮੂਵੀ ਵਿੱਚ ਬਿਜ਼ੀ ਹੋ ਗਏ ਪਰਮਾਤਮਾ ਸ਼ੂਟਿੰਗ ਚੱਲਦੀ ਸੀ ਸੇਮ ਟਾਈਮ ਹੈ ਨਾ
1: ਹਾਂਜੀ
0: ਪਰ ਇਹ ਚ ਡੈਨੀ ਹੋਰ ਸਾਹਿਬ ਦਾ ਬੜਾ ਅੱਛਾ ਰੋਲ ਸੀ ਫਿਰ ਗੱਬਰ ਨੇ ਵੱਟ ਕੱਢਦੇ ਸੀ ਮੂਵੀ ਦਾ
1: ਬਸ ਕਿਸਮਤ ਦੇਖੋ ਜੀ ਲੱਕ ਹੁੰਦਾ ਇਹ ਅਫਗਾਨਿਸਤਾਨ ਚ ਬੀ ਜੀ ਸੀਗੇ ਜੀ ਤੇ ਉਧਰੋਂ ਇਹਨਾਂ ਕੋਲ ਟਾਈਮ ਨਹੀਂ ਸੀ ਉਹ ਲੈ ਗਿਆ ਜੀ ਅਮਜਦ ਖਾਨ
0: ਬਿਲਕੁਲ ਭਾਈ ਔਰ ਤੁਹਾਨੂੰ ਉਸਨੇ ਇੱਕ ਸਨ ਗਲਾਸ ਦਿਆਂ ਸਪੈਕਸ ਐਕਸਪ੍ਰੈਸ ਕੈਨੇਡੀ ਸਟੀਲ ਤੇ ਮੈਂ ਨੰਬਰ ਨਾ ਤਰ ਭੇਜ ਦੂੰਗਾ ਉੱਥੋਂ ਚੱਕਣੀ ਆ ਠੀਕ ਹੈ
1: ਹਾਂਜੀ ਕੀ ਜੀ
0: ਇੱਕ ਸਨ ਗਲਾਸ ਦੇਵਾਂਗੇ ਸਪੈਕਸ ਐਕਸਪ੍ਰੈਸ ਵੱਲੋਂ ਠੀਕ ਹੈ
1: ਠੀਕ ਹੈ ਭਾਈ ਭਾਈ ਇੱਕ ਹੋਰ ਹੈ ਜਿਹੜਾ ਸ਼ੋਲੇ ਫਿਲਮ ਚ ਨਾ ਜਿਹੜਾ ਅਮਿਤਾਬ ਬੱਚਨ ਨੂੰ ਰੋਲ ਮਿਲਿਆ ਜੀ ਉਹ ਸ਼ਤਰੂਘਨ ਨੂੰ ਮਿਲਿਆ ਸੀਗਾ ਪਹਿਲਾਂ ਆਫਰ
0: ਬਿਲਕੁਲ ਧਰਮਿੰਦਰ ਹੋਣ ਦੇ ਕਹਿਣ ਤੇ ਹੀ ਦਿੱਤਾ ਗਿਆ
1: ਹਾਂਜੀ ਹਾਂਜੀ ਭਾਜੀ ਹਾਂਜੀ
0: ਮਿਹਰਬਾਨੀ ਇਸ ਤਰ੍ਹਾਂ ਹੀ ਹੈ ਜੇ ਕਸਟਮਰ ਚੌਂਕਦੀ ਹੈ ਬੰਦੇ ਦੀ ਇਸ ਤਰ੍ਹਾਂ ਚੱਲਣਾ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਤੁਸੀਂ ਚੁਣਿਆ ਹੋਇਆ

0: ਉਹਨਾਂ ਨੇ ਸ਼ੋਲੇ ਵਿੱਚ ਵੀ ਕੰਮ ਕੀਤਾ, ਪਰ ਅਨੇਕਾਂ ਹੀ ਮੂਵੀਆਂ 'ਚ ਕੰਮ ਕੀਤਾ। ਆਪਣੇ ਸਮੇਂ ਦੀ ਇੱਕ ਡ੍ਰੀਮ ਗਰਲ ਸੀ, ਹਰ ਇੱਕ ਬੰਦਾ ਚਾਹੁੰਦਾ ਸੀ। ਸਾਡੇ ਵਰਗੇ ਵੀ ਪਰਦੇ 'ਤੇ ਦੇਖ ਕੇ ਕਾਸ਼ ਨਾ ਧਰਮਿੰਦਰ ਸਾਵਤਕਰ, ਪਹਿਲਾਂ ਹੀ ਲੱਟੂ ਸੀ, ਸੈਕਿੰਡ ਮੈਰਿਜ ਕਰਾਈ ਉਹਨਾਂ ਦਿਨਾਂ, ਹੈ ਨਾ। ਅਤੇ ਕੁਦਰਤ ਹੁੰਦਾ, ਹੁਣ ਦੇਖੋ ਹੁਣ ਵੀ ਕਈ ਵਾਰ ਇਹਨਾਂ ਦੇਖਦੇ ਹਾਂ ਟੀ ਵੀ 'ਤੇ, ਅਤੇ ਉਸ ਤਰ੍ਹਾਂ ਹੀ ਖੂਬਸੂਰਤ ਲੱਗਦੇ ਨੇ ਕਿ ਮੇਨਟੇਨ ਕੀਤਾ ਹੁੰਦਾ ਬੰਦੇ ਨੇ ਆਪਣੇ ਨਾ, ਕਿਉਂਕਿ ਉਹ ਨ੍ਰਿਤ ਵਗੈਰਾ ਕਰਦੇ ਨੇ, ਡਾਂਸ ਵਗੈਰਾ ਕਰਦੇ ਨੇ, ਉਹ ਐਕਸਰਸਾਈਜ਼ ਸਕੂਲ ਵੀ ਖੋਲ੍ਹੇ ਹੋਏ ਨੇ ਉਹਨਾਂ ਦੇ, ਨਾ ਕਾਫੀ, ਮਤਲਬ ਐਕਸਰਸਾਈਜ਼ ਦੇ ਕਰਕੇ ਥੋੜ੍ਹਾ ਥੋੜ੍ਹਾ ਫਿਰ ਵੀ ਬੰਦਾ ਠੀਕ ਲੱਗਦਾ ਉਮਰ ਦੇ ਹਿਸਾਬ ਨਾਲ। ਵੈਸੇ ਤਾਂ ਕਾਫੀ ਹੁਣ ਏਜ ਹੋ ਗਈ ਆ ਮਮਾਰ ਹੋਣੀ, ਰੋਟੀ ਪ੍ਰਣਾਮ ਦੇ ਇਸ ਪ੍ਰਦੇਸ਼ ਨਾਲ ਤੁਸੀਂ ਜੁੜੇ ਹੋਏ ਹੋ। ਅੱਛਾ ਮਤਲਬ ਜਲਦੀ ਆਪਾਂ ਅਪਲਾਇੰਸ ਜੰਕਸ਼ਨ 'ਤੇ ਤੁਹਾਨੂੰ ਲੈ ਕੇ ਚੱਲਦੇ ਹਾਂ, ਬਣਾਉਂਦੇ ਹਾਂ ਮਨਜੀਤ ਹੋਰਾਂ ਨੂੰ। ਉਸ ਤੋਂ ਪਹਿਲਾਂ ਕਹਿੰਦੇ ਸੁੱਖੀ ਅਤੇ ਰੋਡੋ ਕਿਉਂ ਲੜੀਆਂ, ਸੁੱਖੀ ਅਤੇ ਰੋਡੋ ਕਿਉਂ ਲੜੀਆਂ, ਕਹਿੰਦੀਆਂ ਗੰਢੇ ਬੜੀਆਂ ਕਿਉਂ ਧਰੀਆਂ। ਦੱਸ ਗੰਢੇ ਬੜੀ ਤਾਂ ਇੰਨੇ ਸਵਾਲ ਲੱਗਦੀਆਂ, ਉਹੀ ਲੜ ਪਈਆਂ, ਕਮਾਲ ਹੋ ਗਿਆ। ਮਨਜੀਤ ਜੀ ਆਇਆਂ ਨੂੰ ਨਿੱਘਾ ਸਵਾਗਤ।
1: ਥੈਂਕ ਯੂ ਸੋ ਮਚ ਸਿੱਧੂ ਸਾਹਿਬ ਤੇ ਪ੍ਰੋਗਰਾਮ ਸੁਣਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਇਸ ਵੀਕਐਂਡ ਦੀਆਂ ਸਪੈਸ਼ਲ ਡੀਲਸ ਨੇ, ਸਭ ਤੋਂ ਪਹਿਲਾਂ ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣੇ ਨਵੇਂ ਘਰ ਦੇ ਵਿੱਚ ਮੂਵ ਹੋ ਰਹੇ ਨੇ, ਤੁਸੀਂ ਪੁਰਾਣੇ ਅਪਲਾਇੰਸਿਸ ਕੱਢ ਕੇ ਨਵੇਂ ਪਾਉਣੇ ਨੇ। ਇਹ 5 ਪੀਸ ਦਾ ਸਟੇਨਲੈਸ ਸਟੀਲ ਅਪਲਾਇੰਸਿਸ ਦਾ ਕੋਂਬੋ ਹੈ, ਜਿਹਦੇ ਵਿੱਚ 36 ਇੰਚ ਦਾ ਆਈਸ ਤੇ ਵਾਟਰ ਡਿਸਪੈਂਸਰ ਵਾਲਾ ਫਰਿੱਜ ਹੈ, ਗਲਾਸ ਟੌਪ ਦਾ ਇਲੈਕਟ੍ਰਿਕ ਸਟੋਵ ਹੈ, ਟੋਲ ਟੱਬ ਦੀ ਸਟੇਨਲੈਸ ਸਟੀਲ ਦੀ ਡਿਸ਼ ਵਾਸ਼ਰ ਹੈ, ਵਿਦ ਫਰੰਟ ਲੋਡ ਦਾ ਸਟੇਨਲੈਸ ਸਟੀਲ ਕਲਰ ਦਾ ਵਾਸ਼ਰ ਤੇ ਡਰਾਇਰ ਦਾ ਪੇਅਰ ਹੈ। $6500 ਦੀ ਵੈਲਿਊ ਦੇ 5 ਪ੍ਰੀਮੀਅਮ ਸਟੇਨਲੈਸ ਸਟੀਲ ਦੇ ਅਪਲਾਇੰਸਿਸ ਦਾ ਕੋਂਬੋ ਹੈ, ਜਿਹੜਾ ਕਿ ਸਿਰਫ $39.99 ਇਸ ਵੀਕਐਂਡ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਆ। ਜਿੰਨੇ ਵੀ ਕਸਟਮਰ ਇਸ ਟਾਈਮ ਡੀਲ ਦੇਖ ਰਹੇ ਨੇ, ਵਾਸ਼ਰ ਤੇ ਡਰਾਇਰ ਦੇ ਵਿੱਚ ਫਰੰਟ ਲੋਡ ਦਾ ਸਟੇਨਲੈਸ ਸਟੀਲ ਕਲਰ ਦਾ ਅਲਟਰਾ ਲਾਰਜ ਕਪੈਸਿਟੀ ਦਾ ਵਾਸ਼ਰ ਤੇ ਡਰਾਇਰ ਦਾ ਪੇਅਰ ਹੈ, 5.2 ਕਿਊਬਿਕ ਫੀਟ ਕਪੈਸਿਟੀ ਵਾਸ਼ਰ ਦੀ ਤੇ 7.5 ਕਿਊਬਿਕ ਫੀਟ ਕਪੈਸਿਟੀ ਡਰਾਇਰ ਦੀ। $2500 ਦੀ ਪ੍ਰਾਈਸ ਤੋਂ ਘਟਾ ਕੇ ਸਿਰਫ $14.99 ਚ ਇਸ ਵੀਕਐਂਡ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਆ। ਬਿਲਟ ਇਨ ਅਪਲਾਇੰਸਿਸ ਦੇ ਵਿੱਚ ਜਿੰਨੇ ਵੀ ਕਲਾਇੰਟ ਡੀਲ ਦੇਖ ਰਹੇ ਨੇ, ਕਿਚਨ ਤੁਸੀਂ ਰੈਨੋਵੇਟ ਕਰ ਰਹੇ ਹੋ, ਕਸਟਮ ਘਰ ਬਣਾ ਰਹੇ ਹੋ, ਬਿਲਡਰ ਨਾਲ ਨਵਾਂ ਘਰ ਬੁੱਕ ਕੀਤਾ, ਪ੍ਰੀਮੀਅਮ ਬਿਲਟ ਇਨ ਅਪਲਾਇੰਸਿਸ ਦੇ ਉੱਪਰ ਅਪ ਟੂ 35% ਤੱਕ ਡਿਸਕਾਊਂਟ ਅਵੇਲੇਬਲ ਹੈ, ਜਿਹਦੇ ਵਿੱਚ ਕਿਚਨ ਏਡ, ਜੈਨੇਅਰ, ਵਰਲਪੂਲ, ਮੇਟੈਕ, ਸੈਮਸੰਗ, ਐਲ ਜੀ, ਬੋਸ਼, ਇਲੈਕਟ੍ਰੋਲਕਸ ਤੇ ਜੀਈ ਵਰਗੇ ਬ੍ਰਾਂਡਸ ਕੁਆਲੀਫਾਈ ਕਰ ਰਹੇ ਨੇ। ਲਾਸਟ ਦੇ ਵਿੱਚ ਸਾਡੇ ਟੀਵੀ ਸੈਕਸ਼ਨ ਦੇ ਵਿੱਚ 65 ਇੰਚ ਦਾ ਸੈਮਸੰਗ ਬ੍ਰਾਂਡ ਦਾ ਮਿੰਨੀ ਐਲ ਈ ਡੀ 4K ਟੀਵੀ ਹੈ, ਜਿਹੜਾ ਕਿ $1100 ਦੀ ਪ੍ਰਾਈਸ ਤੋਂ ਘਟਾ ਕੇ $699 ਤੇ 75 ਇੰਚ ਸਿਰਫ $899 ਚ ਇਸ ਵੀਕਐਂਡ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਆ। ਵਿਜ਼ਿਟ ਕਰਨਾ ਬ੍ਰੈਂਪਟਨ ਵੈਸਟ ਮਿਸੀਸਾਗਾ ਰੋਡ ਤੇ ਸਟੀਲ ਵਾਲੀ ਲੋਕੇਸ਼ਨ ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ ਵਾਲੀ ਲੋਕੇਸ਼ਨ। ਨੰਬਰ ਟੂ ਕਾਲ ਇਜ਼ 905-450-0054-00-5450-0050-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-
0: ਦੋਸਤੋ ਜੀਆਂ ਨੂੰ ਇੱਕ ਵਾਰੀ ਫਿਰ ਮੈਂ ਦੱਸਦਾ ਕਿ ਰਾਹਤ ਫਤਿਹ ਅਲੀ ਖਾਨ ਸਾਹਿਬ ਦਾ ਸ਼ੋਅ ਆਪਣੇ ਸ਼ਹਿਰ ਦੇ ਵਿੱਚ ਹੋ ਰਿਹਾ ਔਰ ਇਹ ਹੋ ਗਿਆ ਸਤੰਬਰ 27 ਨੂੰ ਸੰਡੇ ਦਾ ਦਿਨ ਹੈ ਸਕੋਸ਼ੀਆ ਅਰੀਨਾ ਦੇ ਵਿੱਚ ਔਰ ਤੁਸੀਂ ਟਿਕਟਾਂ ਫਟਾਫਟ ਲੈ ਲਓ ਟਿਕਟ ਮਾਸਟਰ .ca 'ਤੇ ਜਾ ਕੇ ਟਿਕਟਾਂ ਲੈ ਸਕਦੇ ਹੋ ਅਤੇ ਅੱਛੀ ਟਿਕਟਾਂ ਮਿਲ ਜਾਣਗੀਆਂ ਤੁਹਾਨੂੰ ਤੁਹਾਡੀ ਈਮੇਲ 'ਚ ਆ ਜਾਣਗੀਆਂ ਅਤੇ ਫਿਰ ਸਾਰੇ ਆਪਾਂ ਰਲ ਮਿਲ ਕੇ ਇੰਜੋਏ ਕਰਾਂਗੇ ਵਧੀਆ ਗਾਇਕੀ ਰਾਹਤ ਫਤਿਹ ਅਲੀ ਖਾਨ ਸਾਹਿਬ ਦੇ ਜਿਹੜੇ ਹੋਏ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ ਅਤੇ ਲਓ ਫਿਰ ਆਪਾਂ ਕੁਲਦੀਪ ਮਾਨਖੋਰਾ ਸਾਹਿਬ ਨੂੰ ਯਾਦ ਕਰੀਏ ਕੁਲਦੀਪ ਮਾਨਖ ਸਾਹਿਬ ਨੇ ਅਨੇਕਾਂ ਹੀ ਕਲੀਆਂ ਗਾਈਆਂ ਨੇ ਕਹਿੰਦੇ ਕਲੀਆਂ ਦੇ ਬਾਦਸ਼ਾਹ ਕਿਹਾ ਗਿਆ ਉਹਨਾਂ ਨੂੰ ਡਿਊਟ ਵੀ ਗਾਏ ਨੇ ਉਹਨਾਂ ਨੇ ਵੈਸੇ ਕੋਈ ਸ਼ੱਕ ਨਹੀਂ ਆਪਣੇ ਸਮੇਂ ਦੇ ਵਿੱਚ ਕੁਝ ਡਿਊਟ ਕਰਵਾਏ ਨੇ ਕਿਉਂਕਿ ਚੱਲਦੇ ਹੁੰਦੇ ਸੀ ਡਿਊਟ ਕਾਫੀ ਉਦੋਂ ਮੁਹੰਮਦ ਸਦੀਕ ਸਾਹਿਬ ਦੀ ਪੂਰੀ TC 'ਤੇ ਸੀ ਆਪਣੀ ਗਾਇਕੀ ਉਸ ਸਮੇਂ ਇਹਨਾਂ ਨੇ ਆਪਣੇ ਸੀਮਾ ਦੇ ਨਾਲ ਗੁਲਸ਼ਨ ਕੋਮਲ ਦੇ ਨਾਲ ਅਮਰਜੋਤ ਦੇ ਨਾਲ ਜਿਹੜੀ ਚਮਕੀਲਾ ਸਾਹਿਬ ਨਾਲ ਗਾਉਂਦੇ ਰਹੇ ਨੇ ਬਾਪੇ ਹਨ ਬਾਸ ਇਹਨਾਂ ਜੋੜੀ ਬਣੀ ਇਹਨਾਂ ਦੀ ਉਹਨਾਂ ਨਾਲ ਵੀ ਰਿਕਾਰਡ ਕਰਾਏ ਨੇ ਡਿਊਟ ਅਤੇ ਮੇਰਾ ਖਿਆਲ ਅਮਰ ਨੂਰੀ ਨਾਲ ਵੀ ਸ਼ਾਇਦ ਕੋਈ ਗੀਤ ਹੈਗਾ ਇਹਨਾਂ ਦਾ ਡਿਊਟ ਮੇਰਾ ਖਿਆਲ 'ਚ ਹੈ ਇਫ ਆਮ ਨਾਟ ਮਿਸਟੇਕਨ ਕਹਿੰਦਾ ਭਾਵਕ ਰੇਅਰ ਜੇ ਕਰਾਏ ਇਹਨਾਂ ਨੇ ਥੋੜ੍ਹੇ ਗੀਤ ਡਿਊਟ ਪਰ ਜ਼ਿਆਦਾਤਰ ਕਲੀਆਂ ਗਈਆਂ ਲੋ ਫਿਰ ਅਜੇ ਮੈਂ ਇੱਕ ਨਾ ਲਾਈਵ ਲਈ ਉਹਦੀ ਆਡੀਓ ਠੀਕ ਸੀਗੀ ਮੈਂ ਦੇਖ ਲਈ ਆਮ ਹੁੰਦਾ ਕਿ ਲਾਈਵ ਪ੍ਰੋਗਰਾਮ ਦੇ ਵਿੱਚ ਨਾ ਆਡੀਓ ਘੱਟ ਮਿਲਦੀ ਕਈ ਵਾਰੀ ਪਰ ਇਹ ਮੈਂ ਤੁਹਾਨੂੰ ਨਾ ਉਹਨਾਂ ਦੇ ਲਾਈਵ ਪ੍ਰੋਗਰਾਮ ਦੇ ਵਿੱਚ ਇੱਕ ਕਲੀ ਸੁਣਾਉਣ ਆਪਾਂ ਲੱਗੇ
2: ਜੈ ਤੇਰੀ ਮਾਂ ਪੰਜ ਪੈਸੇ ਲਾਉਂਦੇ ਗਏ ਜੈ ਤੇਰੀ ਮਾਂ ਦਾ

Atlanta.

ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹੋ ਦੋਸਤੋ। ਜਿਹੜੀ ਨਵੀਂ ਟੈਕਨੋਲੋਜੀ ਆਈ ਹੈ ਨਾ, ਜਿਹੜੀ ਕਹਿੰਦਾ ਆਪਾਂ AI, ਇਹ ਬੜੇ ਕੰਮ ਕਰਦੀ ਆ। ਸੌਖਾ ਕਰਤਾ ਇਮੀਗ੍ਰੇਸ਼ਨ ਦੀਆਂ ਫਾਈਲਾਂ ਚੁੱਕਣੀਆਂ, ਜਾਣੀ ਕਿ ਅੱਗੇ ਜਿਵੇਂ ਪਈਆਂ ਰਹਿੰਦੀਆਂ ਸੀ ਸਾਲਾਂ ਸਾਲ, ਇਹਨੇ ਨਾ ਕੰਮ ਬਹੁਤ ਆਸਾਨ ਕਰਤਾ। ਪਰ ਟੈਕਨੋਲੋਜੀ ਦੇ ਹੁਣ ਥੋੜ੍ਹਾ ਜਿਹਾ ਇਹ ਪਤਾ ਲੱਗਿਆ, ਜਿਹੜੇ ਟੈਕਨੋਲੋਜੀ ਦੇ ਨਾਲ ਜਿਹੜੇ ਲੋਕ ਕੰਮ ਕਰਦੇ ਆ ਵਿੱਚੋਂ ਮਾਹਰ ਨੇ, ਉਹਨਾਂ ਦਾ ਕਹਿਣਾ ਇਹ ਆ ਕਿ AI ਟੈਕਨੋਲੋਜੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਆਪਾਂ ਹਿਊਮਨ ਆ, ਮਨੁੱਖ ਹਾਂ ਜਾਂ ਕੋਈ ਜੋ ਵੀ ਹਿਊਮਨ ਬੀਂਗ ਹੈਗਾ, ਕੋਈ ਔਰਤ ਆ, ਮਰਦ ਆ, ਦੁਨੀਆ ਵਾ ਜਿਹੜੀ, ਉਹਨਾਂ ਲਈ ਇਹ ਖਤਰਾ। ਕਹਿੰਦੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਹਿਊਮਨ ਦੀਆਂ ਜੌਬਾਂ ਸਾਰੀਆਂ ਨੇ ਖਤਮ ਕਰਨੀਆਂ AI ਨੇ। ਇਹ ਕਹਿਣਾ ਹੈਗਾ ਜਿਹੜੇ ਕਿ ਹਿਊਮਨ ਬੜੀ ਇਹ ਹੈਗੀ ਆ, ਖਾਸ ਕਰਕੇ ਉਹਦੇ ਬੜੇ ਕਲੋਜ਼ ਕੰਮ ਕਰਦੇ ਨੇ, ਜੈਕੋਬ ਇਹਨਾਂ ਦਾ ਨਾਮ ਆ। ਇਹਨਾਂ ਨੇ ਇਹ ਕਾਫੀ ਮੀਡੀਆ ਵਿੱਚ ਆ ਕੇ ਕਿਹਾ, ਜੈਕੋਬ ਆਕਸਨ ਅਲਾਸਨਾ ਇਹਨਾਂ ਦਾ ਹੈਗਾ, ਯੰਗ ਆਈ ਆ, ਇਹ AI ਦਾ ਹੀ ਕੰਮ ਕਰਦੇ ਨੇ। ਇਹਨਾਂ ਨੇ ਆਪ ਮੀਡੀਆ ਵਿੱਚ ਕਿਹਾ ਆ ਕੇ ਕਿ ਆਉਣ ਵਾਲੇ ਸਮੇਂ ਵਿੱਚ ਜਿਹੜੀ ਹੈ ਨਾ AI ਸਾਡੇ 'ਤੇ ਪੁੱਠੀ ਪੈਣੀ ਆ। ਪਰ ਜਿਹਨਾਂ ਨੇ ਲਿਆਂਦੀ ਹੈ AI, ਉਹ ਨਹੀਂ ਦੱਸ ਰਹੇ ਤੁਹਾਨੂੰ ਕੁਝ ਵੀ ਅਜੇ ਦੁਨੀਆ ਭਰ 'ਚ ਨਾ, ਪਰ ਕਹਿੰਦੀ ਕਹਿੰਦਾ ਵੀ ਇਹਦੇ ਬੈਕਫਾਇਰ ਬੜੀ ਹੋਣੀ ਆ। ਹੁਣ ਇਹ ਤਾਂ ਹੁਣ ਆਉਣ ਵਾਲੇ ਸਮੇਂ ਵਿੱਚ ਪਤਾ ਲੱਗੂਗਾ ਆਪਾਂ ਨੂੰ, ਇਹ ਹੁਣ ਕੋਈ ਜ਼ਿਆਦਾ ਤਾਂ ਪਤਾ ਨਹੀਂ ਇਹਦੇ ਬਾਰੇ। ਰੇਡੀਓ ਪ੍ਰੋਗਰਾਮ ਦੇ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਹਾਂ। ਅੱਛਾ, ਅੱਜ ਨਾ ਗੈਸ ਪਵਾ ਲਓ ਪਲੀਜ਼, ਜਿਹੜੇ ਵੀ ਸਾਰੇ ਸਰੋਤੇ ਸੁਣ ਰਹੇ, ਮੈਂ ਵੀ ਜਾਣਾ ਬਾਅਦ ਦੇ ਵਿੱਚ ਪਰਾਉਣ ਤੋਂ ਬਾਅਦ, ਅੱਜ ਫਿਲਅਪ ਕਰ ਲਵਾਂਗੇ ਕਿਉਂਕਿ ਥੋੜ੍ਹਾ ਬਹੁਤ 20 ਸੈਂਟ ਦਾ ਫਰਕ ਪੈਣਾ, 2-3 ਸੈਂਟ ਤਾਂ ਆਪਾਂ ਗਵਾਲਦੇ ਕੁਛ ਨਹੀਂ ਹੈ ਨਾ। ਚਲੋ 20 ਸੈਂਟ ਵੀ ਕਾਫੀ ਹੁੰਦੇ ਯਾਰ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ, ਪਵਾਉਣੀ ਤਾਂ ਹੈਗੀ ਆ। ਜੇ ਅੱਜ ਪਾਉਣੀ ਆ ਤਾਂ ਥੋੜ੍ਹੀ ਕੱਲ੍ਹ ਪਵਾ ਲਵਾਂਗੇ, ਫਿਰ ਅੱਜ ਹੀ ਪਵਾ ਲਓ, ਇੱਕ ਦਿਨ ਕਹਿੰਦਾ ਵੇਟ ਕਰਨਾ, ਕਿਉਂਕਿ ਰਾਤ ਨੂੰ ਜਿਹੜੀ ਹੁਣ ਤਾਂ ਠੀਕ ਆ, 172 ਵੀ ਹੋ ਸਕਦੀ ਹੈ, 0.9 ਹੋ ਸਕਦੀ ਹੈ ਨਾ, ਕੁਛ ਇਸ ਤਰ੍ਹਾਂ ਦੇ ਸਾਨੂੰ, ਮੈਨੂੰ ਰਫਲੀ ਨਹੀਂ ਪਤਾ ਕਿੰਨੀ ਆ ਬਾਹਰ। ਪਰ ਓਵਰ ਨਾਈਟ ਕਹਿੰਦੇ 12 ਵਜੇ ਤੋਂ ਬਾਅਦ ਸੈਟਰਡੇ ਨੂੰ ਇਹ ਅਪ ਹੋ ਜਾਏਗੀ 184.9, ਤਾਂ ਬਿਹਤਰ ਹੀ ਆ ਕਿ ਕੋਈ ਆਪਾਂ ਵੀਕਐਂਡ ਬਾਹਰ ਤੋਂ ਜਾਣਾ ਹੀ ਸਾਰਿਆਂ ਨੇ ਕਿਤੇ ਨਾ ਕਿਤੇ, ਤਾਂ ਫਿਰ ਆਪਾਂ ਅੱਜ ਹੀ ਭਰਾ ਕੇ ਰੱਖ ਲੈਂਦੇ ਹਾਂ। ਸਾਡੇ ਵੈਨਕੂਵਰ ਵਾਲੇ ਭਰਾ ਤਾਂ ਅੱਗੇ ਮੈਨੂੰ ਪਤਾ ਯਾਦ ਆ, ਜੇ ਜਾਈਦਾ ਉਹਨਾਂ ਕੋਲ, ਕਿਉਂਕਿ ਬਾਰਡਰ ਬਹੁਤ ਥੋੜ੍ਹੇ ਨੇੜੇ ਪੈਂਦਾ, ਸਾਡੇ ਥੋੜ੍ਹਾ ਜਿਹਾ ਘੰਟੇ ਦਾ ਪੈ ਜਾਂਦਾ ਹੈ, ਤਾਂ ਬੜਾ ਦੂਰ ਵੀ ਹੈ ਨਹੀਂ, ਘੰਟਾ ਡੇਢ ਘੰਟਾ ਨੈਗਰਾ ਫੋਲ ਵਾਲਾ। ਪਰ ਤੁਹਾਡੇ ਤਾਂ ਸਿਰਫ 10 ਮਿੰਟ ਵੀ ਨਹੀਂ ਲੱਗਦੇ, ਬਾਰਡਰ 'ਤੇ ਤੁਰੇ ਫਿਰਦੇ ਨੇ ਤੁਸੀਂ, ਉੱਥੇ ਸਰੀ ਡੈਲਟਾ ਪਰੇ ਨਾ, ਅੱਗੇ ਜਾਂਦੇ ਤੁਸੀਂ ਆਪਣੇ ਖਾਲ ਕਰਕੇ ਵੈਨਕੂਵਰ ਵਾਲੇ ਭੈਰਾ ਭੈਣ, ਨਾਲੇ ਟੈਂਕੀ ਭਰਾ ਲੈਣੀ, ਨਾਲੇ ਅਮਰੀਕਾ 'ਚੋਂ ਸ਼ੋਪਿੰਗ ਕਰ ਲੈਣੀ, ਨਾਲੇ 2 ਦਿਨ ਕੇਨੀਆਂ ਭਰਾ ਲੈਣੀਆਂ ਜਿਹੜੀਆਂ ਪਿੱਛੇ ਰੱਖੀਆਂ ਨੇ ਲਾਲ ਜੀਆਂ ਪੈਟਰੋਲ ਦੀਆਂ। ਚਲੋ ਆਪਾਂ ਤਾਂ ਤੁਹਾਨੂੰ ਇੱਥੇ ਵਾਸਤੇ ਕਹਿ ਰਹੇ ਹਾਂ ਵੀ ਅੱਜ ਭਰਾ ਲਓ, ਸੈਚਰਡੇ ਨੂੰ ਥੋੜ੍ਹੀ ਮਹਿੰਗੀ ਆ। ਕਈ ਵਾਰੀ ਇਵੇਂ ਹੋ ਜਾਂਦਾ ਵਾ, ਜਦੋਂ ਤੁਸੀਂ ਰਾਤ ਨੂੰ ਵੇਖਦੇ ਹੋ ਗੈਸ ਸਸਤੀ ਹੁੰਦੀ ਆ, ਮੋਰਨਿੰਗ 'ਚ ਮਹਿੰਗੀ ਕਰ ਦਿੰਦੇ ਆ, ਬਦਲਦੀ ਰਹਿੰਦੀ। ਡੱਗ ਫੋਰਡ ਦੀ ਡੱਗ ਫੋਰਡ ਵੀ ਬੋਲਦੀ ਸੀ ਗੈਸ 'ਤੇ, ਕਹਿੰਦੇ ਯਾਰ ਇੰਨੀ ਛੇਤੀ ਤਾਂ ਹੋਣੀ ਚਾਹੀਦੀ ਚੇਂਜ, ਇੰਨੀ ਛੇਤੀ ਕੀ ਚੇਂਜ ਹੋ ਜਾਂਦਾ ਦੁਨੀਆ 'ਤੇ, ਵੀ ਰਾਤ ਨੂੰ ਹੋਰ ਸਸਤੀ ਪ੍ਰਾਈਜ਼ ਆ ਅਤੇ ਦਿਨੇ ਮਹਿੰਗੀ ਕਰ ਦਿੰਦੀ ਆ। ਉਹ ਬਰਾਬਰ ਕਰ ਲੈਂਦੇ ਆ ਕੰਪਨੀਆਂ ਵਾਲੇ ਹਿਸਾਬ ਕਿਤਾਬ ਨਾ। ਪਰ ਆਹ ਜਿਹੜਾ ਮੈਂ ਦੱਸਿਆ ਤੁਹਾਨੂੰ ਕਿ ਅੱਜ ਰਾਤ ਨੂੰ ਤੁਸੀਂ ਹੁਣ ਪਵਾ ਲਓ, ਚਾਹੇ ਹੁਣ ਸਸਤੀ ਹੋਏਗੀ ਅਤੇ ਕੱਲ੍ਹ ਨੂੰ ਬੜੀ ਮਹਿੰਗੀ ਆ, 184 ਆ। ਅਤੇ ਟੈਲੀਫੋਨ ਨੰਬਰ ਦੇ ਦੀ ਤੁਹਾਨੂੰ ਸਟੂਡੀਓ, 905-564-6644 ਸਟੂਡੀਓ ਨੰਬਰ ਨੇ। ਅਤੇ ਗੱਲਬਾਤ ਕਰਨੀ, ਗੀਤ ਸੰਗੀਤ ਸੁਣਨਾ ਤਾਂ ਵੀ ਕਰ ਲਓ ਕਾਲ, ਅਤੇ ਛੋਟੀ ਜਿਹੀ ਗੱਲਬਾਤ ਨਿੱਕੀ ਮੋਟੀ ਜਿਹੀ ਕਰਨੀ ਹੈਗੀ ਆ, ਪਿਆਰੀ ਜਿਹੀ ਨਹੀਂ ਜੀ, ਹਾਂਜੀ। ਅਤੇ ਲਓ ਫਿਰ ਅਗਲਾ ਗੀਤ ਸੁਣਾਉਂਦੇ ਹਾਂ। ਬੜੇ ਪਿਆਰੇ ਪਿਆਰੇ ਨਾਂ ਹੁੰਦੇ ਸੀ ਪਹਿਲਾਂ ਨਾ, ਅੱਜ ਕੱਲ੍ਹ ਤਾਂ ਨਾਂ ਹੋਰ ਨਿੱਕੇ ਹੋ ਗਏ ਨਾ, ਅਤੇ ਮੇਰਾ ਨਾ ਗੀਤ ਕੁਛ ਚੱਲ ਰਿਹਾ, ਜਾਂ ਮੇਰੀ ਐਡ ਚੱਲੇਗੀ ਇਸ ਪਾਸੇ, ਹੈੱਡਫੋਨ ਰਾਹੀਂ ਮੈਨੂੰ ਸੁਣ ਰਿਹਾ ਜਿਹੜੀ ਪ੍ਰਾਮ ਦੇਸ਼ ਪ੍ਰਦੇਸ਼ ਨਾਲ ਜੁੜਿਆ ਹੋਇਆ ਤੁਸੀਂ। ਮੈਂ ਚਾਹੁੰਦਾ ਜਦੋਂ ਗੀਤ ਪਲੇ ਕਰਾਂਗਾ ਹੋਰ ਗੀਤ ਵਿੱਚ ਨਾ ਆਵੇ, ਹੈ ਨਾ। ਚਲੋ ਹਾਂਜੀ, ਚੱਲ ਰਿਹਾ ਚੱਲ ਰਿਹਾ, ਲਓ ਲੱਗ ਗਿਆ ਪਤਾ ਮੈਨੂੰ, ਥੋੜ੍ਹੀ ਦੇਰ ਤੱਕ ਨਹੀਂ ਪਹੁੰਚਾਉਣੀ ਆਵਾਜ਼, ਪਰ ਮੈਨੂੰ ਪਤਾ ਲੱਗ ਜਾਂਦਾ ਕਿ ਹੈ ਨਾ। ਚਲੋ ਜੀ, ਅੱਛਾ ਗੱਲਬਾਤ ਕਰਦੇ ਹਾਂ ਹੁਣ ਆਪਾਂ, ਅਤੇ ਗੀਤ ਤੋਂ ਬਾਅਦ ਲੈ ਕੇ ਚੱਲੀ ਵਧੀਆ, ਫਿਰ ਮੈਂ ਉਸ ਤੋਂ ਬਾਅਦ ਤੁਹਾਡੇ ਨਾਲ ਵਾਪਸ ਮਿਲਦਾ, ਅਤੇ ਬ੍ਰੇਕ ਤੋਂ ਬਾਅਦ ਮਿਊਜ਼ੀਕਲ ਬ੍ਰੇਕ ਲੈ ਲਈਏ। ਟੈਲੀਫੋਨ ਨੰਬਰ ਤੁਹਾਡੇ 905-564-6644 ਨੰਬਰ ਨੇ। ਲਓ ਇੱਕ ਡਿਊਟ ਗੀਤ ਲੈਂਦੇ ਹਾਂ ਪੁਰਾਣਾ, ਅਤੇ ਕਰੋ ਇੰਜੋਏ, ਅਤੇ ਇਸ ਤੋਂ ਬਾਅਦ ਫਿਰ ਅਸੀਂ ਤੁਹਾਨੂੰ ਹੋਰ ਗੱਲਬਾਤ ਕਰਾਂਗੇ।

0: ਦੋਸਤੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹੋ, ਇੱਕ ਵਾਰੀ ਫਿਰ ਸਾਰਿਆਂ ਦਾ ਸਵਾਗਤ ਹੈ। ਮੈਂ ਤੁਹਾਡਾ ਆਪਣਾ ਹੋਸਟ ਤਜਿੰਦਰ ਸਿੰਘ ਸਿੱਧੂ ਸਿੱਧਮਾਵਾਲਾ, ਮੇਰਾ ਸਾਥ ਰਹੇਗਾ ਠੀਕ ਸ਼ਾਮ ਦੇ 6 ਵਜੇ ਤੱਕ। ਗੱਲਾਂ ਮਤਲਬ ਚੱਲਦੀ ਰਹਿਣੀ ਆ, ਗੀਤ ਸੰਗੀਤ ਚੱਲਦਾ ਰਹੇਗਾ, ਸਾਡੇ ਸਪਾਂਸਰ ਦੇ ਸੰਦੇਸ਼ ਵੀ ਹੋਣਗੇ। ਮੈਂ ਕੁਛ ਸੰਦੇਸ਼ ਦੇ ਦਿਆਂ ਕਿ ਸੇਲ ਦਾ ਤੁਸੀਂ ਫਾਇਦਾ ਉਠਾਓ, ਕਿਉਂਕਿ ਆਪਾਂ ਨੂੰ ਬੇਸਿਕਲੀ ਲੋੜ ਤਾਂ ਪੈਂਦੀ ਹੈ ਗਰੋਸਰੀ ਦੀ, ਔਰ ਜੇਕਰ ਪੈਸਿਆਂ ਦੀ ਬੱਚਤ ਹੋ ਜਾਵੇ ਅਤੇ ਸੂਰਜ ਸੁਹਾਗਿਆਂ ਵਾਲੀ ਗੱਲ ਹੁੰਦੀ ਹੈ। ਪਰ ਉਸ ਤੋਂ ਪਹਿਲਾਂ ਕਾਲ ਲੈ ਲਈਏ 7367 ਜੀ ਆਇਆਂ ਨੂੰ। ਜੀ
1: ਸਿੱਧੂ ਸਾਹਿਬ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ।
1: ਦੇਖੋ ਜੀ, ਅਸੀਂ ਸਾਰਾ ਦੌਰ ਦੇਖ ਲਿਆ
0: ਜੀ ਜੀ ਜੀ ਜੀ
1: ਉਹ ਜ਼ਮਾਨਾ ਸੀ।
0: ਤੁਸੀਂ ਲੱਕੀ ਹੋ
1: ਜਦੋਂ ਜੀ,
0: ਮਗਰ ਤੁਸੀਂ ਲੱਕੀ ਹੋ, ਆਪਾਂ ਸਪੀਕਰਾਂ ਵਾਲਾ, ਗ੍ਰਾਮੋਫੋਨ ਵਾਲਾ ਤੋਂ ਲੈ ਕੇ ਟੇਪ ਰਿਕਾਰਡਰ, ਬੀ ਸੀ ਆਰ, ਪਤਾ ਨਹੀਂ ਕੀ ਕੀ ਦੇਖ ਲਿਆ।
1: ਮੇਰੇ ਕੋਲ ਬਹੁਤ ਪੁਰਾਣੇ ਰੈਕਰਡ ਪਏ ਨੇ
0: ਪੱਥਰ ਵਾਲੇ,
1: ਇਹ ਮਾਸਟਰ ਵਾਇਸ,
0: ਮਾਸਟਰ ਵਾਇਸ ਕੰਪਨੀ ਹੈ। ਉਹ ਕੁੱਤਿਆਂ ਵਾਲੀ ਹੁੰਦੀ ਸੀ, ਕੁੱਤੇ ਜਿਹੇ ਹੁੰਦੇ ਸੀ।
1: ਹਾਂਜੀ, ਜਿਹੜਾ ਭੂਗਣਾ ਜਾਂ ਮੂਹਰੇ ਲਾ ਕੇ,
0: ਭੂਗਣੇ ਲਾ ਕੇ
1: ਆਡੀਅਨ ਦੇ ਹੈਗੇ ਨੇ,
0: ਆਡੀਅਨ ਬਾਅਦ ਚ ਸੀ। ਹਾਂਜੀ ਹਾਂਜੀ
1: ਹਾਂਜੀ। ਤੇ ਮੇਰਾ ਨਾਮ ਹੈ ਗੁਰਮੇਲ ਸਿੰਘ ਤੇ ਮੇਰਾ ਪਿੰਡ ਹੈਗਾ ਮੰਗਲੀ ਉੱਚੀ।
0: ਮੰਗਲੀ ਉੱਚੀ, ਤੁਹਾਨੂੰ ਰਿਕਾਰਡ ਕਾਫੀ ਪਏ ਤੁਹਾਡੇ ਕੋਲ ਪੁਰਾਣੇ
1: ਹੈਗੇ ਨੇ? ਹਾਂਜੀ।
0: ਉਹਦੀ ਫਿਰ ਆਡੀ ਉਡੀ ਨਹੀਂ ਬਣਾਈ, ਗੱਡੀ ਬਾਹਰ ਕੱਢ ਕੇ, ਕਿਉਂਕਿ
1: ਕਦੇ ਕੋਸ਼ਿਸ਼ ਨਹੀਂ ਕੀਤੀ। ਐਲ ਪੀ ਜੀ ਵੈ ਨੇ। ਅੱਛਾ, ਮੇਰੇ ਕੋਲ
0: ਪਰ ਇਹਨਾਂ ਨੂੰ ਸਾਂਭ ਕੇ ਰੱਖਿਓ, ਇਹ ਨਾ ਅੱਜ ਕੱਲ੍ਹ ਅੰਟੀਕ ਚੀਜ਼ ਜਿਹੜਾ ਬਹੁਤ ਹੀ ਮਹਿੰਗੀ ਵਿਕਦੀ ਹੈ ਗਾ।
1: ਹਾਂਜੀ ਹਾਂਜੀ, ਤੁਸੀਂ ਹੈਰਾਨ ਹੋਵੋਗੇ, ਮੇਰੇ ਕੋਲ ਪੰਡਿਤ ਜਵਾਹਰ ਲਾਲ ਨਹਿਰੂ ਦੀਆਂ 14 ਸਪੀਚਸ ਵਾਲਾ ਰੈਕਰਡ ਵੀ ਆ।
0: ਓ ਮਾਈ ਗਾਡ,
1: ਇੰਗਲਿਸ਼ ਦੇ ਵਿੱਚ ਨੇ ਉਹ ਸਾਰੀਆਂ।
0: ਮੈਨੂੰ ਲੱਗਦਾ ਉਦੋਂ ਕੈਮਰੇ ਸਿਰਫ ਬ੍ਰਿਟਿਸ਼ ਕੋਲ ਹੋਣੇ ਉਸ ਸਮੇਂ।
1: ਹਾਂ, ਬ੍ਰਿਟਿਸ਼ ਕੋਲ ਸੀ ਜਾਂ ਫਿਰ ਜਪਾਨੀਆਂ ਕੋਲ। ਤਾਂ ਆਪਾਂ ਨੂੰ ਪਤਾ ਨਾ, ਜਪਾਨੀਆਂ ਨੂੰ ਕੈਮਰਿਆਂ ਦਾ ਬਹੁਤ ਸ਼ੌਂਕ ਹੁੰਦਾ।
0: ਜੀ ਜੀ
1: ਹਾਂਜੀ। ਤੇ ਉਹ ਫਰੀਡਮ ਐਟ ਦਾ ਮਿਡ ਨਾਈਟ, ਉਹ ਵੀ ਸਪੀਚ ਹੈਗੀ ਆ ਜਦੋਂ ਜਵਾਹਰ ਲਾਲ ਨਹਿਰੂ ਨੂੰ ਦਿੱਤੀ ਸੀ।
0: ਜੀ ਜੀ ਜੀ ਜੀ।
1: ਯੂ ਐਨ ਓ ਦੇ ਵਿੱਚ ਵੀ ਸਪੀਚ ਨੇ। ਤੁਹਾਡੇ ਬ੍ਰਦਰ ਦਾ ਮੈਨੂੰ ਸਤਿੰਦਰ ਪਾਲ ਸਿੰਘ ਉਹਦਾ ਬੜੀ ਚੰਗੀ ਤਰ੍ਹਾਂ ਜਾਣਦੇ ਨੇ,
0: ਕਿਉਂਕਿ ਮੈਂ ਵੀ ਦੇਖੀ ਸੀ ਇੱਕ ਤੁਹਾਡੀ ਨਾ ਜਵਾਹਰ ਲਾਲ ਨਹਿਰੂ ਦੀ ਭੇਜੀ ਹੋਈ ਸਾਨੂੰ, ਬਿਕਰਣ ਤੇ ਪ੍ਰੋਗਰਾਮ 'ਤੇ ਇਕੱਠੇ ਹੋਏ ਸੀ ਅਸੀਂ, ਉੱਥੇ ਤੁਹਾਨੂੰ ਹੀ ਮੈਂ ਦੇਖੀ ਸੀਗੀ ਤੁਹਾਡੀ ਵੀਡੀਓ ਜਿਹੜੀ ਤੁਸੀਂ ਭੇਜੀ ਸੀ ਮੇਰੇ ਖਿਆਲ ਆ।
1: ਅੱਛਾ ਅੱਛਾ, ਹਾਂਜੀ ਹਾਂਜੀ,
0: ਤੁਹਾਡੀ ਗੱਲ ਵਿੱਚ ਚੱਲਦੀ ਸੀ ਉੱਥੇ ਗੱਲ ਤੁਹਾਡੀ। ਹਾਂਜੀ ਹਾਂਜੀ।
1: ਅੱਛਾ, ਉਹ ਨਾ ਮੇਰੇ ਤਾਏ ਦੇ ਮੁੰਡੇ ਦੇ ਕੋਲ ਨਾ ਨਾਜਰ, ਮੇਰੇ ਵੱਡੇ ਭਾਈ ਦਾ ਮਹਾਨੀ ਸੀ, ਹੁਣ ਤਾਂ ਹੈ ਨਹੀਂ ਦੁਨੀਆਂ 'ਤੇ। 50 ਤੇ 60 ਦੇ ਟਾਈਮ ਦੇ ਵਿੱਚ ਉਹਨਾਂ ਕੋਲ 4 ਲਾਊਡ ਸਪੀਕਰ ਹੁੰਦੇ ਸੀ।
0: ਅੱਛਾ ਜੀ।
1: ਅਲੱਗ ਅਲੱਗ ਬਰਾਤਾਂ ਦੇ ਜਾਂਦੇ ਹੁੰਦੇ ਸੀ, ਜਿਨ੍ਹਾਂ ਵਿੱਚ ਤੁਹਾਡੇ ਪਾਪਾ ਜੀ ਦੀ ਆਵਾਜ਼, ਹਾਂਜੀ
0: ਹਾਂਜੀ,
1: ਰਣਜੀਤ ਸਿੰਘ ਸਿੱਧਵਾਲਾ ਤੇ ਆਪਣੇ ਬਾਪੂ ਕਰਨੈਲ ਸਿੰਘ ਪਾਸ, ਉਹਨਾਂ ਦੇ ਸਾਰੇ ਰੈਕਰਡ।
0: ਹਾਂਜੀ,
1: ਪਰ ਮੈਂ ਜਿਹੜੀ ਗੱਲ ਕਰਨੀ ਚਾਹੁੰਦਾ ਵੀ ਅੱਜ ਹਾਲੀਵੁੱਡ ਬਾਲੀਵੁੱਡ ਨੂੰ ਕੀ ਹੋ ਗਿਆ, ਜਿਹੜੀ ਕਾਸ਼ਿਸ਼ ਪਹਿਲਾਂ ਹੁੰਦੀ ਸੀ ਨਾ ਕ੍ਰਿਸ਼ਮਾ,
0: ਖਤਮ ਹੋ ਗਿਆ
1: ਐਕਟਰਾਂ 'ਚ ਤੇ ਐਕਟਰਸਾਂ 'ਚ, ਉਹ ਹੈ ਹੀ ਨਹੀਂ ਹੁਣ।
0: ਯਾਨੀ ਜਿਹੜਾ ਫਿਲਮੀ ਯੁੱਗ ਸੀ ਪੁਰਾਣਾ, ਕਿੰਨਾ ਵਧੀਆ ਸੀ, ਉਹ ਸਾਰਾ ਖਤਮ ਹੋ ਗਿਆ।
1: ਤੁਸੀਂ ਪਹਿਲਾਂ ਹੇਮਾ ਮਾਲਿਨੀ ਦੀ ਗੱਲ ਕੀਤੀ ਸੀ ਨਾ?
0: ਹਾਂਜੀ ਹਾਂਜੀ।
1: ਕਿਵੇਂ ਅਸੀਂ ਲੋਕ ਭੱਜ ਭੱਜ ਕੇ ਉਹਨਾਂ ਦੀਆਂ ਫਿਲਮਾਂ ਦੇਖਣ ਜਾਂਦੇ ਹਾਂ।
0: ਹੇਮਾ ਮਾਲਿਨੀ ਆਪਣੇ ਸਮੇਂ ਦੇ ਬੜੇ ਅੱਛੀਆਂ ਅਦਾਕਾਰ, ਵਹੀਦਾ ਰਹਿਮਾਨ, ਹੋਰ ਨੇਕਾਂ
1: ਜੀ, ਬਹੁਤ ਨੇ, ਯੂ ਨੇਮ ਇਟ, ਆਸ਼ਾ ਪਾਰਕ, ਮਧੂਬਾਲਾ, ਨਰਗਸ, ਉਹਨਾਂ ਦੀਆਂ ਤੁਸੀਂ ਅੱਜ ਵੀ ਫਿਲਮਾਂ ਦੇਖੋ, ਅੱਜ ਵੀ ਅਸੀਂ ਦੇਖਦੇ ਹਾਂ,
0: ਜਿੱਥੇ
1: ਵੀ ਦੇਖਦੇ ਨੇ, ਔਰ ਬੜੀਆਂ ਕਮਾਲ ਦੀਆਂ ਫਿਲਮਾਂ।
0: ਪੰਜਾਬੀ ਜਾ ਕੇ ਬਸੇ ਬੰਬੇ ਚ ਕੰਮ ਕਰਨ, ਬਹੁਤ ਜਿਹੜੇ ਐਕਟਰ ਤੇ ਜ਼ਿਆਦਾਤਰ ਐਕਟਰ ਸੀ ਜਿਹੜੇ ਪੰਜਾਬੀ ਸੀ, ਦੇਵਾਨੰਦ ਸਾਹਿਬ ਵੀ ਪੰਜਾਬੀ, ਰਾਜ ਕਪੂਰ ਸਾਹਿਬ ਵੀ ਪੰਜਾਬੀ ਹਨ,
1: ਰਾਜੇਸ਼ ਖੰਨਾ ਪੰਜਾਬੀ, ਜਤਿੰਦਰ ਪੰਜਾਬੀ, ਬਹੁਤ ਅੰਮ੍ਰਿਤਸਰ ਸ਼ਹਿਰ ਤੋਂ ਵੀ ਸੀਗੇ।
0: ਹਾਂਜੀ, ਅੰਮ੍ਰਿਤਸਰ ਸ਼ਹਿਰ ਤੋਂ ਵੀ ਸੀਗੇ।
1: ਆਪਣੇ ਮੁਹੰਮਦ ਰਫੀ ਸਾਹਿਬ, ਸ਼ਮਸ਼ਾਦ ਬੇਗਮ, ਮਹਿੰਦਰ ਕਪੂਰ,
0: ਜੀ ਜੀ ਹਾਂਜੀ ਹਾਂਜੀ ਹਾਂਜੀ,
1: ਜਿੱਦਾਂ ਕਿਤੇ ਨਾ ਲਈਏ।
0: ਬਿਲਕੁਲ ਬਿਲਕੁਲ। ਅੱਛਾ, ਹੁਣ ਰਿਕਾਰਡ ਸਾਂਭ ਕੇ ਰੱਖੇ ਹੋਏ, ਇੱਥੇ ਤੇ ਹੈ ਨਹੀਂ ਗ੍ਰਾਮੋਫੋਨ ਕੋਲ ਕੋਈ, ਹੈ ਨਹੀਂ ਕੀ ਹੈਗੀ ਆ?
1: ਦੇਖੋ ਹੈਗੀ ਆ,
0: ਸੁਣਦੇ ਹੁੰਦੇ ਹੋ ਤਾਂ ਕਦੇ ਕਦੇ?
1: ਹਾਂਜੀ, ਮੈਂ ਸੁਣਦਾ ਹੁੰਦਾ ਢਾਡੀ ਵਾਰਾ, ਗਿਆਨੀ ਦਿਆ ਸਿੰਘ ਦਿਲਬਰ ਦੀਆਂ।
0: ਅੱਛਾ ਜੀ।
1: ਹਾਂਜੀ, ਸਭ ਰੈਕਰਡ ਨੇ ਮੇਰੇ ਕੋਲ, ਆਸਾ ਦੀ ਵਾਰ ਦੇ ਨੇ, ਪੂਰੇ ਐਲ ਪੀ ਆਪਣੇ ਜਿਹੜੇ ਸੀਗੇ ਭਾਈ ਸੁਰਜਨ ਸਿੰਘ ਰਾਗੀ, ਪੂਰੇ ਐਲ ਪੀ ਆ, ਉਹ ਮੇਰੇ ਭਣੋਈਏ ਨੇ ਭੇਜੇ ਸੀ 1900 ਜਦੋਂ ਆਪਣੇ 300 ਸਾਲਾਂ ਮਨਾਈ ਗਈ ਸੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਨ ਤੇ
0: ਜੀ ਜੀ
1: 1976 ਦੇ ਵਿਚ
0: ਜੀ ਜੀ
1: ਜਿਹੜੇ ਮੈਨੂੰ ਉਸ ਜ਼ਮਾਨੇ ਵਿਚ ਉਹਨਾਂ ਰੈਕਡ ਦੀ ਕੀਮਤ ਸੀ 75 ਰੁਪਏ ਅੱਜ ਹੈਗੀ ਆ ਤਕਰੀਬਨ 350 ਰੁਪਏ
0: ਜੀ ਜੀ ਜੀ
1: ਹਾਂਜੀ ਮੈਂ
0: ਕੋਈ ਸਕਿੱਲ ਚਾਹੀਦਾ, ਕੋਈ ਸ਼ੌਂਕ ਚਾਹੀਦਾ ਰਿਕਾਰਡ ਇਕੱਠੇ ਕਰਨ ਦਾ, ਪੁਰਾਣੇ ਰਿਕਾਰਡ ਰੱਖ ਕੇ ਸਾਂਭ ਕੇ ਰੱਖਿਆ ਕਰੋ, ਜਿਹੜੀ ਪੁਰਾਤਨ ਚੀਜ਼ਾਂ ਹੁੰਦੀਆਂ ਗ੍ਰਾਮੋਫੋਨ ਵਗੈਰਾ ਕੰਮ ਆਉਂਦੇ ਕਿਤੇ ਨਾ ਕਿਤੇ। 2865 ਜੀ ਜੀ ਨੂੰ
2: ਇੰਨੀਆਂ
0: ਵਧੀਆ ਵਧੀਆ ਪਈਆਂ ਸੀ, ਉਹ ਚੀਜ਼ ਜਿਹੜੀ ਕੈਸਟ ਚ ਹੈਗੀ ਆ ਕਈ ਹੁਣ ਨਹੀਂ ਮਿਲਦੀਆਂ ਚੀਜ਼ਾਂ, ਹਨਾ ਉਹ
2: ਹੁਣ ਨਹੀਂ ਮਿਲਦੀਆਂ।
0: ਮੈਂ ਨਾ ਸਾਂਭ ਕੇ ਰੱਖੀਆਂ ਸੀ, ਮੈਂ ਮੂਵ ਹੋਇਆ ਇੱਕ ਥਾਂ ਤੋਂ ਤੇ ਉਦੋਂ ਬਾਅਦ ਟਰੱਕ ਟੁੱਕ ਤੇ ਜਾਂ ਉੱਥੇ ਭੁੱਲਿਆ ਏ, ਮਤਲਬ ਕਿ ਉਹ ਕਿਤੇ ਮਿਲ ਹੀ ਨਹੀਂ ਸਕਦੀ ਉਹ ਕੈਸਟਾਂ ਇਸ ਤਰ੍ਹਾਂ ਦੀਆਂ ਸੀਗੀਆਂ।
2: ਹਾਂਜੀ, ਬਾਕੀ ਤੁਸੀਂ ਉਹ ਕਹਿੰਦਾ ਕਿ ਕੁੱਤੇ ਲਈ ਕੰਪਨੀ ਦਾ ਗੀਤ ਵੀ ਹੁੰਦਾ ਸੀ ਕਿ ਪੱਥਰ ਦੀ ਕਾਰ ਤੇ ਫੋਟੋ ਆਈ ਹੁੰਦੀ, ਮੈਂ ਆਪਣਾ ਸੀਗਾ ਸਪੀਕਰ ਲਾਇਆ ਹੁੰਦਾ ਉਹਦੇ ਨਾਲ ਹੀ, ਆਪਣੇ ਗੀਤ ਵੀ ਸੀ ਨਾ ਕੁੱਤੇ ਵਾਲੀ ਕੰਪਨੀ
0: ਦਾ। ਹਾਂਜੀ ਹਾਂਜੀ ਹਾਂਜੀ, ਉਹ ਐਚਪੀ ਦਾ ਐਚਪੀ ਸੀ, ਕਲਕੱਤਾ ਵਗੈਰਾ ਹੁੰਦੀ ਸੀ ਰਿਕਾਰਡਿੰਗ।
2: ਹਾਂਜੀ, ਦੇਖੋ ਕੁੱਤੇ ਦੀ 80 70 50 ਸਾਲ ਪਿੱਛੇ ਲੈ ਕੇ ਸਰ 70 80 ਹਾਂ ਜੀ
0: ਜੀ ਜੀ,
2: ਤੇ ਬਹੁਤ ਵਧੀਆ ਸਾ ਸੁਣਨੇ ਸੀ ਜੀ, ਸਤਿ ਸ੍ਰੀ ਅਕਾਲ
0: ਜੀ। ਜਿਹੜੀ ਆਪਣਾ ਮੈਂ ਦੇਸ਼ ਪ੍ਰਦੇਸ਼ ਨਾਲ ਜੁੜੇ ਦੋਸਤੋ, ਮੈਂ ਮੈਸੇਜ ਦੇ ਦਿਆਂ ਤੁਹਾਨੂੰ ਇੱਕ ਕਿ ਜੇਕਰ ਤੁਸੀਂ ਫਾਈਨੈਂਸ਼ੀਅਲ ਮੋਰਗੇਜ ਚਾਹੀਦੀ ਆ, ਐਨੀ ਕਾਇੰਡ ਆਫ ਰੈਜੀਡੈਂਸ਼ੀਅਲ ਫਾਈਨੈਂਸ਼ੀਅਲ ਇੰਡਸਟਰੀਅਲ ਰੀਫਾਈਨੈਂਸ ਚਾਹੀਦਾ, ਜੇਕਰ ਤੁਸੀਂ ਬਿਲਡਿੰਗ ਬਣਾਉਣੀ ਹੈ ਤਾਂ ਵੀ ਤੁਹਾਨੂੰ ਲੋਨ ਚਾਹੀਦਾ, ਜਾਂ ਘਰ ਦੀ ਹੋਮ ਐਕੁਇਟੀ ਵਿੱਚ ਪੈਸੇ ਤੁਸੀਂ ਚਾਹੁੰਦੇ ਹੋ, ਕਮਰਸ਼ੀਅਲ ਐਕੁਇਟੀ ਵਧਾਉਣੀ ਆ, ਯਾਨੀ ਕਿ 2-3 ਮਿਲੀਅਨ ਡਾਲਰ ਬਣਾ ਕੇ ਰੱਖ ਲਓ, ਕਿਤੇ ਕੰਮ ਆ ਜਾਂਦੀ ਕਿਤੇ ਬਿਜ਼ਨਸ ਸਟਾਰਟ ਕਰਨਾ, ਜਾਂ ਕਹਿੰਦੇ ਕਿ ਕਮਰਸ਼ੀਅਲ ਬਿਲਡਿੰਗ ਜਿਹੜੀ ਨਵੀਂ ਬਣ ਰਹੀ ਆ ਉਹਦੇ 'ਤੇ ਕਹਿੰਦੇ 90% ਅਸੀਂ ਲੋਨ ਦੇ ਦਿੰਦੇ ਤੁਹਾਨੂੰ, ਅਤੇ ਤੁਸੀਂ ਕਾਲ ਕਰ ਲਓ ਰਾਹੁਲ ਗਰੇਵਾਲ ਨੂੰ, ਨੰਬਰ ਇਹਨਾਂ ਦਾ 6470025111। ਕੋਈ ਗੈਸ ਸਟੇਸ਼ਨ ਖਰੀਦਣੇ ਇਹਨਾਂ ਦੇ ਪਾਸ, ਉਹ ਵੀ ਹੁੰਦੇ ਆ ਲਿਸਟਿੰਗ, ਅਤੇ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਲਓ, ਕਿਉਂਕਿ ਕਮਰਸ਼ੀਅਲ ਕਾਫੀ ਕੰਮ ਕਰਦੇ ਨੇ। 6470025111 ਇਹਨਾਂ ਦਾ ਨੰਬਰ ਹੈ। ਜੁੜੇ ਹੋਏ ਤੁਸੀਂ ਦੇਸ਼ ਪ੍ਰਦੇਸ਼ ਦੇ ਫਰਾਈਡੇ ਦੇ ਪ੍ਰੋਗਰਾਮ ਦੇ ਨਾਲ, ਅਤੇ ਹੁਣ ਇੱਕ ਦੋ ਕਮਰਸ਼ੀਅਲ ਲੈ ਲਈਏ ਜਦ ਤੱਕ ਮੈਂ ਕੋਈ ਗੀਤ ਕੱਢ ਲਾਂ ਵਧੀਆ ਜਿਹਾ ਤੁਹਾਡੇ ਵਾਸਤੇ, ਮੇਰੇ ਖਿਆਲ ਲੋੜ ਹੀ ਨਹੀਂ ਪੈਣੀ ਮੈਨੂੰ, ਹੈ ਨਾ, ਮੈਂ ਕੀ ਉਹ ਕੀਤਾ ਸੀ ਤੁਹਾਡੇ ਵਾਸਤੇ। ਬਿਲਕੁਲ, ਮੈਂ ਨਾ ਬੜੀ ਪਿਆਰੀ ਕਲੀ ਕੱਢੀ ਤਾਂ ਵਾਸਤੇ ਇੱਕ ਹੋਰ ਜਿਹੜੀ ਪ੍ਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਵਿੱਚ ਲਓ ਲੈਂਦੇ ਹਾਂ ਕਲੀ, ਫਿਰ ਭਜਨ ਮਾਰੋ ਦੀ ਰਾਜ ਰੱਖੀ।

0: ਦੋਸਤੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹੋ ਅਤੇ ਸ਼ੁੱਕਰਵਾਰ ਦਾ ਦਿਨ ਹੈ ਔਰ ਸਤੰਬਰ ਮਹੀਨੇ ਦੀ 11 ਤਰੀਕ। ਇੱਕ ਸਮਾਂ ਪਹਿਲਾਂ ਹੀ ਕਹਿ ਚੁੱਕਾ ਸੀਗਾ ਕਿ 25 ਸਾਲ ਤੋਂ ਬਾਅਦ ਜਿਹੜੀ ਸਤੰਬਰ 11 ਦੇ ਵਿੱਚ ਹਾਦਸਾ ਹੋਇਆ ਸੀਗਾ 2001 ਦੇ ਵਿੱਚ ਅਤੇ ਆਪਣੇ ਟਵਿਨ ਟਾਵਰ ਦੇ ਵਿੱਚ ਅਟੈਕ ਹੋਇਆ ਸੀਗਾ ਉਹਦੀ ਸਾਲਗਿਰਾ ਵੀ ਅੱਜ ਮਨਾਈ ਜਾ ਰਹੀ ਅਮੈਰੀਕਾ ਦੇ ਵਿੱਚ ਔਰ 300 ਤੋਂ ਉੱਤੇ ਲੋਕ ਮਾਰੇ ਗਏ ਸੀਗੇ। 4 ਵੱਖੋ ਵੱਖਰੇ ਪਲੇਨ ਸੀ, 3 ਤਾਂ ਕਰੈਸ਼ ਹੋਏ ਸੀ ਟਵਿਨ ਟਾਵਰ ਦੇ ਵਿੱਚ, ਇੱਕ ਟੂਰ ਇੱਕ ਦੂਜੇ ਪਾਸੇ, ਇੱਕ ਡਿੱਗ ਪਿਆ ਥੱਲੇ ਚੌਥਾ, ਜਿਹਦੇ ਵਿੱਚ ਬਹੁਤ ਸਾਰੇ ਕੈਨੇਡੀਅਨ ਵੀ ਲੋਕ ਸੀ, 80-90 ਤੋਂ ਉੱਤੇ ਹੋਣਗੇ ਅਤੇ ਬਾਕੀ 300 ਤੋਂ ਕਰੀਬ ਲੋਕ ਮਾਰੇ ਗਏ ਸੀਗੇ ਸਤੰਬਰ 11 ਦੇ ਵਿੱਚ। ਸਭ ਤੋਂ ਵੱਡਾ ਯਾਨੀ ਕਿ ਏਅਰ ਇੱਕ ਤਰ੍ਹਾਂ ਦਾ ਅਟੈਕ ਸੀਗਾ ਖਾਸ ਕਰਕੇ, ਅਤੇ ਪਹਿਲਾਂ ਤਾਂ ਲੋਕਾਂ ਨੇ ਸਹੀ ਸਮਝਿਆ ਜੋ ਪਹਿਲਾਂ ਜਹਾਜ਼ ਟਕਰਾਇਆ ਗਿਆ, ਸ਼ਾਇਦ ਵੈਸੇ ਹੀ ਟਕਰਾ ਗਿਆ ਹੋਵੇ ਕਈ ਵਾਰੀ ਹਾਦਸਾ ਹੁੰਦਾ, ਪਰ ਬਾਅਦ ਦੇ ਵਿੱਚ ਜੋ ਦੂਜੇ ਜੇ ਪਲੇਨ ਨੂੰ ਟਕਰਾਉਣ ਲੱਗੇ ਫਿਰ ਪਤਾ ਲੱਗਿਆ ਵੀ ਇਹ ਤਾਂ ਕੋਈ ਸੋਚੀ ਸਾਂਝੀ ਸਾਜਿਸ਼ ਹੈਗੀ ਆ। ਅਤੇ ਉਹਦੀ 25 ਸਾਲ ਪਹਿਲਾਂ ਇਹ ਵਾਪਰੀ ਸੀ ਘਟਨਾ, ਦੇਖੋ ਦਿਲ ਦੇ ਹਾਲਾਤ ਸੀਗਾ ਅਮੈਰੀਕਾ ਦਾ, ਹਾਂਜੀ। ਅਤੇ ਅੱਜ ਅਮੈਰੀਕਾ ਭਰ ਦੇ ਵਿੱਚ ਸਾਰੇ ਹੀ ਜਿੰਨੇ ਵੀ ਲੋਕ ਇਹਦੇ ਵਿੱਚ ਆਪਣੀ ਜਾਨਾਂ ਗਵਾਈਆਂ ਨੇ, ਜੇ ਚਾਹੇ ਕੈਨੇਡਾ ਵਿੱਚ ਬੈਠੇ ਹਾਂ ਅਸੀਂ, ਚਾਹੇ ਉੱਥੇ ਅਮੈਰੀਕਾ 'ਚ ਬੈਠੇ ਹਾਂ, ਸਾਰੇ ਉਹਨਾਂ ਦੇ ਪਰਿਵਾਰਾਂ ਦੇ ਨਾਲ ਆ। ਅਤੇ ਉਹ ਤਾਂ ਹਮੇਸ਼ਾ ਹੀ ਇਹ ਪਰਿਵਾਰ ਤੋਂ ਮਿਸ ਕਰਦੇ ਹੁੰਦੇ ਆਪਣੇ ਮੈਂਬਰਾਂ ਨੂੰ, ਅਤੇ ਰੇਡੀਓ ਪ੍ਰੋਗਰਾਮ ਦੇ ਇਸ ਪ੍ਰਦੇਸ਼ ਦੇ ਵਿੱਚ ਵੀ ਅਸੀਂ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹਾਂ। ਅੱਛਾ, ਮੈਂ ਜਾਣਕਾਰੀ ਦਿਆਂ ਕਿ ਅੱਜ ਤੁਸੀਂ ਅਗਰ ਗਰੋਸਰੀ ਕਰਨਾ ਚਾਹੁੰਦੇ ਹੋ, ਮੈਂ ਤੁਹਾਨੂੰ ਦਿੰਦਾ 25 ਸੈਂਡਲਵੁੱਡ ਪਾਰਕਵੇ 'ਤੇ ਨਾ ਜਿਹੜੀ ਬ੍ਰਾਂਚ ਹੈਗੀ ਆ ਆਪਣੀ ਇੰਡੀਅਨ ਫਰੂਟ ਲੈਂਡ ਦੀ, ਉੱਥੇ ਕਾਫੀ ਸਪੈਸ਼ਲ ਲਾਏ ਨੇ। ਇੱਕ ਤਾਂ ਉਹਨਾਂ ਨੇ ਲਗਾਇਆ ਜੀ ਚਨਾ ਦਾਲ ਹੈਗੀ ਆ 299 £4, ਮਸਰ ਦਾਲ ਇਹ ਵੀ 299 £4 ਹੈਗੀ ਆ, ਸਟਾਕ ਕਰਕੇ ਰੱਖ ਲਓ। ਫਿਰ ਅਕਸਰ ਆਪਾਂ ਦਾਲ ਤਾਂ ਵਰਤਦੇ ਹਾਂ ਘਰ ਦੇ ਵਿੱਚ ਨਾ, ਅਤੇ ਨਾਲ ਦੀ ਨਾਲ ਉਰਦ ਸਪਲੈਟ ਜਿਹੜੇ ਮਹਿੰਗੇ ਹੁੰਦੇ ਨੇ ਇਹ 399 £4 ਲਗਾਏ ਗਏ ਨੇ। ਸਵਰਨਾ ਸੂਜੀ 399 £4, ਸੂਜੀ ਦਾ ਕੜਾਹ ਬਣਾ ਖਾਓ, ਹਾਂਜੀ। ਬੇਸਣ ਹੈਗਾ ਅੰਗੂਰ ਦਾ 399 £4, ਮਵਰਾ $99 £400 ਹੈਗਾ ਇੰਡੀਅਨ, ਬਾਗ ਬੱਕਰੀ ਚਾਹ ਪੱਤੀ 999 ਦੀ, ਮੈਂ ਖੁਦ ਪਹਿਲਾਂ ਹੋਰ ਵੀ ਟਰਾਈ ਕੀਤੀਆਂ ਪਰ ਮੈਨੂੰ ਇਹ ਸਵਾਦ ਲੱਗਦੀ ਆ, £2 ਹੈਗੀ 999 ਦੀ। ਅਤੇ ਟਾਟਾ ਪ੍ਰੀਮੀਅਮ ਚਾਹ ਪੱਤੀ 1 ਕਿਲੋ 999 ਦੀ, ਇੰਡੀਅਨ ਬਾਲਟੀ ਗੁੜ 899 ਦਾ 5 ਕਿਲੋ, ਅਤੇ ਡੱਬੇ ਵਾਲਾ ਜਿਹੜਾ ਸਰ੍ਹੋਂ ਦਾ ਸਾਗ ਹੈ ਉਹ $99 ਲਾਇਆ। ਪਨੀਰ ਹੈਗਾ ਜੀ ਹੈਪੀ ਡੇਅਰੀ ਪਨੀਰ 399 ਦਾ, ਅਤੇ ਵੈਜੀ ਬਰਗਰ ਅੱਜ ਕੱਲ੍ਹ ਕਰ ਲਓ ਬਾਰਬੀਕਿਊ ਜਿੰਨਾ ਖੁੰਦਾ ਕਿਉਂਕਿ ਫਿਰ ਨਿਕਲ ਜਾਣੀਆਂ ਗਰਮੀਆਂ, ਇਹ ਇਹਨਾਂ ਨੇ ਲਾਇਆ ਫੁੱਲ ਪੈਕ ਆ ਪੂਰਾ 499 ਦਾ, ਬਰਾੜ ਵਾਲਿਆਂ ਦਾ ਵੈਜੀ ਬਰਗਰ ਨੇ। ਅਤੇ ਲਿਆਓ ਫਿਰ ਪਰੌਂਠੇ ਹੈਗੇ ਨੇ ਫੈਮਿਲੀ ਪੈਕ ਕੁਬਾਨ ਪਲੇਨ ਪਰਾਂਠਾ 499 ਦਾ, ਅਤੇ ਹੋਰ ਬੜੀਆਂ ਵਸਤੂਆਂ ਲੱਗੀਆਂ ਹੋਈਆਂ ਨੇ। ਪਰ ਮੈਂ ਇੱਕ ਤੁਹਾਨੂੰ ਦੱਸ ਦਿਆਂ ਕਿ ਜਿਹੜੀ ਇਹ ਸੇਲ ਲੱਗੀ ਹੋਈ ਸਿਰਫ ਇਹਨਾਂ ਦੀ 25 ਸੈਂਡਲਵੁੱਡ ਪਾਰਕਵੇ ਵਾਲੀ ਬ੍ਰਾਂਚ ਸਟਾਰਬਕ ਵਾਲੇ ਪਲਾਸੇ ਦੇ ਵਿੱਚ ਆ, ਹਾਈਬਰਟਨ ਅਤੇ ਸੈਂਡਲਵੁੱਡ ਪਾਰਕਵੇ ਇੱਥੇ ਹੀ ਹੈ ਇੱਕ ਬ੍ਰਾਂਚ 'ਤੇ ਸੇਲ, ਇਹਦਾ ਨਾਂ ਹੈਗਾ ਸਮਰ ਸੇਲ ਹੈਗੀ ਆ, ਸੁਪਰ ਸੇਲ ਕਹਿ ਲਓ, ਅਤੇ ਇਹਦਾ ਫਾਇਦਾ ਉਠਾ ਲਓ। ਅਤੇ ਇਹ ਚੱਲਣੀ ਹੈਗੀ 20 ਸਤੰਬਰ ਤੱਕ। ਖਾਣ ਪੀਣ ਦੀ ਵਸਤੂ ਮੈਂ ਅੱਗੇ ਤੱਕ ਦੱਸਾਂਗਾ, ਅਤੇ ਹਾਲ ਦੀ ਘੜੀ ਮੈਂ ਤੁਹਾਨੂੰ ਇੱਕ ਨਾ ਦੇਓਲ ਟਰੈਵਲ ਦਾ ਮੈਸੇਜ ਦੇ ਦਿਆਂ ਫਿਰ ਆਪਾਂ, ਕਿਉਂਕਿ ਹੁਣ ਤੁਸੀਂ ਵੈਸੇ ਵੀ ਪਲੈਨ ਕਰਨੀ ਸ਼ੁਰੂ ਕਰਨੀ, ਸਾਡੇ ਬਜ਼ੁਰਗਾਂ ਨੇ ਵੱਧ ਟਾਈਮ ਲਾ ਜਾਂਦੇ ਪੰਜਾਬ 'ਚ, ਇੰਡੀਆ ਦਿਲ ਲੱਗਦਾ ਤੁਹਾਡਾ 5-6 ਮਹੀਨੇ ਲਾ ਆਉਂਦੇ ਹੋ, ਫਿਰ ਤੁਸੀਂ ਇੱਧਰ ਆ ਜਾਂਦੇ ਹੋ ਗਰਮੀਆਂ ਦੇ ਵਿੱਚ, ਅਤੇ ਵਿੰਟਰ ਨੂੰ ਕਰਦੇ ਹੋ ਬਹੀਰਾ ਸਤੰਬਰ ਅਕਤੂਬਰ ਨਵੰਬਰ ਦੇ ਵਿੱਚ, ਦੀਵਾਲੀ ਵਗੈਰਾ ਦੁਸਹਿਰਾ ਉੱਥੇ ਮਨਾਉਂਦੇ ਹੋ। ਦੇਓਲ ਟਰੈਵਲ ਨੇ ਲਾਈ ਆ ਟਿਕਟ ਇੱਕ ਤਾਂ ਜੀ ਦਿੱਲੀ ਤੋਂ ਵੈਨਕੂਵਰ ਜਿਹਨੇ ਆਉਣਾ ਅਕਤੂਬਰ ਨਵੰਬਰ ਦੇ ਵਿੱਚ, ਇੱਕ ਬੈਗ $1600 ਦਿੱਲੀ ਟੂ ਟਰਾਂਟੋ ਨਵੰਬਰ ਦਸੰਬਰ ਜਾ ਕੇ, ਉੱਧਰ ਵਾਪਸੀ ਕਰਨੀ ਆ ਅਪ੍ਰੈਲ ਜਾਂ ਮਾਰਚ ਵਿੱਚ, ਆਰਾਮ ਟ੍ਰਿਪ ਜਾਣੀ ਕਿ ਰਿਟਰਨ ਟਿਕਟ ਹੈਗੀ ਆ, ਇਹ ਸਸਤੀ ਲੱਗੀ ਆ, ਪਤਾ ਕਰੋ ਹੁਣੇ ਫੋਨ ਕਰਕੇ ਕਿਹੜੀ ਏਅਰ ਲੈਂਦੀ ਆ, $1250 ਦੀ। ਨਵੰਬਰ ਕਿਹੜਾ ਪੂਰਾ ਹੋਮ ਬੁੱਕ ਕਰਕੇ ਰੱਖ ਲਓ, ਫਿਰ ਆਰਾਮ ਨਾਲ, ਇਹ ਤਾਂ ਕੁਛ ਵੀ ਨਹੀਂ $1250 ਆਉਣ ਜਾਣ, ਹਾਂਜੀ। ਅਤੇ ਟਰਾਂਟੋ ਟੂ ਬੋਂਬੇ $940 ਦੀ ਆ, ਦੋ ਬੈਗਜ ਦੇ ਨਾਲ। ਦਿੱਲੀ ਟੂ ਟਰਾਂਟੋ ਡਾਇਰੈਕਟ ਫਲਾਈਟ ਹੈਗੀ ਅਕਤੂਬਰ ਦੇ ਵਿੱਚ, 1 ਵੇ $970। ਨੰਬਰ ਹੈ ਦਿਓਲ ਟਰੈਵਲ ਦਾ, ਰਾਜਵੀਰ ਕੌਰ ਦਿਓਲ ਦਾ, 905-588-5100। ਅਤੇ ਜਾਂ ਉਹਨਾਂ ਦੀ ਬ੍ਰਾਂਚ ਹੈਗੀ ਹੈ ਕ੍ਰਾਈਸਲਰ ਅਤੇ ਵਿਲੀਅਮ 'ਤੇ 905-588-4200। ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਲੋ ਪਰ ਇੱਕ ਹੁਣ ਆਪਾਂ ਲਾਈ ਦੀ ਹੈ ਕਲੀ ਹਰਭਜਨ ਮਾਨ ਦੀ। ਹਰਭਜਨ ਮਾਨ ਹੁਣੀ ਕਰਨੈਲ ਸਿੰਘ ਪਾਰਸ ਜੰਮੂ ਵਾਲੇ ਸਾਹਿਬ ਹਾਂਜੀ ਬਾਪੂ ਜੀ ਅਤੇ ਉਹਨਾਂ ਦੀ ਬੜੀ ਸੰਗਤ ਰਹੀ ਹੈ ਇਹਨਾਂ ਦੀ। ਪਹਿਲਾਂ ਇਹਨਾਂ ਨੇ ਗੁਰਸੇਵਕ ਮਾਨ ਦੇ ਇਹਨਾਂ ਨੇ ਕਮਿਸ਼ਰੀ ਵੀ ਗਾਈ ਆ, ਢਾਡ ਸੰਗੀਤ 'ਤੇ ਵੀ ਗੀਤ ਗਾਏ ਨੇ। ਉਸ ਤੋਂ ਬਾਅਦ ਕੈਨੇਡਾ ਵਿੱਚ ਇੱਥੇ ਬਹੁਤ ਪ੍ਰੋਗਰਾਮ ਕੀਤੇ ਨੇ, ਕਹਿੰਦੇ ਵੀ ਆਪਣੇ ਲੋਕਲ ਬਹੁਤ ਸਾਰੇ ਪਰਿਵਾਰਾਂ ਦੇ ਵਿੱਚ ਵਿਆਹ ਸ਼ਾਦੀਆਂ ਵਿੱਚ ਗਾਉਣਾ, ਗੁਰਦੁਆਰੇ ਗਾਉਣਾ। ਉਸ ਤੋਂ ਬਾਅਦ ਫਿਰ ਹੁਣ ਭਜਨ ਹੁਣੀ ਇੱਥੋਂ ਪੜ੍ਹਦੇ ਹੁੰਦੇ ਸੀ ਇੱਥੇ, ਹੈ ਨਾ ਤੁਹਾਡੇ ਕੋਲ, ਅਤੇ ਅਸੀਂ ਉਦੋਂ ਸਿੰਗਲ ਹੁੰਦੇ ਸਾਰੇ। ਅਤੇ ਫਿਰ ਇਹ ਮੈਰਿਜ ਹੋਈ ਇਹਨਾਂ ਦੀ, ਫਿਰ ਇੰਡੀਆ ਸ਼ਿਫਟ ਹੋ ਗਏ। ਫਿਰ ਅਸੀਂ ਕਿਹਾ ਭਾਈ ਜੇ ਗਾਇਕੀ ਅਪਣਾਉਣੀ ਹੈ ਫਿਰ ਇੰਡੀਆ 'ਚ ਚੱਲਦਾ ਕੰਮ, ਹੈ ਨਾ, ਉੱਥੇ ਫੁੱਲ ਕਵਰੇਜ ਮਿਲਦੀ ਆ। ਅਤੇ ਵਧੀਆ ਇਹਨਾਂ ਨੇ ਬਹੁਤ ਸਾਰੇ ਅੱਛੇ ਗੀਤ ਦਿੱਤੇ ਨੇ, ਹੁਣ ਫਿਲਮਾਂ ਵੀ ਬਥੇਰੀਆਂ ਦਿੱਤੀਆਂ। ਹੁਣ ਆਉਣ ਵਾਲੇ ਦਿਨਾਂ ਵਿੱਚ ਆਪਾਂ ਇੱਕ ਇਹਨਾਂ ਦੀ ਪ੍ਰਮੋਟ ਕਰਾਂਗੇ ਫਿਲਮ, ਅਕਤੂਬਰ ਦੇ ਵਿੱਚ ਆਉਣੀ ਆ। ਇਹ ਦਿਨ ਵਾਰ ਵਾਰ ਨਹੀਂ ਆਉਣੇ, ਉਹਦੇ ਵਿੱਚ ਹਰਭਜਨ ਮਾਨ ਦੇ ਅਵਕਾਸ਼ ਮਾਨ ਉਹਦੇ ਵੀ ਨਾਲ ਨੇ ਬੇਟੇ, ਅਤੇ ਮੂਵੀ ਮੁਕੰਮਲ ਹੋ ਚੁੱਕੀ ਆ, ਰਿਲੀਜ਼ ਹੋਣੀ ਆਪਣੇ 9 ਅਕਤੂਬਰ ਨੂੰ। ਜਾਣਕਾਰੀ ਦੇਸ਼ ਭਰ ਦੇ ਦਿੰਦੇ ਰਹਾਂਗੇ ਆਪਾਂ ਕਿਹੜੇ ਕਿਹੜੇ ਥੀਏਟਰ 'ਚ ਲੱਗੂਗੀ, ਅਤੇ ਆਪਾਂ ਸਾਰੇ ਆਰਾਮ ਨਾਲ ਕੇ ਇਹ ਮੂਵੀ ਦਾ ਵੀ ਮਾਣਾਂਗੇ। ਅਤੇ ਬਹੁਤ ਫਿਰ ਪੁਰਾਣੀ ਇੱਕ ਰਚਨਾ ਹੈਗੀ ਬਾਪੂ ਜੀ ਕਰਨੈਲ ਸਿੰਘ ਪਾਰਸ ਦੀ ਲਿਖੀ ਹੋਈ ਹੈ, ਬਚ ਹਰਭਜਨ ਹੁਣ ਨੇ ਗਾਇਆ ਗਾ ਇਹ ਮਿਊਜ਼ਿਕ ਨਾਲ ਗੀਤ। ਕਮਿਸ਼ਨੀ ਜਿਹੜੀ ਹੁੰਦੀ ਸੀ ਨਾ ਅੱਗੇ ਪੁਰਾਣੇ ਯੁੱਗ ਦੇ ਵਿੱਚ, ਉਦੋਂ ਮਿਊਜ਼ਿਕ ਵਗੈਰਾ ਵਾਲੇ ਨਹੀਂ ਸੁਣਦੇ, ਸਪੀਕਰ ਵੀ ਨਹੀਂ ਸੀ ਹੁੰਦੇ ਉਸ ਸਮੇਂ ਵਿੱਚ, ਖੁੱਲ੍ਹੇ ਖਾੜੇ ਲੱਗਦੇ ਹੁੰਦੇ ਸੀ ਅਤੇ ਦੰਗਲ ਲੱਗਦੇ ਹੁੰਦੇ, ਫਾਦਰ ਸਾਹਿਬ ਹੁਣੇ ਦੱਸਦੇ ਹੁੰਦੇ ਸੀ, ਅਤੇ ਖੁੱਲ੍ਹ ਕੇ ਸਪੀਕਰ ਤੋਂ ਬਗੈਰ ਹੀ ਗਾਣਾ। ਟੈਕਨੋਲੋਜੀ ਤਾਂ ਬਾਅਦ 'ਚ ਆਈ ਨਾ ਸਪੀਕਰਾਂ ਦੀ, ਅਤੇ ਮਿਊਜ਼ਿਕ ਨਹੀਂ ਸੁਣਦਾ ਕਮਿਸ਼ਨੀ, ਉਹਨੂੰ ਕਹਿੰਦਾ ਮਿਊਜ਼ਿਕ ਤੋਂ ਬਗੈਰ। ਫਿਰ ਭਜਨ ਹੁਣ ਵੀ ਰਿਕਾਰਡ ਕਰਾਈ ਆ ਇਹ, ਹੈ ਆਉਣ ਜਾਣ ਬਣਿਆ ਦੁਨੀਆ ਚੌਂਕ ਦਿਨਾਂ ਦਾ ਮੇਲਾ। ਅਤੇ ਜੰਗ ਜੰਗ ਜਾਗਰ ਜੰਕਸ਼ਨ ਰੇਲਾਂ ਦਾ ਗੱਡੀ ਇੱਕ ਆਵੇ ਇੱਕ ਜਾਵੇ, ਜਿਵੇਂ ਨਾ ਜੰਕਸ਼ਨ ਹੁੰਦਾ ਆਵੇ, ਪਤਾ ਨਹੀਂ ਆਪਾਂ ਉਸ ਤਰ੍ਹਾਂ ਹੀ ਦੇਖਦੇ ਹਾਂ ਦੁਨੀਆ ਕਿਵੇਂ ਵਸੀ ਹੋਈ ਆ, ਕਿੰਨੇ ਬੱਚੇ ਪੈਦਾ ਹੁੰਦੇ ਆ ਹਰ ਰੋਜ਼ ਦੁਨੀਆ 'ਤੇ, ਕਿੰਨੇ ਲੋਕ ਪੈਦਾ ਹੁੰਦੇ ਆ ਅਤੇ ਕਿੰਨੇ ਜਾਂਦੇ ਦੁਨੀਆ ਤੋਂ, ਕੋਈ ਹਿਸਾਬ ਕਿਤਾਬ ਨਹੀਂ। ਤੋ ਜਿਹਦੀ ਨੰਬਰ ਲੱਗੇ ਹੁੰਦੇ ਨੇ ਉਸ ਹਿਸਾਬ ਨਾਲ ਬੰਦਾ ਆਉਂਦਾ ਦੁਨੀਆ 'ਤੇ ਜਾਂਦਾ। ਅਤੇ ਲੋ ਫਿਰ ਕਮਿਸ਼ਨਰੀ ਸੁਣਾਉਂਦਾ ਤੁਹਾਨੂੰ, ਕਿਉਂਕਿ ਮੈਂ ਬਜ਼ੁਰਗਾਂ ਦੇ ਫੋਨ ਆਇਆ, ਉਹਨਾਂ ਨੂੰ ਚੰਗੀ ਲੱਗਦੀ ਪੁਰਾਣੀ ਕੋਈ ਚੀਜ਼ ਸੁਣਾਉਂਦੀ ਹੈ, ਅਤੇ ਉਹਨਾਂ ਨੂੰ ਨਾਲ ਸ਼ਾਮਿਲ ਕਰਦੇ ਹਾਂ। ਲੋ ਫਿਰ ਸੁਣਦੇ ਹਾਂ। ਨਹੀਂ ਪਰ ਪਹਿਲਾਂ ਮੈਂ ਨਾ ਕਮਿਸ਼ਨਰੀ ਮੈਂ ਕੱਢੀ ਹੋਈ ਸੀ, ਪਰ ਮੈਂ ਬਾਅਦ 'ਚ ਹੁਣ ਕੱਢ ਹੀ ਲੈਣਾ ਕਮਿਸ਼ਨਰੀ ਤੋਂ। ਮੈਂ ਇੱਕ ਢਾਡ ਸੰਗੀਤ ਲਾਉਣ ਲੱਗਿਆ ਸੀਗਾ, ਹਾਂਜੀ, ਅਤੇ ਪਰ ਹੁਣ ਪਹਿਲਾਂ ਆਪਾਂ ਕਮਿਸ਼ਨਰੀ ਲਾਉਂਦੇ ਹਾਂ, ਤੁਹਾਡੇ ਪ੍ਰਾਂਤ ਦੇਸ਼ ਪ੍ਰਦੇਸ਼ ਦੇ ਵਿੱਚ ਨਾਲ ਜੁੜੇ ਹੋਏ ਹਾਂ। ਟੈਲੀਫੋਨ ਨੰਬਰ ਨੇ ਸਟੂਡੀਓ ਦੇ 905-564-6444 ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਨੇ। ਮੈਨੂੰ ਲੱਗਦਾ ਮੈਨੂੰ ਬ੍ਰੇਕ ਲੈਣੀ ਪੈਣੀ ਇੱਕ ਦੀ, ਇੱਕ ਕਮਰਸ਼ੀਅਲ ਲਈ।
1: ਕੈਨੇਡਾ ਵਿੱਚ ਰਹਿੰਦੇ ਹੋਏ ਹਰ ਪਰਿਵਾਰ ਕੋਲ ਲਾਈਫ ਇੰਸ਼ੋਰੈਂਸ ਹੋਣੀ ਬਹੁਤ ਜ਼ਰੂਰੀ ਹੈ ਆਪਣੇ ਪਰਿਵਾਰ ਦੀ ਫਾਈਨੈਂਸ਼ੀਅਲ ਸਿਕਿਉਰਿਟੀ ਤੇ ਫਿਊਚਰ ਪਲੈਨਿੰਗ ਲਈ।
2: ਇਸੇ ਲਈ ਮੈਂ ਆਪਣੀ ਤੇ ਵਾਈਫ ਦੀ ਇੰਸ਼ੋਰੈਂਸ ਪਾਲਿਸੀ ਪ੍ਰਾਈਮ ਇੰਸ਼ੋਰੈਂਸ ਤੇ ਸਿਮਰਾਜ ਸਿੱਧੂ ਤੋਂ ਹੀ ਕਰਵਾਈ ਹੈ।
3: ਜੇਕਰ ਤੁਸੀਂ ਵੀ ਕਿਸੇ ਤਰ੍ਹਾਂ ਦੇ ਲਾਈਫ ਇੰਸ਼ੋਰੈਂਸ, ਮੌਰਗੇਜ ਇੰਸ਼ੋਰੈਂਸ, ਡਿਸੇਬਿਲਿਟੀ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਬਾਰੇ ਸੋਚ ਰਹੇ ਹੋ ਤਾਂ ਸਭ ਤੋਂ ਵੱਧ ਕਵਰੇਜ ਤੇ ਸਹੀ ਪਾਲਿਸੀ ਤੁਹਾਨੂੰ ਸਿਮਰਾਜ ਸਿੰਘ ਸਿੱਧੂ ਹੀ ਦਵਾ ਸਕਦੇ ਨੇ। ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ ਦੀ ਬੈਸਟ ਕੋਟ ਲਈ ਹੁਣੇ ਕਾਲ ਕਰੋ 416-456-3381 ਤੇ 416-457-3381 ਤੇ।
1: ਨਾਲੇ ਜੇਕਰ ਤੁਸੀਂ ਕੋਈ ਇੰਸ਼ੋਰੈਂਸ ਪਾਲਿਸੀ ਪਹਿਲਾਂ ਹੀ ਲਈ ਹੋਈ ਹੈ ਤਾਂ ਤੁਸੀਂ ਬਹੁਤ ਹੀ ਜ਼ਿਆਦਾ ਪੈਸੇ ਪੇ ਕਰ ਰਹੇ ਹੋ। ਬਿਲਕੁਲ ਫ੍ਰੀ ਵਿੱਚ ਪਾਲਿਸੀ ਰਿਵਿਊ ਕਰਵਾ ਕੇ ਤੁਹਾਡੇ ਪੈਸੇ ਬਚਾਉਣਗੇ। ਹੁਣੇ ਹੀ ਸਿਮਰਾਜ ਸਿੰਘ ਸਿੱਧੂ ਨੂੰ ਕਾਲ ਕਰੋ 416-456-3381 416-457-3381।
0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹੋ। ਟੈਲੀਫੋਨ ਨੰਬਰ ਨੇ 905-564-6444। ਨਾ ਧੁੱਪ ਰਹਿਣੀ ਨਾ ਛਾਂ, ਹੈਂਜੀ, ਨਾ ਮਾਂ ਰਹਿਣੀ ਨਾ ਪਿਓ ਬੰਦਿਆ, ਹੈਂਜੀ, ਇੱਕ ਰਹਿਣਾ ਰੱਬ ਦਾ ਨਾਂ ਬੰਦਿਆ। ਹੰਸਰਾਜ ਹੰਸੋਰੀ 18 ਤਰੀਕ ਨੂੰ ਆਪਣੇ ਪ੍ਰੋਗਰਾਮ ਕਰ ਰਹੇ ਨੇ ਲਿਵਿੰਗ ਆਰਟ ਸੈਂਟਰ ਦੇ ਵਿੱਚ। ਟਿਕਟਾਂ ਫਟਾਫਟ ਲੈ ਲਓ, ਟਿਕਟ ਮਾਸਟਰ .ca। ਮੈਂ ਕਈ ਵਾਰੀ ਸੋਚਦਾ ਹੁੰਦਾ ਕਿ ਸਮਾਂ ਕਿਸ ਤਰ੍ਹਾਂ ਬਦਲਦਾ ਹੈਗਾ, ਹੈ ਨਾ। ਆਪਣੇ ਪੁਰਾਣੇ ਬਜ਼ੁਰਗ ਕੁਛ ਵੀ ਕਹਿੰਦੇ ਸੀ ਆਪਾਂ ਸੁਣਦੇ ਸੀ, ਉਹਨੂੰ ਇੰਪਲੀਮੈਂਟ ਕਰਦੇ ਸੀ, ਕੀ ਕਹਿ ਰਹੇ ਨੇ ਸੁਣੋ ਧਿਆਨ ਨਾਲ, ਇਹਨਾਂ ਤੋਂ ਸਿੱਖਣ ਦਾ ਕੁਛ ਆਪਾਂ ਨੂੰ ਮਿਲੂਗੀ, ਸਿੱਖਣ ਨੂੰ ਕੋਈ ਚੀਜ਼ ਮਿਲੂਗੀ, ਮੰਨਦੇ ਵੀ ਸੀਗੇ। ਪਰ ਜਿਉਂ ਜਿਉਂ ਸਮਾਂ ਬਦਲ ਰਿਹਾ, ਜਿਉਂ ਜਿਉਂ ਸਮਾਂ ਬਦਲ ਰਿਹਾ, ਅੱਜ ਕੱਲ੍ਹ ਕਿਸੇ 'ਚ ਵੀ ਹੈ ਨਹੀਂ ਕਪੈਸਿਟੀ ਸੁਣਨ ਦੀ ਜਾਂ ਕਿਸੇ ਨੂੰ ਕਹਿਣ ਦੀ। ਮੈਂ ਨੋਟਿਸ ਕਰ ਦਿੰਦਾ ਇਹ ਚੀਜ਼ਾਂ, ਬਹੁਤ ਨੋਟਿਸ ਕਰਦਾ ਬਾਹਰ ਜਾਂਦਾ ਹੁੰਦਾ, ਹੈ ਨਾ। ਤਾਂ ਕਈ ਵਾਰੀ ਬਹੁਤ ਲੋਕਾਂ ਨੂੰ ਤੁਸੀਂ ਜੇ ਦਿਹਾੜੀ 'ਚ ਲੜਨਾ ਚਾਹੋ ਨਾ, ਤੁਸੀਂ 5-6 ਵਾਰੀ ਲੜ ਸਕਦੇ ਹੋ ਵੈਨ ਯੂ ਡਰਾਈਵ ਅਰਾਊਂਡ ਸਮਵੇਅਰ, ਜਾਂ ਕਿਤੇ ਕੁਝ ਜਾਣੇ ਵੀ ਹੋ ਨਾ। ਪਰ ਕਈ ਗੱਲਾਂ ਛੋਟੀਆਂ ਛੋਟੀਆਂ ਹੁੰਦੀਆਂ, ਤੁਸੀਂ ਕਿਸੇ ਬੰਦੇ ਨੂੰ ਅਬਜ਼ਰਵ ਕਰ ਲਓ ਯਾਰ, ਉਹ ਤੁਹਾਡਾ ਮੂਹਰੇ ਥੋੜ੍ਹਾ ਜਿਹਾ ਵੀ ਔਖਾ ਬੋਲਿਆ ਲੱਗ, ਥੋੜ੍ਹਾ ਜਿਹਾ ਬੋਲ ਲੱਗਿਆ ਤੁਹਾਨੂੰ ਵੀ ਔਖਾ ਬੋਲ ਰਿਹਾ ਵੀ ਤੁਸੀਂ ਵੀ ਕਈ ਬਲੱਡ ਪ੍ਰੈਸ਼ਰ ਸਾਰਿਆਂ ਨੂੰ ਇੱਥੇ 50 ਸਾਲ ਦੇ ਖਾਣ ਲੱਗ ਜਾਂ ਗੋਲੀਆਂ ਸਾਰੇ ਕੈਨੇਡਾ 'ਚ, ਹੈ ਨਾ, ਹੁਣ ਤੋਂ ਵਰਲਡ ਵਾਈਡ ਹੀ ਖਾਂਦੇ ਲੋਕ ਸਾਰੇ ਗੋਲੀਆਂ ਬਲੱਡ ਪ੍ਰੈਸ਼ਰ ਦੀਆਂ, ਤੋਂ ਬਲੱਡ ਪ੍ਰੈਸ਼ਰ ਸਾਰਿਆਂ ਦੇ ਅੱਪ ਰਹਿੰਦੇ ਇੱਥੇ, ਹੈ ਨਾ, ਕਿਸੇ ਦਾ ਵੀ ਥੱਲੇ ਨਹੀਂ ਆਉਂਦਾ। ਪਰ ਜੇ ਤੁਸੀਂ ਆਪਣੇ ਆਪ ਨੂੰ ਠੀਕ ਰੱਖਣਾ ਨਾ ਬਈ, ਮੇਰਾ ਕਹਿਣ ਦਾ ਭਾਵ ਇਹ ਆ ਕਿ ਜਦੋਂ ਆਪਾਂ ਕਿਸੇ ਨਾਲ ਲੜਦੇ ਹਾਂ, ਜਿਹੜਾ ਲੜਨ ਵਾਲਾ ਉਹ ਤਾਂ ਮੂਰਖ ਹੈਗਾ ਹੀ ਹੈਗਾ, ਜਦੋਂ ਕਹਿ ਲਓ ਉਹਦਾ ਲੜ ਪਿਆ ਤੁਹਾਡਾ, ਜੇ ਤੁਸੀਂ ਵੀ ਉਸੇ ਲਹਿਜੇ 'ਚ ਤੁਰਪੇ ਨਾਲ, ਤੁਸੀਂ ਵੀ ਮੂਰਖ ਬਣ ਜਾਂਦੇ ਹੋ ਬੱਚੇ, ਹੈ ਨਾ। ਪੁਰਾਣੇ ਬੰਦੇ ਨਸੀਹਤਾਂ ਦਿੰਦੇ ਹੁੰਦੇ ਸੀ ਇਹ ਚੀਜ਼ਾਂ ਆਪਾਂ ਨੂੰ, ਹੈ ਨਾ। ਉਹਦਾ ਮਤਲਬ ਇਹ ਹੈ ਕਿ ਤੁਸੀਂ ਇਸ ਚੀਜ਼ ਨੂੰ ਅਬਜ਼ਰਵ ਕਰੋ, ਉਹਨੂੰ ਟਾਲੋ, ਅਤੇ ਤੁਹਾਡਾ ਬੱਚਤ ਵੀ ਹੋਊਗੀ। ਪਲੱਸ ਜੇਕਰ ਉਹ ਬੰਦਾ ਬੋਲੂਗਾ ਔਖਾ, ਤੁਸੀਂ ਬੋਲੇ ਯਾਰ, ਤੁਹਾਡਾ ਬਲੱਡ ਪ੍ਰੈਸ਼ਰ ਵੀ ਅਪ ਹੋ ਗਿਆ ਨਾ ਤੁਸੀਂ ਬਸ ਗੱਲਬਾਤ। ਕਹਿਣ ਦਾ ਭਾਵ ਇਹ ਚੀਜ਼ਾਂ ਅਬਜ਼ਰਵ ਕਰਨੀਆਂ ਪੈਂਦੀਆਂ ਆਪਾਂ ਨੂੰ ਆਲੇ ਦੁਆਲੇ, ਤੋ ਕਈ ਚੀਜ਼ਾਂ ਟਲ ਸਕਦੀਆਂ ਬਹੁਤ ਸਾਰੀਆਂ, ਹੈ ਨਾ। ਅਤੇ ਲਓ ਫਿਰ ਕਹਿਣ ਦਾ ਭਾਵ ਇਹ ਕਿ ਅੱਜ ਕੱਲ੍ਹ ਥੋੜ੍ਹੀ ਸਹਿਣ ਸ਼ਕਤੀ ਘੱਟ ਆ ਲੋਕਾਂ ਦੇ ਵਿੱਚ, ਉਹ ਸਮੇਂ ਸਮੇਂ ਸਿਰ ਪਤੀਆਂ ਆਉਣ ਵਾਲੀ ਜਨਰੇਸ਼ਨ ਕਿਸ ਤਰ੍ਹਾਂ ਦੀ ਹੋਣੀਆਂ ਗਾਂਹ ਦੀਆਂ ਗਾਂਹ ਜਿਹਨਾਂ ਨੂੰ ਕੁਛ ਨਹੀਂ। ਅਤੇ ਪਰ ਗੀਤ ਮੈਂ ਪਹਿਲਾਂ ਕੱਢਿਆ ਸੀ ਇੱਕ ਹੋਰ, ਉਹ ਵੀ ਪਿੰਡ ਕੀਤਾ, ਫਿਰ ਮੈਂ ਨਾ ਢਾਡੀ ਵਾਰ ਕੱਢੀ ਸੀ ਦਲੀਪ ਸਿੰਘ ਹੋਰਾਂ ਦੀ, ਉਹ ਮੈਂ ਪਹਿਲਾਂ ਆਉਣ ਲੱਗਿਆ ਸੀ ਪਹਿਲਾਂ, ਫਿਰ ਮੈਂ ਹੁਣ ਪਿਆ ਕਬੀਸ਼ੀ ਲਾ ਦੀ ਪਹਿਲਾਂ। ਅਤੇ ਕਬੀਸ਼ੀ ਦੀ ਸੁਣਾਉਂਦੇ ਹਾਂ, ਹੈ ਆਉਣ ਜਾਣ ਬਣਿਆ ਜੁਨੀਆਂ ਚੌਂਕ ਦਿਨਾਂ ਦਾ ਮੇਲਾ, ਮੇਰੀ ਤੇਰੀ ਤੇਰੀ ਕਰਦੇ ਫਿਰਦੇ ਆਪਾਂ ਸਾਰੇ ਦੁਨੀਆਂ ਦੇ ਵਿੱਚ, ਨਾ ਬੁਲਬੁਲ ਵਰਗੇ ਬੰਦੇ ਹਾਂ ਸਾਰੇ ਆਪਾਂ, ਪਤਾ ਨਹੀਂ ਕਦੋਂ ਸੁੱਤੇ ਪਤਾ ਕਿਤੇ ਆਪਾਂ ਨਿਕਲ ਜਾਣਾ, ਹਵਾ ਨਿਕਲ ਜਾਣੀ ਆ। ਇਹ ਕਦੇ ਨਹੀਂ ਕੋਈ ਸੋਚਦਾ ਵੀ ਕੋਈ ਕੱਲ੍ਹ ਵਾਸਤੇ ਨਹੀਂ ਸੋਚਣਾ, ਕੋਈ ਬੰਦਾ ਕਹਿੰਦਾ ਅੱਜ ਹੀ ਚੇਜ ਰਿਹਾ, ਜਿਵੇਂ ਦਾ ਮੇਰੇ ਨਾਲ ਕੋਈ ਮਾੜੀ ਜਿਹੀ ਗੱਲ ਕਿਸੇ ਔਖਾ ਬੋਲਿਆ, ਇਹਨਾਂ ਹੁਣੇ ਹੀ ਨਜਿੱਠਦੇ ਹਾਂ, ਹੁਣੇ ਲੜਦੇ ਹਾਂ ਜੇ ਨਾ, ਹੈ ਨਾ। ਤੂੰ ਕੱਲ੍ਹ ਬਾਰੇ ਕੁਛ ਨਹੀਂ ਸੋਚਦਾ, ਕਹਿੰਦਾ ਨਹੀਂ ਵਿਆਹੀ, ਪੁਰਾਣੇ ਜਿਹੜੇ ਬਜ਼ੁਰਗ ਨੇ ਸੀ ਤਾਂ ਦਿੰਦੇ ਰਹਿੰਦੇ ਨੇ, ਅਤੇ ਆਪਾਂ ਹੁਣ ਪੁਰਾਣੀ ਕਵੀਸ਼ਰੀ ਸੁਣਦੇ ਹਾਂ ਕਿ ਕਰੋ ਇੰਜੋਏ, ਵੀਕਨ ਹੈਗਾ ਵਨ ਲਾਈਫ ਟੂ ਲਿਵ, ਤੋ ਜਿੰਨਾ ਵੀ ਤੁਸੀਂ ਬਾਹਰ ਅੰਦਰ ਜਾਂਦੇ ਹੋ ਇੰਜੋਏ ਕਰਿਆ ਕਰੋ ਲਾਈਫ ਨੂੰ, ਜਿਹੜੇ ਬਾਕੀ ਘਾਟੇ ਵੱਧਦੇ ਆ, ਕਿਤੇ ਰਿਸੈਸ਼ਨ ਆ ਗਿਆ, ਕਿਤੇ ਟਰੰਪ ਆ ਗਿਆ, ਕਿਤੇ ਇਹ ਤਾਂ ਆਉਂਦੇ ਰਹਿਣੇ, ਲੋਕ ਆਈ ਜਾਣੇ ਆ, ਦੁਨੀਆਂ ਇਸ ਤਰ੍ਹਾਂ ਹੀ ਚੱਲੀ ਜਾਣੀ ਆ।
4: ਇੱਥੇ ਆ ਕੇ ਬੰਦਾ ਮੇਰੀ ਮੇਰੀ ਕਰਦਾ ਦਸੀ ਘਰ ਜਿੱਥੇ ਦੁਨੀਆਂ ਕਿਵੇਂ ਚੌਂਕ ਦਿਨਾਂ ਦਾ ਮੇਲਾ ਹੈ।

5:30 ਤੋਂ ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਪਿਆਰਾ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪਿਛਲੇ 30 ਵਰ੍ਹਿਆਂ ਤੋਂ ਤੁਹਾਡੇ ਅੰਗ ਸੰਗ ਦੇਸ਼ ਪ੍ਰਦੇਸ਼ ਹੁਣ ਆਪਣੇ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਵਾਧਾ ਕਰ ਚੁੱਕਾ। ਪਹਿਲਾਂ ਤੁਸੀਂ ਸੁਣਦੇ ਸੀ ਮੰਡੀ ਟੂ ਫਰਾਈਡੇ 4 to 6, ਲੇਕਿਨ ਹੁਣ ਤੁਸੀਂ ਸੁਣਦੇ ਹੋ 3 to 6 ਸ਼ਾਮੀ, ਯਾਨੀ ਕਿ ਦੇਸ਼ ਪ੍ਰਦੇਸ਼ ਤੁਹਾਡੇ ਲਈ ਸ਼ਾਮ ਨੂੰ 3 ਘੰਟੇ ਪੇਸ਼ ਹੁੰਦਾ ਹੈ ਤੇ ਨਾਲ ਤੁਸੀਂ ਦੁਪਹਿਰੇ ਸਿਰੜੇ 1 ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਦੇਸ਼ ਪ੍ਰਦੇਸ਼ ਨਾਲ ਸਾਂਝ ਪਾਉਂਦੇ ਹੋ। ਦੇਸ਼ ਪ੍ਰਦੇਸ਼ ਰੇਡੀਓ ਪ੍ਰੋਗਰਾਮ ਦੇ ਵਿੱਚ ਕੋਈ ਵੀ ਆਪਣੇ ਕੰਮ ਕਾਰ ਦੀ ਐਡਵਰਟਾਈਜ਼ ਕਰਨੀ ਹੋਵੇ ਤਾਂ ਅਫੋਰਡੇਬਲ ਪੈਕੇਜ ਲਈ ਅੱਜ ਹੀ ਕਾਲ ਕਰੋ ਸਮਰਾਜ ਸਿੱਧੂ ਹੋਰਾਂ ਨੂੰ 416-457-3381 416-457-3381 ਜਾਂ ਤੇਜਿੰਦਰ ਸਿੰਘ ਸਿੱਧੂ ਦੇ ਨਾਲ ਕਾਲ ਕਰੋ 416-725-2551 416-725-2551। ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪਿਛਲੇ 30

ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਮੈਂ ਤੁਹਾਡਾ ਆਪਣਾ ਹੋਸਟ ਤਜਿੰਦਰ ਸਿੰਘ ਸਿੱਧੂ ਸਿੱਧਵਾਂ ਵਾਲਾ। ਦੋਸਤੋ ANJ ਆਟੋਮੋਟਿਵ ਤੋਂ ਤੁਸੀਂ ਹੁਣ ਜਾ ਕੇ ਨਾ ਵਿੰਚ ਟਾਇਰ ਪਵਾ ਸਕਦੇ ਹੋ ਜਦੋਂ ਵੀ ਟਾਈਮ ਲੱਗੇ। ਆਲ ਸੀਜ਼ਨ ਪਵਾ ਲਓ, ਉਹ ਵੀ ਬੈਸਟ ਰਹਿੰਦੇ ਨੇ। ਸਾਰਾ ਸਾਲ ਚਲਾਓ ਫਿਰ ਚੇਂਜ ਕਰ ਲਓ ਹੈ ਨਾ। ਅਤੇ ਉਹਨਾਂ ਕੋਲ ਨਾ ਟਾਇਰ ਪਹੁੰਚੇ ਨੇ, ਯਾਨੀ ਕਿ ਆਲ ਸੀਜ਼ਨ ਚੱਲਦੇ ਨੇ, ਵਿੰਟਰ ਵਾਲੇ ਵੀ, ਹਾਰਡ ਗ੍ਰਿਪ ਵਾਲੇ ਗ੍ਰਿਪ ਬੜੇ ਮੋਟੇ ਮੋਟੇ ਉਹਨਾਂ ਦੇ, ਉਹ ਪਵਾ ਲਓ। ਕਹਿੰਦੇ ਨਾਲ ਹੀ ਅਲਾਈਨਮੈਂਟ ਕਰ ਦਿਆਂਗੇ ਅਸੀਂ ਗੱਡੀ ਦੀ, ਅਤੇ ਟਾਇਰ ਵੀ ਚੇਂਜ ਕਰ ਦਾਂਗੇ, ਵੀਲ ਅਲਾਈਨਮੈਂਟ ਵੀ ਕਰਦੇ ਨੇ, ਕਾਰ ਦਾ ਸਸਪੈਂਸ਼ਨ ਵਰਕ ਹੋ ਗਿਆ, ਇੰਜਨ ਵਰਕ ਹੋ ਗਿਆ ਉਹ ਵੀ ਕਰਦੇ ਨੇ, ਐਗਜ਼ੋਸਟ ਸਿਸਟਮ ਰਿਪੇਅਰ ਵੀ ਕੀਤੀ ਜਾਂਦੀ ਹੈ, ਰਸਟ ਪਰੂਫ ਵੀ ਕਰ ਦੇਣਗੇ ਕਿਉਂਕਿ ਵਿੰਟਰ ਦੇ ਵਿੱਚ ਬਹੁਤ ਸਾਰਾ ਲੂਣ ਪੈਂਦਾ ਥੱਲੇ ਨਾ, ਸਨੋਅ ਪੈਂਦੀ ਆ। ਅਤੇ 91 ਹਿੱਲੀ ਰੋਡ 'ਤੇ ਨੇ, ਯਾਨੀ ਕਿ ਵਿੰਟਰ ਵਾਸਤੇ ਤੁਹਾਡੀ ਕਾਰ ਨੂੰ ਤਿਆਰ ਕਰ ਦੇਣਗੇ। 50 ਦੇ ਮੇਫੀਲਡ ਦੇ ਕੋਲ ਨੇ, ਹੋਮ ਡਿਪੂ ਤੋਂ ਨੈਕਸਟ ਡੋਰ ਨੇ ਇਹ। ਨੰਬਰ ਇਹਨਾਂ ਦਾ 905-857-7596, 905-857-7596 ਟੈਲੀਫੋਨ ਨੰਬਰ ਹੈ ANJ ਆਟੋਮੋਟਿਵ ਰਿਪੇਅਰ ਦਾ। ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਹੋ, ਮੈਂ ਤੁਹਾਨੂੰ ਸਿੰਪਲੀ ਇੰਡੀਅਨ ਦੀ ਕੋਈ ਡੀਲ ਦੇਣਾ ਪਰੀ, ਅੱਜ ਕਿਹੜੀ ਲੱਗੀ ਹੋਈ ਹੈ ਖਾਸ ਕਰਕੇ ਉਹਨਾਂ ਨੇ, ਹਰ ਰੋਜ਼ ਤੁਹਾਡੇ ਨੇ ਕੋਈ ਕੁਝ ਨਾ ਕੁਝ ਸਪੈਸ਼ਲ ਲਾਏ ਨੇ। ਸਤੰਬਰ ਵਾਸਤੇ ਸਪੈਸ਼ਲ ਨੇ, ਸਵੇਰੇ 10 ਤੋਂ ਲੈ ਕੇ ਸ਼ਾਮ ਦੇ 10 ਵਜੇ ਤੱਕ ਦੇਸ਼ ਪ੍ਰਦੇਸ਼ ਮੁੜਨ ਵਾਲਿਆਂ ਵਾਸਤੇ, ਇਹ ਪੂਰਾ ਸਤੰਬਰ ਮਹੀਨਾ ਇਹ ਚੱਲੂਗੀ ਡੀਲ। ਪਹਿਲਾਂ ਤਾਂ ਹੈਗਾ ਚਨਾ ਭਟੂਰਾ, ਇੱਕ ਖਰੀਦੋਗੇ ਦੂਜਾ ਫ੍ਰੀ ਆ। ਬੈਜੀ ਬਿਰਿਆਨੀ, ਇੱਕ ਖਰੀਦੋਗੇ ਦੂਜੀ ਫ੍ਰੀ ਆ। ਅੰਮ੍ਰਿਤਸਰੀ ਕੁਲਚਾ, ਇੱਕ ਖਰੀਦੋ ਦੂਜਾ ਫ੍ਰੀ ਆ। ਚਾਟ ਪਾਪੜੀ, ਬਾਏ ਵਨ ਗੈਟ ਵਨ ਫ੍ਰੀ ਆ। ਇਹ ਪੂਰਾ ਕੱਲ੍ਹ ਉਹਨਾਂ ਨੇ ਸਾਨੂੰ ਡੀਲਾਂ ਭੇਜੀਆਂ, ਸਤੰਬਰ ਮਹੀਨੇ ਦੀਆਂ ਚੱਲਣਗੀਆਂ ਇਹ, ਸਵੇਰੇ 10 ਵਜੇ ਤੋਂ ਲੈ ਕੇ 8 ਵਜੇ ਤੱਕ, ਲੇਟ ਨਹੀਂ, ਉਸ ਤੋਂ ਪਹਿਲਾਂ। ਅਤੇ ਦੇਸ਼ ਪ੍ਰਦੇਸ਼ ਦੇ ਸਰੋਤਿਆਂ ਵਾਸਤੇ ਇਹ ਸਾਰੀ ਡੀਲ, ਚਨਾ ਭਟੂਰਾ ਹੋ ਗਿਆ, ਵੈਜ ਬਿਰਿਆਨੀ ਬਾਏ ਵਨ ਗੈਟ ਵਨ ਫ੍ਰੀ, ਅੰਮ੍ਰਿਤਸਰੀ ਕੁਲਚਾ ਹੋ ਗਿਆ ਬਾਏ ਵਨ ਗੈਟ ਵਨ ਫ੍ਰੀ, ਚਾਟ ਪਾਪੜੀ, ਤਾਂ ਇਹਦਾ ਮਜ਼ਾ ਲੈ ਸਕੋ ਤਿੰਨੇ ਬ੍ਰਾਂਚਾਂ 'ਤੇ। 275 ਗਾਰਡਨ ਬਰੁੱਕ ਟ੍ਰੇਲ, ਕੈਸਲ ਮੋੜ 'ਤੇ, ਹਾਈਵੇ 50 ਦੇ ਨੇੜੇ ਪੈਂਦੇ ਨੇ। 905-794-8811 ਨੰਬਰ ਹੈ। ਦੂਜੀ ਲੋਕੇਸ਼ਨ ਹੈਗੀ ਇਹਨਾਂ ਦੀ ਹੈ ਬੁਬੇੜ ਅਤੇ ਚੰਕੂਜ਼ੀ, 15 ਫੈਂਡਰ ਵੇ, 905-840-2200। ਤੀਜੀ ਹੈਗੀ 85 ਮਾਊਂਟ ਪਿਲਰ, ਮਿਸੀ ਰਾਗਾ ਰੋਡ ਅਤੇ ਫਾਈਨੈਂਸ਼ੀਅਲ 'ਤੇ, 905-593-4400 ਟੈਲੀਫੋਨ ਨੰਬਰ ਹੈ। ਜੁੜੇ ਹੋਏ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਲਓ ਇੱਕ ਬੜਾ ਪਿਆਰਾ ਗੀਤ, ਸਦਾਬਹਾਰ ਗੀਤ ਹੈ, ਜਦੋਂ ਵੀ ਸੁਣਦੇ ਹਾਂ ਬੜਾ ਪਿਆਰਾ ਲੱਗਦਾ। ਸਰਜੀਤ ਬਿੰਦਰਖੀਆ ਦੀ ਆਵਾਜ਼ ਵਿੱਚ, ਮਰਹੂਮ ਕਲਾਕਾਰ ਸਰਜੀਤ ਬਿੰਦਰਖੀਆ।

ਦੋਸਤੋ ਜੀਆਂ ਨੂੰ ਇੱਕ ਵਾਰੀ ਫਿਰ ਯਾਨੀ ਕਿ ਆਪਣੇ ਕੋਲ ਇੱਕ ਘੰਟਾ ਹੋਰ ਮੁਲਾਕਾਤ ਆ, ਦਸ ਕੁ ਮਿੰਟ ਕੱਢ ਲਓ ਘੰਟੇ ਦੇ ਵਿੱਚੋਂ, ਪੰਜਾਹ ਕੁ ਮਿੰਟ ਦੀ ਹੋਰ ਮੁਲਾਕਾਤ ਹੈਗੀ ਤੁਹਾਡੇ ਨਾਲ, ਅਤੇ ਗੀਤ ਸੰਗੀਤ ਚੱਲਦਾ ਰਹੂਗਾ, ਤੁਹਾਡੀਆਂ ਫਰਮਾਇਸ਼ਾਂ ਪੂਰੀਆਂ ਕਰਾਂਗੇ ਪੂਰੀਆਂ। ਅਗਲੀ ਫਰਮਾਇਸ਼ ਵੀ ਆ ਗਈ ਹੈ, ਸਾਡੇ ਹਰਵਿੰਦਰ ਸਿੰਘ ਹੋਰਾਂ ਨੇ ਫਰਮਾਇਸ਼ ਕੀਤੀ ਆ, ਕਹਿੰਦੇ ਬੱਬੂ ਮਾਨ ਦਾ ਗੀਤ ਸੁਣਨਾ, ਉਹ ਵੀ ਬ੍ਰੈਂਡ ਨਿਊ ਜਿਹੜਾ ਆਇਆ। ਬਿਲਕੁਲ, ਅਗਲਾ ਮੈਂ ਲਾਈਨਅਪ ਕਰਤਾ ਨਾ ਤੁਹਾਡਾ ਗਾਣਾ, ਅਤੇ ਉਦੋਂ ਬਾਅਦ ਫਿਰ ਆਪਾਂ ਜਿਹੜਾ ਇੱਕ ਢਾਡੀ ਵਾਰ ਵੀ ਮੈਂ ਆਈ ਲਈ ਰੱਖੀ ਹੋਈ ਸਰ ਢੱਡ ਕੇ, ਭਾਈ ਦਲੀਪ ਸਿੰਘ ਹੋਰਾਂ ਦੀ ਆਵਾਜ਼ 'ਚ ਬੰਦਾ ਬਹਾਦਰ ਦੀ, ਉਹ ਵੀ ਚੰਗੀ ਲੱਗੂ ਤੁਹਾਨੂੰ, ਅਤੇ ਉਹ ਵੀ ਸੁਣਾਵਾਂਗੇ। ਪਰ ਉਸ ਤੋਂ ਪਹਿਲਾਂ ਮੈਂ ਦੇ ਰਿਹਾ ਮੈਸੇਜ, ਮਨੂ ਸ਼ਰਮਾ ਹੋਰੀ ਤੁਹਾਡੀਆਂ ਕਾਰਾਂ ਵੈਨਾਂ ਦੀ ਇੰਸ਼ੋਰੈਂਸ ਕਰਦੇ ਨੇ, ਜੇਕਰ ਤੁਸੀਂ ਕੋਈ ਪ੍ਰੋਫੈਸ਼ਨਲ ਲੋਕ ਆ ਵਾਈਟ ਕਾਲਰ ਦੀ ਜੋਬ ਕਰਦੇ ਹੋ ਤਾਂ ਹੋਰ ਵੀ ਡਿਸਕਾਊਂਟ ਮਿਲ ਜੂਗਾ, ਅਤੇ ਉਹਨਾਂ ਦੇ ਨਾਲ ਸੰਪਰਕ ਕਰ ਲਓ। ਅਤੇ ਰਿਨਿਊਲ ਤੁਹਾਡੀ ਆ ਰਹੀ ਹੈ, ਕਹਿੰਦੇ ਅੱਜ ਕੱਲ੍ਹ ਤੁਸੀਂ ਕਾਫੀ ਪੈਸੇ ਸੇਵ ਕਰ ਸਕਦੇ ਹੋ ਕਿਉਂਕਿ ਕਾਫੀ ਇੰਸ਼ੋਰੈਂਸ ਦੇ ਵਿੱਚ ਚੇਂਜਸ ਹੋਈਆਂ ਨੇ। ਅਤੇ ਮਨੂ ਸ਼ਰਮਾ ਦਾ ਨੰਬਰ ਨੋਟ ਕਰ ਲਓ, 2899529532। ਇੱਕ ਸਿਰਫ ਆਟੋ ਘਰਾਂ ਦੀ ਅਤੇ ਤੁਹਾਡੇ ਟਰੱਕਾਂ ਦੀ ਵੱਡੇ ਜਿਹੜੇ ਹੁੰਦੇ ਨੇ ਹਾਈਵੇ ਵਾਲੇ, ਉਹਨਾਂ ਦੀ ਆਪਣੀ ਇੰਸ਼ੋਰੈਂਸ ਕਰਦੇ ਨੇ ਲੰਬੇ ਸਮੇਂ ਤੋਂ। ਮਨੂ ਸ਼ਰਮਾ, 289 ਏਰੀਆ ਕੋਡ, 9529532 ਟੈਲੀਫੋਨ ਨੰਬਰ ਹੈ। ਤੁਹਾਨੂੰ ਭੁੱਖ ਲੱਗੀ ਹੋਏਗੀ, ਕੁਛ ਖਵਾ ਵੀ ਦੇਵਾਂ ਤੁਹਾਨੂੰ, ਮੇਰਾ ਫਰਜ਼ ਬਣਦਾ ਕਿ ਕੁਛ ਸਪੈਸ਼ਲ ਲੱਗਿਆ ਹੋਣਾ ਆਸੇ ਪਾਸੇ ਤਾਂ ਤੁਹਾਨੂੰ ਦੱਸ ਦਈਏ, ਫਿਰ ਆਪਾਂ ਫਾਇਦਾ ਉਠਾ ਲੈਂਦੇ ਹੁੰਦੇ ਹਾਂ ਕਿਉਂਕਿ ਲੋੜ ਪੈਂਦੀ ਜਿਵੇਂ ਹੁਣ ਦੋ ਜਾਣੇ ਹੋਈਏ ਆਪਾਂ, ਸ਼ੇਅਰ ਹੋ ਜਾਂਦਾ ਕੰਮ ਤੁਹਾਡਾ। ਅਤੇ ਅੱਜ ਜਿਹੜੀ ਨਾ ਇੰਡੀਅਨ ਫਰੂਟ ਲੈਂਡ ਦੀ ਜਿਹੜੀ ਬ੍ਰਾਂਚ ਹੈਗੀ ਆ, ਉੱਥੇ ਤੰਦੂਰੀ ਗ੍ਰਿਲ ਵੀ ਹੈਗੀ 25 ਸੈਂਡਲਵੁੱਡ ਪਾਰਕਵੇ, ਉੱਥੇ ਖਾਣ ਪੀਣ ਨੂੰ ਉਹਨਾਂ ਨੇ ਤੁਹਾਡੇ ਲਈ ਪ੍ਰਬੰਧ ਕੀਤਾ। ਅਤੇ ਇਹ ਸਪੈਸ਼ਲ ਹੈਗਾ ਜੀ ਤੁਹਾਡੇ ਵਾਸਤੇ, ਥਾਲੀ ਅੱਜ ਲਗਾਈ ਗਈ ਆ, ਵੈਜੀ ਥਾਲੀ ਖਰੀਦੋ 499 ਦੀ। ਤੁਹਾਨੂੰ ਪਤਾ ਫੂਡੀ ਡੋਟ 3 ਚੀਜ਼ਾਂ ਹੁੰਦੀਆਂ, ਇਹਦੇ ਵਿੱਚ ਦੋ ਸਬਜ਼ੀਆਂ ਪਵਾ ਲਓ, ਇੱਕ ਦਾਲ ਪਵਾ ਲਓ ਜਾਂ ਕੋਈ ਹੋਰ ਚੀਜ਼ ਪਾਉਣੀ ਆ, ਗਜਰੇਲਾ ਪਵਾ ਸਕਦੇ, ਮਿੱਠੇ 'ਚ ਗੁਲਾਬ ਜਾਮਣ ਲੈ ਸਕਦੇ ਹੋ, ਰਾਈਸ ਵੀ ਨਾਲ ਹੁੰਦੇ ਆ, ਅਤੇ ਸੈਲਡ ਵੀ ਹੁੰਦਾ, ਦਹੀਂ ਤਾਂ ਹੁੰਦਾ ਹੀ ਹੁੰਦਾ, ਆਪਣਾ ਜਿਹੜਾ ਰਹਿਤਾ ਕਹਿੰਦੇ ਜਿਵੇਂ ਆਪਾਂ, ਨਾਨ ਗਾਰਲਿਕ ਖਾਣੇ ਆ ਜਾਂ ਪਲੇਨ ਲੈਣੇ ਤੁਹਾਡੀ ਮਰਜ਼ੀ ਹੈ, ਨਾਲ ਰੋਟੀ ਵੀ ਮਿਲ ਸਕਦੀ ਹੈ ਤੰਦੂਰੀ। ਇਹ 499 ਲਾਈ ਥਾਲੀ, ਬੜੀ ਅੱਛੀ ਆ, ਇਸ ਪ੍ਰਾਈਸ ਦੇ ਵਿੱਚ ਦੋ ਤਿੰਨ ਚੱਕ ਲਿਆਉਂਦੇ ਬੰਦਾ। ਹਾਂਜੀ, ਆਮ ਤੁਹਾਨੂੰ ਪੈ ਜਾਂਦੀ ਹੈ 15 ਡਾਲਰ ਦੀ ਥਾਲੀ, 11-12 ਦੀ ਤਾਂ ਪੈ ਹੀ ਜਾਂਦੀ ਕਿਤੇ। ਵੈਜ ਬਰਗਰ ਦਾ 399 ਦਾ, ਅਤੇ ਚਿਕਨ ਬਿਰਿਆਨੀ 699 ਨੂੰ, ਚਨਾ ਭਟੂਰਾ ਵੀ ਬਹੁਤ ਸਸਤਾ 399 ਦਾ, ਅਤੇ ਨਾਲ ਦੀ ਨਾਲ ਪਰਾਂਠਾ, ਆਲੂ ਮੂਲੀ ਦਾ ਪਰਾਂਠਾ ਲਾਇਆ ਉਹਨਾਂ ਨੇ 299 ਨੂੰ ਈਚ। ਵੈਜ ਮੀਡੀਅਮ ਪੀਜ਼ਾ ਦੋ ਟੋਪਿੰਗ ਦੇ ਨਾਲ 699, ਤੋਂ ਮਿਕਸ ਅਪ ਨਹੀਂ ਹੋਣਾ, ਇਹ ਜਿਹੜੀ ਸਿਰਫ

ਵਾਲੀ ਮਨੀ ਲੌਂਗੀਆਂ ਜਿਗਰੇ ਜਿਗਰੇ ਵੀ ਠੀਕ ਹੈ ਮੈਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਲੋਫਰ ਅਗਲਾ ਗੀਤ ਤੁਹਾਡੇ ਸੁਣਾਉਂਦੇ ਆਪਾਂ ਫਰਮੈਸ਼ੀ ਗੀਤ ਬੱਬੂ ਮਾਨ ਹੋਰਾਂ ਦੀ ਆਵਾਜ਼ ਵਿੱਚ ਪੇਸ਼ ਕਰੀਏ ਨਵਾਂ ਮੈਂ ਵੀ ਪਹਿਲੀ ਵਾਰੀ ਸੁਣ ਲਿਆ ਮੈਂ ਸੁਣਿਆ ਨਹੀਂ ਇਹ ਗੀਤ ਹਲਤਾ ਚਲੋ ਕਰਦੇ ਹਾਂ ਇੰਜੋਏ ਪ੍ਰੋਗਰਾਮ ਸਾਰੇ ਬੱਬੂ ਮਾਨ ਹੋਰਾਂ ਦਾ ਅੱਖ ਅੱਖ ਹੈ ਨਸ਼ਈ ਇਹ ਤਾਂ ਕੁਦਰਤੀ ਆ ਆਪਾਂ ਕਈ ਵਾਰੀ ਗੱਲ ਕਰਨੇ ਆ ਅੱਖਾਂ ਮੋਟੀਆਂ ਕਿਸੇ ਦੀਆਂ ਹਨ ਕਿਸੇ ਦੀਆਂ ਹਨ ਅੱਜ ਕੱਲ੍ਹ ਤਾਂ ਲੈਣ ਦੇ ਮਿਲ ਜਾਂਦੀਆਂ ਬਿੱਲੀਆਂ ਹੋ ਜਾਂਦੀਆਂ ਪਰ ਰੀਅਲ ਕਈਆਂ ਦੀਆਂ ਨਾ ਮੋਟੀਆਂ ਮੋਟੀਆਂ ਅੱਖਾਂ ਹੁੰਦੀਆਂ ਹਨ ਦੇਖ ਕੇ ਹੀ ਬੰਦੇ ਨੂੰ ਨਜ਼ਾਰਾ ਜਿਹਾ ਆਉਂਦਾ ਹੁੰਦਾ ਹੁਣ ਮੇਲ ਨੂੰ ਵੀ ਤਾਂ ਆਉਣਾ ਫੀਮੇਲ ਨੂੰ ਵੀ ਆਉਂਦਾ ਸੇਮ ਹੀ ਕਿ ਉਹ ਵੱਖਰਾ ਨਹੀਂ ਹੁੰਦਾ ਕੁਛ ਇਹ ਇਨਸਾਨ ਇੱਕੋ ਹੀ ਬਣਾਏ ਆ ਸਾਰੇ ਨਾ ਬੰਦਿਆਂ ਦੀਆਂ ਵੀ ਵਧੀਆ ਹੁੰਦੀਆਂ ਨਸ਼ਈ ਅੱਖਾਂ ਦੂਜੇ ਪਾਸੇ ਵੀ ਫੀਮੇਲ ਦੀਆਂ ਹੁੰਦੀਆਂ ਪਰ ਬੱਬੂ ਪਾਨ ਹੋਰੀ ਗੱਲ ਕਰ ਰਹੇ ਆ ਅੱਖ ਹੈ ਨਸ਼ਈ ਲਓ ਸੁਣੋ ਧਿਆਨ ਨਾਲ ਅੜੀ ਬ੍ਰਾਹਮ ਦੇਸ਼

0: ਕਿਆ ਬਾਤ ਆ, ਰੇਡੀਓ ਪ੍ਰੋਗਰਾਮ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜਿਆ। ਮੈਂ ਟੀ ਵੀ ਅੱਜ ਔਨ ਕੀਤਾ ਕੁਦਰਤੀ ਨਾ, ਮੈਨੂੰ ਜਿਹੜੇ ਟੀ ਵੀ 'ਤੇ ਦੇਖ ਕੇ ਸੁਣਦੇ ਹੋਣਗੇ ਨਾ ਲੋਕ ਹੋਣਗੇ, ਅਤੇ ਜਿੰਦਰ ਥੋੜ੍ਹੀ ਨਾਲ ਹੀ ਝੁੰਮ ਗਏ ਜਾਂਦੇ ਬੱਬੂ ਮਾਨ ਦੇ ਗੀਤ ਨਾਲ। ਬੱਬੂ ਮਾਨ ਜਿਸ ਤਰ੍ਹਾਂ ਸਟੇਜ 'ਤੇ ਨਹੀਂ ਝੁੰਮਦਾ ਹੁੰਦਾ, ਮੇਰੇ ਵੀ ਉਵੇਂ ਫਲੋ ਜਿਹੇ 'ਚ ਨਾ ਗੀਤ ਬੜਾ ਲੱਗ, ਪਹਿਲੇ ਵਾਰ ਸੁਣਿਆ ਮੈਂ, ਪਰ ਪਿਆਰਾ ਗੀਤ ਗਾਇਆ ਗਿਆ ਨਾ, ਤੇਰੀ ਅੱਖ ਹੈ ਕਿਆ ਬਾਤ ਆ। ਰੇਡੀ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਹੋ, ਗੀਤ ਸੰਗੀਤ ਚੱਲਦਾ ਰਹੂਗਾ। ਸਾਡੇ ਅਗਲੇ ਕਾਲ ਸਾਡੇ ਨਾਲ ਆ ਗਏ ਨੇ 6749 ਜੀ ਜੀ ਐਨ ਜੀ।
1: ਹੈਲੋ,
0: ਸਤਿ ਸ਼੍ਰੀ ਅਕਾਲ ਜੀ।
1: ਹਾਂ ਸਿੱਧੂ ਸਾਹਿਬ, ਟਿਕਟਾਂ ਦਾ ਨੰਬਰ ਲੈਣਾ ਜੀ ਕੋਈ।
0: ਟਿਕਟਾਂ ਲੈਣੀਆਂ ਆਪਣੀਆਂ, ਦੋ ਤਿੰਨ ਨੰਬਰ
1: ਟਿਕਟਾਂ ਲੈਣੀਆਂ ਜੀ।
0: ਹੋਰ ਰੱਖੋ, ਮੈਂ ਦੋ ਤਿੰਨ ਦੇ ਦਿੰਦਾ, ਦਿਓਲ ਵਾਲੇ ਦੇ ਦਿੰਦਾ।
1: ਹਾਂ ਜੀ, ਦਿਓ ਜੀ ਨੰਬਰ, ਮੈਂ ਲਿਖਦਾ ਜੀ, ਲਿਖਾਇਓ।
0: ਲਿਖੋ ਜੀ, ਲਿਖੋ ਦਿਓਲ ਦਾ ਨੰਬਰ। ਹੈਲੋ, ਇੱਕ ਦੋ ਹੋਰ ਦੇ ਦਿੰਦੇ ਜੀ, ਸਸਤੀ ਮਿਲ ਜੀ, ਲੈ ਲਿਓ। ਕਿੱਧਰ ਰਹਿੰਦੇ ਹੋ?
1: ਕਲਡਨ ਜੀ।
0: ਆਨਲੇ ਪਊਗੀ 905 ਰਾਜਵੀਰ ਕੌਰ ਦਿਓਲ, ਦਿਓਲ ਟਰੈਵਲ ਦਾ।
1: ਹਾਂਜੀ, ਤੇ ਆਪਣਾ ਇੱਕ ਤੁਸੀਂ ਕਟਾਰੀਆ ਦੇਣੇ
0: ਇੱਕ ਕਟਾਰੀ ਪੂਰੇ ਮੇਰੇ ਕੋਲ ਹੈ ਨੀ, ਆਖਿਰ ਹੋਰ ਹੈਗਾ ਮੇਰੇ ਕੋਲ। ਕੋਮਲ ਦਾ ਲੈ ਲਓ 905-239-7711 ਪਰਮਿਸ਼ਨ ਆ ਗਈਆਂ, ਪਰ ਅਹੰਕਾਰ ਉਹ ਜਿਹੜਾ ਹੁਣ ਕਹਿੰਦੇ ਕਿ ਢਾਡੀ ਵਾਰ ਹੀ ਸ਼ਾਮਿਲ ਕਰ ਦਿਓ। ਮੈਂ ਪਹਿਲਾਂ ਵੀ ਇੱਕ ਦੋ ਬੰਦਿਆਂ ਨੂੰ ਹੁਣ ਕਿਹਾ, ਮੈਂ ਕਿਉਂ ਕੀਤੀ ਹੋਈ ਸੀਗੀ, ਮੈਂ ਫਿਰ ਬੱਚ ਛੱਡ ਗਿਆ ਤੁਹਾਡੀ ਦਲੀਪ ਸਿੰਘ ਹੋਰ ਦੀ, ਉਹ ਆਪਾਂ ਬਾਬਾ ਦੀਪ ਸਿੰਘ, ਮੈਨੂੰ ਵੀ ਚੰਗਾ ਲੱਗਦਾ ਉਹ, ਪਹਿਲਾਂ ਸੁਣਿਆ ਹੋਇਆ ਮੇਰਾ, ਉਹ ਲਾ ਦਿੰਦੇ ਹਾਂ। ਅਤੇ ਅਵਤਾਰ ਉਹਨੇ ਕੀਤੀ ਆ ਲੌਂਗੀ ਆ, ਹੋਰ ਜਿਹੜੇ ਗਾਉਂਦੇ ਨੇ ਜ਼ਿਗਰਾ, ਉਹ ਵੀ ਗੀਤ ਮੈਂ ਤੁਹਾਡੇ ਲਈ ਰੱਖਿਆ ਹੋਇਆ, ਹਨੀ ਅੱਗੇ ਜਾ ਕੇ ਸੁਣਾਵਾਂਗਾ। ਪਰ ਪਹਿਲਾਂ ਆਪਾਂ ਢਾਡੀ ਵਾਰ ਲਾ ਲਈਏ, ਪਰ ਉਸ ਤੋਂ ਪਹਿਲਾਂ ਥੋੜ੍ਹੇ ਮੈਂ ਮੈਸੇਜ ਦੇ ਦਿਆਂ। ਢੱਟ ਟਰਾਂਸ ਫਰਾਈਟ ਵਾਲੇ ਅਤੇ ਏ ਜ਼ੈਡ ਡਰਾਈਵਰ ਚਾਹੀਦੇ ਨੇ USA ਵਾਸਤੇ, ਮੰਡੇ ਟੂ ਫਰਾਈਡੇ ਕੰਮ ਕਰਨਾ, 2 ਸਾਲ ਦਾ ਤਜਰਬਾ ਚਾਹੀਦਾ, ਲਾਈਸੈਂਸ ਚਾਹੀਦਾ ਤੁਹਾਡਾ ਕਲੀਨ, ਅਤੇ 23 ਸਾਲ ਦੇ ਆਜੂ, 1600 ਤੋਂ ਲੈ ਕੇ 2200 ਡਲ ਬਣਾਓਗੇ। ਇਹਨਾਂ ਦੇ ਪਾਸ ਨਾ ਮੋਟਰਸਾਈਕਲ ਵੀ ਰੋਇਲ ਇਨਫੀਲਡ ਵੇਚਦੇ ਨੇ, ਇਹ 1951 ਤੋਂ ਲੈ ਕੇ 2020 ਮਾਡਲ ਰੋਇਲ ਇਨਫੀਲਡ। ਜਿਹਨਾਂ ਚਲਾਇਆ ਉਹ ਤਾਂ ਫਿਰ ਉਹੀ ਚਲਾ ਸਕਦੇ ਆ ਇੰਡੀਆ 'ਚ, ਤੁਹਾਨੂੰ ਪਤਾ, ਆਪਾਂ ਵੀ ਚਲਾਇਆ ਹੋਇਆ, ਜਿਹਨਾਂ ਨੇ ਚਲਾਇਆ ਉਹਨੂੰ ਪਤਾ, ਦੁੱਗ ਦੁੱਗ ਦੁੱਗ ਦੁੱਗ, ਇਹਦੀ ਆਵਾਜ਼ ਹੀ ਬੜੀ ਪਿਆਰੀ ਹੁੰਦੀ ਹੈ ਨਾ। ਸੁੱਖੀ ਢਾਡ ਨੂੰ ਕਾਲ ਕਰ ਲਓ 416-6695-20 ਟੈਲੀਫੋਨ ਨੰਬਰ ਹੈ, ਅਤੇ ਇਹ 'ਤੇ ਕਾਲ ਕਰਕੇ ਹੋਰ ਜਾਣਕਾਰੀ ਲੈ ਲਓ ਕਿ ਜਿਹੜੀ ਪ੍ਰੋਗਰਾਮ ਤੁਸੀਂ ਦੋ ਇਸ ਪ੍ਰਦੇਸ਼। ਕੋਮਲ ਟਰੈਵਲ ਨੇ ਸਪੈਸ਼ਲ ਲਾਏ ਦੇ, ਉਹ ਕਹਿੰਦੇ ਟਰਾਂਟੋ ਤੋਂ ਨਵੀਂ ਦਿੱਲੀ ਜਾਣਾ ਅਕਤੂਬਰ ਦੇ ਨਵੰਬਰ ਦੇ ਵਿੱਚ, 2 ਪੀਸ ਨਾਲ ਟਿਕਟ ਹੈਗੀ $1490 ਦੀ, $1490 ਦੀ। ਟਰਾਂਟੋ ਤੋਂ ਦਿੱਲੀ ਜਾਣਾ ਅਕਤੂਬਰ ਦੇ ਵਿੱਚ 92 ਹੈਗੀ, 2 ਪੀਸ ਲਗਨ ਲਿਜਾ ਸਕਦੇ ਹੋ, ਇਹ ਹੈਗੀ ਆ $1150। ਟਰਾਂਟੋ ਟੂ ਬੋਂਬੇ ਅਕਤੂਬਰ ਨਵੰਬਰ ਜਾਣਾ ਹੈਗਾ, 1550 ਰਿਟਰਨ ਟਿਕਟ ਹੈਗੀ ਆ, ਅਤੇ ਕਾਲ ਕਰ ਲਓ ਤੁਸੀਂ। ਇੱਕ ਉਹਨਾਂ ਨੇ ਲਾਈ ਆ ਅੰਮ੍ਰਿਤਸਰ ਦੀ ਨਾ ਬਿਜ਼ਨਸ ਕਲਾਸ ਦੀ ਸੀਟ ਲਾਈ ਆ, ਇਹ ਟਿਕਟ ਬੜੀ ਸਸਤੀ ਆ, $4000 ਦੀ ਆ ਇਹ। ਟਰਾਂਟੋ ਟੂ ਅੰਮ੍ਰਿਤਸਰ ਬਿਜ਼ਨਸ ਕਲਾਸ, ਕੋਮਲ ਨੂੰ ਕਾਲ ਕਰ ਲਓ, ਕੋਮਲ ਟਰੈਵਲ 'ਤੇ 905-239-7711 6433 ਜੀ 6।
1: ਸਿੰਗਰ
0: ਦਾ ਨਾਮ ਕੀ ਹੈ? ਰੰਗੀਲਾ ਸ਼ੰਗੀਲਾ ਹਨਾ, ਪਤਰੀਲਾ, ਕਿਉਂਕਿ ਪਹਿਲਾਂ ਚੱਲਦੇ ਆ, ਪਹਿਲਾਂ ਹੁੰਦਾ ਸੀ ਬਹੁਤ ਪੁਰਾਣਾ ਰੰਗੀਲਾ ਜੱਟ, ਹੈਨਾ, ਬੜੇ ਥੋੜੇ ਗਾਣੇ ਗਾਏ ਉਹਨਾਂ, ਸੁਰਿੰਦਰ ਕੌਰ ਹੋਣਾ ਨੇ ਗਾਏ ਆ, ਹੋਰ ਵੀ ਕਈਆਂ ਸਿੰਗਰਾਂ ਨੇ ਗਾਏ ਆ, ਅਤੇ ਭਾਂਡੇ ਕਾਰੀ ਕਰਾ ਲਓ, ਮੇਰੇ ਖਿਆਲ ਉਹੀ ਉਹਨਾਂ ਦਾ ਹੀ ਸ਼ਾਇਦ ਰੰਗੀਲਾ ਸਾਹਿਬ ਦਾ ਹੀ ਆ, ਅਤੇ ਇਹ ਵੀ ਇਹਨਾਂ ਦੱਸਿਆ ਕਿ ਸੁੱਚਾ ਰੰਗੀਲਾ, ਚਲੋ ਕੋਈ ਨਾ ਆਪਾਂ ਇਹਦਾ ਕਿ ਦੇਖਦੇ ਹਾਂ ਕੀ ਕਹਿੰਦਾ ਸੁੱਚਾ ਰੰਗੀਲਾ ਹੈ। ਅਤੇ ਖਾਸ ਕਰਕੇ ਹੁਣ ਮੈਂ ਨਾ ਪਹਿਲਾਂ ਇੱਕ ਲਾ ਲਵਾਂ ਤੁਹਾਡੀ ਫਰਮਾਇਸ਼ 'ਤੇ, ਫਿਰ ਮੈਂ ਭੁੱਲ ਨਾ ਜਾਵਾਂ ਕਈ ਵਾਰ ਹੁਣ, ਹੈ ਨਾ। ਵੀ ਹੋਰ ਕਿਤੇ ਭੁੱਲ ਜਾਈਏ ਤੁਹਾਡੀ ਫਰਮਾਇਸ਼, ਪਰ ਨਹੀਂ ਮੈਂ ਲਿਖ ਲੈਂਦਾ ਹੁੰਦਾ, ਐਸੀ ਗੱਲ ਨਹੀਂ ਗੱਲ ਨਹੀਂ। ਅਤੇ ਲਓ ਮੈਂ ਨਾ ਤੁਹਾਡੀ ਵਾਰ ਸ਼ਾਮਿਲ ਕਰਦਾ ਬਾਬਾ ਦੀਪ ਸਿੰਘ ਦੀ ਰੇਡੀਓ ਪ੍ਰੋਗਰਾਮ ਦੇਸ ਪ੍ਰਦੇਸ ਨੂੰ ਜੁੜੇ ਹਨ। ਚਲੋ ਇੰਪਾਇਰ ਤੁਹਾਡੀ ਤੋਂ ਯਾਰ ਬਾਬਾ ਦੀਪ ਸਿੰਘ ਦੀ

ਬਾਬਾ ਦੀਪ ਸਿੰਘ ਜੀ ਜਿਸ ਨੇ ਸਾਬੋ ਕੀ ਤਲਵੰਡੀ ਸ੍ਰੀ ਦਮਦਮੇ ਸਾਹਿਬ ਤੋਂ ਸੂਰਬੀਰਾਂ ਬਹਾਦਰਾਂ ਦੇ ਜੱਥੇ ਨੂੰ ਨਾਲ ਲੈ ਕੇ ਸ੍ਰੀ ਅੰਮ੍ਰਿਤਸਰ ਜੀ ਗੁਰੂ ਮਹਾਰਾਜ ਜੀ ਦੇ ਹਰਿਮੰਦਰ ਦੀ ਜਿਸ ਲਈ ਸ਼ਾਨ ਨੂੰ ਬਚਾਉਣ ਵਾਸਤੇ ਮੈਦਾਨ ਵਿੱਚ ਆਏ ਤਾਂ ਉਸ ਲਈ ਮੈਦਾਨੇ ਜੰਗ ਦੇ ਅੰਦਰ ਜੰਗ ਕਰਦਿਆਂ ਹੋਇਆਂ ਜਿਸ ਵੇਲੇ ਬਾਬਾ ਦੀਪ ਸਿੰਘ ਦੇ ਧੜ ਤੋਂ ਸੀਸ ਅਲਹਿਦਾ ਹੋ ਕੇ ਧਰਤੀ 'ਤੇ ਡਿੱਗਾ ਤਾਂ ਇੱਕ ਸਿੰਘ ਨੇ ਬੋਲੀ ਮਾਰੀ, ਬਾਬਾ ਜੀ ਤੁਸੀਂ ਅਰਦਾਸ ਵਿੱਚ ਪ੍ਰਣ ਕੀਤਾ ਸੀ ਕਿ ਮੈਂ ਆਪਣਾ ਸੀਸ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰਬਾਰ ਵਿੱਚ ਜਾ ਕੇ ਭੇਟ ਕਰਾਂਗਾ, ਤੁਸਾਂ 3 ਮੀਲ ਉਰੇ ਹੀ ਡੇਰੇ ਲਾ ਦਿੱਤੇ ਨੇ। ਇਹ ਆਵਾਜ਼ ਸੁਣਦਿਆਂ ਬਾਬਾ ਦੀਪ ਸਿੰਘ ਜੀ ਧਰਤੀ ਤੋਂ ਉੱਠੇ, ਕੱਟੇ ਸੀਸ ਨੂੰ ਖੱਬੀ ਤਲੀ 'ਤੇ ਧਰਿਆ, ਹੱਥ ਵਿੱਚ ਦੋ ਧਾਰਾ ਖੰਡਾ ਲੈ ਕੇ ਬਾਬਾ ਦੀਪ ਸਿੰਘ ਜੀ ਕਿਸ ਤਰ੍ਹਾਂ ਮੈਦਾਨੇ ਜੰਗ ਵਿੱਚ ਵੈਰੀਆਂ ਦੇ ਆਹੂ ਲਾਉਂਦੇ ਹੋਏ ਅੰਮ੍ਰਿਤਸਰ ਜੀ ਨੂੰ ਜਾ ਰਹੇ ਸੀ। ਉਸ ਵੇਲੇ ਦੀਆਂ ਲਾਈਨਾਂ ਢਾਡੀ ਜੱਥਾ

ਕਿਆ ਬਾਤ ਹੈ, ਭੰਤਿਆ ਤੋੜਿਆ ਹੈ, ਆ ਗਿਆ ਆਨੰਦਪੁਰ ਆ, ਇਹਨੂੰ ਕਹਿੰਦੇ ਢਾਡੀ ਰਾਗ ਹੈ। ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹੋ। ਮੈਂ ਤੁਹਾਡਾ ਆਪਣਾ ਹੋਸਟ ਤਜਿੰਦਰ ਸਿੰਘ ਸਿੱਧੂ ਸਦਮਾ ਵਾਲਾ, ਜਿਹੜੇ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਰਹੋ। ਠੀਕ, ਸ਼ਾਮ ਦੇ 6 ਵਜੇ ਤੱਕ ਮੇਰੀ ਮੁਲਾਕਾਤ ਹੋਏਗੀ, ਠੀਕ ਹੈ ਨਾ। ਅਤੇ ਫਿਰ ਆਪਾਂ ਵੀ ਇਸ ਤੋਂ ਬਾਅਦ ਵਾਹਨ ਅੰਦਰ ਜਾਵਾਂਗੇ ਅਤੇ ਵੀਕਐਂਡ ਦੀਆਂ ਇੰਜੋਏਮੈਂਟ ਮੈਂ ਵੀ ਸ਼ੁਰੂ ਕਰ ਲੈਣੀ ਆ।

0: ਆਪਣਾ ਰੇਡੀਓ ਦੇਸ ਪਰਦੇਸ
1: ਫੋਰ ਐਡਵਰਟਾਈਜ਼ਮੈਂਟਸ ਐਂਡ ਇਨਫੋਰਮੇਸ਼ਨ ਸਾਡੇ ਹੈੱਡ ਆਫਿਸ ਨੂੰ ਕਾਲ ਕਰੋ 416-725-2551 416-725-2551

0: ਮੌਰਗੇਜ ਦੀ ਦੁਨੀਆ ਦੇ ਵਿੱਚ ਚਮਕਦਾ ਸਿਤਾਰਾ ਪ੍ਰਭਦੀਪ ਸਿੰਘ। ਕੀ ਤੁਹਾਡੀ ਮੌਰਗੇਜ ਰਿਨਿਊ ਹੋਣ ਵਾਲੀ ਹੈ? ਤੁਸੀਂ ਪ੍ਰਾਈਵੇਟ ਮੌਰਗੇਜ ਸਟਕ ਹੋ ਗਏ ਹੋ ਤੇ ਵੱਧ ਇੰਟਰਸਟਡ ਪੇ ਕਰ ਰਹੇ ਹੋ, ਇਹ ਤੁਹਾਡੀ ਮੌਰਗੇਜ ਬੈਂਕਾਂ ਨਾਲ ਕਰਵਾ ਕੇ ਲੋ ਇੰਟਰਸਟ ਰੇਟ ਤੇ ਗਰੰਟੀ ਨਾਲ ਕਰਾਉਣਗੇ ਤੇ ਨਾਲ ਦੀ ਨਾਲ ਲਾਈਨ ਆਫ ਕ੍ਰੈਡਿਟ ਵੀ ਤੁਹਾਡੀ ਬਣਵਾ ਦੇਣਗੇ ਤੇ $3500 ਤੁਹਾਨੂੰ ਕੈਸ਼ ਵਾਪਸ ਵੀ ਦਿੱਤਾ ਜਾਏਗਾ। ਜਾਂ ਫਿਰ ਬਿਜ਼ਨਸ ਲੋਨ ਲੈਣਾ ਜਾਂ ਲਾਈਨ ਆਫ ਕ੍ਰੈਡਿਟ ਬਣਾਉਣੀ ਹੈ, ਅੱਜ ਹੀ ਕਾਲ ਕਰੋ ਪ੍ਰਭਦੀਪ ਸਿੰਘ 416-710-7524 416-710-7524 ਤੇ ਪ੍ਰਭਦੀਪ ਸਿੰਘ ਹੋਰਾਂ ਨੂੰ ਕਾਲ ਕਰੋ।
1: ਹਾਏ ਰੱਬਾ, ਹੁਣ ਕੀ ਬਣੂ?
2: ਜੇ ਤੁਸੀਂ ਕਾਰ ਇੰਜਰੀ ਚ ਇਨਵੋਲਵ ਹੋ ਗਏ ਹੋ ਜਾਂ ਸੱਟ ਲੱਗੀ ਹੈ, ਗਲਤੀ ਤੁਹਾਡੀ ਜਾਂ ਕਿਸੇ ਹੋਰ ਦੀ, ਤਾਂ ਯਾਦ ਰੱਖੋ ਇੱਕੋ ਨਾਮ, ਬਰਾ ਟੈਂਬਰ ਪਰਸਨਲ ਇੰਜਰੀ ਲਾਇਰ।
3: ਇਹਨਾਂ ਕੋਲ ਹੈ 5 ਧੜੱਲੇਦਾਰ ਕੈਨੇਡੀਅਨ ਜੰਪਾ ਲਾਇਰਸ ਦੀ ਟੀਮ
2: ਜੋ ਦਵਾਉਂਦੇ ਨੇ ਵੱਧ ਤੋਂ ਵੱਧ ਲੀਗਲ ਸੈਟਲਮੈਂਟ, ਨੋ ਅਪਫਰੰਟ ਫੀ। ਇਹਨਾਂ ਦੀ ਟੀਮ ਹੁਣ ਤੱਕ ਮਿਲੀਅਨਸ ਡਾਲਰ ਤੱਕ ਦੀ ਸੈਟਲਮੈਂਟ ਕਰਾ ਚੁੱਕੀ ਹੈ ਤੇ ਪੈਸੇ ਸੈਟਲਮੈਂਟ ਤੋਂ ਬਾਅਦ ਹੀ ਚਾਰਜ ਕਰਦੇ ਨੇ। ਅੱਜ ਹੀ ਕਾਲ ਕਰੋ ਰੂਪਾ ਬਰਾੜਵਰਾ ਨੂੰ 416-991-4939-1-599-399। ਬਰਾੜ ਟੈਂਬਰ ਪਰਸਨਲ ਇੰਜਰੀ ਲਾਇਰ, ਹਾਈਵੇ 10 ਐਂਡ ਡੈਰੀ,
0: 6980 ਕੋਈ ਵੀ ਸੇਲ ਨੀ ਅਸੀਂ ਲਾਉਂਦੇ। ਮਾਰਕੀਟ ਨਾਲੋਂ ਕਹਿੰਦੇ ਸਾਡੀ ਕੀਮਤ $50-60 ਵੱਧ ਹੋਏਗੀ, ਲੇਕਿਨ ਕੁਆਲਿਟੀ ਨਾਲ ਕੋਈ ਵੀ ਸਮਝੌਤਾ ਨਹੀਂ ਕੀਤਾ ਜਾਏਗਾ। ਅੱਜ ਹੀ ਰਿਗਨ ਗੁਰਦੁਆਰਾ ਸਾਹਿਬ ਦੇ ਨਜ਼ਦੀਕ ਆਓ, ਨੰਬਰ 24 ਰਿਗਨ ਰੋਡ ਤੇ ਸੋਫਾ ਮਾਰਟ ਤੇ ਇੱਕ ਚੱਕਰ ਲਗਾਓ। ਟੈਲੀਫੋਨ ਨੰਬਰ 9057918056 ਜਾਂ ਪਰਮਜੀਤ ਨੂੰ ਕਾਲ ਕਰੋ 905-792-8056। 905-792-8056 ਸਿੰਸ 1998 ਤੋਂ ਸੋਫਾ ਮਾਰਟ ਕਮਿਊਨਿਟੀ ਦੀ ਸੇਵਾ ਦੇ ਰਹੀ
2: ਹੈ ਕੈਨੇਡਾ ਵਿੱਚ।
0: ਦੋਸਤੋ, ਇੱਕ ਵਾਰੀ ਫਿਰ ਸਾਰਿਆਂ ਨੂੰ ਜੀਆਂ ਨੂੰ, ਔਰ ਪੰਜਾਬੀ ਬਾਈ ਨੇਚਰ ਵਾਲੇ ਤੁਹਾਡੇ ਲਈ, ਅੱਜ ਕੱਲ੍ਹ ਤੁਸੀਂ ਫੂਡ ਆ ਕੋਈ ਕੇਟਿੰਗ ਕਰਾਉਣੀ ਆ ਵੀਕਐਂਡ 'ਤੇ, ਤਾਂ ਇਹਨਾਂ ਦੀ ਬ੍ਰਾਂਚ ਹੈਗੀ ਆ ਹਾਈਬ੍ਰਿਡ 10 ਅਤੇ ਬਵੇੜ 'ਤੇ। ਇੱਕ ਪਾਸੇ ਪਟੀਨੋ ਆ, ਉਹਦੇ ਬਿਲਕੁਲ ਵਿਚਾਲੇ ਹੈਗੀ ਆ, ਉੱਥੇ ਪਹੁੰਚ ਜਾਓ ਅਤੇ ਵਧੀਆ ਵਧੀਆ ਖਾਣੇ ਖਾ ਸਕਦੇ ਹੋ ਪੰਜਾਬੀ ਬਾਈ ਨੇਚਰ ਦੇ। ਅਤੇ ਬਾਕੀ ਤੁਸੀਂ ਇਹਨਾਂ ਤੋਂ ਕੇਟਿੰਗ ਵੀ ਕਰਾ ਸਕਦੇ ਹੋ ਪੰਜਾਬੀ ਬਾਈ ਨੇਚਰ ਦੀ ਨੇੜਲੀ ਬ੍ਰਾਂਚ 'ਤੇ ਪਹੁੰਚ ਜਾਓ। ਰੈਡੀ ਪ੍ਰਾਂਤ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਹੋ। ਅਗਲਾ ਫਰਮਾਇਸ਼ੀ ਗੀਤ ਮੇਰੇ ਖਿਆਲ ਹੈਗਾ ਅਵਤਾਰ ਸਿੰਘ ਹੋਣ ਦੀ ਫਰਮਾਇਸ਼ ਮੇਰੇ ਖਿਆਲ ਜੀ। ਲਓ ਫਿਰ ਕਰੋ ਇੰਜੋਏ, ਸ਼ੁੱਕਰਵਾਰ ਦਾ ਦਿਨ ਹੈ, ਤੁਸੀਂ ਜੁੜੇ ਹੋਏ ਹੋ, ਦੇਸ਼ ਪ੍ਰਦੇਸ਼ ਦੀ ਮਹਿਫਲ ਜੁੜਦੀ ਆ ਸ਼ੁੱਕਰਵਾਰ ਨੂੰ, ਅਤੇ 3 ਘੰਟੇ 3 ਤੋਂ ਲੈ ਕੇ 6 ਵਜੇ ਤੱਕ ਹੁੰਦੇ ਅਸੀਂ ਮੰਡੇ ਟੂ ਫਰਾਈਡੇ। ਕੱਲ੍ਹ ਨੂੰ ਵੀ ਅਸੀਂ ਪੇਸ਼ ਹੋਵਾਂਗੇ ਤੁਹਾਡੇ ਲਈ ਦੁਪਹਿਰੇ ਸੈਟਰਡੇ ਨੂੰ 1 ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ। ਉਹਦੇ ਵਿੱਚ ਵੀ ਖੂਬ ਮਸਤੀ ਹੁੰਦੀ ਹੈ, ਗੀਤ ਸੰਗੀਤ ਗੱਲਬਾਤ ਹੁੰਦੀਆਂ, ਅਤੇ ਜੁੜੇ ਰਹੋ ਸਾਡੇ ਨਾਲ ਤੁਸੀਂ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ।

ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹੋ, ਮੈਂ ਦੱਸਿਆ ਕਿ ਮੱਲੀ ਟੈਂਟ ਸਰਬਤ ਦੀਆਂ ਸੇਵਾਵਾਂ ਤੁਹਾਨੂੰ ਚਾਹੀਦੀਆਂ ਹੋਣਗੀਆਂ ਅਤੇ ਉਹਨਾਂ ਨੂੰ ਅੱਜ ਹੀ ਬੁੱਕ ਕਰ ਲਓ, ਅੱਜ ਕੱਲ੍ਹ ਨੂੰ ਚਾਹੀਦਾ ਟੈਂਟ ਲਾ ਜਾਣਗੇ ਜਾਂ ਅਗਲੇ ਵੀਕ ਚਾਹੀਦਾ। ਅਤੇ ਮੱਲੀ ਟੈਂਟ ਸਰਵਿਸ ਵਾਲੇ ਟੈਂਟ ਦੀਆਂ ਸੇਵਾਵਾਂ ਦਿੰਦੇ ਨੇ 10x10 ਤੋਂ ਲੈ ਕੇ ਜਿੰਨਾ ਵੀ ਵੱਡਾ ਟੈਂਟ ਚਾਹੀਦਾ, ਕਲੀਅਰ ਟੈਂਟ ਹੋਣ, ਵਾਈਟ ਟੈਂਟ ਹੋਣ, ਟੈਂਟ ਫਲੋਰ ਵੀ ਲਾਉਂਦੇ ਨੇ, ਸਟੇਜ ਵੀ ਲਾਉਂਦੇ ਨੇ, ਲੈੱਡ ਬਾਰ ਵੀ ਲਾਉਂਦੇ ਨੇ, ਡੈਕੋਰੇਸ਼ਨ ਵੀ ਕੀਤੀ ਜਾਂਦੀ ਹੈ, ਅਤੇ ਕਾਰਪਟ ਵਗੈਰਾ ਸ਼ੈਬਰਨ ਚੇਅਰ ਹੁੰਦੀਆਂ, ਬੈਸਟੋ ਚੇਅਰ ਮਿਲਦੀਆਂ ਨੇ, ਵਾਸ਼ਰੂਮ ਵੀ ਦੋ ਲੈ ਕੇ ਆਉਂਦੇ ਨੇ, ਇੱਕ ਫੀਮੇਲ ਅਤੇ ਦੂਜਾ ਮੇਲ ਵਾਸਤੇ, ਅਤੇ ਲਾਈਟਨਿੰਗ ਦਾ ਪੂਰਾ ਪ੍ਰਬੰਧ ਹੋਏਗਾ, ਇੰਡੀਆ ਵਰਗੀਆਂ ਲੜੀਆਂ ਲਾਉਂਦੇ ਨੇ। ਮੱਲੀ ਟੈਂਟ ਸਰਵਿਸ 6479992569 6479992569 ਟੈਲੀਫੋਨ ਨੰਬਰ ਹੈ। ਆਲ ਲਿੰਕ ਟਰੈਵਲ ਮਿਸਿਸਾਗਾ ਰੀਤੂ ਢਾਲੀਵਾਲ ਤੁਹਾਨੂੰ ਟਿਕਟਾਂ ਦੇ ਰਹੇ ਨੇ, ਇੰਡੀਆ ਵਨ ਵੇ ਦੇ ਰਹੇ ਨੇ ਉਹ $790 ਦੇ ਵਿੱਚ, ਅਤੇ ਇੱਕ ਰਿਟਰਨ ਟਿਕਟ ਲੈ ਗਈ ਆ, ਤੁਸੀਂ ਜਾਣਾ ਹੈਗਾ ਤੁਸੀਂ ਇਹਨਾਂ ਦਿਨਾਂ ਵਿੱਚ ਅਕਤੂਬਰ ਨਵੰਬਰ ਦਸੰਬਰ ਦੇ ਵਿੱਚ, ਵਾਪਸੀ ਕਰਨੀ ਆ ਮਾਰਚ ਦੇ ਵਿੱਚ, $1400 ਦੀ ਟਿਕਟ ਲਗਾਈ ਆ। ਦਿਵਾਲੀ ਸਪੈਸ਼ਲ ਹੈਗਾ ਉਹਨਾਂ ਦੇ ਪਾਸ ਦੋ ਬੈਗਜ ਦੇ ਨਾਲ, ਨਵੰਬਰ ਦੇ ਵਿੱਚ ਅਕਤੂਬਰ 'ਚ ਜਾਣਾ, ਤਾਂ $1890 ਦੀ ਟਿਕਟ ਆ ਰਿਟਰਨ। ਅਤੇ ਇਹਨਾਂ ਦੀ ਇਨਫੋਰਮੇਸ਼ਨ ਵਾਸਤੇ ਕਾਲ ਕਰ ਲਓ ਰੀਤੂ ਢਾਲੀਵਾਲ, ਹਾਈਵੇ 10 ਦੇ ਡੇਅਰੀ ਦੇ ਕੋਲ ਨੇ, ਆਲ ਲਿੰਕ ਟਰੈਵਲ ਮਿਸਿਸਾਗਾ 905-565-8704 ਟੈਲੀਫੋਨ ਨੰਬਰ, 905-565-8704 ਟੈਲੀਫੋਨ ਨੰਬਰ ਹੈ। ਜਾਣਕਾਰੀ ਦੀ ਹੈ ਅਤੇ ਵਿਕਣ 'ਤੇ ਤੁਸੀਂ ਜਾਣਾ ਹੋਣਾ ਕਲੀਅਰ ਵਿਊ ਆਈ ਕੇਅਰ ਦੀ, ਡਾਕਟਰ ਰਮਨਦੀਪ ਹੇਅਰ ਅਤੇ ਡਾਕਟਰ ਹਰਪ੍ਰੀਤ ਹੇਅਰ, ਇਹਨਾਂ ਦੀ ਆਪਣੀ ਇਹ ਕਲੀਨਿਕ ਹੈ ਮਕਵੀਨ ਅਤੇ ਆਪਣੇ ਮੇਫੀਲ ਦੇ ਕੋਲ, ਜਿਹੜਾ ਨਵਾਂ ਪਲਾਜ਼ਾ ਬਣਿਆ, 11615 ਮਕਵੀਨ ਰੋਡ, ਯੂਨਿਟ ਨੰਬਰ 34, ਨੰਬਰ ਹੈ 905-913-4545, 905-913-4545 ਟੈਲੀਫੋਨ ਨੰਬਰ ਹੈ। ਕੰਪਲੀਟ ਪੇਅਰ ਹੈਗਾ ਸਿੰਗਲ ਵਿਜ਼ਨ ਲੈਂਸ, ਡਾਕਟਰ ਦਾ ਆਈ ਐਗਜ਼ਾਮ ਵਿੱਚ $99 ਦਾ, ਅਤੇ ਦਰੀਆ ਡਿਜ਼ਾਈਨਰ ਫਰੇਮ ਨੇ, ਧੁੱਪ ਵਾਲੀਆਂ ਆਪਾਂ ਜਿਹਨਾਂ ਨੂੰ ਕਹਿੰਦੇ ਹਾਂ ਗੋਗਲਸ, ਐਨਕ ਕਹਿੰਦੇ ਹਾਂ, ਉਹਨਾਂ ਦੇ ਨੇਮ ਬ੍ਰਾਂਡ ਜਿੰਨੀਆਂ ਵੀ ਹੈਗੀਆਂ 25% ਔਫ ਆ। ਮੰਗਲਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਖੁੱਲ੍ਹਦੇ ਨੇ ਸ਼ਾਮ ਦੇ 7 ਵਜੇ ਤੱਕ, ਕੱਲ੍ਹ ਨੂੰ ਸ਼ਨਿਚਰਵਾਰ ਨੂੰ 11 ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ, ਸੰਡੇ 12 ਤੋਂ ਲੈ ਕੇ 5 ਵਜੇ ਤੱਕ। ਨੰਬਰ ਇੱਕ ਵਾਰੀ ਫਿਰ ਕਲੀਅਰ ਆਈ ਕੇਅਰ ਦਾ 905-913-4545 ਟੈਲੀਫੋਨ ਨੰਬਰ ਹੈ। ਜਿਹੜੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ AM 530 ਤੋਂ, ਲਈਏ ਪਰ ਅਗਲਾ ਗੀਤ, ਅਗਲਾ ਫਰਮਾਇਸ਼ੀ ਗੀਤ ਪਿੰਡ ਦੀ ਫਰਮਾਇਸ਼ ਕੀਤੀ ਸੀ ਜੀ, ਉਹ ਤੁਹਾਡੇ ਨਾਲ ਸੁਣਦੇ ਗੱਲ।

0: are singers, there are performers, and then there are legends. A voice that has defined generations, the one and only Rahat Fateh Ali Khan, live in Toronto. With Shah Zaman Ali Khan, Sunday, September 27th at Scotiabank Arena. Presented by True Sound Live and Cellular Point. Rahat Fateh Ali Khan and Shah Zaman Ali Khan live in Toronto. For tickets, visit ticketmaster.ca.
1: Duniya de kisi bhi hisse vich udaan bharan to pehla ik naam yaad rakho, Komal Travel and Tours. Destination bedding karni hai, ship cruise le jana hai, ja fir kise island te holidays vaste book karna hai package, ta Komal Travel. India Punjab li direct flight book karan vaste hune call karo. Komal Travel ਵਾਲਿਆਂ ਨੂੰ 905-248-7011 905-239-7711 Komal Travel and Tours.
2: ਬਸ ਕਰੋ, ਕਦੋਂ ਤੋਂ ਕਿਸ ਕਿਰਾਏ ਦੇ ਛੋਟੇ ਜਿਹੇ ਘਰ ਚ ਰਵਾਂਗੇ?
3: ਓਏ ਬਸ, ਮੋਰਗੇਜ ਅਲਾਈਅੰਸ ਦੇ ਨਰਦੇਵ ਸਿੱਧੂ ਨੂੰ ਕਾਲ ਕਰਨ ਤੱਕ
2: ਤੁਸੀਂ ਸੈਲਫ ਇੰਪਲੋਇਡ ਹੋ? ਫਰਸਟ ਮੋਰਗੇਜ, ਸੈਕਿੰਡ ਮੋਰਗੇਜ, ਇਕੁਇਟੀ ਟੇਕ ਆਊਟ, ਪ੍ਰਾਈਵੇਟ ਮੋਰਗੇਜ ਜਾਂ ਫਿਰ
4: ਸਿਕਿਉਰ ਲਾਈਨ ਆਫ ਕ੍ਰੈਡਿਟ, ਇਕੁਇਪਮੈਂਟ ਲੋਨ ਜਾਂ ਰੈਂਟ ਟੂ ਓਨ ਬਾਰੇ ਸੋਚ ਰਹੇ ਹੋ ਤਾਂ ਮੋਰਗੇਜ ਅਲਾਈਅੰਸ ਦੇ ਨਰਦੇਵ ਸਿੱਧੂ ਨੂੰ ਜ਼ਰੂਰ ਮਿਲੋ। ਨਰਦੇਵ ਸਿੱਧੂ ਜੇ ਫੜਨ ਕੇ ਤੁਹਾਡੀ ਬਾਂਹ ਤਾਂ ਮੋਰਗੇਜ ਤੋਂ ਨਹੀਂ ਹੋ ਸਕਦੀ ਨਾ।
2: ਜਾਂ ਕਾਲ ਕਰੋ 647-294-5503 647-294-5503।
4: ਭਰੋਸੇ ਅਤੇ ਵਿਸ਼ਵਾਸ ਵਾਲਾ ਨਾਮ ਨਰਦੇਵ ਸਿੱਧੂ, ਲਾਇਸੈਂਸ ਨੰਬਰ 10530, nardevsiddhu.com।
5: ਹਾਏ ਚੂਹਾ ਤੇ ਕਾਕਰੋਚ ਵੀ, ਸੁਣ ਲਓ ਮੇਰੀ ਗੱਲ, ਮੈਂ ਇਸ ਕਿਚਨ ਚ ਖਾਣਾ ਬਣਾਉਣਾ ਹੀ ਨਹੀਂ।
6: ਹੈ ਫੇਰ ਕਾਕਰੋਚ ਤੇ ਚੂਹੇ? ਉਹ ਹਾਲੇ ਮਹੀਨਾ ਪਹਿਲਾਂ ਤਾਂ ਟ੍ਰੀਟਮੈਂਟ ਕਰਾਈ ਸੀ।
5: ਮੈਂ ਤੈਨੂੰ ਪਹਿਲਾਂ ਹੀ ਕਿਹਾ ਸੀ ਸਸਤੇ ਦੇ ਚੱਕਰ ਚ ਨਾ ਪਾਓ, ਹੁਣ ਉੱਪਰੋਂ ਬੇਸਮੈਂਟ ਵਾਲੇ ਬੈੱਡ ਬੱਗ ਦੀ ਕੰਪਲੇਂਟ ਵੀ ਕਰੀ ਜਾਂਦੇ ਆ।
6: ਮੈਂ ਤਾਂ ਕਹਿੰਦਾ ਘਰ ਹੀ ਵੇਚ ਦਿੰਦੇ ਆ।
7: ਆਪ ਘਰ ਚੋਂ ਬਾਹਰ ਕਿਉਂ ਜਾਣਾ? ਚੂਹੇ ਕਾਕਰੋਚਾਂ ਨੂੰ ਕੱਢੋ, ਟੋਰਾਂਟੋ ਪੈਸਟ ਅਰੈਸਟ ਨੂੰ ਕਾਲ ਕਰੋ, ਜਿਹੜੇ ਛੋਟੇ ਤੋਂ ਛੋਟੇ ਘਰ ਤੋਂ ਲੈ ਕੇ ਵੱਡੀਆਂ ਬਿਲਡਿੰਗਸ, ਰੈਸਟੋਰੈਂਟ, ਹੋਟਲਸ, ਮੋਟਲਸ, ਨਰਸਿੰਗ ਹੋਮਸ ਵਿੱਚ ਵੀ ਕੰਮ ਕਰਦੇ ਆ। ਸਸਤੇ ਦਾ ਦਾਅਵਾ ਤਾਂ ਨਹੀਂ ਪਰ ਕੰਮ ਦੀ ਗਾਰੰਟੀ ਹੈ। 647-515-8000 ਟੋਰਾਂਟੋ ਪੈਸਟ ਅਰੈਸਟ, ਸਿੱਖੇ ਬੰਦ।
1: ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹੋ ਅਤੇ ਵੀਕਐਂਡ ਆ ਗਿਆ, ਗਰੋਸਰੀ ਕਰਨੀ ਆ ਤਾਂ 25 ਸੈਂਟਰ ਬੋਰਡ ਪਾਰਕ ਵਿੱਚ ਪਹੁੰਚ ਜਾਓ। ਅੱਜ ਵੀ ਕੱਲ੍ਹ ਨੂੰ ਵੀ 20 ਤਰੀਕ ਤੱਕ ਸੇਲ ਲੱਗੀ ਹੈ ਬਹੁਤ ਵੱਡੀ ਇੰਡੀਅਨ ਫਰੂਟ ਲੈਣ 'ਤੇ। ਉੱਥੇ ਖਾਣ ਪੀਣ ਨੂੰ ਵੀ ਸਸਤਾ ਲੱਗਿਆ, ਥਾਲੀ 4.99 ਦੀ ਆ, ਵੈਜੀ ਬਰਗਰ 3.99 ਦਾ ਹੈਗਾ। ਨਾਲ ਹੀ ਇਹ ਸਿਰਫ ਇੱਕੋ ਬ੍ਰਾਂਚ 'ਤੇ 25 ਸੈਂਟਰ ਬੋਰਡ ਪਾਰਕ ਵਿੱਚ ਬਹੁਤ ਵੱਡੀ ਸੇਲ ਆ। ਦਾਲਾਂ ਦੁਆਲਾਂ ਬੜੀਆਂ ਸਸਤੀਆਂ, 2.99 ਨੂੰ 4 ਪਾਉਣ ਨੇ। ਸਿੱਧੀਆਂ ਗੱਡੀਆਂ 'ਤੇ ਰੁੱਕ ਕਰ ਲਓ ਸੈਂਟਰ ਬੋਰਡ ਪਾਰਕ ਵੇ ਅਤੇ ਹਾਈਵੇ 10 ਸਟਾਰਬਕਸ ਵਾਲੇ ਪਲਾਜ਼ੇ ਦੇ ਵਿੱਚ, ਉੱਥੇ ਜਾਓ, ਕਰੋਸੀ ਕਰੋ, ਅੱਜ ਵੀ ਕਰੋ, ਕੱਲ੍ਹ ਵੀ ਕਰੋ। ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ ਨਾਲ ਤੁਸੀਂ ਜੁੜੇ ਹੋਏ ਹੋ। ਚਲੋ AM 530 ਤੋਂ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

ਇਸ ਦਾ ਟਾਈਮ ਆਲਮੋਸਟ ਮਾਰਚ ਵੱਲ ਜਾ ਰਿਹਾ ਅੱਜ ਦਾ, ਅਤੇ ਲੇਕਿਨ ਕੱਲ੍ਹ ਨੂੰ ਅਸੀਂ ਫਿਰ ਮਿਲਦੇ ਹਾਂ ਤੁਹਾਡੇ ਨਾਲ 1 ਤੋਂ ਲੈ ਕੇ 4 ਵਜੇ, ਦੁਪਹਿਰ 1 ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਮੁਲਾਕਾਤ ਹੋਏਗੀ। ਜਿਉਂਦੇ ਬਸਦੇ ਰਹੋ, ਮੁਸਕਰਾਉਂਦੇ ਰਹੋ, ਸ਼ਾਮ ਬੜੀ ਸੋਹਣੀ ਮਨਮੋਹਣੀ ਆਪਣੇ ਚਾਹੁਣ ਵਾਲੇ ਪ੍ਰੇਮ ਕਰਨ ਮੁਹੱਬਤ ਕਰਾ ਲੈਣਾ, ਇੰਜੋਏ ਕਰੋ ਵੀਕੈਂਡ, ਮਿਲਦੇ ਹਾਂ ਬ੍ਰੇਕ ਤੋਂ ਬਾਅਦ, ਧੰਨਵਾਦ, ਸਤਿ ਸ਼੍ਰੀ ਅਕਾਲ।

0: what is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: ਮੈਂ ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟ ਲੱਗੀਆਂ ਗੰਭੀਰ ਸੱਟਾਂ ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ ਕੰਟੈਕਟ ਅਸ ਐਟ bridgemohan.com
4: ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 647-504-1557 SS Lawn Care ਤੁਹਾਡੀ ਲਾਅਨ ਦੀ ਸੰਭਾਲ ਦੇ ਲਈ ਬੈਸਟ ਚੋਇਸ ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ ਸੀਜ਼ਨਲ ਗ੍ਰਾਸ ਕਟਿੰਗ ਫਰਟੀਲਾਈਜ਼ਰ ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲਾਅਨ ਦੀ ਮੁਰੰਮਤ ਦੇ ਲਈ ਤਿਆਰ ਹਨ ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ ਚਾਹੇ ਹੋਵੇ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ ਅੱਜ ਹੀ ਕਾਲ ਕਰੋ 437-655-1984 437-655-1984 ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ ਗੱਡੀ ਚਲਾਉਣੀ ਮੁਸ਼ਕਲ ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ ਸਮੂਥ ਅਤੇ ਕੰਫੀਡੈਂਸ ਦੇ ਨਾਲ ਹੋਵੇ ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ ਡਾਊਨਟਾਊਨ ਟੋਰਾਂਟੋ ਐਂਡ ਬੇਰੀ ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ ਉਰਦੂ ਅਤੇ ਹਿੰਦੀ ਬੋਲਦੇ ਨੇ ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io punjabi@lumia.io 289-982-9597 289-982-9597 ਟੈਕ ਸਪਿਰਿਟ ਹਜੇ ਤੱਕ ਵੀ ਤੁਸੀਂ ਅਗਰ ਆਪਣੇ ਸਿਕਿਉਰਿਟੀ ਕੈਮਰੇ ਨਹੀਂ ਲਗਵਾਏ ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ ਟੈਕ ਸਪਿਰਿਟ 905-621-4100 ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ ਹੋਮ ਸਿਨੇਮਾ ਤਿਆਰ ਕਰਾਉਣਾ ਵੈਰੀ ਪ੍ਰੋਫੈਸ਼ਨਲ ਟੀਮ ਟੈਕ ਸਪਿਰਿਟ 905-621-4100 905-621-4100 ਤੇ ਫੋਨ ਜ਼ਰੂਰ ਕਰੋ ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ ਢਾਡੀ ਵਾਰਾਂ ਨੇ 300 ਸ਼ਬਦ ਨੇ 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ IPTV ਦੀ ਸਟਾਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ ਗੋ ਰੋਡ ਐਬਨੀਜ਼ਰ 7 ਦਿਨ ਖੁੱਲੇ ਨੇ 11 ਤੋਂ 8 905-204-1313 905-204-1313 ਜੇ ਤੁਸੀਂ ਜਾਣਾ ਹੋਵੇ ਕਿਸੇ ਵੀ ਟੋਰਾਂਟੋ ਆਈਲੈਂਡ ਨੂੰ, ਸੈਂਟਰ ਆਈਲੈਂਡ, ਵਾਰਡਸ ਆਈਲੈਂਡ ਜਾਂ ਹੈਨਲੈਂਡ ਪੁਆਇੰਟ, ਤਾਂ ਲੈ ਕੇ ਜਾਓ ਟੀ ਡੋਟ ਵਾਟਰ ਟੈਕਸੀ। ਫੇਰੀ ਦੀਆਂ 2-3 ਘੰਟੇ ਦੀਆਂ ਲਾਈਨ ਅਪਸ ਤੋਂ ਬਚੋ ਅਤੇ ਲੈ ਕੇ ਜਾਓ ਆਪਣੀ ਪ੍ਰਾਈਵੇਟ ਟੀ ਡੋਟ ਵਾਟਰ ਟੈਕਸੀ। ਟੀ ਡੋਟ ਵਾਟਰ ਟੈਕਸੀ ਦੀ ਡੋਕ ਲੋਕੇਟਡ ਹੈ 1 ਕੁਈਨਸ ਕੀ ਈਸਟ ਤੇ, ਯੰਗ ਅਤੇ ਕੁਈਨਸ ਕੀ ਈਸਟ ਦੇ ਬਿਲਕੁਲ ਕੋਰਨਰ ਤੇ। ਮਾਮੂਲੀ ਜਿਹਾ ਰੇਟ ਅਤੇ ਆਰਾਮ ਨਾਲ ਰਾਜਿਆਂ ਵਾਂਗ ਜਾਓ ਆਪਣੀ ਪ੍ਰਾਈਵੇਟ ਵਾਟਰ ਟੈਕਸੀ ਤੇ। ਟੀ ਡੋਟ ਵਾਟਰ ਟੈਕਸੀ 6473708368। ਇਹਨਾਂ ਦੀ ਡੋਕ ਤੇ ਪਾਰਕਿੰਗ ਵੀ ਅਵੇਲੇਬਲ ਹੈ, ਉੱਥੋਂ ਤੁਸੀਂ ਆਪਣੀ ਟਿਕਟਸ ਵੀ ਬਾਏ ਕਰ ਸਕਦੇ ਹੋ ਕੈਸ਼ ਜਾਂ ਕ੍ਰੈਡਿਟ ਕਾਰਡ ਦੇ ਨਾਲ। ਟੀ ਡੋਟ ਵਾਟਰ ਟੈਕਸੀ ਦੀ ਐਪ ਵੀ ਡਾਊਨਲੋਡ ਕਰੋ। ਟੀ ਡੋਟ ਵਾਟਰ ਟੈਕਸੀ, ਦ ਬੈਸਟ ਵੇ ਟੂ ਗੋ ਟੂ ਸੈਂਟਰ ਆਈਲੈਂਡ। ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 6475041557 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ।

ਬੜੀ ਹੀ ਖੂਬਸੂਰਤ ਸ਼ਾਮ ਨੂੰ ਸ਼ਾਮ ਦੇ ਵੀ ਜੁੜ ਚੁੱਕੇ ਹਾਂ ਤੁਹਾਡੇ ਨਾਲ ਇੱਕ ਵਾਰ ਫਿਰ ਪ੍ਰੋਗਰਾਮ ਪੰਜਾਬੀ ਦਾ ਲੈ ਕੇ ਠੀਕ 9 ਵਜੇ ਤੱਕ ਤੁਹਾਡਾ ਸਾਡਾ ਸਾਥ ਰਹੇਗਾ। ਲਾਉਂਦੇ ਹਾਂ ਰੌਣਕਾਂ, ਸਜਾਉਂਦੇ ਹਾਂ ਇਸ ਬਹੁਤ ਹੀ ਖੂਬਸੂਰਤ ਪਿਆਰੀ ਮਿੱਠੀ ਜੀ ਸ਼ਾਮ ਨੂੰ। ਤੇ ਸੁਣਾਓ ਯਾਰ ਕਿਵੇਂ ਹੋ? ਅੱਜ ਤਾਂ ਚਿਹਰਿਆਂ ਤੇ ਸਮਾਈਲ ਹੋਣਾ ਬਹੁਤ ਜ਼ਰੂਰੀ ਹੈ, ਕਿਉਂਕਿ ਹੈਪੀ

ਵੀਕਐਂਡ ਅਸੀਂ ਕਦੋਂ ਦੇ ਉਡੀਕਦੇ, ਕੰਮਾਂ ਕਾਰਾਂ ਕੋਲੋਂ ਮੈਂ ਥੱਕਿਆ ਵੀ ਅੱਜ ਦਿਨ ਫਰਾਈਡੇ ਦਾ। ਸੋ ਫਰਾਈਡੇ ਦੀ ਬੜੀ ਸੋਹਣੀ, ਬੜੀ ਮਿੱਠੀ, ਬੜੀ ਪਿਆਰੀ ਜੀ ਆਪਣੀ ਇਹ ਸ਼ਾਮ ਹੈ, ਅਤੇ ਇਸ ਸ਼ਾਮ ਨੂੰ ਖੂਬ ਇੰਜੋਏ ਕਰਦੇ ਹਾਂ, ਸ਼ਾਮ ਨੂੰ ਖੂਬ ਮਨਾਉਂਦੇ ਹਾਂ, ਸ਼ਾਮ ਦੇ ਵਿੱਚ ਇੱਕ ਦੂਜੇ ਨਾਲ ਯਾਰ ਲਾਉਂਦੇ ਹਾਂ ਫਿਰ ਰੌਣਕਾਂ। ਰੌਣਕ ਮੇਲੇ ਨਾਲ ਹੀ ਜ਼ਿੰਦਗੀ ਹੈ, ਬਿਨਾਂ ਰੌਣਕ ਦੇ ਨਾ ਦਿਨ ਚੰਗੇ ਲੱਗਦੇ ਹੈ, ਨਾ ਸਵੇਰ ਚੰਗੀ ਲੱਗਦੀ ਹੈ, ਨਾ ਰਾਤ। ਨਹੀਂ ਚਲੋ ਸਵੇਰ ਤਾਂ ਥੋੜ੍ਹੀ ਜਿਹੀ ਰੌਣਕ ਘੱਟ ਹੀ ਹੋਵੇ, ਠੀਕ ਹੈ, ਬਟ ਸਵੇਰੇ ਸਵੇਰੇ ਜਿਹੜੇ ਮੋਰਨਿੰਗ ਪੀਪਲ ਆ ਉਹਨਾਂ ਨੂੰ ਵਧੀਆ ਰੌਣਕ। ਕਈ ਲੋਕਾਂ ਨੂੰ ਹੁੰਦਾ ਸਵੇਰੇ ਸਵੇਰੇ ਯਾਰ ਮੈਨੂੰ ਨਾ ਕੋਈ ਬੁਲਾਵੇ, ਨਾ ਕੋਈ ਮੈਨੂੰ ਹੈਲੋ ਹਾਏ ਕਰੇ, ਅਤੇ ਉਹ ਫਿਰ ਚੁੱਪ ਚਾਪ ਹੀ ਰਹਿਣਾ ਚਾਹੁੰਦੇ। ਪਰ ਖੈਰ, ਕਹਿਣ ਦਾ ਭਾਵ ਮੇਰਾ ਇਹ ਸੀ ਕਿ ਜ਼ਿੰਦਗੀ ਦੇ ਵਿੱਚ ਬਹੁਤ ਜ਼ਰੂਰੀ ਹੈ ਕਿ ਆਪਾਂ ਜਿਹੜੀ ਰੌਣਕ ਮੇਲਾ ਉਹਨੂੰ ਯਾਰ ਵਧੀਆ ਲਾ ਕੇ ਰੱਖੀਏ, ਅਤੇ ਰੌਣਕਾਂ ਦੇ ਨਾਲ ਹੀ ਜ਼ਿੰਦਗੀ ਇੱਕ ਕਹਿੰਦੇ ਹੁੰਦੇ ਨਾ ਕਿ ਰੰਗੀਨ ਲੱਗਦੀ ਹੈ। ਸੋ ਸਟੂਡੀਓ ਦਾ ਆਪਣਾ ਫੋਨ ਨੰਬਰ 905-673-3337-905-673-3337 ਆਪਣਾ ਨੰਬਰ ਹੈ, 905-673-3337 'ਤੇ ਕਰਦੇ ਹਾਂ ਗੱਲਾਂ ਬਾਤਾਂ। ਐਂਡ ਤੁਹਾਡੇ ਨਾਲ ਅੱਜ ਬਹੁਤ ਪਿਆਰੀ ਜੀ ਸਾਂਝ ਪਾਵਾਂਗੇ, ਕਿਉਂਕਿ ਅੱਜ ਦੇ ਪ੍ਰੋਗਰਾਮ 'ਚ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਵੀ ਸਾਡੇ ਕੁਝ ਚੱਲ ਰਹੇ ਨੇ। ਸੋ ਤੁਸੀਂ ਹੋ ਜਾਓ ਰੈਡੀ, ਹੋ ਜਾਓ ਕੈਮ, ਹੋ ਜਾਓ ਤਿਆਰ, ਅਤੇ ਤੁਹਾਨੂੰ ਵਧੀਆ ਯਾਰ ਤੋਹਫੇ ਡੀਲਾਂ ਡੂਲਾਂ ਦਵਾਉਣੇ ਆ। ਤੁਸੀਂ ਵੀ ਕਹੋਗੇ ਯਾਰ ਕਿ ਨਵੀਂ ਨੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ, ਅਤੇ ਨਾਲ ਹੀ ਨਵੀਂ ਨੇ ਸਾਡੇ ਲਈ ਯਾਰ ਵਧੀਆ ਡੀਲਾਂ, ਵਧੀਆ ਗਿਫਟ ਅਤੇ ਐਕਸਾਈਟਿੰਗ ਜੀ ਨਿਊਜ਼ ਸ਼ੇਅਰ ਕਰ ਦਿੱਤੀ। ਸੋ ਕੋਈ ਵੀ ਗੀਤ ਸੀਗੀ ਤੁਹਾਡਾ, ਅੱਜ ਕੀ ਮੂਡ ਹੈ ਤੁਹਾਡਾ ਯਾਰ? ਕੀ ਤੁਸੀਂ ਅੱਜ ਦਾਰੂ ਦੇ ਮੂਡ 'ਚੋਂ, ਜਾਂ ਤੁਸੀਂ ਅੱਜ ਥੋੜ੍ਹਾ ਜਿਹਾ ਭੰਗੜੇ ਦੇ ਮੂਡ 'ਚੋਂ, ਜਾਂ ਦੋਨੋਂ? ਪੈਗ ਲਾ ਕੇ ਭੰਗੜਾ ਪਾਉਣਾ ਕਿਹੜਾ ਗਾਣਾ ਸੀ, ਹੈ ਨਹੀਂ ਸੀ ਤੇਰੇ ਗੇਟ ਨੇ ਹੁਣ ਕੀ ਸੀ ਯਾਰ? ਚਲੋ ਮੈਨੂੰ ਹੁਣ ਗਾਣੇ ਯਾਦ ਨਹੀਂ, ਲੱਭ ਲੈਣ ਦਿਓ। ਅੱਜ ਦਾ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਦਾ ਕੀਤਾ ਜਾ ਰਿਹਾ ਇੱਕੋ ਇੱਕ GTA ਕ੍ਰੈਡਿਟ ਵੱਲੋਂ। ਅਗਰ ਸਿਰ ਕਰਜ਼ਾ ਚੜ ਗਿਆ ਜ਼ਿਆਦਾ, ਤੁਹਾਨੂੰ ਟੈਨਸ਼ਨ ਹੈ, ਟੈਨਸ਼ਨ ਨਹੀਂ ਲੈਣੀ। GTA ਕ੍ਰੈਡਿਟ ਦੇ ਰੇਖਾ ਅਤੇ ਨਦੀਮ ਜੀ ਹਾਜ਼ਰ ਨੇ। ਪਿਛਲੇ ਤਕਰੀਬਨ ਮੈਨੂੰ ਲੱਗਦਾ ਕਿ ਘੱਟੋ ਘੱਟ ਨਹੀਂ ਤਾਂ 25 ਸਾਲਾਂ ਤੋਂ ਕਰਜ਼ਾ ਮਾਫ਼ ਕਰਵਾ ਰਹੇ ਆ GTA ਕ੍ਰੈਡਿਟ ਵਾਲੇ। GTA ਕ੍ਰੈਡਿਟ ਦਾ ਨੰਬਰ ਤੁਸੀਂ ਨੋਟ ਕਰ ਲਓ,

8285800। यार देखो मौसम बड़ा खूबसूरत है, नहीं तो सितंबर दे विच इदा समर दा मौसम चलो मिल भी जांदा, बट जिदा मौसम है मिला कि ओदी रीस ही कोई नहीं। अज भी ते नाल कल भी ते परसों भी, सो पूरा जिहड़ा अपना वीकेंड है ऐतकी सितंबर दा, इट विल बी ग्रेट। ते एंजॉय करो, थोड़ा ना लोने अराउंड का नंबर है स्टूडियो दा 9056733337, 9056733337, 905-673-3337, 905-673-3337। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557, 6475041557। ਵੈਰੀ ਗੁੱਡ, 6475041557। ਤੇ ਸਟੂਡੀਓ ਦਾ ਵਾਂਸ ਅਗੇਨ ਨੰਬਰ ਹੈ 9056733337। ਸੋ ਲਾਈਏ ਫਿਰ ਕੁਝ ਇੱਕ ਵਧੀਆ ਜਿਹੇ ਗੀਤ ਤੁਹਾਡੇ ਲਈ ਸਜਾਈਏ ਅੱਜ ਦੀ ਇਸ ਪਿਆਰੀ ਜੀ ਸ਼ਾਮ ਨੂੰ। ਤੇ ਮੈਂ ਕਹਿੰਦਾ ਅੱਜ ਫਿਰ ਆਉਣ ਸਾਰੀ ਚੱਕ ਨਾ ਦੇਈਏ ਕੰਮ ਨੂੰ ਥੋੜ੍ਹਾ ਜਿਹਾ। ਤੁਸੀਂ ਵੀ ਕਹਿਣ ਜੋਗੇ ਹੋਵੋਗੇ ਯਾਰ ਕਿ ਨਵੀਂ ਨੇ ਤਾਂ ਅੱਜ ਬਸ ਬਹਿ ਜਾ ਕਰਾ ਦਿੱਤੀ। ਨਵੀਂ ਆਇਆ ਤੇ ਨਵੀਂ ਨੇ ਅੱਜ ਬਸ, ਕਿਉਂਕਿ ਕਈ ਆ ਸੱਜਣ ਮਿੱਤਰ ਕਹਿੰਦੇ ਹੁੰਦੇ ਨਵੀਂ ਯਾਰ ਤੁਸੀਂ ਟਿਊਨਾਂ ਜਿਹੀਆਂ ਚਲਾ ਦਿੰਦੇ ਹੋ ਬਟ ਗਾਣਾ ਕਈ ਵਾਰ ਤੁਹਾਡੇ ਤੋਂ ਰਾਈਟ ਵੇ ਲੱਗਦਾ ਨਹੀਂ। ਸੋ ਚਲੋ ਲਾਉਂਦੇ ਹਾਂ, ਅਤੇ ਤੁਸੀਂ ਵੀ ਕੋਈ ਰਿਕੁਐਸਟ ਕਰਨੀ ਹੈ ਨੰਬਰ ਤੁਹਾਨੂੰ ਆਪਣਾ ਯਾਦ ਹੈ। ਪਹਿਲਾਂ ਮੈਨੂੰ ਸੀਗਾ ਯਾਰ ਕਿ ਆਪਾਂ ਸਬਜ਼ੀ ਮਾਰਕੀਟ 'ਤੇ ਚੱਲੀਏ। ਸਬਜ਼ੀ ਮਾਰਕੀਟ ਨਾਲੇ ਰੈਸਟੋਰੈਂਟ ਹੈ ਨਾਲੇ ਗਰੋਸਰੀ ਸਟੋਰ ਹੈ, ਅਤੇ ਸਬਜ਼ੀ ਮਾਰਕੀਟ 'ਤੇ ਤੁਹਾਡੇ ਲਈ ਓਪਨ ਹੈ। ਅੱਜ ਰੈਸਟੋਰੈਂਟ ਦੀ ਗੱਲ ਕਰਨੀ ਹੈ, ਜਿਹੜਾ ਆਪਣਾ ਕੀ ਕਹਿੰਦੇ ਆ ਗਰੋਸਰੀ ਸਟੋਰ ਹੈ ਉਹਦੀ ਨਹੀਂ। ਫਿਲਹਾਲ ਮੈਂ ਅੱਜ ਕਿਹੜੇ ਗਾਣੇ ਨਾਲ ਸ਼ੁਰੂਆਤ ਕੀਤੀ ਹੈ ਪ੍ਰੋਗਰਾਮ ਦੀ, ਆ ਲਓ।

ਨੱਚਾਂਗੇ ਸਾਰੇ ਹੰਸ ਜੀ ਤੁਹਾਡੇ ਨਾਲ। ਸੋ ਹੰਸ ਰਾਜ ਹੰਸ ਲਾਈਵ ਇਨ ਕੌਂਸਰਟ 18 ਸਪਤੰਬਰ ਦੀ ਸ਼ਾਮ, ਹੰਸ ਰਾਜ ਹੰਸ ਦੇ ਨਾਮ ਬਈ ਮਹਾਨ ਕਲਾਕਾਰ। ਤੇ ਬਾਕੀ ਯਾਰ ਇੱਦਾਂ ਦੇ ਕਲਾਕਾਰ ਮੈਨੂੰ ਲੱਗਦਾ ਕਿ ਬਸ ਇੱਕ ਵਾਰੀ ਜਨਮ ਲੈਂਦੇ ਆ ਯਾਰ। ਗੁਰਦਾਸ ਆਪਣੇ ਹਰ ਆਪਣੇ ਸੋਰੀ ਹੰਸ ਰਾਜ ਹੰਸ ਸਾਹਿਬ ਦੀ ਜਿਹੜੀ ਆਵਾਜ਼ ਹੈ ਉਹਨੂੰ ਜਦੋਂ ਬੰਦਾ ਸੁਣ ਲੈਂਦਾ ਨਾ ਤਾਂ ਕਹਿੰਦੇ ਨਹੀਂ ਹੁੰਦੇ ਇੰਗਲਿਸ਼ ਦੇ ਵਿੱਚ ਵੀ ਬੰਦਾ ਮੈਸਮਰਾਈਜ਼ ਹੋ ਜਾਂਦਾ। ਸੋ ਮੈਸਮਰਾਈਜ਼ ਵੀ ਹੁੰਦਾ ਬੰਦੇ ਨੂੰ, ਇੱਕ ਕਿਸਮ ਦਾ ਵੱਖਰਾ ਜਿਹਾ ਸਰੂਰ ਵੀ ਚੜ੍ਹ ਜਾਂਦਾ। ਹੰਸ ਰਾਜ ਹੰਸ ਸਾਹਿਬ ਨੂੰ ਸੁਣ ਕੇ ਐਂ ਲੱਗਦਾ ਕਿ ਥੋੜ੍ਹਾ ਜਿਹਾ ਬੰਦੇ ਨੂੰ ਬਿਨਾਂ ਪੀਤਿਆਂ ਨਸ਼ਾ ਵੀ ਹੋ ਗਿਆ। ਸੋ ਨੱਚੀ ਜੋ ਸਾਡੇ ਨਾਲ ਉਹਨੂੰ ਦਿਲ ਵੀ ਦੇਵਾਂਗੇ, ਅਤੇ ਫਿਰ ਜਿਹਨਾਂ ਨੇ ਰੋਣਾ ਅਤੇ ਆਪਾਂ ਦੋਵੇਂ ਰੁੱਸ ਬੈਠੇ ਤਾਂ ਮਨਾਓ ਕੌਣ ਵੇ। ਜਿਹੜੇ ਕਹਿੰਦੇ ਆ ਨਵੀਂ ਯਾਰ ਬਸ ਸਾਨੂੰ ਸਕੂਨ ਉਦੋਂ ਆਉਂਦਾ ਜਦੋਂ ਫਿਰ ਹੰਸ ਸਾਹਿਬ ਕਹਿੰਦੇ ਆ ਕਿ ਸਿੱਲੀ ਸਿੱਲੀ ਆਉਂਦੀ ਹੈ ਹਵਾ, ਨਹੀਂ ਕਿਤੇ ਕੋਈ ਰੋਂਦਾ ਹੋਵੇਗਾ। ਅਤੇ ਹੰਸ ਜੀ ਦੇ ਗੀਤ ਐਸੇ ਨੇ, ਮੈਂ ਕੱਲ੍ਹ ਪਰਸੋਂ ਦੇਖ ਰਿਹਾ ਸੀ ਕਿ ਪਾਕਿਸਤਾਨ ਦੇ ਵਿੱਚ ਵੀ ਕਿੰਨੇ ਮਹਾਨ ਕਲਾਕਾਰ ਨੇ ਰੀ ਰਿਕਾਰਡ ਕਰਵਾਏ ਨੇ। ਸੋ 18 ਸਪਤੰਬਰ ਦੀ ਸ਼ਾਮ ਹੰਸ ਰਾਜ ਹੰਸ ਸਾਹਿਬ ਦੇ ਨਾਮ ਤੁਸੀਂ ਸਭ ਨੇ ਪਹੁੰਚਣਾ ਲਿਵਿੰਗ ਆਰਟ ਸੈਂਟਰ। ਲਿਵਿੰਗ ਆਰਟ ਸੈਂਟਰ ਬੜਾ ਟੋਪ ਆਫ ਦਾ ਲਾਈਨ, ਬਹੁਤ ਹੀ ਕਮਾਲ ਦਾ ਇੱਕ ਐਸਾ ਵੈਨਿਊ ਹੈ ਜੋ ਬਣੇ ਯਾਰ ਇੱਦਾਂ ਦੇ ਸਿੱਖੇ ਹੋਏ ਆਰਟਿਸਟ ਦੇ ਲਈ ਹੈ।

0: ਜਿਹਨਾਂ ਨੂੰ ਸਾਊਂਡ ਦੀ, ਜਿਹਨਾਂ ਨੂੰ ਰਾਗਾਂ ਦੀ, ਜਿਹਨਾਂ ਨੂੰ ਮਿਊਜ਼ਿਕ ਦੀ ਇੱਕ ਵਾਕਈ ਨੌਲੇਜ ਹੋਵੇ ਨਾ, ਉਹਨਾਂ ਲਈ ਏਡੇ ਵੱਡੇ ਇੰਨੇ ਸ਼ਾਨਦਾਰ ਵੈਨਿਊ ਬਣੇ ਆ। ਸੋ ਲਿਵਿੰਗ ਆਰਟ ਸੈਂਟਰ ਮਿਸਾਗਾ, ਫਰੀ ਪਾਰਕਿੰਗ 18 ਸਪਤੰਬਰ ਨੂੰ, ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਟਿਕਟਾਂ ਲੈ ਲਓ। ticketmaster.ca ਤੇ ਸਰਚ ਕਰੋ ਤੇ ਪੰਜਾਬੀ ਵਿਰਸਾ ਰੇਡੀਓ ਐਂਡ ਟੀਵੀ ਦੇ ਸਿੰਗਰ ਜੀ ਜੀ ਇਹ ਸ਼ੋਅ ਕਰਵਾ ਰਹੇ ਨੇ। ਕੋਈ ਵੀ ਜਾਣਕਾਰੀ ਚਾਹੀਦੀ ਹੈ ਤਾਂ ਤੁਸੀਂ ਕਾਲ ਵੀ ਕਰ ਸਕਦੇ ਹੋ 6474481000 6474481000 ਨੰਬਰ ਹੈ। ਲੈ ਕੇ ਚੱਲਦੇ ਹਾਂ ਤੁਹਾਨੂੰ ਗ੍ਰੈਂਡ ਹੋਮ ਫਰਨੀਚਰ, ਜਿੱਥੇ ਕਿ ਪੰਜਾਬੀ ਜ਼ਹਿਰਾਂ ਦੀ ਟੀਮ ਅੱਜ ਲਾਈਵ ਆਨ ਲੋਕੇਸ਼ਨ ਹੈ ਬਈ। ਤੇ ਗ੍ਰੈਂਡ ਹੋਮ ਫਰਨੀਚਰ 294 ਵਾਕਰ ਡਰਾਈਵ, ਏਅਰਪੋਰਟ ਰੋਡ ਐਂਡ ਕੁਈਨ ਲੋਕੇਸ਼ਨ ਤੇ ਅਸੀਂ ਤੁਹਾਡੇ ਲਈ ਲਾਈਵ ਪਹੁੰਚ ਚੁੱਕੇ ਹਾਂ ਤੇ ਤੁਹਾਡੇ ਲਈ ਬਹੁਤ ਸਾਰੇ ਤੋਹਫੇ, ਬਹੁਤ ਸਾਰੇ ਕਮਾਲ ਦੇ ਗਿਫਟ ਹੋਣਗੇ। ਸੋ ਆ ਜਾਓ 294 ਵਾਕਰ ਡਰਾਈਵ, ਏਅਰਪੋਰਟ ਐਂਡ ਕੁਈਨ ਤੇ ਲਾਉਂਦੇ ਹਾਂ ਰੌਣਕ। ਸੁੱਖ ਭਾਜੀ ਸਾਡੇ ਨਾਲ ਨੇ, ਸੁੱਖ ਜੀ ਕਿੱਦਾਂ?
1: ਬਹੁਤ ਸ਼ੁਕਰੀਆ, ਧੰਨਵਾਦ ਨਵੀ ਬਾਈ ਜੀ। ਬਿਲਕੁਲ ਪੰਜਾਬੀ ਲਹਿਰਾਂ ਦੀ ਪੂਰੀ ਟੀਮ ਵੀ ਪਹੁੰਚੀ ਹੋਈ ਹੈ ਸਾਡੇ ਕੋਲ। ਇੱਕ ਸਾਈਡ ਤੇ ਪੂਰੀਆਂ ਸਟੈਂਡੀਆਂ ਜਿਹੜੇ ਤੁਹਾਡੇ ਲੋਕ ਲੱਗ ਰਹੇ ਨੇ, ਤੇ ਪਹਿਲੀ ਡੀਲ ਮੈਂ ਅੱਜ ਪਰਿਵਾਰਾਂ ਨੂੰ ਦਿੰਦਾ, ਲਾਈਵ ਔਨ ਲੋਕੇਸ਼ਨ ਸਪੈਸ਼ਲ ਸੋਲਿਡ ਵੁੱਡ ਦਾ ਬੈਡਰੂਮ ਸੈੱਟ। ਜੀ ਹਾਂ, ਜਿਹਨਾਂ ਪਰਿਵਾਰਾਂ ਨੇ ਮਾਸਟਰ ਬੈਡਰੂਮ ਦਾ ਸੋਲਿਡ ਵੁੱਡ ਦਾ ਬੈਡਰੂਮ ਸੈੱਟ ਲੈਣਾ, ਕਿੰਗ ਸਾਈਜ਼ ਦਾ ਬੈੱਡ, ਲਾਈਟ ਗ੍ਰੇ ਕਲਰ ਸੋਲਿਡ ਵੁੱਡ ਦਾ ਕਿੰਗ ਸਾਈਜ਼ ਦਾ ਬੈੱਡ, ਹੈੱਡਬੋਰਡ ਦੇ ਵਿੱਚ ਲੈਦਰ ਪੈਡਿੰਗ ਹੋਈ ਹੈ, ਕਿੰਗ ਸਾਈਜ਼ ਦਾ ਬੈੱਡ, ਡਰੈਸਰ ਮਿਰਰ ਨਾਲ ਸਾਈਡ ਟੇਬਲ ਸਟੇਨਲੈਸ ਸਟੀਲ ਦੇ ਹੈਂਡ ਲੱਗੇ ਹੋਏ ਨੇ। ਨਵੀ ਭਾਜੀ ਕਿੰਗ ਸਾਈਜ਼ ਦਾ ਕੰਪਲੀਟ ਬੈੱਡਰੂਮ ਸੈੱਟ ਜਿੰਨੇ ਵੀ ਪਰਿਵਾਰ ਇਸ ਵੀਕਐਂਡ ਦੇ ਉੱਪਰ ਆਉਣਗੇ ਸਿਰਫ 999 ਦਾ। ਜੀ ਹਾਂ, $1000 ਦਾ ਪੂਰਾ ਬੈੱਡਰੂਮ ਸੈੱਟ ਨਵੀ ਬਾਈ ਜੀ। ਤੋਹਫੇ ਅੱਜ ਇੱਕ ਨਹੀਂ, ਤੋਹਫੇ ਦੋ ਦੋ ਮਿਲਣੇ ਆ ਪਰਿਵਾਰਾਂ ਨੂੰ। ਇੱਕ ਤਾਂ ਵੱਡੇ ਸਾਈਜ਼ ਦਾ ਟੈਲੀਵਿਜ਼ਨ ਟੀਵੀ ਜਿਹੜਾ ਬਿਲਕੁਲ ਫ੍ਰੀ ਮਿਲਣਾ, ਤੇ ਦੂਜਾ ਤੋਹਫਾ ਕਿੰਗ ਸਾਈਜ਼ ਦਾ ਹਾਰਡ ਫੋਮ ਦਾ ਮੈਟਰਸ, ਉਹ ਵੀ ਬਿਲਕੁਲ ਫ੍ਰੀ, ਤੁਸੀਂ ਆਪਣੇ ਘਰ ਲੈ ਕੇ ਜਾਣਾ। ਸੋ ਸੋਲਿਡ ਵੁੱਡ ਦਾ ਕਿੰਗ ਸਾਈਜ਼ ਦਾ ਬੈੱਡ, ਡਰੈਸਰ ਮਿਰਰ ਨਾਲ ਸਾਈਡ ਟੇਬਲ ਸਿਰਫ $999 ਦਾ, $1000 ਦਾ। ਇੱਕ ਵੱਡੇ ਸਾਈਜ਼ ਦਾ ਟੈਲੀਵਿਜ਼ਨ ਟੀਵੀ ਜਿਹੜਾ ਬਿਲਕੁਲ ਫ੍ਰੀ ਮਿਲੂਗਾ, ਨਾਲ ਕਿੰਗ ਸਾਈਜ਼ ਦਾ ਮੈਟਰਸ ਜਿਹੜਾ ਬਿਲਕੁਲ ਫ੍ਰੀ ਮਿਲੂਗਾ। ਤੇ ਨਾਲ ਦੀ ਨਾਲ ਜਿਹਨਾਂ ਪਰਿਵਾਰਾਂ ਨੇ ਲਿਵਿੰਗ ਰੂਮ ਦਾ ਸੋਫਾ ਸੈੱਟ ਲੈਣਾ, ਗ੍ਰੇ ਕਲਰ ਦਾ ਲੈਦਰ ਦਾ ਸੋਫਾ ਸੈੱਟ, ਸੋਫਾ ਲਪਸਡ ਐਂਡ ਚੇਅਰ, ਸੋਫਾ ਲਪਸਡ ਐਂਡ ਚੇਅਰ ਕਰੋਮ ਲੈਕਸ ਦੇ ਨਾਲ, ਜਿਹਦੀ ਰੈਗੂਲਰ ਕੀਮਤ 1500 ਡਾਲਰ ਸੀ। ਜਿੰਨੇ ਵੀ ਪਰਿਵਾਰ ਇਸ ਵੀਕਐਂਡ ਦੇ ਉੱਪਰ ਪਹੁੰਚਣਗੇ, ਕੰਪਲੀਟ ਸੋਫਾ ਸੈੱਟ 699 ਦਾ, ਸੋਫਾ ਲਪਸਡ ਚੇਅਰ 699 ਡਾਲਰ ਦੇ ਵਿੱਚ ਪੂਰਾ ਸੋਫਾ ਸੈੱਟ ਮਿਲੂਗਾ, ਤੇ ਨਾਲ ਏਅਰ ਫਰਾਇਰ ਜਿਹੜਾ ਬਿਲਕੁਲ ਫ੍ਰੀ ਗਿਫਟ ਮਿਲੂਗਾ। ਦੂਜਾ ਤੋਹਫਾ ਗਲਾਸ ਦਾ ਮਾਡਰਨ ਕੌਫੀ ਟੇਬਲ ਬਿਲਕੁਲ ਫ੍ਰੀ ਮਿਲੂਗਾ। ਸੋ ਫਟਾਫਟ ਗੱਡੀਆਂ ਦੇ ਸਟੇਅਰਿੰਗ ਘੁਮਾ ਲਓ ਤੇ ਪਹੁੰਚ ਜਾਓ 294 ਵਾਕਰ ਡਰਾਈਵ ਦੇ ਉੱਪਰ, 294 ਵਾਕਰ ਡਰਾਈਵ, ਕਿਉਂਕਿ ਸਾਰੀਆਂ ਪ੍ਰਾਈਜ਼ ਤੁਹਾਨੂੰ ਸੰਡੇ ਤੱਕ ਮਿਲਣੀਆਂ। ਨੈਕਸਟ ਵੀਕ ਤੋਂ ਟੈਰਿਫ ਦੇ ਕਰਕੇ 30% ਜਿਹੜੀਆਂ ਪ੍ਰਾਈਜ਼ਾਂ, ਜੀ ਹਾਂ 30% ਪ੍ਰਾਈਜ਼ਾਂ ਫਰਨੀਚਰ ਦੀਆਂ ਵਧਣ ਜਾ ਰਹੀਆਂ। ਤੇ ਜ਼ਰੂਰ ਇੱਕ ਚੱਕਰ ਲਾਓ 294 ਵਾਕਰ ਡਰਾਈਵ, ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ ਨਵੀ ਬਾਈ।
0: ਜ਼ਰੂਰ ਡਿਲੇ ਨਾ ਕਰੋ, ਹੁਣੇ ਪਹੁੰਚੋ, ਬਾਅਦ ਦੇ ਵਿੱਚ ਪ੍ਰਾਈਸਾਂ ਵਧ ਗਈਆਂ, ਤੁਸੀਂ ਖੁਦ ਕਹਿਣਾ ਨਵੀ ਯਾਰ ਪੰਗਾ ਲੈ ਲਿਆ, ਪਹਿਲਾਂ ਹੀ ਲੈ ਲੈਂਦੇ ਫਰਨੀਚਰ। ਸੋ 294 ਵਾਕਰ ਡਰਾਈਵ, 294 ਵਾਕਰ ਡਰਾਈਵ, ਏਅਰਪੋਰਟ ਕੁਈਨ ਦੇ ਬਿਲਕੁਲ ਨਾਲ ਯਾਰ, ਤੁਸੀਂ ਮਿਸ ਨਹੀਂ ਕਰ ਸਕਦੇ। ਤੇ ਸਰਵਿਸ ਇੰਟੀਰੀਅਰ ਦੇ ਬੈਕ ਸਾਈਡ ਤੇ ਤੋਹਫੇ ਤੋਹਫੇ ਤੋਹਫੇ ਤੋਹਫੇ ਤੁਹਾਨੂੰ ਅਸੀਂ ਦਵਾ ਰਹੇ ਹਾਂ ਉਸ ਦੇ ਨਾਲ ਨਾਲ। ਓਕੇ, ਇੱਕ ਤਾਂ ਹੋ ਗਿਆ ਫਰਨੀਚਰ ਵਾਲਾ ਲਾਈਵ ਆਨ ਲੋਕੇਸ਼ਨ, ਤੇ ਉਹਦੇ ਨੇੜੇ ਹੀ ਮੈਨੂੰ ਲੱਗਦਾ ਕਿ 3-4 ਮਿੰਟ ਦੀ ਡਰਾਈਵ ਤੇ ਤੁਸੀਂ ਪਹਿਲਾਂ ਫਰਨੀਚਰ ਲਓ, ਫਿਰ ਬਾਅਦ ਦੇ ਵਿੱਚ ਸਬਜ਼ੀ ਮਾਰਕੀਟ ਦਾ ਜਿਹੜਾ ਨਵਾਂ ਰੈਸਟੋਰੈਂਟ ਖੁੱਲਿਆ 1650 ਵਿਲੀਅਮਸ ਪਾਰਕਵੇ, ਵਿਲੀਅਮ ਤੇ ਟੋਰਬਰਮ, ਵਿਲੀਅਮ ਤੇ ਟੋਰਬਰਮ ਦਾ ਇੱਕੋ ਹੀ ਪਲਾਜ਼ਾ, ਵਿਲੀਅਮਸ ਐਂਡ ਟੋਰਬਰਮ ਦੇ ਕੋਰਨਰ ਤੇ, ਕੋਰਨਰ ਹੀ ਯੂਨਿਟ ਹੈ ਸਬਜ਼ੀ ਮਾਰਕੀਟ ਦੀ। ਤੇ ਸਬਜ਼ੀ ਮਾਰਕੀਟ ਨੇ ਅੱਜ ਕਹਿਤਾ ਕਿ ਨਵੀ ਪੰਜਾਬੀ ਲਹਿਰਾਂ ਲਾਈਵ ਹੈ ਅੱਜ, ਤੇ ਅਸੀਂ ਵੀ ਪਿੱਛੇ ਨਹੀਂ ਹਟਣਾ। ਸੋ ਜਿਹੜੇ ਸਾਡੇ ਪਹਿਲੇ 5 ਕਸਟਮਰ ਜਾਣਗੇ, ਹੁਣੇ ਜਾਓ, ਸਰਵਜੀਤ ਉੱਥੇ ਹਾਜ਼ਰ ਨੇ, ਸਰਵਜੀਤ ਨੂੰ ਮਿਲੋ, ਪਹਿਲੇ 5 ਨੂੰ 1 ਪਾਉਂਡ ਮੱਛੀ ਬਿਲਕੁਲ ਫ੍ਰੀ, ਅਗਲੇ 5 ਨੂੰ 1 ਪਾਉਂਡ ਜਲੇਬੀ ਬਿਲਕੁਲ ਫ੍ਰੀ, ਤੇ ਉਸ ਤੋਂ ਅਗਲੇ 5 ਨੂੰ 1 ਬਿਰਿਆਨੀ ਬਿਲਕੁਲ ਫ੍ਰੀ। ਸਬਜ਼ੀ ਮਾਰਕੀਟ ਰੈਸਟੋਰੈਂਟ 1650 ਵਿਲੀਅਮਸ ਪਾਰਕਵੇ, ਤੇ ਬਾਕੀ ਡੀਲਾਂ ਸਰਵਜੀਤ ਦੱਸਣਗੇ। ਸਰਵਜੀਤ ਸਾਡੇ ਨਾਲ ਜੁੜਿਆ ਲਾਈਵ, 1650 ਵਿਲੀਅਮਸ ਪਾਰਕਵੇ, ਵਿਲੀਅਮਸ ਐਂਡ ਟੋਰਬਰਮ ਦੇ ਕੋਰਨਰ ਤੇ ਐਟ ਸਬਜ਼ੀ ਮਾਰਕੀਟ। ਸਰਵਜੀਤ ਵੈਲਕਮ।
2: ਜੀ ਬਾਈ ਜੀ, ਬਹੁਤ ਸ਼ੁਕਰੀਆ ਪਹਿਲਾਂ ਤੇ ਹੱਥ ਜੋੜ ਕੇ ਪਿਆਰ ਭਰੀ। ਸਤਿ ਸ੍ਰੀ ਅਕਾਲ, ਹੈਪੀ ਫਰਾਈਡੇ।
0: ਹੈਪੀ ਫਰਾਈਡੇ ਜੀ, ਵੈਲਕਮ ਵੈਲਕਮ ਸਰਵਜੀਤ। ਸੋ ਸਬਜ਼ੀ ਮਾਰਕੀਟ ਨੇ ਪਹਿਲੇ 15-20 ਲਿਸਨਰਸ ਲਈ ਤੋਹਫਾ ਹੀ ਤੋਹਫਾ ਅਨਾਊਂਸ ਕਰ ਦਿੱਤਾ, ਤੇ ਬਾਕੀ ਹੋਰ ਕੀ ਬਣ ਰਿਹਾ ਫਿਰ?
2: ਬਾਈ ਜੀ ਇੱਥੇ ਤਾਂ ਮੈਂ ਕਹਿੰਦਾ ਵੀ ਤੋਹਫਿਆਂ ਦੀਆਂ ਸੌਗਾਤ ਹੀ ਆ ਤੇ ਦੇਖੀਏ ਤੇ ਨਵਾਂ ਰੈਸਟੋਰੈਂਟ ਸਬਜ਼ੀ ਮਾਰਕੀਟ ਰੈਸਟੋਰੈਂਟ ਐਂਡ ਸਵੀਟਸ ਆ ਹੁਣੇ ਹੀ ਕਹਿੰਦੇ ਵੀ 6 ਵਜੇ ਆ ਪੰਜਾਬੀ ਲਹਿਰਾਂ ਸ਼ੁਰੂ ਹੋ ਗਿਆ ਤੇ 6 ਵਜੇ ਹੀ ਹੁਣ ਓਪਨਿੰਗ ਪੰਜਾਬੀ ਲਹਿਰਾਂ ਕਰਵਾ ਰਹੇ ਆ ਗ੍ਰੈਂਡ ਓਪਨਿੰਗ ਤੇ ਉਹਦੇ ਮੌਕੇ ਦੇ ਉੱਪਰ ਬੜਾ ਕੁਛ ਤੁਹਾਨੂੰ ਜਿਵੇਂ ਤੁਸੀਂ ਕਹਿ ਕੇ ਹਟੇ ਆ ਫ੍ਰੀ ਫੂਡ ਵੀ ਦਿੱਤਾ ਜਾ ਰਿਹਾ ਤੇ ਨਾਲ ਦੀ ਨਾਲ ਬਾਈ ਜੀ ਸਮੋਸਿਆਂ ਦੀ ਗੱਲ ਕਰੀਏ 4 ਸਮੋਸੇ $1 ਦੇ
0: ਅੱਛਾ 4 ਸਮੋਸੇ ਸਿਰਫ $1 ਚ ਵਾ ਵੀ ਵਾ
2: $1 ਦੇ ਵਿੱਚ ਤੇ ਮੈਂ ਕਹਿੰਦਾ ਵੀ ਸਪੈਸ਼ਲ ਐਡੇ ਕੁ ਸ਼ਾਨਦਾਰ ਹੈ ਪਹਿਲੀ ਗੱਲ ਨਵੀਂ ਚੀਜ਼ ਖੁੱਲੀ ਆ ਨਵੀਂ ਲੋਕੇਸ਼ਨ ਖੁੱਲੀ ਆ ਤੁਸੀਂ ਇੱਥੇ ਆਓ ਬੈਠੋ ਚਾਹ ਪਾਣੀ ਦਾ ਪ੍ਰਬੰਧ ਹੈ ਪੂਰੇ ਚਾਹ ਪਕੌੜੇ ਪੀਓ ਬਹਿ ਕੇ ਆਰਾਮ ਨਾਲ ਦੇਖੋ ਸਾਰਾ ਸਮਾਨ ਤੇ ਟੇਸਟ ਵੀ ਕਰ ਸਕਦੇ ਹੋ ਤੇ ਨਵੀਂ ਲੋਕੇਸ਼ਨ ਤੇ ਆ ਕੇ ਸ਼ਾਨਦਾਰ ਸਾਡੀ ਕਮਿਊਨਿਟੀ ਸਾਨੂੰ ਹੱਲਾਸ਼ੇਰੀ ਦੇਵੇਗੀ ਤੇ ਉਸ ਤੋਂ ਵਧੀਆ ਗੱਲ ਤੇ ਬਾਈ ਜੀ ਕੀ ਹੋ ਸਕਦੀ ਆ ਤੇ ਜ਼ਰੂਰ ਪਹੁੰਚੋ ਤੇ ਜਿਵੇਂ ਤੁਸੀਂ ਕਹਿ ਕੇ ਹਟੇ ਆ ਪਹਿਲੇ 5 ਲਿਸਨਰ ਨੂੰ ਪਾਓ ਬਾਜੀ ਫ੍ਰੀ ਤੇ ਬਾਈ ਜੀ ਨਾਲੇ ਗੰਨੇ ਦਾ ਜੂਸ ਵੀ ਆ ਤੇ ਇਹ ਨਾ ਕਿਹੋ ਵੀ ਹੁਣ ਸ਼ਾਨਦਾਰ ਸ਼ਾਮ ਬੜੀ ਸ਼ਾਨਦਾਰ ਹੈ ਫਰਾਈਡੇ ਦੀ ਸ਼ਾਮ ਹੈ ਵੈਦਰ ਵੀ ਬੜਾ ਕਾਇਮ ਹੈ ਠੰਡਾ ਠੰਡਾ ਗੰਨੇ ਦਾ ਜੂਸ ਹੋ ਜਾਵੇ ਤੇ ਬੰਦਾ ਕਹਿੰਦੇ ਯਾਰ ਨਜ਼ਾਰੇ ਜ਼ਿੰਦਗੀ ਦੇ ਇਹੀ ਆ ਤੇ ਪਹੁੰਚੋ ਗ੍ਰੈਂਡ ਓਪਨਿੰਗ ਤੇ 1650 ਵਿਲੀਅਮਸ ਪਾਰਕਵੇ ਦੇ ਤੀਜੀ ਲੋਕੇਸ਼ਨ ਬਾਈ ਜੀ ਗ੍ਰੈਂਡ ਓਪਨਿੰਗ ਹੋ ਰਹੀ ਹੈ ਤੀਜੀ ਲੋਕੇਸ਼ਨ ਮਿਲਦਾ ਦੂਸਰੀ ਵਾਰ ਵੀ ਆਪਾਂ ਲਾਈਵ ਲੋਕੇਸ਼ਨ ਕੀਤਾ ਸੀ
0: ਹਾਂ ਆਪਾਂ ਆਪਾਂ ਸਾਰੀਆਂ ਲੋਕੇਸ਼ਨਾਂ ਦੀ ਗ੍ਰੈਂਡ ਓਪਨਿੰਗ ਆਪਾਂ ਹੀ ਕਰਾਈ ਸੀ ਪਹਿਲੀ ਦੀ ਦੂਜੀ ਦੀ ਤੇ ਹੁਣ ਤੀਜੀ ਦੀ
2: ਬਿਲਕੁਲ ਤੇ ਜਸਵੀਰ ਜੀ ਕਹਿ ਰਹੇ ਸੀ ਜਸਵੀਰ ਮਾਂਗੜ ਜੀ ਜੋ ਕਿ ਇੱਥੇ ਮੌਜੂਦ ਨੇ ਕਹਿੰਦੇ ਯਾਰ ਮੈਂ ਵੀ ਰੂਬਰੂ ਹੋਣਾ ਸਾਡੇ ਸਰੋਤਿਆਂ ਦੇ ਤੇ ਜ਼ਰੂਰ ਆਪਾਂ ਗੱਲਬਾਤ ਕਰਦੇ ਹਾਂ ਜਸਵੀਰ ਜੀ ਤੇ ਆਪਾਂ ਜ਼ਰੂਰ ਗੱਲਬਾਤ ਕਰਦੇ ਹਾਂ ਮੈਂ ਇੱਕ ਮਿੰਟ ਬੁਲਾਉਣਾ ਜਸਵੀਰ ਜੀ ਨੂੰ ਤੇ ਗੱਲਬਾਤ ਕਰਦੇ ਹਾਂ ਤੇ ਬਾਈ ਜੀ ਸਭ ਤੋਂ ਮੇਨ ਗੱਲ ਇੱਕ ਹੋਰ ਸਬਜ਼ੀ ਮਾਰਕੀਟ ਰੈਸਟੋਰੈਂਟ ਐਂਡ ਸਵੀਟਸ 24 ਘੰਟੇ ਖੁੱਲਾ
0: ਕੀ ਬਾਤ ਹੈ
2: ਤੇ 24 ਘੰਟੇ ਦੇ ਵਿੱਚ ਜਦੋਂ ਦਿਲ ਕਰੇ ਜਦੋਂ ਤੁਹਾਨੂੰ ਹੋਣ ਲੇਟ ਨਾਈਟ ਫੂਡ ਕਰੇਵਿੰਗਸ ਤੇ ਜ਼ਰੂਰ ਤੁਸੀਂ ਆਓ ਇੱਥੇ ਤੇ ਫੂਡ ਇੰਜੋਏ ਕਰੋ ਪਹਿਲਾਂ ਤੇ ਸਵਾਗਤ ਕਰਦੇ ਹਾਂ ਜਸਵੀਰ ਮਾਂਗੜ ਸਾਹਿਬ ਸਤਿ ਸ੍ਰੀ ਅਕਾਲ ਸਵਾਗਤ ਹੈ
3: ਹੈਲੋ
0: ਜੀ ਮਾਂਗੜ ਸਾਹਿਬ
3: ਪਹਿਲਾਂ ਪੰਜਾਬੀ ਲਹਿਰਾਂ ਦੇ ਸਾਰੇ ਸਰੋਤਿਆਂ ਨੂੰ ਨਮਸਕਾਰ ਸਤਿ ਸ੍ਰੀ ਅਕਾਲ ਅਤੇ ਆਦਾਬ ਤੇ ਅਸੀਂ ਪੰਜਾਬੀ ਲਹਿਰਾਂ ਦੇ ਫੇਰ ਇੱਕ ਵਾਰ ਤਹਿ ਦਿਲੋਂ ਧੰਨਵਾਦ ਦੀ ਹਾਂ ਕਿ ਉਸ ਦੀ ਵਜ੍ਹਾ ਕਰਕੇ ਪੰਜਾਬੀ ਲਹਿਰਾਂ ਦੀ ਵਜ੍ਹਾ ਕਰਕੇ ਅਸੀਂ 3rd ਲੋਕੇਸ਼ਨ ਖੋਲਣ ਵਿੱਚ ਕਾਮਯਾਬ ਹੋਏ ਹਾਂ ਔਰ ਦੂਜੀਆਂ ਲੋਕੇਸ਼ਨਾਂ ਆਲਰੇਡੀ ਜਿਹੜੀਆਂ ਨੇ ਉਹ 24 ਘੰਟੇ ਬੜੀ ਧੂਮ ਧਾਮ ਨਾਲ ਚੱਲਦੀਆਂ ਨੇ ਤੇ ਇਹ 3rd ਲੋਕੇਸ਼ਨ ਅਸੀਂ ਅੱਜ ਹੁਣ ਖੋਲਣ ਜਾ ਰਹੇ ਹਾਂ ਤੇ ਪੰਜਾਬੀ ਲਹਿਰਾਂ ਦੀ ਅਪਾਰ ਕਿਰਪਾ ਨਾਲ ਹੀ ਅਸੀਂ ਚੌਥੀ ਔਰ 5ਵੀਂ ਲੋਕੇਸ਼ਨ ਵੀ ਪਾਈਪ ਲਾਈਨ ਦੇ ਵਿੱਚ ਹੈ ਅਸੀਂ ਪੰਜਾਬੀ ਲਹਿਰਾਂ ਰਾਹੀਂ ਅਨਾਊਂਸ ਕਰਾਂਗੇ ਉਸਦੀ ਡੇਟ ਔਰ ਪੰਜਾਬੀ ਲਹਿਰਾਂ ਨਾਲ ਅਸੀਂ ਪਹਿਲਾਂ ਦੱਸ ਚੁੱਕੇ ਹਾਂ ਸਾਡਾ ਬਹੁਤ ਪਹਿਲੇ ਦਿਨ ਤੋਂ ਹੀ ਬਹੁਤ ਸੰਬੰਧ ਹੈ ਔਰ ਪੰਜਾਬੀ ਲਹਿਰਾਂ ਦੀ ਕਾਮਯਾਬੀ ਕਰਕੇ ਹੀ ਸਦਕਾ ਪੰਜਾਬੀ ਲਹਿਰਾਂ ਕਰਕੇ ਅਸੀਂ ਸਾਡਾ ਜਿਹੜਾ ਹੈ ਸਬਜ਼ੀ ਮਾਰਕੀਟ ਰੈਸਟੋਰੈਂਟ ਸਵੀਟ ਤੇ ਗਰੋਸਰੀ ਸਟੋਰ ਨੇ ਜਿਹੜੇ ਇਹ ਕਾਮਯਾਬ ਹੋਏ ਨੇ ਅਸੀਂ ਤਹਿ ਦਿਲੋਂ ਇੱਕ ਵਾਰ ਫੇਰ ਪੰਜਾਬੀ ਲਹਿਰਾਂ ਦੇ ਸਟਾਫ ਦਾ ਪੰਜਾਬੀ ਲਹਿਰਾਂ ਦੇ CEO ਸਾਹਿਬ ਦਾ ਅਤੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੇ ਗੱਲ ਕਰੀਏ ਕਿ ਬਹੁਤ ਜ਼ਿਆਦਾ ਸਪੈਸ਼ਲ ਅਸੀਂ ਲਾਏ ਹੋਏ ਨੇ ਔਰ ਉਹਦੀ ਵਜ੍ਹਾ ਕਰਕੇ ਹਰ ਵਕਤ ਬਹੁਤ ਭਾਰੀ ਰਸ਼ ਰਹਿੰਦਾ ਹੈ ਸਾਡੀ ਪਹਿਲੀ ਲੋਕੇਸ਼ਨ ਜੋ 10 ਨਾਰਮਲ ਗੇਟ ਹੈ ਉਹਦੇ ਤੇ ਇੰਨਾ ਰਸ਼ ਹੈ ਕਿ ਇਸ ਵੀਕਐਂਡ ਤੇ 1500 ਤੋਂ ਜ਼ਿਆਦਾ ਕਸਟਮਰ ਉੱਥੇ ਆਏ ਨੇ ਔਰ ਦੂਜੀ ਬ੍ਰਹਮਲੀ ਕੰਟਰੀ ਸਾਈਡ ਦੀ ਲੋਕੇਸ਼ਨ ਤੇ ਵੀ ਆਲਮੋਸਟ 800 ਕਸਟਮਰ ਐਵਰੀਡੇ ਆਉਂਦਾ ਤੇ ਇਹ ਪੰਜਾਬੀ ਲਹਿਰਾਂ ਦੀ ਬਦੌਲਤ ਹੈ ਕਿ ਅਸੀਂ ਇਸ ਪੱਖੋਂ ਜਿਹੜਾ ਸਾਰੇ ਕਸਟਮਰਾਂ ਦਾ ਸੇਵਾ ਕਰਨ ਦੇ ਵਿੱਚ ਕਾਮਯਾਬ ਹੋਏ ਹਾਂ ਤੇ ਇਹੀ ਕਾਰਨ ਹੈ ਔਰ ਅਸੀਂ ਜੋ ਡੀਲਸ ਲਗਾਈਆਂ ਨੇ ਉਹ ਬਹੁਤ ਸਾਰੇ ਕਸਟਮਰਾਂ ਦੇ ਸਤਿਕਾਰਯੋਗ ਕਸਟਮਰਾਂ ਦੇ ਧਿਆਨ ਵਿੱਚ ਰੱਖਦੇ ਹੋਏ ਬਹੁਤ ਸਹੀ ਵਾਜਬ ਰੇਟਾਂ ਦੇ ਉੱਤੇ ਲਾਉਣ ਦੀ ਕੋਸ਼ਿਸ਼ ਕੀਤੀ ਹੈ ਜਿਵੇਂ ਕਿ ਅਸੀਂ ਜਿਹੜੇ ਕਿ ਹੈ ਰੋਟੀ ਹੈ ਤਵਾ ਰੋਟੀ ਉਹ ਅਸੀਂ 50 ਸੈਂਟ ਦੀ ਦਿੰਦੇ ਹਾਂ ਇਸ ਵੇਲੇ ਜਦੋਂ ਕਿ ਬਾਜ਼ਾਰ ਦੇ ਵਿੱਚ ਉਹ 2 ਤੋਂ 2.5 ਡਾਲਰ ਦੀ ਮਿਲਦੀ ਹੈ ਤੇ ਇਹੋ ਜਿਹੀਆਂ ਬਹੁਤ ਜ਼ਿਆਦਾ ਡੀਲਾਂ ਨੇ ਪਰੌਂਠੇ ਨੇ 2.99 ਦੇ ਪਰੌਂਠੇ ਚਾਹੇ ਤੁਸੀਂ ਗੋਭੀ ਦੇ ਲਓ, ਚਾਹੇ ਕਾਸੇ ਦੇ ਲਓ, ਜਾਂ ਆਪਣੇ ਆਲੂ ਦੇ ਲਓ, ਜਾਂ ਮੇਥੀ ਵਾਲੇ ਲਓ, ਜੋ ਵੀ ਉਹ 299 ਦੇ ਦਿੰਦੇ ਆ, ਜਦੋਂ ਕਿ ਬਾਜ਼ਾਰ ਦੇ ਵਿੱਚ ਇਹੀ ਜਿਹੜੇ ਸਾਰਾ ਸਮਾਨ ਬਹੁਤ ਹਾਈ ਰੇਟ ਦੇ ਉੱਤੇ ਮਿਲਦਾ ਹੈ। ਔਰ ਭਾਵੇਂ ਕਿ ਜਿਹੜਾ ਹੈ ਇਸ ਵੇਲੇ ਸੰਕਟ ਚੱਲ ਰਿਹਾ ਹੈ ਅਮੈਰੀਕਾ ਔਰ ਕੈਨੇਡਾ ਦਾ, ਤੇ ਉਹਦੇ ਬਾਵਜੂਦ ਵੀ ਅਸੀਂ ਬਹੁਤ ਸਸਤੀਆਂ ਪ੍ਰਾਈਸਿਸ ਲਾਉਣ ਦੇ ਵਿੱਚ ਸਮਰੱਥ ਹੋਏ ਹਾਂ, ਤੇ ਇਹ ਸਾਰਾ ਪੰਜਾਬੀ ਲਹਿਰਾਂ ਦੀ ਬਦੌਲਤ ਹੈ, ਤੇ ਉਸ ਕਰਕੇ ਅਸੀਂ ਇਹ ਸਾਰੇ ਕਾਮਯਾਬ ਹੋਏ ਹਾਂ। ਤੇ ਹਾਂਜੀ, ਤੇ ਬਾਕੀ ਜਿਹੜਾ ਹੈਗਾ ਫਿਸ਼ ਪਕੌੜਾ ਉਹ 2 pound ਲਓ, 1399 ਦੇ ਅਸੀਂ ਲਗਾਏ ਹੋਏ ਨੇ, ਤੇ ਇਸ ਤੋਂ ਇਲਾਵਾ ਜਿਹੜੀਆਂ ਲੈਗਸ ਨੇ ਤੰਦੂਰੀ ਲੈਗਸ ਨੇ ਉਹ ਉਹਦੇ ਵਿੱਚ 4 piece ਅਸੀਂ ਦਿੰਦੇ ਹਾਂ, ਲੈਗ ਐਂਡ ਥਾਈ ਦੇ ਜਿਹੜੇ ਨੇ 4 piece ਦਿੰਦੇ ਹਾਂ, ਉਹ 599 ਸਾਡਾ ਚੈਲੰਜ ਹੈ, ਕੋਈ ਵੀ ਇਸ ਰੇਟ ਦੇ ਵਿੱਚ ਨਹੀਂ ਦੇ ਸਕਦਾ, ਕੰਟੀਨਿਊਸਲੀ ਅਸੀਂ ਦੇਣ ਦੇ ਵਿੱਚ ਸਮਰੱਥ ਹੋਏ ਹਾਂ। ਇਹ ਸਾਰਾ ਪੰਜਾਬੀ ਲਹਿਰਾਂ ਦੀ ਬਦੌਲਤ ਹੈ ਔਰ ਉਸੇ ਕਰਕੇ ਅਸੀਂ ਕਾਮਯਾਬ ਹੋਏ ਹਾਂ। ਤੇ ਮੈਂ ਆਪ ਜੀ ਦੇ ਥਰੂ ਇਹ ਕਰਨਾ ਚਾਹੁੰਦਾ, ਐਲਾਨ ਕਰਨਾ ਚਾਹੁੰਦਾ ਕਿ ਆਪ ਨੇ ਅਸੀਂ ਜਿਸ ਤਰ੍ਹਾਂ ਦੱਸਿਆ ਹੈ ਸਰਬਜੀਤ ਜੀ ਨੇ, ਸਤਿਕਾਰਯੋਗ ਸਰਬਜੀਤ ਜੀ ਨੇ, ਕਿ 15 ਪ੍ਰਾਈਜ ਅਸੀਂ ਕੱਢ ਰਹੇ ਹਾਂ, ਉਹ ਜਿਹੜੇ ਵੀ ਜਿਹੜੇ ਕਸਟਮਰ ਆਉਣਗੇ
0: ਪੂਰੇ ਪਰਿਵਾਰ ਦੇ ਲਈ, ਤੇ ਸਾਰਿਆਂ ਨੂੰ ਬੇਨਤੀ ਹੈ ਤੁਸੀਂ ਆਓ, ਸਬਜ਼ੀ ਮਾਰਕੀਟ ਦੀ ਟੀਮ ਨੂੰ ਸਪੋਰਟ ਕਰੋ, ਬਹੁਤ ਵਧੀਆ ਸਰਵਿਸ ਹੈ ਤੇ ਪਰਿਵਾਰਕ ਮਾਹੌਲ ਹੈ, ਤੇ ਡੀਲਾਂ ਹੀ ਡੀਲਾਂ ਨੇ, ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਇੰਜੋਏ ਕਰੋ, ਤੇ ਸਬਜ਼ੀ ਮਾਰਕੀਟ ਦੀ ਟੀਮ ਤੁਹਾਡੀ ਸੇਵਾ ਦੇ ਵਿੱਚ ਬਿਲਕੁਲ ਹਾਜ਼ਰ ਹੈ। ਅੱਜ ਪਹੁੰਚਣਾ 1650 ਵਿਲੀਅਮਸ ਪਾਰਕਵੇ ਤੇ, ਤੇ ਅੱਜ ਤੁਸੀਂ ਪਹੁੰਚ ਰਹੇ ਹੋ, ਨਾਲ ਦੀ ਨਾਲ ਤੁਹਾਨੂੰ ਪਹਿਲੇ 5 ਜਣਿਆਂ ਨੂੰ ਫਿਸ਼ 1 pound ਫਰੀ, ਅਗਲੇ 5 ਜਣਿਆਂ ਨੂੰ ਜਲੇਬੀ 1 pound ਫਰੀ, ਤੇ ਅਗਲੇ 5 ਜਣਿਆਂ ਨੂੰ ਬਿਰਿਆਨੀ ਬਿਲਕੁਲ ਫਰੀ। ਸੋ ਆਓ ਵਿਲੀਅਮਸ ਪਾਰਕਵੇ ਐਂਡ ਆਪਣੇ ਬਿਲਕੁਲ ਟੋਰਬਰਮ ਦੇ ਕੋਰਨਰ ਤੇ। ਸੋ ਥੈਂਕ ਯੂ ਸੋ ਮਚ ਸਰਬਜੀਤ, ਮਿਲਦੇ ਹਾਂ ਜਲਦ, ਬਹੁਤ ਸ਼ੁਕਰੀਆ।
3: ਇਸ ਤੋਂ ਇਲਾਵਾ ਨਵੀ ਸਾਹਿਬ
0: ਜੀ, ਜੀ
3: ਹਾਂਜੀ, ਮੈਂ ਐਲਾਨ ਕਰਨਾ ਚਾਹੁੰਦਾ ਕਿ ਤੁਸੀਂ ਜਿਹੜੇ ਵੀ 10 ਲੇਡੀਜ਼ ਜਿਹੜੇ ਨੇ ਮੈਂਬਰ ਕੋਈ ਵੀ ਹੋਣ ਕਸਟਮਰ, ਉਹ ਤੁਹਾਨੂੰ ਕਾਲ ਕਰਦੇ ਨੇ, ਉਹਨਾਂ ਲਈ ਅਸੀਂ ਸੈਪਰੇਟ ਪਹਿਲੇ ਸਰ 10 ਦੀ ਜਗ੍ਹਾ 15 ਕਰ ਲਓ, ਉਹਨਾਂ ਲਈ ਵੀ ਫਰੀ ਸੇਮ ਤਰ੍ਹਾਂ ਦੇ ਕੋਈ ਵੀ ਆਈਟਮ ਉਹ ਲੈ ਸਕਦੇ ਨੇ, ਉਹ ਜਿਹੜੇ ਤੁਸੀਂ ਅਨਾਉਂਸ ਕਰੋਗੇ ਅਸੀਂ ਉਹਨਾਂ ਨੂੰ ਪ੍ਰੋਵਾਈਡ
0: ਕਰਾਂਗੇ। ਸਾਰੇ ਡੀਟੇਲ ਸਰਵੀ ਨੂੰ ਦੱਸ ਦਿਓ ਤੇ ਸਰਵੀ ਮੈਨੂੰ ਭੇਜ ਦਿਓ ਤੇ ਮੈਂ ਵੀ ਬੋਲ ਦਵਾਂਗਾ। ਬਹੁਤ ਸ਼ੁਕਰੀਆ, ਬਹੁਤ ਧੰਨਵਾਦ, ਥੈਂਕ ਯੂ ਸੋ ਮਚ, ਤੇ ਜੁੜਦੇ ਆ ਜਲਦ। ਸੋ ਚੱਲਦੇ ਆ, ਆ ਜਾਓ ਫਿਰ, ਤੁਹਾਨੂੰ ਸੁਣਾਈਏ ਫਿਰ ਅਗਲਾ ਗੀਤ, ਤੇ ਵਾਲੀ ਇਹ ਕਹਿੰਦੇ ਹੁੰਦੇ ਨਾ ਕਿ ਬ੍ਰੇਕ ਨਾ ਹੀ ਲਈਏ, ਗਾਣੇ ਤੇ ਗਾਣਾ ਤੁਹਾਡੇ ਲਈ ਕਹਿੰਦੇ ਨਹੀਂ ਹੁੰਦੇ ਕਿ ਚੱਕੀ ਆਉਂਦੇ ਆ, ਤੇ ਪ੍ਰੋਗਰਾਮ ਹੈ ਪੰਜਾਬੀ ਲਹਿਰਾਂ ਅੱਜ, ਤੁਹਾਨੂੰ ਫਿਰ ਵੀਕਐਂਡ ਹੈ ਸੁਣਾ ਦਈਏ ਕਰਨ ਔਜਲੇ ਦਾ ਆਈ ਥਿੰਕ ਅਧੀਆ ਗੀਤ ਸੀਗਾ, ਹਾਂ ਕਿਆ ਬਾਤ ਹੈ, ਸੁਣਾਉਂਦੇ ਆ ਅਧੀਆ, ਫਿਰ ਵਾਪਸ ਆਉਂਦੇ ਹਾਂ।

0: ਬਈ ਬਸ ਅਧੀਏ ਨਾਲ ਵਧੀਆ ਹੋ ਜਾਂਦਾ ਬੰਦਾ, ਸਵੇਰੇ ਫਿਰ ਉੱਠ ਕੇ ਫਿਰ ਆਪਣੇ ਆਪ ਨੂੰ ਗਾਲਾਂ ਕੱਢਦਾ ਹੈ ਕਿ ਆਹ ਕੀ ਹੋ ਗਿਆ, ਮੇਰੇ ਤੋਂ ਤਾਂ ਗਲਤੀ ਹੋ ਗਈ, ਐਵੇਂ ਰਾਤ ਪੰਗਾ ਲੈ ਲਿਆ। ਜਦੋਂ ਨਾ ਬੰਦਾ ਵਧੀਆ ਪੀ ਰਿਹਾ ਹੁੰਦਾ ਉਦੋਂ ਲੱਗਦਾ ਕਿ ਬਸ ਯਾਰ ਕਮਾਲ ਹੀ ਹੈ, ਕਮਾਲ ਹੀ ਹੈ। ਕੱਲ੍ਹ ਨਹੀਂ ਸੀ ਵੀਰ ਨੇ ਕਿਹਾ ਕਿ ਨਵੀਂ ਯਾਰ ਜੇ 4 ਪੈਗ ਬੰਦਾ ਲਾ ਲਵੇ 90 ml ਦੇ ਫਿਰ ਚੰਨ ਤੇ ਪਹੁੰਚ ਜਾਂਦਾ ਬੰਦਾ। ਸੋ ਖੈਰ ਵਧੀਆ ਐਵੇਂ ਨਾ ਯਾਰ, ਮੈਂ ਨਾ ਕਈ ਵਾਰ LCBO ਜੇ ਆਪਾਂ ਜਾਂਦੇ ਹਾਂ ਦੇਖੀਦਾ ਕਿ ਕੋਈ ਕਈ ਵੀਰ ਨੇ ਬਸ ਇੱਕੋ ਹੀ ਵਧੀਆ ਲੈ ਰਹੇ ਹੁੰਦੇ ਆ, ਉਹਦਾ ਆਈ ਡੋਂਟ ਨੋ ਯਾਰ ਕੋਈ ਸਵਾਦ ਹੈਗਾ ਜੇ ਆਪਾਂ ਇਕੱਲੇ ਹੀ ਬਹਿ ਕੇ ਵਧੀਆ ਪੂਰਾ ਖਤਮ ਕਰ ਦਿੱਤਾ। ਚਲੋ ਇੱਕ ਪੈਗ ਲਾ ਲਿਆ ਸ਼ਾਮ ਨੂੰ, ਆਰਾਮ ਨਾਲ ਸਕੋਚ ਦਾ ਵਾਈਨ ਦਾ ਗਲਾਸ ਵੀ ਲਿਆਓ, ਠੀਕ ਹੈ। ਖੈਰ ਚੱਲਦੇ ਹਾਂ ਆਪਾਂ ਲਾਈਵ ਔਨ ਲੋਕੇਸ਼ਨ ਗ੍ਰੈਂਡ ਹੋਮ ਫਰਨੀਚਰ 294 ਵਾਕਰ ਡਰਾਈਵ ਪੰਜਾਬੀ ਲੈਣਾ ਲਾਈਵ ਨਾ, ਡੀਲਾਂ ਤੇ ਡੀਲਾਂ, ਤੋਹਫੇ ਤੇ ਤੋਹਫੇ, ਗ੍ਰੈਂਡ ਹੋਮ ਫਰਨੀਚਰ ਏਅਰਪੋਰਟ ਕੁਈਨ 294 ਵਾਕਰ ਡਰਾਈਵ। ਸੁਖਜੀ ਆ ਜਾਓ।
1: ਬਹੁਤ ਸ਼ੁਕਰੀਆ ਧੰਨਵਾਦ ਨਵੀ ਬਾਈ ਜੀ, ਬਿਲਕੁਲ ਅੱਜ ਪੰਜਾਬੀ ਲਹਿਰਾਂ ਦਾ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲ ਰਿਹਾ ਤੇ ਪਰਿਵਾਰ ਸਾਡੇ ਕੋਲ ਪਹੁੰਚ ਵੀ ਰਹੇ ਨੇ। ਬਾਈ ਜੀ ਬੈਡਰੂਮ ਸੈੱਟ ਬਾਏ ਕਰ ਰਹੇ ਨੇ। ਬਾਈ ਜੀ ਜਦੋਂ ਬੈਡਰੂਮ ਸੈੱਟ ਤੁਸੀਂ ਬਾਏ ਕਰ ਲਿਆ ਤੇ ਨਾਲ ਵੀਰ ਜੀ ਟੀਵੀ ਹੁਣੇ ਪਰਿਵਾਰ ਨੂੰ ਕਰਨਾ, ਸੋ ਨਾਲ ਦੀ ਨਾਲ ਹੀ ਜਿਹੜੇ ਤੋਹਫੇ ਤੁਹਾਨੂੰ ਦਿੱਤੇ ਜਾ ਰਹੇ ਆ, ਤੋਹਫੇ ਤੁਸੀਂ ਆਪਣੀ ਗੱਡੀ ਦੇ ਵਿੱਚ ਰਾਈਟ ਵੇ ਰੱਖ ਕੇ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ। ਤੇ ਨਵੀਂ ਬਾਈ ਜੀ ਇੱਕ ਮੈਂ ਪਰਿਵਾਰਾਂ ਨੂੰ ਜ਼ਰੂਰ ਦੱਸ ਦਵਾਂ ਕਿ ਇਹ ਸੰਡੇ ਤੱਕ ਆ ਕੇ ਆਪਣੀਆਂ ਡੀਲਾਂ ਨੂੰ ਰਾਖਵਾਂ ਕਰ ਲਓ। ਫਰਾਈਡੇ ਸੈਚਰਡੇ ਸੰਡੇ, ਫਰਾਈਡੇ ਸੈਚਰਡੇ ਸੰਡੇ ਤੱਕ ਆ ਕੇ ਡੀਲਾਂ ਨੂੰ ਰਾਖਵਾਂ ਕਰ ਲਓ। ਡਿਲੀਵਰੀ ਜਦੋਂ ਵੀ ਚਾਹੀਦੀ ਹੋਊਗੀ ਅਕਤੂਬਰ ਨਵੰਬਰ ਦਸੰਬਰ ਤੱਕ ਦੀ ਜਿਹੜੀ ਤੁਹਾਡੀ ਸਕੈਜੂਲ ਕਰ ਦਿੱਤੀ ਜਾਊਗੀ। ਪਰ ਕਿਉਂ ਇਸ ਵੀਕਰ ਤੱਕ ਆਉਣਾ ਜ਼ਰੂਰੀ ਆ, ਕਿਉਂਕਿ ਮੰਡੇ ਤੋਂ ਨੈਕਸਟ ਵੀਕ ਤੋਂ 30% ਪ੍ਰਾਈਸ ਉੱਪਰ ਜਾ ਰਹੀਆਂ ਟੈਰਿਫ ਦੀ ਵਜ੍ਹਾ ਦੇ ਕਰਕੇ 30% ਪ੍ਰਾਈਜ਼ਾਂ ਵੱਧ ਰਹੀਆਂ। ਜਿੰਨੇ ਵੀ ਅੱਜ ਪ੍ਰਾਈਸ ਟੈਗ ਲੱਗੇ ਹੋਏ ਨੇ ਤੁਸੀਂ ਮੰਡੇ ਮਾਰਨਿੰਗ ਆ ਕੇ ਦੇਖਣਾ, ਸਾਰੇ ਪ੍ਰਾਈਸ 30% ਵੱਧ ਜਾਣੇ ਨੇ। ਸੋ ਵੀਕਐਂਡ ਤੇ ਆ ਕੇ ਤੁਸੀਂ ਮਿਨੀਮਮ ਡਿਪੋਜ਼ਿਟ ਦੇ ਕੇ ਸੇਮ ਪ੍ਰਾਈਸ ਦੇ ਵਿੱਚ ਫਰਨੀਚਰ ਆਪਣਾ ਲੌਕ ਕਰ ਸਕਦੇ ਹੋ। ਡਿਲੀਵਰੀ ਜਦੋਂ ਵੀ ਚਾਹੀਦੀ ਹੋਊਗੀ ਸਕੈਜੂਲ ਹੋ ਜਾਊਗੀ। ਤੇ ਨਾਲ ਦੀ ਨਾਲ ਜਿਨ੍ਹਾਂ ਪਰਿਵਾਰਾਂ ਨੇ ਕਸਟਮਾਈਜ਼ ਸੋਫਾ ਸੈੱਟ ਬਣਾਉਣਾ, ਮੇਰੇ ਸਾਹਮਣੇ ਇੱਕ ਨਿਊ ਅਰਾਈਵਲ ਨਿਊ ਕਲੈਕਸ਼ਨ ਆਈ ਆ, ਸਕਾਈ ਬਲੂ ਕਲਰ ਦਾ ਮਾਈਕਰੋ ਫੈਬਰਿਕ ਜਿਹੜੀ ਨਿਊ ਲਾਂਚ ਹੋਈ ਆ, ਸਕਾਈ ਬਲੂ ਕਲਰ ਦਾ ਸੋਫਾ ਸੈੱਟ। ਸੋਫਾ ਐਂਡ ਲਫਟਡ, ਬੈਕ ਦੇ ਉੱਪਰ ਚੈਨਲ ਲੱਗੇ ਹੋਏ ਨੇ, ਸਾਈਡਾਂ ਤੇ ਪਾਈਪਿੰਗ ਲੱਗੀ ਆ, ਤੇ ਪਲੱਸ ਸੀਟਾਂ ਦੋਨੋਂ ਸਾਈਡ ਫਿਨਿਸ਼ ਨੇ, ਤੁਸੀਂ ਰਿਮੂਵੇਬਲ ਦੋਨੋਂ ਸਾਈਡ ਸੀਟਾਂ ਜਿਹੜੀਆਂ ਤੁਸੀਂ ਯੂਜ਼ ਕਰ ਸਕਦੇ ਹੋ। ਕੈਨੇਡੀਅਨ ਮੇਡ ਸੋਫਾ ਐਂਡ ਲਫਟਡ, ਕਲਰ ਜਿਹੜਾ ਮਰਜ਼ੀ ਤੁਸੀਂ ਆਪਣੇ ਮਰਜ਼ੀ ਦਾ ਬਣਾ ਸਕਦੇ ਹੋ। ਨਵੀਂ ਫੈਬਰਿਕ ਆਈ ਆ, ਵਾਸ਼ੇਬਲ ਫੈਬਰਿਕ, ਕੈਨੇਡੀਅਨ ਮੇਡ ਸੋਫਾ ਐਂਡ ਲਫਟਡ, ਬੈਕ ਤੇ ਚੈਨਲ ਬਣੇ ਹੋਏ ਨੇ, ਕਲਰ ਜਿਹੜਾ ਮਰਜ਼ੀ ਬਣਾ ਲਿਓ, ਸਿਰਫ ₹799 ਦਾ। ਜੀ ਹਾਂ, ਕਸਟਮਾਈਜ਼ ਸੋਫਾ ਸੈੱਟ 5 ਸੀਟਾਂ, ਸੋਫਾ ਲਫਟਡ ₹799 ਦਾ ਮਿਲੂਗਾ। ਤੇ ਨਾਲ ਕੌਫੀ ਟੇਬਲ ਜਿਹੜਾ ਬਿਲਕੁਲ ਫ੍ਰੀ ਤੁਸੀਂ ਆਪਣੇ ਘਰ ਤੋਹਫਾ ਲੈ ਕੇ ਜਾਓਗੇ। ਤੇ ਨਾਲ ਦੀ ਨਾਲ ਜਿਹਨਾਂ ਪਰਿਵਾਰਾਂ ਨੇ ਸੋਲਿਡ ਵੁੱਡ ਦਾ ਡਾਇਨਿੰਗ ਟੇਬਲ ਲੈਣਾ, ਜੀ ਹਾਂ ਸੋਲਿਡ ਵੁੱਡ ਦਾ ਸਖਤ ਲੱਕੜੀ ਦਾ ਡਾਇਨਿੰਗ ਟੇਬਲ, ਟੇਬਲ ਤੇ 6 ਚੇਅਰਾਂ, ਟੇਬਲ ਤੇ 6 ਚੇਅਰਾਂ ਸਿਰਫ ₹399 ਦਾ, $399 ਦਾ ਮਿਲੂਗਾ। ਤੇ ਜਿਹੜੇ ਪਰਿਵਾਰ ਇਸ ਵੀਕਐਂਡ ਦੇ ਉੱਪਰ ਆਉਣਗੇ, ਮਾਈਕਰੋਵੇਵ ਜਿਹੜਾ ਬਿਲਕੁਲ ਫ੍ਰੀ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ। ਪਰ ਸਾਰੀਆਂ ਡੀਲਾਂ ਲੈਣ ਵਾਸਤੇ ਫਰਾਈਡੇ ਸੈਚਰਡੇ ਸੰਡੇ ਆਉਣਾ। ਇਹ ਵੀ ਡਾਇਨਿੰਗ ਟੇਬਲ ਜਿਹੜਾ ਨਾਈਨ ਵਾਲਾ, ਇਹ ਵੀ ਮੰਡੇ ਨੂੰ 30% ਵੱਧ ਜਾਣਾ। ਸੋ ਵਿਕਟ ਤੇ ਆ ਕੇ ਡੀਲਾਂ ਆਪਣੀਆਂ ਰਾਖਵੀਆਂ ਕਰ ਸਕਦੇ ਹੋ। 294 ਵਾਕਰ ਡਰਾਈਵ ਦੇ ਉੱਪਰ, 294 ਵਾਕਰ ਡਰਾਈਵ ਨੂੰ ਯਾਦ ਰੱਖਣਾ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਕੁਈਨ ਵਾਲੇ ਵਾਲਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ, 294 ਵਾਕਰ ਡਰਾਈਵ, 294 ਵਾਕਰ ਡਰਾਈਵ, ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ। ਨਵੀਂ ਬਾਜੀ
0: ਕੀ ਬਾਤ ਹੈ, 294 ਵਾਕਰ ਡਰਾਈਵ, ਗ੍ਰੈਂਡ ਹੋਮ ਫਰਨੀਚਰ ਤੇ ਤੁਸੀਂ ਇਹ ਗੇੜਾ ਜ਼ਰੂਰ ਲਗਾਓ। ਇੱਕ ਨਾ ਤੁਸੀਂ ਦੁਆਬਾ ਟਰੈਵਲ ਨੂੰ ਯਾਦ ਰੱਖੋ, ਕਿਉਂਕਿ ਦੁਆਬਾ ਟਰੈਵਲ ਨਵੰਬਰ 'ਚ ਤੁਹਾਨੂੰ ਭੇਜ ਰਹੇ ਆ ਇੰਡੀਆ। ਨਵੰਬਰ 'ਚ ਜਾਓ ਅਤੇ ਤੁਸੀਂ ਮੁੜ ਕੇ ਆਉਣਾ ਹੈਗਾ ਅਪ੍ਰੈਲ 'ਚ, 5-6 ਮਹੀਨੇ ਆਰਾਮ ਨਾਲ ਤੁਸੀਂ ਉੱਥੇ ਲਾ ਕੇ ਆਓ। ਬਹੁਤ ਸਪੈਸ਼ਲ ਪ੍ਰਾਈਸ ਹੈ, $1580, ਬਹੁਤ ਹੀ ਲਿਮਿਟਡ ਸੀਟਾਂ ਨੇ। ਸੋ ਜਾਣਾ ਹੈਗਾ ਤੁਸੀਂ ਕਦੋਂ, ਇਨ ਨਵੰਬਰ, ਅਤੇ ਮੁੜ ਕੇ ਆਉਣਾ ਤੁਸੀਂ ਇਨ ਅਪ੍ਰੈਲ, $1580 ਦੀ ਤੁਹਾਨੂੰ ਟਿਕਟ ਮਿਲ ਰਹੀ ਹੈ। 9057967800 ਦੁਆਬਾ ਟਰੈਵਲ, 9057967800, 905-796-7800। ਤੁਸੀਂ ਉਹ ਵੀਡੀਓ ਦੇਖੀ ਯਾਰ, ਉਹ ਜਿਹੜੀ ਬੀਬੀ ਹੈ BC ਵਾਲੀ, ਅਤੇ ਉਹ ਆਪਣੇ ਇੱਕ ਟੈਨੈਂਟ ਨਾਲ ਕਿਵੇਂ ਯਾਰ ਬਿਹੇਵ ਕਰ ਰਹੀ ਹੈ, ਮੈਂ ਬੜਾ ਹੈਰਾਨ ਹੋਇਆ ਦੇਖ ਕੇ। ਉਹ ਲੇਡੀ ਟੈਨੈਂਟ ਨੂੰ ਚਲੋ ਮੰਦਾ ਚੰਗਾ ਬੋਲ ਰਹੀ ਹੈ, ਉਹ ਵੱਖਰੀ ਗੱਲ ਹੈ, ਬਟ ਕਿਵੇਂ ਉਹ ਲੇਡੀ ਟੈਨੈਂਟ ਦਾ ਬਾਰਬੀਕਿਊ ਖੋਲ ਕੇ ਪਤਾ ਨਹੀਂ ਉੱਥੇ ਕੀ ਮਾਰ ਮੁਰ ਰਹੀ ਹੈ। ਫਿਰ ਜਿਹੜਾ ਟੈਨੈਂਟ ਹੈ ਘਰ 'ਚ ਵੜ ਕੇ ਉਹਨੂੰ ਪਤਾ ਨਹੀਂ ਉੱਥੇ ਕੋਈ ਰੋੜਾ ਰੂੜਾ ਸਿੱਟਿਆ, ਫਿਰ ਚੱਕ ਕੇ ਕੋਈ ਟੈਨਿਸ ਦੀ ਜਾਂ ਬੈਡਮਿੰਟਨ ਦੀ ਰੈਕਟ ਜੀ ਸੀਗੀ ਉਹ ਮਾਰੀ। ਵੀ ਯਾਰ ਲੋਕਾਂ ਨੂੰ ਇੰਨੀ ਵੀ ਅਕਲ ਹੈ ਨਹੀਂ ਗੀ, ਤੁਸੀਂ ਲੈਂਡਲੋਰਡ ਹੋ, ਤੁਸੀਂ ਦੇਖੋ ਜੇ ਪ੍ਰੋਪਰਟੀ ਖਰੀਦਣ ਜੋਗੇ ਹੋ ਤੁਹਾਨੂੰ ਇਹ ਨਹੀਂ ਪਤਾ ਹੈਗਾ ਯਾਰ ਕਿ ਅਸੀਂ ਕਿਸੇ ਨੂੰ ਇਸ ਕੰਟਰੀ ਦੇ ਵਿੱਚ ਅਸੋਲਟ ਨਹੀਂ ਕਰ ਸਕਦੇ। ਸੱਚੀ ਬੜਾ ਯਾਰ ਹੈਰਾਨ ਹੋਇਆ ਦੇਖ ਕੇ ਮੈਂ ਕਿ ਜਿਹੜਾ ਬੰਦਾ ਇੱਕ ਪ੍ਰੋਪਰਟੀ ਦਾ ਮਾਲਕ ਹੈ ਤੇ ਪ੍ਰੋਪਰਟੀ ਕੋਈ ਛੋਟੀ ਨਹੀਂ ਸੀ ਲੱਗਦੀ, ਕਾਫੀ ਯਾਰ ਮੈਨੂੰ ਲੱਗਦਾ ਕਿ ਮਹਿੰਗੀ ਪ੍ਰੋਪਰਟੀ ਹੋਊਗੀ। ਤੇ ਉਹ ਲੇਡੀ ਟੈਨੈਂਟ ਨੂੰ ਇੱਕ ਕਿਸਮ ਦਾ ਅਸੋਲਟ ਕਰ ਰਹੀ ਹੈ, ਫਿਰ ਚੱਕ ਕੇ ਉਹਨੂੰ ਅਰੈਸਟ ਕੀਤਾ। ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਯਾਰ ਕਿ ਵਾਕਈ ਕੁਝ ਕਿ ਲੈਂਡਲੋਰਡ ਇੱਦਾਂ ਬਿਹੇਵ ਕਰਦੇ ਆ ਪ੍ਰੋਪਰਟੀ ਤੇ ਆ ਕੇ ਰੌਲਾ ਪਾਉਣਗੇ, ਪ੍ਰੋਪਰਟੀ ਤੇ ਆ ਕੇ ਮੀਨੋ ਚੀਕਾਂ ਮਾਰਨਗੇ, ਪ੍ਰੋਪਰਟੀ ਤੇ ਆ ਕੇ ਇੰਨਾ ਜ਼ਿਆਦਾ ਤੰਗ ਕਰਨਗੇ, ਤੁਹਾਡੇ ਨਾਲ ਕਦੇ ਹੋਇਆ? ਹੁਣ ਇਹ ਤਾਂ ਯਾਰ ਤੁਸੀਂ ਇੱਕ ਲੈਂਡਲੋਰਡ ਛੱਡੋ, ਕੋਈ ਜਿਹੜੇ ਬੰਦੇ ਨੇ ਕੋਈ ਚੋਰੀ ਕਰਨੀ ਹੁੰਦੀ ਉਹ ਨਹੀਂ ਇੰਨਾ ਕਿਸੇ ਬੰਦੇ ਨੂੰ ਤੰਗ ਕਰਦਾ। ਤੇ ਮੈਂ ਇਹ ਵੀ ਦੇਖ ਕੇ ਕਾਫੀ ਸਰਪ੍ਰਾਈਜ਼ ਕਿ ਕੀ ਉਹਦੀ ਫੈਮਿਲੀ ਨੇ ਨਹੀਂ ਉਹਨੂੰ ਕੁਛ ਦੱਸਿਆ, ਕੀ ਉਹਦੇ ਬੱਚੇ ਨੇ ਨਹੀਂ ਉਹਨੂੰ ਕੁਛ ਕਿਹਾ ਕਿ ਮੋਮ ਤੁਸੀਂ ਪਲੀਜ਼ ਨਾ ਜਾਓ, ਜੇ ਆਪਾਂ ਡੀਲ ਕਰਨਾ ਆਪਾਂ ਪ੍ਰੋਪਰ ਤਰੀਕੇ ਨਾਲ ਟੈਨੈਂਟ ਨਾਲ ਡੀਲ ਕਰੋ। ਚਲੋ ਕਈ ਵਾਰ ਹੁੰਦੇ ਆ ਕਿ ਇਸ਼ੂਜ਼, ਕੋਈ ਗਿਲੇ ਸ਼ਿਕਵੇ ਕਹਿ ਲਓ, ਬਟ ਵੈਰੀ ਵੈਰੀ ਸ਼ੌਕਿੰਗ ਯਾਰ ਕਿ ਉਹ ਲੇਡੀ ਕਿਵੇਂ ਬਿਹੇਵ ਕਰ ਰਹੀ ਸੀ। ਸੋ ਨੰਬਰ ਹੈ ਆਪਣਾ 905-677-3337, 905-673-3337 ਆਪਣਾ ਨੰਬਰ ਹੈ। ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਜ਼ਰੂਰ ਕਿ ਤੁਹਾਡੇ ਨਾਲ ਕਦੇ ਹੋਇਆ ਇੰਜ ਕਿ ਕੋਈ ਲੈਂਡਲੋਰਡ ਇੰਨਾ ਮਿਸਬਿਹੇਵ ਕਰ ਰਿਹਾ, ਤੁਸੀਂ ਕਦੇ ਜੇ ਐਕਸਪੀਰੀਅੰਸ ਕੀਤਾ ਹੋਵੇ ਤਾਂ ਜ਼ਰੂਰ ਸਾਡੇ ਨਾਲ ਤੁਸੀਂ ਅੱਜ ਸ਼ੇਅਰ ਕਰ ਸਕਦੇ ਹੋ। ਅਤੇ ਨੰਬਰ ਹੈ ਆਪਣਾ 905-677-3337, 905-677-3337, 905-673-3337 ਆਪਣਾ ਨੰਬਰ ਹੈ। ਅਤੇ ਤੁਹਾਡੇ ਨਾਲ ਕੁਝ ਗੱਲਾਂ ਬਾਤਾਂ ਕਰਦੇ ਹਾਂ ਅਤੇ ਦੇਖਦੇ ਹਾਂ ਯਾਰ ਕਿ ਲੋਕ ਵਾਕਈ ਇੱਦਾਂ ਬਿਹੇਵ ਕਰਦੇ ਨੇ। ਸੋ ਕਰਦੇ ਹਾਂ ਤੁਹਾਡੇ ਨਾਲ ਗੱਲਾਂ ਬਾਤਾਂ, ਜਸਟ ਇੱਕ ਸੈਕਿੰਡ ਦਿਓ, ਮੈਂ ਕਾਲ ਤੁਹਾਡੀਆਂ ਜ਼ਰੂਰ ਲੈਣਾ ਚਾਹੂੰਗਾ ਅਤੇ ਅੱਜ ਗੱਲਬਾਤ ਤੁਹਾਡੇ ਨਾਲ ਕਰਦੇ ਹਾਂ। ਇੱਕ ਤੁਸੀਂ ਯਾਦ ਰੱਖਣਾ ਇੰਡੀਅਨ ਫਰੂਟਲੈਂਡ ਗਰੋਸਰੀ ਸਟੋਰ ਨੂੰ, ਕਿਉਂਕਿ ਇੰਡੀਅਨ ਫਰੂਟਲੈਂਡ 'ਤੇ ਜਿਹੜੀਆਂ ਸੇਲਾਂ ਲੱਗੀਆਂ ਨੇ ਨਾ ਅਨਬੀਟੇਬਲ ਨੇ। 25 ਸੈਂਡਲਵੁੱਡ ਪਾਰਕਵੇ ਵਾਲੀ ਲੋਕੇਸ਼ਨ 'ਤੇ, ਸੈਂਡਲਵੁੱਡ ਅਤੇ ਹਰਨਟੇਰੀਓ ਸਿਰਫ ਇਸ ਲੋਕੇਸ਼ਨ 'ਤੇ ਹੀ ਡੀਲਾਂ ਨੇ। ਇੰਡੀਅਨ ਫਰੂਟਲੈਂਡ ਸ਼ੇਰ ਦੇਸੀ ਸਟਾਈਲ ਆਟਾ 10 ਪਾਊਂਡ ਦਾ ਬੈਗ 6.99 ਦਾ, ਸਵਰਨਾ ਚੱਕੀ ਦਾ ਆਟਾ 20 ਪਾਊਂਡ ਦਾ ਬੈਗ 10.99, ਇੰਡੀਆ ਗੇਟ ਦਾ ਰਾਈਸ 10 ਪਾਊਂਡ ਦਾ ਬੈਗ 8.99, ਅਤੇ 2% ਦੁੱਧ 4 ਲੀਟਰ 4.99, ਬਰਾੜ ਦੀ ਰਸ ਮਲਾਈ 6.99 ਨੂੰ। ਅਤੇ ਇਹਨਾਂ ਦਾ ਰੈਸਟੋਰੈਂਟ ਵੀ ਹੈ ਇਸ ਗਰੋਸਰੀ ਸਟੋਰ ਦੇ ਅੰਦਰ, ਵੈਜ ਥਾਲੀ 4.99, ਵੈਜ ਬਰਗਰ 3.99, ਚਿਕਨ ਬਿਰਿਆਨੀ 6.99, ਚਨਾ ਭਟੂਰਾ 3.99 ਈਚ ਤੁਹਾਨੂੰ ਮਿਲ ਰਿਹਾ। ਸੋ ਸਾਰੇ ਕਾਲਰਸ ਪਲੀਜ਼ ਰਿਕੁਐਸਟ ਹੋਲਡ ਕਰੋ, ਮੈਂ ਜਲਦੀ ਹੀ ਗੱਲਬਾਤ ਤੁਹਾਡੇ ਨਾਲ ਕਰਦਾ। ਡੂ ਨੋਟ ਵਰੀ, ਫਿਕਰ ਨੋਟ, ਆਪਾਂ ਕਰਦੇ ਹਾਂ ਵੈਰੀ ਕੁਇਕਲੀ 2 ਮਿੰਟਾਂ ਤੱਕ ਗੱਲਬਾਤ। ਅਤੇ ਪਹਿਲਾਂ ਮੈਂ ਚਾਹੁੰਦਾ ਕਿ ਮੈਂ ਤੁਹਾਨੂੰ ਇੱਕ ਵਾਰ ਫਿਰ ਸਬਜ਼ੀ ਮਾਰਕੀਟ ਰੈਸਟੋਰੈਂਟ 'ਤੇ ਲੈ ਕੇ ਚੱਲਾਂ। ਸਬਜ਼ੀ ਮਾਰਕੀਟ ਰੈਸਟੋਰੈਂਟ ਦੀ ਅਸੀਂ ਅੱਜ ਗ੍ਰੈਂਡ ਓਪਨਿੰਗ ਕਰਵਾ ਰਹੇ ਹਾਂ। ਇਹਨਾਂ ਦੀ ਤੀਜੀ ਲੋਕੇਸ਼ਨ ਹੈ 1650 ਵਿਲੀਅਮਸ ਪਾਰਕਵੇ, ਵਿਲੀਅਮਸ ਅਤੇ ਟੋਰਬਰਮ ਦਾ ਬਿਲਕੁਲ ਕੋਰਨਰ ਪੈਂਦਾ, ਤੁਸੀਂ ਆਓ। ਜਿਹੜੇ ਸਾਡੇ ਪਹਿਲੇ 5 ਲਿਸਨਰ ਆ ਰਹੇ ਨੇ ਤੁਹਾਡੇ ਲਈ 1 ਪਾਊਂਡ ਫਿਸ਼ ਪਕੌੜਾ ਫਰੀ, ਅਗਲੇ 5 ਜਾ ਰਹੇ ਨੇ ਉਹਨਾਂ ਲਈ 5 ਜਾਣਿਆਂ ਲਈ 1 ਪਾਊਂਡ ਜਲੇਬੀ ਫਰੀ, ਅਗਲੇ 5 ਜਿਹੜੇ ਜਾਣਗੇ ਉਹਨਾਂ ਲਈ ਬਿਰਿਆਨੀ ਫਰੀ। ਪਹਿਲੇ 15 ਜਣਿਆਂ ਨੂੰ ਫਰੀ ਫਰੀ ਫਰੀ ਫਰੀ ਫਰੀ ਆ ਜਾਓ 1650 ਵਿਲੀਅਮਸ ਪਾਰਕਵੇ, ਵਿਲੀਅਮਸ ਐਂਡ ਟੋਰਬਰਮ ਦੇ ਕੋਰਨਰ 'ਤੇ। ਅਤੇ 4 ਸਮੋਸੇ ਮਿਲ ਰਹੇ ਆ ਇੱਥੇ ਤੁਹਾਨੂੰ $1 'ਚ। ਓ ਵਾਹ ਵੀ ਵਾਹ। 8760 ਹੈਲੋ ਜੀ।
2: ਹੈਲੋ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ।
2: ਅੱਛਾ ਜੀ, ਸਾਡੇ ਇਹ ਤਾਂ ਗੱਲ ਹੈ ਨੀ ਗੀ, ਸਾਡੇ ਕੋਲ ਬੰਦਾ ਗੁਰਸਿੱਖ ਰਹਿੰਦਾ,
0: ਓਕੇ,
2: ਠੀਕ ਆ, ਤੇ ਉਹਨੂੰ ਤਕਰੀਬਨ $10,000 ਉੱਪਰ ਡਾਲਰ ਤੋਂ ਪੈਸੇ ਦੇਣ ਵਾਲੇ ਸਾਡੇ ਵੱਲ ਰਹਿੰਦੇ ਆ। ਅਸੀਂ ਕੋਰਟ ਦੇ ਵਿੱਚ ਵੀ ਗਏ ਆ ਤੇ ਸਾਰਾ ਕੁਛ ਹੋਇਆ, ਫਿਰ ਵੀ ਕੋਰਟ ਵਾਲਿਆਂ ਨੇ ਉਹਨੂੰ 10 ਦਿਨ ਦਾ ਹੁਣ ਟਾਈਮ ਦਿੱਤਾ, ਚਲੋ ਗੁਰਸਿੱਖ ਬੰਦਾ ਇਹ ਕੰਮ ਕਰੇ ਤੇ ਫੇਰ ਤੁਸੀਂ ਕੀ?
0: ਨਹੀਂ ਚਲੋ ਭਾਜੀ ਆਪਾਂ ਧਰਮ ਨੂੰ ਨਾਲ ਵਿੱਚ ਨਾ ਲੈ ਕੇ ਆਈਏ, ਦੇਖੋ ਸਾਰੇ ਆਪਾਂ ਇਨਸਾਨ ਆ, ਕੋਈ ਕੋਈ ਵੀ ਇਨਸਾਨ ਨੂੰ ਏਦਾਂ ਨਹੀਂ ਕਰਨਾ ਚਾਹੀਦਾ। ਤੁਸੀਂ ਪਲੀਜ਼ ਕਿਸੇ ਦੇ ਆਏ ਨਾ ਕਹੋ ਕਿ ਬੰਦਾ ਧਾਰਮਿਕ ਏ, ਨਹੀਂ ਉਹ ਗੱਲਾਂ ਨਹੀਂ ਆਪਾਂ ਕਰਨੀਆਂ ਹੈਗੀਆਂ। ਬਟ ਚਲੋ ਤੁਹਾਡਾ ਟੈਨੈਂਟ ਹੈ ਤੇ ਉਹ ਤੁਹਾਨੂੰ $10,000 ਉਹ ਕਰਦਾ, ਉਹ ਨਹੀਂ ਦੇ ਰਿਹਾ। ਹਜੇ ਵੀ ਵਧੀਆ
2: ਬਿਹੇਵ ਕਰ ਰਹੇ ਆ।
0: ਅੱਛਾ,
2: ਹਜੇ ਵੀ ਉਹਦੇ ਨਾਲ ਬਹੁਤ ਵਧੀਆ ਬਿਹੇਵ ਕਰ ਰਹੇ ਆ ਜੀ। ਉਹਨੂੰ ਅਸੀਂ ਉਹਨੂੰ ਪਹਿਲਾਂ ਕਿਹਾ ਬਈ, ਬੜੇ ਪਿਆਰ ਦੇ ਨਾਲ ਕਿਹਾ, ਮੈਂ ਕਿਹਾ ਭਾਈ ਸਾਹਿਬ ਜੇ ਤੂੰ ਹੀ ਕਰ ਲਿਆ ਹੋਵੇ, ਤੂੰ ਇਸ ਵੇਲੇ ਸਾਰਿਆਂ ਦੇ ਹੱਥ ਤੰਗ ਆਵੇ, ਤੂੰ ਦੇਖ ਜੇ ਤੈਂ ਹੀ ਲਿਆ ਵੇ, ਤੇਰਾ ਵੀ ਬੱਚੇ ਆ ਸਾਡੇ ਵੀ ਬੱਚੇ ਆ, ਉਹਦੇ ਨਾਲ ਬੰਦੇ ਨੂੰ ਔਖਾ ਹੋ ਜਾਂਦਾ। ਹੁਣ ਬੰਦੇ ਨੇ ਇੱਕ ਵੀ ਨਹੀਂ ਸੁਣੀ ਗੱਲ ਸਾਹਿਬ। ਉਹਨੂੰ ਕੋਰਟ ਦੇ ਵਿੱਚ, ਉਹ ਕੋਰਟ ਦੇ ਉੱਪਰ ਆਇਆ ਵੀ ਹੈ ਨੀ ਗਾ, ਕੋਰਟ ਦੇ ਵਿੱਚ ਵੀ ਨੀ ਗਿਆ ਜਦੋਂ ਉਹਦੀ ਆਨਲਾਈਨ ਸੀਗੀ ਅਪਾਇੰਟਮੈਂਟ, ਉੱਥੇ ਵੀ ਨੀ ਆਇਆ। ਤੇ ਹੁਣ ਥੋੜੇ ਦਿਨ ਹੋ ਗਏ ਉਹਨੂੰ, ਤੇ ਹੁਣ ਫੇਰ ਕੋਰਟ ਨੇ 20 ਦਿਨ ਦਿੱਤਾ ਆ, ਹਜੇ ਵੀ ਕਹਿੰਦਾ ਹਜੇ ਮੈਂ ਆਪਣਾ ਵਕੀਲ ਕਰੂੰਗਾ।
0: ਠੀਕ ਹੈ, ਚਲੋ ਠੀਕ ਹੈ, ਥੈਂਕ ਯੂ ਸਰ, ਬਹੁਤ ਸ਼ੁਕਰੀਆ ਤੁਹਾਡਾ। ਤੇ ਅਗਲੀ ਕਾਲ ਵੀ ਲੈਂਦੇ ਹਾਂ, ਪ੍ਰੋਗਰਾਮ ਹੈ ਪੰਜਾਬੀ ਦਾ, ਇੱਕ ਸੈਕਿੰਡ ਦਿਓ। ਸਟੂਡੀਓ ਦੇ ਵਿੱਚ ਲਾਈਵ ਕਾਲ ਕਰਨ ਦੇ ਲਈ ਫੋਨ ਨੰਬਰ ਹੈ 9056733337 9056733337। ਹਾਂਜੀ ਵੀਰੇ, 9390 ਕਿਵੇਂ ਹੋ?
3: ਵਧੀਆ ਨੇ ਵੀਰੇ,
0: ਬਹੁਤ ਵਧੀਆ ਜੀ।
3: ਹਾਂਜੀ ਨੇ ਵੀਰੇ, ਦੇਖੋ ਨਾ ਹੀ ਸਾਰੇ ਲੈਂਡਲੋਰਡ ਚੰਗੇ ਆ, ਹਾਂਜੀ
0: ਬਿਲਕੁਲ,
3: ਤੇ ਨਾ ਹੀ ਸਾਰੇ ਟੈਨੈਂਟ ਚੰਗੇ ਆ। ਤੇ ਬਾਕੀ ਜਿਹੜੀ ਗੱਲ ਕਰਦੇ ਆ ਵੀਡੀਓ ਦੀ, ਵੀਡੀਓ ਮੈਂ ਵੀ ਦੇਖੀ ਆ, ਉਹ ਲੇਡੀ ਸ਼ਰੇਆਮ ਗੱਲ ਤੇ ਆ, ਉਹ ਬੰਦਾ ਵਿਚਾਰਾ ਭਲਾ ਬੜਾ ਵਧੀਆ ਉਹਨੂੰ ਟੈਕਲ ਕਰ ਰਿਹਾ ਸੀ, ਬੰਦਾ ਉਹਨੂੰ ਕਿੱਡੇ ਪੋਲਾਈਟਲੀ ਤਰੀਕੇ ਨਾਲ ਕਹਿ ਰਿਹਾ, ਉਹਦਾ ਅੱਜ ਤੀ ਉਹਦਾ ਨਾਂ ਲੈ ਰਿਹਾ ਸੀ ਰਾਜ ਕਰਕੇ ਕੁਝ, ਵੀ ਭਾਈ ਤੂੰ ਇੱਥੋਂ ਚੱਲ ਜਾ, ਮੇਰਾ ਫਰੈਂਡ ਆਇਆ ਘਰੇ, ਮੈਨੂੰ ਕਿਉਂ ਅੰਬੈਰਸ ਕਰ ਰਹੀ ਆ, ਹਨਾ, ਪਲੱਸ ਉਹਨੂੰ ਹਰਾਸ ਵੀ ਕਰ ਰਹੀ, ਉਹਨੇ ਅਸੋਲਟ ਵੀ ਕੀਤਾ, ਉਹਨੂੰ ਹਰਾਸ ਵੀ ਕੀਤਾ। ਉਹ ਲੇਡੀ ਨੂੰ ਐਟਲੀਸਟ 2 charges ਦੇ ਪੱਕੇ ਫੇਸ ਕਰਨੇ ਪੈਣੇ, ਇੱਕ ਹਰਾਸਮੈਂਟ ਦੇ, ਇੱਕ ਅਸੋਲਟ ਦੇ।
0: ਤੁਸੀਂ ਹੈਰਾਨ ਨੀ ਹੋਏ ਦੇਖ ਕੇ ਕਿ ਲੋਕ ਇੰਨੇ ਵੀ ਬੇਸ਼ਰਮ ਨੇ?
3: ਮੈਂ ਨਾ ਲੋਕਾਂ ਨੂੰ ਪਤਾ ਹੀ ਨੀ ਵੀ ਤੁਸੀਂ ਜੇ ਇਹੋ ਜਿਹੀ ਕੰਡੀਸ਼ਨ ਚ ਫਸ ਗਏ, ਕੋਈ ਗੱਲ ਕਰਨੀ ਆ ਕਿੱਦਾਂ ਕਰਨੀ ਆ, ਹੈ ਹੀ ਨੀ ਬਸ ਕੋਈ, ਤੁਸੀਂ ਪ੍ਰੋਪਰਟੀ ਓਨ ਕਰ ਰਹੇ ਆ, ਤੁਹਾਨੂੰ ਸ਼ੁੱਡ ਵੀ ਪਤਾ ਹੋਣਾ ਚਾਹੀਦਾ ਵਾ ਵੀ ਉਹਨੂੰ ਜਿਹੜੀ ਵੀ ਕੋਈ ਤੁਹਾਡੇ ਪ੍ਰੋਬਲਮ ਉਹਨੂੰ ਕਿੱਦਾਂ ਤੁਸੀਂ ਸੋਰਟ ਆਊਟ ਕਰਨਾ, ਹਨਾ। ਏਦਾਂ ਥੋੜਾ ਤੁਸੀਂ ਕਿਸੇ ਦੇ ਮਤਲਬ ਉਹਦੀ ਪਰਸਨਲ ਸਪੇਸ ਚ ਜਾ ਕੇ, ਭਾਵੇਂ ਤੁਹਾਡੀ ਪ੍ਰੋਪਰਟੀ ਆ ਪਰ ਤੁਸੀਂ ਉਹਨੂੰ ਰੈਂਟ ਕੀਤਾ ਹੋਇਆ, ਤੁਸੀਂ ਉਹਦੀ ਪਰਸਨਲ ਸਪੇਸ ਚ ਨਾ ਜਾ ਸਕਦੇ।
0: ਲੋਕਾਂ ਕੋਲ ਯਾਰ ਨੌਲੇਜ ਕਿਵੇਂ ਨੀ ਹੈਗੀ? ਹੁਣ ਇੱਕ ਚਲੋ ਮੈਂ ਉਹਨੂੰ ਆਪਾਂ ਬਿਲਕੁਲ ਵੀ ਸਿਆਣੀ ਨਹੀਂ ਕਵਾਂਗੇ, ਬਟ ਜਿਹੜਾ ਬੰਦਾ ਭਾਜੀ ਜਿਹਨੇ ਮੋਰਗੇਜ ਲਈ ਆ, ਜਿਹੜੇ ਬੰਦੇ ਨੇ ਇੰਨੀ ਡਾਊਨ ਪੇਮੈਂਟ ਦਿੱਤੀ ਆ, ਜਿਹੜੇ ਬੰਦੇ ਨੇ ਚਲੋ ਪੈਸਾ ਕਮਾਇਆ ਤੇ ਲਾਇਆ ਘਰ ਤੇ, ਉਹਨੂੰ ਇਹ ਕਿਵੇਂ ਨੀ ਪਤਾ ਵੀ ਅਸੀਂ ਤੰਗ ਨਹੀਂ ਕਰ ਸਕਦੇ ਟੈਨੈਂਟ ਨੂੰ? ਕੁਛ ਵੀ ਗਲਤ ਕਹਿ ਰਿਹਾ ਆਪਾਂ, ਫਿਰ ਵੀ ਨੀ ਏਦਾਂ ਦੀ ਹਰਕਤਾਂ ਕਰਦੇ?
3: ਹਾਂਜੀ, ਤੇ ਮੈਂ ਉਹ ਬਾਕੀ ਹੋਰ ਵੀ ਵੀਡੀਓ ਆਈਆਂ ਉਹ ਬਾਅਦ ਚ ਨਾ, ਚਲੋ ਇਹ ਤੇ ਬਾਹਰ ਦੀ ਵਾਲੀ ਆ, ਮੈਂ 2-4 ਵੀਡੀਓ ਹੋਰ ਵੀ ਦੇਖੀਆਂ ਨੇ, ਉਹ ਬਾਅਦ ਚ ਉਹਦੀ ਜਿੱਥੇ ਉਹ ਰਹਿੰਦਾ ਹੋਣਾ ਬੰਦਾ, ਉਹਦੇ ਘਰੇ ਵੀ ਵੜੀ ਆ,
0: ਹਾਂ ਵੜੀ ਆ ਯਾਰ, ਮੈਂ ਉਹ ਵੀ ਦੇਖੀ ਆ।
3: ਨਹੀਂ
0: ਹੈਰਾਨੀ ਆ, ਚਲੋ ਥੈਂਕ ਯੂ ਵੀਰੇ, ਤੁਹਾਡਾ ਵੀ ਬਹੁਤ ਸ਼ੁਕਰੀਆ।
3: ਤੰਗ ਕਰਨ ਦੀ ਗੱਲ ਕਰਦੇ, ਸਾਡੀ ਸਟੇਟ ਤੇ ਬੰਦਾ ਵਿਚਾਰੇ ਗੁਜਰਾਤੀ ਭਾਈ ਆ, ਉਹਨਾਂ ਨੇ ਆਪਣਾ ਪੰਜਾਬੀ ਰੱਖ ਲਿਆ, ਹਨਾ, ਉਹ ਬੰਦੇ ਨੇ ਇੰਨਾ ਤੰਗ ਕੀਤਾ ਉਹਨਾਂ ਨੂੰ ਕੋਰਟ ਦੇ ਥਰੂ, ਉਹਨੂੰ ਬਾਹਰ, ਚਲੋ ਪਹਿਲੀ ਗੱਲ ਤਾਂ $20,000-22,000 ਸੀ ਉਹਦਾ ਦੇਣਾ, ਉਹ ਦਿੱਤਾ ਨੀ, ਹਾਂਜੀ, ਕੋਰਟ ਦੇ ਥਰੂ ਉਹਨਾਂ ਨੇ ਬਾਹਰ ਕਢਵਾਇਆ ਉਹਨਾਂ ਨੂੰ, ਉਹ ਬੰਦੇ ਨੂੰ, ਠੀਕ ਹੈ ਜੀ। ਪਲੱਸ ਉਹ ਜਦੋਂ ਸਾਰਾ ਡਿਸੀਜਨ ਹੋ ਗਿਆ, ਜਿਹੜੇ ਹੁੰਦੇ ਆ ਕਿ ਸਪੈਸ਼ਲ ਆਫਿਸਰ ਉਹ ਆਏ ਉਹਨਾਂ ਨੂੰ ਕੱਢਿਆ, ਉਹ 2 ਦਿਨ ਬਾਅਦ ਨਾ ਫਿਰ ਉਹ, ਕਿਉਂਕਿ ਉਹਨਾਂ ਨੇ ਨਾ ਬੰਦੇ ਨੇ ਮੋਟਰ ਲਿਆ ਸੀ, ਬਾਹਰ ਰਹਿੰਦੇ ਸੀ, ਉਹਨਾਂ ਸਾਰਾ ਘਰ ਹੀ ਰੈਂਟ ਤੇ ਦਿੱਤਾ ਸੀ, ਉਹ 2 ਦਿਨ ਬਾਅਦ ਆ ਕੇ ਨਾ ਉਹ ਬ੍ਰੇਕ ਇਨ ਕਰਕੇ ਫਿਰ ਘਰ ਦੇ ਅੰਦਰ ਵੜ ਗਿਆ।
0: ਅੱਛਾ,
3: ਹਾਂ, ਉਹਨਾਂ ਫਿਰ ਪੁਲਿਸ ਨੂੰ ਅਰੈਸਟ ਕਰਾਇਆ ਉਹਨੂੰ ਲੈ ਕੇ ਫੜ ਕੇ, ਫਿਰ ਦੇਖੋ ਤੇਰੇ ਕੋਲ ਰੋਡ ਦੇ ਥਰੂ ਆਰਡਰ ਵੀ ਹੋ ਗਏ, ਤੈਨੂੰ ਮੂੰਹ ਹੁਣ ਵੀ ਕਰਤਾ ਉੱਥੋਂ, ਪਰ ਉਹ ਫੇਰ ਵੜ ਗਿਆ ਮਗਰੋਂ ਬੈਕਯਾਰਡ ਤੋਂ ਸ਼ੀਸ਼ਾ ਭਣ ਕੇ ਨਾਲ ਆਪਣੇ ਕੱਟ ਮਰਵਾਇਆ।
0: ਚਲੋ ਠੀਕ ਹੈ, ਥੈਂਕ ਯੂ ਵੀਰੇ, ਥੈਂਕ ਯੂ। ਸੋ ਨੰਬਰ ਹੈ ਸਟੂਡੀਓ ਦਾ 9056733337। ਇਹ ਵੀਕਐਂਡ ਤੇ ਤੁਸੀਂ ਗਿੱਲ ਫਾਰਮ ਤੇ ਗੇੜਾ ਮਾਰ ਕੇ ਆਓ। ਗਿੱਲ ਫਾਰਮ ਤੇ ਅਸੀਂ ਕੱਲ ਗਏ ਤੇ ਵਾਹ ਯਾਰ, ਲਾਈਨਾਂ ਲੱਗੀਆਂ, ਲੋਕ ਫਰੈਸ਼ ਸਬਜ਼ੀਆਂ ਲੈ ਰਹੇ, ਬਹੁਤ ਔਰਗਨਾਈਜ਼ਡ ਹੈ, ਬਹੁਤ ਸਫਾਈ ਹੈ, ਬਹੁਤ ਹੀ ਕਮਾਲ ਦਾ ਫਾਰਮ ਹੈ ਗਿੱਲ ਫਾਰਮ, ਡਿਕਸੀ ਐਂਡ ਕਿੰਗ। ਫਰੈਸ਼ ਸਬਜ਼ੀਆਂ, ਫਰੈਸ਼ ਸਾਗ, ਕੱਦੂ, ਟਮਾਟਰ, ਖੀਰੇ, ਹਰੀਆਂ ਮਿਰਚਾਂ, ਚਿੱਬੜ ਵੀ ਹੈ ਇਹਨਾਂ ਕੋਲ। ਸੋ ਤੁਸੀਂ ਜਾਓ ਗਿੱਲ ਫਾਰਮ, ਡਿਕਸੀ ਕਿੰਗ, 14085 ਡਿਕਸੀ ਰੋਡ। ਸਵੇਰੇ 10 ਵਜੇ ਖੁੱਲਦੇ ਆ ਤੇ ਰਾਤ ਦੇ 8 ਵਜੇ ਤੱਕ ਖੁੱਲੇ ਨੇ। 8221 ਹੈਲੋ।
4: ਹੈਲੋ,
0: ਸਤਿ ਸ਼੍ਰੀ ਅਕਾਲ ਜੀ, ਵਧੀਆ ਜੀ, ਕਿਵੇਂ ਹੋ?
4: ਬਿਲਕੁਲ ਠੀਕ ਠਾਕ, ਫਸਟ ਕਲਾਸ
0: ਜੀ।
4: ਹਾਂਜੀ, ਅਸਲ ਜੀ ਆਪਾਂ ਗੱਲ ਕਰ ਰਹੇ ਸੀਗੇ ਟੈਨੈਂਟ ਐਂਡ ਹਾਊਸ ਓਨਰ ਦੀ
0: ਜੀ।
4: ਦੋ ਚੀਜ਼ਾਂ ਨੇ, ਇੱਕ ਤਾਂ ਦੋਨੋਂ ਹੀ ਤਰ੍ਹਾਂ ਦੇ ਲੋਕ ਨੇ, ਕਈ ਟੈਨੈਂਟ ਵੀ ਬਹੁਤ,
0: ਥੋੜੀ ਇੱਕ ਮਿੰਟ, ਥੋੜੀ ਨਾ ਆਵਾਜ਼ 'ਚ ਡਿਸਰਪਸ਼ਨ ਜੀ ਆ ਰਹੀ ਹੈ ਥੋੜੀ ਜੀ।
4: ਹੁਣ ਠੀਕ ਆਏਗੀ ਤੁਹਾਨੂੰ? ਹੁਣ ਠੀਕ ਆ ਰਹੀ?
0: ਹਾਂਜੀ ਹਾਂਜੀ, ਹੁਣ ਦੱਸੋ।
4: ਹੁਣ ਇੱਕ ਚੀਜ਼ ਆਉਂਦੀ, ਇੱਕ ਓਨਰਸ ਦੇ ਉੱਤੇ ਲੱਗਦੀ ਹੈ ਜਦੋਂ ਆਪਾਂ ਘਰ ਲੈਂਦੇ ਹਾਂ ਰਾਜੇ। ਪਹਿਲੀ ਤਾਂ ਗੱਲ, ਜਿਹੜੇ ਟੈਨੈਂਟ ਹੁੰਦੇ ਨੇ ਉਹ ਤੁਹਾਡੇ ਮੋਰਗੇਜ ਪੇਅਰ ਨਹੀਂ ਹੁੰਦੇ, ਉਹ ਤੁਹਾਡੇ ਮੋਰਗੇਜ ਹੈਲਪਰ ਹੁੰਦੇ ਨੇ। ਜਿਹੜੇ ਬੰਦੇ ਨੇ ਘਰ ਲਿਆ ਹੈ ਨਾ, ਜਦੋਂ ਤੁਸੀਂ ਕੋਈ ਬੰਦਾ ਰੱਖਣਾ ਹੁੰਦਾ ਆ, ਆਪਣੇ ਲੋਕ ਮੋਸਟਲੀ ਕੋਈ ਇਨਕੁਆਇਰੀ ਨਹੀਂ ਕਰਦੇ। ਤੁਸੀਂ ਜਦੋਂ ਕਿਸੇ ਹੋਰ ਕਮਿਊਨਿਟੀ ਦੇ, ਜਿਹੜਾ ਗੋਰਿਆਂ ਦੇ ਨਾਲ ਅਸੀਂ ਜਦੋਂ ਰਹਿਣਾ ਹੁੰਦਾ ਆ ਨਾ, ਤਾਂ ਉਹ ਤੁਹਾਡਾ ਕਿੰਨਾ ਪੇਪਰ ਵਰਕ ਲੈਂਦੇ ਆ ਤੁਹਾਡੇ ਕੋਲ, ਤੁਹਾਡੇ ਪੇ ਸਟਬਸ, ਜੋਬ ਲੈਟਰਸ, ਐਵਰੀਥਿੰਗ ਲੈਣਗੇ ਕਿ ਸਾਡਾ ਜਿਹੜਾ ਹੈਗਾ ਰੈਂਟ ਸਿਕਿਉਰ ਕੀਤਾ ਹੁੰਦਾ, ਵੀ ਇਹ ਬੰਦਾ ਸਾਨੂੰ ਲੌਂਗ ਟਾਈਮ ਰੈਂਟ ਪੇ ਵੀ ਕਰ ਸਕਦਾ, ਕਿ ਨਹੀਂ ਲੀਜ਼ ਸਾਈਨਸ ਕੀਤੀਆਂ ਹੁੰਦੀਆਂ ਹਨਾ। ਆਪਣਾ ਕੰਮ ਹੁੰਦਾ ਸਾਰਾ ਮੂੰਹ ਜਵਾਨੀ, ਅਸੀਂ ਉੱਥੋਂ ਮਾਰ ਖਾਂਦੇ ਹਾਂ। ਤੇ ਦੂਸਰੀ ਚੀਜ਼ ਕੀ ਹੁੰਦੀ ਆ, ਫਿਰ ਅਸੀਂ ਆਪਦੇ ਟੈਨੈਂਟ ਨੂੰ ਵੀ ਤੰਗ ਕਰਦੇ ਹਾਂ, ਤੇ ਫਿਰ ਟੈਨੈਂਟ ਵੀ ਉਸ ਚੀਜ਼ ਦਾ ਫਾਇਦਾ ਹੁੰਦਾ। ਮੋਸਟਲੀ ਜਿਹੜੀਆਂ ਹੈਗੀਆਂ ਇਲੀਗਲ ਬੇਸਮੈਂਟ ਹੁੰਦੀਆਂ ਨਾ ਜਿਹੜੀਆਂ ਭਾਜੀ, ਉੱਥੇ ਹੀ ਟੈਨੈਂਟ ਤੁਹਾਨੂੰ ਤੰਗ ਕਰਦਾ, ਬਿਕੋਜ਼ ਉੱਥੇ ਟੈਨੈਂਟ ਨੂੰ ਵੀ ਪਤਾ ਆ ਕਿ ਓਨਰ ਸਾਨੂੰ ਕੁਛ ਨਹੀਂ ਕਰ ਸਕਦਾ। ਠੀਕ ਹੈ, ਤੇ ਇਹ ਜਿਹੜੀ ਹੈਗੀ ਆ ਕਲੈਪ ਦੋ ਹੱਥਾਂ ਨਾਲ ਹੀ ਹੁੰਦੀ ਆ, ਦੋਨੋਂ ਪਾਰਟੀਆਂ ਗਲਤ ਹੁੰਦੀਆਂ ਜਦੋਂ ਆਪਾਂ ਇੱਕ ਦੂਜੇ 'ਚ ਤੰਗ ਹੁੰਦੇ ਹਾਂ। ਬਹੁਤ ਘੱਟ ਲੋਕ ਇਵੇਂ ਦੇ ਹੁੰਦੇ ਕਿ ਕੋਈ ਬਿਲਕੁਲ ਇਨੋਸੈਂਟ ਬੰਦਾ ਜਿਹੜਾ ਤੰਗ ਹੋ ਰਿਹਾ ਹੋਵੇ। ਸੋ ਇਹਦੇ 'ਚ ਆਪਣੀਆਂ ਆਪਦੀਆਂ ਹੀ ਬਹੁਤ ਸਾਰੀਆਂ ਗਲਤੀਆਂ ਹੁੰਦੀਆਂ ਕਿ ਅਸੀਂ ਵੀ ਲਾਅ ਜਾਂ ਰੂਲ ਰੈਗੂਲੇਸ਼ਨ ਦੇ ਉੱਪਰ ਨਹੀਂ ਚੱਲਦੇ। ਸਾਡੀਆਂ ਪਹਿਲਾਂ ਤਾਂ ਗੱਲ, ਸਾਡੀਆਂ ਬਹੁਤ ਸਾਰੀਆਂ ਬੇਸਮੈਂਟ 'ਚ ਇਲੀਗਲ ਨਹੀਂ ਹੈਗੀਆਂ, ਜਿਹੜੇ ਇੱਥੇ ਰਹਿੰਦੇ ਨੇ ਨਾ ਭਾਜੀ, ਉਹਨਾਂ ਨੂੰ ਇਹ ਚੀਜ਼ਾਂ ਦਾ ਪਤਾ ਹੈ।
0: ਬਟ ਉਹ ਚਲੋ ਠੀਕ ਹੈ ਗੱਲ, ਮੈਂ ਸਮਝਦਾ ਕਿ ਬਹੁਤ ਸਾਰੇ ਲੋਕ ਚਲੋ ਇਲੀਗਲੀ ਕਰ ਰਹੇ ਆ, ਜਾਂ ਬੜੇ ਲੋਕ ਨੇ ਉਹ ਲੀਜ਼ ਨਹੀਂ ਸਾਈਨ ਕਰਦੇ, ਬਹੁਤ ਸਾਰੇ ਲੈਂਡਲੋਰਡ ਨੇ ਉਹ ਇੱਕ ਘਰ ਦੇ ਵਿੱਚ 15-15-20-20 ਜਾਣੇ ਵਾੜੀ ਫਿਰਦੇ ਆ। ਠੀਕ ਹੈ ਉਹ ਗੱਲ, ਬਟ ਚਲੋ ਮੈਂ ਗੱਲ ਕਰ ਰਿਹਾ ਵੀ ਇੱਕ ਲੈਂਡਲੋਰਡ ਜਾਂ ਕੋਈ ਟੈਨੈਂਟ ਵੀ ਹੋ ਸਕਦਾ, ਵੀ ਉਹ ਇਸ ਲੈਵਲ ਤੱਕ ਜਾ ਕੇ ਕਿਵੇਂ ਇੱਕ ਦੂਜੇ ਨੂੰ ਤੰਗ ਕਰ ਰਹੇ। ਹੁਣ ਉਹ ਲੇਡੀ, ਤੁਸੀਂ ਪਤਾ ਨਹੀਂ ਵੀਡੀਓ ਦੇਖੀ ਹੈ, ਨਹੀਂ ਇੱਕ ਲੇਡੀ ਲੈਂਡਲੋਰਡ ਹੈ, ਉਹ ਜਾ ਕੇ ਚੀਕਾਂ ਮਾਰ ਰਹੀ ਹੈ, ਗੈਟ ਆਊਟ ਫਰੋਮ ਹੇਅਰ, ਉਹ ਬੰਦਾ ਬਾਰਬੀਕਿਊ ਕਰ ਰਿਹਾ, ਉਹਦਾ ਖਾਣਾ ਖਰਾਬ ਕਰਨ ਦੀ ਕੋਸ਼ਿਸ਼ ਕਰਦੀ ਹੈ, ਘਰ 'ਚ ਵੜ ਜਾਂਦੇ ਦੀ ਵੜ ਕੇ ਫਿਰ ਬੰਦੇ ਨੂੰ ਹਿੱਟ ਕਰਦੀ ਹੈ, ਵੀ ਇੱਦਾਂ ਦੀਆਂ ਚੀਜ਼ਾਂ ਕਿਵੇਂ ਲੋਕ ਕਰ ਲੈਂਦੇ ਆ
4: ਭਾਜੀ। ਮੈਂਟਲ ਸਿਕਨੈਸ ਕਹਿ ਸਕਦੇ ਨਾ ਇਸ ਚੀਜ਼ ਨੂੰ ਆਪਾਂ, ਲੇਡੀ ਵੀ ਮੈਂਟਲੀ ਸਿੱਕ ਹੋਊਗੀ, ਕਿਉਂਕਿ ਏਦਾਂ ਤਾਂ ਆਪਾਂ ਕਰ ਹੀ ਨਹੀਂ ਸਕਦੇ, ਲੀਗਲੀ ਵੀ ਨਹੀਂ ਕਰਨਾ ਚਾਹੀਦਾ, ਔਰ ਇੰਨਾ ਕੋਈ ਕਿਸੇ ਨੂੰ ਗਿਰਨਾ ਵੀ ਨਹੀਂ ਚਾਹੀਦਾ। ਕਿਸੇ ਬੰਦੇ ਦੀ ਕੋਈ ਮਜਬੂਰੀ ਵੀ ਹੋ ਸਕਦੀ ਹੈ, ਜਾਂ ਆਈ ਡੋਂਟ ਨੋ ਉਹਦੇ ਪਿੱਛੇ ਬੈਕਫੁੱਟ ਕਿਹੜੀ ਚੀਜ਼ ਹੈਗੀ ਆ ਨਾ, ਵੀ ਆਪਾਂ ਨੂੰ ਨੀ ਪਤਾ ਵੀ ਕਿੰਨਾ ਉਹਨਾਂ ਨੇ ਵੀ ਉਹਨੂੰ ਹਰਾਸ ਕਰਤਾ। ਪਰ ਕੋਈ ਵੀ ਲੈਵਲ ਹੋਵੇ ਹਰਾਸਮੈਂਟ ਦਾ, ਸੋ ਮੈਨੀ ਅਦਰ ਵੇਜ਼, ਠੀਕ ਆ, ਤੁਸੀਂ ਲੀਗਲੀ ਜਾਓ, ਹੋਰ ਕੁਛ ਤਰੀਕੇ ਹੈਗੇ, ਪਰ ਤੁਸੀਂ ਕਿਸੇ ਨੂੰ ਐਵੇਂ ਤਾਂ ਅਸੋਲਟ ਨਹੀਂ ਕਰ ਸਕਦੇ ਨਾ। ਉਹ ਤਾਂ ਉੱਥੋਂ ਉਹਦੀ ਵੀਡੀਓ ਮੈਂ ਦੇਖੀ ਹੈ, ਉੱਥੋਂ ਤਾਂ ਸਾਫ਼ ਹੀ ਪਤਾ ਲੱਗ ਰਿਹਾ ਕਿ ਬੇਬੀ ਦੇਰ ਇਜ਼ ਸਮ ਇਸ਼ੂਜ਼ ਵਿਦ
0: ਦੈਟ, ਮੈਂਟਲੀ ਕੋਈ ਨਾ ਕੋਈ ਇਸ਼ੂ ਜ਼ਰੂਰ ਹੈ,
4: ਪਰੇਸ਼ਾਨ ਹੋ ਸਕਦੀ
0: ਹੈ। ਨਹੀਂ ਚਲੋ, ਥੈਂਕ ਯੂ ਜੀ, ਬਹੁਤ ਸ਼ੁਕਰੀਆ। ਚੱਲਦੇ ਹਾਂ ਸਬਜ਼ੀ ਮਾਰਕੀਟ ਰੈਸਟੋਰੈਂਟ ਤੇ, ਗ੍ਰੈਂਡ ਓਪਨਿੰਗ ਹੋ ਚੁੱਕੀ ਹੈ 1650 ਵਿਲੀਅਮਸ ਪਾਰਕਵੇ ਤੇ। ਅੱਜ ਸਾਡੀ ਪੂਰੀ ਟੀਮ ਲਾਈਵ ਆਨ ਲੋਕੇਸ਼ਨ ਪਹੁੰਚੀ ਹੋਈ ਹੈ ਸਬਜ਼ੀ ਮਾਰਕੀਟ ਤੇ, ਐਂਡ ਤੁਸੀਂ ਜ਼ਰੂਰ ਆਓ। ਵਿਲੀਅਮਸ ਪਾਰਕਵੇ ਟੋਰਨ ਦਾ ਕੋਰਨਰ ਹੈ, ਸਰਬਜੀਤ ਸਾਡੇ ਨਾਲ ਨੇ, ਸਰਬਜੀਤ ਹੋਰ ਡੀਲਸ ਤੇ ਆਫਰ ਦੱਸਣਗੇ। ਸਰਬਜੀਤ ਵੈਲਕਮ
5: ਜੀ। ਬਾਈ ਜੀ ਬਹੁਤ ਸ਼ੁਕਰੀਆ, ਤੇ ਬੜੀ ਸ਼ਾਨਦਾਰ ਡੀਲ ਆਪਾਂ ਅਨਾਊਂਸ ਕਰ ਰਹੇ ਹਾਂ, ਤੇ ਪੂਰਾ ਇਸ ਟਾਈਮ ਸਰੋਤਿਆਂ ਦਾ ਵੀ ਪੂਰਾ ਭਰਪੂਰ ਪਿਆਰ ਮਿਲ ਰਿਹਾ, ਸਾਰੇ ਆ ਰਹੇ ਆ ਰੇਡੀਓ ਸੁਣ ਕੇ, ਤੇ ਬੜਾ ਵਧੀਆ ਲੱਗਦਾ ਆ ਕੇ ਜਦੋਂ ਮਿਲਦੇ ਆ ਸਾਰੇ। ਤੇ ਵਾਕਈ ਬਾਈ ਜੀ ਸਬਜ਼ੀ ਮਾਰਕੀਟ ਦੀ ਤੀਸਰੀ ਲੋਕੇਸ਼ਨ ਹੈ, ਰੈਸਟੋਰੈਂਟ ਤੇ ਸਵੀਟਸ 24 ਘੰਟੇ ਖੁੱਲੇ ਨੇ, ਤੇ ਖਾਸ ਕਰਕੇ ਕੁਛ ਵੀ ਆਪਾਂ ਬਾਏ ਕਰਨਾ, ਵੈਜ ਥਾਲੀ ਹੈ, ਨਾਨ ਵੈਜ ਥਾਲੀ ਹੈ, ਪਾਓ ਭਾਜੀ ਦੀ ਜਿਹੜੀ ਡੀਲ ਲੱਗੀ ਹੋਈ ਹੈ, ਬਾਏ ਵਨ ਗੈਟ ਵਨ ਫਰੀ, ਸ਼ੂਗਰ ਕੇਨ ਗੰਨੇ ਦਾ ਜੂਸ ਤੁਸੀਂ ਲੈਣਾ ਹੈ, ਬਾਏ ਵਨ ਗੈਟ ਵਨ ਫਰੀ, ਜਲੇਬੀ ਲਓ ਆ ਕੇ 1 ਪਾਊਂਡ ਤੇ 1 ਪਾਊਂਡ ਤੁਹਾਨੂੰ ਬਿਲਕੁਲ ਫਰੀ ਮਿਲ ਰਹੀ ਹੈ। ਤੇ ਜਿਵੇਂ ਤੁਸੀਂ ਅਨਾਊਂਸ ਕਰਕੇ ਹਟੇ ਹੋ, ਸਰੋਤੇ ਆ ਵੀ ਰਹੇ ਆ, ਤੇ ਫਿਸ਼ ਪਕੌੜੇ ਵੀ ਲੈ ਕੇ ਜਾ ਰਹੇ ਆ, ਜਲੇਬੀ ਵੀ, ਤੇ ਬਾਈ ਜੀ ਬਿਰਿਆਨੀ ਵੀ ਆ, ਤੇ ਜਿਵੇਂ ਕਿ ਜਸਵੀਰ ਜੀ ਨੇ ਦੱਸਿਆ ਸੀ ਵੀ 15 ਜੇ ਲੇਡੀਜ਼ ਕੋਈ ਵੀ ਰੈਂਡਮਲੀ ਤੁਸੀਂ ਕਾਲ ਕਰੋ ਨਵੀ ਬਾਈ ਨੂੰ, ਨੰਬਰ ਛੱਡੋ, ਨਾਮ ਛੱਡੋ ਤੇ ਆ ਕੇ ਤੁਸੀਂ ਫ੍ਰੀ ਪਿਕਅਪ ਕਰ ਸਕਦੇ।
0: ਸੌਰੀ ਯਾਰ ਸਰਜੀਤ, ਮੈਂ ਨਾ ਕਿਤੇ ਡਿਸਟਰੈਕਟਡ ਸੀ, ਮੈਂ ਮਿਸ ਕਰ ਗਿਆ ਉਹ ਗੱਲ ਨੂੰ, ਸੋ ਮੈਨੂੰ ਫਿਰ ਤੋਂ ਦੱਸੋ। ਸੋ 15 ਜਿਹੜੀਆਂ ਲੇਡੀਜ਼ ਨੇ ਉਹਨਾਂ ਨੂੰ ਕੀ ਮਿਲ ਰਿਹਾ?
5: ਉਹਨਾਂ ਨੂੰ ਮਿਲ ਰਿਹਾ ਜੀ ਪਾਓ ਭਾਜੀ ਫ੍ਰੀ।
0: ਅੱਛਾ, 15 ਲੇਡੀਜ਼ ਉਹ ਮੈਨੂੰ ਮੈਸੇਜ ਕਰਨ ਤੇ ਉਹਨਾਂ ਨੂੰ ਪਾਓ ਭਾਜੀ ਵੈਸੇ ਹੀ ਫ੍ਰੀ ਹੈ?
5: ਬਿਲਕੁਲ ਫ੍ਰੀ ਹੈ ਭਾਈ ਜੀ।
0: ਚਲੋ ਓਕੇ, ਲੇਡੀਜ਼ ਕਿਦਾਂ? ਸੋ ਲੇਡੀਜ਼ ਲਈ 15 ਲੇਡੀਜ਼ ਜਿਹੜੀਆਂ ਮੈਨੂੰ ਮੈਸੇਜ ਕਰਨਗੀਆਂ, ਤੁਹਾਨੂੰ ਪਾਓ ਭਾਜੀ ਬਿਲਕੁਲ ਫ੍ਰੀ, ਕੁਛ ਖਰੀਦਣ ਦੀ ਲੋੜ ਨਹੀਂ। ਇੰਜ ਕਰੋ, ਤੁਸੀਂ ਮੈਨੂੰ ਇੰਸਟਾਗ੍ਰਾਮ ਤੇ ਮੈਸੇਜ ਕਰ ਦਿਓ, ਪੇਜ ਹੈ ਪੰਜਾਬੀ ਲਹਿਰਾਂ, PUNJABILEHRAN ਪੰਜਾਬੀ ਲਹਿਰਾਂ ਸਾਡਾ ਪੇਜ ਹੈ। ਇੰਸਟਾਗ੍ਰਾਮ ਤੇ ਮੈਸੇਜ ਕਰੋ ਤੇ ਪਹਿਲੀਆਂ 15 ਲੇਡੀਜ਼ ਜਿਹੜੀਆਂ ਮੈਸੇਜ ਕਰਨਗੀਆਂ ਤੁਹਾਨੂੰ ਪਾਓ ਭਾਜੀ ਸਬਜ਼ੀ ਮਾਰਕੀਟ ਵੱਲੋਂ ਬਿਲਕੁਲ ਮੁਫਤ, ਬਿਲਕੁਲ ਫ੍ਰੀ, ਇੱਕ ਵੀ ਡਾਲਰ ਲਾਉਣ ਦੀ ਲੋੜ ਨਹੀਂ, ਸਬਜ਼ੀ ਮਾਰਕੀਟ ਵੱਲੋਂ ਫ੍ਰੀ ਹੈ। ਸੋ ਇੰਸਟਾਗ੍ਰਾਮ ਪੇਜ ਹੈ ਪੰਜਾਬੀ ਲਹਿਰਾਂ, PUNJABILEHRAN ਔਨ ਇੰਸਟਾਗ੍ਰਾਮ ਤੇ ਇਹਨਾਂ ਦੀ ਪਾਓ ਭਾਜੀ ਟਰਾਈ ਕਰੋ, ਤੁਸੀਂ ਆਪ ਕਹੋਗੇ ਨਵੀ ਵਾਹ ਬਈ ਵਾਹ, ਕਮਾਲ ਹੀ ਹੋ ਗਈ। ਤੇ ਅਗੇਨ ਇੰਸਟਾਗ੍ਰਾਮ ਪੇਜ ਹੈ PUNJABILEHRAN ਤੇ ਪਹਿਲੀਆਂ 15 ਲੇਡੀਜ਼ ਤੁਹਾਡੇ ਲਈ ਪਾਓ ਭਾਜੀ ਫ੍ਰੀ। ਠੀਕ ਹੈ ਸਰ ਜੀ, ਥੋੜ੍ਹਾ
5: 15 ਛੱਡੋ, ਕਹਿੰਦੇ 30 ਕਰ ਦਿਓ।
0: ਉਹ ਬੱਲੇ, ਤੁਹਾਡੇ 30 ਲੇਡੀਜ਼
5: ਜੀ,
0: ਚਲੋ ਲੱਭਦੇ ਹਾਂ 30 ਨੂੰ ਫਿਰ।
5: ਨਹੀਂ ਬਿਲਕੁਲ ਬਾਈ ਜੀ, ਆ ਰਹੇ ਆ ਸਾਰੇ ਆ ਰਹੇ ਆ ਇੱਥੇ, ਤੇ ਵਾਕਈ ਖਾਣਾ ਬੜਾ ਸ਼ਾਨਦਾਰ ਹੈ ਤੇ ਪ੍ਰਾਈਜ਼ਿੰਗ ਕੋਈ ਬੀਟ ਹੀ ਨਹੀਂ। 4 ਸਮੋਸੇ ਸਿਰਫ $1 ਦੇ ਵਿੱਚ, ਜੇ ਤੁਸੀਂ ਪਰੌਂਠੇ ਖਾਣੇ ਆ ਆਲੂ ਪਿਆਜ ਮੂਲੀ ਜਾਂ ਗੋਭੀ ਵਾਲੇ, ਸਿਰਫ $2.99 ਨੂੰ ਤੁਹਾਨੂੰ ਪਰੌਂਠੇ ਮਿਲ ਰਹੇ ਆ। ਪਕੌੜੇ ਲਓ, ਜੂਸ ਪੀਣਾ ਜੂਸ ਪੀਓ, ਜਲੇਬੀ, ਮੈਂ ਕਹਿੰਦਾ ਜੀ ਬਹੁਤ ਸਾਰੀ ਵਰਾਇਟੀ ਤੁਹਾਡੀ ਇੱਥੇ ਵੇਟ ਕਰ ਰਹੀ ਹੈ ਬੜੇ ਰੀਜਨੇਬਲ ਪ੍ਰਾਈਸਿੰਗ ਤੇ। ਗ੍ਰੈਂਡ ਓਪਨਿੰਗ ਸਬਜ਼ੀ ਮਾਰਕੀਟ ਦੀ 1650 ਵਿਲੀਅਮਸ ਪਾਰਕਵੇ ਤੇ ਤੁਸੀਂ ਆਓ, ਆਪਣੀ ਗੱਡੀ ਲਾਓ, ਪਾਰਕਿੰਗ ਬੇਸ਼ੁਮਾਰ ਹੈ, ਟੈਂਟ ਸਜਿਆ ਹੋਇਆ ਜਿੱਥੇ ਲਿਖਿਆ ਗ੍ਰੈਂਡ ਓਪਨਿੰਗ। ਚਾਹ, ਪਕੌੜੇ, ਜਲੇਬੀ ਤੇ ਮਿਠਾਈਆਂ ਇਹ ਤੁਹਾਨੂੰ ਇਨ ਹਾਊਸ ਵੱਲੋਂ ਇੱਕ ਤੋਹਫਾ ਹੈ। ਆਓ, ਫੂਡ ਟਰਾਈ ਕਰੋ, ਇੰਜੋਏ ਕਰੋ ਤੇ ਹੱਲਾ ਸ਼ੇਰੀ ਜ਼ਰੂਰ ਦਿਓ ਸਬਜ਼ੀ ਮਾਰਕੀਟ ਰੈਸਟੋਰੈਂਟ ਐਂਡ ਸਵੀਟਸ ਨੂੰ। ਜੀ ਬਾਈ ਜੀ,
0: ਵੈਰੀ ਗੁੱਡ। ਸੋ ਜ਼ਰੂਰ 1650 ਵਿਲੀਅਮਸ ਪਾਰਕਵੇ ਤੇ ਪਹੁੰਚੋ, ਵਿਲੀਅਮਸ ਐਂਡ ਟੋਰਬਰਮ ਦਾ ਕੋਰਨਰ ਪੈਂਦਾ, ਤੁਸੀਂ ਆਓ ਤੇ ਜਿਹੜੀਆਂ ਡੀਲਾਂ ਨੇ ਉਹਨਾਂ ਦਾ ਵੀ ਫਾਇਦਾ ਲਓ। ਪਹਿਲੇ 5 ਜਾਣੇ ਜਿਹੜੇ ਜਾ ਰਹੇ ਆ ਤੁਹਾਨੂੰ ਮੱਛੀ £1 ਫ੍ਰੀ ਹੈ, ਮੱਛੀ ਦੇ ਪਕੌੜੇ ਜਿਹੜੇ ਪਹਿਲੇ 5 ਜਾਣੇ ਜਾ ਕੇ ਸਰਜੀਤ ਨੂੰ ਮਿਲਣਗੇ ਵਿਲੀਅਮਸ ਪਾਰਕਵੇ ਟੋਰਬਰਮ ਦੇ ਬਿਲਕੁਲ ਤੁਸੀਂ ਨੇੜੇ ਤੇੜੇ ਹੋ, ਤਾਂ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਪਹੁੰਚੋ ਸਬਜ਼ੀ ਸਬਜ਼ੀ ਸਬਜ਼ੀ ਮਾਰਕੀਟ ਤੇ, ਤੁਹਾਨੂੰ ਵਧੀਆ ਟੌਪ ਦੀਆਂ ਡੀਲਾਂ ਅਸੀਂ ਦਵਾ ਰਹੇ ਹਾਂ। ਅਤੇ ਬਾਕੀ ਜਲੇਬੀਆਂ ਵੀ £1 ਫ੍ਰੀ ਅਗਲੇ 5 ਨੂੰ, ਬਿਰਿਆਨੀ ਵੀ 1 ਫ੍ਰੀ ਅਗਲੇ 5 ਨੂੰ, ਬਸ ਤੁਸੀਂ ਚਲ ਜਾਓ, ਤੁਹਾਨੂੰ ਕੁਛ ਫ੍ਰੀ ਮਿਲ ਜੂਗਾ। ਠੀਕ ਹੈ, ਇੰਨਾ ਕੁ ਮੈਂ ਤੁਹਾਨੂੰ ਕਹੂੰਗਾ। ਤਾਂ ਤੁਸੀਂ ਸਬਜ਼ੀ ਮਾਰਕੀਟ 'ਤੇ ਜਾਣਾ 1650 ਵਿਲੀਅਮਸ ਪਾਰਕਵੇ, ਸਰਬਜੀਤ ਨੂੰ ਤੁਸੀਂ ਜਾ ਕੇ ਜ਼ਰੂਰ ਮਿਲੋ। ਬਹੁਤ ਸ਼ੁਕਰੀਆ ਸਰਬਜੀਤ, ਥੈਂਕ ਯੂ,
5: ਥੈਂਕ ਯੂ ਜੀ, ਥੈਂਕ ਯੂ।
0: ਓਕੇ, ਤੁਸੀਂ ਨਾ ਇੰਸਟਾਗ੍ਰਾਮ 'ਤੇ ਮੈਸੇਜ ਨਹੀਂ ਕਰ ਸਕਦੇ, ਉੱਥੇ ਵੀ ਕਰ ਦਿਓ, ਮੈਂ ਉਹਨਾਂ ਨੂੰ ਵੀ ਜ਼ਰੂਰ ਨੋਟ ਕਰ ਰਿਹਾ। ਮੈਨੂੰ ਕਾਲ ਕਰ ਲਓ ਯਾਰ ਸਟੂਡੀਓ 'ਚ, ਤੁਹਾਡਾ ਨੰਬਰ ਮੈਂ ਨੋਟ ਕਰਕੇ ਭੇਜ ਦਿੰਦਾ ਸਰਬਜੀਤ ਨੂੰ। ਜਿਹੜੇ ਪਹਿਲੇ 15 ਜਾਣੇ ਮੈਨੂੰ ਕਾਲ ਕਰਨਗੇ ਤੁਹਾਨੂੰ ਪਾਓ ਭਾਜੀ ਫ੍ਰੀ ਹੈ, ਹੁਣੇ ਕਾਲ ਕਰ ਲਓ। ਲੇਡੀਜ਼ ਛੱਡੋ, ਜਿਹੜੇ ਵੀਰ ਨੇ ਉਹ ਵੀ, ਬਟ ਲੇਡੀਜ਼ ਦੀ ਪ੍ਰਾਇਓਰਟੀ ਹੈ। ਤੇ ਨੰਬਰ ਹੈ ਸਟੂਡੀਓ ਦਾ 9056733337, 9056733337 ਨੰਬਰ ਹੈ ਮੇਰਾ, ਹੁਣੇ ਕਰੋ ਫੋਨ ਜਲਦੀ ਯਾਰ, ਇਹਨੂੰ ਗਿਫਟਾਂ ਨੂੰ ਮਕਾਈਏ ਤੇ ਫਿਰ ਜਿਹੜੀ ਆਪਣੀ ਗੱਲਬਾਤ ਤੇ ਡਿਸਕਸ਼ਨ ਹੋ ਰਹੀ ਸੀ ਮੁੜ ਆਪਾਂ ਉਸ ਵੱਲ ਨੂੰ ਆਈਏ। ਨੰਬਰ ਹੈ ਆਪਣਾ 9056673337। ਤੇ ਕੋਈ ਨਾ, ਜਿਹੜੇ ਮੈਨੂੰ ਇੰਸਟਾਗ੍ਰਾਮ ਤੇ ਕਰ ਰਿਹਾ ਮੈਸੇਜ, ਤੁਹਾਨੂੰ ਵੀ ਮਿਲੂ ਜ਼ਰੂਰ। ਅਮਨ, ਗਗਨ, ਪ੍ਰਦੀਪ, ਮਿਨਹਾਲ, ਜਸਟ ਯੂ ਨੋ ਮੈਸੇਜ ਤੁਹਾਡੇ ਮੇਰੇ ਕੋਲ ਆ ਗਏ, ਤੁਹਾਨੂੰ ਪੱਕਾ ਤੁਹਾਨੂੰ ਪ੍ਰਾਇਓਰਟੀ ਹੈ। ਠੀਕ ਹੈ, ਸੋ ਬਾਕੀ ਮੈਨੂੰ ਸਟੂਡੀਓ 'ਚ ਫੋਨ ਕਰ ਲਓ 9056673337, ਤੇ 15 ਜਦੋਂ ਮੇਰੇ ਪੂਰੇ ਹੋ ਗਏ ਤੇ ਫਿਰ ਮੈਂ ਉਹਨਾਂ ਨੂੰ ਭੇਜ ਦੇਣਾ ਮੈਸੇਜ। ਊਸ਼ਾ ਜੀ ਤੁਹਾਡਾ ਵੀ ਆ ਗਿਆ, ਡੋਂਟ ਵਰੀ। ਸਟੂਡੀਓ ਦਾ ਨੰਬਰ 9056733337 ਆਪਣਾ ਨੰਬਰ ਹੈ। ਇੱਕ ਮੈਂ ਤੁਹਾਨੂੰ ਨਾਲ ਦੀ ਨਾਲ ਜ਼ਰੂਰ ਮੈਸੇਜ ਦੇਣਾ ਚਾਹੁੰਦਾ ਵੀ PNJ ਰੈਨੋਵੇਸ਼ਨ ਦਾ, PNJ ਰੈਨੋ ਨੂੰ ਕਾਲ ਕਰੋ। ਜੇ ਤੁਹਾਡੀ ਦੇਖੋ ਰੈਨੋਵੇਸ਼ਨ ਹੋਣ ਵਾਲੀ ਹੈ, ਬੇਸਮੈਂਟ ਤਿਆਰ ਕਰਾਉਣੀ ਹੈ, ਜਾਂ ਤੁਸੀਂ ਕਿਨੇ ਨਵੀਂ ਯਾਰ ਅਸੀਂ ਵਾਸ਼ਰੂਮ ਰੈਡੀ ਕਰਾਉਣਾ, ਟਾਈਲਾਂ ਲਵਾਉਣੀਆਂ, ਡਰਾਈ ਵਾਲਿੰਗ ਕਰਾਉਣੀ ਹੈ, ਫਰੇਮਿੰਗ ਕਰਵਾਉਣੀ ਹੈ, ਕੰਮ ਕਰੋ। ਇੱਕ PNJ ਰੈਨੋਵੇਸ਼ਨ ਦੇ ਪ੍ਰਸ਼ਾਂਤ ਨੂੰ ਕਾਲ ਕਰੋ, ਫੁੱਲੀ ਇੰਸ਼ੋਰਡ ਟੀਮ ਹੈ, ਬਹੁਤ ਵਧੀਆ ਕੰਪਨੀ ਹੈ। 4373180400, 4373180 0400 ਪ੍ਰਸ਼ਾਂਤ ਫੁੱਲੀ ਇੰਸ਼ੋਰਡ ਟੀਮ ਕੋਈ ਸ਼ਾਰਟਕਟ ਨਹੀਂ ਟੌਪ ਦਾ ਕੰਮ 4934 ਹੈਲੋ
6: ਹੈਲੋ
0: ਹਾਂਜੀ ਕਿਵੇਂ ਹੋ ਜੀ
6: ਹਾਂਜੀ ਵਧੀਆ ਵਧੀਆ ਤੁਸੀਂ ਕਿੱਦਾਂ
0: ਵਧੀਆ ਜੀ ਠੀਕ ਹੈ ਤੁਹਾਡਾ ਨਾਮ ਕੀ ਹੈ
6: ਰੁਪਿੰਦਰ
0: ਸੰਧੂ ਰੁਪਿੰਦਰ ਰੁਪਿੰਦਰ ਤੁਹਾਨੂੰ ਮੈਸੇਜ ਆਊਗਾ ਠੀਕ ਹੈ
6: ਓਕੇ ਥੈਂਕ ਯੂ ਓਕੇ
0: ਜੀ ਨੋ ਪ੍ਰੋਬਲਮ 6171 ਹੈਲੋ 6171 ਹਾਂਜੀ ਵੀਰੇ ਕੀ ਹਾਲ ਹੈ ਸਤਿ ਸ੍ਰੀ ਅਕਾਲ ਜੀ ਤੁਹਾਡਾ ਨਾਮ ਕੀ ਹੈ ਰਾਜਵਿੰਦਰ ਸਿੰਘ ਤੇ ਤੁਹਾਡੇ ਕੀ ਲੈਣਾ ਤੁਸੀਂ
7: ਫਿਸ਼
0: ਫਿਸ਼ ਤਾਂ ਵੀਰੇ ਯਾਰ ਹੁਣ ਪਾਓ ਭਾਜੀ ਖਾਓ ਫਿਸ਼ ਤਾਂ ਜੇ ਜਾਓਗੇ ਤਾਂ ਮਿਲੂਗੀ ਚਲੇ ਜਾਓਗੇ ਤੁਹਾਨੂੰ ਦਵਾ ਦਾਂਗੇ ਇਸ ਵਾਰ ਤੇ ਪਹੁੰਚ ਜਾਓ ਫਿਰ ਹੁਣੇ ਕਿੱਥੇ ਨੇੜੇ ਤੇੜੇ
7: ਅੱਧੇ ਘੰਟੇ ਤੱਕ
0: ਕੋਈ ਨਾ ਅਸੀਂ ਉੱਥੇ ਹੀ 9 ਵਜੇ ਤੱਕ ਤੁਸੀਂ ਨਾ ਚਲ ਜਾਇਓ ਤੇ ਰਾਜਵਿੰਦਰ ਸਿੰਘ ਮੈਂ ਫਿਸ਼ ਲਿਖ ਲੈਣਾ ਤੁਸੀਂ ਚਲ ਜਾਓ ਤੁਹਾਨੂੰ ਫਿਸ਼ ਦੇ ਦਾਂਗੇ ਠੀਕ ਹੈ
7: ਠੀਕ ਹੈ ਜੀ
0: ਓਕੇ ਥੈਂਕ ਯੂ ਜੀ 8205 ਹੈਲੋ
8: ਹਾਂਜੀ ਰਵੀ ਸਤਿ ਸ੍ਰੀ ਅਕਾਲ
0: ਸਤਿ ਸ੍ਰੀ ਅਕਾਲ ਜੀ ਕਿਵੇਂ ਹੋ
8: ਵਧੀਆ ਤੁਸੀਂ ਸੁਣਾਓ ਵਧੀਆ ਭਾਈ ਹੋਰ ਨਵੀਂ ਤਾਂ ਜੀ
0: ਬਸ ਚੱਕੀ ਜਾਂਦੇ ਫੱਟੇ
8: ਅੱਡੇ ਚੱਕਣੇ ਚਾਹੀਦੇ ਭਾਈ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ
0: ਹੈ ਥੈਂਕ ਯੂ ਭਾਈ ਥੈਂਕ ਯੂ ਸ਼ੁਭ ਨਾਮ ਤੁਹਾਡਾ
8: ਦਵਿੰਦਰ ਸੰਧੂ ਪਰ ਮੈਂ ਲੈਣਾ ਕੁਛ ਨਹੀਂ
0: ਕੋਈ ਨਾ ਜਾਇਓ
8: ਯਾਰ
0: ਨਹੀਂ ਹੁਣ
8: ਮੈਂ 9 ਵਜੇ
0: ਵਿਹਲਾ ਹੋਣਾ ਕੰਮ ਤੋਂ ਪਿਆਰ ਥੈਂਕ ਯੂ ਸਰ ਥੈਂਕ ਯੂ ਯਾਰ ਇਹਨੂੰ ਕਹਿੰਦੇ ਪਿਆਰ ਨਾ ਕੁਛ ਲੈਣਾ ਬਸ ਪਿਆਰ ਹੀ ਆ 3052 ਹੈਲੋ
9: ਹੈਲੋ
0: ਸਤਿ ਸ੍ਰੀ ਅਕਾਲ ਜੀ ਕਿਵੇਂ ਹੋ
9: ਵਧੀਆ ਜੀ ਭਾਈ ਤੁਸੀਂ ਸੁਣਾਓ ਜੀ
0: ਵਧੀਆ ਜੀ ਕਿੱਦਾਂ ਵੀਰੇ ਕੀ ਬਣਦਾ ਠੀਕ ਹੈ ਤੁਸੀਂ ਪਾਓ ਭਾਜੀ ਖਾਣੀ ਹੈ ਤੁਹਾਡਾ ਨਾਮ ਕੀ ਹੈ
9: ਮੇਰਾ
0: ਨਾਮ ਗੌਰਵ ਹੈ ਤੁਸੀਂ ਪਹੁੰਚੋ ਆਪਣੇ 1650 ਵਿਲੀਅਮ ਪਾਰਕਵੇ ਤੇ ਨੇੜੇ ਹੋ ਤੁਸੀਂ
9: ਠੀਕ ਹੈ ਜੀ
0: ਤੇ ਵਿਲੀਅਮ ਤੇ ਟੋਲ ਰੂਮ ਦਾ ਕੋਰਨਰ ਹੈ ਤੇ ਗੌਰਵ ਤੇ ਤੁਹਾਡਾ ਨਾਮ ਮੈਂ ਭੇਜ ਦਿੰਦਾ ਠੀਕ ਹੈ ਚਲੋ ਸ਼ੁਕਰੀਆ ਗੌਰਵ ਥੈਂਕ ਯੂ ਸੋ 905-673-3337 ਨੰਬਰ ਹੈ ਆਪਣਾ 9056733337 ਕੋਈ ਨਾ ਜੇ ਫਿਸ਼ ਖਾਣੀ ਹੈ ਮੈਨੂੰ ਦੱਸ ਦਿਓ ਯਾਰ ਤੁਹਾਨੂੰ ਦੋ ਚਾਰ ਵੀਰਾਂ ਨੂੰ ਮੱਛੀ ਵੀ ਖਵਾ ਦਿੰਦੇ ਹਾਂ ਬਿਲਕੁਲ ਮੁਫਤ ਅੱਜ ਲੱਗੀ ਹੋਈ ਹੈ ਨਵੀਂ ਯਾਰ ਫਿਰ ਐਵੇਂ ਥੋੜ੍ਹਾ ਵੀ ਕਿਸੇ ਨੂੰ ਨਾ ਕਰ ਦੇਣੀ ਹੈ ਵੀ ਤੁਹਾਨੂੰ ਨਹੀਂ ਮਿਲਣਾ ਜਿਹੜਾ ਵੀ ਆਊਗਾ ਕੋਈ ਨਾ ਨਾਲੇ ਉੱਥੇ ਥੋੜ੍ਹੀ ਬਹੁਤੀ ਆਪਾਂ ਕਹਿੰਦੇ ਨਹੀਂ ਹੁੰਦੇ ਕਿ ਮੇਲੇ ਦੇ ਵਿੱਚ ਹੋਰ ਵੀ ਵਾਧਾ ਕਰ ਦਾਂਗੇ ਵੈਸੇ ਪੰਜਾਬੀ ਲਹਿਰਾਂ ਦੇ ਆਉਣ ਨਾਲੋਂ ਹੀ ਰੌਣਕ ਮੇਲਾ ਹੋ ਜਾਂਦਾ ਰਾਜਵੰਤ ਕੌਰ ਨੂੰ ਕਾਲ ਕਰੋ ਰਾਜਵੰਤ ਤੁਹਾਡੇ ਲਈ ਹਾਜ਼ਰ ਨੇ ਬਈ ਗੱਡੀਆਂ ਦੀ ਘਰਾਂ ਦੀ ਇੰਸ਼ੋਰੈਂਸ ਕਰਾਉਣੀ ਹੈ ਨਾ ਤਾਂ ਰਾਜਵੰਤ 25 ਤੋਂ ਵੱਧ ਕੰਪਨੀਆਂ ਤੋਂ ਕੋਟ ਲੈ ਕੇ ਤੁਹਾਨੂੰ 30% ਤੱਕ ਦਾ ਡਿਸਕਾਊਂਟ ਲੈ ਕੇ ਦਿੰਦੇ ਰਾਜਵੰਤ 6476744735 ਰਾਜਵੰਤ ਕੌਰ ਹਾਂਜੀ ਵੀਰੇ ਗੌਰਵ ਓਕੇ ਤੁਸੀਂ ਕਿੰਨੇ ਚਿਰ ਪਹੁੰਚਦੇ ਹੋ ਜੇਬ ਚੋ ਦੇਣੇ ਪਏ ਤੁਹਾਡੇ ਲਈ ਆਪਾਂ ਉਹ ਵੀ ਕਰ ਦੇਗੇ ਯਾਰ ਇੱਕ ਤੁਸੀਂ ਯਾਦ ਰੱਖੋ ਮੈਸੇਜ ਜ਼ਰੂਰ ਬਿਯੋਂਡ ਆਈਵਰ ਦਾ ਨੰਬਰ 1 ਟੀਮ ਹੈ ਐਨਕਾਂ ਚਾਹੀਦੀਆਂ ਹੰਬਰ ਵੈਸਟ ਐਂਡ ਗੋਰਵੇ ਦਾ ਕੋਰਨਰ ਪੈਂਦਾ ਬਿਯੋਂਡ ਆਈਵਰ ਦਾ ਤੁਸੀਂ ਜਾਓ ਬਾਏ 1 ਗਿੱਟ 1 ਫਰੀ ਸਨਗਲਾਸਿਸ ਤੇ ਆਪਣੀਆਂ ਪ੍ਰਿਸਕ੍ਰਿਪਸ਼ਨ ਦੀ ਐਨਕਾਂ 1 ਕਿਲੋ ਦੂਜੀ ਫਰੀ ਮਿਲ ਰਹੀ ਹੈ ਬਿਯੋਂਡ ਬਿਯੋਂਡ ਬਿਯੋਂਡ ਆਈਵਰ 9057933937 ਸਿੰਗਲ ਵਿਜ਼ਨ ਦੀ ਐਨਕਾਂ ਜਿਹੜੀਆਂ $499 ਦੀਆਂ ਨੇ ਨਾ ਤੁਹਾਨੂੰ ਸਿਰਫ $99 ਦਵਾ ਰਹੇ ਹਾਂ ਨੰਬਰ ਹੈ 9057933937 ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ ਵਾਲੇ ਨੇ ਇਹਨਾਂ ਨੂੰ ਯਾਰ ਕੁਝ ਇੱਕ ਵਰਕਰ ਚਾਹੀਦੇ ਆ ਡਿਸ਼ ਵਾਸ਼ਰ ਸਰਵਰ ਮੈਨੇਜਰ ਤੇ ਸ਼ੈਫ ਹਾਇਰ ਕਰ ਰਹੇ ਆ ਬਹੁਤ ਵਧੀਆ ਪੇ ਹੈ ਬੈਨੀਫਿਟ ਵੀ ਦੇਣਗੇ ਵਟਸਐਪ ਤੇ ਇਹਨਾਂ ਨੂੰ ਫੋਨ ਕਰਨਾ 9057948111 ਤਿੰਨ ਲੋਕੇਸ਼ਨਾਂ ਨੇ ਕਹਿ ਦਿਓ ਪੰਜਾਬੀ ਦਰ ਤੋਂ ਨੰਬਰ ਲਿਆ ਸ਼ੈਫ ਮੈਨੇਜਰ ਸਰਵਰ ਤੇ ਡਿਸ਼ ਵਾਸ਼ਰ ਹਾਇਰ ਹੋ ਰਹੇ ਨੇ 9057948111 ਚੱਲਦੇ ਆਪਾਂ ਇੱਕ ਵਾਰ ਫਿਰ ਟੂ ਦਾ ਵਨ ਐਂਡ ਓਨਲੀ ਗ੍ਰੈਂਡ ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ 294 ਵਾਕਰ ਡਰਾਈਵ ਅੱਜ ਤੁਹਾਨੂੰ ਪ੍ਰੀ ਟੈਰਿਫ ਡੀਲਾਂ ਮਿਲ ਰਹੀਆਂ ਹੁਣ ਡੀਲਾਂ ਲੈ ਲਈਆਂ ਤਾਂ ਬੱਲੇ ਬੱਲੇ ਆ ਤੇ ਨਹੀਂ ਤਾਂ ਅਗਲੇ ਹਫ਼ਤੇ 30% ਫਰਨੀਚਰ ਦੀ ਪ੍ਰਾਈਸ ਵਧਣੀ ਹੈ। ਸੁੱਖ ਜੀ ਕਿੱਦਾਂ?
1: ਬਹੁਤ ਸ਼ੁਕਰੀਆ, ਧੰਨਵਾਦ ਨਵੀ ਬਾਈ ਜੀ। ਬਿਲਕੁਲ ਪਰਿਵਾਰ ਇਸ ਵੀਕਡ ਤੱਕ ਆ ਕੇ ਡੀਲਾਂ ਨੂੰ ਫਾਈਨਲ ਕਰ ਸਕਦੇ ਨੇ ਮਿਨੀਮਮ ਡਿਪੋਜ਼ਿਟ ਦੇ ਕੇ, ਕਿਉਂਕਿ ਸੰਡੇ ਤੱਕ ਤੁਹਾਨੂੰ ਸੇਮ ਪ੍ਰਾਈਸ ਮਿਲਣੀ ਆ। ਇਹੀ ਤੁਸੀਂ ਫਰਨੀਚਰ ਮਿਲੂਗਾ ਅਗਲੇ ਵੀਕ ਵੀ, ਪਰ ਨੈਕਸਟ ਵੀਕ ਤੁਹਾਨੂੰ ਸੇਮ ਫਰਨੀਚਰ ਦੇ ਉੱਪਰ 30% ਐਕਸਟਰਾ ਪੇ ਕਰਨਾ ਪੈਣਾ। ਜੀ ਹਾਂ, ਜਿਵੇਂ 1000 ਵਾਲਾ ਬੈਡਰੂਮ ਸੈੱਟ ਸੰਡੇ ਤੱਕ ਤਾਂ 1000 ਦਾ ਮਿਲੂਗਾ, ਪਰ ਜੇ ਤੁਸੀਂ ਮੰਡੇ ਵੀ ਆਉਂਦੇ ਹੋ ਤੇ 1000 ਵਾਲਾ ਬੈਡਰੂਮ ਸੈੱਟ $1300 ਦੇ ਵਿੱਚ ਮਿਲੂਗਾ। ਸੋ 30% ਜਿਹੜੀਆਂ ਫਰਨੀਚਰ ਦੀਆਂ ਪ੍ਰਾਈਸ ਵਧਣ ਜਾ ਰਹੀਆਂ ਟੈਰਫ ਦੇ ਕਰਕੇ। ਸੋ ਵੀਕਐਂਡ ਦੇ ਉੱਪਰ ਆ ਕੇ ਤੁਸੀਂ ਡੀਲਾਂ ਨੂੰ ਰਾਖਵਾਂ ਕਰ ਸਕਦੇ ਹੋ। ਡਿਲੀਵਰੀ ਅਕਤੂਬਰ, ਨਵੰਬਰ, ਦਸੰਬਰ ਜਦੋਂ ਤੱਕ ਦੀ ਵੀ ਕਹੋਗੇ ਸਕੇਜੂਲ ਕਰ ਦਾਂਗੇ। ਤੁਹਾਡਾ ਸਾਰਾ ਫਰਨੀਚਰ ਅਸੀਂ ਵੇਅਰ ਹਾਊਸ ਦੇ ਵਿੱਚ ਹੋਲਡ ਕਰਕੇ ਰੱਖਾਂਗੇ। ਸੋ ਨਾਲ ਦੀ ਨਾਲ ਸਾਰੇ ਪਰਿਵਾਰਾਂ ਨੇ ਇਸ ਵੀਕਐਂਡ ਦੇ ਉੱਪਰ ਜ਼ਰੂਰ ਇੱਕ ਚੱਕਰ ਲਾਓ 294 ਵਾਕਰ ਡਰਾਈਵ ਦੇ ਉੱਪਰ, 294 ਵਾਕਰ ਡਰਾਈਵ ਨੂੰ ਯਾਦ ਰੱਖਣਾ। ਤੇ ਜਿਹਨਾਂ ਪਰਿਵਾਰਾਂ ਨੇ ਰਿਕਲਾਈਨਰ ਸੋਫਾ ਸੈੱਟ ਲੈਣਾ, ਬਲੈਕ ਕਲਰ ਦਾ ਲੈਦਰ ਦਾ ਰਿਕਲਾਈਨਰ ਸੋਫਾ ਸੈੱਟ, ਸੋਫਾ ਲਪਸਡ ਐਂਡ ਚੇਅਰ, ਕੰਪਲੀਟ ਸੋਫਾ ਸੈੱਟ, ਸੋਫਾ ਲਪਸਡ ਐਂਡ ਚੇਅਰ, 5 ਰਿਕਲਾਈਨਰ ਦੇ ਨਾਲ, ਲਪਸਡ ਦੇ ਵਿੱਚ ਕੱਪ ਹੋਲਡਰ ਵੀ ਨੇ ਤੁਹਾਡੀ ਡਰਿੰਕ ਦੇ ਲਈ, ਸਟੋਰੇਜ ਵੀ ਆ, ਡ੍ਰੌਪ ਡਾਊਨ ਵੀ ਆ, ਤੇ ਪਲੱਸ ਸੋਫੇ ਦੇ ਵਿੱਚ ਵੀ ਡ੍ਰੌਪ ਡਾਊਨ ਕੱਪ ਹੋਲਡਰ ਲੱਗੇ ਹੋਏ ਨੇ। ਸੋਫਾ ਲਪਸਡ ਐਂਡ ਚੇਅਰ 5 ਰਿਕਲਾਈਨਰ ਦੇ ਨਾਲ, ਫੁੱਲੀ ਲੋਡਡ ਬਲੈਕ ਕਲਰ ਦਾ ਰਿਕਲਾਈਨਰ ਸੋਫਾ ਸੈੱਟ ਸਿਰਫ $1299 ਦਾ। ਜੀ ਹਾਂ, $1299 ਦੇ ਵਿੱਚ ਕੰਪਲੀਟ ਸੋਫਾ ਸੈੱਟ ਮਿਲੂਗਾ। ਤੇ ਆ ਕੇ ਪੰਜਾਬੀ ਲਹਿਰਾਂ ਦਾ ਜਦੋਂ ਤੁਸੀਂ ਰੈਫਰੈਂਸ ਦੇਣਾ, ਹੂਵਰ ਕੰਪਨੀ ਦਾ ਵੈਕਿਊਮ ਕਲੀਨਰ ਬਿਲਕੁਲ ਫ੍ਰੀ ਤੁਸੀਂ ਲੈ ਕੇ ਜਾਣਾ। ਸੋਫਾ ਲਪਸਡ ਐਂਡ ਚੇਅਰ ਬਾਈ ਜੀ $1299 ਦਾ, ਹੂਵਰ ਕੰਪਨੀ ਦਾ ਵੈਕਿਊਮ ਕਲੀਨਰ ਜਿਹੜਾ ਤੁਹਾਨੂੰ ਫ੍ਰੀ ਮਿਲ ਜਾਣਾ। ਸੋ ਸਾਰੀਆਂ, ਪਰ ਇਹ ਵੀ ਸੋਫਾ ਸੈੱਟ ਸੰਡੇ ਤੱਕ ਹੀ $1299 ਦਾ, ਮੰਡੇ ਨੂੰ ਇਹਨੂੰ ਵੀ ਲੈਣਾ ਹੋਊਗਾ ਤੇ 30% ਤੁਹਾਨੂੰ ਐਕਸਟਰਾ ਪੇ ਕਰਨਾ ਪੈਣਾ। ਸੋ ਸੰਡੇ ਤੱਕ ਆ ਕੇ ਆਪਣੀਆਂ ਡੀਲਾਂ ਨੂੰ ਰਾਖਵਾਂ ਕਰ ਸਕਦੇ ਹੋ। 294 ਵਾਕਰ ਡਰਾਈਵ ਦੇ ਉੱਪਰ, 294 ਵਾਕਰ ਡਰਾਈਵ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਕੁਈਨ ਵਾਲੇ ਵਾਲਮਾਰਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ, 294 ਵਾਕਰ ਡਰਾਈਵ, ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ। ਅਭੀ ਭਾਜੀ
0: ਵਾਹ, ਬਹੁਤ ਸ਼ੁਕਰੀਆ ਸਰ, ਥੈਂਕ ਯੂ ਸੋ ਮਚ। ਗ੍ਰੈਂਡ ਹੋਮ ਫਰ ਨੇਚਰ, ਵੀ ਰਾਈਟ ਬੈਕ।

0: ਓਏ ਵਾ ਰੇਸ਼ਮੀਆ ਰੋਡ ਤੇ ਤੂੰ ਬਹਿ ਗਈ ਮੋਢਾ ਜੋੜ ਆਏ ਹਾਏ ਸੋਰੀ ਯਾਰ ਜਿਹੜੇ ਕਾਲਰ ਨੇ ਨਾ 6106839869862322 ਮੈਂ ਤੁਹਾਨੂੰ ਭੁੱਲਦਾ ਨਹੀਂ ਲੈ ਕੇ ਚੱਲਦੇ ਹਾਂ ਤੁਹਾਨੂੰ ਇੱਕ ਵਾਰ ਫਿਰ ਸਬਜ਼ੀ ਮਾਰਕੀਟ ਕਿਉਂਕਿ ਸਬਜ਼ੀ ਮਾਰਕੀਟ ਤੇ ਕਹਿੰਦੇ ਕਿ ਇੱਕ ਸਪੈਸ਼ਲ ਗੈਸਟ ਵੀ ਪਹੁੰਚੇ ਨੇ ਹਾਂਜੀ ਸਰਜੀਤ
1: ਬਿਲਕੁਲ ਜੀ ਸਰਪ੍ਰਾਈਜ਼ ਅਸੀਂ ਵੀ ਦੇਖਿਆ ਤੇ ਅਸੀਂ ਵੀ ਬੜੇ ਖੁਸ਼ ਹੋਏ ਤੇ ਜਸਵੀਰ ਜੀ ਨੇ ਵੀ ਦੇਖਿਆ ਕਹਿੰਦੇ ਵਾਹ ਜੀ ਵਾਹ ਨਜ਼ਾਰੇ ਆ ਗਏ ਤੇ ਪੂਰੀਆਂ ਰੌਣਕਾਂ ਪਹੁੰਚ ਚੁੱਕੀਆਂ ਇੱਥੇ ਤੇ ਪੰਜਾਬੀ ਲਹਿਰਾਂ ਦੇ CEO ਇੱਥੇ ਪਹੁੰਚ ਚੁੱਕੇ ਨੇ ਸਾਨੂੰ ਬੜਾ ਚਾਅ ਚੜਦਾ ਜਦੋਂ ਅਸੀਂ ਮਿਲਦੇ ਹਾਂ ਗੱਲਬਾਤ ਹੁੰਦੀ ਹੈ ਤੇ ਜਾਣਕਾਰੀ ਲੈਂਦੇ ਹਾਂ ਪਹਿਲਾਂ ਤੇ ਵੈਲਕਮ ਸਤਿੰਦਰਪਾਲ ਜੀ ਤੁਹਾਨੂੰ ਤੁਹਾਡੇ ਆਪਣੇ ਸ਼ੋਅ ਤੇ ਪਰ ਜਸਵੀਰ ਜੀ ਕਹਿ ਰਿਹਾ ਦੋ ਸ਼ਬਦ ਮੈਂ ਬੋਲਨੇ ਆ
2: ਹਾਂਜੀ ਸਭ ਤੋਂ ਪਹਿਲਾਂ ਅੱਜ ਸਰਪ੍ਰਾਈਜ਼ ਹੋਇਆ ਔਰ ਰੱਬ ਤੋਂ ਜੇ ਕੁਛ ਹੋਰ ਵੀ ਮੰਗ ਲੈਂਦੇ ਮਿਲ ਜਾਂਦਾ ਪੰਜਾਬੀ ਲਹਿਰਾਂ ਦੇ CEO ਸਾਹਿਬ ਨੇ ਸਾਨੂੰ ਨਵਾਜਿਆ ਔਰ ਅਸੀਂ ਉਹਨਾਂ ਦਾ ਯਾਦਾਂ ਵੀ ਤਾਜ਼ੀਆਂ ਕੀਤੀਆਂ ਨੇ ਬਹੁਤ ਬਹੁਤ ਧੰਨਵਾਦ CEO ਸਾਹਿਬ ਦਾ ਸਤਿੰਦਰਪਾਲ ਜੀ ਸਿੱਧਵਾ ਜੀ ਦਾ ਬਹੁਤ ਬਹੁਤ ਥੈਂਕ ਯੂ ਔਰ ਅੱਗੇ ਤੁਸੀਂ ਗੱਲਬਾਤ ਕਰ ਸਕਦੇ ਹੋ
3: ਬਿਲਕੁਲ ਰਵੀ ਬਹੁਤ ਚੰਗਾ ਲੱਗਿਆ ਔਰ ਸਬਜ਼ੀ ਮਾਰਕੀਟ ਤੇ ਆ ਕੇ ਟੋਰਬਰਮ ਅਤੇ ਵਿਲੀਅਮ ਪਾਰਕਵੇ ਦਾ ਕਾਰਨਰ ਆ ਔਰ ਇੰਨਾ ਅੱਛਾ ਮੈਨਿਊ ਆ ਇੰਨਾ ਅੱਛਾ ਸਟਾਫ ਹੈ ਇੰਨੀ ਅੱਛੀ ਪ੍ਰੈਪਰੇਸ਼ਨ ਆ ਤੇ ਮੈਂ ਸਮਝਦਾ ਕਿ ਇਸ ਕਾਰਨਰ ਦੇ ਵਿੱਚ ਬਹੁਤ ਜ਼ਿਆਦਾ ਜ਼ਰੂਰਤ ਸੀਗੀ ਇੱਕ ਵਧੀਆ ਰੈਸਟੋਰੈਂਟ ਦੀ ਔਰ ਟੇਕ ਆਊਟ ਦੀ ਤਾਂ ਤੁਸੀਂ ਹੁਣ ਵਿਲੀਅਮ ਪਾਰਕਵੇ ਅਤੇ ਟੋਰਬਰਮ ਦੇ ਬਿਲਕੁਲ ਕਾਰਨਰ ਵਿੱਚ ਆ ਕੇ ਤੇ ਸਬਜ਼ੀ ਮਾਰਕੀਟ ਰੈਸਟੋਰੈਂਟ ਐਂਡ ਸਵੀਟਸ ਇੱਥੇ ਆਨੰਦ ਮਾਣ ਸਕਦੇ ਹੋ ਤੇ ਮੈਂ ਸਪੈਸ਼ਲ ਤੌਰ ਉੱਤੇ ਮੁਬਾਰਕਬਾਦ ਪੰਜਾਬੀ ਲਹਿਰਾਂ ਵੱਲੋਂ ਦੇਣ ਆਇਆ ਔਰ ਇਹਦੇ ਜਿਹੜੇ CEO ਨੇ ਬੜੇ ਲੰਬੇ ਸਮੇਂ ਤੋਂ ਉਹ ਪੰਜਾਬੀ ਲਹਿਰਾਂ ਦੇ ਉਪਾਸ਼ਕ ਨੇ ਕਹਿੰਦੇ ਜੀ ਸਾਨੂੰ ਤਾਂ ਐਂ ਲੱਗਦਾ ਕਿ ਬਸ ਅੱਜ ਚੰਦ ਚੜ ਗਿਆ ਤੇ ਮੈਨੂੰ ਵੀ ਬੜੀ ਚੰਗਾ ਲੱਗਿਆ ਕਿ ਮੈਂ ਇਸ ਖੁਸ਼ੀ ਦੇ ਮੌਕੇ ਤੇ ਜਦੋਂ ਗ੍ਰੈਂਡ ਓਪਨਿੰਗ ਹੋ ਰਹੀ ਆ ਤਾਂ ਇਸ ਗ੍ਰੈਂਡ ਓਪਨਿੰਗ ਦੇ ਲਾਈਵ ਆਨ ਲੋਕੇਸ਼ਨ ਤੇ ਸਰਬਜੀਤ ਦੇ ਨਾਲ ਮੈਨੂੰ ਵੀ ਆਉਣ ਦਾ ਮੌਕਾ ਮਿਲਿਆ ਤੇ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ ਪਲੀਜ਼ ਤੁਸੀਂ ਆਓ ਤੁਹਾਨੂੰ ਨਿਰਾਸ਼ ਨਹੀਂ ਕੀਤਾ ਜਾਵੇਗਾ ਬਾਹਰ ਚਾਹ ਪਾਣੀ ਦਾ ਮਠਿਆਈ ਦਾ ਲੰਗਰ ਖੁੱਲਾ ਲੱਗਿਆ ਹੋਇਆ ਤੇ ਨਾਲ ਦੀ ਨਾਲ ਬਹੁਤ ਸਾਰੀਆਂ ਲੇਡੀਜ਼ ਜਿਹੜੀਆਂ ਨਵੀਂ ਨੂੰ ਮੈਸੇਜ ਕਰਕੇ ਆ ਰਹੀਆਂ ਜਾਂ ਵੈਸੇ ਨਹੀਂ ਵੀ ਮੈਸੇਜ ਕਰਨਾ ਤੁਸੀਂ ਵਾਕ ਇਨ ਕਰ ਸਕਦੇ ਹੋ ਤੇ ਤੁਹਾਨੂੰ ਪਾਓ ਭਾਜੀ ਜਾਂ ਕੋਈ ਹੋਰ ਆਈਟਮ ਫ੍ਰੀ ਦਿੱਤੀ ਜਾਊਗੀ ਅੱਜ ਕਿਉਂਕਿ ਸਿਰਫ ਰੈਸਟੋਰੈਂਟ ਦਿਖਾਉਣਾ ਤੁਹਾਨੂੰ ਔਰ ਸ਼ੂਗਰ ਕੇਨ ਤੇ ਨਾਲ ਜੂਸ ਬਣਿਆ ਕਰੂਗਾ ਫਰੈਸ਼ ਇੱਥੇ ਤੇ ਮੈਂ ਵੀ ਲੱਗਦਾ ਕਰਦਾ ਜੂਸ ਪੀ ਕੇ ਜਾਊਂਗਾ ਅੱਜ ਮੈਨੂੰ ਬਹੁਤ ਜ਼ੋਰ ਲਾਇਆ ਇਹਨਾਂ ਨੇ ਕਿ ਫਿਸ਼ ਖਾਓ ਇਹ ਖਾਓ ਉਹ ਖਾਓ ਮੈਂ ਕਿਹਾ ਜੀ ਅੱਜ ਤਾਂ ਮੈਂ ਸਿਰਫ ਵਧਾਈਆਂ ਦੇਣ ਆਇਆ ਤੇ ਫਿਰ ਕਿਸੇ ਦਿਨ ਜ਼ਰੂਰ ਆਊਂਗਾ ਤੇ ਬਹੁਤ ਬਹੁਤ ਮੇਰੇ ਵੱਲੋਂ ਸ਼ੁਭ ਇੱਛਾਵਾਂ ਤੇ ਮੈਂ ਇੱਕ ਵਾਰੀ ਫਿਰ ਮੁਬਾਰਕਬਾਦ ਦੇਣੀ ਚਾਹੁੰਦਾ ਤੇ ਨਾਲ ਦੀ ਨਾਲ ਤੁਹਾਨੂੰ ਰਿਕੁਐਸਟ ਕਰਨੀ ਚਾਹੁੰਦਾ ਕਿ ਤੁਸੀਂ ਅੱਜ 9 ਵਜੇ ਤੱਕ ਲਾਈਵ ਇੱਥੇ ਪੰਜਾਬੀ ਲਹਿਰਾਂ ਲੱਗ ਰਿਹਾ ਤੇ ਤੁਸੀਂ 9 ਵਜੇ ਤੱਕ ਵਾਕ ਇਨ ਕਰ ਸਕਦੇ ਹੋ ਜਿੰਨੀਆਂ ਲੇਡੀਜ਼ ਆਉਣਗੀਆਂ ਉਹਨਾਂ ਲੇਡੀਜ਼ ਨੂੰ ਫ੍ਰੀ ਪਾਓ ਭਾਜੀ ਖਵਾਇਆ ਜਾਊਗਾ ਮੂੰਹ ਕਰਾਰਾ ਕਰਾਇਆ ਜਾਊਗਾ ਉਹਨਾਂ ਦਾ ਤੇ ਨਾਲੇ ਮੂੰਹ ਮਿੱਠਾ ਕਰਵਾਇਆ ਜਾਊਗਾ ਸਬਜ਼ੀ ਮਾਰਕੀਟ ਨੰਬਰ ਇੱਥੋਂ ਦਾ ਹੈ 289-200-5453 ਤੇ 24 ਆਵਰ ਖੁੱਲਿਆ ਕਰੂਗਾ ਇਹ 24 ਘੰਟੇ ਖੁੱਲਾ ਰਹੂਗਾ ਬਹੁਤ ਬਹੁਤ ਮਿਹਰਬਾਨੀ ਥੈਂਕ ਯੂ ਨਵੀ
2: ਨਵੀ ਜੀ ਅਸੀਂ ਕਿਉਂਕਿ CEO ਸਾਹਿਬ ਨੇ ਅਚਾਨਕ ਆ ਕੇ ਇੱਥੇ ਆਏ ਨੇ ਤੇ ਉਹਨਾਂ ਦਾ ਸਵਾਗਤ ਕਰਨ ਲੱਗੇ ਹਾਂ ਅਸੀਂ ਔਰ ਉਹਨਾਂ ਨੂੰ ਗਿਫਟ ਭੇਟ ਕਰਨ ਲੱਗੇ ਹਾਂ ਤੇ ਹਾਂਜੀ ਤੇ ਬਹੁਤ ਹਾਂਜੀ ਸਰਬਜੀਤ ਜੀ ਫੋਟੋ ਹੋ ਜਾਵੇ ਤੇ ਚੰਗੀ ਗੱਲ ਆ
0: ਹਾਂਜੀ
2: ਬਹੁਤ ਬਹੁਤ ਥੈਂਕ ਯੂ ਤੇ ਸਾਰਾ ਪੰਜਾਬੀ ਲਹਿਰਾਂ ਦਾ ਹੀ ਪ੍ਰਤਾਪ ਹੈ ਕਿ ਅੱਜ ਅਸੀਂ ਤੁਹਾਡੀ ਕਿਰਪਾ ਨਾਲ ਤੇ ਸਾਰੇ ਕਸਟਮਰ ਦੀ ਕਿਰਪਾ ਨਾਲ ਅੱਜ
3: ਨਵੀਂ ਦੂਜੀਆਂ 2 ਲੋਕੇਸ਼ਨ ਦੀ ਮੈਨੂੰ ਇਹਨਾਂ ਨੇ ਦੱਸੀ ਆ ਕਿ ਉਹਦੀ ਸੇਲ ਜਿਹੜੀ ਆ ਪਿਛਲੇ ਜਦੋਂ ਤੋਂ ਇਹਨਾਂ ਨੇ ਸੰਭਾਲਿਆ ਉਦੋਂ ਕਈ ਗੁਣਾ ਵੱਧ ਗਈ ਆ ਤੇ ਬਹੁਤ ਕਾਮਯਾਬ ਨਾਲ ਦੋਨੋਂ ਸਟੋਰ ਦੂਜੇ ਚੱਲ ਰਹੇ ਆ ਹੁਣ ਇਹ ਤੀਜਾ ਖੋਲ ਦਿੱਤਾ ਇਹਨਾਂ ਨੇ ਤੇ ਇਹ ਸਾਰੇ ਪੰਜਾਬੀ ਲਹਿਰਾਂ ਦੇ ਲਾਈਵ ਆਨ ਲੋਕੇਸ਼ਨ ਨਾਲ ਖੁੱਲੇ ਆ ਤੇ ਆਪਣੇ ਕੋਲ ਹੀ ਇਹਨਾਂ ਦੀ ਐਡਵਰਟਾਈਜ਼ਮੈਂਟ ਚੱਲਦੀ ਆ ਮੈਂ ਇੱਕ ਵਾਰੀ ਫਿਰ

0: ਹਾਂਜੀ ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਜੀ।
0: ਕੱਲ ਤੋਂ
1: ਪਤਾ ਨਹੀਂ ਜੀ ਇਸ ਚੀਜ਼ ਦਾ ਮੈਨੂੰ। ਅੱਛਾ ਮੈਂ ਵੀ ਕਿਹਾ ਮੈਂ ਕਿਹਾ ਕਿ ਮੈਂ ਪਹਿਲੀ ਵਾਰ ਸੁਣਿਆ।
0: ਤੁਹਾਡੇ ਡੈਡੀ ਨੂੰ ਪਤਾ ਜੀ?
1: ਅੱਛਾ ਅੱਛਾ ਡੈਡੀ ਨੂੰ ਪਤਾ ਹੋਊਗਾ, ਡੈਡੀ ਨੂੰ ਤਾਂ ਫਿਰ ਸਾਰਾ ਕੁਛ ਹੀ ਪਤਾ। ਬਟ ਚਲੋ ਕੋਈ ਨਾ, ਤੁਸੀਂ ਨਾ ਤੁਹਾਡਾ ਨਾਂ ਕੀ ਹੈ?
0: ਮੇਰਾ ਨਾਂ ਸਤਨਾਮ ਹੈ ਜੀ।
1: ਸਤਨਾਮ, ਸਤਨਾਮ ਜੀ, ਤੁਸੀਂ ਜਲ ਤੋਰੀ ਲਈ ਫਿਰ ਮੈਂ ਲਿਖ ਲੈਂਦਾ, ਠੀਕ ਹੈ ਸਤਨਾਮ ਜੀ, ਕੱਲ ਨੂੰ ਆਉਣਗੇ, ਠੀਕ ਆ?
0: ਓਕੇ ਓਕੇ, ਥੈਂਕ ਯੂ।
1: ਕੋਈ ਨਾ, ਕੋਈ ਹੋਈ ਗੱਲਬਾਤ ਸਾਨੂੰ ਦੱਸ ਦਿਓ। 6986 ਲਵ।
2: ਹਾਂਜੀ ਵੀਰੇ, ਕੀ ਗੱਲ ਨੇ?
1: ਵਧੀਆ ਵੀਰੇ, ਕੀ ਬਣਦਾ?
2: ਵਧੀਆ ਵਧੀਆ, ਠੀਕ ਠਾਕ। ਮਸੀ ਲਿਖ ਦੋ ਮੇਰੀ ਵੀ ਫਿਰ।
1: ਤੁਹਾਡੀ ਵੀ ਮਸੀ? ਤੁਹਾਡਾ ਨਾਮ ਕੀ ਹੈ?
2: ਮਸੀ ਦਮਨ।
1: ਦਮਨ, ਦਮਨ ਜੀ ਕਦੋਂ ਜਾਓਗੇ?
2: ਬਾਬੇ ਨੇ ਮੈਂ 10 ਮਿੰਟ ਪਹੁੰਚ ਜਾਣਾ, ਮੈਂ ਨੇੜੇ ਸੀਗਾ।
1: ਤੁਸੀਂ ਆ ਜਾਓ, ਕੋਈ ਨਾ, ਨੋ ਪ੍ਰੋਬਲਮ। ਓਕੇ, ਥੈਂਕ ਯੂ। ਬਸ ਹੁਣ ਮੱਛੀ ਦੇ ਮੇਰੇ ਕੋਲ ਕਾਫੀ ਬੰਦੇ ਆ ਗਏ। 1 ਪਾਊਂਡ ਫਿਸ਼ ਐਟ, ਮੈਂ ਵੀ ਲਿਖ ਲਾ ਵੀਰ ਦਾ, 9 PM। ਓਕੇ, ਮੈਂ ਹੁਣ ਦੇਖਿਆ ਦੋ ਕੰਮ ਕਰਨੇ ਪੈਣੇ ਇੱਕ ਟਾਈਮ ਤੇ, ਨਾਲੇ ਮੈਂ ਲਿਖ ਲਏ, ਨਾਲੇ ਮੈਂ ਸਰਜੀਤ ਨੂੰ ਭੇਜ ਦਵਾਂ, ਤੇ ਸਰਜੀਤ ਫਿਰ ਡੀਲਾਂ ਡੂਲਾਂ ਦਵਾ ਦਿੰਦੇ ਆ ਸਾਰਿਆਂ ਨੂੰ ਉੱਥੇ। ਓਕੇ, ਠੀਕ ਹੈ, ਡਨ। ਹੁਣ ਮੈਂ ਥੋੜ੍ਹਾ ਜਿਹਾ ਕੰਮ ਕਰਨਾ ਵਾ, ਤੋਹਫੇ ਮੈਂ ਦੇਤੇ ਸਾਰਿਆਂ ਨੂੰ, ਤੇ ਜਿੰਨੇ ਹੁਣ ਕਾਲਰ ਸੀਗੇ ਸਾਡੇ ਹੋਲਡ ਦੇ ਉੱਤੇ, ਮੈਂ ਇੱਕ ਫੈਸ਼ਨ ਆਈ ਕਿਊ ਦਾ ਨੰਬਰ ਤੁਹਾਨੂੰ ਦੇ ਦੇਵਾਂ। ਫੈਸ਼ਨ ਆਈ ਕਿਊ 'ਤੇ ਤੁਸੀਂ ਪਹੁੰਚਣਾ ਜ਼ਰੂਰ, ਫੈਸ਼ਨ ਆਈ ਕਿਊ 'ਤੇ ਡੀਲਾਂ ਤੁਹਾਨੂੰ ਮਿਲ ਰਹੀਆਂ ਨੇ। ਓਕੇ, ਇੱਕ ਤੁਸੀਂ ਜਾਣਾ ਹੈਗਾ, ਤੁਸੀਂ ਸੂਟ ਲਓ ਦੂਜਾ ਅੱਧੀ ਪ੍ਰਾਈਸ 'ਚ, ਜੂਲਰੀ ਦਾ ਸੈੱਟ ਲਓ ਦੂਜਾ ਅੱਧੀ ਪ੍ਰਾਈਸ 'ਚ, ਲੇਡੀਜ਼ ਜੁੱਤੀ ਲਓ ਦੂਜੀ ਅੱਧੀ ਪ੍ਰਾਈਸ 'ਚ, ਵੀਰਾਂ ਲਈ ਕੁੜਤੇ ਪਜਾਮੇ ਕੋਟ ਪੈਂਟ ਅਤੇ ਜੁੱਤੀਆਂ 1 ਲਓ, ਦੂਜਾ 25% ਔਫ, 3 ਪੀਸ ਲਗੇਜ ਸੈੱਟ 149 'ਚ। ਵਾਹ, 3 ਪੀਸ ਸਟੈਚੀ ਦਾ ਸੈੱਟ 149 'ਚ, ਜਾਣਾ ਕਿੱਥੇ ਆ? ਫੈਸ਼ਨ ਆਈ ਕਿਊ, ਏਅਰਪੋਰਟ ਡੇਰੀ, ਕੁਈਨ ਕੈਨੇਡੀ, ਮਿਕਵੀਨ ਮੇਫੀਲਡ। ਨੰਬਰ ਹੈ 9054532225, 9054532225, ਫੈਸ਼ਨ ਆਈ ਕਿਊ 'ਤੇ ਤੁਸੀਂ ਗੇੜਾ ਜ਼ਰੂਰ ਮਾਰ ਕੇ ਆਓ, ਅਤੇ ਇਹਨਾਂ ਦੀ ਮਲਟੀਪਲ ਲੋਕੇਸ਼ਨਸ ਨੇ, ਤੁਹਾਡੀ ਸੇਵਾ ਦੇ ਵਿੱਚ ਫੈਸ਼ਨ ਆਈ ਕਿਊ ਦੀ ਟੀਮ ਬਿਲਕੁਲ ਹਾਜ਼ਰ ਹੈ। ਆਪਾਂ ਜਿਹੜੀ ਡਿਸਕਸ਼ਨ ਕਰ ਰਹੇ ਸੀ ਉਹਦੇ ਵੱਲ ਨੂੰ ਮੁੜਦੇ ਹਾਂ ਫਿਰ ਜਲਦੀ।

0: multiple locations in GTA. For more information, visit rajdhanisweets.ca.
1: rajdhanisweets.ca nu tusi zarur visit karo. And ek main gaana hun thode layi launa te gaane to baad fir aapa judde ha. Passion Roofing, roof da koi vi kam hai, nami roof lagan wali hai, roof di repair hai. Passion Roofing nu yaad rakho kyunki yaar Passion Roofing fully insured company hai. Mere friends family bahut ne use kita Passion Roofing nu. ਹੁਣ ਵਿੰਟਰ ਆ ਜਾਣੀ ਹੈ, ਸਨੋਅ ਪੈ ਜਾਣੀ ਹੈ, ਫਿਰ ਤੁਹਾਨੂੰ ਪੰਗਾ. ਹੁਣੇ ਰੂਫ ਨਵੀਂ ਲੱਗਣ ਵਾਲੀ ਹੈ, ਲਵਾ ਲਓ, ਰੂਫ ਦੀ ਰਿਪੇਅਰ ਹੈ ਉਹ ਕਰਾ ਲਓ. ਪੈਸ਼ਨ ਰੂਫਿੰਗ 6479199413 647-919-9493. ਅਤੇ ਬੜੀ ਕਮਾਲ ਦੇ ਘਰ ਆ ਰਹੇ ਆ ਹਰਨ ਟੇਰੀ ਉੱਤੇ ਡੇਰੀ 'ਤੇ. ਸੈਂਟਰਲ ਮਿਸਿਸਾਗਾ ਦੇ ਰਹਿਣ ਵਾਲਿਓ, ਇਹ ਮੌਕਾ ਨਾ ਗਵਾਓ. ਬੈਲੀਮੋਰ ਹੋਮਸ ਵੱਲੋਂ ਡੇਰੀ ਲੇਨ ਟਾਊਨਸ, ਜਲਦ ਹੀ ਡੇਰੀ ਰੋਡ ਵੈਸਟ ਅਤੇ ਹਰਨ ਟੇਰੀ ਉੱਤੇ ਆ ਰਹੇ ਨੇ ਕੰਟੈਂਪਰੇਰੀ ਟਾਊਨ ਹੋਮ, ਹਾਈ $700,000 ਤੋਂ ਸ਼ੁਰੂ ਹੋ ਰਹੇ ਨੇ. ਸੀਮਤ ਸਮੇਂ ਲਈ HST ਦੇ ਵਿੱਚ ਖਾਸ ਬੱਚਤ ਦਾ ਫਾਇਦਾ ਲਓ. ਹਾਈਵੇ 401, 407 ਅਤੇ 410, ਗੋ ਟ੍ਰਾਂਜ਼ਿਟ, ਸ਼ਾਪਿੰਗ ਅਤੇ ਪੀਅਰਸਨ ਏਅਰਪੋਰਟ ਤੋਂ ਸਿਰਫ ਕੁਝ ਕੁ ਮਿੰਟਾਂ ਦੀ ਦੂਰੀ ਤੇ. ਸਭ ਤੋਂ ਪਹਿਲੇ ਬਾਇਰਸ ਦੇ ਵਿੱਚ ਸ਼ਾਮਲ ਹੋਣ ਦਾ ਮੌਕਾ ਨਾ ਗਵਾਓ. ਅੱਜ ਹੀ ਰਜਿਸਟਰ ਕਰੋ ballymorehomes.com, ballymorehomes.com. ਕਿਆ ਬਾਤ ਹੈ, ballymorehomes.com ਕਿਹੜਾ ਗਾਣਾ ਲਾਈ ਹੁਣ ਤੁਹਾਡੇ ਲਈ? ਯਾਰ ਮੈਂ ਹਸਤਿੰਦਰ ਦਾ ਲਾਇਆ, ਬੜਾ ਖੂਬਸੂਰਤ ਗੀਤ ਹੈ. ਹਸਤਿੰਦਰ ਦੇ ਗਾਣੇ ਯਾਰ ਵਾਕਈ ਬੜੇ ਸੋਹਣੇ ਨੇ, ਬਹੁਤ ਸਾਰੇ. ਇੱਕ ਸਤਿੰਦਰ ਦਾ ਸੀਗਾ ਗਾਣਾ ਆਪਣਾ ਨਾਭੇ ਦੀ ਬੋਤਲ ਵਰਗੀ, ਉਹ ਵੀ ਬੜਾ ਖੂਬਸੂਰਤ ਹੈ ਯਾਰ. ਬਟ ਹੁਣ ਫਰਾਈਡੇ ਆ, ਫਰਾਈਡੇ ਨੂੰ ਤੁਹਾਨੂੰ ਥੋੜ੍ਹਾ ਜਿਹਾ ਨਚਾ ਦਈਏ, ਭੰਗੜਾ ਪਵਾ ਦਈਏ, ਤੁਸੀਂ ਵੀ ਕਹਿਣ ਜੋਗੇ ਹੋ ਯਾਰ, ਨਵੀਂ ਮੂਡ ਜਿਹਾ ਬਣ ਗਿਆ, ਲਾ ਹੀ ਲੈਂਦੇ ਹਾਂ ਇੱਕ ਅੱਧਾ ਪੈਗ.

0: ਵਾਹ ਬਈ ਵਾਹ 3550 ਹੈਲੋ
1: ਹਾਂਜੀ ਸਤਿ ਸ਼੍ਰੀ ਅਕਾਲ ਭਾਈ
0: ਸਤਿ ਸ਼੍ਰੀ ਅਕਾਲ ਜੀ
1: ਕੀ ਹਾਲ ਚਾਲ
0: ਵਧੀਆ ਜੀ ਕਿਵੇਂ ਹੋ
1: ਵਧੀਆ ਵਧੀਆ ਜੀ ਗੀਤ ਲਾ ਦੇਣਗੇ
0: ਲਾ ਦੇਣਗੇ ਦੱਸੋ
1: ਹਾਂ ਸਿੱਧੂ ਮੂਸੇਵਾਲੇ ਦਾ ਸ਼ੋਅ ਵੀ ਹੋ ਰਿਹਾ ਉਹਨਾਂ ਦਾ
0: ਹਾਂ ਸਿੱਧੂ ਦਾ ਬਿਲਕੁਲ ਸ਼ੋਅ ਹੋ ਰਿਹਾ ਯਾਰ ਤੇ ਕਿਹੜਾ ਗਾਣਾ ਸੁਣਨਾ ਉਹਨਾਂ ਦਾ
1: ਹਾਂ ਟੋਚਨ ਲਾ ਦਿਓ
0: ਟੋਚਨ ਲਾ ਦਿੰਦੇ ਹਾਂ ਜ਼ਰੂਰ ਯਾਰ ਕਿਉਂ ਨੀ
1: ਇੱਕ
0: ਨਹੀਂ ਦੋ ਨੀ ਮੈਂ ਕਹਿੰਦਾ ਵੀਹ ਵੀਹ ਟਿਕਟਾਂ ਲਓ ਸਾਰੇ ਚਲੋ ਫਿਰ ਜ਼ਰੂਰ ਲਾ ਦਿੰਦੇ ਤੁਹਾਡੇ ਠੀਕ ਹੈ ਓਕੇ ਕੋਈ ਗੱਲ ਨੀ ਸਿੱਧੂ ਵੀ ਸੁਣਾਉਣੇ ਆ ਜ਼ਰੂਰ ਤੇ ਵਿਲ ਬੀ ਬੈਕ ਜੇ ਤੁਸੀਂ ਕਿਸੇ ਬਿਲਡਰ ਦੀ ਅਗਰੀਮੈਂਟ ਦੇ ਵਿੱਚ ਫਸ ਚੁੱਕੇ ਹੋ ਤੁਸੀਂ ਘਰ ਲੈ ਲਿਆ ਹੁਣ ਤੁਹਾਡੇ ਤੋਂ ਘਰ ਕਲੋਜ਼ ਨਹੀਂ ਹੋ ਰਿਹਾ ਤੁਹਾਨੂੰ ਡਰ ਹੈ ਕਿ ਯਾਰ ਬਿਲਡਰ ਤਾਂ ਸਾਡੇ ਮਗਰ ਆਊਗਾ ਸਾਨੂੰ ਡਿਪੋਜ਼ਿਟ ਤੱਕ ਨਹੀਂ ਮੋੜਨਾ ਫਿਕਰ ਨਾ ਕਰੋ ਕਾਲ ਕਰੋ ਤੁਸੀਂ ਜੇ ਗਿੱਲ ਹੋਰਾਂ ਨੂੰ ਕੈਨੇਡਾ ਬਿਲਡ ਰੀਅਲ ਇਸਟੇਟ ਐਡਵਾਈਜ਼ਰਸ ਦੇ ਨਾਲ ਇਹ ਤੁਹਾਨੂੰ ਗਾਈਡ ਕਰਨਗੇ ਕੰਸਲਟ ਕਰਨਗੇ ਟੌਪ ਦੇ ਵਕੀਲਾਂ ਨਾਲ ਕੰਮ ਕਰਦੇ ਆ ਅਤੇ ਤੁਹਾਨੂੰ ਬਿਲਡਰ ਦੀਆਂ ਅਗਰੀਮੈਂਟਸ ਚੋਂ ਛੁਟਕਾਰਾ ਦਿਵਾਉਂਦੇ ਨੇ ਇਹਨਾਂ ਨੇ ਬੜੇ ਲੋਕਾਂ ਦੀ ਮਦਦ ਕੀਤੀ ਹੈ ਬਿਲਡਰਾਂ ਦੀਆਂ ਅਗਰੀਮੈਂਟਾਂ ਕੈਂਸਲ ਕਰਨ ਦੇ ਵਿੱਚ ਡਿਪੋਜ਼ਿਟ ਵੀ ਇਹਨਾਂ ਨੇ ਬੜੇ ਲੋਕਾਂ ਦਾ ਮੰਡਵਾਇਆ ਤੁਹਾਡਾ ਵੀ ਡਿਪੋਜ਼ਿਟ ਮੰਡਵਾ ਸਕਦੇ ਆ ਇੱਕ ਵਾਰ ਕਾਲ ਕਰਕੇ ਆਪਣਾ ਸਿਚੁਏਸ਼ਨ ਡਿਸਕਸ ਕਰੋ ਬਿਲਡਰ ਤੋਂ ਪ੍ਰੋਪਰਟੀ ਲੈ ਲਈ ਹੁਣ ਕਲੋਜ਼ਿੰਗ ਨਹੀਂ ਹੋ ਰਹੀ ਤੁਸੀਂ ਫਸ ਚੁੱਕੇ ਹੋ ਇੱਕ ਵਾਰ ਇਹਨਾਂ ਨੂੰ ਫੋਨ ਕਰ ਲਓ ਇਹਨਾਂ ਨੂੰ ਮਿਲਣ ਦਾ ਕੋਈ ਕੋਸਟ ਨਹੀਂ ਨੰਬਰ ਹੈ 6477 1987 6477 1987 ਜੇ ਗਿੱਲ ਕੈਨੇਡਾ ਬਿਲਡ ਰੀਅਲ ਇਸਟੇਟ ਐਡਵਾਈਜ਼ਰਸ 647-1619-87 ਨੰਬਰ ਹੈ ਵਾਹ ਵੀ ਵਾਹ ਲੈ ਕੇ ਚੱਲਦੇ ਹਾਂ ਤੁਹਾਨੂੰ ਗ੍ਰੈਂਡ ਹੋਮ ਫਰਨੀਚਰ ਜਿੱਥੇ ਕਿ ਸਤਿੰਦਰਪਾਲ ਸਿੱਧਵਾਂ ਜੀ ਮੇਰੇ ਫਾਦਰ ਸਾਹਿਬ ਪੰਜਾਬੀ ਲਹਿਰਾਂ ਦੇ CEO ਵੀ ਪਹੁੰਚ ਚੁੱਕੇ ਨੇ ਤੇ ਸਿੱਧਵਾਂ ਸਾਹਿਬ ਵੈਲਕਮ
2: ਥੈਂਕ ਯੂ ਵੈਰੀ ਮਚ ਨਵੀਂ ਲਾਈਵ ਔਨ ਲੋਕੇਸ਼ਨ ਗ੍ਰੈਂਡ ਹੋਮ ਫਰਨੀਚਰ ਦੀ ਜਿਹੜੀ 294 ਵਾਕਰ ਡਰਾਈਵ ਉੱਤੇ ਆ ਬਹੁਤ ਹੀ ਖੁੱਲੀ ਡੁੱਲੀ ਪਾਰਕਿੰਗ ਆ ਬੜੀ ਸੋਹਣੀ ਲੋਕੇਸ਼ਨ ਆ ਵਾਲਮਾਰਟ ਹੋਰ ਬਹੁਤ ਸਾਰੇ ਸਟੋਰ ਨੇੜੇ ਆ ਔਰ ਇੱਥੇ ਮੈਂ ਆ ਕੇ ਨਾ ਸੱਚੀ ਮੁੱਚੀ ਨਵੀਂ ਮੈਨੂੰ ਇੰਨਾ ਸੋਹਣਾ ਲੱਗਿਆ ਸਟੋਰ ਤੇ ਚੱਕਾ ਚੌਂਦ ਹੋਣ ਵਾਲੀ ਗੱਲ ਹੈ ਤੇ ਇੰਨੀਆਂ ਆਈਟਮਸ ਔਰਗਨਾਈਜ਼ਡ ਵੈਲ ਪਲੇਸਡ ਸਜਾ ਕੇ ਫਵਾ ਕੇ ਰੱਖੀਆਂ ਹੋਈਆਂ ਤੇ ਸੁੱਖ ਭਾਜੀ ਨੇ ਜਿੱਥੇ ਮੈਨੂੰ ਭਾਇਆ ਨਾ ਜਿਵੇਂ ਨਵੀਂ ਤੂੰ ਮੈਨੂੰ ਸਾਨੂੰ ਭੇਜਦਾ ਹੁੰਦਾ ਨਾ ਜੰਬੋ ਜੈਟ ਚ ਫਸਟ ਕਲਾਸ ਦੀਆਂ ਸੀਟਾਂ ਤੇ ਉਦੋਂ ਵੀ ਵਧੀਆ ਸੀਟਾਂ ਫਸਟ ਕਲਾਸ ਨਾਲੋਂ ਵੀ ਵਧੀਆ ਸੀਟਾਂ ਨੇ ਜਿਨ੍ਹਾਂ ਤੇ ਮੈਨੂੰ ਬਹਾਇਆ ਇਹਨਾਂ ਨੇ ਇੰਨਾ ਖੂਬਸੂਰਤ ਲੱਗ ਰਿਹਾ ਕਿ ਮੈਂ ਆਪਣੇ ਜਿੰਨੇ ਸਰੋਤੇ ਸੁਣਦੇ ਆ ਉਹਨਾਂ ਨੂੰ ਬੇਨਤੀ ਕਰਦਾ ਕਿ ਤੁਸੀਂ ਜ਼ਰੂਰੀ ਨਹੀਂ ਹੁੰਦਾ ਕਿ ਕੋਈ ਚੀਜ਼ ਖਰੀਦਣੀ ਆ ਜਸਟ ਵਾਕ ਇਨ ਕਰਨ ਵੀ ਆ ਸਕਦੇ ਹੋ ਸਾਨੂੰ ਮਿਲਣ ਗਿਲਣ ਆ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਕਿ ਸਟੋਰ ਕਿਸ ਤਰ੍ਹਾਂ ਦਾ ਆਈਟਮਸ ਕਿਸ ਤਰ੍ਹਾਂ ਦੀਆਂ ਇਹਨਾਂ ਦੀ ਸਰਵਿਸ ਕਿੱਦਾਂ ਦੀ ਆ ਇਹਨਾਂ ਦਾ ਡਿਸਪਲੇ ਕਿੱਦਾਂ ਦਾ ਜਿਹੜਾ ਫਲੋਰ ਮਾਡਲ ਵੀ ਆ ਨਾ ਉਹ ਵੀ ਡੱਬੇ ਚ ਬੰਦ ਮਾਡਲਾਂ ਨਾਲੋਂ ਸੋਹਣੇ ਪਏ ਆ ਇੱਥੇ ਤੇ ਤੁਸੀਂ ਆ ਕੇ ਜ਼ਰੂਰ 294 ਵਾਕਰ ਡਰਾਈਵ ਤੇ ਪੰਜਾਬੀ ਲਹਿਰਾਂ ਦਾ ਲਾਈਵ ਲੋਕੇਸ਼ਨ ਆ ਤੇ ਅੱਜ ਵਿਸ਼ੇਸ਼ ਤੌਰ ਤੇ ਮੈਨੂੰ ਵੀ ਆਉਣ ਦਾ ਮੌਕਾ ਮਿਲਿਆ ਮੈਂ ਸਮਝਦਾ ਕਿ ਬਹੁਤ ਚੰਗੀ ਗੱਲ ਹੈ ਤੇ ਵੀਕਐਂਡ ਹੈ ਔਰ ਉਸ ਵੀਕਐਂਡ ਤੇ ਤੁਸੀਂ ਘੁੰਮਦੇ ਫਿਰਦੇ ਜ਼ਰੂਰ ਇੱਥੇ ਜਿਹੜਾ ਏਅਰਪੋਰਟ ਰੋਡ ਅਤੇ ਵਾਕਰ ਲਾਈਨ ਤੇ ਏਅਰਪੋਰਟ ਰੋਡ ਐਂਡ ਕੁਈਨ ਤੇ 294 ਵਾਕਰ ਡਰਾਈਵ ਤੇ ਤੁਸੀਂ ਪਹੁੰਚ ਸਕਦੇ ਹੋ ਔਰ ਜਿਹੜੀਆਂ ਸੇਲਸ ਨੇ ਉਹਦੇ ਬਾਰੇ ਜਾਣਕਾਰੀ ਸੁੱਖ ਭਾਜੀ ਦੇਣਗੇ
3: ਬਹੁਤ ਸ਼ੁਕਰੀਆ
0: ਓ ਸੁਖ ਜੀ ਕਾਲ ਕੱਟੀ ਗਈ ਦੁਬਾਰਾ ਤੋਂ ਗੱਲ ਸੋ 294 ਵਾਕਰ ਡਰਾਈਵ ਜੀ ਸੁਖ ਜੀ ਵੈਲਕਮ ਅਗੇਨ
3: ਬਹੁਤ ਸ਼ੁਕਰੀਆ ਧੰਨਵਾਦ ਧੰਨਵਾਦ ਭਾਜੀ ਬਿਲਕੁਲ ਪਹਿਲਾਂ ਤਾਂ ਭਾਜੀ ਦਾ ਇੱਥੇ ਆਏ ਨੇ ਚੱਲ ਕੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਪੂਰੀ ਦੀ ਪੂਰੀ ਟੀਮ ਜਿਹੜੀ ਪੰਜਾਬੀ ਲਹਿਰਾਂ ਦੀ ਸਾਰਿਆਂ ਦਾ ਧੰਨਵਾਦ ਕਰ ਰਹੇ ਹਾਂ ਤੇ ਨਵੀਂ ਬਾਈ ਜੀ ਭਾਜੀ ਨੇ ਆ ਕੇ ਤੁਹਾਨੂੰ ਦੱਸਿਆ ਹੋਣਾ ਕਿ ਇੱਕ ਰਿਕਲਾਈਨਰ ਸੈੱਟ ਸਾਡੇ ਕੋਲ ਇੱਦਾਂ ਦਾ ਜਿਹੜਾ ਫਸਟ ਕਲਾਸ ਦੇ ਵਿੱਚ ਜਿੱਦਾਂ ਤੁਸੀਂ ਬਿਜ਼ਨਸ ਕਲਾਸ ਦੇ ਵਿੱਚ ਬਹਿ ਜਾਂਦੇ ਹੋ ਪਾਵਰ ਰਿਕਲਾਈਨਰ ਪਾਵਰ ਹੈਡਰੈਸਟ ਤੇ ਨਵੀਂ ਭਾਜੀ ਪਲੱਸ ਇਹਦੇ ਚ ਮਸਾਜਰ ਵੀ ਆ ਤੁਸੀਂ ਸਾਈਡ ਤੋਂ ਸਵਿੱਚ ਨੱਪ ਦੇਣਾ ਸੋਫੇ ਨੇ ਤੁਹਾਡੀ ਮਸਾਜ ਕਰਨੀ ਸ਼ੁਰੂ ਕਰ ਦੇਣੀ ਆ ਪਾਵਰ ਰਿਕਲਾਈਨਰ ਪਾਵਰ ਹੈਡਰੈਸਟ ਮਸਾਜਰ ਥੱਲੇ ਐਲਈਡੀ ਲਾਈਟਾਂ ਪਲੱਸ ਵਾਇਰਲੈਸ ਚਾਰਜਰ ਵੀ ਹੈ, ਤੁਹਾਨੂੰ ਉੱਠਣ ਦੀ ਲੋੜ ਨਹੀਂ, ਫੋਨ ਵੀ ਨਾਲ ਦੀ ਨਾਲ ਭਾਜੀ ਚਾਰਜ ਕਰੂਗਾ, ਰੀਡਿੰਗ ਲਾਈਟਾਂ ਲੱਗੀ ਹੋਈਆਂ, ਯੂਐਸਬੀ ਸੀ ਕੇਬਲ ਫੁੱਲੀ ਲੋਡਡ, ਸੋਫਾ ਐਂਡ ਲਾਪਸਿਡ ਜਿਹਦੀ ਰੈਗੂਲਰ ਕੀਮਤ 48.99 ਸੀ। ਜਿੰਨੇ ਵੀ ਲਿਸਨਰ ਸਾਡੇ ਕੋਲ ਰਾਈਟ ਵੇ ਇਸ ਟਾਈਮ ਪਹੁੰਚਣਗੇ, ਕੰਪਲੀਟ ਸੋਫਾ ਐਂਡ ਲਾਪਸਿਡ ਸਿਰਫ 2699 ਦਾ, 6 to 26.99 ਦਾ ਪੂਰਾ ਸੈੱਟ ਤੁਸੀਂ ਆਪਣੇ ਘਰ ਲੈ ਕੇ ਜਾਣਾ, ਤੇ ਨਾਲ ਦੀ ਨਾਲ ਜਿਹਨਾਂ ਪਰਿਵਾਰਾਂ ਨੇ ਸੋਲਿਡ ਵੁੱਡ ਦਾ ਬੈਡਰੂਮ ਸੈੱਟ ਲੈਣਾ, ਜੀ ਹਾਂ, ਕਿੰਗ ਸਾਈਜ਼ ਦਾ ਸੋਲਿਡ ਵੁੱਡ ਦਾ ਬੈੱਡ, ਡਰੈਸਰ ਮਿਰਰ ਨਾਲ ਸਾਈਟੇਬਲ, ਕਿੰਗ ਸਾਈਜ਼ ਦਾ ਬੈੱਡ ਡਰੈਸਰ ਮਿਰਰ ਨਾਲ ਸਾਈਟੇਬਲ ਸਿਰਫ 999 ਦਾ, 999 ਦਾ ਦੇ ਵਿੱਚ ਪੂਰਾ ਬੈਡਰੂਮ ਸੈੱਟ ਤੁਸੀਂ ਆਪਣੇ ਘਰ ਲੈ ਕੇ ਜਾਣਾ, ਤੇ ਜਿਹੜੇ ਪਰਿਵਾਰ ਰਾਈਟ ਵੇ ਸਟੋਰ ਆ ਜਾਣਗੇ ਆ ਕੇ ਭਾਜੀ ਨੂੰ ਮਿਲਣਗੇ ਓਰਿਜਿਨਲ ਐਪਲ ਦੀ ਸਮਾਰਟ ਵਾਚ ਜਿਹਦੀ ਵਰਥ $4,500 ਹੈ, ਬਿਲਕੁਲ ਫ੍ਰੀ ਮਿਲੂਗੀ, ਤੇ ਇੱਕ ਤੋਹਫਾ ਹੋਰ ਜਿਹੜੇ ਪਰਿਵਾਰ ਆ ਕੇ ਮਿਲਣਗੇ, ਕਿੰਗ ਸਾਈਜ਼ ਦਾ ਮੈਟਰਸ ਜਿਹੜਾ ਬਿਲਕੁਲ ਤੁਸੀਂ ਫ੍ਰੀ ਆਫ ਕੋਸਟ ਆਪਣੇ ਘਰ ਲੈ ਕੇ ਜਾ ਸਕਦੇ ਹੋ, ਤੇ ਨਾਲ ਦੀ ਨਾਲ ਇੱਕ ਸਰ ਅਸੀਂ ਪਰਿਵਾਰਾਂ ਨੂੰ ਸੁਨੇਹਾ ਦਿੰਦੇ ਆ ਰਹੇ ਹਾਂ ਕਿ ਨੈਕਸਟ ਮੰਡੇ ਤੋਂ ਜਿਹੜਾ ਮੰਡੇ ਆਉਣ ਜਾ ਰਿਹਾ 30% ਜਿਹੜੀਆਂ ਪ੍ਰਾਈਸ ਵਧਣ ਜਾ ਰਹੀਆਂ ਟੈਰਫ ਦੇ ਕਰਕੇ, ਤੁਸੀਂ ਸੰਡੇ ਤੱਕ ਆ ਕੇ ਆਪਣੀਆਂ ਡੀਲਾਂ ਨੂੰ ਰਾਖਵਾਂ ਕਰ ਸਕਦੇ ਹੋ, ਡਿਲੀਵਰੀ ਤੁਹਾਨੂੰ ਅਕਤੂਬਰ ਨਵੰਬਰ ਦਸੰਬਰ ਜਦੋਂ ਤੱਕ ਵੀ ਚਾਹੀਦੀ ਹੈ ਸਕੈਜੂਲ ਹੋ ਜਾਊਗੀ, ਸੋ ਤੁਸੀਂ ਮਿਨੀਮਮ ਡਿਪੋਜ਼ਿਟ ਜੀ ਬਿਲਕੁਲ ਮਿਨੀਮਮ ਡਿਪੋਜ਼ਿਟ ਤੁਸੀਂ ਪੇ ਕਰਕੇ ਜਿਹੜੀਆਂ ਡੀਲਾਂ ਨੂੰ ਰਾਖਵਾਂ ਕਰ ਸਕਦੇ ਹੋ, 294 ਵਾਕਰ ਡਰਾਈਵ ਦੇ ਉੱਪਰ, 294 ਵਾਕਰ ਡਰਾਈਵ, ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ ਭਾਜੀ।
4: ਵਾਓ, ਤੇ ਜ਼ਰੂਰ ਤੁਸੀਂ ਦੇਖੋ, ਐਪਲ ਵਾਚ ਮਿਲ ਰਹੀ ਹੈ, ਬਹੁਤ ਸਾਰੇ ਹੋਰ ਗਿਫਟ ਮਿਲ ਰਹੇ ਆ, ਜ਼ਰੂਰ ਆਓ ਤੁਸੀਂ, ਤੇ ਜਿੱਥੇ ਨੇੜੇ ਤੇੜੇ ਉਹ ਨਾਲੇ ਵੀਕਐਂਡ ਤੇ ਮੇਲਾ ਗੇਲਾ ਹੋ ਜੂਗਾ, ਮੁੰਜ ਵਗੜ ਦਾ ਮੇਲਾ ਬਣ ਜੂਗਾ, ਨਾਲੇ ਮੈਨੂੰ ਮਾਣ ਮਿਲੂਗਾ ਕਿ ਹਾਂ ਬਈ ਯਾਰ ਦੋਸਤ ਮਿਲਣ ਆਏ ਆ, ਪਰਿਵਾਰ ਮਿਲਣ ਆਏ ਆ, ਤੇ ਨਾਲੇ ਤੁਸੀਂ ਸਟੋਰ ਦੇਖ ਜਾਓਗੇ। ਥੈਂਕ ਯੂ ਵੈਰੀ ਮਚ, 294 ਵਾਕਰ ਡਰਾਈਵ ਉੱਤੇ, ਤੇ ਬਹੁਤ ਹੀ ਕਮਾਲ ਦਾ ਤੁਹਾਨੂੰ ਡਿਸਪਲੇਸ ਤੇ ਬਹੁਤ ਸਾਰੇ ਗਿਫਟ ਮਿਲਣਗੇ। ਵੈਲਕਮ, ਥੈਂਕ ਯੂ, ਨੰਬਰ ਵੀ ਇੱਥੋਂ ਦਾ ਨਵੀਂ ਤੁਹਾਨੂੰ ਦੇ ਦੂਗਾ।
0: ਬਿਲਕੁਲ, ਥੈਂਕ ਯੂ ਜੀ, ਸੋ 294 ਵਾਕਰ ਡਰਾਈਵ ਆ ਜਾਓ, ਤੁਸੀਂ ਤੋਹਫੇ ਵੀ ਸੁਣ ਲਏ ਯਾਰ, ਫਰਨੀਚਰ ਤੇ ਨਾਲੇ ਤੋਹਫੇ, ਹੋਰ ਕੀ ਚਾਹੀਦਾ ਤੁਹਾਨੂੰ, ਤੇ ਨਾਲੇ ਤੁਸੀਂ ਸਿੱਧਵਾਂ ਸਾਹਿਬ ਨੂੰ ਮਿਲੋ ਜਾ ਕੇ ਯਾਰ, ਮੇਰੇ ਫਾਦਰ ਸਾਹਿਬ ਪੰਜਾਬੀ ਦਲ ਦੇ CEO ਵੀ ਤੁਹਾਡੇ ਲਈ 294 ਵਾਕਰ ਡਰਾਈਵ ਤੇ ਹਾਜ਼ਰ ਨੇ। ਸੋ ਪ੍ਰੋਗਰਾਮ ਹੈ ਪੰਜਾਬੀ ਰਾਹ ਤੇ ਗੱਲਾਂ ਬਾਤਾਂ ਖੂਬ ਹੋ ਰਹੀ ਨੇ, ਲਾਉਣੇ ਪੈਗ ਤੇ ਠੋਕਣੇ ਲਲਕਾਰੇ, ਅੱਜ ਲਲਕਾਰੇ ਵੀ ਵੱਜ ਰਹੇ ਆ ਕਿਉਂਕਿ ਫਰਾਈਡੇ ਆ ਤੇ ਬੱਕਰੇ ਬੁਲਾਏ ਜਾਣ, ਲਲਕਾਰੇ ਬੰਦਾ ਫਰਾਈਡੇ ਨੂੰ ਹੀ ਮਾਰਦਾ ਯਾਰ, ਨਹੀਂ ਤਾਂ ਬੰਦੇ ਦੇ ਖੁਦ ਲਲਕਾਰੇ ਵੱਜੇ ਹੁੰਦੇ ਆ ਵੀਕਡੇ ਦੇ ਵਿੱਚ। ਓਕੇ, ਸੋ ਇੱਕ ਨਾ ਰੋਇਲ ਆਟੋ ਸੈਂਟਰ ਨੂੰ ਯਾਦ ਰੱਖੋ, ਟੌਪ ਦੀ ਟੀਮ ਹੈ, ਜੇ ਤੁਸੀਂ ਕੋਈ ਵੀ ਗੱਡੀ ਦਾ ਕੰਮ ਕਰਾਉਣਾ, ਉਬਰ ਲਿਫਟ ਦੀ ਸੇਫਟੀ, ਇੰਜਨ ਟ੍ਰਾਂਸਮਿਸ਼ਨ ਦਾ ਕੋਈ ਕੰਮ ਹੈ, ਰੋਇਲ ਆਟੋ ਸੈਂਟਰ ਸਟੀਲਸ ਅਤੇ ਮੈਲਨੀ। ਰਾਜ ਭਾਜੀ ਨੂੰ ਯਾਦ ਰੱਖੋ, 9057991478, 9057991478, ਓਨੈਸਟ ਅਫੋਰਡੇਬਲ ਰਿਲਾਇਬਲ ਸਰਵਿਸ ਹੈ ਰੋਇਲ ਆਟੋ ਸੈਂਟਰ। 4635, ਓ ਹਾਂਜੀ, ਕਿਵੇਂ ਹੋ ਜਵਾਨੋ?
5: ਬੱਲੇ ਬੱਲੇ ਗੱਭਰੂ, ਸਤਿ ਸ੍ਰੀ ਅਕਾਲ ਜਵਾਨ, ਕੀ ਹਾਲ ਹੈ? ਸਤਿ ਸ੍ਰੀ ਅਕਾਲ
0: ਜੀ, ਬਹਿ ਜਾ ਬੱਲੇ ਬੱਲੇ, ਤੁਸੀਂ ਸੁਣਾਓ ਕੀ ਬਣਦਾ?
5: ਬਾਬੇ ਦੀਆਂ ਰੌਣਕਾਂ ਲੱਗੀਆਂ, ਸੁਣ ਲਿਆ
0: ਤੁਸੀਂ ਤਾਂ, ਰੌਣਕਾਂ ਤਾਂ ਥੋੜੀਆਂ ਨੇ, ਤੁਸੀਂ ਤਾਂ ਮਿਲਦੇ ਨੀ ਅੱਜ ਕੱਲ, ਬੇਟਾ ਕਿਹੜੀ ਗ੍ਰੇਡ ਚ ਹੁਣ?
5: ਹੁਣ 10ਵੀਂ ਚਲ ਗਿਆ।
0: ਚਲੋ, ਰਹਿ ਗਏ 2 ਸਾਲ ਹੈ, ਫਿਰ ਕਿੱਥੇ ਜਾ ਰਿਹਾ?
5: ਦੇਖੋ ਕਿੱਥੇ ਲੈ ਕੇ ਜਾਂਦੀ ਕਿਸਮਤ ਨੂੰ।
0: ਨਾ ਨਾ, ਕਿਸਮਤ ਕੋਈ ਸਕਾਲਰਸ਼ਿਪ ਲਊਗਾ ਯਾਰ ਅਮਰੀਕਾ ਚ ਕਿਸੇ ਬਾਸਕਟਬਾਲ ਸਕੂਲ ਚ?
5: ਆ ਹੁਣ ਤਾਂ ਮਿਲ ਗਿਆ ਉਹਨੂੰ ਪ੍ਰੈਪ ਸਕੂਲ, ਇੱਥੇ ਵਧੀਆ ਸੋਹਣਾ,
0: ਇੱਥੇ ਆਪਣੇ ਟੋਰਾਂਟੋ ਜੀ,
5: ਇੱਥੇ। ਹਾਂਜੀ ਹਾਂਜੀ,
0: ਚਲੋ ਵੈਰੀ ਗੁੱਡ ਯਾਰ, ਚੰਗੀ ਗੱਲ ਹੈ। ਪਰ ਆਪਣੇ ਨਾ ਬੜੇ ਪੇਰੈਂਟਸ ਨੇ ਬੱਚੇ ਨੂੰ ਜੇ ਕਿਤੇ US ਚ ਓਪਰਚੁਨਿਟੀ ਮਿਲ ਰਹੀ ਹੁੰਦੀ ਨਾ, ਉਹ ਰੋਕ ਦਿੰਦੇ ਆ, ਪਤਾ ਨੀ ਕਿਉਂ, ਪਰ ਮੈਨੂੰ ਲੱਗਦਾ ਕਿ ਜ਼ਰੂਰ ਬੱਚੇ ਨੂੰ ਉਹ ਮੌਕਾ ਦੇਣਾ ਚਾਹੀਦਾ,
5: ਜ਼ਰੂਰ ਦੇਣਾ ਚਾਹੀਦਾ ਜੀ।
0: ਹੁਣ US ਚ ਕਿਉਂਕਿ ਤੁਹਾਨੂੰ ਪਤਾ ਹੀ ਆ, ਸਪੋਰਟਸ ਦੀ ਜਿਹੜੀ ਇੱਕ US ਦੇ ਵਿੱਚ ਅਟੈਂਸ਼ਨ ਉਹ ਦਿੰਦੇ ਆ, ਉਹ ਬਹੁਤ ਵੱਡੇ, ਇੱਕ ਡਿਫਰੈਂਸ ਬਹੁਤ ਜ਼ਿਆਦਾ ਆ।
5: ਹਾਂ, ਪ੍ਰੈਪ ਸਕੂਲ ਜਿਹੜਾ ਇਹ ਚੱਲਾ, ਇਹ ਟੋਰਾਂਟੋ ਤੋਂ ਇਹੀ ਆ ਗੱਲਾਂ।
0: ਅੱਛਾ, ਕੀ ਬਾਤ ਹੈ!
5: ਨਾਈਜੀਰੀਆ ਤੋਂ ਆ, ਕੋਈ ਜੁਗਾਂਡ ਪਤਾ ਨਹੀਂ ਕਿਹੜੀ ਕੰਟਰੀ ਤੋਂ ਆ, ਕੋਈ ਕਿਹੜੀ ਕੰਟਰੀ ਤੋਂ ਆ।
0: ਚਲੋ ਵੈਰੀ ਗੁੱਡ, ਮੁਬਾਰਕਾਂ।
5: ਕੈਨੇਡਾ ਦੇ 2 ਬੰਦੇ ਮੁੰਡੇ ਆ ਸਾਰੇ ਬਸ।
0: ਵਾਹ, ਕੀ ਬਾਤ ਹੈ, ਬੜੀ ਮਾਣ ਵਾਲੀ ਗੱਲ ਹੈ। ਚਲੋ ਹੋਰ ਸੁਣਾਓ, ਗਾਣਾ ਕਿਹੜਾ ਲਾਈ ਤੁਹਾਡੇ ਲਈ?
5: ਗਾਣਾ ਲਾ ਦੇ ਜਿਹੜਾ ਮਰਜ਼ੀ, ਬਿੰਦਰਖੀਆ ਸੁਣਾ ਦੇ।
0: ਓ ਵਾਹ, ਬਿੰਦਰਖੀਆ ਸਾਹਿਬ ਸੁਣਾ ਦਿੰਦੇ ਆ, ਕੋਈ ਗੱਲ ਨਹੀਂ। ਨੀਲੀਆਂ ਬਲੌਰੀ ਅੱਖਾਂ ਵੇਖ ਕੇ ਨਸ਼ਾ ਅਜਬ ਜਿਹਾ ਚੜ ਗਿਆ ਨੀ ਦਿਲ ਦਾ ਪਤਾ ਨੀ ਤੇਰਾ ਕਿਹੋ ਜਿਹਾ ਹੋਣਾ ਮੈਂ ਤਾਂ ਮੁਖੜਾ ਵੇਖ ਕੇ ਮਰ ਗਿਆ ਨੀ ਵਾਹ ਜ਼ਰੂਰ ਸੁਣਾਉਣੇ ਆ ਬਟ ਪਹਿਲਾਂ ਤੁਹਾਨੂੰ ਲੈ ਕੇ ਚੱਲਦੇ ਹਾਂ ਬਈ ਵਨ ਐਂਡ ਓਨਲੀ ਅਪਲਾਇੰਸ ਜੰਕਸ਼ਨ ਮਿਸਟਰ ਮਨਜੀਤ ਜੀ ਸਾਡੇ ਨਾਲ ਨੇ ਮਨਜੀਤ ਕੀ ਬਣਦਾ
6: ਥੈਂਕ ਯੂ ਸੋ ਮਚ ਨਵੀ ਤੇ ਪ੍ਰੋਗਰਾਮ ਸੁਣਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਇਸ ਵੀਕਐਂਡ ਦੀਆਂ ਸਪੈਸ਼ਲ ਡੀਲਸ ਨੇ ਸਭ ਤੋਂ ਪਹਿਲਾਂ ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣੇ ਨਵੇਂ ਘਰ ਦੇ ਵਿੱਚ ਮੂਵ ਹੋ ਰਹੇ ਨੇ ਤੁਸੀਂ 5 ਅਪਲਾਇੰਸਿਸ ਦਾ ਜੇ ਕੋਂਬੋ ਦੇਖ ਰਹੇ ਹੋ ਸੋ ਇਹਦੇ ਵਿੱਚ 36 ਇੰਚ ਵਾਈਡ ਦਾ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਫਰਿੱਜ ਹੈ ਗਲਾਸ ਟੋਪ ਦਾ ਇਲੈਕਟ੍ਰਿਕ ਸਟੋਵ ਹੈ ਟੋਲ ਟੱਬ ਦੀ ਸਟੇਨਲੈਸ ਸਟੀਲ ਦੀ ਡਿਸ਼ ਵਾਸ਼ਰ ਹੈ ਵਿਦ ਫਰੰਟ ਲੋਡ ਦਾ ਸਟੇਨਲੈਸ ਸਟੀਲ ਕਲਰ ਦਾ ਵਾਸ਼ਰ ਤੇ ਡਰਾਇਰ ਦਾ ਪੇਅਰ ਹੈ $6500 ਦੀ ਵੈਲਿਊ ਦੇ 5 ਅਪਲਾਇੰਸਿਸ ਦਾ ਕੋਂਬੋ ਹੈ ਜਿਹੜਾ ਕਿ ਸਿਰਫ $39.99 ਚ ਇਸ ਵੀਕਐਂਡ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਹਾਂ ਇਸ ਟਾਈਮ ਕਾਫੀ ਕਲਾਇੰਟਸ ਨੇ ਜਿਹੜੇ ਆਪਣਾ ਕਿਚਨ ਰੈਨੋਵੇਟ ਕਰ ਰਹੇ ਨੇ ਤੁਸੀਂ ਬਿਲਟ ਇਨ ਅਪਲਾਇੰਸਿਸ ਦੇ ਵਿੱਚ ਜੇ ਡੀਲ ਦੇਖ ਰਹੇ ਹੋ ਤਾਂ ਬਿਲਟ ਇਨ ਅਪਲਾਇੰਸਿਸ ਦਾ ਪੂਰਾ ਬੰਡਲ ਸੈੱਟ ਹੈ ਜਿਹਦੇ ਵਿੱਚ 36 ਇੰਚ ਦਾ ਕਾਊਂਟਰ ਡੈਪਥ ਬਿਲਟ ਇਨ ਫਰਿੱਜ 36 ਇੰਚ ਦਾ ਬਿਲਟ ਇਨ ਕੁੱਕਟੋਪ 30 ਇੰਚ ਦਾ ਬਿਲਟ ਇਨ ਵਾਲ ਓਵਨ ਤੇ ਮਾਈਕਰੋਵੇਵ ਕੋਂਬੀਨੇਸ਼ਨ ਵਿਦ ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ ਵਾਸ਼ਰ $13,000 ਦੀ ਵੈਲਿਊ ਦਾ ਬਿਲਟ ਇਨ ਅਪਲਾਇੰਸਿਸ ਦਾ ਸੈੱਟ ਹੈ ਜਿਹੜਾ ਕਿ ਸਿਰਫ $69.99 ਚ ਇਸ ਵੀਕਐਂਡ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਹਾਂ ਸਾਡੇ ਲਾਂਡਰੀ ਸੈਕਸ਼ਨ ਦੇ ਵਿੱਚ ਫਰੰਟ ਲੋਡ ਦਾ ਸਟੇਨਲੈਸ ਸਟੀਲ ਕਲਰ ਦਾ ਅਲਟਰਾ ਲਾਰਜ ਕਪੈਸਿਟੀ ਦਾ ਵਾਸ਼ਰ ਤੇ ਡਰਾਇਰ ਦਾ ਪੇਅਰ ਹੈ ਜਿਹੜਾ ਕਿ $2200 ਦੀ ਪ੍ਰਾਈਸ ਤੋਂ ਘਟਾ ਕੇ $14.99 ਚ ਅਸੀਂ ਇਸ ਵੀਕਐਂਡ ਲੈ ਕੇ ਦੇ ਰਹੇ ਹਾਂ ਤੇ ਲਾਸਟ ਦੇ ਵਿੱਚ ਟੀਵੀ ਸੈਕਸ਼ਨ ਚ ਸੈਮਸੰਗ ਬ੍ਰਾਂਡ ਦਾ 65 ਇੰਚ ਦਾ ਮਿੰਨੀ LED 4K ਟੀਵੀ ਹੈ $1100 ਦੀ ਪ੍ਰਾਈਸ ਤੋਂ ਘਟਾ ਕੇ $699 ਚ ਅਪਲਾਇੰਸ ਜੰਕਸ਼ਨ ਤੇ ਤੁਸੀਂ ਲਗਾ ਸਕਦੇ ਹਾਂ ਦੋ ਲੋਕੇਸ਼ਨਾਂ ਤੁਸੀਂ ਸਰਵ ਕਰਦੇ ਹਾਂ ਬ੍ਰੈਂਪਟਨ ਵੈਸਟ ਮਿਸੀਸਾਗਾ ਰੋਡ ਤੇ ਸਟੀਲਸ ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ ਨੰਬਰ ਟੂ ਕਾਲ ਇਜ਼ 905-450-0054-905-450-0054 ਅਪਲਾਇੰਸ ਜੰਕਸ਼ਨ ਥੈਂਕ ਯੂ ਸੋ ਮਚ ਫੋਰ ਦਾ ਟਾਈਮ ਨਵੀ
0: ਕਿਆ ਬਾਤ ਹੈ ਥੈਂਕ ਯੂ ਸੋ ਮਚ ਮਨਜੀਤ 905-450-0054 ਤੇ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਸੰਪਰਕ ਕਰੋ ਤੇ ਮਨਜੀਤ ਹੁਣੇ ਤੁਹਾਡੇ ਲਈ ਬਿਲਕੁਲ ਹਾਜ਼ਰ ਨੇ 905-450-0054 ਤੁਸੀਂ ਨਾਲ ਦੀ ਨਾਲ ਯਾਦ ਰੱਖੋ ਜ਼ਰੂਰ ਏਰੀਅਨ ਮਿਲਸ ਐਕਿਰਾ ਗੱਡੀ ਲੈਣੀ ਹੈ ਐਕਿਰਾ ਦੀ ਏਰੀਅਨ ਮਿਲਸ ਐਕਿਰਾ ਦੇ ਜਗਦੀਪ ਭੱਲਾ ਕਰਨ ਸ਼ਰਮਾ ਸਾਡੇ ਮਿੱਤਰ ਨੇ ਬੜੇ ਪਿਆਰੇ ਤੁਸੀਂ ਜ਼ਰੂਰ ਜਾਓ ਇਹਨਾਂ ਕੋਲ ਅਤੇ ਗੱਡੀ ਮਿਲੂਗੀ ਐਂ ਟੋਪ ਦੀ 905-828-5800 ਸੋ ਸੁਣਾਈਏ ਤੁਹਾਨੂੰ ਫਿਰ ਉਹ ਨਹੀਂ ਯਾਰ ਪਹਿਲਾਂ ਸਿੱਧੂ ਬਾਈ ਨੂੰ ਸੁਣਾਉਂਦੇ ਹਾਂ ਵਿਲ ਬੀ ਰਾਈਟ ਬੈਕ ਅਤੇ ਟੂਟਨ

0: वाह क्या बात है यार, क्या वड़े वड़े गीत सिद्धू ने दिते है, ते कमाल। ये सारी जिहड़ी ईपी सीगी, नहीं ईपी दा नहीं, आई थिंक सोलो ही आए सी ना टोचन। मैं ईपी दूजी देख रहा PBX1। ओ यार जट दा मुकाबला, डेथ रूट, दाऊद, बैड फैला, सेल्फ मेड, वाह क्या बात है। ओके सो 905-673-3337 नंबर है अपना। एक तुसी याद जरूर रखना मिस्टर सिंह पिज़्ज़े नू, क्योंकि फ्राइडे है, फ्राइडे नू वैसे भी पिज़्ज़ा डे ही हुंदा। मिस्टर सिंह पिज़्ज़ा, 2 लार्ज पिज़्ज़े, 4 टॉपिंग, 4 फ्री डिपिंग सॉस, ते 2 लीटर कोक फ्री, सिर्फ $40 सारा कुछ। 905-500-4000, 905-500-4000। मिस्टर सिंह पिज़्ज़े ते तुसी एक बार गेड़ा जरूर मार के आओ, 905-500-4000। गेड़ा नहीं मारना है तो डिलीवरी कर देंगे, गेड़ा थोड़ा बचाया हुआ है, डिलीवरी करवा लो जो करवानी है, नेड़े तेड़े है पिज़्ज़ा अपना पिक कर लियो। मल्ली फार्म, हुण ठंड हो चली है यार, विआह शादी का फंक्शन रखिया ना, तां टेंट टेबल चेयरां बहुत जरूरी ने, वो तो हैगा ही है, नाले हीटर भी ला देंगे। सो तुसी जरूर जरूर मल्ली टेंट नूं कॉल करो, बड़ी पुरानी टीम है, बहुत वधिया टेंट का काम करते हैं। मल्ली टेंट सर्विसेज 6479992569, मल्ली टेंट 6479992569, मल्ली टेंट सर्विसेज दी टीम दे नाल संपर्क कर लो। एंड टेबल, टेंट, चेयरां, डांस फ्लोर भी, स्टेज भी, हीटर भी, लग्जरी पोर्टेबल वॉशरूम भी, सारा कुछ ही है ना कोल।
1: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
0: सेंट्रल मिसिसागा दे रहन वाले हो, ए मौका ना गवाओ। बैलीमोर होम्स वालों डेरी लेन टाउन्स, जल्द ही डेरी रोड वेस्ट अते हरंटेरियो ते आ रहे ने। कंटेम्पररी टाउन होम हाई $700,000 तो शुरू हो रहे ने। सीमित समय ले HST दे विच खास बचत दा फायदा लो। हाईवे 401, 407 अते 410, गो ट्रांजिट, शॉपिंग अते पियर्सन एयरपोर्ट तो सिर्फ कुछ मिनटा दी दूरी ते। सब तो पहले बायर्स दे विच शामिल होने दा मौका ना गवाओ, आज ही रजिस्टर करो ballymorehomes.com, ballymorehomes.com। जे तुसी जाना होवे किसी भी टोरंटो आइलैंड्स नूं, सेंटर आइलैंड, वार्ड्स आइलैंड या हैनलिन्स पॉइंट, तां लेके जाओ T.Water Taxi। फेरी दियां 2-3 घंटे दियां लाइनअप्स तो बचो अते लेके जाओ अपनी प्राइवेट T.Water Taxi। T.Water Taxi दी डॉक लोकेटेड है 1 Queens Quay East ते, यंग अते क्वींस की ईस्ट दे बिल्कुल कॉर्नर ते। मामूली जिहा रेट अते आराम नाल राजा वांग जाओ अपनी प्राइवेट वाटर टैक्सी ते। T.Water Taxi 6473708368। ਇਹਨਾਂ ਦੀ ਡੌਕ ਤੇ ਪਾਰਕਿੰਗ ਵੀ ਅਵੇਲੇਬਲ ਹੈ, ਉੱਥੋਂ ਤੁਸੀਂ ਆਪਣੀਆਂ ਟਿਕਟਸ ਵੀ ਬਾਏ ਕਰ ਸਕਦੇ ਹੋ ਕੈਸ਼ ਜਾਂ ਕ੍ਰੈਡਿਟ ਕਾਰਡ ਦੇ ਨਾਲ। T.Water Taxi ਦੀ ਐਪ ਵੀ ਡਾਊਨਲੋਡ ਕਰੋ, T.Water Taxi, ਦ ਬੈਸਟ ਵੇ ਟੂ ਗੋ ਟੂ ਸੈਂਟਰ ਆਈਲੈਂਡ। ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, TV ਦੇਖਣਾ ਔਖਾ, ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੰਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ, ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597। ਵੈਰੀ ਗੁੱਡ ਜੀ, ਇੱਕ ਵਾਰ ਫਿਰ ਚੱਲਦੇ ਆਪਾਂ ਗ੍ਰੈਂਡ ਹੋਮ ਫਰਨੀਚਰ, ਐਂਡ ਗ੍ਰੈਂਡ ਹੋਮ ਫਰਨੀਚਰ 294 ਵਾਕਰ ਡਰਾਈਵ ਏਅਰਪੋਰਟ ਕੁਈਨ ਦੇ ਬਿਲਕੁਲ ਨਾਲ ਐਸੀਆਂ ਡੀਲਾਂ ਨੇ ਕਦੇ ਸੁਣੀਏ ਨਹੀਂ ਤੁਸੀਂ। ਤੇ ਅਗਲੇ ਹਫਤੇ ਜਦੋਂ 30% ਦਾ ਟੈਰਿਫ ਲੱਗ ਗਿਆ, ਫਰਨੀਚਰ ਮਹਿੰਗਾ ਹੋ ਜਾਣਾ, ਹੁਣੇ ਲੈ ਲਓ। ਤੇ ਤੋਹਫੇ ਹੀ ਤੋਹਫੇ, ਐਪਲ ਵਾਚ, ਮਾਈਕਰੋਵੇਵ ਵਰਗੇ ਤੋਹਫੇ ਨੇ। ਏਅਰਪੋਰਟ ਕੁਈਨ 294 ਵਾਕਰ ਡਰਾਈਵ ਤੇ ਪੰਜਾਬੀ ਲਹਿਰ ਦੇ ਸੀਈਓ ਮੇਰੇ ਫਾਦਰ ਸਾਹਿਬ ਸਤਿੰਦਰਪਾਲ ਸਿੱਧਵਾਂ ਜੀ ਪਹੁੰਚੇ ਹੋਏ ਨੇ ਉੱਥੇ, ਤੁਸੀਂ ਆਓ ਗ੍ਰੈਂਡ ਆਫ ਫਰਨੀਚਰ ਤੇ ਆਪਾਂ ਚੱਲਦੇ ਹਾਂ ਲਾਈਵ ਔਨ ਲੋਕੇਸ਼ਨ। ਜੀ ਵੈਲਕਮ ਅਗੇਨ।
2: ਬਹੁਤ ਬਹੁਤ ਵੈਲਕਮ ਹੈ ਇੱਕ ਵਾਰੀ ਫਿਰ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਬਹੁਤ ਬਹੁਤ ਸ਼ੁਭ ਕਾਮਨਾਵਾਂ ਵੀਕਐਂਡ ਦੀਆਂ। ਸੋ ਕਹਿੰਦੇ ਨੇ ਕਿ ਵਧੀਆ ਗੱਲ ਕਰੋ ਜਦੋਂ ਵੀ ਕਰਨੀ ਹੈ, ਚੰਗਾ ਬੋਲੋ, ਚੰਗਾ ਸੁਣੋ, ਚੰਗਾ ਪੜ੍ਹੋ, ਔਰ ਬੁਰੀ ਗੱਲ ਨਾ ਸੁਣੋ, ਬੁਰੀ ਗੱਲ ਨਾ ਪੜ੍ਹੋ। ਉਹ ਇੱਕ ਬੜਾ ਖੂਬਸੂਰਤ ਛੋਟਾ ਜਿਹਾ ਸ਼ੇਅਰ ਹੈ ਨਵੀ, ਕਹਿੰਦਾ ਐਸੀ ਵੈਸੀ ਬਾਤੋਂ ਸੇ ਐਸੀ ਵੈਸੀ ਬਾਤੋਂ ਸੇ ਤੋ ਅੱਛਾ ਹੈ ਖਾਮੋਸ਼ ਰਹੋ, ਐਸੀ ਵੈਸੀ ਬਾਤੋਂ ਸੇ ਤੋ ਅੱਛਾ ਹੈ ਖਾਮੋਸ਼ ਰਹੋ, ਜਾਂ ਫਿਰ ਐਸੀ ਬਾਤ ਕਰੋ ਜੋ ਖਾਮੋਸ਼ੀ ਸੇ ਅੱਛੀ ਹੋ।
0: ਕਿਆ ਬਾਤ ਹੈ,
2: ਕੋਈ ਐਸੀ ਗੱਲ ਕਰੋ ਜਿਹੜੀ ਚੁੱਪ ਤੋਂ ਵਧੀਆ ਹੋਵੇ। ਤੇ ਕਈ ਵਾਰ ਬੰਦੇ ਜਿਹੜੇ ਦੇਖਣੀ ਪੱਖਣੀ ਬੜੇ ਲੱਗਦੇ ਹੁੰਦੇ ਆ, ਪਰ ਜਦੋਂ ਬੋਲਦੇ ਆ ਉਦੋਂ ਕੜੀ ਘੋਲ ਦਿੰਦੇ ਆ। ਇਸ ਲਈ ਮਿੱਠਾ ਬੋਲਣਾ, ਔਰ ਹੁਣੇ ਹੁਣੇ ਜਿਵੇਂ ਮੈਂ ਸਬਜ਼ੀ ਮਾਰਕੀਟ ਵਾਲੇ ਉਹਨਾਂ ਨੂੰ ਮਿਲ ਕੇ ਆਇਆ ਤੇ ਹੁਣ ਸੁੱਖ ਉਹਨਾਂ ਕੋਲੇ ਆਇਆ, ਜਿੰਨਾ ਕਸਟਮਰ ਸਰਵਿਸ ਜਿਹੜੀ ਆ ਨਾ ਉਹ ਬਹੁਤ ਵੱਡੀ ਗੱਲ ਹੁੰਦੀ ਆ। ਸੋ ਮੈਂ ਜਦੋਂ ਵੀ ਆਪਾਂ ਜਦੋਂ ਵੀ ਡੀਲ ਕਰਦੇ ਹਾਂ, ਮੈਂ ਦੇਖਿਆ ਕਿ ਸੁੱਖ ਉਹਨਾਂ ਦੀ ਸਰਵਿਸ ਇਹਨਾਂ ਦੇ ਸਾਰੇ ਸਟਾਫ ਦੀ ਨੰਬਰ ਵਨ ਹੈ। ਇਸ ਵੇਲੇ ਅਸੀਂ 294 ਵਾਕਰਸ ਡਰਾਈਵ ਹੈ ਨਾ, ਵਾਕਰ ਡਰਾਈਵ ਤੇ ਆ, ਵਾਲਮਾਰਟ ਦੇ ਬਿਲਕੁਲ ਏਅਰਪੋਰਟ ਰੋਡ ਇੱਥੇ ਕੁਈਨ ਦੇ ਨੇੜੇ ਆ। ਫਰਨੀਚਰ ਦੀਆਂ ਲੁੱਟਾਂ ਪੈ ਚੁੱਕੀਆਂ, ਔਰ ਬਹੁਤ ਹੀ ਜਿਹੜੇ ਸੋਫੇ ਤੇ ਮੈਂ ਬੈਠਾ ਮਸਾਜ ਕਰ ਰਿਹਾ ਹੁਣ, ਤੇ ਇੰਨੀ ਵਧੀਆ ਮਸਾਜ ਹੋ ਰਹੀ ਹੈ। ਇਹ ਰਿਕਲਾਈਨਰ ਹੈ ਔਰ ਇਹਦੇ ਵਿੱਚ ਇੱਕ ਦੋ ਤਿੰਨ ਚਾਰ ਪੰਜ ਪੀਸ ਆ ਨਾ, ਪੰਜ ਪੀਸ ਦਾ ਰਿਕਲਾਈਨਰ ਆ। ਇਹਦੀ ਕੀਮਤ ਲੱਗੀ ਹੋਈ ਆ $4,899। ਤੇ ਜਿਹੜੇ ਲੋਕ ਅੱਜ ਵਾਕ ਇਨ ਕਰਨਗੇ, ਫੋਨ ਕਰਨਗੇ, ਬੁਕਿੰਗ ਕਰ ਲੈਣਗੇ, ਉਹਨਾਂ ਨੂੰ ਕਿੰਨੇ ਦਾ ਮਿਲੂਗਾ ਇਹ ਤਾਂ ਸੁੱਖ ਜੀ ਦੱਸਣਗੇ। ਤੇ ਥੋੜਾ ਘਣਾ ਮੈਂ ਹੋਰ ਕਟੌਤੀ ਕਰਾ ਦੂੰਗਾ, ਕਿਉਂਕਿ ਹੁਣ ਵਾਕ ਇਨ ਸ਼ੁਰੂ ਹੋ ਗਈ ਆ ਮੇਰੇ ਆਉਣ ਨਾਲ ਨਵੀਂ। ਕੁੱਝ ਪਰਿਵਾਰ ਆਏ ਤੇ ਉਹ ਆ ਕੇ ਦੇਖ ਕੇ ਜਾ ਰਹੇ ਨੇ, ਕੁੱਝ ਮੇਰੇ ਤੋਂ ਪਹਿਲਾਂ ਵੀ ਆ ਕੇ ਦੇਖ ਕੇ ਗਏ ਨੇ। ਤੋ ਕਿਉਂਕਿ ਪੰਜਾਬੀ ਲਹਿਰਾਂ ਦੇ ਲਾਈਵ ਲੋਕੇਸ਼ਨ ਆਪਾਂ ਪੂਰਾ ਵੀਕ ਦੱਸਦੇ ਰਹਿੰਦੇ ਹਾਂ ਕਿ ਅਸੀਂ ਗ੍ਰੈਂਡ ਹੋਮ ਫਰਨੀਚਰ ਤੇ ਹਾਂ, ਤੋ ਇਸ ਵੇਲੇ ਅਸੀਂ ਇੱਥੇ ਹਾਂ, ਤੁਹਾਨੂੰ ਐਪਲ ਵਾਚ, ਮਾਈਕਰੋਵੇਵ ਵਰਗੇ ਗਿਫਟ ਦੇ ਰਹੇ ਹਾਂ। ਇਹ ਕੋਈ ਛੋਟੇ ਮੋਟੇ ਗਿਫਟ ਨਹੀਂ ਹੈ। ਕਹਿੰਦੇ ਹੁੰਦੇ ਆ ਐਪਲ ਵਾਚ ਤੋਂ ਬੰਨੀ ਹੋਈ ਪੂਰੀ ਤੁਹਾਡੇ ਸਰੀਰ ਦੀ ਰੌਣਕ ਮੇਲਾ ਸਾਰਾ ਦੱਸ ਦਿੰਦੀ ਹੈ ਵੀ ਕੀ ਕੁਛ ਹੋ ਰਿਹਾ। ਤੋ ਸੁੱਖ ਭਾਜੀ ਮੇਰੇ ਨਾਲ ਨੇ, ਉਹ ਦੱਸਣਗੇ ਕਿ ਕੀ ਹੋਰ ਸਪੈਸ਼ਲ ਆ।
3: ਬਹੁਤ ਸ਼ੁਕਰੀਆ, ਧੰਨਵਾਦ ਭਾਜੀ। ਬਿਲਕੁਲ ਪਹਿਲਾਂ ਤਾਂ ਪਰਿਵਾਰਾਂ ਨੂੰ ਇਹ ਮੈਸੇਜ ਦਵਾਂਗੇ ਜੀ, ਇਹ ਸੰਡੇ ਤੱਕ ਆ ਕੇ ਤੁਸੀਂ ਡੀਲਾਂ ਨੂੰ ਰਾਖਵਾਂ ਕਰ ਲਓ। ਤੁਸੀਂ ਪੂਰੇ ਘਰ ਦਾ ਫਰਨੀਚਰ ਲੈਣਾ, ਟਰਕੀ ਦੇ ਸੋਫਾ ਸੈੱਟ ਲੈਣੇ ਨੇ, ਕਿੰਗ ਸਾਈਜ਼ ਦੇ ਹਾਈਡ੍ਰੋਲਿਕ ਬੈਡਰੂਮ ਸੈੱਟ ਲੈਣੇ ਨੇ, ਜਾਂ ਮਸਾਜਰ ਪਾਵਰ ਰਿਕਲਾਈਨਰ ਲੈਣਾ ਚਾਹੁੰਦੇ ਹੋ, ਤੇ ਸੰਡੇ ਤੱਕ ਆ ਕੇ ਆਪਣੀਆਂ ਡੀਲਾਂ ਨੂੰ ਰਾਖਵਾਂ ਕਰ ਲਿਓ, ਕਿਉਂਕਿ ਨੈਕਸਟ ਵੀਕ ਤੋਂ 30% ਜਿਹੜੀਆਂ ਪ੍ਰਾਈਸ ਫਰਨੀਚਰ ਦੇ ਉੱਪਰ ਵਧਣ ਜਾ ਰਹੀਆਂ। ਤੁਹਾਡੀ ਡਿਲੀਵਰੀ ਤੁਹਾਨੂੰ ਅਕਤੂਬਰ, ਨਵੰਬਰ, ਦਸੰਬਰ ਜਦੋਂ ਤੱਕ ਵੀ ਚਾਹੀਦੀ ਹੈ ਸਕੈਜੂਲ ਕਰ ਦਿੱਤੀ ਜਾਊਗੀ, ਪਰ 30% ਤੱਕ ਦੀ ਸੇਵਿੰਗ ਤੁਸੀਂ ਇਸ ਵੀਕਐਂਡ ਤੱਕ ਆ ਕੇ ਕਰ ਸਕਦੇ ਹੋ। 294 ਵਾਕਰ ਡਰਾਈਵ ਦੇ ਉੱਪਰ, 294 ਵਾਕਰ ਡਰਾਈਵ ਨੂੰ ਯਾਦ ਰੱਖਣਾ। ਤੇ ਨਾਲ ਦੀ ਨਾਲ ਜਿਹਨਾਂ ਪਰਿਵਾਰਾਂ ਨੇ ਮਾਸਟਰ ਬੈਡਰੂਮ ਦਾ ਬੈਡਰੂਮ ਸੈੱਟ ਲੈਣਾ, ਜੀ ਹਾਂ, ਕਿੰਗ ਸਾਈਜ਼ ਦਾ ਬੈੱਡ, ਲਾਈਟ ਗ੍ਰੇ ਕਲਰ ਦਾ, ਹੈੱਡਬੋਰਡ ਦੇ ਵਿੱਚ ਮੈਚਿੰਗ ਲੈਦਰ ਲੱਗਾ ਹੋਇਆ, ਵਾਈਟ ਕਲਰ ਦੀ ਐਲਈਡੀ ਲਾਈਟ, ਪਲੱਸ ਹਾਈਡ੍ਰੋਲਿਕ ਸਟੋਰੇਜ, ਉੱਪਰ ਪ੍ਰੋਪਰ ਫੱਟਾ ਲੱਗਾ ਹੋਇਆ। ਸੋ ਕਿੰਗ ਸਾਈਜ਼ ਦਾ ਬੈੱਡ, ਲਾਈਟ ਗ੍ਰੇ ਕਲਰ ਦਾ, ਹਾਈਡ੍ਰੋਲਿਕ ਸਟੋਰੇਜ, ਡਰੈਸਰ ਦੇ ਡਰੋਰ ਜਿਹੜੇ ਸੋਫਟ ਕਲੋਜ਼ਰ ਨੇ ਸਿਲਵਰ ਕਲਰ ਦੇ ਹੈਂਡਲ ਲੱਗੇ ਹੋਏ ਨੇ, ਮਿਰਰ ਦੇ ਵਿੱਚ ਐਲਈਡੀ ਲਾਈਟ, ਨਾਈਟ ਸੈਂਡ ਦੇ ਡਰੋਰ ਵੀ ਸੋਫਟ ਕਲੋਜ਼ਰ ਨੇ, ਉੱਪਰ ਵਾਇਰਲੈਸ ਚਾਰਜਰ ਲੱਗਾ ਹੋਇਆ। ਸੋ ਕਿੰਗ ਸਾਈਜ਼ ਦਾ ਕੰਪਲੀਟ ਬੈੱਡਰੂਮ ਸੈੱਟ ਜਿਹੜਾ ਤੁਸੀਂ $4,000-5,000 ਦਾ ਲੈਂਦੇ ਆਏ ਹੋ, ਜਿੰਨੇ ਵੀ ਪਰਿਵਾਰ ਸਾਡੇ ਕੋਲ ਰਾਈਟ ਵੇ ਇੰਸਟੋਰ ਆ ਜਾਣਗੇ, ਪੂਰਾ ਬੈੱਡਰੂਮ ਸੈੱਟ $1,999 ਦੇ ਵਿੱਚ। ਜੀ ਹਾਂ, ਪੂਰਾ ਬੈੱਡਰੂਮ ਸੈੱਟ ਭਾਜੀ $2,000 ਦਾ, ਤੇ ਜਿਹੜਾ ਪਰਿਵਾਰ ਤੁਹਾਨੂੰ ਆ ਕੇ ਰਾਈਟ ਵੇ ਮਿਲੂਗਾ, ਨਾਲ 60 ਇੰਚ ਦਾ ਵੱਡੇ ਸਾਈਜ਼ ਦਾ ਟੈਲੀਵਿਜ਼ਨ ਟੀਵੀ ਬਿਲਕੁਲ ਫ੍ਰੀ। ਜਿਹੜੇ ਪਰਿਵਾਰ ਹੁਣੇ ਆ ਕੇ ਸਤਿੰਦਰਪਾਲ ਭਾਜੀ ਆਏ ਹੋਏ ਨੇ, ਆ ਕੇ ਮਿਲ ਲਓ, ਪੂਰਾ ਬੈੱਡਰੂਮ ਸੈੱਟ $1,999 ਦਾ, ਤੇ ਨਾਲ 60 ਇੰਚ ਦਾ ਟੈਲੀਵਿਜ਼ਨ ਜਿਹੜਾ ਬਿਲਕੁਲ ਫ੍ਰੀ ਦਿੱਤਾ ਜਾਊਗਾ। ਸੋ ਜ਼ਰੂਰ ਇੱਕ ਚੱਕਰ ਲਾਓ ਉਸ ਵੀਕਐਂਡ ਦੇ ਉੱਪਰ, 294 ਵਾਕਰ ਡਰਾਈਵ ਦੇ ਉੱਪਰ, 294 ਵਾਕਰ ਡਰਾਈਵ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਕੁਈਨ ਵਾਲੇ ਵਾਲਮਾਰਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ, 294 ਵਾਕਰ ਡਰਾਈਵ, ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ ਭਾਜੀ।
2: Over to the studio.
0: Kya baat hai, 294 Walker Drive, 294 Walker, ਡਰਾਈਵ ਤੇ ਮਾਰੋ ਗੇੜਾ ਯਾਰ, ਲੈ ਆਓ ਵਧੀਆ ਜੀਆਂ ਡੀਲਾਂ। ਸੋ ਪ੍ਰੋਗਰਾਮ ਹੈ ਪੰਜਾਬੀ ਨਾਲ। ਓਕੇ, ਅੱਜ ਨਾ ਅਸੀਂ ਗੱਲਬਾਤ ਕਰ ਰਹੇ ਸੀ ਕਿ ਕੀ ਯਾਰ ਬਹੁਤ ਸਾਰੇ ਲੈਂਡਲੋਰਡ ਜਿਹੜੇ ਨੇ ਉਹ ਕਿੰਨਾ ਕੁ ਤੰਗ ਕਰਦੇ ਆ ਤੁਹਾਡੇ ਖਿਆਲ 'ਚ? ਤੁਹਾਨੂੰ ਲੱਗਦਾ ਕਿ ਜਿਹੜੀ ਅੱਜ ਇੱਕ ਵੀਡੀਓ ਆਈ ਹੈ ਇੱਕ ਲੇਡੀ ਉਹ ਕਿਸੇ ਗੋਰੇ ਲੈਂਡਲੋਰਡ ਨੂੰ ਤੰਗ ਕਰ ਰਹੀ ਹੈ, ਉਹਨੂੰ ਮਾਰ ਰਹੀ ਹੈ, ਉਹਨੂੰ ਇੰਨਾ ਕਹਿ ਲਓ ਕਿ ਹਰੈਸ ਕਰ ਰਹੀ ਹੈ, ਤੁਸੀਂ ਪਤਾ ਨਹੀਂ ਵੀਡੀਓ ਦੇਖੀ ਹੈ ਜਾਂ ਨਹੀਂ, ਬਟ ਯਾਰ ਹੈਗੇ ਆ ਇੱਦਾਂ ਦੇ ਲੈਂਡਲੋਰਡ? ਮੈਂ ਤਾਂ ਕਦੇ ਸੋਚਿਆ ਨਹੀਂ ਸੀ ਕੋਈ ਘਰ ਦਾ ਮਾਲਕ ਆਪਣੇ ਟੈਨੈਂਟ ਨੂੰ ਇੱਦਾਂ ਮਿਸਟ੍ਰੀਟ ਕਰੇਗਾ। ਕੀ ਖਿਆਲ ਹੈ ਤੁਹਾਡਾ ਜਾਂ ਕੀ ਤੁਹਾਡਾ ਐਕਸਪੀਰੀਅੰਸ ਹੈ, ਇੰਨੇ ਮਾੜੇ ਟੈਨੈਂਟ ਸੋਰੀ ਲੈਂਡਲੋਰਡ ਬੈਠੇ ਆ ਬਾਹਰ, ਹੁਣ ਉਹ ਜਿਹੜਾ ਜਿਹੜੀ ਲੇਡੀ ਹੈ ਲੈਂਡਲੋਰਡ ਉਹ ਬੰਦੇ ਨੂੰ ਇੰਨਾ ਤੰਗ ਕਰ ਰਹੀ ਹੈ, ਉਹਦੇ ਉਹਨੂੰ ਕਹਿ ਲਓ ਕਿ ਰੋੜਿਆਂ ਨਾਲ ਮਾਰ ਰਹੀ ਹੈ, ਫਿਰ ਕੋਈ ਡੰਡਾ ਜਿਹਾ ਚੱਕ ਕੇ ਉਹ ਉਹਦੇ ਮਾਰਦੀ ਹੈ, ਜਿਵੇਂ ਪਤਾ ਨਹੀਂ ਯਾਰ ਲੋਕ ਤਾਂ ਇੱਦਾਂ ਇੰਡੀਆ 'ਚ ਪਸ਼ੂਆਂ ਨਾਲ ਨਹੀਂ ਕਰਦੇ, ਉਹ ਆਪਣੇ ਕਿਸੇ ਟੈਨੈਂਟ ਨਾਲ ਕਰ ਰਹੀ ਹੈ। ਹੈਗੇ ਆ ਇੱਦਾਂ ਦੇ ਲੈਂਡਲੋਰਡ? ਮੈਂ ਇੱਦਾਂ ਇਹ ਤੁਹਾਨੂੰ ਪੁੱਛ ਰਿਹਾ। ਨੰਬਰ ਹੈ ਆਪਣਾ 9056733337, 9056733337, 9056733337 ਆਪਣਾ ਫੋਨ ਨੰਬਰ ਹੈ। ਐਂਡ ਤੁਹਾਡੀਆਂ ਥੋੜ੍ਹੀ ਜਿਹੀ ਕਾਲਸ ਲਵਾਂਗਾ 905-673-3337। ਵੀ ਯਾਰ ਮੈਂ ਬਹੁਤ ਸੱਚੀ ਹੈਰਾਨ ਹੋਇਆ ਉਹ ਵੀਡੀਓ ਦੇਖ ਕੇ, ਕਦੇ ਸੋਚਿਆ ਨਹੀਂ ਸੀ ਕਿ ਆਪਣੇ ਬੰਦੇ ਕਿਸੇ ਹੋਰ ਇਨਸਾਨ ਦੇ ਨਾਲ ਇੱਦਾਂ ਬਿਹੇਵ ਕਰਨਗੇ। ਚਲੋ ਜੇ ਕੋਈ ਲੜਾਈ ਹੈ ਦੋਨਾਂ ਪਾਸਾਂ ਤੋਂ ਲੋਕ ਲੜ ਰਹੇ ਇੱਕ ਦੂਜੇ ਨਾਲ ਉਹ ਵੱਖਰੀ ਗੱਲ ਹੈ, ਰੋਡ ਰੇਜ ਹੁੰਦਾ ਇੱਕ ਬੰਦਾ ਗਾਲ ਕੱਢਦਾ ਦੂਜਾ ਕੱਢਦਾ ਉਹ ਚਲੋ ਮੁੱਕਾ ਮੁੱਕੀ ਹੁੰਦੇ ਨੇ, ਉਹ ਇੱਕ ਲੜਾਈ ਹੈ, ਬਟ ਇਹ ਬਸ ਡਿਫਰੈਂਟ ਕਿਸਮ ਦੀ ਗੱਲਬਾਤ ਸੀਗੀ। 6706 ਹੈਲੋ
4: ਹੈਲੋ
0: ਜੀ ਵੈਲਕਮ
4: ਭਾਈ,
0: ਸਤਿ ਸ਼੍ਰੀ ਅਕਾਲ
4: ਜਿੱਥੇ ਆਪਾਂ ਰਹਿ ਰਹੇ ਆ, ਮੈਂ ਆਪਣੀ ਫੈਮਿਲੀ ਨਾਲ ਰਹਿ ਰਿਹਾ, ਮੈਂ ਮੇਰੀ ਵਾਈਫ ਔਰ ਮੇਰੇ 2 ਸਾਲ ਦੀ ਬੇਟੀ ਆ, ਐਂਡ ਅਸੀਂ ਜਿਹੜੀ ਲੈਂਡ ਲੇਡੀ ਆ ਉਹਦੇ ਨਾਲ ਸਾਡਾ ਐਕਸਪੀਰੀਅੰਸ ਕਾਇੰਡ ਆਫ ਸਿਮਿਲਰ ਆ, ਮਤਲਬ ਇੰਨਾ ਵਰਸਟ ਤੇ ਨਹੀਂ ਹੈਗਾ ਵੀ ਜਿੱਦਾਂ ਉਹ ਆਪਾਂ ਵੀਡੀਓ ਚ ਦੇਖਿਆ ਵਾ, ਬਟ ਇਹ ਥੋੜੀ ਜਿਹੀ ਬੜੀ ਸੁਪਰਸਟੀਸ਼ੀਅਸ ਆ, ਐਂਡ ਜਦੋਂ ਸਾਡੇ ਕੋਲ ਇੱਕ ਗੱਡੀ ਆ ਇੱਕ ਕਾਰ ਉਹਨਾਂ ਕੋਲ ਆ, ਐਂਡ ਸ਼ੀ ਇਜ਼ ਲਾਈਕ ਕਿ ਇਸ ਲਾਈਨ ਤੋਂ ਟਾਇਰ ਇੱਧਰ ਨਹੀਂ ਆਉਣਾ ਚਾਹੀਦਾ, ਜੇਕਰ ਲੈਤੇ ਥੋੜਾ ਅੱਗੇ ਲੱਗ ਜਾਂਦੀ ਆ ਤਾਂ ਸਾਨੂੰ ਕਾਲ ਕਰੇਗੀ ਜਾਂ ਈਵਨ ਸਾਡਾ ਡੋਰ ਲੌਕ ਕਰ ਦੇਗੀ ਕਿ ਤੁਸੀਂ ਅੱਜ ਕਾਰ 2-4-6 ਯੂਨੋ ਇੰਚਸ ਅੱਗੇ ਆ, ਇਦਾਂ ਦਾ ਕੰਮ ਹੈ, ਜਾਂ ਫਿਰ ਸਾਨੂੰ ਚੇਂਜਸ ਕਰਦੀ ਰਹੇਗੀ, ਤੁਸੀਂ ਉੱਧਰ ਕਾਰ ਪਾਰਕ ਕਰ ਲਓ, ਤੁਸੀਂ ਇੱਧਰ ਪਾਰਕ ਕਰ ਲਓ, ਐਂਡ ਸਾਡਾ ਨਾ ਐਂਟਰੈਂਸ ਜਿਹੜੀ ਆ ਸਾਡੀ ਬੇਸਮੈਂਟ 'ਚ ਉਹ ਬੈਕ ਸਾਈਡ ਤੋਂ ਆ, ਬੈਕਯਾਰਡ ਸਾਡੀ ਦਾ, ਤੇ ਉਹ ਕਦੀ ਉਹਨੇ ਬੈਕਯਾਰਡ ਸਾਫ਼ ਨਹੀਂ ਕੀਤਾ, ਐਂਡ ਅਸੀਂ ਮਤਲਬ ਜੇਕਰ ਸਾਡੇ ਬੇਟੀ ਦਾ ਲੈਸੇ ਕੋਈ ਸਲਾਈਡ ਜਾਂ ਕੋਈ ਝੂਲਾ ਬਾਹਰ ਪਿਆ ਰਹਿ ਗਿਆ ਵਾ ਬੈਕਯਾਰਡ 'ਚ, ਉਹ ਬਾਹਰ ਰੱਖ ਦਿੰਦੀ ਆ, ਸੋ ਆਪਾਂ ਯੂਜ਼ ਹੀ ਨਹੀਂ ਕਰਦੇ, ਇੱਥੋਂ ਮਤਲਬ ਇੱਕ ਆਈਡੀਆ ਹੋ ਜਾਂਦਾ ਕਿ ਸ਼ੀ ਇਜ਼ ਨੋਟ ਵਿਲਿੰਗ ਕਿ ਆਪਾਂ ਇਹਨੂੰ ਯੂਜ਼ ਕਰੀਏ, ਰਾਈਟ, ਇਸ ਲਈ ਆਪਾਂ ਸਾਫ਼ ਸਫਾਈ ਵੀ ਕਰਦੇ ਉਸ ਹਿਸਾਬ ਨਾਲ, ਬਟ ਉਹਨੇ ਵੀ ਕਦੀ ਉਹ ਮਤਲਬ ਪੂਰਾ ਬੈਕਯਾਰਡ ਥੋਨਸ ਦੇ ਨਾਲ ਭਰਿਆ ਹੋਇਆ ਵਾ, ਔਰ ਇੱਦਾਂ ਹੀ ਬਸ ਬੂਟੀ ਜੀ ਉੱਗੀ ਆ, ਐਂਡ ਮੈਂ ਉਹਨੂੰ ਕਿਹਾ ਵਾ ਕਿ ਇਹ ਮਤਲਬ ਨਾ ਸਾਡੀ ਡਾਟਰ ਆ ਬਹੁਤ, ਹਨਾ ਬੱਚਾ ਬਹੁਤ ਛੋਟਾ ਵਾ, ਐਂਡ ਜੇਕਰ ਤੂੰ ਪਲੀਜ਼ ਇਹਨੂੰ ਕਲੀਨ ਕਰ ਦੇਗੀ ਨਾ ਬੜੀ ਵਧੀਆ ਗੱਲ ਹੈ, ਐਂਡ ਸ਼ੀ ਇਜ਼ ਲਾਈਕ ਆਈ ਲਾਈਕ ਟੂ ਕੀਪ ਇਟ ਨੈਚੁਰਲ, ਲਾਈਕ ਇਹ
0: ਨੈਚੁਰਲ,
4: ਮਤਲਬ ਇੱਦਾਂ ਨਿੱਕੀ ਨਿੱਕੀਆਂ ਚੀਜ਼ਾਂ ਨੇ ਇੱਦਾਂ, ਮਤਲਬ ਬਸ ਇੱਦਾਂ, ਮਤਲਬ ਥੋੜਾ ਅਰਨੋ ਥੋੜੀ ਉਮਰ ਜ਼ਿਆਦਾ ਵਾ, ਕੱਲੀ ਰਹਿੰਦੀ ਆ ਉੱਪਰ, ਥੋੜੀ ਉਮਰ ਜ਼ਿਆਦਾ ਵਾ, ਅਰਨੋ ਕੁਛ ਇਦਾਂ ਦਾ ਸੀ,
0: ਮੈਂ ਤੁਹਾਨੂੰ ਵੀ ਬਸ ਤੰਗ ਹੀ ਕਰਦੀ ਰਹਿੰਦੀ ਆ, ਗ੍ਰੈਂਡ ਤੇ ਵੀ, ਬਟ ਫਿਲਹਾਲ ਸਬਜ਼ੀ ਮਾਰਕੀਟ ਰੈਸਟੋਰੈਂਟ ਤੇ ਚੱਲਦੇ ਆ। ਸਬਜ਼ੀ ਮਾਰਕੀਟ ਅੱਜ ਹੀ ਗ੍ਰੈਂਡ ਓਪਨਿੰਗ ਹੋਈ ਹੈ ਵਿਲੀਅਮਸ ਪਾਰਕਵੇ ਤੇ ਟੋਰਬਰਮ ਤੇ, 1650 ਵਿਲੀਅਮਸ ਪਾਰਕਵੇ ਤੇ। ਤੋਹਫੇ ਤੋਹਫੇ ਅੱਜ ਮਿਲ ਰਹੇ ਯਾਰ, ਤੁਹਾਡਾ ਡਿਨਰ ਇਹਨਾਂ ਵੱਲੋਂ ਹੈ। ਸਰਜੀਤ ਸਾਡੇ ਨਾਲ ਨੇ ਇੱਕ ਵਾਰ ਫਿਰ, ਸਰਜੀਤ ਵੈਲਕਮ ਅਗੇਨ।
5: ਜੀ ਬਾਈ ਜੀ ਬਹੁਤ ਸ਼ੁਕਰੀਆ ਸਬਜੀ ਮਾਰਕੀਟ ਰੈਸਟੋਰੈਂਟ ਐਂਡ ਸਵੀਟਸ ਜੋ ਖੁੱਲ ਚੁੱਕੀ ਹੈ ਬਾਈ ਜੀ ਅੱਜ ਤੇ ਅੱਜ ਤੋਂ ਹੀ 24 ਘੰਟੇ ਤੁਹਾਡੇ ਲਈ ਸੇਵਾ ਵਿੱਚ ਹਾਜ਼ਰ ਹੈ। ਕੋਈ ਵੀ ਫੂਡ ਤੁਸੀਂ ਲੇਟ ਨਾਈਟ ਕਰੇਵਿੰਗਸ ਹੋ ਰਹੀਆਂ ਤੇ ਆਓ ਸ਼ਾਨਦਾਰ ਸਵਾਦ ਵਾਲਾ ਖਾਣਾ ਤੇ ਬੜੇ ਹੀ ਅਫੋਰਡੇਬਲ ਤੇ ਰੀਜਨੇਬਲ ਪ੍ਰਾਈਸ ਵਿੱਚ ਤੁਹਾਨੂੰ ਮਿਲ ਰਿਹਾ। ਪਰੌਂਠਿਆਂ ਦੀ ਗੱਲ ਕੀਤੀ ਹੈ ਅਸੀਂ, ਤੁਸੀਂ ਸਾਗ ਖਾਣਾ, ਮੱਕੀ ਦੀ ਰੋਟੀ, ਲੱਸੀ ਤੇ ਸਲਾਦ ਸਿਰਫ 899 ਦੇ ਵਿੱਚ ਮਿਲ ਰਿਹਾ। ਕੋਈ ਤੁਸੀਂ ਪਲੇਨ ਪਰਾਂਠੇ ਦੇ ਨਾਲ ਭੁਰਜੀ ਖਾਣੀ ਹੈ ਨਾ, ਐਗ ਭੁਰਜੀ ਸਿਰਫ $8.99 ਨੂੰ, ਤੇ ਹੋਰ ਬਹੁਤ ਸਾਰੇ ਸਪੈਸ਼ਲ 4 ਸਮੋਸੇ ਸਿਰਫ $1 ਦੇ ਵਿੱਚ। ਬਾਈ ਜੀ $1 ਦੇ ਵਿੱਚ ਤੇ ਕੀ ਮਿਲਦਾ? ਕੁਛ ਵੀ ਨੀ ਮਿਲਦਾ ਤੇ ਬੜੇ ਸ਼ਾਨਦਾਰ ਪ੍ਰਾਈਸਿੰਗ ਹੈ। ਪਹੁੰਚੋ, ਜੂਸ ਪੀਣੇ ਆ ਤੇ ਗੰਨੇ ਦਾ ਜੂਸ, ਹੋਰ ਬੜਾ ਕੁਛ, ਵੈਜ ਥਾਲੀ, ਨਾਨ ਵੈਜ ਥਾਲੀ, ਪਾਓ ਭਾਜੀ, ਰਾਈਸ ਖਾਣੇ ਆ, ਨੂਡਲਸ ਖਾਣੇ ਆ, ਹਲਵਾ ਪੂਰੀ, ਮਨਚੂਰੀਅਨ, ਮੈਂ ਕਹਿੰਦਾ ਪੂਰਾ ਲਾਈਨ ਲੱਗੀ ਪਈ ਆ। ਸਵੀਟਸ ਲਓ ਆ ਕੇ ਸ਼ਾਨਦਾਰ ਤੇ ਖਾਣਾ ਖਾਓ ਸਬਜੀ ਮਾਰਕੀਟ ਰੈਸਟੋਰੈਂਟ ਐਂਡ ਸਵੀਟਸ ਤੇ। ਤੇ ਬਾਈ ਜੀ ਬੜੇ ਸਰੋਤੇ ਸਾਡੇ ਆ ਰਹੇ ਆ, ਤੁਸੀਂ ਮੈਨੂੰ ਨਾਮ ਵੀ ਭੇਜੇ ਆ, ਜਿਹਨਾਂ ਵਿੱਚੋਂ ਇੱਕ ਬਾਈ ਜੀ ਆਏ ਕਹਿੰਦੇ ਕੀ ਨਾਮ ਹੈ, ਮੈਂ ਕਿਹਾ ਸਰਬਜੀਤ, ਕਹਿੰਦੇ ਤਾਂ ਮੇਰਾ ਨਾਮ ਹੈ, ਤੇਰਾ ਕੀ ਨਾਮ ਹੈ, ਮੈਂ ਕਿਹਾ ਮੇਰਾ ਨਾਮ ਵੀ ਸਰਬਜੀਤ ਹੀ ਹੈ। ਤੇ ਉਹ ਬਾਈ ਵੀ ਆਏ ਆ, ਦਮਨ, ਹੋਰ ਬਹੁਤ ਸਾਰੇ ਸੱਜਣ ਆ ਰਹੇ ਆ ਜਿਹੜੇ ਤੁਹਾਨੂੰ ਇੰਸਟਾਗ੍ਰਾਮ ਤੇ ਮੈਸੇਜ ਕਰ ਰਹੇ ਨੇ, ਉਹ ਭੈਣ ਜੀ ਵੀ ਆ ਰਹੇ ਨੇ, ਲੇਡੀਜ਼ ਵੀ ਆ ਰਹੇ ਨੇ, ਤੇ ਜ਼ਰੂਰ ਪਹੁੰਚੋ ਇੱਥੇ, ਆਓ ਪੰਜਾਬੀ ਲਹਿਰਾਂ ਤੇ ਮੈਸੇਜ ਕਰੋ ਤੇ ਆ ਕੇ ਨਾਮ ਸਾਡੇ ਕੋਲ ਆ ਜਾਣਾ ਤੇ ਤੁਸੀਂ ਫ੍ਰੀ ਪਾਓ।
0: ਸਰਬਜੀਤ, ਹੁਣ ਮੈਨੂੰ ਲੱਗਦਾ ਕਿ ਸਤਿਵਾ ਸਾਹਿਬ ਨੇ ਕਿਹਾ ਸੀ ਜਿਹੜਾ ਵੀ ਬੰਦਾ ਆ ਰਿਹਾ ਉਹਨੂੰ ਆਪਾਂ ਦੇਈਏ ਕੋਈ ਤੋਹਫਾ।
5: ਬਿਲਕੁਲ,
0: ਸੋ ਕਿ 9 ਵਜੇ ਤੱਕ ਯਾਰ ਅਸੀਂ ਇੱਥੇ ਆ, 9 ਵਜੇ ਤੱਕ ਜਿਹੜਾ ਵੀ ਬੰਦਾ ਜਾਊਗਾ ਤੁਸੀਂ ਜਾਓ ਤੇ 9 ਵਜੇ ਤੱਕ ਤੁਹਾਨੂੰ ਪਾਓ ਭਾਜੀ ਫ੍ਰੀ ਆ। ਚਲੋ ਜਿੰਨਾ ਐਕਸਟਰਾ ਹੋਇਆ ਅਸੀਂ ਭਰ ਦਿਆਂਗੇ। ਪਾਓ ਭਾਜੀ ਜਿਹੜੇ ਵੀ ਬੰਦੇ ਜਾ ਰਹੇ ਆ ਹੁਣੇ ਨੇੜੇ ਤੇੜੇ, ਉਹ 9 ਵਜੇ ਤੱਕ ਚਲ ਜਾਓਗੇ, ਸਰਬਜੀਤ ਨੂੰ ਮਿਲੋਗੇ ਤਾਂ ਪਾਓ ਭਾਜੀ ਬਿਲਕੁਲ ਫ੍ਰੀ ਹੈ। ਸਬਜ਼ੀ ਮਾਰਕੀਟ ਨਾਮ ਹੈ ਰੈਸਟੋਰੈਂਟ ਦਾ, 24 ਘੰਟੇ ਅੱਜ ਤੋਂ ਖੁੱਲ੍ਹਾ, ਵਿਲੀਅਮਸ ਪਾਰਕਵੇ ਤੇ ਟੋਰਬਰਮ ਦਾ ਕੋਰਨਰ ਹੈ, 1650 ਵਿਲੀਅਮਸ ਪਾਰਕਵੇ, 1650 ਵਿਲੀਅਮਸ ਪਾਰਕਵੇ ਕੋਰਨਰ, ਯੂਨਿਟ ਹੈ, ਟੈਂਟ ਲੱਗਿਆ ਵਿਲੀਅਮ ਐਂਡ ਟੋਰਬਰਮ ਤੇ। ਪਾਓ ਭਾਜੀ 9 ਵਜੇ ਤੱਕ ਫ੍ਰੀ। ਸਾਹਿਬ ਜੀ ਟੈਂਟ ਲੱਗਿਆ ਨਾ?
5: ਬਿਲਕੁਲ ਬਾਈ ਜੀ, ਟੈਂਟ ਲੱਗਿਆ ਤੇ ਐਂਡ ਰੰਗਦਾਰ, ਜਿਵੇਂ ਮੇਲਾ ਨੀ ਹੁੰਦਾ, ਲੜੀਆਂ ਲੱਗੀਆਂ ਉਦਾਂ ਦੇ ਸਾਈਨ ਵੀ ਲੱਗੇ ਆ ਤੇ ਤੁਸੀਂ ਮਿਸ ਕਰ ਨੀ ਸਕਦੇ। ਬੜੇ ਸਰੋਤੇ ਆ ਰਹੇ ਆ ਕਾਰਾਂ ਦੇ ਵਿੱਚੋਂ, ਹੈਲੋ ਹਾਈ ਵੀ ਬਾਹਰੋਂ ਬਾਹਰ ਦੇਖ ਕੇ ਵੀ ਜਾ ਰਹੇ ਆ ਤੇ ਚਾਹ ਪਾਣੀ ਛਕ ਕੇ ਵੀ ਜਾ ਰਹੇ ਆ ਸਬਜੀ ਮਾਰਕੀਟ ਰੈਸਟੋਰੈਂਟ ਐਂਡ ਸਵੀਟਸ ਤੇ।
0: ਵੈਰੀ ਗੁੱਡ, ਸੋ ਆ ਜਾਓ ਤੁਸੀਂ ਤੇ ਉੱਥੇ ਹੀ ਆ 9 ਵਜੇ ਤੱਕ, ਤੇ 9 ਵਜੇ ਤੱਕ ਪਾਓ ਭਾਜੀ ਤੁਹਾਨੂੰ ਖਿਲਾਉਣੇ ਆ। 7090 ਹੈਲੋ,
6: ਸਤਿ ਸ਼੍ਰੀ ਅਕਾਲ ਵੀਰੇ, ਕੀ ਹਾਲ ਹੈ ਜੀ?
0: ਵਧੀਆ ਵੀਰੇ, ਕਿੱਦਾਂ?
6: ਵਧੀਆ ਜੀ। ਵੀਰੇ ਪਹਿਲਾਂ ਤਾਂ ਮੈਂ ਨਾ ਟੌਪਿਕ ਮੈਨੂੰ ਲੱਗਦਾ ਲੇਟ ਸ਼ੁਰੂ ਕਰਿਆ, ਮੈਂ ਪੜ ਨਹੀਂ ਪਾਇਆ, ਪਰ ਮੈਂ ਵੀਡੀਓ ਜ਼ਰੂਰ ਦੇਖੀ ਹੋਣੇ।
0: ਹਾਂਜੀ, ਮੈਂ ਵੈਸੇ ਹੀ ਪੁੱਛ ਰਿਹਾ ਸੀ ਕਿ ਯਾਰ ਵਾਕਈ ਇਦਾਂ ਦੇ ਲੋਕ, ਇਦਾਂ ਦੇ ਲੈਂਡਲੋਰਡ ਹੈਗੇ ਯਾਰ ਦੁਨੀਆ 'ਚ?
6: ਹਾਂ ਹੈਗੇ ਆ, ਮੈਂ ਉਹੀ ਦੱਸਦਾ ਤੁਹਾਨੂੰ ਗੱਲ। ਆਪਾਂ ਨਾ ਇਹ ਨਾ ਵੀਡੀਓ ਘੱਟ, ਇਹ ਸ਼ੀਸ਼ਾ ਗਾ ਜ਼ਿਆਦਾ ਉਹਨਾਂ ਲਈ ਜਿਹੜੇ ਮਕਾਨ ਮਾਲਿਕ ਨੇ। ਰੋਟੀ ਜਿਹੜੀ ਹੈ ਨਾ ਉਹ ਟੀਨੈਂਟਾਂ ਨਾਲ ਹੀ ਤੁਰ ਰਹੀ ਹੈ, ਇਹ ਅੱਜ ਦੀ ਕਹਾਣੀ ਦੀ ਸੱਚਾਈ ਹੈ। ਕਿਉਂਕਿ ਜੇਕਰ ਟੀਨੈਂਟ ਨਾ ਹੋਣ ਨਾ, ਮਿਲੀਅਨ ਦੀ ਮੌਰਗੇਜ ਅਫੋਰਡ ਕਰਨਾ ਵੀ ਮੁਸ਼ਕਿਲ ਹੋ ਜਾਂਦਾ। ਤੇ ਜਿਹੜਾ ਸਮਾਂ ਚੱਲ ਰਿਹਾ ਹੈਗਾ, ਕਿਉਂਕਿ ਟੀਨੈਂਟ ਲੱਭਣੇ ਬੜੇ ਮੁਸ਼ਕਿਲ ਹੋਏ ਪਏ ਨੇ। ਬਾਕੀ ਉਹ ਜਿਹੜੀ ਵੀਡੀਓ ਨਾ, ਉਹ ਇੱਕ ਸ਼ੀਸ਼ਾ ਗਾ ਸਾਰੇ ਦੇਸੀਆਂ ਲਈ, ਆਪਣਿਆਂ ਲਈ, ਉਹ ਜ਼ਰੂਰ ਦੇਖਿਓ। ਉਹ ਸ਼ੀਸ਼ੇ ਮੂਹਰੇ ਖੜ ਜਾਇਓ, ਜਿਹੜੇ ਵੀ ਲੋਕ ਆਪਣੇ ਹਨਾ ਇਸ ਰੇਡੀਓ ਚ ਨੂੰ ਸੁਣਦੇ ਵੀ ਨੇ, ਉਹਨਾਂ ਲਈ ਇਹ ਸੁਨੇਹਾ ਵੀ ਉਹ ਇੱਕ ਸ਼ੀਸ਼ਾ ਗਾ ਉਹਨੂੰ ਜ਼ਰੂਰ ਦੇਖਿਓ। ਕਿਸੇ ਨੂੰ ਲੋੜ ਤੋਂ ਵੱਧ ਤੰਗ ਕਰਿਆ ਹਨਾ, ਕਈ ਵਾਰ ਉਹ ਉੱਪਰ ਦੀ ਹੋ ਜਾਂਦਾ।
0: ਨਹੀਂ ਪਰ ਤੰਗ ਕਿਹਨੇ ਕੀਤਾ ਇਸ ਵਿੱਚ?
6: ਇਸ ਵਿੱਚ ਮੈਨੂੰ ਲੱਗਦਾ ਹਨਾ ਵੀ ਉਹਦੀਆਂ ਧਾਰਮਿਕ ਭਾਵਨਾਵਾਂ ਛੇੜਛਾੜ ਹੋ ਰਹੀਆਂ ਸੀ, ਉਹਨੂੰ ਇਹ ਲੱਗ ਰਿਹਾ ਸੀ ਵੀ ਇਹ ਕੁਝ ਹੋਰ ਕੁੱਕ ਕਰ ਰਹੇ ਨੇ।
0: ਨਹੀਂ, ਕੁੱਕ ਜੋ ਮਰਜ਼ੀ ਕਰਨ ਯਾਰ, ਉਹ ਲੈਫਟੀਨੈਂਟ ਨੇ।
6: ਹਾਂ, ਉਹਨਾਂ ਦਾ ਰਾਈਟਸ ਨੇ ਨਾ, ਉਹੀ ਤਾਂ ਮੈਂ ਦੱਸਿਆ ਨਾ ਉਹੀ ਗੱਲ ਵੀ ਲੋਕ ਆਪਣੇ ਸਮਝਦੇ ਨੇ ਨਾ ਇਹ ਚੀਜ਼। ਉਹ ਸ਼ੀਸ਼ਾ ਗਾ ਸਾਰਿਆਂ ਨੂੰ, ਲੈਂਡਲੋਰਡਾਂ ਨੂੰ, ਜਿਹੜੇ ਮਾਲਕ ਨੇ, ਵੀ ਭਾਈ ਲੋਕਾਂ ਨੂੰ ਐਵੇਂ ਨੀ ਤੰਗ ਕਰੀਦਾ, ਟੀਨੈਂਟਾਂ ਦੀ ਵੀ ਇੱਜ਼ਤ ਕਰੀਦੀ ਆ, ਉਹ ਵੀ ਬੰਦੇ ਨੇ ਆਪਣੇ ਵਰਗੇ।
0: ਠੀਕ ਹੈ, ਥੈਂਕ ਯੂ ਵੀਰੇ, ਬਹੁਤ ਸ਼ੁਕਰੀਆ, ਧੰਨਵਾਦ ਤੁਹਾਡਾ। ਤੇ ਟੈਨੈਂਟ, ਟੈਨੈਂਟ ਕਹਿ ਦਿਆ ਕਰੋ, ਮੈਨੂੰ ਪਤਾ ਕਈ ਵਾਰ ਆਪਣੀ ਐਕਸੀਡੈਂਟ ਹੁੰਦੀ ਹੈ। ਸੋ ਦੇਖੋ, ਤੰਗ ਹੁਣ ਤੁਸੀਂ ਜੇ ਤੁਹਾਨੂੰ ਲੱਗਦਾ ਕੋਈ ਬੰਦਾ ਯਾਰ ਕੋਈ ਗਲਤ ਕਰ ਰਿਹਾ, ਤੁਹਾਡੀ ਪ੍ਰੋਪਰਟੀ ਨੂੰ ਉਹ ਬੰਦਾ ਡੈਮੇਜ ਕਰ ਰਿਹਾ ਹੋ, ਤੁਸੀਂ ਯਾਰ ਡਿਫਰੈਂਟ ਐਵਨਿਊਜ਼ ਨੇ, ਤੁਸੀਂ ਪੁਲਿਸ ਨੂੰ ਕਾਲ ਕਰ ਲਓ, ਤੁਸੀਂ 100 ਤਰੀਕੇ ਨੇ। ਨਾਲੇ ਉਹਨੇ ਪੁਲਿਸ ਨੂੰ ਫੋਨ ਲਾਇਆ ਹੋਇਆ, ਨਾਲੇ ਮਾਰ ਰਹੀ ਹੈ ਬੰਦੇ ਨੂੰ, ਦੱਸ ਕਿੰਨੀ ਬੇਵਕੂਫ ਹੈ। ਸੋ ਹੈਰਾਨੀ ਦੀ ਗੱਲ ਹੈ ਲੋਕ ਕਿੱਦਾਂ ਦੇ ਬੈਠੇ ਆ ਕਈ ਵਾਰ ਨਾ, ਤੁਸੀਂ ਵਾਕਈ ਸ਼ੌਕ ਹੁੰਦੇ ਆ ਦੇਖ ਕੇ ਯਾਰ, ਪਤਾ ਨਹੀਂ ਦੁਨੀਆ ਕਿੱਦਾਂ ਦੀ ਆ। HK Movers number 1 moving company apne shehar di HK Movers ਇਹਨਾਂ ਕੋਲ 30 ਸਾਲ ਦਾ ਤਜਰਬਾ 30 ਈਅਰਸ ਦਾ ਐਕਸਪੀਰੀਅੰਸ ਹੈ ਐਚ ਕੇ ਮੂਵਰਸ ਦਾ ਨੰਬਰ ਹੈ 416-524-6704 HK Movers 416-524-6704 ਤੇ ਤੁਸੀਂ ਕਾਲ ਕਰ ਸਕਦੇ ਹੋ ਉਸ ਤੋਂ ਇਲਾਵਾ ਤੁਸੀਂ ਯਾਦ ਰੱਖੋ ਜ਼ਰੂਰ ਮੈਸੇਜ ਪ੍ਰਦੀਪ ਭਾਜੀ ਦਾ ਤੁਹਾਡੇ ਫਰਿੱਜ ਸਟੋਵ ਡਿਸ਼ਵਾਸ਼ਰ ਵਾਸ਼ਰ ਡਰਾਇਰ ਅਪਲਾਇੰਸਿਸ ਦੀ ਰਿਪੇਅਰ ਹੋਣ ਵਾਲੀ ਹੈ ਅਪਲਾਇੰਸ ਖਰਾਬ ਨੇ ਤਾਂ 647-622-3203 647-622-3203 ਮਿਸਟਰ ਪ੍ਰਦੀਪ 3075 ਹੈਲੋ
7: ਹਾਂਜੀ ਭਾਈ
0: ਸਤਿ ਸ਼੍ਰੀ ਅਕਾਲ
7: ਜੀ ਮੈਨੂੰ ਮੇਰਟਨ ਸ਼ਹਿਰ ਭਾਜੀ ਬਰੈਂਪਟਨ ਤੋਂ ਹਨਾ ਤੇ ਮੇਰੇ ਬੇਟਾ ਇੱਕ ਬੇਟਾ 2 ਸਾਲ ਦਾ ਬੇਟੀ ਹੈ 5 ਸਾਲ ਦੀ ਤੇ ਉਹਨਾਂ ਨੂੰ ਪ੍ਰੋਬਲਮ ਹੈ ਕਿ ਤੁਹਾਡੇ ਲਾਈਕ ਜਵਾਕ ਨਾ ਸਟ੍ਰੀਮਿੰਗ ਕਰਦੇ ਨੇ ਜਵਾਕ ਵੀ ਨੀ ਹੈਗਾ ਨਾ ਲਾਈਕ ਦੋਨੇ ਕੋਈ ਏਦਾਂ ਦਾ ਹੈ ਨੀ ਸਵੇਰੇ ਕੰਮ ਤੇ ਜਾਣਾ ਆਉਣਾ ਹਰ ਟਾਈਮ ਘਰ ਹੀ ਰਹਿੰਦੇ ਨੇ ਤੇ ਲਾਈਕ ਟੋਕਾ ਟਕਾਈ ਰਾਤ ਨੂੰ 10 ਵਜੇ ਵੀ ਤੁਹਾਡੇ ਜਵਾਕ ਰੌਲਾ ਪਾਉਂਦੇ ਨੇ ਯਾਰ ਤੁਹਾਨੂੰ ਪਹਿਲਾਂ ਵੀ ਪਤਾ ਸੀ ਸਾਡੇ ਕੋਲ ਜਵਾਕ
0: ਨਹੀਂ ਉਹੀ ਹੈ ਨਾ ਤੁਸੀਂ ਪਹਿਲਾਂ ਹੀ ਕਹਿ ਦਿੰਦੇ ਕਿ ਸੋਰੀ ਯਾਰ ਸਾਡੇ ਲਈ ਨਹੀਂ ਵਰਕ ਕਰਨਾ
7: ਚਲੋ ਦਾਦਾ ਦਾਦੀ ਵਾਲਾ ਪਿਆਰ ਮਿਲੂਗਾ ਬਾਅਦ ਐਵਰੀ ਡੇ ਨਾਲ
0: ਬੇਚਾਰੇ ਹੁਣ ਦੇਖੋ ਤੁਹਾਡਾ ਵੀ ਉਹ ਟਾਈਮ ਹੈ ਬੱਚਿਆਂ ਨਾਲ ਵਧੀਆ ਹੱਸਣਾ ਖੇਡਣਾ ਤੁਸੀਂ ਵੀ ਐਵੇਂ ਤੰਗ ਹੁੰਦੇ ਹੋ ਨਹੀਂ ਚਲੋ ਗਲਤ ਗੱਲ ਹੈ ਯਾਰ ਹੋਪਫੁਲੀ ਲੋਕ ਸਮਝਣ ਥੋੜਾ ਜਿਹਾ ਬਟ ਬੱਚੇ ਨੇ ਰੌਲਾ ਹੀ ਪਾਉਣਾ ਹੋਰ ਕੀ ਕਰਨਾ ਬਟ ਨਹੀਂ ਥੈਂਕ ਯੂ ਵੀਰੇ ਧੰਨਵਾਦ ਤੁਹਾਡਾ ਥੈਂਕ ਯੂ ਸੋ ਮਚ ਫੋਰ ਯਰ ਕਾਲ ਤੇ 905-673-3333 ਨੰਬਰ ਹੈ ਆਪਣਾ 5 Rivers ਡਕਟ ਕਲੀਨਿੰਗ ਕਰਾਉਣੀ ਹੈ ਤਾਂ 5 Rivers ਵਾਲੇ ਨੂੰ ਯਾਦ ਰੱਖੋ ਬਹੁਤ ਹੀ ਕਮਾਲ ਦੀ ਟੀਮ ਹੈ ਵੀਡੀਓ ਇੰਸਪੈਕਸ਼ਨ ਕਰਕੇ ਪਹਿਲਾਂ ਤੁਹਾਨੂੰ ਦਿਖਾਉਣਗੇ ਕਿੰਨੀ ਗੰਦਗੀ ਹੈ ਫਿਰ ਬਾਅਦ ਦੇ ਵਿੱਚ ਤੁਹਾਨੂੰ ਦਿਖਾਉਣਗੇ ਯਾਰ ਕਿੰਨੀ ਸਫਾਈ ਹੋਗੀ ਸੋ 5 Rivers ਡਕਟ ਕਲੀਨਿੰਗ 4377-6880
8: ਨਵੀਂ ਸਪੈਸ਼ਲੀ ਗੱਲ ਕਰਾਂਗੇ ਸਾਡੇ ਉਹ ਲਿਸਨਰ ਜਿਹੜੇ ਕਿ ਇਨਵੈਸਟਮੈਂਟ ਵਾਲੀਆਂ ਇੰਸ਼ੋਰੈਂਸ ਪਾਲਿਸੀਜ਼ ਚਾਹੁੰਦੇ ਨੇ ਜਿਨ੍ਹਾਂ ਨੂੰ ਇਹ ਹੈ ਕਿ ਆਪਾਂ ਨੂੰ ਥੋੜਾ ਜਿਹਾ ਕੋਈ ਅਮਾਊਂਟ ਇਨ ਫਿਊਚਰ ਚਾਹੇ ਉਹ ਰਿਟਾਇਰਮੈਂਟ ਦੇ ਹੈ ਜਾਂ 20-30-40 ਸਾਲ ਬਾਅਦ ਇੰਸ਼ੋਰੈਂਸ ਪਾਲਿਸੀ ਦੇ ਵਿੱਚੋਂ ਵਿਦਡਰੋ ਅਸੀਂ ਕਰ ਸਕੀਏ ਕੋਈ ਇਸ ਤਰ੍ਹਾਂ ਦੀ ਪਾਲਿਸੀ ਹੋਏ ਜਿਹਦੇ ਵਿੱਚ ਅਸੀਂ ਇਨਵੈਸਟਮੈਂਟਸ ਕਰ ਸਕੀਏ ਐਕਸਟਰਾ ਪੈਸੇ ਇਨਵੈਸਟ ਕਰ ਸਕੀਏ ਸੋ ਉਹ ਜਿਹੜੀਆਂ ਪਾਲਿਸੀਜ਼ ਨੇ ਪਹਿਲੀ ਤਾਂ ਚੀਜ਼ ਹੈ ਕਿ ਉਹ ਹਰ ਇੱਕ ਲਈ ਨਹੀਂ ਬਣੀਆਂ ਹੋਈਆਂ ਜੇ ਮੈਂ ਕਹਾਂ ਕਿ ਉਹ ਪਾਲਿਸੀ ਮੈਂ ਹਰ ਇੱਕ ਨੂੰ ਰਿਕਮੈਂਡ ਕਰਾਂ ਬਿਲਕੁਲ ਨਹੀਂ ਬਿਕਾਜ਼ ਉਹ ਪਾਲਿਸੀਜ਼ ਇੱਕ ਤੇ ਮਹਿੰਗੀਆਂ ਹੋਣੀਆਂ ਦੂਸਰਾ ਕਿਉਂਕਿ ਤੁਸੀਂ ਉਹਦੇ ਵਿੱਚ ਫੋਰ ਐਗਜ਼ਾਮਪਲ ਬੇਸਿਕ ਪ੍ਰੀਮੀਅਮ ਹੈਗਾ ਤੁਹਾਡਾ $30 ਦਾ ਤੁਸੀਂ ਉਹਦੇ ਵਿੱਚ ਪੇ ਕਰ ਰਹੇ ਹੋ $90 ਕਿਉਂਕਿ ਤੁਸੀਂ ਐਕਸਟਰਾ ਇਨਵੈਸਟਮੈਂਟ ਕਰਕੇ ਉਹਦੇ ਵਿੱਚ ਗਰੋਥ ਲੈਣੀ ਹੈਗੀ ਹੈ ਸੋ ਜਿੰਨੀ ਦੇਰ ਤੱਕ ਪਾਲਿਸੀ 'ਚ ਗਰੋਥ ਹੋ ਰਹੀ ਹੈ ਟੈਕਸ ਫ੍ਰੀ ਗਰੋਥ ਹੋਈ ਜਾਏਗੀ ਤੁਸੀਂ ਉਸ ਪੈਸੇ ਨੂੰ ਜਿਹੜਾ ਹੈਗਾ ਉਹ ਯੂਜ਼ ਨਹੀਂ ਕਰਦੇ ਹੈਗੇ ਤੇ ਉਹ ਪੈਸਾ ਗਰੋ ਕਰੀ ਜਾਣਾ ਹੈਗਾ ਬਟ ਇਹਨਾਂ ਪਾਲਿਸੀਜ਼ ਦੀ ਖਾਸੀਅਤ ਇਹ ਹੈਗੀ ਹੈ ਕਿ ਇਹਨਾਂ ਪਾਲਿਸੀਜ਼ ਨੂੰ ਤੁਸੀਂ ਚਾਹੇ 20 ਈਅਰ ਚ, ਚਾਹੇ 30 ਈਅਰ, ਚਾਹੇ 40 ਈਅਰ ਚ ਪੇਡ ਅਪ ਕਰ ਸਕਦੇ ਹੋ, ਯਾਨੀ ਕਿ ਇਹ ਪਲੈਨਡ ਪਾਲਿਸੀਜ਼ ਹੁੰਦੀਆਂ ਨੇ ਜਿਹਨਾਂ ਨੂੰ ਆਪਾਂ ਮੋਡੀਫਾਈ ਕਰ ਸਕਦੇ ਹੁੰਦੇ ਹਾਂ। ਔਰ ਇਹਦੇ ਚੋਂ ਕਦੀ ਵੀ ਤੁਸੀਂ ਪਾਰਸ਼ੀਅਲ ਮਨੀ ਵਿਦਡਰਾਅ ਕਰਨੀ ਹੈ ਕਿ 10-15-20 ਸਾਲ ਬਾਅਦ ਤੁਸੀਂ ਥੋੜੇ ਜਿਹੇ ਪੈਸੇ ਚੱਕਣੇ ਨੇ, ਉਹਦੀ ਕੈਸ਼ ਵੈਲਿਊ ਦੇ ਹਿਸਾਬ ਨਾਲ ਉਹ ਵੀ ਚੱਕ ਸਕਦੇ ਹੁੰਦੇ ਹੋ। ਸੈਕਿੰਡ, ਇਹਨਾਂ ਪਾਲਿਸੀਜ਼ ਦੇ ਗੇਨ ਚ ਤੁਸੀਂ ਲੋਨ ਲੈ ਸਕਦੇ ਹੁੰਦੇ ਹੋ। ਲੋਨ ਦੇ ਉੱਪਰ ਡੈਫੀਨੇਟਲੀ ਤੁਹਾਨੂੰ ਇੰਟਰਸਟ ਲੱਗਦਾ ਹੈਗਾ, ਨੋ ਡਾਊਟ, ਬਟ ਉਹ ਇੰਟਰਸਟ ਜਾਂ ਤੁਸੀਂ ਲੋਨ ਨੂੰ ਨਹੀਂ ਪੇ ਕਰਦੇ ਤਾਂ ਡੈਥ ਦੇ ਟਾਈਮ ਤੇ ਜਿੰਨਾ ਅਮਾਊਂਟ ਤੁਸੀਂ ਚੱਕਿਆ ਹੁੰਦਾ ਪਲੱਸ ਜੋ ਇੰਟਰਸਟ ਹੈਗਾ ਉਹ ਤੁਹਾਡੀ ਡੈਥ ਬੈਨੀਫਿਟ ਦੇ ਵਿੱਚੋਂ ਮਾਈਨਸ ਹੋ ਜਾਂਦਾ। ਤੀਸਰੀ ਆਪਸ਼ਨ ਹੁੰਦੀ ਹੈ ਕਿ ਇੱਕ ਸਰਟਨ ਟਾਈਮ ਪੀਰੀਅਡ ਤੋਂ ਬਾਅਦ ਤੁਸੀਂ ਕਹਿੰਦੇ ਹੋ ਕਿ ਮੈਨੂੰ ਇਹ ਇੰਸ਼ੋਰੈਂਸ ਨਹੀਂ ਚਾਹੀਦੀ, ਮੇਰੀ ਪਾਲਿਸੀ ਬੰਦ ਕਰ ਦਿਓ ਔਰ ਮੇਰੇ ਜੋ ਪੈਸੇ ਜੋ ਕੈਸ਼ ਵੈਲਿਊ ਹੈ ਉਹ ਮੈਨੂੰ ਦੇ ਦਿਓ। ਸੋ ਉਹ ਚੀਜ਼ ਦੀ ਜਿਹੜੀ ਫਲੈਕਸੀਬਿਲਟੀ ਹੈਗੀ ਉਹ ਵੀ ਤੁਹਾਡੇ ਕੋਲ ਹੈਗੀ ਹੈ ਆਫਟਰ ਅ ਸਰਟਨ ਟਾਈਮ ਪੀਰੀਅਡ। ਇਹ ਨਹੀਂ ਹੈਗਾ ਕਿ ਅਸੀਂ ਅੱਜ ਪਾਲਿਸੀ ਲਈਏ ਤੇ 2 ਸਾਲ ਬਾਅਦ ਕਹੀਏ ਕਿ ਇਹਦੇ ਚੋਂ ਪੈਸੇ ਚੱਕਣੇ ਨੇ, ਨਹੀਂ। ਸੋ ਅਗਰ ਤੁਸੀਂ ਇਨਵੈਸਟਮੈਂਟ ਵਾਲੀਆਂ ਮਨੀ ਬੈਕ ਪਾਲਿਸੀਜ਼ ਲੈਣਾ ਚਾਹੁੰਦੇ ਹੋ, ਮੇਕ ਸ਼ੋਰ ਅੱਛੀ ਤਰ੍ਹਾਂ ਇਹਨਾਂ ਨੂੰ ਸਮਝ ਕੇ ਫਿਰ ਇਹ ਪਲਾਨ ਚੂਜ਼ ਕਰੋ। ਇੱਦਾਂ ਨਹੀਂ ਹੈਗਾ ਕਿ ਹਾਂਜੀ ਅਸੀਂ ਇੰਡੀਆ ਵਾਂਗ ਪਲਾਨ ਮੈਚਿਓਰ ਹੋ ਗਿਆ, ਸਾਨੂੰ ਇੰਨੇ ਪੈਸੇ ਆਉਣੇ ਹੀ ਆਉਣੇ ਨੇ, ਇੱਦਾਂ ਨਹੀਂ ਹੁੰਦਾ। ਇੱਥੇ ਉਹ ਵਾਲੇ ਪਲਾਨ ਨਹੀਂ ਹੈਗੇ, ਮਾਰਕੀਟ 'ਚ ਬਹੁਤ ਚੀਜ਼ਾਂ ਹੁੰਦੀਆਂ ਨੇ। ਕਈ ਵਾਰੀ ਸਾਨੂੰ ਗਲਤ ਗਾਈਡ ਕਰਕੇ ਇੱਦਾਂ ਪਲਾਨ ਦੇ ਦਿੱਤਾ ਜਾਂਦਾ ਕਿ ਇੰਨੇ ਸਾਲ ਬਾਅਦ 1,00,000 ਚੱਕ ਲਿਓ ਔਰ ਪਾਲਿਸੀ ਚੱਲਦੀ ਰਹੂਗੀ। ਨੋ, ਉਸ ਪੈਸੇ ਨੂੰ ਤੁਸੀਂ ਕਿਸ ਤਰ੍ਹਾਂ ਚੱਕਣਾ ਹੈਗਾ, ਐਜ਼ ਆ ਲੋਨ ਜਾਂ ਸਰੈਂਡਰ ਕਰ ਰਹੇ ਹੋ, ਟੈਕਸਿਸ ਕਿੰਨੇ ਲੱਗ ਰਹੇ ਨੇ, ਇਹ ਸਾਰੀ ਡਿਟੇਲ ਨੌਲੇਜ ਤੁਹਾਨੂੰ ਜਿਹੜੀ ਹੈ ਪਾਲਿਸੀ ਲੈਣ ਤੋਂ ਪਹਿਲਾਂ ਹੋਣੀ ਚਾਹੀਦੀ ਹੈ। ਸੋ ਕੋਈ ਵੀ ਸਾਡਾ ਪਰਸਨ ਜਿਹੜੀ ਲਿਸਨਰ ਇਨਵੈਸਟਮੈਂਟ ਵਾਲੀਆਂ ਯੂਨੀਵਰਸਲ ਲਾਈਫ ਪਾਲਿਸੀਜ਼ ਲੈਣਾ ਚਾਹੁੰਦੇ ਨੇ ਜਾਂ ਡਿਵੀਡੈਂਡ ਵਾਲੀਆਂ ਪਾਲਿਸੀਜ਼ ਲੈਣਾ ਚਾਹੁੰਦੇ ਨੇ, ਪਾਰਟਿਸਿਪੇਟਿੰਗ ਪਾਲਿਸੀ ਜਿਹਨਾਂ ਨੂੰ ਅਸੀਂ ਕਹਿ ਦਿੰਦੇ ਹਾਂ, ਜਾਂ ਬੱਚਿਆਂ ਦੇ ਲਈ ਮੋਸਟਲੀ ਅਸੀਂ ਸੁਣਦੇ ਹਾਂ ਕੋਈ ਵੈਲਥ ਪਲਾਨ ਹੈਗਾ ਉਹ ਲੈਣਾ ਚਾਹੁੰਦੇ ਨੇ, ਤਾਂ ਮੋਸਟਲੀ ਇਹ ਸਾਰੀਆਂ ਪਾਲਿਸੀਜ਼ ਦਾ ਕੋਨਸੈਪਟ ਕਾਫੀ ਜਿਹੜਾ ਹੈਗਾ ਉਹ ਸਿਮਿਲਰ ਹੈਗਾ। ਸੋ ਇਹਨਾਂ ਚੀਜ਼ਾਂ ਨੂੰ ਤੁਸੀਂ ਸਮਝਣ ਦੇ ਲਈ ਜਾਂ ਕੋਈ ਤੁਹਾਡੇ ਕੁਐਸਚਨ ਕੰਸਰਨ ਹੈਗੇ ਨੇ, ਕੋਈ ਡਾਊਟ ਹੈਗੇ ਨੇ, ਤਾਂ ਡੈਫੀਨੇਟਲੀ ਮੈਨੂੰ ਆਫਿਸ ਆ ਕੇ ਵੀ ਮਿਲ ਸਕਦੇ ਹੋ। ਨੰਬਰ ਹੈ ਮੇਰਾ 416-996-7272-416-994-72-72। ਕੋਈ ਵੀ ਕੁਐਸਚਨ ਹੁੰਦਾ ਹੈ, ਪਰਸਨਲ ਲਾਈਫ, ਕ੍ਰਿਟੀਕਲ ਡਿਸੇਬਿਲਿਟੀ ਇੰਸ਼ੋਰੈਂਸ ਹੈ, ਸੁਪਰ ਵੀਜ਼ਾ, ਵਿਸਟਰ ਟਰੈਵਲ ਇੰਸ਼ੋਰੈਂਸ ਹੈ, ਇਨਵੈਸਟਮੈਂਟਸ ਨੇ, RESP ਬੱਚਿਆਂ ਦਾ ਐਜੂਕੇਸ਼ਨ ਪਲਾਨ, RRSP, TFSA, ਕੋਈ ਵੀ ਪੁਰਾਣੀ ਪਾਲਿਸੀ ਨੂੰ ਤੁਸੀਂ ਰਿਵਿਊ ਕਰਨਾ ਜਾਂ ਤੁਸੀਂ ਆਪਣੀ ਸਟੇਟ ਪਲੈਨਿੰਗ ਜਾਂ ਰਿਟਾਇਰਮੈਂਟ ਪਲੈਨਿੰਗ ਕਰਨਾ ਚਾਹੁੰਦੇ ਹੈਗੇ, ਤੁਹਾਡੀਆਂ ਕਾਰਪੋਰੇਸ਼ਨਸ ਨੇ, ਤੁਹਾਡੀਆਂ ਕਾਰਪੋਰੇਸ਼ਨ ਦੇ ਵਿੱਚ ਪੈਸਾ ਪਿਆ ਹੋਇਆ, ਅੱਗੇ ਫੈਮਿਲੀ 'ਚ ਕਿਸ ਤਰ੍ਹਾਂ ਟ੍ਰਾਂਸਫਰ ਹੋਣੀਆਂ ਨੇ, ਤਾਂ ਉਹਦੇ ਲਈ ਵੀ ਤੁਸੀਂ ਮੈਨੂੰ ਆਫਿਸ ਆ ਕੇ ਮਿਲ ਸਕਦੇ ਹੋ। ਆਲ ਕੈਨ ਇੰਸ਼ੋਰੈਂਸ ਆਫਿਸ, ਏਅਰਪੋਰਟ ਰੋਡ ਐਂਡ ਕੁਈਨ ਸਟਰੀਟ ਦਾ ਮੇਨ ਇੰਟਰਸੈਕਸ਼ਨ, ਹੋਮ ਡਿਪੂ ਵਾਲਾ ਪਲਾਜ਼ਾ, ਔਰ ਮੇਰਾ ਨੰਬਰ ਸੇਮ ਜੀ 416-994-7272-416